0: ਹੋਰ ਇਹਨਾਂ ਕੋਲ ਕੀ ਹੈ? ਇੱਕ ਤਾਂ ਹੀਲੀਅਮ ਵਾਲੇ ਬਲੂਨ ਨੇ, ਕੋਈ ਬੱਚਿਆਂ ਦੇ ਬਰਥਡੇ ਕਾਰਟੂਨ ਤੇ ਸਪੈਸ਼ਲ ਲੈਟਰਸ ਵਾਲੇ ਵੀ ਬਲੂਨ ਇਹਨਾਂ ਕੋਲ ਨੇ। ਢੋਲਕੀਆਂ ਰੈਂਟ ਕਰੋ ਇੱਥੋਂ, ਵੈਜ ਨੋਨ ਵੈਜ ਕੇਟਰਿੰਗ ਜਲੇਬੀ ਸਟੇਸ਼ਨ ਇਹਨਾਂ ਕੋਲ ਲਗਵਾਓ ਤੁਸੀਂ। 24 ਘੰਟੇ ਫਿਸ਼ ਪਕੌੜਾ, ਚਿਕਨ ਪਕੌੜਾ, ਚਿਕਨ ਕਬਾਬ, ਚਿਕਨ ਟਿੱਕਾ, 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, ਜਾਂ 10,970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ, ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ 1507। ਹਾਂਜੀ ਬਾਈ ਜੀ, ਗੋਲੀ ਨਾ, ਗੋਲੀ ਗੋਲੀ ਬੜੀ ਵੱਡੀ ਚੀਜ਼ ਹੁੰਦੀ, ਗੋਲੀ ਕਾਹਨੂੰ ਮਾਰਨੀ ਆ, ਬਲਾਉਣਾ ਛੱਡ ਦੋ ਹੀ ਬਹੁਤ ਆ।
1: ਬਣਾਉਂਦੀ ਯਾਰ ਆ ਨਾ, ਫਿਰ ਅਸਲੀ ਦਿਲਦਾਰ ਨੀ ਨਾ।
0: ਹਾਂ ਗੋਲੀ ਮਾਰੋ ਇਹੋ ਜੇ ਬਣੋ ਟੀ ਆਰ ਦੇ, ਲਾ ਦਿੰਦੇ ਹਾਂ ਗਾਣਾ ਵੀ। ਤੇ ਐਚ ਕੇ ਮੂਵਰਸ ਨੂੰ ਯਾਦ ਰੱਖੋ, ਤੁਸੀਂ ਇੱਕ ਵਧੀਆ ਮੂਵਿੰਗ ਕੰਪਨੀ ਭਾਲ ਰਹੇ ਹੋ, ਇਹ ਬਹੁਤ ਟੋਪ ਦੀ ਟੀਮ ਹੈ, ਸੇਫ ਰਿਲਾਇਬਲ, ਬਹੁਤ ਪੁਰਾਣੇ ਬੰਦੇ ਨੇ ਮੂਵਿੰਗ ਦੇ ਵਿੱਚ। 416-524-6704-416-567-04-4 HK Movers. ਆਈ ਹੈ ਜਪਿੰਦਰ ਬਰਾੜ ਕੋਲੇ, ਲਗਜ਼ਰੀ ਲਿਸਟਿੰਗ ਹੈ ਇਹ। ਤੁਸੀਂ ਸੁਣੋਗੇ ਨਾ ਕਹੋਗੇ ਬੱਲੇ ਬੱਲੇ ਬੱਲੇ। 3.6 acre ਲੈਂਡ ਹੈ, 3.6 acre ਤੇ 18,000 ਸਕੁਏਅਰ ਫੁੱਟ ਲਿਵਿੰਗ ਸਪੇਸ ਹੈ, 18,000 ਸਕੁਏਅਰ ਫੁੱਟ ਘਰ ਦਾ ਲਿਵਿੰਗ ਸਪੇਸ ਹੈ, 22 ਫੁੱਟ ਦੀਆਂ ਸੀਲਿੰਗਸ ਨੇ, 19 ਫੁੱਟ ਦੀ ਸੀਲਿੰਗ ਫੈਮਿਲੀ ਰੂਮ 'ਚ ਹੈ, 6 ਬੈਡਰੂਮ, ਹਰੇਕ ਬੈਡਰੂਮ 'ਚ ਵਾਕ ਇਨ ਕਲੋਜ਼ਿਟ, 42 ਗੱਡੀਆਂ ਪਾਰਕ ਕਰੋ, ਬਹੁਤ ਵੱਡੀ ਪ੍ਰੋਪਰਟੀ ਹੈ ਕੈਲਡਨ 'ਚ। ਜਪਿੰਦਰ ਨੂੰ ਅੱਜੇ ਹੀ ਫੋਨ ਕਰੋ, 416-729-3616 ਦੇ ਉੱਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ। ਪ੍ਰੋਗਰਾਮ ਪੰਜਾਬੀ ਲਹਿਰਾ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੋਪ ਟੋਪ ਟੋਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਹੋਵੇ ਏਅਰਬਲ, ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਹੋਵੇ, ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ।
3: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ ਬ੍ਰਿਜ ਮੋਹਨ .com।

ਕਰਨਾਚੋਨੇ.ca ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਆਹਾ ਵੈਰੀ ਗੁੱਡ। ਸੋ ਨੰਬਰ ਹੈ ਆਪਣਾ 905-673-3337 ਓਕੇ। ਐਂਡ ਤੁਸੀਂ ਵੀ ਆਪਣੇ ਵਿਚਾਰ ਦੇਣੇ ਹੈ ਜ਼ਰੂਰ ਤੁਸੀਂ ਦੇ ਸਕਦੇ ਹੋ ਜੀ ਸਦਕੇ ਐਨੀ ਟਾਈਮ 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਸੋ ਗੱਲਾਂ ਬਾਤਾਂ ਵੀ ਹੋ ਰਹੀਆਂ ਨੇ, ਤੁਹਾਨੂੰ ਅਸੀਂ ਮੈਸੇਜ ਵੀ ਦੇ ਰਹੇ ਹਾਂ। ਮੱਲੀ ਟੈਂਟ ਸਰਵਿਸ, ਤੁਸੀਂ ਕੋਈ ਵਿਆਹ ਸ਼ਾਦੀ ਦਾ ਫੰਕਸ਼ਨ ਆ ਰਿਹਾ, ਤੁਸੀਂ ਮੱਲੀ ਟੈਂਟ ਨੂੰ ਇੱਕ ਵਾਰ ਫੋਨ ਕਰ ਲਓ ਅਤੇ ਮੱਲੀ ਟੈਂਟ ਸਰਵਿਸ ਤੁਹਾਡੇ ਲਈ ਹਾਜ਼ਰ ਹੈ। ਬਹੁਤ ਵਧੀਆ ਟੀਮ ਹੈ ਮੱਲੀ ਟੈਂਟ ਵਾਲੇ, ਨਾ ਪੁਰਾਣੇ ਬੰਦੇ ਆ, ਇਹਨਾਂ ਕੋਲ 10x10 ft ਤੋਂ ਲੈ ਕੇ 40x160 ft ਤੱਕ ਦੇ ਟੈਂਟ ਨੇ ਵੱਡੇ। ਭਾਵੇਂ 1500-2000 ਬੰਦੇ ਨੂੰ ਟੈਂਟ 'ਚ ਬਿਠਾ ਲਿਓ। ਕਲੀਅਰ ਟੈਂਟ ਵੀ ਨੇ, ਵਾਈਟ ਟੈਂਟ ਵੀ ਨੇ, ਡਾਂਸ ਫਲੋਰ ਵੀ ਨੇ, ਟੈਂਟ ਫਲੋਰ ਵੀ ਹੈ, ਸਟੇਜਿਸ ਵੀ ਨੇ, LED ਬਾਰ ਵੀ ਹੈਗੇ ਆ, ਸ਼ੈਂਡਲੀਅਰਸ ਵੀ ਹੈਗੇ ਆ, ਡੈਕੋਰੇਸ਼ਨ ਵੀ ਹੈ, ਚੇਅਰਾਂ ਵੀ ਹੈ, ਸਾਰਾ ਕੁਛ, ਫੈਨ, ਹੀਟਰ। ਨੰਬਰ 1 ਟੈਂਟ ਕੰਪਨੀ ਮੱਲੀ ਟੈਂਟ। ਇਹਨਾਂ ਕੋਲ ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਹੈ, ਘਰ ਦੇ ਬਾਹਰ ਲਗਜ਼ਰੀ ਵਾਸ਼ਰੂਮ ਪੋਰਟੇਬਲ, ਤਾਂ ਕਿ ਤੁਹਾਡੇ ਘਰ ਦੇ ਅੰਦਰ ਨਾ ਕਿਸੇ ਨੂੰ ਜਾਣਾ ਪਵੇ। ਮੱਲੀ ਟੈਂਟ 6479992569 ਮੱਲੀ ਟੈਂਟ। ਤੇ ਸਟੂਡੀਓ ਦਾ ਨੰਬਰ ਇੱਕ ਵਾਰ ਫਿਰ, ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337। ਓ ਵਾਹ ਵੀ ਵਾਹ, ਠੀਕ ਹੈ। ਸੋ ਕੋਈ ਵੀ ਨੰਬਰ ਵੀ ਲੈਣੇ, ਐਨੀ ਟਾਈਮ ਤੁਸੀਂ ਨੰਬਰ ਵੀ ਸਾਡੇ ਤੋਂ ਲੈ ਸਕਦੇ ਹੋ। ਇੱਕ ਮੈਂ ਤੁਹਾਡੇ ਲਈ ਹੋਰ ਗਾਣਾ ਲਾਵਾਂ, ਵਧੀਆ ਜਿਹਾ ਖੜਕ ਮਾਰਿਆ, ਅਤੇ ਤੁਸੀਂ ਸੁਣਿਆ ਤਾਂ ਬਹੁਤ ਹੋਣਾ, ਮੈਨੂੰ ਬੜਾ ਵਧੀਆ ਲੱਗਦਾ ਇਹ ਤੁਹਾਡੇ ਲਈ। ਹਸਤਿੰਦਰ ਦਾ ਗਾਣਾ, ਇੱਕ ਕੋਈ ਰਿਕੁਐਸਟ ਤਾਂ ਨਹੀਂ ਰਹਿ ਗਈ ਆ, ਤੁਸੀਂ ਕੀਤੀਆਂ ਤਾਂ ਸੀਗੀਆਂ, ਆਈ ਹੋਪ ਕਿ ਕੋਈ ਰਿਕੁਐਸਟ ਜੇ ਰਹਿ ਗਈ ਤਾਂ ਦੱਸ ਦਿਓ, ਜੇ ਲਗਵਾਉਣੀ ਹੈ ਕੋਈ ਲਗਵਾ ਲਓ, ਐਂਡ ਤੁਹਾਡੇ ਲਈ ਲਾਉਣੇ ਆ ਜ਼ਰੂਰ।

0: ਹੀ ਹੈ ਗੱਲ ਵੈਸੇ ਠੀਕ ਹੈ ਤੇ ਦੱਸਣਾ ਹੀ ਪੈਂਦਾ ਯਾਰ ਫਿਰ ਨਾਮ ਕਿਹੜੇ ਕੰਮ ਦਾ ਓਕੇ ਇੱਕ ਤਾਂ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਪੰਜਾਬੀ ਬਾਈ ਨੇਚਰ ਇਸ ਫਰਾਈਡੇ ਹਰ ਅੰਟੇਰੀਓ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਹੈ ਕੁਐਰੀ ਐਜ ਵਾਲੀ ਤੇ ਤੁਸੀਂ ਚਾਹੇ ਬਹਿ ਕੇ ਖਾ ਲਿਓ ਚਾਹੇ ਟੇਕ ਆਊਟ ਕਰ ਲਿਓ ਚਾਟ 699 ਪਰੌਂਠੇ 699 ਤੋਂ ਵੈਜ ਥਾਲੀ 999 ਪਾਓ ਭਾਜੀ 799 ਚਨਾ ਭਟੂਰਾ 799 ਮਸਾਲਾ ਡੋਸਾ 799 ਹਲਵਾ ਪੂਰੀ 799 ਫਿਸ਼ ਪਕੌੜਾ ਬਾਏ ਵਨ ਗਿੱਟ ਵਨ ਫਰੀ ਇਸ ਫਰਾਈਡੇ ਪੰਜਾਬੀ ਲਹਿਰਾਂ ਲਾਈਵ ਆਨ ਲੋਕੇਸ਼ਨ ਐਟ ਕੁਐਰੀ ਐਜ ਹਰ ਅੰਟੇਰੀਓ ਸੈਂਡਲਵੁੱਡ ਪੰਜਾਬੀ ਬਾਈ ਨੇਚਰ ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਇੱਕ ਵਾਰ ਗੇੜਾ ਮਾਰ ਕੇ ਆਓ ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ ਨੰਬਰ ਹੈ ਆਪਣਾ 905-673-3337 ਲੈ ਕੇ ਚੱਲਦੇ ਹਾਂ ਤੁਹਾਨੂੰ ਸਰਾਜ ਹੁਣਾਂ ਦੇ ਦਫ਼ਤਰ ਯੂਨੀ ਗਲੋਬਲ ਐਡਵਾਈਜ਼ਰੀ ਕੋਲੋਂ ਵੀ ਆਪਾਂ ਕੁਝ ਜਾਣਕਾਰੀ ਲੈਂਦੇ ਹਾਂ ਅਤੇ ਸਰਾਜ ਜੀ ਆ ਜਾਓ ਲਾਈਨ 'ਤੇ ਕਰੀਏ ਥੋੜ੍ਹਾ ਗੱਲਬਾਤ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475-1557 647-504-1557 ਵੈਰੀ ਗੁੱਡ ਜ਼ਰੂਰ ਐਨੀ ਟਾਈਮ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਐਂਡ ਅਕਾਊਂਟਿੰਗ ਦੇਖੋ ਜੇ ਤੁਹਾਡੀ ਬੁੱਕ ਕੀਪਿੰਗ ਪਿੱਛੇ ਰਹਿ ਜਾਂਦੀ ਹੈ ਕੋਈ ਵੀ ਤੁਹਾਨੂੰ ਇਸ਼ੂ ਆਉਂਦਾ ਟੈਕਸ ਰਿਲੇਟਡ ਤਾਂ ਟੈਕਸਲ ਅਕਾਊਂਟਿੰਗ ਵਾਲੇ ਤੁਹਾਡੇ ਲਈ ਹਾਜ਼ਰ ਨੇ ਟੈਕਸਲ ਅਕਾਊਂਟਿੰਗ ਪੇਰੋਲ HST ਕਾਰਪੋਰੇਟ ਟੈਕਸ ਜਾਂ CRA ਕੰਪਲਾਈਂਸ ਦੇ ਵਿੱਚ ਤੁਹਾਡੀ ਪੂਰੀ ਮਦਦ ਕਰਦੇ ਆ ਪੂਰਾ ਸਾਲ ਈਅਰ ਰਾਊਂਡ ਟੈਕਸ ਪਲੈਨਿੰਗ ਵਿੱਚ ਪ੍ਰੋਫੈਸ਼ਨਲ ਹੈਲਪ ਟਰੈਕਿੰਗ ਦੇ ਵਿੱਚੋਂ ਕੰਸਟਰਕਸ਼ਨ ਦੇ ਵਿੱਚੋਂ ਰੈਸਟੋਰੈਂਟ ਰੀਟੇਲ ਰੀਅਲ ਇਸਟੇਟ IT ਕੰਸਲਟਿੰਗ ਜਾਂ ਕਿਸੇ ਵੀ ਸਮਾਲ ਬਿਜ਼ਨਸ ਲਈ ਟੈਕਸਲ ਅਕਾਊਂਟਿੰਗ ਤੁਹਾਡੇ ਅਕਾਊਂਟਸ ਕਲੀਨ ਔਰਗਨਾਈਜ਼ CRA ਰੈਡੀ ਰੱਖਣ ਵਿੱਚ ਮਦਦ ਕਰਦੇ ਆ ਅੱਜ ਨਾ ਤੁਸੀਂ ਇਹਨਾਂ ਨੂੰ ਕਾਲ ਕਰਕੇ ਆਪਣੀ ਬਿਲਕੁਲ ਮੁਫਤ ਬਿਲਕੁਲ ਫਰੀ ਇੱਕ ਟੈਕਸ ਰਿਵਿਊ ਬੁੱਕ ਕਰੋ ਬਿਲਕੁਲ ਫਰੀ 6474610361 647-461-0361 ਸੁਖ ਭਾਜੀ ਸਾਡੇ ਨਾਲ ਨੇ ਗ੍ਰੈਂਡ ਹੋਮ ਫਰਨੀਚਰ ਤੋਂ ਇੱਕ ਵਾਰ ਫਿਰ ਜੀ ਭਾਜੀ ਵੈਲਕਮ
1: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ ਵੀਕਐਂਡ ਸਪੈਸ਼ਲ ਜਿਹੜੀ ਸੇਲ ਲੱਗਣ ਜਾ ਰਹੀ ਆ 6085 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਨੂੰ ਯਾਦ ਰੱਖਿਓ ਇਸ ਵੀਕਐਂਡ ਦੇ ਉੱਪਰ ਚਾਹੇ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ ਸੋਫਾ ਸੈੱਟ ਦੇਖ ਰਹੇ ਹੋ ਡਾਇਨਿੰਗ ਟੇਬਲ ਭਾਰੀ ਡਾਲਰਾਂ ਦੀ ਸੇਵਿੰਗ ਤਾਂ ਹੋਣੀ ਆ ਹਰੇਕ ਪਰਚੇ ਦੇ ਨਾਲ ਤੋਹਫਾ ਵੀ ਮਿਲਣਾ 6085 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਟੋਮਗਨ ਟੋਮਗਨ ਰੋਡ ਦੇ ਉੱਪਰ ਪਰਿਵਾਰ ਪਹੁੰਚ ਜਾਣਾ ਤੇ ਨਾਲ ਦੀ ਨਾਲ ਸੋਫਾ ਕਮ ਬੈੱਡ ਦੀ ਡੀਲ ਦਿੰਦੇ ਆ ਐਲ ਸ਼ੇਪ ਦਾ ਸੋਫਾ ਕਮ ਬੈੱਡ ਸਾਈਡ ਤੇ ਚੇਸ ਦੇ ਵਿੱਚ ਸਟੋਰੇਜ ਵੀ ਮਿਲੂਗੀ ਸੋਫਾ ਵੀ ਬਣ ਜੂਗਾ ਬੈੱਡ ਵੀ ਬਣ ਜੂਗਾ ਸੋਫਾ ਕਮ ਬੈੱਡ ਵਿਦ ਸਟੋਰੇਜ ਜਿਹਦੀ ਰੈਗੂਲਰ ਕੀਮਤ 12-1300 ਡਾਲਰ ਸੀ ਪਰ ਵੀਕਐਂਡ ਸਪੈਸ਼ਲ ਜਿੰਨੇ ਵੀ ਪਰਿਵਾਰ ਪਹੁੰਚਣਗੇ 399 ਦਾ ਸੋਫਾ ਕਮ ਬੈੱਡ ਵਿਦ ਸਟੋਰੇਜ 399 ਦਾ ਮਿਲੂਗਾ ਤੇ ਨਾਲ ਹੂਪਨ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫਰੀ ਫਰੀ ਫਰੀ ਸੋਫਾ ਕਮ ਬੈੱਡ ਵਿਦ ਸਟੋਰੇਜ 399 ਦਾ ਤੇ ਹੂਪਨ ਕੰਪਨੀ ਦਾ ਵੈਕਿਊਮ ਕਲੀਨਰ ਫਰੀ ਮਿਲੂਗਾ ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਤੁਹਾਡਾ ਵੀਕਐਂਡ ਦੇ ਉੱਪਰ ਇੰਤਜ਼ਾਰ ਕਰਨਗੀਆਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਗਨ ਰੋਡ 6685 ਟੋਮਗਨ ਟੋਮਗਨ ਟੋਮਗਨ ਰੋਡ ਦਾ ਵੀ ਭਾਜੀ
0: ਕਿਆ ਬਾਤ ਹੈ 6085 ਟੋਮਗਨ ਰੋਡ ਤੇ ਹੋ ਜੋ ਰੈਡੀ ਤੁਹਾਨੂੰ ਪੈਸੇ ਵੀ ਦਵਾ ਦਈਏ ਥੋੜੇ ਨਹੀਂ ਬਹੁਤ ਸਾਰੇ ਸੋ ਸਰਾਸ਼ ਹੁਣੇ ਸਾਡੇ ਨਾਲ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੇ ਸਰਾਸ਼ ਗਵਰਨਮੈਂਟ ਕੋਲੋਂ ਤੁਹਾਨੂੰ ਗ੍ਰਾਂਟਸ ਲੈ ਕੇ ਦੇ ਰਿਹਾ ਉਹ ਪੈਸੇ ਆ ਮੈਂ ਵਾਰ ਵਾਰ ਦੱਸ ਰਿਹਾ ਜਿਹੜੇ ਤੁਸੀਂ ਵਾਪਸ ਨਹੀਂ ਕਰਨੇ ਸਰਾਸ਼ ਵੈਲਕਮ ਅਗੇਨ ਸਰ
2: ਥੈਂਕ ਯੂ ਜੀ ਸਭੀ ਨੂੰ ਸਤਿ ਸ਼੍ਰੀ ਅਕਾਲ
0: ਸਰਾਸ਼ ਤੁਹਾਡਾ ਐਕਸਪੀਰੀਅੰਸ ਦੱਸੋ ਕਿੱਦਾਂ ਦਾ ਰਿਹਾ ਕਲਾਇੰਟਸ ਨਾਲ ਜਿਨ੍ਹਾਂ ਨਾਲ ਤੁਸੀਂ ਕੰਮ ਕੀਤਾ
2: ਹਾਂਜੀ ਲਾਈਕ 7 ਇਅਰਸ ਕਾ ਹਮੇ ਟਾਈਮ ਹੋ ਚੁਕਾ ਹੈ ਔਰ 18th ਜੂਨ ਕੋ ਹਮੇ 8 ਇਅਰਸ ਹੋਨੇ ਵਾਲੇ ਇਸ ਬਿਜ਼ਨਸ ਮੇ ਐਜੂਕੇਸ਼ਨ ਕੰਸਲਟਿੰਗ ਕਾ ਹਮਾਰਾ ਬਿਜ਼ਨਸ ਹੈ ਜੀ ਗਵਰਨਮੈਂਟ ਫੰਡਡ ਪ੍ਰੋਗਰਾਮ ਸੇ ਹੀ ਹਮ ਡੀਲ ਕਰਤੇ ਹੈ ਸੋ ਐਵਰੀ ਡੇ ਆਪ ਮੰਗ ਚਲੇ ਬਹੁਤ ਕਲਾਇੰਟਸ ਆਤੇ ਹੈ ਜਿਨ ਕਾ ਲਾਈਕ ਜੋ ਸਿੰਗਲ ਮਦਰ ਹੈ ਜੋ ਜਿਨ੍ਹਾਂ ਨੇ ਪ੍ਰੋਪਰਟੀ ਜ਼ਿਆਦਾ ਲੈ ਰੱਖੀ ਔਰ ਟਫ ਟਾਈਮ ਸੇ ਗੁਜ਼ਰ ਰਹੇ ਹੈ ਕਲਾਇੰਟਸ ਆਤੇ ਕਹਤੇ ਜੀ ਹਮਨੇ ਕਿਸੀ ਕੋ $3500 ਦਿਆ ਥਾ ਇਸ ਕਾਮ ਕੇ ਲੀਏ ਪਹਿਲੇ ਔਰ ਐਸੇ ਵੀ ਕਲਾਇੰਟਸ ਆਤੇ ਜੋ ਕਹਤੇ ਹਮਨੇ ਪਹਿਲੇ ਆਪਕੇ ਪਾਸ ਪ੍ਰੋਪਰ ਆਫਿਸ ਹੈ ਹਮਾਰਾ ਹਮਨੇ ਪਹਿਲੇ ਜਿਸ ਸੇ ਕਰਾਇਆ ਥਾ ਉਸਕੋ ਟਿਮ ਹੋਟਲ ਮੇਂ ਉਸਨੇ ਬੁਲਾਇਆ ਥਾ ਮੀਟਿੰਗ ਕਰਨੇ ਕੇ ਲੀਏ ਰਾਈਟ यही है लाइक हमारे से काम करें, 7 years से बिजनेस में कुछ कैच नहीं है, गवर्नमेंट फंडेड प्रोग्राम्स करें, स्किल हासिल करें, अपने अकाउंट में फंडिंग भी हासिल करें. फंडिंग के दो पार्ट्स है, ग्रांट नॉन रिफंडेबल पैसा कहते हैं ग्रांट्स को, एंड साथ में ऑप्शनल लोन जो कि 0% पे और बाद में सिर्फ 2.5% पे है. नो क्रेडिट चेक, नो एज लिमिट, आप हमें अभी भी कॉल कर सकते हैं
0: 4372643173. तसराश एलिजिबिलिटी की है इस प्रोग्राम दी एंड कदों तक वैलिड है?
2: हाँ जी, एलिजिबिलिटी इसमें है आपका स्टेटस कनाडा में आप ओंटारियो में होने चाहिए, पीआर सिटीजन या प्रोटेक्टेड पर्सन का आपका स्टेटस होना चाहिए. एज लिमिट कुछ है नहीं जी, 30, 40, 50, 60, 70, नो डिस्क्रिमिनेशन ऑन बेसिस ऑफ एज. गवर्नमेंट की पॉलिसी एज पे डिस्क्रिमिनेट नहीं करती है और क्रेडिट चेक इसके अंदर होता नहीं है. तो आपको जो 30 से 100,000 की फंडिंग मिलती है जिसका मेजर पोर्शन क्या है, नॉन रिफंडेबल ग्रांट्स, वो विदाउट सिक्योरिटी विदाउट कोलैटरल होती है और आपके अकाउंट में डायरेक्ट आती है. तो इसमें कुछ ना कैच है नहीं. और जितनी आपकी कम इनकम है, 2024 के नोटिस ऑफ असेसमेंट की बात कर रहा हूँ, उतनी ज्यादा फंडिंग आती है. जितने आपके बच्चे ज्यादा है उतनी ज्यादा ज्यादा ज्यादा फंडिंग आती है. किसके अकाउंट में? आपके अकाउंट में.
0: वेरी गुड. सो नंबर एक बार फिर 4372643175. जो पैसे ने इस राशि कितने भी यूज कर सकते हैं आप?
2: हाँ जी, इस पे ना कोई रिस्ट्रिक्शन नहीं होती है, कहीं भी कैसे भी यूज करें आप इस पैसे को. और लाइक हमारे क्लाइंट्स हैं जिनका ग्रांट का पोर्शन ही 50,000 तक बन जाता है जी, मतलब उनके बच्चे ज्यादा है, 2 या 3 बच्चे हैं तो इसलिए. और साथ में ऑप्शनल लोन भी है जो कि 0% पे है. हर बंदा लोन भी लेता है ये वाला, क्योंकि ये इट्स वेरी इजी टर्म्स पे होता है, बहुत आसान शर्तों पे होता है. तो आप हमें कॉल करें, 30 से 100,000 की फंडिंग हासिल करें. फुली ऑनलाइन कोर्सेज हैं, 2 बैच रह गए हैं अब. और 1 अगस्त के बाद, जो मैं ग्रांट का वर्ड यूज कर रहा हूँ, आप भी यही है, मैं भी यही हूँ, गवर्नमेंट ने पॉलिसी चेंज करी है, हम लोन का वर्ड यूज करेंगे ज्यादा 1 अगस्त के बाद से. तो आप अभी एनरोल करें. ग्रांट वो पैसा जो आपने वापस नहीं करना, कहीं भी कैसे भी यूज कर सकते हैं ग्रांट और लोन को आप, बट ग्रांट वापस नहीं करनी है आपने, वो आपके अकाउंट में डायरेक्ट सारे पैसे गवर्नमेंट डायरेक्ट डालती है. तो कोई कैच नहीं है इसमें अंदर, इस अंदर कोई कैच नहीं है.
0: वेरी गुड. सो सुरेश, किन्नी फंडिंग बन जाती है ते डायरेक्ट पैसे क्लाइंट दे अकाउंट दे विच ही आउंदे ने?
2: हाँ जी, इसमें आप फंडिंग डिपेंड करता है आपकी जैसे फैमिली इनकम पे. जितनी आपकी कम इनकम रही है, कम ज्यादा नहीं कह रहा मैं, कम रही जितनी आपकी इनकम 2024 के एनओए पे, और जितना आपका फैमिली साइज ज्यादा है उतनी ज्यादा फंडिंग आती है. केस लेके चल रहे हैं आप, फैमिली ऑफ 5 का, हस्बैंड वाइफ दोनों पढ़ते हैं, आसान वाले कोर्स को चूज करते हैं, फुली ऑनलाइन वाले. कोविड के बाद से ना मिनिस्ट्री ने ऑनलाइन कोर्सेज को अलाउ कर रखा है. तो अगर वो आसान कोर्स करते हैं जी, असाइनमेंट से एग्जामिनेशन नहीं है, कुछ ऐसे प्रोग्राम्स भी हैं जिसमें टीचर ही नहीं है, सेल्फ स्टडी वाला कोर्स मटेरियल उसका अप्रूव्ड है. तो इसमें उनको अप टू 100,000 की फंडिंग आती है, जिसमें से आधा पैसा क्या है, नॉन रिफंडेबल ग्रांट्स. 50,000 ग्रांट हो गया, जो रेस्ट 50,000 है वो 0% पे ऑप्शनल लोन है, 1 साल के लिए वो 0% पे लोन $50,000. और 1.5 साल मतलब लौटाना स्टार्ट करना है, 10 साल में लौटा सकते हैं आप उसको अपनी इच्छा के अनुसार, पहले भी लौटा सकते हैं लेकिन 10 साल मैक्सिमम है. टेक्निकल मैक्सिमम 14.5 साल है, उस टाइम पे ब्याज दर क्या है, 2.5% पूरे साल का. तो मतलब आपने स्किल भी हासिल करी, फंडिंग भी हासिल करी, फंडिंग के अंदर जो ग्रांट्स वो भी हासिल करी, साथ में ऑप्शनल लोन भी हासिल करा. ट्रक ड्राइवर, उबर ड्राइवर लाइक अगर आप हैं, आपको ज्यादा बेनिफिट है. सेल्फ एम्प्लॉयड लोग, ज्यादा बेनिफिट है.
0: वेरी गुड. नंबर एक क्विक है 4372643175. एंड थोड़ी की फीस है?
2: हमारी फीस जी है 199 एंड $499 है. परसेंटेज नहीं कह रहा मैं, ना कमीशन है जी, साफ सा काम है हमारा, 7 years से कर रहे हैं. ऑलरेडी लाइक थाउजेंड ऑफ लोगों को हेल्प कर चुके हैं. लास्ट वीक 34 बंदों का अप्रूवल उनके खाते में डायरेक्ट आया है पैसे. 29 ने हमारी फीस दे दी है, 4-5 के पीछे भाग रहे लेने के लिए. और बाकी हमारा नंबर आप नोट करें, हमारा ऑफिस है 218 एक्सपोर्ट बुलेवर्ड पे, पंजाबी लहरा का लाइव हमारे होने वाला है थर्सडे को 6 to 9. आप हमारे ऑफिस कल भी आ सकते हैं. और नंबर नोट कर लें आप, 437-264-31-75. 437-264-31-75. 4372643175.
0: वेरी गुड. थैंक यू सरांश, बहुत शुक्रिया थोड़ा. एंड गिल फार्म दा भी मैसेज सारे नोट करो. गिल फार्म डिक्सी एंड किंग दे बिल्कुल कॉर्नर ते गिल फार्म वाले थोड़े लिए हाजिर ने. सो गिल फार्म ते एक बार गेड़ा मार के पनीरी इन्हां कोल हर एक किस्म दी, राम तोरी, लौकी, कद्दू, भिंडी, बैंगन, $2.49 तो पनीरी है. बाकी फ्रैश फार्म दे आंडे, फ्रैश फार्म दा शहद, फ्रैशली मिल कीता चक्की दा आटा, होल वीट, रागी, बाजरा. तुसी गिल फार्म 14085 डिक्सी रोड, डिक्सी ते किंग ते जाओ. गिल फार्म 905-925-2300, डेली 1107 खुले ने, 905-925-2300. ते पैशन रूफिंग ਦੇ ਗੁਰਲਾਲ ਬਾਈ ਜੀ ਨੂੰ ਕਾਲ ਕਰ ਲਓ, ਨਵੀਂ ਰੂਫ ਲਗਵਾਉਣੀ ਹੈ, ਛੱਤ ਦੀ ਕੋਈ ਰਿਪੇਅਰ ਹੋਣ ਵਾਲੀ ਆ, ਤਾਂ 647-949-94-13 ਪੈਸ਼ਨ ਰੂਫਿੰਗ।
3: ਕੋਈ ਵੀ ਰੂਫਿੰਗ ਦੀਆਂ ਸੇਵਾਵਾਂ ਦੇ ਲਈ ਪੈਸ਼ਨ ਰੂਫਿੰਗ ਨੂੰ ਯਾਦ ਰੱਖੋ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਰੂਫ ਜੌਬਸ, ਨਵੀਂ ਰੂਫ ਲਗਵਾਉਣੀ ਹੈ, ਕੋਈ ਰੀਰੂਫਿੰਗ ਕਰਵਾਉਣੀ ਹੈ, ਸ਼ਿੰਗਲਸ ਦਾ ਕੋਈ ਕੰਮ ਹੈ ਜਾਂ ਫਲੈਟ ਰੂਫ ਦਾ ਕੰਮ ਹੈ, ਪੈਸ਼ਨ ਰੂਫਿੰਗ 25 ਸਾਲ ਦੀ ਵਾਰੰਟੀ ਦੇ ਨਾਲ, ਫ੍ਰੀ ਐਸਟੀਮੇਟ ਅਤੇ ਫੁੱਲੀ ਇੰਸ਼ੋਰਡ ਕੰਪਨੀ। ਕੋਈ ਵੀ ਪ੍ਰਾਈਸ ਲੈ ਲਓ ਤੇ ਸਾਰੀਆਂ ਪ੍ਰਾਈਸਿਸ ਬੀਟ ਕੀਤੀਆਂ ਜਾਣਗੀਆਂ। ਯਾਦ ਰੱਖੋ, ਪੈਸ਼ਨ ਰੂਫਿੰਗ ਕੋਈ ਵੀ ਰੂਫਿੰਗ ਦੀਆਂ ਸੇਵਾਵਾਂ ਦੇ ਲਈ 647-919-9413 647-919-9413।
0: ਬੱਲੇ ਬੜੀ ਯਾਰ, ਮੈਂ 7 ਸਾਲ ਪਹਿਲਾਂ ਐਡ ਬਣਾਈ ਸੀ, ਕਿਆ ਬਾਤ ਹੈ, ਦੇਖੋ ਸਮਾਂ ਯਾਰ ਕਿਵੇਂ ਭੱਜਦਾ। ਬੱਲੇ ਬੱਲੇ ਪੈਸ਼ਨ ਵਾਲੇ ਯਾਰ, ਤੁਹਾਨੂੰ 7 ਸਾਲ ਹੋ ਗਏ ਸਾਡੇ ਨਾਲ, ਪਤਾ ਨਹੀਂ ਚੱਲਦਾ। ਵੈਰੀ ਨਾਈਸ, ਬਹੁਤ ਵਧੀਆ ਬੰਦੇ ਨੇ ਯਾਰ ਗੁਰਲਾਲ ਹੁਣੇ, ਅਤੇ ਗੁਰਲਾਲ ਬਾਈ ਜੀ ਨਾਲ ਕੰਮ ਤੁਸੀਂ ਜ਼ਰੂਰ ਕਰੋਗੇ ਨਾ, ਤੁਹਾਨੂੰ ਆਪ ਨੂੰ ਵੀ ਹੋਊਗਾ ਯਾਰ ਕਿ ਵਧੀਆ ਅਸੀਂ ਟੋਪ ਦੇ ਬੰਦਿਆਂ ਨੂੰ ਜੋਬ ਦਿੱਤੀ ਹੈ। ਸੋ ਚਲੋ, 905-673-3337 ਆਪਣਾ ਨੰਬਰ ਹੈ, ਕੀ ਸੁਣਾਈਏ ਤੁਹਾਨੂੰ ਯਾਰ, ਰਿਕੁਐਸਟ ਕੋਈ ਇੱਕ ਅੱਧੀ ਕਰ ਦਿਓ ਅਤੇ ਤੁਹਾਡੇ ਵੀ ਮਨਪਸੰਦ ਦਾ ਕੋਈ ਗਾਣਾ ਲਾ ਦਈਏ, ਨਹੀਂ ਤਾਂ ਅੱਜ ਆਪਾਂ ਸੁਣਦੇ ਹਾਂ ਇਹ ਗੀਤ, ਬਹੁਤ ਚਿਰ ਹੋ ਗਿਆ ਸੁਣਿਆ।

0: ਲੈ ਸੌਰੀ ਯਾਰ ਨਟੋਰੀਅਸ ਸੱਟ ਵੀ ਆ ਗਏ ਪਿੱਛੇ ਵੀ ਗਾਣਾ ਚੱਲ ਪਿਆ ਮੇਰੀ ਗਲਤੀ ਹੈ ਪਿੱਛੇ ਗਾਣਾ ਚੱਲ ਪਿਆ ਮੈਨੂੰ ਪਤਾ ਨਹੀਂ ਲੱਗਿਆ ਸੌਰੀ ਅਬਾਊਟ ਦੈਟ ਹੁਣ ਨਟੋਰੀਅਸ ਜੱਟ ਇੱਕ ਅੱਧਾ ਮਿੰਟ ਖਰਾਬ ਹੀ ਹੋਇਆ ਚਲੋ ਕੋਈ ਗੱਲ ਨਹੀਂ 11:31 ਹੈਲੋ
1: ਹਾਂਜੀ ਨਵੀਂ ਜੀ ਕੀ ਹਾਲ ਚਾਲ ਹੈ
0: ਵਧੀਆ ਜੀ ਕਿਵੇਂ ਹੋ
1: ਵਧੀਆ ਵਧੀਆ ਇੱਕ ਯਾਰ ਗੀਤ ਮੈਨੂੰ ਸਿੰਗਰ ਭੁੱਲ ਗਿਆ ਉਹ ਬਹੁਤ ਵਧੀਆ ਗੀਤ ਸੀ ਮੇਰਾ ਕੋ ਲੱਭ ਨਹੀਂ ਰਿਹਾ ਮੇਰੇ ਕੋਲ ਸੀਗਾ ਅੱਗੇ ਆਪ ਆ ਬਹਿ ਜਾ ਮੇਰੇ ਕੋਲ ਦੱਸ ਹਾਲ ਚਾਲ ਕਿੱਦਾਂ ਬਰਿਆਂ ਤੋਂ ਬਾਅਦ ਆਇਆ ਮੇਰਾ ਖਿਆਲ ਕਿੱਦਾਂ ਬਹੁਤ ਸੋਹਣਾ ਗੀਤ ਸੀ ਇਹ ਕਾਫੀ 10 ਸਾਲ ਪਹਿਲਾਂ 15 ਬਹੁਤ ਚੱਲਿਆ ਸੀ
0: ਬਹਿ ਜਾ ਮੇਰੇ ਕੋਲ ਦੱਸ ਹਾਲ ਚਾਲ ਕਿੱਦਾਂ
1: ਹਾਲ ਚਾਲ ਕਿੱਦਾਂ ਹਾਂ ਉਹ ਮੁੰਡੇ ਦਾ ਨਾਂ ਇਧਰੋਂ ਬਟਾਲੇ ਵਾਲਾ ਸੀ
0: ਬੜਾ ਵੀ ਬਹੁਤ ਪੁਰਾਣਾ ਆ ਕਿੰਨਾ ਪੁਰਾਣਾ
1: ਹਾਂ ਹਾਂ 15 ਸਾਲ ਹੋਣਾ ਹੀ ਆ ਯਾਰ 15 ਤੋਂ ਲਾਗੇ ਛਾਗੇ ਆ ਬਹਿ ਜਾ ਮੇਰੇ ਕੋਲ ਦੱਸ ਹਾਲ ਚਾਲ ਕਿੱਦਾਂ ਦੱਸ ਹਾਲ ਚਾਲ ਕਿੱਦਾਂ ਹੀ ਆ ਮੈਨੂੰ ਲੱਗਦਾ
0: 10 ਸਾਲ ਲੱਭ ਲੈਂਦੇ ਆ ਦੇਖਦੇ ਆ ਜੇ ਲੱਭਦਾ ਤਾਂ ਜਰੂਰ ਲਾ ਦੇਣੇ ਕਿਉਂ ਨੀ ਧੰਨਵਾਦ ਜੀ ਕਹਿੰਦੇ ਵੀ ਤੁਹਾਡੇ ਪਾਪਾ ਜੀ ਹੋਣਾ ਦੀ ਕਵੀਸ਼ਰੀ ਸੁਣਨੀ ਆ ਪਾਪਾ ਜੀ ਹੋਣਾ ਦੀ ਤੁਹਾਨੂੰ ਸੁਣਾ ਦਿੰਦੇ ਆ ਗੱਲ ਹੈ ਕੋਈ ਹੁਣ ਤੁਸੀਂ ਇੰਨੇ ਪਿਆਰ ਨਾਲ ਸਾਨੂੰ ਜਦੋਂ ਕਿਹਾ ਫਿਰ ਜ਼ਰੂਰ ਬਣਦਾ ਕਿ ਅਸੀਂ ਲਾਈਏ ਕਿਹੜੀ ਲਾਈਏ ਮੈਨੂੰ ਤਾਂ ਹੁਣ ਕਨਫਿਊਜ਼ਨ ਹੈ ਕਈ ਵਾਰ ਇਹ ਪੈ ਜਾਂਦੀ ਹੈ ਚਲੋ ਮੇਰੇ ਕੋਲ ਹੈਗੀਆਂ ਬਹੁਤ ਸਾਰੀਆਂ ਅਤੇ ਤੁਹਾਨੂੰ ਅੱਜ ਕਿਉਂ ਨਾ ਸੁਣਾ ਦਈਏ ਆਹ ਸੁਣਿਆ ਬੰਦਾ ਸਿੰਘ ਬਹਾਦਰ ਜੀ ਦੀ ਠੀਕ ਹੈ ਸੋ ਇੰਜੋਏ ਕਰੋ ਅਤੇ ਤੁਹਾਨੂੰ ਕਵੀਸ਼ਰ ਵੀ ਜ਼ਰੂਰ ਸੁਣਾਉਂਦੇ ਹਾਂ ਇੱਕ ਮੈਂ ਇੰਡੀਅਨ ਫਰੂਟਲੈਂਡ ਦੀ ਜਾਣਕਾਰੀ ਦੇ ਦੇਵਾਂ ਗਰੋਸਰੀ ਕਰਨੀ ਹੈ ਇੰਡੀਅਨ ਫਰੂਟਲੈਂਡ ਨੰਬਰ 1 ਗਰੋਸਰੀ ਸਟੋਰ ਇਹਨਾਂ ਦੀਆਂ ਮਲਟੀਪਲ ਲੋਕੇਸ਼ਨਸ ਨੇ ਇੰਡੀਅਨ ਫਰੂਟਲੈਂਡ 15 ਫੈਂਡਰ ਵੇ 45 ਡਸਕ ਡਰਾਈਵ ਮਕਵੀਨ ਐਂਡ ਕੈਸਲ ਮੋਰ ਜਾਂ ਆਪਣੇ 25 ਸੈਂਡਲਵੁੱਡ ਸੈਂਡਲਵੁੱਡ ਹੋਰੰਟੇਰੀਓ ਅਤੇ ਬਾਕੀ ਗੁਐਲਫ ਅਤੇ ਕੇਂਬਰਿਜ ਦੇ ਵਿੱਚ ਵੀ ਲੋਕੇਸ਼ਨ ਹੈ ਇੰਡੀਅਨ ਫਰੂਟਲੈਂਡ 'ਤੇ ਇੱਕ ਵਾਰ ਤੁਸੀਂ ਗੇੜਾ ਜ਼ਰੂਰ ਜ਼ਰੂਰ ਜ਼ਰੂਰ ਮਾਰ ਕੇ ਆਓ ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਇੱਕ ਬੜਾ ਵੱਡਾ ਮੈਚ ਬਾਸਕਟਬਾਲ ਦਾ ਸ਼ੁਰੂ ਹੋ ਚੁੱਕਿਆ ਐਂਡ ਨਿਊਯਾਰਕ ਅਤੇ ਕਲੀਵਲੈਂਡ ਦਾ ਮੈਚ ਹੈ ਦੇਖਦੇ ਹਾਂ ਫਿਰ ਨਿਊਯਾਰਕ ਅਤੇ ਕਲੀਵਲੈਂਡ ਵਾਲੇ ਕੀ ਅੱਜ ਬਣਦਾ ਮੈਨੂੰ ਲੱਗਦਾ ਨਿਊਯਾਰਕ ਵਾਲੇ ਜਿੱਤਣਗੇ ਅਤੇ ਫਿਰ ਨਿਊਯਾਰਕ ਐਡਵਾਂਸ ਕਰੇਗਾ ਅਤੇ ਨਿਊਯਾਰਕ ਫਿਰ ਫਾਈਨਲਸ ਦੇ ਵਿੱਚ ਪਹੁੰਚ ਜਾਣਗੇ ਫਿਲਹਾਲ ਕਲੋਜ ਗੇਮ ਬਟ ਲੈਟਸ ਸੀ ਕੁਛ ਵੀ ਹੋ ਸਕਦਾ ਹੈ NBA ਕੀ ਯਾਰ ਹੈ ਹੀ ਬੜਾ ਇੰਟਰਟੇਨਿੰਗ ਹੈ ਆਸ ਦੀ ਕਿਰਨ ਵਾਲਿਆਂ ਦਾ ਨੰਬਰ ਵੀ ਯਾਦ ਰੱਖੋ ਜੇ ਕਿਸੇ ਨੇ ਵੀ ਕੋਈ ਨਸ਼ੇ ਦੀ ਪ੍ਰੋਬਲਮ ਠੀਕ ਕਰਨੀ ਯਾਨੀ ਕਿ ਨਸ਼ੇ ਦੀ ਅਡਿਕਸ਼ਨ ਹੋ ਗਈ ਆਸ ਦੀ ਕਿਰਨ ਰੇ ਆਫ ਹੋਪ ਲਖਬੀਰ ਸਿੰਘ MD ਬਾਈ ਜੀ ਨਸ਼ਾ ਛਡਾਊ ਕੇਂਦਰ ਹੈ ਪੰਜਾਬ ਸਰਕਾਰ ਅਪਰੂਵਡ ਇਹਨਾਂ ਦਾ 99-151-54-548 9915-1-54548 ਐਂਡ ਇੱਕ ਤੁਸੀਂ ਯਾਦ ਰੱਖੋ ਟੈਕ ਸਪਿਰਿਟ ਅਤੇ ਗੇਜ਼ਰ ਮੋਨੀਟਰਿੰਗ ਤੁਸੀਂ ਅਗਰ ਕੋਈ ਯਾਰਡ ਓਨ ਕਰਦੇ ਹੋ ਕੋਈ ਡੀਲਰਸ਼ਿਪ ਓਨ ਕਰਦੇ ਹੋ ਇਹ 25-30 ਕੈਮਰੇ ਲਾਉਣਗੇ ਅਤੇ ਲਾਈਵ ਮੋਨੀਟਰ ਕਰਨਗੇ ਤੁਹਾਡੀ ਯਾਰਡ ਦੇ ਵਿੱਚ ਤੁਹਾਡੀ ਡੀਲਰਸ਼ਿਪ 'ਤੇ ਕੋਈ ਚਿੜੀ ਵੀ ਆ ਕੇ ਬਹਿੰਦੀ ਹੈ ਨਾ ਇਹ ਤੁਹਾਨੂੰ ਕਾਲ ਕਰਕੇ ਦੱਸਣਗੇ ਵੀ ਬਲੇ ਇੱਕ ਨੀਲੇ ਰੰਗ ਦਾ ਬਲੂ ਬਰਡ ਆਇਆ ਤੁਹਾਡੇ ਇਸ ਸੈਕਸ਼ਨ ਦੇ ਉੱਤੇ ਬੈਠਾ ਸੋ ਇੰਨੀ ਸੇਫਟੀ ਇੰਨੀ ਸਿਕਿਉਰਿਟੀ ਨੰਬਰ ਨੋਟ ਕਰ ਲਓ ਤੁਸੀਂ ਟੈਕ ਸਪਿਰਿਟ ਅਤੇ ਗੇਜ਼ਰ ਮੋਨੀਟਰਿੰਗ 9056214100 9056214100 ਦੇ ਉੱਤੇ ਸੰਪਰਕ ਤੁਸੀਂ ਜ਼ਰੂਰ ਕਰ ਲਓ ਆ ਜਾਓ ਜੀ ਸੁਣਦੇ ਹਾਂ ਅਤੇ ਕਵੀਸ਼ਰੀ

ਵਾਹ ਕੀ ਬਾਤ ਹੈ ਨਹਿਰੀ ਸਾਂ ਬਈ ਸੋ ਪ੍ਰੋਗਰਾਮ ਪੰਜਾਬੀ ਦਾ ਨਾ ਤੁਸੀਂ ਸੁਣ ਰਹੇ ਹੋ ਉਮੀਦ ਹੈ ਕਿ ਖੂਬ ਇੰਜੋਏ ਕਰ ਰਹੇ ਹੋ ਤੇ ਗੀਤ ਸੰਗੀਤ ਤੁਹਾਡੇ ਲਈ ਚੱਲ ਰਿਹਾ ਫੁੱਲ ਬਟਾ ਫੁੱਲ ਕੋਈ ਵੀ ਨੰਬਰ ਚਾਹੀਦੇ ਹੈ ਇੰਸਟਾਗ੍ਰਾਮ ਮੈਸੇਜ ਕਰ ਦਿਓ ਪੰਜਾਬੀ ਦਾ ਨਾ ਪੇਜ 'ਤੇ ਹਾਰਡਵੁੱਡ ਜਾਇੰਟ ਤੁਹਾਨੂੰ ਹਾਰਡਵੁੱਡ ਲੈਮੀਨੇਟ ਵਾਈਨਲ ਟਾਈਲਾਂ ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ ਹਾਰਡਵੁੱਡ ਜਾਇੰਟ ਟੋਰਬਰਮ ਅਤੇ ਸਟੀਲ ਦਾ ਕੋਰਨਰ ਪੈਂਦਾ ਹਾਰਡਵੁੱਡ ਜਾਇੰਟ ਦਾ ਕੰਟਰੈਕਟਰਸ ਲਈ ਹਰ ਇੱਕ ਪ੍ਰਾਈਸ ਇਹ ਬੀਟ ਕਰ ਰਹੇ ਨੇ ਹਾਰਡਵੁੱਡ ਜਾਇੰਟ 'ਤੇ ਇੱਕ ਵਾਰ ਗੇੜਾ ਮਾਰਿਆ ਹੋ ਤਾਂ ਤੁਸੀਂ ਆਪ ਕਹੋਗੇ ਨਵੀਂ ਬੱਲੇ ਬੱਲੇ ਬਹਿ ਜਾ ਹੀ ਬਹਿ ਜਾ ਹੋ ਗਈ ਹਾਰਡਵੁੱਡ ਜਾਇੰਟ ਵਾਲੇ ਨੇ ਤਾਂ ਫੱਟੇ ਚੱਕਤੇ ਜ਼ਰੂਰ ਪਹੁੰਚੋ ਇੱਕ ਵਾਰ ਫਿਰ ਕੌਂਕ੍ਰੀਟ ਪਵਾਉਣੀ ਹੈ ਡਰਾਈਵੇ ਨਵਾਂ ਬਣਵਾਉਣਾ ਇੰਟਰਲੋਕਿੰਗ ਬੈਕਯਾਰਡ 'ਚ ਕਰਾਉਣੀ ਹੈ ਕਿਤੇ ਵੀ ਕੁਲਵਿੰਦਰ ਧਾਲੀਵਾਲ ਬਾਈ ਜੀ ਇਹਨਾਂ ਦਾ ਰੇਟ ਕੋਈ ਨਹੀਂ ਬੀਟ ਕਰੇਗਾ ਕੰਮ ਬਹੁਤ ਸੋਹਣਾ ਬਾਈ ਜੀ ਬਹੁਤ ਹੀ ਪ੍ਰੋਫੈਸ਼ਨਲ ਬੰਦੇ ਨੇ ਨੰਬਰ ਨੋਟ ਕਰ ਲਓ ਟੀ ਰੈਕਸ ਕੌਂਕ੍ਰੀਟ ਕੁਲਵਿੰਦਰ ਧਾਲੀਵਾਲ 647-526-2372 647-526-2372 647-526-2372

ਕਿਆ ਬਾਤ ਆ 905-673-3337 ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਜੁੜ ਚੁੱਕੇ ਹਾਂ ਜੀ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ

ਅੱਛਾ ਇਹ ਗਾਣਾ ਦੁਬਾਰਾ ਸੁਣਾਂਗੇ ਆਪਾਂ ਕਿਉਂਕਿ ਘੈਂਟ ਗਾਣਾ ਆ ਅਤੇ ਅੱਜ ਮੰਡੇ ਆ ਸੋ ਮੰਡੇ ਥੋੜ੍ਹਾ ਜਿਹਾ ਐਨਰਜੀ ਲੋਅ ਵਾਲਾ ਕੰਮ ਹੁੰਦਾ ਅੱਜ ਆਪਾਂ ਕੰਮ ਰੱਖਣਾ ਚੱਕ ਕੇ ਸੋ ਮੰਡੇ ਤੁਹਾਡੀ ਐਨਰਜੀ ਕਰ ਦੇਣੀ ਫੁੱਲ ਤਾਂ ਕਿ ਅਗਲੇ ਆਉਣ ਵਾਲੇ ਚਾਰ ਦਿਨ ਤੁਸੀਂ ਪੂਰਾ ਕੰਮ ਚੱਕ ਕੇ ਰੱਖੋ।

0: ਅਸੀਂ ਆਪਣੇ ਮਹਿਬੂਬ ਨੂੰ, ਆਪਣੇ ਸੱਜਣ ਨੂੰ, ਆਪਣੇ ਆਸ਼ਕ ਨੂੰ, ਆਪਣੇ ਮਹਿਬੂਬ ਨੂੰ, ਚਾਹੇ ਆਪਣੀ ਪਤਨੀ ਨੂੰ, ਹੋ ਸਕਦਾ ਕਈਆਂ ਦਾ ਪਹਿਲਾ ਪਿਆਰ ਉਹਦੀ ਪਤਨੀ ਹੁੰਦੀ ਬਈ, ਸੋ ਤੁਸੀਂ ਪਹਿਲਾ ਗਿਫਟ ਆਪਣੇ ਚਾਹੁਣ ਵਾਲੇ ਨੂੰ, ਸੱਜਣ ਨੂੰ, ਮਿੱਤਰ ਨੂੰ ਕੀ ਦਿੱਤਾ ਸੀ? ਗਾਨੀ, ਝਾਂਜਰਾਂ, ਕੋਕਾ, ਯਾਰ ਬਹੁਤ ਗਿਫਟ ਹੁੰਦੇ ਆ, ਅਜੀਬ ਹੈ ਨਾ, ਕਈ ਤਾਂ ਵਿੱਚੋਂ ਟੈਡੀ ਬੀਅਰ ਵਾਲੇ ਵੀ ਹੋਣਗੇ ਆ ਜਿਹੜੇ ਨਵੇਂ 'ਚ ਜੰਮੇ ਆ, ਉਹ ਵੀ ਦੱਸਿਓ। ਅੱਛਾ ਟੈਡੀ ਬੀਅਰ ਦਾ ਇਹ ਚੱਲਿਆ ਮੇਰੇ ਸਾਹਿਬ 2000 ਤੋਂ ਬਾਅਦ ਹੀ ਚੱਲਿਆ ਰਿਵਾਜ਼ ਟੈਡੀ ਬੀਅਰ ਦਾ। ਸੋ 905-673-3337 9056733337 ਤੁਸੀਂ ਆਪਣੇ ਸੱਜਣ ਮਿੱਤਰ, ਪਿਆਰੇ ਮਹਿਬੂਬ ਨੂੰ, ਚਾਹੇ ਤੁਹਾਡੀ ਭਾਈ ਘਰ ਪਤਨੀ ਆ, ਉਹ ਵੀ ਤੁਹਾਡਾ ਸੱਜਣ ਆ, ਉਹ ਵੀ ਮਹਿਬੂਬ ਆ ਜਿਹਨੇ ਪੂਰੀ ਜ਼ਿੰਦਗੀ ਤੁਹਾਡੇ ਨਾਲ ਸਾਥ ਨਿਭਾਉਣਾ ਆ, ਤੁਸੀਂ ਪਹਿਲਾ ਤੋਹਫਾ ਆਪਣੀ ਜ਼ਿੰਦਗੀ 'ਚ ਕੀ ਬਾਏ ਕੀਤਾ, ਕਿਹਦੇ ਵਾਸਤੇ ਬਾਏ ਕੀਤਾ ਅਤੇ ਕੀ ਸੀ? 905-673-3337 ਇਹਦੇ ਪਿੱਛੇ ਕਹਾਣੀ ਹੋਣੀ ਆ। ਜਿਹੜੇ 80-90s ਵਾਲੇ ਆ ਨਾ, ਉਹਨਾਂ ਨੂੰ ਤਾਂ ਪੈਸੇ ਪੂਸੇ ਦੀ ਵੈਸੇ ਤੰਗੀ ਰਹਿੰਦੀ ਸੀ, ਉਹਨਾਂ ਵਾਸਤੇ ਤਾਂ ਤੋਹਫਾ ਲੈਣਾ ਇਹ ਬੜੀ ਵੱਡੀ ਗੱਲ ਸੀ, ਘਰੋਂ ਉਹਨੇ ਕੁ ਪੈਸੇ ਇਕੱਠੇ ਕਰਨੇ। ਅੱਛਾ ਜਿਹੜੇ ਚਲੋ ਘਰੋਂ ਬਾਬਾ ਸੈੱਟ ਸੀ ਹੁੰਦਾ ਕੰਮ, ਉਹਨਾਂ ਦਾ ਤਾਂ ਚਲੋ ਕੋਈ ਨਹੀਂ, ਜਿਹਨਾਂ ਨੂੰ ਪੋਕਟ ਮਨੀ ਮਿਲਦੀ ਸੀ, ਪਰ ਜਿਹੜੇ ਵਿਚਾਰੇ ਮਾਤੜ ਹੁੰਦੇ ਸੀ ਉਹਨਾਂ ਵਾਸਤੇ ਗਿਫਟ ਲੈਣਾ, ਉਹ ਤਾਂ ਫਿਰ ਮੈਨੂੰ ਲੱਗਦਾ ਕਿ ਕਾਰਡ ਕੂਡ ਨਾਲ। ਅੱਛਾ ਕਾਰਡ ਵੀ ਦਿੰਦੇ ਸੀ, ਇੱਕ ਕਾਰਡ ਜੇ ਚੱਲੇ ਹੁੰਦੇ ਸੀਗੇ ਉਹ ਵੀ ਦਿੰਦੇ ਹੁੰਦੇ ਸੀ। ਇਹ 90s ਦੀ ਗੱਲ ਆ, 2000 ਦੀ ਗੱਲ ਆ ਸ਼ਾਇਦ, ਉਸ ਤੋਂ ਪਹਿਲਾਂ ਤਾਂ ਆਈ ਡੋਂਟ ਨੋ। ਉਦੋਂ ਬਾਅਦ ਤਾਂ ਇਹਨਾਂ ਨੂੰ ਕੀ ਦਿੰਦੇ ਸੀ, ਰੁਮਾਲ ਰਮੂਲ ਦਿੰਦੇ ਹੋਣੇ ਪਹਿਲਾਂ ਤਾਂ ਫਿਲਮਾਂ ਫੁਲਮਾਂ 'ਚ ਵੇਖਿਆ। ਅੱਛਾ ਰੁਮਾਲ ਵੀ ਦਿੱਤੇ ਹੋਣੇ ਕਈਆਂ ਨੇ, ਪਹਿਲੇ ਜਿਹੜੇ ਤੋਹਫੇ ਆ, ਪਹਿਲੀਆਂ ਨਿਸ਼ਾਨੀਆਂ, ਰੁਮਾਲ ਵੀ ਹੋਣੇ ਆ। 905-673-3337 ਗੱਲਾਂਬਾਤਾਂ ਕਰ ਰਹੇ ਹਾਂ। ਸੋ ਤੁਸੀਂ ਪਹਿਲੀ ਨਿਸ਼ਾਨੀ ਆਪਣੇ ਸੱਜਣ ਮਹਿਬੂਬ ਲਈ ਕਿਹੜੀ ਬਾਏ ਕੀਤੀ ਸੀ ਅਤੇ ਉਹ ਕੀ ਸੀ? 905-673-3337 ਮੈਨੂੰ ਲੱਗਦਾ ਕਿ ਹਰ ਇਨਸਾਨ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸੱਜਣ ਮਹਿਬੂਬ, ਆਸ਼ਿਕ ਜਾਂ ਘਰ ਵਾਲੀ ਵਾਸਤੇ ਜ਼ਰੂਰ ਕੁਛ ਨਾ ਕੁਛ ਬਾਏ ਕੀਤਾ ਹੋਣਾ। ਜੇ ਤੁਹਾਡੀ ਲਵ ਮੈਰਿਜ ਆ ਤਾਂ ਉਹ ਵੀ ਦੇਖੋ, ਉਹ ਵੀ ਇਸੇ 'ਚ ਆਉਂਦੀ ਪਈ, ਇਹਨੂੰ ਅਲੱਗ ਪਾਰਟ ਨਾ ਕਰਿਆ ਕਰੋ। ਅਤੇ ਉਹ ਵੀ ਜੇ ਕਿਸੇ ਨੇ ਕੋਈ ਪਹਿਲਾ ਤੋਹਫਾ ਆਪਣੀ ਜ਼ਿੰਦਗੀ ਦਾ ਕਿਹਦੇ ਵਾਸਤੇ ਬਾਏ ਕੀਤਾ। ਅੱਛਾ ਕਈ ਤਾਂ ਭੁੱਲ ਗਏ ਹੋਣੇ ਆ, ਮੈਂ ਇੱਕ ਰੀਲ ਵੇਖ ਰਿਹਾ ਸੀਗਾ, ਉਹ ਕਹਿੰਦੇ ਕਿ ਪਹਿਲਾ ਪਿਆਰ ਤੁਹਾਨੂੰ ਕਿੰਨੀ ਵਾਰੀ ਹੋਇਆ, ਉਹ ਕਹਿੰਦਾ ਕਿ ਬੰਦਾ ਬੇਸ਼ਰਮ ਹੋਣਾ ਚਾਹੀਦਾ ਜਿੰਨੇ ਵਾਰੀ ਮਰਜ਼ੀ ਹੋ ਜਾਵੇ। ਅੱਛਾ ਇਹ ਉਹੀ ਭੁੱਲੇ ਹੋਣੇ ਆ ਜਿਹੜੇ ਬਸ ਹੁੰਦੇ ਆ ਨਾ, ਕੀ ਕਹਿੰਦੇ ਹੁੰਦੇ ਆ ਉਹ ਜਿਹੜੇ ਪਲੇ ਬੋਏ ਜੇ ਇਸ ਟਾਈਪ ਦੇ, ਜਿਹਨਾਂ ਨੂੰ ਹਫ਼ਤੇ ਬਾਅਦ ਹੀ ਪਿਆਰ ਹੋ ਜਾਂਦਾ। ਇਸੇ ਵੀ ਹੁੰਦੇ ਆ, ਇੱਕ ਸਾਡੇ ਵੀ ਕਲਾਸ 'ਚ ਹੁੰਦਾ ਸੀਗਾ, ਉਹਨੂੰ ਹਫ਼ਤੇ ਬਾਅਦ ਹੀ ਪਿਆਰ ਹੋ ਜਾਂਦਾ ਸੀ। 905-673-3337 ਪਹਿਲੀ ਨਿਸ਼ਾਨੀ ਤੁਹਾਡੀ ਕਿਹੜੀ ਸੀ? ਪਹਿਲੀ ਨਿਸ਼ਾਨੀ ਤੁਸੀਂ ਕੀ ਦਿੱਤੀ ਸੀ ਆਪਣੇ ਸੱਜਣ ਨੂੰ, ਮਹਿਬੂਬ ਨੂੰ, ਯਾਰ ਦੋਸਤ ਨੂੰ, ਕੀ ਬਾਏ ਕੀਤਾ ਸੀ? ਅੱਛਾ ਇਹ ਅਲੱਗ ਅਲੱਗ 80s ਵਾਲਿਆਂ ਦੀਆਂ ਨਿਸ਼ਾਨੀਆਂ ਹੋਰ ਹੋਣੀਆਂ, 90s ਵਾਲਿਆਂ ਦੀਆਂ, 2000 ਵਾਲਿਆਂ ਦੀਆਂ, ਫਿਰ ਉਦੋਂ ਬਾਅਦ ਫਿਰ ਭਾਈ ਜੈਨਜੀ ਜੁੰਜੀ ਆ ਗਏ ਅਤੇ ਜੈਨਜੀਆਂ ਦੀਆਂ ਨਿਸ਼ਾਨੀਆਂ ਉਹ ਥੋੜ੍ਹੀਆਂ ਡਿਫਰੈਂਟ ਹੁੰਦੀਆਂ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਮਨਮੋਹਨ
1: ਜੀ? ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ? ਚੜ੍ਹਦੀ ਕਲਾ ਜੀ?
1: ਠੀਕ ਹੈ ਬਾਈ ਜੀ, ਤੁਸੀਂ ਲਾਦਾ ਦਾ ਪੰਗਾ ਪਾਵਾਂ ਨਾ, ਕਹਿ ਸਕਦਾ ਘਰੇ ਜਾਂਦੇ ਹਾਂ।
0: ਓਏ ਓਏ ਓਏ, ਤੂੰ ਉਹ ਘਰ ਦੀ ਥੋੜ੍ਹੀ ਰੇਡੀਓ ਸੁਣਦੇ ਹੋਣੇ ਆ ਇੱਥੇ, ਤੁਸੀਂ ਦੱਸ ਦਿਓ, ਮੈਂ ਮਹਿੰਦਰ ਸਿੰਘ ਬੋਲਦਾ ਵੀ, ਮੈਂ ਭਾਈ ਇੱਥੇ ਸੱਚ ਬੋਲ ਸਕਦਾ।
1: ਤੁਹਾਡਾ ਮੈਂ ਟੌਪਿਕ ਸੁਣਦਾ ਜੀ, ਵੈਰੀ ਇੰਟਰਸਟਿੰਗ। ਪੁਰਾਣੀ ਗੱਲ ਆ, 96-97 ਦੇ ਵਿੱਚ ਸਕੂਲ ਦੇ ਵਿੱਚ ਮੇਰੀ ਬਣ ਗਈ ਸੀ ਸਹੇਲੀ, ਹੈ ਨਾ।
0: ਹਾਂ, ਅੱਛਾ ਕਿਹੜੇ ਸਾਲ ਚ?
1: 96-97
0: ਉਹ ਇੱਥੇ ਰੱਖ, ਬਹੁਤ ਫਾਸਟ ਸੀ ਤਾਂ 96 ਦੇ ਵਿੱਚ।
1: ਉਦੋਂ ਲੱਗਦਾ 8ਵੀਂ ਚ ਹੋਊਗਾ ਸ਼ਾਇਦ,
0: 8ਵੀਂ ਚ। ਆਹਾ,
1: ਤੇ ਉਦੋਂ ਆਪਣੇ ਮੋਗੇ ਸ਼ਹਿਰ ਦੇ ਵਿੱਚ ਦੁਕਾਨਾਂ ਜਿਹੀਆਂ ਖੁੱਲ੍ਹ ਗਈਆਂ, ਗਿਫਟ ਸ਼ਾਪ ਵਾਲੀਆਂ, ਉੱਥੋਂ ਮੈਂ ਇੱਕ ਕਾਰਡ ਲਿਆ।
0: ਹਾਂ,
1: ਉਹਦੇ ਲਈ ਉਹਦਾ ਮੈਸੇਜ ਲਿਖਿਆ, ਆਈ ਲਵਿੰਗ ਯੂ ਲਾਈਕ ਅ ਗੁੱਡ ਫਰੈਂਡਸ਼ਿਪ ਜੋ ਵੀ ਸੀਗਾ। ਫਿਰ ਮੈਂ ਉੱਥੋਂ ਕ੍ਰਿਸਟਲ ਕਲੀਅਰ ਦਾ ਇੱਕ ਘੱਟੋ ਘੱਟ 250 ਰੁਪਏ ਦਾ ਹੋਣਾ ਉਹ ਗਿਫਟ ਉਸ ਟਾਈਮ ਤੇ।
0: ਅੱਛਾ,
1: ਤੇ ਉਹ ਬਾਏ ਕੀਤਾ, ਪੈਕ ਕਰਕੇ ਉਹਨੂੰ ਮੈਂ ਦਿੱਤਾ।
0: 250 ਰੁਪਏ ਦਾ, ਤੁਸੀਂ 96 ਦੀ ਗੱਲ ਕਰ ਰਹੇ ਹੋ, ਉਦੋਂ ਖਾਸਾ ਹੁੰਦੇ ਸੀ?
1: ਹਾਂਜੀ, ਉਦੋਂ ਤਾਂ 5 ਰੁਪਏ 2 ਰੁਪਏ ਮਸਾ ਮਿਲ ਦਿੰਦੇ ਸੀ ਆਪਣੇ ਖਾਣ ਪੀਣ।
0: ਫਿਰ ਤੁਸੀਂ ਇੰਨੀ ਵੱਡੀ ਰਕਮ ਕਿੱਥੋਂ ਲੈ ਕੇ ਆਉਂਦੀ?
1: ਬਾਪੂ ਤੋਂ 10 ਲੈ ਲੈਣੇ, ਮਾਤਾ ਤੋਂ 20 ਲੈ ਲੈਣੇ, ਸੇਵ ਜੇ ਕਰ ਲਏ।
0: ਸੇਵ ਕਰ ਕਰਕੇ ਤੁਸੀਂ ਬੜੀ ਇਨਵੈਸਟਮੈਂਟ ਕੀਤੀ, ਫਿਰ ਉਹ ਸਹੇਲੀ ਸਹੇਲੀ ਨੇ ਵਿਆਹ ਕਰਾ ਲਿਆ ਤੁਹਾਡੇ ਕੋਲ?
1: ਗੱਲ ਇਹ ਹੋਈ ਪਰੋ, ਉੱਥੇ ਗੱਲ ਬਣੀ ਨਹੀਂ ਜੀ।
0: ਅੱਛਾ, ਗੱਲ ਨਹੀਂ ਬਣੀ,
1: ਚਲੋ ਆਪਾਂ ਛੱਡਤਾ ਖੜਾ। ਫਿਰ ਮੈਂ
0: ਫਿਰ ਗਿਫਟ ਗਿਫਟ ਲੈ ਲਿਆ, ਪਰ
1: ਗਿਫਟ ਉਹਨੇ ਲੈ ਲਿਆ, ਐਕਸੈਪਟ ਕਰ ਲਿਆ, ਪਰ ਬਾਅਦ ਚ ਉਹਨੇ ਮੰਗਣੀ ਕਿਤੇ ਹੋਰ ਕਰਾ ਲਈ।
0: ਇਹ ਧੱਕਾ ਨੀ ਹੋ ਗਿਆ?
1: ਤੇ ਬਾਅਦ ਚ ਮੈਂ ਕੈਨੇਡਾ ਆ ਗਿਆ, ਇੱਥੇ ਮੁੜ ਕੇ ਬਾਅਦ ਚ ਜਦੋਂ ਇੱਥੇ ਆਇਆ ਤੇ ਲਿਆ ਲਾਉਣ ਫੋਨ ਤੇ ਮੈਨੂੰ ਫੋਨ ਆ ਗਿਆ ਉਹਦਾ।
0: ਅੱਛਾ,
1: ਕਹਿੰਦੀ ਵੀ ਮੈਂ ਰੈਡੀ ਆ ਵਿਆਹ ਕਰਾਉਣ ਲਈ। ਮੈਂ ਕਿਹਾ ਹੁਣ ਮੈਂ ਨੀ ਰੈਡੀ,
0: ਟੂ ਲੇਟ ਹੋ ਗਿਆ ਹੁਣ ਤੱਕ ਕੰਮ।
1: ਮੈਂ ਕਿਹਾ ਵੀ ਤੂੰ ਹੁਣ ਕੈਨੇਡਾ ਕਰਕੇ ਮੇਰੇ ਨਾਲ ਇਨ ਟੱਚ ਹੋਣਾ ਚਾਹੁੰਦੀ ਹਾਂ। ਮੈਂ ਕਿਹਾ ਹੁਣ ਸੌਰੀ, ਹੁਣ ਮੈਂ ਕਿਹਾ ਵੀ ਤੂੰ ਮੇਰੇ ਪਿਆਰ ਦੀ ਕਦਰ ਨੀ ਕੀਤੀ।
0: ਓਏ ਤੇਰਾ ਕੀ ਬਾਤ ਹੈ, ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ।
1: ਆਪਾਂ ਜਵਾਬ ਦਿੱਤਾ ਸਰ ਉਹਨਾਂ ਨੂੰ, ਮੈਂ ਕਿਹਾ ਨਹੀਂ ਸੌਰੀ।
0: ਹਾਂ ਉੱਥੇ ਜਵਾਬ ਹੀ ਬਣਦਾ ਸੀ, ਬਹੁਤ ਸ਼ੁਕਰੀਆ। ਅੱਛਾ ਗੱਲਬਾਤ ਕਰ ਰਹੇ ਹਾਂ ਕਿ ਤੁਸੀਂ ਪਹਿਲਾ ਤੋਹਫ਼ਾ ਆਪਣੇ ਸੱਜਣ ਮਹਿਬੂਬ ਵਾਸਤੇ ਕਿਹੜਾ ਲਿਆ ਸੀ, ਕਿਹੜੀ ਕਲਾਸ ਸੀ, ਕਦੋਂ ਸੀ, ਪੜ੍ਹਦੇ ਸੀ, ਕਾਲਜ ਸੀ, ਸਕੂਲ ਸੀ ਜਾਂ ਕਾਲਜ ਪਾਸ ਆਊਟ ਹੋ ਗਏ ਸੀ, ਪਹਿਲਾ ਤੋਹਫ਼ਾ ਕੀ ਸੀ? ਇਹ ਚਾਹੇ ਤੁਸੀਂ 80 ਵਾਲੇ ਹੋ, 90 ਵਾਲੇ ਹੋ। ਅੱਛਾ 80 ਤੋਂ ਪਹਿਲਾਂ ਦੀ ਆਪਾਂ ਗੱਲ ਹੀ ਨਹੀਂ ਕਰਦੇ ਯਾਰ, ਪਹਿਲਾਂ ਵੀ ਤਾਂ ਲੋਕ ਪਿਆਰ ਕਰਦੇ ਸੀ, ਪਹਿਲਾਂ ਵੀ ਲੋਕ ਮੁਹੱਬਤ ਕਰਦੇ ਸੀ। 60-70 ਵਾਲੇ ਵੀ ਸਾਡੇ ਜਿਹੜੇ ਬਜ਼ੁਰਗ ਆ ਉਹ ਵੀ ਯਾਰ ਘੈਂਟ ਹੁੰਦੇ ਸੀ, ਐਸੀ ਗੱਲ ਨਹੀਂ। 905-673-3337 ਪੰਜਾਬੀ ਲੜਨ ਨਾਲ ਤੁਸੀਂ ਜੁੜੇ ਹੋ। ਜੀ ਔਰ ਨਾਲ ਦੀ ਨਾਲ ਸਾਡੀ ਕਾਲ ਲੱਗ ਚੁੱਕੀ ਆ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਸੁੱਖ ਬਾਈ ਜੀ ਪਹੁੰਚ ਚੁੱਕੇ ਨੇ ਤੋਹਫੇ ਲੈ ਕੇ ਔਰ ਡੀਲਾਂ ਲੈ ਕੇ। ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
2: ਬਹੁਤ ਸ਼ੁਕਰੀਆ, ਧੰਨਵਾਦ ਸਮਝਾ। ਬਿਲਕੁਲ ਸ਼ਰਟ ਜਸੀ ਟੋਮਕਰ ਰੋਡ ਦੇ ਉੱਪਰ ਵਿਕਣ ਦੇ ਉੱਪਰ ਜਿਹੜਾ ਰੌਣਕਾਂ ਮੇਲੇ ਲੱਗਣ ਜਾ ਰਿਹਾ। ਫਰਨੀਚਰ ਦੀ ਕੋਈ ਵੀ ਬਾਈ ਕਰਨੀ ਚਾਹੁੰਦੇ ਹੋ, ਭਾਰੀ ਡਾਲਰਾਂ ਦੀ ਸੇਵਿੰਗ, ਇਹ ਵਾਧਾ ਤੇ ਨਾਲ ਵੱਡੇ ਵੱਡੇ ਤੋਹਫਿਆਂ ਦਾ ਇਹ ਤੁਹਾਡਾ ਚੱਕਰ ਲਓ ਇਸ ਵੀਕਐਂਡ ਦੇ ਉੱਪਰ। ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ। ਕਿੱਥੇ ਚੱਲਣਾ? 68 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ। ਫਰਾਈਡੇ ਸੈਟਰਡੇ ਸੰਡੇ ਡਿਸਕਾਊਂਟ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ, ਤੇ ਨਾਲ ਦੀ ਨਾਲ ਪੇਟੀ ਵਾਲੇ ਬੈੱਡ ਦੀ ਗੱਲ ਅੱਜ ਕਿਉਂ ਨਾ ਹੋਵੇ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਸਟੋਰੇਜ ਵਾਲਾ ਬੈੱਡ, ਹੈੱਡਬੋਰਡ ਫੁੱਟਬੋਰਡ ਪੇਟੀਆਂ ਦੇ ਨਾਲ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਹਜ਼ਾਰ ਡਾਲਰ ਦਾ ਜਿਹੜਾ ਲੈਂਦੇ ਆਏ ਹੋ ਇਸ ਵੀਕਐਂਡ। 6685 ਟੋਮਕਨ ਰੋਡ ਦੇ ਉੱਪਰ ਆ ਜਾਓ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਸਿਰਫ 399 ਦਾ, 399 ਡਾਲਰ ਦਾ। ਤੇ ਜਦੋਂ ਤੁਸੀਂ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇਣਾ, ਹੂਵਰ ਕੰਪਨੀ ਦਾ ਵੈਕਿਊਮ ਕਲੀਨਰ, ਵੈਕਿਊਮ ਕਲੀਨਰ ਫ੍ਰੀ ਫ੍ਰੀ ਫ੍ਰੀ, ਪੇਟੀ ਵਾਲਾ ਬੈੱਡ 399 ਦਾ ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ ਦਿੱਤਾ ਜਾਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚਣਾ ਕਿੱਥੇ ਆ ਪਰਿਵਾਰਾਂ ਨੇ? 6685 ਟੋਮਕਨ ਰੋਡ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰ 2 ਮਿੰਟ ਦੀ ਦੂਰੀ ਦੇ ਉੱਪਰ। 6685 ਟੋਮਕਨ ਟੋਮਕਨ ਰੋਡ ਭਾਜੀ।
0: ਕੀ ਬਾਤ ਹੈ ਜੀ, 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਤੇ ਪਹਿਲੇ ਗਿਫਟ ਪਹਿਲੇ ਤੋਹਫੇ ਦੀ ਗੱਲਬਾਤ ਚੱਲ ਰਹੀ ਹੈ। ਤੁਸੀਂ ਕਿਹੜਾ ਪਹਿਲਾ ਤੋਹਫਾ ਆਪਣੀ ਜ਼ਿੰਦਗੀ 'ਚ ਬਾਏ ਕੀਤਾ ਸੀ ਤੇ ਕਿਹਦੇ ਵਾਸਤੇ? ਜੀ ਬਾਈ ਜੀ ਸਤਿ ਸ਼੍ਰੀ ਅਕਾਲ, ਅੰਮ੍ਰਿਤਪਾਲ ਜੀ ਤੁਸੀਂ ਆਉਣੇ ਰਹੋ।
3: ਹਾਂਜੀ ਭਾਈ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ
3: ਭਾਜੀ। ਅੱਜ ਕੈਨੇਡਾ 'ਚ ਮੈਂ ਪਹਿਲੇ ਟਾਈਮ ਕਿਸੇ ਤੇ ਰੇਡੀਓ ਤੇ ਕਿਸੇ ਨਾਲ ਗੱਲ ਕਰ ਰਿਹਾ।
0: ਹਾਂ ਇੱਧਰ ਰੱਖ, ਕੀ ਬਾਤ ਆ, ਤੁਸੀਂ ਫਿਰ ਛਾ ਗਏ ਹੋ, ਕੀ ਹਾਲ ਚਾਲ ਆ, ਠੀਕ ਠਾਕ ਹੋ, ਕਿੱਦਾਂ ਦਾ ਲੱਗ ਰਿਹਾ?
3: ਕਿਰਪਾ ਜੀ ਗੁਰੂ ਸਾਹਿਬ ਦੀ ਵਾਹਿਗੁਰੂ,
0: ਕੀ ਬਾਤ,
3: ਵਾਹਿਗੁਰੂ ਜੀ ਕੀ ਫਤਿਹ,
0: ਵਾਹਿਗੁਰੂ ਜੀ ਕੀ ਫਤਿਹ ਜੀ।
3: ਹਾਂਜੀ ਗੱਲ ਚੱਲ ਰਹੀ ਸੀ ਜੀ ਤੋਹਫਿਆਂ ਦੀ।
0: ਹਾਂ
3: ਉਹ ਸਮਾਂ ਹੀ ਭਾਜੀ ਏਦਾਂ ਦਾ ਸੀ ਕਿ ਉਹ ਚੀਜ਼ ਨੂੰ ਜੇ ਆਪਾਂ ਸੋਚੀਏ ਜਾਂ ਉਹਦੇ ਬਾਰੇ ਤੇ ਬੜਾ ਮਿਸ ਕਰ,
0: ਤਾਂ ਹੀ ਤਾਂ ਚੇਤੇ ਕਰਾਉਣਾ। ਹੁਣ ਮੇਰਾ ਕੰਮ ਇਹੀ ਹੈ ਤੁਹਾਨੂੰ ਪਿੱਛੇ ਲੈ ਕੇ ਜਾਣਾ ਔਰ ਯਾਦਾਂ ਦਵਾਉਣੀਆਂ ਪਿਛਲੀ।
3: ਬਿਲਕੁਲ, ਤੇ ਮੈਂ ਵੀ ਜਿੰਨਾ ਕੁ ਕਹਿੰਦੇ ਆ ਨਾ ਕਿ ਆਪਣਾ ਜਵਾਨੀ ਹਰੇਕ ਤੇ ਹੀ ਆਉਂਦੀ ਹੈ, ਕਿਸੇ ਦਾ ਟਾਈਮ ਆਉਂਦੀ ਹੈ, ਕਿਸੇ ਤੇ ਜ਼ਿਆਦਾ ਟਾਈਮ ਆਉਂਦੀ ਹੈ, ਸਾਰਿਆਂ ਤੇ ਹੀ ਆ।
0: ਕੀ ਬਾਤ ਆ,
3: ਤੇ ਇਸ ਚੀਜ਼ ਦੇ ਵਿੱਚੋਂ ਲੰਘਦੇ ਸਾਰੇ ਹੀ ਆ, ਕੋਈ ਥੋੜੇ ਟਾਈਮ ਨਹੀਂ ਲੰਘਦਾ ਵਾ, ਕੋਈ ਜ਼ਿਆਦਾ ਟਾਈਮ ਨਹੀਂ ਲੰਘਦਾ ਵਾ। ਪਰ ਮੈਂ ਕਹਿੰਦਾ ਵਾ ਵੀ ਸਮਾਂ ਸੰਭਾਲ ਲਈਏ ਤੇ ਵਧੀਆ ਹੁੰਦਾ, ਜ਼ਿਆਦਾ ਟਾਈਮ ਵੀ ਇਸ ਚੀਜ਼ ਤੇ ਇਨਵੈਸਟ ਕਰੋ ਤੇ ਤੁਸੀਂ ਜ਼ਿਆਦਾ ਪਿੱਛੇ ਚਲੇ ਜਾਓਗੇ, ਤੁਸੀਂ ਆਪਦੀ ਲਾਈਫ ਦੇ ਟਰੈਕ ਤੋਂ ਜਿਹੜਾ ਵੀ ਉਹ ਥੱਲੇ ਲੈ ਜਾਓਗੇ ਫਿਰ। ਇਹ ਕਰਕੇ ਤੋਹਫਾ ਮੈਂ ਵੀ ਦਿੱਤਾ ਸੀ, ਪੈਸੇ ਘਰਦਿਆਂ ਤੋਂ ਜੋੜ ਜੜਾ ਕੇ, ਮੈਂ ਉਦੋਂ ਅੱਠਵੀਂ ਦੇ ਵਿੱਚ।
0: ਤੋਹਫਾ ਹੈ ਕਿਹੜਾ ਸੀ, ਤੋਹਫਾ ਦੱਸੋ।
3: ਤੋਹਫਾ ਮੁੰਦਰੀ ਸੀ ਜੀ, ਮੈਂ ਉਦੋਂ
0: ਉਹਨਾਂ ਇਹ ਕਿਹੜੀ ਮੁੰਦਰੀ ਸੀ, ਨਾਰਮਲ ਜਿਹੜੀ ਡਿਜ਼ਾਈਨਰ ਹੁੰਦੀ ਕਿ ਸੋਨੇ ਸਾਨੇ ਦੀ?
3: ਨਹੀਂ ਸੋਨੇ ਦੀ ਨਹੀਂ ਭਾਜੀ, ਚਾਂਦੀ ਦੀ ਬਣਾਈ ਸੀ, ਸੋਨਾ ਤਾਂ ਫੋੜ ਨਹੀਂ ਸੀ ਕਰਦੇ ਤੇ ਚਾਂਦੀ ਦੀ ਬਣਾਈ ਸੀ।
0: ਚਾਂਦੀ ਵੀ ਬਈ, ਚਾਂਦੀ ਦੇ ਵੀ ਬਹੁਤ ਗਾਣੇ ਬਣੇ ਆ, ਬਹੁਤਾ ਮਿਊਜ਼ਿਕ ਬਣਿਆ, ਚਾਂਦੀ ਦੇ ਵੀ ਤੋਹਫੇ ਮਨਜ਼ੂਰ ਹੁੰਦੇ ਸੀ। ਝਾਂਜਰਾਂ ਦੇਖ ਲਓ, ਜਿੱਦਾਂ ਕਦੀ ਸੋਨੇ ਦੀ ਝਾਂਜਰ ਪਾਈ ਕਦੀ ਕਿਸੇ ਨੇ?
3: ਬਿਲਕੁਲ ਜੀ,
0: ਝਾਂਜਰ ਚਾਂਦੀ ਦੀ ਪੈਂਦੀ ਆ
3: ਆਪਦੇ ਹਿਸਾਬ ਨਾਲ, ਤੇ ਆਪਾਂ ਉਦੋਂ ਪੂਰੇ ਸੀ।
0: ਹਾਂ ਅੱਛਾ, ਕਿਹੜੇ ਸੰਨ ਦੀ ਗੱਲ ਆ
3: ਜ਼ਿੰਦਗੀ ਦੇ ਉਸ ਟਾਈਮ ਤੇ,
0: ਕਿਹੜੇ ਸੰਨ ਦੀ ਗੱਲ ਬਾਈ ਜੀ?
3: ਤੁਸੀਂ ਟੌਪਿਕ ਚਲਾਇਆ ਵਾ, ਮੈਨੂੰ ਬੜਾ ਵਧੀਆ ਲੱਗਾ ਵਾ।
0: ਚਲੋ ਚਲੋ ਠੀਕ, ਆਪਾਂ ਕਰਦੇ ਹਾਂ ਗੱਲਾਂ ਬਾਤਾਂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। 905-673-3337 ਅੱਜ ਬਈ ਧਿਆਨ ਨਾਲ, ਕਿਤੇ ਉਹ ਨਾ ਹੋਵੇ ਤੁਸੀਂ ਘਰੋਂ ਫੋਨ ਸੁਣ ਲੈਣ ਤੇ ਤੁਹਾਡੀਆਂ ਇਹ ਪੋਲਾਂ ਖੁੱਲ ਜਾਣ। ਸੋ 905-673-3337 ਉਹ ਨਾ ਹੋਵੇ, ਬਾਅਦ ਵਿੱਚ ਰੋਟੀ 'ਚ ਸਬਜ਼ੀ 'ਚ ਘਿਓ ਨਾ ਪਵੇ ਤੇ ਰੋਟੀ ਮਿਲੇ ਨਾ ਜੀ। ਸਤਿ ਸ਼੍ਰੀ ਅਕਾਲ ਜੀ, 3-4-4-8-5 3-4-8-5 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। 3485 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ, ਤੁਹਾਡੀ ਆਵਾਜ਼ ਮੇਰੇ ਤੱਕ ਪਹੁੰਚ ਨਹੀਂ ਰਹੀ। ਚਲੋ ਐਨੀਵੇ ਦੁਬਾਰਾ ਕਾਲ ਕਰ ਲਿਓ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਤਰਨਦੀਪ ਜੀ, ਤਰਨਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਔਰ ਪਲੀਜ਼ ਆਵਾਜ਼ ਘੱਟ ਕਰ ਲਓ ਰੇਡੀਓ ਦੀ। ਤਰਨਦੀਪ ਜੀ ਪਲੀਜ਼ ਰੇਡੀਓ ਦੀ ਆਵਾਜ਼ ਘੱਟ ਕਰ ਲਓ, ਪਰ ਤੁਹਾਡੀ ਆਵਾਜ਼ ਮੇਰੇ ਤੱਕ ਪਹੁੰਚ ਰਹੀ, ਕੀ ਹੋ ਗਿਆ ਮੇਰੇ ਤੱਕ ਆਵਾਜ਼?

ਅੱਜ ਤੁਹਾਨੂੰ ਸਕੂਲ ਟਾਈਮ ਚੇਤੇ ਕਰਾ ਦੇਣਾ, ਤੁਹਾਨੂੰ ਕਾਲਜ ਟਾਈਮ ਚੇਤੇ ਕਰਾ ਦੇਣਾ, ਤੁਹਾਨੂੰ ਪਿਆਰ ਉਹ ਵੇਲੇ ਉਹ ਕਿਆ ਬਾਤ ਆ ਯਾਰ, ਤੁਹਾਨੂੰ ਅਸੀਂ ਤੁਹਾਡੇ ਬਚਪਨ 'ਚ ਲੈ ਜਾਣਾ, ਜਵਾਨੀ 'ਚ ਲੈ ਜਾਣਾ, ਔਰ ਤੁਸੀਂ ਯਾਦ ਕਰੋ, ਦਿਮਾਗ ਦੀਆਂ ਫਿਰਕੀਆਂ ਘੁਮਾਓ ਕਿ ਆਪਣੇ ਸੱਜਣ ਮਿੱਤਰ ਮਹਿਬੂਬ ਨੂੰ ਕਿਹੜੇ ਵੇਲੇ ਕਿਹੜੀ ਨਿਸ਼ਾਨੀ ਦਿੱਤੀ ਸੀ। 905-673-3337 ਤੁਸੀਂ ਜੁੜਿਓ ਪੰਜਾਬੀ ਲਹਿਰਾਂ ਦੇ ਨਾਲ, ਅਤੇ ਸਮਾਂ ਹੋ ਗਿਆ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ। ਉਸ ਤੋਂ ਬਾਅਦ ਕਿ ਤੁਸੀਂ ਸਟਿੱਕ ਰਹਿਣਾ ਆ, 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਆਵਾਂਗੇ, ਜਿੱਥੋਂ ਆਪਾਂ ਛੱਡਾਂਗੇ ਉੱਥੋਂ ਗੱਲ ਨੂੰ ਸ਼ੁਰੂ ਕਰਾਂਗੇ, ਨਿਸ਼ਾਨੀਆਂ 'ਤੇ ਗੱਲ ਰੱਖਣੀ ਆ। ਅੱਜ ਸਾਰਿਆਂ ਤੋਂ ਪੁੱਛ ਲੈਣਾ ਕਿ ਤੁਸੀਂ ਬਈ ਕਿਹੜੀ ਕਿਹੜੀ ਨਿਸ਼ਾਨੀ 'ਤੇ ਕਿਹਨੂੰ ਕਿਹਨੂੰ ਕਦੋਂ ਕਦੋਂ ਕਿੰਨੇ ਕਿੰਨੇ ਦੀ ਬਾਏ ਕਰਕੇ ਦਿੱਤੀ ਸੀ, ਯਾਦ ਕਰ ਲਓ ਤਦ ਤੱਕ, ਕਿਉਂਕਿ ਜਿਹੜੇ ਝੂਠੇ ਆਸ਼ਕ ਉਹਨਾਂ ਨੂੰ ਫਿਰ ਚੇਤਾ ਨਹੀਂ ਆਉਣਾ, ਉਹਨੂੰ ਤਾਂ ਚੇਤਾ ਹੀ ਨਹੀਂ ਹੋਣਾ ਕਿ ਪਹਿਲੀ ਕਿਹੜੀ ਅਤੇ ਦੂਜੀ ਕਿਹੜੀ ਤੀਜੀ ਕਿਹੜੀ। 905-673-3337। ਇੱਥੋਂ ਇਹ ਵੀ ਪਤਾ ਲੱਗ ਜਾਣਾ ਕਿ ਤੁਹਾਡਾ ਪਿਆਰ ਸੱਚਾ ਸੀ, ਕਿਉਂਕਿ ਜਿਹਨੇ ਪਿਆਰ ਕੀਤਾ, ਜਿਹਨੇ ਇਸ਼ਕ ਕੀਤਾ, ਜਿਹਨੇ ਮੁਹੱਬਤ ਲਾਈ, ਦਿਲ ਲਾਇਆ, ਪਹਿਲਾ ਕਰਸ਼, ਉਹ ਕਦੀ ਭੁੱਲਦਾ ਨਹੀਂ, ਤਾਂ ਉਹਨੂੰ ਪਹਿਲਾ ਤੋਹਫਾ ਵੀ ਨਹੀਂ ਭੁੱਲਣਾ। ਅੱਛਾ, ਕਈਆਂ ਨੂੰ ਤਾਂ ਯਾਦ ਨਹੀਂ ਹੋਣਾ, ਸੋ ਬੜਾ ਦਿਮਾਗ ਲਾ ਰਹੇ ਹੋਣੇ ਔਰ ਕੀ ਦਿੱਤਾ ਸੀ, ਕਦੋਂ ਬਾਏ ਕੀਤਾ ਸੀ, ਕਦੋਂ, ਇਹ ਫਿਰ ਤੁਸੀਂ ਸੱਚਾ ਥੋੜ੍ਹੀ ਕਰਦੇ ਹੋ। 905-673-3337 ਅਤੇ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋਵਾਂਗੇ 9 ਤੋਂ 10। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਤੁਸੀਂ ਮੇਰੇ ਨਾਲ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਜ਼ਰੂਰ ਜੁੜੋ, ਐਸੀਆਂ ਖੂਬਸੂਰਤ ਗੱਲਾਂ ਬਾਤਾਂ ਲਈ। ਉੱਥੇ ਵੀ ਆਪਾਂ ਬਹੁਤ ਮਹਿਫਲ ਲਾਈ ਦੀਆਂ, ਬੜੀਆਂ ਗੱਲਾਂ ਬਾਤਾਂ ਕਰੀਦੀਆਂ। ਰੇਡੀਓ ਉਡਾਨ ਇੰਸਟਾਗ੍ਰਾਮ ਜਾਂ RJ ਪ੍ਰਭ ਸੰਧੂ ਇੰਸਟਾਗ੍ਰਾਮ 'ਤੇ ਮੇਰੇ ਨਾਲ ਜੁੜ ਜਿਓ, ਅਤੇ ਫਿਰ ਐਸੀਆਂ ਗੱਲਾਂ ਬਾਤਾਂ ਕੋਸ਼ਿਸ਼ ਕਰਾਂਗੇ ਜੇ ਲਾਈਵ ਹੋਈਏ, ਜੇ ਫੋਨ ਨੇ ਮੇਰਾ ਸਾਥ ਦਿੱਤਾ ਬੈਟਰੀ ਨੇ, ਅਤੇ ਫਿਰ ਲਾਈਵ ਹੋਵਾਂਗੇ। ਸੋ ਖਬਰਾਂ ਦੇ ਨਾਲ ਜੁੜਾਂਗੇ, ਉਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਜੁੜਾਂਗੇ ਤੁਹਾਡੇ ਨਾਲ, ਅਤੇ ਤਦ ਤੱਕ ਇੰਜੋਏ ਕਰੋ।

0: ਆ ਗਏ। ਅੱਛਾ ਪਰਾਂਦੇ ਵੀ ਕਈਆਂ ਨੇ ਬਾਈ ਕਰਕੇ ਦਿੱਤੇ ਹੋਣੇ ਬਾਈ, ਅੱਜ ਸਾਰਿਆਂ ਦੇ ਭੇਤ ਖੁੱਲ੍ਹਣੇ, ਕਿਹਨੇ ਕੀ ਬਾਈ ਕਰਕੇ ਦਿੱਤਾ। ਸਟੇ ਟਿਊਨਡ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ 'ਤੇ ਗੱਲਾਂ ਬਾਤਾਂ ਹੋਣਗੀਆਂ ਅਤੇ ਮਹਿਫਲਾਂ ਲਾਵਾਂਗੇ। ਸੋਮਵਾਰ ਦੇ ਦਿਨ ਨੂੰ ਆਪਾਂ ਫਰਾਈਡੇ ਬਣਾ ਦੇਣਾ ਆ, ਪੂਰੀਆਂ ਗੱਲਾਂ ਬਾਤਾਂ ਦੀ ਮਹਿਫਲ ਲਾਵਾਂਗੇ। ਸਟੇ ਟਿਊਨਡ 9 to 10 ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਜੁੜਾਂਗੇ। ਹੁਣ ਸਮਾਂ ਹੋ ਗਿਆ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਪਹੁੰਚ ਗਏ ਨੇ। ਸੋ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ,
1: ਪੰਜਾਬ ਵਿੱਚ ਅੱਜ ਦਾ ਦਿਨ ਯਾਨੀ ਕਿ ਭਾਰਤੀ ਸਮੇਂ ਮੁਤਾਬਕ 26 ਮਈ ਦਾ ਦਿਨ ਚੋਣਾਂ ਦਾ ਦਿਨ ਹੈ ਅਤੇ ਸੂਬੇ ਵਿੱਚ ਅੱਜ 8 ਨਿਗਮਾਂ ਯਾਨੀ ਕਿ ਕਾਰਪੋਰੇਸ਼ਨਾਂ, 103 ਨਗਰ ਪਰਿਸ਼ਦਾਂ ਅਤੇ ਪੰਚਾਇਤਾਂ ਦੀ ਚੋਣ ਲਈ ਪੋਲਿੰਗ ਹੋ ਰਹੀ ਹੈ। ਇਹਨਾਂ ਚੋਣਾਂ ਲਈ ਸਾਰੇ ਜ਼ਰੂਰੀ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਅਤੇ ਚੋਣਾਂ ਲਈ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਵੇਗੀ ਜਿਹੜੀ ਕਿ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਸੂਬਾ ਚੋਣ ਕਮਿਸ਼ਨ ਨੇ ਵੋਟਿੰਗ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋਣ ਦੀ ਗੱਲ ਆਖੀ ਹੈ। ਇਸ ਦਰਮਿਆਨ ਸੂਬੇ ਵਿੱਚ ਅੱਜ ਜਨਤਕ ਛੁੱਟੀ ਯਾਨੀ ਕਿ ਪਬਲਿਕ ਹੋਲੀਡੇ ਹੈ, ਜਿਸ ਕਾਰਨ ਜੋ ਪ੍ਰੀਖਿਆਵਾਂ ਚੱਲ ਰਹੀਆਂ ਨੇ ਵੱਖ ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਉਹਨਾਂ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ। ਸੁਰੱਖਿਆ ਪ੍ਰਬੰਧਾਂ ਲਈ 32,000 ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਅਤੇ ਇਹਨਾਂ ਚੋਣਾਂ ਵਿੱਚ ਸਭ ਤੋਂ ਵੱਧ ਉਮੀਦਵਾਰ ਆਮ ਆਦਮੀ ਪਾਰਟੀ ਦੀ ਤਰਫੋਂ ਖੜੇ ਨੇ। ਪੰਜਾਬ ਵਿੱਚ ਅੱਜ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਬਜਾਏ ਬੈਲਟ ਪੇਪਰ ਰਾਹੀਂ ਕਰਵਾਉਣ ਦੇ ਫੈਸਲੇ ਉੱਤੇ ਦੇਸ਼ ਦੀ ਸਰਵਉੱਚ ਅਦਾਲਤ ਨੇ ਵੀ ਮੋਹਰ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਪੰਜਾਬ ਸੂਬਾ ਚੋਣ ਕਮਿਸ਼ਨ ਦੇ ਬੈਲਟ ਪੇਪਰ ਰਾਹੀਂ ਵੋਟਾਂ ਪਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਅੱਜ ਹੋਣ ਵਾਲੀਆਂ ਸਥਾਨਕ ਚੋਣਾਂ ਬੈਲਟ ਪੇਪਰਾਂ ਰਾਹੀਂ ਹੀ ਕਰਵਾਈਆਂ ਜਾਣਗੀਆਂ। 3 ਜੱਜਾਂ ਦੀ ਮੌਜੂਦਗੀ ਵਾਲੇ ਸੁਪਰੀਮ ਕੋਰਟ ਦੇ ਬੈਂਚ ਨੇ ਪਟੀਸ਼ਨ ਕਰਤਾ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਉੱਤੇ ਸੁਣਵਾਈ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਅਤੇ ਐਨ ਆਖਰੀ ਮੌਕੇ ਉੱਤੇ ਅਦਾਲਤ ਆਉਣ ਤੇ ਵੀ ਸਖ਼ਤ ਸਵਾਲ ਚੁੱਕੇ। ਅਦਾਲਤ ਦੇ ਬੈਂਚ ਨੇ ਕਿਹਾ ਕਿ ਜਦੋਂ ਚੋਣਾਂ ਦਾ ਸਾਰਾ ਅਮਲ ਪੂਰਾ ਹੋ ਚੁੱਕਾ ਹੈ ਤੇ ਵੋਟਾਂ ਪੈਣ ਨੂੰ ਕੁਝ ਘੰਟੇ ਰਹਿ ਗਏ ਨੇ ਤਾਂ ਇਸ ਮੋੜ ਤੇ ਆ ਕੇ ਚੋਣ ਪ੍ਰਕਿਰਿਆ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ। ਦੇਸ਼ ਅੰਦਰ ਕਈ ਪਾਰਟੀਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਇਹ ਚੋਣਾਂ EVM ਰਾਹੀਂ ਕਰਵਾਈਆਂ ਜਾਣ। ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਚੋਣ ਕਮਿਸ਼ਨ ਨੇ ਦੱਸਿਆ ਸੀ ਕਿ ਰਾਜਸਥਾਨ ਤੋਂ ਮੰਗਵਾਈਆਂ ਗਈਆਂ ਲਗਭਗ 6,000 EVM ਮਸ਼ੀਨਾਂ ਅੰਬਾਲਾ ਪਹੁੰਚ ਚੁੱਕੀਆਂ ਨੇ ਪਰ ਕੇਂਦਰੀ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਇਹਨਾਂ ਮਸ਼ੀਨਾਂ ਨੂੰ ਚੋਣਾਂ ਲਈ ਤਿਆਰ ਕਰਨ ਵਾਸਤੇ ਹੋਰ ਸਮੇਂ ਦੀ ਲੋੜ ਸੀ। ਘੱਟ ਸਮਾਂ ਹੋਣ ਕਾਰਨ

ਪੰਜਾਬ ਸੂਬਾ ਚੋਣ ਕਮਿਸ਼ਨ ਨੇ ਬੈਲਟ ਪੇਪਰਾਂ ਦੀ ਵਰਤੋਂ ਦਾ ਫੈਸਲਾ ਕੀਤਾ ਸੀ। ਅੱਜ ਜੋ ਵੋਟਾਂ ਪੈ ਰਹੀਆਂ ਨੇ ਇਹਨਾਂ ਦੀ ਗਿਣਤੀ 29 ਮਈ ਨੂੰ ਕੀਤੀ ਜਾਵੇਗੀ ਅਤੇ ਸਾਰੀ ਚੋਣ ਪ੍ਰਕਿਰਿਆ 1 ਜੂਨ ਤੱਕ ਮੁਕੰਮਲ ਕਰ ਲਈ ਜਾਵੇਗੀ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਕਾਨੂੰਨ ਦੀਆਂ ਇਤਰਾਜ਼ਯੋਗ ਮਤਾਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਵੱਲੋਂ ਪੰਜਾਬ ਸਰਕਾਰ ਨੂੰ 15 ਦਿਨ ਦਾ ਅਲਟੀਮੇਟਮ ਦਿੱਤਾ ਗਿਆ ਸੀ ਜੋ ਕਿ ਅੱਜ ਖਤਮ ਹੋ ਰਿਹਾ ਹੈ ਅਤੇ ਸਰਕਾਰ ਵੱਲੋਂ ਇਤਰਾਜ਼ਯੋਗ ਮਤਾਂ ਵਿੱਚ ਸੋਧ ਸੰਬੰਧੀ ਕੋਈ ਵੀ ਹੁੰਗਾਰਾ ਹਾਲੇ ਤੱਕ ਨਹੀਂ ਭਰਿਆ ਗਿਆ। ਜਾਣਕਾਰੀ ਮੁਤਾਬਕ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਜਵਾਬ ਭੇਜਿਆ ਗਿਆ। ਉਹਨਾਂ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਭੇਜਿਆ ਗਿਆ ਪੱਤਰ ਜਿਸ ਵਿੱਚ ਇਤਰਾਜ਼ਯੋਗ ਮਤਾਂ ਦਾ ਜ਼ਿਕਰ ਕੀਤਾ ਗਿਆ ਸੀ ਨੂੰ ਉਹਨਾਂ ਵੱਲੋਂ ਅਗਲੀ ਕਾਰਵਾਈ ਵਾਸਤੇ ਸਰਕਾਰ ਨੂੰ ਭੇਜ ਦਿੱਤਾ ਗਿਆ। ਚਿਤ ਰਹੇ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ 8 ਮਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੱਦਿਆ ਗਿਆ ਸੀ ਅਤੇ ਇਤਰਾਜ਼ਯੋਗ ਮਤਾਂ ਬਾਰੇ ਜਾਣੂ ਕਰਵਾਇਆ ਗਿਆ ਸੀ। ਜਥੇਦਾਰ ਗੜਗੱਜ ਵੱਲੋਂ ਸਪੀਕਰ ਨੂੰ ਇਸ ਮਾਮਲੇ ਵਿੱਚ ਇਤਰਾਜ਼ਯੋਗ ਮਤਾਂ ਨੂੰ ਹਟਾਉਣ ਲਈ ਆਖਿਆ ਗਿਆ ਸੀ ਤੇ 15 ਦਿਨ ਦੇ ਅੰਦਰ ਅੰਦਰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਸੋਧ ਕਰਨ ਲਈ ਕਿਹਾ ਸੀ। ਇਹ ਵੀ ਕਿਹਾ ਗਿਆ ਸੀ ਕਿ ਇਸ ਆਦੇਸ਼ ਨੂੰ ਅਣਗੌਲਿਆ ਕਰਨ ਦੀ ਸੂਰਤ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 5 ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦ ਕੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਉੱਤੇ ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਅੰਮ੍ਰਿਤਸਰ ਵਿੱਚ ਵੀ ਪੰਥਕ ਜਥੇਬੰਦੀਆਂ ਦੀ ਮੀਟਿੰਗ ਸੱਦ ਕੇ ਇਸ ਮੁੱਦੇ ਉੱਤੇ ਚਰਚਾ ਕੀਤੀ ਜਾ ਚੁੱਕੀ ਹੈ ਜਿਸ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਕਾਫ਼ੀ ਇਤਰਾਜ਼ ਪ੍ਰਗਟਾਏ ਗਏ ਸਨ। ਇਸੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਆਉਂਦੀ 31 ਮਈ ਨੂੰ ਬਾਬਾ ਬਕਾਲਾ ਵਿੱਚ ਸਮੂਹ ਪੰਥਕ ਜਥੇਬੰਦੀਆਂ ਦੀ ਇੱਕ ਵੱਡੀ ਇਕੱਤਰਤਾ ਵੀ ਸੱਦੀ ਗਈ ਹੈ। ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਨੇ ਲੰਘੇ ਕੱਲ ਜਲੰਧਰ ਵਿਖੇ ਇਹ ਕਿਹਾ ਕਿ ਕਾਨੂੰਨ ਬਣਨ ਦੇ ਹੱਕ ਵਿੱਚ ਨੇ, ਸੰਗਤ ਵੀ ਬੇਦਬੀ ਮਾਮਲੇ ਦੇ ਇਨਸਾਫ ਦੇ ਪੂਰੀ ਤਰ੍ਹਾਂ ਹੱਕ ਹੈ, ਪਰ ਕਾਨੂੰਨ ਦੀ ਆੜ ਹੇਠ ਸਿੱਖ ਧਾਰਮਿਕ ਮਾਮਲਿਆਂ ਉੱਤੇ ਕੰਟਰੋਲ ਕਰਨ ਦੇ ਹੱਕ ਵਿੱਚੋਂ ਨਹੀਂ। ਜਥੇਦਾਰ ਜਲੰਧਰ ਦੇ ਗੁਰਦਾ ਦੀਵਾਨ ਸਥਾਨ ਵਿਖੇ ਹੋਈ ਸਿੱਖ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਵਿੱਚ ਹਿੱਸਾ ਲੈਣ ਆਏ ਸਨ ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਸ਼ਾਮਲ ਹੋਈਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਉੱਤੇ ਚਰਚਾ ਕੀਤੀ ਗਈ। ਪਟਿਆਲੇ ਦੀ ਇੱਕ ਅਦਾਲਤ ਨੇ ਸਰੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਜੁਲਕਾ ਪੁਲਿਸ ਥਾਣੇ ਵਿੱਚ ਦਰਜ ਗੈਰ ਕਾਨੂੰਨੀ ਮਾਈਨਿੰਗ ਦੇ ਇੱਕ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਹਾਲਾਂਕਿ ਪਠਾਨ ਮਾਜਰਾ ਹਾਲੇ ਜੇਲ੍ਹ ਵਿੱਚ ਹੀ ਰਹਿਣਗੇ ਕਿਉਂਕਿ ਉਹ ਸਰੀਰਕ ਸ਼ੋਸ਼ਣ ਨਾਲ ਸੰਬੰਧਿਤ ਇੱਕ ਵੱਖਰੀ FIR ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ। ਸਿਵਲ ਲਾਈਨਸ ਪੁਲਿਸ ਥਾਣੇ ਵਿੱਚ ਇਹ ਮਾਮਲਾ ਜ਼ੀਰਕਪੁਰ ਦੀ ਇੱਕ ਔਰਤ ਦੀ ਸ਼ਿਕਾਇਤ ਤੇ ਉਹਨਾਂ ਖਿਲਾਫ਼ ਜਬਰ ਜਨਾਹ, ਧੋਖਾਧੜੀ ਅਤੇ ਅਪਰਾਧਿਕ ਤੌਰ ਤੇ ਡਰਾਉਣ ਧਮਕਾਉਣ ਦੇ ਦੋਸ਼ਾਂ ਤਹਿਤ ਦਰਜ ਕੀਤਾ ਗਿਆ ਸੀ। ਅਪ੍ਰੈਲ 2026 ਵਿੱਚ ਪਟਿਆਲਾ ਪੁਲਿਸ ਨੇ ਪੁਰਾਣੇ ਗੈਰ ਕਾਨੂੰਨੀ ਮਾਈਨਿੰਗ ਕੇਸ ਵਿੱਚ ਪਠਾਨ ਮਾਜਰਾ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਵਿਧਾਇਕ ਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਪਠਾਨ ਮਾਜਰਾ ਨੂੰ ਹੁਣ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ, ਪਰ ਬਾਕੀ ਕੇਸ ਵੀ ਚੱਲ ਰਹੇ ਹੋਣ ਕਾਰਨ ਫਿਲਹਾਲ ਉਹ ਜੇਲ੍ਹ ਵਿੱਚ ਹੀ ਰਹਿਣਗੇ। ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ਰਾਹੀਂ ਚਰਚਾ ਵਿੱਚ ਆਈ ਕਾਕਰੋਚ ਜਨਤਾ ਪਾਰਟੀ ਖਿਲਾਫ ਕਾਰਵਾਈ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਉੱਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਨੂੰ ਰੈਗੂਲਰ ਪ੍ਰਕਿਰਿਆ ਤਹਿਤ ਆਪਣੇ ਤੈਅ ਸਮੇਂ ਉੱਤੇ ਹੀ ਸੁਣਵਾਈ ਲਈ ਸੂਚੀਬੱਧ ਕੀਤਾ ਜਾਵੇਗਾ। ਚੀਫ ਜਸਟਿਸ ਆਫ ਇੰਡੀਆ ਦੀ ਮੌਜੂਦਗੀ ਵਾਲੇ ਬੈਂਚ ਨੇ ਪਟੀਸ਼ਨ ਪਾਉਣ ਵਾਲੇ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਇਸ ਮਾਮਲੇ ਨੂੰ ਇੰਨਾ ਜਜ਼ਬਾਤੀ ਨਾ ਲਿਆ ਜਾਵੇ ਕਿਉਂਕਿ ਕਾਕਰੋਚ ਜਨਤਾ ਪਾਰਟੀ ਦਾ ਰੁਝਾਨ ਕੋਈ ਹੰਗਾਮੀ ਸਥਿਤੀ ਜਾਂ ਵੱਡੀ ਐਮਰਜੈਂਸੀ ਨਹੀਂ ਹੈ, ਜਿਸ ਕਰਕੇ ਬਾਕੀ ਕੇਸਾਂ ਨੂੰ ਛੱਡ ਕੇ ਇਸ ਦੀ ਪਹਿਲਾਂ ਸੁਣਵਾਈ ਕੀਤੀ ਜਾਵੇ।
ਇਸ ਦਰਮਿਆਨ ਸੁਪਰੀਮ ਕੋਰਟ ਵੱਲੋਂ ਪਹਿਲਾਂ ਦਿੱਤੇ ਗਏ ਬਿਆਨਾਂ ਤੇ ਟਿੱਪਣੀਆਂ ਨੂੰ ਸੋਸ਼ਲ ਮੀਡੀਆ ਉੱਤੇ ਗਲਤ ਤਰੀਕੇ ਨਾਲ ਪੇਸ਼ ਕੀਤੇ ਜਾਣ ਦੀ ਵੀ ਗੱਲ ਪਟੀਸ਼ਨ ਵਿੱਚ ਆਖੀ ਗਈ ਹੈ। ਪਟੀਸ਼ਨ ਵਿੱਚ ਖਦਸ਼ਾ ਪ੍ਰਗਟਾਇਆ ਗਿਆ ਸੀ ਕਿ ਕਾਕਰੋਚ ਜਨਤਾ ਪਾਰਟੀ ਵਰਗੇ ਡਿਜੀਟਲ ਸੰਗਠਨ ਇਸ ਬਦਲ ਕੇ ਪੇਸ਼ ਕੀਤੇ ਗਏ ਬਿਆਨ ਦਾ ਇਸਤੇਮਾਲ ਪ੍ਰਸਿੱਧੀ ਖੱਟਣ, ਆਨਲਾਈਨ ਲੋਕਾਂ ਨੂੰ ਆਪਣੇ ਨਾਲ ਜੋੜਨ, ਆਪਣਾ ਸਮਾਨ ਯਾਨੀ ਮਰਚੈਂਡਾਈਜ਼ ਵੇਚਣ ਤੇ ਵਪਾਰਕ ਮੁਨਾਫਾ ਕਮਾਉਣ ਲਈ ਕਰ ਰਹੇ ਨੇ। ਪਰ ਸੁਪਰੀਮ ਕੋਰਟ ਨੇ ਫਿਲਹਾਲ ਇਸ ਪਟੀਸ਼ਨ ਨੂੰ ਕੋਈ ਤਰਜੀਹ ਨਹੀਂ ਦਿੱਤੀ ਹੈ। ਭਾਰਤ ਵਿੱਚ ਸਭ ਤੋਂ ਵੱਧ ਪਾਣੀ ਦੇ ਸੰਕਟ ਨਾਲ ਜੂਝ ਰਹੇ ਸੂਬਿਆਂ ਵਿੱਚੋਂ ਇੱਕ ਹੈ ਪੰਜਾਬ, ਅਤੇ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਹੁਣ ਸਰਕਾਰ ਨੇ ਇੱਕ ਹੋਰ ਤਿਆਰੀ ਕੀਤੀ ਹੈ। ਪਾਣੀ ਦੀ ਬਚਤ ਕਰਨ ਵਾਲੀ ਤਕਨੀਕ ਝੋਨੇ ਦੀ ਸਿੱਧੀ ਬਿਜਾਈ ਯਾਨੀ ਕਿ DSR ਨੂੰ ਵੱਡੇ ਪੱਧਰ ਉੱਤੇ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਨੇ ਇਸ ਬਾਰੇ ਵਿਸ਼ੇਸ਼ ਰਣਨੀਤੀ ਬਣਾਈ ਹੈ। ਸਰਕਾਰੀ ਅੰਕੜੇ ਕਹਿੰਦੇ ਨੇ ਕਿ ਪੰਜਾਬ ਆਪਣੀ ਸਾਲਾਨਾ ਵਾਟਰ ਰੀਚਾਰਜ ਸਮਰੱਥਾ ਦੇ ਮੁਕਾਬਲੇ 156% ਜ਼ਿਆਦਾ ਪਾਣੀ ਧਰਤੀ ਹੇਠੋਂ ਕੱਢ ਰਿਹਾ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਸੂਬੇ ਦੇ ਕੁੱਲ 153 ਪ੍ਰਸ਼ਾਸਨਿਕ ਬਲਾਕਾਂ ਵਿੱਚੋਂ 111 ਬਲਾਕ ਅਜਿਹੇ ਨੇ ਜਿਨ੍ਹਾਂ ਨੂੰ ਡਾਰਕ ਜ਼ੋਨ ਯਾਨੀ ਕਿ ਓਵਰ ਐਕਸਪਲੋਇਟਡ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਸ ਗੰਭੀਰ ਸੰਕਟ ਨੂੰ ਵੇਖਦਿਆਂ ਪੰਜਾਬ ਸਰਕਾਰ ਵੱਲੋਂ ਸਿੱਧੀ ਬਿਜਾਈ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸਾਲ 2026-27 ਦੇ ਫਸਲੀ ਸੀਜ਼ਨ ਲਈ ਸੂਬਾ ਸਰਕਾਰ ਨੇ ਪੰਜਾਬ ਭਰ ਵਿੱਚ 5,00,000 ਏਕੜ ਖੇਤੀ ਯੋਗ ਜ਼ਮੀਨ ਨੂੰ DSR ਤਕਨੀਕ ਅਧੀਨ ਲਿਆਉਣ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਟੀਚਾ ਮਿੱਥਿਆ ਹੈ। ਇਸ ਯੋਜਨਾ ਤਹਿਤ ਇਸ ਤਕਨੀਕ ਨੂੰ ਅਪਣਾਉਣ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਆਨਲਾਈਨ ਪੋਰਟਲ ਰਾਹੀਂ 1500 ਰੁਪਏ ਪ੍ਰਤੀ ਏਕੜ ਦੀ ਆਰਥਿਕ ਸਹਾਇਤਾ ਉਹਨਾਂ ਦੇ ਖਾਤਿਆਂ ਵਿੱਚ ਪਾਈ ਜਾਵੇਗੀ। ਸਰਕਾਰ ਨੇ ਆਉਣ ਵਾਲੇ ਸਾਲ ਦੌਰਾਨ ਇਸ ਪ੍ਰੋਗਰਾਮ ਨੂੰ ਜ਼ਮੀਨੀ ਪੱਧਰ ਉੱਤੇ ਲਾਗੂ ਕਰਨ ਲਈ 40 ਕਰੋੜ ਰੁਪਏ ਦਾ ਬਜਟ ਵੀ ਰਾਖਵਾਂ ਰੱਖਿਆ ਹੈ। ਖਬਰਾਂ ਦੇ ਬ੍ਰੇਟਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਹੋਏ ਸਮਾਗਮ ਦੌਰਾਨ ਪੰਜਾਬ ਦੀਆਂ 3 ਹਸਤੀਆਂ ਸਮੇਤ 131 ਸ਼ਖਸੀਅਤਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਹੈ। ਇਹਨਾਂ ਵਿੱਚ ਅਦਾਕਾਰ ਧਰਵਿੰਦਰ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਅਤੇ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਪਦਮ ਸ਼੍ਰੀ ਅਤੇ ਇਸੇ ਤਰ੍ਹਾਂ ਹਾਕੀ ਕੋਚ ਬਲਦੇਵ ਸਿੰਘ ਨੂੰ ਵੀ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਦੇਸ਼ ਅੰਦਰ ਲੋਕਾਂ ਨੂੰ ਮਹਿੰਗਾਈ ਦਾ ਇੱਕ ਵਾਰ ਫਿਰ ਝਟਕਾ ਲੱਗਿਆ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 10 ਦਿਨਾਂ ਦੇ ਅੰਦਰ ਅੰਦਰ ਇੱਕ ਵਾਰ ਫਿਰ ਵਾਧਾ ਹੋਇਆ ਅਤੇ ਹੁਣ ਵਧੇਰੇ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋ ਗਈ ਹੈ। ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਅਧਿਆਤਮਕ ਆਗੂ ਸੰਤ ਪ੍ਰੇਮਾਨੰਦ ਨੇ ਆਪਣੇ ਪੈਰੋਕਾਰਾਂ ਨੂੰ ਭਾਵੁਕ ਅਪੀਲ ਕੀਤੀ ਹੈ ਅਤੇ ਮੌਨ ਵਰਤ ਰੱਖਦੇ ਹੋਏ ਇਕਾਂਤਵਾਸ ਵਿੱਚ ਜਾਣ ਦਾ ਐਲਾਨ ਕੀਤਾ। ਪੰਜਾਬ ਦੇ ਮੌਸਮ ਸੰਬੰਧੀ ਤਾਜ਼ਾ ਜਾਣਕਾਰੀ ਹੈ ਕਿ ਪੰਜਾਬ ਵਿੱਚ ਤਿੱਖੀ ਗਰਮੀ ਲਗਾਤਾਰ ਪੈ ਰਹੀ ਹੈ ਤੇ ਸਾਰੇ ਹੀ ਜ਼ਿਲ੍ਹਿਆਂ ਵਿੱਚ ਲੂ ਦਾ ਅਸਰ ਵਿਖਾਈ ਦੇ ਰਿਹਾ ਹੈ ਅਤੇ ਅੱਤ ਦੀ ਗਰਮੀ ਦਰਮਿਆਨ 3 ਹੋਰ ਦਿਨ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ। ਫਿਲਹਾਲ 28 ਮਈ ਤੱਕ ਇਸੇ ਤਰ੍ਹਾਂ ਗਰਮੀ ਅਤੇ ਲੂ ਦਾ ਆਲਮ ਬਣੇ ਰਹਿਣ ਦੀ ਸੰਭਾਵਨਾ ਦੱਸੀ ਗਈ। IPL ਵਿੱਚ ਅੱਜ ਤੋਂ ਪਲੇਆਫ ਮੁਕਾਬਲੇ ਸ਼ੁਰੂ ਹੋ ਰਹੇ ਨੇ। ਅੰਕ ਸੂਚੀ ਵਿੱਚ ਪਹਿਲੇ 2 ਸਥਾਨਾਂ ਉੱਤੇ ਰਹੀਆਂ ਟੀਮਾਂ ਰਾਇਲ ਚੈਲੰਜਰਸ ਬੈਂਗਲੁਰੂ ਅਤੇ ਗੁਜਰਾਤ ਟਾਈਟਨਸ ਅੱਜ ਪਹਿਲਾ ਕੁਆਲੀਫਾਇਰ ਖੇਡਣਗੇ ਜੋ ਕਿ ਧਰਮਸ਼ਾਲਾ ਵਿਖੇ ਹੋਵੇਗਾ ਅਤੇ ਇਸ ਮੈਚ ਦੀ ਜੇਤੂ ਟੀਮ ਸਿੱਧੀ ਫਾਈਨਲ ਵਿੱਚ ਪਹੁੰਚੇਗੀ ਜਦਕਿ ਹਾਰਨ ਵਾਲੀ ਟੀਮ ਨੂੰ ਵੀ ਹੋਰ ਮੌਕਾ ਮਿਲੇਗਾ। ਇਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਪਹਿਲਾਂ ਨਾਲੋਂ ਵੀ ਘੱਟ।
0: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
2: Wholesale Club, whole lot of value. After a night out with your friends, not having a plan for a safe ride home can leave you in a bad spot. You can end up riding in an ambulance, a police car, or a hearse. These unplanned modes of transportation are costly alternatives and do not take you home. Your plan for a safe ride home can include a taxi, a designated driver, or public transit. Drink responsibly, choose your ride. Thanks from Arrive Alive, Drive Sober, Desjardins Insurance, and the Beer Store.
3: This is AM 530, CHLO AM, serving Brampton, Mississauga, Toronto, the GTA, and the world at am530.ca.
4: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ। ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ। ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ, ਰੇਡੀਓ ਉਡਾਨ ਪ੍ਰਭ ਸਭ ਦੇ ਨਾਲ। ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ। ਡ੍ਰੀਮ ਹੋਮ ਅਪਲਾਈਸਿਸ, ਜੇ ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ। ਬਿਲਟਨ ਅਪਲਾਈਸਿਸ, ਫਰਿਜਸ, ਡਿਸ਼ਵਾਸ਼ਰਸ, ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ। ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ, ਬੈਸਟ ਡੀਲ, ਬੈਸਟ ਪ੍ਰਾਈਜ਼। ਪ੍ਰਾਈਜ਼ ਕਹਿੰਦੇ ਮੈਚ ਨਹੀਂ, ਬੀਟ ਕਰਕੇ ਦਿਆਂਗੇ। 2915 ਅਰਜੈਂਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਸਿਸ। 905-805-3000, 905-805-3000। ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ।
3: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
0: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
3: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ।
0: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ। ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ। ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
5: ਰੁਸ਼ਮੀਤ ਕੌਰ ਐਟ 6479-4499।
6: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311
7: ਸੱਚ ਕਿਹੋ ਜਿਹਾ ਹੁੰਦਾ
8: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
9: ਮਿੱਟੀ ਚੁਗਦੀ ਫਸਲ ਸੱਚ ਹੈ
8: ਖੁਰੋ ਦੀ ਪਾਣੀ ਸੱਚ

ਸਤਿਗੁਰ ਹੋਏ ਦਿਆਲ ਤਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ, ਜ਼ਿੰਦਗੀ ਜ਼ਿੰਦਾਬਾਦ ਅਤੇ ਚੜ੍ਹਦੀ ਕਲ ਦੀ ਪਹਿਚਾਣ ਰੇਡੀਓ ਉਡਾਨ ਪ੍ਰੋਬ ਸੰਤ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਉਮੀਦ ਕਰਦੇ ਕਿ ਅੱਜ ਦਾ ਦਿਨ ਤੁਹਾਡਾ ਬਹੁਤ ਹੀ ਚੜ੍ਹਦੀ ਕਲਾ ਵਾਲਾ ਅਤੇ ਖੁਸ਼ ਗਵਾ ਰਿਹਾ ਹੋਏਗਾ। ਅੱਜ ਦੇ ਖੂਬਸੂਰਤ ਦਿਨ ਦੇ ਵਿੱਚ ਖੂਬਸੂਰਤ ਸ਼ਾਮ ਨੂੰ ਜੁੜ ਬੈਠਿਆਂ ਜੀ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਜਿੱਥੇ ਗੱਲ ਛੱਡੀ ਸੀ ਉੱਥੋਂ ਆਪਾਂ ਸ਼ੁਰੂ ਕਰਾਂਗੇ 905-673-3300 ਦੀ। ਮੈਨੂੰ ਪਤਾ ਤੁਸੀਂ ਵੇਟ ਕਰ ਰਹੇ ਹੋ, ਇਸ ਟਾਈਮ ਸਟੂਡੀਓ ਦੀ ਘੜੀ ਦੇ ਮੁਤਾਬਕ 9:07 ਹੋ ਚੁੱਕੇ ਅਤੇ ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਤੱਕ ਬਣੇ ਰਹਿਣਾ। ਸੋ ਗੱਲ ਆਪਾਂ ਕਿੱਥੇ ਛੱਡੀ ਸੀ, ਗੱਲ ਛੱਡੀ ਸੀ ਨਿਸ਼ਾਨੀ 'ਤੇ। ਜਿਹੜੇ ਦੋਸਤ ਸਾਡੇ ਨਾਲ ਹੁਣ ਜੁੜਿਆ, ਜਿਹੜਾ ਰੇਡੀਓ ਪ੍ਰੋਗਰਾਮ ਟਿਊਨ ਇਨ ਹੁਣ ਕੀਤਾ, ਸੋ ਉਹਨਾਂ ਨੂੰ ਦੱਸੀਏ ਕਿ ਅਸੀਂ ਗੱਲ ਕਰ ਰਹੇ ਸੀ ਤੁਸੀਂ ਸਕੂਲ ਟਾਈਮ 'ਚ, ਤੁਸੀਂ ਕਾਲਜ ਟਾਈਮ 'ਚ, ਕਾਲਜ ਤੋਂ ਬਾਅਦ, ਵਿਆਹ ਤੋਂ ਪਹਿਲਾਂ, ਐਨੀਵੇ ਕਦੇ ਵੀ ਪਹਿਲੀ ਨਿਸ਼ਾਨੀ ਕੀ ਬਾਏ ਕੀਤੀ ਸੀ, ਕਿਸੇ ਨੂੰ ਪਹਿਲਾ ਤੋਹਫਾ ਤੁਸੀਂ ਕੀ ਬਾਏ ਕੀਤਾ ਸੀ, ਕਦੋਂ ਕੀਤਾ ਸੀ, ਕਿਵੇਂ ਕੀਤਾ ਸੀ, ਕਿਹਦੇ ਲਈ ਕੀਤਾ ਸੀ। ਤੋਹਫੇ ਵਾਲਾ ਅੱਜ ਵੀ ਤੁਹਾਡੇ ਨਾਲ ਹੈਗਾ। ਸੋ 905-673-3300 ਆਪਾਂ ਗੱਲ ਕਰ ਰਹੇ ਹਾਂ ਜੀ ਪਹਿਲੇ ਤੋਹਫੇ ਦੀ। ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾ ਤੋਹਫਾ, ਚਾਹੇ ਤੁਸੀਂ 60s ਸੀ, 70s, 80s, 90s, ਈਵਨ ਕਿ 2000, ਉਸ ਤੋਂ ਬਾਅਦ ਤਾਂ ਟਰੈਂਡ ਚੇਂਜ ਹੋ ਗਿਆ ਨਾ, ਉਸ ਤੋਂ ਬਾਅਦ ਏਜੰਸੀ ਆ ਗਏ, ਉਸ ਤੋਂ ਬਾਅਦ ਤੋਹਫਿਆਂ ਦੇ ਜਿਹੜੇ ਆਕਾਰ ਵੀ ਬਦਲ ਗਏ, ਫੇਟਾ ਭਾਲੂ ਕੁੱਤੇ ਜੇ ਜਿਹੜੇ ਹੁੰਦੇ ਆ, ਟੈਡੀ ਬੀਅਰ ਇਹ ਦੇਣ ਲੱਗ ਗਏ। ਸੋ ਇਹ ਥੋੜ੍ਹੀ ਗਿਫਟ, ਗਿਫਟ ਹੁੰਦੇ ਆ ਕੋਕਾ, ਗਿਫਟ ਹੁੰਦਾ ਝਾਂਜਰ, ਗਿਫਟ ਹੁੰਦੇ ਆ ਮੁੰਦਰੀ, ਗਿਫਟ ਹੁੰਦਾ ਰੁਮਾਲ ਯਾਰ। ਅੱਛਾ ਸਾਰਾ ਕੁਛ ਮੈਂ ਹੀ ਦੱਸਾਂ, ਤੁਸੀਂ ਵੀ ਦੱਸੋ ਕਿ ਪਹਿਲਾ ਤੋਹਫਾ ਤੁਸੀਂ ਬਾਈ ਜੀ ਆਏ ਸੀ ਕਹਿੰਦੇ ਮੈਂ ਮੁੰਦਰੀ ਲੈ ਕੇ ਦਿੱਤੀ ਸੀ ਚਾਂਦੀ ਦੀ। ਕਿਆ ਬਾਤ ਆ ਬਾਈ ਜੀ, ਉਹਨਾਂ ਸਮਿਆਂ ਦੇ ਵਿੱਚ ਵੀ ਮੁੰਦਰੀ ਦੀ ਐਡਾ ਈਜ਼ੀ ਨਹੀਂ ਸੀ। ਅੱਛਾ ਇੱਕ ਬਾਈ ਜੀ ਕਹਿੰਦਾ ਕਿ ਮੈਂ 96 ਦੇ ਵਿੱਚ ਇੱਕ ਕਾਰਡ ਬਣਾ ਗਿਆ $250 ਉਹਨਾਂ ਸਮਿਆਂ ਦੇ ਵਿੱਚ, 96 ਦੇ ਵਿੱਚ, ਕਿਆ ਬਾਤ ਆ। ਸੋ 905-673-3337 905-673-3337 ਮੈਂ ਚੈੱਕ ਕਰਨ ਲੱਗ ਗਿਆ ਸੀ ਕਿਉਂਕਿ ਪਹਿਲਾਂ ਕਾਲ ਬਹੁਤ ਆਈਆਂ ਤੁਹਾਡੀਆਂ ਅਤੇ ਕਾਲ ਤੋਂ ਬਾਅਦ ਤੁਹਾਡੀ ਆਵਾਜ਼ ਤਾਂ ਆ ਨਹੀਂ ਰਹੀ ਸੀ, ਸੋ ਦੈਟਸ ਵਾਈ ਆਈ ਵਾਜ਼ ਡਬਲ ਚੈਕਿੰਗ। ਸੋ ਦਿਸ ਟਾਈਮ ਐਵਰੀਥਿੰਗ ਵਿਲ ਬੀ ਪਰਫੈਕਟ। ਅਤੇ ਨਾਲ ਦੀ ਨਾਲ ਕਾਲ ਕਰਕੇ ਤੁਸੀਂ ਦੱਸਣਾ ਕਿ ਪਹਿਲਾ ਤੋਹਫਾ ਤੁਹਾਡੀ ਜ਼ਿੰਦਗੀ ਦਾ ਕੀ ਸੀ, ਜੇ ਤਾਂ ਸੱਚੇ ਆਸ਼ਕੋ ਤਾਂ ਯਾਦ ਹੋਣਾ, ਅਤੇ ਜੇ ਹਫ਼ਤੇ ਬਾਅਦ ਪਿਆਰ ਹੋਣੇ ਆਸ਼ਕੋ ਫਿਰ ਤਾਂ ਤੁਸੀਂ ਭੁੱਲ ਗਏ ਹੋਵੋਗੇ ਪੱਕਾ। ਜੀ ਸਤਿ ਸ਼੍ਰੀ ਅਕਾਲ ਮਹਿਕਦੀਪ, ਕੀ ਹਾਲ ਚਾਲ ਆ ਵੀਰੇ? ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ?
1: ਮੈਂ ਵੀ ਵਧੀਆ ਵੀਰੇ, ਤੁਸੀਂ ਵੀ ਠੀਕ ਹੋ?
0: ਕਿਆ ਬਾਤ ਆ ਬਾਈ, ਚੜ੍ਹਦੀ ਕਲਾ, ਚੜ੍ਹਦੀ ਕਲਾ।
1: ਹਾਂਜੀ, ਮੈਂ ਪਹਿਲਾ ਗਿਫਟ ਚੌਥੀ ਕਲਾਸ 'ਚ ਘਰਦੇ ਨਾਲ ਜਾ ਕੇ ਸਰ ਨੂੰ, ਮੈਂ ਸਾਰੇ ਟੀਚਰ ਨੂੰ ਫਲਾਵਰ ਪੋਟ ਦਿੱਤਾ ਸੀ, ਮੈਨੂੰ ਅੱਜ ਵੀ ਯਾਦ
0: ਆਈ। ਕਿਹਨੂੰ ਦਿੱਤਾ ਸੀ ਤੁਸੀਂ?
1: ਆਪਣੇ ਟੀਚਰ ਨੂੰ ਜੀ।
0: ਨਹੀਂ ਆਪਾਂ ਹੁਣ ਟੀਚਰ ਨੂੰ ਆਪਾਂ ਪਿਆਰ ਦੀ ਗੱਲ ਕਰ ਰਹੇ ਹਾਂ, ਉਹ ਟੀਚਰ ਨੂੰ ਤਾਂ ਦਿੰਦੇ ਰਹਿੰਦੇ, ਡਰਦੇ ਵੀ ਦੇ ਦਿੰਦੇ ਸੀ ਵੀ ਉਹ ਮਾਰਦੇ ਕੁੱਟਦੇ ਹੁੰਦੇ ਆਪਾਂ ਪਿਆਰ। ਅੱਛਾ ਪਹਿਲਾ ਗਿਫਟ ਮਹਿਬੂਬ ਨੂੰ ਕੀ ਦਿੱਤਾ ਸੀਗਾ, ਪਹਿਲਾਂ ਤੁਹਾਡੇ ਪਹਿਲੇ ਕ੍ਰਸ਼ ਨੂੰ ਜਾਂ? ਅੱਛਾ ਇੱਕ ਬਾਈ ਮੈਨੂੰ ਮੈਸੇਜ ਕੀਤਾ, ਕਹਿੰਦਾ ਬਾਈ ਮੈਂ ਤਾਂ ਅੱਜ ਤੱਕ ਗਿਫਟ ਲਿਆ ਹੀ ਨਹੀਂ, ਕਹਿੰਦਾ ਪਹਿਲਾਂ ਵੀ ਡਰਦਾ ਰਿਹਾ ਹੁਣ ਅੱਜ ਵੀ ਡਰਦਾ ਰਿਹਾ, ਲਓ ਬਾਈ ਨੇ ਮੁੱਦਾ ਕਰਮ ਕਰਤਾ। ਜੀ
1: ਪਹਿਲਾਂ
0: ਜੀ ਗੁਲਾਬ ਦਾ ਹੋਲੀ ਯਾਰ, ਕਿਆ ਬਾਤ ਆ, ਸਭ ਤੋਂ ਖੂਬਸੂਰਤ ਤੋਹਫਾ ਸਭ ਤੋਂ
1: ਮੇਰੇ ਕੋਲੇ। ਅਸੀਂ ਬਾਅਦ ਚੋ ਜਦੋਂ ਇਕੱਠੇ ਹੋਏ ਉਦੋਂ ਬਾਅਦ ਉਹਨਾਂ ਨੇ ਸੰਭਾਵ ਮੈਨੂੰ ਕਹਿੰਦੇ ਸੀ ਲਾਈਕ ਜਿਵੇਂ ਕਿ ਮੈਂ ਤੇਰਾ ਹੀ ਹਾਂ, ਕੀ ਲੋੜ ਆ, ਬਟ 8
0: ਸਾਲ ਮੈਂ ਕਾਪੀ ਸਾਂਭ ਕੇ ਰੱਖਿਆ ਸੀ, ਮੈਨੂੰ ਅੱਜ ਵੀ ਪੱਤੇ ਤੁਸੀਂ ਹੋਲਡ ਰੱਖੋ ਤੇ ਤੁਸੀਂ ਦੁਬਾਰਾ ਕਾਲ ਕਰਿਓ, ਹੁਣ ਮੈਂ ਇੱਕ ਚੀਜ਼ ਅਨਾਊਂਸ ਕਰਦਾ। ਦੇਖੋ 905-673-3337 ਤੁਸੀਂ ਮੈਨੂੰ ਜਿਹੜੇ ਬੰਦੇ ਨੇ ਦੱਸਿਆ ਨਾ ਸਭ ਤੋਂ ਅਮੇਜ਼ਿੰਗ ਸਟੋਰੀ ਹੋਈ ਗਿਫਟ ਦੀ, ਸਭ ਤੋਂ ਖੂਬਸੂਰਤ ਤੋਹਫੇ ਦੀ ਸਟੋਰੀ, ਉਹਨੂੰ ਆਪਾਂ ਖਵਾਵਾਂਗੇ ਮੋਮੋ ਅੱਜ, ਤੇ ਮੋਮੋ ਖਵਾਵਾਂਗੇ ਉਹ ਵੀ ਵੈਜ ਸ਼ੁੱਧ ਪਿਓਰ, ਮਤਲਬ ਕਿ ਐਸੀ ਮਤਲਬ ਇੱਕ ਹਾਈਜੀਨਿਕ ਤਰੀਕੇ ਨਾਲ ਬਣੇ, ਵਾਓ ਈਟਸ, ਵਾਓ ਈਟਸ ਦੇ ਮੋਮੋ ਖਵਾਵਾਂਗੇ ਤੁਹਾਨੂੰ ਅੱਜ, ਉਹ ਵੀ ਵੈਜ ਕੀਮਾ ਮੋਮੋ, ਜਿਹੜਾ ਇੱਕ ਵਧੀਆ ਸਟੋਰੀ ਸਾਨੂੰ ਲੱਗਿਆ ਨਾ ਕਿ ਯਾਰ ਹਾਂ ਇਹ ਇਹਦਾ ਇਹਦਾ ਜਿਹੜਾ ਤੋਹਫਾ ਸੀ ਨਾ, ਇਹ ਤੋਹਫਾ ਦੇਣ ਦਾ ਢੰਗ ਸੀ। ਤੋਹਫੇ ਦੇਖੋ, ਹਰ ਤੋਹਫੇ ਦੇ ਪਿੱਛੇ ਇੱਕ ਸਟੋਰੀ ਆ, ਹਰ ਤੋਹਫੇ ਦੇ ਪਿੱਛੇ ਇੱਕ ਕਹਾਣੀ ਆ, ਸੋ ਜੇ ਇਹਦੀ ਕਹਾਣੀ ਤੋਹਫਾ ਸਾਨੂੰ ਵਧੀਆ ਲੱਗੂਗਾ ਫਿਰ ਉਹਨੂੰ ਅਸੀਂ ਨਾ ਮੋਮੋ ਖਵਾਵਾਂਗੇ, ਪਹਿਲੇ 3 ਵਧੀਆ ਸਟੋਰੀਆਂ ਵਾਲਿਆਂ ਨੂੰ। ਸੋ 3 ਨਾਮ ਮੈਂ ਲਿਖ ਲੈਣੇ ਆ ਅਤੇ ਨੰਬਰ ਲਿਖ ਲੈਣੇ ਆ, ਅਤੇ ਮੈਂ ਵਾਓ ਈਟਸ, ਤੁਸੀਂ ਗੂਗਲ ਕਰਿਓ ਵਾਓ ਈਟਸ, ਯਾਰ ਕਿਆ ਮੋਮੋ ਆ, ਬਸ ਮੈਂ ਕਿਹਾ ਕਿ ਇੱਕ ਵਾਰੀ ਤੁਸੀਂ ਮੋਮੋ ਉਹਨਾਂ ਦੇ ਖਾ ਲਏ ਨਾ, ਤੁਸੀਂ ਹੋਰ ਕਿਤੇ ਮੋਮੋ ਖਾਣੇ ਹੀ ਨਹੀਂ ਆ। ਸੋ ਵਾਓ ਈਟਸ ਦੇ ਤੁਹਾਨੂੰ ਮੋਮੋ ਖਵਾਵਾਂਗੇ, ਤੁਹਾਡੇ ਤੋਹਫੇ ਦੀ, ਤੁਹਾਡੇ ਗਿਫਟ ਦੀ ਕਹਾਣੀ ਖੂਬਸੂਰਤ ਹੋਣੀ ਚਾਹੀਦੀ ਆ। ਯਾਦ ਕਰੋ ਫਿਰ ਆਪਣੇ ਪਿਆਰੇ ਮਹਿਬੂਬ ਸੱਜਣ ਨੂੰ ਪਹਿਲਾ ਤੋਹਫਾ ਤੁਸੀਂ ਕਿਹੜਾ ਦਿੱਤਾ ਸੀ, 905-673-3337 ਬਹੁਤ ਸਾਰੀਆਂ ਕਾਲਸ ਆ ਰਹੀਆਂ ਔਰ ਕੱਟੀਆਂ ਵੀ ਜਾ ਰਹੀਆਂ, ਕੁਛ ਮੇਰੀ ਕਾਲ ਦੇ ਵਿੱਚ ਇਸ਼ੂ ਅੱਜ ਅੱਜ ਲੱਗਦਾ ਤੁਹਾਡੇ ਕਰਮਾਂ ਦੇ ਵਿੱਚ ਮੋਮੋ ਹੈ ਨਹੀਂ ਆ। ਸੋ 905-673-3337, ਜੇ ਤੁਹਾਡਾ 3337 ਨਹੀਂ ਲੱਗ ਰਿਹਾ ਤੁਸੀਂ 905-673-3334 ਵੀ ਲਾ ਸਕਦੇ ਹੋ। ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਓਨਰ ਹੋ 9941।
2: ਹੈਲੋ ਪ੍ਰਭੂ ਜੀ,
0: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਅੱਛਾ ਤੁਹਾਡੀ ਗਰਲਫ੍ਰੈਂਡ ਤੁਹਾਡੀ ਵਾਈਫ ਹੀ ਆ?
2: ਹਾਂਜੀ।
0: ਸਿੱਧਾ ਤੁਸੀਂ ਵਿਆਹ ਹੀ ਕਰਾਇਆ?
2: ਨਹੀਂ, ਵਿਆਹ ਨਹੀਂ ਕਰਾਇਆ, ਆਈ ਵਾਸ ਡੇਟਿੰਗ ਹਰ ਫॉर 5-6 ਇਅਰਸ ਇਨ ਇੰਡੀਆ।
0: ਓ ਕੈਨੇਡਾ। ਕੀ ਬਾਤ ਹੈ! ਸੋ ਤੁਸੀਂ ਲਵ ਮੈਰਿਜ ਕਰਾਈ ਹੈ? ਫਿਰ ਤੁਹਾਡਾ ਪਹਿਲਾ ਤੋਹਫਾ ਕੀ ਸੀ ਤੁਹਾਡੀ ਵਾਈਫ ਨੂੰ ਜਾਂ ਤੁਹਾਡੀ ਗਰਲਫ੍ਰੈਂਡ ਨੂੰ?
2: ਔਰ ਮੈਂ ਸੋਚ ਰਿਹਾ ਉਹਦੇ ਕਾਲਜ ਦੇ ਕੋਲ ਬੈਠੀ ਕਰੀ ਪੜਦੀ
0: ਸੀ। ਸੌਰੀ,
2: ਉਹਦੇ ਕਾਲਜ ਦੇ ਕੋਲ ਮਾਰਕੀਟ ਸੀ, ਉੱਥੋਂ ਲੈ ਕੇ ਜਾਂਦੇ ਉਹਨੂੰ ਸੂਟ ਲੈ ਦਿੱਤਾ ਸੀ।
0: ਸੂਟ? ਉਹ ਪਹਿਲਾ? ਕੀ ਬਾਤ ਹੈ ਯਾਰ! ਅੱਛਾ ਸੂਟ, ਇਹ ਪਹਿਲੀ ਵਾਰੀ ਸੁਣਿਆ ਕਿ ਸੂਟ ਹੀ ਪਹਿਲਾ ਤੋਹਫਾ ਹੀ ਸੂਟ ਲੈ ਕੇ ਦਿੱਤਾ। ਕੀ ਬਾਤ! ਇਹ ਵਿਆਹ ਤੋਂ ਪਹਿਲਾਂ ਕਿ ਵਿਆਹ ਤੋਂ ਬਾਅਦ?
2: ਵਿਆਹ ਤੋਂ ਪਹਿਲਾਂ ਸਰ ਜੀ।
0: ਉਹ ਪਹਿਲਾਂ
2: ਵਿਆਹ ਤੋਂ ਬਾਅਦ ਤੋਹਫੇ ਆਪਣੇ ਆਪ ਲੈ ਕੇ ਆਉਂਦੀ ਸਰ।
0: ਉਸ ਤੋਂ ਪਹਿਲਾਂ ਕੋਈ ਪਿਆਰ ਨਹੀਂ, ਕੋਈ ਕ੍ਰਸ਼ ਨਹੀਂ, ਕੋਈ ਤੋਹਫਾ ਨਹੀਂ? ਕਿਆ ਬਾਤ ਹੈ ਬਾਈ ਜੀ, ਪਹਿਲਾ ਤੋਹਫਾ ਸੂਟ ਤੇ ਤੁਹਾਡੇ ਚਾਰ ਨੰਬਰ ਹੈਗੇ ਆ 9941 9941। ਤੇ ਆਪਾਂ ਲਿਖ ਲਿਆ ਤੁਹਾਡਾ ਨਾਮ, ਦੇਖਦੇ ਹਾਂ ਹੋਰ ਕਿਹਦੀ ਤੋਹਫੇ ਦੀ ਸਭ ਤੋਂ ਵਧੀਆ ਸਟੋਰੀ ਆ, ਫਿਰ ਤੁਹਾਨੂੰ ਖਵਾਵਾਂਗੇ ਵੈਜ ਮੋਮੋ ਵਾਓ ਈਟ ਦੇ। ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ। ਕਿਆ ਬਾਤ ਹੈ, ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ, ਨੈਕਸਟ ਕਾਲ ਹਰਜੀਤ ਸਿੰਘ ਜੀ। ਬਾਈ ਜੀ ਤੁਸੀਂ ਆਉਣੇ ਹੋ, ਕੀ ਹਾਲ ਚਾਲ? ਚੜ੍ਹਦੀ ਕਲਾ ਬਾਈ ਜੀ।
3: ਹਾਂਜੀ ਬਾਈ, ਆਪਾਂ
0: ਸੋਰੀ ਪਰਾਂਦੀ ਓਕੇ, ਪਰਾਂਦੀ ਦੇ ਪਿੱਛੇ ਕਹਾਣੀ ਕੀ ਸੀ? ਪਰਾਂਦੀ ਬਾਏ ਕਿੱਦਾਂ ਕੀਤੀ, ਕਿਹਦੇ ਵਾਸਤੇ ਕੀਤੀ?
3: ਬਾਈ ਜੀ ਦਸਵੀਂ ਪੜ੍ਹਦੇ, ਨਹੀਂ ਪਲੱਸ 1 ਦੀ ਗੱਲ ਹੈ।
0: ਅੱਛਾ, ਪਲੱਸ 1 ਦੀ ਗੱਲ ਹੈ।
3: ਐਡ ਗੱਲ ਕੁੜੀ ਸੀ ਜਿਹੜੀ ਸਕੂਲ ਦੇ ਵਿੱਚ।
0: ਹਾਂ
3: ਐਡ ਗੱਲ, ਤੇ ਬਸ ਇਦਾਂ ਹੀ ਉਹਦਾ ਬਰਥਡੇ ਸੀ ਜੀ।
0: ਹਾਂ,
3: ਤੇ ਬਰਥਡੇ ਤੇ ਸੋਚਿਆ ਵੀ ਗਿਫਟ ਦਿੱਤਾ ਜਾਵੇ ਕੋਈ ਵਧੀਆ, ਤੇ ਉਹ ਟਾਈਮ 'ਚ ਪਰਾਂਦੀ ਹੁਣ ਵਧੀਆ ਲੱਗੀ।
0: ਹਾਂ,
3: ਪਰਾਂਦੀ
0: ਪਾਈ ਫਿਰ?
3: ਹਾਂਜੀ ਪਾਈ ਜੀ, ਇੱਕ ਵਾਰ ਪਾਈ ਸੀ, ਉਸ ਤੋਂ ਬਾਅਦ ਪਤਾ ਨੀ, ਉਸ ਤੋਂ ਬਾਅਦ ਗੱਲ ਗੁਲ ਨੀ ਕਦੇ ਹੋਈ, ਬਹੁਤ ਟਾਈਮ ਹੋ ਗਿਆ ਜੀ।
0: ਅੱਛਾ, ਇੱਕ ਵਾਰੀ ਪਾ ਕੇ ਵਿਖਾ ਦੇ। ਅੱਛਾ, ਸਕੂਲ ਟਾਈਮ ਦੀ ਗੱਲ ਸੀ, ਉਸ ਤੋਂ ਬਾਅਦ?
3: ਹਾਂ, ਪਲੱਸ 2 ਤੋਂ ਬਾਅਦ ਅਸੀਂ ਬਾਹਰ ਬੂਰ ਆ ਗਏ ਜੀ।
0: ਓਕੇ,
3: ਉਸ ਦੀ ਗੱਲ ਹੈ।
0: ਹਾਂ
3: ਹਾਂਜੀ,
0: ਕੀ ਬਾਤ ਆ! ਸੁਪਰਾਂ ਦੀ ਕੀ ਬਾਤ, ਕੀ ਨਾਮ ਵੀਰ ਦਾ? ਹਰਜੀਤ ਹੈ ਨਾ ਬਾਈ ਜੀ? ਸੁਣਦੇ ਰਹੋ, ਆਪਾਂ ਫਿਰ ਤੁਹਾਡਾ ਨਾਮ ਅਨਾਊਂਸ ਕਰਾਂਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ।

0: ਅੱਛਾ ਤੁਸੀਂ ਦੱਸਦੇ ਨਹੀਂ, ਤੁਸੀਂ ਮੈਨੂੰ ਲੱਗਦਾ ਕਿ ਦੋਨੋਂ ਪਾਸੇ ਰੇਡੀਓ ਚੱਲ ਰਿਹਾ, ਘਰੇ ਵੀ ਰੇਡੀਓ ਚੱਲ ਰਿਹਾ ਤੇ ਗੱਡੀ 'ਚ ਵੀ ਤੁਸੀਂ ਫਸ ਜਾਓਗੇ, ਇਸ ਕਰਕੇ ਨਹੀਂ ਦੱਸ ਰਹੇ। 905-673-3333 ਪਹਿਲਾ ਤੋਹਫਾ ਮੋਮੋ ਕੋ ਸਵਾਲ ਹੈ ਗੱਬਰ, ਇੱਥੇ ਨਾਲੇ ਕਹਾਣੀ ਦੱਸਣੀ ਤੁਸੀਂ ਆਪਣੇ ਪਿਆਰ ਦੀ, ਪਹਿਲੇ ਤੋਹਫੇ ਦੀ, ਪਹਿਲੇ ਕ੍ਰਸ਼ ਦੀ, ਅਤੇ ਨਾਲ ਦੀ ਨਾਲ ਮੋਮੋ, ਫਰੈਸ਼ ਮੋਮੋ, ਵੈਜ ਕੀਮਾ ਮੋਮੋ, ਤੁਹਾਡੀ ਕਹਾਣੀ ਅਤੇ ਨਾਲੇ ਯਾਰ ਸਕੂਲ ਦੀਆਂ ਯਾਦਾਂ, ਕਾਲਜ ਦੀਆਂ ਯਾਦਾਂ, ਇਹ ਸਮਾਂ ਕਿਤੇ ਭੁੱਲਣਾ। ਦੱਸ ਤੁਹਾਨੂੰ ਦੇਖੋ ਕਿੰਨਾ, ਅੱਧੇ ਮੋਮੋ ਮੈਨੂੰ ਦੇ ਜਿਓ ਇੰਨਾ ਖੂਬਸੂਰਤ ਸਮਾਂ ਯਾਦ ਕਰਾਉਣ ਦੇ ਲਈ। ਕਿਆ ਬਾਤ ਆ, ਮੁੰਦਰੀ, ਝਾਂਜਰ, ਅੱਛਾ ਰੁਮਾਲ, ਯਾਰ ਕਿੰਨੇ ਪਿਆਰੇ ਪਿਆਰੇ ਤੋਹਫੇ ਹੁੰਦੇ। ਬਾਈ ਜੀ ਕਹਿੰਦੇ ਮੈਂ ਪਰਾਂਦੀ ਲੈ ਦੀ। ਕਿਆ ਬਾਤ ਆ ਬਾਈ, ਸਿਰਾ ਹੀ ਲਾ ਗਿਆ। ਔਰ ਬਾਈ ਜੀ ਕਹਿੰਦੇ ਮੈਂ ਆਪਣੀ ਵਾਈਫ ਨੂੰ ਸਿੱਧਾ ਗਿਫਟ ਦਿੱਤਾ, ਮੇਰੀ ਗਰਲਫ੍ਰੈਂਡ ਹੀ ਸੀ ਉਹਨੂੰ ਹੀ ਡੇਟ ਕੀਤਾ, ਅਤੇ ਪਹਿਲਾ ਤੋਹਫਾ ਸੂਟ। ਅੱਛਾ ਇਹ ਮੈਂ ਬਹੁਤ ਅਜੀਬ ਆ, ਮੈਂ ਪਹਿਲੀ ਵਾਰੀ ਸੁਣਿਆ ਕਿ ਕਿਸੇ ਨੇ ਆਪਣੀ ਗਰਲਫ੍ਰੈਂਡ ਨੂੰ ਸਿੱਧਾ ਸੂਟ ਹੀ ਲੈ ਕੇ ਦਿੱਤਾ ਹੋਵੇ। ਵੀ ਚੱਕ, 905-673-3333 ਤੁਹਾਡੀ ਕੀ ਸਟੋਰੀ ਆ, ਤੁਸੀਂ ਪਹਿਲਾ ਤੋਹਫਾ ਕੀ ਦਿੱਤਾ ਸੀ, ਤੁਸੀਂ ਸੱਚੇ ਆਸ਼ਕ ਹੋ? ਅੱਛਾ ਜਿਹੜੇ ਜਿਹੜੇ ਵੀ ਕਾਲਾਂ ਕਰ ਰਹੇ ਹੋ ਸੱਚੇ ਪਿਆਰ ਵਾਲੀ ਆ, ਜਿਹੜੇ ਜਿਨ੍ਹਾਂ ਨੂੰ ਹਫ਼ਤੇ ਬਾਅਦ ਪਿਆਰ ਹੁੰਦਾ ਉਹਨਾਂ ਨੂੰ ਤਾਂ ਭੁੱਲ ਗਏ ਹੋਣੇ ਤੋਹਫੇ। ਸੋ ਐਨੀਵੇ, 905-673-3333 ਓਕੇ। ਹਰਦੀਪ ਬਾਈ ਜੀ ਸਾਡੇ ਨਾਲ ਜੁੜੇ ਹੋਏ ਆ, ਸੁੱਖ ਬਾਈ ਤੋਂ ਪਹਿਲਾਂ ਆਪਾਂ ਇੱਕ ਕਾਲ ਲੈ ਲਈਏ, ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ 6085 ਟੋਮਕਨ ਰੋਡ। ਜੇ ਨਹੀਂ ਤੋਹਫਾ ਦਿੱਤਾ ਨਾ, ਹੁਣ ਲੈ ਕੇ ਦੇ ਸਕਦੇ ਹੋ, ਮੈਂ ਦੱਸੂ ਕੀ। ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਉਣੇ ਰਹੋ। ਪਟਨਾਗਰ ਸਾਹਿਬ ਤੁਸੀਂ ਆਉਣੇ ਰਹੋ ਜੀ।
1: ਬਾਈ ਕੀ ਹਾਲ ਚਾਲ?
0: ਚੜ੍ਹਦੀ ਕਲਾ ਵੀਰੇ, ਚੜ੍ਹਦੀ ਕਲਾ।
1: ਬਾਈ ਮੈਂ ਗ੍ਰੇਡ 11 ਚ ਸੀਗਾ, ਤੇ ਉਦੋਂ ਮੈਂ ਆਪਣੀ ਕਹਿ ਲਓ ਗਰਲਫ੍ਰੈਂਡ ਨੂੰ, ਤੇ ਉਸ ਟਾਈਮ ਉਹਨੂੰ ਕਿਆ ਕਹਿੰਦੇ ਟੈਡੀ ਬੀਅਰ ਲੈ ਕੇ ਦਿੱਤਾ ਸੀ ਉਹਦੇ ਬਰਥਡੇ ਤੇ।
0: ਟੈਡੀ ਬੀਅਰ? ਅੱਛਾ ਤੁਸੀਂ ਟੈਡੀ ਬੀਅਰ ਵਾਲੇ ਸੈਕਸ਼ਨ ਚ ਆ ਗਏ, ਇਹ ਮਾਡਰਨ ਵਿਆਹ ਪਿਆਰ ਲੱਗਦਾ।
1: ਨਹੀਂ ਬਾਈ ਮੈਂ ਚੰਡੀਗੜ੍ਹ ਤੋਂ।
0: ਅੱਛਾ ਫਿਰ ਚੰਡੀਗੜ੍ਹ ਮਾਡਰਨ ਆ। ਓਕੇ ਓਕੇ, ਉੱਥੇ ਬਾਈ ਉਹ ਤਾਂ ਸਾਡੇ ਪੰਜਾਬ ਨਾਲੋਂ, ਸਾਡੇ ਮੋਗੇ ਨਾਲੋਂ ਵੈਸੇ ਹੀ 5-7 ਸਾਲ ਅੱਗੇ ਆ।
1: ਨਹੀਂ ਬਾਈ ਇਹ ਗੱਲ ਹੀ ਹੈ, ਬਸ ਉਦੋਂ ਦਾ ਟਾਈਮ ਇੱਦਾਂ ਸੀਗਾ।
0: ਇੱਥੇ ਤੁਸੀਂ ਨਾ ਤੁਸੀਂ ਇਹ ਖਚਰੇ ਹਾਸੇ ਦੇ ਹੱਸ ਕੇ ਮਜ਼ਾਕ ਕਰ ਗਏ ਹੋ ਸਾਡਾ ਪਿੰਡ ਵਾਲਿਆਂ ਦਾ, ਇਹ ਧੱਕਾ ਬਾਈ। ਲੋਪ ਹੁੰਦੇ ਜਾ ਰਹੇ ਅੱਜ ਕੱਲ ਤਾਂ ਨਾਣੇ 150 ਕਹਿੰਦੇ ਆ। ਜਦੋਂ ਸਾਨੂੰ 100-150 ਮਿਲਣਾ ਨਾ, ਸਾਡਾ ਸੁਪਨਾ ਹੁੰਦਾ ਸੀ ਵੀ ਚੰਡੀਗੜ੍ਹ ਚੱਲੀਏ 17 ਦੀ ਮਾਰਕੀਟ ਚ, ਪਰ ਅੱਜ ਕੱਲ ਤਾਂ ਕਹਿੰਦੇ ਉੱਥੇ ਕਾਂ ਬੋਲਦੇ ਆ।
1: ਸਹੀ ਗੱਲ ਬਾਈ,
0: ਉਹ ਰੌਣਕਾਂ ਨਹੀਂ ਰਹਿ ਗਈਆਂ।
1: ਨਹੀਂ ਬਾਈ ਸਾਰੇ ਮੋਲਾ ਚ ਵੜ ਗਿਆ ਅੱਜ ਕੱਲ ਦਾ।
0: ਕੀ ਬਾਤ ਹੈ, ਬਹੁਤ ਸ਼ੁਕਰੀਆ ਬਾਈ ਜੀ। ਤੁਸੀਂ ਮੈਨੂੰ ਦੁਬਾਰਾ ਦੱਸੋ ਕਹਾਣੀ, ਦੱਸੋ ਉਹਦੇ ਪਿੱਛੇ, ਟੈਡੀ ਬੀਅਰ ਦੇ ਪਿੱਛੇ ਛੋਟੀ ਜੀ।
1: ਤੇ ਉਹਦਾ ਫਸਟ ਬਰਥਡੇ ਸੀਗਾ, ਨਵੇਂ ਨਵੇਂ ਮਿਲੇ ਸੀਗੇ, ਤੇ ਮੈਨੂੰ ਕੁਝ ਸੋਝ ਨਹੀਂ ਰਿਹਾ ਸੀਗਾ, ਤੇ ਮੈਨੂੰ ਸੁਣਨ ਚ ਆਇਆ ਕਿ ਉਹਨੂੰ ਟੈਡੀ ਵਾਲੇ ਪਸੰਦ ਆ, ਤੇ ਆਪਾਂ ਬਾਈ ਸੈਕਟਰ ਦੀ ਮਾਰਕੀਟ ਚ ਜਾ ਕੇ ਨਾ 400 ਰੁਪਏ ਦਾ ਉਦੋਂ ਉਸ ਟਾਈਮ ਟੈਡੀ ਲੈ ਗਏ ਸੀਗੇ ਜੀ, ਛੋਟੇ ਆ
0: ਟੈਡੀ ਬੀਅਰ।
1: ਤੇ ਹਾਂਜੀ, ਅੱਜ ਤੱਕ ਮੇਰੀ ਸੱਸ ਨੇ ਸਾਂਭ ਕੇ ਰੱਖਿਆ
0: ਹੋਇਆ। ਅੱਛਾ ਅੱਛਾ, ਵਿਆਹ ਵੀ ਉਸ ਨਾਲ ਹੋ ਗਿਆ?
1: ਹਾਂਜੀ ਬਾਈ, ਹੋਰ ਕੀ, 15 ਸਾਲ ਹੋ ਗਏ ਟੈਡੀ ਸਾਂਭ ਕੇ ਰੱਖਿਆ ਜਿਹਦੀ ਮੈਨੂੰ ਉਮੀਦ ਨਹੀਂ ਸੀਗੀ ਕਿ ਹਾਂ ਵੀ ਇੰਨੇ ਦੇਰ ਚੱਲੂਗਾ ਵੀ।
0: ਹੁਣ ਟੈਡੀ ਵੇਖ ਕੇ ਕਦੇ ਕਦੇ ਐ ਲੱਗਦਾ ਕਿ ਤੁਸੀਂ ਆਪ ਹੀ ਟੈਡੀ ਬਣ ਗਏ ਹੋ। ਜਿਆਦਾ ਮੋਮੋ ਕੱਢਣੇ, ਬਾਈ ਜੀ ਨੂੰ ਕਹਿਣਾ ਕਿ ਮੋਮੋ ਕੱਢਦੇ, ਸਟੋਰੀਆਂ ਬਹੁਤ ਘੈਂਟ ਆ ਰਹੀਆਂ। ਸੋ ਵੈਜ ਮੋਮੋ ਮਿਲੂ, ਸਭ ਤੋਂ ਵਧੀਆ ਸਟੋਰੀ, ਕਾਲ ਹੀ ਬਹੁਤ ਆ ਰਹੀਆਂ, ਸਾਰੀਆਂ ਲਾਈਨ ਹੀ ਬਿਜੀ ਹੋ ਗਈਆਂ। ਯਾਰ ਤੁਸੀਂ ਇੰਨਾ ਪਿਆਰ ਕਰਦੇ ਰਹੇ ਹੋ, ਪਹਿਲਾਂ ਇਹ ਦੱਸੋ ਕਿ ਹਫ਼ਤੇ ਵਾਲੇ ਪਿਆਰ ਵਾਲੇ ਹੋ ਕਿ ਸੱਚੇ ਪਿਆਰ ਵਾਲੇ ਹੋ? 5410 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਤੁਸੀਂ ਪਹਿਲਾ ਤੋਹਫਾ ਸਾਰੇ ਗਰਲਫ੍ਰੈਂਡ ਨੂੰ ਦਿੰਦੇ, ਭੂਆ ਮਾਸੀ ਫੁੱਫੜ ਨੂੰ ਕੌਣ ਤੋਹਫੇ ਦਿੰਦਾ?
2: ਮਸਲਾ
0: ਜੀ
2: ਦਿਮਾਗ ਦੀ ਗੱਲ ਆਈ, ਮੈਂ ਜੇ ਮੈਂ ਤੋਹਫਾ ਦਿਆਂ, ਮੇਰੇ ਘਰੇ ਮੇਰੀ ਸਿਸਟਰ ਵੀ ਹੈ,
0: ਮੈਂ ਨੀ ਗੱਲ ਕਰਦਾ, ਤੁਸੀਂ ਯਾਰ ਮਾਰ ਕੀਤੀ ਆ। ਗਿਫਟ ਗਲਤ ਪਾਸੇ ਚਲਾ ਗਿਆ,
2: ਦੋਸਤੀ ਉਹਨਾਂ ਹੋ ਗਈ ਬਾਅਦ ਵਿੱਚ, ਲੇਕਿਨ ਇਸ ਤਰ੍ਹਾਂ ਨਹੀਂ ਹੋਈ ਕਿ ਮਤਲਬ ਬਹੁਤ ਜ਼ਿਆਦਾ ਨਹੀਂ
0: ਜੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਭਾਈ, ਤੁਹਾਡਾ ਨੰਬਰ ਮੈਂ ਨੋਟ ਕਰ ਲਿਆ। ਕਾਲਸ ਬਹੁਤ ਆਈਆਂ ਸੀ, ਇਕੱਠੀਆਂ ਗਈਆਂ। ਰਿਤਿਕਾ ਜੀ ਪਲੀਜ਼ ਦੁਬਾਰਾ ਕਾਲ ਕਰ ਲਓ। ਰਿਤਿਕਾ ਜੀ ਵੀ ਕਾਲ ਕਰ ਰਹੇ ਸੀਗੇ, ਸੁਹਾਨੀ ਜੀ ਵੀ ਕਾਲ, ਅੱਛਾ ਮੈਨੂੰ ਲੱਗਦਾ ਕਿ ਲੇਡੀਜ਼ ਵੀ ਕਾਲ ਕਰ ਰਹੀਆਂ। ਸੋ 905-673-3337, ਤੁਸੀਂ ਆਪਣੇ ਮਹਿਬੂਬ ਨੂੰ, ਸੋਹਣੇ ਸੱਜਣ ਨੂੰ ਪਹਿਲਾਂ ਤੋਹਫ਼ਾ ਕਿਹੜਾ ਦਿੱਤਾ ਸੀਗਾ? ਅਭਿਸ਼ੇਕ ਜੀ ਵੀ ਲਾਈਨ 'ਤੇ ਨੇ, ਸੋ ਸਭ ਤੋਂ ਪਹਿਲਾਂ ਜੇ ਤੁਸੀਂ ਤੋਹਫ਼ਾ ਨਹੀਂ ਦਿੱਤਾ ਤਾਂ ਹੁਣ ਦੇ ਦਿਉ। ਗ੍ਰੈਂਡ ਹੋਮ ਫਰਨੀਚਰ ਦੇ ਜਿਹੜੇ ਪ੍ਰਾਈਜ਼ ਦੇ ਫਰਨੀਚਰ ਲੱਗੇ ਆ ਨਾ, ਬੈੱਡ ਦੇ ਦਿਉ, ਨਾਲ ਤੁਹਾਨੂੰ ਟੀ ਵੀ ਮਿਲ ਜਾਣਾ ਆ, ਬੈੱਡ ਸੈੱਟ ਲੈ ਕੇ ਦਿਓ ਖੂਬਸੂਰਤ ਜਿਹਾ, ਜੇ ਪਹਿਲਾਂ ਕਦੀ ਤੋਹਫ਼ਾ ਨਹੀਂ ਲੈ ਕੇ ਦਿੱਤਾ। ਸੂਟਾਂ ਸੱਟਾਂ ਮੈਂ ਕਿੱਥੇ ਗੱਲ ਬਣਦੀ ਅੱਜ ਕੱਲ੍ਹ। ਸੋ ਗ੍ਰੈਂਡ ਹੋਮ ਫਰਨੀਚਰ 6885 ਟੋਮਕਨ ਰੋਡ 'ਤੇ ਪਹੁੰਚ ਗਿਆ। ਸੁੱਖ ਬਾਈ ਜੀ ਆ ਜਾਓ।
2: ਬਹੁਤ ਸ਼ੁਕਰੀਆ, ਧੰਨਵਾਦ ਤੁਹਾਨੂੰ ਸਰ। ਬਿਲਕੁਲ 6885 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣੇ ਸਪੀਕਰ ਦੇ ਉੱਪਰ, ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਤਾਂ ਡਿਸਕਾਊਂਟ ਤਾਂ ਮਿਲਣੇ ਮਿਲਣੇ ਸਪੀਕਰ ਦੇ ਉੱਪਰ। ਤੋਹਫੇ ਤੋਹਫੇ ਇੰਤਜ਼ਾਰ ਕਰ ਰਹੇ ਨੇ ਤੁਹਾਡਾ। 6885 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਟੋਮਕਨ ਟੋਮਕਨ ਰੋਡ, ਤੇ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡਾ ਕਾਫੀ ਟੇਬਲ ਬਾਏ ਕਰਨਾ, ਜੀ ਹਾਂ ਸੋਲਿਡ ਵੁੱਡਾ ਸਖਤ ਲੱਕੜੀ ਦਾ ਕਾਫੀ ਟੇਬਲ, ਜਿਹਦੀ ਰੈਗੂਲਰ ਕੀਮਤ $400-500 ਸੀ, ਜਿੱਥੇ ਵੀ ਪਰਿਵਾਰ ਸਪੀਕਰ ਦੇ ਉੱਪਰ ਪਹੁੰਚਣਗੇ, 6885 ਟੋਮਕਨ ਰੋਡ ਦੇ ਉੱਪਰ ਸੋਲਿਡ ਵੁੱਡਾ ਕਾਫੀ ਟੇਬਲ ਸਿਰਫ $99 ਦਾ, ਜੀ ਹਾਂ ਕੱਲੇ $99 ਦੇ ਵਿੱਚ ਸੋਲਿਡ ਵੁੱਡਾ ਕਾਫੀ ਟੇਬਲ $99 ਦੇ ਵਿੱਚ ਲੈ ਜਾਓ, ਤੇ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ ਕਾਫੀ ਟੇਬਲ ਬਾਏ ਕਰੋ $99 ਦਾ, ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ ਲੈ ਜਾਓ। ਸੋ ਪਹੁੰਚਣਾ ਕਿੱਥੇ ਹੈ ਜੀ? 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ। 6885 ਟੋਮਕਨ ਟੋਮਕਨ ਟੋਮਕਨ ਰੋਡ ਭਾਜੀ।
0: ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਅਭਿਸ਼ੇਕ ਜੀ।
3: ਹਾਂਜੀ ਸਰ ਜੀ, ਕੀ ਹਾਲ ਚਾਲ ਨੇ?
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ, ਤੁਸੀਂ ਸੁਣਾਓ ਠੀਕ ਠਾਕ ਹੋ ਜੀ?
3: ਤੁਸੀਂ
0: ਹੋ ਗਈਆਂ ਨਾ ਯਾਦਾਂ ਤਾਜ਼ੀਆਂ?
3: ਚੋਕਲੇਟ ਹੁੰਦੀ ਸੀ, ਕਾਫੀ ਵੱਡਾ ਸਾਰਾ ਚੋਕਲੇਟ ਹੁੰਦਾ ਸੀਗਾ ਡੈਰੀ ਮਿਲਕ ਦਾ, ਉਹ ਸਿਲਕ ਦੀ ਹੁੰਦੀ ਸੀ, ਉਹ ਮੈਲਟ ਹੋ ਜਾਂਦੀ ਸੀ ਉਹ ਚੋਕਲੇਟ,
0: ਪੰਜਾਬ ਚ ਗਰਮੀ ਪੈਂਦੀ ਉਹਦੇ ਬੰਦੇ ਬੈਲਟ ਹੋ ਜਾਂਦੇ ਅੱਜ ਕੱਲ, ਚੋਕਲੇਟ ਕਿੱਥੇ ਰਹਿਣੀ ਆ।
3: ਤੇ ਇਸ ਵੀਕ ਆਪਣੇ ਦਲਜੀਤ ਭਾਜੀ ਆ ਰਹੇ ਹੈਗੇ, ਸਾਰਿਆਂ ਨੂੰ ਪਤਾ ਹੋਣਾ,
0: ਕੀ ਬਾਤ ਆ, ਬਿਲਕੁਲ
3: ਵੀਕਐਂਡ ਤੇ 31st ਮੇਰਾ ਕਾਨਸਰਟ ਹੈ ਰੋਜਰ ਸੈਂਟਰ, ਸਾਰਿਆਂ ਨੇ ਮੈਂ ਕਿਹਾ ਰਲ ਮਿਲ ਕੇ ਪਹੁੰਚਣਾ ਹੈ। ਐਕਚੁਅਲੀ ਮੇਰੇ ਕੋਲ ਕੁਛ ਟਿਕਟ ਸੀਗੀਆਂ,
0: ਤੁਸੀਂ ਏਦਾਂ ਕਰੋ, ਟਿਕਟਾਂ ਮੇਰੇ ਕੋਲ ਬਹੁਤ ਸਾਰੀਆਂ ਇਨਕੁਆਇਰੀਜ਼ ਹੈਗੀਆਂ, ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ ਆਰ ਜੇ ਪ੍ਰਭ ਸੰਧੂ ਇੰਸਟਾਗ੍ਰਾਮ ਤੇ ਮੈਨੂੰ ਡੀਐਮ ਕਰੋ, ਤੇ ਟਿਕਟਾਂ ਤੁਹਾਡੀਆਂ ਐਂ ਕਢਾ ਦਿੰਦੇ ਆਪਾਂ, ਤੇ ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ ਤੇ ਮੈਸੇਜ ਕਰਿਓ। ਕੀ ਨਾਮ ਵੀਰੇ? ਅਭਿਸ਼ੇਕ ਤੁਹਾਡਾ? ਦੇਖੋ ਕਿੰਨੇ ਤੋਹਫੇ ਜੁੜ ਗਏ, ਮੈਂ ਤਾਂ ਸੋਚ ਰਿਹਾ ਸੀ ਮੁੰਦਰੀ ਝਾਂਜਰ, ਅੱਛਾ ਝਾਂਜਰ ਵਾਲਾ ਕੋਈ ਆਇਆ ਨੀ ਹਜੇ, ਝਾਂਜਰ ਕਿਸੇ ਨੇ ਨੀ ਦਿੱਤੀ। 905-673-3337 35 ਜਾਂ 33-34 ਵੀ ਲਾ ਲਿਓ, ਨਿਸ਼ਾਨੀਆਂ ਬਹੁਤ ਦਿੱਤੀਆਂ ਹੋਣੀਆਂ। ਆਈ ਥਿੰਕ ਕਿ 80s ਵਾਲਿਆਂ ਦੇ ਜਿਹੜੇ ਗਿਫਟ ਹੁੰਦੇ ਸੀ ਉਹ ਥੋੜ੍ਹੇ ਜਿਹੇ ਹੋਰ ਹਿਸਾਬ ਦੇ ਹੁੰਦੇ ਸੀ, 90s ਥੋੜ੍ਹੇ ਜਿਹੇ ਗਿਫਟਾਂ ਦੇ ਰੂਪ ਬਦਲ ਗਏ। ਅੱਛਾ ਕਿਸੇ ਨੇ ਕੈਸ਼ ਭਰਵਾ ਕੇ ਦਿੱਤੀ ਆ? ਮੈਂ ਆਪਣੀ ਗੱਲ ਕਰ ਰਿਹਾ ਤੇ ਮੈਂ ਕਿਹਾ ਮੇਰੇ ਵਰਗਾ ਕੋਈ ਹੋਰ ਵੀ ਹੋਵੇ, ਕਿਸੇ ਨੇ ਗਾਣਿਆਂ ਦੀ ਕੈਸਟ ਭਰਵਾ ਕੇ ਦਿੱਤੀ ਹੈ, ਕੋਈ ਗੱਭਰੂ ਐਸਾ ਜਿਹਨੇ ਗਾਣਿਆਂ ਦੀ ਕੈਸਟ ਵਿੱਚ ਝੱਕ ਮਟਿਆਰੇ ਲੈ ਨਜ਼ਾਰੇ 905 6733333 ਕਿਆ

0: ਜੀ ਸਤਿ ਸ੍ਰੀ ਅਕਾਲ ਬਾਈ ਜੀ, ਤੁਸੀਂ ਓਨਰ ਪ੍ਰੀਤਪਾਲ ਸਿੰਘ ਜੀ?
1: ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ, ਮੈਂ ਪ੍ਰੀਤਪਾਲ ਸਿੰਘ ਮਾਂਗੜ
0: ਜੀ। ਜੀ ਮਾਂਗੜ ਸਾਹਿਬ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
1: ਭਾਈ ਤੁਹਾਡਾ ਪਹਿਲੀ ਵਾਰ ਫੋਨ ਕੀਤਾ ਤੁਹਾਡੇ ਸ਼ੋਅ ਦੇ ਉੱਤੇ, ਬਹੁਤ ਵਾਰੀ ਸੁਣਦੇ ਆ, ਬੜਾ ਮਜ਼ਾ ਆਉਂਦਾ।
0: ਕੀ ਬਾਤ ਹੈ ਬਾਈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
1: ਤੇ ਅੱਜ ਤੁਸੀਂ ਉਹ ਕਹਿੰਦੇ ਨੇ ਪੁਰਾਣੀ ਯਾਦਾਂ ਫਿਰ ਚੇਤੇ ਕਰਾਤੀਆਂ, ਤੇ ਚਲੋ
0: ਜਿਹੜੇ ਸਾਡੇ ਹੁੰਦੇ ਸੀ ਦੁਕਾਨਦਾਰ, ਉਹ ਵੀ ਅੱਛਾ ਕਈਆਂ ਦੇ ਸੱਜਣ ਮਿੱਤਰ ਹੁੰਦੇ। ਮੇਰਾ ਵੀ ਇੱਕ ਸੱਜਣ ਮਿੱਤਰ ਸੀਗਾ, ਉਹਦੇ ਕੋਲੇ ਮੈਂ ਗਿਫਟ ਲੈਣ ਜਾਣਾ, ਮੈਨੂੰ ਇਹ ਹੁੰਦਾ ਸੀ ਕਿ ਵੀ ਇਹਨੇ ਅੱਧੇ ਮੁੱਲ 'ਚ ਮੈਨੂੰ ਦੇ ਦੇਣਾ, ਉਹ ਵੀ ਡੈਡੀ ਤੋਂ ਲੋਕ ਕੇ ਦੇ ਦਿੰਦਾ। ਅੱਛਾ, ਇਹ ਬੜਾ ਫਾਇਦਾ ਹੁੰਦਾ ਸੀਗਾ। ਬਹੁਤ ਸਾਰੀਆਂ ਯਾਦਾਂ ਚੇਤੇ ਆ ਗਈਆਂ ਨੇ ਸਭ ਨੂੰ, ਜਿੱਥੇ ਜਿੱਥੇ ਗਏ, ਜਿੱਥੇ ਜਿੱਥੇ ਲੈ ਕੇ ਆਉਂਦੇ ਜੀ।
1: ਅਸੀਂ ਆਪਣੇ ਯਾਰ ਹੀ ਬਣਾਉਂਦੇ ਰਹੇ, ਸਹੇਲੀ ਕੋਈ ਬਣਾਈ ਵੀ ਨਹੀਂ।
0: ਓਕੇ, ਹੁਣ ਗਿਫਟ ਦੀ ਸਟੋਰੀ। ਗਿਫਟ ਲਿਆ ਹੀ ਨਹੀਂ?
1: ਓ ਨਹੀਂ, ਸੁਣੋ ਤਾਂ ਸਹੀ ਸਾਹਿਬ,
0: ਲਿਆ ਲਿਆ ਆ ਜਾ।
1: ਗਿਫਟ ਲਿਆ, ਸਾਡੀ ਅਰੇਂਜ ਮੈਰਿਜ ਹੋਈ।
0: ਹਾਂ,
1: ਅਰੇਂਜ ਮੈਰਿਜ ਮੇਰੀ ਹੋਈ ਆ, ਤੇ ਸਾਡਾ ਮੰਗਣੇ ਨੂੰ 1.5 ਸਾਲ ਹੋਇਆ ਰਿਹਾ।
0: ਹਾਂ,
1: ਤੇ ਮੰਗਣੇ ਦੇ ਵਿੱਚ, ਮੰਗਣੇ ਹੋਣ ਤੋਂ ਬਾਅਦ ਮੇਰੀ ਵਾਈਫ ਦਾ ਬਰਥਡੇ ਆਇਆ, ਤੇ ਵਾਈਫ ਲਈ ਇੱਕ ਮਤਲਬ ਮੈਂ ਗਿਫਟ ਖਰੀਦਿਆ ਪਹਿਲੀ ਵਾਰ ਨਾ,
0: ਤੇ
1: ਉਹੀ ਗਿਫਟ ਮਤਲਬ ਇੱਕ ਹਾਰਡ ਸੀ, ਮਤਲਬ ਕਹਿ ਦਈਏ ਵੀ ਬੜਾ ਸੋਫਟ ਜਾਂ ਹਾਰਡ ਸੀ। ਜਦੋਂ ਉਹਦੇ ਵਿੱਚ ਨਾ ਉਹ ਇੱਕ ਵਾਰੀ ਦੱਬਦੇ ਸੀ ਤੇ ਫਿਰ ਬਾਅਦ ਵਿੱਚ ਵਾਈਬ੍ਰੇਟ ਕਰਦਾ ਸੀ।
0: ਓਕੇ, ਅੱਛਾ, ਇਹ ਅਜੀਬ ਤੋਹਫਾ ਆ।
1: ਹਾਂ, ਤੇ ਉਹ ਮਤਲਬ ਮੈਂ ਉਹ ਪਹਿਲੀ ਵਾਰੀ ਉਹ ਖਰੀਦਿਆ ਸੀ, ਮੈਂ ਆਪਣੀ ਵਾਈਫ ਨੂੰ ਦਿੱਤਾ, ਤੇ ਅਸੀਂ ਹੁਣ ਅਸੀਂ ਇਕੱਠੇ ਹਾਂ ਹਜੇ ਵੀ।
0: ਕੀ ਬਾਤ
1: ਹੈ, ਕੇਅਰ ਨਾਲ। ਤੇ
0: ਉਹ ਹਾਰਟ ਹੈਗਾ ਕਿ ਬੈਟਰੀ ਡਾਊਨ ਹੋ ਗਈ ਹੁਣ?
1: ਮੈਂ ਕਹਿੰਦਾ ਵੀ ਉਹ ਚੀਜ਼ ਮੈਨੂੰ ਅੱਜ ਯਾਦ ਆ ਗਈ, ਉਹਦੇ ਉੱਤੇ ਲਿਖਵਾਇਆ, ਪੇਂਟਰ ਤੋਂ ਲਿਖਵਾਇਆ।
0: ਅੱਛਾ, ਲਿਖਵਾਇਆ ਵੀ ਸੀ? ਉਹ ਕੀ ਬਾਤ,
1: ਉਹ ਤਾਂ ਇੱਕ ਨੋਰਮਲ ਚੀਜ਼ ਸੀਗੀ, ਮਤਲਬ ਹਾਰਟ ਵਾਈਬ੍ਰੇਟਰ ਹਾਰਟ ਸੀਗਾ, ਉਹਦੇ ਉੱਤੇ ਮੈਂ ਮੈਂਸ਼ਨ ਕਰਵਾਇਆ। ਮਤਲਬ ਮੈਨੂੰ ਮੇਰੀ ਮੈਮਰੀ ਪਾਰੀ, ਕੀ ਬਾਤ ਹੈ, ਮੈਨੂੰ ਉਸ ਤੋਂ ਪੁਰਾਣੀ
0: ਯਾਰ। ਮੈਂ ਇੱਕ ਚੀਜ਼ ਮਹਿਸੂਸ ਕਰ ਰਿਹਾ ਕਿ ਜਦੋਂ ਆਪਾਂ ਤੋਹਫਾ ਲੈਂਦੇ ਹਾਂ ਆਪਣੇ ਸੱਜਣ ਮਹਿਬੂਬ ਵਾਸਤੇ, ਅਤੇ ਜਦੋਂ ਆਪਾਂ ਆਪਣੀ ਧਰਮ ਪਤਨੀ ਵਾਸਤੇ ਤੋਹਫਾ ਲੈਂਦੇ ਹਾਂ, ਉਹ ਫੀਲਿੰਗਸ ਕਿੱਦਾਂ ਦੀਆਂ ਤੁਹਾਨੂੰ ਲੱਗੀਆਂ ਕਿ ਉਹ ਇੱਕ ਮਹਿਬੂਬ ਨੂੰ ਤੋਹਫਾ ਦੇਣ ਦੀ ਜਿਹੜੀ ਐਕਸਾਈਟਮੈਂਟ, ਉਹ ਵਧੀਆ ਹੈ ਕਿ ਜੇ ਇੱਕ ਆਪਦੀ ਵਾਈਫ ਨੂੰ ਤੋਹਫਾ ਦੇਣ ਦੀ ਐਕਸਾਈਟਮੈਂਟ? ਕਿਉਂਕਿ ਜਦੋਂ ਆਪਾਂ ਮਹਿਬੂਬ ਨੂੰ ਤੋਹਫਾ ਦਿੰਦੇ ਹਾਂ, ਬਹੁਤ ਐਕਸਾਈਟਮੈਂਟ ਹੁੰਦੀ ਆ ਕਿ ਕੀ ਰਿਐਕਸ਼ਨ ਹੋਊਗਾ, ਕੀ ਲੱਗੂਗਾ ਉਹਨੂੰ, ਕਿੱਦਾਂ ਕਿ ਜਦੋਂ ਵਾਈਫ ਨੂੰ ਤੋਹਫਾ ਦਿੱਤਾ ਉਦੋਂ ਵੀ ਇਹ ਰਿਐਕਸ਼ਨ ਹੈਗੇ ਸੀਗੇ, ਇਹ ਸੱਚਾਈ ਆ।
1: ਮੈਂ ਗੱਲ ਦੱਸਾਂ ਵੀ ਉਹ ਕਿੱਡੀ ਵੱਡੀ ਸਾਡੇ ਲਈ ਅਚੀਵਮੈਂਟ ਸੀ ਵੀ ਮੈਂ ਹਾਰਟ ਲੱਭਿਆ, ਉਹ ਫਿਰ ਪੇਂਟਰ ਤੋਂ ਲਿਖਵਾਇਆ, ਪੇਂਟਰ ਤੋਂ। ਪੇਂਟਰ ਤੁਹਾਨੂੰ ਪਤਾ ਨਾ, ਉਸ ਟਾਈਮ ਦੀਆਂ ਗੱਲਾਂ ਕਰੀਏ ਤਾਂ ਪੇਂਟਰ ਤੋਂ ਲਿਖਦੇ ਨੀ ਇਹਨਾਂ ਚੀਜ਼ਾਂ ਨੂੰ ਨਾ, ਆਮ ਉਹ ਪੇਂਟਰ ਤੋਂ ਲਿਖਵਾਇਆ ਹੈ ਨਾ, ਉਹਦੀ ਪਲੈਨਿੰਗ ਕੀਤੀ। ਮਤਲਬ ਮੈਂ ਕਹਿੰਦਾ ਵੀ ਉਹਦੇ ਤੇ ਵੀਕ ਤੱਕ ਸਪੈਂਡ ਕੀਤਾ ਹੋਣਾ।
0: ਕਿਹੜੇ ਕਿਹੜੇ ਟਾਈਮ ਦੀ ਗੱਲ ਹੈ ਬਾਈ ਜੀ, ਕਿਹੜੇ ਕਿਹੜੇ ਈਅਰ
1: ਦੀ? ਅੱਜ ਤੋਂ 25 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਮੈਂ।
0: ਉਹ ਬੱਲੇ ਬੱਲੇ 25 ਸਾਲ ਪਹਿਲਾਂ ਦੀ ਗੱਲ ਕਰੋ, ਮੈਂ ਕਿਹਾ ਕਿਤੇ ਹੁਣੇ ਗੱਲ ਕਰ ਰਿਹਾ ਥੋੜੇ ਸਮੇਂ ਦੀ।
1: ਹਾਂ,
0: ਕੀ ਬਾਤ ਹੈ,
1: ਮਤਲਬ ਅੱਜ ਵੀ ਮੇਰੀ ਵਾਈਫ ਕੋ ਮੇਰਾ ਤੋਹਫਾ ਸਾਂਭਿਆ ਪਿਆ।
0: ਅੱਛਾ, ਅੱਜ ਵੀ ਹੈਗਾ?
1: ਹਾਂਜੀ ਹੈਗਾ।
0: ਯਾ ਇਸ ਕਹਾਣੀ ਤਾਂ ਤੁਸੀਂ ਤਾਂ ਫਿਲਮ ਹੌਲੀ ਹੌਲੀ ਸੁਣਾ ਰਹੇ ਹੋ, ਤੁਸੀਂ ਸਸਪੈਂਸ ਹੀ ਪੈਦਾ ਕਰ ਰਹੇ ਹੋ ਹੌਲੀ ਹੌਲੀ। ਕੀ ਬਾਤ ਆ, ਬਹੁਤ ਖੂਬਸੂਰਤ ਬਾਈ ਜੀ, ਬਹੁਤ ਸ਼ੁਕਰੀਆ। ਔਰ ਕੀ ਬਾਤ ਆ, ਇਹ ਇਹ ਹੁੰਦੇ ਪਿਆਰ, ਮੁਹੱਬਤ ਇਹ ਹੁੰਦੀ ਆ। ਜ਼ਰੂਰੀ ਨਹੀਂ ਕਿ ਆਪਾਂ ਮਸ਼ੂਕਾਂ ਨੂੰ ਹੀ ਤੋਹਫੇ ਦੇਣੇ ਆ, ਚਲੋ ਉਹ ਇੱਕ ਦੌਰ ਆ, ਜਵਾਨੀ ਦਾ ਇੱਕ ਦੌਰ ਆ, ਪਰ ਜਦੋਂ ਤੁਸੀਂ ਆਪਣੀ ਧਰਮ ਪਤਨੀ ਨੂੰ, ਆਪਣੀ ਵਾਈਫ ਨੂੰ ਤੋਹਫਾ ਦਿੰਦੇ ਹੋ ਯਾਰ, ਕੀ ਬਾਤ ਆ, ਉਹ ਪ੍ਰਵਾਨ ਆ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ,
1: ਥੈਂਕ ਯੂ ਬਾਈ, ਥੈਂਕ ਯੂ।
0: ਕੀ ਬਾਤ ਆ, 905-673-3337। ਗੱਲਾਂ ਬਾਤਾਂ ਇੰਨੀਆਂ ਖੂਬਸੂਰਤ ਹੋ ਗਈਆਂ, ਹੁਣ ਸਾਰਿਆਂ ਨੂੰ ਇਹ ਵੀ ਹੋ ਜਾਣਾ ਕਿ ਯਾਰ ਆਪਣੀ ਆਪਣੀ ਘਰ ਵਾਲੀ ਨੂੰ ਤੋਹਫਾ ਦਿਓ, ਜਾ ਕੇ ਦਿਓ ਯਾਰ, ਕਿਉਂ ਨਹੀਂ, ਤੁਹਾਡੀ ਅਸਲੀ ਜੀਵਨ ਸਾਥੀ ਜਿਹਨੇ ਐਂਡ ਤੱਕ ਤੋੜ ਤੱਕ ਤੁਹਾਡਾ ਨਿਭਣਾ, ਤੋਹਫੇ 'ਤੇ ਤਾਂ ਉਹਦਾ ਵੀ ਹੱਕ ਬਣਦਾ। ਸੋ 905-673-3337, ਅੱਜ ਫਿਲਹਾਲ ਗੱਲ ਕਰ ਰਹੇ ਹਾਂ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਪਹਿਲਾ ਤੋਹਫਾ ਕਿਹਦੇ ਵਾਸਤੇ ਬਾਏ ਕੀਤਾ ਸੀ। ਬਹੁਤ ਸਾਰੀਆਂ ਕਾਲਜ਼ ਆਈਆਂ, ਮਾਫ ਕਰਨਾ, ਕੁਛ ਟੈਕਨੀਕਲ ਇਸ਼ੂ ਆ, ਕਾਲਜ਼ ਆ ਰਹੀਆਂ ਅਤੇ ਡਰੋਪ ਹੋ ਰਹੀਆਂ, ਆ ਰਹੀਆਂ ਅਤੇ ਡਰੋਪ ਹੋ ਰਹੀਆਂ, ਇੱਦਾਂ ਹੋਣਾ ਨਹੀਂ ਚਾਹੀਦਾ। 905-673-3337। ਅੱਛਾ, ਕੋਈ ਨਿਸ਼ਾਨੀ ਅਤੇ ਗਾਣਾ ਯਾਦ ਆ ਰਿਹਾ ਉਹ ਵੀ ਦੱਸਿਓ, ਵਧੀਆ ਜਿਹਾ ਆਪਾਂ ਸੁਣੀਏ ਸਾਰੇ, ਕਿਉਂਕਿ ਬਹੁਤ ਪਰਿਵਾਰ, ਭੈਣਾਂ ਭਰਾ ਸਾਡੇ ਨਾਲ ਜੁੜੇ ਹੋਏ ਆ, ਅਤੇ ਨਿਸ਼ਾਨੀ ਅਤੇ ਕੋਈ ਗੀਤ ਵੀ ਯਾਦ ਆਇਆ ਉਹ ਵੀ ਦੱਸਿਓ। ਕਿਉਂਕਿ ਜਿੰਨੀ ਵਧੀਆ ਸਟੋਰੀ, ਜਿੰਨਾ ਵਧੀਆ ਤੋਹਫਾ, ਜਿੰਨੀ ਵਧੀਆ ਕਹਾਣੀ ਤੁਹਾਡੇ ਉਸ ਤੋਹਫੇ ਦੇ ਪਿੱਛੇ ਹੋਈ, ਤੁਹਾਨੂੰ ਵਾਓ ਈਟਸ, ਵਾਓ ਈਟਸ ਵੈਜ ਪਿਓਰ ਤੇ ਨਾਲ ਦੀ ਨਾਲ ਇਹ ਵੀ ਕਹੂੰਗਾ ਕਿ ਹਾਈਜੀਨਿਕ ਤਰੀਕੇ ਨਾਲ ਬਣੇ ਹੋਏ ਮੋਮੋਜ਼ ਤੁਹਾਨੂੰ ਖਵਾਉਣੇ ਆ। ਵਾਓ ਵੀਟਸ ਨੇ ਬਾਈ ਕਿਆ ਫੱਟੇ ਚੱਕੇ ਪਏ ਆ, ਕਿਆ ਮੋਮੋਜ਼ ਹੁੰਦੇ, ਪੂਰੇ ਜੀ ਟੀ ਏ ਦੇ ਮੋਮੋਜ਼ ਫੇਲ ਕਰਤੇ ਆ ਵਾਓ ਈਟਸ ਨੇ। ਸੋ ਵਾਓ ਈਟਸ 2855 ਡੈਰੀ ਰੋਡ ਈਸਟ ਮਿਸੀਸਾਗਾ ਏਅਰਪੋਰਟ 'ਤੇ ਡੈਰੀ ਵਾਲੇ ਆ ਮੇਰੇ ਸਟੂਡੀਓ ਦੇ ਕੋਲ ਆ, ਬਿਲਕੁਲ ਮੈਂ ਤਾਂ ਆਪ ਇੱਥੋਂ ਰੋਜ਼ ਮੋਮੋ ਲੈ ਕੇ ਜਾਣਾ, ਅਤੇ ਭਾਵੇਂ ਵੀ ਮੈਂ ਕਹਿੰਦਾ ਕਿ ਮੋਮੋ ਮੋਮੋ ਹੋਈ ਪਈ ਆ, ਬਸ ਕਿਆ ਬਾਤ ਆ ਵੀ ਮੋਮੋ ਟੇਸਟੀ ਇੱਕ ਵਾਰੀ ਤੁਸੀਂ ਲੈ ਗਏ ਨਾ, ਤੁਸੀਂ ਗੱਡੀ ਦੀਆਂ ਬ੍ਰੇਕਾਂ ਮਾਰ ਹੀ ਲੈਣੀਆਂ। ਵਾਓ ਈਟਸ, ਵਾਓ ਈਟਸ, ਤੁਸੀਂ ਇੱਕ ਵਾਰੀ ਗੇੜਾ ਮਾਰ ਕੇ ਜ਼ਰੂਰ ਆਇਓ, ਅਤੇ ਅੱਜ ਖਵਾਉਣੇ ਆ ਫਿਰ ਵਧੀਆ ਜੀ ਕਹਾਣੀ, ਅਤੇ ਤੁਹਾਨੂੰ ਮੋਮੋ ਖਵਾਉਣੇ ਆ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ, ਤੁਸੀਂ ਆਉਣੇ ਰਹੋ। ਨੰਦਾ ਸਾਹਿਬ ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ ਠੀਕ ਠਾਕ ਹੋ?
1: ਮੈਂ ਵੀ ਆਪਣੇ ਮਤਲਬ ਜਿਹੜੇ ਵਾਈਫ ਆ ਮੇਰੇ, ਹੁਣ ਸਾਡੀ ਮੈਰਿਜ ਨੂੰ ਹੋ ਗਿਆ ਕੋਈ 20-21 ਸਾਲ
0: ਜੀ,
1: ਤੇ ਮੈਂ ਜਦੋਂ ਫਸਟ ਟਾਈਮ ਅੰਗੇਜਮੈਂਟ, ਸਾਡੀ ਅਰੇਂਜਮੈਂਟ ਹੀ ਆ, ਮਤਲਬ ਅਰੇਂਜ ਮੈਰਿਜ
0: ਜੀ,
1: ਔਰ ਇਹ 2005 ਦੀ ਗੱਲ ਆ, ਤੇ ਮੈਂ ਪਹਿਲਾਂ ਇਟਲੀ ਸੀਗਾ ਇੱਥੇ ਆਉਣ ਤੋਂ
0: ਜੀ ਸਰ,
1: ਤੇ ਜਦੋਂ ਆਪਣੇ ਅੰਗੇਜਮੈਂਟ ਹੋਈ ਤੇ ਆਪਣੀ ਵਾਈਫ ਨੂੰ ਪਹਿਲਾਂ ਮੋਬਾਈਲ ਲੈ ਕੇ ਦਿੱਤਾ ਜੀ।
0: ਅੱਛਾ, ਮੋਬਾਈਲ ਤੇ ਗਰਲਫ੍ਰੈਂਡ ਨੂੰ? ਖਿਆਲ ਆਇਆ ਹੋ ਮਨ ਦੇ ਵਿੱਚ ਕਿਸੇ ਪ੍ਰਤੀ ਕੋਈ?
1: ਕਾਲਜ ਵਿੱਚ ਪੜ੍ਹਨ ਤੋਂ ਬਾਅਦ ਉਧਰ ਆ ਗਿਆ ਯੂਰਪ ਵਿੱਚ, ਉਸ ਤੋਂ ਬਾਅਦ ਸਿੱਧਾ ਜਿੱਦਾਂ ਸਾਡੇ ਮੇਰੇ ਵੱਡੇ ਬ੍ਰਦਰ ਤੇ ਵਾਈਫ ਭਾਬੀ ਮੇਰੇ, ਉਹਨਾਂ ਨੇ ਫਿਰ ਰਿਸ਼ਤਾ ਕਰਾਇਆ, ਅਰੇਂਜ ਮੈਰਿਜ ਸੀ।
0: ਕੀ ਬਾਤ ਹੈ, ਸਿੱਧਾ ਪਿਆਰ ਫਿਰ ਵਿਆਹ ਚ ਹੀ ਬਦਲ ਲਿਆ ਹੈ।
1: ਹਾਂਜੀ, ਉਸ ਸਮੇਂ ਭਾਜੀ ਮੋਬਾਈਲ ਬਹੁਤ ਘੱਟ ਸੀ, 2005 ਦੀ ਗੱਲ ਆ ਇਹ।
0: ਉਹ 2005 ਦੀ ਗੱਲ ਆ, ਉਦੋਂ ਤਾਂ ਸੁਣਨ ਤੇ ਵੀ ਪੈਸੇ ਲੱਗਦੇ ਸੀ ਮੈਨੂੰ ਲੱਗਦਾ।
1: ਉਦੋਂ ਭਾਜੀ ਇਹਦਾ ਨੋਕੀਆ 1100 ਉਦੋਂ ਬਹੁਤ ਪਾਪੂਲਰ ਸੀ ਉਦੋਂ,
0: ਹਾਂ ਟ੍ਰੈਂਡ ਦੇ ਵਿੱਚ। ਅੱਛਾ, ਤੁਸੀਂ ਨੋਕੀਆ 1100 ਦਿੱਤਾ ਸੀਗਾ?
1: ਹਾਂਜੀ, ਉਹ ਵੀ ਮੈਂ ਮਹੀਨਾ ਕਰਿਆ ਫਿਰ ਮੈਂ ਉੱਥੇ ਵਾਪਸ ਆ ਗਿਆ ਐਂਟਰੀ ਤੋਂ। ਜਿਹੜਾ ਨੰਬਰ ਆ ਭਾਜੀ ਅੱਜ ਵੀ ਮੇਰੇ ਜਿਹੜਾ ਮੇਰੇ ਵਾਈਫ ਦੇ ਮਦਰ ਆ ਉਹ ਚੱਲ ਰਿਹਾ ਜੀ।
0: ਓ ਕੀ ਬਾਤ ਆ, ਵਾਓ। ਸੋ ਮੈਨੂੰ ਲੱਗਦਾ ਕਿ ਪਹਿਲਾ ਤੋਹਫਾ ਥੋੜਾ ਐਕਸਪੈਂਸਿਵ ਸੀਗਾ, ਜਿੰਨੇ ਸਾਰੇ ਤੋਹਫੇ ਸਭ ਨੂੰ ਐਕਸਪੈਂਸਿਵ, ਪਰ ਤੁਸੀਂ ਭਾਈ ਬਾਹਰੋਂ ਆਏ ਸੀ, ਤੁਸੀਂ ਦੇ ਸਕਦੇ ਸੀ।
1: ਹਾਂਜੀ, ਉਸ ਟਾਈਮ ਕਾਫੀ ਭਾਜੀ ਉਹਨੇ ਮੇਰੇ ਹਿਸਾਬ ਨਾਲ 2000 ਕੀਮਤ ਸੀ ਉਦੋਂ ਇੰਡੀਆ।
0: ਪਰ ਉਦੋਂ 2000 ਬਹੁਤ ਹੁੰਦਾ ਸੀ ਨਾ? ਆਪਣੀ ਲਾਈਨ ਦੇ ਵਿੱਚ ਮੋਬਾਈਲ, ਕਿਆ ਬਾਤ ਆ। 905-673-3337 0018 ਬਾਜੀ, ਤੁਹਾਡੀ ਕਾਲ ਆ ਰਹੀ ਸੀ ਮੇਰੇ ਨੰਬਰ ਤੇ ਵੀ ਔਰ ਸੈਲਫੋਨ ਤੇ ਵੀ, ਪਲੀਜ਼ ਦੁਬਾਰਾ ਕਾਲ ਕਰ ਲਓ, ਹੁਣ ਲਾਈਨਾਂ ਐਮਟੀ ਆ। ਪਹਿਲਾਂ ਕਾਲ ਬਹੁਤ ਸਾਰੀਆਂ ਸੀਗੀਆਂ, ਹੁਣ ਕਾਲ ਡਰੋਪ ਹੋ ਰਹੀਆਂ ਅੱਜ, ਤੇ ਜਿਨ੍ਹਾਂ ਜਿਨ੍ਹਾਂ ਦੀ ਕਾਲਸ ਕੱਟੀਆਂ ਜਾ ਰਹੀਆਂ, ਤੋ ਪਲੀਜ਼ ਆਈ ਐਮ ਸੋਰੀ, ਮੈਂ ਨਹੀਂ ਕੱਟ ਰਿਹਾ, ਇਹ ਅੱਜ ਸਿਸਟਮ ਹੀ ਕਾਲਾਂ ਕੱਟ ਰਿਹਾ। ਸੋ 905-673-3337 ਅੱਜ ਵਾਓ ਈਟਸ, ਤੁਸੀਂ ਗੂਗਲ ਕਰਨਾ ਵਾਓ ਈਟਸ, ਤੁਹਾਨੂੰ ਅੱਜ ਮੋਮੋ ਖਵਾਉਣੇ ਆ। ਵਧੀਆ ਜੀ ਸਟੋਰੀ ਆਪਣੇ ਤੋਹਫੇ ਦੀ, ਪਹਿਲੀ ਕਹਾਣੀ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ। 6827
2: ਹੈਲੋ
0: ਜੀ, ਜੀ ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਸਰ?
0: ਚੜ੍ਹਦੀ ਕਲਾ ਜੀ,
2: ਮੈਂ ਤਾਂ ਜੀ ਕਦੇ ਸਹੇਲੀ ਬਣਾਈ ਨਹੀਂ ਸੀ, ਤਾਂ ਹੁਣ ਵਿਆਹ ਹੀ ਕਰਾਇਆ ਜੀ 2 ਮਹੀਨੇ ਪਹਿਲਾਂ।
0: ਸਿੱਧਾ ਵਿਆਹ ਹੀ ਕਰਾ ਲਿਆ?
2: ਹਾਂ ਸੀ, ਮੈਂ ਇੱਕੋ ਨਵੇੜੀ ਪਹਿਲਾਂ ਸਹੇਲੀਆਂ ਬਣਾਈਏ, ਉੱਥੇ ਟਾਈਮ ਖਰਾਬ ਕਰੀਏ।
0: ਅੱਛਾ, ਟਾਈਮ ਬਚਾਉਣਾ ਤੁਸੀਂ, ਟਾਈਮ ਬਹੁਤ ਸੇਵ ਕਰਦੇ ਤੁਸੀਂ।
2: ਪੈਸੇ ਬਹੁਤ ਸੇਵ ਕੀਤੇ ਆ ਜੀ,
0: ਪੈਸਾ ਵੀ ਸੇਵ ਕਰ ਲਿਆ, ਟਾਈਮ ਵੀ ਸੇਵ ਕਰ ਲਿਆ।
2: ਸਭ ਤੋਂ ਵੱਡੀ ਗੱਲ ਟਾਈਮ ਸੇਵ ਕੀਤੇ, ਕੈਨੇਡਾ ਨਵੇਂ ਨਵੇਂ ਆਏ ਸੀ, ਆਪਦਾ ਸ਼ੇਅਰ ਕਰਨਾ ਸੀ, ਜਿੱਦਾਂ ਹੀ ਹੋ ਗਿਆ ਪਰਿਵਾਰ ਕਰਾ
0: ਲਿਆ ਜੀ। ਤੇ ਸਕੂਲ ਦੇ ਵਿੱਚ ਪੜ੍ਹੇ ਨਹੀਂ ਤੁਸੀਂ?
2: ਨਹੀਂ, ਸਕੂਲ ਪੜ੍ਹੇ ਜੀ, ਉਹਦੀ ਵੀ ਆਸ਼ਕੀ ਨਹੀਂ ਕੀਤੀ।
0: ਕੀਤੀ ਨਹੀਂ
2: ਜੀ? ਨਹੀਂ ਜੀ, ਆਸ਼ਕੀ।
0: ਬੋਏ ਸਕੂਲ 'ਚ ਪੜ੍ਹੇ ਹੋ?
2: ਨਹੀਂ ਜੀ, ਕੋਐਡ 'ਚ ਪੜ੍ਹਿਆ, ਵੈਸੇ ਤਾਂ ਨਾਲ ਕੁੜੀਆਂ ਵੀ ਸੀਗੀਆਂ।
0: ਤੇ ਫਿਰ ਕੀ ਗੱਲ, ਫੀਲਿੰਗ
2: ਹੋਈ ਨਹੀਂ ਜੀ, ਮੈਨੂੰ ਤਾਂ ਪਤਾ ਨਹੀਂ ਕੀ ਚੱਕਰ ਪਿਆ, ਪਰ ਕੁੜੀਆਂ ਜਦੋਂ ਆਸ਼ਕੀ ਕਰਨ ਆਉਂਦੀਆਂ ਸੀ ਉਦੋਂ ਸਟੈਪ ਬੈਕ ਕਰ ਜਾਂਦੇ ਸੀ, ਪਤਾ ਨਹੀਂ ਕੀ ਚੱਕਰ।
0: ਅੱਛਾ, ਮਤਲਬ ਨਿਗਾਹ ਹੀ ਨਹੀਂ ਗਈ, ਕਿਸੇ ਤੇ ਅੱਖ ਰੱਖੀ ਨਹੀਂ।
2: ਇੱਕ ਹੋਰ ਗੱਲ ਹੈਗੀ ਹੈ, ਹੁਣ ਸ਼ਾਇਦ ਮੈਂ ਕੇਸ ਵੀ ਕਰ ਰਿਹਾ, ਬੋਲਣ ਲੱਗੇ ਕਿ ਮੇਰੀ ਵੋਟੀ ਮੇਰੇ ਨਾਲ ਬੈਠੀ ਸਪੀਕਰ ਦੀ।
0: ਅੱਛਾ, ਫਿਰ ਹੁਣ ਤਾਂ ਹੀ ਸੱਚ ਬੋਲ ਰਹੇ ਹੋ, ਮੈਂ ਹੈਰਾਨ ਹੋ ਰਿਹਾ ਵੀ ਇੰਨਾ ਸੱਚ ਕਿੱਥੋਂ ਆ ਰਿਹਾ, ਇਹ ਸੱਚ ਨਹੀਂ ਆ, ਇਹ ਝੂਠ ਆ ਸਾਰਾ ਸਰ, ਇਹ ਮਨਜ਼ੂਰ ਹੀ ਨਹੀਂ ਹੈਗਾ ਅਦਾਲਤ ਨੂੰ ਇਹ।
2: ਹਾਂਜੀ ਹਾਂਜੀ, ਅਸੀਂ ਤੁਹਾਨੂੰ ਪਹਿਲਾਂ ਫੋਨ ਲਾਇਆ ਸੀਗਾ ਜੀ।
0: ਅੱਛਾ, ਨਹੀਂ ਨਹੀਂ, ਹੁਣ ਤਾਂ ਤੁਸੀਂ ਜੇ ਤੁਹਾਡੇ ਧਰਮ ਪਤਨੀ ਜੀ ਨਾਲ ਬੈਠੇ ਆ, ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ, ਔਰ ਤੁਸੀਂ ਸੱਚ ਬੋਲ ਰਹੇ ਹੋ, ਅਸੀਂ ਤੁਹਾਡੇ ਸੱਚ ਤੇ ਮੋਹਰ ਲਾਉਣੇ ਹੋ, ਅਸੀਂ ਨਹੀਂ ਚਾਹੁੰਦੇ ਕਿ ਤੁਹਾਨੂੰ ਘਰੇ ਜਾ ਕੇ ਰੋਟੀ ਨਾ ਮਿਲੇ। ਸੋ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
2: ਮੈਂ ਫੋਨ ਲਾਏ ਜਦੋਂ ਜਦੋਂ ਰੋਟੀ ਖਾ ਲਈ।
0: ਕਿਆ ਬਾਤ ਆ ਲਵ ਜੀ, ਕਹੀ ਤੇਰਾ ਕਿਆ ਬਾਤ ਆ। ਤੁਸੀਂ ਭਾਈ ਫਿਰ ਤੁਸੀਂ ਸ਼ੈਤਾਨੀਆਂ ਫੜੀਆਂ ਗਈਆਂ ਫਿਰ ਤੁਸੀਂ। ਉਹ ਮੇਰੇ ਮੇਰੇ ਕਲਾਸਮੇਟ ਹੁੰਦਾ ਸੀ ਇੱਕ, ਅਤੇ ਉਹਨੇ ਹਫ਼ਤੇ ਬਾਅਦ ਉਹਨੂੰ ਸੱਚਾ ਪਿਆਰ ਹੋ ਜਾਣਾ, ਹਫ਼ਤੇ ਬਾਅਦ ਉਹਨੇ ਰੋਣਾ ਕਰਲਾਉਣਾ ਵੀ ਹੁਣ ਮੈਂ ਬਸ, ਹੁਣ ਮੈਂ ਮਰ ਗਿਆ, ਹੁਣ ਮੈਂ ਮੈਨੂੰ ਮੈਂ ਨਹੀਂ ਬਚਣਾ। ਅਤੇ ਅਗਲੇ ਦਿਨ ਫਿਰ ਉਹਨੇ ਉਹੀ ਵਰਦੀ ਜੀ ਪਾ ਕੇ, ਅਤੇ ਫਿਰ ਟੈਨਸ਼ਨ ਹੋ ਗਿਆ ਕਿ ਹੁਣ ਕੀ। ਕਹਿੰਦਾ ਨਹੀਂ ਕੋਈ ਚੱਕਰ ਨਹੀਂ, ਕਹਿੰਦਾ ਕੁੜੀਆਂ 'ਤੇ ਬੱਸਾਂ ਆਉਂਦੀਆਂ ਰਹਿਣੀਆਂ, ਕਹਿੰਦਾ ਨਵਾਂ ਸ਼ਹਿਰੀ ਮਾਨ ਦਾ ਗਾਣਾ ਆਇਆ ਉਹਨੂੰ ਫੋਲੋ ਕਰੋ ਕਹਿੰਦਾ। ਪਰ ਪਿਆਰ ਤਾਂ ਇੱਕੋ ਵਾਰ ਹੁੰਦਾ।
2: ਬਿਲਕੁਲ ਜੀ, ਫਿਰ ਆਪਾਂ ਨੂੰ ਵੈਲੈਂਟਾਈਨ ਪਹਿਲਾਂ ਫਰਵਰੀ 'ਚ ਬਣਾਵਾਂਗੇ ਜੀ।
0: ਕਿਆ ਬਾਤ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਾਈ ਜੀ।
2: ਓਕੇ,
0: ਕਿਆ ਬਾਤ ਆ ਵੈਲੈਂਟਾਈਨ। ਅੱਛਾ, ਇਹ ਵੀ ਇੱਕ ਪ੍ਰੋਬਲਮ ਆ ਕਿ ਜਿਹੜਾ ਬੰਦਾ ਹੁਣ ਵਾਈਫ ਦੇ ਨਾਲ ਬੈਠਾ ਉਹ ਤਾਂ ਫੋਨ ਕਰ ਹੀ ਨਹੀਂ ਸਕਦਾ। 905-673-3337 ਅਤੇ ਬਹੁਤ ਸਾਰੇ ਨਾਮ, ਬਹੁਤ ਸਾਰੇ ਤੋਹਫ਼ੇ, ਬਹੁਤ ਸਾਰੀਆਂ ਗੱਲਾਂ ਬਾਤਾਂ। ਯਾਰ ਇੰਨੇ ਕਾਲਸ ਮੈਨੂੰ ਆ ਰਹੀਆਂ, ਮਾਫ਼ ਕਰਨਾ ਯਾਰ, ਮੈਂ ਕਾਲ ਨਹੀਂ ਕੱਟ ਰਿਹਾ, ਪਲੀਜ਼। ਮੈਨੂੰ ਮੈਸੇਜ ਆਇਆ ਕਹਿੰਦੇ ਬਾਈ ਜੀ ਤੁਸੀਂ ਕਾਲ ਕੱਟ ਰਹੇ। ਨਹੀਂ ਵੀਰੇ, ਐਕਚੁਲੀ ਕੁਛ ਟੈਕਨੀਕਲ ਫਾਲਟ ਆ, ਮੈਂ ਕਾਲ ਨਹੀਂ ਕੱਟ ਰਿਹਾ। 905-673-3337, ਮੈਂ ਤਾਂ ਤੁਹਾਡੀਆਂ ਕਹਾਣੀਆਂ ਸੁਣਨ ਵਾਸਤੇ ਬੈਠਾ। ਤੁਹਾਨੂੰ ਮੋਮੋ ਖਵਾਉਣੇ ਅੱਜ ਸ਼ਾਮ, ਤੁਹਾਡੀ ਮੰਡੇ ਦੀ ਸ਼ਾਮ, ਵਾਓ ਈਟ ਦੇ ਮੋਮੋ ਦੇ ਨਾਲ। ਬਸ ਗੂਗਲ ਕਰ ਲਿਓ ਵਾਓ ਈਟ, ਅਤੇ ਪ੍ਰਾਈਜ਼ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਐਸੇ ਮੋਮੋ ਤਾਂ ਤੁਸੀਂ ਬੈਸਟ ਖਾਣੇ ਹੀ ਖਾਣੇ ਆ, ਪ੍ਰਾਈਜ਼ ਤੁਹਾਨੂੰ ਮੈਂ ਐਂਡ 'ਤੇ ਦੱਸੂੰਗਾ। ਐਸੇ ਪ੍ਰਾਈਜ਼ ਤੁਸੀਂ ਕਹਿਣਾ ਚਲੋ 5-7 ਪਲੇਟਾਂ ਖਾਈਏ ਅੱਜ, ਫਿਰ ਪੂਰਾ ਡਿਨਰ ਮੋਮੋ ਨਾਲ ਹੀ ਹੋ ਜਾਵੇ। 905-673-3337 ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਤੁਸੀਂ ਜੁੜੇ ਹੋਇਓ। ਨਾਲ ਦੀ ਨਾਲ ਤੁਹਾਨੂੰ ਦੱਸੀਏ ਸਾਡੇ ਸਪੋਂਸਰਸ ਦੇ ਸੁਨੇਹੇ ਦੇ ਦਈਏ ਬਾਈ, ਉਹ ਬਹੁਤ ਜ਼ਰੂਰੀ ਆ। ਪ੍ਰੋਗਰਾਮ ਦੇ ਸਿਸਟੇ ਨੂੰ ਸਪੋਂਸਰ ਕਰਨ ਜੀ ਫੈਸ਼ਨ IQ, ਪੰਜਾਬੀ ਭਾਈਚਾਰੇ ਦਾ, ਏਸ਼ੀਅਨ ਭਾਈਚਾਰੇ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ 'ਤੇ ਜਿੱਥੇ ਮੈਂ ਕਹੂੰਗਾ ਕਿ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਦੀ ਗੱਲਬਾਤ ਕਰਦੇ ਹਾਂ, ਤੁਹਾਨੂੰ ਹੁਣ ਵਿਆਹ ਸ਼ਾਦੀ ਪਾਰਟੀਆਂ 'ਤੇ ਇੰਡੀਆ ਜਾਣ ਦੀ ਲੋੜ ਨਹੀਂ, ਇੱਕੋ ਛੱਤ ਥੱਲੇ ਤੁਹਾਨੂੰ ਪ੍ਰੀਮੀਅਮ ਕੁਆਲਿਟੀ ਦਾ ਕੱਪੜਾ ਮਿਲ ਜਾਣਾ, ਚਾਹੇ ਤੁਸੀਂ ਸ਼ੇਰਵਾਨੀਆਂ ਬਾਏ ਕਰਨੀਆਂ, ਚਾਹੇ ਲਹਿੰਗੇ ਗਰਾਰੇ ਸ਼ਰਾਰੇ, ਚਾਹੇ 3-ਪੀਸ ਦੇ ਸੂਟ, ਭੈਣਾਂ ਦੇ ਉਹ ਜਿੰਨੇ ਵੀ ਸੂਟ ਆ, ਪੰਜਾਬੀ ਸੂਟ, ਜੇ ਲਹਿੰਗੇ ਗਰਾਰੇ ਸ਼ਰਾਰੇ, ਉਹਨਾਂ 'ਤੇ 20% ਤੋਂ ਲੈ ਕੇ 50% ਔਫ ਲੱਗਿਆ ਹੋਇਆ ਆ। ਅਤੇ ਨਾਲ ਦਿਆਂ ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ ਤੁਹਾਨੂੰ ਇੱਕ ਪਿਆਰਾ ਜਿਹਾ ਪ੍ਰੀਮੀਅਮ ਤੋਹਫ਼ਾ ਵੀ ਬਿਲਕੁਲ ਫ੍ਰੀ ਮਿਲਣਾ, ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਪੈਣਾ। ਸੋ ਫੈਸ਼ਨ IQ 'ਤੇ ਪਹੁੰਚਣਾ, ਘੁੰਮਣ ਫਿਰਨ ਜਾ ਰਹੇ ਤਾਂ ਲਗੇਜ ਸੈੱਟ ਦੀ ਵੱਡੀ ਇਹਨਾਂ ਕੋਲ ਕਲੈਕਸ਼ਨ ਆ, 4 ਲਗੇਜ ਸੈੱਟ ਵਾਲਾ ਜਿਹੜਾ ਇੱਕ ਪੂਰਾ ਦਾ ਪੂਰਾ ਲਗੇਜ ਸੈੱਟ ਆ, ਉਹ ਤੁਹਾਨੂੰ 175 ਦੇ ਵਿੱਚ ਪੈ ਜਾਣਾ, ਅਤੇ ਸਾਡੇ ਵੱਲੋਂ ਇੱਕ ਤੋਹਫ਼ਾ ਬਿਲਕੁਲ ਫ੍ਰੀ। ਨਾਲ ਦੀ ਨਾਲ ਤੁਸੀਂ ਫੈਸ਼ਨ IQ ਨੂੰ ਕਾਲ ਕਰ ਲੈਣੀ ਹੈ, ਇੱਕੋ ਨੰਬਰ ਹੈ, ਕਿਸੇ ਵੀ ਲੋਕੇਸ਼ਨ ਦੀ ਗੂਗਲ ਕਰਕੇ ਨੰਬਰ ਇੱਕੋ ਹੀ ਆ, 905-453-2225, 905-453-2225 ਫੈਸ਼ਨ IQ। ਔਰ ਨਾਲ ਦੀ ਨਾਲ ਤੁਸੀਂ ਡਰੀਮ ਹੋਮ ਅਪਲਾਈਸ ਨੂੰ ਯਾਦ ਰੱਖਣਾ, ਘਰ ਵਾਸਤੇ, ਬੇਸਮੈਂਟ ਪ੍ਰੋਪਰਟੀ ਵਾਸਤੇ, ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸ ਲੈਣ ਜਾ ਰਹੇ ਹੋ, ਤਾਂ ਬਾਈ ਜੀ ਕਹਿੰਦੇ ਕਿ ਬੈਸਟ ਪ੍ਰਾਈਜ਼ 'ਤੇ ਅਪਲਾਈਂਸ ਦੇਵਾਂਗੇ, ਪੂਰੇ GTA ਦੇ ਪ੍ਰਾਈਜ਼ ਬੀਟ ਕਰਕੇ, ਨਾਲੇ ਤੋਹਫ਼ੇ ਦੇਵਾਂਗੇ। ਬਸ ਇੱਕ ਵਾਰੀ ਪਹੁੰਚ ਜਾਣ 'ਤੇ ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ ਡਿਲੀਵਰੀ ਅਤੇ ਇੰਸਟਾਲੇਸ਼ਨ ਬਿਲਕੁਲ ਫ੍ਰੀ। ਡਰੀਮ ਹੋਮ ਅਪਲਾਈਂਸਿਸ, 905-805-3000, 905-805-3000 'ਤੇ ਗੱਲਾਂ ਬਾਤਾਂ ਤੁਸੀਂ ਕਰ ਸਕਦੇ ਹੋ ਡਰੀਮ ਹੋਮ ਅਪਲਾਈਂਸਿਸ ਦੇ ਨਾਲ।

0: अच्छा अजे तक किसी ने ये नहीं कहा कि मैं गानी दिती है, गानी वाला गभरू नहीं आया कोई। और नाल दी नाल एक होर तोहफा सीगा, वो बहुत सोहना तोहफा, वो किसी ने नाम ही नहीं लिया उहदा। यार की गल, तोहफे वाले किसी ने नाम ही नहीं लिया उहदा। यार की गल, तोहफे वाले अज लगता सारे वाइफा नाल ही बैठे गड्डिया च। 905-673-3337 905-673-3337 क्या बात है जी। सो नाल दी नाल थोनू मैसेज दे दिए जी फ्रैश हेयर टॉनिक दा। जे तुसी वालां दीआं समस्यावां तो परेशान हो, थोड़े वाल झड़ रहे आ, वाल थोड़े पतले हो रहे आ, गंजे होण तो डर रहे हो, तां जफर मलिक दा फ्रैश हेयर टॉनिक याद रखो। बाई जी कहिंदे कि एक फोटो खिंच लिओ लाउण तो पहलां ते 20 दिनां बाद फोटो आप ही चैक कर लिओ कि किन्ना फर्क आ। जफर मलिक नूं कॉल कर लो, वालां दीआं सारीआं समस्यावां दा हल। फ्रैश हेयर टॉनिक 647-521-5159 647-521-5159 ਤੇ ਕਰ ਲਓ ਫਿਰ ਕਾਲ ਤੁਸੀਂ ਜਫਰ ਮਲਕ ਹੋਣਾ ਨੂੰ ਤੇ ਆਪਣੇ ਵਾਲਾਂ ਨੂੰ ਬਚਾ ਲਓ ਬਈ। ਬਿਲਕੁਲ ਜੀ, ਤੁਸੀਂ ਵਾਓ ਈਟਸ 'ਤੇ ਅੱਜ ਪਹੁੰਚਣਾ ਆ, ਤੁਹਾਨੂੰ ਅਸੀਂ ਖਵਾਉਣੇ ਆ ਵੈਜ ਮੋਮੋ, ਕੀਮਾ ਵੈਜ ਮੋਮੋ 399 ਦੇ ਵਿੱਚ, $3.99 ਦੇ ਵਿੱਚ ਵੈਜ ਮੋਮੋ, ਵੈਜ ਕੀਮਾ ਮੋਮੋ। ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ ਜਾ ਕੇ 399 ਦੇ ਵਿੱਚ। ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ 6481। ਹਾਂਜੀ
1: ਸਰ ਜੀ, ਤੁਸੀਂ ਆਪ ਦੀ ਦੱਸੋ ਪਹਿਲਾਂ ਤੁਸੀਂ ਕੀ ਕੀਤਾ।
0: ਮੇਰਾ ਮੈਂ ਨਹੀਂ ਦੱਸਣਾ, ਉਹ ਸੀਕ੍ਰੇਟ ਆ। ਰੇਡੀਓ ਚੱਲ ਰਿਹਾ ਕਿ ਤੁਸੀਂ ਕਿਉਂ ਰੋਟੀ ਸਾਡੀ ਲੱਤ ਮਾਰ ਰਹੇ ਹੋ। ਨਹੀਂ ਓਕੇ, ਚਲੋ ਤੁਸੀਂ ਦੱਸੋ ਤੇ ਬਾਅਦ ਚ ਮੈਂ ਵੀ ਦੱਸਦਾ। ਦੇਖੋ ਸਭ ਤੋਂ ਖੂਬਸੂਰਤ ਤੋਹਫਾ ਅਜੇ ਤੱਕ ਕਿਸੇ ਨੇ ਨੀ ਦੱਸਿਆ। ਸਭ ਤੋਂ ਖੂਬਸੂਰਤ ਤੋਹਫਾ ਜਿਹੜਾ ਜਿਹੜਾ ਪਿਆਰ ਦੇ ਵਿੱਚ ਬਣਿਆ ਨਾ, ਕਿਸੇ ਨੇ ਦੱਸਿਆ ਹੀ ਨੀ। ਇਸਦਾ ਮਤਲਬ ਤੁਸੀਂ ਪਿਆਰ ਕੀਤਾ ਹੀ ਨੀ। ਨਹੀਂ ਨਹੀਂ ਕੀਤਾ ਹੋਊਗਾ, ਪਰ ਆਪਾਂ ਐ ਕਹਦੇ ਬਾਈ। ਨਹੀਂ ਦੇਖੋ, ਅੱਛੀ ਗੱਲ, ਵਧੀਆ ਗੱਲ ਆ, ਜੇ ਤੁਸੀਂ ਵਾਕਿਆ ਸੁਣਾਈ ਆ ਫਿਰ ਪਿਆਰ ਤੁਹਾਡਾ ਬਹੁਤ ਪਵਿੱਤਰ ਆ। 905-673-3337

0: ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ 0418।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਵਧੀਆ ਪ੍ਰੋਗਰਾਮ ਚੱਲ ਰਿਹਾ।
0: ਕੀ ਬਾਤ ਹੈ ਜੀ।
1: ਤੇ ਬਸ ਮੈਂ ਇਹ ਵੀ ਦੱਸਣਾ ਵੀ ਪਹਿਲਾਂ ਸਾਡਾ ਹੋ ਗਿਆ ਸੀ ਮੰਗਣਾ, ਉਸ ਤੋਂ ਬਾਅਦ ਫਿਰ ਨਾ ਥੋੜਾ ਜਿਹਾ ਮਾਹੌਲ ਏਦਾਂ ਦਾ ਸੀ, ਚੋਰੀ ਚੋਰੀ ਨਾ ਕੋਕਾ ਦੇ ਕੇ ਆਇਆ ਸੀ।
0: ਚੋਰੀ ਚੋਰੀ ਤੁਸੀਂ ਕੋਕਾ ਦੇ ਕੇ ਆਏ ਹੋ?
1: ਹਾਂ। ਤੇ ਉਹ ਸਾਂਭਿਆ ਅੱਜ ਵੀ ਪਿਆ, ਉਹ ਉਦੋਂ ਬਾਅਦ ਪਾਉਂਦੇ ਹੋਰ ਆਏ, ਮਤਲਬ
0: ਕੀ ਬਾਤ ਹੈ। ਕੋਕਾ, ਅੱਛਾ ਕੋਕਾ ਵੀ ਇੱਕ ਖੂਬਸੂਰਤ ਨਿਸ਼ਾਨੀ ਸੀ।
1: ਹਾਂ ਲੈ, ਕੀ ਬਾਤ ਹੈ। ਅਸਲ ਚ ਗੱਲ ਕੀ ਸੀ, ਉਹ ਉਦੋਂ ਤਿੰਨ ਚਾਰ ਸਾਲ ਪੰਜ ਸਾਲ ਹੋ ਗਏ ਸੀ ਮਾਨਕ ਦਾ ਗਾਣਾ ਆਏ ਨੂੰ, ਮਾਨਕ ਦਾ ਕੋਕਾ ਦੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ।

ਔਰ ਨਾਲ ਦੀ ਨਾਲ ਜੇ ਤੁਸੀਂ ਆਪਣੇ ਬੱਚਿਆਂ ਨੂੰ ਫਰੈਂਚ ਸਿਖਾਉਣਾ ਚਾਹੁੰਦੇ ਹੋ ਜਾਂ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਤਾਂ ਤੁਸੀਂ ਲਰਨ ਫਰੈਂਚ ਵਿਦ ਨਿਤਕਨਾ ਨਾਲ ਕੰਟੈਕਟ ਕਰ ਲਓ, ਕਿਉਂਕਿ 4 ਸਾਲ ਤੋਂ ਵੱਧ ਦਾ ਤਜ਼ਰਬਾ ਸਪੈਸ਼ਲ ਕਿਊਬਿਕ ਤੋਂ ਇੱਥੇ ਆਏ ਹੋਏ ਨੇ, ਫਰਾਟੇਦਾਰ ਫਰੈਂਚ ਬੋਲਣੇ ਚਾਹੁੰਦੇ ਹੋ ਅਤੇ ਫਰੈਂਚ ਬੋਲ ਕੇ ਆਪਣਾ ਫਿਊਚਰ ਬ੍ਰਾਈਟ ਕਰਨਾ ਚਾਹੁੰਦੇ ਹੋ। ਦੇਖੋ ਇੰਟਰਨੈਸ਼ਨਲ ਸਟੂਡੈਂਟ ਨੂੰ ਤਾਂ ਕੰਪਲਸਰੀ ਉਹਨਾਂ ਨੂੰ ਤਾਂ ਸਿੱਖਣੀ ਹੀ ਪੈਣੀ ਆ, ਪਰ ਜੇ ਤੁਸੀਂ ਆਪਣੇ ਬੱਚਿਆਂ ਨੂੰ ਫਰੈਂਚ ਸਿਖਾਉਂਦੇ ਹੋ, ਸਕੂਲ ਵਿੱਚ ਜਿਹੜੀ ਪੜ੍ਹਾਈ ਜਾਂਦੀ ਫਰੈਂਚ ਇਜ਼ ਨੋਟ ਇਨਫ, ਅਤੇ ਜੇ ਤੁਸੀਂ ਵਧੀਆ ਫਰੈਂਚ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਹੋ, ਹੁਣ ਅੱਗੇ ਸਮਰ ਕਲਾਸਿਸ ਆ ਰਹੀਆਂ ਨੇ ਕੋਲੇ, ਤੁਸੀਂ ਆਪਣੇ ਬੱਚਿਆਂ ਨੂੰ ਫਰੈਂਚ ਸਿਖਾਓ ਅਤੇ ਕਮ ਸੇ ਕਮ ਬੱਚੇ ਗ੍ਰੈਜੂਏਸ਼ਨ ਕਰਕੇ ਸਕੂਲ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਛੋਟੀਆਂ ਲੇਬਰ ਜੋਬਾਂ ਵਾਲੀ ਲਾਈਨ 'ਚ ਨਹੀਂ ਲੱਗਣਾ ਪਊਗਾ, ਫਰੈਂਚ ਸਿੱਖ ਕੇ ਉਹ ਵਧੀਆ ਜੋਬਾਂ ਕਰ ਸਕਦੇ ਆ। ਫਰੈਂਕੋ ਫੋਨ ਵਾਲੀਆਂ ਬਹੁਤ ਸਾਰੀਆਂ ਐਸੀਆਂ ਜੋਬਸ ਆ ਜਿੱਥੇ ਬੱਚੇ ਪਹੁੰਚ ਹੀ ਨਹੀਂ ਰਹੇ, ਉਹਨਾਂ ਤੱਕ ਪਹੁੰਚਣ ਲਈ ਤੁਹਾਨੂੰ ਫਰੈਂਚ ਸਿੱਖਣੀ ਪੈਣੀ ਆ। ਲਰਨ ਫਰੈਂਚ ਵਿਦ ਨਿਤਕਾ ਨਾਲ ਤੁਸੀਂ ਕੰਟੈਕਟ ਕਰ ਲਓ 647

0: ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਰੀਫਾਈਨੈਂਸਿੰਗ ਕਰਾਉਣੀ ਹੈ ਜਾਂ ਡੈਟ ਕੰਸੋਲੀਡੇਟ ਬਾਰੇ ਕੋਈ ਵੀ ਸਵਾਲ, ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ, ਪ੍ਰਿੰਸੀਪਲ ਬ੍ਰੋਕਰ ਨੇ ਅਕਾਲ ਮੋਰਗੇਜ ਦੇ, ਬਹੁਤ ਬਹੁਤ ਸਵਾਗਤ ਰਸ਼ਮੀਤ ਜੀ, ਤੁਹਾਡਾ ਕੀ ਹਾਲ ਚਾਲ ਜੀ?
1: ਜੀ ਬਹੁਤ ਬਹੁਤ ਧੰਨਵਾਦ। ਮੈਂ ਕਿਹਾ ਗਾਣੇ ਐਸੇ ਲੱਗੇ ਹੋਏ ਸੀ, ਮੈਨੂੰ ਚੈੱਕ ਕਰਨਾ ਪਿਆ ਕਿ ਸ਼ੁੱਕਰਵਾਰ ਹੈ ਕਿ ਸੋਮਵਾਰ ਹੈ।
0: ਹਾਂ, ਅੱਜ ਸਾਰਿਆਂ ਦਾ ਸ਼ੁੱਕਰਵਾਰ ਬਣਾਤਾ। ਸੋ ਬਹੁਤ ਬੈਕ ਟੂ ਬੈਕ ਕਾਲ ਆ ਜੀ, ਬਹੁਤ ਬੈਕ ਟੂ ਬੈਕ ਬਿਜ਼ੀ ਆ, ਬਹੁਤ ਪਿਆਰ ਮੁਹੱਬਤ ਮਿਲ ਰਿਹਾ। ਅੱਛਾ, ਤੁਹਾਡੇ ਤੋਂ ਵੀ ਪੁੱਛ ਹੀ ਲਈਏ ਨਾਲ ਲੱਗਦਾ। ਜਤਿੰਦਰ ਜੀ 5152-6162 ਪਲੀਜ਼ ਤੁਸੀਂ ਹੋਲਡ ਰੱਖੋ, ਤਿੰਨ ਵਾਰੀ ਕਾਲ ਆ ਚੁੱਕੀ ਤੁਹਾਡੀ ਅਤੇ ਮੈਂ ਨਹੀਂ ਕੱਟ ਰਿਹਾ, ਸਿਸਟਮ ਥੋੜ੍ਹਾ ਜਿਹਾ ਕੋਈ ਇਸ਼ੂ ਆ, ਤੁਸੀਂ ਪਲੀਜ਼ ਹੋਲਡ ਰੱਖੋ। ਸੋ 905-673-3333 ਸਾਰੀਆਂ ਕਾਲਾਂ ਲਵਾਂਗੇ ਆਪਾਂ। ਰਸ਼ਮੀਤ ਜੀ, ਤੁਸੀਂ ਪਹਿਲਾ ਤੋਹਫਾ ਆਪਣੀ ਜ਼ਿੰਦਗੀ 'ਚ, ਮੈਂ ਤੁਸੀਂ ਡਿਪਲੋਮੈਟਿਕ ਆਨਸਰ ਦੇਣਾ ਵੈਸੇ ਔਖੇ ਆ, ਸੋ ਕਈ ਵਾਰੀ ਘਰੇ ਹੋਈਦਾ, ਆਸੇ ਪਾਸੇ ਹੋਈਦਾ। ਸੋ ਜੀ ਆਪਾਂ ਮੁੱਦੇ ਦੀ ਗੱਲ ਕਰੀਏ, ਤੁਸੀਂ ਤੋਹਫਾ ਦਿਓ ਸਾਨੂੰ। ਹਾਂ, ਤੋਹਫਾ ਦਿਓ ਸਾਨੂੰ, ਤੁਸੀਂ ਤੋਹਫਾ ਇਸ ਤਰ੍ਹਾਂ ਦਾ ਦਿਓ ਕਿ ਸਾਡੇ ਸਾਹ ਸੁੱਕ ਜਾ, ਸੌਖੇ ਹੋ ਜਾਣ, ਸੁੱਕਣ ਨਾ, ਸੋਰੀ ਮਾਫ ਕਰਨਾ, ਸਾਹ ਜਿਹੜੇ ਸੁੱਕੇ ਹੋਏ ਉਹ ਸੌਖੇ ਹੋ ਜਾਣ। ਸੋ ਮੌਰਗੇਜ ਇੱਕ ਐਸਾ ਵਿਸ਼ਾ ਜਿਹਨੇ ਸਾਡੇ ਸਾਹ ਸਿਖਾਏ ਹੋਏ ਆ, ਤੇ ਸਾਨੂੰ ਤੁਸੀਂ ਰਸਤੇ ਪਾ ਦਿਓ, ਉਹੀ ਸਾਡੇ ਵਾਸਤੇ ਤੋਹਫਾ ਆ ਜੀ।
1: ਬਿਲਕੁਲ ਜੀ, ਗੱਲਬਾਤ ਕਰਾਂਗੇ ਜੀ ਕਿ ਜਦੋਂ ਤੁਸੀਂ ਡਾਕੂਮੈਂਟ ਸਾਈਨ ਕਰਦੇ ਹੋ ਮੌਰਗੇਜ ਵਾਸਤੇ, ਉਹਨੂੰ ਪ੍ਰੋਪਰ ਤਰੀਕੇ ਨਾਲ ਸਮਝੋ ਕਿ ਕੀ ਸਾਈਨ ਕਰ ਰਹੇ ਹੈਗੇ ਹੋ। ਬਹੁਤ ਵਾਰੀ ਇਹੋ ਜਿਹੀ ਸਿਚੁਏਸ਼ਨ ਆਉਂਦੀ ਹੈ ਜੀ ਕਿ ਕਲਾਇੰਟ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਦੇ ਘਰ ਤੇ ਕੋਲੈਟਰਲ ਚਾਰਜ ਹੈਗਾ। ਇਹਨੂੰ ਸਮਝਣੀ ਆ ਲਿਟਲ ਬਿਟ ਕਿ ਜਦੋਂ ਤੁਸੀਂ ਡਾਕੂਮੈਂਟ ਸਾਈਨ ਕਰਦੇ ਹੋ ਨਾ, ਉਸ ਵੇਲੇ ਪੇਪਰ ਵਰਕ ਵਿੱਚ ਲਿਖਿਆ ਹੁੰਦਾ ਹੈਗਾ ਕਿ ਜਿਹੜੀ ਲੀਨ ਹੈਗੀ ਹੈ ਪ੍ਰੋਪਰਟੀ ਤੇ, ਉਹ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਆ, $1,000,000 ਦਾ ਤੁਸੀਂ ਘਰ ਲਿੱਤਾ, 20% ਡਾਊਨ ਦਿੱਤਾ, 8,00,000 ਦੀ ਮੌਰਗੇਜ ਜਿਹੜੀ ਹੈ ਰਜਿਸਟਰ ਹੋਣੀ ਚਾਹੀਦੀ ਹੈ। ਉਹ ਰਜਿਸਟਰੀ ਕਰਨ ਵੇਲੇ ਬੈਂਕ 8,00,000 ਦੀ ਜਗ੍ਹਾ $1,000,000 ਜਾਂ ਉਸ ਤੋਂ ਉੱਪਰ ਦੀ ਰਜਿਸਟਰੀ ਕਰ ਰਿਹਾ। ਸੋ ਉਹਦਾ ਮਤਲਬ ਕੀ ਹੈ ਕਿ ਬੈਂਕ ਕਹਿੰਦਾ ਹੈ ਕਿ ਲੇਟਰ ਔਨ ਤੁਸੀਂ ਅਗਰ ਪੈਸੇ ਲੈਣੇ ਹੋਣਗੇ ਘਰ ਚ, ਐਕੁਇਟੀ ਹੋਰ ਬਣ ਜਾਏਗੀ, ਜਦੋਂ ਪੈਸੇ ਕੱਢਣ ਆਓਗੇ ਉਸ ਵੇਲੇ ਤੁਹਾਨੂੰ ਵਕੀਲ ਨਹੀਂ ਕਰਨਾ ਪਏਗਾ। ਬਟ ਐਟ ਦ ਸੇਮ ਟਾਈਮ ਬੈਂਕ ਇਸ ਵੇਲੇ ਇਹ ਸਮਝਾਉਣਾ ਭੁੱਲ ਜਾਂਦਾ ਹੈਗਾ ਕਿ ਜਦੋਂ ਤੁਸੀਂ ਵਾਪਿਸ ਬੈਂਕ ਕੋਲ ਪੈਸੇ ਲੈਣ ਜਾਓਗੇ ਉਸ ਵੇਲੇ ਬੈਂਕ ਤੁਹਾਨੂੰ ਰੀਕੁਆਲੀਫਾਈ ਕਰੇਗਾ, ਮਤਲਬ ਕਿ ਤੁਹਾਡੀ ਇਨਕਮ, ਤੁਹਾਡਾ ਕ੍ਰੈਡਿਟ ਦੁਬਾਰਾ ਚੈੱਕ ਹੋਏਗਾ। ਉਸ ਵੇਲੇ ਜੇ ਤੁਸੀਂ ਕੁਆਲੀਫਾਈ ਨਹੀਂ ਕੀਤੇ ਤੇ ਤੁਸੀਂ ਆਪਣੇ ਘਰ ਚੋਂ ਐਕੁਇਟੀ ਨਹੀਂ ਕੱਢ ਸਕਦੇ। ਬਟ ਅਗਰ ਘਰ ਚ ਲੀਨ ਹੀ ਰਜਿਸਟਰੀ ਜਿਹੜੀ ਹੈ ਜ਼ਿਆਦਾ ਦੀ ਪਈ ਹੋਈ ਹੈ, ਉਸ ਵੇਲੇ ਫਿਰ ਤੁਸੀਂ ਕਿਸੇ ਹੋਰ ਬੈਂਕ ਕੋਲ ਵੀ ਨਹੀਂ ਜਾ ਸਕਦੇ ਜਾਂ ਕਿਸੇ ਹੋਰ ਲੈਂਡਰ ਕੋਲ ਨਹੀਂ ਜਾ ਸਕਦੇ ਕਿਉਂਕਿ ਰਜਿਸਟਰੀ ਪਹਿਲਾਂ ਹੀ ਜ਼ਿਆਦਾ ਦੀ ਹੋਈ ਹੋਈ ਹੈ। ਸੋ ਇਹੋ ਜਿਹੀ ਸਿਚੁਏਸ਼ਨ ਤੋਂ ਬਚਿਆ ਜਾ ਸਕਦਾ ਕਿ ਜਦੋਂ ਅਸੀਂ ਡਾਕੂਮੈਂਟ ਸਾਈਨ ਕਰਦੇ ਹੈਗੇ ਹਾਂ, ਅਸੀਂ ਪ੍ਰੋਪਰਲੀ ਉਹਨਾਂ ਨੂੰ ਰੀਡ ਕਰੀਏ, ਸਮਝੀਏ ਕਿ ਕੋਲੈਟਰਲ ਚਾਰਜ ਤੇ ਨਹੀਂ ਪਾ ਰਹੇ ਮੇਰੀ ਪ੍ਰੋਪਰਟੀ ਤੇ, ਤੇ ਜੇ ਪਾ ਰਹੇ ਨੇ ਤੁਸੀਂ ਬੈਂਕ ਨੂੰ ਕਹਿ ਸਕਦੇ ਹੋ ਕਿ ਇਹ ਜਿਹੜਾ ਪ੍ਰੋਡਕਟ ਹੈ ਮੈਨੂੰ ਨਹੀਂ ਚਾਹੀਦਾ, ਕਿ ਮੇਰੀ ਜਿੰਨੀ ਮੌਰਗੇਜ ਹੈ ਉਨੇ ਤੇ ਹੀ ਰਜਿਸਟਰੀ ਹੋਣੀ ਚਾਹੀਦੀ ਹੈ। ਬਾਕੀ ਬਹੁਤੀ ਜਾਣਕਾਰੀ ਲਈ ਮੌਰਗੇਜਸ ਬਾਰੇ ਜਾਂ ਹੋਰ ਕਿਸੇ ਵੀ ਮੌਰਗੇਜ ਰਿਲੇਟਡ ਕੁਐਸਚਨ ਬਾਰੇ ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ, ਫਰੋਮ ਅਕਾਲ ਮੌਰਗੇਜਸ, 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ। ਸਨ ਕਾਲ ਮੌਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ। ਸੋ ਕੋਈ ਵੀ ਸਵਾਲ ਤੁਹਾਡਾ ਮੌਰਗੇਜ ਨੂੰ ਲੈ ਕੇ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਕਿਸੇ ਮੁਸੀਬਤ 'ਚ ਫਸ ਗਏ ਹੋਏ ਜਿਸ ਤਰ੍ਹਾਂ ਰਸ਼ਮੀਤ ਜੀ ਉਹਨਾਂ ਨੇ ਜ਼ਿਕਰ ਕੀਤਾ, ਕੋਈ ਇਸ ਤਰ੍ਹਾਂ ਦੀ ਪ੍ਰੋਬਲਮ 'ਚ ਹੋ ਤਾਂ ਤੁਸੀਂ ਜ਼ਰੂਰ ਰਸ਼ਮੀਤ ਉਹਨਾਂ ਨਾਲ ਸੰਪਰਕ ਕਰ ਲਓ, ਗੂਗਲ ਕਰ ਲਿਓ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ ਜੀ। ਸਤਿ ਸ਼੍ਰੀ ਅਕਾਲ ਜੀ, 00018, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
2: ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਹੈ?
0: ਚੜ੍ਹਦੀ ਕਲਾ ਬਾਈ ਜੀ, ਚੜ੍ਹਦੀ ਕਲਾ।
2: ਅੱਛਾ ਭਾਅ ਜੀ, ਗਾਣਾ ਵੀ ਸ਼ੋਅ ਦੇ ਰਿਲੇਟਡ ਹੀ ਲਾਇਆ ਵਾ।
0: ਹਾਂ, ਸ਼ੋਅ ਦੇ ਰਿਲੇਟਡ।
2: ਜਿੱਦਾਂ ਮੈਨੂੰ 2016 ਜਦੋਂ ਆਪਾਂ ਪਹਿਲੀ ਵਾਰ ਮਿਲੇ ਸੀ, ਉਦੋਂ ਮੇਰੀ ਸਹੇਲੀ ਨੇ ਦਿੱਤੀ ਸੀ ਚਾਂਦੀ ਦੀ ਚੈਨ।
0: ਚਾਂਦੀ ਦੀ ਚੈਨ?
2: ਹਾਂਜੀ ਹਾਂਜੀ,
0: ਤੁਹਾਨੂੰ ਮਿਲੀ ਸੀ? ਓਕੇ, ਤੇ ਵਾਟ ਅਬਾਊਟ ਯੂ, ਤੁਸੀਂ ਕੀ ਦਿੱਤਾ ਫਿਰ?
2: ਨਹੀਂ, ਕੁਛ ਨਹੀਂ ਦਿੱਤਾ ਸੀ।
0: ਓਕੇ, ਤਾਂ ਹੀ ਨਹੀਂ ਹੈਗੀ ਤੁਹਾਡੇ ਕੋਲੇ ਉਹ?
2: ਕਿਆ ਬਾਤ ਆ,
0: ਖੋਣੇ ਤੁਹਾਨੂੰ ਮੋਮੋ ਫਿਰ।

0: ਬਾਈ ਜੀ ਤੁਹਾਡੇ ਵਾਸਤੇ ਲਾਇਆ ਮੈਂ, ਤੁਸੀਂ ਸਾਂਭ ਕੇ ਰੱਖੀ ਗਾਨੀ ਅਤੇ ਇੱਧਰ ਬਿੰਦ ਰੱਖੀ ਹੈ ਸਾਹਿਬ, ਕਹਿੰਦੇ ਕਿ ਅਸੀਂ ਮੁੰਦਰੀ ਨਿਸ਼ਾਨੀ ਸਾਂਭ ਕੇ ਰੱਖੀ ਆ। ਸੋ 905-673-3337 ਇੱਦਾਂ ਫਿਰ ਸੱਚੇ ਆਸ਼ਕਾਂ ਦੀ ਇੰਨਾ ਕੁ ਤਾਂ ਡੈਡੀਕੇਸ਼ਨ ਬਣਦੀ ਆ, ਇੰਨਾ ਕੁ ਤਾਂ ਸੱਚੇ ਆਸ਼ਕਾਂ ਦਾ ਬਣਦਾ ਆ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ। ਤੁਸੀਂ ਆਪਣੇ ਮਹਿਬੂਬ ਨੂੰ, ਮੇਰੇ ਕੋਲ ਮਿੰਟ ਰਹਿ ਗਿਆ 10, ਉਸ ਤੋਂ ਬਾਅਦ ਫਿਰ ਮੈਂ ਕਹਾਣੀਆਂ ਨਹੀਂ ਸੁਣਨੀਆਂ, ਉਸ ਤੋਂ ਬਾਅਦ ਤੁਹਾਨੂੰ ਮੋਮੋ ਖਵਾਉਣੇ ਆ। ਮੈਂ ਨੰਬਰ ਦੱਸ ਦੂੰਗਾ, ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ, ਜਿਹੜੇ ਜਿਹੜੇ ਵਿਨਰ ਹੋਣਗੇ ਉਹਨੂੰ ਖਵਾਵਾਂਗੇ ਮੋਮੋਜ਼। ਅਤੇ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ, ਔਰ ਨਾਲ ਦੀ ਨਾਲ ਗੱਲਾਂ ਬਾਤਾਂ ਹੋ ਰਹੀਆਂ ਨਿਸ਼ਾਨੀ ਦੀਆਂ, ਗੱਲਾਂ ਬਾਤਾਂ ਹੋ ਰਹੀਆਂ ਪਹਿਲੇ ਪਿਆਰ ਦੇ ਵਿੱਚ। ਤੁਸੀਂ ਅੱਛਾ ਸਾਰਿਆਂ ਨੂੰ ਪਹਿਲਾਂ ਪਿਆਰ, ਅੱਛਾ ਬਾਈ ਇੱਕ ਬਾਈ ਜੀ ਆਏ, ਬੜਾ ਅਜੀਬ ਲੱਗਿਆ ਮੈਨੂੰ, ਨਹੀਂ ਅਜੀਬ ਨਹੀਂ ਸਹੀ ਆ, ਕਹਿੰਦੇ ਮੈਨੂੰ ਪਿਆਰ ਹੋਇਆ ਹੀ ਨਹੀਂ, ਸਿੱਧਾ ਕਹਿੰਦਾ ਮੈਂ ਵਿਆਹ ਹੀ ਕਰਾਇਆ। 905-673-3337 ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਉਂਦੇ ਰਹੋ।
1: ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ।
0: ਬਾਈ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
1: ਹਾਂਜੀ ਵਧੀਆ ਠੀਕ ਠਾਕ, ਆਪਣਾ ਦੱਸੋ।
0: ਚੜ੍ਹਦੀ ਕਲਾ।
1: ਹਾਂਜੀ ਹਾਂਜੀ ਹਾਂਜੀ, ਮੈਂ ਦੱਸਣਾ ਚਾਹੁੰਦਾ ਸੀ ਜੀ, ਮੈਂ ਦਿੱਤਾ ਸੀ ਆਪਣੀ ਵਾਈਫ ਨੂੰ ਫੋਨ ਦਿੱਤਾ ਸੀ ਗਿਫਟ।
0: ਤੁਸੀਂ ਫੋਨ ਦਿੱਤਾ ਸੀ ਮਹਿੰਗਾ ਤੋਹਫਾ?
1: ਹਾਂਜੀ ਮਹਿੰਗਾ ਲਾ ਲਓ, ਸਸਤਾ ਲਾ ਲਓ, ਚਲੋ ਤੋਹਫਾ ਪਿਆ ਜਿਹੜਾ।
0: ਅੱਛਾ ਤੋਹਫਾ ਤੋਹਫਾ ਹੀ ਹੁੰਦਾ? ਨਹੀਂ ਅੱਜ ਤੱਕ ਦੇ ਜਿੰਨੇ ਹੁਣ ਤੋਹਫੇ ਲਿਖਾਏ ਮੈਨੂੰ, ਕਿਸੇ ਨੇ ਦੇਖੋ, ਕਿਸੇ ਨੇ ਦਿੱਤਾ ਮੈਨੂੰ ਪਰਾਂਦੀ, ਕਿਸੇ ਨੇ ਦਿੱਤਾ ਸੂਟ, ਕਿਸੇ ਨੇ ਟੈਡੀ ਬੀਅਰ, ਰੁਮਾਲ, ਡੈਰੀ ਮਿਲਕ ਦੀ ਚੈਕਲੇਟ, ਹੋਇਆ ਨਾ ਤੁਹਾਡਾ ਤੋਹਫਾ ਸਭ ਤੋਂ ਮਹਿੰਗਾ?
1: ਹਾਂਜੀ 2016 'ਚ ਹੋਈ ਸੀ।
0: ਅੱਛਾ ਤੁਸੀਂ ਪੱਕਾ ਬਾਹਰ ਹੋਵੋਗੇ ਉਦੋਂ?
1: ਹਾਂਜੀ ਮੈਂ ਬਾਹਰ ਸੀ ਉਦੋਂ।
0: ਹਾਂ ਇੱਥੇ ਰੱਖ, ਇਹ ਆ ਨਾ ਗੱਲ ਹੁਣ, ਇਹ ਤਾਂ ਹੀ ਇੰਨੇ ਮਹਿੰਗੇ ਮਹਿੰਗੇ ਤੋਹਫੇ ਭਾਈ, ਸਾਡੇ ਵਰਗਿਆਂ ਤੋਂ ਤੋਂ ਗ੍ਰੀਟਿੰਗ ਕਾਰਡ ਨਹੀਂ ਜੁੜਦੇ ਸੀਗੇ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਾਈ ਜੀ।
1: ਹਾਂਜੀ ਹਾਂਜੀ,
0: ਕਿਆ ਬਾਤ ਆ। 905-673-3337 ਅੱਛਾ ਹੋਣਗੇ ਬਾਈ ਜੀ, ਹੁਣੇ ਵੀ ਪੱਕਾ ਦੁਆਬੇ ਤੋਂ ਆ, ਕਿਉਂਕਿ ਉਸ ਟਾਈਮ 'ਚ ਦੁਆਬੇ ਵਾਲੀ ਬਾਹਰ ਗਏ ਸੀਗੇ, ਅਤੇ ਇੱਕ ਬਾਈ ਆਇਆ ਸਾਡੇ ਮੋਗੇ ਤੋਂ 1996 'ਚ। ਬਾਈ ਜੀ ਕਹਿੰਦੇ ਕਿ ਮੈਂ $250 ਦਾ ਗਿਫਟ, ਹੁਣ ਮੈਂ ਤਾਂ ਭੁੱਲ ਗਿਆ ਬਾਈ ਜੀ ਨੇ ਕੀ ਕਿਹਾ ਸੀਗਾ, ਟਾਈਮ ਕੋਈ ਟਰਾਂਸਪੇਰੈਂਟ ਕੁਛ ਸਮਥਿੰਗ ਲਾਈਕ ਦੈਟ। ਅਤੇ 905-673-3337 ਦੀ ਕਾਲਸ ਮੈਂ ਹੋਰ ਨਹੀਂ ਲੈ ਪਾਊਂਗਾ, ਕਿਉਂਕਿ ਸਮਾਂ ਹੋ ਗਿਆ ਸਾਡਾ ਆਲਮੋਸਟ ਨੇੜੇ, ਅਤੇ ਸਪੋਂਸਰ ਦੇ ਸੁਨੇਹੇ ਦੇ ਦਈਏ। ਅਤੇ ਮੈਂ 3 ਕਿਹਾ ਸੀ, ਮੈਂ 4 ਨੰਬਰ ਦੱਸਦਾ, ਨੋਟ ਕਰ ਲਿਓ। ਤੁਸੀਂ ਵਾਓ ਈਟਸ 'ਤੇ ਪਹੁੰਚਣਾ ਆ, ਅਤੇ ਸਾਡੇ ਵੱਲੋਂ 4 ਵਿਨਰਸ ਆ ਜਿਨ੍ਹਾਂ ਦੀ ਕਹਾਣੀਆਂ ਮੇਰੇ ਦਿਲ ਨੂੰ ਲੱਗੀਆਂ। ਸੋ ਤੁਸੀਂ ਪਹੁੰਚ ਜਾਣਾ ਵਾਓ ਈਟਸ 'ਤੇ, ਅਤੇ ਰੇਡੀਓ ਉਡਾਨ ਦਾ ਤੁਸੀਂ ਰੈਫਰੈਂਸ ਦੇ ਦੇਣਾ, ਅਤੇ ਆਪਣੇ ਵਾਓ ਵਿੰਗਸ ਚੱਕ ਲੈਣੇ ਆ। ਤੁਹਾਡੇ ਨੰਬਰ ਤੁਸੀਂ ਪਹਿਲਾਂ ਮੈਨੂੰ ਮੈਸੇਜ ਕਰਨਾ ਆ ਇੰਸਟਾਗ੍ਰਾਮ 'ਤੇ, ਰੇਡੀਓ ਉਡਾਨ, ਰੇਡੀਓ ਉਡਾਨ 'ਤੇ ਤੁਸੀਂ ਜਿੱਦਾਂ ਹੀ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰਨਾ ਆ, ਮੈਂ ਤੁਹਾਡੇ ਨੰਬਰ ਵਾਓ ਈਟਸ 'ਤੇ ਭੇਜ ਦੇਣੇ ਆ, ਅਤੇ ਤੁਸੀਂ ਚੱਕ ਕੇ ਆਪਣਾ ਵੈਜ ਕੀਮਾ ਮੋਮੋ ਚੱਕ ਲਿਓ। ਅਤੇ ਨਾਲ ਦੀ ਨਾਲ ਤੁਸੀਂ ਵੀ ਜਿੰਨੇ ਵੀ ਸੁਣ ਰਹੇ ਹੋ, ਤੁਸੀਂ ਵੈਜ ਕੀਮਾ ਮੋਮੋ ਜਾਂ ਵੈਜ ਮੋਮੋ ਦੇ ਸ਼ੌਕੀਨ ਹੋ, ਜਾਂ ਟੌਪ ਦੇ ਹਾਈਜੀਨਿਕ ਤਰੀਕੇ ਨਾਲ ਬਣੇ ਹੋਏ ਵੈਜ ਮੋਮੋ ਦੇ ਸ਼ੌਕੀਨ ਹੋਣਾ, ਅਤੇ ਤੁਸੀਂ ਵਾਓ ਈਟਸ ਨੂੰ ਯਾਦ ਰੱਖੋ। ਅਤੇ ਪਹਿਲਾ ਨੰਬਰ ਮੈਂ ਦੱਸਦਾ ਕਿ ਬਾਈ ਜੀ ਕਹਿੰਦੇ ਕਿ ਸਿੱਧਾ ਵਾਈਫ ਨੂੰ ਮੈਂ ਤੋਹਫਾ ਦਿੱਤਾ, ਪ੍ਰੀਤਪਾਲ, ਪ੍ਰਿਤਪਾਲ ਜੀ। ਸੋ ਬਾਈ ਜੀ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ ਪ੍ਰਿਤਪਾਲ ਜੀ, ਔਰ ਨਾਲ ਦੀ ਨਾਲ ਸਾਡੇ ਅਭਿਸ਼ੇਕ ਜੀ ਡੈਰੀ ਮਿਲਕ ਵਾਲੇ, ਬਾਈ ਜੀ ਤੁਸੀਂ ਵੀ ਮੈਨੂੰ ਮੈਸੇਜ ਕਰ ਦਿਓ, ਤੁਹਾਨੂੰ ਵੀ ਮੋਮੋ ਖਵਾਉਣੇ ਆ। ਅਤੇ ਨਾਲ ਦੀ ਨਾਲ ਹਰਜੀਤ ਪਰਾਂਦੇ ਵਾਲੇ ਬਾਈ ਕਹਿੰਦੇ ਪਰਾਂਦੀ ਗਿਫਟ ਦਿੱਤੀ ਪਰ ਪਾਈ ਉਹਨੇ ਇੱਕੋ ਵਾਰੀ, ਉਸ ਤੋਂ ਬਾਅਦ ਬ੍ਰੇਕਅਪ ਹੋ ਗਿਆ। 905-673-3337 ਅਤੇ ਹੋਰ ਫਿਰ ਇੱਕ ਚੌਥਾ ਕਿਹੜਾ ਸੱਜਣ ਲੱਭੀਏ, ਸੱਜਣ ਹੋ ਹੀ ਬਾਲੇ ਗਏ। ਸੋ ਰੁਮਾਲ ਵਾਲੇ ਬਾਈ, ਕਿਆ ਬਾਤ ਆ ਬਾਈ, ਰੁਮਾਲ ਵੀ ਇੱਕ ਐਸੀ ਚੀਜ਼ ਸੀ, ਸਭ ਤੋਂ ਖੂਬਸੂਰਤ ਤੋਹਫਾ ਸੀ ਰੁਮਾਲ, ਅਤੇ ਉਦੋਂ ਖੂਬਸੂਰਤ ਸੀ ਵੰਗਾਂ ਚੂੜੀਆਂ ਜਿਹੜੀਆਂ ਕਿਸੇ ਨੇ ਨਹੀਂ ਦੱਸੀਆਂ। ਸੋ ਮੈਨੂੰ ਲੱਗਦਾ ਕਿ ਨਾਲ ਤੁਹਾਡੀਆਂ ਵਾਈਫਾਂ ਬੈਠੀਆਂ ਹੋਣੀਆਂ, ਇਸ ਕਰਕੇ ਤੁਸੀਂ ਅੱਜ ਦੱਸੀਆਂ ਨਹੀਂ। ਕੱਲ੍ਹ ਨੂੰ ਫਿਰ ਇਸੇ 'ਤੇ ਗੱਲਬਾਤ ਕਰ ਲਾਂਗੇ। 905-673-3337 ਅਤੇ ਗੱਲਾਂ ਬਾਤਾਂ ਇੱਥੇ ਆਪਾਂ ਖੂਬਸੂਰਤ ਜਿਹਾ ਇੱਕ ਗਾਣਾ ਵੀ ਲਾ ਦਈਏ, ਕਿਉਂਕਿ ਤੋਹਫੇ ਦੀਆਂ ਗੱਲਾਂ ਕਰਦੇ ਕਰਦੇ ਮੇਰੇ ਸਟੂਡੀਓ 'ਚ ਮਹਿਮਾਨ ਜੁੜ ਗਿਆ, ਅਤੇ ਤੁਸੀਂ ਤਦ ਤੱਕ ਇੰਜੋਏ ਕਰੋ, ਅਤੇ ਨਾਲੇ ਮੈਨੂੰ ਦੱਸਿਓ ਕਿ ਗਾਣਾ ਕਿੱਦਾਂ ਲੱਗਿਆ।

0: ਕਿਆ ਬਾਤ ਆ ਜੀ। 905-673-33 ਸਾਡੇ ਨਾਲ ਸਟੂਡੀਓ ਦੇ ਵਿੱਚ, ਬਹੁਤ ਘੈਂਟ ਪਿਆਰਾ ਜਿਹਾ ਮੁੰਡਾ, ਪਿਆਰੀ ਜੀ ਆਵਾਜ਼ ਦਾ ਮਾਲਕ ਪਹੁੰਚ ਚੁੱਕੇ ਨੇ, ਅਤੇ ਮੈਂ ਬਾਈ ਉਹਨਾਂ ਦਾ ਸਵਾਗਤ ਕਰਦਾ। ਮੈਂ ਕਹੂੰਗਾ ਕਿ ਬਾਈ ਆਪਣੇ ਮੂੰਹੋਂ ਆਪ ਆਪਣਾ ਨਾਮ ਦੱਸਣ, ਤਾਂ ਕਿ ਤੁਹਾਨੂੰ ਪਤਾ ਲੱਗੇ, ਤੁਸੀਂ ਸਰਚ ਕਰੋ ਬਾਈ ਦਾ ਚੈਨਲ ਅਤੇ ਪਤਾ ਲੱਗੇ ਬਾਈ ਕਿੰਨਾ ਖੂਬਸੂਰਤ ਗਾਉਂਦਾ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਆ?
1: ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਅਤੇ ਜਿੰਨੇ ਸਾਡੇ ਸਰੋਤੇ ਨੇ ਉਹਨਾਂ ਨੂੰ ਵੀ ਨਿੱਕੀ ਜੀ ਆਇਆਂ ਨੂੰ ਜੀ, ਪਿਆਰ ਭਰੀ ਸਤਿ ਸ਼੍ਰੀ
0: ਅਕਾਲ। ਪਹਿਲਾਂ ਆਪਣਾ ਨਾਮ ਅਤੇ ਆਪਣਾ ਚੈਨਲ ਦੱਸੋ, ਤਾਂ ਕਿ ਬਾਈ ਜੀ ਪ੍ਰੀਤ ਸਰੋਏ। ਮੈਂ ਕਿਆ ਦੱਸ ਦੇਣਾ, ਕਿਉਂਕਿ ਮੈਂ ਕਹਿੰਦਾ ਕਿ ਮੈਨੂੰ ਜ਼ਿਆਦਾ ਸਮਾਂ ਆਪਣੇ ਕੋਲ ਬਹੁਤ ਸੀਮਤ ਆ, ਅਤੇ ਦੋ ਬੋਲ ਬਾਈ ਤੋਂ ਸੁਣਨੇ ਆ, ਆਵਾਜ਼ ਤੁਹਾਨੂੰ ਪਤਾ ਲੱਗ ਜੂ ਕਿ ਤੁਸੀਂ ਕਹੋਗੇ ਯਾਰ ਵਾਹ ਜੀ। ਬਾਈ ਜੀ
1: ਜੀ, ਤੁਸੀਂ ਨਿਸ਼ਾਨੀ ਦੇ ਉੱਤੇ ਗੱਲਾਂ ਚੱਲ ਰਹੀਆਂ ਸੀ, ਕਹਿੰਦੇ ਮੈਂ ਉਹਦੇ ਉੱਤੇ ਇੱਕ ਗੀਤ ਗਾਣਾ ਚਾਹੁੰਦਾ, ਸੋਨੀ ਪਾਵਲ ਆਈ ਉਹਨਾਂ ਦਾ। ਹੋ ਮੈਨੂੰ ਦੇ ਗਿਆ ਨਿਸ਼ਾਨੀ ਹੋਈ ਫਿਰਾਂ ਮੈਂ ਦੀਵਾਨੀ, ਹੋ ਮੈਨੂੰ ਦੇ ਗਿਆ ਨਿਸ਼ਾਨੀ ਹੋਈ ਫਿਰਾਂ ਮੈਂ ਦੀਵਾਨੀ।

0: ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ।
1: ਕਿਆ ਬਾਤ ਆ, ਪਹਿਰਾ ਚਿੱਪ ਜੇ ਵੀ ਆਰਦੀ ਏ। ਮੈਂ ਕਿਹਾ ਕਿ ਬਾਈ ਨੇ ਬਹੁਤ ਧੁੰਮਾਂ ਪਾਈਆਂ ਸੋਨੀ ਪਾਵਲਾ ਹੋਣਾ ਨੇ, ਤੋ ਇਹ ਗਾਣਾ ਐਸਾ ਸੀ ਕਿ ਜਿਹੜਾ ਬੰਦੇ ਦੀ ਕੀ ਮੈਂ ਕਹਿੰਦਾ ਕਿ ਹਰ ਉਸ ਲੇਡੀਜ਼ ਦੀ ਵੀ ਜ਼ਬਾਨ 'ਤੇ ਸੀ, ਕਿਉਂਕਿ ਜਿਹਨੇ ਜਿਹਨੇ ਪਿਆਰ ਕੀਤਾ, ਮੁਹੱਬਤ ਕੀਤੀ। ਕਰੋ ਗਾਣੇ ਨੂੰ ਇੰਜੋਏ, ਤੇ ਮਿਲਦੇ ਹਾਂ ਆਪਾਂ ਕੱਲ ਨੂੰ 9 to 10 ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋਵਾਂਗੇ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ।

ਔਰ ਨਾਲ ਦੀ ਨਾਲ ਮੈਂ ਇੱਕ ਵਾਰ ਫਿਰ ਦੱਸਣਾ ਚਾਹੁੰਦਾ ਕਿ ਮੈਨੂੰ ਜਿੰਨੇ ਵੀ ਮੈਂ ਵਿਨਰ ਅਨਾਊਂਸ ਕੀਤੇ ਆ ਬਈ ਵੈਜ ਮੋਮੋ ਤੁਸੀਂ ਖਾਣੇ ਆ ਤੇ ਤੁਸੀਂ ਮੈਨੂੰ ਇਨਬਾਕਸ ਕਰਨਾ ਪੈਣਾ, ਮੈਨੂੰ ਸਿਰਫ ਦੋ ਇਨਬਾਕਸ ਦੇ ਵਿੱਚ ਮੈਸੇਜ ਆਏ, ਦੋ ਮੈਨੂੰ ਵਿਨਰਸ ਹੋਰ ਚਾਹੀਦੇ ਆ, ਤੁਸੀਂ ਮੈਨੂੰ ਮੈਸੇਜ ਕਰੋਗੇ ਮੈਂ ਫਿਰ ਹੀ ਅੱਗੇ ਤੁਹਾਡੇ ਨਾਮ ਭੇਜਣੇ ਆ, ਸੋ ਜ਼ਰੂਰ ਮੈਨੂੰ DM ਕਰ ਦਿਓ ਰੇਡੀਓ ਉਡਾਨ RJ ਪ੍ਰਭ ਸੰਧੂ ਇੰਸਟਾਗ੍ਰਾਮ 'ਤੇ। ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ 437-870-0001 'ਤੇ।

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਣੇ ਦੇ ਚਾਵਾਂ ਵਰਗੀ, ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ, ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ, ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ, ਵੇਖਿਓ।

ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਟਾਈਮ ਹੋ ਚੁੱਕਿਆ 10:07 ਤੇ, ਬਹੁਤ ਖੂਬਸੂਰਤ ਸਮਾਂ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰਾਂ ਰੋਜ਼ ਦੀ ਤਰ੍ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਾਡਾ ਤੁਹਾਡਾ ਸਾਥ ਹੁੰਦਾ, 10 ਤੋਂ ਲੈ ਕੇ 11 ਤੱਕ। ਅੱਜ ਸੋਮਵਾਰ ਹੈ ਤੇ ਵੀਕਐਂਡ ਤੁਸੀਂ ਮਨਾ ਕੇ ਆਏ ਹੋ। ਬਹੁਤ ਖੂਬਸੂਰਤ ਦਿਨ ਸੀ ਦੋਨੋਂ, ਸ਼ਨੀਵਾਰ ਦਾ ਦਿਨ ਤੇ ਖੈਰ ਸਾਰਾ ਦਿਨ ਬਾਰਿਸ਼ ਹੀ ਬਾਰਿਸ਼, ਬਾਰਿਸ਼ ਹੀ ਬਾਰਿਸ਼, ਕਣੀਆਂ ਚ ਮੈਂ ਭਿੱਜ ਗਈ ਤੇ ਇੰਜੋਏ ਤੁਸੀਂ ਕੀਤਾ ਹੋਏਗਾ। ਖੈਰ ਠੰਡ ਇੰਨੀ ਜ਼ਿਆਦਾ ਨਹੀਂ ਸੀ, ਲੇਕਿਨ ਸਾਰਾ ਦਿਨ ਬਾਰਿਸ਼ ਜ਼ਰੂਰ ਹੁੰਦੀ ਰਹੀ ਹੈ ਤੇ ਸੰਡੇ ਠੀਕ ਠਾਕ ਸੀ, ਸੰਡੇ ਠੀਕ ਸੀ, ਸੰਡੇ ਮੌਸਮ ਉਦਾਂ ਥੋੜਾ ਥੋੜਾ ਠੰਡਾ ਸੀ ਕੰਪੈਰੇਟਿਵਲੀ। ਬਸ ਬੱਦਲਬਾਜ਼ੀ ਜੀ ਰਹੀ ਹੈ, ਕਿਤੇ ਕਿਤੇ ਥੋੜੀ ਥੋੜੀ ਭੂਰ ਵੀ ਪਈ ਹੈ ਤੇ ਮੈਂ ਵੀ ਦੋ ਸਾਡੇ ਮੇਲੇ ਸੀ ਸਾਡੇ ਪਾਰਕਾਂ ਦੇ ਵਿੱਚ, ਉਹਨਾਂ ਨੇ ਆਰਗੇਨਾਈਜ਼ ਕੀਤੇ ਹੋਏ, ਇੱਕ ਜੇਮਸ ਪੋਟਰ ਕਲੱਬ ਵਾਲਿਆਂ ਨੇ, ਇੱਕ ਕ੍ਰੈਡਿਟ ਵਿਊ ਸੀਨੀਅਰ ਕਲੱਬ ਵਾਲਿਆਂ ਨੇ। ਉਹਨਾਂ ਨੇ ਕੋਈ ਵਿਸਾਖੀ, ਚਲੋ ਹੈ ਭਾਵੇਂ 13 ਅਪ੍ਰੈਲ ਨੂੰ ਸੀ, ਲੇਕਿਨ ਉਹਨਾਂ ਨੇ, ਕਿਉਂਕਿ ਇੱਥੇ ਤੁਹਾਨੂੰ ਪਤਾ ਵੀ ਜਦੋਂ ਕੋਈ ਸਬੱਬ ਬਣੇ ਫਿਰ ਕੋਈ ਸੈਟਰਡੇ ਸੰਡੇ ਦੇਖਣਾ ਹੁੰਦਾ, ਫਿਰ ਪਾਰਕ ਦੇ ਵਿੱਚ ਜਦੋਂ ਕੋਈ ਮੇਲਾ ਕਰਨਾ ਹੋਵੇ ਉਸ ਦੀਆਂ ਪਰਮਿਸ਼ਨ ਵਗੈਰਾ ਵੀ ਸਿਟੀ ਤੋਂ ਲੈਣੀਆਂ ਹੁੰਦੀਆਂ ਨੇ, ਤੇ ਸਾਰੀਆਂ ਚੀਜ਼ਾਂ ਨਾ ਫਾਰਮੈਲਿਟੀਜ਼ ਵਗੈਰਾ ਕਰਕੇ ਸੈਟਰਡੇ ਸੰਡੇ ਮੇਸਲੀ ਹੁੰਦਾ। ਸੋ ਸਾਡੇ ਵੀ ਮੈਂ ਇੱਕ ਮੇਲਾ, ਇੱਕ ਤਾਂ 23 ਤਰੀਕ ਨੂੰ ਸੀ, 23 ਨੂੰ ਫਿਰ ਸਾਰਾ ਦਿਨ ਬਾਰਿਸ਼ ਸੀ, ਉਹਨਾਂ ਨੇ 23 ਵਾਲਿਆਂ ਨੇ ਪੋਸਟਪੋਨ ਕਰ ਲਿਆ ਉੱਥੇ 24 ਤਰੀਕ ਨੂੰ, ਤੇ 24 ਤਰੀਕ ਨੂੰ ਦੋ ਜਗ੍ਹਾ ਤੇ ਮੈਂ ਉੱਥੇ ਅਟੈਂਡ ਕੀਤੇ, ਮੇਰੀ ਹਾਜ਼ਰੀ ਵੀ ਉੱਥੇ ਲੱਗੀ। ਦੋਸਤਾਂ ਮਿੱਤਰਾਂ ਚਲੋ ਰੈਕੋਗਨਾਈਜ਼ ਕਰਦੇ, ਉਹਨਾਂ ਨੇ ਬੁਲਾਇਆ ਵੀ ਵਿਸਾਖੀ ਦੇ ਸੰਬੰਧ ਵਿੱਚ, ਖਾਲਸਾ ਪੰਥ ਦੀ ਸਥਾਪਨਾ ਦੇ ਸੰਬੰਧ ਦੇ ਵਿੱਚ ਵਿਸਾਖੀ ਦੇ ਕੀ ਕੀ ਆਸਪੈਕਟਸ ਨੇ, ਉਹ ਸਾਰੀ ਜਿੰਨੀ ਕੁ ਆਪਾਂ ਨੂੰ ਸਮਝ ਸੀ, ਆਪਾਂ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਜੋ ਪੰਜਾਬੀ ਭੈਣ ਭਰਾ ਸਾਰੇ ਉੱਥੇ ਇਕੱਠੇ ਹੋਏ ਸੀ, ਸਾਰਿਆਂ ਦੇ ਨਾਲ ਸ਼ੇਅਰ ਕੀਤੇ। ਬੜਾ ਮਜ਼ਾ ਆਇਆ, ਆਨੰਦ ਆਇਆ, ਕਿਉਂਕਿ ਆਨੰਦ ਦੇਖੋ ਕੋਈ ਖਾਣ ਪੀਣ ਦਾ ਆਨੰਦ ਨਹੀਂ ਹੁੰਦਾ ਉੱਥੇ, ਆਨੰਦ ਹੁੰਦਾ ਕਿ ਜਦੋਂ ਅਸੀਂ ਸਾਰੇ ਭੈਣ ਭਰਾ ਪੰਜਾਬ ਦੇ ਇਕੱਠੇ ਹੋ ਕੇ ਉੱਥੇ ਬੈਠਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਵਿਚਾਰ ਵਟਾਂਦਰਾ ਹੁੰਦਾ, ਆਪਣੀਆਂ ਆਪਣੀਆਂ ਯਾਦਾਂ ਸਾਂਝੀਆਂ ਹੁੰਦੀਆਂ ਨੇ, ਆਪਣੀਆਂ ਆਪਣੀਆਂ ਦੋਸਤੀਆਂ, ਕਈ ਵਿਛੜੇ ਦੋਸਤ ਮਿੱਤਰ ਭੈਣ ਭਰਾ ਵੀ ਤੁਹਾਨੂੰ ਮਿਲ ਜਾਂਦੇ ਆ, ਜਿਹੜੇ ਪੰਜਾਬ ਦੇ ਵਿੱਚ ਤੁਹਾਨੂੰ ਜਾਣਦੇ ਹੁੰਦੇ ਲੇਕਿਨ ਇੱਥੇ ਤੁਸੀਂ ਕਦੇ ਨਹੀਂ ਮਿਲੇ ਹੁੰਦੇ, ਲੇਕਿਨ ਉਹ ਮੇਲਿਆਂ ਮੁੱਲਿਆਂ ਤੇ ਅਚਾਨਕ ਇਸ ਤਰ੍ਹਾਂ ਦੇ ਮਿਲ ਜਾਂਦੇ ਆ। ਮੇਰੇ ਵੀ ਇੱਕ ਦੋਸਤ ਮੈਨੂੰ ਇਸ ਤਰ੍ਹਾਂ ਮਿਲੇ, ਮੇਰੇ ਉਹ ਦੋਸਤ ਦੇ ਅੱਗੇ ਨੋਨ ਫੈਮਿਲੀ ਸੀ, ਬਹੁਤ ਅੱਛੀ। ਸੋ ਬੜਾ ਅੱਛਾ ਲੱਗਿਆ, ਬਹੁਤ ਵਧੀਆ ਲੱਗਦਾ। ਸੋ ਇਸ ਤਰ੍ਹਾਂ ਦੇ ਹੁਣ ਮੇਲੇ, ਇਸ ਤਰ੍ਹਾਂ ਦੇ ਗੈਟ ਟੂਗੈਦਰਸ, ਇਸ ਤਰ੍ਹਾਂ ਦੀਆਂ ਜਿਹੜੀਆਂ ਲੋਕਾਂ ਦੀਆਂ ਸਾਡੇ ਇਕੱਠ ਹੋਣ ਦੀਆਂ ਜਿਹੜੀਆਂ ਸੰਭਾਵਨਾਵਾਂ ਵੱਧ ਜਾਣਗੀਆਂ ਜਿਵੇਂ ਜਿਵੇਂ ਹੁਣ ਮੌਸਮ ਆ ਰਿਹਾ। ਅੱਗੇ ਅੱਗੇ ਸਾਰਾ ਦੇਖੋ ਤੁਸੀਂ, ਜੂਨ, ਜੁਲਾਈ, ਅਗਸਤ, ਸੈਪਟੈਂਬਰ ਤੱਕ 3-4 ਮਹੀਨੇ ਮੇਰਾ ਖਿਆਲ ਹੈ ਸੈਟਰਡੇ ਸੰਡੇ ਹੁਣ ਕੋਈ ਵੀ ਨਹੀਂ ਫ੍ਰੀ ਜਾਏਗਾ। 40 ਤੋਂ 45 ਦੇ ਕਰੀਬ ਆਪਣੇ ਇੱਥੇ ਬ੍ਰਮਟਨ ਦੇ ਵਿੱਚ ਸੀਨੀਅਰ ਕਲੱਬ ਬਣੇ ਹੋਏ ਨੇ ਤੇ ਸਾਰੇ ਹੀ ਆਪਣੀ ਆਪਣੀ ਹਾਜ਼ਰੀ ਲਵਾਉਂਦੇ ਨੇ ਇੱਦਾਂ ਕੋਈ ਨਾ ਕੋਈ ਮੇਲਾ ਕਰਵਾ ਕੇ। ਹੁਣ 1 ਜੁਲਾਈ ਨੂੰ ਬਹੁਤ ਸਾਰੇ ਹੋਣਗੇ, ਸਾਰੇ ਕਲੱਬ ਤਕਰੀਬਨ ਕਰਾਉਂਦੇ ਕੈਨੇਡਾ ਡੇ ਦੇ ਸੰਬੰਧ ਦੇ ਵਿੱਚ, ਫਿਰ ਤੀਆਂ ਦਾ ਤਿਉਹਾਰ ਆ ਜਾਂਦਾ। ਸੋ ਕੋਈ ਨਾ ਕੋਈ ਬਹਾਨਾ, ਦੇਖੋ ਪੰਜਾਬੀਆਂ ਆਪਾਂ ਨੂੰ ਚਾਹੀਦਾ ਹੀ ਬਹਾਨਾ ਹੁੰਦਾ ਕੋਈ ਨਾ ਕੋਈ ਇਕੱਠੇ ਹੋਣ ਦਾ, ਤੇ ਉਹ ਬਹਾਨਾ ਕੋਈ ਨਾ ਕੋਈ ਲੱਭ ਲੈਂਦੇ ਨੇ। ਸੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਤੱਕ। ਅੱਜ ਸੋਮਵਾਰ ਹੈ, ਫਰੈਸ਼ ਫਰੈਸ਼ ਸਾਰੇ ਤੁਸੀਂ 2 ਦਿਨ ਬੜਾ ਮੌਜ ਮਸਤੀ ਕਰਕੇ ਆਇਓ, ਆਰਾਮ ਕਰਕੇ ਆਇਓ, ਆਪਣੀ ਫੈਮਿਲੀ ਦੇ ਨਾਲ ਵਕਤ ਗੁਜ਼ਾਰ ਕੇ ਆਇਓ, ਆਪਣੀਆਂ ਮਨਪਸੰਦ ਦੀ ਡਿਸ਼ਾਂ ਤੁਸੀਂ ਜ਼ਰੂਰ ਸੈਟਰਡੇ ਸੰਡੇ ਨੂੰ ਘਰ ਦੇ ਵਿੱਚ ਬਣਾਉਂਦੇ ਵੀ ਹੋਗੇ, ਬਣਵਾਉਂਦੇ ਵੀ ਹੋਗੇ, ਖਾਂਦੇ ਵੀ ਹੋਗੇ, ਤੇ ਬਾਹਰ ਵੀ ਰੈਸਟੋਰੈਂਟ ਵਗੈਰਾ ਤੇ ਜਾਣ ਜੂਣ ਦਾ ਰਿਵਾਜ਼ ਵੀ ਇੱਥੇ ਕਾਫੀ ਹੈ। ਸੋ ਕੁਦਰਤ ਦੇ ਰੰਗ ਤੁਸੀਂ ਦੇਖੋ ਕਿ ਸੈਟਰਡੇ ਕੀ ਸੀ, ਸੰਡੇ ਕੀ ਸੀ, ਤੇ ਅੱਜ ਫੇਰ ਦੇਖੋ ਮੌਸਮ ਕਿੰਨਾ। ਇਸ ਵੇਲੇ 21 ਡਿਗਰੀ ਹੈ ਤੇ 25-26 ਰਿਹਾ ਦੁਪਹਿਰ ਵੇਲੇ, ਤੇ ਕੱਲ ਫੇਰ 29 ਡਿਗਰੀ ਟੈਂਪਰੇਚਰ ਹੈ, ਤੇ ਆਉਣ ਵਾਲਾ ਸਾਰਾ ਹੀ ਹਫਤਾ ਤਕਰੀਬਨ 20 ਡਿਗਰੀ ਟੈਂਪਰੇਚਰ ਤੋਂ ਉੱਪਰ ਹੀ ਉੱਪਰ ਰਹਿਣਾ। ਸੋ ਕੋਈ ਗੱਲ ਨਹੀਂ, ਕੁਦਰਤ ਹੈ, ਮੌਜਾ ਲਓ। ਜਿਵੇਂ ਕਿਸੇ ਸ਼ਾਇਰ ਨੇ ਲਿਖਿਆ ਨਾ, ਉਹ ਕਹਿੰਦਾ ਵੀ ਰੰਗ ਤਮਾਸ਼ੇ ਦੁਨੀਆਂ ਦੇ ਦੇਖੀ ਜਾ ਪਰ ਬੋਲੀ ਨਾ, ਇਹ ਰੰਗ ਤਮਾਸ਼ੇ ਦੁਨੀਆਂ ਦੇ ਦੇਖੀ ਜਾ ਪਰ ਬੋਲੀ ਨਾ, ਲੋਕੀ ਦਰਦਾਂ ਚੋਂ ਵੀ ਸਵਾਦ ਲੈਂਦੇ ਇਹ ਨਾਲ ਕਿਸੇ ਦੇ ਫੋਲੀ ਨਾ, ਇਹ ਰੰਗ ਤਮਾਸ਼ੇ ਦੁਨੀਆਂ ਦੇ ਦੇਖੀ ਜਾ ਪਰ ਬੋਲੀ ਨਾ, ਲੋਕੀ ਦਰਦਾਂ ਚੋਂ ਵੀ ਸਵਾਦ ਲੈਂਦੇ ਨਾਲ ਕਿਸੇ ਦੇ ਫੋਲੀ ਨਾ, ਇੱਥੇ ਪੱਲੜਾ ਭਾਰੀ ਝੂਠਾਂ ਦਾ ਕਦੇ ਸੱਚ ਬਰਾਬਰ ਤੋਲੀ ਨਾ, ਡੋਰਾਂ ਤੂੰ ਛੱਡਦੇ ਸਤਿਗੁਰ ਤੇ ਡਟਿਆ ਰਹਿ ਪਰ ਡੋਲੀ ਨਾ, ਡੋਰਾਂ ਤੂੰ ਛੱਡਦੇ ਸਤਿਗੁਰ ਤੇ ਡਟਿਆ ਰਹਿ ਪਰ ਡੋਲੀ ਨਾ। ਕੁਦਰਤ ਜੋ ਕਰਦੀ ਹੈ ਇੰਜੋਏ ਕਰੋ, ਉਸੇ ਨੂੰ ਹੀ ਆਪਣੀ ਜ਼ਿੰਦਗੀ ਦਾ ਵਧੀਆ ਸਮਾਂ ਸਮਝੋ ਤੇ ਮੌਜ ਮਸਤੀ ਕਰੋ, ਇੰਜੋਏ ਕਰੋ ਲਾਈਫ ਨੂੰ। ਇਹੀ ਲਾਈਫ ਇੱਕੋ ਇੱਕ ਹੈਗੀ ਹੈ, ਨਾ ਕੋਈ ਪਿੱਛੇ ਸੀ, ਨਾ ਕੁਛ ਅੱਗੇ ਹੈ,
ਬਸ ਐਸੇ ਲਾਈਫ ਨੂੰ ਜਿੰਨਾ ਹਸੀਨ ਬਣਾ ਲਓਗੇ, ਖੂਬਸੂਰਤ ਬਣਾ ਲਓਗੇ, ਉਹਨਾਂ ਹੀ ਤੁਹਾਡੀ ਜ਼ਿੰਦਗੀ ਜਿਹੜੀ ਬਹੁਤ ਵਧੀਆ ਗੁਜ਼ਰੇਗੀ, ਸਾਰਥਕ ਗੁਜ਼ਰੇਗੀ। ਸੋ ਹੁਣ ਅੱਜ ਆਪਾਂ ਗੱਲਬਾਤ ਕੋਈ ਨਾ ਕੋਈ ਕਰਾਂਗੇ। ਰੇਡੀਓ ਪ੍ਰੋਗਰਾਮ ਸਭ ਰੰਗ ਦੇ ਇਲਾਵਾ ਵਿਸ਼ਵ ਪੰਜਾਬੀ ਸਾਂਝ ਵੀ ਹੈ, ਵਿਸ਼ਵ ਪੰਜਾਬੀ ਸੱਜਾ ਸਭਾ ਦਾ ਆਨਲਾਈਨ ਪੰਜਾਬੀ ਅਖਬਾਰ VPS24.ca 24 ਘੰਟੇ ਚੱਲਣ ਵਾਲਾ IPTV ਚੈਨਲ ਵੀ ਹੈ। ਜਿਹੜੇ ਪ੍ਰੋਗਰਾਮ ਦੇ ਨਾਲ ਸਾਡੇ ਦੋਸਤ ਮਿੱਤਰ ਇਸ ਵੇਲੇ ਕਿਸੇ ਕਾਰਨ, ਕਿਸੇ ਰੁਝੇਵੇਂ ਦੇ ਕਾਰਨ ਨਹੀਂ ਜੁੜ ਸਕੇ, ਤੇ ਕੱਲ ਉਹ ਫਿਰ ਸ਼ਾਮ ਨੂੰ 6:30 ਦੇ ਕਰੀਬ ਅਸੀਂ ਅਪਲੋਡ ਕਰਦੇ ਨੇ ਇਸ ਪ੍ਰੋਗਰਾਮ ਨੂੰ। ਤੇ 30 ਮਈ ਆ ਗਈ ਨੇੜੇ, 30 ਮਈ ਨੂੰ ਮੈਂ ਤੁਹਾਨੂੰ ਦੱਸਿਆ ਸੀ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਬਹੁਤ ਖੂਬਸੂਰਤ ਇੱਕ ਪ੍ਰੋਗਰਾਮ ਹੋ ਰਿਹਾ ਹੈ, ਡਾਕਟਰ ਸੁਰਜੀਤ ਪਾਤਰ ਜੀ ਨੂੰ ਟ੍ਰਿਬਿਊਟ, ਉਹਨਾਂ ਦੀ ਜਿਹੜੀ 2 ਸਾਲ ਪਹਿਲੇ ਜਦੋਂ ਸਾਡੇ ਤੋਂ ਵਿਛੜ ਗਏ ਸੀ ਉਹਨਾਂ ਨੂੰ ਯਾਦ ਕਰਾਂਗੇ ਅਸੀਂ 30 ਮਈ ਨੂੰ ਸ਼ਾਮ ਨੂੰ 4:00 ਦੇ ਕਰੀਬ। ਬਹੁਤ ਖੂਬਸੂਰਤ ਉਹਨਾਂ ਦੀਆਂ ਗਜ਼ਲਾਂ ਦਾ, ਉਹਨਾਂ ਦੇ ਗੀਤਾਂ ਦਾ ਗੁਣਗਾਨ ਕੀਤਾ ਜਾਏਗਾ। ਦੋਸਤ ਮਿੱਤਰ ਜਿਹੜੇ ਪਾਤਰ ਸਾਹਿਬ ਨਾਲ ਜਿਹੜੇ ਪਿਆਰ ਕਰਦੇ ਨੇ, ਜਿਹੜੇ ਪੰਜਾਬੀ ਪੋਇਟਰੀ ਨੂੰ ਪਿਆਰ ਕਰਦੇ ਨੇ, ਪੰਜਾਬੀ ਸਾਹਿਤ ਨੂੰ ਜਿਹੜੇ ਪਿਆਰ ਕਰਦੇ ਨੇ, ਉਹਨਾਂ ਸਾਰਿਆਂ ਨੂੰ ਖੁੱਲਾ ਸੱਦਾ, ਤੁਸੀਂ ਆ ਸਕਦੇ ਹੋ ਤੇ ਉਸ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਸੋ ਅੱਜ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਪਿਆਰੇ ਜਿਹੇ ਗੀਤ ਤੋਂ, ਤੇ ਉਸ ਗੀਤ ਦੇ ਵਿੱਚ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੋ ਆਪਾਂ ਵਿਸ਼ਾ ਡਿਸਕਸ ਕਰਾਂਗੇ ਉਹ ਵਿਸ਼ਾ ਵੀ ਉਸ ਗੀਤ ਦੇ ਵਿੱਚ ਹੀ ਹੈ। ਤੇ ਲਓ ਆਪਾਂ ਗੀਤ ਦੀ ਸ਼ੁਰੂਆਤ ਕਰਦੇ ਹਾਂ। ਗੀਤ ਬੜਾ ਪਾਪੂਲਰ ਹੈ, ਗਾਇਆ ਤਾਂ ਉਸਨੂੰ ਸੁਰਿੰਦਰ ਕੌਰ ਹੋਣਾ ਨੇ ਹੋਇਆ ਸੀ, ਬਹੁਤ ਪੁਰਾਣਾ, ਲੇਕਿਨ ਮੈਂ ਤੁਹਾਨੂੰ ਕਿਸੇ ਨਵੀਂ ਆਵਾਜ਼ ਦੇ ਵਿੱਚ ਗੀਤ ਉਹੀ ਸੁਣਾਉਣਾ, ਲੇਕਿਨ ਉਸ ਗੀਤ ਦੇ ਵਿੱਚ ਜੋ ਵਿਸ਼ਾ ਨਾ ਉਸ ਵਿਸ਼ੇ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਗਾਣੇ ਤੋਂ ਬਾਅਦ। ਬਾਕੀ ਸਾਡੇ ਸਟੂਡੀਓ ਦਾ ਨੰਬਰ 6473653553 6473653553। ਬਹੁਤ ਸਾਰੇ ਦੋਸਤਾਂ ਮਿੱਤਰਾਂ ਦੀ ਮੇਰੇ ਤੋਂ ਸ਼ਿਕਾਇਤ ਹੁੰਦੀ ਕਿ ਤੁਸੀਂ ਨੰਬਰ ਬੋਲਦੇ ਹੋ ਜੀ ਜਲਦੀ ਜਲਦੀ, ਜਾਂ ਕਈ ਦੋਸਤ ਮਿੱਤਰ ਕਹਿੰਦੇ ਵੀ ਤੁਸੀਂ ਇੰਗਲਿਸ਼ ਚ ਨੰਬਰ ਨਹੀਂ ਬੋਲਦੇ ਤੇ ਸਾਨੂੰ ਸਮਝ ਨਹੀਂ ਲੱਗਦੀ ਤੇ ਅਸੀਂ ਨੋਟ ਨਹੀਂ ਕਰ ਸਕਦੇ। 6473653553 6473653553। ਸੋ ਫੋਨ ਤੁਸੀਂ ਚੁੱਕੋ, ਫੋਨ ਘੁਮਾਉਣ ਦੀ ਟਰਾਈ ਕਰੋ ਤੇ ਮੈਂ ਤੁਹਾਨੂੰ ਸੁਣਾਉਣਾ ਖੂਬਸੂਰਤ ਜਿਹਾ ਗਾਣਾ, ਤੇ ਉਸ ਗਾਣੇ ਦੇ ਵਿੱਚ ਆਪਾਂ ਵਿਸ਼ਾ ਲੱਭਦੇ ਹਾਂ, ਵਿਸ਼ੇ ਦੇ ਬਾਰੇ ਗੱਲਬਾਤ ਕਰਾਂਗੇ। ਕੰਟੀਨਿਊ

0: ਗੀਤ ਤੁਸੀਂ ਸੁਣਿਆ ਬਹੁਤ ਖੂਬਸੂਰਤ, ਜੁੱਤੀ ਕਸੂਰੀ ਪੈਰ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ, ਵੇ ਮੈਂ ਪੈਰ ਜੁੱਤੀ ਨਾ ਪਾਵਾਂ ਤੇ ਸੱਦੀ ਹੋਈ ਸੱਜਣਾ ਦੀ। ਸੁਣਿਆ ਨਾ ਗਾਣੇ ਤੁਸੀਂ ਏਦਾਂ ਦੇ, ਜਦੋਂ ਤੁਰੇ ਮੜਕ ਦੇ ਨਾਲ ਵੇ ਜੁੱਤੀ ਚੂੰ ਚੂੰ ਕਰਦੀ ਹੈ, ਜੁੱਤੀ ਝਾੜ ਕੇ ਚੜ ਮੁਟਿਆਰੇ ਨੀ ਗੱਡੀ ਹੈ ਸ਼ੁਕੀਨ ਜੱਟ ਦੀ, ਜੁੱਤੀ ਖੱਲ ਦੀ ਮਰੋੜਾ ਵੀ ਨਹੀਂ ਚੱਲਦੀ। ਕਿੰਨੀਆਂ ਖੂਬਸੂਰਤ ਗਾਣੇ ਜੁੱਤੀ ਦੇ ਬਾਰੇ ਬਣੇ ਹੋਏ ਆ, ਤੁਸੀਂ ਸੁਣੇ ਹੋਣੇ, ਸਾਰਿਆਂ ਦੋਸਤਾਂ ਮਿੱਤਰਾਂ ਨੇ ਸੁਣੀ ਹੋਈ। ਸੋ ਜੁੱਤੀ ਜਿਹੜੀ ਆਪਾਂ ਪਾਉਣੇ ਆ ਨਾ ਪੈਰਾਂ ਦੇ ਵਿੱਚ, ਇਹ ਸਾਡੇ ਪਹਿਰਾਵੇ ਦਾ ਇੱਕ ਬੜਾ ਮਹੱਤਵਪੂਰਨ ਅੰਗ ਹੈ। ਸਾਡੇ ਪਹਿਰਾਵੇ ਦਾ ਹੀ ਮਹੱਤਵਪੂਰਨ ਅੰਗ ਨਹੀਂ ਹੈ, ਸਾਡੀ ਰੋਜ਼ਾਨਾ ਜੀਵਨ ਦਾ, ਸਾਡੇ ਲੋਕ ਗੀਤਾਂ ਦਾ, ਸਾਡੇ ਪੰਜਾਬ ਦੀ ਰੂਹ ਜਿਹੜੀ ਹੈ ਨਾ ਉਹ ਇਹਨਾਂ ਚੀਜ਼ਾਂ ਦੇ ਵਿੱਚ ਵਸਦੀ ਹੈ। ਬੀਬੀ ਗੋਸਲ ਜੀ ਦਾ ਫੋਨ ਆ ਰਿਹਾ ਸੀ, ਮੈਂ ਫੋਨ ਤੁਹਾਨੂੰ ਕਨੈਕਟ ਕੀਤਾ, ਤੁਹਾਡਾ ਕਨੈਕਟ ਹੋਇਆ ਨਹੀਂ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਤੁਸੀਂ ਆਵਾਜ਼ ਘੱਟ ਕਰੋ ਪਹਿਲਾਂ ਆਪਣੇ ਰੇਡੀਓ ਦੀ, ਆਵਾਜ਼ ਮੈਨੂੰ ਸੁਣਦੀ ਪਈ ਤੁਹਾਡੇ ਆਵਾਜ਼ ਦੀ। ਸੁਰਿੰਦਰ ਕੌਰ ਦਾ ਗਾਣਾ ਮੈਂ ਯੂਟਿਊਬ ਤੋਂ ਕੱਢਿਆ ਸੀ, ਜ਼ਿਆਦਾ ਪੁਰਾਣਾ ਹੋਣ ਕਰਕੇ ਨਾ ਉਹਦੀ ਕੁਆਲਿਟੀ ਇੰਨੀ ਕੋਈ ਵਧੀਆ ਨਹੀਂ ਮੈਨੂੰ ਲੱਗੀ, ਇਸ ਕਰਕੇ ਮੈਂ ਤੁਹਾਨੂੰ ਉਹ ਸੁਣਾਇਆ ਨੀ। ਮੈਂ ਕੋਸ਼ਿਸ਼ ਕਰਦਾ ਵੀ ਜੇ ਮਿਲ ਗਿਆ ਤਾਂ ਦੁਬਾਰਾ ਫਿਰ ਸੁਣਾ ਦੇਵਾਂਗੇ ਆਪਾਂ। ਸੁਰਿੰਦਰ ਕੌਰ ਦਾ ਫੈਨ ਕੌਣ ਨੀ ਜੀ, ਤੁਸੀਂ ਫੈਨ ਨੀ ਸੁਰਿੰਦਰ ਕੌਰ, ਪੰਜਾਬ ਦੀ ਕੋਇਲ, ਐਵੇਂ ਥੋੜਾ ਉਹਨਾਂ ਨੂੰ ਅਵਾਰਡ ਮਿਲਿਆ ਸੀ। ਰਾਤ ਦੇ ਅਨੀਂਦਰੇ ਨੇ ਮਾਰਿਆ,
1: ਥੈਂਕ ਯੂ।
0: ਸੋ ਦੋਸਤੋ ਆਪਾਂ ਗੱਲਬਾਤ ਕਰ ਰਹੇ ਸੀ ਕਿ ਪੈਰਾਂ ਵਿੱਚ ਪਾਉਣ ਵਾਲੀ ਜਿਹੜੀ ਜੁੱਤੀ ਹੈ ਨਾ ਉਹ ਨਾਮ ਜੇ ਆਪਾਂ ਲਈਏ ਨਾ, ਨਾਮ ਬੜਾ ਲੱਗਦਾ ਸਾਦਾ ਜਿਹਾ, ਆਮ ਜਿਹਾ ਯਾਰ, ਪੈਰ ਦੀ ਜੁੱਤੀ। ਪੈਰ ਦੀ ਜੁੱਤੀ ਬੜਾ ਨੈਗੇਟਿਵ ਜਿਹਾ ਲਫ਼ਜ਼ ਵਰਤਿਆ ਜਾਂਦਾ ਯਾਰ, ਆਪਾਂ ਕਿਉਂ ਸਮਝਦੇ ਯਾਰ ਪੈਰ ਦੀ ਜੁੱਤੀ। ਤੁਹਾਨੂੰ ਪਤਾ ਹੈ ਕਿ ਔਰਤ ਦੇ ਲਈ ਇਹ ਸ਼ਬਦ ਵਰਤਿਆ ਜਾਂਦਾ ਸੀ ਪੁਰਾਣੇ ਸਮਿਆਂ ਦੇ ਵਿੱਚ, ਕਹਿੰਦੇ ਸੀ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਪੁਰਾਣੇ ਸਮਿਆਂ ਦੇ ਵਿੱਚ, ਜਦੋਂ ਘਰ ਦੇ ਵਿੱਚ ਕੋਈ ਛੋਟੇ ਤੋਂ ਛੋਟੇ ਫੈਸਲੇ ਤੋਂ ਲੈ ਕੇ ਵੱਡੇ ਤੋਂ ਵੱਡਾ ਫੈਸਲਾ ਕਰਨਾ ਹੁੰਦਾ ਸੀ ਨਾ, ਤੇ ਔਰਤ ਦੀ ਕੋਈ ਪੁੱਛਗਿੱਛ ਨਹੀਂ ਹੁੰਦੀ ਸੀ। ਔਰਤ ਦੀ ਬਹੁਤ ਦੁਰਦਸ਼ਾ ਸਾਡੇ ਸਮਾਜ ਦੇ ਵਿੱਚ ਹੁੰਦੀ ਸੀ, ਇਹ ਤਾਂ ਧੰਨ ਜਾਈਏ ਉਹ ਗੁਰੂ ਨਾਨਕ ਦੇਵ ਜੀ ਦੇ, ਜਿਨ੍ਹਾਂ ਨੇ ਐਸੀ ਲਾਗ ਲਗਾਈ, ਜਿਨ੍ਹਾਂ ਨੇ ਐਸੀ ਬਾਣੀ ਰਚੀ, ਐਸਾ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਉਹਨਾਂ ਨੇ ਔਰਤ ਨੂੰ ਐਸੀ ਇੱਜ਼ਤ ਦਿੱਤੀ ਕਿ ਸਮਾਜ ਦੇ ਵਿੱਚ ਵੱਧਦੇ ਵੱਧਦੇ ਵੱਧਦੇ ਅੱਜ ਔਰਤ ਮੋਢੇ ਦੇ ਨਾਲ ਮੋਢਾ ਲਗਾ ਕੇ ਪੂਰਾ ਸੰਵਿਧਾਨਕ ਤੌਰ ਤੇ ਵੀ ਪੂਰੇ ਬਰਾਬਰ ਦੇ ਹੱਕ ਜਿਹੜੇ ਔਰਤ ਨੂੰ ਮਿਲ ਗਏ ਨੇ। ਲੇਕਿਨ ਇਸ ਦਾ ਸ਼੍ਰੇਅ ਜਿਹੜਾ ਨਾ ਸ਼ੁਰੂਆਤ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਕੀਤੀ। ਸੋ ਅੱਜ ਵੀ ਅਸੀਂ ਦੇਖਦੇ ਹਾਂ ਨਾ ਕਿ ਜੁੱਤੀ ਸਾਡੇ ਹਾਰ ਸ਼ਿੰਗਾਰ ਦਾ ਵੀ ਬੜਾ ਮਹੱਤਵਪੂਰਨ ਇੱਕ ਸੋਰਸ ਹੈ ਸਾਡਾ। ਦੇਖੋ ਜਿੰਨੇ ਮਰਜ਼ੀ ਤੁਸੀਂ ਸੂਟਡ ਬੂਟਡ ਹੋ ਜਾਓ, ਕੋਟ ਪੈਂਟ ਪਾ ਲਓ, ਟਾਈਆਂ ਲਾ ਲਓ, ਜੋ ਮਰਜ਼ੀ ਪਾ ਲਓ, ਲੇਕਿਨ ਪੈਰ ਦੇ ਵਿੱਚ ਜੁੱਤੀ ਦਾ ਹੋਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਿਨਾਂ ਤੁਹਾਡਾ ਪਹਿਰਾਵਾ ਕੰਪਲੀਟ ਹੀ ਨਹੀਂ ਹੁੰਦਾ। ਵੱਖਰੀ ਗੱਲ ਹੈ ਕਿ ਜੁੱਤੀ ਨੂੰ ਨਾਮ ਵੱਖਰੇ ਵੱਖਰੇ, ਹੁਣ ਕੋਈ ਕੋਈ ਬੂਟ ਵੀ ਕਹਿ ਦਿੰਦੇ, ਬੂਟ ਵੱਖਰੀ ਚੀਜ਼ ਹੈ, ਕੋਈ ਸੈਂਡਲ ਪਾਏ ਹੁੰਦੇ ਆ, ਮਤਲਬ ਪੈਰ ਦੇ ਵਿੱਚ ਪਾਉਣ ਵਾਲਾ ਜਿਹੜਾ ਪਹਿਰਾਵਾ ਹੈ ਨਾ, ਪੈਰ ਦੇ ਵਿੱਚ ਪਾਉਣ ਵਾਲਾ, ਉਹਨੂੰ ਅਸੀਂ ਜਾਣਦੇ ਜੁੱਤੀ ਦੇ ਨਾਮ ਤੇ ਵੀ ਜੁੱਤੀ ਪਾਈ ਹੋਈ ਹੈ ਪੈਰ ਦੇ ਵਿੱਚ, ਉਹ ਚਾਹੇ ਬੂਟ ਹੈ, ਚਾਹੇ ਉਹ ਸੈਂਡਲ ਹੈ, ਚਾਹੇ ਕੋਈ ਹੋਰ ਕਿਸੇ ਕਿਸਮ ਦਾ ਹੈ, ਲੇਕਿਨ ਜੁੱਤੀ ਜੁੱਤੀ ਦਾ ਨਾਮ ਜੁੱਤੀ ਹੈ। ਸੋ ਜੁੱਤੀ ਦੀਆਂ ਕਿਸਮਾਂ ਤੁਹਾਨੂੰ ਪਤਾ ਕਿੰਨੀਆਂ ਕਿਸਮਾਂ ਹੁੰਦੀਆਂ ਸੀ, ਕਿੰਨੀਆਂ ਲੱਕ ਮਾਰਵੀਂ ਜੁੱਤੀ ਹੁੰਦੀ ਸੀ, ਫਿਰ ਕਢਾਈ ਵਾਲੀ ਜੁੱਤੀ ਹੁੰਦੀ ਸੀ, ਫਿਰ ਤਿੱਲੇ ਵਾਲੀ ਜੁੱਤੀ ਹੁੰਦੀ ਸੀ, ਫਿਰ ਰਾਜੇ ਮਹਾਰਾਜੇ ਜਿਹੜੇ ਵੱਡੇ ਅਮੀਰ ਲੋਕ ਜਿਹੜੇ ਹੁੰਦੇ ਸੀ ਨਾ, ਤੁਹਾਨੂੰ ਪਤਾ ਕਿ ਚਾਂਦੀ ਦੀ ਕਢਾਈ ਵਾਲੀਆਂ ਜੁੱਤੀਆਂ, ਸੋਨੇ ਦੀ ਕਢਾਈ ਵਾਲੀਆਂ ਜੁੱਤੀਆਂ, ਔਰ ਬੜੀਆਂ ਬੜੀਆਂ ਹਜ਼ਾਰਾਂ ਹਜ਼ਾਰਾਂ ਦੀ ਕੀਮਤ ਦੇ ਵਿੱਚ ਬੜੀਆਂ ਬੜੀਆਂ ਕੀਮਤੀ ਜਿਹੜੀਆਂ ਜੁੱਤੀਆਂ ਅਸੀਂ ਦੇਖਦੇ ਹਾਂ ਕਿ ਲੋਕਾਂ ਨੇ ਪਹਿਨੀਆਂ ਹੁੰਦੀਆਂ ਨੇ, ਔਰ ਏਡੇ ਏਡੇ ਵੱਡੇ ਸ਼ੋਰੂਮ ਬਣੇ ਹੋਏ ਆ। ਕਸੂਰ ਦੀ ਜੁੱਤੀ ਮਸ਼ਹੂਰ ਹੁੰਦੀ ਸੀ, ਕੋਈ ਤੁਹਾਡੇ ਵਿੱਚੋਂ ਕੋਈ ਪੁਰਾਣਾ ਕੋਈ ਦੋਸਤ ਮਿੱਤਰ ਭੈਣ ਭਰਾ ਕੋਈ ਦੱਸ ਸਕਦਾ ਹੋਏ ਕਿ ਕਸੂਰ ਦੀ ਜੁੱਤੀ ਕਿਉਂ ਮਸ਼ਹੂਰ ਸੀ? ਔਰ ਮੈਨੂੰ ਜੋ ਮੈਂ ਜਿੰਨਾ ਕੁ ਜਾਣਿਆ ਨਾ, ਉਹ ਕਹਿੰਦੇ ਵੀ ਕਸੂਰ ਤੋਂ ਬਾਅਦ ਜਦੋਂ ਪਾਰਟੀਸ਼ਨ ਹੋ ਗਈ ਨਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਸੂਰ ਦੀ ਜੁੱਤੀ ਮਸ਼ਹੂਰ ਹੁੰਦੀ ਸੀ ਬਹੁਤ ਜ਼ਿਆਦਾ। ਲੇਕਿਨ ਜਦੋਂ ਪਾਰਟੀਸ਼ਨ ਹੋ ਗਈ ਨਾ, ਤੇ ਉੱਥੋਂ ਕਸੂਰ ਤੋਂ ਬਹੁਤ ਸਾਰੇ ਲੋਕ ਨਾ ਫਿਰ ਜਦੋਂ ਇੱਧਰ ਡਾਈਵਰਟ ਹੋਏ, ਕਨਵਰਟ ਹੋਏ, ਇੰਡੀਆ ਦੇ ਵਿੱਚ ਆਏ ਮਾਈਗ੍ਰੇਟ ਹੋ ਕੇ, ਤੋ ਕਹਿੰਦੇ ਵੀ ਇੱਥੇ ਬਰੇਟੇ ਮੰਡੀ ਦੇ ਵਿੱਚ ਆ ਕੇ ਵਸੇ ਸੀ। ਬਰੇਟਾ ਮੰਡੀ ਜਿਹੜੀ ਮਾਨਸੇ ਜ਼ਿਲ੍ਹੇ ਦੇ ਵਿੱਚ ਹੈ ਨਾ, ਅੱਜ ਕੱਲ੍ਹ ਕਹਿੰਦੇ ਉੱਥੋਂ ਦੀ ਜੁੱਤੀ ਬਹੁਤ ਮਸ਼ਹੂਰ ਹੈ। ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਜਿਸ ਤਰ੍ਹਾਂ ਕਸੂਰ ਦੀ ਜੁੱਤੀ ਮਸ਼ਹੂਰ ਹੋਇਆ ਕਰਦੀ ਸੀ। ਔਰ ਉੱਥੇ ਬਰੇਟੇ ਦੇ ਵਿੱਚ ਉਹ ਕਹਿੰਦੇ ਆ ਕਿ ਤਕਰੀਬਨ ਹਰ ਘਰ ਦੇ ਵਿੱਚ ਪਿੰਡਾਂ ਦੇ ਵਿੱਚ ਰਹਿਣ ਵਾਲੀਆਂ ਜਿਹੜੀਆਂ ਔਰਤਾਂ ਨੇ ਜਾਂ ਕਸਬਿਆਂ ਦੇ ਵਿੱਚ ਰਹਿਣ ਵਾਲੀਆਂ ਔਰਤਾਂ ਜਿਹੜੀਆਂ ਉੱਥੇ ਨੇ ਬਰੇਟੇ ਦੇ ਵਿੱਚ ਖਾਸ ਤੌਰ ਤੇ, ਉਹ ਸਾਰੀਆਂ ਔਰਤਾਂ ਘਰਾਂ ਦੇ ਵਿੱਚ ਜਦੋਂ ਮਰਦ ਆਪਣੇ ਕੰਮਾਂ ਕਾਰਾਂ ਤੇ ਬਾਹਰ ਚਲੇ ਜਾਂਦੇ ਹਨ, ਉਹ ਕਹਿੰਦੇ ਉਹ ਆਪਣੇ ਘਰ ਦੇ ਵਿੱਚ ਉਹ ਕੰਮ ਕਾਰ ਜੁੱਤੀ ਦੀ ਕਢਾਈ ਦਾ ਕੰਮ ਜਿਹੜਾ ਔਰਤਾਂ ਬਹੁਤ ਜ਼ਿਆਦਾ ਕਰਦੀਆਂ ਨੇ, ਔਰ ਆਪਣੇ ਘਰ ਦਾ ਪਾਲਣ ਪੋਸ਼ਣ, ਆਪਣੇ ਘਰ ਦੇ ਬੱਚਿਆਂ ਦੀ ਪਰਵਰਿਸ਼, ਰੋਜ਼ੀ ਰੋਟੀ ਜਿਹੜੀ ਬਹੁਤ ਉਹਨਾਂ ਨੇ ਘਰ ਦੇ ਵਿੱਚ ਔਰਤਾਂ ਨੇ ਨਾਲੇ ਤਾਂ ਬਾਹਰ ਅੰਦਰ ਜਾਣ ਤੋਂ ਬਚਿਆ, ਨਾਲੇ ਹੋਰ ਕੋਈ ਜੇ ਕੁਤੀ ਜੋਬ ਕਰਨਗੀਆਂ ਇੱਧਰ ਉੱਧਰ ਬਾਹਰ ਜਾਣਾ ਪਊ, ਇਹ ਆਪਣੇ ਘਰ ਦੇ ਘਰ ਬੈਠੇ ਹੀ ਉਹ ਕਹਿੰਦੇ ਅਸੀਂ ਆਪਣਾ ਕੰਮ ਕਰ ਕਰਕੇ ਤੇ ਪੂਰੇ ਪਰਿਵਾਰ ਦਾ ਜਿਹੜਾ ਖਰਚਾ ਅਸੀਂ ਉਹਦੇ ਵਿੱਚੋਂ ਨਿਕਾਲ ਲੈਂਦੇ। ਸੋ ਤੁਸੀਂ, ਤੁਹਾਡਾ ਕੀ ਐਕਸਪੀਰੀਅੰਸ ਹੈ ਕਿ ਆਪਾਂ ਪਿੰਡਾਂ ਦੇ ਵਿੱਚ ਜਦੋਂ ਰਹਿੰਦੇ ਰਹੇ ਹਾਂ ਉਦੋਂ ਕੋਈ ਬੂਟਾਂ ਬਾਟਾਂ ਦਾ ਤਾਂ ਰਿਵਾਜ ਹੈ ਹੀ ਨਹੀਂ ਸੀ, ਨਾ ਕੋਈ ਤਸਮੇ ਵਾਲੇ ਬੂਟ ਤੇ ਨਾ ਦੂਜੇ ਬੂਟ ਨਾ ਜਿਪ ਵਾਲੇ ਬੂਟ, ਇਹ ਤਾਂ ਹੌਲੀ ਹੌਲੀ ਰੈਵੋਲੂਸ਼ਨਰੀ ਚੇਂਜ ਆ ਗਈ ਨਾ ਇਸ ਖੇਤਰ ਦੇ ਵਿੱਚ। ਲੇਕਿਨ ਜੋ ਟੌਰ ਜੁੱਤੀ ਦਾ ਹੁੰਦਾ ਸੀ ਨਾ ਪੰਜਾਬੀ ਪਹਿਰਾਵੇ ਦੇ ਨਾਲ, ਖਾਸ ਤੌਰ ਤੇ ਲੇਡੀਜ਼ ਦੇ ਵਿੱਚ, ਲੇਡੀਜ਼ ਦੇ ਵਿੱਚ ਤਾਂ ਅੱਜ ਵੀ ਬਹੁਤ ਹੈ ਜੀ, ਜਾਇੰਟਸ ਦੇ ਵਿੱਚ ਜੁੱਤੀ ਦਾ ਜਿਹੜਾ ਪਹਿਨਣਾ ਘੱਟ ਗਿਆ ਬਹੁਤ ਜ਼ਿਆਦਾ। ਜਾਇੰਟਸ ਦੇ ਵਿੱਚ ਦੇਖਿਆ ਜਾਓ ਜਾਂ ਤਾਂ ਕੁੜਤਾ ਪਜਾਮਾ ਪਾਇਆ ਹੋਵੇ, ਜਾਂ ਤੁਸੀਂ ਦੇਖੋ ਅੱਜ ਕੱਲ੍ਹ ਜਿਹੜੇ ਆ ਪਰਫਾਰਮਰ ਸਿੰਗਰ ਵਗੈਰਾ ਸਟੇਜ ਸਟੂਜ ਤੇ ਜਦੋਂ ਇਹਨਾਂ ਨੇ ਆਉਣਾ ਨਾ ਤੇ ਕੱਢਵੀ ਜੁੱਤੀ ਇਹਨਾਂ ਨੇ ਪਾਈ ਹੁੰਦੀ ਸੀ, ਜਾਂ ਤੁਸੀਂ ਭੰਗੜੇ ਭੁੰਗੜੇ ਦੇ ਵਿੱਚ ਦੇਖੋ ਮੁੰਡਿਆਂ ਨੇ ਜਦੋਂ ਕੋਈ ਡਰੈਸਾਂ ਡਰੂਸਾਂ ਬਣਾਉਂਦੇ ਨੇ ਨਾਲ ਜੁੱਤੀਆਂ ਵੀ ਉਹ ਪਾ ਕੇ ਆਉਂਦੇ ਨੇ, ਕੁੜੀਆਂ ਗਿੱਧੇ ਦੇ ਵਿੱਚ ਜੁੱਤੀਆਂ ਪਾ ਕੇ ਪਰਫਾਰਮ ਕਰਦੀਆਂ ਨੇ, ਤੇ ਔਰਤਾਂ ਦੇ ਵਿੱਚ ਤਾਂ ਅੱਜ ਕੱਲ੍ਹ ਵੀ ਜੁੱਤੀ ਦਾ ਬਹੁਤ ਜ਼ਿਆਦਾ ਪ੍ਰਚਲਨ ਹੈ। ਤੁਸੀਂ ਦੇਖੋ ਕਿ ਪੰਜਾਬੀ ਸੂਟ ਜਿਹੜਾ ਜੁੱਤੀ ਤੋਂ ਬਿਨਾਂ ਜੱਚਦਾ ਹੀ ਨਹੀਂ, ਪੰਜਾਬੀ ਸੂਟ ਦੇ ਨਾਲ ਤੁਸੀਂ ਹੁਣ ਕੋਈ ਹੀਲ ਵਾਲੀ ਅੱਡੀ ਵਾਲੀ ਕੋਈ ਚੀਜ਼ ਥੋੜੋ ਪਾ ਲੋਗੇ ਜਾਂ ਤੁਸੀਂ ਦੂਸਰੇ ਕੋਈ ਸਪੋਰਟ ਸ਼ੂ ਥੋੜੋ ਪਾ ਲੋਗੇ, ਪੰਜਾਬੀ ਜੁੱਤੀ ਜਿਹੜੀ ਪੰਜਾਬੀ ਪਹਿਰਾਵੇ ਦੇ ਸੂਟ ਦੇ ਨਾਲ ਜੁੱਤੀ ਦਾ ਆਪਣਾ ਹੀ ਇੱਕ ਜਿਹੜਾ ਨਾ ਰਬਾਬ ਜਿਹੜਾ ਨਾ ਉਹ ਬਣਦਾ ਹੈ ਔਰਤਾਂ ਦਾ। ਖਾਸ ਤੌਰ ਤੇ ਉਹਨਾਂ ਨੇ ਦੇਖੋ ਤੁਸੀਂ ਜਿਸ ਤਰ੍ਹਾਂ ਦੇ ਕਲਰ ਦਾ ਸੂਟ ਹੁੰਦਾ ਹੈ ਉਸ ਤਰ੍ਹਾਂ ਦੀ ਕਢਾਈ ਵਾਲੀ ਜੁੱਤੀਆਂ ਵੀ ਉਹਨਾਂ ਨੇ ਰੱਖੀਆਂ ਹੁੰਦੀਆਂ ਘਰਾਂ ਦੇ ਵਿੱਚ, ਪੰਜ ਪੰਜ ਸੱਤ ਸੱਤ ਅੱਠ ਅੱਠ ਜੁੱਤੀਆਂ ਜਿਹੜੀਆਂ ਉਹਨਾਂ ਨੇ ਨਾ ਪੂਰੀਆਂ ਰੈਕ ਦੇ ਵਿੱਚ ਲਗਾ ਕੇ ਰੱਖੀਆਂ ਹੁੰਦੀਆਂ। ਸੋ ਤੁਹਾਡਾ ਕੀ ਵਿਚਾਰ ਹੈ, ਤੁਸੀਂ ਕੀ ਤੁਹਾਡੀਆਂ ਯਾਦਾਂ ਕਿਸ ਤਰ੍ਹਾਂ ਦੀਆਂ ਜੁੜੀਆਂ ਹੋਈਆਂ ਨੇ ਪਿੰਡਾਂ ਦੇ ਵਿੱਚ ਜੁੱਤੀਆਂ? ਉਦੋਂ ਪਿੱਲੇ ਵਿੱਚ ਤਿੱਲੇ ਵਾਲੀਆਂ ਜੁੱਤੀਆਂ ਬਣਦੀਆਂ ਹੁੰਦੀਆਂ ਸੀ, ਉਦੋਂ ਦੁਕਾਨਾਂ ਵੀ ਤੇ ਨਹੀਂ ਹੁੰਦੀਆਂ ਸੀ, ਮੋਸਟਲੀ ਜਿਹੜੇ ਹੁੰਦੇ ਸੀ ਨਾ ਮੋਚੀ ਮੁੱਚੀ ਜਾਂ ਦੁਕਾਨਾਂ ਜਿਨ੍ਹਾਂ ਨੇ ਬਣਾਈਆਂ ਖੋਖੇ ਹੁੰਦੇ ਸੀ ਉਹ ਆਪ ਥੌੜੀ ਦੀਆਂ ਜੁੱਤੀਆਂ ਬਣਾਉਂਦੇ ਹੁੰਦੇ ਸੀ। ਮੈਨੂੰ ਯਾਦ ਹੈ ਸਾਡੇ ਪਿੰਡ ਦੇ ਨਾਲ ਨਾ, ਮੈਂ ਜਿੱਥੇ ਤੁਰ ਰਹਿੰਦੇ ਨੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ, ਸਾਡਾ ਪਿੰਡ ਹੁੰਦਾ ਸੀ ਗੁਰਦੁਆਰਾ ਜੰਡ ਸਾਹਿਬ ਦੇ ਨਾਲ ਪਿੰਡੀ ਬਲੋਚਾ, ਉੱਥੇ ਇੱਕ ਪਿੰਡ ਹੁੰਦਾ ਸੀ ਸਾਧਾਂ ਵਾਲਾ, ਉਸ ਪਿੰਡ ਦਾ ਨਾਮ ਸੀ ਸਾਧਾਂ ਵਾਲਾ। ਸੋ ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਇੰਨੀਆਂ ਮਸ਼ਹੂਰ ਉਸ ਪਿੰਡ ਦੇ ਵਿੱਚ ਬਣਨ ਵਾਲੀਆਂ ਜੁੱਤੀਆਂ, ਲੋਕ ਬੜੇ ਬੜੇ ਦੂਰੋਂ ਦਰੇਡਿਓਂ ਆ ਕੇ ਉਹਨਾਂ ਨੇ ਪਹਿਲਾਂ ਨਾਪ ਦੇ ਕੇ ਜਾਣਾ, ਔਰ ਉਹਨਾਂ ਨੇ ਫਿਰ ਜਿਹੜੇ ਕੰਮ ਕਰਦੇ ਹੁੰਦੇ ਸੀ ਉਹਨਾਂ ਨੇ ਪੈਨਸਲ ਦੇ ਉੱਤੇ ਪੈਰ ਰੱਖ ਕੇ ਕਾਗਜ਼ ਤੇ ਪੂਰਾ ਉਹਦੀ ਪੈਨਸਲ ਦੇ ਨਾਲ ਆਸ ਪਾਸ ਵਾਹ ਕੇ ਤੇ ਉਹਨਾਂ ਨੇ ਜੁੱਤੀ ਬਣਾਉਣੀ, ਫਿਰ ਟਾਈਮ ਦੇ ਦੇਣਾ ਵੀ ਹਫ਼ਤੇ ਬਾਅਦ ਜਾਂ 10 ਦਿਨ ਬਾਅਦ 15 ਦਿਨ ਬਾਅਦ। ਬਹੁਤ ਕੰਮ ਸੀ ਉਸ ਇਨਸਾਨ ਦਾ ਮੈਂ ਦੇਖਦੇ ਨੇ, ਔਰ ਉਹਦੇ ਬੱਚੇ ਜਿਹੜੇ ਸਾਡੇ ਨਾਲ ਪੜ੍ਹਦੇ ਹੁੰਦੇ ਸੀ ਕਾਲਜ ਦੇ ਵਿੱਚ, ਔਰ ਅੱਜ ਮੈਨੂੰ ਬੜੀ ਖੁਸ਼ੀ ਹੁੰਦੀ ਰਹੀ ਦੱਸਦਿਆਂ ਕਿ ਉਹ ਫਾਦਰ ਜਿਹੜਾ ਫਾਦਰ ਜੁੱਤੀਆਂ ਬਣਾ ਬਣਾ ਕੇ ਇਲਾਕੇ ਦੇ ਵਿੱਚ ਜਿਹਨੇ ਆਪਣਾ ਨਾਮ ਬਣਾਇਆ ਸੀ, ਆਪਣੇ ਆਪ ਨੂੰ ਮਸ਼ਹੂਰ ਕੀਤਾ ਸੀ, ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ ਪੜ੍ਹਾਈ, ਤੇ ਉਸ ਦਾ ਬੇਟਾ ਜਿਹੜਾ ਨਾ ਉਹ ਅੱਜ ਕੱਲ੍ਹ MD ਡਾਕਟਰ, ਹੁਣ ਤਾਂ ਚਲੋ ਸਾਡੇ ਹਾਨ ਦਾ ਸੀ ਉਹ ਵੀ ਆਪਣੀ ਜੌਬ ਤੋਂ ਰਿਟਾਇਰ ਹੋ ਗਿਆ, MD ਡਾਕਟਰ ਬਣਿਆ ਹੋਇਆ ਤੇ ਬੜਾ ਵੱਡਾ ਉਹਨੇ ਹੌਸਪੀਟਲ ਖੋਲਿਆ ਹੋਇਆ। ਸੋ ਆਪਣੇ ਪਿਛੋਕੜ ਨੂੰ ਜਦੋਂ ਤੁਸੀਂ ਯਾਦ ਰੱਖਦੇ ਹੋ ਨਾ, ਆਪਣੇ ਪਿਛੋਕੜ ਨੂੰ ਹਰ ਜਿਸ ਵੀ ਮਰਜ਼ੀ ਅਹੁਦੇ ਤੇ ਜਿਸ ਮਰਜ਼ੀ ਵੀ ਪਦਵੀ ਤੇ ਤੁਸੀਂ ਪਹੁੰਚ ਜਾਓਣਾ, ਤੁਹਾਨੂੰ ਆਪਣੇ ਬਜ਼ੁਰਗਾਂ ਵੱਲੋਂ ਆਪਣੇ ਵੱਡਿਆਂ ਵੱਲੋਂ ਕੀਤੀ ਮਿਹਨਤ ਹੈ ਨਾ ਜਿਹੜੀ, ਉਸ ਨੂੰ ਰੈਕੋਗਨਾਈਜ਼ ਜ਼ਰੂਰ ਕਰਨਾ ਚਾਹੀਦਾ ਹੈ। ਉਹਦੇ ਨਾਲ ਤੁਹਾਨੂੰ ਮੋਰਲੀ ਬੜੀ ਸਪੋਰਟ ਮਿਲਦੀ ਹੈ ਕੰਮ ਕਰਦਿਆਂ ਨੂੰ ਕਿ ਯਾਰ ਮੇਰੇ ਫਾਦਰ ਮੇਰੇ ਵੱਡੇ ਵਡੇਰੇ ਇਹ ਕੰਮ ਕਰਦੇ ਰਹੇ ਨੇ ਜਿਨ੍ਹਾਂ ਨੇ ਸਾਨੂੰ ਇਸ ਥੋਂ ਤੱਕ ਪਹੁੰਚਾਇਆ ਹੈ। ਸੋ ਇਹ ਉਹਨਾਂ ਦੀ ਇੱਜ਼ਤ ਵੀ ਹੈ, ਉਹਨਾਂ ਦਾ ਰਿਗਾਰਡ ਵੀ, ਉਹਦੇ ਵਿੱਚ ਕੋਈ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ। ਜਦੋਂ ਅਸੀਂ ਆਪਣੇ ਦੱਸਦੇ ਨੇ ਵੀ ਸਾਡੇ ਮਾਂ ਬਾਪ ਇਹ ਕਰਦੇ ਰਹੇ ਨੇ, ਮੈਨੂੰ ਕਦੇ ਮਹਿਸੂਸ ਨਹੀਂ ਹੋਈ, ਅਸੀਂ ਤਾਂ ਦੱਸਦੇ ਹਾਂ ਸਾਡੇ ਮਾਂ ਬਾਪ ਜੋ ਵੀ ਕਰਦੇ ਰਹੇ, ਛੋਟੇ ਤੋਂ ਛੋਟੇ ਕੰਮ ਵੀ ਉਹਨਾਂ ਨੇ ਕੀਤੇ ਆ ਬੱਚਿਆਂ ਦੀ, ਸਾਡੀ ਪਰਵਰਿਸ਼ ਵਾਸਤੇ ਸਾਨੂੰ ਇੱਥੋਂ ਤੱਕ ਪਹੁੰਚਾਉਣ ਲਈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ। ਸੋ ਤੁਸੀਂ ਕੋਈ ਜ਼ਰੂਰ ਕੰਟਰੀਬਿਊਟ ਕਰੋ ਅੱਜ ਦੇ ਇਸ ਵਿਸ਼ੇ ਦੇ ਬਾਰੇ। ਵਿਸ਼ਾ ਬੜਾ ਸਿੰਪਲ ਜਿਹਾ, ਤੁਹਾਡੇ ਸਾਰਿਆਂ ਦੇ ਨਾਲ ਸੰਬੰਧਿਤ ਹੈ। ਮੈਂ ਤਾਂ ਤੁਹਾਨੂੰ ਦੱਸਿਆ ਕਿ ਕੋਈ ਆਦਮੀ ਕੋਈ ਔਰਤ ਉਸ ਦਾ ਪਹਿਰਾਵਾ ਉਸ ਦੀ ਜੁੱਤੀ ਤੋਂ ਬਿਨਾਂ ਕੰਪਲੀਟ ਹੁੰਦਾ ਹੀ ਨਹੀਂ ਹੈ। ਜੇਕਰ ਉਹ ਕੋਟ ਪੈਂਟ ਪਾਊਗਾ ਤਾਂ ਕੋਟ ਪੈਂਟ ਦੇ ਨਾਲ ਉਹਨੂੰ ਕੋਈ ਉਸ ਤਰ੍ਹਾਂ ਦੇ ਸ਼ੂਜ਼, ਫਾਰਮਲ ਸ਼ੂਜ਼ ਜਿਹੜੇ ਪਾਉਣੇ ਪੈਣਗੇ। ਜੇਕਰ ਕੋਈ ਜੀਨ ਜੂਨ ਜੇ ਕੋਈ ਪਾਏਗਾ ਤਾਂ ਉਹਦੇ ਨਾਲ ਉਹਨੂੰ ਸਪੋਰਟਸ ਸ਼ੂ ਵਗੈਰਾ ਪਾਉਣੇ ਪੈਣਗੇ। ਜੇ ਔਰਤਾਂ ਜੇ ਕੋਈ ਹੋਰ ਤਰ੍ਹਾਂ ਦਾ ਪਹਿਰਾਵਾ ਸ਼ਹਿਰੀ ਪਹਿਰਾਵਾ ਪਹਿਨਣਗੀਆਂ ਤਾਂ ਉਹਦੇ ਨਾਲ ਬੈਲੀ ਬੂਲੀ ਵਗੈਰਾ ਪਾ ਲੈਂਦੀਆਂ ਨੇ। ਲੇਕਿਨ ਜਦੋਂ ਪੰਜਾਬੀ ਸੂਟ ਦੀ ਵਾਰੀ ਆਉਂਦੇ ਨਾ ਤਾਂ ਪੰਜਾਬੀ ਸੂਟ ਦੇ ਨਾਲ ਜੱਚਦੀ ਪੰਜਾਬੀ ਜੁੱਤੀ ਹੀ ਹੈ। ਹੋਰ ਕੋਈ ਤੁਸੀਂ ਪਾ ਲੋਗੇ ਤਾਂ ਉਹ ਤੁਹਾਡੀ ਟੌਰ ਬਣਾਉਣ ਦੀ ਬਜਾਏ ਨਾ ਜੁੱਤੀ ਤੇੜੀ, ਉਹ ਤੁਹਾਡੀ ਟੌਰ ਖਰਾਬ ਹੋ ਜਾਏਗੀ ਤੁਹਾਡੀ। ਸੋ ਸਾਡੇ ਇੱਕ ਕਾਲਰ ਖਲੀਲ ਜੀ ਹੈ, ਖਲੀਲ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
1: ਜੀ ਸਤਿ ਸ੍ਰੀ ਅਕਾਲ, ਆਵਾਜ਼ ਆ ਰਹੀ ਹੈ ਆਪਕੋ?
0: ਆ ਰਹੀ ਹੈ ਜੀ, ਆ ਰਹੀ ਹੈ, ਬਿਲਕੁਲ ਸਹੀ ਆ ਰਹੀ ਹੈ ਜੀ।
1: ਕਿਉਂਕਿ ਇਤਨੇ ਸਟੈਟਿਕ ਆਇਆ, ਮੈਂ ਸਮਝਿਆ ਡਿਸਕਨੈਕਟ ਹੋ ਗਿਆ, ਪਤਾ ਨਹੀਂ ਕਿਆ ਹੈ। ਨਹੀਂ
0: ਆ ਰਹੀ ਆਵਾਜ਼?
1: ਮੈਂ ਐਕਚੁਅਲੀ ਬੜੀ ਪਿਆਰੀ ਚੀਜ਼ ਬੋਲਣੇ ਕੇ ਲਈ ਆਇਆ, ਆਪਕੇ ਟੌਪਿਕ ਪੇ ਮੁਝੇ ਯਾਦ ਦਿਲਾਇਆ। ਆਪਨੇ ਦੇਖਾ ਹੋਗਾ, ਇੰਡੀਆ ਮੇ, ਪੰਜਾਬ ਮੇ ਜਬ ਵੀ ਕਭੀ ਆਪ ਅੰਮ੍ਰਿਤਸਰ, ਲੁਧਿਆਨਾ, ਪਟਿਆਲਾ, ਜਹਾਂ ਵੀ ਆਪ ਚਾਹੇ, ਆਪ ਇੱਕ ਬਾਟਾ ਇੱਕ ਕੰਪਨੀ ਹੋਤੀ ਇੰਡੀਆ ਮੇ, ਦੇਖਾ ਆਪਨੇ ਇੰਟਰਨੈਟ
0: ਹੈ ਜੀ, ਹੈ ਬਿਲਕੁਲ ਹੈ।
1: हाँ तो बाटा की कंपनी में आप देखिए, जब भी प्राइस होगा उस हाँ। प्राइस के लास्ट में 95 पैसे लगा दो,
0: 99 पैसे,
1: 99 पैसे, 95 पैसे, बहरहाल कुछ वो पैसे जरूर रहते हैं उसमें।
0: अच्छा, तो आप बोलेंगे आपको मैं रोक रहा हूँ, इधर भी वैसे हम कनाडा में हैं, तो मेरे ख्याल जो भी चीज लो ना आप, वो 799 899 इसके पीछे राज वैसे क्या, वैसे कुछ
1: नहीं, नहीं इसके यहाँ के बारे में तो राज का नहीं पता, लेकिन बाटा वाला क्यों लगा था उसके बारे में पता है मेरे को।
0: अच्छा।
1: वो ये है कि पहली दफा ये बाटा वाला बंदा जब शूज बनाया, जो भी बनाना शुरू किया था कई साल पहले, इंग्लैंड का था वो बंदा गालिबन, स्टैनफोर्ड का
0: जी।
1: तो उसने ये किया कि जो कीले खरीदा था वो, लेदर जो लिया था वो, स्ट्राइप्स और हथौड़ी, ये सारे चीजें, और जो खास एक मोची के पास बना हुआ होता, आपने देखा होगा, जिसमें जूता उल्टा डाल के मारता ऊपर से,
0: होता है
1: बस, वो सारा औजार उसको 95 सेंट में या 99 सेंट में मिला, जो भी है।
0: अच्छा, फर्स्ट
1: तो उसने एक पेयर, हाँ फर्स्ट टाइम एक पेयर उसने शूज का बना लिया और उसने कहा जी ये बेचने का है। उस जमाने में मोचियां आपको मालूम है, नाप देते थे, चाहे जूती हो चाहे जूता हो, जैसे कभी खुसूरी का सुना है गाना, प्रकाश कोट का, मैं तो खुद डायहार्ड फैन हूँ उनका
0: जी, जी,
1: तो बहरहाल जो तो हुआ ये है कि जब ये पेयर लग के तैयार हुआ, तो एक बंदा जा रहा था अपने सूट बूट में, उसने कहा जी बग्गी रोको ये रोको, मेरी गाड़ी रोको, गाड़ी से उतरा, उतर के बोला बड़ा चंगा शूज है यार, ये तू बनाया? बोले हाँ जी मैं बनाया। तो कितने में है? तो बोला जी मैं क्या बोलूं, आपको पसंद आया आप बता दें। नहीं यार तू जो बोले मैं दूंगा। बोला नहीं तू कारीगर बड़ा अच्छा है, मैं उठा के देख सकता हूँ? हाँ देखिए साहब, हाथ में लेके देखा, बड़ा जबरदस्त फिनिशिंग तेरी, अब बोल तू क्या दूं।
0: अच्छा।
1: तो बोला साहब कीमत तो इसकी मैं 1 रुपया 95 सेंट लगाया हूँ। बोला
0: 95 सेंट,
1: 1 रुपया है। तो बोला क्या बात कर रहा है, इतनी चंगी चीज बना के तो ऐसा बना, मैं तुझे $5.95 देता हूँ। उन्होंने बोला मैं आपके नहीं मांग रहा हूँ, मेरी कीमत तो 1 रुपए की है, 1 रुपए लगा ये 95 सेंट हमेशा रहेंगे। जो ये मर भी गया तो उन्हें बच्चों को वसीयत करा था कि जब भी बाटा में तुम चीज लेने जाओगे तो याद रखना
0: 99 साथ में लगाने,
1: वो जरूर तुम्हें लगाना, क्योंकि उससे मेरी आत्मा को शांति मिलेगी कि हाँ ये मैंने पहला पेड़ जो बनाया था वो 95 सेंट में सारा बना था, लेदर कीले वीले सब मिला के। अब उसको
0: ब्रांड ब्रांड ब्रांड बन गया फिर ये ना।
1: बस तो बोलने का मतलब यहाँ पे भी दर्जन साहब कभी तशरीफ लाए आप यहाँ टोरंटो में तो आपको दिखाऊंगा। ब्लोर के ऊपर एक जगह है, ब्लोर और सेंट जॉर्ज पे, उसका नाम है बाटा म्यूजियम।
0: जी जी जी जी जी जी जी,
1: कभी जाके देखिए वहाँ पे, ऐसे ऐसे शूज के आप भी बोलेंगे यार ये क्या चीज है ये, यानी पुरानी से पुरानी जूती और आपको सब बाटा के मिलेंगे, मगर क्योंकि उसका नाम ही बाटा म्यूजियम है।
0: बिल्कुल, बिल्कुल,
1: तो ऐसे ऐसी बातें रहते हैं, इंसान को बताओ दुनिया में क्या हो रहा, ऐसी नहीं होता किसी का नाम। बस को देखा मैं कि उसको पीला रंग बहुत पसंद है, उसके घर में पीला, हर जगह पीला, मैंने कहा यार ये सारी चीजें, तो बोला यार न्यूयॉर्क में टैक्सी चलाता था, ये पीले रंग से मुझे पैसा मिला। अब आप ये देखिए,
0: चलो
1: तो बाद लोगों का एक अजीब मामला रहता है। आपका भी जनाब शुक्रिया, जनाब शुक्रिया बहुत देने की। सत श्रीकाल, सत श्रीकाल, सत श्रीकाल।
0: ਸੋ ਦੋਸਤੋ, ਤੁਸੀਂ ਵੀ ਕੋਈ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਹੋਵੇ ਕਿ ਪਹਿਲਾਂ ਆਪਾਂ ਪਿੰਡਾਂ ਚ ਰਹਿੰਦੇ ਰਹੇ ਹਾਂ ਤੇ ਕਿੱਦਾਂ ਜੁੱਤੀਆਂ ਨਾਪ ਦੇ ਕੇ ਬਣਾਈਆਂ ਜਾਂਦੀਆਂ ਸੀ, ਹਥੌੜੀ ਦੀਆਂ ਜੁੱਤੀਆਂ ਕਈ ਵਾਰੀ ਪਿੱਛੇ ਲੱਗਦੀਆਂ ਹੋਣੀਆਂ ਤੇ ਪਿੱਛੇ ਸਰੋਂ ਦਾ ਤੇਲ ਵਗੈਰਾ ਉਹਨੂੰ ਲਾਇਆ ਜਾਂਦਾ ਸੀ ਵੀ ਉਹ ਪੈਰ ਨਾ ਵੱਢ ਦੇਣ ਪਿੱਛੋਂ, ਕਿਉਂਕਿ ਜੁੱਤੀਆਂ ਅਕਸਰ ਲੱਗ ਜਾਂਦੀਆਂ ਹੁੰਦੀਆਂ ਸੀ ਪੈਰਾਂ ਦੇ ਵਿੱਚ, ਕਿਉਂਕਿ ਚਮੜੇ ਦੀ, ਪਿਓਰ ਚਮੜੇ ਦੀ ਜਿਹੜੀ ਜੁੱਤੀ ਬਣੀ ਹੁੰਦੀ ਸੀ ਨਾ। ਸੋ ਅੱਜ ਵੀ ਤੁਸੀਂ ਦੇਖਦੇ ਹੋ ਨਾ ਕਿ ਸਾਡੇ ਦਾਦੀਆਂ ਨਾਨੀਆਂ ਜਿਹੜੀਆਂ ਪਹਿਲਿਆਂ ਕਢਾਈ ਵਾਲੀਆਂ ਵਧੀਆ ਵਧੀਆ ਜਿਹੜੀਆਂ ਹੱਥਾਂ ਨਾਲ ਕਢਾਈਆਂ ਜੁੱਤੀਆਂ ਜਿਹੜੀਆਂ ਪਹਿਨਦੀਆਂ ਹੁੰਦੀਆਂ ਸੀ, ਤੇ ਅਸੀਂ ਸਾਂਭ ਸਾਂਭ ਕੇ ਉਹਨਾਂ ਨੂੰ ਅੱਜ ਵੀ ਕਈ ਵਾਰ ਨਿਸ਼ਾਨੀਆਂ ਜਿਹੜੀਆਂ ਅਕਸਰ ਘਰਾਂ ਦੇ ਵਿੱਚ ਰੱਖੀਆਂ ਜਾਂਦੀਆਂ ਸੀ। ਸੋ ਇਹ ਪੰਜਾਬ ਦੀ ਮਿਹਨਤ, ਪੰਜਾਬ ਦੀ ਕਲਾ, ਤੇ ਸਾਰੀਆਂ ਚੀਜ਼ਾਂ ਦੀ ਜਿਹੜੀ ਨਿਸ਼ਾਨੀ ਹੈ ਨਾ, ਇਹ ਨਿਸ਼ਾਨੀਆਂ ਜਿਹੜੀਆਂ ਸਾਨੂੰ ਪੰਜਾਬ ਦੀਆਂ ਨੇ ਜ਼ਰੂਰ ਜੀਵਤ ਰੱਖਣੀਆਂ ਚਾਹੀਦੀਆਂ, ਯਾਦ ਵੀ ਰੱਖਣੀਆਂ ਚਾਹੀਦੀਆਂ। ਸਤਿ ਸ਼੍ਰੀ ਅਕਾਲ ਜੀ, 1972।
1: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਬਿਲਕੁਲ, ਮੈਂ ਤੁਹਾਨੂੰ ਪਹਿਚਾਣ ਲਿਆ, ਤੁਹਾਡੀ ਮੇਰੇ ਨਾਲ ਆਫ ਦੀ ਲਾਈਨ ਵੀ ਮੇਰੇ ਨਾਲ ਗੱਲ ਹੋਈ ਸੀ, ਬਹੁਤ ਵਧੀਆ ਲੱਗਦਾ।
1: ਹਾਂਜੀ ਹਾਂਜੀ ਹਾਂਜੀ ਵੀਰ ਜੀ, ਥੈਂਕ ਯੂ। ਥੋੜੀ ਫੋਟੋ ਵੀ ਦੇਖ ਲਈ ਜੀ ਹੁਣ ਮੈਂ।
0: ਅੱਛਾ ਅੱਛਾ ਅੱਛਾ, ਫੋਟੋ ਦੇਖ ਲਈ ਤਾਂ ਫੋਟੋ ਫੋਟੋ ਹੁਣ ਤਾਂ ਆਪਾਂ ਵੀ ਏਜ ਹੋ ਗਈ ਜਿਹੜੀ ਸਾਡੀ 60 ਤੋਂ ਉੱਤੇ, ਤੇ ਫੋਟੋ ਫੋਟੋ ਏਦਾਂ ਨਹੀਂ ਆਉਣੀਆਂ, ਫੋਟੋਆਂ ਜਵਾਨੀ ਵਾਲੀਆਂ ਜਿਹੜੀਆਂ ਲਾਈਆਂ ਹੁੰਦੀਆਂ, ਉਹ ਜਿਹੜੀਆਂ ਲਾਈਆਂ ਹੁੰਦੀਆਂ ਉਦੋਂ।
1: ਤੇ ਫਿਰ ਵੀ ਜੀ ਬਹੁਤ ਬਹੁਤ ਵਧੀਆ ਪਿਕਚਰ ਆ ਜੀ ਤੁਹਾਡੀ ਇੱਥੇ ਉਹਦੇ ਤੇ ਲੱਗੀ ਹੋਈ।
0: ਸ਼ੁਕਰੀਆ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ।
1: ਹਾਂਜੀ, ਟੌਪਿਕ ਵੀ ਜੀ ਤੁਹਾਡਾ ਬਹੁਤ ਵਧੀਆ ਜੀ, ਦੇਰ ਇਜ਼ ਨੋ ਡਾਊਟ। ਬਿਲਕੁਲ ਤੁਸੀਂ ਸਹੀ ਗੱਲ ਕਰ ਰਹੇ ਹੋ ਵੀ ਹਰੇਕ ਚੀਜ਼ ਦੇ ਨਾਲ ਹਰੇਕ ਚੀਜ਼ ਹੀ ਸੋਹਣੀ ਲੱਗਦੀ ਆ।
0: ਹਾਂ,
1: ਤੇ ਜਦੋਂ ਆਪਾਂ ਵੀ ਛੋਟੇ ਹੁੰਦੇ ਸੀ ਆਪਾਂ ਵੀ ਥੋੜੀ ਦੀਆਂ ਜੁੱਤੀਆਂ ਬਣਾਉਂਦੇ ਰਹੇ ਹਾਂ, ਉੱਥੋਂ ਮੋਗਿਓ ਨੂੰ ਤੇ ਪਾਉਂਦੇ ਵੀ ਰਹੇ ਹਾਂ। ਤੇ ਦੇਖੋ ਕਿੰਨੀਆਂ ਹੰਡ ਦੀਆਂ ਹੁੰਦੀਆਂ ਸੀ ਤੇ ਕਿੰਨੇ ਕਿੰਨੇ ਦਿਨ ਉਹ ਗਿੱਟਿਆਂ ਦੇ ਲੱਗਦੀ ਰਹਿੰਦੀ ਸੀ।
0: ਲੱਗਦੀ
1: ਫੇਰ ਉਹ ਤੇਲ ਲਾਉਣਾ ਜੀ, ਉਹਦੇ ਵਿੱਚ ਲਾਉਣਾ, ਆਸੇ ਪਾਸੇ ਲਾਉਣਾ, ਫੇਰ ਮਸਾਂ ਹੋਣੇ ਯੂਜ਼ ਟੂ ਹੋਣਾ ਤਾਂ ਜਾ ਕੇ ਚੱਲਣਾ ਉਹਨੇ।
0: ਤੇਲ ਲਾਉਣਾ, ਕਈ ਵਾਰੀ ਪਿੱਛੇ ਉਹਦੇ ਅੱਡੀ ਵਾਲੀ ਥਾਂ ਤੇ ਟਾਕੀ ਵੀ ਫਸਾ ਕੇ ਰੱਖੀ ਦੀ ਸੀ ਜੋ ਲੱਗਦੀ ਸੀ।
1: ਟਾਕੀ ਵੀ ਫਸਾ ਲਈ ਜੀ, ਬੜਾ ਕੁਝ ਹੁੰਦਾ ਰਿਹਾ ਜੀ। ਤੇ ਪਰ ਹੁਣ ਜਿਹੜੀ ਮੇਰੀ ਹੁਣ ਦੀ ਸਿਚੁਏਸ਼ਨ ਹੈਗੀ ਹੈ ਜੀ, ਕਿਉਂਕਿ ਜੀ ਮੈਂ ਦਰਸ਼ ਜੀ ਮੈਂ ਹੈਗਾ ਕੁੜਤਾ ਪਜਾਮਾ ਪਸੰਦ ਬੰਦਾ
0: ਜੀ,
1: ਤੇ ਮੈਂ ਜੀ ਆਲਵੇਜ਼ ਜਿੱਥੇ ਵੀ ਕੁੜਤਾ ਪਜਾਮਾ ਪਾ ਕੇ ਜਾਵਾਂ ਤੇ ਮੇਰੇ ਬਾਟਾ ਦਾ 8 ਨੰਬਰ ਦਾ ਜਲਸਾ ਆਉਂਦਾ ਜੀ, ਉਹ ਮੇਰੇ ਕੋਲ 10-12 ਹੈਗੇ ਆ।
0: ਜਲਸਾ ਜਿਹੜਾ ਨਾ, ਉਹ ਜੁੱਤੀ ਦੀ ਹੀ ਰਿਪਲੇਸਮੈਂਟ ਸੀ, ਉਹ ਚਮੜੇ ਵਾਲੀ ਜੁੱਤੀ ਦੀ। ਉਹ ਬਾਟਾ ਵਾਲਿਆਂ ਨੇ ਲੋਕਾਂ ਦੀ ਨਬਜ਼ ਨੂੰ ਪਹਿਚਾਣ ਲਿਆ ਕਿ ਬਾਟਾ ਦੇ ਸਾਰੇ ਜਿਹੜੇ ਸ਼ੋਰੂਮ ਖੁੱਲੇ ਸੀ ਨਾ, ਉਹ ਖੁੱਲੇ ਸੀ ਛੋਟੇ ਛੋਟੇ ਕਸਬਿਆਂ ਚ, ਉਹਨਾਂ ਨੂੰ ਪਤਾ ਸੀ ਕਿ ਲੋਕ ਪਿੰਡਾਂ ਵਾਲੇ ਜ਼ਿਆਦਾ ਪਾਉਂਦੇ ਜੁੱਤੀਆਂ। ਉਹਨਾਂ ਨੇ ਜਲਸਾ ਇੱਕ ਐਸਾ ਬਣਾਇਆ ਜਿਹੜਾ ਜੁੱਤੀ ਦੀ ਸ਼ਕਲ ਵਰਗਾ, ਜੁੱਤੀ ਨੂੰ ਹੀ ਰਿਪਲੇਸ ਕਰਤਾ ਸੀ ਉਹਨਾਂ ਨੇ। ਕੰਫਰਟੇਬਲ ਬਹੁਤ ਸੀ, ਸੌਫਟ ਲੈਦਰ ਦਾ
1: ਬਹੁਤ ਹੈ ਜੀ। ਹਾਂ ਜੀ, ਬਹੁਤ ਵਧੀਆ ਜੀ, ਪਿਓਰ ਲੈਦਰ ਦਾ ਹੁੰਦਾ। ਜਦੋਂ ਦੇ ਆਏ ਆ ਜੀ ਇੰਡੀਆ ਕਨੇਡਾ, ਉਦੋਂ 100 ਰੁਪਈਏ ਦਾ ਸ਼ੁਰੂ ਹੋ ਗਿਆ, 500 ਰੁਪਈਏ ਦਾ ਹੋ ਗਿਆ, ਕੋਈ ਪ੍ਰੋਬਲਮ ਨੀ। ਤੇ ਬਲੈਕ ਕਲਰ ਦੇ ਹੈਗੇ ਆ, ਬਰਾਊਨ ਦੇ ਹੈਗੇ ਆ, ਇਦਾਂ ਦੇ ਹੋਰ ਥੋੜਾ ਜਿਹਾ ਕਰੀਮ ਕਲਰ ਜਿਹਾ ਕੱਢਿਆ, ਰੰਗ ਬਹੁਤ ਸੋਹਣੇ,
0: ਕੰਫਰਟੇਬਲ, ਬਹੁਤ ਕੰਫਰਟੇਬਲ,
1: ਬਹੁਤ ਕੰਫਰਟੇਬਲ ਆ। ਹਾਂਜੀ ਹਾਂਜੀ ਹਾਂਜੀ, ਜਦੋਂ ਵੀ ਮੇਰਾ ਕੋਈ ਭੈਣ ਭਰਾ ਮੈਨੂੰ ਇੰਡੀਆ ਤੋਂ ਆਉਂਦਾ, ਜੇ ਕੋਈ ਕਵੇ ਨਹੀਂ ਮੈਂ ਤੇਰੇ ਵਾਸਤੇ ਜਰੂਰ ਚੀਜ਼ ਲੈ ਕੇ ਆਉਣੀ ਆ, ਤੇ ਮੈਂ ਤਾਂ ਉਹਨੂੰ ਇਹ ਕਹਿ ਦੇਣਾ ਆਪਣੇ ਵਾਸਤੇ ਜੀ ਕਾਲੇ ਰੰਗ ਦਾ ਬਾੜਾ ਦਾ 8 ਨੰਬਰ ਦਾ ਜਲਸਾ ਲਿਆਓ ਜੀ ਬਸ।
0: ਚਲੋ,
1: ਨਾਲੇ ਅਗਲਾ ਖੁਸ਼ ਤੇ ਨਾਲੇ ਫਿਰ ਆਪਾਂ ਖੁਸ਼।
0: ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ,
1: ਥੈਂਕ ਯੂ, ਥੈਂਕ ਯੂ, ਥੈਂਕ ਯੂ।
0: ਸੋ ਦੋਸਤੋ, ਤੁਸੀਂ ਵੀ ਕੋਈ ਆਪਣੀ ਯਾਦ ਸਾਂਝੀ ਕਰੋ, ਤੇ ਮੈਂ ਤੁਹਾਨੂੰ ਇੱਕ ਹੋਰ ਖੂਬਸੂਰਤ ਜਿਹਾ ਗਾਣਾ, ਤੁਹਾਨੂੰ ਪਤਾ ਕਿ ਮੇਰੀ ਕੋਸ਼ਿਸ਼ ਹੈ ਹੁੰਦੀ ਕਿ ਗਾਣੇ ਵੀ ਆਪਾਂ ਉਦਾਂ ਦੇ ਕੋਈ ਨਾ ਕੋਈ ਲੱਭ ਕੇ ਲਿਆਈਏ ਕਿ ਜਿਹੜੇ ਸਾਡੇ ਸਬਜੈਕਟ ਦੇ ਨਾਲ ਰਿਲੇਟਡ ਹੋਣ।

0: ਜੁੱਤੀ ਲੈ ਦੇ ਘੁੰਗਰੂਆਂ ਵਾਲੀ, ਕਿੱਡੀਆਂ ਕਿੱਡੀਆਂ ਖੂਬਸੂਰਤ ਜੁੱਤੀਆਂ ਹੁੰਦੀਆਂ ਸੀ ਨਾ। ਦੇਖੋ ਵਿਆਹਾਂ ਦੇ ਵਿੱਚ, ਗਿੱਧਿਆਂ ਦੇ ਵਿੱਚ, ਜਦੋਂ ਕੋਈ ਖੁਸ਼ੀਆਂ ਦੇ ਮੌਕੇ ਹੁੰਦੇ ਸੀ, ਜਦੋਂ ਸਾਡੇ ਆ ਦੇਖੋ ਸਿੰਗਰ ਵੱਡੇ ਵੱਡੇ ਜਦੋਂ ਸਟੇਜਾਂ ਤੇ ਆਉਂਦੇ ਨੇ, ਉਹਦਾ ਪੂਰਾ ਪੰਜਾਬੀ ਪਹਿਰਾਵਾ ਪਹਿਨ ਕੇ, ਜਦੋਂ ਸਾਡੀ ਕੋਈ ਲੇਡੀ ਸਿੰਗਰ ਆਏ, ਕੋਈ ਜਾਇੰਟ ਸਿੰਗਰ, ਉਹਨਾਂ ਨੇ ਐਂ ਖੂਬਸੂਰਤ ਜੁੱਤੀਆਂ ਵੀ ਪਹਿਨੀਆਂ ਹੁੰਦੀਆਂ ਨੇ। ਸੋ ਜੁੱਤੀਆਂ ਸਿਰਫ ਪੈਰਾਂ ਤੇ ਹੀ ਨਹੀਂ ਰਾਜ ਕਰਦੀਆਂ ਹੁੰਦੀਆਂ, ਜੁੱਤੀਆਂ ਲੋਕਾਂ ਤੇ ਦਿਲਾਂ ਦੇ ਵੀ ਰਾਜ ਕਰਦੀਆਂ ਹੁੰਦੀਆਂ ਸੀ। ਜਦੋਂ ਉਹਨਾਂ ਨੂੰ ਦੇਖ ਕੇ ਜਦੋਂ ਦਿਲ ਖੁਸ਼ ਹੁੰਦਾ ਸੀ ਨਾ, ਤੇ ਉਹ ਦਿਲਾਂ ਤੇ ਵੀ ਰਾਜ ਕਰਦੀਆਂ ਹੁੰਦੀਆਂ ਸੀ। ਹਾਂਜੀ ਬੀਬੀ ਕੌਸਲ ਜੀ, ਸਤਿ ਸ੍ਰੀ ਅਕਾਲ।
1: ਹਾਂਜੀ, ਇਹ ਐਮੀ ਵਿਰਕ ਦੀ ਮੂਵੀ ਹੈ, ਉਹਦੇ ਵਿੱਚ ਇਹ ਉਹਨੇ ਗਾਣਾ ਗਾਇਆ ਹੈਗਾ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਮੁਕਲਾਵਾ ਮੁਕਲਾਵਾ ਮੂਵੀ ਉਹਦੀ, ਮੁਕਲਾਵਾ।
1: ਹਾਂ ਮੁਕਲਾਵਾ, ਹਾਂ ਹਾਂ।
0: ਤੇ ਤੁਸੀਂ ਜੁੱਤੀਆਂ ਜੱਤੀਆਂ ਨਹੀਂ ਪਹਿਨਦੇ ਰਹੇ ਪਹਿਲੇ? ਅੱਛਾ, ਗੋਲ ਕੱਟ ਗਏ ਤੁਸੀਂ ਕਾਲ ਕਰਕੇ, ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਚਲੋ ਤੁਸੀਂ ਕੋਈ ਗੱਲਬਾਤ ਕਰਨੀ ਹੋਏ ਕਰ ਸਕਦੇ ਹੋ, ਤੇ ਬਾਕੀ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਮੇਨ ਸਪੋਂਸਰ ਨੇ ਜੀ, ਉਹ

ਮਧਾਣੀ ਦਾ ਦੇਸੀ ਘਿਓ ਦਾ ਡਿੱਬਾ 1 ਕਿਲੋ 600 ਗ੍ਰਾਮ 1999 ਦਾ ਲਗਾਇਆ ਹੋਇਆ, 1998 ਦਾ ਸੀ, $9 ਦੀ ਇਹਦੇ ਵਿੱਚ ਸਿੱਧੀ ਸਿੱਧੀ ਜਿਹੜੀ ਬਚਤ ਹੈ। ਬਾਕੀ ਗਰੋਸਰੀ, ਬੇਕਰੀ, ਸਬਜ਼ੀਆਂ, ਫਰੂਟ, ਡਿਸਪੋਜ਼ੇਬਲ ਕੋਈ ਵੀ ਸਮਾਨ ਤੁਸੀਂ ਲੈਣਾ ਹੋਵੇ, ਕੋਸਮੈਟਿਕਸ ਦਾ, ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਮੈਡੀਸਨ ਲੈਣੀ ਹੋਵੇ।

0: 3048300। हाँ जी सत श्री अकाल जी, जलील जी सत श्री अकाल।
1: जी सत श्री अकाल, मैं इसलिए कॉल करा, ये पहले जो गाना आप लगाए थे प्रकाश कौर साहब का पॉपी था, ये कौन सिंगर गाए? ये
0: सुरिंदर कौर का थे जी, ये ना बस एआई की
1: तो क्या नाम है,
0: नहीं, नाम नहीं इसका कोई था, एआई की तरफ से ये गाना बना हुआ।
1: अरे तो, क्या मुतासिर कुन इंतिया ही मुतासिर कुन शख्सियत थी। हाँ, मैं गाना सुनते गाड़ी पार्क कर दिया, मैं बोला पहली बार किसी ने आवाज दी है यार, गाड़ी रोको।
0: उसने लिखा ट्रिब्यूट टू सुरिंदर कौर, उसने लिखा हुआ।
1: मैं देखूंगा क्या चीज है, मगर बड़ी उमदा उसकी अदायगी है, उसमें जो इम्प्रोवाइजेशन है ना वो आदमी को दूसरी जगह ले जाता है। गाने की खास
0: बिल्कुल, बिल्कुल, बिल्कुल, बिल्कुल।
1: अगर बंदा के अगर घंटियां बज गए तो समझ जाना ये काम हो गया। वैसी बात,
0: चलो शुक्रिया।
1: आदमी नहीं समझ सकता ये, मसलकी की नॉलेज जरूरी है। थैंक यू जी, थैंक यू, सत श्री अकाल,
0: थैंक यू, थैंक यू, थैंक यू। सो दोस्तों, तुसी भी कोई गलबात करनी होए, कॉल करनी होए, 647-367-5353 दे उपर कर सकते हो। साढ़े दूसरे मेन प्राउड स्पॉन्सर विलेज ऑफ इंडिया शुद्ध शाकाहारी भोजन दे विच जाणिया पहचाणिया नाम पिछले 3 दहाकियां तो, पंजाबी माहौल, पंजाबी खुशबू, पंजाबी जायके दा अगर तुसी आनंद मनना चाहुंदे हो तां इन्हां दा एक बार बुफे जरूर ट्राई करो ते तुसी जरूर इंजॉय करोगे। एक साडे कॉलर ने ढींसा साहब, सत श्री अकाल जी ढींसा साहब।
2: सत श्री अकाल जी,
0: की हाल चाल
2: साहब? मैं ना थोड़ा लेट हो गया
0: जी। जी जी,
2: अद रेडियो लेट ट्यून करे, मेनला कोई जुत्ती दी गल चल रही है।
0: हाँ, अज गल कर रहे जी, जे पिंडां दे विच जिहड़ियां आपां छोटे छोटे हुंदे जुत्तियां बनवा के पहनदे हुंदे सी ना, लक मरवियां जुत्तियां ते कढ़ाई वालियां जुत्तियां ते तिले वालियां जुत्तियां ते खुस्सा ते उस तो बाद फिर जलसा आ गया। सो कसूर दी गल भी होई सी, हुण बरेटा मंडी बहुत पॉपुलर, बड़ी मशहूर है जुत्तियां दे बारे, ते तुहाडा की एक्सपीरियंस आ वी हर पहरावे दे नाल जुत्ती नहीं पाई जांदी, कोट पैंट नाल बूट पाए जांदे है, कुर्ते दे नाल जुत्ती पै जांदी है, या कोई कुर्ता चादरा होवे ते तां जुत्ती पैंदी है। जुत्ती दी टौर जिहड़ी ना, लेडीज़ ने वक्खरे वक्खरे सूटां दे रंगां दे नाल दीआं जुत्तियां घरां दे विच स्टोर करके रखियां हुंदियां।
2: हां जी, ते मतलब ज्यादा तां देखो ਜਿਹੜਾ ਸੀ ਚਾਦਰੇ ਨਾਲ ਜੱਚਦੀ।
0: ਹਾਂ ਹਾਂ ਹਾਂ, ਬਿਲਕੁਲ।
2: ਕੁੜਤੇ ਪਜਾਮੇ ਨਾਲ ਵੀ ਇੱਕ ਹੋਰ ਨਾ ਜੁੱਤੀ ਦੀ ਵਨਗੀ ਹੁੰਦੀ ਸੀ, ਉਹ ਧੌੜੀ ਦੀ ਜੁੱਤੀ ਕਹਿੰਦੇ ਸੀ।
0: ਹਾਂ, ਧੌੜੀ ਦੀ, ਧੌੜੀ ਦੀ ਜੁੱਤੀ ਹੁੰਦੀ ਸੀ ਜੀ।
2: ਨਹੀਂ, ਧੌੜੀ, ਧੌੜੀ, ਧੌੜੀ ਦੀ ਜੀ, ਧੌੜੀ
0: ਬਹੁਤ ਬੋਲਦੇ ਹਥੌੜੀ ਹੁੰਦੇ ਸੀ, ਮੈਨੂੰ ਪਤਾ ਨੀ
2: ਧੌੜੀ ਹੈ ਧੱਦੇ ਨਾਲ ਜੀ, ਧੱਦੇ ਨਾਲ ਧੌੜੀ,
0: ਧੌੜੀ ਦੀ ਜੁੱਤੀ।
2: ਹਾਂ, ਅਗਲਾ ਕਹਿੰਦਾ ਨੀ ਮੈਂ ਮਾਰੂ ਤੇਰੇ ਧੌੜੀ ਲਾ ਦੂ, ਤੇਰੀ
0: ਧੌੜੀ ਲਾ ਦੂ, ਧੌੜੀ ਲਾ ਦੂ ਤੇਰੀ,
2: ਧੌੜੀ ਮਤਲਬ ਚਮੜੀ, ਉਹਦੇ ਹਿਸਾਬ ਨਾਲ ਕੋਈ ਨਾਮ ਪੁਰਾਣੇ ਸਮੇਂ ਤੋਂ ਪਿਆ ਹੋਇਆ ਤੇ ਉਹ ਜੁੱਤੀ ਮਜ਼ਬੂਤ ਬੜੀ ਸੀ
0: ਜੀ ਜੀ ਜੀ।
2: ਤੇ ਬਾਕੀ ਜੇ ਮੈਂ ਤੁਹਾਨੂੰ ਇੱਕ ਹੋਰ ਐਕਸਪੀਰੀਅੰਸ ਦੱਸ ਦਿਆਂ 4-5 ਸਾਲ ਪਹਿਲਾਂ ਦਾ
0: ਜੀ ਜੀ,
2: ਵੀ ਮੈਨੂੰ ਜੈਪੁਰ ਤੋਂ ਇੱਕ ਜੁੱਤੀ ਮਿਲੀ। ਉੱਥੇ ਨਾ ਪੁਰਾਣੇ ਟਾਈਮ ਤੇ ਰਾਜਾ ਜੁੱਤੀ ਤਿਆਰ ਕਰਵਾਉਂਦਾ ਸੀ, ਉਹਦਾ ਵੇਟ ਹੁੰਦਾ ਸੀ ਜੀ 55 ਗ੍ਰਾਮ ਇੱਕ ਦਾ।
0: ਅੱਛਾ,
2: 55 ਗ੍ਰਾਮ ਇੱਕ ਦਾ, ਮਤਲਬ ਦੋਨਾਂ ਦਾ ਦੇਖ ਲਓ ਕਿੰਨਾ ਹੋ ਗਿਆ,
0: 110 ਗ੍ਰਾਮ ਹੋ ਗਿਆ।
2: ਹਾਂਜੀ, ਤੇ ਉਹ ਜੀ ਉਦੋਂ ਬਾਅਦ ਉਹਨਾਂ ਨੇ ਦੱਸਿਆ ਵੀ ਮੈਨੂੰ, ਕਹਿੰਦੇ ਵੀ ਵਿਦ ਦਾ ਪੈਸੇਜ ਆਫ ਟਾਈਮ, ਮਤਲਬ ਹੌਲੀ ਹੌਲੀ ਉਦੋਂ ਬਾਅਦ ਕੀ ਹੋਇਆ ਵੀ ਥੱਲੇ ਨਾ ਉਹ ਸੋਲ ਲੱਗਣ ਲੱਗ ਗਿਆ
0: ਜੀ ਜੀ ਜੀ ਜੀ।
2: ਪਹਿਲਾਂ ਥੱਲੇ ਵੀ ਕਹਿੰਦੇ ਇਹੀ ਚਮੜਾ ਹੁੰਦਾ ਸੀ,
0: ਪਹਿਲਾਂ ਥੱਲੇ ਵੀ ਲਾਈਟ ਹੁੰਦੇ ਸੀ, ਫਿਰ ਭਾਰੀਆਂ ਹੋਣ
2: ਲੱਗ ਤੇ ਉਦੋਂ ਬਾਅਦ ਹੁਣ ਉਹ ਕਹਿੰਦੇ ਸਾਡੀ ਗਰੰਟੀ ਹੈ ਵੀ 100 ਲਾ ਕੇ ਤੋਲ ਲਿਓ ਤੁਸੀਂ 55 ਗ੍ਰਾਮ ਹੀ ਹੋਊਗਾ।
0: ਅੱਛਾ ਅੱਛਾ, ਤੇ
2: ਮਜ਼ਬੂਤ ਇੰਨੀ, ਔਰ ਉੱਪਰ ਨਾ ਉਹਦੇ ਜਿਵੇਂ ਉੱਪਰਲੇ ਜਿਹੜੀ ਉਹਦੀ ਛੱਤ ਹੈ ਉਹ ਚ ਝਰੋਖੇ ਹੈ, ਹਵਾ ਪੈਂਦੀ ਹੈ, ਗਰਮੀਆਂ ਚ ਪਾ ਸਕਦੇ ਹੋ, ਸਰਦੀਆਂ ਚ ਵੀ ਪਾ ਸਕਦੇ ਹੋ, ਔਰ ਇੰਨੀ ਹਲਕੀ ਹੈ ਜੀ, ਅੱਜ ਵੀ ਆਪਣੇ ਜੁੱਤਿਆਂ ਨਾਲੋਂ ਇੰਨੀ ਹਲਕੀ ਹੈ। ਔਰ ਬਾਕੀ ਕਹਿ ਲੋ ਵੀ ਆਪਾਂ ਨਾ ਕਿਸੇ ਮਾਲ ਚ ਚਲੇ ਜਾਈਏ ਜੁੱਤੀ ਲੈਣ, ਐਵੇਂ 5-7 ਹਜ਼ਾਰ ਲੱਗ ਜਾਂਦਾ,
0: ਲੱਗ ਜਾਂਦਾ ਅੱਜ ਕੱਲ ਹੈ ਜੀ,
2: ਇੰਡੀਆ ਦਾ, ਇੰਡੀਆ ਦਾ
0: ਬਿਲਕੁਲ।
2: ਤੇ ਉਹ ਕਿੰਨੇ ਕੁ ਦੀ? 1800 ਦੀ।
0: ਔਰ
2: ਮੈਂ 5 ਸਾਲ ਪਹਿਲਾਂ ਲਿਆਇਆ ਜੀ, ਮੈਂ ਤਾਂ ਮਤਲਬ ਮੇਰੇ ਮਿੱਤਰਾਂ ਦੋਸਤਾਂ ਨੇ ਵੀ ਪਵਾਤੀਆਂ, ਟੁੱਟੀਆਂ ਨੀ ਅੱਜ ਤੱਕ ਵੀ, ਟੁੱਟੀਆਂ ਗੀ, ਉਹ ਤਾਂ ਮਤਲਬ ਸਿਫਤਾਂ ਕਰਦੇ ਆ, ਤੇ ਮਤਲਬ ਬਣ ਗਈ ਹੈ ਅੱਡ ਅੱਡ ਸੰਸਾਰ ਤੇ। ਤੇ ਉਹ ਮੈਨੂੰ ਨਾ ਸਿਰਾ ਹੀ ਲੱਗਿਆ, ਜਿਹੜਾ ਜੈਪੁਰ ਵਾਲੀ ਜੁੱਤੀ ਹੈ ਨਾ ਉਹ ਉੱਠ ਦੀ ਖੱਲ ਦੀ ਬਣੀ ਹੈ ਓਰਿਜਿਨਲ
0: ਜੀ ਜੀ ਜੀ ਜੀ ਜੀ ਜੀ।
2: ਤੇ ਇਸ ਤਰ੍ਹਾਂ, ਤੇ ਬਾਕੀ ਜਿਹੜੀ ਪੰਜਾਬ ਚ ਆਪਣੇ ਜਿਹੜੀ ਮੈਂ ਪਹਿਲਾਂ ਬਾਪੂ ਦੇ ਟਾਈਮ ਚ ਮੈਂ ਖੇਤੀ ਜਦੋਂ 2 ਸਾਲ ਕਰੀ ਆ, ਉਦੋਂ ਧੌੜੀ ਦੀ ਜੁੱਤੀ ਪਾਈ ਆ।
0: ਇੱਕ ਢੀਂਡਸਾ ਸਾਹਿਬ, ਤੁਹਾਨੂੰ ਪਤਾ ਵੀ ਜੁੱਤੀਆਂ ਪੈਂਦੀਆਂ ਵੀ ਹੁੰਦੀਆਂ ਸੀ ਆਪਣੇ ਮਾਂ ਪਿਓ ਤੋਂ? ਛੋਟੇ ਛੋਟੇ ਜਦੋਂ ਹੁੰਦੇ ਸੀ
2: ਵਾਧੂ ਖਾਧੀਆਂ ਨੇ, ਬਹੁਤ ਖਾਧੀਆਂ ਨੇ
0: ਵੈਸੇ ਉਹ ਜੁੱਤੀਆਂ ਜਿਹੜੀਆਂ ਖਾਧੀਆਂ ਨਾ
2: ਉਹਨਾਂ ਕਰਕੇ ਬ੍ਰੈਂਪਟਨ ਉਹਦੇ ਕਰਕੇ ਬੈਠੇ।
0: ਬਿਲਕੁਲ ਬਿਲਕੁਲ, ਮਾਂ ਪਿਓ ਦੀਆਂ ਜੁੱਤੀਆਂ ਜਿਹੜੀਆਂ ਜੀ ਉਹ ਜੇ ਕਹਿੰਦੇ ਮਾਂ ਪਿਓ ਦੀਆਂ ਗਾਲਾਂ ਤੇ ਘਿਓ ਦੀਆਂ ਨਾਲਾਂ, ਤੇ ਉਹ ਮਾਂ ਪਿਓ ਦੀਆਂ ਜਿਹੜੀਆਂ ਜੁੱਤੀਆਂ ਬਚਪਨ ਚ ਜਿਹਨੇ ਨਹੀਂ ਨਾ ਖਾਧੀਆਂ, ਫਿਰ ਉਹ ਮੈਂ ਕਹਿੰਦਾ ਵੀ ਉਹ ਆਪਣੇ ਆਪ ਨੂੰ ਸਮਝਦਾ ਹੋਊਗਾ ਕਿ ਮੇਰਾ ਕੁਝ ਅਧੂਰਾ ਰਹਿ ਗਿਆ ਬਚਪਨ ਦੇ ਵਿੱਚ ਕੁਝ।
2: ਹਾਂ ਜਿਵੇਂ ਉਹ ਕਹਿੰਦੇ ਆ ਵੀ ਜਿਹੜਾ ਕਹਿੰਦਾ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮੇ ਨਹੀਂ, ਉਹ ਗੱਲ ਆ ਵੀ
0: ਬਿਲਕੁਲ। ਮਾਂ ਪਿਓ ਦੀਆਂ ਜੁੱਤੀਆਂ ਤਾਂ ਨਾ ਇੱਕ ਬੜੇ ਮਤਲਬ ਜ਼ਰੂਰੀ ਚੀਜ਼ ਹੈ ਬਚਪਨ ਦੇ ਵਿੱਚ ਜਿਹੜੀ ਬੱਚੇ ਨੂੰ ਮਿਲਣੀ ਜਿਹੜੀ ਆ।
2: ਬਾਕੀ ਬਾਹਲੇ ਤਰ੍ਹਾਂ ਦੇ ਪੁਆਇੰਟ ਜੁੜੇ ਹੋਏ ਜੀ, ਬਾਹਲੇ ਤਰ੍ਹਾਂ ਦੀਆਂ ਚੀਜ਼ਾਂ ਜੁੜੀਆਂ ਨੇ। ਆਪਣੇ ਪੈਰਾਂ ਦੇ ਵਿੱਚ 2 ਲੱਖ ਪੁਆਇੰਟ ਹੁੰਦਾ ਜਿਹੜਾ ਆਪਣੇ ਸਰੀਰ ਨੂੰ ਕੰਟਰੋਲ ਕਰਦਾ।
0: ਹਾਂ
2: ਜਿਹੀ ਜੁੱਤੀ ਪਾਓਗੇ ਉਹ ਜਿਹਾ ਤੁਸੀਂ ਬਣ ਜਾਓਗੇ।
0: ਬਿਲਕੁਲ ਬਿਲਕੁਲ, ਜੁੱਤੀ ਤੁਹਾਡੇ ਮਤਲਬ ਹਾਈਜੀਨਿਕਲੀ ਵੀ ਤੁਹਾਨੂੰ ਬੋਡੀ ਨੂੰ ਤੁਹਾਨੂੰ ਬੜਾ ਪਰਫੈਕਟ ਰੱਖਦੇ ਜੀ। ਪੈਰ ਤੁਹਾਡੀ ਪੈਰ ਦੀ ਤਲੀ ਹੈ ਨਾ ਜਿਹੜੀ, ਉਹਦੇ ਇੱਕ ਇੱਕ ਪੁਆਇੰਟ ਨੂੰ ਜੁੱਤੀ ਜਿਹੜੀ ਜਿਸ ਤਰ੍ਹਾਂ ਦੀ ਪਾਓਗੇ ਨਾ ਹੁਣ ਜਦੋਂ ਵੇਖੋ ਤੁਸੀਂ ਟਾਈਟ ਜੁੱਤੀ ਪਾ ਲੈਂਦੇ ਹੋ ਜਿਹੜੇ ਤੁਹਾਡੇ ਪੈਰ ਦੇ ਫਿੱਟ ਨਹੀਂ ਹੈਗੀ, ਤੇ ਤੁਸੀਂ ਕਿੱਦਾਂ ਇਰੀਟੇਟ ਹੋ ਜਾਂਦੇ ਹੋ, ਤੰਗ ਹੋ ਜਾਂਦੇ ਹੋ, ਕਿਉਂਕਿ ਤੁਹਾਨੂੰ ਉਹਨੇ ਤੰਗ ਕਰ ਦੇਣੀ ਹੈ।
2: ਬਾਕੀ ਆਲਾ ਦੁਆਲਾ ਵੀ ਸਾਨੂੰ ਬੁਰਾ ਲੱਗਣ ਲੱਗ ਜਾਂਦਾ ਜੋ ਜੁੱਤੀ ਲੱਗਦੀ ਹੁੰਦੀ ਹੈ।
0: ਬਿਲਕੁਲ
2: ਜਿਹੜਾ ਨਾਲ ਤੁਰਿਆ ਜਾਂਦਾ ਉਹਨੂੰ ਵੀ ਭਾਜ ਭਾਜ ਪੈਂਦੇ ਹੋ।
0: ਬਿਲਕੁਲ, ਤੁਹਾਡੇ ਸੁਭਾਅ ਦੇ ਉੱਪਰ ਅਸਰ ਪਾਉਂਦੀ ਹੈ, ਤੁਹਾਨੂੰ ਇਰੀਟੇਟ ਕਰ। ਚਲੋ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ।
2: ਠੀਕ ਹੈ ਡਾਕਟਰ, ਥੈਂਕ ਯੂ।
0: ਸੋ ਦੋਸਤੋ, ਬਹੁਤ ਵਧੀਆ ਇੱਕ ਗੱਲ ਮੈਨੂੰ ਢੀਂਡਸਾ ਸਾਹਿਬ ਦੀ ਲੱਗੀ, ਉਹ ਕਹਿੰਦੇ ਵੀ ਜੁੱਤੀ ਜਿਹੜੀ ਪੈਰ ਦੇ ਵਿੱਚ ਜਦੋਂ ਪਾਉਂਦੇ ਹੋ ਨਾ, ਤੇ ਜੁੱਤੀ ਜਿੰਨੀ ਤੁਹਾਡੇ ਕੰਫਰਟੇਬਲ ਹੋਊਗੀ ਨਾ ਪੈਰ ਦੇ ਵਿੱਚ, ਉਹਨਾਂ ਤੁਹਾਡੀ ਨੇਚਰ, ਤੁਹਾਡਾ ਸੁਭਾਅ, ਤੁਹਾਡਾ ਇੱਕ ਦੂਸਰੇ ਨਾਲ ਗੱਲਬਾਤ ਕਰਨ ਦਾ ਸਲੀਕਾ ਜਿਹੜਾ ਉਹ ਪਰਫੈਕਟ ਹੋਊਗਾ, ਉਹ ਸੌਫਟ ਹੋਊਗਾ। ਜੇ ਜੁੱਤੀ ਤੁਹਾਡੇ ਲੱਗਦੀ ਹੋਊਗੀ ਨਾ, ਤੁਹਾਡੇ ਜੁੱਤੀ ਪੈਰਾਂ ਨੂੰ ਵੱਢੀ ਜਾਂਦੀ ਹੋਊਗੀ, ਤੇ ਤੁਹਾਡੇ ਸੁਭਾਅ ਤੇ ਉਸ ਚੀਜ਼ ਦਾ ਬੜਾ ਅਸਰ ਪੈਂਦਾ ਹੈ। ਇਹ ਬਿਲਕੁਲ ਫੈਕਟ ਹੈ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ 8268। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ, ਤੁਹਾਡੀ ਆਵਾਜ਼ ਨਹੀਂ ਆ ਰਹੀ। ਮਾੜੀ
3: ਸੋਚ ਨਾਲ ਫਿਊਚਰ ਖਰਾਬ ਹੋ ਜਾਂਦਾ।
0: ਹਾਂ ਬਹੁਤ ਵਧੀਆ ਜੀ, ਬਹੁਤ ਵਧੀਆ ਤੁਸੀਂ ਗੱਲ ਕੀਤੀ ਤੇ ਬਹੁਤ ਵਧੀਆ, ਥੈਂਕ ਯੂ ਵੈਰੀ ਮਚ,
3: ਥੈਂਕ ਯੂ।
0: ਬਿਲਕੁਲ ਸਹੀ ਗੱਲ ਹੈ ਕਿ ਜੁੱਤੀ ਤੁਹਾਡੇ ਤੰਗ ਹੋਊ ਨਾ, ਜੁੱਤੀ ਤੁਹਾਡੇ ਪੈਰ ਨੂੰ ਵੱਢੀ ਜਾਂਦੀ ਹੋਊ, ਤੇ ਤੁਸੀਂ ਚੰਗਾ ਕਿੱਦਾਂ ਸੋਚ ਸਕਦੇ ਹੋ। ਇਹ ਤਾਂ ਬਿਲਕੁਲ ਫੈਕਟ ਹੈ ਜੀ, ਬਿਲਕੁਲ ਸਹੀ ਗੱਲ ਹੈ। ਬਹੁਤ ਸਾਰੇ ਮੁਹਾਵਰੇ ਤੁਸੀਂ ਸੁਣੇ ਹੋਣਗੇ ਕਿ ਜੁੱਤੀ ਚੁੱਕਣਾ, ਅਸੀਂ ਕਹਿੰਦੇ ਨਾ ਉਹ ਤਾਂ ਬੰਦਾ ਜੁੱਤੀ ਚੁੱਕਾ ਹੀ ਯਾਰ, ਉਹ ਜੁੱਤੀ ਚੁੱਕੀ ਰੱਖਦਾ, ਉਹਦੀ ਉਹ ਮੰਤਰੀ ਦੇ ਨਾਰਨ ਦਾ ਉਹਦਾ ਜੁੱਤੀ ਚੁੱਕੀ ਹੈ। ਚਾਪਲੂਸੀ ਕਰਨਾ, ਚਾਪਲੂਸੀ ਕਰਨਾ, ਫਿਰ ਜੁੱਤੀ ਦਾ ਤਲਾ ਹੋਣਾ, ਕਈ ਬੰਦਾ ਜੁੱਤੀ ਦਾ ਤਲਾ ਹੋਣਾ, ਬੰਦਾ ਵੀ ਬੰਦਾ ਉਹਨੂੰ ਬੜਾ ਆਮ ਜਿਹਾ ਬੰਦਾ ਸਮਝਦਾ, ਜਿੱਦਾਂ ਉਹਨੂੰ ਕਹਿੰਦੇ ਵੀ ਪੈਰ ਦੀ ਜੁੱਤੀ ਸਮਝਦਾ ਉਹਨੂੰ ਕਿ ਬੜਾ ਜਿੱਦਾਂ ਮੈਂ

0: ਜਿੰਨਾ ਪਿੱਛੇ ਤੂੰ ਫਿਰਦਾ ਸਾਡੀ ਜੁੱਤੀ ਦੀਆਂ ਨੋਕਾਂ ਨੇ। ਚਰਨਦੀਪ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
1: ਸਤਿ ਸ੍ਰੀ ਅਕਾਲ ਜੀ ਭਾਜੀ।
0: ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।
1: ਪ੍ਰੋਗਰਾਮ ਕਿੰਨਾ ਲੱਗਦਾ ਤੁਹਾਡਾ?
0: ਬਹੁਤ ਬਹੁਤ ਮਿਹਰਬਾਨੀ, ਪ੍ਰੋਗਰਾਮ ਚੰਗਾ ਲੱਗਦਾ, ਸੁਣਿਆ ਕਰੋ, ਫੋਨ ਕਰਿਆ ਕਰੋ, ਤੁਸੀਂ ਕੋਈ ਗੱਲਬਾਤ ਵੀ ਪਾਰਟਿਸਿਪੇਟ ਕਰਿਆ ਕਰੋ ਗੱਲਬਾਤ ਦੇ ਵਿੱਚ ਵੀ।
1: ਗਾਣਾ
0: ਮੈਂ ਹੁਣ ਤੁਹਾਡੀ ਪਸੰਦ ਦਾ ਤੇ ਇੱਕ ਸੁਣਾ ਤਾ, ਤੁਸੀਂ ਗੁਰਦਾਸ ਮਾਨ ਦੇ ਫੈਨ ਹੋ, ਮੈਨੂੰ ਪਤਾ, ਤੁਸੀਂ ਇਹੀ ਕਹਿ ਦੇਣਾ ਸਤਿੰਦਰ ਸਰਤਾਜ ਦਾ ਬੁਲਬੁਲ।
1: ਬੁਲਬੁਲ
0: ਹਾਂ, ਚੱਲ ਬੁਲਬੁਲ ਲਾਉਣਾ ਹੁਣ ਮੈਂ, ਕੱਢ ਕੇ ਲਾਉਣਾ। ਥੈਂਕ ਯੂ ਥੈਂਕ ਯੂ। ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਵੇ ਤੇ ਕਰ ਸਕਦੇ ਹੋ। ਉਹਦੀਆਂ ਜੁੱਤੀਆਂ ਉਹਦਾ ਸਿਰ, ਇੱਕ ਅਖਾਣ ਹੁੰਦਾ ਸੀ ਨਾ, ਉਹਦੀਆਂ ਜੁੱਤੀਆਂ ਤੇ ਉਹਦਾ ਹੀ ਸਿਰ। ਸੋ ਜਦੋਂ ਤੁਸੀਂ ਕਿਸੇ ਦੇ ਸਮਾਨ ਦੇ ਨਾਲ, ਕਿਸੇ ਦੇ ਸਮਾਨ ਦੇ ਨਾਲ ਉਹਦਾ ਹੀ ਜਦੋਂ ਨੁਕਸਾਨ ਕਰਦੇ ਹੋ ਨਾ, ਤਾਂ ਆਪਾਂ ਕਹਿ ਦਿੰਦੇ ਯਾਰ ਉਹਦੀਆਂ ਜੁੱਤੀਆਂ ਤੇ ਉਹਦਾ ਹੀ ਸਿਰ। ਸੋ ਬਹੁਤ ਮੁਹਾਵਰੇ ਜਿਹੜੇ ਬਣੇ ਹੁੰਦੇ ਜੁੱਤੀਆਂ ਵਿੱਚ, ਦਾਲ ਵੰਡਣੀ, ਜੁੱਤੀ ਪੁੱਠੀ ਪੈਣੀ, ਫਿਰ ਜੁੱਤੀ ਤੇ ਜੁੱਤੀ ਚੜ੍ਹਨੀ। ਇੱਕ ਤਾਂ ਵਹਿਮ ਵੀ ਹੁੰਦਾ ਸੀ ਆਮ ਤੌਰ ਤੇ, ਕਿ ਕਿਤੇ ਵੀ ਜੁੱਤੀ ਤੇ ਜੁੱਤੀ ਚੜ੍ਹੀ ਹੈ ਤੇ ਇਹਦਾ ਮਤਲਬ ਕਿਤੇ ਜਾਣਾ ਪੈ ਸਕਦਾ ਇਹਨੂੰ। ਇਹ ਵੀ ਇੱਕ ਵਹਿਮ ਦੇ ਨਾਲ ਵੀ ਜੋੜਿਆ ਜਾਂਦਾ ਸੀ ਇਹਨੂੰ, ਜੁੱਤੀ ਤੇ ਜੁੱਤੀ ਚੜ੍ਹੀ। ਜੁੱਤੀਆਂ ਦੇ ਨਾਲ ਫਾਂਡੇ ਵੀ ਕਰਦੇ ਹੁੰਦੇ ਸੀ ਪਿੰਡਾਂ ਦੇ ਵਿੱਚ, ਤੁਹਾਨੂੰ ਪਤਾ ਉਹ ਸਿਆਣਾ ਕਈ ਵਾਰੀ ਆ ਜਾਣਾ ਨਾ, ਜਦੋਂ ਪਿੰਡਾਂ ਦੇ ਵਿੱਚ ਕਈ ਵਾਰੀ ਅਕਸਰ ਕਹਿੰਦੇ ਵੀ ਇਹਨੂੰ ਭਾਈ ਕੋਈ ਭੂਤ ਪ੍ਰੇਤ ਚੰਬੜੀ ਏਦਾਂ ਦੇ ਬੜੇ ਏਦਾਂ ਦੇ ਦਕੀਆ ਨੂਸੀ ਜੇ ਵਹਿਮ ਭਰਮ ਪਿੰਡਾਂ ਚ ਆਪਣੇ ਚੱਲਦੇ ਹੁੰਦੇ ਸੀ ਤੁਸੀਂ ਸਾਰਿਆਂ ਨੇ, ਇਸ ਜੇ ਵਹਿਮ ਭਰਮ ਪਿੰਡਾਂ ਚ ਆਪਣੇ ਚੱਲਦੇ ਹੁੰਦੇ ਸੀ ਤੁਸੀਂ ਸਾਰਿਆਂ ਨੇ ਇਸ ਚੀਜ਼ ਨੂੰ ਦੇਖਿਆ ਵੀ ਹੋਣਾ, ਫੀਲ ਕੀਤਾ ਹੋਣਾ ਕਿ ਜਿਹਨੂੰ ਬੁਲਾਉਂਦੇ ਹੁੰਦੇ ਸੀ ਨਾ, ਫਿਰ ਕਿਸੇ ਸਿਆਣੇ ਸੁਣੇ ਨੂੰ, ਭਾਈ ਵੀ ਉਹਨੂੰ ਸਿਆਣੇ ਨੂੰ ਬੁਲਾਓ, ਉਹਦੀ ਭੂਤ ਕੱਢ ਦਊਗਾ। ਤੇ ਉਹ ਫਿਰ ਜੁੱਤੀ ਦੇ ਨਾਲ ਨਾ ਕੋਈ ਟੂਣਾ ਟਾਣਾ ਕਰਦਾ ਹੁੰਦਾ ਸੀ ਕੋਈ ਇੱਦਾਂ ਦਾ। ਮੈਂ ਇੱਦਾਂ ਦੀਆਂ ਛੋਟੇ ਛੋਟੇ ਹੁੰਦੇ ਬਚਪਨ 'ਚ ਛੋਟੇ ਛੋਟੇ ਹੁੰਦੇ ਸੀ, ਹੁਣ ਪੂਰੀ ਤਰ੍ਹਾਂ ਯਾਦ ਨਹੀਂ, ਪਰ ਇਹ ਚੀਜ਼ਾਂ ਹੈ ਮੇਰੀ ਮੈਮਰੀ 'ਚ, ਇਹ ਚੀਜ਼ਾਂ ਦੇਖੀਆਂ ਜ਼ਰੂਰ ਹੈ। ਸੋ ਤੁਸੀਂ ਵੀ ਕੋਈ ਨਾ ਕੋਈ ਗੱਲਬਾਤ ਸ਼ੇਅਰ ਕਰ ਸਕਦੇ ਹੋ। 647-357-5353 ਸਾਡਾ ਨੰਬਰ।

0: ਐਰਨ ਮਿਲ ਪਾਰਕਵੇ ਰੋਡ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ 5630।
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
1: ਹਾਂਜੀ, ਇੱਕ ਕਹਿੰਦੇ ਹੁੰਦੇ ਜੁੱਤੀ ਜਿੱਦਾਂ ਬੰਦੇ ਕਹਿੰਦੇ ਨਜ਼ਰ ਲਾ ਦਿੰਦੇ ਉਹ ਲੋਲੋ ਬਣਾ ਕੇ।
0: ਹਾਂ, ਜੁੱਤੀ ਜੁੱਤੀ ਕਹਿੰਦੇ ਨਜ਼ਰ ਤੋਂ ਵੀ ਬਚਾਉਂਦੀ ਹੈ। ਮਈਆਂ ਚੰਗੇ ਜਿਹੜੇ ਡੰਗਰ ਹੁੰਦੇ ਸੀ, ਚੰਗੇ ਪਸ਼ੂ ਹੁੰਦੇ ਸੀ, ਮੈਂ ਜਿਹੜੀ ਹੁੰਦੀ ਸੀ ਉਹਦੇ ਗਲ ਦੇ ਵਿੱਚ ਜੁੱਤੀ ਲਟਕਾ ਦੇਣੀ।
1: ਹਾਂਜੀ ਹਾਂਜੀ, ਉਦਾਂ ਜੁੱਤੀਆਂ ਨੂੰ ਕੋਕੇ ਵੀ ਲੱਗਦੇ ਸੀ,
0: ਜੁੱਤੀਆਂ ਨੂੰ ਕੋਕੇ ਵੀ ਲੱਗਦੇ ਸੀ, ਕੋਕੇ ਵੀ ਲੱਗਦੇ ਸੀ ਜੁੱਤੀਆਂ ਨੂੰ, ਪਿੱਤਲ ਦੇ ਕੋਕੇ ਲਗਾਉਂਦੇ ਹੁੰਦੇ ਸੀ, ਸ਼ਕੀਨ ਜਿਹੜੇ ਹੁੰਦੇ ਸੀ, ਸ਼ਕੀਨ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਸੀ।
1: ਥੱਲੇ ਵੀ ਥੱਲੇ
0: ਜਿੱਦਾਂ, ਹਾਂ ਹਾਂ, ਕਸਮ ਤੋਂ ਵੀ, ਬਾਕੀ ਸ਼ਕੀਨ ਉਹਨਾਂ ਦੀ ਆਵਾਜ਼ ਵੀ ਆਉਂਦੀ ਹੁੰਦੀ ਸੀ ਚੱਲਣ ਵੇਲੇ, ਫਿਰ ਠੱਕ ਠੱਕ ਠੱਕ ਦੀ ਆਵਾਜ਼ ਵੀ ਆਉਂਦੀ ਸੀ। ਹਾਂ, ਪਿੱਛੋਂ ਦੀ ਬਦਰੀ ਜੀ ਪਾਈ ਹੁੰਦੀ ਸੀ,

ਉਹ ਕਈਆਂ ਦੇ ਜਿਨ੍ਹਾਂ ਦੇ ਪੈਰ ਦੇ ਅੰਗੂਠੇ ਦੇ ਉੱਪਰ ਜਿਹੜੀ ਇੱਕ ਹੱਡੀ ਜੀ ਹੁੰਦੀ ਵਧੀ ਹੁੰਦੀ ਸੀ, ਉਹਨਾਂ ਨੇ ਫਿਰ ਉੱਤੋਂ ਜੁੱਤੀ ਨੂੰ ਕੱਟ ਲਵਾ ਹੁੰਦੇ ਸੀ ਭਾਈ, ਉੱਥੋਂ ਹੱਡੀ ਜੀ ਬਾਹਰ ਨਿਕਲੀ ਜਾਵੇ ਪੈਂਦੀ ਨਹੀਂ ਹੁੰਦੀ ਸੀ, ਵੱਢ ਲੈਂਦੇ ਸੀ। ਚਲੋ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮਚ ਤੁਸੀਂ ਜੁੜੇ ਉੱਥੇ। ਸੋ ਦੋਸਤੋ ਦੇਖੋ ਕਿੰਨੀਆਂ ਛੋਟੀਆਂ ਛੋਟੀਆਂ ਯਾਦਾਂ ਸਾਡੇ ਦੋਸਤਾਂ ਮਿੱਤਰਾਂ ਨੇ ਸ਼ੇਅਰ ਕੀਤੀਆਂ, ਛੋਟੀਆਂ ਛੋਟੀਆਂ ਯਾਦਾਂ ਜਿਹੜੀਆਂ ਔਰ ਜੁੜੀਆਂ ਸਾਰੀਆਂ ਜੁੱਤੀ ਦੇ ਨਾਲ ਹੋਈਆਂ ਔਰ ਕੋਈ ਜੁੱਤੀ ਤੋਂ ਬਾਹਰ ਨਹੀਂ। ਸੋ ਜੁੱਤੀ ਫਿਰ ਉਹੀ ਸਹੀ ਗੱਲ ਹੋ ਗਈ ਨਾ ਕਿ ਕੋਈ ਆਮ ਇੱਕ ਸਿਰਫ ਤੇ ਸਿਰਫ ਪੈਰਾਂ 'ਚ ਪਾਉਣ ਵਾਲੀ ਜੁੱਤੀ ਨਹੀਂ ਹੈਗੀ, ਇਹਦੇ ਨਾਲ ਸਾਡਾ ਸੱਭਿਆਚਾਰ, ਇਹਦੇ ਨਾਲ ਸਾਡਾ ਵਿਰਸਾ, ਇਹਦੇ ਨਾਲ ਪੰਜਾਬੀ ਮੁਹਾਵਰੇ, ਰੀਤੀ ਰਿਵਾਜ, ਫਿਰ ਵਿਆਹਾਂ ਸ਼ਾਦੀਆਂ ਦੇ ਵਿੱਚ ਖਾਸ ਤੌਰ ਤੇ ਜੁੱਤੀ ਪਰਚੇਜ਼ ਕੀਤੀ ਜਾਂਦੀ ਸੀ ਲੜਕੀ ਵਾਸਤੇ ਤੇ ਲੜਕੇ ਵਾਸਤੇ ਵੀ ਖਾਸ। ਭਾਈ ਇਹ ਬਰਾਤ ਦੇ ਵੇਲੇ ਜਦੋਂ ਅਚਕਣ ਉਚਕਣ ਪਾਉਣੀ ਹੈ ਨਾ, ਤੇ ਥੱਲੇ ਭੀੜੀ ਪਜਾਮੀ ਪਾਉਣੀ ਮੁੰਡੇ ਨੇ ਖਾਸ ਤੌਰ ਤੇ ਉਹਦੇ ਵਾਸਤੇ ਇੱਕ ਕੱਢੀ ਹੋਈ ਜੁੱਤੀ ਸਪੈਸ਼ਲ ਉਹ ਟੂਣ ਟਾਂਡ ਕੇ ਲਿਆਉਣੀ ਭਾਈ, ਵੀ ਮੁੰਡੇ ਦੇ ਵਿਆਹ ਵਾਸਤੇ ਜੁੱਤੀ ਚਾਹੀਦੀ ਹੈ। ਫਿਰ ਉਹ ਜਿਹੜੇ ਦੁਕਾਨਦਾਰ ਹੈ ਨਾ, ਉਹ ਵੀ ਚੰਗੀ ਛਿੱਲ ਲਾਉਂਦੇ ਸੀ ਵੀ ਭਾਈ ਇਹ ਮੁੰਡੇ ਦੇ ਵਿਆਹ ਵੇਲੇ ਤੇ ਇਹਨਾਂ ਨੇ ਨਾ ਤਾਂ ਕਰਨੀ ਨਹੀਂ, ਇਹਨਾਂ ਨੂੰ ਚੰਗੀ ਚੁੰਗੀ ਜਿਹੜੀ ਮਰਜ਼ੀ ਵਿਖਾ ਦਿਓ, ਪੈਸੇ ਠੋਕ ਕੇ ਲੱਗਦੇ ਹੁੰਦੇ ਸੀ। ਸੋ ਸਾਡੀਆਂ ਬੀਬੀਆਂ ਭੈਣਾਂ ਤੇ ਇਸ ਮਾਮਲੇ ਚ ਪਿੱਛੇ ਹੈ ਨਹੀਂ, ਉਹ ਤਾਂ ਜਿੰਨੇ ਘਰ ਦੇ ਵਿੱਚ ਪੰਜਾਬੀ ਸੂਟ ਨੇ, ਜਿੰਨੇ ਵੱਖਰੇ ਵੱਖਰੇ ਕਲਰਾਂ ਦੇ ਨੇ, ਜਿੰਨੇ ਵੱਖਰੇ ਵੱਖਰੇ ਰੰਗਾਂ ਦੇ ਨੇ, ਉਸੇ ਦੇ ਪਹਿਰਾਵੇ ਦੇ ਮੁਤਾਬਕ ਓਨੀਆਂ ਜੁੱਤੀਆਂ ਘਰਾਂ ਦੇ ਵਿੱਚ ਹੋਣੀਆਂ ਹੋਣੀਆਂ, ਤੇ ਇੱਕ ਜੁੱਤੀਆਂ ਜਿਹੜੀਆਂ ਪੈਂਦੀਆਂ ਵੀ ਹੁੰਦੀਆਂ ਸੀ, ਤੇ ਬਾਪੂ ਮਾਂ ਬਾਪ ਤੋਂ ਜਿਹੜੀਆਂ ਜੁੱਤੀਆਂ ਪੈਂਦੀਆਂ ਹੁੰਦੀਆਂ ਸੀ, ਉਹਨਾਂ ਜੁੱਤੀਆਂ ਦਾ ਤਾਂ ਜਵਾਬ ਹੀ ਕੋਈ ਨਹੀਂ ਨਾ। ਉਹਨਾਂ ਜੁੱਤੀਆਂ ਨੇ ਤਾਂ ਸਾਡੀ ਜ਼ਿੰਦਗੀ ਬਣਾਈ ਹੈ, ਸਾਨੂੰ ਜ਼ਿੰਦਗੀ ਵਿੱਚ ਜਿੱਥੇ ਜਿੱਥੇ ਵੀ ਅਸੀਂ ਪਹੁੰਚੇ ਹਾਂ ਨਾ, ਤੇ ਉਹ ਉਹਨਾਂ ਜੁੱਤੀਆਂ ਦੇ ਕਰਕੇ ਹੀ ਹੈ, ਕਿਉਂਕਿ ਉਹ ਜਿਹੜੀਆਂ ਜੁੱਤੀਆਂ ਸੀ ਨਾ, ਉਹ ਜੁੱਤੀਆਂ ਦਾ ਜਿਹੜਾ ਅਸਰ ਸੀ ਨਾ, ਉਹ ਦਵਾਈ ਦੀ ਪਹਿਲੀ ਖੁਰਾਕ ਵਾਂਗੂ ਉਦੋਂ ਹੀ ਹੋਣ ਲੱਗ ਪੈਂਦਾ ਸੀ। ਜਦੋਂ ਕੋਈ ਗਲਤੀ ਕਰਦੇ ਸੀ, ਨਾਲ ਦੀ ਨਾਲ ਉਸ ਦਵਾਈ ਦਾ ਖੁਰਾਕ ਜਿਹੜੀ ਮਿਲਦੀ ਸੀ ਤੇ ਉਹਦਾ ਅਸਰ ਉਦੋਂ ਹੋਣ ਲੱਗ ਪੈਂਦਾ ਸੀ, ਤੇ ਲੱਗਦਾ ਤਾਂ ਉਦੋਂ ਬਹੁਤ ਬੁਰਾ ਸੀ, ਮਾਂ ਬਾਪ ਤੇ ਗੁੱਸਾ ਬਹੁਤ ਆਉਂਦਾ ਹੁੰਦਾ ਸੀ। ਪਰ ਜਦੋਂ ਵੱਡੇ ਹੋ ਗਏ ਆ ਨਾ, ਜਦੋਂ ਅਹਿਸਾਸ ਕੀਤਾ ਕਿ ਜੇਕਰ ਮਾਂ ਪਿਓ ਨੇ ਉਦੋਂ ਜੁੱਤੀਆਂ ਮਾਰੀਆਂ ਯਾਰ, ਤੇ ਉਹਦਾ ਕਾਰਨ ਕੀ ਸੀ ਭਲਾ, ਜਦੋਂ ਕਾਰਨ ਸੋਚਦੇ ਆ ਨਾ, ਤੇ ਉਹ ਕਾਰਨ ਜਿਹੜਾ ਜੇਕਰ ਜੁੱਤੀ ਨਾ ਮਾਰੀਆਂ ਹੁੰਦੀਆਂ ਨਾ, ਤੇ ਸਾਡੀ ਜ਼ਿੰਦਗੀ ਵਿਗਾੜਨ ਦੇ ਵਿੱਚ ਉਸ ਕਾਰਨ ਦਾ ਬੜਾ ਵੱਡਾ ਯੋਗਦਾਨ ਹੋਣਾ ਸੀ। ਕਿਸੇ ਨਾ ਕਿਸੇ ਗਲਤ ਗੱਲ ਤੋਂ ਉਹਨਾਂ ਨੇ ਜੁੱਤੀਆਂ ਮਾਰੀਆਂ ਸੀ, ਕਿਸੇ ਸ਼ਰਾਰਤ ਤੋਂ ਉਹਨਾਂ ਨੇ ਸਾਨੂੰ ਮਾਰਿਆ ਹੋਣਾ, ਕਿਸੇ ਕੰਮ ਤੋਂ ਰੋਕਣ ਵਾਸਤੇ ਉਹਨਾਂ ਨੇ ਸਾਨੂੰ ਮਾਰਿਆ ਹੋਣਾ। ਤੇ ਹੁਣ ਜਦੋਂ ਅਹਿਸਾਸ ਕਰਦੇ ਆ ਨਾ, ਜਦੋਂ ਅਸੀਂ ਸਾਡੇ ਬੱਚਿਆਂ ਵੱਲ ਦੇਖਦੇ ਹਾਂ, ਅਸੀਂ ਚਲੋ ਹੁਣ ਵੱਖਰੀ ਗੱਲ ਹੈ ਕਿ ਸਾਡੇ ਹੱਥ ਹੁਣ ਬੰਨੇ ਆ, ਜੁੱਤੀ ਜਾਤੀ ਤਾਂ ਅਸੀਂ ਮਾਰ ਨਹੀਂ ਸਕਦੇ, ਅਸੀਂ ਤਾਂ ਉਹਨਾਂ ਨੂੰ ਚਪੇੜ ਨਹੀਂ ਮਾਰ ਸਕਦੇ ਭਾਈ, ਹੁਣ ਜ਼ਮਾਨਾ ਹੀ ਇੱਦਾਂ ਦਾ ਆ ਗਿਆ। ਹੁਣ ਤਾਂ ਅਸੀਂ ਜਦੋਂ ਅਸੀਂ ਕਹਿੰਦੇ ਹਾਂ ਨਾ ਉਹਨਾਂ ਨੂੰ ਕਿਸੇ ਗੱਲ ਤੋਂ ਝਿੜਕਦੇ ਵੀ ਹਾਂ, ਤਾਂ ਝਿੜਕ ਵੀ ਜਿਹੜੀ ਹੈ ਨਾ, ਉਹ ਵੀ ਜੁੱਤੀ ਦੇ ਸਮਾਨ ਹੀ ਹੈ। ਤਾਂ ਹੀ ਕਹਿੰਦੇ ਨੇ ਕਿ ਮਾਂ ਪਿਓ ਦੀਆਂ ਗਾਲਾਂ ਤੇ ਘਿਓ ਦੀਆਂ ਨਾਲਾਂ ਜਿਹੜੀਆਂ, ਜਾਂ ਜਿੱਦਾਂ ਉਹ ਕਹਿੰਦੇ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਸਵਾਦ ਬਾਅਦ ਚ ਆਉਂਦਾ, ਇਹ ਸਾਰੀਆਂ ਚੀਜ਼ਾਂ ਐਸੀਆਂ ਜਿਨ੍ਹਾਂ ਦਾ ਜ਼ਿੰਦਗੀ ਦੇ ਵਿੱਚ ਸਾਡੇ ਨਾਲ ਵਾਪਰਦੀਆਂ ਜ਼ਰੂਰ ਨੇ, ਲੇਕਿਨ ਇਹਨਾਂ ਦਾ ਅਹਿਸਾਸ ਸਾਨੂੰ ਉਦੋਂ ਹੁੰਦਾ, ਉਦੋਂ ਅਹਿਸਾਸ ਇਸ ਕਰਕੇ ਨਹੀਂ ਹੁੰਦਾ ਕਿ ਉਦੋਂ ਅਸੀਂ ਨਾ ਸਮਝ ਹੁੰਦੇ ਹਾਂ, ਜਾਂ ਅਸੀਂ ਜਾਣ ਬੁੱਝ ਕੇ ਉਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਜਾਂ ਉਦੋਂ ਅਗਰੈਸਿਵ ਹੁੰਦੇ ਹਾਂ, ਜਾਂ ਉਦੋਂ ਖੂਨ ਗਰਮ ਹੁੰਦਾ ਜਦੋਂ, ਲੇਕਿਨ ਜਦੋਂ ਸਾਨੂੰ ਅਹਿਸਾਸ ਹੁੰਦਾ ਇਸ ਚੀਜ਼ ਦਾ, ਸਮਝ ਆਉਂਦੀ ਹੈ ਨਾ ਇਸ ਚੀਜ਼ ਦੀ, ਉਦੋਂ ਫਿਰ ਪਤਾ ਲੱਗਦਾ ਕਿ ਵਾਕਿਆ ਯਾਰ ਜੇ ਮਾਂ ਬਾਪ ਨੇ ਉਦੋਂ ਮਾਰਿਆ ਸੀ ਤੇ ਸਹੀ ਮਾਰਿਆ ਸੀ, ਮਾਂ ਬਾਪ ਨੇ ਜੇ ਉਦੋਂ ਗਾਲਾਂ ਦਿੱਤੀਆਂ ਸੀ ਤੇ ਸਹੀ ਦਿੱਤੀਆਂ ਸੀ, ਮਾਂ ਬਾਪ ਨੇ ਜੇ ਉਦੋਂ ਝਿੜਕਾਂ ਦਿੱਤੀਆਂ ਸੀ ਤਾਂ ਸਹੀ ਦਿੱਤੀਆਂ ਸੀ, ਮਾਂ ਬਾਪ ਨੇ ਜੇ ਉਦੋਂ ਰੋਕਿਆ ਸੀ ਇਸ ਕੰਮ ਤੋਂ ਤੇ ਸਹੀ ਰੋਕਿਆ ਸੀ। ਜੇਕਰ ਅਸੀਂ ਉਹਨਾਂ ਨੂੰ ਚੀਜ਼ਾਂ ਨੂੰ ਰਿਵਰਟ ਕਰਕੇ ਦੇਖ ਲਈਏ ਵੀ ਜੇ ਨਾ ਰੋਕਿਆ ਹੁੰਦਾ, ਨਾ ਗਾਲਾਂ ਦਿੱਤੀਆਂ ਹੁੰਦੀਆਂ, ਨਾ ਕੰਮ ਤੋਂ ਰੋਕਿਆ ਹੁੰਦਾ, ਤਾਂ ਫਿਰ ਹਾਲਾਤ ਕਿੱਦਾਂ ਦੇ ਹੋਣੇ ਸੀ, ਤਾਂ ਉਹਨੂੰ ਸੋਚ ਸੋਚ ਕੇ ਸਾਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਕਿ ਵਾਕਿਆ ਯਾਰ ਉਹ ਸਹੀ ਸੀ, ਅਸੀਂ ਗਲਤ ਸੀ। ਸੋ ਦੋਸਤੋ ਸਟੂਡੀਓ ਦਾ ਨੰਬਰ ਹੈ 647-300-7753-53। ਸਾਡੇ ਪ੍ਰੋਗਰਾਮ ਦੇ ਜਿਹੜੇ

ਫੋਨ ਕਰੋ 905-399-8110-9053-996-110. ਅਮਾਇਰਾ ਅਕੈਡਮੀ ਹੇਅਰ ਐਂਡ ਸਟੈਟਿਕਸ। ਕੋਈ ਪ੍ਰੋਪਰਟੀ ਤੁਸੀਂ ਲੈਣੀ ਹੈ, ਕੋਈ ਪ੍ਰੋਪਰਟੀ ਵੇਚਣੀ ਹੈ ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ ਤੇ ਰਮਨ ਕਪੂਰੀਆ ਜੀ ਦੇ ਨਾਲ ਸੰਪਰਕ ਕਰੋ। ਫੋਨ ਨੰਬਰ 416-525-7400-41

ਦੇਣ ਵੇਲੇ ਹਰ ਇੱਕ ਚੀਜ਼ ਦੀ ਤੁਹਾਡੇ ਨਾਲ ਬੜੀ ਵਿਸਤਾਰ ਸਹਿਤ ਡਿਸਕਸ਼ਨ ਤੋਂ ਬਾਅਦ ਤੁਹਾਨੂੰ ਆਪਣੀ ਸਲਾਹ ਦੇਣਗੇ। ਉਸ ਤੋਂ ਬਾਅਦ ਤੁਹਾਡੀ ਮਰਜ਼ੀ ਹੋਏਗੀ ਕਿ ਤੁਸੀਂ ਉਹ ਪ੍ਰੋਪਰਟੀ ਲੈਣੀ ਹੈ ਜਾਂ ਨਹੀਂ ਲੈਣੀ, ਲੇਕਿਨ ਇਹਨਾਂ ਦੇ ਨਾਲ ਇੱਕ ਵਾਰੀ ਸਲਾਹ ਜ਼ਰੂਰ ਕਰੋ। ਜੇਕਰ ਤੁਹਾਨੂੰ ਇਹਨਾਂ ਦੀ ਡੀਲਿੰਗ ਅੱਛੀ ਲੱਗੇ ਤੇ ਇਹਨਾਂ ਦੇ ਥਰੂ ਤੁਸੀਂ ਪ੍ਰੋਪਰਟੀ ਲੈ ਜਾਂ ਵੇਚ ਸਕਦੇ ਹੋ। ਫੋਨ ਨੰਬਰ 416-525-7400 416-525-7400। ਸੋ ਅੱਜ ਵੀ ਰਿਵਾਜ ਪਿੰਡਾਂ ਦੇ ਵਿੱਚ ਅਜੇ ਵੀ ਹੈ। ਜੁੱਤੀਆਂ ਦੇ ਬਣਾਉਣ ਵਾਲੇ ਕਾਰੀਗਰ ਵੀ ਅਜੇ ਉਸ ਤਰ੍ਹਾਂ ਹਨ। ਬਰੇਟਾ ਦੇ ਵਿੱਚ ਬਹੁਤ ਵੱਡੀ ਮਾਰਕੀਟ ਹੈ ਜੁੱਤੀਆਂ ਦੀ, ਸਾਡੇ ਅੰਮ੍ਰਿਤਸਰ ਦੇ ਵਿੱਚ ਬਹੁਤ ਹੈ। ਅੰਮ੍ਰਿਤਸਰ ਚ ਬਹੁਤ ਜੁੱਤੀਆਂ ਬਣਾਉਣ ਵਾਲੇ ਤੁਸੀਂ ਦੇਖੋਗੇ, ਦਰਬਾਰ ਸਾਹਿਬ ਦੇ ਆਸ ਪਾਸ ਜਾਂ ਹੋਰ ਆਸ ਪਾਸ ਇੱਧਰ ਉੱਧਰ ਬਹੁਤ ਵੱਡਾ ਕਾਰੋਬਾਰ ਹੈ ਉੱਥੇ ਜੁੱਤੀਆਂ ਦੀਆਂ। ਬੜੀਆਂ ਬੜੀਆਂ ਵੱਡੇ ਸ਼ੋਰੂਮ ਬਣੇ ਹੋਏ ਹਨ ਲੋਕਾਂ ਦੇ ਜੁੱਤੀਆਂ ਦੇ, ਜਿੱਥੇ ਬੜੀਆਂ ਬੜੀਆਂ ਮਹਿੰਗੀਆਂ ਬੜੇ ਬੜੇ ਵੱਡੇ ਵੱਡੇ ਸਟਾਰ ਬੜੇ ਬੜੇ ਵੱਡੇ ਸੈਲੀਬ੍ਰੇਟ ਜਿਹੜੇ ਆ ਕੇ ਨਾ ਉੱਥੋਂ ਜੁੱਤੀਆਂ ਲੈ ਕੇ ਜਾਂਦੇ ਨੇ। ਸਾਡੇ ਇੱਕ ਅੰਮ੍ਰਿਤਸਰ ਇੱਕ ਜੁੱਤੀ ਜ਼ੀਨਤ ਕੀ ਜੁੱਤੀ ਜੁੱਤੀ ਸਟੋਰ ਹੈ, ਉਹਦੇ ਤੇ ਉਹਨੇ ਬੜੀ ਫੋਟੋ ਲਾਈ ਹੋਈ ਹੈ। ਕਿਤੇ ਆਈ ਹੋਣੀ ਆ ਪ੍ਰਿੰਕਾ ਗਾਂਧੀ, ਇੱਥੇ ਇੰਦਰਾ ਗਾਂਧੀ ਜਿਹੜੀ ਆ ਜਿਹੜੀ ਉਹਦੀ ਪੋਤਰੀ, ਤੇ ਉਹ ਇੱਥੋਂ ਜੁੱਤੀਆਂ ਜਾਤੀਆਂ ਲੈ ਗਈ ਤੇ ਉਹਨੇ ਫੋਟੋ ਵੱਡੀ ਕਰਾ ਕੇ ਨਾ ਆਪਣੇ ਉੱਥੇ ਦੁਕਾਨ ਦੇ ਬਾਹਰ ਉਸਨੇ ਲਗਾਈ ਹੋਈ ਵੀ ਮੇਰੇ ਦੁਕਾਨ ਦੇ ਉੱਪਰੋਂ ਪ੍ਰਿੰਕਾ ਗਾਂਧੀ ਜਿਹੜੀ ਜੁੱਤੀਆਂ ਲੈ ਕੇ ਗਈ ਸੀ। ਸੋ ਤੁਸੀਂ ਕੋਈ ਹੋਰ ਗੱਲਬਾਤ ਕਰਨੀ ਹੋਏ ਤੇ ਆਪਾਂ ਹੁਣ ਫਿਰ ਅੱਗੇ ਚੱਲਦੇ ਹਾਂ। ਪ੍ਰੋਗਰਾਮ ਸਾਡਾ ਹੈ ਸਮਾਪਤੀ ਵੱਲ ਤੇ ਕੱਲ ਆਪਾਂ ਮਿਲਾਂਗੇ ਫੇਰ ਇਸੇ ਟਾਈਮ ਕਿਸੇ ਨਵੇਂ ਵਿਸ਼ੇ ਦੇ ਨਾਲ, ਕਿਸੇ ਨਵੀਂ ਗੱਲਬਾਤ ਦੇ ਨਾਲ। ਤੇ ਤੁਸੀਂ ਫੋਨ ਕਰਦੇ ਹੋ, ਮੈਨੂੰ ਬਹੁਤ ਵਧੀਆ ਲੱਗਦਾ ਹੈ। ਤੇ ਕੱਲ ਆਪਾਂ ਕੋਈ ਨਵੀਂ ਗੱਲਬਾਤ ਹੋਰ ਵਿਸ਼ਾ ਲੈ ਕੇ ਆਵਾਂਗੇ। ਤੇ ਹੁਣ ਸਭ ਕੁਝ ਠੀਕ ਠਾਕ ਰਿਹਾ ਤੇ ਕੱਲ ਆਪਾਂ ਮਿਲਾਂਗੇ ਇਸੇ ਵੇਲੇ। ਤਦ ਤੱਕ ਦੇ ਲਈ ਇਜਾਜ਼ਤ ਦਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ।

0: going into golf season with AM 530 at the MCPA 33rd Annual Golf Tournament, June 10th at Piper's Heath Golf Club. Sponsored by Betty Systems, Avenue Building Group, Liuna Local 183, Liuna Central and Eastern Canada, LSJ Services, and AM 530. Registration fees support community services and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.
1: This is AM 530, CHLO AM, serving Brampton, Mississauga, Toronto, the GTA, and the world at am530.ca.
2: ਪੰਜਾਬੀ ਲਹਿਰਾਂ
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1500।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।

0: ਕਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8 905-204-1313 905-204-1313
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
2: SNS ਲੋਅਰਸ ਕੋ ਇਨ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
0: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1500

ਸੀ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਦਾ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ।

ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ? ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ

ਜੀ ਦੀ ਸ਼ਾਮ ਬੜੀ ਪਿਆਰੀ ਬੜੀ ਮਿੱਠੀ ਤੇ ਤੁਹਾਡੇ ਨਾਲ ਜੁੜ ਚੁੱਕੇ ਆ। ਖੂਬਸੂਰਤ ਮੌਸਮ ਲੈ ਕੇ ਧੁੱਪ ਨਿਕਲੀ ਹੋਈ ਹੈ ਤੇ ਵੀਕਐਂਡ ਦੀਆਂ ਕਣੀਆਂ, ਵੀਕਐਂਡ ਦੀ ਬਾਰਿਸ਼ ਤੋਂ ਬਾਅਦ ਹੁਣ ਫਾਈਨਲੀ ਲੱਗ ਤਾਂ ਰਿਹਾ ਕਿ ਸਮਰ ਆ ਗਈ ਓਏ। ਸੋ ਅੱਜ 25, ਕੱਲ ਨੂੰ 27, ਫਿਰ 24, ਫਿਰ 19, ਫਿਰ 20, ਫਿਰ 19, ਫਿਰ 22, 22, 22, ਫਿਰ 23। ਸੋ ਬਹੁਤ ਖੂਬਸੂਰਤ ਮੌਸਮ ਆਉਣ ਵਾਲਾ ਬਈ, ਤੇ ਗੇਟ ਰੈਡੀ ਤੇ ਅਸੀਂ ਤੁਹਾਡੇ ਨਾਲ ਰੌਣਕ ਮੇਲਾ ਖੂਬ। ਹੁਣ ਪਤਾ ਕੀ ਹੈ, ਜਦੋਂ ਮੌਸਮ ਜਿਹਾ ਵਧੀਆ ਹੋਵੇ, ਧੁੱਪ ਨਿਕਲੀ ਹੋਵੇ, ਪ੍ਰੋਗਰਾਮ ਕਰਨ ਦਾ ਵੀ ਥੋੜ੍ਹਾ ਹੋਰ ਮਜ਼ਾ ਆਉਂਦਾ, ਸਾਨੂੰ ਵੀ ਹੁੰਦਾ ਤੁਹਾਡੇ ਲਈ ਕੁਝ ਵਧੀਆ ਜੇ ਬਾਉਂਸੀ ਜੇ ਗਾਣੇ ਲਾਈਏ ਤੇ ਖੁੱਲ ਕੇ ਇੰਜੋਏ ਕਰੀਏ। ਸੋ 905-673-3337 ਇਸ ਦੀ ਨੰਬਰ ਟੂ ਕਾਲ ਲਾਉਂਦੇ ਹਾਂ, ਰੌਣਕਾਂ ਕਰਦੇ ਹਾਂ, ਗੱਲਾਂ ਬਾਤਾਂ, ਤੇ ਇਸ ਸ਼ਾਮ ਨੂੰ ਹੋਰ ਵੀ ਪਿਆਰੀ ਬਣਾਈਏ। ਯਾਰ ਦੇਖੋ, ਸ਼ਾਮ ਸਵੇਰ ਦਿਨ ਪਿਆਰਾ ਉਦੋਂ ਹੀ ਹੈ ਜਦੋਂ ਸਾਰੇ ਇਕੱਠੇ ਆਪਾਂ ਇੱਕ ਦੂਜੇ ਨਾਲ ਵਧੀਆ ਹੱਸ ਕੇ ਗੱਲਾਂ ਬਾਤਾਂ ਕਰ ਰਹੇ ਹਾਂ, ਵਧੀਆ ਇੱਕ ਦੂਜੇ ਦਾ ਹਾਲ ਚਾਲ ਪੁੱਛ ਰਹੇ ਹਾਂ, ਤੇ ਮੇਨ ਗੱਲ ਇਹ ਹੈ ਕਿ ਇੱਕ ਦੂਜੇ ਨੂੰ ਸਪੋਰਟ ਕਰ ਰਹੇ ਹਾਂ। ਕਮੀ ਦੇਖੋ, ਮੈਨੂੰ ਲੱਗਦਾ ਹੁੰਦਾ ਕਿ ਇਹੀ ਹੈ ਕਿ ਆਪਾਂ ਕਈ ਵਾਰ ਨਾ ਇੱਕ ਦੂਜੇ ਦੀਆਂ ਲੱਤਾਂ ਜ਼ਿਆਦਾ ਖਿੱਚਦੇ ਹਾਂ, ਸਪੋਰਟ ਘੱਟ ਕਰਦੇ ਹਾਂ। ਜੇ ਕਿਤੇ ਆਪਾਂ ਇੱਕ ਦੂਜੇ ਦੀ ਸਪੋਰਟ ਕਰਨ ਲੱਗ ਜਾਈਏ ਨਾ ਕਿ ਕੋਈ ਗੱਲ ਨਹੀਂ, 100 ਇੱਧਰ 100 ਉੱਧਰ, ਬਟ ਇਹਦੀ ਮਦਦ ਕਰਨੀ ਹੈ, ਫਿਰ ਮੈਂ ਕਹਿੰਦਾ ਕਿ ਆਪਣੇ ਵਰਗੀ ਰੀਸ ਹੀ ਕੋਈ ਨਹੀਂ। ਵੈਸੇ ਆਪਣੀ ਕਮਿਊਨਿਟੀ ਦੇਖੋ ਦੁਨੀਆ ਭਰ ਦੇ ਵਿੱਚ ਜਾਣੀ ਜਾਂਦੀ ਹੈ ਕਿ ਆਪਾਂ ਚਲੋ ਆਪਣਿਆਂ ਦੀ ਤਾਂ ਸਪੋਰਟ ਕਰਦੇ ਕਰਦੇ, ਆਪਾਂ ਤਾਂ ਯਾਰ ਬਗਾਨਿਆਂ ਦੀ ਵੀ ਕਰਦੇ ਹਾਂ। ਕੋਈ ਬੰਦਾ ਰੋਡ ਤੇ ਖੜਾ, ਉਹਨੂੰ ਜੇ ਕਿਤੇ ਕੋਈ ਮਦਦ ਦੀ ਲੋੜ ਹੈ, ਹੋਰ ਕੋਈ ਖੜੇ ਨਾ ਖੜੇ, ਪੰਜਾਬੀ ਜ਼ਰੂਰ ਖੜਦੇ ਆ। ਸੋ ਇਹ ਜਿਹੜੀ ਆਪਣੀ ਆਈਡੈਂਟੀ ਹੈ, ਇਹ ਜਿਹੜੀ ਆਪਣੀ ਇੱਕ ਪਹਿਚਾਣ ਹੈ, ਇਹਨੂੰ ਆਪਾਂ ਬਰਕਰਾਰ ਰੱਖੀਏ, ਨਾ ਕਿ ਗਲਤ ਕੰਮਾਂ 'ਚ। ਹੁਣ ਤੁਸੀਂ ਦੇਖ ਹੀ ਲਿਆ ਕਿ ਕਿਹੜੇ ਕਿਹੜੇ ਕੰਮਾਂ ਕਰਕੇ ਆਪਾਂ ਹੁਣ ਜਾਣੇ ਜਾ ਰਹੇ ਹਾਂ, ਉਹ ਨਹੀਂ ਹੋਣਾ ਚਾਹੀਦਾ। ਕਿੱਡਾ ਯਾਰ ਨਾਮ ਹੈ ਆਪਣਾ, ਕਿਵੇਂ ਲੋਕ ਦੁਨੀਆ ਖੜ ਖੜ ਦੇਖਦੀ ਹੈ ਯਾਰ ਕਿ ਇਹ ਜਿਹੜੀ ਕੌਮ ਹੈ ਇਹਨਾਂ ਵਰਗਾ ਹੈ ਹੀ ਕੋਈ ਨਹੀਂ। ਆਪਾਂ ਪਤਾ ਨਹੀਂ ਕਿਹੜੇ ਰਾਹੀ ਪੈ ਜਾਂਦੇ ਹਾਂ, ਬਸ ਇੱਕ ਸ਼ੋਰਟਕੱਟ ਕਰਕੇ, ਰਾਤੋ ਰਾਤ ਅਮੀਰ ਹੋਣ ਕਰਕੇ, ਵੀ ਸਾਡੀ ਬਸ ਬੱਲੇ ਬੱਲੇ ਹੋ ਜਾਵੇ, ਸਾਨੂੰ ਕੰਮ ਨਾ ਕਰਨਾ ਪਵੇ, ਸਾਨੂੰ ਮਿਹਨਤ ਨਾ ਕਰਨੀ ਪਵੇ। ਉਹ ਕੀ ਸਵਾਦ ਹੈ, ਮਿਹਨਤ ਕਰੋ ਦੱਬ ਕੇ, ਤੇ ਕਲੀਨ ਮਨੀ ਹੈ ਜਿਹੜੀ ਨਾ ਉਹਦੀ ਰੀਸ ਹੀ ਕੋਈ ਨਹੀਂ। ਜਿਹੜਾ ਬੰਦਾ 2 ਨੰਬਰ ਦਾ ਪੈਸਾ ਕਮਾ ਲੈਂਦਾ, ਉਹਨੂੰ ਕੀ ਰਾਤ ਨੂੰ ਨੀਂਦ ਹੁੰਦੀ, ਹੋ ਹੀ ਨਹੀਂ ਸਕਦਾ। ਰਾਤ ਨੂੰ ਬੰਦਾ ਬਸ ਇੱਕ ਅੱਖ ਖੁੱਲੀ ਇੱਕ ਅੱਖ ਬੰਦ ਕਰਕੇ ਸੌਂਦਾ। ਸੋ ਖੈਰ, ਪ੍ਰੋਗਰਾਮ ਹੈ ਪੰਜਾਬੀ ਰਾਣਾ ਤੇ ਆ ਜਾਓ ਲਾਈਏ ਰੌਣਕਾਂ। ਨੰਬਰ ਹੈ ਆਪਣਾ 9056733337 9056733337, ਆਪਣਾ ਫੋਨ ਨੰਬਰ ਹੈ ਤੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਬਈ ਗਿੱਲ ਫਾਰਮ ਵੱਲੋਂ। ਸੋ ਗਿੱਲ ਫਾਰਮ ਹੋਈ ਪਈ ਹੈ ਚਾਰੇ ਪਾਸੇ। ਗਿੱਲ ਫਾਰਮ ਤੇ ਤੁਸੀਂ ਡਿਕਸੀ ਅਤੇ ਕਿੰਗ ਦੇ ਕੋਰਨਰ ਤੇ ਪਹੁੰਚਣਾ। ਇੱਥੇ ਹਰ ਇੱਕ ਕਿਸਮ ਦੀ ਪਨੀਰੀ, ਸਾਰੀਆਂ ਸਬਜ਼ੀਆਂ ਦੀ ਪਨੀਰੀ, ਰਾਮ ਤੋਰੀ, ਲੋਕੀ, ਕੱਦੂ, ਭਿੰਡੀ, ਬੈਂਗਣ, ਸਾਰਾ ਕੁਝ ਗਿੱਲ ਫਾਰਮ ਤੇ ਮਿਲੂ। ਪਨੀਰੀ ਸਿਰਫ $2.49 ਤੋਂ ਈਚ। ਵਾਹ, ਇੱਥੇ ਤੁਹਾਨੂੰ ਸੋਇਲ, ਮਨੂਅਰ, ਔਰਗੈਨਿਕ ਕੰਪੋਸਟ ਚਾਹੀਦਾ, ਫਰੈਸ਼ ਦੇਸੀ ਆਂਡੇ ਫਾਰਮ ਤੋਂ ਲਓ, ਫਰੈਸ਼ ਸ਼ਹਿਦ ਇਹਨਾਂ ਦੇ ਫਾਰਮ ਤੋਂ ਲਓ, ਫਰੈਸ਼ਲੀ ਮਿਲ ਕੀਤਾ ਹੋਇਆ ਚੱਕੀ ਦਾ ਆਟਾ ਜਿਹਦੇ ਵਿੱਚ ਹੋਰ ਵੀ ਰਾਗੀ, ਬਾਜਰਾ ਤੇ ਹੋਰ। ਸੋ ਗਿੱਲ ਫਾਰਮ 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ, 905-925-2300। ਹਰ ਰੋਜ਼ 11 to 7 ਖੁੱਲਦੇ ਨੇ। 905-925-2300 ਹੁਣੇ ਪਹੁੰਚੋ। 9059252300 ਗਿੱਲ ਫਾਰਮ।

ਜਦੋਂ ਕਿਸੇ ਦੇ ਘਰ ਟੈਂਟ ਲੱਗਿਆ ਹੋਵੇ ਨਾ, ਫਿਰ ਪਤਾ ਲੱਗ ਜਾ ਵਾਹ ਵੀ ਵਾਹ ਇਹ ਆ ਵਿਆਹ ਵਾਲਾ ਘਰ। ਸੋ ਤੁਸੀਂ ਆਪਣੇ ਬੈਕਯਾਰਡ ਦੇ ਵਿੱਚ ਫਰੰਟ ਯਾਰਡ 'ਚ ਟੈਂਟ ਲਵਾਉਣਾ ਨੰਬਰ 1। ਕਈ ਟੈਂਟ ਯਾਰ ਤੁਸੀਂ ਦੇਖਦੇ ਹੋ ਤੇ ਕਹਿ ਲਓ ਕਿ ਸਟੇਬਲ ਹੀ ਨਹੀਂ ਹੁੰਦੇ। ਅਸੀਂ ਸਾਨੂੰ ਮੱਲੀ ਟੈਂਟ ਵਾਲਿਆਂ ਦਾ ਨੰਬਰ ਦਿੰਦੇ ਹਾਂ। ਕੋਈ ਵੀ ਵਿਆਹ ਸ਼ਾਦੀ ਜਾਗੋ, ਕੋਈ ਬਰਥਡੇ ਪਾਰਟੀ, ਕੋਈ ਬਾਹਰ ਤੁਸੀਂ ਫੰਕਸ਼ਨ ਕਰ ਰਹੇ ਹੋ, ਤੁਸੀਂ ਮੱਲੀ ਟੈਂਟ ਕੋਲੋਂ ਇੱਕ ਵਾਰ ਟੈਂਟ ਲਵਾ ਲਿਆ ਨਾ, ਤੁਸੀਂ ਸਾਰੇ ਆਪਣੇ ਯਾਰਾਂ ਦੋਸਤਾਂ ਨੂੰ ਕਹੋਗੇ ਕਿ ਟੈਂਟ ਲਵਾਉਣਾ ਤਾਂ ਮੱਲੀ ਟੈਂਟ ਤੋਂ ਲਵਾਓ, ਨਹੀਂ ਤਾਂ ਰਹਿਣ ਦਿਓ। ਜਿੱਡਾ ਵੀ ਸਾਈਜ਼ ਦਾ ਟੈਂਟ ਚਾਹੀਦਾ ਮੱਲੀ ਟੈਂਟ ਵਾਲੇ ਹਾਜ਼ਰ ਨੇ। ਤੇ ਮੱਲੀ ਟੈਂਟ ਦੀ ਟੀਮ ਦਾ ਨੰਬਰ ਹੈ 6479992569। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦਿਓ, ਵਧੀਆ ਰੇਟ ਮਿਲ ਜੂਗਾ। ਵਿਆਹ ਸ਼ਾਦੀ ਮੰਗਣਾ ਜਾਗੋ ਸੰਗੀਤ ਮਾਈਆਂ ਬਰਥਡੇ ਪਾਰਟੀ, 100 ਸਕੁਏਅਰ ਫੁੱਟ ਤੋਂ ਲੈ ਕੇ 2400 ਸਕੁਏਅਰ ਫੁੱਟ ਤੱਕ ਦੇ ਟੈਂਟ, ਏਡਾ ਟੈਂਟ ਲਾ ਦੇਣਗੇ ਕਿ 2000 ਬੰਦੇ ਨੂੰ ਅੰਦਰ ਬਿਠਾ ਦਿਓ। ਵਾਹ! ਸੋ ਮੱਲੀ ਟੈਂਟ, ਮੱਲੀ ਟੈਂਟ, ਮੱਲੀ ਟੈਂਟ 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569, 6479992569,

0: ਲਾਉਣੇ ਲਾਉਣੇ ਬੜਾ ਖੂਬਸੂਰਤ ਗੀਤ ਹੈ। ਅੱਜ ਯਾਰ NBA ਦਾ ਬੜਾ ਵੱਡਾ ਮੈਚ ਹੈ, ਕਲੀਵਲੈਂਡ ਤੇ ਨਿਊਯਾਰਕ ਦਾ। ਜੇ ਨਿਊਯਾਰਕ ਵਾਲੇ ਜਿੱਤਦੇ ਨੇ ਤਾਂ ਫਿਰ ਉਹ ਫਾਈਨਲਸ ਦੇ ਵਿੱਚ ਚਲ ਜਾਣਗੇ। ਵਾਹ, ਸੋ ਉਹ ਕਾਫੀ ਚਿਰ ਗਿਆ, ਮੈਨੂੰ ਲੱਗਦਾ ਤਕਰੀਬਨ 27 ਸਾਲ ਹੋ ਗਏ ਕਿ ਨਿਊਯਾਰਕ ਵਾਲੇ ਫਾਈਨਲ ਦੇ ਵਿੱਚ ਨਹੀਂ ਪਹੁੰਚੇ। ਤੇ ਨਿਊਯਾਰਕ ਹੁਣ ਦੇਖੋ ਯਾਰ ਕਿੱਡਾ ਵੱਡਾ ਸ਼ਹਿਰ ਹੈ ਦੁਨੀਆ ਭਰ ਚ, ਜੇ ਕੋਈ ਸਿਟੀਜ਼ ਮਸ਼ਹੂਰ ਨੇ ਨਾ, ਪਹਿਲਿਆਂ ਚ ਨਿਊਯਾਰਕ ਦਾ ਨਾਮ ਆਉਂਦਾ। ਫੂਡ ਪੱਖੋਂ ਲੈ ਲਓ, ਨਾਈਟ ਲਾਈਫ ਲੈ ਲਓ, ਵੈਸੇ ਤੁਸੀਂ ਕਿਸੇ ਚੀਜ਼ ਦੀ ਗੱਲ ਕਰੋ ਤਾਂ ਨਿਊਯਾਰਕ ਦੀ ਬੱਲੇ ਬੱਲੇ ਆ। ਸੋ ਹੁਣ ਨਿਊਯਾਰਕ ਨੈਕਸਟ, ਅਗਰ ਜਿੱਤਦੇ ਨੇ ਦੇ ਵਿਲ ਮੂਵ ਟੂ ਦ ਨੈਕਸਟ ਰਾਊਂਡ ਐਂਡ ਫਾਈਨਲਸ ਤੱਕ ਪਹੁੰਚਣਗੇ। ਸੋ ਜ਼ਰੂਰ ਤੁਸੀਂ ਅੱਜ ਦਾ ਮੈਚ ਦੇਖਿਓ, 8 ਵਜੇ ਨਿਊਯਾਰਕ ਤੇ ਕਲੀਵਲੈਂਡ ਦਾ ਮੈਚ ਹੈ। ਇੱਕ ਨਾ ਮੈਂ ਮੱਲੀ ਟੈਂਟ ਦਾ ਨੰਬਰ ਦਿੱਤਾ, ਮੱਲੀ ਟੈਂਟ ਵਾਲੇ ਨੇ 2-3 ਚੀਜ਼ਾਂ ਐਡ ਕੀਤੀਆਂ। ਇਹਨਾਂ ਕੋਲ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ ਨੇ, ਤੁਸੀਂ ਆਪਣੇ ਘਰ ਦੇ ਬਾਹਰ ਇਹਨਾਂ ਦਾ ਪੋਰਟੇਬਲ ਵਾਸ਼ਰੂਮ ਲਗਵਾਓ, ਇੱਕ ਪਾਸੇ ਲੇਡੀਜ਼ ਇੱਕ ਪਾਸੇ ਮੈਨਸ, ਲਗਜ਼ਰੀ ਵਾਸ਼ਰੂਮ, ਕਿਸੇ ਨੂੰ ਤੁਹਾਡੇ ਘਰੇ ਵੜਨ ਦੀ ਲੋੜ ਨਹੀਂ। ਤੇ ਜਿਹੜੇ ਉਹ ਯਾਰ ਦੂਜੇ ਪੋਰਟਾ ਪੋਟੀ ਨਹੀਂ ਕਹਿੰਦੇ ਉਹ ਨਾ ਲਾਓ, ਸੋਹਣੇ ਨਹੀਂ ਲੱਗਦੇ। ਵਧੀਆ ਲਗਜ਼ਰੀ ਬਾਥਰੂਮ ਮੱਲੀ ਟੈਂਟ ਵਾਲੇ ਤੁਹਾਡੇ ਘਰ ਮੂਹਰੇ ਲਾਉਣਗੇ, ਤੇ ਉਸ ਦੇ ਨਾਲ ਨਾਲ 10x10 ਫੁੱਟ ਦੇ ਟੈਂਟ ਤੋਂ ਲੈ ਕੇ 40x160 ਫੁੱਟ ਦੇ ਕਲੀਅਰ ਟੈਂਟ, ਵਾਈਟ ਟੈਂਟ, ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰ, ਤੁਹਾਨੂੰ ਚੇਅਰਾਂ ਚਾਹੀਦੀਆਂ, ਸ਼ੈਂਡਲੀਅਰ ਚਾਹੀਦੇ ਆ, ਡੈਕੋਰੇਸ਼ਨ, ਟੈਂਟ ਲਈ ਕਾਰਪੇਟ, ਹੀਟਰ, ਫੈਨ, ਸਾਰਾ ਕੁਛ। 6479-2569 ਮੱਲੀ ਟੈਂਟ, 6479-2569 ਤੇ ਕਾਲ ਕਰੋ। ਲਾਈਏ ਫਿਰ ਛਮ ਛਮ ਛਮ ਛਮ ਛਮ ਕਰਦੀ, ਵਾਹ ਗਾਣਾ ਹੈ ਹੀ ਬੜਾ ਪਿਆਰਾ, ਤੇ ਹੁੰਦੇ ਆ ਨਾ ਵਧੀਆ ਸਮਰ ਵਾਈਬ ਦੇ ਗੀਤ, ਉਦਾਂ ਦਾ ਗਾਣਾ। ਸੋ ਤੁਹਾਡੇ ਲਈ ਜ਼ਰੂਰ ਲਾਉਂਦੇ ਹਾਂ ਤੇ ਸ਼ਾਮ ਨੂੰ ਇੰਜੋਏ ਕਰਦੇ ਹਾਂ। ਨੰਬਰ ਹੈ ਸਟੂਡੀਓ ਦਾ 9056733337 9056733337 9056733337 ਨੰਬਰ ਹੈ ਆਪਣਾ। ਕੋਈ ਵੀ ਗੀਤ ਸੰਗੀਤ ਲਗਵਾਉਣਾ ਜੀ ਸਦਕੇ ਕਾਲ ਕਰੋ ਤੇ ਆਪਣੇ ਮਨ ਪਸੰਦ ਦਾ ਕੋਈ ਵੀ ਗਾਣਾ ਲਗਵਾਓ। 9056733337 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਹੁਣ ਗਾਣੇ ਆਈ ਬਹੁਤ ਗਏ ਯਾਰ, ਉਧਰੋਂ ਚੀਮਾਬਾਈ ਪੱਟੇ ਚੱਕੀ ਜਾ ਰਹੇ ਆ, ਅਰਜੈਂਟ ਲਾਉਂਦੇ ਵੀ ਗਾਣੇ ਬੜੇ ਕਮਾਲ ਦੇ ਨੇ। ਨਿਰਵੈਰ ਪੰਨੂ ਦੀ ਐਲਬਮ ਆਈ, ਉਹ ਮੈਂ ਹਜੇ ਸੁਣੀ ਨੀ, 17-18 ਗਾਣੇ ਨੇ, ਬੱਲੇ ਬੱਲੇ ਬੱਲੇ ਯਾਰ। ਤੇ ਨਾਲ ਦੀ ਨਾਲ ਮੈਨੂੰ ਲੱਗਦਾ ਅੰਮ੍ਰਿਤ ਮਾਨ ਦੀ ਵੀ ਇੱਕ EP ਆਈ ਹੋਈ ਹੈ। ਇੰਨਾ ਗਾਣਾ ਆਪਾਂ ਸੁਣਾਂਗੇ ਕਿਵੇਂ ਯਾਰ, ਇਹਨਾਂ ਤਾਂ ਦਿਨ ਚ ਨੀ ਟਾਈਮ ਹੁੰਦਾ ਜੀ। 4398 ਹਾਂਜੀ ਵੀਰੇ,
1: ਹੈਲੋ, ਕਿਵੇਂ ਵੀਰੇ?
0: ਵਧੀਆ ਜੀ, ਕਿਵੇਂ ਹੋ?
1: ਵਧੀਆ ਵਧੀਆ ਵੀਰੇ, ਵਧੀਆ, ਤੁਸੀਂ ਦੱਸੋ?
0: ਅੱਜ ਤਾਂ ਕਮਾਲ ਦਾ ਮੌਸਮ ਹੈ ਯਾਰ, ਤੇ ਜੀ ਲੱਗਿਆ ਹੋਇਆ,
1: ਆਟਾ ਵੀ ਜੀ ਲੱਗਿਆ ਹੋਇਆ ਵੀਰੇ। ਨਰਵੈਰ ਤੇ ਅਰਜਨ ਦਾ ਕੁਝ ਕਰਨਾ ਪੈਣਾ ਯਾਰ, ਇਹ ਖੜਦੇ ਨੀ, ਇਹ ਗੰਦਾ ਹੀ ਖਤਰਨਾਕ ਹੈ।
0: ਨਰਵੈਰ ਤੇ ਅਰਜਨ ਜਾਂ ਚੀਮਾ ਤੇ ਅਰਜਨ?
1: ਨਹੀਂ,
0: ਨਿਰਵੈਰ ਨੇ ਪਾਇਆ ਪਟਾਕਾ। ਮੈਂ ਨਿਰਵੈਰ ਦੀ ਮੈਂ ਵੀ ਗਾਣਾ ਨੀ ਸੁਣਿਆ, ਕਿਵੇਂ ਆ?
1: ਬਹੁਤ ਜ਼ਿਆਦਾ ਹੀ ਸੈਡ ਹੈ ਜੀ, ਰਵਾਜ਼ ਹੁੰਦਾ ਬੰਦੇ ਨੂੰ ਬਾਹਲਾ ਪਿੱਛੇ ਧੱਕਾ ਮਾਰਦਾ ਨਿਰਵੈਰ, ਸਗੋਂ ਨਿਰਵੈਰ ਭੱਜ ਕੇ ਮਾਰਦਾ ਧੱਕਾ ਹੀ।
0: ਨਹੀਂ, ਸੈਡ ਹੈ ਜਾਂ ਵਧੀਆ ਗਾਣੇ ਨੇ?
1: ਹਾਂਜੀ, ਮੋਸਟਲੀ ਇਹਨੇ ਸੈਡ ਐਡ ਕੀਤੇ।
0: ਨਹੀਂ ਪਰ ਸੈਡ ਹੀ ਕਰਦਾ ਰਹਿੰਦਾ, ਪਤਾ ਨੀ ਕੀ ਚੱਕਰ ਹੈ ਨਿਰਵੈਰ ਤਾਂ। ਬੰਦੂਕ ਕਰਕੇ ਗਾਣੇ ਆਏ ਕਿੰਨੇ ਚੱਲੇ, ਸਿਟੀ ਆਫ ਗੋਲਡ ਵਰਗੇ ਗਾਣੇ ਆਏ ਕਿੰਨੇ ਚੱਲੇ।
1: ਮੈਂ ਤਾਂ ਬੜਾ ਬੈਟਰ ਗੁੱਡ ਬਾਏ ਆ ਗਾਣਾ ਸੁਣ ਲਿਆ, ਬਹੁਤ ਤਕੜਾ ਗਾਣਾ।
0: ਅੱਛਾ, ਕਿਹੜਾ ਕਿਹੜਾ ਗਾਣਾ?
1: ਅਰਜਨ
0: ਨੇ ਉਸ ਗਾਣੇ ਚ ਕਾਫੀ ਖਤਰਨਾਕ ਜਿਹੀਆਂ ਗੱਲਾਂ ਕੀਤੀਆਂ।
1: ਹਾਂਜੀ, ਉਹ ਹੀ ਬਟ ਗਾਣਾ ਸੋਹਣੇ।
0: ਮੈਂ ਵੈਸੇ ਦੇਖੋ 420 ਗਾਣਾ ਬਹੁਤ ਵਧੀਆ, ਬਟ ਏਦਾਂ ਦੇ ਗਾਣੇ ਦੀ ਮੈਨੂੰ ਲੱਗਦਾ ਨੀ ਸੀ ਕਿ ਅਰਜਨ ਕਰੂਗਾ ਏਦਾਂ ਦਾ ਗਾਣਾ। ਜਿਹੜੇ ਹੈਗੇ ਆ ਸ਼ੌਕੀਨ ਉਹਨਾਂ ਲਈ ਵਧੀਆ।
1: ਚਲੋ, ਮਹਿਲਾ ਮਿੱਤਰ ਲਾ ਦੇ ਵੀਰੇ, ਜਦੋਂ ਵੀ ਤੁਹਾਡਾ ਟਾਈਮ ਲੱਗਿਆ।
0: ਕੋਈ ਨਾ, ਲਾਉਣੇ ਆ ਜ਼ਰੂਰ। ਕੋਈ ਨਿਰਵੈਰ ਦਾ ਕੋਈ ਚੱਕਵਾਂ ਜਿਹਾ ਹੈਗਾ?
1: ਨਹੀਂ ਆ, ਮੈਂ ਤਾਂ ਸੈਡ ਹੀ ਸਾਰੇ ਆ ਵਰਗੇ।
0: 17 ਦੇ 17 ਸੈਡ ਨੇ?
1: ਹਾਂਜੀ,
0: ਚਲੋ ਠੀਕ ਹੈ, ਕੀ ਕਰ ਸਕਦੇ ਆ। ਚਲੋ ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ। ਨਹੀਂ ਦੇਖੋ ਨਿਰਵੈਰ ਪੰਨੂ ਦੀ ਆਵਾਜ਼ ਯਾਰ, ਹੁਣ ਇੱਕ ਗਾਣਾ ਨਹੀਂ ਸੀ ਕੀਤਾ ਨਿਰਵੈਰ ਨੇ, ਸੀਗਾ ਭੰਗੜੇ ਦੀ ਵਾਈਬ ਵਾਲਾ, ਹੁਣ ਮੈਨੂੰ ਉਸ ਗਾਣੇ ਦਾ ਟਾਈਟਲ ਨਹੀਂ ਪਤਾ, ਬਟ ਬੱਲੇ ਬੱਲੇ ਬੱਲੇ ਕਿਹਾ ਯਾਰ ਗਾਣਾ ਸੀਗਾ, ਹੁਣੇ ਹੁਣੇ ਇੱਕ ਆਏ ਸੀਗੇ ਦਿਲਵਾਰ ਨਾ, ਉਹ ਬੜਾ ਵਧੀਆ ਸੀ। ਇੱਕ ਹੋਰ ਸੀ ਗਾਣੇ ਦਾ ਨਾਮ ਕੀ ਸੀ ਯਾਰ, ਮੈਨੂੰ ਚੇਤੇ ਨਹੀਂ ਆ ਰਿਹਾ, ਬਟ ਸੀਗਾ ਬਹੁਤ ਹੀ ਭੰਗੜੇ ਜਿਹੇ ਵਾਲਾ ਗੀਤ ਸੀਗਾ ਰੀਸੈਂਟਲੀ, ਅਜੇ ਪਿਛਲੇ ਸਾਲ ਹੀ ਆ। ਚਲੋ ਖੈਰ ਹੁਣ ਮੈਂ ਟਾਈਮ ਲਾਊਂਗਾ ਲੱਭਣ ਨੂੰ, ਪਹਿਲਾਂ ਤੁਹਾਨੂੰ ਕੁਛ ਨਾ ਕੁਛ ਵਧੀਆ ਜਿਹਾ ਸੁਣਾਉਂਦੇ ਹਾਂ, ਅਤੇ ਨੰਬਰ ਆਪਣਾ 9056073 905673 3377। ਮੈਂ ਗੱਲ ਕਰ ਰਿਹਾ ਹਾਈਪ ਗਾਣੇ ਦੀ, ਮਿਲਾ ਦਾ ਹਾਈਪ ਹੀ ਸੀ ਮੈਟਲ ਰੂਫ ਕਰਵਾਉਣੀ ਹੈ ਤਾਂ ਗੁਰਲਾਲ ਬਾਈ ਜੀ ਨੇ ਪੈਸ਼ਨ ਰੂਫਿੰਗ ਵਾਲੇ, ਗੁਰਲਾਲ ਹੋਣਾ ਤੋਂ ਮੈਂ ਖੁਦ ਕੰਮ ਕਰਾਇਆ, ਮੇਰੀ ਫੈਮਿਲੀ ਨੇ ਕੰਮ ਕਰਾਇਆ, ਮੇਰੇ ਦੋਸਤਾਂ ਨੇ ਵੀ ਨਵੀਂ ਛੱਤ ਲਵਾਈ ਆ। ਸੋ ਗੁਰਲਾਲ ਨੂੰ ਕਾਲ ਕਰੋ, ਨਵੀਂ ਰੂਫ, ਰੂਫ ਦੀ ਰਿਪੇਅਰ 647-919-9413 647-919-9413 ਪੈਸ਼ਨ ਰੂਫਿੰਗ ਨੂੰ ਤੁਸੀਂ ਜ਼ਰੂਰ ਫੋਨ ਕਰੋ, ਤੁਹਾਡੇ ਲਈ ਹਾਜ਼ਰ ਨੇ। ਉਸ ਦੇ ਨਾਲ ਨਾਲ ਅਸੀਂ ਨਾ ਇਸ ਵੀਕੈਂਡ, ਵੀਕੈਂਡ ਨਹੀਂ ਥਰਸਡੇ ਨੂੰ ਇੱਕ ਲਾਈਵ ਪ੍ਰੋਗਰਾਮ ਕਰ ਰਹੇ ਹਾਂ, ਯੂਨੀ ਗਲੋਬਲ ਐਡਵਾਈਜ਼ਰੀ ਯਾਨੀ ਕਿ ਸਰਾਂਸ਼ ਦੀ ਆਵਾਜ਼ ਤੁਸੀਂ ਰੋਜ਼ ਸੁਣਦੇ ਹੋ, ਅਤੇ ਸਰਾਂਸ਼ ਉਹਨਾਂ ਦੇ ਦਫ਼ਤਰ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ, ਅਤੇ ਮੈਂ ਕੋਸ਼ਿਸ਼ ਕਰਦਾ ਕਿ ਸਰਾਂਸ਼ ਨੂੰ ਜੋੜੀਏ ਅਤੇ ਸਰਾਂਸ਼ ਤੋਂ ਪਤਾ ਕਰੀਏ ਕਿ ਲਾਈਵ ਪ੍ਰੋਗਰਾਮ ਦੇ ਵਿੱਚ ਕੀ ਅਵੇਲੇਬਲ ਹੋਊਗਾ, ਤੁਸੀਂ ਥੋੜ੍ਹਾ ਟਾਈਮ ਦਿਓ ਅਤੇ ਸਰਾਂਸ਼ ਨੂੰ ਲਾਈਨ 'ਤੇ ਲਿਆਉਂਦੇ ਹਾਂ। 8500 ਹੈਲੋ,
2: ਹਾਂਜੀ ਭਾਅ ਜੀ ਕਿੱਦਾਂ ਜੀ?
0: ਵਧੀਆ ਵੀਰੇ, ਕਿੱਦਾਂ? ਇੰਨੀ ਦਮਦਾਰ ਆਵਾਜ਼ ਹੈ, ਮੈਂ ਬਸ ਮੈਨੂੰ ਇਹ ਹੈ ਕਿ ਇੱਕ ਪੂਰੀ ਐਲਬਮ ਆਵੇ ਜਾਂ ਈਪੀ ਆਵੇ ਪੂਰੇ ਐਂ ਚੱਕਵੇਂ ਗਾਣੇ ਵਾਲੀ।
2: ਹਾਂਜੀ
0: ਹਾਂਜੀ ਹਾਂਜੀ ਜ਼ਰੂਰ, ਇਹ ਤਾਂ ਚਾਹੀਦੀ ਆ। ਤਾਂ ਹੀ ਤਾਂ ਮੈਂ ਕਹਿ ਰਹੀ ਕਿਉਂਕਿ ਆਵਾਜ਼ ਹੀ ਇੰਨੀ ਵਧੀਆ ਯਾਰ, ਮੈਨੂੰ ਲੱਗਦੀ ਹੈ ਕਿ ਮੈਂ ਚਾਹੁੰਦਾ ਹੋਰ ਇਦਾਂ ਦੇ ਗਾਣੇ ਹੋਣ।
2: ਹਾਂਜੀ
0: ਯਾਰ, ਬਹੁਤ ਬੜੀ ਬਹੁਤ ਕਮਾਲ ਦੀ ਆਵਾਜ਼ ਹੈ। ਹੋਰ ਸੁਣਾਓ ਕੀ ਬਣਦਾ, ਕਿਵੇਂ ਰਿਹਾ ਵੀਕੈਂਡ ਤੁਹਾਡਾ? ਵੀਕੈਂਡ ਤਾਂ ਐਵੇਂ ਰਿਹਾ ਕਿਉਂਕਿ ਕਣੀਆਂ ਬਹੁਤ ਪਈਆਂ। ਹਲਕੀ ਜੀ ਇੱਕ ਹਵਾ ਜੀ ਚੱਲ ਰਹੀ ਸੀ, ਬੜਾ ਪਲੇਜ਼ੈਂਟ ਜਿਹਾ ਡੇ ਸੀ ਕੱਲ।
2: ਹਾਂਜੀ ਥੋੜਾ ਉਦਾਂ ਵਾਰਮ ਸੀਗਾ, ਵੈਦਰ ਠੀਕ ਸੀ, ਵਧੀਆ ਸੀ।
0: ਹਾਂ ਨਹੀਂ ਅਸੀਂ ਕੱਲ ਯਾਰ ਮਿੱਤਰ ਸਾਡਾ ਗੋਲਫ ਖੇਡਣ ਦਾ ਪਲਾਨ ਸੀ, ਅਸੀਂ ਗਏ ਸੀ ਕਿ ਯਾਰ ਕਣੀਆਂ ਹੋਣਗੀਆਂ, ਹਲਕੀ ਜੀ ਬਾਰਿਸ਼ ਜੀ ਮਿਸਟ ਜੀ ਪੈ ਰਹੀ ਸੀ, ਬਟ ਬੜਾ ਵਧੀਆ ਸੀ।
2: ਹਾਂਜੀ ਹਾਂਜੀ
0: ਚਲੋ, ਹੋਰ ਠੀਕ ਠਾਕ ਹੈ?
2: ਗੁੱਡ ਬਾਈ,
0: ਚਲੋ ਬਹੁਤ ਵਧੀਆ, ਇੰਜੋਏ ਕਰੋ।
2: ਓਕੇ,
0: ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਤੇ ਪ੍ਰੋਗਰਾਮ ਹੈ ਪੰਜਾਬੀ ਦਾ, ਨੰਬਰ ਹੈ ਆਪਣਾ 905-673-3377 ਤੇ ਸਰਾਂਸ਼ ਸਾਡੇ ਨਾਲ ਨੇ। ਸਰਾਂਸ਼ ਵੈਲਕਮ, ਕਿਵੇਂ ਹੋ?
3: ਜੀ ਵਧੀਆ ਜੀ, ਤੁਸੀਂ ਦੱਸੋ ਜੀ।
0: ਬਹੁਤ ਵਧੀਆ। ਸੋ ਸਰਾਂਸ਼, ਇਸ ਵੀਕ ਯਾਨੀ ਕਿ ਥਰਸਡੇ ਨੂੰ ਆਪਾਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਤੁਹਾਡੇ ਦਫ਼ਤਰ, ਸੋ ਥੋੜ੍ਹਾ ਦੱਸੋ ਕਿ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਫਿਰ ਕੀ ਆਪਾਂ ਪ੍ਰੈਜੈਂਟ ਕਰ ਰਹੇ ਹਾਂ?
3: ਹਾਂਜੀ, ਲਾਈਕ ਸੋ ਅਭੀ 67 ਡੇਜ਼ ਰਹਿ ਗਏ ਹੈ 1 ਅਗਸਤ ਕੇ ਬਾਅਦ, ਜੋ ਹਮ ਇਤਨੇ ਟਾਈਮ ਸੇ ਆਪਕੇ ਸਾਥ ਜੁੜੇ ਹੋਏ ਹੈ, ਹਮ ਗ੍ਰਾਂਟ ਪ੍ਰੋਡਿਊਸ ਕਰਤੇ ਹੈ, ਹਮ 1 ਅਗਸਤ ਕੇ ਬਾਅਦ ਹਮ ਲੋਨ ਕਾ ਪ੍ਰੋਡਿਊਸ ਕਰਨੇ ਵਾਲੇ ਹੈ, ਤੋ ਹਮ ਸੋਚਾ ਇਸ ਸੇ ਪਹਿਲੇ ਪੰਜਾਬੀ ਲਹਿਰਾ ਕਾ ਲਾਈਵ ਹੋ ਜਾਏ ਕੁਛ ਕਪਲ ਆਫ ਦੇਮ, ਕਿਉਂਕਿ ਅਭੀ ਜ਼ੋਰ ਲਗਾਏਂਗੇ ਤੋ ਲੋਗੋ ਕਾ ਵੀ ਫਾਇਦਾ ਹੈ, ਹਮਾਰਾ ਵੀ ਫਾਇਦਾ।
0: ਬਿਲਕੁਲ। ਸੋ ਦੇਖੋ, ਤੁਹਾਨੂੰ ਐਜੂਕੇਸ਼ਨ ਲਈ ਗ੍ਰਾਂਟ ਮਿਲ ਰਹੀ ਹੈ, ਗ੍ਰਾਂਟ ਦਾ ਮਤਲਬ ਇਹ ਪੈਸੇ ਤੁਹਾਨੂੰ ਗਵਰਨਮੈਂਟ ਦੇ ਰਹੀ ਹੈ, ਤੁਸੀਂ ਵਾਪਸ ਨਹੀਂ ਕਰਨੇ, ਤੇ 1 ਅਗਸਤ ਤੋਂ ਬਾਅਦ ਲੋਨ ਹੋਊਗਾ ਜਿਹੜਾ ਰਿਟਰਨ ਕਰਨਾ। ਸੋ 1 ਅਗਸਤ ਤੋਂ ਪਹਿਲਾਂ ਤੁਸੀਂ ਪੈਸੇ ਲੈ ਲਓਗੇ, ਚੰਗੇ ਰਹੋਗੇ। ਇਸ ਵੀਰਵਾਰ ਯਾਨੀ ਕਿ ਇਸ ਥਰਸਡੇ ਸ਼ਾਮ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਸਰਾਸ਼ਵਨ ਦੇ ਦਫ਼ਤਰ, ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲੂਗੀ ਕਿਹਨੂੰ ਕਿਹਨੂੰ ਗ੍ਰਾਂਟਸ ਮਿਲ ਰਹੇ ਨੇ, ਕਿੰਨੇ ਕੁ ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਲਾਈਵ ਤੁਸੀਂ ਉੱਥੇ ਕੰਸਲਟੇਸ਼ਨ ਕਰਕੇ ਆਪਣਾ ਸਿਚੁਏਸ਼ਨ ਦਾ ਪਤਾ ਕਰੋ, ਤੇ ਨੰਬਰ ਹੈ ਸਰਾਸ਼ ਦਾ 4372643175। ਇਸ ਥਰਸਡੇ 218 ਐਕਸਪੋਰਟ ਬੁਲੇਵਰਡ ਮਿਸੀ ਸਾਗਾ ਸਵੀਟ 212 ਦੇ ਵਿੱਚ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ। ਸੋ ਸਰਾਸ਼ ਇਸ ਲਾਈਵ ਬਾਰੇ ਹੋਰ ਕੁਛ ਐਡ ਕਰਨਾ ਚਾਹੋਗੇ?
3: ਹਾਂਜੀ, ਇਸਮੇ ਯਹੀ ਹੈ ਕਿ ਲਾਈਕ ਜੋ ਆਲਰੇਡੀ ਬਹੁਤ ਲੋਕੀ ਆਲਰੇਡੀ ਲਾਹ ਲੈ ਚੁੱਕੇ ਨੇ, 30 ਤੋਂ ਲੈ ਕੇ ਲੱਖ ਡਾਲਰ ਦੀ ਫੰਡਿੰਗ ਆਪਣੇ ਅਕਾਊਂਟ ਵਿੱਚ ਲੈ ਚੁੱਕੇ ਨੇ, ਜਿਸਮੇ ਹਾਫ ਅਮਾਊਂਟ ਅਪਰੋਕਸੀਮੇਟਲੀ ਇਜ਼ ਦਾ ਨਾਨ ਰਿਫੰਡੇਬਲ ਗ੍ਰਾਂਟਸ ਪੋਰਸ਼ਨ। ਸਕਿੱਲ ਵੀ ਡਿਵੈਲਪ ਹੋ ਗਈ, ਗਵਰਨਮੈਂਟ ਫੰਡਿਡ ਪ੍ਰੋਗਰਾਮ, ਇਸਮੇ ਗਵਰਨਮੈਂਟ ਨੇ ਫੀਸ ਵੀ ਪੇ ਕਰ ਦੀ ਕਾਲਜ ਕੀ, ਔਰ ਸਾਥ ਮੇਂ ਆਪਕੋ ਲਿਵਿੰਗ ਐਕਸਪੈਂਸਿਸ ਕੇ ਲੀਏ ਪੈਸਾ ਦੀਆ, ਜੋ ਕਿ ਲੋਨ ਐਂਡ ਆਪਸ਼ਨਲ ਲਾਈਕ ਸੋਰੀ ਆਪਸ਼ਨਲ ਲੋਨ ਐਂਡ ਗ੍ਰਾਂਟਸ ਕੇ ਰੂਪ ਮੇਂ ਹੈ। ਗ੍ਰਾਂਟਸ ਜੋ ਪੈਸਾ ਆਪਣੇ ਵਾਪਸ ਨਹੀਂ ਮੋੜਨਾ ਹੋਤਾ, ਤੋ ਮਤਲਬ ਏਕ ਪੰਥ ਦੋ ਕਾਜ, ਇਸੇ ਬੜੀ ਕੋ ਅਪਰਚੁਨਿਟੀ ਨਹੀਂ ਹੈ। ਦੋ ਮਹੀਨੇ ਵੀ ਰਹਿ ਗਏ ਹੈ ਜੋ ਲੋਕੀ ਰਹਿ ਗਏ ਨੇ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਸਕਿੱਲ ਡਿਵੈਲਪ ਕਰੇ, 30 ਤੋਂ ਲੈ ਕੇ ਲੱਖ ਡਾਲਰ ਦੀ ਫੰਡਿੰਗ ਆਪਣੇ ਅਕਾਊਂਟ ਚ ਡਾਇਰੈਕਟ, ਮੇਰੇ ਨਹੀਂ ਆਪਣੇ ਅਕਾਊਂਟ ਚ ਹਾਸਿਲ ਕਰੇ। ਸੌਖੇ ਜਿਹੇ ਕੋਰਸਿਸ ਨੇ, 2 ਤੋਂ 3 ਘੰਟੇ ਆਪਣੇ ਦੇਣੇ ਮੰਡੇ ਟੂ ਫਰਾਈਡੇ, ਐਂਡ ਦੇਰ ਇਜ਼ ਨੋ ਕ੍ਰੈਡਿਟ ਚੈੱਕ, ਨੋ ਏਜ ਲਿਮਿਟ, 40-50-70 ਸਾਲ ਵੀ ਆਪਕੀ ਏਜ ਹੈ, ਪੈਨਸ਼ਨ ਪੈ ਤੋ ਵੀ ਆਪ ਐਲੀਜੀਬਲ ਹੈ। ਆਫਿਸ ਮੈਂ ਅਭੀ ਬਾਹਰ ਆਫਿਸ ਓਪਨ ਹੈ, ਆਪ ਆ ਸਕਤੇ ਹੈ, ਕਾਲ ਵੀ ਕਰ ਸਕਤੇ ਹੈ।
0: ਓਕੇ, ਥਰਸਡੇ ਨੂੰ ਜ਼ਰੂਰ ਐਂਡੇ ਸਾਰੇ, ਆਪਾਂ ਤਾਂ ਕਹਿੰਦੇ ਕਿ ਥਰਸਡੇ ਨੂੰ ਜ਼ਰੂਰ ਆਉਣ ਐਂਡੇ, ਹੋਰ ਕੁਝ ਸਪੈਸ਼ਲ ਆਪਾਂ ਕਰਦੇ ਹਾਂ ਪਲਾਨ। ਸੁਸਰਾਸ਼, ਥੈਂਕ ਯੂ ਸੋ ਮਚ,
3: ਥੈਂਕ ਯੂ ਜੀ,
0: ਬਹੁਤ ਸ਼ੁਕਰੀਆ। 8260 ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ
2: ਭਾਈ? ਮੈਂ ਸਿਕੰਦਰ ਬਾਸ, ਕਿਵੇਂ ਹਾਲ
0: ਹੈ? ਸਿਦਵਾ ਸਾਹਿਬ ਬਹੁਤ ਵਧੀਆ, ਬਹਿ ਜਾ ਬਹਿ ਜਾ। ਪਿਛਲੇ ਹਫਤੇ ਉਸ ਤੋਂ ਉਹ ਤਾਂ ਲਗਾਤਾਰ ਐਵਰੀ ਵੀਕ ਚਲੋ ਕਦੇ ਕਦੇ ਹਾਜ਼ਰੀ ਲਾਉਂਦੇ ਰਹਿੰਦੇ। ਹਾਂ ਬਹੁਤ ਵਧੀਆ, ਬੱਲੇ ਬੱਲੇ ਅੱਜ ਕਹੀਏ ਸਿਦਵਾ ਸਾਹਿਬ ਨੂੰ ਵੀ ਤੁਹਾਡੇ ਨਾਲ ਥੋੜੀ ਜਿਹੀ ਗੱਲਬਾਤ ਕਰਨ। ਹਾਂ ਕੋਈ ਨਾ, ਫਿਰ ਮੈਂ ਉਹਨਾਂ ਨੂੰ ਕਹਿੰਦਾ ਕਿ ਥੋੜਾ ਸਮਾਂ ਸਾਰੇ ਨਾਲ ਗੱਲਾਂ ਬਾਤਾਂ ਕਰਨ ਆ ਕੇ, ਠੀਕ ਹੈ? ਆਪਣਾ ਫੋਨ ਨੰਬਰ ਹੈ ਤੇ ਵਧੀਆ ਯਾਰ, ਤੁਹਾਡੇ ਨਾਲ ਗੱਲਾਂ ਬਾਤਾਂ ਹੋ ਜਾਂਦੀਆਂ ਨੇ, ਜੀ ਜਿਹਾ ਲੱਗ ਜਾਂਦਾ ਗੱਲਾਂ ਕਰਕੇ। ਇਹੀ ਹੈ ਜ਼ਿੰਦਗੀ ਦੇ ਵਿੱਚ ਯਾਰ, ਆਪਾਂ ਜਿਹੜਾ ਪਿਆਰ ਹੈ ਉਹੀ ਨਾਲ ਲੈ ਕੇ ਜਾਣਾ। ਮੈਂ ਤਾਂ ਕਹਿੰਦਾ ਹੁੰਦਾ ਕਿ ਸਾਰਿਆਂ ਨਾਲ ਪਿਆਰ ਕਰੋ, ਸਾਰਿਆਂ ਨਾਲ ਵਧੀਆ ਹੱਸ ਖੇਡ ਕੇ ਗੱਲਾਂ ਬਾਤਾਂ ਕਰੋ, ਐਵੇਂ ਨਫ਼ਰਤ ਕਰਕੇ ਕਰਨਾ ਵੀ ਕੀ ਹੈ। ਮੈਂ ਨਾ ਕਈ ਵਾਰ ਦੇਖਦਾ ਹੁੰਦਾ ਐਵੇਂ ਕਈ ਲੋਕ ਹੋਰਾਂ ਬੜੇ ਗੱਲਾਂ ਬਾਤਾਂ ਕਰਦੇ ਰਹਿੰਦੇ, ਇੱਦਾਂ ਦਾ ਉੱਦਾਂ ਦਾ। ਮੈਂ ਕਿਹਾ ਯਾਰ ਤੁਸੀਂ, ਆਪਾਂ ਐਨੀਮੀਜ਼ ਕਿਉਂ ਕ੍ਰੀਏਟ ਕਰਨੇ ਆ? ਹਰੇਕ ਨਾਲ ਜੇ ਵਧੀਆ ਗੱਲਬਾਤ ਕਰਾਂਗੇ, ਹਰੇਕ ਯਾਰ ਤੈਨੂੰ ਦੇਖ ਕੇ ਖੁਸ਼ ਹੋਊਗਾ, ਉਹਦੇ ਵਰਗੀ ਤਾਂ ਮੈਂ ਕਹਿੰਦਾ ਰੀਸ ਹੀ ਕੋਈ ਨੀ। ਹੁਣ ਜੇ ਆਪਾਂ ਵੈਰੀ ਕ੍ਰੀਏਟ ਕਰਨੇ, ਉਹਦਾ ਕੀ ਫਾਇਦਾ? ਵਧੀਆ ਯਾਰ ਸਾਰਿਆਂ ਨਾਲ ਪਿਆਰ ਜਿਹਾ ਬਣਾ ਕੇ ਰੱਖਿਆ ਕਰੋ, ਫਿਰ ਜ਼ਿੰਦਗੀ ਵੀ ਕਹਿੰਦੇ ਹੁੰਦੇ ਆ ਕਿ ਰੰਗੀਨ ਜਿਹੀ ਲੱਗਦੀ ਹੈ ਜਦੋਂ ਕੋਈ ਵੀ ਮਿਲਦਾ ਤੁਹਾਨੂੰ, ਅਗਲਾ ਕਹਿੰਦਾ ਵਾਹ ਵੀ ਵਾਹ, ਹਾਂ ਵੀ ਕਿਵੇਂ ਆ, ਬਹੁਤ ਚਿਰ ਹੋ ਗਿਆ ਮਿਲਿਆ ਨਹੀਂ, ਠੀਕ ਠਾਕ ਹੈ, ਖੁਸ਼ ਹੈ, ਅਤੇ ਸਵਾਦ ਤਾਂ ਜ਼ਿੰਦਗੀ ਦਾ ਮਿਲਦਾ ਕਿ ਇਹਨਾਂ ਗੱਲਾਂ 'ਚ ਹੈ। ਖੈਰ, 905-673-3337 ਆਪਣਾ ਨੰਬਰ ਹੈ, 905-673-3337 ਤੇ ਕੋਈ ਵੀ ਗੀਤ ਸੰਗੀਤ ਸੁਣਨਾ ਦੱਸੋ ਕਿਹੜਾ ਤੁਹਾਡੇ ਲਈ ਲਾਉਣੇ। ਇਹ ਨਾ ਲੱਗਦੀ ਜਿਹੜਾ ਮੈਂ ਹਰਭਜਨ ਮਾਨ ਜੀ ਦਾ ਹੁਣੇ ਲਾਇਆ ਸੀਗਾ, ਚਮ ਚਮ ਚਮ ਛਮ ਛਮ ਕਰਦੀ, ਵਾਹ।

0: यार क्या बात है। 0755 हेलो।
1: हेलो हाँ जी।
0: हाँ जी
1: मल्ली टेंट का नंबर चाहिए।
0: मल्ली टेंट का नंबर है जी 647 999 2569। कह दियो नवी तो मिले नंबर।
1: ओके
0: साड़ी थोड़ी जी बल्ले बल्ले करा दियो। ठीक है जी बहुत शुक्रिया। सो मल्ली टेंट, मल्ली टेंट टेंट लवाना, मल्ली टेंट तो लवाओ नहीं तो कोई फायदा नहीं। ठीक है मल्ली टेंट को एक तो लग्जरी पोर्टेबल वाशरूम भी है, थोड़े घर मूहरे एक वाशरूम लग्जरी ट्रेलर रखे। देखो अगला मेहमान आया यार उन्होंने वधिया लग्जरी वाशरूम दे विच तुसी कह लो कि सर्विस दोगे, अगले कहेंगे वाह भाई वाह, नहीं तो बैंकुट हॉल नालों भी वधिया वाशरूम है नाले। इन्हां कोल हर एक तरह के टेंट ने, तुसी चाहे 2000 बंदे का टेंट लवाना भी ला देंगे। 10x10 फुट तो लैके 40x160 फुट या वड्डे भी इस तो टेंट ने, क्लीयर टेंट, वाइट टेंट, डांस फ्लोर, टेंट फ्लोर, तुसी कोई हीटर लेने हैं, पखे लेने हैं, सारा थोड़ा टेंट का जिहड़ा कह लो कि जिहड़ी सर्विस है करनगे पूरी, नो वरीज। 6479992569 मल्ली टेंट 6479992569। 4914 हेलो घर आए की फायदा है। चलो टीवी तो ठीक कराने लिखो नंबर
1: 647 647 622
0: कोई पुराने अपलायंसेस वॉशर डिशवाशर आदि रिपेयर करवाना 647 622 3 प्रदीप भाजी नूं फोन कर लो 647 622 3 प्रदीप भाजी दे नाल गलबात करो ते टीवी दी रिपेयर थोड़े कर रहे ने नाले अपलायंसेस दी रिपेयर मिस्टर प्रदीप। कोई भी नंबर चाहिए है साढ़े तो ले लेकर देखा ठा करके तो नंबर दिते है कि नहीं, इन्नी छेती तो गूगल वाले नहीं नंबर देंगे, इन्ना छेती असी नंबर देने की कोशिश करते हैं। सो ट्राई तो रही है यार, कोई भी नंबर तुसी पुछो भी असी सानू फटाफट जल्दी तो जल्दी देईए ते कोई भी नंबर चाहिए है सानू स्टूडियो च फोन कर लो 9056733337 905-673-3337 या तुसी सानू टेक्स्ट मैसेज या व्हाट्सएप कर सकते हो। कोई भी नंबर चाहिए 6475041557 6475041557 647-504-1557 ते कोई भी नंबर लेने साढ़े तो ले सकते हो। सो ओके हुण गीत संगीत भी लग गया, मैसेज भी सानू ठा ठा करके दे रहे हैं ते प्रोग्राम भी वधिया, आई होप कि तुसी सारे इंजॉय कर रहे हो। कोई भी गीत संगीत लगवाना दस दो, अज तो मैं कहता धुप निकली है थानू वधिया एंटरटेन करी चलीए गाणियां दे नाल। 905-673-3337 अपना फोन नंबर है, थानू लैके चलदे आ ग्रैंड होम फर्नीचर ते 6885 टॉमकन रोड ग्रैंड होम फर्नीचर। घर नवा लिया, सारे घर का फर्नीचर चाहिए, जिन्हें च बारहों कला सोफा मिलता उन्हें सारे घर का फर्नीचर थानू दवा रहे हैं। टॉमकिन डेरी ग्रैंड ऑफ फर्नीचर भाजी वेलकम।
2: बहुत शुक्रिया, धन्यवाद नवी भाई जी। बिल्कुल कनेडियन मेड सोफा सेट जी डील देने परिवारों को, जिन्हें परिवारों ने फैमिली रूम दे विच कस्टमाइज कनेडियन मेड सोफा सेट रखना। सोफा एंड लपसेट, थ्री सीटर सोफा, टू सीटर लपसेट, सॉलिड वुड फ्रेम दे नाल कस्टमाइज, जिहड़ा मर्जी कलर बना सकते हो, फुली कस्टमाइज। ते बैक दे उपर चैनल्स बने हुए ने, वुडन लैग्स चाहिए, सिल्वर च गोल्ड लैग्स चाहते हो, हार्ड फोम पाना चाहते हो, फुली कस्टमाइज चैनल बैक दे नाल कनेडियन मेड सोफा एंड लपसेट, चॉइस ऑफ कलर दे नाल, जिहड़ा तुसीं मार्केट दे विच 2500 डॉलर दा लैंदे आए हो। इस वीकेंड दे उपर आ जाओ 6885 टॉमकन रोड दे उपर, 6635 टॉमकन रोड दे वालों गड्डियां घुमा लियो। फुली कस्टमाइज कनेडियन मेड सोफा एंड लपसेट, चॉइस ऑफ कलर दे नाल, 2500 डॉलर वाला सिर्फ 899 डॉलर दे विच तुहानूं जिहड़ा सोफा सेट दित्ता जाणा कनेडियन मेड। ते पंजाबी लहरां दा के रेफरेंस देण ते ग्लास दा मॉडर्न कॉफी टेबल बिल्कुल फ्री गिफ्ट दिता जाऊगा। 43 ਇੰਚ ਦਾ 43 ਇੰਚ ਦਾ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਕੈਨੇਡੀਅਨ ਮੇਡ ਸੋਫਾ ਐਂਡ ਲਵਸੀਟ ਚੋਇਸ ਆਫ ਕਲਰ ਦੇ ਨਾਲ ਤੁਹਾਨੂੰ ਜਿਹੜਾ 899 ਦਾ ਮਿਲੂਗਾ 899 ਡਾਲਰ ਦਾ ਕੰਫਰਟੇਬਲ ਫ੍ਰੀ ਦਿੱਤਾ ਜਾਊਗਾ। ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ, ਟੋਮਕਨ, ਟੋਮਕਨ ਰੋਡ ਨਵੀਂ ਪਾ।
0: ਕੀ ਬਾਤ ਹੈ, 6685 ਟੋਮਕਨ ਰੋਡ ਤੇ ਤੁਸੀਂ ਪਹੁੰਚਣਾ ਤੇ ਵਧੀਆ ਟੌਪ ਦੀ ਡੀਲਾਂ ਲਓ ਐਟ ਗ੍ਰੈਂਡ ਹੋਮ ਫਰਨੀਚਰ। ਸੋ ਪ੍ਰੋਗਰਾਮ ਪੰਜਾਬੀ ਲਹਿਰਾ 905-673-3037 ਆਪਣਾ ਨੰਬਰ ਹੈ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਇੱਕ ਨਾ ਤੁਸੀਂ ਹਮੇਸ਼ਾ ਪੁੱਛਦੇ ਹੋ ਨਾ ਵੀ ਕੰਕਰੀਟ ਕਿੱਥੋਂ ਪਵਾਈ ਹੈ, ਤੁਸੀਂ TSC ਕੰਸਟਰਕਸ਼ਨ ਦੇ ਬਾਈ ਜੀ ਨੂੰ ਫੋਨ ਕਰੋ। ਮੈਂ ਨਾ ਅੱਜ ਹੀ ਬਾਈ ਜੀ ਨੂੰ ਮਿਲਿਆ, ਬਾਈ ਜੀ ਸਾਡੇ ਨਾਲ ਬਹੁਤ ਚਿਰ ਤੋਂ ਵੈਸੇ ਜੁੜੇ ਨੇ, ਆਈ ਨਹੀਂ ਵੀ ਹੁਣ ਨਵੇਂ ਜੁੜਿਆ ਹੋ ਗਏ, ਇਹਨਾਂ ਨੂੰ 5-7 ਸਾਲ ਸਾਡੇ ਨਾਲ। ਤੇ ਬਾਈ ਜੀ ਨਾ ਹੁੰਦਾ ਨੀ ਵੀ ਤੁਸੀਂ ਕਿਸੇ ਨੂੰ ਸੱਦੋ ਕੰਮ ਲਈ ਤੇ ਤੁਸੀਂ ਕਹੋ ਬਾਈ ਜੀ ਆਏ ਵੀ ਕਰਦੇ ਹੋ, ਕਹਿਣਗੇ ਕੋਈ ਨਾ ਕਰ ਦਿਆਂਗੇ ਜੀ ਗੱਲ ਹੈ ਕੋਈ, ਨਹੀਂ ਤਾਂ ਕਈ ਕੰਪਨੀ ਨੂੰ ਫੋਨ ਕਰੋ, ਨੋ ਜੀ ਸਾਡਾ ਇੰਨਾ ਵੱਧ ਹੋਊਗਾ, ਇੰਨਾ ਆਏ ਹੋਊਗਾ। ਜੇ ਤੁਸੀਂ ਇੱਕ ਫਰੈਂਡਲੀ ਪਰਿਵਾਰਕ ਸਰਵਿਸ ਚਾਹੁੰਦੇ ਹੋ, ਡਰਾਈਵ ਹੀ ਨਵਾਂ ਬਣਵਾਉਣਾ ਨਾ, ਬਾਈ ਜੀ ਦਾ ਕੀਤਾ ਕੰਮ ਦੇਖਿਓ। ਬਾਈ ਜੀ ਕਹਿੰਦੇ ਹੁੰਦੇ ਨਵੀਂ ਸਾਡਾ ਲਾਇਆ ਪੱਥਰ ਹਿੱਲਦਾ ਨਹੀਂ, ਕੁਆਲਿਟੀ ਦੇ ਨਾਲ ਕੰਮ, ਕੁਆਲਿਟੀ ਦੇ ਸਪਲਾਈਜ਼ ਤੇ ਕਹਿੰਦੇ ਹੁੰਦੇ ਕਿ ਕੰਕਰੀਟ ਦਾ ਸਾਰਾ ਸਮਾਨ ਕੁਆਲਿਟੀ ਦਾ ਯੂਜ਼ ਕਰਦੇ ਆ, ਪੱਥਰ ਮਾੜਾ ਮੋਟਾ ਵੀ ਖੱਬੇ ਸੱਜੇ ਹੋ ਗਿਆ, ਤੁਸੀਂ ਬਾਈ ਜੀ ਨੂੰ ਫੋਨ ਕਰਤਾ ਨਾ, ਆ ਕੇ ਮੈਂ ਕਹਿੰਦਾ ਕੋਈ ਵੀ ਇਸ਼ੂ ਹੈ ਤੁਹਾਡਾ ਫਿਕਸ ਕਰਨਗੇ ਰਾਈਟ ਅਵੇ। ਸੋ ਤੁਸੀਂ ਨੰਬਰ ਇੱਕ ਨੋਟ ਕਰ ਲਓ, ਬਹੁਤ ਹੀ ਪਿਆਰੀ ਟੀਮ ਹੈ TSC ਕੰਸਟਰਕਸ਼ਨ, 416-930-4238, 416-930-4238, ਨਵਾਂ ਡਰਾਈਵੇ, ਪਲੇਨ ਸਟੈਂਪਡ ਐਕਸਪੋਜ਼ ਕੰਕਰੀਟ। ਕੋਈ ਤੁਸੀਂ ਅਗਰ ਇੰਟਰਲੋਕਿੰਗ ਕਰਵਾਉਣੀ ਹੈ, ਕੋਈ ਪੂਲ ਬਣ ਰਿਹਾ ਪੂਲ ਦੀ ਤੁਸੀਂ ਇੰਟਰਲੋਕਿੰਗ ਆਲੇ ਦੁਆਲੇ ਕਰਾਉਣੀ ਹੈ, ਮੈਂ ਇਹਨਾਂ ਦਾ ਕੰਮ ਬੜੇ ਲੰਬੇ ਸਮੇਂ ਤੋਂ ਦੇਖ ਰਿਹਾ, ਬਹੁਤ ਸੋਹਣੀ ਜੋਬ ਕਰਦੇ ਨੇ ਭਾਜੀ ਹੁਣੇ। 416-930-4238 TSC ਕੰਸਟਰਕਸ਼ਨ, ਇੱਕ ਵਾਰ ਨਾ ਤੁਸੀਂ ਇਹਨਾਂ ਨਾਲ ਕੰਮ ਕਰਕੇ ਦੇਖੋ, ਤੁਸੀਂ ਆਪ ਕਹੋਗੇ ਕਿ ਨਵੀਂ ਬਾਕੀ ਤੁਹਾਡੀ ਗੱਲ ਠੀਕ ਹੈ ਕਿ ਬਾਈ ਜੀ ਦੀ ਰੀਸ ਕਰਨੀ ਔਖੀ ਆ। ਆਪਾਂ ਨਿਰਵੈਰ ਦੀ ਗੱਲ ਕਰ ਰਹੇ ਹਾਂ ਨਾ, ਨਿਰਵੈਰ ਦਾ ਗਾਣਾ ਮੈਂ ਲੱਭ ਲਿਆ ਜਿਹੜਾ ਮੈਂ ਲਾਉਣਾ ਚਾਹੁੰਦਾ ਸੀਗਾ, ਲਾਉਣੇ ਆ ਤੇ ਥੋੜ੍ਹੇ ਇੱਦਾਂ ਦੀ ਵਾਈਬ ਆਵੇ ਨਾ ਗਾਣਿਆਂ ਦੀ ਹੋਰ ਵੀ, ਤਾਂ ਮੈਂ ਕਹਿੰਦਾ ਬੱਲੇ ਬੱਲੇ ਹੋ ਜਾਓ ਨਿਰਵੈਰ ਬਾਈ, ਆ ਜਾ ਫਿਰ।

0: ਗਾਣਾ ਦੇਖਿਆ, ਬਹੁਤ ਹੀ ਪਿਆਰ ਨਾਲ ਤੇ ਫੋਕ ਅੰਦਾਜ਼ ਦੇ ਵਿੱਚ ਅੰਦਾਜ਼ ਗਾਣਾ ਗਾਇਆ ਗਿਆ ਨਹਿਰੀ ਸਾ। ਸੋ ਪ੍ਰੋਗਰਾਮ ਪੰਜਾਬੀ ਤਰ੍ਹਾਂ ਤੁਸੀਂ ਸੁਣ ਰਹੇ ਹੋ, ਨੰਬਰ ਹੈ ਆਪਣਾ 9056733337 9056673 3337, ਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ। ਮਿਸਟਰ ਸਿੰਘ ਪੀਜ਼ੇ ਨੇ ਡੀਲ ਭੇਜੀ ਹੈ, ਤੁਸੀਂ ਡੀਲ ਸੁਣ ਕੇ ਕਹੋਗੇ ਨਵੀਂ ਹੁਣੇ ਪੀਜ਼ਾ ਆਰਡਰ ਕਰਦੇ ਹਾਂ। 100% ਪਿਓਰ ਵੈਜੀਟੇਰੀਅਨ ਪੀਜ਼ਾ, 2 ਲਾਰਜ ਪੀਜ਼ੇ, 4 ਟੋਪਿੰਗ, 4 ਡਿਪਿੰਗ ਸੌਸ ਫਰੀ, ਤੇ 2 ਲੀਟਰ ਕੋਕ ਦੀ ਬੋਤਲ ਵੀ ਬਿਲਕੁਲ ਫਰੀ, ਸਿਰਫ $40 ਦੇ ਵਿੱਚ। ਵਾਹ ਮਿਸਟਰ ਸਿੰਘ ਪੀਜ਼ਾ, 905-504-1000। ਇਹਨਾਂ ਦੀਆਂ 30 ਲੋਕੇਸ਼ਨਾਂ ਨੇ ਬ੍ਰੈਂਪਟਨ ਦੇ ਵਿੱਚ, ਨੌਰਥ ਪਾਰਕ ਟੋਰਬਰਮ, ਕੁਈਨ ਮਕਲੋਗਲਿਨ, ਵੈਨਕਿਰਕ, ਮੇਫੀਲਡ ਗੋਰਵੇ, ਮੇਫੀਲਡ ਓਰੈਂਡਾ ਡਿਕਸੀ, ਰੂਥ ਐਂਡ ਕੈਨੇਡੀ, ਕੈਸਲਮੋਰ ਐਂਡ ਮਕਵੀਨ, ਅਤੇ ਫਾਈਨੈਂਸ਼ੀਅਲ ਤੇ ਮਿਸੀਸਾਗਾ ਰੋਡ, ਬਾਕੀ ਬੋਲਟਨ, ਮਿਸੀਸਾਗਾ, ਟੋਰਾਂਟੋ, ਟੋਬਿਕੋ, ਰੈਕਸਟਿਲ, ਮੌਲਟਨ, ਹਰ ਇੱਕ ਸ਼ਹਿਰ 'ਚ ਹੀ ਲੋਕੇਸ਼ਨ ਹੈ ਕਹਿ ਲਓ। $40 ਦੀ ਡੀਲ ਹੈ, 2 ਲਾਰਜ, 4 ਟੋਪਿੰਗ, 4 ਡਿਪ ਅਤੇ ਨਾਲ 2 ਲੀਟਰ ਡਰਿੰਕ। 905-504-1000 ਮਿਸਟਰ ਸਿੰਘ ਪੀਜ਼ਾ, 905-504-1000, 905-500-4000 ਮਿਸਟਰ ਮਿਸਟਰ ਮਿਸਟਰ ਸਿੰਘ ਪੀਜ਼ਾ, ਤੇ ਤੁਸੀਂ ਜ਼ਰੂਰ ਪਹੁੰਚੋ। ਦਿਲਜੀਤ ਹੁਣੇ ਕੱਲ ਮੈਡੀਸਨ ਸਕੁਆਇਰ ਗਾਰਡਨ ਸੋਲਡ ਆਊਟ ਕੀਤਾ, ਤੇ ਅੱਜ ਫਿਰ ਮੈਡੀਸਨ ਸਕੁਆਇਰ ਗਾਰਡਨ ਸੋਲਡ ਆਊਟ ਹੈ। ਇਹ ਅਮੈਰੀਕਾ ਦਾ ਮੈਂ ਕਹਿੰਦਾ ਕਿ ਸਭ ਤੋਂ ਆਈਕੋਨਿਕ ਵੈਨਿਊ ਹੈ, ਤੇ 2 ਰਾਤਾਂ ਸੋਲਡ ਆਊਟ, ਤੇ ਹੁਣ ਆਉਣ ਵਾਲੇ ਐਤਵਾਰ ਨੂੰ ਟੋਰਾਂਟੋ ਸ਼ੋਅ ਹੋਣ ਜਾ ਰਿਹਾ, ਰੋਜਰਸ ਸੈਂਟਰ, ਜਿਹਨੂੰ ਕਿ ਪਿਆਰ ਨਾਲ ਪਹਿਲਾਂ ਸਕਾਈਡੋਮ ਆਪਾਂ ਕਹਿੰਦੇ ਹੁੰਦੇ ਸੀਗੇ, ਹੁਣ ਰੋਜਰ ਸੈਂਟਰ ਬਣ ਗਿਆ। ਸੋ 50,000 ਬੰਦੇ ਦਾ ਕੱਟ ਟੋਰਾਂਟੋ 'ਚ ਹੋਣ ਜਾ ਰਿਹਾ। ਰੈਡੀ ਹੋ ਟੋਰਾਂਟੋ ਵਾਲਿਓ, ਲੱਗਣਗੀਆਂ ਰੌਣਕਾਂ ਹੈ ਤੇ ਭੰਗੜੇ ਪੈਣਗੇ। ਪਿਛਲੀ ਵਾਰ ਵੀ ਰੋਜਰ ਸੈਂਟਰ 'ਚ ਹੋਏ ਸੀ ਤੇ ਵਾਹ ਕਿਆ ਸ਼ੋਅ ਸੀ। ਸੋ ਦਿਲਜੀਤ ਭਾਜੀ, ਗੁੱਡ ਲੱਕ ਟੂ ਯੂ, ਤੇ MSG ਮੈਡੀਸਨ ਸਕੁਆਇਰ ਗਾਰਡਨ ਨਿਊਯਾਰਕ ਦੇਖ ਕੇ ਖੁਸ਼ੀ ਹੋਈ। ਮੈਂ ਹੈਰਾਨ ਹੋਇਆ ਯਾਰ ਕਿ ਨੈਸ਼ਵਿਲ ਵਰਗੇ ਸ਼ਹਿਰਾਂ ਦੇ ਵਿੱਚ ਵੀ ਸ਼ੋਅ ਹੋਇਆ, ਐਟਲਾਂਟਾ ਦੇ ਵਿੱਚ ਵੀ, ਮੈਨੂੰ ਪਤਾ ਨਹੀਂ ਸੀ ਆਪਣੇ ਲੋਕ ਨੈਸ਼ਵਿਲ ਦੇ ਵਿੱਚ ਵੀ ਬਹੁਤ ਸਾਰੇ ਹੈਗੇ ਆ। ਆਈ ਐਮ ਸ਼ੋਰ ਨੈਸ਼ਵਿਲ ਦੇ ਵਿੱਚ ਤਾਂ ਮਿਕਸ ਕਮਿਊਨਿਟੀਜ਼ ਹੋਣਗੀਆਂ, ਬਹੁਤ ਸਾਰੇ ਸਾਡੇ ਗੁਜਰਾਤ ਤੋਂ ਵੀਰ ਭੈਣ ਤੇ ਬਾਕੀ ਹੋਰ ਕਈ ਸਟੇਟਸ ਦੇ ਵਿੱਚੋਂ ਵੀ, ਕਿਉਂਕਿ ਜੇ ਆਪਾਂ ਗੱਲ ਕਰੀਏ ਯਾਰ ਨੈਸ਼ਵਿਲ ਦੇ ਵਿੱਚ ਆਪਣੀ ਕਮਿਊਨਿਟੀ, ਮੈਨੂੰ ਬਿਲਕੁਲ ਨਹੀਂ ਸੀ ਯਾਰ ਆਈਡੀਆ ਕਿ ਇੰਨੇ ਲੋਕ ਇੱਥੇ ਹੈਗੇ ਆ। ਕੋਈ ਹੈਗਾ ਨੈਸ਼ਵਿਲ ਵਾਲਾ ਸਾਨੂੰ ਸੁਣ ਰਿਹਾ, ਸਾਨੂੰ ਦੱਸ ਦਿਓ ਤੇ ਕਿ ਕਿੰਨੇ ਕੁ ਮਿੱਤਰ ਸੱਜਣ ਉੱਥੇ ਰਹਿਣ ਵਾਲੇ ਨੇ। ਸੋ ਖੈਰ 905-600-7333 ਆਪਣਾ ਨੰਬਰ ਹੈ, ਯਾਦ ਰੱਖੋ। ਦੁਆਬਾ ਟਰੈਵਲ ਨੂੰ ਇੰਡੀਆ ਦੀਆਂ ਟਿਕਟਾਂ ਲੈਣੀਆਂ, ਇੰਡੀਆ ਤੁਸੀਂ ਇੱਥੇ ਸੱਦ ਰਹੇ ਹੋ ਕਿਸੇ ਨੂੰ, ਤੁਹਾਡੇ ਪੇਰੈਂਟਸ ਆ ਰਹੇ ਆ, ਤੁਸੀਂ ਆ ਰਹੇ ਹੋ ਇੰਡੀਆ ਤੋਂ ਇੱਥੇ, ਤਾਂ ਯਾਦ ਰੱਖੋ ਤੁਸੀਂ ਜ਼ਰੂਰ ਦੁਆਬਾ ਟਰੈਵਲ, ਦੁਆਬਾ ਟਰੈਵਲ ਦੇ ਅਮਨ ਅਤੇ ਸੌਰਵ ਬਾਈ ਜੀ ਹਾਜ਼ਰ ਨੇ। 905-796-7800 ਦੁਆਬਾ ਟਰੈਵਲ, ਬਹੁਤ ਵਧੀਆ ਸਰਵਿਸ, ਬਹੁਤ ਹੀ ਕਮਾਲ ਦੇ ਰੇਟ, ਦੁਆਬਾ ਟਰੈਵਲ 905-796-7800 905-796-7800 ਤੇ ਤੁਸੀਂ ਜ਼ਰੂਰ ਦੁਆਬਾ ਟਰੈਵਲ ਨੂੰ ਕਾਲ ਕਰ ਲਓ। ਤੁਹਾਡੀ ਗੱਡੀ ਦਾ ਕੋਈ ਕੰਮ ਹੋਣ ਵਾਲਾ, ਊਬਰ ਜਾਂ ਲਿਫਟ ਦੀ ਸੇਫਟੀ, ਇੰਜਨ ਟਰਾਂਸਮਿਸ਼ਨ ਦਾ ਕੋਈ ਇਸ਼ੂ, ਗੱਲ ਕੀ ਕੋਈ ਵੀ ਕਾਰਵੈਨ ਟਰੱਕ ਦੀ ਪ੍ਰੋਬਲਮ ਹੈ, ਤਾਂ ਯਾਦ ਰੱਖੋ ਤੁਸੀਂ ਰੋਇਲ ਆਟੋ ਸੈਂਟਰ ਦੇ ਰਾਜ ਬਾਈ ਜੀ। ਕੱਲ੍ਹ ਹੀ ਮੈਨੂੰ ਇੱਕ ਮਿੱਤਰ ਦਾ ਫੋਨ ਆਇਆ ਕਿ ਭਾਜੀ ਰਾਜ ਬਾਈ ਜੀ ਦੀ ਬੜੀ ਤੁਸੀਂ ਤਾਰੀਫ ਕਰਦੇ ਹੋ, ਸਾਨੂੰ ਵੀ ਦਿਓ ਨੰਬਰ। ਮੈਂ ਕਿਹਾ ਆਹ ਚੱਕੋ ਬਾਈ। ਸੋ ਦੁਆਬਾ ਆਪਣਾ ਸਾਰੀ ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ, 905-799-1478 905-799-1478 ਜੀ 9575 ਹੈਲੋ।
1: ਸਤਿ ਸ਼੍ਰੀ ਅਕਾਲ ਨਵੀਂ ਭਾਈ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਨਵੀਂ ਜੀ, ਮੈਨੂੰ ਕੋਈ ਲਾਇਰ ਦਾ ਨੰਬਰ ਚਾਹੀਦਾ ਜਿਹੜਾ ਕਿ ਗਾਰਡੀਅਨਸ਼ਿਪ ਲਈ ਕੋਰਟ ਤੋਂ ਲੈ ਕੇ ਦੇ ਸਕੇ। ਮੈਨੂੰ ਆਪਣੇ ਬੇਟੇ ਲਈ ਚਾਹੀਦਾ, ਮੇਰਾ ਬੇਟਾ ਡਿਸੇਬਲ ਹੈ, ਹੀ ਇਜ਼ ਆਟਿਸਟਿਕ ਐਂਡ ਹੀ ਇਜ਼ ਟੋਟਲੀ ਨੋਨ ਵਰਬਲ ਐਂਡ ਇਨਕੈਪੇਬਲ ਆਫ ਡੂਇੰਗ ਐਨੀਥਿੰਗ।
0: ਸੋ ਲਾਇਰ ਫੋਰ ਗਾਰਡੀਅਨਸ਼ਿਪ।
1: ਹਾਂਜੀ
0: ਓਕੇ, ਤੁਸੀਂ ਇੱਕ ਨੰਬਰ ਟਰਾਈ ਕਰੋ, 416
1: ਤੇਜਿੰਦਰ
0: ਨੂੰ ਕਹਿ ਦਿਓ ਕਿ ਨਵੀਂ ਤੋਂ ਮਿਲਿਆ ਨੰਬਰ।
1: ਠੀਕ ਹੈ ਜੀ, 416-655-2000
0: ਹਾਂਜੀ ਸਰ ਬਿਲਕੁਲ।
1: ਠੀਕ ਹੈ, ਥੈਂਕ ਯੂ ਨਵੀਂ ਜੀ,
0: ਗੁੱਡ ਲੱਕ ਸਰ, ਗੁੱਡ ਲੱਕ ਟੂ ਯੂ, ਤੇ ਬਹੁਤ ਪਿਆਰ ਬੱਚੇ ਨੂੰ।
1: ਥੈਂਕ ਯੂ ਜੀ,
0: ਥੈਂਕ ਯੂ ਜੀ, ਨੋ ਪ੍ਰੋਬਲਮ ਜੀ, ਐਨੀ ਟਾਈਮ। ਸੋ ਜ਼ਰੂਰ ਕੋਈ ਵੀ ਨੰਬਰ ਚਾਹੀਦੇ ਆ ਜੀ ਸਦਕੇ। ਸਿੰਪਲੀ ਇੰਡੀਅਨ ਵਾਲੇ ਨੇ ਭੇਜੀਆਂ ਕੁਝ ਡੀਲਾਂ, ਸੁਣੀਏ ਫਿਰ।
2: ਬਾਏ 1 ਗੈਟ 1 ਸਿੰਪਲੀ ਇੰਡੀਅਨ ਸਵੀਟ ਐਂਡ ਰੈਸਟੋਰੈਂਟ ਸਰਵਿੰਗ ਯੂ ਫਰੋਮ 3 ਲੋਕੇਸ਼ਨ।

0: ਰਿਹਾ ਤੁਹਾਡਾ ਮੰਡੇ ਦਾ ਦਿਨ? ਹਾਂਜੀ ਮੰਡੇ ਬਲੂਜ਼, ਚਲੋ ਤੁਹਾਡੀ ਆਵਾਜ਼ ਨਹੀਂ ਆ ਰਹੀ ਬਟ ਥੈਂਕ ਯੂ ਭਾਜੀ। ਕਹਿੰਦੇ ਕਿ ਮੰਡੇ ਬਲੂਜ਼, ਮੰਡੇ ਬਲੂਜ਼ ਪਤਾ ਕੀ ਹੁੰਦੇ ਆ? ਸੋ ਮੰਡੇ ਬਲੂਜ਼ ਜਦੋਂ ਬੰਦਾ ਥੋੜਾ ਜਿਹਾ ਡਿਪਰੈਸ਼ਨ ਜੀ ਫੀਲ ਕਰ ਰਿਹਾ ਮੰਡੇ ਵਾਲੇ ਦਿਨ, ਕੋਈ ਮੋਟੀਵੇਸ਼ਨ ਨਹੀਂ, ਐਂਗਜ਼ਾਇਟੀ ਹੈ ਕਿਉਂਕਿ ਵੀਕਐਂਡ ਜਦੋਂ ਖਤਮ ਹੁੰਦਾ ਨਾ ਤਾਂ ਥੋੜਾ ਜਿਹਾ ਬੰਦਾ ਡਾਊਨ ਜਿਹਾ ਹੁੰਦਾ। ਬਟ ਯਾਰ ਮੰਡੇ ਨੂੰ ਥੋੜਾ ਜਿਹਾ ਆਪਾਂ ਕਿਵੇਂ ਇੱਕ ਪੋਜ਼ਿਟਿਵ ਡੇ ਬਣਾਈਏ ਸਮਝ ਨਹੀਂ ਲੱਗਦੀ, ਕਿਉਂਕਿ ਮੰਡੇ ਵੈਸੇ ਹੈ ਹੀ ਖੂਬਸੂਰਤ ਤਾਂ ਹੈਗਾ ਹੀ ਯਾਰ, ਕੰਮ ਕਾਜ ਕਰ ਰਹੇ ਹਾਂ, ਵਧੀਆ ਬਿਜ਼ੀ ਹਾਂ, ਉੱਤੋਂ ਦੀ ਬੜੇ ਲੋਕ ਡਿਪਰੈਸਡ ਮੋਟੀਵੇਸ਼ਨ ਨਹੀਂ ਹੁੰਦਾ। ਮੈਂ ਵੀ ਨੋਟਿਸ ਕੀਤਾ ਕਈ ਵਾਰ ਨਾ ਪ੍ਰੋਗਰਾਮ ਕਰਦੇ ਕਰਦੇ ਮੈਂ ਨੋਟਿਸ ਕੀਤਾ ਕਿ ਮੰਡੇ ਨੂੰ ਥੋੜ੍ਹੇ ਸਾਰੇ ਪਤਾ ਨਹੀਂ ਉਹ ਇੱਕ ਐਨਰਜੀ ਅਤੇ ਉਹ ਜੋਸ਼ ਜਿਹਾ ਨਹੀਂ ਹੁੰਦਾ ਜਿਹੜਾ ਹੋਣਾ ਚਾਹੀਦਾ। ਕੌਲਾਂ ਕੁੱਲਾਂ ਦੇ ਹਿਸਾਬ ਨਾਲ ਵੀ ਥੋੜ੍ਹਾ ਨੋਟਿਸ ਕਰੀਦਾ, ਬਟ ਮੰਡੇ ਨੂੰ ਤਾਂ ਸਖਤ ਯਾਰ ਪੂਰੀ ਐਨ। ਮੈਂ ਤਾਂ ਕਹਿੰਦਾ ਹੁੰਦਾ ਕਿ ਇੱਕ ਰੌਣਕ ਜੀ ਵੱਧ ਹੋਣੀ ਚਾਹੀਦੀ ਹੈ, ਨਵਾਂ ਵੀਕ ਹੈ, ਵਧੀਆ ਇੱਕ ਦੂਜੇ ਨਾਲ ਗੱਲਾਂ ਬਾਤਾਂ ਮਾਰ ਰਹੇ ਹਾਂ, ਕੰਮ ਕਰ ਰਹੇ ਹਾਂ। ਦੇਖੋ ਬੜੇ ਲੋਕਾਂ ਨਾਲ ਗੱਲਾਂ ਕਰੀਦੀਆਂ, ਭਾਜੀ ਕੰਮ ਹੀ ਹੈ ਨਹੀਂ ਗਾ, ਕੀ ਕਰੀਏ? ਅਤੇ ਜਿਹੜੇ ਕੰਮ ਕਰ ਰਹੇ ਨੇ ਉਹ ਡਿਪਰੈਸਡ ਨੇ, ਮੰਡੇ ਨੂੰ ਵੀ ਕੰਮ 'ਤੇ ਜਾਣਾ ਪੈ ਰਿਹਾ। ਓਕੇ ਇੱਕ ਨਾ ਮੈਂ ਤੁਹਾਨੂੰ ਨਿਊ ਹਾਈਟਸ ਕਿਚਨ ਦਾ ਵੀ ਨੰਬਰ ਦੇਵਾਂ, ਤੁਸੀਂ ਨਵੀਂ ਕਿਚਨ ਰੈਡੀ ਕਰਾਉਣੀ ਹੈ, ਟੌਪ ਦੀ ਕਿਚਨ ਜਾਂ ਕੋਈ ਬਾਰ ਰੈਡੀ ਕਰਾਉਣਾ ਜਾਂ ਆਪਣੇ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਤੁਸੀਂ ਰੈਡੀ ਕਰਾਉਣੇ ਨੇ, ਕੈਬਨਿਟ ਆ ਟੀਵੀ ਦੇ ਆਲੇ ਦੁਆਲੇ ਲਵਾਉਣੀਆਂ ਲਾਈਟਾਂ ਦੇ ਨਾਲ, ਤੁਸੀਂ ਇੱਕ ਵਾਰ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਬਾਈ ਜੀ ਨੂੰ ਫੋਨ ਕਰੋ। ਜਸਪਾਲ ਬਾਈ ਜੀ ਦਾ ਕੰਮ ਦੇਖ ਲੈਣਾ ਤੁਸੀਂ, ਆਪੇ ਕਹੋਗੇ ਕਿ ਨਵੀ ਕਿਆ ਯਾਰ ਕਮਾਲ ਹੈ, ਹਾਈ ਐਂਡ ਟੌਪ ਟੌਪ ਟੌਪ ਦੀ ਜੋਬ ਭਾਜੀ ਹੁਣੇ ਕਰਦੇ ਆ ਨਿਊ ਹਾਈਟਸ ਕਿਚਨ ਵਾਲੇ। ਵਧੀਆ ਤੁਹਾਨੂੰ ਯਾਰ ਸਾਡੇ ਨਾਮ ਦੇ ਨਾਲ ਡਿਸਕਾਊਂਟ ਵੀ ਦੇਣਗੇ। 416-859-1920 416-859-1920 416-859-1920 ਜੀ 3136 ਹੈਲੋ
1: ਸਸਕਰ ਵਿਰੇਸ਼ ਕੀ ਠਾਕ ਹੋ
0: ਬਾਬੂ ਜੀ, ਕਿਵੇਂ ਹੋ?
1: ਠੀਕ ਹੈ ਜੀ, ਪਛਾਣ ਲਿਆ ਕਿ ਨਹੀਂ?
0: ਪਛਾਣ ਲਿਆ ਕਿ ਨਹੀਂ?
1: ਜਗਰਾਓ ਤੋਂ ਬੋਲ ਰਹੇ ਹਾਂ।
0: ਅੱਛਾ ਜਗਰਾਓ ਵਾਲੇ ਬੋਲ ਰਹੇ ਹੋ, ਕੀ ਹਾਲ ਚਾਲ ਹੈ ਜਗਰਾਓ ਵਾਲਿਓ?
1: ਚੈਟ ਵਾਲੇ ਹਾਂਜੀ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ ਤੁਸੀਂ?
0: ਚੈਟ ਵਾਲੇ ਹੋ ਜਾਂ ਜਗਰਾਓ ਵਾਲੇ ਹੋ, ਹੁਣ ਇੱਕ ਪਾਸੇ ਹੋ ਜਾਓ
1: ਤੁਸੀਂ, ਫਿਰ ਤੁਹਾਡਾ ਪਿਛੋਕੜ ਤਾਂ ਜਗਰਾਓ ਤੋਂ ਹੀ ਹੈ ਨਾ।
0: ਹੈ ਤਾਂ ਹੈ ਜ਼ਰੂਰ, ਬਟ ਜਦੋਂ ਕਈ ਨਾ ਜਦੋਂ ਇੱਥੇ ਆਉਂਦੇ ਕਈ ਕਈ ਜਦੋਂ ਇੱਥੇ ਆਉਂਦੇ ਆ ਭੁੱਲ ਜਾਂਦੇ ਆ ਆਪਣੇ ਜਗਰਾਓ ਨੂੰ ਜਾਂ ਲੁਧਿਆਣੇ ਨੂੰ।
1: ਨਹੀਂ ਭੁੱਲ ਸਕਦੇ, ਮੈਂ ਜਿੱਥੇ ਮੈਂ ਰਹਿੰਦਾ ਵਾ ਚੈਟਮ, ਜਿਹੜੇ ਸਾਡੇ ਲੈਂਡ ਲੋਡ ਨੇ ਉਹ ਰਹਿੰਦੇ ਵੁੱਡ ਸਟੋਕ, ਉਹਨਾਂ ਨੇ ਡਕਟ ਕਲੀਨਿੰਗ ਕਰਾਉਣੇ ਸੀਗੇ ਆਪਣੇ ਏਸੀ ਵਾਲੇ, ਜਿਹੜੇ ਉਹਨਾਂ ਨੇ ਜਿਹਨੂੰ ਫੋਨ ਕੀਤਾ ਉਹ ਦੋ ਤਿੰਨ ਹਫ਼ਤੇ ਬਿਜ਼ੀ ਨੇ, ਤੇ ਆਂਟੀ ਕਹਿੰਦੇ ਤੂੰ ਦੇਖ ਲੈ ਕੋਈ ਆਪਣਾ ਹੈਗਾ। ਮੈਂ ਕਿਹਾ ਹਾਂਜੀ, ਮੈਂ ਸਾਡੇ ਸਿੱਧ ਬਣੇ ਹੈਗੇ ਨੇ ਨਵੀਂ ਵੀਰੇ ਹੋਣੀ ਜਿਹੜੇ ਬ੍ਰਹਮਟਨ ਤੋਂ ਆਪਣੇ ਰੇਡੀਓ ਚਲਾਉਂਦੇ ਨੇ, ਮੈਂ ਉਹਨਾਂ ਤੋਂ ਨੰਬਰ ਲੈ ਕੇ ਤੁਹਾਨੂੰ ਜੋੜ ਦਊਂਗਾ, ਫਿਰ ਕਿ ਆਪਾਂ ਡਾਕਟਰ ਕਲੀਨ ਕਰਾਈਏ। ਹੁਣ ਤੁਸੀਂ ਮੈਨੂੰ ਨੰਬਰ ਦਿਓ ਤੇ ਮੈਂ ਉਹਨਾਂ ਨੂੰ ਦਵਾਂ ਆਪਣੇ ਲੈਂਡ ਲੋਨ ਨੂੰ, ਤੇ ਫਿਰ ਉਹ ਕਰਾਈਏ ਅਸੀਂ ਕਲੀਨ ਆਪਦਾ।
0: ਹਾਂਜੀ ਨੰਬਰ ਹੈ 437
1: ਹਾਂਜੀ 437 ਹਾਂਜੀ
0: 688 ਜਿੱਥੇ ਤੁਸੀਂ ਕਹੋ ਉੱਥੇ ਪਹੁੰਚ ਜਾਣਗੇ। ਫਾਇਦਾ ਹੀ ਫਾਇਦਾ, ਮੈਂ ਤਾਂ ਕਹਿੰਦਾ ਉਹਨਾਂ ਕਿ ਕੋਈ ਵੀ ਨੰਬਰ ਚਾਹੀਦੇ ਸਾਡੇ ਕੋਲ, ਲੋ ਹੋਰ ਕਿਤੋਂ ਲੈਣ ਦੀ ਲੋੜ ਹੀ ਨਹੀਂ ਸਾਨੂੰ। ਕੋਈ ਵੀ ਨੰਬਰ ਚਾਹੀਦੇ ਆ ਆਪਣੇ ਯਾਰਾਂ ਦੋਸਤਾਂ ਨੂੰ, ਆਪਣੇ ਕਿਸੇ ਵੀ ਫੈਮਿਲੀ ਮੈਂਬਰ ਨੂੰ ਦੱਸਿਆ ਕਰੋ ਕਿ ਅਸੀਂ ਨਵੀਂ ਬਾਈ ਜੀ ਕੋਲੋਂ ਨੰਬਰ ਲਵਾਂਗੇ, ਤੇ ਫਾਇਦਾ ਵੀ ਫਿਰ ਤਾਂ ਹੀ ਹੈ। ਸੋ ਓਕੇ 905-673-3337 ਆਪਣਾ ਫੋਨ ਨੰਬਰ ਹੈ, 905-673-3337 ਤੇ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ। ਅੱਜ ਅਸੀਂ ਗੱਲ ਕਰ ਰਹੇ ਸੀ ਸਵੇਰੇ, ਉਹਦੇ ਉੱਤੇ ਥੋੜ੍ਹਾ ਜਿਹਾ ਤੁਹਾਡੇ ਨਾਲ ਇੱਕ ਹਲਕੀ ਜਿਹੀ ਮਿੱਠੀ ਜਿਹੀ ਡਿਸਕਸ਼ਨ ਕਰਾਂਗੇ। ਪਹਿਲਾਂ ਅਸੀਂ ਹਰਜਿੰਦਰ ਜੀ ਨੂੰ ਲਾਈਨ 'ਤੇ ਲੈਂਦੇ ਹਾਂ ਬ੍ਰੈਂਪਟਨ ਕ੍ਰੈਮੇਟੋਰੀਅਮ ਤੋਂ, ਅਤੇ ਇਸ ਵੀਕਐਂਡ ਬਹੁਤ ਹੀ ਇੱਕ ਸਕਸੈਸਫੁਲ ਸੈਮੀਨਾਰ ਕਰਵਾਇਆ ਗਿਆ ਬ੍ਰੈਂਪਟਨ ਕ੍ਰੈਮੇਟੋਰੀਅਮ।

0: ਹਰਜਿੰਦਰ ਜੀ ਤੇ ਟੀਮ ਦੇ ਵੱਲੋਂ ਫਿਊਨਰਲ ਦੀ ਪ੍ਰੀ ਪਲੈਨਿੰਗ ਦੀ ਜਾਣਕਾਰੀ ਦਿੱਤੀ ਗਈ ਬਹੁਤ ਸਾਰੇ ਲੋਕਾਂ ਨੂੰ। ਸੋ ਹਰਜਿੰਦਰ ਜੀ, ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ, ਤੇ ਕਿੱਦਾਂ ਰਿਹਾ ਸੈਮੀਨਾਰ ਆਪਣਾ?
1: ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ, ਤੁਹਾਡੇ ਸਾਰੇ ਪਿਆਰੇ ਸ਼ਰੋਤਾ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਹੀ ਸਕਸੈਸਫੁਲ ਰਿਹਾ ਜੀ ਸੈਮੀਨਾਰ, ਇਟ ਵਾਜ ਏ ਨੋਵਲ ਈਵੈਂਟ ਆਈ ਸ਼ੁਡ ਸੇ। ਮਤਲਬ ਸਾਡੇ ਕ੍ਰੈਮਟੋਰੀਅਮ ਵੱਲੋਂ ਇਤਨਾ ਮਤਲਬ ਬਿਗ ਅਟੈਂਡੈਂਸ ਵਾਲਾ ਮੈਂ ਕਹਾਂਗਾ, ਇਹ ਪਹਿਲਾ ਹੀ ਸੈਮੀਨਾਰ ਸੀ ਔਰ ਇਹਦੇ ਵਿੱਚ ਲਗਭਗ 60+ ਅਟੈਂਡੈਂਸ ਸੀ ਔਰ ਕਾਫੀ ਅਵੇਅਰਨੈਸ ਸਪਰੈਡ ਹੋਈ ਔਰ ਪੀਪਲ ਹੈਡ ਏ ਲੋਟ ਆਫ ਕੁਐਸਚਨਸ, ਬੜੇ ਸਾਰੇ ਉਹਨਾਂ ਨੇ ਸਵਾਲ ਪੁੱਛੇ ਜਿਹਦੇ ਵੀ ਟਰਾਈ ਟੂ ਸਾਡੀ ਸਾਰੀ ਟੀਮ ਨੇ, ਪੁਨੀਤ ਜੀ ਨੇ, ਮੈਂ, ਬਲ ਸਾਹਿਬ ਸਭ ਨੇ ਉਹਨਾਂ ਦੇ ਬੜੀ ਅੱਛੀ ਤਰ੍ਹਾਂ ਜਵਾਬ ਦਿੱਤੇ। ਔਰ ਵੱਡੀ ਗੱਲ ਇਹ ਕਿ ਲੋਕਾਂ ਦੇ ਮਨ ਚ ਬੜੇ ਡਾਊਟ ਸਨ, ਉਹ ਬੜੀ ਅੱਛੀ ਤਰ੍ਹਾਂ ਕਲੀਅਰ ਹੋ ਗਏ ਕਿ ਇਹ ਪਲੈਨਿੰਗ ਦਾ ਕਿਤਨਾ ਫਾਇਦਾ ਹੈ। ਮੋਰਟੈਲਿਟੀ ਪ੍ਰੋਡਕਟਸ ਵੀ ਅਵੇਲੇਬਲ ਹਨ, ਇੰਸ਼ੋਰੈਂਸ ਵਾਸਤੇ ਵੀ ਵਨ ਕੈਨ ਆਪਟ ਫਾਰ ਇੰਸ਼ੋਰੈਂਸ ਪ੍ਰੋਡਕਟ ਐਸ ਵੈਲ। ਸੋ ਇਹ ਸਾਰੀਆਂ ਗੱਲਾਂ, ਕਿੱਥੇ ਪੈਸਾ ਇਨਵੈਸਟ ਹੁੰਦਾ ਹੈ, ਪ੍ਰੀ ਪਲੈਨਿੰਗ ਦਾ ਕੰਟਰੈਕਟ ਕਿਸ ਤਰ੍ਹਾਂ, ਇਟ ਰਿਮੇਨ ਸਟਿਲ ਦਾ ਲਾਸਟ ਬ੍ਰੈਥ, ਇਹ ਨਹੀਂ ਕਿ ਪੈਸੇ ਦੇ ਦਿੱਤੇ ਤੇ ਕੁਛ ਸਾਲ ਲਈ ਇਹ ਚੱਲੇਗਾ, ਨਾਟ ਲਾਈਕ ਅ ਟਰਮ ਪਾਲਿਸੀ, ਇਹ ਟਿਲ ਲਾਸਟ ਬ੍ਰੈਥ ਮੀਨਸ ਜੀਵਨ ਦੇ ਅਖੀਰ ਤੱਕ, ਔਰ ਫਿਊਨਰਲ ਐਕਸਪੈਂਸਿਸ ਨੂੰ ਸਾਰਾ ਕਵਰ ਕਰੇਗਾ, ਚਾਹੇ 20-30 ਸਾਲ ਬਾਅਦ ਵੀ ਹੁੰਦੀ ਹੈ ਕਿਸੇ ਦੀ ਪਾਸਿਸ ਸਮਾਨ ਆਫਟਰ 30-40 ਈਅਰਸ, ਤਾਂ ਸੇਮ ਅੱਜ ਦਾ ਪ੍ਰਾਈਸ 2026 ਦਾ। ਇਹ ਵੀ ਗੱਲ ਸਾਹਮਣੇ ਆਈ ਕਿ ਹਿਸਟਰੀ ਕੀ ਦੱਸ ਰਹੀ ਹੈ ਸਾਨੂੰ ਕਿ ਕੋਸਟ ਜਿਹੜੀ ਵੱਧ ਰਹੀ ਹੈ ਉਹ ਪਿਛਲੇ 10 ਸਾਲਾਂ ਚ ਆਲਮੋਸਟ ਡਬਲ ਹੋ ਗਈ, ਤੇ ਅਗਲੇ 10 ਸਾਲਾਂ ਚ ਵੀ ਇਨਫਲੇਸ਼ਨ ਦੇ ਨਾਲ 20 ਈਅਰਸ ਡਬਲ ਟ੍ਰਿਪਲ ਹੋ ਸਕਦੀ ਹੈ। ਐਗਜੈਕਟ ਤਾਂ ਨਹੀਂ ਕਹੀ ਜਾ ਸਕਦੀ, ਬਟ ਉਹ ਜਿਹੜੀ ਡਬਲ ਟ੍ਰਿਪਲ ਹੋਣੀ ਹੈ ਉਸਨੂੰ ਅੱਜ ਅਗਰ ਪਲਾਨ ਕਰ ਲਿਆ ਜਾਏ ਔਰ ਡਿਪੋਜ਼ਿਟ ਕਰਾਤਾ ਜਾਏ ਕਿਸ਼ਤਾਂ ਦੇ ਵਿੱਚ ਵੀ, ਤਾਂ ਵੀ ਦੇਖੋ ਕਿਤਨਾ ਮਤਲਬ ਅਸੀਂ ਇੱਕ ਸਕੂਨ ਜਿਹਾ ਹੋ ਜਾਂਦਾ ਹੈ ਕਿ ਬਈ ਇਹ ਬਰਡਨ ਜਿਹੜਾ ਫੈਮਿਲੀ ਨੂੰ ਬੇਅਰ ਨਹੀਂ ਕਰਨਾ ਪਏਗਾ। ਫਿਰ ਟਰੈਵਲ ਪਲਾਨ ਬਾਰੇ ਬਹੁਤ ਹੀ ਅੱਛਾ ਰਿਸਪੋਂਸ ਆਇਆ, ਮੈਨੀ ਆਫ ਦਾ ਪੀਪਲ ਸੈਡ ਕਿ ਬਈ ਅਸੀਂ ਇਹ ਬਹੁਤ ਜਲਦੀ ਸਬਸਕ੍ਰਾਈਬ ਕਰ ਲਾਂਗੇ ਕਿਉਂਕਿ ਅਸੀਂ ਤਾਂ ਟਰੈਵਲ ਕਰਦੇ ਰਹਿੰਦੇ ਹਾਂ। ਜਿਹੜੀ ਵਨ ਟਾਈਮ $595 ਦੀ ਪੇਮੈਂਟ ਪਲਾਨ ਹੈ, ਜਿਹਦੇ ਵਿੱਚ ਕਿਧਰੇ ਵੀ ਕੋਈ ਇਨਸਾਨ ਗਿਆ ਹੋਵੇ ਤੇ ਉੱਥੇ ਵਿਛੋੜਾ ਦੇ ਜਾਏ ਇਸ ਸੰਸਾਰ ਨੂੰ, ਤਾਂ ਉਹਨੂੰ ਵਾਪਿਸ ਲਿਆਉਣ ਦਾ ਪਰਿਵਾਰ ਸਾਰਾ ਇੱਥੇ ਹੁੰਦਾ, ਤੇ ਇੱਕ ਫੈਮਿਲੀ ਮੈਂਬਰ ਦੇ ਅਰੇਂਜਮੈਂਟ ਦੇ ਨਾਲ, ਤੇ ਨਾਲ ਹੀ ਸਾਰੀ ਲੀਗਲ ਫਾਰਮੈਲਿਟੀਜ਼ ਜਿਹੜੀਆਂ ਉਹ ਵੀ ਸ਼ੇਅਰ ਕੀਤੀਆਂ ਸਾਡੀ ਟੀਮ ਨੇ ਕਿ ਬੜਾ ਹੈਸਲ ਵਾਲਾ ਕੰਮ ਹੁੰਦਾ ਤੇ ਉਹ ਬਿਲਕੁਲ ਹੈਸਲ ਫਰੀ ਹੋ ਜਾਂਦਾ ਕਿਉਂਕਿ ਇਹ ਸਾਰੀ ਰਿਸਪੋਂਸੀਬਿਲਿਟੀ ਫਿਰ ਇੰਸ਼ੋਰੈਂਸ ਕੰਪਨੀ ਔਰ ਕ੍ਰੈਮਟੋਰੀਅਮ ਤੇ ਆ ਜਾਂਦੀ।
0: ਵੈਰੀ ਗੁੱਡ,
1: ਸੋ ਜਿਸ ਤਰ੍ਹਾਂ ਤੁਸੀਂ ਕਿਹਾ, ਥੈਂਕ ਯੂ ਵੈਰੀ ਮਚ, ਔਰ ਬਹੁਤ ਹੀ ਅੱਛਾ ਮਤਲਬ ਰਿਸਪੋਂਸ ਸਾਨੂੰ ਮਿਲਿਆ ਸੈਮੀਨਾਰ ਵਿੱਚ, ਐਂਡ ਪੀਪਲ ਸੈਡ ਕਿ ਇਟ ਸ਼ੁਡ ਬੀ ਮਤਲਬ ਦੁਬਾਰਾ ਇਸਨੂੰ ਜਲਦੀ 3 ਮਹੀਨੇ ਦੇ ਵਿੱਚ ਵੀ ਜ਼ਰੂਰ ਕਰਨਾ ਚਾਹੀਦਾ ਤੇ ਸਾਡੀ ਟੀਮ ਕੰਸਿਡਰ ਕਰੇਗੀ ਕਿ ਡਿਫਰੈਂਟ ਲੋਕੇਸ਼ਨ ਤੇ ਹੋਰ ਲੋਕਾਂ ਨੂੰ ਵੀ, ਕਿਉਂਕਿ ਕਾਫੀ ਇੱਥੇ ਸੀਨੀਅਰ ਕਲੱਬਸ ਹੈਗੇ ਤੇ ਵੀ ਵਿਲ ਬੀ ਅਰੇਂਜਿੰਗ, ਅਗਰ ਕੋਈ ਇਨਵਾਈਟ ਵੀ ਸਾਨੂੰ ਕਰਦਾ ਆਪਣੇ ਕਲੱਬ ਮੀਟਿੰਗ ਦੇ ਵਿੱਚ, ਤਾਂ ਅਸੀਂ ਬਿਲਕੁਲ ਆਉਣੇ ਨੂੰ ਉੱਥੇ ਤਿਆਰ ਹਾਂ ਔਰ
0: ਕ੍ਰੈਮਟੋਰੀਅਮ ਬਰਲਿੰਗਟਨ ਕ੍ਰੈਮਟੋਰੀਅਮ ਤੇ ਐਨੀ ਟਾਈਮ ਜਾਣਕਾਰੀ ਲਓ। ਬਹੁਤ ਸ਼ੁਕਰੀਆ ਸਰ, ਥੈਂਕ ਯੂ। ਸੋ ਪ੍ਰੋਗਰਾਮ ਪੰਜਾਬੀ ਦਾਇਰਾ 905-673-3337 ਨੰਬਰ ਹੈ, 905-673-3337 ਤੇ ਗੱਲਬਾਤ ਥੋੜੀ ਤੇ ਸਾਡੀ ਹੋ ਰਹੀ ਹੈ 2276। ਹੈਲੋ,
2: ਸਤਿ ਸ਼੍ਰੀ ਅਕਾਲ ਜੀ, ਕਾਰ ਇੰਸ਼ੋਰੈਂਸ ਲਈ ਚਾਹੀਦਾ ਸੀ ਨੰਬਰ।
0: ਉਹ ਬੱਲੇ, ਕਾਰ ਇੰਸ਼ੋਰੈਂਸ ਲਈ 647। ਹਾਂਜੀ, ਤੇ ਅੱਗੇ ਹੈ 674। 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ, 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ। 647-674-4735, 647-674-4735 9181. ਹਾਂਜੀ ਬਾਈ ਜੀ ਬੱਲੇ ਧੁੱਪੇ ਬਹਿਣ ਦਾ ਵੀ ਨਜ਼ਾਰਾ ਆਪਣਾ ਹੈ
3: ਬਿਲਕੁਲ
0: ਮੰਜੇ ਤੇ ਬੈਠੇ ਹੋਏ ਆ ਕੁਰਸੀ ਤੇ
3: ਸਿਹਤ
0: ਠੀਕ ਹੈ ਹੁਣ
3: ਦੌੜੇ ਫਿਰਦੇ ਹੁਣ
0: ਚਲੋ ਆਪਣੇ ਆਪਣੇ ਬੰਦੇ ਨਾ ਵੈਸੇ ਸਿਹਤ ਦਾ ਉਦੋਂ ਖਿਆਲ ਰੱਖਣਾ ਸ਼ੁਰੂ ਕਰਦੇ ਜਦੋਂ ਕੋਈ ਪ੍ਰੋਬਲਮ ਆ ਜਾਂਦੀ ਹੈ ਪਹਿਲਾਂ ਨਹੀਂ ਕਰਦੇ
3: ਰੋਜ਼ ਰੋਜ਼ ਨੀ ਕਹਿਣਾ ਫੱਕਰਾਂ ਨੂੰ ਹਾਂ ਕਰਦੇ ਕਹਿੰਦੀ ਰੋਜ਼ ਰੋਜ਼ ਤੂੰ ਛੇੜੇ ਤੈਨੂੰ ਪਵੇ ਬਿਮਾਰੀ ਕਾਹਨ ਭਰੀ ਜੁੱਤੀ ਨਾ ਲਾ ਦੂੰ ਤੇਰੀ ਖਮਾਰੀ ਕੁੜੀ ਬੰਨ ਤੇ ਵੈਰ ਦੀ ਮਾਰ ਕੇ ਲਫੇੜਾ ਲਾ ਦੂੰ ਬੁਖਾਰ ਸਾਰਾ
0: ਕੋਈ ਗਾਣੇ ਦਾ ਨਾਂ ਨੂੰ ਦੱਸੋ
4: ਲਹਿਰਾਂ
5: ਪੰਜਾਬੀ ਲਹਿਰਾਂ
4: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
5: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
5: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
5: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
5: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
3: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-8535-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: 9 7 99 88 77 sofa studio.ca। थैंक यू जी।
1: पाजी अज घरे तंदूरी बनाओ, पर जो स्वाद तंदूरी बॉयज दे आना वो घरे नहीं बन पाउना।
2: हाय गाइस, एंजॉय करो तंदूरी बॉयज, वेज नॉन वेज स्वादले तंदूरी खाने ले पहुंचो तंदूरी बॉयज।
1: सांझा विरसा रेडियो दा रेफरेंस देन ते पाओ 10% डिस्काउंट। पार्ट जागो अते वेडिंग ले आज ही केटरिंग बुक करो 9059562111 9054519200। सर्विंग यू फ्रॉम 3 लोकेशंस।
3: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
4: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
2: ਕੁਆਲਿਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
1: 416-717-2929
2: 416-717-2929। ਕੁਆਲਿਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਈਟੋਬੀਕੋ।
5: पिछले 18 सालों तो मोर्गेज दिया सेवामा दिन दे आ रहे अकाल मोर्गेजेस इंक नाल कम कर दे। दविंदर पवार,
6: फर्स्ट सेकंड थर्ड मोर्गेज, होम इक्विटी, बिजनेस लोन, डेट कंसोलिडेशन, रीफाइनेंस, रेंट टू ओनली, कॉल करो दविंदर पवार नू 647-988-8731-647-988-8731।
5: जे नहीं होना खज्जल खुआर ता कॉल करो
6: दविंदर पवार।
5: जेकर एक बार इना तो अड़ी फाइल वेख के हाँ कह देती ता अपने भा देते हमेशा खरे उतर देहान। लाइसेंस नंबर 10845, इंडिपेंडेंटली ओन एंड ऑपरेटेड।
7: ओहो, सर्दी च हीट नहीं चलती ते गर्मी च एसी।
8: ले आपा हुणे करदे आ संधू साहब नाल गल ते करदे आ मसले दा हल।
7: एसी, फर्नेस, गैस लाइन, वाटर हीटर या ह्यूमिडिफायर सर्विस या इंस्टॉलेशन, नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल 647-706-6640
8: 647-706-6640।
9: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ
10: ਮੈਂ? ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ ਜੀਟੀਏ ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, ਪੀਐਨਜੇ ਸਪ੍ਰਿੰਗ ਵੀਲ ਅਲਾਈਨਮੈਂਟ।
1: ਪਹੁੰਚੋ 5530 ਬ੍ਰਿਡਕੋ ਬੁਲੇਵਾਰਡ, ਮਿਸੀ ਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
11: ਇੱਥੇ ਟੂ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
10: ਕਾਲ ਕਰੋ ਜੇ ਐਂਡ ਗੈਰੀ ਨੂੰ
11: 9054595533
10: 905-409-5533 ਤੇ
11: PNG ਸਪ੍ਰਿੰਗ ਵੀਲ ਅਲਾਈਨਮੈਂਟ।
1: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
2: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਟ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
1: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਠਿਆਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
2: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ। 647-338-9172, ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
12: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-335-5294-647-335-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਮੋੜ ਉੱਤੇ ਘਰ ਕਿਨਾਰਾ ਨਹਿਰ ਦਾ। ਕਹਿੰਦਾ ਮੋੜ ਉੱਤੇ ਘਰ ਕਿਨਾਰਾ ਨਹਿਰ ਦਾ, ਭੁੱਲਦਾ ਚੇਤਾ ਨਾ ਤੇਰੇ ਸ਼ਹਿਰ ਦਾ, ਇਸ਼ਕ ਮੇਰਾ ਤਾਂ ਬੜਾ ਮਾਸੂਮ ਹੈ, ਹੁਸਨ ਤੇਰਾ ਹੈ ਬੜੇ ਹੀ ਕਹਿਰ ਦਾ। ਹਾਂ ਅਜੇ ਵੀ ਬਾਕੀ ਨੇ ਮੇਰੇ ਸਾਹਾਂ ਦੇ ਵਿੱਚ, ਸਾਹ ਅਜੇ ਵੀ ਬਾਕੀ ਨੇ ਮੇਰੇ ਸਾਹਾਂ ਦੇ ਵਿੱਚ, ਦੇਖਣਾ ਹੈ ਜ਼ੋਰ ਕਿੰਨਾ ਤੇਰੀਆਂ ਬਾਹਾਂ ਦੇ ਵਿੱਚ, ਜਿੰਨਾ ਮਰਜ਼ੀ ਬਾਲ ਲੈ ਤੂੰ ਮੰਦਰਾਂ ਦੇ ਵਿੱਚ ਦੀਵੇ, ਅਸਰ ਦੁਆਵਾਂ ਤੋਂ ਵੱਧ ਹੁੰਦਾ ਆਹਾਂ ਦੇ ਵਿੱਚ। ਪਹੁੰਚ ਗਿਆ ਮੈਂ ਫਿਰ ਵੀ ਯਾਰਾਂ ਇੱਕ ਠਿਕਾਣੇ 'ਤੇ, ਪਹੁੰਚ ਗਿਆ ਮੈਂ ਫਿਰ ਵੀ ਯਾਰਾਂ ਇੱਕ ਠਿਕਾਣੇ 'ਤੇ, ਬੜੇ ਬਿਛਾਏ ਰੋੜੇ ਤੋਂ ਸੱਚ ਦੀਆਂ ਰਾਹਾਂ ਦੇ ਵਿੱਚ, ਪੁੱਤਰਾਂ ਲਈ ਆਪਣੇ ਤੂੰ ਕੀ ਕੀਤੇ ਪਾਪ, ਬੈਨ ਕਦੇ ਵੀ ਨਾ ਸੁਣੇ ਮਾਂ ਦੀਆਂ ਧਾਹਾਂ ਦੇ। ਕਹਿੰਦਾ ਇਸੇ ਜਨਮ ਭੁਗਤ ਰਿਹਾ ਫਲ ਆਪਣੇ ਕਰਮਾਂ ਦੇ, ਬੜੇ ਮੱਥੇ ਬੜੇ ਰਗੜੇ ਤੋਂ ਜਾ ਕੇ ਦਰਗਾਹਾਂ ਦੇ ਵਿੱਚ, ਰਮਜ਼ ਉਸਦੀ ਸਮਝੇ ਨਾ ਕੋਈ ਵਿੱਚ ਸਮਾਜਾਂ ਦੇ, ਫਸ ਗਿਆ ਇੱਕ ਫਕੀਰ ਵਿਚਾਰਾ ਸਾਹਾਂ ਦੇ ਵਿੱਚ, ਆਪਣਿਆਂ ਨੇ ਮਾਰ ਕੇ ਧੱਕੇ ਕੀਤਾ ਬੜਾ ਜਲੀਲ। ਕਹਿੰਦਾ ਆਪਣਿਆਂ ਨੇ ਮਾਰ ਕੇ ਧੱਕੇ ਕੀਤਾ ਬੜਾ ਜਲੀਲ, ਲੈ ਲਿਆ ਮਦਹੋਸ਼ ਨੂੰ ਰੱਬ ਨੇ ਪਨਾਹਾਂ ਦੇ ਵਿੱਚ, ਰੱਬ ਨੂੰ ਪਨਾਹਾਂ ਦੇ ਵਿੱਚ। ਇਸ ਤਰ੍ਹਾਂ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਡੇਨੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਮੰਗਲਵਾਰ, ਸੋਮਵਾਰ ਤੋਂ ਬਾਅਦ ਵਾਲਾ, ਵੈਰੀ ਗੁੱਡ, ਸ਼ਾਬਾਸ਼। 26 ਮਈ 2026, ਹਾਂ 26 ਮਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਇਹ ਤਾਂ ਪ੍ਰੋਗਰਾਮ ਪਸੰਦ ਆਵੇਗਾ। ਇਹ ਤਾਂ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 14 ਟੈਂਪਰੇਚਰ ਆ, 1-4 ਮਿਸਾਗਜ ਮਾਲਟਨ 'ਚ, ਫੀਲ ਲਾਈਕ 12 ਕਰਦੇ ਹਾਂ ਭਾਈ, ਥੋੜ੍ਹੀ ਜਿਹੀ ਠੰਡ ਜਿਹੀ ਆ ਬਾਹਰ ਆ ਕੇ ਲੱਗੀ, ਉਹ ਤਾਂ ਠੀਕ ਹੈ ਸੀ ਪਰ ਠੀਕ ਆ ਮੌਸਮ, ਨੋਟ ਬੈਡ, ਗੁੱਡ। ਦੁਪਹਿਰ ਨੂੰ 25 ਬੱਲੇ, ਸ਼ਾਮ ਨੂੰ 27, ਰਾਤ ਨੂੰ 22, ਅੱਜ ਫਿਰ AC ਚਲਾਉਣੇ ਪੈਣੇ ਆ। 5:43 'ਤੇ ਸੂਰਜ ਸਾਹਿਬ ਜੀ ਆਪਾਂ ਨੂੰ ਦੇਣਗੇ ਦਰਸ਼ਨ, ਅਤੇ 8:48 'ਤੇ ਸ਼ਾਮ ਨੂੰ ਅਲੋਪ ਹੋ ਜਾਣਾ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਟ੍ਰੈਫਿਕ ਦੀ ਗੱਲਬਾਤ ਆ, ਕੋਈ ਇੱਧਰਲੀ ਉੱਧਰਲੀ ਗੱਲਬਾਤ ਕਰਨੀ ਚਾਹੁੰਦੇ ਹੋ, ਵਧੀਆ ਸਟਰੋਂਗਲੀ ਗੱਲ, 905-673-3337, ਕੋਈ ਵਜ਼ਨਦਾਰ ਕਹਿਣ ਦਾ ਭਾਵ ਵੀ ਲੋਕਾਂ ਨੂੰ ਕੋਈ ਗੱਲ ਚੰਗੀ ਆਪਣੀ ਲੱਗੀ, ਮੇਰੀਆਂ ਤਾਂ ਲੱਗਦੀਆਂ ਨਹੀਂ ਕਿਸੇ ਨੂੰ ਚੰਗੀਆਂ, ਪਰ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ, ਸਾਰੇ ਮੈਨੂੰ ਬਹੁਤ ਵਾਰ ਮਿਲਦੇ ਹੁੰਦੇ ਆ, ਰਾਤ ਵੀ ਮੈਨੂੰ ਬਾਈ ਜੀ ਇੱਕ CN 'ਚ ਮਿਲੇ, ਚਲੋ ਮੈਨੂੰ ਪਤਾ ਹੀ ਨਹੀਂ ਲੱਗਿਆ, ਗੱਲ ਸਾਡੀ ਨਹੀਂ ਹੋਈ, ਬਸ ਸ਼ੀਸ਼ਿਆਂ 'ਚ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਮੈਨੂੰ ਨਹੀਂ ਪਤਾ ਨਾਮ ਉਹਨਾਂ ਦਾ ਕੀ ਸੀ, ਪਰ ਵਧੀਆ ਲੱਗਦਾ ਜਦ ਇੱਦਾਂ ਕੋਈ ਮਿਲਦਾ ਆਪਾਂ ਨੂੰ, ਹੈ ਨਾ ਬਾਹਰ। 905-673-3337 'ਤੇ ਤੁਸੀਂ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ, ਜਿਹੜੀ ਕੋਈ ਟ੍ਰੈਫਿਕ ਦੀ ਗੱਲਬਾਤ ਆ, ਕੋਈ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਆ ਅਤੇ ਕੰਸਟਰਕਸ਼ਨ ਕਿਤੇ ਚੱਲਦੀ ਆ, ਹਾਂ ਜਿੱਦਾਂ ਹੁਣ ਵਿਲੀਅਮ ਐਂਡ ਏਅਰਪੋਰਟ 'ਤੇ ਚੱਲਦੀ ਆ, ਕੀ ਚੱਲਦਾ ਉੱਥੇ, ਉਹ ਲੱਗੇ ਹੋਏ ਨੇ ਲਾਈਨਾਂ ਜੀਆਂ ਬਹੁਣ, ਨਿਸ਼ਾਨ ਜੇ ਲਾਉਣ ਵੀ ਕਿੱਥੋਂ ਕਿੱਥੋਂ ਦੀ ਭਾਈ ਤੁਸੀਂ ਜਾਣਾ, ਬਸ ਗੱਲ ਖਤਮ, ਇੰਨੀ ਕੇ ਸਮਝ ਗਏ ਆਪੇ ਤੁਸੀਂ। 905-673-3337 ਅਤੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040 ਅਤੇ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਓ, ਜਾਂ ਵੱਖ ਵੱਖ ਐਪਾਂ ਵੀ ਹੋਰ ਵੀ ਡਾਊਨਲੋਡ ਕਰ ਸਕਦੇ ਹੋ ਤੁਸੀਂ, ਜਿੱਥੇ 24 ਘੰਟੇ 7 ਦਿਨ ਪੰਜਾਬੀ 530 'ਤੇ ਪ੍ਰੋਗਰਾਮ ਚੱਲਦੇ ਆ, ਸਾਰੇ ਪ੍ਰੋਗਰਾਮਾਂ ਦਾ ਆਨੰਦ ਮਾਣਦੇ ਵੱਖ ਵੱਖ ਟਾਈਮਾਂ 'ਤੇ ਤੁਸੀਂ। 647-835-5494 6478-355-2294 'ਤੇ ਮੈਸੇਜਾਂ ਦੇ ਜ਼ਰੀਏ ਆਪਣੀ ਗੱਲਬਾਤ ਹੋ ਸਕਦੀ ਹੈ, ਵਟਸਐਪ ਦੇ ਜ਼ਰੀਏ ਆ ਜਾਓ, ਫਿਰ ਕਰਦੇ ਹਾਂ ਗੱਲਾਂ ਬਾਤਾਂ। ਭੇਜੀਆਂ ਹੋਈਆਂ ਲਾਈਨਾਂ ਆਪਾਂ ਪੜ੍ਹੀਆਂ ਹਰਮਨ ਭਾਅ ਜੀ ਹੋਣਾਂ ਦੀਆਂ, ਇਹਨਾਂ ਨੇ ਕੱਲ੍ਹ ਇੱਕ ਗੀਤ ਭੇਜਿਆ ਸੀ, ਮੈਂ ਅੱਜ ਸੱਚੀ ਕਿਉਂ ਕੀਤਾ, ਮੈਂ ਕਿਹਾ ਚਲੋ ਕਿਤੇ ਕਿਤੇ ਤਾਂ ਬਣਦਾ ਵੀ ਹੈ, ਹੈ ਨਾ, ਇੱਦਾਂ ਨਹੀਂ ਹੁੰਦਾ, ਬਣ ਕਰਦੇ ਹੁੰਦੇ ਆ। ਇੱਕ ਮਜ਼ਾਕੀਆ ਲਹਿਜੇ 'ਚ ਵੀ ਭੇਜਿਆ ਇਹਨਾਂ ਨੇ, ਕਹਿੰਦੇ ਨਨਾਣ ਮਾਂ ਨਾਲ 2 ਘੰਟੇ ਗੱਲ ਕਰਨ ਤੋਂ ਬਾਅਦ ਕਹਿੰਦੀ ਭਰਜਾਈ ਕਿੱਥੇ ਆ। ਨਨਾਣ ਇੱਕ ਵਹੁਟੀ ਦੀ ਕਹਿ ਸਕਦੇ ਹਾਂ, ਅਤੇ ਮਾਂ ਨਾਲ, ਆਪਣੀ ਮਾਂ ਨਾਲ ਜਾਣੀ ਸੱਸ ਨਾਲ ਉਹਦੀ ਨਾ, ਨਨਾਣ ਮਾਂ ਨਾਲ 2 ਘੰਟੇ ਗੱਲ ਕਰਨ ਤੋਂ ਬਾਅਦ ਕਹਿੰਦੀ ਭਰਜਾਈ ਕਿੱਥੇ ਆ, ਅਤੇ ਮਾਂ ਮੂਹਰੇ ਪਤਾ ਕੀ ਕਹਿੰਦੀ, ਕਹਿੰਦੀ ਮਾਂ ਕਹਿੰਦੀ ਲੱਗੀ ਹੋਣੀ ਆ ਫੋਨ ਆਪਣੀ ਮਾਂ ਦੇ ਨਾਲ, ਕੰਮ ਥੋੜ੍ਹੀ ਜਾਣੂ ਕੋਈ ਆ ਚੱਕ, ਤੈਨੂੰ ਵੀ ਭਾਈ 2 ਘੰਟੇ ਹੋ ਗਏ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ ਭੁੱਲਾ, ਸੰਧੂ ਸਾਹਿਬ ਸਾਡੇ ਆਉਣੇ ਨਹੀਂ ਹੋਏ, ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
0: ਕਿਰਪਾ ਤੁਸੀਂ ਸੁਣਾਓ।
1: ਬਹੁਤ ਵਧੀਆ ਸਰ, ਬਹੁਤ ਵਧੀਆ ਜੀ,
0: ਸ਼ੁਕਰ ਸ਼ੁਕਰ।
1: ਅੱਜ ਖੁੱਲ ਜਾਣਾ ਕੁਛ,
0: ਕੀ ਹੋ ਜਾਣਾ? ਮੌਸਮ ਤਾਂ ਦੋ ਦਿਨ ਪਹਿਲਾਂ ਵੀ ਖੁੱਲਿਆ ਜਿੱਦਣ ਏਸੀ ਚਲਾਤੇ ਸੀ, ਮੁੜ ਕੇ ਦੋ ਦਿਨ ਫੇਰ ਬੰਦ ਹੋ ਗਿਆ।
1: ਨਹੀਂ ਅੱਜ ਸਰ ਪੂਰਾ ਖੁੱਲਣਾ ਤੁਹਾਡੇ ਰੰਗ ਵਰਗਾ।
0: ਆ ਚੱਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਧੁੱਪ ਖਿਲ ਰਹੀ ਧੁੱਪ ਤਾਰੇ
1: ਲੈਣ ਲਿਖ ਰਿਹਾ ਸੀ ਵੈਸੇ ਸਫ਼ਰ ਰੱਖੀਏ ਇੱਕ ਵਾਰ ਬਣ ਕੇ ਸਭ ਖਬਰ ਰੱਖੀਏ ਚਾਹੇ ਨਜ਼ਰੇ ਹੋ ਅਸਮਾਨੋ ਪਰ ਪਉ ਪਰ ਲੇਕਿਨ ਜ਼ਮੀਨ ਪਰ ਰੱਖੀਏ ਔਰ ਮੁਸ਼ਕੋ ਦਿਲ ਮੇ ਹੈ ਬਸਾਨਾ ਇੱਕ ਸ਼ਾਇਰਾ ਕੋ ਆਪਣੇ ਘਰ ਰੱਖੀਏ ਔਰ ਕੋਈ ਨਸ਼ਾ ਹੋ ਟੂਟ ਜਾਤਾ ਹੈ ਕਬ ਤਲਕ ਖੁਦ ਕੋ ਬੇਖਬਰ ਰੱਖੀਏ ਜਾਣੇ ਕਿਸ ਵਕਤ ਕੂਚ ਕਰਨਾ ਹੈ। ਬੜੀ ਪਹਿਲੀ ਲਾਈਨ ਸੁਣੀ ਜੀ। ਜਾਣੇ ਕਿਸ ਵਕਤ ਕੂਚ ਕਰਨਾ ਹੈ ਆਪਣਾ ਸਮਾਨ ਮੁਕਤਸਰ ਰੱਖੀਏ ਦਿਲ ਕੋ ਦਿਲ ਸੇ ਰਾਹ ਹੋਤੀ ਹੈ ਇਸ ਲਈ ਕੋਈ ਨਾ ਬੇਖਬਰ ਰੱਖੀਏ ਦਿਲ ਕੋ ਦਿਲ ਸੇ ਖਬਰ ਹੋਤੀ ਹੈ ਇਸ ਲਈ ਕੋਈ ਨਾ ਬੇਖਬਰ ਰੱਖੀਏ ਬਾਤ ਕਿਆ ਹੈ ਕੌਣ ਪਰਖੇਗਾ ਬਾਤ ਕਿਆ ਹੈ ਕੌਣ ਪਰਖੇਗਾ ਆਪ ਲਹਿਜੇ ਕੋ ਪੁਰ ਅਸਰ ਰੱਖੀਏ ਏਕ ਟੁਕ ਮੁਝੇ ਦੇਖੀ ਜਾਤੀ ਹੈ ਆਪਣੀ ਨਜ਼ਰੋਂ ਪੇ ਕੁਝ ਨਜ਼ਰ ਰੱਖੀਏ ਜਾਣੇ ਕਿਸ ਵਕਤ ਕੂਚ ਕਰਨਾ ਹੈ ਆਪਣਾ ਸਮਾਨ ਮੁਕਤਸਰ ਰੱਖੀਏ।
0: ਤੁਹਾਡਾ
1: ਵੀ ਅਸੀਂ ਸਰਵਿਸ ਕਰਨੀ ਸਗੋਂ
0: ਕੀ ਕਰਦੀ ਹੈ
1: ਸਰਵਿਸ ਕਰਨੀ ਤੁਹਾਡੇ ਅਸੀਂ ਦੀ।
0: ਅੱਛਾ ਕਰ ਲਈਏ ਚਲੋ ਅੱਜ ਕਰ ਲੋ
1: ਬਸ ਮੈਂ ਫਿਰ ਆਉਣਾ ਤੁਹਾਡੇ ਕੋਲ ਉੱਠੋ ਮੈਨੂੰ ਕਾਲ ਕਰ ਲਿਓ ਤੇਰੀ ਬਾਕੀ ਸੁਣ ਲਿਆ ਜੀ ਪ੍ਰੋਗਰਾਮ ਤੁਹਾਡਾ ਬਹੁਤ
0: ਬਸ ਸਿੱਧਾ ਹੀ ਆ ਜਾਓ 2:30 ਵਜੇ ਹੋਰ ਕੀ ਕਰਨਾ ਉੱਥੇ
1: ਓਕੇ ਕਰਦੇ ਦਰਸ਼ਨ ਸੁਣਦੇ ਜੀ ਤੁਹਾਨੂੰ
0: ਚਲੋ ਲਵ ਯੂ ਥੈਂਕ ਯੂ ਸੋ ਮਚ
1: ਥੈਂਕ ਯੂ
0: ਸੰਸਾ ਦਾ ਮੈਸੇਜ ਵੀ ਆਇਆ ਗੁੱਡ ਮਾਰਨਿੰਗ ਦਾ ਲਖਵਿੰਦਰ ਮਲਤਾਨੀ ਸਾਹਿਬ ਦਾ ਵੀ ਭਾਅ ਜੀ ਦਾ ਮੈਸੇਜ ਆਇਆ ਥੈਂਕ ਯੂ ਭਾਅ ਜੀ ਥੈਂਕ ਯੂ ਸੋ ਮਚ ਗੁੱਡ ਮਾਰਨਿੰਗ ਤੁਹਾਨੂੰ ਵੀ 10:37 ਤੋਂ ਕੰਗ ਸਾਹਿਬ ਦਾ ਵੀ ਮੈਸੇਜ ਹੈ ਕੰਗ ਸਾਹਿਬ ਥੈਂਕ ਯੂ ਸੋ ਮਚ ਗੁੱਡ ਮਾਰਨਿੰਗ 2396 ਤੋਂ ਆਂਟੀ ਕੁਮਾਰੀ ਜੀ ਕੀ ਕਹਿੰਦੇ ਆ ਥੈਂਕਸ ਜੰਜੂਆ ਜੀ ਫੋਰ ਮਾਤਾ ਦੀ ਭੇਟਾ ਮਾਤਾ ਰਾਣੀ ਤੁਹਾਡੀ ਹਰ ਮਨੋਕਾਮਨਾ ਪੂਰੀ ਕਰੇ। ਬਿਲਕੁਲ ਜੀ ਆਂਟੀ ਥੈਂਕ ਯੂ ਸੋ ਮਚ ਲਵ ਯੂ। 8550 ਤੋਂ ਰੇਸ਼ਮ ਭਾਅ ਜੀ ਦਾ ਵੀ ਮੈਸੇਜ ਹੈ ਗੁੱਡ ਮਾਰਨਿੰਗ ਦਾ ਸਤਿ ਸ਼੍ਰੀ ਅਕਾਲ। ਅਤੇ 6621 ਤੋਂ 6621 ਤੋਂ ਗੁਰਪ੍ਰੀਤ ਸਿੰਘ ਭਾਅ ਜੀ ਭਾਅ ਜੀ ਥੈਂਕ ਯੂ ਸੋ ਮਚ। ਚਾਹ ਦਾ ਕੱਪ ਥੱਲੇ ਜੇ ਪਿਆ ਹੈ ਨਾ, ਹਾਂ ਮੈਂ ਉੱਪਰ ਦੇਖਦਾ ਮੈਂ ਕਿਹਾ ਤਾਂ ਫੁੱਲੇ ਲੱਗੇ ਰਹਿ ਗਏ। ਅਤੇ ਸਤਨਾਮ ਭਾਅ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਪਿਆਰ ਭਰੀ। 34 ਤੋਂ ਅਮਰਜੀਤ ਮਲਤਾਨੀ ਭਾਅ ਜੀ ਥੈਂਕ ਯੂ ਸੋ ਮਚ। ਅਤੇ ਪਰਮਿੰਦਰ ਜੀ ਦੀਆਂ ਕਾਫੀ ਕਾਫੀ ਕਾਫੀ ਖਬਰਾਂ ਆਪਣੇ ਤੱਕ ਪਹੁੰਚ ਚੁੱਕੀਆਂ ਨੇ ਅਤੇ ਖਬਰਾਂ ਦੀ ਵੀ ਸ਼ੁਰੂਆਤ ਕਰ ਲਈਏ। ਕੇ ਗੰਡੂ ਆਂਟੀ ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ ਕਿੱਧਰ ਰਹਿ ਗਏ
2: ਬੇਟਾ ਸਤਿ ਸ਼੍ਰੀ ਅਕਾਲ
0: ਕਿੱਥੇ ਰਹਿ ਗਏ ਇੰਨੇ ਦਿਨ
2: ਸੁਣਦੇ ਆਪਾਂ
0: ਲੈ ਤੁਸੀਂ ਤਾਂ ਸੁਣਦੇ ਹੋ ਮੇਰੀ ਆਵਾਜ਼ ਮੈਨੂੰ ਨਹੀਂ ਨਾ ਸੁਣਨ ਨੂੰ ਮਿਲੀ ਤੁਹਾਡੀ ਆਵਾਜ਼
2: ਸਹੀ ਗੱਲ ਮੈਂ ਕਹਿੰਦੇ ਨੇ ਉੱਡ ਗਿਆ ਪਿਆਰ ਰੋਹਾਂ ਚੋਂ ਜਿਵੇਂ ਪਾਣੀ ਮੁੱਕਿਆ ਖੂਹਾਂ ਚੋਂ
0: ਆ ਚੱਕ
2: ਜਵਾਨਾਂ ਵਿੱਚ ਪੁੱਤ ਪਾਲਦੇ ਕੀ ਧੀ ਦੀ ਦਿਸਦੀ ਲੋਹਾਂ ਚੋਂ
0: ਆ ਚੱਕ ਗੱਲ ਤਾਂ ਸਹੀ ਹੈ ਗੱਲ ਸਹੀ ਹੈ
2: ਠੀਕ ਹੈ ਨਾ
0: ਹਾਂ ਬਿਲਕੁਲ ਸੁਣਾ ਨੇ
3: ਦੋ
0: ਤਿੰਨ ਵਾਰ ਮੈਂ ਤਾਂ ਹੀ ਪੁੱਛਿਆ ਵੀ ਕਿਹੜੀ ਦੀ
3: ਕੋਈ ਪਤਾ ਨੀ ਕਿੱਧਰ ਉਲਟ
0: ਜਾਣਾ
3: ਕਵੀ ਹਮ ਪਰ ਵੋ ਜਾਨ ਦਿਆ ਕਰਤੇ ਥੇ ਜੋ ਹਮ ਕਹਤੇ ਥੇ ਮਾਨ ਲਿਆ ਕਰਤੇ ਥੇ ਅਬ ਪਾਸ ਸੇ ਅਨਜਾਨ ਬਨ ਕਰ ਗੁਜ਼ਰ ਜਾਤੇ ਹੈ ਜੋ ਕਵੀ ਹਮੇ ਦੂਰ ਸੇ ਹੀ ਪਹਿਚਾਨ ਦਿਆ ਕਰਤੇ
0: ਥੇ। ਚੱਕ ਕਿਆ ਬਾਤ ਹੈ
3: ਵਧੀਆ ਜੀ ਦਿਨ ਦਿਨ ਖੁੱਲ ਗਏ ਹੁਣ
0: ਦਿਨ ਖੁੱਲ ਗਏ
3: ਵਧੀਆ ਹੋ ਗਿਆ
0: ਚੱਚੀ ਗੱਲ।
3: ਇੱਕ ਬੀਬੀ ਆਪਣੇ ਛੋਟੇ ਜਵਾਕ ਨੂੰ ਡਾਕਟਰ ਕੋਲ ਲੈ ਕੇ ਗਈ ਕਹਿੰਦੀ ਡਾਕਟਰ ਸਾਹਿਬ ਇਹ ਮਿੱਟੀ ਬਹੁਤ ਖਾਂਦਾ।
0: ਅੱਛਾ
3: ਡਾਕਟਰ ਕਹਿੰਦਾ ਬੀਬੀ ਇਮਾਨਦਾਰੀ ਨਾਲ ਦੱਸੀ ਦੀ ਸ਼ਕਲ ਦੇਖ ਕੇ ਮੈਨੂੰ ਦੱਸ ਸਟ੍ਰਾਬੇਰੀ ਖਾਣ ਵਾਲਾ ਮਿਹਰਬਾਨੀ
0: ਥੈਂਕ ਯੂ ਲਵ ਜੀ ਇਹਨਾਂ ਮਿੱਟੀ ਖਾਣੀ ਹੈ ਭਾਈ ਬਿਲਕੁਲ ਚਲੋ ਥੈਂਕ ਯੂ ਸੋ ਮਚ। ਆਪਣੇ 17 ਪੰਜਾਬੀਆਂ ਨੇ ਕੱਲ੍ਹ ਦਾ ਚੰਦ ਚਾੜਿਆ ਪਰਸੋਂ ਦਾ ਫੜੇ ਜਿਹੜੇ ਪਤਾ ਲੱਗ ਗਿਆ ਹੁਣ ਸਭ ਨੂੰ ਖਬਰ ਦਾ ਜੇ ਕਿਸੇ ਨੂੰ ਨਹੀਂ ਪਤਾ ਤਾਂ ਭਾਈ ਮਾੜਾ ਜਿਹਾ ਮੈਸੇਜ ਪਾ ਦਿਓ ਅਤੇ ਫਿਰ ਆਪਾਂ ਖਬਰ ਉਹਨਾਂ ਨੂੰ ਸ਼ੇਅਰ ਕਰ ਦਿੰਦੇ ਹੁਣ ਕਿਉਂਕਿ 17-18 ਜਿਹੜੇ ਨੌਂ ਪੜ੍ਹਨੇ ਤਾਂ ਸਾਰੇ ਪੰਜਾਬੀ ਨੇ ਬਾਈ ਜਿਹੜੇ ਫਰੌਤੀਆਂ ਮੰਗਦੇ ਸੀ ਕਾਰੋਬਾਰੀਆਂ ਤੋਂ ਧਮਕੀਆਂ ਦਿੰਦੇ ਸੀ ਅਤੇ ਕਾਫੀ ਨੇ 21 ਸਾਲ ਤੋਂ ਲੈ ਕੇ 30 ਸਾਲ ਦੀ ਉਮਰ ਦੇ ਵਿੱਚ ਵਿੱਚ ਆ ਸਾਰੇ ਜਣੇ ਹੈ ਨਾ 30 ਵੀ ਮੈਨੂੰ ਲੱਗਦਾ ਕੋਈ ਹੋਣ 27 ਤੱਕ ਨਹੀਂ ਹੈਗਾ 32 ਸਾਲ ਦਾ 30 ਤੱਕ ਹਾਂ 30 32 ਸਾਲ ਤੱਕ ਹੈਗਾ। ਚਲੋ ਜੇ ਕਿਸੇ ਨੂੰ ਨਹੀਂ ਪਤਾ ਹੋਇਆ ਯਾਰ ਮੰਗਾ ਲਿਓ ਖਬਰ ਹੁਣ ਕੀ ਫੁੱਲ ਡਿਟੇਲ 'ਚ ਆਪਾਂ ਕੀ ਜਾਣਾ ਇਹਨਾਂ ਦੇ 'ਚ ਚੜ੍ਹਦੇ ਚੰਦ ਦਾ ਚੜ੍ਹੇ ਅਤੇ ਫਿਰ ਇਹਨਾਂ ਨੇ ਚੜ੍ਹਦੇ ਚੰਦ, ਚਲੋ ਵਧੀਆ ਗੱਲ ਆ। ਉੱਧਰ ਨਵਦੀਪ ਭੈਣ ਸਾਹਿਬ ਭਾਈ ਰੇਸ 'ਚ ਹੋ ਗਏ ਓਨਟਾਰੀਓ ਲਿਬਰਲ ਲੀਡਰਸ਼ਿਪ ਦੇ 'ਚ, ਕੰਪੇਨ ਸ਼ੁਰੂ ਕਰਤੀ ਆ ਉਹਨਾਂ ਨੇ, ਅਤੇ ਫਿਰ ਚਲੋ ਬਾਬਾ ਸੁੱਖ ਰੱਖੇ ਭਾਈ, ਵਧਾਈਆਂ ਤੁਹਾਨੂੰ, ਬਣਨੇ ਚਾਹੀਦੇ ਆ, ਅੱਗੇ ਅੱਗੇ ਦੇਖਦੇ ਹਾਂ ਹੋਤਾ ਹੈਗੇ ਆ। ਅਤੇ ਉੱਧਰ ਵੈਨਕੂਵਰ ਦੀ ਖਬਰ ਆ, ਇੱਕ ਕਹਿੰਦਾ ਕੈਨੇਡਾ ਦੇ ਵਿੱਚ ਕਿਸੇ ਦੀ ਲੜਕੀ ਦੀ, ਗੋਰੀ ਕੁੜੀ ਦੀ ਮੰਮੀ ਦੀ ਡੈਥ ਹੋ ਗਈ, ਮਾਤਾ ਦੀ, ਚਲੋ ਮਾੜੀ ਗੱਲ ਆ। ਅਤੇ ਉਹਨਾਂ ਨੇ ਉਹਨਾਂ ਦੀ ਯਾਦ ਦੇ ਵਿੱਚ 1500 ਕਿਲੋਮੀਟਰ ਦੀ ਯਾਤਰਾ ਆਰੰਭ ਕਰਤੀ, ਹੁਣ ਪਤਾ ਨਹੀਂ ਕਿੱਦਾਂ, ਚਲੋ ਵਧੀਆ ਗੱਲ ਆ। ਕੈਨੇਡਾ ਵਿੱਚ 15 ਦਿਨ ਤੋਂ ਭਗੌੜਾ ਗਗਨਦੀਪ ਆਖਿਰਕਾਰ ਆ ਗਿਆ ਕਾਬੂ, ਕਹਿੰਦੇ ਚੱਕਦੇ ਬਸ ਚੱਕਦੇ ਹੋ ਉਹਨਾਂ ਨੂੰ, ਦੇਖੀ ਜੋ ਹੈ ਪਤਾ ਨਹੀਂ ਕੀ ਗਲਤੀ ਗੁਲਤੀ। ਅਮਰੀਕਾ ਦਾ ਇਰਾਨ 'ਤੇ ਵੱਡਾ ਹਮਲਾ, ਬਰੂਦੀ ਸੁਰੰਗਾਂ ਵਿਛਾਉਣ ਵਾਲੀਆਂ ਬੇੜੀਆਂ ਨੂੰ ਬਣਾਇਆ ਨਿਸ਼ਾਨਾ, ਖਤਰੇ 'ਚ ਸ਼ਾਂਤੀ ਵਾਰਤਾ। ਗ੍ਰੀਨ ਕਾਰਡ ਰੂਲਸ, ਭਾਰਤੀ ਵਿਦਿਆਰਥੀਆਂ ਨੇ ਮੋੜਿਆ ਅਮਰੀਕਾ ਤੋਂ ਮੂੰਹ, ਜਰਮਨੀ ਬਣਿਆ ਨਵਾਂਗੜ੍ਹ। ਅਤੇ UK 'ਚ ਭਾਰਤੀ ਮੂਲ ਦੇ ਮਾਂ ਪੁੱਤ ਇੱਕੋ ਸਮੇਂ ਬਣੇ ਵੱਖ ਵੱਖ ਸ਼ਹਿਰਾਂ ਦੇ ਮੇਅਰ, ਆਹ ਖਬਰ ਆ ਚੱਕ ਦੋ ਫੱਟੇ। ਅਤੇ ਇੱਧਰੋਂ 71-72 ਤੋਂ ਰਾਜ ਭਾਜੀ ਦਾ ਵੀ ਮੈਸੇਜ ਆ, ਥੈਂਕ ਯੂ ਸਰ। ਕੇਵਲ ਅਰੋੜਾ ਸਾਹਿਬ, ਹਾਂਜੀ ਸਰ, ਕਿੱਦਾਂ ਜੀ, ਗੁੱਡ ਮੋਰਨਿੰਗ ਵਾਲੀ, ਗੁੱਡ ਵਾਲੀ ਮੋਰਨਿੰਗ ਜੀ ਕੇਵਲ ਭਾਜੀ, ਥੈਂਕ ਯੂ ਸੋ ਮੱਚ। ਤੁਹਾਡੀ ਸਕਿੱਟਾਂ ਉਦਣ ਬਹੁਤ ਸੋਹਣੀਆਂ ਹੋਈਆਂ, ਭੰਡ ਪੁਣਾ ਇਹਨਾਂ ਨੇ ਉੱਥੇ ਤੀਆਂ ਦੇ ਮੇਲੇ 'ਤੇ ਕੀਤਾ, ਅਤੇ ਵਧੀਆ ਸੀਗਾ, ਬਹੁਤ ਸੋਹਣਾ। ਮੈਂ ਵੀ ਵੀਡੀਓ ਪਾਈ ਆ, ਬਣਾਈ ਆ ਕੇਵਲ ਭਾਜੀ, ਚਾਹੇ ਮੇਰੇ ਇੰਸਟਾ 'ਤੇ ਜਾ ਕੇ ਦੇਖ ਸਕਦੇ ਹੋ ਤੁਸੀਂ, ਅਤੇ ਜਾਂ ਫਿਰ ਤੁਸੀਂ ਕਿੱਥੇ ਦੇਖ ਸਕਦੇ ਹੋ, ਮੈਂ ਤੁਹਾਨੂੰ ਭੇਜਾਂ, ਨਹੀਂ ਭੇਜਦਾ, ਉਹਦੇ 'ਚ ਹੈਗਾ ਤੁਹਾਡਾ ਕਲਿੱਪ ਜਿਹਾ ਪਾਇਆ ਹੋਇਆ, ਮੈਂ ਵੀ ਵਧੀਆ ਲੱਗੀ ਮੈਨੂੰ ਵੀ, ਸੋਹਣੀ ਲੱਗੀ, ਮੈਂ ਕਿਹਾ ਚਲੋ ਚੰਗੀ ਗੱਲ ਆ ਭਾਈ, ਸ਼ੇਅਰ ਕਰਨੀ ਚਾਹੀਦੀ ਹੈ, ਹੈ ਨਾ, ਇੱਦਾਂ ਹੀ ਹੋ ਜਾਂਦਾ ਨਾ, ਵੈਰੀ ਗੁੱਡ। ਅੱਛਾ ਚਲੋ ਆ ਜਾਓ ਫਿਰ, ਕਿੱਧਰ ਚਲ ਗਏ ਬਾਕੀ ਸਾਰੇ, ਟੀਮਾਂ ਆਪਣੀਆਂ ਕਿੱਧਰ ਚਲ ਗਈਆਂ, ਮੈਂ ਤੁਹਾਨੂੰ ਗਾਣਾ ਸੁਣਾਉਂਦਾ, ਮੈਂ ਲੈ ਕੇ ਆਉਂਦਾ ਪਰਮਿੰਦਰ ਲੱਭ ਕੇ, ਸੁਣਿਆ ਫਿਰ।

0: ਬਾਤ ਆ, ਢੱਡ ਸਾਹਿਬ ਦਾ ਮੈਸੇਜ ਆ ਗਿਆ ਬਲਵੀਰ ਭਾਅ ਜੀ ਦਾ, ਥੈਂਕ ਯੂ ਸੋ ਮੱਚ ਭਾਅ ਜੀ, ਸਾਰਿਆਂ ਨੂੰ ਕਹਿੰਦੇ ਸਤਿ ਸ਼੍ਰੀ ਅਕਾਲ, ਵਧੀਆ ਗੁੱਡ। ਪ੍ਰੇਮ ਭਾਅ ਜੀ ਨੰਗਾ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਸਵਾਗਤ ਆ।
1: ਹਾਂਜੀ ਸਤਿ ਸ਼੍ਰੀ ਅਕਾਲ,
0: ਕਿੱਦਾਂ ਸਿਹਤਾਂ? ਕੱਲ ਵੀਡੀਓ ਦੇਖ ਲਈ ਆਪਣੀ?
1: ਹਾਂਜੀ ਹਾਂਜੀ,
0: ਆ ਚੱਕ ਦੇਖਿਆ। ਮੈਂ ਕਿਹਾ ਪ੍ਰੇਮ ਭਾਜੀ ਤੀਆਂ ਦੇ ਵਿੱਚ ਮੇਲੇ ਦੇ ਵਿੱਚ ਗਿੱਧਾ ਪਾਉਂਦੇ ਫਿਰਦੇ ਆ, ਕਿਉਂ ਨਾ ਵੀਡੀਓ ਭੇਜੀ ਜਾਵੇ।
1: ਠੀਕ ਹੈ, ਬਹੁਤ ਵਧੀਆ,
0: ਚਾਹੀਦਾ ਵੀ।
1: ਅੱਛਾ, ਤੁਸੀਂ ਗੱਲ ਕੀਤੀ ਨਾ ਪੰਜਾਬੀਆਂ ਦੇ ਕਾਫੀ ਨਾਂ ਆਏ ਹਨ, ਤੇ ਇੱਥੇ ਟੋਰਾਂਟੋ ਦੀ ਪੁਲਿਸ ਦੇ ਵੀ ਨਾਂ ਆਏ ਸੀਗੇ।
0: ਹਾਂ,
1: 11 ਬੰਦੇ ਇਹ ਵੀ ਫੜੇ ਸੀ, ਚਾਰ ਰੀਜਨਲ ਪੁਲਿਸ ਦੇ ਫੜੇ ਸੀ।
0: ਟੁੱਡੋ ਦੀ ਬਜਾਰਤ
1: ਵਾਲਾ ਕੰਮ ਠੰਡਾ ਜਿਹਾ ਪੈ ਗਿਆ,
0: ਤੇ
1: ਦੂਸਰਾ ਉਹਨਾਂ ਨੂੰ ਮੰਨ ਲਓ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਭਾਈ ਪਹਿਲਾਂ ਤੁਸੀਂ ਫੈਡਰਲ ਇਲੈਕਸ਼ਨ ਵਿੱਚ ਆਏ, ਹੁਣ ਤੁਹਾਡੀ ਡਿਮੋਸ਼ਨ ਹੋ ਗਈ।
0: ਉਹ ਵੀ ਮਿਨਿਸਟਰ ਹਾਈ ਲੈਵਲ ਦਾ ਮਿਨਿਸਟਰ ਸੀ ਪੂਰੇ ਸਿਰੇ ਦਾ।
1: ਬਿਲਕੁਲ ਬਿਲਕੁਲ, ਉਹਨਾਂ ਨੂੰ ਤਾਂ ਪ੍ਰਧਾਨ ਮੰਤਰੀ ਦੇ ਲਈ ਆਉਣਾ ਚਾਹੀਦਾ ਸੀਗਾ। ਜਦੋਂ ਆਉਣਾ ਸੀਗਾ ਉਦੋਂ ਉਹ ਛੱਡ ਕੇ ਮੈਦਾਨ ਤੇ, ਉਹ ਕਹਿੰਦੇ ਜੀ ਮੈਂ ਆਪਣਾ ਪਰਿਵਾਰ ਸਾਂਭਣਾ। ਅੱਛਾ, ਫੇਰ ਉਹ ਪਰਿਵਾਰ ਨੀ ਸਾਂਭਿਆ ਉਹਨਾਂ ਨੇ, ਉਹ ਫਿਰ ਰੋਜਰ ਕੰਪਨੀ ਦਾ ਉਹਨਾਂ ਨੂੰ ਇੱਕ ਵੱਡੀ ਆਫਰ ਆ ਗਈ ਸੀਗੀ,
0: ਆਫਰ ਆ ਗਈ ਸੀ।
1: ਹਾਂਜੀ, ਉਹ ਮਾਇਆ ਦਾ ਚੱਕਰ ਸੀਗਾ, ਪਰਿਵਾਰ ਪਰਿਵਾਰ ਦਾ ਕੋਈ ਚੱਕਰ ਨੀ। ਹੁਣ ਵੀ ਆਪਾਂ ਨੂੰ ਸਮਝ ਸੋਚ ਕੇ ਵੋਟਾਂ ਪਾਉਣੀਆਂ ਪੈਣੀਆਂ ਇੱਦਾਂ ਦੇ ਬੰਦੇ ਨੂੰ,
0: ਰਾਜਨੀਤਿਕ
1: ਨੇਤਾ ਜਿਹੜੇ ਆ ਸਾਡੇ ਜਾਂ ਭਾਵਨਾਵਾਂ ਦੇ ਨਾਲ ਕਿੱਦਾਂ ਖਿਲਵਾੜ ਕਰਦੇ ਨਾ,
0: ਸੱਚੀ ਗੱਲ,
1: ਇਹਦੇ ਬਾਰੇ ਵੀ ਸੋਚਣਾ ਪੈਣਾ ਨਾ।
0: ਕੋਈ ਸ਼ੱਕ ਨੀ, ਚਲੋ ਭਰੋ ਫਾਰਮ, ਪਰ ਤੁਸੀਂ ਹੁਣ ਚੱਕ ਦੋ ਫੱਟੇ। ਠੀਕ ਹੈ, ਥੈਂਕ ਯੂ, ਲਵ ਯੂ, ਲਵ ਯੂ।
2: 17-15 ਆਪੇ ਬੰਦ ਕਰਕੇ ਆਪੇ ਚੁੰਗੇ ਨਾ ਪੱਟੇ ਕਰੋ,
0: ਜਿੱਦਣ 2 ਦਿਨ ਤੁਹਾਡੀ ਖਬਰ ਨਾ ਆਵੇ ਫਿਰ ਸਾਨੂੰ ਵੀ ਫਿਕਰ ਲੱਗ ਜਾਂਦਾ,
2: ਫਿਕਰ ਨਹੀਂ ਲੱਗਣਾ ਚਾਹੀਦਾ,
0: ਲੱਭਣਾ ਜੀ ਕਿੱਥੋਂ ਮੁੜ ਕੇ,
2: ਤੇ ਬੰਦ ਨਾ ਕਰੇ ਕਰੋ।
0: ਆਓ, ਇਹ ਤਾਂ ਜਦੇ ਹੀ ਕਦੇ ਹੁੰਦਾ।
2: ਅੱਛਾ, ਇਹ ਦੱਸੋ ਵੀ ਹਿੰਦੁਸਤਾਨ ਦੇ ਕਿੰਨੇ ਸੂਬੇ ਹੈ?
0: 28 ਆ ਸ਼ਾਇਦ, ਮੈਂ ਰਹਾਂਗਾ ਨਾ ਵਾਂ,
2: ਜਿਹੜੇ ਅਡਾਨੀ ਪਾਣੀ ਨੇ ਬਾਹਰਲੇ ਮੁਲਕਾਂ ਦੇ ਹਿੰਦੁਸਤਾਨ ਦੇ ਅਰਬਾਂ ਦੇ ਕਰਜ਼ੇ ਲਏ ਨੇ, ਉਹਨਾਂ ਬਾਰੇ ਕੋਈ ਨੀ ਬੋਲਦਾ।
0: ਰਿਲਾਇੰਸ ਵਾਲਿਆਂ ਦਾ ਆਪਣੇ ਘਰ ਘਰ ਦੇ ਵਿੱਚ ਉਹ ਲੱਗੀ ਹੋਈ ਆ, ਕੀ ਕਹਿੰਦੇ ਹੁੰਦੇ ਆ ਉਹ,
2: ਜਿਹੜਾ ਕਾਂਗਰਸ ਜਿਹੜਾ ਪੈਦਾ ਕਰਿਆ ਹੈ,
0: ਕਦੇ ਨੀ ਆਪਾਂ ਬੋਲਦੇ।
2: ਰਿਲਾਇੰਸ ਨੂੰ ਵੀ ਫੜੋ, ਜਿਹੜਾ ਐਡਾ ਬੜਾ 50 ਲੱਖ ਰੁਪਏ ਦਾ ਸਾਡਾ ਐਡਾ ਬੜਾ ਕਿਆ ਕਹਿੰਦੇ ਪੇਪਰ ਲੀਕ ਹੋਇਆ ਹੈ, ਉਹ ਮੰਤਰੀ ਨੂੰ ਵੀ ਫੜ ਲਓ, ਜਿਹੜੇ ਮੁੰਡੇ ਉਹਦੇ ਇਹੋ ਜਿਹੇ ਕਰਤੂਤਾਂ ਕਰਦੇ ਉਹਨਾਂ ਨੂੰ ਫੜ ਲਓ, ਕਦੇ ਪੰਜਾਬ ਦੇ ਮਗਰ ਪੈ ਗਿਆ ਕਾਂਗਰਸ ਚ। ਪਰਮਿੰਦਰ ਜੀ ਨੂੰ ਪੁੱਛੋ ਮਾੜਾ ਵੀ ਕਾਂਗਰਸ ਥੋੜੇ ਉੱਧਰ ਮੂੰਹ ਮੋੜ ਦੇਦਾ।
0: ਚਲੋ ਕਰਦੇ ਆ,
3: ਪੰਜਾਬ ਦਾ ਉਹਨੂੰ ਕੈਪਟਨ ਬਣਾਤਾ ਜੀ ਇੰਡੀਆ ਦੀ ਟੀਮ ਦਾ। ਅੱਛਾ ਦੇਖੋ, ਤੁਸੀਂ ਪਹਿਲਾਂ ਕੈਪਟਨ ਨੂੰ ਕੀ ਕੀਤਾ, ਕੱਢਿਆ ਦਿੱਤਾ, ਟੀਮ ਚ ਵੀ ਨੀ ਰਿਹਾ। ਆਈ ਵਾਰੀ ਅੱਗੇ ਅਸੀਂ ਦੇਖਦੇ ਹਾਂ ਜਦ ਕੋਈ ਕੈਪਟਨ ਨੂੰ ਕੱਢਦੇ ਹਾਂ, ਕੈਪਟਨ ਨੂੰ ਟੀਮ ਚ ਤਾਂ ਰੱਖਦੇ ਹਾਂ ਪਰ ਕਪਤਾਨੀ ਤਾਂ ਉਤਾਰ ਦਿੰਦੇ। ਤੇ ਬੁਮਰੇ ਨੂੰ ਵੀ ਚੱਕਤਾ ਜੀ, ਇਹਦੀ ਬਹੁਤ ਲੋੜ ਹੁੰਦੀ ਆ ਇਹਨਾਂ ਨੂੰ, ਬਸ ਇਹੀ ਦੱਸਣਾ ਸੀ ਸਰ, ਥੈਂਕ ਯੂ।
0: ਥੈਂਕ ਯੂ ਜਸਪ੍ਰੀਤ ਭਾਅ ਜੀ ਸੁਣਦੇ ਪ੍ਰੋਗਰਾਮ ਨੂੰ ਵੀ ਗੁੱਡ ਮਾਰਨਿੰਗ ਦਾ ਮੈਸੇਜ ਭੇਜਦੇ ਥੈਂਕ ਯੂ ਸਰ ਅਤੇ ਆਪਣੇ ਸੁਰਿੰਦਰ ਗਿੱਲ ਭਾਅ ਜੀ ਦਾ ਵੀ ਗੁੱਡ ਮਾਰਨਿੰਗ ਦਾ ਮੈਸੇਜ ਭਾਅ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਕੀ ਹੋ ਗਿਆ
4: ਜੀ ਹਰਜੀਤ ਜੀ ਪਨੇਸਰ ਸਾਹਿਬ ਨੇ ਸਰਪੰਚ ਦੀ ਗੱਲ ਕੀਤੀ ਹੈ ਸ਼ੁਭਮਨ ਗਿੱਲ ਦੀ ਗੱਲ ਕੀਤੀ ਆ ਪਰ ਖਬਰਾਂ ਦੀ ਖਬਰ ਇਹ ਵੀ ਆ ਚਾਹੇ ਅਸੀਂ ਪੰਜਾਬੀ ਜਿੰਨੇ ਮਰਜ਼ੀ ਖੁਸ਼ ਹੋ ਲਈਏ ਕਿ ਸ਼ੁਭਮਨ ਗਿੱਲ ਨੂੰ ਕਪਤਾਨ ਬਣਾ ਦਿੱਤਾ ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਸ਼ੁਭਮਨ ਗਿੱਲ ਜਿਹੜੇ IPL ਦੇ ਟੂਰਨਾਮੈਂਟ ਚੱਲਦੇ ਨੇ ਉਹਦੇ ਵਿੱਚ ਗੁਜਰਾਤ ਟਾਈਟਨ ਦਾ ਹਿੱਸਾ ਆ ਔਰ ਇਹ ਵੀ ਗੁਜਰਾਤ ਲੌਬੀ ਦਾ ਕਮਾਲ ਦੇਖ ਲਓ ਕਿ ਜਿਹੜੀ ਗੁਜਰਾਤ ਟਾਈਟਨ ਦੀ IPL ਟੀਮ ਆ ਉਹਦੇ 7 ਖਿਡਾਰੀ ਇੰਡੀਆ ਦੀ ਟੀਮ ਚ ਚੁਣੇ ਗਏ ਨੇ ਸੋ ਬੜਾ ਖੁਸ਼ ਐਜ ਏ ਪੰਜਾਬੀ ਤਾਂ ਆਪਾਂ ਖੁਸ਼ ਹੋ ਸਕਦੇ ਹਾਂ ਪਰ ਗੁਜਰਾਤ ਲੌਬੀ ਜਿਹੜੀ ਹੈਗੀ ਆ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਤੋਂ ਆਉਂਦੇ ਨੇ ਗੁਜਰਾਤ ਲੌਬੀ ਦੀ ਬੜੀ ਚਰਚਾ ਹੁੰਦੀ ਆ 7 ਖਿਡਾਰੀਆਂ ਦਾ ਇੱਕੋ IPL ਟੀਮ ਦੇ ਵਿੱਚੋਂ ਟੀਮ ਇੰਡੀਆ ਚ ਜਾਣਾ ਆਪਣੇ ਆਪ ਦੇ ਵਿੱਚ ਹੋਰ ਵੀ ਕਈ ਗੱਲਾਂ ਦੀ ਗਵਾਹੀ ਭਰਦਾ
0: ਸਹੀ ਗੱਲ ਦਾਣਾ ਮੰਡੀ ਸੁਪਰ ਮਾਰਕੀਟ ਦੇ ਜ਼ਰੂਰ ਜਾ ਕੇ ਆਇਓ 1739 ਕੁਈਨ ਸਟਰੀਟ ਈਸਟ ਜੇ ਹਜੇ ਤੱਕ ਤੁਸੀਂ ਗਰੋਸਰੀ ਉੱਥੋਂ ਨਹੀਂ ਕਈ ਆਟੇ ਜਿਹੜਾ ਵੀ ਤੁਸੀਂ ਖਾਂਦੇ ਹੋ ਉਹ ਲੈਣਾ ਚਾਹੁੰਦੇ ਹੋ ਜਿਵੇਂ ਸ਼ੇਰ ਆਟਾ ਲਕਸ਼ਮੀ ਆਟਾ ਹੈ ਨਾ ਅਤੇ ਹੋਰ ਬਹੁਤ ਸਾਰੇ ਆਟੇ ਨੇ ਓਕੇ ਅਤੇ ਜੇ ਚਾਹ ਪੱਤੀ ਲੈਣੀ ਹੈ ਗੰਢੇ ਲੈਣੇ ਲਾਲ ਪੀਲੇ ਅਤੇ ਫਿਰ ਭਾਈ ਤੁਸੀਂ ਉੱਥੇ ਜਾ ਕੇ ਆਓ ਬਟਰ ਲੈ ਲਓ ਹੈ ਨਾ ਚੀਨੀ ਲੈ ਲਓ ਅਤੇ ਤੁਸੀਂ ਬੈਠ ਕੇ ਉੱਥੇ ਖਾ ਵੀ ਸਕਦੇ ਹੋ ਕੋਈ ਵੀ ਭੋਜਨ ਖਾਣਾ ਚਾਹੁੰਦੇ ਹੋ ਬ੍ਰੇਕਫਾਸਟ ਕਰਨਾ ਲੰਚ ਕਰਨਾ ਡਿਨਰ ਕਰਨਾ ਜਾਂ ਕੱਚਾ ਮੀਟ ਲੈ ਕੇ ਆਉਣਾ ਚਾਹੁੰਦੇ ਹੋ ਪੱਕਿਆ ਹੋਇਆ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਵੀ ਸੰਪਰਕ ਕਰ ਲਿਓ 1739 ਕੁਈਨ ਸਟਰੀਟ ਈਸਟ ਬਰੈਂਪਟਨ ਬ੍ਰੈਮਲੀ ਐਂਡ ਕੁਈਨ ਦਾ ਏਰੀਆ 905-286-9957 ਸਾਰੇ ਸ਼ਹਿਰ ਨਾਲੋਂ ਸਸਤੀ ਗਰੋਸਰੀ ਆ ਉੱਥੇ ਇਹ ਗਰੰਟੀ ਆ ਕਰਕੇ ਦੇਖਿਓ ਸੰਪਰਕ ਇੱਕ ਵਾਰ ਅਤੇ ਪਵਾਰ ਸਾਹਿਬ ਕਹਿੰਦੇ ਨੇ ਮੁਰਗੇ ਦਾ ਕੋਈ ਕੁਐਸਚਨ 647-9987-3131 'ਤੇ ਗੱਲਬਾਤ ਕਰ ਲਿਓ ਜੰਗ ਸਟੀਲ ਫੋਰਡ 'ਤੇ ਚੱਲ ਜਿਓ 416-704-5940 F-150 ਪਿੱਕਾ ਤੁਸੀਂ ਲੈਣਾ ਜਾਂ ਵਰਨਕੋ ਦੀਆਂ ਗੱਡੀਆਂ ਲੈਣੀਆਂ ਚਾਹੁੰਦੇ ਹੋ ਲਿੰਕਨ ਦੀਆਂ ਗੱਡੀਆਂ ਕੋਈ ਵੀ ਲੈਣੀਆਂ ਚਾਹੁੰਦੇ ਹੋ ਤਾਂ ਸੰਪਰਕ ਕਰਿਓ ਤੁਸੀਂ ਬਨੀਤ ਜੀ ਨਾਲ GM ਨੇ ਉੱਥੇ ਚੰਗਾ ਤੁਹਾਨੂੰ ਡਿਸਕਾਊਂਟ ਦਿੱਤਾ ਜਾਊਗਾ ਜੇ ਜਾ ਕੇ ਦੱਸੋਗੇ ਵੀ ਅਸੀਂ ਰੇਡੀਓ ਸਾਂਝੇ ਵਿਰਸਾ ਜਾਂ ਹਰਜੀਤ ਜੰਜੂਏ ਨੂੰ ਸੁਣ ਕੇ ਆਏ ਹਾਂ 416-704-5940 416-704-5940 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਰੋਜਰ ਦਾ ਇੰਟਰਨੈਟ ਲਗਾਉਣ ਲਈ 647-202-1313 'ਤੇ ਸੰਪਰਕ ਕਰ ਲਓ ਸਿਰਫ $50 ਦੇ ਵਿੱਚ 1500 ਗੀਗਾਬਾਈਟ ਸਵੀਤਾ ਆਈਡੀ ਆ ਸਵੀਤਾ ਪਟਨਾ ਗਰਸ਼ਾ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਯਾਰ
5: ਸਤਿ ਸ਼੍ਰੀ ਅਕਾਲ ਭਾਜੀ
0: ਜੀ ਆਨੰਦ
5: ਭਾਜੀ ਪਰਮਿੰਦਰ ਜੀ ਨੂੰ ਪੁੱਛੋਗੇ ਪ੍ਰੇਮਾਨੰਦ ਜੀ ਦੀ ਕੀ ਅਪਡੇਟ ਹੈਗੀ ਆ ਪ੍ਰੇਮਾਨੰਦ ਜੀ ਮਹਾਰਾਜ ਜੀ ਦੀ
0: ਪ੍ਰੇਮਾਨੰਦ ਮਹਾਰਾਜ ਜੀ ਜਿਹੜੇ ਉੱਥੇ ਵਾਲੇ ਆ
5: ਜੀ ਵਰਿੰਦਾਵਨ ਵਾਲੇ
0: ਹਾਂਜੀ
5: ਵਰਿੰਦਾਵਨ
0: ਜਿਹੜੇ ਹੁਣ ਜੇਲ੍ਹ ਚੋਂ ਆਏ ਸੀ ਨਾ ਉਹੀ ਨਹੀਂ ਉਹ ਹੋਰ ਸੀ ਮੈਨੂੰ ਲੱਗਦਾ
5: ਅਰੇ ਨਹੀਂ ਨਹੀਂ
0: ਹਾਂ ਉਹ ਹੋਰ ਸੀ
5: ਨਹੀਂ ਨਹੀਂ ਨਹੀਂ ਜਿਨ੍ਹਾਂ ਦੀ ਕਿਡਨੀਆਂ 16 ਸਾਲ ਤੋਂ ਫੇਲ ਨੇ
0: ਤੇ
5: ਉਹਨਾਂ ਡਾਇਲਿਸਿਸ ਵਾਸਤੇ ਜਾਂਦੇ ਉਹਨਾਂ ਨੇ ਰੀਸੈਂਟਲੀ ਮੋਨ ਵਰਤ ਤਾਰਿਆ ਸੀਗਾ ਜੀ ਉਹਨਾਂ ਨੇ ਕੋਈ ਉਹਨਾਂ ਬਾਰੇ ਕੋਈ ਉਹਨਾਂ ਕੋਲ ਕੋਈ ਅਪਡੇਟ ਹੈਗੀ ਆ
0: ਹੋਲਡ ਰੱਖਿਓ ਹੋਲਡ ਰੱਖਿਓ ਇੱਥੇ ਪਰ ਉਹਨਾਂ ਦੀ ਕੋਈ ਹੈਗੀ ਅਪਡੇਟ ਤੁਹਾਡੇ ਧਿਆਨ 'ਚ
4: ਹਰਜੀਤ ਜੀ ਬਾਬਿਆਂ ਨਾਲ ਮੇਰੀ ਘੱਟ ਬਣਦੀ ਆ ਵੈਸੇ ਅੱਜ ਜਿਹੜੀ ਸਾਡੇ ਕੋਲ ਖਬਰਾਂ ਨੇ ਕਿਉਂਕਿ ਆਊਟ ਆਫ ਸਟੇਟ ਪੈ ਜਾਂਦਾ ਜ਼ਿਆਦਾ ਫੋਕਸ ਨਹੀਂ ਹੁੰਦਾ ਇਹਨਾਂ ਤੇ ਜ਼ਰੂਰ ਆਪਾਂ ਜੇ ਕੋਈ ਖਬਰ ਹੋਊਗੀ ਤਾਂ ਗਰੁੱਪ 'ਚ ਪਾ ਸਕਦੇ ਹਾਂ ਅੱਜ ਸਾਡੇ ਕੋਲ ਕਿਉਂਕਿ ਪੰਜਾਬ ਦੇ ਬਾਬਿਆਂ ਦੀਆਂ ਕਾਫੀ ਖਬਰਾਂ ਨੇ ਇਸ ਕਰਕੇ ਆਪਾਂ ਅੱਜ ਪੰਜਾਬ ਦੀ ਗੱਲ ਕਰਨੀ ਹੈ ਜੀ
0: ਜੇ ਤੁਹਾਡੇ ਕੋਲ ਹੈਗੀ ਤੁਸੀਂ ਕਰ ਲਓ ਭਾਜੀ ਨਹੀਂ ਫਿਰ ਕੱਲ ਨੂੰ ਆਪਾਂ ਕਰ ਲਾਂਗੇ ਪਤਾ ਇਸ ਚੀਜ਼ ਦਾ
5: ਨਹੀਂ ਨਹੀਂ ਪਰਮਿੰਦਰ ਜੀ ਦੇ ਦੇਣਗੇ ਕੋਈ ਅਪਡੇਟ ਕੱਲ ਤੱਕ ਕੋਈ ਗੱਲ ਨਹੀਂ
0: ਚਲੋ ਥੈਂਕ ਯੂ ਭਾਜੀ ਥੈਂਕ ਯੂ ਸੋ ਥੈਂਕ ਯੂ ਥੈਂਕ ਯੂ ਬਿਲਕੁਲ ਜੀ ਜੇ ਤੁਸੀਂ ਬਾਲਾਂ ਨੂੰ ਝੜਨ ਤੋਂ ਰੋਕਣਾ ਬਾਲਾਂ ਨੂੰ 5-7 ਦਿਨ 'ਚ ਕਹਿੰਦੇ ਫਰਕ ਦੇਖਣਾ ਨਵੇਂ ਬਾਲ ਲਗਾਉਣ ਕਾਲੇ ਕਾਲੇ ਚਿੱਟੇ ਬਾਲ ਵੀ ਕਹਿੰਦੇ ਖਤਮ ਹੋ ਸਕਦੇ ਆ 100% ਖਾਲਸ ਜੜੀ ਬੂਟੀਆਂ ਨਾਲ ਬਣਿਆ ਹੋਇਆ 647-521-5159 'ਤੇ ਜਾਫਰ ਮਲਿਕ ਸਾਹਿਬ ਨਾਲ ਤੁਸੀਂ ਸੰਪਰਕ ਕਰ ਲਿਓ ਜਾਫਰ ਮਲਿਕ 6 ਥੱਲੇ ਉਹ ਜਿਹੜਾ ਅੰਡਰਸਕੋਰ ਜਿਹਾ ਹੁੰਦਾ @yahoo.ca ਦੇ ਉੱਪਰ ਵਿਜਿਟ ਕੀਤਾ ਜਾ ਸਕਦਾ ਜਾਫਰ ਮਲਿਕ 6 6 ਨੰਬਰ ਨਹੀਂ ਉਹ ਨਹੀਂ ਹੈਗਾ ਭਾਈ ਅੰਡਰਸਕੋਰ ਨਹੀਂ ਹੈਗਾ ਉਹ ਤਾਂ ਮੇਰੇ ਤੋਂ ਲੈਣ ਪਈ ਹੋਈ ਆ ਹਾਂ ਜਾਫਰ ਮਲਿਕ 6@yahoo.ca ਦੇ ਉੱਪਰ ਵਿਜਿਟ ਕਰ ਲਿਓ ਤੁਸੀਂ 647-521-5159 'ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਲਿਓ ਸਿੱਧਾ ਕਹਿੰਦੇ ਗਾਹਕਾਂ ਤੱਕ ਪਹੁੰਚਾਇਆ ਜਾਂਦਾ ਅਮੈਰੀਕਾ ਦੇ ਵਿੱਚ ਕਨੇਡਾ ਦੇ ਵਿੱਚ ਡਿਲੀਵਰੀ ਫਰੀ ਆ ਕੋਈ ਪੈਸਾ ਨਹੀਂ ਪਿਛਲੇ 20 ਸਾਲਾਂ ਤੋਂ ਵਿੱਚ 20 ਸਾਲਾਂ ਦੀ ਸੇਵਾ ਦੇ ਵਿੱਚ ਆ ਕਹਿੰਦੇ 20 ਸਾਲਾਂ ਤੋਂ ਅਤੇ ਬਾਲਾਂ ਨੂੰ ਝੜਨ ਤੋਂ ਰੋਕਦਾ ਅਤੇ ਨਵੇਂ ਬਾਲ ਉਗਾਉਣ ਦੇ ਵਿੱਚ ਮਦਦ ਕਰਦਾ ਤੁਹਾਡੀ ਸ਼ਖਸੀਅਤ ਨੂੰ ਨਿਖਾਰਦਾ ਫਰੈਸ਼ ਹੇਅਰ ਟੋਨਿਕ ਹੇਅਰ ਬਾਲਾਂ ਲਈ ਕੰਡੀਸ਼ਨ ਆਇਲ ਆ ਕਰਿਓ ਸੰਪਰਕ ਕੰਡੀਸ਼ਨਿੰਗ 647-521 51-59 ਤੇ ਜਿੰਦਾਬਾਦ ਮੇਲਾ ਬਾਈ ਮੇਜਰ ਸਾਬੂ ਲੈ ਕੇ ਮੇਜਰ ਚੱਕ ਸਾਬੂ ਲੈ ਕੇ ਆ ਰਹੇ ਆ ਆਉਣ ਵਾਲੀ 30 ਤਰੀਕ ਸ਼ਨੀਵਾਰ ਨੂੰ ਸ਼ਾਮ ਨੂੰ 519-577-5577 ਆਪਾਂ ਸਾਰਿਆਂ ਨੇ ਜਾਣਾ ਚੇਤਾ ਨਾ ਬੁਲਾਇਓ ਹੁਣ 519-577-5577 ਦੇ ਉਹਨਾਂ ਨਾਲ ਸੰਪਰਕ ਕਰ ਲਓ ਕੋਈ ਗੱਲਬਾਤ ਕਰਨੀ ਆ ਤੁਸੀਂ ਸਪੋਂਸਰਸ਼ਿਪ ਦੇਣੀ ਆ ਤਾਂ ਵੀ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਜੇ ਤੁਹਾਡੇ ਗਰਾਜ ਦਾ ਕੋਈ ਰਿਪੇਅਰ ਦਾ ਕੰਮ ਹੋਣੇ ਵਾਲਾ ਤਾਂ ਸਨੀ ਬਾਈ ਨੂੰ ਸੰਪਰਕ ਕਰ ਲਿਓ ਸ਼ਾਇਦ ਕੱਲ੍ਹ ਵਿਪਨ ਬਾਈ ਜੀ ਤੁਸੀਂ ਨਾ ਹੀ ਸੁਣਿਆ ਹੋਣਾ ਪ੍ਰੋਗਰਾਮ ਨੂੰ ਤੁਹਾਡਾ ਥੈਂਕ ਯੂ ਤੁਸੀਂ ਭਾਜੀ ਉਹਨਾਂ ਨੂੰ ਕਿਹਾ ਚੇਤਾ ਕਰਾਇਆ ਫਿਰ ਉਹ ਕਹਿੰਦੇ ਮੇਰੇ ਵੀ ਦਿਮਾਗ 'ਚ ਆ ਗਿਆ ਕੱਲ੍ਹ ਵੀ ਮੈਂ ਗੱਲ ਕੀਤੀ ਸੀ ਤੁਹਾਡੀ ਕਿਉਂਕਿ ਉਹਨਾਂ ਨੇ ਮੈਨੂੰ ਦੱਸਿਆ ਸੀ ਸਨੀ ਬਾਈ ਜੀ ਨੇ ਵੀ ਵਿਪਨ ਨੇ ਕਹਿੰਦੇ ਸੁਣਦੇ ਹੁੰਦੇ ਤੁਹਾਨੂੰ ਪ੍ਰੋਗਰਾਮ ਰੋਜ਼ ਸ਼ਾਇਦ ਅੱਜ ਵੀ ਤੁਸੀਂ ਸੁਣਦੇ ਹੋ ਥੈਂਕ ਯੂ ਸੋ ਮਚ ਭਾਈ ਮੈਸੇਜ ਪਾ ਦਿਓ ਮੈਨੂੰ ਮਾੜਾ ਹਾਏ ਬਾਈ ਦਾ 647-1245 ਸਨੀ ਭਾਅ ਜੀ ਦਾ ਨੰਬਰ ਆ ਜੇ ਤੁਸੀਂ ਜਿਹੜਾ ਓਪਨਰ ਆ ਮੋਟਰ ਆ ਉਹਦੀ ਉਹ ਲਗਾਉਣੀ ਚਾਹੁੰਦੇ 650 ਦੇ ਵਿੱਚ ਇੰਸਟਾਲ ਕਰਕੇ ਸਾਰਾ ਕੁਝ ਤੁਹਾਨੂੰ ਦੇ ਦੇਣਗੇ ਕੋਈ ਆਵਾਜ਼ ਨਹੀਂ ਕਰਨਗੇ ਚੈਨ ਜੀ ਬੰਦ ਕਰ ਦੇਣਗੇ ਪਟੇ ਜੀ ਇੱਕ ਨਵੀਂ ਕਹਿੰਦੇ ਆਈ ਆ ਸਪਰਿੰਗ ਸਪਰਿੰਗ ਲਾ ਕੇ ਦੇਣਾ ਉਹਨਾਂ ਨੇ ਕੈਮਰਾ ਵੀ ਆ ਵਿੱਚ ਇਹ ਵੀ ਨਾਲ ਆ ਕੈਮਰਾ ਵੀ ਆ ਉਹਦੇ 'ਚ ਓਪਨਰ ਦੇ ਵਿੱਚ ਅਤੇ ਫਿਰ ਹੋਰ ਕੀ ਚਾਹੀਦਾ ਦੋ ਤੁਹਾਨੂੰ ਉਹ ਦੇ ਦੇਣੇ ਆ ਇੱਕ ਕਾਰਾਂ 'ਤੇ ਲਾ ਲਿਓ ਭਾਈ ਤਿੰਨ ਰਿਮੋਟ ਇੱਕ ਆਪਣਾ ਫੋਨ 'ਤੇ ਆਪਣਾ ਚਲਾ ਲਿਓ ਅਤੇ ਕਰ ਲਿਓ ਸਨੀ ਬਾਈ ਨਾਲ ਸੰਪਰਕ ਅਤੇ ਜੇ ਤੁਸੀਂ ਕੋਸਕੋ ਤੋਂ ਕਹਿੰਦੇ ਸੇਲ 'ਤੇ ਲੱਗਿਆ ਹੋਇਆ ਕਾਫੀ ਡਿਸਕਾਊਂਟ ਆ ਉੱਥੋਂ ਲਿਆਉਣਾ ਚਾਹੁੰਦੇ ਹੋ ਅਤੇ ਫਿਰ ਕਹਿੰਦੇ ਮੈਨੂੰ ਮੇਰੀ ਲੇਬਰ ਦੇ ਦਿਓ ਭਾਈ ਮੈਂ ਫਿੱਟ ਕਰ ਜੂੰਗਾ ਆ ਕੇ 647-1245 ਸਨੀ ਬਾਈ ਨਾਲ ਤੁਸੀਂ ਕਰ ਸਕਦੇ ਹੋ ਸੰਪਰਕ ਪ੍ਰੇਮ ਭਾਅ ਜੀ ਕੀ ਰਹਿ ਗਿਆ ਹੁਣ ਆ ਜਾਓ
1: ਮੇਰਾ ਰਹਿ ਗਿਆ ਕਿ ਗ੍ਰੇਟ ਇਕਨੋਮਿਸਟ ਜਿਹੜੇ ਸਾਡੇ ਟੌਪ ਜੀਨੀਅਸ ਬੈਂਕਰ ਮਿਸਟਰ ਮਾਰਕਾਨੀ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਨਾ
0: ਹਾਂਜੀ
1: ਇਹਨਾਂ ਨੇ ਹੁਣ ਆਪਣੇ ਏਅਰਪੋਰਟ ਸੇਲ ਦੇ ਲਾਤੇ ਕਹਿੰਦੇ
0: ਖੇੜੀ ਲਾਤੀ
1: ਹਾਂਜੀ
0: ਕਿਹੜਾ
1: ਆਪਣਾ ਜਿਹੜਾ ਮੇਨ ਏਅਰਪੋਰਟ ਹੈ ਟਰਾਂਟੋ ਦਾ
0: ਕਪੀਅਰਸਨ
1: ਹਾਂਜੀ ਹਾਂਜੀ
0: ਫਿਰ ਚੱਕ ਲੈਣੇ ਸੌਦਾ ਜੇ ਸਸਤਾ ਜਾਈ ਆ
1: ਦੋ
0: ਸੌ ਬੰਦਿਆਂ ਦਾ ਜਥਾ ਲੈ ਕੇ ਆਏ ਆ ਅਜੇ ਦੇਖੋ ਕਿਹੜੀਆਂ ਕਿਹੜੀਆਂ ਹੋਦੀਆਂ ਵਪਾਰੀ ਵਰਗ ਬਹੁਤ ਆਇਆ ਇੰਡੀਆ ਤੋਂ ਜਿਨ੍ਹਾਂ ਨੇ ਇੱਥੇ ਇਨਵੈਸਟਮੈਂਟਾਂ ਕਰਨੀਆਂ ਨੇ ਦਿਹਾੜੀ ਲਾਉਣ ਜਾਣਾ ਸਿੱਧੀ ਜੀ ਗੱਲ ਆ ਤੇ ਫਿਰ ਇਸ ਕਰਕੇ ਭਾਈ ਆਪਾਂ ਨਹੀਂ ਜਾ ਰਹੇ ਤੇ ਇੱਧਰ ਨੂੰ ਹੁੰਦੇ ਆ ਮਾੜਾ ਜਿਹਾ ਹੋਲਡ ਰੱਖਿਓ

0: ਪਰਵਿੰਦਰ ਜੀ ਕਹਿੰਦੇ ਹੋ ਗਏ ਲੋਕ ਸਿਆਣੇ, ਗੱਲਾਂ ਵਿੱਚ ਨਹੀਂ ਆਉਂਦੇ। ਅੱਜ ਵੋਟਾਂ ਪੈ ਰਹੀਆਂ 8 ਨਗਰ ਨਿਗਮਾਂ ਦੀਆਂ, 76 ਨਗਰ ਕੌਂਸਲਾਂ ਦੀਆਂ ਅਤੇ 21 ਨਗਰ ਪੰਚਾਇਤਾਂ ਦੀਆਂ। 35 ਲੱਖ ਵੋਟਰ, 7555 ਉਮੀਦਵਾਰਾਂ ਦਾ ਸਿਆਸੀ ਭਵਿੱਖ ਦਾ ਫੈਸਲਾ ਅੱਜ ਹੋ ਜਾਣਾ, ਕੀ ਕਹਿਣਾ ਚਾਹੁੰਦੇ ਹੋ? ਸਹੀ ਚੱਲ ਰਿਹਾ ਸਾਰਾ ਕੁਛ? ਇੱਕ ਦੋ ਕਹਿੰਦੇ ਇਹੋ ਜਿਹਾ ਖੜਕੇ ਦੜਕੇ।
1: ਤੁਸੀਂ ਠੀਕ ਕਿਹਾ ਕਿ ਲੋਕੀ ਕਿੰਨੇ ਕੁ ਸਿਆਣੇ ਹੋ ਗਏ, ਇਹ ਵੀ ਆਪਾਂ ਗੱਲ ਕਰ ਲੈਣੀ ਆ ਕਿ ਬਹੁਤ ਹੋਰ ਕਿਸੇ ਦੀਆਂ ਗੱਲਾਂ ਚ ਆਉਂਦੇ ਕਿ ਨਹੀਂ ਆਉਂਦੇ, ਉਹ ਵੀ ਪੰਜਾਬ ਦੇ ਹਾਲਾਤ ਅੱਜ ਦੱਸਦੇ ਨੇ। ਪੰਜਾਬ ਦੇ ਵਿੱਚ ਏਦਾਂ ਦੀਆਂ ਲੋਕਲ ਬੋਡੀਜ਼ ਦੀਆਂ ਇਲੈਕਸ਼ਨਾਂ ਨੂੰ ਪਹਿਲਾਂ ਕੋਈ ਪੁੱਛਦਾ ਨਹੀਂ ਸੀ। ਅਰਜੀਤ ਜੀ, ਤੁਸੀਂ ਵੀ ਪੰਜਾਬ ਚ ਰਹੇ ਹੋ, ਕੋਈ ਖੜਨ ਨੂੰ ਤਿਆਰ ਨਹੀਂ ਹੁੰਦਾ ਸੀ। ਜਿਹੜਾ ਕਿਤੇ MLA ਜਾਂ ਚੇਅਰਮੈਨ ਕਿਤੇ ਫਿੱਟ ਨਹੀਂ ਹੋਣਾ, ਉਹਨੂੰ ਨਗਰ ਕੌਂਸਲ ਦਾ ਕੁਛ ਬਣਾ ਦਿਓ, ਉਹਨੂੰ ਨਗਰ ਪੰਚਾਇਤ ਦਾ ਕੁਛ ਬਣਾ ਦਿਓ, ਇਹ ਇੱਕ ਮਤਲਬ ਆਰਡੀਨਰੀ ਅਹੁਦੇ ਸੀ। ਪਰ ਅੱਜ ਜਿਸ ਤਰੀਕੇ ਦਾ ਸੀਨ ਨਜ਼ਰ ਆ ਰਿਹਾ ਪੰਜਾਬ ਦੇ ਲੋਕਾਂ ਦੀ ਸਿਆਣਪ ਦੀ, ਵੀ ਆਪਾਂ ਪੋਲ ਖੋਲਣੀ ਆ। ਸੋ ਅੱਜ ਸੂਬੇ ਦੇ ਵਿੱਚ 32,000 ਦੇ ਕਰੀਬ ਜਿਹੜੇ ਪੁਲਿਸ ਮੁਲਾਜ਼ਮ ਲੱਗੇ ਹੋਏ ਨੇ। ਉਹਦੇ ਬਾਵਜੂਦ ਜਿਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ, ਹਿੰਸਾ ਦੀਆਂ ਤਸਵੀਰਾਂ ਆ ਰਹੀਆਂ ਨੇ, ਉਹ ਦੱਸਦੀਆਂ ਨੇ ਕਿ ਪੰਜਾਬ ਤੇ ਬਿਹਾਰ ਬੰਗਾਲ ਦੀਆਂ ਆਪਾਂ ਪਹਿਲਾਂ ਬੜੀ ਨਿੰਦਿਆ ਕਰਦੇ ਰਹੇ ਹਾਂ, ਕੋਈ ਬਾਹਲਾ ਫਰਕ ਨਹੀਂ ਪਿਆ। ਗਿੱਦੜਬਾਹਾ ਦੇ ਵਿੱਚ ਮਾਹੌਲ ਗਰਮਾ ਗਰਮ ਹੋ ਗਿਆ, ਆਪ ਤੇ ਅਕਾਲੀ ਵਰਕਰ ਭਿੜੇ ਨੇ। ਡੇਰਾ ਬਸੀ ਦੇ ਵਿੱਚ ਸ਼ਰਾਬ ਵੰਡਣ ਦੇ ਦੋਸ਼ ਤਹਿਤ ਸਾਬਕਾ ਸਰਪੰਚ ਸਮੇਤ 3 ਉੱਤੇ ਪਰਚਾ ਦਰਜ ਹੋ ਗਿਆ। ਅਮਰਗੜ੍ਹ ਦੀ ਨਗਰ ਪੰਚਾਇਤ ਚ ਬੂਥ ਅੰਦਰ ਬੈਠਣ ਨੂੰ ਲੈ ਕੇ ਭਿੜ ਗਏ ਨੇ। ਨਗਰ ਕੌਂਸਲ ਰਾਏਕੋਟ ਦੇ ਵਿੱਚ ਆਪ ਵਰਕਰਾਂ ਦੀ ਧੱਕੇਸ਼ਾਹੀ ਆ। ਵੋਟਾਂ ਤੋਂ ਪਹਿਲਾਂ ਕਾਂਗਰਸੀ ਉਮੀਦਵਾਰ ਜੱਗਾ ਗਿੱਲ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਹੋਇਆ। ਇਸੇ ਤਰ੍ਹਾਂ ਪੱਟੀ ਦੇ ਵਿੱਚ ਆਜ਼ਾਦ ਉਮੀਦਵਾਰ ਕਮਾਲ ਕਰ ਗਿਆ ਹਰਜੀਤ ਜੀ, ਪਹਿਲਾਂ ਤਾਂ ਆਪ ਸਮਰਥਕ ਜਿਹੜਾ ਸੀਗਾ ਉਹਦੇ ਸਿਰ ਤੇ ਪਿਸਤੌਲ ਤਾਣੀ ਆ, ਫਿਰ ਉਹਦਾ ਲਾਇਸੈਂਸੀ ਰਿਵਾਲਵਰ ਲੈ ਕੇ ਫਰਾਰ ਹੋ ਗਿਆ। ਕੁਝ ਜਿਹੜੀਆਂ ਝਲਕੀਆਂ ਦੂਸਰੀ ਕਿਸਮ ਦੀਆਂ ਨੇ, ਪੋਲੀਟੀਕਲ ਵੀ ਹੈਗੀਆਂ ਨੇ, ਕਿ ਰਾਜਾ ਬੜਿੰਗ ਨੇ ਅੱਜ ਅਨੋਖਾ ਅੰਦਾਜ਼ ਅਪਣਾਇਆ। ਜਿਹੜਾ ਆਪਾਂ ਪੱਠੇ ਲੈਣ ਲਈ ਇੱਕ ਬਲਦ ਜੋੜ ਕੇ ਰੇੜਾ ਲੈ ਕੇ ਜਾਂਦੇ ਆ, ਉਹਦੇ ਤੇ ਪਤਨੀ ਨੂੰ ਬਿਠਾਇਆ ਅਮਰਤਾ ਵਿਰਕ ਨੂੰ, ਤੇ ਵੋਟ ਪਾਉਣ ਗਏ ਨੇ ਮਹਿੰਗਾਈ ਦੇ ਖਿਲਾਫ ਜਾਂ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਦਾ ਉਹਨਾਂ ਨੇ ਵਿਅੰਗ ਕੱਸਣ ਦੀ ਕੋਸ਼ਿਸ਼ ਕੀਤੀ ਆ। ਪਰ ਰਾਜਾ ਬੜਿੰਗ ਹੋਵੇ ਤੇ ਵਿਵਾਦ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ। ਨਾ ਉਹਦੀ ਨਾਲ ਖਬਰ ਆ ਗਈ ਆ ਕਿ ਰਾਜਾ ਬੜਿੰਗ ਦੀ ਇੱਕ ਆਡੀਓ ਵਾਇਰਲ ਹੋ ਗਈ ਆ, ਜਿਹਦੇ ਵਿੱਚ ਉਹ ਜਾਤੀ ਸੂਚਕ ਸ਼ਬਦ ਵਰਤਦੇ ਨਜ਼ਰ ਆ ਰਹੇ ਨੇ, ਔਰ ਇਹ ਮਾਮਲਾ ਹੱਥੋਂ ਹੱਥ ਚੱਕ ਲਿਆ ਜੀ। SC ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ, ਉਹਨਾਂ ਨੇ SSP ਮੁਕਤਸਰ ਸਾਹਿਬ ਤੋਂ ਰਿਪੋਰਟ ਤਲਬ ਕਰ ਲਈ ਆ। ਉਹਨਾਂ ਆਉਣ ਵਾਲੇ ਦਿਨਾਂ 'ਚ ਰਾਜਾ ਬੜਿੰਗ ਜ਼ਰੂਰ ਪੇਸ਼ੀਆਂ ਭੁਗਤਣਗੇ। ਇਸੇ ਤਰ੍ਹਾਂ ਵਿਕਰਮ ਮਜੀਠੀਆ ਅੱਜ ਦਾ ਵੋਟ ਪਾਉਣ ਗਏ ਨੇ, ਗੁਰੀ ਮਜੀਠੀਆ ਦੇ ਨਾਲ ਮਜੀਠਾ ਦੇ ਵਿੱਚ ਉਹਨਾਂ ਦਾ ਵੀ ਬਹੁਤ ਵਿਰੋਧ ਹੋਇਆ। ਵੱਖ ਵੱਖ ਜਿਹੜੀਆਂ ਹਿੰਸਾ ਦੀਆਂ ਖਬਰਾਂ, ਖਾਸ ਤੌਰ 'ਤੇ ਮੈਂ ਕਹਿਣਾ ਚਾਹੂੰਗਾ ਕਿ ਇਸ ਵਾਰ ਬਹੁਤ ਜ਼ਿਆਦਾ ਨੇ, ਔਰ ਕਾਫੀ ਸਮਾਣੇ ਦੇ ਵਿੱਚ ਇਸ ਵੇਲੇ, ਸਮਾਣੇ ਦੇ ਵਿੱਚ ਲੋਕ ਭੜਕੇ ਹੋਏ ਨੇ, ਜਿਹੜੀ ਪੁਲਿਸ ਤੇ ਪਥਰਾਅ ਹੋ ਰਿਹਾ, ਹੋਰ ਬਹੁਤ ਸਾਰੇ ਥਾਵਾਂ ਦੇ ਉੱਪਰੋਂ ਇਹੋ ਜਿਹੀਆਂ ਖਬਰਾਂ ਆ ਰਹੀਆਂ ਨੇ, ਉਹ ਦੱਸਦੀਆਂ ਨੇ ਕਿ ਪੰਜਾਬ ਦੇ ਲੋਕ ਹੁਣ ਜ਼ਿਆਦਾ ਹੀ ਸਿਆਣੇ ਹੋ ਗਏ ਨੇ ਜੀ।
0: ਸਹੀ ਗੱਲ ਹੈ, ਕੋਈ ਸ਼ੱਕ ਨਹੀਂ। ਹੋਲਡ ਰੱਖੋ, ਫਿਰ ਕਰਦੇ ਹਾਂ ਗੱਲਬਾਤ, ਇੱਕ ਮਿੰਟ।
2: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाए। सर्विंग सिंस 1992, फाइनेंसिंग ऑप्शन अवेलेबल। 2 लोकेशंस टू सर्व यू, 2575 स्टील्स एवेन्यू ईस्ट ब्रैम्पटन, 9057900560, 6 Marconi Code, Bolton, 9059519394. Stephen Furniture ki dhamake dar festival season.
3: Ladies and gentlemen, you are not ready for this.
4: Par hun thonu car lain layi ready karange. Mortgage the King Girish Sharma.
5: Residential, commercial, refinancing, debt consolidation, second third mortgages, private funds.
4: Sab layi yaad rakho Girish Sharma. Pre approval hi nahi, closing tak denge pura saath. Dealing with all banks.
5: Call 647-606-8110
4: or visit sharmamortgages.com.
6: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
7: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸਐਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
6: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸਐਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਸ ਪਲਾਨ RRSP RESP TFSA ਕਾਲ ਕਰੋ
7: 6478355294 6478355294
8: ਨਾਲੇ ਚੋਪੜੀਆਂ ਨਾਲੇ ਦੋ ਦੋ
9: ਆਹੋ ਜੀ ਮੈਨੂੰ ਵੀ ਪਤਾ ਨਾਲੇ ਗਰੋਸਰੀ ਨਾਲੇ ਵਧੀਆ ਖਾਣਾ ਯਾਨੀ ਦਾਣਾ ਮੰਡੀ ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ ਦਾਲਾਂ ਮਸਾਲੇ ਪਿਕਲਸ ਚੌਲ ਚਾਹ ਪੱਤੀ ਫਰੈਸ਼ ਫਰੂਟਸ ਐਂਡ ਵੈਜੀਟੇਬਲਸ
10: ਡੇਰੀ ਪ੍ਰੋਡਕਟਸ ਸਨੈਕਸ ਫਰੈਸ਼ ਚਿਕਨ ਬੀਫ ਗੋਟ ਮੀਟ ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ ਚਨਾ ਭਟੂਰਾ ਵੈਜ ਥਾਲੀ ਵੈਜ ਬਿਰਿਆਨੀ ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ
9: ਇੱਕ ਵਾਰ ਆਓਗੇ ਤੇ ਬਾਰ ਬਾਰ ਆਓਗੇ
10: ਅਨਬੀਟੇਬਲ ਪ੍ਰਾਈਸਿਸ ਸੇਲ ਆਲ ਟਾਈਮ ਦਾਣਾ ਮੰਡੀ 1729 Queen Street, East Brampton, Major Intersection, Queen and Bramley.
9: Call Gagan or Gurinder at 905-286-9257.
7: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ ਵੈਡਿੰਗ ਐਨੀਵਰਸਰੀ ਜਾਗੋ ਪ੍ਰੀ ਵੈਡਿੰਗ ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251
0: ਬਿਲਕੁਲ ਜੀ ਦਲਵੀਰ ਭਾਜੀ ਸੁਣਦੇ ਪ੍ਰੋਗਰਾਮ ਨੂੰ ਸਿੱਧੂ ਸਾਹਿਬ ਉਹਨਾਂ ਦਾ ਵੀ ਥੈਂਕ ਯੂ ਗੁੱਡ ਮਾਰਨਿੰਗ ਭੇਜਦੇ ਆ ਸਲਾਮ ਭਾਜੀ ਸਤਿ ਸ਼੍ਰੀ ਅਕਾਲ ਜੀ ਆਨੂੰ ਲੰਘਿਓ
11: ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਪਤਾ ਕਰਨਾ ਸੀ ਜੀ ਪੱਤਰਕਾਰ ਹੁੰਦੇ ਬੰਦੇ ਹੁੰਦੇ ਆ
0: ਪੱਤਰਕਾਰ ਕੀ ਹੁੰਦੇ ਆ
11: ਬੰਦੇ ਹੁੰਦੇ ਬੰਦੇ ਆ ਸਰ ਵੀ ਮਾਣੂ ਕੇ ਕਹਿੰਦੀ ਕਹਿੰਦੀ ਮੈਂ ਬੰਦੇ ਨੂੰ ਬੰਦਾ ਬਣਾ ਕੇ ਛੱਡੂ ਪੱਤਰਕਾਰ ਨੂੰ ਕਹਿੰਦੀ
0: ਅੱਛਾ
11: ਹਾਂਜੀ ਹਾਂਜੀ ਮੂਵੀ ਤੇ ਆਈ ਜਾਂਦਾ ਕੀ ਨਾਂ ਮੋਬਾਈਲ ਤੇ
0: ਬੀਬੀ ਨੇ ਹੁਣ ਆਪ ਬੰਦੀ ਰਹਿਣਾ ਨੀ ਅਗਲੀ ਇਲੈਕਸ਼ਨ ਹੋਰ ਉਹਦਾ ਬੜਾ ਦੁੱਖ ਲੱਗਿਆ ਬਾਅਦ ਚ ਸਫਾਈਆਂ ਦਿੰਦੀ ਫਿਰੇ ਬਾਅਦ ਚ ਸਫਾਈਆਂ ਦਿੰਦੀ ਫਿਰੇ
11: ਦੇਖੋ ਜੀ ਬੰਦੇ ਹੁੰਦੇ ਜਾਂ ਨਹੀਂ ਬੰਦੇ ਹੁੰਦੇ ਇਹ ਤਾਂ ਆਪਾਂ ਨੂੰ ਪਤਾ ਨੀ ਪਰ ਇੱਦਾਂ ਦੇ ਰਾਜਨੀਤੀਵਾਦ ਜਿਹੜੇ ਹੁੰਦੇ ਨੇ ਉਹਨਾਂ ਨੂੰ ਬੰਦੇ ਦਾ ਪੁੱਤ ਜ਼ਰੂਰ ਬਣਾ ਦਿੰਦੇ ਨੇ ਸੋ ਜੇ ਪੱਤਰਕਾਰ ਨਾ ਹੋਣ ਫਿਰ ਤਾਂ ਕਿਹੋ ਜਿਹੇ ਜਿਹੜੀਆਂ ਗੱਲਾਂ ਹੋ ਸਕਦੀਆਂ ਨੇ ਨਾਲ ਦੀ ਨਾਲ ਇੱਕ ਹੋਰ ਅਪਡੇਟ ਵੀ ਆਪਾਂ ਸਾਂਝੀ ਕਰ ਲੈਣੀ ਆ ਜਿਹੜੀ ਇਲੈਕਸ਼ਨ ਚੱਲ ਰਹੀ ਹੈ ਪੰਜਾਬ ਦੇ ਵਿੱਚ ਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੀ ਮੈਨੂੰ ਲੱਗਦਾ ਮੌਕਾ ਨਹੀਂ ਛੱਡਦੇ ਅੱਜ ਧੂਰੀ ਲਈ ਨਿਕਲੇ ਨੇ ਕਿਉਂਕਿ ਉਹ ਸੀਐਮ ਭਗਵੰਤ ਮਾਨ ਦਾ ਜੱਦੀ ਹਲਕਾ ਆ ਸੋ ਹਾਲਾਂਕਿ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਸੰਗਰੂਰ ਦੇ SSP ਨਾਲ ਬਹਿਸਬਾਜ਼ੀ ਵੀ ਹੋਈ ਆ ਪਰ ਇੱਕ ਵਾਰ ਫਿਰ ਰਾਜਾ ਬੜਿੰਗ ਨੇ ਆਪਣੇ ਆਪ ਨੂੰ ਖਬਰਾਂ ਦੇ ਵਿੱਚ ਜ਼ਰੂਰ ਲੈ ਆਂਦਾ ਔਰ ਲੱਗਦਾ ਉਹ ਵੀ ਹੁਣ 27 ਲਈ TC ਦਾ ਵੇਰ ਤੋੜਨ ਲਈ ਬਹੁਤ ਕਾਹਲੇ ਪੈ ਗਏ ਨੇ ਜੀ
0: ਅੱਛਾ ਉਧਰ ਸੌਦਾ ਸਾਧ ਨੂੰ ਕਹਿੰਦੇ ਅਜੇ 16ਵੀਂ ਵਾਰ ਪਰੋਲ ਮਿਲੀ ਆ ਚਲੋ ਆਪਾਂ ਲਿਸਟ ਤਾਂ ਕਾਹਨੂੰ ਪੜ੍ਹਨੀ ਆ ਤੇ ਜਗਤਾਰ ਸਿੰਘ ਹਵਾਰਾ ਨੂੰ ਕਹਿੰਦੇ ਉਹਦੀ ਮਾਤਾ ਨੂੰ ਮਿਲਣ ਨੂੰ ਕਹਿੰਦੇ ਵੀ ਨਹੀਂ ਜੇ ਭੱਜ ਜਾਊਗਾ ਤੇ ਉਹ ਆਪਣੀ ਮਾਤਾ ਦੀ ਕਹਿੰਦੇ ਮਹੀਨਾ ਮਹੀਨਾ ਸੇਵਾ ਕਰ ਜਾਂਦਾ ਆ ਕੇ
11: ਬਿਲਕੁਲ ਪੂਰੀ ਲਿਸਟ ਆ ਜੀ ਆਪਣੇ ਕੋਲ ਡੇਰਾ ਸੱਚਾ ਸੌਦਾ ਦੇ ਜਿਹੜੇ ਮੁਖੀ ਨੇ ਰਾਮ ਰਹੀਮ ਉਹਨਾਂ ਨੂੰ ਅੱਜ 2020 ਤੋਂ ਬਾਅਦ ਜਿਹੜੀ 16ਵੀਂ ਵਾਰ ਪੈਰੋਲ ਮਿਲ ਗਈ ਆ 30 ਰਹਿੰਦੀ ਸੋ ਲਗਾਤਾਰ ਪੈਰੋਲ ਦੀ ਲਿਸਟ ਵੀ ਆਪਣੇ ਕੋਲ ਪਈ ਆ ਪਰ ਨਾਲ ਆਪਾਂ ਇਹ ਵੀ ਨਾ ਭੁੱਲੀਏ ਕਿ ਉਹ ਕੇਸ ਕੀ ਆ ਜਿਹਦੇ ਵਿੱਚ ਅਸਲ ਦੇ ਵਿੱਚ ਬਹੁਤ ਸਾਰੇ ਬਲਾਤਕਾਰ ਦੇ ਕੇਸ ਬਹੁਤ ਸਾਰੇ ਜਿਹੜੇ ਉੱਥੇ ਰਹਿਣ ਵਾਲੀਆਂ ਹੋਰ ਇਸ ਕਿਸਮ ਦੀਆਂ ਕਤਲਾਂ ਦੇ ਕੇਸ ਨੇ ਰਾਮ ਰਹੀਮ ਦੇ ਉੱਪਰ ਔਰ ਉਹਨਾਂ ਮਾਮਲਿਆਂ ਦੇ ਵਿੱਚੋਂ ਹੀ ਕੁਝ ਮਾਮਲਿਆਂ 'ਚ ਦੋ ਚੇਲਿਆਂ ਸਮੇਤ 20 ਸਾਲ ਦੀ ਕੈਦ ਬੋਲੀ ਹੋਈ ਆ ਡੇਰਾ ਮੁਖੀ ਰਾਮ ਰਹੀਮ ਨੂੰ ਸੋ ਜੇ ਹੁਣ 6 ਸਾਲਾਂ 'ਚ 16ਵੀਂ ਵਾਰ ਪੈਰੋਲ ਮਿਲ ਗਈ ਆ ਮੈਨੂੰ ਲੱਗਦਾ ਇਹਦਾ ਆਉਣ ਜਾਣ ਵਾਲਾ ਮਤਲਬ ਜਿੱਦਾਂ ਵਾਂਢੇ ਕੱਢਣ ਵਾਲਾ ਕੰਮ ਹੋ ਗਿਆ ਔਰ ਦੂਸਰੇ ਪਾਸੇ ਮੁਤਵਾਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਪੈਰੋਲ ਮਿਲ ਜਾਵੇ ਆਪਣੇ ਵਕੀਲਾਂ ਦੇ ਥਰੂ ਕਿਉਂਕਿ ਉਹਨਾਂ ਦੀ 85 ਸਾਲਾ ਮਾਤਾ ਬਹੁਤ ਬਿਮਾਰ ਦੱਸੇ ਜਾਂਦੇ ਨੇ ਪਰ ਇਸ ਮਾਮਲੇ 'ਚ CBI ਨੇ ਆਪਣਾ ਪੱਖ ਜਿਹੜਾ ਰੱਖਿਆ ਉਹ ਇਹ ਪੱਖ ਰੱਖਿਆ ਕਿ ਜੇਕਰ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲਦੀ ਆ ਤਾਂ ਉਹ ਫਰਾਰ ਹੋ ਸਕਦੇ ਨੇ ਸੋ ਇਹਦੇ ਵਿੱਚ ਕਿਵੇਂ ਸੂਬੇ ਦਾ ਜਿਹੜਾ ਅਦਾਲਤਾਂ ਨੇ ਸੂਬੇ ਦੀਆਂ ਜਿਹੜੀਆਂ ਨਿਆਂ ਵਿਵਸਥਾ ਸਾਰੀ ਹੈਗੀ ਆ ਕਿਵੇਂ ਡੀਲ ਕਰਦੀ ਹੈ ਕਿ ਸੌਦਾ ਸਾਧ ਨੂੰ ਤਾਂ ਆਏ ਦੂਜੇ ਤੀਜੇ ਮਹੀਨੇ ਪੈਰੋਲ ਦਿੱਤੀ ਜਾਂਦੀ ਆ, ਉਹਦੇ ਵਿੱਚ ਉਹ ਆਪਣੇ ਜਿਹੜਾ ਪਰਿਵਾਰ ਨਾਲ ਵੀ ਰਹਿੰਦੇ ਨੇ, ਆਪਣੇ ਸਤਸੰਗ ਜਾਂ ਹੋਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਕਰਦੇ ਨੇ, ਔਰ ਜਥੇਦਾਰ ਹਵਾਰਾ ਵਰਗੇ ਜਿਹੜੇ ਸਿੱਖ ਬੰਦੀ ਕੈਦੀ ਨੇ 32 ਸਾਲ ਹੋ ਗਏ ਉਹਨਾਂ ਨੂੰ ਜੇਲ੍ਹਾਂ ਨੂੰ, ਔਰ ਉਹਨਾਂ ਨੂੰ ਪੈਰੋਲ ਜਿਹੜੀ ਆ ਨਹੀਂ ਮਿਲ ਰਹੀ, ਹਾਲਾਂਕਿ ਉਹਨਾਂ ਦੇ ਮਾਪੇ ਜਿਹੜੇ ਮਾਤਾ ਉਹਨਾਂ ਦੇ ਨੇ ਬਿਲਕੁਲ ਮੈਨੂੰ ਲੱਗਦਾ ਕਿ ਬਿਰਧ ਅਵਸਥਾ 'ਚ ਨੇ, ਬਹੁਤ ਬਿਮਾਰ ਦੱਸੇ ਜਾ ਰਹੇ ਨੇ ਜੀ।
0: ਬਿਲਕੁਲ ਜੀ, ਜੇ ਤੁਸੀਂ ਫਰਨੀਚਰ ਘਰ ਦੇ ਵਿੱਚ ਲੈਣ ਬਾਰੇ ਸੋਚਦੇ ਹੋ ਤੇ ਫਿਰ 2575 ਸਟੀਲ ਏਵਨਿਊ ਈਸਟ ਤੇ ਚੱਲ ਜਿਓ, ਟੋਰਬਰਮ ਐਂਡ ਸਟੀਲ ਦਾ ਏਰੀਆ, 905-790-0560 ਤੇ ਜਸਵੀਰ ਭਾਈ ਨਾਲ ਸੰਪਰਕ ਕੀਤਾ ਜਾ ਸਕਦਾ। ਤੰਦੂਰੀ ਬੋਇਜ਼ ਜੇ ਵਧੀਆ ਟੋਪ ਦਾ ਖਾਣਾ ਖਾਣਾ ਚਾਹੁੰਦੇ ਹੋ, ਇੱਕ ਲੋਕੇਸ਼ਨ ਹੈਗੀ ਇਹਨਾਂ ਦੀ ਮੇਨ ਜਿਹੜੀ 7171 ਟੋਰਬਰਮ ਰੋਡ ਯੂਨਿਟ ਨੰਬਰ 5 ਮਿਸਾਗਾ ਦੇ ਵਿੱਚ ਨੇ। ਬੈਠ ਕੇ ਖਾਓ, ਘਰ ਲਿਜਾ ਕੇ ਖਾਓ, ਕੇਟਰਿੰਗ ਕਰਾਓ, LLB ਦਾ ਲਾਇਸੈਂਸ ਹੈਗਾ ਉੱਥੇ, ਪਾਣੀ ਜਿਹੜੇ ਮਰਜ਼ੀ ਪੀ ਲਿਓ, ਖੱਟੇ ਨੀਲੇ ਕੌੜੇ ਹਰੇ ਚਿੱਟੇ ਪੀਲੇ ਲਾਲ, ਪਰ ਦਾਰੂ ਪੀ ਕੇ ਪਲੀਜ਼ ਗੱਡੀ ਨਾ ਚਲਾਓ, ਡੋ ਨਾਟ ਡਰਿੰਕ ਐਂਡ ਡਰਾਈਵ। ਉਹ ਵੀ ਹੁਣ ਵੈਸੇ ਪੁਲਿਸ ਬਹੁਤ ਸਖ਼ਤ ਹੋਈ ਹੋਈ ਹੈ ਇੱਥੇ। 905-956-5111 905-956-5111 ਦੂਜੀ ਲੋਕੇਸ਼ਨ ਹੈਗੀ ਇਹਨਾਂ ਦੀ ਕੁਈਨ ਐਂਡ ਮਿਕਲਾਗਨ ਦੇ ਏਰੀਏ ਦੇ ਵਿੱਚ, ਅਤੇ ਤੀਜੀ ਔਰੰਜ ਬੈਲ ਦੇ ਵਿੱਚ ਆ, ਚੌਥੀ ਇਹਨਾਂ ਨੇ ਡੈਰੀ ਰੋਡ ਬੈਸਟ ਦੇ ਖੋਲ੍ਹਤੀ ਆ, ਕਿੱਥੇ ਆ, 401 ਐਂਡ ਵੈਸਟਰਨ ਚਰਚਲ ਦਾ ਏਰੀਆ ਹੈ ਨਾ, 3221 ਡੈਰੀ ਰੋਡ ਬੈਸਟ, ਉੱਥੇ ਭਾਈ ਸੰਪਰਕ ਕਰ ਲਿਓ ਤੁਸੀਂ, 905-956-5111 ਦੇ ਇਹ ਨੰਬਰਾਂ 'ਤੇ ਤੁਸੀਂ ਸੰਪਰਕ ਕੀਤਾ ਜਾ ਸਕਦਾ। ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਈ ਨਾਲ ਸੰਪਰਕ ਕਰ ਲਓ, ਵੀਡੀਓ ਫੋਟੋਗ੍ਰਾਫੀ ਡੀਜੀ ਦੀਆਂ ਕੋਈ ਸਮਾਂ ਲੈਣੇ ਚਾਹੁੰਦੇ ਹੋ, ਪ੍ਰੀ ਵੈਡਿੰਗ ਈਵੈਂਟ ਐਨਵਰਸਰੀ ਬਰਥਡੇ ਪਾਰਟੀ ਈ ਸ਼ੂਟ ਕਰਾਉਣਾ ਚਾਹੁੰਦੇ ਹੋ ਤਾਂ 416-930-1251 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸਬਿਲਟੀ ਸੁਪਰਵੀਜ਼ਰ RESP ਕਰਾਉਣੇ ਤਾਂ ਮੇਰੇ ਨਾਲ ਸੰਪਰਕ ਕਰ ਲਿਓ ਭਾਈ, ਅੱਜ ਕਈ ਦਿਨਾਂ ਬਾਅਦ ਮੈਂ ਐਡ ਬੋਲੀ ਆ ਨਾ ਆਪਣੀ, ਆਹੋ ਚਲੋ ਤਾਂ ਕਿ ਹੋ ਗਿਆ, 647-835-5594 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਸੋਫਾ ਸਟੂਡੀਓ ਸ਼ਗਨਦੀਪ ਢਿੱਲੋਂ, 905-799-8770-8850 ਟੋਰਬਰਮ ਰੋਡ ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ ਨੇ। ਐਲ ਸ਼ੇਪ, ਯੂ ਸ਼ੇਪ, ਬੀ ਸ਼ੇਪ ਕਹਿੰਦੇ ਕਿੱਧਰ ਨੂੰ ਬਣਾਉਣੀ ਆ, ਤਾਂ 905-799-8770-77 ਮੇਜ਼ਰਮੈਂਟ ਕਹਿੰਦੇ ਲੈ ਕੇ ਆਓ ਆਪਣੇ ਘਰ ਦੇ ਜਿੱਥੇ ਤੁਸੀਂ ਸੋਫਾ ਰੱਖਣਾ, ਸੇਲ ਨਹੀਂ ਕਹਿੰਦੇ ਅਸੀਂ ਕਦੇ ਵੀ ਲਾਉਂਦੇ, ਅਤੇ $10-20 ਮਹਿੰਗੇ ਜ਼ਰੂਰ ਹੋਵਾਂਗੇ ਮਾਰਕੀਟ 'ਚੋਂ, ਪਰ ਗਰੰਟੀ ਐਨ ਪੂਰੀ ਟੋਪ ਦੀ ਹੋਊਗੀ। 905-799-8770 ਅਤੇ ਸਪਰਿੰਗਾਂ ਦੇ, ਬੁਸ਼ਿੰਗ ਦੇ, ਅਲਾਈਨਮੈਂਟ ਦੇ, ਕਿੰਗ ਪਿੰਨਾਂ ਦੇ, ਗ੍ਰੈਵਲ ਦਾ ਤੁਸੀਂ ਕੋਈ ਕੰਮ ਕਰਾਉਣਾ ਚਾਹੁੰਦੇ ਹੋ

0: ਡਬਲ ਬੈਂਚ ਕੋਲੇ ਕੇਸ ਸੀਗਾ ਪੰਜਾਬ ਦੇ ਇੰਪਲਾਈਜ਼ ਦਾ ਆਪਣੇ ਡੀਏ ਸੰਬੰਧੀ, ਉਹਦਾ ਕੀ ਬਣਿਆ ਹੈਗਾ?
1: ਓਕੇ ਠੀਕ ਹੈ ਭਾਜੀ, ਥੈਂਕ ਯੂ। ਪਰ ਉਹਨਾਂ ਦੀ ਹੈਗੀ ਅਪਡੇਟ ਜਿਹੜਾ ਉਹਨਾਂ ਨੇ ਮੋੜਤਾ ਸੀ?
0: ਬਿਲਕੁਲ ਜੀ ਬਿਲਕੁਲ, ਜਿਹੜਾ ਹਾਈ ਕੋਰਟ ਨੇ ਆਰਡਰ ਦਿੱਤਾ ਸੀ, ਦੇਖੋ ਇਹਦੇ ਇਸ ਮਾਮਲੇ ਚ ਭਗਵੰਤ ਮਾਨ ਸਰਕਾਰ ਦੋ ਵਾਰੀ ਹਾਈ ਕੋਰਟ ਗਈ ਆ ਕਿ ਜਿਹੜੀ ਸੂਬੇ ਦੀ ਵਿੱਤੀ ਹਾਲਤ ਠੀਕ ਨਹੀਂ ਆ, ਅਸੀਂ ਜਿਹੜੇ ਉੱਚ ਅਫਸਰਾਂ ਨੂੰ ਡੀਏ ਮਿਲਦਾ, ਹੇਠਲੇ ਮੁਲਾਜ਼ਮਾਂ ਨੂੰ ਉਹਨਾਂ ਡੀਏ ਅਸੀਂ ਨਹੀਂ ਦੇ ਸਕਦੇ, ਪਰ ਹਾਈ ਕੋਰਟ ਨੇ ਦੋਨੇ ਵਾਰ ਭਗਵੰਤ ਮਾਨ ਸਰਕਾਰ ਦੀ ਜਿਹੜੀ ਆ ਐਪਲੀਕੇਸ਼ਨ ਉਹ ਰਿਜੈਕਟ ਕੀਤੀ ਆ। ਤਾਜ਼ਾ ਇਹਦੇ ਵਿੱਚ ਆਰਡਰ ਇਹ ਆ ਹਾਈ ਕੋਰਟ ਨੇ ਦਿੱਤਾ ਕਿ 30 ਜੂਨ ਤੱਕ ਡੀਏ ਦੇ ਸਾਰੇ ਦੇ ਸਾਰੇ ਪੈਸੇ ਜਿਹੜੇ ਆ ਉਹ ਦਿੱਤੇ ਜਾਣ। ਨਾਲ ਦੀ ਨਾਲ ਇਹ ਵੀ ਕਿਹਾ ਕਿ ਚਾਹੇ ਉਹ ਕਲਾਸ 1 ਅਫਸਰ ਆ ਚਾਹੇ ਉਹ ਫੋਰਥ ਕਲਾਸ ਅਫਸਰ ਆ, ਸਾਰਿਆਂ ਨੂੰ ਇੱਕ ਰੇਸ਼ੋ ਦੇ ਵਿੱਚ ਡੀਏ ਦਿੱਤਾ ਜਾਵੇ। ਪਰ ਇਹ ਇੱਕ ਰਾਹਤ ਜ਼ਰੂਰ ਆ, ਉਹ ਕਹਿੰਦੇ ਤੁਸੀਂ ਟਾਈਮ ਫਿਕਸ ਕਰ ਲਓ, ਸ਼ਡਿਊਲ ਤੁਸੀਂ ਦੇ ਦਿਓ ਕਿ ਇੰਨੇ ਇੰਨੇ ਸਮੇਂ ਅਨੁਸਾਰ ਅਸੀਂ ਇੰਨੇ ਇੰਨੇ ਪੈਸੇ ਦੇ ਸਕਦੇ ਹਾਂ, ਦੇਣੇ ਇੱਕ ਸਾਰ ਪੈਣੇ ਨੇ। 30 ਜੂਨ ਤੱਕ ਸਰਕਾਰ ਨੇ ਆਪਣਾ ਅਗਲਾ ਜਵਾਬ ਹਾਈ ਕੋਰਟ 'ਚ ਦਾਖਲ ਕਰਨਾ ਜੀ।

0: ਇਹ ਨਹੀਂ ਹਟਦੇ 6843। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ ਕੁਲਦੀਪ ਭਾਜੀ ਸਤਿ ਸ਼੍ਰੀ ਅਕਾਲ ਲੰਘਾ।
1: ਹਾਂਜੀ ਹਾਂਜੀ ਹਾਂਜੀ ਮੈਂ ਕਿਹਾ ਬਸ ਹਾਜ਼ਰੀ ਲਵਾਉਣੀ ਸੀ, ਮੈਂ ਖਬਰਾਂ ਸੁਣ ਰਿਹਾ ਸੀਗਾ।
0: ਚਲੋ
1: ਚਲੋ
0: ਵੈਰੀ ਗੁੱਡ
1: ਭਾਜੀ ਨਾਲ ਫਤਿਹ ਸਾਂਝੀ ਕਰ ਲਈਏ।
0: ਥੈਂਕ ਯੂ ਲਵ ਯੂ ਥੈਂਕ ਯੂ। ਪਰ ਮੈਂ ਪ੍ਰਤਾਪ ਸਿੰਘ ਬਾਜਵਾ ਨੂੰ ਕਹਿੰਦੇ ਝਟਕਾ ਲੱਗ ਗਿਆ, ਪਟੀਸ਼ਨ ਖਾਰਜ, 25,000 ਦਾ ਜੁਰਮਾਨਾ ਲੱਗ ਗਿਆ। ਪਟੀਸ਼ਨ ਤਾਂ ਇਹਨਾਂ ਨੇ ਪਾਈ ਸੀ, ਜੁਰਮਾਨਾ ਵੀ ਇਹਨਾਂ ਨੂੰ ਲੱਗ ਗਿਆ। ਬਾਜੀਗਰ ਦੇ ਆਪਣੇ MLA ਸਾਹਿਬ ਨੇ, ਕੁਲਵੰਤ ਸਿੰਘ ਬਾਜੀਗਰ, ਉਹਨਾਂ ਦੇ ਸੀਗਾ, ਉਹ ਕਹਿੰਦੇ ਅਸੀਂ ਕੁੰਡੇ ਜਿੰਦੇ ਲਾ ਕੇ ਫਿਰ ਵੋਟਾਂ ਪਾ ਲੈਣੀਆਂ ਪਵਾ ਲੈਣੀਆਂ ਹੈ।
2: ਬਿਲਕੁਲ ਬਿਲਕੁਲ, ਅੱਜ ਕੱਲ ਬਾਲੇ ਚੰਗੇ ਦਿਨ ਨੀ ਚੱਲ ਰਹੇ ਕਿਹਨਾਂ ਦੇ, ਪੰਜਾਬ ਕਾਂਗਰਸ ਵਾਲਿਆਂ ਦੇ। ਪੰਜਾਬ ਕਾਂਗਰਸ ਚਾਹੇ ਰਾਜਾ ਵੜਿੰਗ ਹੋਵੇ ਚਾਹੇ ਪ੍ਰਤਾਪ ਬਾਜਵਾ ਹੋਵੇ, ਬਾਜੀ ਪੁੱਠੀ ਪੈ ਜਾਂਦੀ ਝੱਟ, ਸਿੱਧੀ ਕਰਦੇ ਪੁੱਠੀ ਪੈ ਜਾਂਦੀ ਆ। ਹੁਣ ਪ੍ਰਤਾਪ ਬਾਜਵਾ ਪੰਜਾਬ ਹਰਿਆਣਾ ਹਾਈ ਕੋਰਟ ਚ ਪਹੁੰਚੇ ਸੀ, ਉਹਨਾਂ ਨੇ ਇੱਥੇ ਪਟੀਸ਼ਨ ਲਾਈ ਸੀ। ਕਿਉਂ ਲਾਈ ਸੀ? ਜਿਵੇਂ ਤੁਸੀਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਇੱਕ ਬਿਆਨ ਦਿੱਤਾ ਸੀ, ਬੂਥ ਕੈਪਚਰਿੰਗ ਅਸੀਂ ਜਿੱਤਣਾ ਕਿੱਦਾਂ ਆ ਉਹਨੂੰ ਬਣਾ ਕੇ। ਪਰ ਉੱਥੇ ਹੋਇਆ ਕੀ ਆ, ਜਿਹੜੀ ਪ੍ਰਤਾਪ ਬਾਜਵਾ ਨੇ ਆਪਣੀ ਪਟੀਸ਼ਨ ਲਾਈ ਆ ਉਹ ਕੈਂਸਲ ਹੋ ਗਈ ਆ। ਕਿਉਂ ਕੈਂਸਲ ਹੋ ਗਈ ਆ? ਕਿਉਂਕਿ ਜੇ ਕੋਈ ਬੰਦਾ, ਜੇ ਕੋਈ ਆਗੂ ਕਿਸੇ ਮਾਮਲੇ ਦੇ ਵਿੱਚ ਪਟੀਸ਼ਨ ਦਾਖਲ ਕਰਦਾ ਕਿਸੇ ਦੇ ਖਿਲਾਫ, ਤਾਂ ਉਹਨੂੰ ਆਪਣਾ ਰਿਕਾਰਡ ਵੀ ਨਾਲ ਦੇਣਾ ਪੈਂਦਾ ਕਿ ਉਹਦੇ ਤੇ ਕਿੰਨੇ ਕੁ ਪਰਚੇ ਦਰਜ ਆ। ਪ੍ਰਤਾਪ ਬਾਜਵਾ ਇੱਥੇ ਮਾਰ ਖਾ ਗਏ ਨੇ, ਆਪਣੇ ਕਿਸੇ ਪਰਚੇ ਦਾ ਵੇਰਵਾ ਨਹੀਂ ਦਿੱਤਾ। ਔਰ ਪਰ ਉੱਥੇ ਵਕੀਲਾਂ ਦੀ ਇੰਨੀ ਆਰਗੂਮੈਂਟ ਹੋਈ ਆ ਕਿ ਪ੍ਰਤਾਪ ਬਾਜਵਾ ਦੇ ਵਕੀਲਾਂ ਨੇ ਅਦਾਲਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਅਦਾਲਤੀ ਜੱਜ ਇਸ ਤੋਂ ਖਿੱਚ ਗਏ ਨੇ ਔਰ ਗੁੱਸੇ ਚ ਆ ਕੇ ਉਹਨਾਂ ਨੇ ਪ੍ਰਤਾਪ ਬਾਜਵਾ ਨੂੰ 25,000 ਰੁਪਏ ਜੁਰਮਾਨਾ ਵੀ ਕਰਤਾ। ਸੋ ਪਟੀਸ਼ਨ ਤਾਂ ਕੈਂਸਲ ਹੋਈ ਹੋਈ ਆ, ਨਾਲ ਹੁਣ 25,000 ਰੁਪਏ ਜਮ੍ਹਾਂ ਵੀ ਕਰਾਉਣੇ ਪੈਣਗੇ ਜੀ।

0: ਅੰਕਲ ਦੀ ਪਰਸੀਲਾ ਤੇ ਆਪਣੇ ਮੱਕੜ ਸਾਹਿਬ ਦੀ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਨੇ। ਕੀ ਹਿਸਾਬ ਕਿਤਾਬ ਜੀ ਇਹਨਾਂ ਦਾ? ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਇੰਟਰਵਿਊ ਪੋਡਕਾਸਟ।
1: ਦੇਖੋ ਜੀ, ਚਰਚਾ ਕਰਾਉਣ ਲਈ ਪਹਿਲਾਂ ਇਹ ਤੈਅ ਕਰਨਾ ਪੈਂਦਾ ਕਿ ਭਾਈ ਤੂੰ ਮੈਨੂੰ ਮੰਦਾ ਚੰਗਾ ਬੋਲਦੀ, ਮੈਂ ਤੈਨੂੰ ਬੋਲ ਦੇਣਾ।
0: ਅੱਛਾ,
1: ਸੋ ਇਹ ਇੱਕ

0: ਪਬਲਿਸਿਟੀ ਸਟੰਟ ਹੁੰਦਾ।
1: ਗੇਮ
0: ਸੋ ਸਿਮਰਜੀਤ ਮੱਕੜ, ਸਿਮਰਜੀਤ ਮੱਕੜ ਪਹਿਲਾਂ ਤਾਂ ਜਿਹੜੇ ਗਾਇਕ ਨੇ ਰਸੀਲਾ ਉਹਨਾਂ ਦੀ ਇੰਟਰਵਿਊ ਕਰਦੇ ਨੇ, ਪਰ ਵਿਦ ਇਨ ਇੰਟਰਵਿਊ ਕਹਿੰਦੇ ਨੇ ਕਿ ਮੈਂ ਤਾਂ ਤੁਹਾਡੀ ਇੰਟਰਵਿਊ ਕਰਨੀ ਨਹੀਂ ਸੀ। ਔਰ ਰਸੀਲਾ ਸਾਹਿਬ ਉਹ ਇੱਕ ਪਹਿਲਾਂ ਦੇ ਦਿੱਤੇ ਬਿਆਨ ਕਿ ਭਾਈ ਕਿਸੇ ਕੁੜੀ ਨੂੰ ਉਹਨਾਂ ਨੇ ਕਹਿਤਾ ਕਿ ਭਾਈ ਤੇਰੀ ਆਵਾਜ਼ ਤਾਂ ਖੁਸਰਿਆਂ ਵਰਗੀ ਆ, ਔਰ ਇੰਟਰਵਿਊ ਚ ਕਹਿੰਦੇ ਨੇ ਕਿ ਮੈਂ ਤਾਂ ਖੁਸਰਿਆਂ ਮਹਾਨਤਾ ਦੀ ਬੜੀ ਇੱਜ਼ਤ ਕਰਦਾ ਆ। ਸੋ ਇਹ ਹਰਜੀਤ ਜੀ ਬੜਾ ਸੀਰੀਅਸ ਹੋਣ ਦੀ ਲੋੜ ਨਹੀਂ, ਇਹ ਰਲਿਆ ਮਿਲਿਆ ਮੈਚ ਹੁੰਦਾ, ਉਹ ਰਲ ਮਿਲ ਕੇ ਖੇਡਦੇ ਨੇ, ਉਹਨਾਂ ਨੂੰ ਖੇਡਣ ਦਿਓ ਜੀ,
1: ਖੇਡਣ ਦਿਓ ਬਸ। ਚਲੋ ਆਪਾਂ ਗਰੀਸ਼ ਸ਼ਰਮਾ ਜੀ ਕੋਲ ਜਾ ਕੇ ਆਉਂਦੇ ਹਾਂ, ਉਹ ਕਹਿੰਦੇ ਵੀ ਮੋਰਗੇ ਦਾ ਕੋਈ ਕੁਐਸਚਨ ਆ 647-6681-10 ਕਹਿੰਦੇ ਗੱਲਬਾਤ ਕਰ ਲਿਓ, ਅਤੇ ਫਿਰ ਹੋਰਨਬਿਲ ਇੰਸ਼ੋਰੈਂਸ ਰਮਨਦੀਪ ਨਾਲ ਸੰਪਰਕ ਕੀਤਾ ਜਾ ਸਕਦਾ। ਤੁਸੀਂ ਆਪਣੀ ਇੰਸ਼ੋਰੈਂਸ ਕੋਈ ਨਵੀਂ ਕਰਾਉਣੀ ਆ, ਪੋਲਿਸੀ ਕੋਈ ਸਿਕਨੈਸ ਲੈਣੀ ਆ, 647-237-3131 'ਤੇ ਜੇ ਇੰਸ਼ੋਰੈਂਸ ਦਾ ਤੁਸੀਂ ਲਾਇਸੈਂਸ ਲਿਆ ਹੋਇਆ ਜਾਂ ਲੈਣਾ ਚਾਹੁੰਦੇ ਹੋ ਤਾਂ ਵੀ ਸੰਪਰਕ ਕਰ ਲਿਓ 647-237-3131 'ਤੇ ਰਮਨਦੀਪ ਇੰਸ਼ੋਰੈਂਸ ਹੋਰਨਬਿਲ ਇੰਸ਼ੋਰੈਂਸ ਬ੍ਰੋਕਰੇਜ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਨਾਲ ਦੀ ਨਾਲ ਡਾਕਟਰ ਜਿੰਦਰ ਗੁਰਾਇਆ ਸਾਹਿਬ ਕਹਿੰਦੇ ਨੇ ਵੀ ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਦਾ ਪੇਨ ਹੈਗੀ ਆ ਤਾਂ 416-884-5486 'ਤੇ ਸੰਪਰਕ ਕਰ ਲਿਓ। ਨਾਵੇਰ ਕੌਂਪਟ ਤੋਂ ਸੰਧੂ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ 647-706-4640 ਅਤੇ ਕੁਆਲਿਟੀ ਲੋਜਿਸਟਿਕਿੰਗ ਵਾਲਿਆਂ ਨਾਲ ਗੱਲਬਾਤ ਕਰ ਲਿਓ ਤੁਸੀਂ ਟਰੱਕ ਦੀ ਜੋਬ ਦੀ ਭਾਲ ਦੇ ਵਿੱਚੋਂ 416-717-2939 'ਤੇ ਜਾਂ ਫਿਰ 416-455-9311 'ਤੇ। ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ 'ਤੇ ਜਾ ਕੇ ਆਇਓ, 40-25 ਬ੍ਰੈਂਡਨ ਗੇਟ ਡਰਾਈਵ ਮਾਲਟਨ ਮਿਸਾਗਾ, 10178 ਹੋਰਨ ਟਾਰੀਓ ਸਟਰੀਟ ਬਰੈਂਪਟਨ, 905-840-6006 'ਤੇ ਸੰਪਰਕ ਕਰ ਲਿਓ। ਪਰਮਿੰਦਰ ਜੀ ਆਉਣ ਦਿਓ ਹੈਡਲਾਈਨ ਚੱਕ ਦਿਓ
0: ਜੀ ਹੈਡਲਾਈਨ। ਇੱਕ ਹੋਰ ਆਪ ਵਿਧਾਇਕ ਈਡੀ ਦੇ ਰਡਾਰ ਉੱਤੇ, ਜਲੰਧਰ ਤੋਂ ਆਪ ਵਿਧਾਇਕ ਰਮਨ ਅਰੋੜਾ ਨੂੰ ਈਡੀ ਨੇ ਭੇਜਿਆ ਸੰਮਨ, ਭ੍ਰਿਸ਼ਟਾਚਾਰ ਸੰਬੰਧੀ ਚੱਲਦੇ ਕੇਸਾਂ ਦੇ ਮੰਗ ਲੈ ਦਸਤਾਵੇਜ਼। ਪੰਜਾਬੀ ਗਾਇਕ ਹਰਵੀਰ ਸੋਹਲ 5 ਕਿਲੋ ਚਿੱਟੇ ਸਮੇਤ ਕੁੱਲ ਚੁੰਗਲ 'ਚ, ਸਾਥੀ ਸਮੇਤ 4 ਹੋਰ ਕੌਮਾਂਤਰੀ ਨਸ਼ਾ ਸਮਗਲਿੰਗ ਰੈਕਟ ਚਲਾਉਣ ਦੇ ਦੋਸ਼ ਤਹਿਤ ਗ੍ਰਿਫ਼ਤਾਰ। ਅੰਤਾਂ ਦੀ ਗਰਮੀ 'ਚ ਸਿਖਰ ਦੁਪਹਿਰੇ ਦਾਰੂ ਵਾਲੇ ਠੰਡੇ ਠੰਡੇ ਗੋਲੇ, ਚੰਡੀਗੜ੍ਹ ਦੇ ਸੈਕਟਰ 9 'ਚ ਲੱਗਿਆ ਬਰਫ਼ ਸ਼ਰਾਬ ਦੇ ਗੋਲਿਆਂ ਦਾ ਸਟਾਲ, ਵੀਡੀਓ ਵਾਇਰਲ, 1 ਗ੍ਰਿਫ਼ਤਾਰ। ਵਿਧਾਇਕ ਹਰਮੀਤ ਪਠਾਣ ਮਾਜਰਾ ਨੂੰ ਰਾਹਤ, ਮਾਇਨਿੰਗ ਕੇਸ 'ਚ ਮਿਲੀ ਜ਼ਮਾਨਤ, ਸਸਪੈਂਡ। DIG ਹਰਚਰਨ ਭੁੱਲਰ ਨੂੰ ਅਜੇ ਵੀ ਰਾਹਤ ਨਹੀਂ, ਬਚਾਅ ਧਿਰ ਵਜੋਂ ਲਾਈ ਪਟੀਸ਼ਨ ਦੀ ਅਰਜ਼ੀ ਹੋਈ ਕੈਂਸਲ।
1: ਥੈਂਕ ਯੂ ਸੋ ਮਚ, ਜੁੜਦੇ ਹਾਂ ਕੱਲ੍ਹ ਦੇ ਪ੍ਰੋਗਰਾਮ 'ਚ। ਬਹੁਤ ਬਹੁਤ ਥੈਂਕ ਯੂ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਬੁੱਟਾ ਸਿੰਘ ਧਾਮੀ ਸਾਹਿਬ ਸੁਣਦੇ ਪ੍ਰੋਗਰਾਮ ਨੂੰ, ਉਹ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਭੇਜਦੇ ਆ, 3778 ਤੋਂ ਵੀ ਭਾਈ ਦਾ ਮੈਸੇਜ ਆ, ਥੈਂਕ ਯੂ ਸਰ। ਅਤੇ ਨਾਲ ਦੇ ਨਾਲ ਅਤੇ ਇੱਕ ਨੰਬਰ ਮੈਂ ਰੋਇਲ ਕਰੋਕਰੀ ਬਿੱਲ ਵਾਲਿਆਂ ਦਾ ਦੇ ਦੇਵਾਂ ਤੁਹਾਨੂੰ, ਜੇ ਤੁਸੀਂ ਆਪਣੇ ਘਰ ਦੇ ਵਿੱਚ ਕਰੋਕਰੀ ਦਾ ਕੋਈ ਸਮਾਨ ਲਿਆਉਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਰੋਇਲ ਕਰੋਕਰੀ ਬਿੱਲ ਵਾਲਿਆਂ ਦੇ ਜਾ ਕੇ ਆਇਓ। ਉਹਨਾਂ ਦਾ ਕਹਿਣਾ ਵੀ ਤੁਸੀਂ ਸਾਡੇ ਤੋਂ ਕਹਿੰਦੇ ਕਰੋਕਰੀ ਦਾ ਕੋਈ ਵੀ ਸਮਾਨ ਲੈਣਾ ਚਾਹੁੰਦੇ ਹੋ, ਡਿਨਰ ਸੈੱਟ, ਐਰਨ ਕੜਾਹੀ, ਮੱਗ ਸੈੱਟ, ਸਟੇਨਲੈਸ ਸਟੀਲ ਦੇ ਕਰੋਕਰੀ, ਅਤੇ ਇੱਕ 15-10 ਉਹਨਾਂ ਨੇ ਨਵਾਂ ਵੇਅਰ ਹਾਊਸ ਖੋਲਿਆ, 15-10 ਡਰਿਊ ਰੋਡ ਯੂਨਿਟ ਨੰਬਰ 15 ਡਿਕਸੀ ਵੱਲ ਨੂੰ ਸਾਈਡ ਨੂੰ ਉਹ ਆ ਫੇਸ ਉਹਦਾ ਰੋਇਲ ਕਰੋਕਰੀ ਬਿਲਾ, ਅਤੇ ਹੋਲਸੇਲ ਅਤੇ ਐਨ ਗ੍ਰੇਟ ਓਪਨਿੰਗ ਦੀ ਉਹਨਾਂ ਨੇ ਸੇਲ ਲਾਈ ਹੋਈ ਆ। ਅਤੇ 647-296-5056 'ਤੇ ਸੰਪਰਕ ਪਰਮਿੰਦਰ ਭਾਅ ਜੀ ਹੋਣਗੇ, ਉੱਥੇ ਕਰ ਲਿਓ ਉਹਨਾਂ ਨਾਲ ਗੱਲਬਾਤ। ਆਪਾਂ ਨੂੰ ਦੋ ਇੱਥੇ ਇਜਾਜ਼ਤ, ਵਾਧਾ ਘਾਟਾ ਬੋਲਿਆ ਗਿਆ ਵੀ ਕਰ ਦਿਓ, ਮਾਫ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਸਹਿਮਤ ਹੋਣਾ ਜ਼ਰੂਰੀ ਨਹੀਂ, ਬੁਲਾਈਏ ਫਤਿਹ ਕੱਲ੍ਹ ਮਿਲਣ ਦੀ ਉਮੀਦ ਨਾਲ ਲੈ ਕੇ ਸਜਰੀ ਸਵੇਰ ਪ੍ਰੋਗਰਾਮ ਆਪਣੇ ਦੁਬਾਰਾ ਸ਼ਮੀ ਹੋਣੀ ਹਾਜ਼ਰ ਨੇ। ਦੋ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।

0: ਟੀਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਤੇਰੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
1: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
2: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ।
0: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
2: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: du bist ein Job, Assas, du Assas, Hebises, Nandit, Hose, Bises, Bole, Sony Hall, Sassier Karl.
1: ਕਾਦੀ ਡਾਊਨ ਪੇਮੈਂਟ ਤੇ ਮਾਰਗੇਜ ਦੀ ਬਣੀ ਕਾ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮਾਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7763 416 917

0: ਵਾਹ ਮਾਤਾ ਜੀ, ਕਿਸੇ ਦੇ ਪਿੱਛੇ ਲੱਗ ਕੇ ਆਪਣਾ ਸੁਭਾਅ ਆਪਣਾ ਕਿਰਦਾਰ ਕਦੇ ਨਾ ਬਦਲੋ, ਜਿਵੇਂ ਉਹ ਉਵੇਂ ਹੀ ਰਹੋ। ਸੋ ਦੋਸਤੋ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਆ। 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਦੀਨ ਦੁਨੀਆ ਦੀਆਂ ਖਬਰਾਂ, ਨਿਊਜ਼, ਅਪਡੇਟਸ, ਬਾਕੀ 2 ਵਿਸ਼ੇ ਹੈ ਉਹਦੇ ਉੱਤੇ ਹੈ ਜਿਹੜੀ ਆਪਾਂ ਗੱਲਬਾਤ ਕਰਾਂਗੇ, ਅਤੇ ਮੈਨੂੰ ਆਸ ਹੈ ਉਹਦੇ ਵਿੱਚ ਤੁਸੀਂ ਆਪਣੀ ਰੋਜ਼ਾਨਾ ਦੀ ਤਰ੍ਹਾਂ ਸ਼ਮੂਲੀਅਤ ਕਰੋਗੇ, ਉਹਨਾਂ ਵਿਸ਼ਿਆਂ ਦੇ ਉੱਤੇ ਆ ਚਾਨਣਾ ਪਾਓਗੇ ਅਤੇ ਸਾਡੀ ਜਾਣਕਾਰੀ ਅਤੇ ਨੌਲੇਜ ਦੇ ਵਿੱਚ ਹੋਰ ਇਜ਼ਾਫਾ ਕਰੂਗੇ। ਸਟੂਡੀਓ ਦਾ ਇੱਕ ਇੱਕ ਨੰਬਰ ਹੈ। ਨਿਤ ਸਰੋਤੇ ਜਿਹੜੇ ਪ੍ਰੋਗਰਾਮ ਦੇ ਨਾਲ ਜੁੜਦੇ ਆ, ਬੜਾ ਵਧੀਆ ਲੱਗਦਾ ਆਫ ਦੀ ਈਅਰ ਜਦੋਂ ਕਾਲਸ ਆਉਂਦੀਆਂ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਟੈਕਸਟ ਮੈਸੇਜ, ਵਟਸਐਪ ਵਾਸਤੇ ਵੀ ਜਿਹੜੇ ਤੁਹਾਡੇ ਮੈਸੇਜ ਆਉਂਦੇ ਆ, ਤੁਹਾਡਾ ਸਾਰਿਆਂ ਦਾ ਦਿਲੋਂ ਦਿਲੋਂ ਧੰਨਵਾਦ ਦੋਸਤੋ। ਸਟੂਡੀਓ ਦਾ ਨੰਬਰ 905-673-3337 9056733337 'ਤੇ ਕਾਲ ਕਰ ਸਕਦੇ ਹੋ। ਡਾਇਲ ਟੂ ਲਿਸਨ ਕਰਕੇ ਵੀ ਸੁਣਿਆ ਜਾ ਸਕਦਾ, ਜਾਂ ਫਿਰ ਤੁਸੀਂ ਸਾਨੂੰ ਹੈ ਜਿਹੜਾ ਲਾਈਵ ਸਟ੍ਰੀਮ ਕਰ ਸਕਦੇ ਹੋ ਗਲੋਬਲੀ। ਸੋ ਡਾਇਲ ਟੂ ਲਿਸਨ ਕਰਕੇ 416-477-2040 416-477-2040 'ਤੇ, ਪੰਜਾਬੀ ਲਹਿਰਾਂ ਦੀ ਐਪ ਆਈ ਹਰਟ ਰੇਡੀਓ ਜਾਂ ਸਿੰਪਲ ਰੇਡੀਓ 'ਤੇ ਤੁਸੀਂ ਸਾਨੂੰ ਹੈ ਜਿਹੜਾ ਲਾਈਵ ਸਟ੍ਰੀਮ ਕਰ ਸਕਦੇ ਹੋ। ਬਾਕੀ ਬਹੁਤ ਵੱਡੀ ਤਾਦਾਦ ਦੇ ਵਿੱਚ ਮੈਂ ਹਮੇਸ਼ਾ ਕਹਿੰਦਾ ਵੀ ਸਾਇਲੈਂਟ ਲਿਸਨਰਸ਼ਿਪ ਹੈ, ਜਿਹੜੇ ਝਿਜਕਦੇ ਨੇ ਕਾਲ ਕਰਨ ਤੋਂ, ਜਿਹੜੇ ਸੰਗਦੇ ਨੇ ਵਿਸ਼ੇ ਦੇ ਉੱਪਰ, ਪਰ ਉਹਨਾਂ ਨੂੰ ਗਿਆਨ ਪੂਰਾ ਹੁੰਦਾ ਆ, ਪਰ ਉਹ ਥੋੜ੍ਹਾ ਜਿਹਾ ਜੱਕ ਜਾਂਦੇ ਆ, ਯਾਰ ਕਿੱਦਾਂ ਕਰੀਏ, ਡਰ ਇੱਕ ਹੁੰਦਾ ਮਨ ਦੇ ਵਿੱਚ। ਚਲੋ, ਉੱਦਾਂ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਇੱਕ ਪਰਿਵਾਰਿਕ ਮਾਹੌਲ ਹੈ ਜਿਹੜਾ ਪ੍ਰੋਗਰਾਮ ਦੇ ਦੌਰਾਨ ਸਿਰਜਦਾ, ਤਾਂ ਕਿ ਹਰ ਇੱਕ ਨੂੰ ਉਤਸ਼ਾਹਿਤ ਕੀਤਾ ਜਾਵੇ, ਮੋਟੀਵੇਟ ਕੀਤਾ ਜਾਵੇ ਵੀ ਭਾਈ ਸਟੂਡੀਓ ਦੇ ਵਿੱਚ ਕਾਲ ਕਰਕੇ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖੋ। ਸੋ ਸਟੂਡੀਓ ਦਾ ਨੰਬਰ 905-673-3337। ਜੇ ਨਹੀਂ ਤੁਸੀਂ ਕਾਲ ਕਰਦੇ ਪਏ ਤਾਂ ਤੁਸੀਂ ਇਹ ਜਿਹੜਾ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਰਾਹੀਂ ਵੀ ਆਪਣੇ ਮੈਸੇਜਸ, ਆਪਣੇ ਵਿਚਾਰ ਜਿਹੜੇ ਸਾਡੇ ਤੱਕ ਪਹੁੰਚਾ ਸਕਦੇ ਹੋ। ਨੰਬਰ ਹੈ ਜੀ 416-917-7763। ਕਹਿੰਦੇ ਅਸਲੀ ਸੁੱਖ ਨੂੰ ਛੱਡ ਕੇ, ਭਾਵ ਸੁੱਖਾਂ ਦੇ ਦਾਤੇ ਨੂੰ ਛੱਡ ਕੇ ਅਸੀਂ ਦੁਨਿਆਵੀ ਰਿਸ਼ਤੇ ਵਿੱਚੋਂ ਸੁੱਖ ਲੱਭਦੇ ਹਾਂ, ਪਰ ਅਫਸੋਸ ਹਰ ਰਿਸ਼ਤਾ ਕੁਝ ਸਮੇਂ ਬਾਅਦ ਦੁੱਖ ਵਿੱਚ ਬਦਲ ਜਾਂਦਾ, ਕਿਉਂਕਿ ਸਾਡੀ ਉਮੀਦ ਉਸ ਨਿਰੰਕਾਰ ਤੋਂ ਨਹੀਂ ਸੰਸਾਰ ਤੋਂ ਹੁੰਦੀ ਹੈ। ਵਕਤ ਤੇ ਹੀ ਛੱਡ ਦੇਣੇ ਚਾਹੀਦੇ ਨੇ ਕੁਝ ਉਲਝਣਾਂ ਦੇ ਹੱਲ, ਵਕਤ ਤੇ ਹੀ ਛੱਡ ਦੇਣੇ ਚਾਹੀਦੇ ਨੇ ਕੁਝ ਉਲਝਣਾਂ ਦੇ ਹੱਲ, ਬੇਸ਼ੱਕ ਜਵਾਬ ਦੇਰ ਨਾਲ ਮਿਲਣਗੇ ਪਰ ਮਿੱਤਰੋ ਲਾਜਵਾਬ ਮਿਲਣਗੇ। ਜਦੋਂ ਅਸੀਂ ਕਿਸੇ ਵੀ ਆਵਾਜ਼ ਦੀ ਆਸ, ਉਹ ਆਵਾਜ਼ ਕਹਿਤਾ ਚੀਜ਼ ਕਹਿਣਾ ਸੀਗਾ, ਜਦੋਂ ਅਸੀਂ ਕਿਸੇ ਵੀ ਚੀਜ਼ ਦੀ ਆਸ ਕਰਨਾ ਛੱਡ ਦਿੰਦੇ ਹਾਂ ਤਾਂ ਪਰਮਾਤਮਾ ਉਸ ਚੀਜ਼ ਨੂੰ ਵੀ ਸਾਡੇ ਕਰਮਾਂ ਦੇ ਵਿੱਚ ਲਿਖ ਦਿੰਦਾ ਹੈ। ਇਸ ਲਈ ਆਸ ਨਾ ਕਰੋ ਮਿੱਤਰੋ, ਅਰਦਾਸ ਕਰੋ। ਜਦੋਂ ਪਰਮਾਤਮਾ ਦਾ ਪੱਲਾ ਫੜਿਆ ਹੋਵੇ, ਰੂਹ ਗੁਰਬਾਣੀ ਨਾਲ ਜੁੜੀ ਹੋਵੇ, ਫਿਰ ਉਹ ਕੋਈ ਕੰਮ ਰੁਕਣ ਨਹੀਂ ਦਿੰਦਾ ਅਤੇ ਨਾ ਹੀ ਕਿਸੇ ਅੱਗੇ ਝੁਕਣ ਦਿੰਦਾ। ਦਿਨ ਤਾਂ ਸਭ ਦੇ ਬਦਲ ਜਾਂਦੇ ਨੇ, ਬਸ ਉਹ ਗੱਲਾਂ ਕਦੇ ਨਹੀਂ ਭੁੱਲਦੀਆਂ ਜੋ ਮਾੜੇ ਸਮੇਂ ਵਿੱਚ ਆਪਦਿਆਂ ਨੇ ਸੁਣਾਈਆਂ ਹੋਣ। ਬੇਵਕੂਫ ਬਣਦੇ ਰਹੋ ਤਾਂ ਰਿਸ਼ਤੇ ਬਣੇ ਰਹਿਣਗੇ। ਜਿਸ ਦਿਨ ਗਲਤ ਦੇ ਵਿਰੁੱਧ ਆਵਾਜ਼ ਚੱਕ ਲਈ ਤਾਂ ਉਦੋਂ ਹੀ ਮਿੱਤਰੋ ਰਿਸ਼ਤੇ ਆ ਜਿਹੜੇ ਟੁੱਟਣੇ ਸ਼ੁਰੂ ਹੋ ਜਾਣਗੇ। ਕਹਿੰਦੇ ਸੁੱਖ ਰੱਖਿਓ ਪਰਮਾਤਮਾ ਜੀ, ਮਿਹਰ ਕਰਿਓ ਸਿਰ ਤੇ, ਮਿਹਰ ਭਰਿਆ ਹੱਥ ਰੱਖਿਓ, ਤੁਹਾਡਾ ਹੀ ਆਸਰਾ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠੇ ਲੈ ਕੇ ਹਾਜ਼ਰ ਹੈ। ਤੁਹਾਡੇ ਜਿਹੜੇ ਕੁਛ ਕੁ ਮੈਸੇਜ ਆਏ ਨੇ, ਟੈਕਸਟ ਮੈਸੇਜ ਆਏ ਨੇ, ਉਹ ਵੀ ਮੈਂ ਬੜੀ ਜਲਦ ਏਅਰ ਤੇ ਕਰਦਾ। ਮੁਲਤਾਨੀ ਸਾਹਿਬ, ਵੈਲਕਮ ਜੀ, ਐਨ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ।
1: ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ, ਸਾਰੇ ਪਰਿਵਾਰ ਨੂੰ ਵੈਰੀ ਗੁੱਡ ਮਾਰਨਿੰਗ ਜੀ।
0: ਜੀ ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਜੀ,
1: ਤੇ ਰੱਬ ਖੁਸ਼ ਰੱਖੇ ਪਰਮਾਤਮਾ ਸਭ ਨੂੰ ਜੀ।
0: ਜੀ ਜੀ ਸਹੀ ਗੱਲ।
1: ਬਸ ਭਾਜੀ, ਹਾਂਜੀ ਹਾਂਜੀ ਭਾਜੀ, ਮੈਂ ਜਿਹੜਾ ਨੰਬਰ ਲਿੱਤਾ ਤੁਹਾਡੇ ਕੋਲ ਇੰਸ਼ੋਰੈਂਸ ਵਾਲੇ ਭਾਈ ਜੀ ਦਾ,
0: ਜੀ ਜੀ,
1: ਬਹੁਤ ਵਧੀਆ ਇਨਸਾਨ ਨੇ ਜੀ, ਵਧੀਆ ਸੋਹਣਾ ਕੋਟ, ਵਧੀਆ ਫਸਟ ਕਲਾਸ ਭਾਜੀ, ਬੱਲੇ ਬੱਲੇ ਕਰਾਤੀ ਉਹਨਾਂ ਨੇ
0: ਜੀ। ਥੈਂਕ ਯੂ,
1: ਬਹੁਤ ਵਧੀਆ ਬੰਦੇ, 4 ਪੈਸੇ ਮੇਰੇ ਬੱਚੇ ਨੇ ਭਾਜੀ ਉਹਨਾਂ।
0: ਜੀ ਜੀ ਜੀ, ਥੈਂਕ ਯੂ ਭਾਜੀ,
1: ਧੰਨਵਾਦ ਜੀ, ਬਹੁਤ ਵਧੀਆ ਇਨਸਾਨ ਹੈ
0: ਜੀ,
1: ਕੁਰਬਾਨੀ ਹਰ ਚੀਜ਼,
0: ਉਹਨਾਂ ਬਾਬਤ ਜਿਹੜਾ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਹੋ, ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਜਿਹੜੇ ਬਿਜ਼ਨਸ ਕਰਦੇ ਨੇ ਇਸ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਤੁਸੀਂ ਬਿਜ਼ਨਸ ਦਿੰਦੇ ਹੋ, ਉਹਨਾਂ 'ਤੇ ਤੁਸੀਂ ਭਰੋਸਾ ਜਿਹੜਾ ਰੱਖਦੇ ਹੋ, ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਮੁਲਤਾਨੀ ਸਾਹਿਬ ਕਾਲ ਕਰਨ ਵਾਸਤੇ। ਬਾਕੀ ਜਿਹੜੇ ਤੁਸੀਂ ਸਾਰੇ ਕਾਲ ਕਰਦੇ ਹੋ, ਮੇਰੇ ਸਿਰ ਝੁਕਾਉਣਾ ਵੀ ਤੁਸੀਂ ਸਮੇਂ ਤੋਂ ਸਮਾਂ ਕੱਢ ਕੇ ਆ ਜਿਹੜਾ ਆਪਣੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਂਦੇ ਹੋ। ਹਰਮਨ ਜੀ ਹੋਣਾ ਦੇ ਮੈਸੇਜ ਤੋਂ ਸਟਾਰਟ ਕਰਦੇ ਆ, ਕਹਿੰਦੇ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਜਿੰਨੀ ਮਰਜ਼ੀ ਹੋਣ, ਚਿੰਤਾ ਕਰਨ ਨਾਲ ਵੱਧ ਜਾਂਦੀਆਂ ਨੇ, ਬਿਲਕੁਲ ਚੁੱਪ ਰਹਿਣ ਨਾਲ ਘੱਟ ਜਾਂਦੀਆਂ ਨੇ, ਸਬਰ ਕਰਨ ਨਾਲ ਖਤਮ ਹੋ ਜਾਂਦੀਆਂ ਨੇ, ਅਤੇ ਉਸ ਅਕਾਲ ਪੁਰਖ ਨੂੰ ਯਾਦ ਕਰਨ ਨਾਲ ਖੁਸ਼ੀ ਵਿੱਚ ਬਦਲ ਜਾਂਦੀਆਂ ਨੇ। ਕਿਆ ਬਾਤ ਹੈ। ਇੱਕ ਭਾਅ ਜੀ ਹੁਣਾਂ ਨੇ ਹੋਰ ਵੀ ਭੇਜਿਆ, 35 ਅੱਖਰਾਂ ਦੇ ਉੱਤੇ ਹੈ। ਚਲੋ ਇਹ ਮੈਂ ਕਿਸੇ ਹੋਰ ਦਿਨ ਹੈ ਜਿਹੜਾ ਸ਼ੇਅਰ ਕਰੂੰਗਾ, ਇਹ ਲੰਬਾ ਥੋੜ੍ਹਾ ਮੈਸੇਜ ਹੈ। ਅਤੇ ਉੱਥੇ ਹੀ ਸਤਨਾਮ ਜੀ ਹੁਣਾਂ ਦਾ ਆਇਆ, ਗੁੱਡ ਮੋਰਨਿੰਗ, ਗੁੱਡ ਮੋਰਨਿੰਗ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਇਹ ਪਹਿਲੀ ਵਾਰ ਆਇਆ ਸਤਨਾਮ ਜੀ ਹੁਣਾਂ ਦਾ ਮੈਸੇਜ, ਅਤੇ ਉੱਥੇ ਲਖਵਿੰਦਰ ਭਾਅ ਜੀ ਦਾ, ਹਾਂਜੀ ਗੁੱਡ ਮੋਰਨਿੰਗ ਦਾ ਮੈਸੇਜ, ਕਿਆ ਬਾਤ ਹੈ ਭਾਅ ਜੀ। ਅਮਨਦੀਪ ਜੀ ਹੁਣਾਂ ਦਾ ਆਇਆ, ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਤੇਜੀ ਜੀ ਗੁੱਡ ਮੋਰਨਿੰਗ ਸਰ, ਮਨਦੀਪ ਜੀ ਗੁੱਡ ਮੋਰਨਿੰਗ ਸਰ, ਵਿਕਰਮ ਜੀ ਵੈਰੀ ਗੁੱਡ ਮੋਰਨਿੰਗ ਸਰ, ਕੀਪ ਇਟ ਅਪ ਦਾ ਗੁੱਡ ਵਰਕ, ਥੈਂਕ ਯੂ ਭਾਅ ਜੀ। ਗਗਨ ਜੀ ਗੁੱਡ ਮੋਰਨਿੰਗ ਜੀ, 3219 ਵਾਲੇ ਸਤਿ ਸ਼੍ਰੀ ਅਕਾਲ ਜੀ, 0982 ਗੁੱਡ ਮੋਰਨਿੰਗ, ਗੁੱਡ ਮੋਰਨਿੰਗ ਜੀ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ। ਰੇਸ਼ਮ ਜੀ ਹੁਣਾਂ ਨੇ ਭੇਜਿਆ, ਗੁੱਡ ਮੋਰਨਿੰਗ, ਮੇ ਦਿਸ ਡੇ ਬੀ ਬਲੈਸਡ ਵਿਦ ਮਿਰੈਕਲਸ ਐਂਡ ਗੁੱਡ ਹੈਲਥ, ਹੈਵ ਏ ਵੰਡਰਫੁਲ ਟਿਊਜ਼ਡੇ, ਹੈਪੀ ਟਿਊਜ਼ਡੇ, ਹੈਪੀ ਟਿਊਜ਼ਡੇ ਤੁਹਾਨੂੰ ਸਾਰਿਆਂ ਨੂੰ। ਆਓ ਫਿਰ, ਅੱਜ ਕਾਫੀ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਮੁਲਤਾਨੀ ਸਾਹਿਬ ਜੀ ਦਾ ਵੀ ਆਇਆ ਮੈਸੇਜ, ਕਹਿੰਦੇ ਵਾਹਿਗੁਰੂ ਮਿਹਰ ਕਰੇ, ਬਹੁਤ ਬਹੁਤ ਧੰਨਵਾਦ ਭਾਅ ਜੀ, ਬਹੁਤ ਬਹੁਤ ਧੰਨਵਾਦ। ਸੋ ਆਓ, ਕੁਛ ਕੁ ਮੈਸੇਜਸ ਤਾਂ ਚਲੋ ਹੋ ਗਏ, ਹੁਣ ਆਪਾਂ ਚੱਲਦੇ ਹਾਂ ਅੱਜ ਦੇ ਕੁਝ ਕੁ ਜਿਹੜੀਆਂ ਖਾਸ ਖਾਸ ਖਬਰਾਂ, ਅਤੇ ਉਸ ਤੋਂ ਬਾਅਦ ਕੁਛ ਕੁ ਜਿਹੜੀਆਂ ਸਟੋਰੀਜ਼ ਹੈ ਜਿਹੜੀਆਂ ਉਹ ਮੈਂ ਕਵਰ ਕਰਨ ਜਾ ਰਿਹਾ। ਇੱਕ ਸਟੋਰੀ ਤਾਂ ਉਹ ਹੈ ਜਿਹੜੀ ਮੈਨੂੰ ਕੱਲ੍ਹ ਕਾਲ ਆਈ, ਉਹਦੇ 'ਤੇ ਹੈ ਜਿਹੜਾ ਮੈਂ ਚਾਹਾਂਗਾ ਤੁਸੀਂ ਆਪਣੇ ਜ਼ਰੂਰ ਕੀਮਤੀ ਵਿਚਾਰ ਦਿਓ, ਕਿਉਂਕਿ ਤੁਹਾਡੇ ਵਿਚਾਰਾਂ ਦੇ ਨਾਲ, ਕਿਉਂਕਿ ਬਹੁਤ ਵਿਦਵਾਨ, ਹਾਂਜੀ ਬੁੱਧੀਜੀਵੀ ਪ੍ਰੋਗਰਾਮ ਨੂੰ ਸੁਣਦੇ ਆ, ਅਤੇ ਤੁਹਾਡੇ ਜਿਹੜੇ ਵਿਚਾਰ ਹੈ, ਤੁਹਾਡੇ ਜਿਹੜੇ ਕੀਮਤੀ ਸੁਝਾਅ ਆ, ਸ਼ਾਇਦ ਉਹਨਾਂ ਦੇ ਨਾਲ ਉਹਨਾਂ ਨੂੰ ਹੋਰ ਜਾਣਕਾਰੀ ਮਿਲ ਜਾਵੇ ਉਸ ਮੁੱਦੇ ਦੇ, ਉਸ ਮਸਲੇ ਦੇ ਉੱਤੇ। ਉਹ ਜਿਹੜੀ ਸਟੋਰੀ ਮੈਂ ਕਵਰ ਕਰਨ ਜਾ ਰਿਹਾ, ਉਹ ਇੱਕ ਪ੍ਰੀਕੋਸ਼ਨਸ ਦੇ ਤੌਰ 'ਤੇ ਵੀ ਮੈਂ ਕਵਰ ਕਰਨ ਜਾ ਰਿਹਾ। ਸੋ ਮੈਨੂੰ ਕੱਲ੍ਹ ਇੱਕ ਭੈਣ ਜੀ ਹੋਣੀ ਆ, ਉਹਨਾਂ ਦਾ ਕਾਲ ਆਇਆ, ਸਾਡੇ ਲਿਸਨਰ ਵੀ ਨੇ, ਇੱਕ ਚੰਗਾ ਨਾਮ ਵੀ ਹੈਗਾ ਉਹਨਾਂ ਦਾ ਕਮਿਊਨਿਟੀ ਦੇ ਵਿੱਚ, ਬਹੁਤ ਵਧੀਆ ਕੰਮ ਵੀ ਕਰਦੇ ਨੇ ਰੀਅਲ ਸਟੇਟ ਦੇ ਕਰੀਅਰ ਦੇ ਵਿੱਚ। ਸੋ ਉਹਨਾਂ ਦੀ ਮੈਨੂੰ ਕਾਲ ਆਈ, ਅਤੇ ਉਹਨਾਂ ਦੇ ਨਾਲ ਜੋ ਹੱਡ ਬੀਤੀ ਹੋਈ 2 ਜਾਂ 3 ਦਿਨ ਪਹਿਲਾਂ, ਸੋ ਉਹਦੇ ਬਾਬਤ ਉਹਨਾਂ ਨੇ ਜਿਹੜਾ ਚਾਨਣਾ ਪਾਇਆ, ਅਤੇ ਉਹਨਾਂ ਨੇ ਕਿਹਾ ਵੀ ਜਾਗਰੂਕਤਾ ਦੇ ਤੌਰ 'ਤੇ ਜ਼ਰੂਰ ਇਹ ਮੈਂ ਸਟੋਰੀ ਸਾਂਝੀ ਕਰਾਂਗਾ, ਪਰ ਜਿੰਨੀ ਕੁ ਮੈਨੂੰ ਜਾਣਕਾਰੀ ਹੋਈ, ਅਤੇ ਮੈਂ ਉਹ ਜਿਹੜੀ ਸਟੋਰੀ ਹੈ ਤੁਹਾਡੇ ਨਾਲ ਸ਼ੇਅਰ ਕਰਦਾ। ਅਤੇ ਬਾਕੀ ਹੈ ਜਿਹੜਾ ਉਹਦੇ 'ਤੇ ਤੁਸੀਂ ਕੋਈ ਕੀਮਤੀ ਪ੍ਰੰਤੂ ਕਰਨਾ, ਜਾਂ ਫਿਰ ਤੁਸੀਂ ਆਪਣੀ ਟਿੱਪਣੀ ਕਰਨਾ, ਜਾਂ ਤਬਸਰਾ ਕਰਨਾ, ਉਹ ਤੁਹਾਡੇ 'ਤੇ ਹੈ। ਪਰ ਫਿਲਹਾਲ ਹੈ ਜਿਹੜਾ ਦੋਸਤੋ, ਸਮਾਂ ਹੋ ਚੁੱਕਾ ਆ, ਆਪਾਂ ਚਲੀਏ ਜਿਹੜੀਆਂ ਲੋਕਲ ਕੁਛ ਕੁ ਜਿਹੜੀਆਂ ਅਪਡੇਟਸ ਨੇ। ਕੋਸ਼ਿਸ਼ ਹੁੰਦੀ ਹੈ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਤੁਹਾਨੂੰ ਹੈ ਜਿਹੜਾ ਜੋ ਕੁਝ ਜਿਹੜੀਆਂ ਅਪਡੇਟਸ ਹੋਈਆਂ ਨੇ ਉਹਦੇ ਨਾਲ ਜੋੜਿਆ ਜਾਵੇ, ਉਸ ਤੋਂ ਬਾਅਦ ਫਿਰ ਕੁਝ ਕੁ ਜਿਹੜੇ ਮੁੱਦੇ ਮਸਲੇ ਨੇ, ਭਾਵੇਂ ਉਹ ਲੋਕਲ ਨੇ ਭਾਵੇਂ ਉਹ ਅੰਤਰਰਾਸ਼ਟਰੀ ਪੱਧਰ 'ਤੇ ਹੋਣ, ਉਹਨਾਂ 'ਤੇ ਆਪਾਂ ਗੱਲਬਾਤ ਕਰਦੇ ਹਾਂ, ਚਰਚਾ ਕਰਦੇ ਹਾਂ। ਲਓ ਜੀ, ਚੱਲਦੇ ਹਾਂ ਹੁਣ ਖਬਰਾਂ ਦੇ ਵੱਲ, ਥੋੜ੍ਹਾ ਜਿਹਾ ਰੁੱਖ ਕਰਦੇ ਹਾਂ। ਲਓ

ਜਿਹੜਾ ਦੋਸਤੋ ਆਓ ਫਿਰ ਅੱਜ ਖਬਰਾਂ ਦਾ ਹੁਣ ਸਿਲਸਿਲਾ ਜਿਹੜਾ ਆਪਾਂ ਸ਼ੁਰੂ ਕਰਦੇ ਹਾਂ, ਉਸ ਤੋਂ ਪਹਿਲਾਂ ਮੈਂ ਇਹ ਚਾਹਾਂਗਾ ਵੀ ਬਹੁਤ ਪਤਵੰਤ ਸੱਜਣ ਆ ਜਿਹੜੇ ਪ੍ਰੋਗਰਾਮ ਨੂੰ ਸੁਣਦੇ ਆ, ਤੁਹਾਨੂੰ ਲੱਗਦਾ ਕੋਈ ਮੁੱਦੇ ਤੇ ਮਸਲੇ ਤੇ ਗੱਲ ਹੋਣੀ ਚਾਹੀਦੀ ਆ? ਵੈਸੇ ਤਾਂ ਤੁਹਾਡੇ ਕਈ ਜਿਹੜੀ ਆ ਕਹਿ ਲਓ ਵੀ ਵਟਸਐਪ ਰਾਹੀਂ ਜਾਂ ਫਿਰ ਟੈਕਸਟ ਮੈਸੇਜ ਰਾਹੀਂ ਕਈ ਇਹੋ ਜਿਹੇ ਮੈਸੇਜ ਮੇਰੇ ਤੱਕ ਤੁਸੀਂ ਪਹੁੰਚਦਾ ਕਰਦੇ ਹੋ ਜਿਹਦੇ ਤੇ ਤੁਸੀਂ ਮੇਰੇ ਕੋਲ ਚਾਹੁੰਦੇ ਹੋ ਵੀ ਇਸ ਤੇ ਗੱਲਬਾਤ ਕੀਤੀ ਜਾਵੇ, ਤੇ ਤੁਸੀਂ ਆ ਜਿਹੜਾ ਇਹ ਨੋਟ ਕੀਤਾ ਹੋਵੇਗਾ ਵੀ ਮੈਂ ਉਹੀ ਗੱਲਬਾਤ ਆ ਜਿਹੜੀ ਇੱਕ ਆਪਣੀ ਰਿਸਰਚ ਵਰਕ ਦੇ ਨਾਲ ਜਾਂ ਫਿਰ ਕਮਿਊਨਿਟੀ ਦੇ ਕੁਝ ਕੁ ਸੱਜਣ ਉਹਨਾਂ ਦੇ ਨਾਲ ਗੱਲਬਾਤ ਕਰਕੇ ਹੀ ਆ ਜਿਹੜਾ ਤੁਹਾਡੇ ਨਾਲ ਰੇਡੀਓ ਤੇ ਸਾਂਝਾ ਕਰਦਾ, ਤਾਂ ਕਿ ਇੱਕ ਗਰਾਊਂਡ ਰਿਐਲਿਟੀ ਵੀ ਆ ਤੁਹਾਡੇ ਤੱਕ ਪੇਸ਼ ਕੀਤੀ ਜਾਵੇ। ਸੋ ਆਪਾਂ ਨੂੰ ਪਤਾ ਓਨਟਾਰੀਓ ਦੇ ਵਿੱਚ ਮਿਊਂਸੀਪਲ ਚੋਣਾਂ ਜਿਹੜੀਆਂ ਨੇ ਉਹ ਅਕਤੂਬਰ ਦੇ ਵਿੱਚ ਹੋਣ ਜਾ ਰਹੀਆਂ ਨੇ। ਸੋ ਵੱਖ ਵੱਖ ਜਿਹੜੇ ਕੈਂਡੀਡੇਟਸ ਆ ਹੌਲੀ ਹੌਲੀ ਜਿਹੜੇ ਆਪਣੇ ਨੋਮੀਨੇਸ਼ਨ ਪੇਪਰਸ ਆ ਜਿਹੜੇ ਉਹ ਭਰ ਰਹੇ ਨੇ, ਨੋਮੀਨੇਸ਼ਨ ਕਹਿਤਾ ਆਪਣੇ ਕੈਂਡੀਡੇਟ ਪੇਪਰ ਆ ਜਿਹੜੇ ਉਹ ਭਰ ਰਹੇ ਨੇ, ਆਪਣੇ ਕਿਸਮਤ ਅਜਵਾਉਣ ਵਾਸਤੇ ਕਈ ਹਜੇ ਸੋਚ ਰਹੇ ਨੇ। ਕਈ ਬਹੁਤ ਵੱਡੇ ਨਾਮੀ ਚਿਹਰੇ ਜਾਂ ਨਾਮ ਹੈ ਜਿਹੜੇ ਹਜੇ ਮੈਦਾਨ 'ਚ ਉਤਰਨੇ ਬਾਕੀ ਨੇ, ਜੋ ਕਨਸੋਹਾਂ ਸਾਡੇ ਤੱਕ ਪਹੁੰਚ ਰਹੀਆਂ ਨੇ, ਕਿਉਂਕਿ ਜਦੋਂ ਅਸੀਂ ਮਾਈਕ 'ਤੇ ਬੈਠੀ ਹੋਈ ਉਹੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੋ ਜੈਨੂਅਨ ਸੋਰਸ ਤੋਂ ਆਉਂਦੀ ਹੋਵੇ। ਕਨਸੋਹਾਂ ਤੇ ਕਨਸੋਹਾਂ ਹੁੰਦੀਆਂ ਨੇ, ਕਨਸੋਹਾਂ ਮੈਂ ਉਦੋਂ ਤੱਕ ਸਾਂਝੀਆਂ ਨਹੀਂ ਕਰਦਾ ਜਦੋਂ ਤੱਕ ਰਿਟਨ ਆ ਜਿਹੜਾ ਮੇਰੇ ਤੱਕ ਕੋਈ ਚੀਜ਼ ਨਹੀਂ ਪਹੁੰਚਦੇ ਹੁੰਦੀ। ਚਲੋ ਆਓ ਸ਼ੁਰੂ ਕਰਦੇ ਹਾਂ। ਫਾਰਮਲ ਫੈਡਰਲ ਕੈਬਨਿਟ ਮਿਨਿਸਟਰ ਨਵਦੀਪ ਬੈਂਸ ਜੀ ਆ ਜਿਹੜੇ ਓਨਟਾਰੀਓ ਦੀ ਲਿਬਰਲ ਲੀਡਰਸ਼ਿਪ ਰੇਸ ਵਾਸਤੇ ਉਹਨਾਂ ਨੇ ਆਪਣੇ ਕਾਗਜ਼ ਆ ਜਿਹੜੇ ਉਹ ਭਰ ਦਿੱਤੇ ਨੇ, ਅਤੇ ਇੱਕ ਉਹਨਾਂ ਨੇ ਛੋਟਾ ਜਿਹਾ ਕਲਿੱਪ ਵੀ ਆ 16 ਸੈਕਿੰਡ ਦਾ ਜਿਹੜਾ ਉਹ ਸੋਸ਼ਲ ਮੀਡੀਆ 'ਤੇ ਪਾਇਆ, ਜਿਹਦੇ ਵਿੱਚ ਆਪਣੀਆਂ ਬਾਹਾਂ ਦੀਆਂ ਕਮੀਜ਼ਾਂ ਦੇ ਜਿਹੜੇ ਸਲੀਵ ਆ ਉਹ ਫੋਲਡ ਕਰਦੇ ਆ ਅਤੇ ਸਕੂਲ ਦੇ ਇੱਕ ਬੈਂਚ ਦੇ ਉੱਤੇ ਬੈਠ ਕੇ ਕਹਿੰਦੇ ਆ ਲੈਟਸ ਗੈਟ ਟੂ ਵਰਕ। ਹਾਂਜੀ, ਸੋ ਪਹਿਲਾਂ ਇਹ ਆਪਾਂ ਨੂੰ ਪਤਾ ਫੈਡਰਲ ਦੇ ਵਿੱਚ ਆ ਜਿਹੜੇ ਟਰੂਡੋ ਸਰਕਾਰ ਦੌਰਾਨ ਆ ਜਿਹੜੇ ਕੈਬਨਿਟ ਮੰਤਰੀ ਰਹੇ ਨੇ, ਉਸ ਤੋਂ ਬਾਅਦ ਫਿਰ ਇਹ ਜਿਹੜੇ ਚੀਫ ਕਾਰਪੋਰੇਟ ਅਫੇਅਰਸ ਆਫਿਸਰ ਫੋਰ ਰੋਜਰ ਕਮਿਊਨੀਕੇਸ਼ਨ ਦੇ ਤੌਰ 'ਤੇ ਵਰਕ ਕੀਤਾ, ਪਰ ਹੁਣ ਉੱਥੋਂ ਇਹ ਜਿਹੜਾ ਰਿਜ਼ਾਈਨ ਕਰ ਦਿੱਤਾ। ਅਤੇ ਹੁਣ ਇਸ ਦੌੜ ਦੇ ਵਿੱਚ ਫਿਲਹਾਲ ਹਜੇ ਦੋ ਹੋਰ ਉਮੀਦਵਾਰ ਨੇ, ਇੱਕ ਤਾਂ ਲੀ ਫੇਅਰ ਕਲਾਫ ਅਤੇ ਦੂਸਰੇ ਨੇ ਐਡਵਾਈਜ਼ਰ ਨੇ ਪੋਲਿਸੀ ਐਡਵਾਈਜ਼ਰ ਡਾਇਲਨ ਮਰਾਂਡੋ। ਸੋ ਫਿਲਹਾਲ ਇਹ ਦੋ ਨੇ, ਅਤੇ ਇੱਕ ਹੋਰ ਦੀ ਆ ਜਿਹੜੀ ਕਹਿ ਲਓ ਵੀ ਗੱਲਾਂ ਚੱਲ ਰਹੀਆਂ ਨੇ ਪਰ ਹਜੇ ਪੁਸ਼ਟੀ ਨਹੀਂ ਹੈਗੀ, ਜਿਨ੍ਹਾਂ ਦੀ ਆਪਾਂ ਕੱਲ੍ਹ ਖਬਰ ਸਾਂਝੀ ਕੀਤੀ ਸੀ, ਨੇਟ ਸਮਿਥ ਹੋਣੀ ਜਿਹੜੇ ਨੋਮੀਨੇਸ਼ਨ ਹਾਰ ਗਏ ਸੀਗੇ ਸਕਾਰਬਰੋ ਦੇ ਵਿੱਚ, ਉਹਨਾਂ ਨੇ ਕੇਸ ਵੀ ਕੀਤਾ ਸੀ ਪਰ ਉਹ ਵੀ ਹਾਰ ਗਏ ਵੀ ਭਾਈ ਧਾਂਦਲੀਆਂ ਹੋਈਆਂ ਨੋਮੀਨੇਸ਼ਨ ਦੇ ਵਿੱਚ ਨਹੀਂ, ਪਰ ਹੁਣ ਉਹਨਾਂ ਦੀ ਵੀ ਆ ਰਹੀਆਂ ਖਬਰਾਂ ਵੀ ਉਹ ਵੀ ਸ਼ਾਇਦ ਓਨਟਾਰੀਓ ਲਿਬਰਲ ਲੀਡਰਸ਼ਿਪ ਦੀ ਰੇਸ ਲਈ ਆਪਣੇ ਕਾਗਜ਼ ਆ ਜਿਹੜੇ ਭਰ ਸਕਦੇ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਦਿਲਚਸਪ ਕਹਿ ਲਓ ਵੀ ਚੀਜ਼ਾਂ ਸਾਹਮਣੇ ਆਉਣਗੀਆਂ। ਉੱਥੇ ਦੋਸਤੋ ਓਨਟਾਰੀਓ ਜਿਹੜਾ ਆ ਡੱਗ ਫੋਰਡ ਦੀ ਸਰਕਾਰ ਆ ਜਿਹੜੀ ਇਸ ਟਾਈਮ ਵਿਚਾਰ ਕਰ ਰਹੀ ਹੈ, ਅਤੇ ਵਿਚਾਰ ਵੀ ਬੜਾ ਜ਼ਬਰਦਸਤ ਕਰ ਰਹੀ ਹੈ ਵੀ ਭਾਈ ALPR ਵਟ ਇਜ਼ ਦਿਸ ਆਟੋਮੇਟਡ ਲਾਇਸੈਂਸ ਪਲੇਟ ਰੈਕੋਗਨੀਸ਼ਨ। ਇਹ ਤੁਸੀਂ ਦੇਖਿਆ ਹੋਵੇਗਾ ਜਿਹੜੀਆਂ ਪੀਲ ਜਾਂ ਪੁਲਿਸ ਦੀਆਂ ਗੱਡੀਆਂ ਉਹਨਾਂ ਉੱਤੇ ਨਾ ਇੱਕ ਸਕੈਨਰ ਲੱਗਾ ਹੁੰਦਾ, ਉਹ ਸਕੈਨਰ ਹੈ ਜਿਹੜਾ ਹੈ ਉਹ ਇਹ ਹੁੰਦਾ ਵੀ ਉਹ ਤੁਹਾਡੀਆਂ ਲਾਇਸੈਂਸ ਪਲੇਟਸ ਰੀਡ ਕਰਕੇ ਪੁਲਿਸ ਵਾਲਿਆਂ ਨੂੰ ਆ ਜਿਹੜਾ ਇਨਫੋਰਮੇਸ਼ਨ ਅੰਦਰ ਪ੍ਰੋਵਾਈਡ ਕਰਦਾ, ਡਾਟਾ ਪ੍ਰੋਵਾਈਡ ਕਰਦਾ ਵੀ ਇਹ ਗੱਡੀ ਕਿਤੇ ਸਟੋਲਨ ਤਾਂ ਨਹੀਂ, ਇਹ ਗੱਡੀ ਕਿਸੇ ਹੋਰ ਕ੍ਰਾਈਮ ਦੇ ਵਿੱਚ ਇਨਵੋਲਵ ਤਾਂ ਨਹੀਂ, ਇਹ ਗੱਡੀ ਦੀ ਪ੍ਰੋਪਰ ਹੈ ਜਿਹੜੀ ਇੰਸ਼ੋਰੈਂਸ ਹੈ ਜਾਂ ਨਹੀਂ ਹੈ। ਸੋ ਇਹ ਚੀਜ਼ਾਂ ਜਿਹੜੀਆਂ ਇੱਦਾਂ ਦੀ ਇਨਫੋਰਮੇਸ਼ਨ ਹੈ ਜਿਹੜਾ ਇਹ ਜਿਹੜਾ ਕੈਮਰਾ ਉਸ ਆਫਿਸਰਸ ਨੂੰ ਆ ਜਿਹੜਾ ਪ੍ਰੋਵਾਈਡ ਕਰਦਾ, ਜਿਸ ਆਧਾਰ 'ਤੇ ਫਿਰ ਆ ਜਿਹੜਾ ਉਹ ਐਕਸ਼ਨ ਜਾਂ ਹਰਕਤ ਦੇ ਵਿੱਚ ਆਉਂਦੇ ਨੇ। ਪਿਛਲੇ ਕੁਝ ਕੁ ਸਾਲਾਂ ਦੇ ਵਿੱਚ ਜਿਹੜਾ ਰਿਟੇਲ ਥੈਫਟ ਹੈ ਜਿਹੜਾ ਦੋਸਤੋ ਉਹ ਬਹੁਤ ਵਧਿਆ ਹੈ। ਕੱਲ੍ਹ ਦੀ ਵੀ ਤੁਸੀਂ ਦੇਖੀ ਹੋਊਗੀ 17 ਜਣੇ ਜਿਹੜੇ ਗ੍ਰਿਫਤਾਰ ਕੀਤੇ ਗਏ, ਅਤੇ ਉਹਦੇ ਵਿੱਚ ਹੈ ਜਿਹੜਾ ਖਬਰ ਦੇ ਵਿੱਚ ਖਾਸ ਤੌਰ 'ਤੇ ਦੱਸਿਆ ਗਿਆ ਵੀ ਜਿੰਨੇ ਹੀ 17 ਜਣੇ ਆ, ਉੱਦਾਂ ਤਾਂ ਆਪਣੇ ਪੰਜਾਬੀ ਹੈ, ਜਿੰਨੇ ਹੀ 17 ਜਣੇ ਜਿਹੜੇ ਗ੍ਰਿਫਤਾਰ ਕੀਤੇ ਗਏ ਕਹਿੰਦੇ ਨਨ ਆਫ ਦੈਮ ਇਜ਼ ਕੈਨੇਡੀਅਨ ਸਿਟੀਜ਼ਨ। ਸੋ ਕੋਈ ਹੈ ਜਿਹੜਾ ਵਿਜ਼ਟਰ 'ਤੇ ਆਇਆ ਹੋਇਆ ਸੀ, ਕੋਈ ਹੈ ਜਿਹੜਾ ਉਹ ਸਟੂਡੈਂਟ ਵੀਜ਼ੇ 'ਤੇ ਆਇਆ ਹੋਇਆ ਸੀ, ਅਤੇ ਕੋਈ ਹੈ ਜਿਹੜਾ ਟੈਂਪਰਰੀ ਵਰਕ ਪਰਮਿਟ 'ਤੇ ਆਇਆ ਹੋਇਆ ਸੀਗਾ। ਹੁਣ 6 ਜਣੇ ਹੋਰ CBSA ਵੱਲੋਂ ਆ ਜਿਹੜੇ ਗ੍ਰਿਫਤਾਰ ਕੀਤੇ ਗਏ, ਉਹਨਾਂ ਵਿੱਚੋਂ 3 ਜਣਿਆਂ ਨੂੰ ਡਿਪੋਰਟ ਕਰ ਦਿੱਤਾ ਗਿਆ, ਅਤੇ 3 ਜਣੇ ਹਜੇ ਉਹਨਾਂ 'ਤੇ ਆ ਜਿਹੜਾ ਚੱਲ ਰਿਹਾ, ਅਤੇ ਜਿਹੜੇ ਆ 17 ਜਣੇ ਗ੍ਰਿਫਤਾਰ ਕੀਤੇ ਗਏ ਅਲੱਗ ਤੋਂ ਹੈ, ਇਹ ਜਿਹੜੇ 17 ਇਹਨਾਂ ਦੇ ਵਿੱਚੋਂ 6 ਜਣਿਆਂ 'ਤੇ ਆ ਜਿਹੜਾ ਇਸ ਟਾਈਮ ਆ ਜਿਹੜਾ ਇਮੀਗ੍ਰੇਸ਼ਨ ਦੇ ਵਿੱਚ ਵੀ ਆ ਜਿਹੜਾ ਕੇਸ ਚੱਲ ਰਿਹਾ ਕਿ ਜੇ ਦੋਸ਼ ਆਇਦ ਹੋ ਜਾਂਦੇ ਆ ਤਾਂ ਇਹਨਾਂ ਨੂੰ ਡਿਪੋਰਟ ਕੀਤਾ ਜਾਵੇਗਾ। ਚਲੋ ਮੈਂ ਹੁਣ ਇਹ ਖਬਰ 'ਤੇ ਆਉਂਦਾ ਜਿਹੜੀ ਆਪਾਂ ਕਰ ਰਹੇ ਹਾਂ ਵੀ ਆਟੋਮੇਟਡ ਲਾਇਸੈਂਸ ਪਲੇਟ ਰੈਕੋਗ
ਰੈਗੂਲੇਸ਼ਨ ਓਕੇ ਇਹ ਪਿੱਛੇ ਜੀ ਹੈ ਜਿਹੜਾ ਇੱਕ ਬਿੱਲ ਵੀ ਆਇਆ ਸੀ ਪ੍ਰੋਟੈਕਟਿੰਗ ਓਨਟਾਰੀਓ ਸਟਰੀਟਸ ਐਂਡ ਕਮਿਊਨਿਟੀਜ਼ ਐਕਟ 2026 ਉਹਦੇ ਆਧਾਰ ਦੇ ਉੱਤੇ ਸਰਕਾਰ ਆ ਜਿਹੜਾ ਹੁਣ ਇਹ ਕਰ ਰਹੀ ਹੈ ਵੀ ਸ਼ੋਪ ਲਿਫਟਿੰਗ ਇੱਕ ਪਹਿਲਾਂ ਜਦੋਂ ਆਪਾਂ ਸੁਣੀਏ ਨਾ ਅੱਜ ਤੋਂ 10 ਸਾਲ ਪਹਿਲਾਂ ਉਦੋਂ ਹੁੰਦਾ ਸੀਗਾ ਸ਼ੋਪ ਲਿਫਟਿੰਗ ਦੀਆਂ ਖਬਰਾਂ ਕਿਤੇ ਕਿਤੇ ਆਪਾਂ ਨੂੰ ਸੁਣਦੀਆਂ ਹੁੰਦੀਆਂ ਸੀਗੀਆਂ ਪਿਛਲੇ ਤਕਰੀਬਨ 3 ਕੁ ਸਾਲ ਤੋਂ ਆ ਜਿਹੜਾ ਸ਼ੋਪ ਲਿਫਟਿੰਗ ਛੱਡੋ ਉਹ ਤਾਂ ਸਿੱਧਾ ਹੀ ਆ ਪਹੁੰਚਦੇ ਨੇ ਸਮਾਨ ਚੱਕਦੇ ਨੇ ਅਤੇ ਰਫੂ ਚੱਕਰ ਹੋ ਜਾਂਦੇ ਨੇ ਸੋ ਇਹਦੇ ਮੁਤਾਬਿਕ ਇੱਕ ਖਬਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ ਰਿਟੇਲ ਕੌਂਸਲ ਆਫ ਕੈਨੇਡਾ ਵੱਲੋਂ ਉਹਨਾਂ ਨੇ ਦੱਸਿਆ ਵੀ 2018 ਦੇ ਵਿੱਚ 5 ਬਿਲੀਅਨ ਦਾ ਨੁਕਸਾਨ ਹੋਇਆ ਸੀਗਾ ਜਿਹੜੇ ਬਿਜ਼ਨਸ ਕਰਦੇ ਨੇ ਰਿਟੇਲ ਦਾ ਅਤੇ ਉਹ ਨੁਕਸਾਨ ਆ ਜਿਹੜਾ 2024 ਦੇ ਵਿੱਚ ਵੱਧ ਕੇ 9.1 ਬਿਲੀਅਨ 'ਤੇ ਪਹੁੰਚ ਗਿਆ ਸੋ ਉਸ 'ਤੇ ਆਧਾਰ 'ਤੇ ਆ ਜਿਹੜਾ ਫਿਰ ਹੁਣ ਸਰਕਾਰ ਇਹ ਸੋਚ ਰਹੀ ਹੈ ਵੀ ਇਸ ਇਹ ਇੱਕ ਔਰਗਨਾਈਜ਼ਡ ਕ੍ਰਾਈਮ ਦਾ ਹਿੱਸਾ ਬਣ ਚੁੱਕਾ ਕਿਉਂਕਿ ਇਹ ਆ ਜਿਹੜਾ ਗਰੁੱਪ ਹੈ ਇੱਕ ਪਾਰਟੀਕੁਲਰ ਫਰੈਂਚਾਈਜ਼ ਪਾਰਟੀਕੁਲਰ ਸਟੋਰ ਪਾਰਟੀਕੁਲਰ ਜਿਹੜੇ ਕਹਿ ਲਓ ਵੀ ਲੋਕ ਆ ਉਹਨਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਆ ਜਿਹੜੀ ਲੁੱਟ ਖਸੁੱਟ ਕਰਦੇ ਨੇ ਸੋ ਹੁਣ ਆ ਜਿਹੜਾ ਕਹਿੰਦੇ ਵੀ ਇਸ ਦੇ ਨਾਲ ਆ ਜਿਹੜਾ ਹਾਈਵੇ ਦੇ ਉੱਤੇ ਹੁਣ ਜਿਹੜੇ ਇਹ ਸਕੈਨਰ ਕੈਮਰੇ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਪਰੂਵ ਹੋ ਜਾਂਦੇ ਨੇ ਅਤੇ ਜਿੰਨਾ ਵੀ ਹਾਈਵੇ ਦਾ ਨੈਟਵਰਕ ਹੈ ਉੱਥੇ ਇਹ ਕੈਮਰੇ ਲਾਏ ਜਾਣਗੇ ਤਾਂ ਕਿ ਜੇ ਕਿਤੇ ਵੀ ਕੋਈ ਗੱਡੀ ਚੋਰੀ ਹੁੰਦੀ ਹੈ ਮੈਂ ਤੁਹਾਨੂੰ ਇੱਕ ਪਰਸਨਲ ਜਿਹੜਾ ਇਹਦੇ 'ਤੇ ਸੁਣਾ ਦਿੰਦਾ ਸਾਡੇ ਇੱਕ ਮਿੱਤਰ ਆ ਉਹਨਾਂ ਦਾ ਇੱਕ ਹਾਈਲੈਂਡਰ ਚੋਰੀ ਹੋਇਆ ਸੀਗਾ 2021 ਜਾਂ 2022 ਦੀ ਗੱਲ ਹੈ ਡਰਾਈਵੇ ਤੋਂ ਹਾਈਲੈਂਡਰ ਚੋਰੀ ਹੋ ਗਿਆ ਅਤੇ 1-2 ਦਿਨ ਕਿਤੇ ਖੜ੍ਹਾ ਹੋਣਾ ਅਤੇ 2-3 ਦਿਨ ਬਾਅਦ ਉਹ ਚੋਰਾਂ ਨੇ ਉਹ ਜਿਹੜਾ ਉਹਦੀ ਗੱਡੀ ਹੈ ਹਾਈਵੇ 407 ਤੋਂ ਲੈ ਕੇ ਇੱਥੋਂ ਆਪਣੇ 410 ਤੋਂ ਚੜ੍ਹਾਈ ਅਤੇ ਫਿਰ ਜਾ ਕੇ ਕੱਢੀ ਜਾ ਕੇ ਉਹਨਾਂ ਨੇ ਮੇਰੇ ਖਿਆਲ ਏਜੈਕਸ ਦੇ ਕੋਲ ਜਾ ਕੇ ਉਹਨਾਂ ਨੇ ਉੱਥੇ ਜਾ ਕੇ 407 ਦੇ ਵਿੱਚੋਂ ਕੱਢਿਆ ਓਬੀਅਸਲੀ ਹੈ ਉਹ ਕਿਤੇ ਉੱਧਰ ਮੌਂਟਰੀਅਲ ਵੱਲ ਜਾ ਰਹੇ ਹੋਣਗੇ ਬਾਅਦ ਦੇ ਵਿੱਚ ਉਹਨਾਂ ਦੀ ਗੱਡੀ ਰਿਕਵਰ ਹੋ ਗਈ ਸੀ ਮੌਂਟਰੀਅਲ ਪੋਰਟ ਦੇ ਵਿੱਚੋਂ ਸੋ ਤੁਸੀਂ ਇਹ ਦੇਖੋ ਵੀ ਗੱਡੀ ਨੂੰ ਚੋਰੀ ਨੂੰ ਹੋਏ ਨੂੰ ਆ ਜਿਹੜੇ 3-4 ਦਿਨ ਹੋ ਚੁੱਕੇ ਸੀਗੇ ਮਤਲਬ ਉਹ ਇਨਫੋਰਮੇਸ਼ਨ ਆ ਜਿਹੜੀ ਸ਼ੇਅਰਡ ਨਹੀਂ ਕੀਤੀ ਜਾਂਦੀ ਸੀ ਹਜੇ ਪਰ ਹੁਣ ਸਰਕਾਰ ਨੇ ਉਹ ਜਿਹੜੇ ਕੋਰਨਰ ਸੀਗੇ ਉਹ ਕੱਟ ਕਰਨੇ ਸ਼ੁਰੂ ਕਰ ਦਿੱਤੇ ਆ ਵੀ ਜੇ ਕੋਈ ਗੱਡੀ ਜਾਂ ਲਾਇਸੈਂਸ ਪਲੇਟ ਚੋਰੀ ਹੁੰਦੀ ਹੈ ਅਤੇ ਉਸ ਨੂੰ ਆ ਜਿਹੜਾ ਫੌਰਨੀ ਤੌਰ 'ਤੇ ਜਿਹੜੇ ਹਾਈਵੇ ਦੇ ਉੱਤੇ ਜਿੰਨੇ ਵੀ ਕੈਮਰੇ ਲੱਗੇ ਨੇ ਉੱਥੇ ਆ ਜਿਹੜੇ ਉਸ ਡਾਟਾ ਦੇ ਵਿੱਚ ਪ੍ਰੋਸੈਸ ਕੀਤਾ ਜਾਵੇ ਸੋ ਉਸੇ ਆਧਾਰ 'ਤੇ ਜਿਹੜੇ ਇਹ ਕੈਮਰੇ ਆ ਸਕੈਨਰਸ ਹੈ ਜਿਹੜੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੱਖ ਵੱਖ ਜਿਹੜੇ ਹਾਈਵੇਜ਼ ਹੈ ਉੱਥੇ ਜਿਹੜੇ ਤੈਨਾਤ ਕੀਤੇ ਜਾਣਗੇ ਇਹਨਾਂ ਦਾ ਅਸਰ ਕੀ ਹੋਊਗਾ ਉਹ ਆਉਣ ਵਾਲਾ ਸਮਾਂ ਹੋਊਗਾ ਪਰ ਮੈਨੂੰ ਇਹ ਲੱਗਦਾ ਵੀ ਇਹ ਬਹੁਤ ਪਹਿਲਾਂ ਇੱਦਾਂ ਦਾ ਕੰਮ ਹੋ ਜਾਣਾ ਚਾਹੀਦਾ ਸੀਗਾ ਤਾਂ ਕਿ ਜੇ ਕੋਈ ਗੱਡੀ ਵੀ ਚੋਰੀ ਹੁੰਦੀ ਹੈ ਤਾਂ ਇੱਕਦਮ ਉਹਦਾ ਜਿਹੜਾ ਡਾਟਾ ਹੈ ਜਿਹੜਾ ਹਰ ਪਾਸੇ ਸ਼ੇਅਰ ਹੋਣਾ ਚਾਹੀਦਾ ਤਾਂ ਕਿ ਜੋ ਉਹਦੀ ਗੱਡੀ ਮੌਂਟਰੀਅਲ ਪੋਰਟ ਤੋਂ ਚੋਰੀ ਹੋਈ ਸ਼ਾਇਦ 407 'ਤੇ ਹੀ ਆ ਜਿਹੜੀ ਫੜੀ ਜਾਂਦੀ ਜੇ ਡਾਟਾ ਸ਼ੇਅਰ ਹੁੰਦਾ ਸ਼ਾਇਦ ਉਹ ਜਿਹੜੇ ਚੋਰ ਆ ਉਸੇ ਵਕਤ ਹੀ ਕਾਬੂ ਹੋ ਜਾਂਦੇ ਅਤੇ ਉੱਥੇ ਹੀ ਅਗਲੀ ਖਬਰ ਇਹ ਹੈ ਡੱਗ ਫੋਰਟ ਦੇ ਵਿੱਚ ਕੈਰੋਲੀਨ ਮਲਰੋਨੇ ਹਾਂਜੀ ਜੋ ਕਿ ਕੈਬਨਿਟ ਮੰਤਰੀ ਰਹੇ ਨੇ ਬੀਬੀ ਜੀ ਇਹ ਕਹਿੰਦੇ ਵੀ ਮੈਂ ਹੁਣ MPP ਅਹੁਦੇ ਤੋਂ ਅਸਤੀਫਾ ਦੇਣ ਜਾ ਰਹੀ ਹਾਂ June 5 ਤੋਂ ਅਤੇ ਕਾਰਨ ਹੈ ਜਿਹੜਾ ਇਹ ਦੱਸਿਆ ਗਿਆ ਉਹਨਾਂ ਦੇ ਪਿਤਾ ਜੀ ਆ ਜਿਹੜੇ ਫਾਰਮਰ ਪ੍ਰਾਈਮ ਮਿਨਿਸਟਰ ਰਹੇ ਨੇ ਬ੍ਰਾਇਨ ਮਲਰੋਨੇ ਸੋ ਉਹਨਾਂ ਦੀ ਡੈਥ ਤੋਂ ਬਾਅਦ ਕਹਿੰਦੇ ਵੀ ਸਾਡਾ ਜਿਹੜਾ ਪਰਿਵਾਰ ਹੈ ਜਿਹੜਾ ਇੱਕ ਬਿਖਰ ਜਿਹਾ ਗਿਆ ਇੱਕ ਬਹੁਤ ਵੱਡਾ ਵੋਇਡ ਹੈ ਜਿਹੜਾ ਉਹ ਕ੍ਰੀਏਟ ਹੋ ਗਿਆ ਅਤੇ ਉਸੇ ਨੂੰ ਅਸੀਂ ਆ ਜਿਹੜਾ ਹੁਣ ਪੂਰਾ ਕਰਨ ਵਾਸਤੇ ਕਹਿੰਦੀ ਵੀ ਮੈਂ ਹੁਣ ਥੋੜ੍ਹਾ ਜਿਹਾ ਸਿਆਸਤ ਤੋਂ ਪਰੇ ਹੋਣਾ ਚਾਹੁੰਦੀ ਹਾਂ ਸੋ 2018 ਦੇ ਵਿੱਚ ਪਹਿਲੀ ਵਾਰ ਇਹ ਫੋਰਡ ਸਰਕਾਰ ਦੇ ਵਿੱਚ ਇਲੈਕਟ ਹੋਏ ਸੀਗੇ ਅਤੇ ਵੱਖ ਵੱਖ ਬਹੁਤ ਵੱਡੇ ਅਹੁਦਿਆਂ 'ਤੇ ਕੈਬਨਿਟ ਪੋਰਟਫੋਲੀਓਸ 'ਤੇ ਇਹਨਾਂ ਨੇ ਕੰਮ ਕੀਤਾ ਜਿਹਦੇ ਵਿੱਚ ਅਟੋਰਨੀ ਜਨਰਲ ਹੋ ਗਿਆ ਟਰਾਂਸਪੋਰਟੇਸ਼ਨ ਹੋ ਗਿਆ ਫਰੈਂਕੋਫੋਨ ਅਫੇਅਰਸ ਹੋ ਗਏ ਅਤੇ ਇਸ ਵਕਤ ਉਹ ਪ੍ਰੈਜ਼ੀਡੈਂਟ ਆਫ ਦ ਟ੍ਰੈਜ਼ਰੀ ਬੋਰਡ ਦੇ ਤੌਰ 'ਤੇ ਕੰਮ ਕਰ ਰਹੇ ਨੇ ਹੁਣ ਉਹਨੀ ਜਗ੍ਹਾ ਜਿਹੜਾ ਟ੍ਰੈਜ਼ਰੀ ਬੋਰਡ ਦਾ ਜਿਹੜਾ ਇਹ ਅਹੁਦਾ ਆ ਫਿਲਹਾਲ ਕਾਰਜਕਾਰੀ ਤੌਰ 'ਤੇ ਆ ਜਿਹੜਾ ਉਹ ਜਿਹੜੇ ਫਾਈਨੈਂਸ ਮਿਨਿਸਟਰ ਨੇ ਓਨਟਾਰੀਓ ਦੇ ਪੀਟਰ ਉਹ ਸੰਭਾਲਣਗੇ ਜਦੋਂ ਤੱਕ ਕੋਈ ਹੋਰ ਜ਼ਿੰਮੇਵਾਰ ਵਿਅਕਤੀ ਆ ਜਿਹੜਾ ਨਿਯੁਕਤ ਨਹੀਂ ਕੀਤਾ ਜਾਂਦਾ ਟਿਮ ਹੋਟਲਸ ਆ ਜਿਹੜੇ ਇਹਨਾਂ 'ਤੇ ਹਮੇਸ਼ਾ ਕਿੰਤੂ ਪਰੰਤੂ ਹੋਏ ਵੀ ਭਾਈ ਇਹਨਾਂ ਨੇ ਜਿਹੜੇ ਆ ਫੋਰਨ ਵਰਕਰਸ ਆ ਜਿਹੜੇ ਬਹੁਤ ਹਾਇਰ ਕੀਤੇ ਆ ਕਈ ਵਾਰ ਆ ਜਿਹੜੇ ਕਟਾਕਸ਼ ਕੀਤੀ ਗਈ ਵੀ ਇਹਨਾਂ ਨੇ ਜਿਹੜਾ ਟੈਂਪਰਰ ਫੋਰਨ ਵਰਕਰ ਪੋਲਿਸੀ ਆ ਜਿਹੜਾ ਉਸ ਦਾ ਸ਼ੋਸ਼ਣ ਕੀਤਾ ਗਿਆ ਪਰ ਹੁਣ ਖਬਰ ਕੱਲ ਦੀ ਇਹ ਆ ਰਹੀ ਹੈ ਵੀ ਇਹ 10,000 ਜਿਹੜੇ ਹੋਰ ਹਾਇਰਿੰਗ ਕਰ ਰਹੇ ਅਤੇ ਉਹ ਸਿਰਫ ਅਤੇ ਸਿਰਫ ਜਿਹੜੀ ਇਹ ਲੋਕਲ ਕਮਿਊਨਿਟੀਜ਼ ਜਾਂ ਯੂਥ ਆ ਜਿਹੜੇ ਉਹਨਾਂ ਨੂੰ ਆ ਜਿਹੜਾ ਹਾਇਰ ਕੀਤਾ ਜਾਵੇਗਾ
ਸੋ ਉਦਾਂ ਤਾਂ ਟਿਮ ਹੋਰਟਨ ਨੇ ਇਹ ਕਿਹਾ ਸੀਗਾ ਵੀ ਸਾਡੇ 'ਤੇ ਆ ਜਿਹੜੇ ਇਲਜ਼ਾਮ ਲਾਏ ਜਾ ਰਹੇ ਆ, ਪਰ ਸਾਡੀ ਜਿਹੜੀ ਆ ਤਕਰੀਬਨ ਕੈਨੇਡਾ ਦੇ ਵਿੱਚ 1,10,000 ਜਿਹੜੀ ਸਾਡੀ ਆ ਜਿਹੜੀ ਇੰਪਲੋਈਜ਼ ਹੈਗੀ ਆ, ਅਤੇ ਉਹਦੇ ਵਿੱਚੋਂ ਸਿਰਫ 3% ਜਿਹੜੇ ਨੇ ਉਹ ਟੈਂਪਰੀ ਫੋਰਨ ਵਰਕਰਸ ਨੇ ਜੀ। ਟੈਂਪਰੀ ਫੋਰਨ ਵਰਕਰਸ ਹੈ, ਦੇਖੋ ਉਹਨਾਂ ਨੂੰ ਵੀ ਹਾਇਰ ਕਰਨਾ ਚਾਹੀਦਾ, ਉਹ ਵੀ ਇੱਥੇ ਕੰਮ ਕਰਨ ਵਾਸਤੇ ਆਏ ਨੇ। ਪਰ ਕਈ ਵਾਰ ਇਹ ਹੁੰਦਾ ਵੀ ਜਾਣਕਾਰੀ ਥੋੜ੍ਹੀ ਘੱਟ ਹੁੰਦੀ ਹੈ, ਪਰ ਸਾਨੂੰ ਜਿੱਦਾਂ ਆਪਾਂ ਟਿਮ ਹੋਟਲ 'ਤੇ ਜਾਂਦੇ ਆਪਾਂ ਨੂੰ ਲੱਗਦਾ ਵੀ ਜ਼ਿਆਦਾਤਰ ਜਿਹੜੇ ਬੱਚੇ ਨੇ ਉਹ ਏਸ਼ੀਅਨ ਉੱਥੇ ਕੰਮ ਕਰਦੇ ਨੇ, ਪਰ ਜਿਹੜਾ ਵੀ ਕੰਮ ਕਰਦੇ ਨੇ ਉਹ ਆਪਣੀ ਮਿਹਨਤ ਕਰਦੇ ਨੇ। ਚਲੋ ਇਹ ਖਬਰ ਇੱਥੇ ਮੁਕਾਨੇ ਆ। ਉੱਥੇ ਹੀ ਆ ਜਿਹੜੇ ਡੱਗ ਫੋਰਡ ਸਾਹਿਬ ਇਸ ਟਾਈਮ ਬੜੇ ਖਿਜੇ ਹੋਏ ਨੇ, ਕਿਉਂਕਿ ਉਹਨਾਂ ਨੇ ਜਿਹੜਾ ਪਿੱਛੇ ਜੇ ਜੈੱਟ ਪਲੇਨ ਆ ਜਿਹੜਾ ਖਰੀਦਿਆ ਸੀ, ਫਿਰ ਵੇਚ ਵੀ ਦਿੱਤਾ ਸੀਗਾ, ਉਹ ਖਰੀਦੋ ਫਰੋਖਤ ਦੇ ਵਿੱਚ ਕਿਉਂਕਿ 1,90,000 ਦੇ ਕਰੀਬ ਹੈ ਹੋਰ ਖਰਚਾ ਆ ਗਿਆ ਸੀਗਾ, ਅਤੇ ਉੱਥੇ ਜਿਹੜੀਆਂ ਹੋਰ ਓਪੋਜੀਸ਼ਨ ਪਾਰਟੀਸ ਆ ਉਹਨਾਂ 'ਤੇ ਲਗਾਤਾਰ ਜਿਹੜੀ ਉਹ ਵਾਰ ਕਰ ਰਹੀਆਂ ਸੀਗੀਆਂ ਵੀ ਇਹ ਟੈਕਸਪੇਅਰ ਦਾ ਪੈਸਾ ਤੁਸੀਂ ਖਰਾਬ ਕਰ ਦਿੱਤਾ। ਅਤੇ ਕੱਲ੍ਹ ਆ ਜਿਹੜੇ ਡੱਗ ਫੋਰਡ ਸਾਹਿਬ ਕਹਿੰਦੇ ਵੀ ਇਸ ਤੋਂ ਵੱਧ ਗੁੱਸਾ ਜਾਂ ਖਿਜਿਆ ਹੋਇਆ ਮੈਂ ਵੀ ਮੈਂ ਲਿਆ ਅਤੇ ਵੇਚਿਆ ਅਤੇ ਉਹਦੇ ਵਿੱਚ ਵੀ ਇੰਨਾ ਜ਼ਿਆਦਾ ਜਿਹੜਾ ਟੈਕਸਪੇਅਰ ਦਾ ਪੈਸਾ ਜਿਹੜਾ ਖਰਾਬ ਹੋ ਗਿਆ। ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਹ ਜਿਹੜਾ ਪੈਸਾ ਖਰਾਬ ਹੋਇਆ ਟੈਕਸਪੇਅਰ ਦਾ ਆਪਣੀ ਜੇਬ ਤੋਂ ਆ ਜਿਹੜੀ ਇਸਦੀ ਪੂਰਤੀ ਕਰੋਗੇ, ਤਾਂ ਫਿਰ ਉਹਨਾਂ ਨੇ ਗੱਲ ਹੈ ਜਿਹੜੀ ਉਹ ਘੁਮਾ ਦਿੱਤੀ। ਆਉਣ ਵਾਲੇ ਸਮੇਂ ਦੇ ਵਿੱਚ ਬਰੈਂਪਟਨ ਹੈ ਜਿਹੜਾ ਆਪਣਾ ਜਿਹੜਾ ਵੇਸਟ ਕਲੈਕਸ਼ਨ ਹੈ ਆਪਣੇ ਤੌਰ 'ਤੇ ਕਰੇਗਾ। ਆਪਾਂ ਨੂੰ ਪਤਾ ਕੁਝ ਕੁ ਜਿਹੜੀਆਂ ਸਰਵਿਸਿਜ਼ ਹੈ ਜਿਹੜੀਆਂ ਪੀਲ ਰੀਜਨ ਦੀਆਂ, ਜਿਹਦੇ ਵਿੱਚ ਵੇਸਟ ਹੋ ਗਿਆ, ਪੀਲ ਪੁਲਿਸ ਹੋ ਗਿਆ, ਵਾਟਰ ਮੈਨੇਜਮੈਂਟ ਹੋ ਗਿਆ, ਇਹ ਪੀਲ ਰੀਜਨ ਦੇ ਤੌਰ 'ਤੇ ਆ ਜਿਹੜੀਆਂ ਦਿੱਤੀਆਂ ਜਾਂਦੀਆਂ, ਕਿਉਂਕਿ 3 ਸਿਟੀਜ਼ ਦਾ ਜਿਹੜਾ ਇੱਕ ਕਾਰਪੋਰੇਸ਼ਨ ਬਣੀ ਹੋਈ ਹੈ। ਪਰ ਅਗਲੇ ਸਾਲ ਤੋਂ ਜਿਹੜਾ ਵੇਸਟ ਕਲੈਕਸ਼ਨ ਹੈ ਬਰੈਂਪਟਨ ਹੈ ਜਿਹੜਾ ਆਪਣੇ ਤੌਰ 'ਤੇ ਆ ਜਿਹੜਾ ਕਲੈਕਟ ਕਰੇਗਾ, ਨਾ ਕਿ ਪੀਲ ਰੀਜਨ ਦੇ ਤੌਰ 'ਤੇ ਕਲੈਕਟ ਕਰੇਗਾ। ਉਹਦੇ ਵਿੱਚ ਵੀ ਆ ਜਿਹੜੀਆਂ ਚੇਂਜਸ ਹੈ ਜਿਹੜੀਆਂ ਉਹ ਆ ਰਹੀਆਂ ਨੇ। ਅਤੇ ਮਿਸੀਸਾਗਾ ਕੌਂਸਲਰ ਹੈ ਜਿਹੜੇ ਉਹ ਇੱਕ ਮਤਾ ਲਿਆ ਰਹੇ ਨੇ ਵੀ ਇਸ ਟਾਈਮ ਜਿਹੜੀਆਂ ਗੱਡੀਆਂ ਦੇ ਵਿੱਚ ਨਵੀਆਂ ਲਾਈਟਾਂ ਆ ਰਹੀਆਂ ਨੇ ਬੜੀਆਂ ਤੇਜ਼ ਤਰਾਰ ਨੇ। ਸੋ ਇਹ ਮਤਾ ਜਿਹੜਾ ਜਿਸ ਦਾ ਨਾਮ ਹੈ ਜਿਹੜਾ ਦਿੱਤਾ ਗਿਆ ਬਲਾਈਂਡਡ ਬਾਏ ਦਾ ਲਾਈਟ ਇੰਪਰੂਵਿੰਗ ਪਬਲਿਕ ਸੇਫਟੀ ਬਾਏ ਐਡਰੈਸਿੰਗ ਹੈੱਡਲਾਈਟ ਗਲੇਅਰ, ਇਹ ਕੌਂਸਲਰ ਸਟੈਫਨ ਸਟਾਬ ਹੈ ਉਹ ਲੈ ਕੇ ਆਏ ਨੇ। ਅਤੇ ਜੇ ਤਾਂ ਇਹ ਪਾਸ ਹੋ ਜਾਂਦਾ ਫਿਰ ਮਿਸੀਸਾਗਾ ਦੇ ਮੇਅਰ ਆ ਜਿਹੜੇ ਫੈਡਰਲ ਜਿਹੜੇ ਮਿਨਿਸਟਰਸ ਨੇ ਉਹਨਾਂ ਨੂੰ ਚਿੱਠੀ ਲਿਖਣਗੇ, ਈਮੇਲ ਲਿਖਣਗੇ ਵੀ ਇਹਦੇ 'ਤੇ ਭਾਈ ਕੰਮ ਕੀਤਾ ਜਾਵੇ, ਕਿਉਂਕਿ ਰਾਹਗੀਰ ਜਾਂ ਫਿਰ ਜਿਹੜੀਆਂ ਗੱਡੀਆਂ ਕੁਛ ਜਿਹੜੇ ਪਿਕਅਪ ਜਿਹੜੇ ਟਰੱਕ ਹੁੰਦੇ ਜਦੋਂ ਮੋਹਰੇ ਆਉਂਦੇ ਉਹਨਾਂ ਦੀਆਂ ਗੱਡੀਆਂ ਸਿੱਧੀਆਂ ਅੱਖਾਂ ਉਹਨਾਂ ਦੀਆਂ ਲਾਈਟਾਂ ਸਿੱਧੀਆਂ ਅੱਖਾਂ 'ਚ ਪੈਂਦੀਆਂ ਅਤੇ ਅੱਗਿਓਂ ਦਿਖਦਾ ਨਹੀਂ ਹੈਗਾ। ਸੋ ਇਸ ਨੂੰ ਲੈ ਕੇ ਆ ਜਿਹੜਾ ਇਹ ਮਤਾ ਲਿਆਂਦਾ ਗਿਆ। ਮੈਜੋਰਟੀ ਆਫ ਐਲਬਰਟਨਸ ਆ ਜਿਹੜੇ ਉਹ ਚਾਹੁੰਦੇ ਨੇ ਵੀ ਅਸੀਂ ਕੈਨੇਡਾ ਦੇ ਨਾਲ ਰਹੀਏ। ਇਹ ਰੀਸੈਂਟ ਜਿਹੜਾ ਇੱਕ ਸਰਵੇ ਹੋਇਆ ਉਹਦੇ ਆਧਾਰ 'ਤੇ ਆ ਜਿਹੜੀ ਇਹ ਰਿਪੋਰਟ ਆ ਜਿਹੜੀ ਉਹ ਛਾਪੀ ਗਈ ਆ, ਜਿਹਦੇ ਵਿੱਚ ਦੱਸਿਆ ਗਿਆ ਐਂਗਸ ਰੀਡ ਇੰਸਟੀਟਿਊਟ ਵੱਲੋਂ ਇਹ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ, ਜਿਹਦੇ ਵਿੱਚ 67% ਜਿਹੜੇ ਅਲਬਰਟਾ ਰਹਿਣ ਵਾਲੇ ਨੇ ਉਹ ਕਹਿੰਦੇ ਵੀ ਅਸੀਂ ਕੈਨੇਡਾ ਦੇ ਨਾਲ ਹੀ ਰਹਿਣਾ ਚਾਹੁੰਦੇ ਹਾਂ। ਸਿਰਫ 30% ਜਿਹੜੇ ਨੇ ਉਹ ਕਹਿੰਦੇ ਨੇ ਵੀ ਨਹੀਂ, ਅਸੀਂ ਆ ਜਿਹੜਾ ਅਲਬਰਟਾ ਜਿਹੜਾ ਆ ਉਹ ਕੈਨੇਡਾ ਤੋਂ ਵੱਖ ਹੋ ਜਾਣਾ ਚਾਹੀਦਾ ਆ। ਸੋ ਇਹ ਸੀਗਾ ਕੁਝ ਖਾਸ ਖਬਰਾਂ, ਅਤੇ ਹੁਣ ਆਪਾਂ ਰੁੱਖ ਕਰਦੇ ਹਾਂ ਅੱਜ ਦੀਆਂ 2 ਜਿਹੜੀਆਂ ਸਟੋਰੀਜ਼ ਆ ਜਿਹੜੀਆਂ ਮੈਂ ਕਵਰ ਕਰਨ ਜਾ ਰਿਹਾ, ਅਤੇ ਉਹਦੇ 'ਤੇ ਫਿਰ ਮੈਨੂੰ ਹੁਣ ਤੁਹਾਡੇ ਵਿਚਾਰਾਂ ਦੀ ਲੋੜ ਹੋਵੇਗੀ। ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ KPT ਰੈਨੋਵੇਸ਼ਨ ਦੇ ਸਰਦਾਰ ਮਨਦੀਪ ਸਿੰਘ ਜੀ, ਉਹਨਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਦਾ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋ, ਕੰਸਟਰਕਸ਼ਨ ਦਾ ਕੰਮ ਕਰਾਉਣਾ, ਅਤੇ ਨੰਬਰ 416-274-8214 'ਤੇ ਸੰਪਰਕ ਕੀਤਾ ਜਾ ਸਕਦਾ। ਜੇ ਮੌਰਗੇਜ ਬਾਬਤ ਕੋਈ ਸਲਾਹ ਮਸ਼ਵਰਾ ਕਰਨਾ, ਕੋਈ ਤੁਹਾਡੇ ਰਿਨਿਊਲ ਆ ਰਹੀ ਹੈ ਜਾਂ ਤੁਹਾਡੀ ਕੋਈ ਕਲੋਜ਼ਿੰਗ ਆ ਰਹੀ ਹੈ ਜਾਂ ਫਿਰ ਹੀਲੋਕ ਇਕੁਇਟੀ ਪਈ ਹੈ ਘਰ ਦੇ ਵਿੱਚ ਐਕਸੈਸ ਕਰਨਾ ਚਾਹੁੰਦੇ ਹੋ, ਤਾਂ ਰਸ਼ਮੀਤ ਕੌਰ ਜੀ ਅਕਾਲ ਮੌਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਨੇ, ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਬਹੁਤ ਲੰਬਾ ਤਜਰਬਾ ਇਹਨਾਂ ਕੋਲ। ਸੋ ਨੰਬਰ ਹੈ ਜੀ 647-543-4499, 647-539-4499 'ਤੇ ਆ ਜਿਹੜਾ ਰਸ਼ਮੀਤ ਜੀ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

0: ਜੀ ਆ ਦੋਸਤੋ, ਇੱਕ ਕੱਲ੍ਹ ਜਿਹੜੀ ਖਬਰ ਤੁਸੀਂ ਇਹ ਸੁਣੀ ਆ, ਇੱਕ ਤਾਂ ਮੈਂ ਉਹਦੇ 'ਤੇ, ਫਿਰ ਜਿਹੜਾ ਇੱਕ ਹੋਰ ਜਿਹੜੀ ਸਟੋਰੀ ਆਪਾਂ ਕਵਰ ਕਰਨੀ ਆ, ਦੋ ਉਹਨਾਂ 'ਤੇ ਕਰ ਰਹੇ ਹਾਂ। ਕੱਲ੍ਹ ਜਿਹੜੀ ਖਬਰ ਆਈ ਹੈ, 17 ਜਣੇ ਆ ਜਿਹੜੇ ਗ੍ਰਿਫਤਾਰ ਕੀਤੇ ਗਏ। ਪਹਿਲੀ ਗੱਲ ਤਾਂ ਇਹ ਹੈ, ਹਮੇਸ਼ਾ ਦੇਖੋ ਆਪਾਂ ਕਈ ਵਾਰ ਪੁਆਇੰਟ ਆਊਟ ਕਰ ਦਿੰਦੇ ਹਾਂ ਵੀ ਜਿਹੜੇ ਹੁਣ ਜਿਹੜੇ ਨਵੇਂ ਆਏ ਆ ਉਹ ਇੱਥੇ ਦਾ ਇਨਵਾਇਰਮੈਂਟ ਖਰਾਬ ਕਰ ਰਹੇ ਨੇ। ਦੇਖੋ, ਮੈਜੋਰਟੀ ਦੇ ਵਿੱਚ ਜਿਹੜੇ ਇੱਥੇ ਆਉਂਦੇ ਨੇ ਉਹ ਆਪਣੇ ਸੁਨਹਿਰੇ ਭਵਿੱਖ ਵਾਸਤੇ ਆਉਂਦੇ ਨੇ, ਉਹ ਆਪਣੇ ਆਪ ਨੂੰ ਇੱਥੇ ਸਥਾਪਿਤ ਕਰਨ ਵਾਸਤੇ ਆਉਂਦੇ ਨੇ, ਆਪਣੇ ਆਪ ਨੂੰ ਆ ਜਿਹੜਾ ਹੋਰ ਇੰਪਰੂਵ ਕਰਨ ਵਾਸਤੇ ਆਉਂਦੇ ਨੇ। ਪਰ ਉਹਦੇ ਵਿੱਚ ਬਹੁਤ ਛੋਟੀ ਇੱਕ ਪਰਸੈਂਟੇਜ ਹੁੰਦੀ ਹੈ ਜਿਨ੍ਹਾਂ ਦੇ ਮਨਾਂ ਦੇ ਅੰਦਰ ਆ ਜਿਹੜਾ ਕੀ ਕੁਛ ਭਰਿਆ ਹੁੰਦਾ ਉਹ ਆਪਣੀ ਸਮਝ ਤੋਂ ਬਾਹਰ ਹੈ, ਪਰ ਉਹ ਇੱਥੇ ਆਉਂਦੇ ਨੇ, ਕ੍ਰਾਈਮ ਕਰਦੇ ਨੇ ਅਤੇ ਉਸ ਕਾਲੇ ਦੌਰ ਦੇ ਵਿੱਚ ਆ ਜਿਹੜਾ ਆਪਣਾ ਪੈਰ ਪਾ ਦਿੰਦੇ ਆ ਜਿੱਥੋਂ ਮੁੜਨਾ ਬਹੁਤ ਔਖਾ ਹੁੰਦਾ ਹੈ। ਪਿਛੋਕੜ ਜਿਹੜੇ ਪਿਛਲੇ ਹਾਲਾਤ ਹੁੰਦੇ ਆ ਉਹ ਭੁੱਲ ਜਾਂਦੇ ਆ ਵੀ ਅਸੀਂ ਕਿੱਥੋਂ ਉੱਠ ਕੇ ਇੱਥੇ ਆਏ ਹਾਂ ਸੱਤ ਸਮੁੰਦਰੋਂ ਪਾਰ। ਪਰ ਜਦੋਂ ਇੱਦਾਂ ਫੋਟੋਆਂ ਛਪਦੀਆਂ ਨੇ, ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਰਾਹੀਂ ਆ ਜਿਹੜਾ ਮਿੰਟਾਂ ਸਕਿੰਟਾਂ ਦੇ ਵਿੱਚ ਉਹਨਾਂ ਦੇ ਪਿੰਡਾਂ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰੀਆਂ ਦੇ ਵਿੱਚ ਇਹ ਜਿਹੜੀਆਂ ਫੋਟੋਆਂ ਪਹੁੰਚ ਜਾਂਦੀਆਂ ਨੇ ਵੀ ਕੀ ਗੁੱਲ ਖਲਾਤੇ ਨੇ ਉਹ ਸੱਤ ਸਮੁੰਦਰੋਂ ਪਾਰ ਜਾ ਕੇ। ਸੋ ਇਹ ਜਿਹੜੇ 17 ਜਣੇ ਫੜੇ ਗਏ ਨੇ ਪਿੱਛੇ ਜੇ ਆ, ਜਿਹੜੇ ਸਾਨੂੰ ਵੀ ਬੜਾ ਸਟਰਗਲ ਕਰਨਾ ਪਿਆ ਦੋਸਤੋ। ਅਸੀਂ ਵੀ ਜਦੋਂ ਐਡਵਰਟਾਈਜ਼ਮੈਂਟ ਲੈਣ 'ਚ ਕਈ ਜਗ੍ਹਾ ਜਾਂਦੇ ਸੀਗੇ ਤਾਂ ਇਹ ਕਿਹਾ ਜਾਂਦਾ ਸੀਗਾ, ਭਾਅ ਜੀ ਹਜੇ ਥੋੜ੍ਹਾ ਜਿਹਾ ਅਸੀਂ ਅੰਡਰਗਰਾਊਂਡ ਰਹਿਣਾ ਚਾਹੁੰਦੇ ਹਾਂ ਕਿਉਂਕਿ ਆ ਜਿਹੜਾ ਸਾਨੂੰ ਵੀ ਧਮਕੀ ਆ ਭਰੇ ਫੋਨ ਆ ਚੁੱਕੇ ਨੇ। ਸੋ ਇਸ ਕਰਕੇ ਜਿਹੜਾ ਥੋੜ੍ਹੀ ਦੇਰ ਅਸੀਂ ਐਡਵਰਟਾਈਜ਼ਮੈਂਟ ਆਪਣੀ ਹੋਲਡ ਕਰਨਾ ਚਾਹੁੰਦੇ। ਸੋ ਮਤਲਬ ਇੱਕ ਤਾਂ ਬਿੰਦ ਜਿਹਨੂੰ ਮਿਲ ਰਹੀ ਆ ਧਮਕੀਆਂ, ਇੱਕ ਤਾਂ ਉਹ ਡਰਿਆ ਹੋਇਆ ਸੀਗਾ। ਕਈ ਆ ਜਿਹੜੇ ਲੋਕ ਆ ਜਿਹੜੇ ਆਪਣਾ ਵਪਾਰ ਕਰਨਾ ਛੱਡ ਕੇ ਸੀਗੇ ਵੀ ਭਾਈ ਸਾਨੂੰ ਫੈਮਿਲੀ ਸੇਫਟੀ ਪ੍ਰਾਇਓਰਟੀ ਹੈ, ਉਸ ਤੋਂ ਬਾਅਦ ਜਿਹੜਾ ਕੰਮ ਹੈ ਕਿਤੇ ਹੋਰ ਜਾ ਕੇ ਆਪਾਂ ਖੋਲ੍ਹ ਲਵਾਂਗੇ। ਸੋ ਇਹ ਬਹੁਤ ਵੱਡਾ ਪ੍ਰੈਸ਼ਰ ਸੀਗਾ ਸਰਕਾਰ ਦੇ ਉੱਤੇ। ਫਿਰ ਸਰਕਾਰ ਨੇ ਆ ਜਿਹੜਾ ਇਹਦੇ 'ਤੇ ਟਾਸਕ ਫੋਰਸ ਬਣਾਈ। ਪਿਛਲੇ ਦਸੰਬਰ ਤੋਂ ਆ ਜਿਹੜੀ ਇੱਕ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ। ਸੋ ਇਹਨਾਂ ਇਨਵੈਸਟੀਗੇਸ਼ਨ ਦੇ ਵਿੱਚ ਵੱਖ ਵੱਖ ਜਿਹੜੀਆਂ ਸਰਵਿਸਿਸ ਸੀਗੀਆਂ ਉਹ ਇਨਵੋਲਵ ਸੀਗੀਆਂ, ਜਿਹਦੇ ਵਿੱਚ FBI ਅਮੈਰੀਕਾ ਦੀ, CBSA ਬਾਰਡਰ ਸਰਵਿਸ ਹੋ ਗਿਆ, OPP ਹੋ ਗਿਆ, ਸਰੀ ਪੁਲਿਸ ਸਰਵਿਸ ਹੋ ਗਈ। ਸੋ ਇਹਨਾਂ ਸਾਰਿਆਂ ਨੇ, ਪੀਲ ਪੁਲਿਸ ਹੋ ਗਈ, ਇਹਨਾਂ ਸਾਰਿਆਂ ਨੇ ਮਿਲ ਕੇ ਇਹ ਜਿਹੜੇ 17 ਲੋਕ ਹੈ ਇਹਨਾਂ ਨੂੰ ਅਰੈਸਟ ਕੀਤਾ ਐਕਸਟੋਰਸ਼ਨ ਦੇ ਮਾਮਲੇ ਦੇ ਉੱਤੇ। ਇਹਨਾਂ ਦੇ ਉੱਤੇ ਆ ਜਿਹੜਾ ਇੱਕ ਇਹਨਾਂ ਨੇ ਸੰਸਥਾ ਫੋਰ ਬ੍ਰਦਰਸ ਉਹ ਬਣਾਈ ਹੋਈ ਸੀਗੀ। ਸੋ ਹੁਣ ਆ ਜਿਹੜੇ ਇਹ ਫੜੇ ਗਏ ਆ, ਇਹ ਕੁਛ ਕੁ ਜਿਹੜੇ ਆ ਸਰੀ ਤੋਂ ਵੀ ਫੜੇ ਗਏ ਆ, ਇੱਕ ਹੈ ਜਿਹੜਾ ਉੱਧਰੋਂ ਅਮਰੀਕਾ ਤੋਂ ਵੀ ਫੜਿਆ ਗਿਆ। ਪਰ ਇਹ ਇੱਕ ਤਰ੍ਹਾਂ ਔਰਗੇਨਾਈਜ਼ਡ ਕ੍ਰਾਈਮ ਦੇ ਤੌਰ 'ਤੇ ਦੋਸਤੋ ਇਹ ਕੰਮ ਕਰਦੇ ਸੀਗੇ। ਬਿਜ਼ਨਸ ਦੇ ਜਿਹੜੇ ਆ ਉਹਨਾਂ ਨੂੰ ਕਹਿੰਦੇ ਸੀਗੇ ਵੀ ਭਾਈ ਅਸੀਂ ਤਾਂ ਬਿਸ਼ਨੋਈ ਗਰੁੱਪ ਦੇ ਬੰਦੇ ਹਾਂ, ਬਿਸ਼ਨੋਈ ਗਰੁੱਪ ਆਪਾਂ ਨੂੰ ਪਤਾ ਵੀ ਇੱਥੇ ਐਜ਼ ਏ ਟੈਰਰਿਸਟ ਗਰੁੱਪ ਦੇ ਤੌਰ 'ਤੇ ਆ, ਸਰਕਾਰ ਨੇ ਆ ਜਿਹੜਾ ਉਸ ਗਰੁੱਪ ਨੂੰ ਬੈਨ ਕੀਤਾ ਹੋਇਆ ਅਤੇ ਉਹਨਾਂ ਉਸ ਦਾ ਨਾਮ ਲੈ ਕੇ ਆ ਜਿਹੜਾ ਇੱਥੇ ਧਮਕੀਆਂ ਭਰੇ ਫੋਨ ਕੀਤੇ ਜਾਂਦੇ ਸੀਗੇ ਵੱਖ ਵੱਖ ਬਿਜ਼ਨਸ ਐਕਸਟੋਰਸ਼ਨਸ ਨੂੰ ਕਰਨ ਵਾਸਤੇ। ਅਤੇ ਹੁਣ ਜਿਹੜੀਆਂ ਆ, ਅੱਜ ਤੁਸੀਂ ਨਾਮ ਸਾਰਿਆਂ ਨੇ ਕੱਲ੍ਹ ਦੇ ਪੜ੍ਹੇ ਹੋਣਗੇ, ਤੁਸੀਂ ਆ ਜਿਹੜੀਆਂ ਉਹਨਾਂ ਦੀਆਂ ਉਮਰਾਂ ਦੇਖੀਆਂ ਹੋਣਗੀਆਂ, ਤੁਸੀਂ ਆ ਜਿਹੜਾ ਖਬਰਾਂ ਦੇ ਵਿੱਚ ਇਹ ਵੀ ਦੇਖਿਆ ਹੋਵੇਗਾ ਵੀ ਇਹਨਾਂ ਨੂੰ ਕਿੰਨਾ ਕਿੰਨਾ ਟਾਈਮ ਹੈ ਜਾਂ ਫਿਰ ਕਿਹੜੇ ਕਿਹੜੇ ਸਟੇਟਸ 'ਤੇ ਇੱਥੇ ਆਏ ਹੋਏ ਨੇ। ਮੈਂ ਪਹਿਲੀ ਕਹਿ ਦਿੱਤਾ ਵੀ ਮੈਂ ਕਿਸੇ ਇੱਦਾਂ ਨਹੀਂ ਪੁਆਇੰਟ ਕਰ ਰਿਹਾ ਵੀ ਇਹ, ਪਰ ਮੈਜੋਰਟੀ ਆਫ ਜਿਹੜੇ ਕ੍ਰਾਈਮ ਹੋ ਰਹੇ ਨੇ ਉਹ ਜ਼ਿਆਦਾਤਰ ਜਿਹੜੇ ਇੱਥੇ ਲੋਕ ਆਏ ਨੇ ਉਹ ਰੀਸੈਂਟ ਕੁਝ ਕੁ ਸਾਲਾਂ ਦੇ ਵਿੱਚ ਹੀ ਆਏ ਨੇ। ਹਾਲਾਂਕਿ ਇਹ ਪਰਸੈਂਟੇਜ ਬਹੁਤ ਘੱਟ ਹੈ, ਪਰ ਇਹਨਾਂ ਨੇ ਬੜੇ ਹੀ ਵਾਇਲੈਂਟ ਕ੍ਰਾਈਮ ਕੀਤੇ ਹੈ। ਇੱਕ ਸਮਾਂ ਸੀਗਾ ਜਦੋਂ ਇੱਥੇ ਬੱਚੇ ਆਉਂਦੇ ਸੀਗੇ ਉਹ BTECH ਕਰਕੇ ਆਉਂਦੇ ਸੀਗੇ, ਉਹ ਕੋਈ PhD ਕਰਕੇ ਆਉਂਦਾ ਪਿਆ ਸੀਗਾ, ਮਤਲਬ ਇੱਕ ਮੈਚਿਓਰਡ ਜਿਹੜੇ ਬੱਚੇ ਉਸ ਵਕਤ ਆਉਂਦੇ, ਮੈਂ ਵੀ ਉਹਨਾਂ ਦੇ ਵਿੱਚ ਇੱਕ ਸੀਗਾ। ਅਤੇ ਉਸ ਵਕਤ ਇੱਕ ਤੁਹਾਡਾ ਜਿਹੜਾ ਆ ਕਹਿ ਲਓ ਵੀ ਅੰਡਰਸਟੈਂਡਿੰਗ ਲੈਵਲ ਜਾਂ ਇੱਕ ਮੈਚਿਓਰਟੀ ਲੈਵਲ ਆ ਜਿਹੜਾ ਇੱਕ ਬਣਿਆ ਹੁੰਦਾ ਸੀਗਾ, ਪਰ ਪਿੱਛੇ ਕੁਝ ਕੁ ਸਮੇਂ ਤੋਂ ਆ ਜਿਹੜੇ ਕੁਝ ਕੁ ਜਾਂ ਸਰਕਾਰ ਦੀਆਂ ਲੂਪ ਹੋਲਸ ਕਰਕੇ ਵੀ ਆ ਜਿਹੜੇ ਕੁਝ ਕੁ ਕ੍ਰਿਮੀਨਲ ਆ ਜਿਹੜੇ ਇਸ ਕੰਟਰੀ ਦੇ ਵਿੱਚ ਐਂਟਰ ਕਰ ਗਏ, ਜਿਸ ਕਰਕੇ ਮਾਹੌਲ ਆ ਜਿਹੜਾ ਥੋੜ੍ਹਾ ਗੜਬੜੀ ਵਾਲਾ ਹੋ ਗਿਆ। ਪਰ ਹੁਣ ਜਿਸ ਹਿਸਾਬ ਦੀ ਟਾਸਕ ਫੋਰਸ ਬਣਾਈਆਂ ਜਾ ਰਹੀਆਂ ਅਤੇ ਹੁਣ ਕਹਿੰਦੇ ਵੀ ਇੱਕ ਪ੍ਰੋਸੀਕਿਊਸ਼ਨ ਟੀਮ ਬਣਾਈ ਜਾਵੇਗੀ, ਇਹ ਅਸੀਂ ਤਕਰੀਬਨ 1.5-2 ਸਾਲ ਤੋਂ ਜਿਹੜੀ ਇਸ ਦੀ ਗੱਲ ਕਰ ਰਹੇ ਸੀਗੇ ਵੀ ਇੱਕ ਫਾਸਟ ਟਰੈਕ, ਜੇ ਇੱਦਾਂ ਦੇ ਕ੍ਰਿਮੀਨਲ ਹੈ ਜਿਹੜੇ ਬਹੁਤ ਸੀਰੀਅਸ ਕ੍ਰਾਈਮ ਕਰਦੇ ਆ ਉਹਨਾਂ ਦੀ ਫਾਸਟ ਟਰੈਕ ਹੈ ਜਿਹੜੇ ਉਹਨਾਂ 'ਤੇ ਕੰਮ ਹੋਣਾ ਚਾਹੀਦਾ, ਅਤੇ ਜੇ ਉਹ ਜ਼ਿੰਮੇਵਾਰ ਪਾਏ ਜਾਂਦੇ ਤਾਂ ਉਹਨਾਂ 'ਤੇ ਬਣਦੀ ਸਜ਼ਾ ਉਹਨਾਂ ਨੂੰ ਆ ਜਿਹੜੀ ਮਿਲਣੀ ਚਾਹੀਦੀ ਹੈ। ਸੋ ਹੁਣ ਉਹ ਪ੍ਰੋਸੀਕਿਊਸ਼ਨ ਟੀਮ ਹੈ ਜਿਹੜੀ ਸਰਕਾਰ ਉਸ 'ਤੇ ਕੰਮ ਕਰ ਰਹੀ ਹੈ, ਅਤੇ 1-2 ਮਹੀਨਿਆਂ ਦੇ ਵਿੱਚ ਉਹ ਪ੍ਰੋਸੀਕਿਊਸ਼ਨ ਟੀਮ ਹੈ ਜਿਹੜੀ ਉਹਦਾ ਗਠਿਤ ਹੈ ਜਿਹੜਾ ਉਹ ਕਰ ਦਿੱਤਾ ਜਾਵੇਗਾ। ਫਿਰ ਸਰਕਾਰ ਕਹਿੰਦੀ ਹੈ ਇਹਨਾਂ 'ਤੇ ਆ ਜਿਹੜੀ ਹੋਰ ਨਕੇਲ ਹੈ ਜਿਹੜੀ ਉਹ ਕੱਸੀ ਜਾਵੇਗੀ। ਸੋ ਦੋਸਤੋ, ਇਸ ਖਬਰ ਨੂੰ ਲੈ ਕੇ ਤੁਸੀਂ ਆਪਣੇ ਕੀ ਵਿਚਾਰ ਪੇਸ਼ ਕਰਨਾ ਚਾਹੁੰਦੇ ਹੋ? ਜੋ ਕੱਲ੍ਹ ਦੀ ਤੁਸੀਂ ਇਹ ਦੇਖੀ ਹੈ, ਤੁਹਾਨੂੰ ਕੀ ਲੱਗਦਾ ਪਿਆ ਵੀ ਇੱਥੇ ਗਲਤੀ ਕਿੱਥੇ ਹੋ ਰਹੀ ਹੈ? ਗਲਤੀ ਪੇਰੈਂਟਸ ਤੋਂ ਹੋ ਰਹੀ ਹੈ, ਗਲਤੀ ਸਰਕਾਰਾਂ ਤੋਂ ਹੋ ਰਹੀ ਹੈ, ਗਲਤੀ ਸਾਡੇ ਸਿਸਟਮ ਤੋਂ ਹੋ ਰਹੀ ਹੈ, ਗਲਤੀ ਲਾਅ ਐਂਡ ਆਰਡਰ ਤੋਂ ਹੋ ਰਹੀ ਹੈ, ਅਤੇ ਗਲਤੀ ਹੋ ਅਤੇ ਹੋ ਕਿੱਥੋਂ ਰਹੀ ਹੈ। ਇਹਨਾਂ ਦੇ ਵਿੱਚ ਕੁਝ ਕੁ ਇਹੋ ਜਿਹੇ ਸ਼ਖਸ ਵੀ ਸੀਗੇ ਜਿਹੜੇ ਆਲਰੇਡੀ ਪ੍ਰੋਬੇਸ਼ਨ 'ਤੇ ਸੀਗੇ, ਆਲਰੇਡੀ ਉਹਨਾਂ 'ਤੇ ਰਿਲੀਜ਼ ਆਰਡਰਸ ਕੰਡੀਸ਼ਨਸ ਲੱਗੀਆਂ ਹੋਈਆਂ ਸੀ, ਪਰ ਫਿਰ ਉਹਨਾਂ ਨੇ ਦੁਬਾਰਾ ਜਿਹੜਾ ਇਹ ਕ੍ਰਾਈਮ ਹੈ ਜਿਹੜਾ ਕਮਿਟ ਕੀਤਾ। ਸੋ ਇੱਕ ਤਾਂ ਖਬਰ ਇਹ ਹੋ ਗਈ। ਮੈਂ ਕਾਲਸ ਜਿਹੜੀਆਂ ਤੁਹਾਡੀ ਏਅਰ 'ਤੇ ਕਰਦਾ, ਮੈਨੂੰ ਬਸ ਇੱਕ ਮਿੰਟ ਦਿਓ, ਇੱਕ ਹੋਰ ਜਿਹੜੀ ਮੈਂ ਸਟੋਰੀ ਆ ਉਹ ਵੀ ਨਾਲ ਕਵਰ ਕਰ ਦਿੰਦਾ। ਕੱਲ੍ਹ ਜਿਹੜੇ ਮੈਨੂੰ ਇੱਕ ਕਾਲ ਆਈ ਭੈਣ ਜੀ ਹੋਣਾ ਦੀ, ਅਤੇ ਉਹਨਾਂ ਨੇ ਨਾਲ ਕੋਈ ਹੱਡ ਬੀਤੀ ਹੋਈ, ਦੋ ਤਿੰਨ ਦਿਨ ਪਹਿਲਾਂ ਹੋਈ ਹੋਵੇਗੀ, ਰੀਸੈਂਟਲੀ ਹੋਈ ਹੈ, ਅਤੇ ਉਹਨਾਂ ਨੇ ਮੇਰੇ ਨਾਲ ਉਹ ਸ਼ੇਅਰ ਕੀਤੀ। ਉਹ ਕਹਿੰਦੇ ਵੀ ਮੈਂ ਇੱਕ ਪਾਰਕਿੰਗ ਲੋਟ ਦੇ ਵਿੱਚ ਆਪਣੀ ਗੱਡੀ ਹੈ ਜਿਹੜੀ ਲਾਈ, ਪਾਰਕਿੰਗ ਹੈ ਥੋੜ੍ਹੀ ਤੰਗ ਸੀਗੀ, ਅਤੇ ਜਿਸ ਕਰਕੇ ਉਹਨਾਂ ਦੀ ਗੱਡੀ ਨਾਲ ਵਾਲੀ ਗੱਡੀ ਸੀਗੀ ਹੋਰ ਉਹਦੇ ਨਾਲ ਥੋੜ੍ਹੀ ਲੱਗ ਗਈ। ਚਲੋ ਉਹ ਕਹਿੰਦੇ ਵੀ ਪਾਰਕਿੰਗ ਬਹੁਤ ਟਾਈਟ ਸੀਗੀ, ਮੈਂ ਕਿਹਾ ਵੀ ਚਲੋ ਉੱਥੋਂ ਕੱਢ ਕੇ ਮੈਂ ਕਿਤੇ ਹੋਰ ਇੱਕ ਹੋਰ ਸਪੋਟ ਹੈ ਜਿਹੜਾ ਖੁੱਲ੍ਹਾ ਉੱਥੇ ਗੱਡੀ ਲਾ ਦਿੰਦੀ ਹਾਂ। ਅਤੇ ਇੰਨੇ ਨੂੰ ਕਹਿੰਦੇ ਵੀ ਇੱਕ ਜਿਹੜਾ ਉੱਥੇ ਜਾਂ ਫਿਰ ਗੱਡੀ ਦਾ ਮਾਲਕ ਸੀਗਾ ਉਹ ਆ ਗਿਆ, ਪਤਾ ਨਹੀਂ ਉਹ ਆ ਜਿਹੜਾ ਗਲਤ ਹੈ ਜਿਹੜਾ ਬੋਲਣ ਲੱਗ ਪਿਆ ਉਹਨਾਂ ਨੂੰ, ਅਤੇ ਉਹ ਕਹਿੰਦੇ ਵੀ ਤੁਸੀਂ ਇੱਦਾਂ ਗਲਤ ਨਾ ਬੋਲੋ, ਮੈਂ ਤੁਹਾਡੇ ਨਾਲ ਹੈ ਜਿਹੜਾ ਆਪਣੀ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ, ਜੇ ਤੁਸੀਂ ਮੇਰੇ ਕੋਲੋਂ ਪੈਸੇ ਲੈਣੇ ਹੈ, ਜਿੰਨਾ ਕੁ ਡੈਮੇਜ ਹੋਇਆ ਉਹ ਤੁਸੀਂ ਲੈਣਾ, ਤੁਸੀਂ ਉਹ ਮੇਰੇ ਤੋਂ ਲੈ ਲਓ, ਜੇ ਰਿਪੇਅਰ ਕਰਾਉਣਾ ਚਾਹੁੰਦੇ ਹੋ ਤਾਂ ਮੈਂ ਰਿਪੇਅਰ ਦਾ ਜਿੰਨਾ ਖਰਚਾ ਮੈਂ ਉਹ ਦੇ ਦਿੰਦੀ ਹਾਂ। ਪਰ ਕਹਿੰਦੇ ਵੀ ਉਹ ਜਿਹੜਾ ਸ਼ਖਸ ਸੀਗਾ ਇੰਨੀਆਂ ਗੰਦੀਆਂ ਗੰਦੀਆਂ ਮਤਲਬ ਗਾਲਾਂ ਕੱਢ ਰਿਹਾ ਸੀਗਾ, ਅਤੇ ਮੈਂ ਕਹਿੰਦੇ ਵਾਰ ਵਾਰ ਬੇਨਤੀ ਕਰ ਰਹੀ ਸੀਗੀ ਵੀ ਇਹ ਇੱਦਾਂ ਦੀਆਂ ਗਾਲਾਂ ਨਾ ਕੱਢੋ, ਆਪਾਂ ਰਿਜ਼ੋਲਵ ਕਰ ਲੈਂਦੇ ਹਾਂ ਜੇ ਕੁਛ ਲੱਗ ਗਿਆ। ਅਤੇ ਉਸੇ ਵਕਤ ਇੱਕ ਥਰਡ ਪਾਰਟੀ ਵੀ ਸੀਗੀ ਉੱਥੇ, ਅਤੇ ਉਹ ਜਿਹੜੀ ਥਰਡ ਪਾਰਟੀ ਸੀ ਉਹਨੇ ਜਿਹੜੀ ਐਨਕ ਲਾਈ ਸੀ, AI ਵਾਲੀ ਐਨਕ ਲਾਈ ਸੀ ਜਿਹੜੀ, ਜਿਹਦੇ ਵਿੱਚ ਕੈਮਰਾ ਲੱਗਿਆ ਹੁੰਦਾ ਜਿਹੜੀ ਰਿਕਾਰਡਿੰਗ ਜੋ ਕਰ ਲੈਂਦੀ ਹੈ। ਸੋ ਕਹਿੰਦੇ ਵੀ ਉਹ ਸ਼ਖਸ ਜਿਹੜਾ ਸੀਗਾ ਉਹਦਾ ਕੋਈ ਵਾਹ ਵਾਸਤਾ ਨਹੀਂ ਸੀ, ਉਹ ਥਰਡ ਪਾਰਟੀ ਸੀ ਇੱਕ, ਉਹਨੇ ਜਿਹੜਾ ਇਹ ਇੰਸੀਡੈਂਟ ਹੈ ਜਿਹੜਾ ਸਾਰਾ ਆਪਣੇ ਕੈਮਰੇ ਜਿਹੜਾ ਐਨਕ ਦੇ ਵਿੱਚ ਕੈਮਰਾ ਲੱਗਾ ਸੀ ਉਹਦੇ ਰਾਹੀਂ ਰਿਕਾਰਡ ਕਰ ਲਿਆ, ਅਤੇ ਉਹ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤਾ। ਅਤੇ ਮੈਨੂੰ ਜਿਹੜੇ ਕੁਛ ਜਾਣਨ ਵਾਲੇ ਆ ਉਹਨਾਂ ਨੇ ਮੈਨੂੰ ਦੱਸਿਆ ਵੀ ਤੁਹਾਡੀ ਇੱਕ ਵੀਡੀਓ ਹੈ ਜਿਹੜੀ ਉਹ ਸੋਸ਼ਲ ਮੀਡੀਆ 'ਤੇ ਪਈ ਹੋਈ ਹੈ, ਅਤੇ ਕਹਿੰਦੇ ਵੀ ਜਦੋਂ ਮੈਂ ਉਹ ਵੀਡੀਓ ਦੇਖੀ ਮੈਨੂੰ ਇੰਨਾ ਇੱਕ ਸ਼ੌਕਿੰਗ ਲੱਗਾ ਵੀ ਮੈਨੂੰ ਪਤਾ ਹੀ ਨਹੀਂ ਵੀ ਮੇਰੀ ਵੀਡੀਓ ਕਿਸੇ ਨੇ ਅਪਲੋਡ ਕਰ ਦਿੱਤੀ ਹੈ ਮੇਰੀ ਕੰਸੈਂਟ ਤੋਂ ਬਗੈਰ, ਮੇਰੀ ਇਜਾਜ਼ਤ ਤੋਂ ਬਗੈਰ। ਅਤੇ ਕਹਿੰਦੇ ਵੀ ਉਹ ਵੀਡੀਓ ਉਸ ਕਰਕੇ ਹੈ ਜਿਹੜਾ ਮੈਂ ਕਹਿੰਦੀ ਵੀ ਪਿਛਲੇ ਕੁਝ ਕੁ ਦਿਨਾਂ ਤੋਂ ਸਦਮੇ ਦੇ ਵਿੱਚ ਚੱਲ ਰਹੀ ਹੈ, ਅਤੇ ਕਹਿੰਦੇ ਬੜੀ ਹਿੰਮਤ ਕਰਕੇ ਮੈਂ ਜਿਹੜੀ ਕਾਲ ਕੀਤੀ ਹੈ। ਸੋ ਦੋਸਤੋ, ਜਿਹੜੀ ਇਹ ਟੈਕਨੋਲੋਜੀ ਦਾ ਪਸਾਰਾ ਹੋ ਰਿਹਾ, ਉੱਦਾਂ ਇੱਥੇ ਦੇ ਜਿਹੜੇ ਕਾਨੂੰਨ ਹੈ ਇਹ ਕਹਿੰਦੇ ਆ ਬਿਨਾਂ ਕਿਸੇ ਨੌਲੇਜ ਦੇ ਜੇ ਤੁਸੀਂ ਕਿਸੇ ਦੀ ਵੀਡੀਓ ਬਣਾ ਕੇ ਅਪਲੋਡ ਕਰਦੇ ਹੋ ਜਾਂ ਫਿਰ ਕਿਸੇ ਨੂੰ ਤੁਸੀਂ ਡੀਫੇਮ ਕਰਦੇ ਹੋ ਤਾਂ ਤੁਸੀਂ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਹੋ, ਅਤੇ ਜਿਹੜਾ ਉਹ ਹੋਵੇਗਾ ਜਿਸ ਨੇ ਵੀਡੀਓ ਅਪਲੋਡ ਕੀਤੀ ਹੋਵੇਗੀ ਉਸ ਨੂੰ ਆ ਜਿਹੜੀ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ। ਸੋ ਤੁਸੀਂ ਇਸ 'ਤੇ ਸੁਣਦੇ ਹੋ, ਕਈ ਵਾਰ ਜਿਹੜੇ ਅੱਜ ਕੱਲ੍ਹ ਕਈ ਸਾਡੇ ਬਲੌਗਰਸ ਆ ਉਹ ਵੀ ਕੈਮਰਾ ਲੈ ਕੇ ਤੁਰ ਪੈਂਦੇ ਨੇ, ਉਹਨਾਂ ਨੂੰ ਇਹ ਰਹਿੰਦਾ ਵੀ ਅਸੀਂ ਵੱਧ ਤੋਂ ਵੱਧ ਜਿਹੜੇ ਵਿਊਜ਼ ਫੋਲੋਅਰਸ ਆਪਣੇ ਵਧਾਈਏ, ਪਰ ਉਹ ਇਹ ਭੁੱਲ ਜਾਂਦੇ ਨੇ ਇਸ ਤਰ੍ਹਾਂ ਕਰਨ ਦੇ ਨਾਲ ਉਹ ਕਿਸੇ ਦੀ ਜ਼ਿੰਦਗੀ, ਕਿਸੇ ਦੀ ਪਰਸਨੈਲਿਟੀ ਉਸਨੂੰ ਆ ਜਿਹੜਾ ਡਿਫੇਮ ਕਰ ਦਿੰਦੇ ਨੇ। ਸੋ ਇਹਦੇ 'ਤੇ ਹੈ ਜਿਹੜਾ ਤੁਸੀਂ ਆਪਣੇ ਕੀ ਟਿੱਪਣੀ ਕਰਨਾ ਚਾਹੁੰਦੇ ਹੋ। ਦੇਖੋ ਲੇਡੀਜ਼ ਹੈ ਜਿਹੜਾ ਕੰਮ ਕਰਦੀਆਂ ਨੇ, ਖਾਸ ਤੌਰ 'ਤੇ ਜਿੱਦਾਂ ਹੁਣ ਸਾਡਾ ਰੀਅਲ ਸਟੇਟ ਦਾ ਬਿਜ਼ਨਸ ਹੈ ਇਹਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਹੈ ਜਿਹੜੀ ਵੂਮੈਨਸ ਹੈ ਜਿਹੜੀਆਂ ਕੰਮ ਕਰਦੀਆਂ ਨੇ, ਪਰ ਸਾਨੂੰ ਪਤਾ ਇਹਦੇ ਨਾਲ ਬਹੁਤ ਜੋਖਿਮ ਵੀ ਜੁੜਿਆ ਹੋਇਆ ਨੇ। ਮੈਨੂੰ ਤਾਂ ਉਹਨਾਂ ਨੇ ਆਪਣੇ ਵੀ ਦੱਸਿਆ ਵੀ ਕਈ ਵਾਰ ਜਿਹੜਾ ਬਾਹਰ ਪੋਸਟਰ ਜਿੱਦਾਂ ਓਪਨ ਹਾਊਸ ਦਾ ਸਾਈਨ ਲੱਗਾ ਉੱਥੋਂ ਕਾਲ ਕਰਕੇ ਕਹਿਣਾ ਵੀ ਅਸੀਂ ਆਪਣੇ ਘਰ ਦੀ ਅਵੈਲੂਏਸ਼ਨ ਕਰਾਉਣੀ ਹੈ ਅਤੇ ਤੁਸੀਂ ਆ ਜਿਹੜਾ ਆਈਓ ਸਾਨੂੰ ਮਿਲਣ ਵਾਸਤੇ ਆਈਓ। ਉਹ ਕਹਿੰਦੇ ਠੀਕ ਹੈ ਮੈਂ ਆਉਂਦੀ ਹਾਂ, ਮੈਨੂੰ ਐਡਰੈਸ ਦੇ ਦਿਉ ਅਤੇ ਮੈਂ ਆਪਣੀ ਟੀਮ ਨਾਲ ਲੈ ਕੇ ਆਉਂਦੀ। ਉਹ ਕਹਿੰਦੇ ਟੀਮ ਨਹੀਂ, ਤੁਸੀਂ ਇਕੱਲੇ ਹੀ ਆਓ ਘਰ ਦੇ ਵਿੱਚ ਸਾਡੇ। ਸੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਕਹਿੰਦੇ ਵੀ ਸਾਨੂੰ ਸਹਾਰਨੀਆਂ ਪੈਂਦੀਆਂ। ਫੋਨ ਕਈ ਵਾਰ ਇੱਦਾਂ ਦੀਆਂ ਕਾਲਸ ਆਉਂਦੀਆਂ ਨੇ ਅਸੀਂ ਕੁਝ ਕਹਿ ਨਹੀਂ ਸਕਦੇ। ਸੋ ਬਹੁਤ ਵੱਡੀਆਂ ਚੁਣੌਤੀਆਂ ਦਾ ਕਈ ਜਿਹੜੀਆਂ ਲੇਡੀਜ਼ ਆ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਫੀਲਡ ਦੇ ਉੱਤੇ। ਸੋ ਮੈਂ ਸਿਰ ਝੁਕਾਉਂਦਾ ਜਿੰਨੀਆਂ ਵੀ ਸਾਡੀਆਂ ਭੈਣਾਂ ਜਿਹੜੀਆਂ ਵੱਖ ਵੱਖ ਭਾਵੇਂ ਇੰਸ਼ੋਰੈਂਸ ਦੇ ਵਿੱਚ ਹੋਣ ਜਾਂ ਫਿਰ ਉਹ ਰੀਅਲ ਸਟੇਟ ਦੇ ਵਿੱਚ ਹੋਣ ਜਾਂ ਮੌਰਗੇਜ ਇੰਡਸਟਰੀ ਦੇ ਵਿੱਚ ਹੋਣ, ਉਹਨਾਂ ਨੂੰ ਜਿੰਨਾ ਵੀ ਉਹ ਹਿੰਮਤੀ ਦੇ ਨਾਲ ਕੰਮ ਕਰਦੇ ਨੇ ਅਤੇ ਆਪਣੇ ਆਪ ਨੂੰ ਉਹਨਾਂ ਨੇ ਸਥਾਪਿਤ ਕੀਤਾ ਉਹਨਾਂ ਦੇ ਅੱਗੇ ਮੈਂ ਸਿਰ ਝੁਕਾਉਂਦਾ ਅਤੇ ਉਹਨਾਂ ਨੂੰ ਹਮੇਸ਼ਾ ਇਹ ਅਸੀਂ ਮੋਟੀਵੇਟ ਕਰੀਏ, ਉਹਨਾਂ ਦਾ ਸਾਥ ਦਈਏ ਦੋਸਤੋ। ਸੋ ਇਸ ਦੋ ਜਿਹੜੇ ਇਹ ਸਟੋਰੀਆਂ ਇਹਨਾਂ 'ਤੇ ਤੁਸੀਂ ਆਪਣੇ ਵਿਚਾਰ ਦੇਣੇ ਆ। ਸਟੂਡੀਓ ਨੰਬਰ 905-673-3337। ਅੱਜ ਮੈਨੂੰ ਲੱਗਦਾ ਮੈਂ ਜ਼ਿਆਦਾ ਬੋਲ ਗਿਆ, ਪਰ ਮੈਨੂੰ ਥੋੜ੍ਹੀ ਗੱਲ ਗੱਲ ਘੱਟ ਕਰਨੀ ਚਾਹੀਦੀ ਸੀ। ਓਕੇ, ਲੈਟਸ ਸਟਾਰਟ ਵਿਦ ਯੋਰ ਕਾਲਸ। ਮੁਲਤਾਨੀ ਸਾਹਿਬ ਜੀ ਆਇਆਂ ਨੂੰ।
1: ਹਾਂਜੀ ਭਾਜੀ, ਸੋਰੀ ਮੈਂ ਇੱਕ ਮਿੰਟ ਹੀ ਲਵਾਂਗਾ, ਜ਼ਿਆਦਾ ਟਾਈਮ ਹੈ ਨਹੀਂ ਆਪਣੇ ਸਾਰਿਆਂ ਕੋਲ
0: ਜੀ।
1: ਭਾਜੀ ਇਹ ਬਹੁਤ ਮਾੜੀ ਗੱਲ ਹੈ ਵੈਸੇ, ਕਿਸੇ ਧੀ ਭੈਣ ਦੀ ਮਤਲਬ ਇੱਧਰ ਵਾਇਰ ਕਰਨੀ ਨਾ, ਬਹੁਤ ਮਾੜੀ ਗੱਲ ਆ। ਤੇ ਬਾਕੀ ਦੂਜੀ ਰਹਿੰਦਾ ਖੁੰਦਾ ਜਿਹੜਾ ਮਤਲਬ ਮੈਂ ਕਹਿਣਾ ਨੀ ਚਾਹੁੰਦਾ ਸ਼ਬਦ, ਉਹ ਬਹੁਤ ਮਾੜਾ ਇਨਸਾਨ ਸੀ ਜਿਹੜਾ ਗੰਦੇ ਲਫ਼ਜ਼ ਬੋਲਦਾ ਸੀ, ਜਦਕਿ ਉਹ ਰਿਸਪੈਕਟ ਅੱਗੋਂ ਹਨਾ ਸਭ ਕੁਛ ਦੇ ਰਹੇ ਨੇ, ਤੇ ਮਤਲਬ ਇਹ ਚੀਜ਼ ਬਹੁਤ ਮਾੜੀ ਆ। ਕਿਉਂਕਿ ਆਪਾਂ ਹੁਣ ਕਿਤੇ ਵੀ ਕਿਤੇ ਜਾਂਦੇ ਹਾਂ, ਸਰਵਿਸ ਤੇ ਜਾਂਦੇ ਹਾਂ, ਆਪਾਂ ਨੂੰ ਅੱਗੋਂ ਮਿਲਦੀ ਆ ਪੰਜਾਬੀ ਬੋਲਣ ਵਾਲੇ, ਤੇ ਮਨ ਦਿਲ ਖੁਸ਼ ਹੁੰਦਾ, ਇੱਜ਼ਤ ਮਾਨ ਦੇਣਾ ਚਾਹੀਦਾ। ਤੇ ਜਿਹੜੀ ਭਾਜੀ 17 ਜਿਹੜੇ ਫੜੇ ਨੇ ਨਾ, ਮੈਨੂੰ ਇਹ ਨੀ ਲੱਗਦਾ ਕਿਹੜੀ ਮਾਂ ਦੇ ਪੁੱਤ ਜਾਂ ਮਤਲਬ ਭੈਣ ਦੇ ਭਰਾ ਨੇ ਜਾਂ ਕਿਸੇ ਮਤਲਬ ਰਿਸ਼ਤੇਦਾਰ ਦੇ ਨੇ, ਉਹਨੂੰ ਮਤਲਬ ਕਿਹੜੀ ਸ਼ਰਮ ਨਾਲ ਕਿਹੜੀ ਇੱਜ਼ਤ ਨਾਲ ਜੀਣਗੇ ਦੁਨੀਆਂ 'ਚ ਮਤਲਬ। ਤੇ ਦੇਖੋ ਇੱਕ ਮੇਰੀ ਹੱਡ ਬੀਤੀ ਛੋਟੀ ਜਿਹੀ ਗੱਲ ਆ ਭਾਜੀ, ਮੇਰਾ ਟਰੱਕ ਖੜਾ ਬੈਂਕਟ ਹਾਲ ਪਾਰਕਿੰਗ ਦੇ ਵਿੱਚ, ਉਹ ਬਾਈ ਕੋ ਪੁੱਛ ਕੇ ਹਨਾ, ਉੱਥੋਂ ਅਲਫਾ ਟਰੱਕਿੰਗ ਵਾਲੇ ਜਸਵਿੰਦਰ ਹੋਰੀ ਧੱਕੇ ਨਾਲ ਚੋਰੀ ਕਰਨ ਦੇ ਭਾਜੀ, ਧੱਕੇ ਨਾਲ ਜ਼ਬਰਦਸਤੀ ਮੇਰੀ ਫੈਮਿਲੀ ਮੇਰੇ ਬੱਚੇ ਵੀ ਸਾਡੀ ਤੂੰ ਗਲਤੀ ਦੱਸ ਵੀ ਕੋਈ ਪ੍ਰੂਫ ਦੇ, ਨਾ ਜੀ ਕੁਛ ਨੀ, ਧੱਕੇ ਨਾਲ ਟਰੱਕ ਚੋਰੀ ਕਰੇ। ਫਿਰ ਉਹਨੇ ਕੈਸ਼ ਭਾਜੀ $500 ਲਿੱਤਾ ਮੇਰੇ ਕੋਲ ਉਸ ਇਨਸਾਨ ਨੇ ਜੀ, ਇਹੋ
0: ਜਿਹਾ ਅਪਨਾ ਨਾਮ ਨਾ ਲਈਏ ਹਨਾ ਜਦੋਂ ਤੱਕ ਮੈਂ ਬੇਨਤੀ ਕਰ ਕਿਸੇ ਦਾ ਆਪਣਾ ਨਾਮ ਨਾ ਲਈਏ ਹਨਾ ਜਦੋਂ ਤੱਕ ਮੁਲਤਾਨੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਢਿੱਲੋ ਸਾਹਿਬ ਜੀ ਆਏ ਨੂੰ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾ ਸ਼ੇਅਰ ਕਰਨਾ ਤੁਹਾਡੇ ਨਾਲ ਵੀ ਜਿਹੜੇ ਵੀ ਬੰਦੇ ਵੀਰ ਭਰਾ ਆਪਣੇ ਜਿਮ ਜਾਂਦੇ ਹੈ ਨਾ, ਆਪਣਾ ਲੋਕ ਨੂੰ ਲੋਕ ਲਾ ਕੇ ਜਾਣਾ ਪ੍ਰੋਪਰ। ਮੈਂ ਗੁੱਡ ਲਾਈਫ ਗਿਆ ਜੀ ਬ੍ਰੈਮਟਨ ਆਪਣਾ ਬਵੇੜ ਤੇ ਮੈਕਲੋਗਲਨ ਦੇ ਰਾਈਟ
0: ਜੀ,
2: ਮੇਰੇ ਲੋਕਰ ਦੇ ਵਿੱਚੋਂ ਮੇਰੀ ਗੱਡੀ ਦੀ ਚਾਬੀ ਲਈ ਉਹਨਾਂ ਨੇ, ਠੀਕ ਹੈ ਜੀ। ਗੱਡੀ ਨੂੰ ਅਨਲੋਕ ਕਰਕੇ ਸਾਰੀ ਉਹਦੀ ਫੋਟੋ ਫਰਾਲੀ ਕੀਤੀ, ਰੱਜ ਕੇ ਫਿਰ ਗੱਡੀ ਦਾ ਵਿਨ ਨੰਬਰ ਚੇਂਜ ਕਰਕੇ ਗਏ।
0: ਅੱਛਾ
2: ਹਾਂਜੀ, ਮੈਂ ਨਾ ਵੈਸੇ ਸੇਫਟੀ ਕਰਾਉਣ ਗਿਆ।

0: ਨਾਲੇ ਸਿਰਫ 310 ਨੇ ਕਹਿ ਦਿੱਤਾ ਸੀ ਗੱਡੀ ਚੋਂ ਕੱਢ ਕੇ ਲੈ ਗਏ।
1: ਅੱਛਾ ਢਿੱਲੋਂ ਸਾਹਿਬ ਦੇਖ ਲਓ, ਇੱਕ ਤਾਂ ਅਸੀਂ ਮਿਹਨਤ ਕਰਦੇ, ਉੱਤੋਂ ਸਾਨੂੰ ਇਹ ਦੇਖਣਾ ਪੈਂਦਾ ਵੀ ਸਾਡੀਆਂ ਗੱਡੀਆਂ ਸਹੀ ਸਲਾਮਤ ਰਹਿਣ।
0: ਹਾਂਜੀ, ਕਿੰਨੀ ਵੱਡੀ ਦਿਲ ਵਧੀ ਹੈ ਨਾ, ਵੀ ਅਡਾਰੀਆਂ ਨੀ ਆ, ਕੋਈ ਵੀ ਲੋਕਰ ਦੇ ਵਿੱਚ ਚਾਬੀ ਲੈ ਰਹੇ ਹੋ। ਬਹੁਤ ਲੋਕਾਂ ਨਾਲ ਇਹ ਘਟਨਾ ਹੋਈ ਆ, ਮੈਂ ਤਾਂ ਕਹਿੰਦਾ ਵੀ ਹੋਰ ਵੀ ਲੋਕਾਂ ਨੂੰ ਹੋਣਾ ਚਾਹੀਦਾ ਅੱਗੇ,
1: ਥੈਂਕ ਯੂ ਢਿੱਲੋਂ ਸਾਹਿਬ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸੋ ਬਹੁਤ ਕੁਛ ਹੈ ਜਿਹੜਾ ਇਹੋ ਜਿਹਾ ਹੋ ਰਿਹਾ। ਕਈ ਵਾਰ ਜਿਹੜੀ ਉਹ ਮਤਲਬ ਸੰਸਥਾ ਹੁੰਦੀ ਆ, ਉਹ ਇਹ ਚਾਹੁੰਦੀ ਹੁੰਦੀ ਆ ਵੀ ਤੁਸੀਂ ਪੁਲਿਸ ਰਿਪੋਰਟ ਕਰੋ ਅਤੇ ਪੁਲਿਸ ਨੂੰ ਆ ਜਿਹੜੀ ਅਸੀਂ ਉਹ ਇਨਫੋਰਮੇਸ਼ਨ ਦਈਏ। ਬਹੁਤ ਸਾਰੇ ਕਈ ਵਾਰ ਕਹਿ ਲਓ ਵੀ ਰਿਸਟ੍ਰਿਕਸ਼ਨਸ ਲੱਗੀਆਂ ਹੁੰਦੀਆਂ ਨੇ। ਬਰਾੜ ਸਾਹਿਬ ਜੀ, ਇਹਨੂੰ ਸਤਿ ਸ਼੍ਰੀ ਅਕਾਲ ਭਾਅ ਜੀ।
2: ਸਤਿ ਸ਼੍ਰੀ ਅਕਾਲ ਸੁਤਨ ਭਾਈ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ।
2: ਬਹੁਤ ਵਧੀਆ ਫੋਨ ਕਰ ਰਿਹਾ। ਬਾਕੀ ਮੁਲਤਾਨੀ ਦੀ ਗੱਲ ਸਹੀ ਆ ਬਾਈ ਜੀ, ਉਹ ਬਾਈ ਜੀ ਫੜ ਲਈ ਸੀ, ਉਹ ਮੁਲਤਾਨੀ ਬਾਈ ਜੀ ਗੱਲ ਸਹੀ ਕਰਦਾ ਇਸ ਦੇ ਲੱਖਾਂ ਦੂਣੇ ਸੁਣਦੇ ਹਨਾ
1: ਜੀ ਜੀ ਕਹਿ ਰਿਹਾ ਹੂੰ ਜੀ ਜੀ।
2: ਤੇ ਬਾਕੀ ਜੀ ਭਾਈ ਜੀ ਆਪਣੀ ਐਨਕਾਂ ਦੀ ਗੱਲ ਕਰਦੇ ਸੀ, ਤੇ ਐਨਕਾਂ ਜੇ ਨਾ ਹੁੰਦੀ ਗੱਲ ਹੈਪਨ ਹੋਏ ਨਾ ਫੇਰ ਪਤਾ ਲੱਗਣਾ ਜੀ ਜੇ ਕੈਮਰਾ ਨਾ ਹੁੰਦਾ ਐਨਕਾਂ ਵਿੱਚ।
1: ਨਹੀਂ ਉਹ ਤਾਂ ਥਰਡ ਪਾਰਟੀ ਸੀ ਨਾ ਭਾਜੀ, ਉੱਥੇ ਕੋਈ ਜਿੱਦਾਂ ਖੜਿਆ ਹੋਇਆ ਸੀ ਉਹਨੇ ਰਿਕਾਰਡ ਕਰ ਲਿਆ, ਪਰ ਮਾਮਲਾ ਤਾਂ ਉਹ ਦੋ ਪਾਰਟੀਆਂ ਦੇ ਵਿਚਕਾਰ ਸੀਗਾ ਨਾ, ਇੱਕ ਜਿਹਨੇ ਗੱਡੀ ਮਾਰੀ ਤੇ ਦੂਸਰਾ ਜਿਹਦੇ ਚ ਗੱਡੀ ਵੱਜੀ।
2: ਨਹੀਂ ਉਹ ਮੈਂ ਮੰਨਦਾ ਜੇ ਨਾ ਹੈਪਨ ਹੋਏ ਤਾਂ ਫਿਰ ਉਹ ਤਾਂ ਉੱਥੋਂ ਪਤਾ ਲੱਗ ਜਾਂਦਾ ਸੀ, ਹੈਪਨ ਹੋਏ ਤਾਂ ਕੋਈ ਨਾ ਕੋਈ ਜਾਂ ਕੋਈ ਕੁਛ ਵੀ ਹੋ ਸਕਦਾ ਹਨਾ ਜੀ, ਲੜਾਈ ਝਗੜਾ ਹੋ ਸਕਦਾ ਸੀ। ਤੇ ਬਾਕੀ ਜੀ ਆਪਣੀ ਗੌਰਮੈਂਟ ਫੇਲ ਆ ਜੀ ਇਹ ਚ, ਜਿਹੜੀ ਪੁਲਿਸ ਹੈ ਤਾਂ ਬਹੁਤ ਵਧੀਆ ਕੰਮ ਕਰ ਰਹੀ ਆ, ਓ ਪੀ ਪੀ ਪੁਲਿਸ ਅਮਰੀਕਾ ਦੀ ਵੀ ਕੈਨੇਡਾ ਦੀ ਵੀ, ਪਰ ਆਪਣੀ ਗੌਰਮੈਂਟ ਫੇਲ ਆ ਬਈ ਜੀ ਇਹ ਚ, ਮੈਂ ਤਾਂ ਇਹੀ ਕਹਿਣਾ ਸੀ
1: ਜੀ।
2: ਬਿਲਕੁਲ ਜੀਰੋ ਆ ਜੀ ਇਹ
1: ਜੀ ਜੀ, ਠੀਕ ਹੈ,
2: ਸਤਿ ਸ੍ਰੀ ਅਕਾਲ
1: ਜੀ। ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਸਤਿ ਸ੍ਰੀ ਅਕਾਲ ਜੀ। ਬਲਦੇਵ ਭਾਜੀ, ਸਤਿ ਸ੍ਰੀ ਅਕਾਲ।
3: ਅਮੀ, ਸਤਿ ਸ੍ਰੀ ਅਕਾਲ ਵੀਰੇ।
1: ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਜੀ।
3: ਅੱਜ ਮੈਂ ਸੁਣਿਆ ਕਿ ਤੁਹਾਨੂੰ ਰਜਾਈ ਕੀਤਾ ਜਾਣਾ ਨਾ, ਅੱਜ ਤਾਂ ਉੱਠਿਆ ਹੋਇਆ ਸੀ।
1: ਅੱਛਾ ਅੱਛਾ ਜੀ, ਧੰਨਵਾਦ ਭਾਜੀ।
3: ਮੈਂ ਬਹੁਤ ਵਧੀਆ ਪੱਧਰ ਖਬਰਾਂ ਦਿੱਤੀਆਂ, ਅੱਜ ਧੂੰਆਂ ਘੱਟਦਾ
1: ਜੀ।
3: ਬਾਕੀ ਗੌਰਮੈਂਟ ਫੇਲ ਨਹੀਂ ਹੈ, ਗੌਰਮੈਂਟ ਜਦੋਂ ਕਾਨੂੰਨ ਬਣਾਉਣ ਲੱਗਦੀ ਹੈ ਆਪਣੇ ਲੋਕਾਂ ਦੇ ਨਾ ਹਿਊਮਨ ਰਾਈਟ ਜਾਗ ਪੈਂਦੇ ਆ। ਹੁਣ ਕੈਮਰੇ ਲਾਉਂਦੇ ਕਹਿੰਦੇ ਕੈਮਰਾ ਲਾਓ, ਮੈਂ ਤਾਂ ਕਹਿੰਦਾ ਥੋਂ ਥੋਂ ਤੇ ਕੈਮਰੇ ਠੋਕਣੇ ਚਾਹੀਦੇ। ਹੁਣ ਕਰਨੀ ਸਾਹਿਬ ਨੇ ਬਿੱਲ ਬਣਾਏ ਆ, ਉਹਦੇ ਕੋਈ ਚੀਕੀ ਜਾਂਦੇ। ਬਾਕੀ ਤਾਂ ਬਹੁਤ ਵਧੀਆ ਖਬਰਾਂ ਦਿੱਤੀਆਂ, ਧੰਨਵਾਦ ਵੀਰੇ
1: ਜੀ। ਥੈਂਕ ਯੂ ਭਾਜੀ, ਥੈਂਕ ਯੂ ਜੀ, ਸੋ ਨਾਈਸ ਆਫ ਯੂ ਭਾਜੀ। ਸੋ ਉਹ ਸੋਰੀ, ਕਾਲ ਡਰੋਪ ਹੋ ਗਈ, ਤੁਸੀਂ ਦੁਬਾਰਾ ਕਾਲ ਕਰ ਲਿਓ। ਦੋਸਤੋ, ਇਹ ਇੱਕ ਜਾਗਰੂਕ ਦੇ ਤੌਰ 'ਤੇ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆ ਜਿਹੜਾ ਸੁਚੇਤ ਹੋਣਾ ਪਵੇਗਾ ਆਪਣੇ ਰਾਈਟਸ ਪ੍ਰਤੀ, ਜਾਂ ਫਿਰ ਜੋ ਆਲੇ ਦੁਆਲੇ ਸਾਡੇ ਵਾਪਰ ਰਿਹਾ, ਜਿੱਦਾਂ AI ਜਿੱਦਾਂ ਹੁਣ ਕੈਮਰਾ, ਜਿੱਦਾਂ ਐਨਕਾਂ ਦੇ ਵਿੱਚ ਕੈਮਰਾ ਆ ਗਿਆ, ਤੁਹਾਨੂੰ ਕੋਈ ਪਤਾ ਨਹੀਂ, ਤੁਹਾਡੀ ਇਜਾਜ਼ਤ ਤੋਂ ਬਗੈਰ ਆ ਜਿਹੜੀ ਕੋਈ ਰਿਕਾਰਡਿੰਗ ਕੋਈ ਕਰ ਰਿਹਾ ਆ, ਹਾਂਜੀ, ਬਾਅਦ ਦੇ ਵਿੱਚ ਉਹਨੂੰ ਅਪਲੋਡ ਕਰ ਲਵੇ, ਅਤੇ ਤੁਹਾਨੂੰ ਆ ਜਿਹੜਾ ਤੁਹਾਨੂੰ ਅਤੇ ਐਜ਼ ਏ ਫੈਮਿਲੀ ਦੇ ਤੌਰ 'ਤੇ ਆ ਜਿਹੜਾ ਤੁਹਾਨੂੰ ਕਈ ਵਾਰ ਬਹੁਤ ਵੱਡਾ ਧੱਕਾ ਲੱਗਦਾ ਵੀ ਭਾਈ ਸਾਡੀ ਜਿਹੜੀ ਪ੍ਰਾਈਵੇਸੀ ਆ ਵਾਇਲੇਟ ਹੋ ਗਈ ਆ, ਪਰ ਇਸ 'ਤੇ ਮੈਂ ਇਹ ਚਾਹੁੰਦਾ ਵੀ ਤੁਹਾਨੂੰ ਆਪ ਨੂੰ ਵੀ ਆ ਜਿਹੜੇ ਕਦਮ ਚੱਕਣੇ ਪੈਣਗੇ। ਤੁਸੀਂ ਲੋਕਲ ਆ ਜਿਹੜੀ ਪੁਲਿਸ ਉੱਥੇ ਆ ਜਿਹੜਾ ਇਹਨੂੰ ਰਿਪੋਰਟ ਕਰੋ, ਤੁਸੀਂ ਆ ਜਿਹੜਾ ਮੈਟਾ ਜੇ ਇੰਸਟਾਗ੍ਰਾਮ 'ਤੇ ਆ, ਜਾਂ ਫਿਰ ਜਿਹੜੀ ਵੀ ਜੇ ਟਿਕਟੋਕ ਵਾਲਾ, ਟਿਕਟੋਕ ਵਾਲਿਆਂ ਨੂੰ ਆ ਜਿਹੜਾ ਈਮੇਲ ਲਿਖੋ, ਉਹਨਾਂ ਦੇ ਨੰਬਰਸ ਉੱਥੇ ਨੇ, ਉਹਨਾਂ ਦੀ ਈਮੇਲ ਹੁੰਦੀ ਹੈ, ਅਤੇ ਉੱਥੇ ਕਰੋ ਵੀ ਭਾਈ ਆਹ ਮੇਰੀ ਜਿਹੜੀ ਵੀਡੀਓ ਹੈ ਵਿਦਾਊਟ ਮਾਈ ਕੰਸੈਂਟ ਹੈ ਜਿਹੜੀ ਇਹ ਅਪਲੋਡ ਕੀਤੀ ਹੋਈ ਹੈ, ਅਤੇ ਇਸ ਨੂੰ ਡਿਲੀਟ ਕੀਤਾ ਜਾਵੇ, ਅਤੇ ਫੌਰੀ ਤੌਰ 'ਤੇ ਆ ਜਿਹੜੇ ਉਹ ਵੀ ਐਕਸ਼ਨ ਲੈਂਦੇ, ਕਿਉਂਕਿ ਇਹਨਾਂ ਚੀਜ਼ਾਂ ਨੂੰ ਆ ਜਿਹੜਾ ਬੜਾ ਸੀਰੀਅਸਲੀ ਲਿਆ ਜਾਂਦਾ। ਹਾਲਾਂਕਿ ਆਪਾਂ ਸਮਝਦੇ ਹਾਂ ਵੀ ਇਹਦੇ 'ਤੇ ਹੋਰ ਬਹੁਤ ਕੰਮ ਹੋਣ ਦੀ ਲੋੜ ਵੀ ਹੈਗੀ ਹੈ, ਸੋ ਮੈਂ ਤੁਹਾਡੀਆਂ ਜਿਹੜੇ ਕਾਲਸ ਹੋਰ ਵੀ ਲੈਣਾ, ਪਰ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਵਾਲਿਆਂ ਦੇ ਨਾਲ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ। ਟਰੱਕਾਂ ਟ੍ਰੇਲਾਂ ਦਾ ਕੋਈ ਵੀ ਤੁਸੀਂ ਕੰਮ ਕਰਵਾਉਣਾ, ਐਨੂਅਲ ਸੇਫਟੀ, ਆਇਲ ਚੇਂਜ, ਇੰਜਨ ਰਿਪੇਅਰ ਕਰਾਉਣੇ ਆ, ਟਾਇਰ ਸਰਵਿਸ ਕਰਾਉਣੀ ਆ, ਕੋਈ ਸਪੈਸ਼ਲਾਈਜ਼ ਕਰਦੇ ਨੇ ਜਿਹੜੇ ਕਾਰ ਹੌਲ ਕਰਦੇ ਨੇ, ਟਰਾਂਸਮਿਸ਼ਨ ਦਾ ਡੈਫ ਰੀਬਿਲਟ ਕਰਾਉਣਾ, ਅਤੇ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ, ਸੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ, ਨੰਬਰ 2 ਕਾਲ ਸਰਦਾਰ ਮਨਦੀਪ ਸਿੰਘ ਜੀ, ਸਰਦਾਰ ਗੁਰਪ੍ਰੀਤ ਸਿੰਘ ਜੀ, 519-400-9061-9401, ਅਤੇ ਤੁਸੀਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ, ਜਾਂ ਫਿਰ ਤੁਸੀਂ ਆ ਜਿਹੜਾ ਵਿਜ਼ਿਟ ਕਰ ਸਕਦੇ ਹੋ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਵਾਕਿਆ ਨੇ। ਇੱਕ ਤਾਂ ਕੁਆਲਿਟੀ ਸਰਵਿਸ, ਸੁਪੀਰੀਅਰ ਸਰਵਿਸ ਹੈ ਜਿਹੜੀ ਮਿਲਦੀ ਹੈ, ਅਤੇ ਉੱਤੋਂ ਦੀ ਜਿਹੜਾ ਇਹਨਾਂ ਦਾ ਜਿਹੜਾ ਖਰਚਾ ਜਿਹੜਾ ਤੁਹਾਨੂੰ ਪਾਉਂਦੇ ਨੇ ਬੜਾ ਹੀ ਬਜਟ ਫਰੈਂਡਲੀ, ਤੁਸੀਂ ਇਹ GTA ਦੇ ਵਿੱਚ ਭਾਵੇਂ ਸ਼ੋਪ ਰਾਊਂਡ ਕਰ ਲਿਓ, ਫਿਰ ਤੁਸੀਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ 'ਤੇ ਪਹੁੰਚ ਜਿਓ, ਤੁਸੀਂ ਆਪ ਡਿਫਰੈਂਸ ਦੇਖੋਗੇ। ਕੁਆਲਿਟੀ ਦੇ ਉੱਤੇ ਵੀ ਅਤੇ ਨਾਲੇ ਜਿਹੜਾ ਇਹਨਾਂ ਨੇ ਤੁਹਾਨੂੰ ਜਿਹੜਾ ਬਿੱਲ ਦੇਣਾ ਉਹਦੇ ਉੱਤੇ ਵੀ। ਸੋ ਇੱਕ ਤਾਂ ਇਹ, ਦੂਸਰਾ ਜੇ ਤੁਸੀਂ ਅਪਲਾਈਸਿਸ ਬਾਏ ਕਰਨੇ ਆ ਤਾਂ ਫਿਰ ਤੁਹਾਨੂੰ ਪਤਾ ਆ ਵੀ ਡਰੀਮ ਹੋਮ ਅਪਲਾਈਸਿਸ ਦੀ ਟੀਮ ਹੈ ਜਿਹੜੀ, ਉੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ। 905-805-3000 905-805-3000 ਜਾਂ ਫਿਰ 2915 ਅਰਜਨਟੀਆ ਰੋਡ

0: ਤੁਸੀਂ ਮਿਸੀਸਾਗਾ ਵਿਖੇ ਵੀ ਵਿਜ਼ਿਟ ਕਰ ਸਕਦੇ ਹੋ। ਹਰਦੀਪ ਜੀ ਸਵਾਗਤ ਹੈ ਜੀ।
1: ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਭਾਜੀ।
1: ਹਾਂਜੀ ਭਾਜੀ, ਸਾਡਾ ਪ੍ਰੋਗਰਾਮ ਤਾਂ ਬਹੁਤ ਵਧੀਆ ਹੁੰਦਾ ਜੀ।
0: ਜੀ ਧੰਨਵਾਦ ਸਰ।
1: ਹਾਂਜੀ ਭਾਜੀ, ਇੱਕ ਨਾ ਮੈਂ ਕਹਿਣਾ ਸੀਗਾ ਜੀ, 3 ਵਜੇ ਨੂੰ ਸਾਰਿਆਂ ਨੂੰ ਆਪਦੇ ਕੈਮਰੇ ਕੁਮਰੇ ਚੈੱਕ ਕਰ ਲੈਣੇ ਚਾਹੀਦੇ ਆ ਜੀ। ਕਾਰਾਂ ਕੁਰਾਂ ਸਟੀਟਾਂ ਤੇ ਚੋਰੀ ਕਰਦੇ ਰਹਿੰਦੇ ਆ। ਹਾਂਜੀ
0: ਘੁੰਮਦੇ ਰਹਿੰਦੇ ਭਾਜੀ, ਘੁੰਮਦੇ ਰਹਿੰਦੇ ਆ।
1: ਹਾਂਜੀ, ਮੇਰੀ ਸਟੀਟ ਤੇ ਵੀ ਇੱਕ ਦਿਨ ਆ ਗਏ ਸੀਗੇ ਜੀ, 2 ਜਣੇ ਸੀਗੇ।
0: ਅੱਛਾ ਜੀ।
1: ਹਾਂਜੀ, ਮੈਂ ਨਾਈਟਾਂ ਕੰਮ ਕਰਦਾ ਕਰਕੇ ਮੈਨੂੰ ਛੁੱਟੀ ਸੀਗੀ ਉਸ ਦਿਨ, 2 ਵੀਕਾਂ ਹੋ ਗਈਆਂ ਹਨਾ। ਤੇ ਇੱਥੇ ਪਹਿਲਾਂ ਤਾਂ ਕਾਰ ਖੜਾਈ ਮੇਰੇ ਸਾਹਮਣੇ, ਖੜਾਈ ਘਰ ਦੇ ਮੇਰੇ ਸਾਹਮਣੇ ਕਾਰ ਖੜਾਈ ਉਹਨਾਂ ਨੇ, ਫਿਰ ਜਦੋਂ ਮੈਂ ਬਾਹਰ ਨਿਕਲਿਆ ਤੇ ਉਦੋਂ ਭੱਜ ਗਏ ਉਹ। ਹਾਂਜੀ,
0: ਕੋਈ ਨੁਕਸਾਨ ਕਰਕੇ ਗਏ ਜਾਂ ਉਸ ਤੋਂ ਪਹਿਲਾਂ ਤੁਸੀਂ ਆ ਗਏ?
1: ਨੇਬਰ ਦੀ ਗੱਡੀ ਸਾਰੀ ਖੋਲੀ ਪਈ ਸੀਗੀ ਉਹਨਾਂ ਨੇ।
0: ਜੀ ਜੀ ਜੀ ਹਰਦੀਪ ਭਾਜੀ, ਥੈਂਕ ਯੂ ਭਾਜੀ, ਤੁਸੀਂ ਆ ਜਿਹੜਾ ਜੋ ਤੁਸੀਂ ਹੋਇਆ ਉਹ ਸਾਂਝਾ ਕੀਤਾ। ਦੋਸਤੋ, ਇਹ ਪ੍ਰੀਕੋਸ਼ਨ ਦੇ ਤੌਰ ਤੇ ਇਦਾਂ ਦੀਆਂ ਖਬਰਾਂ ਤੁਹਾਡੇ ਤੱਕ ਲੈ ਕੇ ਆਉਂਦੇ ਆ, ਸੋ ਹਮੇਸ਼ਾ ਜਾਗਰੂਕ ਰਹੋ। ਪਤਾ ਨਹੀਂ ਇਹ ਕਦੋਂ ਮੁੱਕਣਗੇ ਇਹ ਕੰਮ, ਵੀ ਜਿਹੜੀਆਂ ਗੱਡੀਆਂ ਚੋਰੀ ਹੋ ਰਹੀਆਂ ਨੇ, ਹਨਾ। ਥੱਕ ਗਏ ਆ, ਮੈਂ ਖਬਰਾਂ ਕਰਦਾ ਥੱਕ ਗਿਆ। ਆਪਾਂ ਜਿਹੜਾ ਇਹ ਚੀਜ਼ਾਂ ਸੁਣਦੇ ਆਲੇ ਦੁਆਲੇ, ਹਾਂਜੀ, ਗੱਡੀਆਂ ਇਹ ਕਰਦੇ ਹਾਂ ਵੀ ਯਾਰ ਇਹ ਕਦੋਂ ਅਸੀਂ, ਇੱਥੇ ਤਾਂ ਹੋਰ ਹੀ ਸਟ੍ਰੈਸ ਬੜੇ ਹੁੰਦੇ ਨੇ, ਕੰਮ ਦੇ ਸਟ੍ਰੈਸ ਹੋਰ ਹੁੰਦੇ ਨੇ, ਹੋਰ ਕਈ ਜ਼ਿੰਮੇਵਾਰੀਆਂ ਹੁੰਦੀਆਂ ਨੇ। ਸੋ ਬੰਦਾ ਜਿਹੜਾ ਆ ਖਾਮ ਖਾ ਜਿਹੜੀਆਂ ਹੋਰ, ਇੱਕ ਰਾਤ ਨੂੰ ਪੀਸਫੁੱਲ ਸੋਣਾ ਹੁੰਦਾ ਬੰਦੇ ਨੂੰ, ਇਹ ਵੀ ਡਰ ਹੁੰਦਾ ਯਾਰ ਸਵੇਰੇ ਗੱਡੀ ਹੋਵੇ ਡੰਨੀ। ਮੈਂ ਤੁਹਾਨੂੰ ਇਹ ਦੱਸਦਾ, ਮੈਂ ਜੇ ਗੱਡੀ ਲਵਾਂਗਾ ਨਾ, ਮੈਂ ਪਹਿਲਾਂ ਇਹ ਦੇਖਾਂਗਾ ਵੀ ਯਾਰ ਸਭ ਤੋਂ ਘੱਟ ਜਿਹੜੀ ਗੱਡੀ ਆ ਜਿਹੜੀ ਚੋਰੀ ਕਿਹੜੀ ਹੋ ਰਹੀ ਆ। ਭਾਵੇਂ ਉਹ ਮੇਰੀ ਚੋਇਸ ਨਹੀਂ ਹੈਗੀ, ਪਰ ਉਹ ਇਸ ਟਾਈਮ ਮੈਨੂੰ ਕੰਪਲਸ਼ਨ ਦੇ ਵਿੱਚ ਲੈਣੀ ਪੈ ਰਹੀ ਹੈ ਉਹ ਗੱਡੀ, ਵੀ ਇਹ ਗੱਡੀ ਹੈ ਜਿਹੜੀ ਚੋਰੀ ਘੱਟ ਹੋ ਰਹੀ ਹੈ। ਪਰ ਜਿਹੜੀ ਮੇਰੀ ਚੋਇਸ ਹੈ, ਮੈਨੂੰ ਪਤਾ ਚੱਲਦਾ ਉਹ ਤਾਂ ਗੱਡੀਆਂ ਚੋਰੀ ਬਹੁਤ ਹੋ ਰਹੀ ਹੈ, ਇਸ ਕਰਕੇ ਉਸ ਉਹਨਾਂ ਪਾਰਟੀਕੁਲਰ ਗੱਡੀਆਂ ਦੀ ਇੰਸ਼ੋਰੈਂਸ ਹੀ ਬੜੀ ਹਾਈ ਹੈ। ਸੋ ਦੋਸਤੋ, ਜੇ ਕੋਈ ਗੱਡੀ ਤੁਸੀਂ ਲੈ ਵੀ ਰਹੇ ਹੋ ਨਾ, ਇਹ ਵੀ ਤੁਸੀਂ ਜ਼ਰੂਰ ਦੇਖੋ, ਜਿਹੜੀ ਗੱਡੀ ਲੈ ਰਹੇ ਹੋ ਉਹਦਾ ਵਿਨ ਨੰਬਰ ਇੱਕ ਵਾਰ ਲੈ ਕੇ ਆਪਣੀ ਇੰਸ਼ੋਰੈਂਸ ਜ਼ਰੂਰ ਚੈੱਕ ਕਰਿਆ ਕਰੋ ਵੀ ਉਹਦੀ ਇੰਸ਼ੋਰੈਂਸ ਜਿਹੜਾ ਪ੍ਰੀਮੀਅਮ ਹੈ ਜਿਹੜਾ ਕਿੰਨਾ ਕੁ ਆ ਰਿਹਾ, ਤਾਂ ਕਿ ਤੁਹਾਨੂੰ ਆਪਣੇ ਬਜਟ ਦਾ ਫਿਰ ਪਤਾ ਚੱਲ ਜਾਂਦਾ ਹੈ। ਹੋਮ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਸਿੰਘ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ, 647-2419-2870 6472192870 ਤੇ ਤੁਸੀਂ ਮਨਵੀਰ ਸਿੰਘ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹ ਸੀਗਾ ਅੱਜ ਦਾ ਪ੍ਰੋਗਰਾਮ, ਬਹੁਤ ਬਹੁਤ ਧੰਨਵਾਦ ਤੁਹਾਡੇ ਜਿਹੜੇ ਕਾਲਸ ਆ ਰਹੀਆਂ ਨੇ, ਮੈਂ ਆਫਟਰ ਦਾ ਪ੍ਰੋਗਰਾਮ ਹੈ ਜਿਹੜਾ ਤੁਹਾਡੇ ਨਾਲ ਰੀਚ ਕਰ ਲੂੰਗਾ। ਬਾਕੀ ਦੋਸਤੋ, ਤੁਸੀਂ ਆ ਜਿਹੜਾ ਕੋਈ ਆਪਣੀ ਬਿਜ਼ਨਸ ਹੈ ਜਿਹੜਾ ਇੱਥੇ ਪ੍ਰਮੋਟ ਕਰਨਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਵੀ ਇਹ ਪ੍ਰੋਗਰਾਮ ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰ ਰਿਹਾ, ਅਤੇ ਪ੍ਰੋਗਰਾਮ ਤੋਂ ਬਾਅਦ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ, 416-917-3417-6917763 'ਤੇ ਸੰਪਰਕ ਕਰ ਸਕਦੇ ਹੋ। ਬਾਕੀ ਰੀਅਲ ਸਟੇਟ ਬਾਬਤ ਤੁਸੀਂ ਕੋਈ ਪਲੈਨਿੰਗ ਕਰ ਰਹੇ ਹੋ, ਫਸਟ ਟਾਈਮ ਹੋਮ ਬਾਇਰ ਹੋ, ਜਾਂ ਫਿਰ ਤੁਸੀਂ ਅਪ ਸਾਈਜ਼ ਜਾਂ ਡਾਊਨ ਸਾਈਜ਼ ਕਰਨਾ ਚਾਹੁੰਦੇ ਹੋ, ਸਾਡੇ ਕੋਈ ਪ੍ਰੋਪਰਟੀ ਆ ਸਕੇਅਰ ਵਨ ਦੇ ਕੋਲ, ਜੇ ਤੁਸੀਂ ਕੋਈ ਕੌਂਡੋ ਲੈਣਾ ਚਾਹੁੰਦੇ ਹੋ, ਇੱਕ ਡਿਸਟ੍ਰੈਸ ਸੇਲ ਹੈ ਇਹ, ਇਹਦੇ 'ਚ ਤਕਰੀਬਨ 1.25 ਲੱਖ ਡਾਲਰ ਦਿੱਤਾ ਹੋਇਆ, ਅਤੇ ਸੈਲਰ ਹੈ ਜਿਹੜਾ ਉਹ ਵੀ ਹੈ ਜਿਹੜਾ ਛੱਡ ਦੇਣਗੇ ਜੇ ਤੁਸੀਂ ਲੈਣਾ ਚਾਹੁੰਦੇ ਹੋ। ਨੰਬਰ 416-917-7763 ਇੱਥੇ ਦਿਓ ਇਜਾਜ਼ਤ, ਕੱਲ੍ਹ ਨੂੰ ਫਿਰ ਇੱਕ ਨਵੇਂ ਵਿਸ਼ੇ ਦੇ ਨਾਲ ਹਾਜ਼ਰੀ ਲਾਵਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
2: Only Crave has your favorite summer obsession. Love Island USA. The reality sensation is back.
3: Hello, Islanders.
2: And so is irresistible host Ari Automatix.
3: Here's to a great summer of love.
2: Sexy singles, jaw-dropping drama. Who's ready to play? Love Island USA. The new season streams June 2nd. Only on Crave. Subscribe now at crave.ca.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਿਆਸਤ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬਰਵਾਲ ਪੈਰ ਪਰੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ ਤੇ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ। 24 ਘੰਟੇ 7 ਦਿਨ ਵਿਰਾਸਤ ਟੀਵੀ ਦੇ ਪ੍ਰੋਗਰਾਮ ਚੱਲਦੇ ਹਨ ਤੇ 530 AM ਡਾਇਲ ਤੇ ਵਿਰਾਸਤ ਰੇਡੀਓ 6 ਵਜੇ ਤੋਂ ਲੈ ਕੇ 7 ਵਜੇ ਤੱਕ ਚੱਲੇਗਾ ਤੁਹਾਡਾ ਆਪਣਾ ਇਹ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ। ਸਟੂਡੀਓ ਦੇ ਨੰਬਰ ਥੋੜੇ ਡਿਫਰੈਂਟ ਹੁੰਦੇ ਹਨ ਜੇ ਤੁਸੀਂ ਸਾਡੇ ਸਟੂਡੀਓ ਵਿੱਚ, ਸਾਰੇ ਸਟੂਡੀਓ ਆਪਣੇ ਹਨ, ਵਿਰਾਸਤ ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ 416-837-1515 ਸਟੂਡੀਓ ਦਾ ਨੰਬਰ ਹੁੰਦਾ ਆ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 ਤੇ ਕਰ ਸਕਦੇ ਹੋ। ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਮੌਸਮ ਕਹਿੰਦੇ ਹਨ ਵੀ 24 ਡਿਗਰੀ ਤੱਕ ਪਹੁੰਚ ਜਾਵੇਗਾ, ਧੁੱਪ ਨਿਕਲੀ ਰਹੇਗੀ, ਥੋੜ੍ਹੇ ਬਹੁਤੇ ਬੱਦਲ ਵੀ ਛਾਏ ਰਹਿਣਗੇ ਤੇ ਗਰਮੀਆਂ ਦੇ ਮੌਸਮ ਲੱਗਦਾ ਆਉਣ ਹੀ ਲੱਗ ਪਏ ਹਨ, ਆਉਣੇ ਵੀ ਚਾਹੀਦੇ ਹਨ। 2.5-3 ਮਹੀਨੇ ਸਿਰਫ ਰਹਿ ਗਏ, ਮੁੜ ਕੇ ਫਿਰ ਠੰਡ ਹੋਣ ਲੱਗ ਪੈਣੀ ਹੈ। ਪਰ ਇੰਜੋਏ ਦਾ ਵੈਦਰ, ਇੰਜੋਏ ਕੈਨੇਡਾ, ਬੜਾ ਬਿਊਟੀਫੁਲ ਕੰਟਰੀ ਟੂ ਲਿਵ ਇਨ, ਵਰ ਸੋ ਲੱਕੀ, ਬਹੁਤ ਲੱਕੀ ਆ, ਇੰਨੀ ਸੁੰਦਰ ਕੰਟਰੀ ਵਿੱਚ ਆਪਾਂ ਰਹਿ ਰਹੇ ਹੋ। ਸਾਨੂੰ ਹੈਲਥ ਕੇਅਰ ਤੋਂ ਲੈ ਕੇ ਸੇਫਟੀ ਸਿਕਿਉਰਿਟੀ, ਹਾਂ ਉਹ ਵੀ ਹੋ ਹੀ ਜਾਂਦੀ ਆ, ਉੱਥੋਂ ਲੈ ਕੇ ਆਪਣਾ ਦੇਸ਼ ਆ ਕੈਨੇਡਾ, ਇਸ ਆਰ ਕੰਟਰੀ, ਲੈਟਸ ਕੀਪ ਇਟ ਸੇਫ, ਲੈਟਸ ਕੀਪ ਇਟ ਹੈਲਥੀ, ਸੋ ਲੈਟਸ ਗੈਟ ਦ ਜੋਬਸ ਗੋਇੰਗ। ਸੋ ਜੋਬਾਂ ਵੀ ਚਾਹੀਦੀਆਂ, ਹੈਲਥ ਕੇਅਰ ਵੀ ਚਾਹੀਦਾ, ਸੇਫਟੀ ਵੀ ਚਾਹੀਦੀ ਆ। ਕਾਫੀ ਸਾਰੀ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਵਿਰਾਸਤ ਰੇਡੀਓ ਦੇ। ਬਹੁਤ ਸਾਰੇ ਟਾਕ ਸ਼ੋਅ ਹੋਇਆ ਕਰਨਗੇ ਜੂਨ ਦੀ 1 ਤਰੀਕ ਤੋਂ ਬਾਅਦ, ਥੋੜ੍ਹੇ ਬਹੁਤ ਹੁਣ ਵੀ ਗੱਲਾਂ ਬਾਤਾਂ ਕਰਿਆ ਕਰਾਂਗੇ। ਤੁਹਾਡੇ ਵਿਚਾਰ ਆਉਣੇ ਬੜੇ ਜ਼ਰੂਰੀ ਹੁੰਦੇ ਆ, ਵਿਚਾਰਾਂ ਦੀ ਸਾਂਝ ਬੜੀ ਜ਼ਰੂਰੀ ਹੁੰਦੀ ਆ। ਜੋ ਕੁਝ ਹੋ ਰਿਹਾ ਕਮਿਊਨਿਟੀ ਦੇ ਵਿੱਚ ਉਹੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। 4 ਸਾਲ ਹੋ ਗਏ, 3.5 ਸਾਲ ਹੋ ਗਏ, ਤੁਹਾਨੂੰ ਕਹਿੰਦੇ ਹਨ ਵੀ ਸਾਡੀ ਸਿਟੀ ਨਹੀਂ ਇੱਦਾਂ ਚੱਲਦੀ, ਸਿਟੀ ਵਿੱਚ ਆਹ ਕੁਝ ਨਹੀਂ ਹੁੰਦਾ, ਜੋ ਸਹੀ ਆ ਠੀਕ ਆ, ਜੋ ਗਲਤ ਹੈ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਜੇ ਨਹੀਂ ਕੋਈ ਚੰਗਾ ਲੱਗਦਾ ਤੁਹਾਨੂੰ ਮੌਕਾ ਮਿਲ ਜਾਣਾ ਉਹਨੂੰ ਚੇਂਜ ਕਰਨ ਵਾਸਤੇ, ਪਰ ਜਿਹੜੇ ਨਵੇਂ ਆ ਰਹੇ ਹਨ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਪਹਿਲਾਂ ਕੀ ਕੀਤਾ ਸੀ, ਕੀ ਕੁਝ ਕਰੋਗੇ? ਸਿਟੀ ਕੌਂਸਲਰ, ਰੀਜਨਲ ਕੌਂਸਲਰ, ਮੇਅਰ ਦੀ ਜੋਬ ਇੰਨੀ ਸੌਖੀ ਨਹੀਂ ਹੁੰਦੀ ਜੇ ਦੇਖਿਆ ਜਾਵੇ, ਪਰ ਕਿਸੇ ਨਾ ਕਿਸੇ ਨੂੰ ਤਾਂ ਕਰਨੀ ਪੈਂਦੀ ਆ। ਸੋ ਜੇ ਤੁਹਾਨੂੰ ਲੱਗਦਾ ਵੀ ਤੁਹਾਡੀ ਸਿਟੀ ਵਿੱਚ ਕੰਮ ਨਹੀਂ ਹੋ ਰਿਹਾ, ਤੁਸੀਂ ਵੀ ਆਪਣਾ ਨਾਂ ਫੋਰਵਰਡ ਕਰ ਸਕਦੇ ਹੋ, ਪਰ ਕੰਮ ਕਰਨੇ ਬੜੇ ਜ਼ਰੂਰੀ ਹੁੰਦੇ ਆ। ਬਹੁਤ ਵੱਡੀ ਇੱਕ ਸੇਵਾ ਹੀ ਹੈਗੀ ਆ, ਤਨਖਾਹ ਵੀ ਵਧੀਆ ਮਿਲਦੀ ਆ ਅਤੇ ਹੋਰ ਕੁਛ ਵੀ, ਬਹੁਤ ਕੁਛ ਹੈ ਜਿਹੜੇ ਕਰਦੇ ਹਨ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਖਬਰਾਂ ਕਾਫੀ ਸਾਰੀਆਂ ਲੈ ਕੇ ਆਉਣੀਆਂ, ਉੱਧਰੋਂ ਜਿਹੜੀ ਈ ਬੋਲਾਂ ਦੀ ਚੱਲ ਰਹੀ ਆ ਬਿਮਾਰੀ, ਜਿਹੜੇ ਵਿਚਾਰਿਆਂ ਨੂੰ ਨਹੀਂ ਪਤਾ ਹੁੰਦਾ ਬਈ ਡਿਜ਼ੀਜ਼ ਕੀ ਹੁੰਦਾ, ਕਿੱਦਾਂ ਲੱਗ ਜਾਂਦੇ ਹਨ, ਉਹ ਜਦੋਂ ਕੋਈ ਉਹਨਾਂ ਦਾ ਮਰ ਜਾਂਦਾ, ਬਿਮਾਰ ਹੋ ਜਾਂਦਾ ਤਾਂ ਭੱਜਦੇ ਆ ਹੋਸਪਿਟਲ ਨੂੰ, ਸਪੈਸ਼ਲੀ ਕੋਂਗੋ ਦੇ ਵਿੱਚ ਯੰਗ ਮੈਨ ਰਨਿੰਗ ਆਫਟਰ ਦ ਬੋਡੀਜ਼, ਕਹਿੰਦੇ ਤੁਸੀਂ ਇਹਨਾਂ ਨੂੰ ਕੀ ਕੀਤਾ, ਬਿਮਾਰੀ ਲੱਗ ਗਈ ਆ, ਇਹਦਾ ਹਜੇ ਕੋਈ ਵੈਕਸੀਨ ਨਹੀਂ ਪ੍ਰੋਡਿਊਸ ਕੀਤੀ ਗਈ, ਵਾਏ ਇਹ ਗੱਲਾਂ ਚੱਲ ਰਹੀਆਂ ਹਨ ਵੀ 100 ਤੋਂ ਵੱਧ ਮੌਤਾਂ ਹੋ ਗਈਆਂ, ਬਹੁਤ ਸਾਰੇ ਬਿਮਾਰ ਪਏ ਹਨ, ਬਈ ਇਹਦੀ ਕੋਈ ਵੈਕਸੀਨ ਕੱਲ੍ਹ ਨਹੀਂ ਹਜੇ ਤੱਕ ਪ੍ਰੋਡਿਊਸ ਹੋਈ, ਪਰ ਜਿਹਨਾਂ ਦੇ ਮਰ ਜਾਂਦੇ ਹਨ ਉਹ ਆਂਸਰ ਲੱਭਦੇ ਹਨ, ਮਿਲਦੇ ਬੜੇ ਔਖੇ ਆਂਸਰ। 530 AM ਡਾਲ ਤੇ ਸੁਣ ਰਹੇ ਵਿਰਾਸਤ ਰੇਡੀਓ 416-837-1515 ਸਟੂਡੀਓ ਨੰਬਰ ਆ। ਗੁਰਮੁਖ ਸਿੰਘ ਬਾਜੀਆ ਸਾਹਿਬ ਨਾਲ ਥੋੜ੍ਹੇ ਠਹਿਰ ਕੇ ਗੱਲਬਾਤ ਕਰਾਂਗੇ, ਕਾਫੀ ਸਾਰੀਆਂ ਖਬਰਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਕੱਲ੍ਹ ਕੀ ਕੁਝ ਹੋਇਆ ਪੀਲ ਰੀਜਨਲ ਪੁਲਿਸ ਦੀ, ਤੁਸੀਂ ਖਬਰ ਲਾਈਵ ਦੇਖ ਲਈ ਹੋਣੀ ਆ ਸਾਡੇ ਇੱਥੇ ਵਿਰਾਸਤ ਟੀਵੀ ਤੇ ਉਹ ਖਬਰ ਦੀ ਜਾਣਕਾਰੀ ਲੈ ਕੇ ਆਵਾਂਗੇ। ਛਾ ਗਏ ਆਪਾਂ, ਕਿਆ ਬਾਤ ਆ, ਕਿੱਦਾਂ ਦੇ ਕੰਮ ਕੀਤੇ, ਪਰ ਪੁਲਿਸ ਲੱਗੀ ਹੋਈ ਹੈਗੀ ਆ, ਮਿਹਨਤ ਦਾ ਕੰਮ ਕਰਦੀ ਆ, ਫੜੇ ਗਏ ਹਨ ਬਹੁਤ ਸਾਰੇ। ਸੋ ਐਕਸਟੋਰਸ਼ਨ ਦੇ ਕੇਸ ਦੇ ਵਿੱਚ ਜਿਹੜੇ ਸਾਨੂੰ ਤੰਗ ਕੀਤਾ ਹੋਇਆ ਸੀ, ਬ੍ਰੈਂਪਟਨ, ਮਿਸਾਗ, ਕੈਲੋਨੀ ਏਰੀਆ ਦੇ ਵਿੱਚ, ਨਾਲ ਦੀ ਨਾਲ ਸਰੀ ਅਤੇ ਕੈਲੀਫੋਰਨੀਆ ਦੇ ਵਿੱਚ ਬੜਾ ਤੰਗ ਕਰਦੇ ਸੀਗੇ, ਡਰ ਲੱਗਦਾ ਸੀਗਾ ਘਰੋਂ ਬਾਹਰ ਨਿਕਲਣਾ ਵੀ, ਕਿ ਜਿਹਨਾਂ ਨੂੰ ਕੱਲ੍ਹ ਆ ਜਾਂਦੀ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਫੀਲਿੰਗ ਕਿਸ ਤਰ੍ਹਾਂ ਦੀ ਹੁੰਦੀ ਆ। ਕਈ ਜਾਣਿਆਂ ਨੇ 3-3 ਕਾਰਾਂ ਬਦਲਦੇ ਸੀਗੇ ਦਿਹਾੜੀ ਦੀਆਂ, ਵੀ ਪਤਾ ਲੱਗ ਜਾਏ ਮੈਂ ਕਿਸ ਕਾਰ ਵਿੱਚ ਜਾ ਰਿਹਾ, ਕਿਉਂਕਿ ਧਮਕੀ ਆਈ ਹੋਈ ਹੁੰਦੀ ਆ, ਉਹਨਾਂ ਨੇ ਆਪਣਾ ਪਰਿਵਾਰ ਪਾਲਣਾ। ਪਰ ਫਿਰ ਵੀ ਕਾਫੀ ਮਿਹਨਤ ਕਰਕੇ ਬਹੁਤ ਸਾਰੇ ਫੜੇ ਗਏ ਹਨ, ਉਹਦੀ ਆਪਾਂ ਜਾਣਕਾਰੀ ਲੈ ਕੇ ਆਵਾਂਗੇ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ ਤੇ। ਸਟਾਰਗੇਟ ਲੋਜੈਸਟਿਕਸ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ ਗਲਾਟ ਹੈਪੀ ਸਰਜੀ ਦਵਿੰਦਰ ਸਹੋਤਾ ਸਾਹਿਬ, 905-564-9692 ਇਹਨਾਂ ਦਾ ਨੰਬਰ ਆ। AZ ਡਰਾਈਵਰ ਅਤੇ ਮਕੈਨਿਕ ਅਤੇ ਓਨਰ ਓਪਰੇਟਰ ਦੀ ਸਦਾ ਲੋੜ ਰਹਿੰਦੀ ਹੈ, ਕਾਲ ਕਰਕੇ ਪਤਾ ਕਰ ਲਿਓ। ਅਵੀ ਧਾਲੀਵਾਲ ਫਰੀਵੇ ਗਰੁੱਪ ਤੋਂ, ਸੋ ਇਹ ਤੁਸੀਂ ਅਮੈਰੀਕਾ ਵਿੱਚ ਸੈਟਲ ਹੋਣਾ ਚਾਹੁੰਦੇ ਹੋ, ਉੱਥੇ ਵੀ ਸੈਟਲ ਤੁਹਾਨੂੰ ਕਰਦੇ ਹਨ। ਬਿਜ਼ਨਸ ਉੱਥੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਅਵੀ ਧਾਲੀਵਾਲ ਜੀ ਨਾਲ ਗੱਲਬਾਤ ਕਰ ਲਿਓ, 416-882-1200 ਅਤੇ ਸਾਰਿਆਂ ਦੇ ਨਾਂ ਮੈਂ ਦੱਸ ਦਊਂਗਾ ਕੌਣ ਕੌਣ ਆਪਣਾ ਨਾਂ ਪਾ ਰਿਹਾ ਸਿਟੀ ਦੇ ਵਿੱਚ। ਅਵੀ ਧਾਲੀਵਾਲ ਜੀ ਨੇ ਮੇਅਰ ਦਾ ਨਾਂ ਪਾਇਆ, ਐਪਲੀਕੇਸ਼ਨ ਭਰ ਦਿੱਤੀ ਹੈਗੀ ਆ। ਕੋਈ ਕੌਂਸਲਰ ਬਣ ਰਿਹਾ, ਕੋਈ ਰੀਜਨਲ ਕੌਂਸਲਰ ਵੀ ਐਪਲੀਕੇਸ਼ਨ ਭਰ ਰਿਹਾ। ਬੈਸਟ ਆਫ ਲੱਕ ਟੂ ਐਵਰੀਬਡੀ ਜੀ ਹਾਂ। ਅਤੇ ਸੀਰਲ ਸੀ ਇਮੀਗ੍ਰੇਸ਼ਨ 905-670-4444 ਬਲਦੇਵ ਸਿੰਘ, ਕਿਆ ਬਾਤ ਹੈ, ਨਾਲੇ ਤਾਂ ਲਾਈਨ ਟੈਸਟ ਹੋ ਜਾਂਦੀ ਆ। ਬਲਦੇਵ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਚੰਬੜ ਸਾਹਿਬ ਵੱਡੇ ਭਾਈ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਵੀਰੇ,
1: ਕਿਤੇ ਕਿਤੇ ਤੇਰਾ ਟੀਵੀ ਰੁਕਦਾ ਤੇ ਬਾਕੀ ਪ੍ਰੋਗਰਾਮ ਤੇਰਾ ਬਹੁਤ ਵਧੀਆ ਵਧੀਆ, ਜਿਹੜੇ 17 ਜਣੇ ਫੜੇ ਗਏ ਉਹਨਾਂ ਨੂੰ ਡਿਪੋਰਟ ਕਰਨਾ ਚਾਹੀਦਾ।
0: ਜੀ ਹਾਂ, ਡਿਪੋਰਟ ਕਰਨਾ ਚਾਹੀਦਾ। ਕੱਲ ਮੇਅਰ ਵੀ ਬਹੁਤ ਵਧੀਆ ਗੱਲ ਕੀ ਕਹਿੰਦੇ, ਤਾਂ ਕੱਲ ਦੇ ਰਿਪੋਰਟ ਹੋਣੇ ਚਾਹੀਦੇ ਸੀਗੇ, ਪਰ ਜਿਹੜੇ ਰੂਲ ਜਿਹੜੇ ਲਾ ਚੇਂਜ ਕਰਨੇ। ਬਲਦੇਵ ਸਿੰਘ ਤੁਹਾਨੂੰ ਮਾੜੀਆ ਹੋਲਡ ਕਰਨਾ ਚਾਹੁੰਦਾ, ਬਹੁਤ ਸਾਰੇ ਹੋਰ ਵੀ ਅੱਗੇ ਪਿੱਛੇ ਖੜੇ ਸੀਗੇ। ਵਾਟ ਆ ਵੇਸਟ ਆਫ ਟਾਈਮ ਐਂਡ ਵੇਸਟ ਆਫ ਮਨੀ। ਉਹਨਾਂ ਦੀ ਲੋੜ ਸੀ ਉਸ ਪ੍ਰੈਸ ਕਾਨਫਰੰਸ ਤੇ ਪਹੁੰਚਣ ਦੀ, ਚਾਹੇ ਡੈਪਟੀ ਮੇਅਰ ਸੀਗੇ, ਚਾਹੇ ਕੌਂਸਲਰ ਸੀਗੇ, ਚਾਹੇ MPP ਸੀਗੇ, ਉਹਨਾਂ ਨੂੰ ਆਪਣਾ ਹੋਰ ਕੰਮ ਕਰ ਲੈਂਦੋ। ਤੁਹਾਡੀ ਉੱਥੇ ਕਿਸ ਚੀਜ਼ ਦੀ ਲੋੜ ਸੀ ਪਿੱਛੇ ਕਰਕੇ ਫੋਟੋਆਂ ਖਿਚਾਉਣ ਦੀ? ਹੋਰ ਕੰਮ ਕਰੋ, ਇੱਥੇ ਆ ਕੇ ਫੈਡਰਲ ਸਰਕਾਰ ਨੂੰ ਕਹੋ ਵੀ ਛੇਤੀ ਤੋਂ ਛੇਤੀ ਇਹਨਾਂ ਨੂੰ ਕੱਢ ਦਿੱਤਾ ਜਾਵੇ, ਕੋਈ ਐਮਰਜੈਂਸੀ ਲਾ ਲੈ ਕੇ ਆਵੋ ਵੀ ਇਹਨਾਂ ਲੋਕਾਂ ਨੇ ਜ਼ਿੰਦਗੀ ਹਰਾਮ ਕਰ ਦਿੱਤੀ ਹੈਗੀ ਆ, ਕੋਈ ਨਹੀਂ ਆਪਾਂ ਛੇਤੀ ਤੋਂ ਛੇਤੀ ਇਹਨਾਂ ਨੂੰ ਇਸ ਕੰਟਰੀ ਤੋਂ ਬਾਹਰ ਕੱਢੀਏ। ਪਰ ਕਾਫੀ ਸਾਰੇ ਰੂਲ ਫਾਲੋ ਕਰਨੇ ਪੈਂਦੇ, ਸਪੈਸ਼ਲੀ ਕਹਿ ਰਹੇ ਸੀ ਜਿਹੜੇ ਪੁਲਿਸ ਵਾਲੇ ਆ, ਉਹਨਾਂ ਜੇ ਸੈੱਲ ਫੋਨ ਦਾ ਰੈਕਡ ਚੈੱਕ ਕਰਨਾ ਹੋਵੇ ਤਾਂ ਕੇਸ ਵਗੈਰਾ ਜਾਣਾ ਹੋਵੇ 45-45 ਦਿਨ ਲੱਗ ਜਾਂਦੇ ਹਨ। ਸੋ ਜਿਹੜੇ ਪਿਛਲੇ ਪਾਸੇ ਖੜੇ ਸੀ, ਜਿਹਨਾਂ ਦੀ ਲੋੜ ਨਹੀਂ ਸੀ, ਜਿਹਨਾਂ ਨੇ ਕੁਛ ਬੋਲਣਾ ਨਹੀਂ ਸੀ, ਫੋਟੋ ਓਪਰਚੁਨਿਟੀ ਵਾਸਤੇ ਆਏ ਸੀਗੇ, ਉਹਨਾਂ ਨੂੰ ਹੋਰ ਕੰਮ ਕਰ ਲੈਂਦੇ ਕਰੋ। ਜੀ ਹਾਂ, ਕਹੋ ਜੀ, ਹੁਣ ਦੱਸੋ ਜੀ।
1: ਉਹ ਤਾਂ ਫੋਟੋ ਕਰਾਉਣੀ ਜਾਂਦੇ ਆ, ਕੱਖ ਨਹੀਂ ਕਰਨਾ ਉਹਨਾਂ ਨੇ, ਜਦੋਂ ਹੁਣ ਲਾ ਬਣਾਉਣਾ ਕਰਨੀ ਨੇ ਬਣਾਇਆ, ਹੁਣ ਉਹਦੇ ਪਰ ਪਿੱਟੀ ਜਾਂਦੇ ਹਿਊਮਨ ਰਾਈਟ, ਹਿਊਮਨ ਰਾਈਟ। ਹੁਣ ਜਿਹੜੇ ਕੈਮਰੇ ਲਾਉਣ ਲੱਗੇ ਆ ਵੀ ਇਹ ਵੀ ਸਾਡੀ ਪ੍ਰਾਈਵੇਸੀ ਆ, ਉਹ ਲੱਖ ਦੀ ਲਾਣ ਦੇ, ਜੇ ਕੋਈ ਗਵਰਨਮੈਂਟ ਕੋਲ ਕੰਮ ਕਰਦੇ ਉਹਨੂੰ ਕਰ ਤਾਂ ਲੈਣ ਦਿਓ।
0: ਜੀ ਹਾਂ,
1: ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਧੰਨਵਾਦ ਵੀਰ ਅੱਜ ਮੈਂ ਰਜਾਈ ਚੋਂ ਬਾਹਰ ਬੈਠਾ।
0: ਧੰਨਵਾਦ ਬਲਦੇਵ ਸਿੰਘ, ਰਜਾਈ ਤੋਂ ਬਾਹਰ ਹੋ ਗਏ। ਭੈਣ ਸਾਡੀ ਚਿਮਟਾ ਖੜੀ ਹੁੰਦੀ ਹੈ, ਬੋਲਣਾ ਤਾਂ ਠੀਕ ਹੀ ਬੋਲਣਾ। ਗੁਰਮੁਖ ਸਿੰਘ ਬਾਰੇ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤੁਹਾਡੀ ਲਾਈਨ ਜੁੜ ਗਈ ਹੈਗੀ ਆ। ਗੁਰਸਿੰਘ ਜੀ ਸਤਿ ਸ੍ਰੀ ਅਕਾਲ ਜੀ।
1: ਜੀ ਤੰਬਰ ਸਾਹਿਬ, ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ
1: ਤੰਬਰ ਸਾਹਿਬ
0: ਜੀ।
1: ਜੀ ਬਿਲਕੁਲ, ਤੇ ਤੰਬਰ ਸਾਹਿਬ ਗੱਲਬਾਤ ਚੱਲ ਰਹੀ ਹੈਗੀ ਆ, ਤਾਂ ਅੱਜ ਦੇ ਦਿਨ ਦੀ ਸ਼ੁਰੂਆਤ ਆਪਾਂ ਚੰਗੀ ਉਮੀਦ ਨਾਲ ਕਰਦੇ ਹਾਂ। ਗੱਲਬਾਤ ਦੀ ਸ਼ੁਰੂਆਤ ਇਸ ਤਰ੍ਹਾਂ ਕਰਦੇ ਹਾਂ ਕਿ ਸਮਾਜ ਦੇ ਵਿੱਚ ਤੇ ਕੈਨੇਡੀਅਨ ਸਿਸਟਮ ਜਿੱਦਾਂ ਆਪਾਂ ਰਹਿ ਰਹੇ ਹੈਗੇ ਹਾਂ,
0: ਠੀਕ ਹੈ ਜੀ,
1: ਚੰਗੀਆਂ ਮਾੜੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ, ਲੇਕਿਨ ਆਪਾਂ ਖਬਰਾਂ ਵੀ ਦਿੰਦੇ ਹੈਗੇ ਹਾਂ ਕਿਉਂਕਿ ਖਬਰਾਂ ਉਹਦੇ ਨਾਲ ਜੁੜੀਆਂ ਹੋਈਆਂ ਸਮਾਜ ਨਾਲ ਦੇਣਾ, ਚੌਕਸ ਕਰਨਾ ਸਾਡਾ ਫਰਜ਼ ਬਣਦਾ ਹੈ ਜੇ ਮੀਡੀਆਕਾਰ
0: ਜੀ।
1: ਪਰ ਪੋਜ਼ਿਟਿਵਿਟੀ ਹਮੇਸ਼ਾ ਜ਼ਿੰਦਗੀ 'ਚ ਰਹਿਣੀ ਚਾਹੀਦੀ ਹੈ ਜੀ, ਮੇਰਾ ਇਹ ਮੰਨਣਾ ਹੈਗਾ, ਕਿਉਂਕਿ ਉਮੀਦ ਦੇ ਨਾਲ ਹੀ ਜ਼ਿੰਦਗੀ ਆ। ਤਾਂ ਸਮਾਜ ਦੇ ਵਿੱਚ ਚੰਗੀਆਂ ਮਾੜੀਆਂ ਗੱਲਾਂ ਨੂੰ ਰੱਖਣਾ, ਉਹਦੇ 'ਤੇ ਵਿਚਾਰ ਕਰਨੀ, ਸਰੋਤਿਆਂ ਦਾ ਡਿਸਕਸ ਕਰਨਾ, ਇਹ ਬਹੁਤ ਜ਼ਰੂਰੀ ਆ। ਲੇਕਿਨ ਨਾਲ ਦੀ ਨਾਲ ਇੱਕ ਮੋਟਿਵ ਸਾਡਾ ਹੋਣਾ ਚਾਹੀਦਾ ਕਿ ਸਿਸਟਮ ਨੂੰ ਕਰੈਕਟ ਕਰਨ ਦੀ ਗੱਲ ਵੀ ਹੋਣੀ ਚਾਹੀਦੀ ਆ, ਲੇਕਿਨ ਆਤਮ ਮੰਥਨ ਵੀ ਹੋਣਾ ਚਾਹੀਦਾ ਨਾਲ। ਤੰਬਰ ਸਾਹਿਬ, ਕਈ ਵਾਰ ਜਦੋਂ ਆਪ ਆਤਮ ਮੰਥਨ ਨਹੀਂ ਕਰਦੇ ਜਾਂ ਪਬਲਿਕ ਆਪਣੀ ਰਿਸਪੋਂਸੀਬਿਲਟੀ ਕਿਸੇ ਗੱਲਾਂ 'ਚ ਨਹੀਂ ਲੈਂਦੀ, ਠੀਕ ਹੈ ਨਾ, ਤਾਂ ਤਾਂ ਵੀ ਆਪਾਂ ਹਰੇਕ ਉਮੀਦ ਜਿਹੜੀ ਆ ਗੌਰਮੈਂਟ 'ਤੇ ਵੀ ਰੱਖੀ ਜਾਈਏ ਕਿ ਹਰ ਚੀਜ਼ ਗੌਰਮੈਂਟ ਕਰੂਗੀ, ਉਹ ਵੀ ਪੋਸੀਬਲ ਨਹੀਂ ਹੈਗਾ। ਜਿਹੜਾ ਸਿਸਟਮ ਹੈ ਦੇਸ਼ ਆ, ਕੋਈ ਇੱਟਾਂ ਪੱਥਰਾਂ ਦੀ ਇੱਕ ਬਿਲਡਿੰਗ ਨਹੀਂ ਹੈਗੀ, ਇੱਕ ਵਿਵਸਥਾ ਹੈਗੀ ਆ, ਸਿਸਟਮ ਹੈਗਾ ਜੀ, ਠੀਕ ਹੈ। ਤਾਂ ਉਹ ਸਿਸਟਮ ਦੇ ਵਿੱਚ ਇੰਡੀਵਿਜੁਅਲ ਲੈਵਲ ਦੇ ਉੱਪਰ ਹਰੇਕ ਜਿਹੜਾ ਬਛਿੰਦਾ ਰਹਿਣ ਵਾਲਾ ਉਹਦਾ ਕੰਟਰੀਬਿਊਸ਼ਨ ਜ਼ਰੂਰੀ ਹੈਗੀ ਆ। ਅਧਿਕਾਰ ਤੇ ਫਰਜ਼ ਬਰਾਬਰ ਚੱਲਣ ਤਾਂ ਮੁਲਕ ਜਿਹੜਾ ਆ ਤਾਂ ਹੀ ਬਿਲਡ ਹੁੰਦਾ, ਤਾਂ ਉਹਦੇ ਵਿੱਚ ਸਹੂਲਤਾਂ ਵੀ ਬੰਦਾ ਤਾਂ ਹੀ ਮਾਣ ਸਕਦਾ। ਬੇਸਿਕਲੀ ਮੈਂ ਗੱਲ ਤਾਂ ਕੀਤੀ, ਖਬਰਾਂ ਦੱਸਿਆ, ਬਹੁਤ ਸਾਰੇ ਪ੍ਰਤੀਕਰਮ ਵੀ ਆਉਂਦੇ ਹੈਗੇ ਆ, ਕਈ ਵਾਰੀ ਬੰਦੇ ਇੰਡੀਵਿਜੁਅਲ ਵੀ ਚਲੇ ਜਾਂਦੇ ਹੈਗੇ ਆ, ਪਰ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਕਿ ਆਪਾਂ ਇਸੇ ਸਿਸਟਮ ਨੂੰ ਬਿਲਡ ਕਰਨ ਦੇ ਵਿੱਚ ਆਪਣੇ ਆਪ ਨੂੰ ਕਿੱਦਾਂ ਕੰਟਰੀਬਿਊਟ ਕਰ ਸਕਦੇ ਹਾਂ। ਸੋ ਆਤਮ ਮੰਥਨ ਵੀ ਬਹੁਤ ਜ਼ਰੂਰੀ ਹੈਗਾ ਜੀ। ਮੈਂ ਨਾਲ ਨਾਲ ਕੁਛ ਅਹਿਮ ਅਪਡੇਟ ਵੀ ਜਾਰੀ ਕਰੀ ਜਾਣੀ ਆ, ਤੇ ਜੇ ਗੱਲਾਂ ਹੋਈਆਂ ਤਾਂ ਆਪਾਂ ਉਹ ਵੀ ਲੈ ਸਕਦੇ ਹਾਂ
0: ਜੀ। ਤੁਸੀਂ ਲਾਈਨ ਆਪਣੀ ਹੋਰ ਤਰਫ ਥੋੜਾ ਬਹੁਤ ਸਪੋਂਸਰ ਵੀਰਾਂ ਭੈਣਾਂ ਦੇ ਸੰਦੇਸ਼ ਦੇ ਦੇਵਾਂ, ਜੇ ਸਾਨੂੰ ਇੱਥੇ ਬੈਠਣ ਵਾਸਤੇ ਮੌਕਾ ਦਿੰਦੇ ਹਨ। ਕਾਫੀ ਸਾਰੇ ਪੈਸੇ ਸਾਨੂੰ ਵੀ ਦੇਣੇ ਪੈਂਦੇ ਇਹਨਾਂ ਕੋਲ ਇਕੱਠੇ ਕਰਕੇ, ਆਪਾਂ ਰਲ ਮਿਲ ਕੇ ਇਹ ਪ੍ਰੋਗਰਾਮ ਚਲਾਈਦਾ। ਕੈਨੇਡਾ ਇਜ਼ ਅ ਬਿਊਟੀਫੁਲ ਕੰਟਰੀ, ਲੈਟਸ ਕੀਪ ਇਟ ਦਿਸ ਵੇ, ਦੈਟਸ ਆਈ ਸੇ, ਪੋਜ਼ਿਟਿਵ ਰਹੋ ਤੇ ਪੋਜ਼ਿਟਿਵ ਹੋ ਕੇ ਹੀ ਕੰਮ ਕਰੋ, ਜਿਹੜੇ ਨੈਗੇਟਿਵ ਨੈਗੇਟਿਵ ਹਨ ਉਹਨਾਂ ਪੋਜ਼ਿਟਿਵ ਵਾਲਾ ਲਿਆਉਣ ਦੀ ਕੋਸ਼ਿਸ਼ ਕਰੋ। CWC ਇਮੀਗ੍ਰੇਸ਼ਨ, ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ, ਨੰਬਰ ਹੈਗਾ 905-670-4444। ਐਕਸਪ੍ਰੈਸ ਐਂਟਰੀ, ਫੈਮਿਲੀ ਸਪੋਂਸਰਸ਼ਿਪ, ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ ਚਾਹੀਦਾ, ਕੋਈ ਅਪੀਲ ਦਾ ਕੇਸ ਹੋਵੇ, CWC ਇਮੀਗ੍ਰੇਸ਼ਨ 905-670-4444। ਟੋਪ ਆਟੋ ਕਲੀਜਨ ਤੇ ਮਾਈਨਰ ਜਾਂ ਮੇਜਰ ਕਲੀਜਨ ਰਿਪੇਅਰ ਦਾ ਕੰਮ ਹੋਵੇ, ਬਾਡੀ ਵਰਕ ਦਾ ਕੰਮ ਕਰਕੇ ਦਿੰਦੇ ਆ, ਗੁਰਦੇਵ ਥਿੰਡ ਸਾਹਿਬ 905-624-0770। ਤੇ ਦੁਆਬਾ ਸਵੀਟਸ ਰੈਸਟੋਰੈਂਟ, ਕੱਲ ਮੈਨੂੰ ਇੱਥੇ ਜਾਣ ਦਾ ਮੌਕਾ ਮਿਲਿਆ, ਗੱਲਬਾਤ ਕਰਨ ਦਾ ਮੌਕਾ ਮਿਲਿਆ, ਕਾਫੀ ਲੰਬੀ ਚੌੜੀ ਗੱਲਬਾਤ ਕੀਤੀ ਸੀ। ਕਾਫੀ ਸਾਰੇ ਇਹਨਾਂ ਕੋਲ ਫੂਡ ਦੇ ਜਿਹੜੇ ਟਰੱਕ ਹਨ ਰੈਡੀ ਹਨ ਤੁਹਾਡੇ ਵਾਸਤੇ, ਕੇਟਰਿੰਗ ਦੇ ਟਰੱਕ, ਤੇ ਤੁਸੀਂ ਆਨ ਸਪੋਟ ਕੇਟਰਿੰਗ ਕਰਵਾਉਣੀ ਹੋਵੇ, ਫੁੱਲ ਵੈਜੀਟੇਰੀਅਨ ਕੇਟਰਿੰਗ ਕਰਕੇ ਦਿੰਦੇ ਆ। ਦੁਆਬਾ ਸਵੀਟਸ ਵਾਲੇ 100% ਵੈਜੀਟੇਰੀਅਨ ਭੋਜਨ ਬਣਾਉਂਦੇ, ਵੱਖ ਵੱਖ ਏਰੀਆ ਦੇ ਵਿੱਚ ਇਹਨਾਂ ਦੇ ਰੈਸਟੋਰੈਂਟਸ ਵੀ ਹਨ। ਡਾਈਨ ਇਨ ਟੇਕ ਆਊਟ ਕੇਟਰਿੰਗ ਵਾਸਤੇ ਦੁਆਬਾ ਸਵੀਟਸ ਨੰਬਰ 905-450-1455 ਤੇ ਗੱਲਬਾਤ ਕਰਨੀ ਆ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਮੈਂ ਬਹੁਤ ਲੱਕੀ ਹਾਂ, ਮੈਨੂੰ ਇਸ ਕੰਪਨੀ ਨਾਲ ਕੰਮ ਕਰਨ ਦਾ ਮੌਕਾ ਮਿਲਦਾ। ਸੋ ਜਿੱਥੇ ਸ਼ੇਰ ਆਟਾ ਕੈਨੇਡਾ ਵਿੱਚ ਹੀ ਬਣਦਾ, ਅਲਬਰਟਾ ਦੇ ਵਿੱਚ, ਮਾਫ ਕਰਨਾ, ਵਿਨਪੈਗ ਦੇ ਵਿੱਚ, ਮੈਨਾਟੋਬਾ ਦੇ ਵਿੱਚ, ਅਤੇ ਨਾਲ ਨਾਲ ਵੈਂਕੂਵਰ ਦੇ ਵਿੱਚ ਬਰਾੜਾਂ ਦਾ ਬੇਸਨ ਅਤੇ ਇਹਨਾਂ ਦਾ ਦੇਸੀ ਸਟਾਈਲ ਆਟਾ ਮਲਟੀਗ੍ਰੇਮ ਵੀ ਪਹੁੰਚ ਗਿਆ ਹੈਗਾ, ਅਤੇ ਬੜੀ ਜਲਦੀ ਤੁਹਾਡੇ ਵਾਸਤੇ ਪ੍ਰਸ਼ਾਦ ਆਟਾ ਇਹ ਪਹੁੰਚ ਰਿਹਾ ਅੰਟੇਰੀਓ ਦੇ ਵਿੱਚ, ਉਹ ਵੱਖ ਵੱਖ ਮੈਂ ਗੁਰੂ ਘਰਾਂ ਦੇ ਵਿੱਚ ਪਹੁੰਚਾ ਦੇਣਾ। ਅਤੇ ਪ੍ਰਸ਼ਾਦ ਆਟਾ, ਪ੍ਰਸ਼ਾਦ ਤਾਂ ਸਦਾ ਹੀ ਵਧੀਆ ਹੁੰਦਾ ਪਰ ਸੌਖਾ ਬਣ ਜਾਂਦਾ ਜਾਂਦਾ ਹੈਗਾ, ਉਹ ਸਪੈਸ਼ਲ ਪ੍ਰਸ਼ਾਦ ਵਾਸਤੇ ਬਣਾਇਆ ਹੋਇਆ ਆਟਾ, ਬਹੁਤ ਸਾਰਾ ਆਟਾ ਤੁਸੀਂ ਇਹ ਡੋਨੇਟ ਕਰਦੇ ਹੋ, ਗੁਰੂ ਘਰ ਲੈ ਕੇ ਜਾਂਦੇ ਹੋ, ਆਪਣੀ ਸੇਵਾ ਕਰਦੇ ਹੋ, ਅਤੇ ਪ੍ਰਸ਼ਾਦ ਆਟੇ ਦੀ ਵੀ ਸੇਵਾ ਕਰ ਸਕਦੇ। ਆਉਣ ਵਾਲੇ ਟਾਈਮ ਦੇ ਵਿੱਚ ਅੰਟੇਰੀਓ ਦੇ ਵਿੱਚ ਪਹੁੰਚ ਜਾਣਾ। ਕਟਾਰੀਆ ਟੂਰਸ ਐਂਡ ਟਰੈਵਲ 905-688-1200। ਮੈਂ ਸਟੂਡੀਓ ਦਾ ਨੰਬਰ ਦੇ ਦੇਵਾਂ, ਕੱਲ੍ਹ ਹੀ ਮੈਨੂੰ ਬਾਅਦ ਵਿੱਚ ਕਾਫੀ ਸਾਰੇ ਫੋਨ ਕਾਲਸ ਆਏ। ਜੇ ਤੁਸੀਂ ਹੁਣ ਨਾ 530 AM ਡਾਇਲ 'ਤੇ ਗੱਲਬਾਤ ਕਰਨਾ ਚਾਹੁੰਦੇ ਹੋ, ਲਾਈਵ ਬੈਠੇ ਹਾਂ ਸਟੂਡੀਓ ਦੇ ਵਿੱਚ, 416-837-1515 416-837-1515 ਸਾਡੇ ਸਟੂਡੀਓ ਦਾ ਨੰਬਰ ਹੁੰਦਾ ਆ। ਜੇ ਤੁਸੀਂ ਹਵਾਈ ਜਹਾਜ਼ ਦੀਆਂ ਟਿਕਟਾਂ ਲੈਣੀਆਂ, ਕਟਾਰੀਆ ਟੂਰਸ ਐਂਡ ਟਰੈਵਲ 905-688-1200 ਇਹਨਾਂ ਦਾ ਫੋਨ ਨੰਬਰ ਹੈਗਾ ਆ। ਮਾਲਟਰ ਵਿੱਚ ਹਨ ਏਅਰਪੋਰਟ ਅਤੇ ਡੈਰੀ 'ਤੇ, ਅਤੇ ਨਾਲ ਦੀ ਨਾਲ ਗੋਰ ਐਂਡ ਅਵਨੀਜ਼ਰ 'ਤੇ ਹਨ, ਬਰੈਂਪਟਨ ਦੇ ਵਿੱਚ, ਕੈਲਗਰੀ, ਵਿਰਪੈਗ, ਰਾਈਟ ਕ੍ਰੋਸ ਕੈਨੇਡਾ, ਦੁਨੀਆ ਭਰ ਵਿੱਚ ਕਿਹਦੇ ਪਾਸੇ ਕਾਲ ਕਰਕੇ ਟਿਕਟ ਲੈਣੀ ਹੋਵੇ ਤਾਂ ਲੈ ਸਕਦੇ ਹੋ। 8:30 ਵਜੇ ਤੋਂ ਲੈ ਕੇ 11 ਵਜੇ ਤੋਂ ਖੁੱਲ੍ਹੇ ਰਹਿੰਦੇ ਹਨ। ਕਟਾਰੀਆ ਟੂਰਸ ਡਰਾਈਵਰ 905-688-1200। ਅਤੇ ਜਸ ਭੁੱਲਰ ਸਾਹਿਬ ਮੌਰਗੇਜ ਦੀਆਂ ਸੇਵਾਵਾਂ ਪੇਸ਼ ਕਰਦੇ ਹਨ, 416-732-2611 ਇਹਨਾਂ ਦਾ ਨੰਬਰ ਆ। ਫਸਟ ਮੌਰਗੇਜ, ਸੈਕਿੰਡ ਮੌਰਗੇਜ, ਪ੍ਰਾਈਵੇਟ ਫੰਡਿੰਗ ਚਾਹੀਦੀ ਤਾਂ ਜਸ ਭੁੱਲਰ ਸਾਹਿਬ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ। ਅਤੇ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ 1136 ਮੈਥਸਨ ਬੁਲਾਵਾਰਡ 'ਤੇ ਹਨ, ਡਰਾਈਵ ਥਰੂ ਓਇਲ ਚੇਂਜ, ਬ੍ਰੇਕ ਰਿਪੇਅਰ ਐਂਡ ਸਰਵਿਸ, ਆਲ ਮੇਜਰ ਅਤੇ ਮਾਈਨਰ ਰਿਪੇਅਰਸ, ਇੰਜਨ, ਐਗਜ਼ੋਸਟ, ਇਲੈਕਟ੍ਰੀਕਲ, ਅਤੇ ਕੰਮ ਕਰਵਾਉਣਾ ਹੋਵੇ ਤਾਂ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ 'ਤੇ ਪਹੁੰਚ ਜਾਇਓ। ਅਤੇ ਡਾਇਮੰਡ ਟਰੱਕ ਪਾਰਟਸ ਵੀ ਇੱਥੋਂ ਮਿਲਦੇ ਹਨ, ਸ਼ੀਟ ਬੰਪਰ ਚਾਹੀਦੇ ਆ, ਡੀਅਰ ਗਾਰਡ ਚਾਹੀਦੇ ਆ, ਟਰੱਕ ਲਾਈਟਾਂ ਚਾਹੀਦੀਆਂ, ਐਗਜ਼ੋਸਟ ਪਾਈਪ, ਤਾਂ ਕਰੋਮ ਦਾ ਕਿਆ ਬਾਤ ਹੈ, ਕਰੋਮ ਦੇ ਜਿਹੜੇ ਪਾਰਟਸ ਆ ਉਹ ਮਿਲਦੇ ਆ ਕਿੱਥੋਂ, ਡਾਇਮੰਡ ਟਰੱਕ ਪਾਰਟ ਤੋਂ। ਅਤੇ ਨੰਬਰ ਬਲਕਾਰ ਜਾਂ ਸੁਰਜੀਤ ਆ, 905-212-9900 'ਤੇ ਤੁਸੀਂ ਗੱਲਬਾਤ ਕਰ ਲੈ, 905-212-9900 'ਤੇ ਗੱਲਬਾਤ ਕਰ ਸਕਦੇ ਹੋ। ਬਹੁਤ ਵਾਰੀ ਤੁਹਾਡੇ ਕੁਐਸਚਨ ਆਉਂਦੇ ਆ ਵੀ ਬਰੈਂਪਟਨ ਵਿੱਚ ਜਿਹੜਾ ਹੋਸਪਿਟਲ ਬਣਨਾ ਸੀਗਾ ਉਹ ਬਣਿਆ ਕੱਲ੍ਹ ਹੀ ਨਹੀਂ, ਪੈਸਾ ਵੀ ਇਕੱਠਾ ਕੀਤਾ ਗਿਆ ਅਤੇ ਮੁੜ ਕੇ ਕੋਈ ਖਬਰਾਂ ਨਹੀਂ ਮਿਲ ਰਹੀਆਂ, ਅਤੇ ਮੈਂ ਵੀ ਬਹੁਤ ਸਾਰੀਆਂ ਈਮੇਲ ਕੀਤੀਆਂ ਇੰਟਰਵਿਊਜ਼ ਵਾਸਤੇ, ਕੋਈ ਕਿਸੇ ਕੋਲ ਸ਼ਾਇਦ ਟਾਈਮ ਨਾ ਮਿਲਦਾ, ਮੇਰੇ ਕੋਲ 24 ਘੰਟੇ ਅਵੇਲੇਬਲ ਹਨ, ਮੈਂ ਦੱਸ ਦੇਵਾਂ ਏਅਰ 'ਤੇ ਉਹਨਾਂ ਨੂੰ ਵੀ, ਭਾਵੇਂ ਮੈਨੂੰ ਰਾਤੀ ਨੂੰ 2 ਵਜੇ ਸਾਜਰੇ ਉਹ ਸਟੂਡੀਓ ਤੁਹਾਡੇ ਵਾਸਤੇ ਓਪਨ ਹੁੰਦਾ ਜੇ ਲਾਈਵ ਨਹੀਂ ਆ ਸਕਦੇ, ਪਰ ਪੁੱਛਣਾ ਚਾਹੁੰਦੇ ਆ ਵੀ ਹੋਸਪਿਟਲ ਕਿੱਥੇ ਗਿਆ, ਇੱਕ ਹਿੰਦੀ ਫਿਲਮ ਵਿੱਚ ਖੂਹ ਗਵਾਚ ਗਿਆ ਸੀਗਾ, ਲੱਗਦਾ ਇੱਥੇ ਹੋਸਪਿਟਲ ਗਵਾਚ ਜਾਣਾ, ਤਾਂ ਪਤਾ ਕਰਾਂਗੇ ਵੀ ਕਿੱਥੇ ਕਿੱਥੇ ਕਿਹੜੇ ਪਹੁੰਚੀ ਹੈਗੀ ਕੰਸਟਰਕਸ਼ਨ, ਕਿਤੇ ਮਰੀਜ਼ ਉੱਥੇ ਜਾ ਕੇ ਠੀਕ ਤਾਂ ਨਹੀਂ ਹੋਣ ਲੱਗ ਪਏ, ਕਈ ਵਾਰੀ ਹਵਾ 'ਚ ਠੀਕ ਹੋਣ ਲੱਗ ਪੈਂਦੇ ਹਨ, ਤਾਂ ਪਤਾ ਕਰ ਲਵਾਂਗੇ ਤੁਹਾਡੇ ਵਾਸਤੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ TV, ਟਾਈਮ ਬੜਾ ਔਖਾ ਲੰਘ ਰਿਹਾ ਹੈਗਾ, ਸੌਖਾ ਹੋ ਜਾਵੇਗਾ, ਆਸ ਰੱਖੋ ਅਤੇ ਪੋਜ਼ਿਟਿਵ ਸੋਚ ਰੱਖੋ, ਕਈ ਵਾਰੀ ਔਖਾ ਟਾਈਮ ਆ ਜਾਂਦਾ, ਪਰ ਫਿਰ ਵੀ ਜੇ ਬਿੱਲ ਬੱਤੀਆਂ ਨਹੀਂ ਸਾਂਭ ਹੋ ਰਹੀਆਂ ਤਾਂ ਜਸਵੀਰ ਸਿੰਘ ਹੁੰਡਲ ਦਾ ਨੰਬਰ ਮੈਂ ਦੇ ਦਿੰਦਾ, ਕਨੈਕਸ਼ਨ ਕਾਲਾਂ ਤੋਂ ਦੂਰ ਕਰ ਦਿੰਦੇ ਹਨ, ਕਰਜ਼ਾ ਮਾਫ਼ ਕਰਕੇ ਦਿੰਦੇ ਹਨ, 70% ਜੇਕਰ ਕਰਜ਼ਾ ਮਾਫ਼ ਹੋ ਜਾਂਦਾ ਹੈਗਾ, ਗੱਲਬਾਤ ਕਰ ਲਿਓ 416-502-3100। ਜਸਵੀਰ ਸਿੰਘ ਹੁੰਡਲ ਸਾਹਿਬ ਜੀ ਨਾਲ ਗੱਲਬਾਤ ਕਰ ਸਕਦੇ ਹੋ। ਬਾਰੀਆ ਸਾਹਿਬ ਦਾ ਮੈਂ ਵੈਲਕਮ ਕਰਦਾ ਤੇ ਖਬਰਾਂ ਵੱਲ ਚੱਲਦੇ ਹਾਂ, ਫਿਰ ਤੁਹਾਡੇ ਠਹਿਰ ਕੇ ਫੋਨ ਕਾਲ ਲਾਵਾਂਗੇ। 416-837-1515 ਤੇ ਬਾਰੀਆ ਸਾਹਿਬ, ਗੁਰਮੁਖ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਕੱਲ ਦੀ ਜਿਹੜੀ ਖਬਰ ਚੱਲ ਰਹੀ ਹੈ ਪਹਿਲਾਂ ਉਹਦੇ ਵੱਲ ਹੀ ਚੱਲਦੇ ਹੈਗੇ ਆ। ਬਹੁਤ ਸਾਰੇ ਫੜੇ ਗਏ ਤੇ ਲੋਕੀ ਡਰੇ ਪੈਸੇ, ਉਹਨਾਂ ਨੂੰ ਪੁੱਛ ਕੇ ਦੇਖੋ ਜਿਹਨਾਂ ਦੇ ਘਰ ਕਾਲਾਂ ਆਉਂਦੀਆਂ ਵੀ ਪੈਸੇ ਦੇ ਦੇਵੋ, ਪੈਸੇ ਰੱਖ ਦੇਵੋ, ਨਹੀਂ ਤਾਂ ਆਹ ਕਰ ਦੇਵਾਂਗੇ, ਆਹ ਕਰ ਦੇਵਾਂਗੇ। ਮੈਨੂੰ ਪਤਾ ਬਹੁਤ ਸਾਰੇ ਬਿਜ਼ਨਸਮੈਨ ਜਿਹੜੇ ਮੈਂ ਜਾਣਦਾ ਸੀਗਾ ਖੁਦ ਪਰਸਨਲੀ, ਉਹ ਕਹਿੰਦੇ ਸਾਨੂੰ ਦੋ ਦੋ ਤਿੰਨ ਤਿੰਨ ਗੱਡੀਆਂ ਬਦਲਣੀਆਂ ਪੈਂਦੀਆਂ ਸੀਗੀਆਂ ਹਫ਼ਤੇ ਦੇ ਵਿੱਚ, ਕਾਰਾਂ ਰੈਂਟ 'ਤੇ ਕਰਨੀਆਂ ਪੈਂਦੀਆਂ, ਸਿਕਿਉਰਿਟੀ ਹਾਇਰ ਕਰਨੀ ਪੈਂਦੀ, ਇੱਡਾ ਦੇ ਡੈਥ ਥਰੈਟ ਆ ਰਹੇ ਸੀਗੇ ਐਕਸਟੋਰਸ਼ਨ ਦੇ। ਪਰ ਬਹੁਤ ਮਿਹਨਤ ਕੀਤੀ ਆ ਪੁਲਿਸ ਵਾਲਿਆਂ ਨੇ ਤੇ ਨਾਲ ਦੀ ਨਾਲ ਮਿਹਨਤ ਕਰਕੇ ਬਹੁਤ ਸਾਰੇ ਫੜੇ ਗਏ ਹਨ। ਹਜੇ ਵੀ ਹੋਰ ਇਨਵੈਸਟੀਗੇਸ਼ਨ ਤਾਂ ਚੱਲੀ ਹੀ ਜਾਣੀ ਹੈਗੀ ਆ, ਇਹ ਕੋਸ਼ਿਸ਼ ਕਰਦੇ ਸਾਰਿਆਂ ਦਾ ਕਲੀਨ ਅਪ ਕੀਤਾ ਜਾਵੇ। ਗੁਰਮੁਖ ਸਿੰਘ ਜੀ, ਸੋ ਕੱਲ ਦੀ ਖਬਰ ਇਹ ਛਾਈ ਪਈ ਹੈ ਸਾਰੇ ਪਾਸੇ ਤੇ ਪੰਜਾਬੀ ਵੀ ਛਾਏ ਪਏ ਹਨ।
1: ਜੀ ਬਿਲਕੁਲ, ਆਪਾਂ ਪਹਿਲਾਂ ਵੀ ਇਹਦੇ ਉੱਤੇ ਕਾਫੀ ਗੱਲਬਾਤ ਕੀਤੀ ਹੈਗੀ ਆ ਜਦੋਂ ਤੋਂ ਆਪਾਂ 5:30 AM ਤੇ ਪ੍ਰੋਗਰਾਮ ਵਿਰਾਸਤ ਮੀਡੀਆ ਸਰੋਤਿਆਂ ਦੇ ਨਾਲ ਜੁੜੇ ਆ ਜੀ। ਸਰੋਤਿਆਂ ਨੇ ਵੀ ਸਮੇਂ ਸਮੇਂ ਤੇ ਵਿਚਾਰ ਦਿੱਤੇ ਆ ਤੇ ਖਬਰ ਦਾ ਤਫਸੀਲ ਕੀ ਆ। ਇਹਦੇ ਨਾਲ ਨਾਲ ਖਬਰ ਦੇਣੀ ਕੋਈ ਵੱਡੀ ਗੱਲ ਨੀ ਹੈਗੀ, ਖਬਰ ਨਾਲ ਜੁੜੇ ਹੋਏ ਹਾਲਾਤ ਜਿਹੜੇ ਸਾਹਮਣੇ ਆ ਰਹੇ ਆ ਉਹ ਆਪਣੇ ਸਰੋਤਿਆਂ ਨਾਲ ਸਾਂਝੇ ਕਰਾਂਗੇ ਆਪਾਂ, ਠੀਕ ਹੈ ਜੀ। ਦਰਅਸਲ ਲਿਸਟਾਂ ਲੰਬੀਆਂ ਨੇ ਜੀ ਤੇ ਉਮਰਾਂ ਛੋਟੀਆਂ ਨੇ। ਆਈ ਡੋਂਟ ਨੋ, ਮੈਂ ਪਹਿਲਾਂ ਵੀ ਇਹ ਗੱਲ ਕਹਿੰਦਾ ਸੀਗਾ ਕਿ ਜੇ ਅਸੀਂ ਇਸ ਮਾਹੌਲ ਨੂੰ ਨਾ ਸਮਝਿਆ ਤਾਂ ਫਿਰ ਇਹ ਨਾ ਕੋਈ ਕਹੇ ਕਿ ਅਸੀਂ ਟਾਰਗੇਟ ਕਿਉਂ ਹੋ ਰਹੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਇੱਕ ਵਧੀਆ ਮੁਲਕ ਹੈਗਾ, ਇੱਥੋਂ ਦਾ ਸਿਸਟਮ ਬਹੁਤ ਵਧੀਆ ਸੀਗਾ, ਲੇਕਿਨ ਸਾਡੇ ਪ੍ਰਤੀ ਡਿਸਕ੍ਰਿਮੀਨੇਸ਼ਨ ਇੱਦਾਂ ਦਾ ਪੁਰਾਣੇ ਸਮੇਂ ਤੇ ਸੀ, ਲੇਕਿਨ ਸਾਡਾ ਜਿਹੜਾ ਇੱਥੇ ਸਟੇਟਸ ਸੀਗਾ ਉਹ ਸੀਗਾ ਜੀ। ਲੇਕਿਨ ਜਿਹੜੀ ਕੱਲ ਦੀ ਖਬਰ ਛਾਇਆ ਹੋਈ ਆ, ਤੁਸੀਂ ਵੀ ਮੈਨੂੰ ਰਿਪੋਰਟ ਕੀਤੀ ਸੀ ਨਾਲ ਹੀ ਉਦੋਂ ਪ੍ਰੋਗਰਾਮ ਤੋਂ ਥੋੜੇ ਚਿਰ ਬਾਅਦ ਹੀ ਆ ਗਈ ਸੀਗੀ, ਠੀਕ ਹੈ। ਤਾਂ ਅਸਲ ਦੇ ਵਿੱਚ ਗੱਲ ਕਿੱਥੇ ਖੜੀ ਹੈ ਜੀ, ਜਿਹੜਾ ਪ੍ਰੋਸੈਸ ਸਾਡੀ ਕਮਿਊਨਿਟੀ ਜਿਹਦਾ ਟਾਰਗੇਟ ਹੋਈ ਆ, ਫਰੌਤੀਆਂ, ਧਮਕੀਆਂ, ਲੁੱਟਾਂ ਖੋਹਾਂ, ਠੀਕ ਹੈ, ਇਹ ਘਟਨਾਵਾਂ ਦਾ ਇਹ ਵੀ ਸੋਚਣਾ ਕਿ ਸ਼ਿਕਾਰ ਕਿਹੜੀ ਕਮਿਊਨਿਟੀ ਹੈ, ਸਾਡੀ ਹੋਈ ਜ਼ਿਆਦਾ ਹੋਈ ਆ, ਤੇ ਜਿਹੜੇ ਅਰੈਸਟ ਹੋਈਆਂ ਨੇ ਦੁਬਾਰਾ ਰੀਸੈਂਟ ਟੋਟਲੀ ਸਾਡੀ ਕਮਿਊਨਿਟੀ ਦੀਆਂ ਨੇ 17, ਉਹਦੇ ਵਿੱਚ ਜਿਹੜੇ ਬੰਦੇ ਆ ਅਨਫਾਰਚੁਨੇਟਲੀ ਸਾਰੀ ਕਮਿਊਨਿਟੀ ਜਿਹੜੀ ਆ ਸਾਡੀ ਉਹਦੇ ਨਾਲ ਰਿਲੇਟਡ ਹੈਗੀ ਆ। ਆਪਾਂ ਪਹਿਲਾਂ ਵੀ ਇਹ ਸਵਾਲ ਉਠਾਉਂਦੇ ਰਹੇ ਹਾਂ ਕਿ ਪੁਲਿਸ ਸ਼ਾਇਦ ਇੱਥੇ ਕੰਮ ਨਹੀਂ ਕਰਦੀ, ਤੇ ਕੱਲ ਵੀ ਜਾਂ ਪਰਸੋਂ ਪ੍ਰੋਗਰਾਮਾਂ 'ਚ ਆਪਾਂ ਇਹ ਗੱਲ ਕਹੀ ਸੀ ਕਿ ਪੁਲਿਸ ਕਿਵੇਂ ਕੰਮ ਕਰਦੀ ਆ, ਛੇ ਮਹੀਨੇ ਜਾਂ ਡੇਢ ਡੇਢ ਸਾਲ ਇੱਕ ਪ੍ਰੋਜੈਕਟ ਚਲਾਇਆ ਜਾਂਦਾ ਜੀ। ਇਹਦੇ ਵਿੱਚ ਵੀ ਸਾਂਝਾ ਪ੍ਰੋਜੈਕਟ ਸੀਗਾ, ਜਿਹੜੇ 17 ਗ੍ਰਿਫਤਾਰੀਆਂ ਹੋਈਆਂ ਨੇ। ਈਵਨ ਮੈਂ ਕਹਾਂਗਾ FBI, CBSA, OPP, ਦਿੱਲੀ ਪੁਲਿਸ, ਸਰੀ ਪੁਲਿਸ, ਠੀਕ ਹੈ ਜੀ। ਤਾਂ ਇਹਦੇ ਨਾਲ ਮਨੀ ਲਾਂਡਰਿੰਗ ਨਾਲ ਜੁੜੀ ਹੋਈ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਵਿਭਾਗ ਦੇ ਉੱਪਰ 17 ਗ੍ਰਿਫਤਾਰੀਆਂ ਹੋਈਆਂ। ਹੁਣ ਇਕੱਲੇ ਇਕੱਲੇ ਦਾ ਨਾਂ ਇਹਦੇ 'ਚ ਲੈਣ ਦੀ ਜ਼ਰੂਰਤ ਨਹੀਂ ਹੈਗੀ। 17 ਦੇ ਵਿੱਚ ਸਾਰੇ ਹੀ 17 ਸਾਲ ਤੋਂ ਲੈ ਕੇ 18-28 ਸਾਲ ਦੇ ਵਿੱਚ ਉਮਰਾਂ ਹੈਗੀਆਂ ਨੇ ਜੀ। ਤਾਂ ਦੋਸ਼ ਉਹੀ 106 ਦੋਸ਼ ਵੱਡੇ ਗੰਭੀਰ ਦੋਸ਼ ਨੇ, ਐਕਸਟੋਰਸ਼ਨ ਦੇ ਹੈਗੇ ਆ ਜੀ, ਲੁੱਟਾਂ ਖੋਹਾਂ, ਧਮਕੀਆਂ। ਤਾਂ ਇਹਦੇ ਵਿੱਚੋਂ ਸਮ ਅਪ ਕਰਨ ਵਾਲੀ ਗੱਲ ਕਿਹੜੀ ਹੈਗੀ ਹੈ ਜੀ? ਸਮ ਅਪ ਗੱਲ ਕਰਨ ਵਾਲੀ ਇਹੀ ਹੈਗੀ ਆ ਕਿ ਰੀਜਨ ਆਫ ਦਾ ਪ੍ਰੋਬਲਮ ਕਿੱਥੇ ਹੈਗੀ ਆ। ਰੀਜਨ ਆਫ ਦਾ ਪ੍ਰੋਬਲਮ ਸਾਡੀ ਇਹੀ ਹੈਗੀ ਆ ਕਿ ਅਸੀਂ ਜੇ ਸਿਸਟਮ ਦੇ ਵਿੱਚ ਆਉਣੇ ਹੈਗੇ ਆ ਜੀ, ਚਾਹੇ ਅਸੀਂ ਇਮੀਗ੍ਰਾਂਟ ਆ, ਤਾਂ ਇਹ ਵੀ ਨਹੀਂ ਸਾਨੂੰ ਭੁੱਲ ਜਾਣਾ ਚਾਹੀਦਾ ਕਿ ਇਹ ਨਾ ਅਸੀਂ ਕਹੀਏ ਕਿ ਸਾਰੇ ਇਹ ਮੁੰਡੇ ਬਾਹਰੋਂ ਆਏ ਹੈਗੇ ਆ। ਬਹੁਤ ਸਾਰੀਆਂ ਘਟਨਾਵਾਂ ਦੇ ਵਿੱਚ ਇਨਵੋਲਵਮੈਂਟ ਇੱਥੋਂ ਦੇ ਸਾਡੇ ਬੱਚੇ ਜਿਹੜੇ ਬੋਰਨ ਹੈਗੇ ਆ। ਜਿੰਨਾ ਪਿੱਛੇ ਜੇ ਇੱਕ ਪ੍ਰਮੁੱਖ ਪੱਤਰਕਾਰ ਨੇ 1986 ਤੋਂ ਲੈ ਕੇ ਹੁਣ ਤੱਕ ਜਿਹੜਾ ਗੈਂਗਸਟਰਵਾਦ ਆ ਉਹਦੀਆਂ ਡਿਟੇਲ ਦਿੱਤੀ ਸੀਗੀ ਜੀ, ਠੀਕ ਹੈ, ਕਿੰਨੇ ਕਿੰਨੇ ਗੈਂਗ ਇਹਦੇ ਤੇ ਚੱਲਦੇ ਰਹੇ ਆ। ਉਹਦੇ ਵਿੱਚ ਜਿਹੜੀ ਸ਼ਮੂਲੀਅਤ ਹੈਗੀ ਆ 70% ਇੱਥੋਂ ਦੇ ਬੱਚਿਆਂ ਦੀ ਆ। ਜਿਹੜੀ ਬਾਹਰੋਂ ਆਏ ਨਿਆਣੇ ਜਿਹੜੇ ਹੈਗੇ ਆ ਜੀ, ਆਪਾਂ ਕਹਿ ਸਕਦੇ ਹਾਂ ਉਹਨਾਂ ਦੀ ਸ਼ਮੂਲੀਅਤ ਹੁਣ ਸ਼ੁਰੂ ਹੋਈ ਆ 3-4 ਸਾਲ ਤੋਂ, ਠੀਕ ਹੈ ਜੀ। ਤੇ ਇਹਦੇ ਨਾਲ ਜੁੜੇ ਹੋਏ ਹਾਲਾਤ ਕਈ ਡਿਮੈਂਸ਼ਨ ਮੰਗਦੇ ਹੈਗੇ ਆ ਟਮਰ ਸਾਹਿਬ, ਕਿ ਇੱਕਦਮ ਉੱਥੋਂ ਨਿਆਣਿਆਂ ਨੂੰ ਸਿਰਫ ਗ੍ਰੈਜੂਏਟ, ਆਪਾਂ ਕਹਿ ਸਕਦੇ ਗ੍ਰੇਡ 12 ਤੋਂ ਬਾਅਦ ਇੱਥੇ ਭੇਜਣ ਤੋਂ ਬਾਅਦ ਸਿਰਫ 2 semester ਦੀ ਫੀਸ ਜਮ੍ਹਾਂ ਕਰਾ ਕੇ ਇੱਥੇ ਭੇਜ ਦੇਣਾ, ਇੱਥੇ ਆ ਕੇ ਬੇਸਮੈਂਟਾਂ ਦਾ ਕਿਰਾਇਆ ਸਾਰਾ ਕੁਛ ਉਹ ਨਾ ਝੱਲ ਪਾਉਣਾ, ਇੱਕਦਮ ਓਵਰਵੈਲਮਿੰਗ ਇੱਥੇ ਹੋ ਜਾਣੀ ਕੈਨੇਡਾ ਦੇ ਸਿਸਟਮ ਦੇ ਵਿੱਚ, ਰੁਜ਼ਗਾਰ ਵੀ ਕੁਝ ਹੱਦ ਤੱਕ ਨਾ ਮਿਲਣੇ, ਬੇਰੁਜ਼ਗਾਰੀ ਤੇ ਕੁਛ ਕ੍ਰਿਮੀਨਲ ਲੋਕ ਜਿਹੜੇ ਪਾਰਟੀਕੁਲਰ ਆਏ ਹੀ ਇੱਥੇ ਇਸ ਹਿਸਾਬ ਦੇ ਨਾਲ ਕਿ ਨਾ ਪੜ੍ਹਨ ਆਏ ਤੇ ਨਾ ਉਹ ਇੱਥੇ ਕੋਈ ਘੁੰਮਣ ਆਏ ਸੀ, ਉਹਨਾਂ ਦੇ ਗਲਫ ਚ ਇਹ ਨੌਜਵਾਨ ਆਏ ਹੈਗੇ ਬੇਸਮੈਂਟਾਂ ਦੇ ਵਿੱਚ ਜਾਂ ਫਾਰਮ ਹਾਊਸਾਂ ਦੇ ਘਰਾਂ ਦੇ ਵਿੱਚ, ਕਿਉਂਕਿ ਜਿਹੜਾ ਪੜ੍ਹਨ ਆਇਆ ਬੱਚਾ ਉਹਨੂੰ ਨੀ ਪਤਾ ਹੁੰਦਾ ਕਿ ਜਿਹਦੇ ਨਾਲ ਮੈਂ ਬੇਸਮੈਂਟ ਲੈ ਰਿਹਾ ਹੈਗਾ ਵਾ ਜਾਂ ਰੂਮ ਸ਼ੇਅਰ ਕਰ ਰਿਹਾ ਅਗਲਾ ਕਿੱਦਾਂ ਦਾ ਹੈਗਾ। ਸੋ ਓਵਰਆਲ ਸਿਨੇਰੀਓ ਜਿਹੜਾ ਸਮਝਣ ਦੀ ਲੋੜ ਆ, ਪਰ ਇੱਕ ਗੱਲ ਆ ਕਿ ਪੁਲਿਸ ਆਪਣਾ ਕੰਮ ਕਰਦੀ ਜ਼ਰੂਰ ਆ, ਜਿੱਥੇ ਜਾ ਕੇ ਗੱਲ ਰੁਕਦੀ ਹੈਗੀ ਆ ਉਹ ਹੈਗੀ ਕੰਸਟੀਟਿਊਸ਼ਨ ਲੈਵਲ ਦੇ ਉੱਪਰ ਜਾਂ ਪ੍ਰੋਵਿੰਸ਼ੀਅਲ ਮੁੱਦਿਆਂ ਦੇ ਵਿੱਚ, ਜਿਹੜੇ ਅੱਗੇ ਆਪਾਂ ਕਹਿ ਸਕਦੇ ਹਾਂ ਕਿ ਜੁਡੀਸ਼ੀਅਲ ਲੈਵਲ ਤੇ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਸੋਲਵ ਕਰਨ ਦੀ ਲੋੜ ਹੈ ਜੀ।
0: ਗੁਰਮੁਖ ਸਿੰਘ, ਮੈਂ ਉਹੀ ਗੱਲਬਾਤ ਕੀਤੀ ਸੀਗੀ ਵੀ ਜਿਹੜੇ ਆਲੇ ਦੁਆਲੇ ਹੋਰ ਵੀ ਖੜੇ ਸੀਗੇ, ਫੋਟੋ ਅਪਡੋਟੀ ਕਹਿ ਲਓ ਜਾਂ ਉਹਨਾਂ ਨੂੰ ਹੈਵ ਟੂ ਖੜਨਾ ਪੈਣਾ, ਮੈਨੂੰ ਇਹ ਨਹੀਂ ਪਤਾ ਵੀ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਕੀ ਸੀਗੇ ਜਦੋਂ ਉਸ ਪੁਲਿਸ ਰਿਲੀਜ਼ ਤੇ ਪਹੁੰਚੇ ਸੀਗੇ, ਪੁਲਿਸ ਦੀ ਮੀਡੀਆ ਦੇ ਪਹੁੰਚੇ ਸੀਗੇ, ਕਿ ਉਹਨਾਂ ਨੂੰ ਆਪਣੇ ਕੰਮ ਕਰਨੇ ਤਾਂ ਉਹਨਾਂ ਨੇ ਨਾ ਬੋਲਣਾ ਹੁੰਦਾ ਨਾ ਕੁਝ ਕਰਨਾ ਹੁੰਦਾ ਆ, ਚਾਹੇ ਕਿਸੇ ਵੀ ਡਿਪਾਰਟਮੈਂਟ ਤੋਂ ਹੋਣ ਤੇ ਜਿਹਨਾਂ ਨੇ ਆਪਣਾ ਬਿਆਨ ਦੇਣੇ ਆ ਬਿਆਨ ਦੇ ਦੇਣ। ਮੈਂ ਕਹਿੰਦਾ ਕੰਮ ਤੇ ਲੱਗੇ ਰਹਿਣ, ਕੰਮ ਕਰਨੇ ਬੜੇ ਬੜੇ ਜ਼ਰੂਰੀ ਹੈਗੇ ਆ, ਤੋ ਇਹਨਾਂ ਨੇ ਆਪਣਾ ਕੰਮ ਕਰ ਦਿੱਤਾ ਤੇ ਉਹਨਾਂ ਨੂੰ ਬੈਠ ਕੇ ਹੁਣ ਫੈਡਰਲ ਤੇ ਪ੍ਰੋਵਿੰਸ਼ੀਅਲ ਜਿਹੜੇ ਲੀਡਰ ਬਿਠਾ ਲੈਣਾ ਚਾਹੀਦਾ, ਦੇਖੋ ਜੀ ਆਪਾਂ ਆਪਣਾ ਕੰਮ ਕਰ ਦਿੱਤਾ ਹੁਣ ਤੁਸੀਂ ਵੀ ਕੁਝ ਨਾ ਕੁਝ ਕਰੋ ਤੇ ਇਹਨਾਂ ਨੂੰ ਫੜ ਕੇ ਛੇਤੀ ਤੋਂ ਛੇਤੀ ਤੋਰੋ ਉੱਥੋਂ, ਇਹਨਾਂ ਨੂੰ ਰੱਖਣ ਦੀ ਕੋਈ ਲੋੜ ਹੈਗੀ ਆ ਤੇ ਕੰਸਟੀਟਿਊਸ਼ਨ ਕਹਿ ਰਹੀ ਹੈਗੀ ਹੈ ਵੀ ਇਹਨਾਂ ਨੂੰ ਵੀ ਇੰਨਾ ਚਿਰ ਵਾਸਤੇ ਰੱਖਣਾ ਪੈਣਾ, ਚੇਂਜ ਕਰੋ ਡੇ ਬਾਏ ਡੇ, ਕੁਝ ਨਾ ਕੁਝ ਤਾਂ ਰੂਲਸ ਰੈਗੂਲੇਸ਼ਨ ਚੇਂਜ ਕਰਨੇ ਪੈਣੇ ਹਨ। ਜਿਹੜੇ ਇੱਥੇ ਪੱਕੇ ਨਹੀਂ ਹੈਗੇ, ਨਾ ਪੀਆਰ ਹੈਗੀ ਹੈ ਨਾ ਸਿਟੀਜ਼ਨ ਹਨ, ਤੋਰ ਦੇ ਵੇਲੇ ਉਹਨੂੰ ਪਲੇਨ ਵਿੱਚ ਚੜਾ ਕੇ ਰੱਖੇ ਕੱਲ ਹੀ ਇੱਥੇ ਹੋਰ ਟਾਈਮ ਤੇ ਮਨੀ ਵੇਸਟ ਕਰ ਰਹੇ ਹੈਗੇ ਆ। ਮੈਂ ਇੱਕ ਕਾਲ ਲੈ ਲਵਾਂ, ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ।
2: ਅੰਬਰ ਸਾਹਿਬ ਸਤਿ ਸ਼੍ਰੀ ਅਕਾਲ, ਗੁਰਮਤਿ ਸਿੰਘ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਅੰਬਰ ਸਾਹਿਬ, ਵੀਕਐਂਡ ਤੇ ਜਿਹੜੀਆਂ ਗੋਲੀਆਂ ਈਗਨ ਬਰੋਕ ਤਾਂ ਡਿਕਸੀ ਦੇ ਘਰ ਦੇ ਉੱਤੇ ਚੱਲੀਆਂ 7:30 ਵਜੇ। ਗੁਰਮੁਖ ਸਿੰਘ ਜੀ, ਦੇਖੋ ਕਿੰਨਾ ਦਿਨ ਵਧੀਆ ਹੁੰਦਾ, ਉਸ ਵੇਲੇ ਨਿਆਣੇ ਬੱਚੇ ਵਾਕ ਕਰਦੇ ਆ, ਉਸ ਘਰ ਦੇ ਵਿੱਚ ਪਰਿਵਾਰ ਵੀ ਬੈਠਾ ਸੀ। ਦੇਖੋ ਉਹ ਪ੍ਰਮਾਤਮਾ ਦੀ ਕਿਰਪਾ ਇਹ ਆ ਵੀ ਜਾਣੀ ਕਿ ਕਿਸੇ ਦੇ ਕੋਈ ਨੁਕਸਾਨ ਨੀ ਹੋਇਆ ਜਾਨੀ। ਗੱਲ ਇੱਥੇ ਆ ਕੇ ਇਹ ਮੁੱਕਦੀ ਆ ਵੀ ਇਹਦਾ ਹੱਲ ਕੀ ਆ, ਕਹਿੰਦਾ ਮਤਲਬ ਸਾਡੀਆਂ ਜਿਹੜੀਆਂ ਸਰਕਾਰਾਂ ਜਿਹੜੇ ਚੁਣ ਕੇ ਸਾਡੇ ਨੁਮਾਇੰਦੇ ਹਨਾ, ਆ ਵੱਡੇ ਵੱਡੇ ਢਿੱਡਾਂ ਦੇ ਭੇਜੇ ਹੋ ਆ, ਇਹ ਬੋਲਦੇ ਕੱਖ ਨੀ ਕਿਉਂਕਿ ਇਹਨਾਂ ਦੇ ਘਰਾਂ ਤੇ ਨੀ ਚੱਲਦੀਆਂ। ਸੋ ਕਹਿੰਦਾ ਮਤਲਬ ਇਹ ਆ ਵੀ ਆਮ ਜਨਤਾ ਜਿਹੜੀ ਇਸ ਵੇਲੇ ਸਟਰਗਲ ਕਰ ਰਹੀ ਆ, ਇਹਦਾ ਕੋਈ ਹੱਲ ਤੰਬਰ ਸਾਹਿਬ ਹੋਣਾ ਚਾਹੀਦਾ। ਗੁਰਮੁਖ ਬਾਈ ਨੂੰ ਮੈਂ ਇਹ ਵੀ ਕਹੂੰਗਾ ਵੀ ਜਿਹੜਾ ਪਰਿਵਾਰ ਆ ਉਹ ਜੇ ਉਹਨਾਂ ਨਾਲ ਕੋਂਟੈਕਟ ਹੋਇਆ ਤਾਂ ਪੁੱਛਿਓ, ਇਸ ਵੇਲੇ ਉਹ ਪਰਿਵਾਰ ਨੂੰ ਪੁਲਿਸ ਨੇ ਕਹਿਤਾ ਵੀ ਤੁਸੀਂ ਘਰ ਨੀ ਇਹ ਚ ਰਹਿ ਸਕਦੇ, ਤੁਸੀਂ ਅਨਸੇਫ ਆ। ਸੋ ਕਹਿਣ ਦਾ ਮਤਲਬ ਇਹ ਆ ਵੀ ਜੇ ਇੱਦਾਂ ਦਾ ਕੰਮ ਹੋ ਜਾਂਦਾ ਬੰਦਾ ਜਾਵੇ ਕਿੱਥੇ, ਗੁਰਮੁਖ ਸਾਹਿਬ ਦੂਜਾ ਐਡਰੈਸ ਵੀ ਉਹਨਾਂ ਨੂੰ ਪਤਾ ਲੱਗ ਜਾਣਾ। ਗੱਲ ਇਹ ਆ ਵੀ ਇਸ ਵੇਲੇ ਇਹਨਾਂ ਚੀਜ਼ਾਂ ਤੋਂ ਆਪਾਂ ਬਚ ਕਿੱਦਾਂ ਸਕਦੇ ਹਾਂ, ਸਾਨੂੰ ਇਕੱਠੇ ਹੋ ਕੇ ਬਹਿ ਕੇ ਸੋਚਣ ਦੀ ਲੋੜ ਹੈ। ਜਿਹਨਾਂ ਨੂੰ ਆਪਾਂ ਵੋਟਾਂ ਪਾ ਕੇ ਜਿਤਾਇਆ ਉਹ ਤਾਂ ਆਪਣੇ ਘਰੀ ਸੇਫ ਬੈਠੇ ਆ, ਜਾਂ ਆਪਣੀ ਸਿਕਿਉਰਿਟੀ ਲੈ ਲੈਂਦੇ ਆ, ਜਾਂ ਪੁਲਿਸ ਨਹੀਂ ਉਹਨਾਂ। ਆਮ ਜਨਤਾ ਇਸ ਵੇਲੇ ਬ੍ਰਾਂਟਨ ਦੇ ਵਿੱਚ ਨਹੀਂ, ਹੋਰ ਸਿਟੀਆਂ ਦੇ ਵਿੱਚ ਵੀ ਸਟਰਗਲ ਕਰ ਰਹੀ ਆ, ਤੇ ਇਹਦੇ ਬਾਰੇ ਗੁਰਮੁਖ ਬਾਈ ਜੀ ਹੋਣੀ ਹੋਰ ਆਪਣੀ ਇਨਪੁਟ ਪਾਉਣ। ਧੰਨਵਾਦ ਤੁਹਾਡਾ।
0: ਗੁਰਮੁਖ ਜੀ, ਤੁਸੀਂ ਇਨਪੁਟ ਪਾ ਦੇ, ਫਿਰ ਮੈਂ ਵੀ ਬਾਅਦ ਵਿੱਚ ਇਨਪੁਟ ਪਾ ਦਿੰਦਾ ਹੈਗਾ। ਗੋਲੀ ਤਾਂ ਕਿਸੇ ਵੀ ਨਹੀਂ ਚੱਲਣੀ ਚਾਹੀਦੀ, ਚਾਹੇ ਲੀਡਰ ਹੋਵੇ, ਕੋਈ ਵੀ ਵਿਅਕਤੀ ਹੋਵੇ, ਪਰ ਚੱਲ ਰਹੀਆਂ ਹਨ। ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਉਹ ਕਹਿੰਦੇ ਵੀ ਦੂਸਰੇ ਐਡਰੈਸ ਤੇ ਜਾਵੋ, ਇੱਥੇ ਤੁਹਾਨੂੰ ਡੇਂਜਰ ਹੈਗਾ ਆ, ਬਹੁਤ ਸਾਰਾ ਪਰਸਨਲ ਖਰਚਾ ਹੋ ਜਾਂਦਾ ਹੈਗਾ ਮੇਰੇ, ਮੈਂ ਕਿਸੇ ਨੂੰ ਜਾਣਦਾ। ਉਹਨਾਂ ਨੇ ਹੁਣ ਧਮਕੀ ਆਈ ਸੀਗੀ, ਉਹ ਕਹਿੰਦੇ ਹਫ਼ਤੇ ਵਿੱਚ ਆਪਾਂ 3-3 ਕਾਰਾਂ ਬਦਲੀਆਂ, ਵੀ ਪਤਾ ਨਾ ਲੱਗ ਜਾਵੇ ਕਿਸ ਕਾਰ ਵਿੱਚ ਜਾਂਦੇ ਆ, ਕਿਸ ਕਾਰ ਵਿੱਚ ਜਾਂਦੇ ਆ। ਆਪਣੇ ਪੈਸੇ ਦੀ ਸਿਕਿਉਰਿਟੀ ਹਾਇਰ ਕਰਨੀ ਪੈਂਦੀ ਆ, ਤੇ ਪੱਲਿਓ ਪੈਸਾ ਬਹੁਤ ਸਾਰਾ ਲੱਗ ਜਾਂਦਾ ਹੈਗਾ ਆ। ਤੇ ਮੈਂ ਤਾਂ ਕਹਿੰਦਾ ਜਿਹੜੇ ਲੋਕੀ ਫੜੇ ਗਏ, ਜੇ ਇਹਨਾਂ ਦੇ ਕੋਈ ਐਸੈਟਸ ਹੈਗੇ ਆ, ਜੇ ਇਹਨਾਂ ਦੇ ਕੋਈ ਪੈਸਾ ਹੈਗਾ, ਸੋਨਾ ਹੈਗਾ, ਉਹ ਵੇਚ ਕੇ ਉਹਨਾਂ ਲੋਕਾਂ ਨੂੰ ਦਿੱਤਾ ਜਾਵੇ ਜਿਹਨਾਂ ਦੇ ਪਰਸਨਲ ਪੈਸੇ ਲੱਗੇ। ਬਾਕੀ ਤੁਸੀਂ ਕੀ ਕਹਿਣਾ ਚਾਹੁੰਦੇ ਗੁਰਮੁਖ ਸਾਹਿਬ?
1: ਅਮਰ ਸਾਹਿਬ, ਤੁਸੀਂ ਆਪਣੇ ਵਿਚਾਰ ਦੇ ਹੀ ਦਿੱਤੇ ਆ, ਸਾਰਾ ਬਰੀਫ ਵੀ ਦੱਸਿਆ ਹੈਗਾ, ਠੀਕ ਆ। ਤੇ ਇਸ ਖਬਰ ਨੂੰ ਆਪਾਂ ਜੇ ਸਮ ਅਪ ਕਰਨਾ ਹੋਵੇ 2 ਮਿੰਟਾਂ ਦੇ ਵਿੱਚ, ਠੀਕ ਆ ਜੀ, ਤਾਂ ਗੱਲ ਤੁਸੀਂ ਪੁਆਇੰਟ ਆਊਟ ਉਠਾਇਆ ਹੈ ਉਹ ਵੀ ਠਾ ਕੇ ਗਏ ਹੈਗੇ ਜਸਵੀਰ ਸਿੰਘ ਜੀ, ਕਿ ਕੀ ਹੋਣਾ ਚਾਹੀਦਾ ਆ। ਪਹਿਲਾਂ ਹੀ ਆਪਾਂ ਇਹ ਗੱਲ ਪੁਆਇੰਟ ਰੱਖ ਦਿੱਤਾ ਆ ਕਿ ਜਿੱਥੇ ਕਿਤੇ ਘਾਟਾਂ ਹੈਗੀਆਂ ਨੇ, ਪੁਲਿਸ ਆਪਣਾ ਵਰਕ ਕਰ ਰਹੀ ਹੈਗੀ ਆ। ਜਦੋਂ ਹੁਣ ਕੋਰਟ 'ਚ ਪੇਸ਼ੀਆਂ ਹੋਣੀਆਂ ਨੇ, ਤੇ ਕੋਰਟ ਦੇ ਵਿੱਚ ਪੇਸ਼ੀਆਂ ਪਹਿਲੀਆਂ ਨਹੀਂ ਹੈਗੀਆਂ। ਪਿਛਲੇ 2025 ਦੇ ਵਿੱਚ 4 ਵੱਡੇ ਪ੍ਰੋਜੈਕਟ ਜਿਹੜੇ ਪੀਲ ਪੁਲਿਸ ਤੇ ਹੋਰ ਪੁਲਿਸਾਂ ਜਿਹੜੀਆਂ GT ਦੇ ਹੈਗੀਆਂ ਨੇ ਰਲ ਕੇ OPP ਦੇ ਨਾਲ ਵੱਡੇ ਪ੍ਰੋਜੈਕਟ ਜਿਹੜੇ ਸੀ ਦਿੱਤੇ ਸੀਗੇ। ਅਨਫਾਰਚੁਨੇਟਲੀ 70% ਦੀ ਜਿਹੜੀਆਂ ਬੇਲਸ ਹੋ ਜਾਂਦੀਆਂ ਨੇ ਹਾਲੇ ਵੀ, ਹਾਲਾਂਕਿ ਗਵਰਨਮੈਂਟ ਲੱਖ ਦਾਅਵੇ ਕਰਦੀ ਆ, ਪਰ ਇਹੀ ਗੱਲ ਹੋਣੀ ਚਾਹੀਦੀ ਆ ਕਿ ਜਿੱਦਾਂ ਤੁਸੀਂ ਆਪਣਾ ਪੁਆਇੰਟ ਆਊਟ ਕੀਤਾ ਆ ਕਿ ਇਸ ਧਰਤੀ ਦੇ ਉੱਪਰ ਹੁਣ ਰਹਿਣ ਦਾ ਜਿਹੜਾ ਅਧਿਕਾਰ ਹੈ ਉਹ ਉਹਨੂੰ ਹੀ ਹੋਣਾ ਚਾਹੀਦਾ ਜਿਹੜਾ ਕੈਨੇਡੀਅਨ ਲਾਅ ਦੀ ਕਦਰ ਕਰਦਾ ਹੈਗਾ, ਚਾਹੇ ਉਹ ਸਾਡੀ ਕਮਿਊਨਿਟੀ ਦਾ ਹੋਵੇ, ਚਾਹੇ ਕੋਈ ਵੀ ਹੋਵੇ। ਸਾਨੂੰ ਜਿਹੜੀ ਕ੍ਰਿਮੀਨੋਲੋਜੀ ਹੈਗੀ ਆ ਉਹਦੇ ਪ੍ਰਤੀ ਸਿੰਥੈਟਿਕ ਨਹੀਂ ਹੋਣਾ ਚਾਹੀਦਾ। ਸੋ ਮੇਰਾ ਸਾਡੀ ਸਿਮਤੀ ਖਤਮ ਹੋਣੀ ਚਾਹੀਦੀ ਆ। ਸੈਲਫ ਰਿਸਪੋਂਸੀਬਿਲਟੀ ਦੀ ਗੱਲ ਮੈਂ ਸ਼ੁਰੂ ਚ ਕੀਤੀ ਆ, ਜੇ ਅਸੀਂ ਸਮਝਦੇ ਹੈਗੇ ਆ ਤੇ ਜਿਹੜੇ ਸਾਡੇ ਵੀ ਐਮ ਪੀ ਪੀ ਹੈਗੇ ਆ ਐਮ ਪੀ ਹੈਗੇ ਆ ਉਹਨਾਂ ਦੇ ਨਾਲ ਕਮਿਊਨੀਕੇਟ ਕਰੋ, ਆਪਣੀ ਗੱਲ ਨੂੰ ਚੈਨਲਾਈਜ਼ ਕਰੋ, ਤੁਹਾਨੂੰ ਤੱਕ ਪਹੁੰਚਾਓ, ਤਾਂ ਜੋ ਜਿਹੜੀ ਮਿਊਂਸੀਪਲ ਲੈਵਲ ਦੀ ਗੱਲ ਹੈਗੀ ਆ, ਫੋਟੋਆਂ ਖਿਚਾਉਣ ਵਾਲੀ ਗੱਲ ਹੈਗੀ ਆ, ਫੋਟੋਆਂ ਖਿਚਾਉਣ ਵਾਲੀ ਗੱਲ ਨਾ ਹੋਵੇ, ਐਕਟਿਵਲੀ ਜਦੋਂ ਉਹ ਟੇਬਲਾਂ ਤੇ ਬੈਠਦੇ ਆ ਉੱਥੇ ਉਹ ਗੱਲ ਹੋਣੀ ਚਾਹੀਦੀ ਆ ਕੀ ਹੋਣਾ ਚਾਹੀਦਾ।
0: ਜੀ, ਲਵ ਏਅਰ ਕੰਫਰਟ ਤੋਂ ਮੇਰੇ ਵੀਰ ਜਤਿੰਦਰ ਸੰਧੂ ਸਾਹਿਬ ਜੀ ਆ ਗਏ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ। ਪਹਿਲਾਂ ਦੱਸ ਦੇਵਾਂ ਅਲਫਾ ਟਰਾਂਸ ਵਾਲੇ ਹਨ ਲੱਕੀ ਅਤੇ ਸੁਖੀ ਸੈਣੀ ਸਾਹਿਬ, ਏਜਰ ਡਰਾਈਵਰ ਦੇ ਓਨਰ ਆਪਰੇਟਰ ਦੀ ਸਦਾ ਲੋੜ ਰਹਿੰਦੀ ਆ। ਅਲਫਾ ਟਰਾਂਸ 905-799-1525 ਤੇ ਮਜੈਸਟਿਸ ਕਿਚਨਸ ਵਾਲੇ ਹਨ, ਕਸਟਮ ਕਿਚਨ ਕੈਬਨਟ ਬਣਾ ਕੇ ਦਿੰਦੇ ਆ, ਕਲੋਜ਼ਰ ਕਸਟਮ ਬਾਰ, ਵੋਡ ਵਰਕਿੰਗ ਦਾ ਕੰਮ ਹੋਵੇ ਤਾਂ ਮਜੈਸਟਿਸ ਕਿਚਨ ਵਾਲਿਆਂ ਨੂੰ ਦੇਵੋ 6479374537। ਤੇ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਗੁੱਡ ਮਾਰਨਿੰਗ।
2: ਸਤਿ ਸ੍ਰੀ ਅਕਾਲ ਤੁਹਾਨੂੰ ਤੰਬਰ ਸਾਹਿਬ ਤੇ ਬਾਰੀਅਰ ਸਾਹਿਬ ਨੂੰ। ਅਸਲ ਤੰਬਰ ਸਾਹਿਬ ਮੈਂ ਜੋ ਸੋਚਦਾ ਵਾ, ਮੈਨੂੰ ਲੱਗਦਾ ਵਾ ਕਿ ਸਿਸਟਮ ਦੀ ਦੁਰਵਰਤੋਂ ਹੋਈ ਆ।
0: ਜੀ
2: ਬਿਲਕੁਲ ਬਾਰੀਆ ਸਾਹਿਬ ਸਹੀ ਕਹਿ ਰਹੇ, ਪਲੱਸ ਟੂ ਬੱਚਾ ਜਦੋਂ ਕਰਕੇ ਆਉਂਦਾ ਨਾ ਜੀ, ਉਹ ਮੈਂਟਲੀ ਤੌਰ ਤੇ ਮੈਚੋਰ ਨਹੀਂ ਹੁੰਦਾ। ਪਿੱਛੇ ਦੇ ਚਾਰ ਬੱਚੇ ਸੀ 20-20 ਸਾਲ ਦੇ, ਉਹ ਕਾਲਜ ਨਹੀਂ ਗਏ ਤੇ ਉਹਨਾਂ ਨੇ ਸੈਲ ਇੰਪਲਾਈ ਕਰਤੀ, ਜਦੋਂ ਕਿ ਉਹ ਇੱਥੇ ਸਟੂਡੈਂਟ ਵੀਜ਼ਾ ਲੈ ਕੇ ਆਏ ਆ। ਏਦਾਂ ਹੀ ਬਿਲਕੁਲ ਸਹੀ ਗੱਲ ਆ ਆਪਣੇ ਬਾਰੀਆ ਸਾਹਿਬ ਦੀ ਕਿ ਬੱਚਿਆਂ ਦੇ ਜਦੋਂ ਖਰਚੇ ਨਹੀਂ ਪੂਰੇ ਹੁੰਦੇ ਤੇ ਫਿਰ ਉਹ 100 ਹੱਥ ਕੰਡੇ ਵਰਤਦੇ ਆ, ਤੇ ਮੈਨੂੰ ਇਹ ਲੱਗਦਾ ਕਿ ਜਿਹੜਾ ਸਿਸਟਮ ਆ ਉਹਨੂੰ ਜੇ ਆਪਾਂ ਦਰੁਸਤ ਕਰ ਲਈਏ ਤੇ ਕਾਫੀ ਹੱਦ ਤੱਕ ਆਪਾਂ ਇਸ ਕੰਟਰੀ ਨੂੰ ਬਿਹਤਰ ਕਰ ਸਕਦੇ। ਬਾਕੀ ਦੂਜੀ ਗੱਲ, ਜਿਹੜੇ ਸਾਡੇ ਨੁਮਾਇੰਦੇ ਆ, ਜਿੰਨੀ ਕੁ ਮਿਹਨਤ ਵੋਟਾਂ ਟਾਈਮ ਕਰਦੇ ਜੀ, ਇੰਨੀ ਕੁ ਮਿਹਨਤ ਸਾਰਾ ਸਾਲ ਕਰਦੇ, ਸਿਸਟਮ ਸੁਧਰ ਸਕਦਾ। ਉਹ ਇਲੈਕਸ਼ਨ ਲੈਣ ਤੋਂ ਬਾਅਦ ਜਦੋਂ ਸਾਡੇ ਨੁਮਾਇੰਦੇ ਬਣ ਕੇ ਜਾਂਦੇ ਐਜ ਏ ਕਾਰਪੋਰੇਟ ਨੂੰ ਕੰਮ ਕਰਦੇ ਆ, ਤੁਸੀਂ ਬਿਨਾਂ ਈਮੇਲ ਤੋਂ ਉਹਨਾਂ ਨੂੰ ਮਿਲ ਨਹੀਂ ਸਕਦੇ, ਬਿਨਾਂ ਈਮੇਲ ਤੋਂ ਤੁਸੀਂ ਅਪੁਆਇੰਟਮੈਂਟ ਨਹੀਂ ਬਣਾ ਸਕਦੇ। ਬੰਦਾ ਉਹਨਾਂ ਨੂੰ ਪੁੱਛੇ ਕਿ ਜਦੋਂ ਸਾਡੇ ਦੀ ਵੋਟਾਂ ਮੰਗਣ ਆਉਂਦੇ ਉਹ ਸਾਨੂੰ ਮੇਲ ਕਰਦੇ ਹੋ ਤੁਸੀਂ, ਜੇ ਤੁਸੀਂ ਡੋਰ ਟੂ ਡੋਰ ਆਉਂਦੇ ਇੰਨੀ ਕੁ ਮਿਹਨਤ ਕਮਿਊਨਿਟੀ ਲਈ ਕਰੋ, ਜਿੰਨੇ ਤੁਹਾਨੂੰ ਸਾਡੀ ਕਮਿਊਨਿਟੀ ਆਪਣੇ ਟੈਕਸ ਦੇ ਕੇ ਪੈਸੇ ਦਿੰਦੀ ਆ, ਤੇ ਘੱਟੋ ਘੱਟ ਮਿਲਾ ਦੇ ਸਮਾਜ ਦਾ ਸੁਧਾਰ ਹੋ ਸਕਦਾ। ਬਾਕੀ ਤੁਹਾਡੇ ਵਿਚਾਰ ਸੁਣਦੇ ਆ।
0: ਸੰਧੂ ਸਾਹਿਬ ਤੁਸੀਂ ਹੋਲ ਤੇ ਰੱਖਿਓ, ਬਹੁਤ ਵਧੀਆ ਗੱਲ ਕਹੀ ਆ। ਜਿੰਨੀ ਕੁ ਮਿਹਨਤ 8-9 ਮਹੀਨੇ ਕਰਦੇ ਆ ਨਾ, ਜੇ ਸਾਰਾ ਸਦਾ ਵਾਸਤੇ ਹੀ ਕਰਨ, ਜਿੰਨੇ ਚਿਰ ਜਿੱਤ ਪ੍ਰਾਪਤ ਕੀਤੀ ਹੁੰਦੀ ਆ ਤਾਂ ਸਾਰਿਆਂ ਦਾ ਫਾਇਦਾ ਹੋ ਸਕਦਾ ਹੈਗਾ। ਫਿਰ ਤਾਂ ਫੋਨ ਕਾਲ ਵੀ ਨਹੀਂ ਚੱਕਦੇ, ਈਮੇਲਾਂ ਵੀ ਨਹੀਂ ਰਿਟਰਨ ਕਰਦੇ, ਤੇ ਨਾਲ ਦੀ ਨਾਲ ਕਿਤੇ ਕਮਿਊਨਿਟੀ ਵਿੱਚ, ਮੈਂ ਨਹੀਂ ਕਹਿੰਦਾ ਸਾਡੇ ਰੇਡੀਓ ਟੀਵੀ ਦੇ ਆਵੇ, ਕਿਤੇ ਵੀ ਜਾ ਸਕਦੇ ਹੋ, ਜਾਂ ਇੱਕ ਮੀਟਿੰਗ ਰੱਖਿਆ ਕਰੋ, ਮੰਥਲੀ ਮੀਟਿੰਗ ਰੱਖ ਲਵੋ, ਜਿਹਦੇ ਵਿੱਚ ਆਪਾਂ ਆਪਣੇ ਸਵਾਲ ਉਠਾ ਸਕੀਏ ਤੇ ਤੁਸੀਂ ਜਵਾਬ ਦੇ ਸਕੋ। ਪਰ ਪਤਾ ਨਹੀਂ ਇਹ ਸਿਰ ਹਿਲਾਉਣ ਵਾਸਤੇ ਰੱਖੇ ਹੋ, ਜੈਸ ਨੂੰ ਵਾਸਤੇ ਹੀ ਰੱਖੇ ਹੋਏ ਹਨ, ਪਰ ਕੋਈ ਮੀਟਿੰਗਾਂ ਨਹੀਂ ਹੋ ਰਹੀਆਂ। ਮੈਂ ਕਹਿੰਦਾ ਮੀਟਿੰਗ ਦੇ ਨਾਲ ਸੁਧਾਰ ਹੋ ਸਕਦਾ, ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ। ਜੋ ਜੋ ਕੁਝ ਹੋ ਰਿਹਾ,
2: ਇੱਕ ਐਮ ਪੀ ਆ ਉਹ 3 ਮਹੀਨੇ ਕੰਮ ਕਰਦਾ, 9 ਮਹੀਨੇ ਤਨਖਾਹ ਲੈਂਦਾ ਵਹੇ ਬਿਨਾਂ ਕੰਮ ਤੋਂ, ਤੇ 2 ਆਫਿਸ ਮਿਲੇ, ਸਟਾਫ ਮਿਲਿਆ ਵਾ, ਤੇ ਮੈਨੂੰ ਨਹੀਂ ਲੱਗਦਾ ਵੀ 2-4 ਘੰਟੇ ਵੀ ਕੰਮ ਹੁੰਦਾ ਹੋਵੇ ਜਦੋਂ ਪਾਰਲੀਮੈਂਟ ਖੁੱਲਦੀ ਆ, ਕਿ ਉਹ ਬਾਕੀ ਟਾਈਮ 'ਚ ਸਾਡੀ ਕਮਿਊਨਿਟੀ ਨਾਲ ਬਹਿ ਕੇ ਜਿਹੜੇ ਲੋਕਾਂ ਦੇ ਮਸਲੇ ਆ, ਆਪਣੇ ਘਟਵੜ ਹਲਕੇ ਦੇ ਲੋਕਾਂ ਨੂੰ ਪੁੱਛਣ ਤੋਂ ਸਹੀ ਵੀ ਤੁਹਾਡੇ ਮਸਾਇਲ ਕੀ ਹੈਗੇ ਆ। ਬਿਨਾਂ ਮੈਂ ਦਾਅਵਾ ਕਰਦਾ ਵੀ ਕੋਈ ਬੰਦਾ ਵੀ ਤੁਹਾਡਾ ਐਮ ਪੀ ਕਵੇ ਕਿ ਮੈਂ ਵਾਕਿਆ ਹੀ ਵੋਟਾਂ ਇਲੈਕਸ਼ਨ ਜਿੱਤਣ ਤੋਂ ਬਾਅਦ ਕਮਿਊਨਿਟੀ ਦੇ ਵਿੱਚ ਵਿਚਰਦਾ ਵਾ, ਜਿੱਦਾਂ ਪਹਿਲਾਂ ਜਾਂਦਾ ਸੀ ਲੋਕਾਂ ਨੂੰ ਡੋਰ ਟੂ ਡਰ ਕੇ ਪੁੱਛਿਆ ਹੋਵੇ ਕਦੀ ਕਿਸੇ ਨੇ, ਉਹ ਨੇ ਕੋਈ ਕਹਿ ਦੇ ਤੇ ਮੈਂ ਮੰਨ ਜੂ ਕਿ ਵਾਕਿਆ ਐਮ ਪੀ ਸਾਡੇ ਸਿਰ ਦਾ ਕੰਟਰੀ ਨੂੰ ਇਹਨਾਂ ਲੋਕਾਂ ਨੇ ਚਲਾਉਣਾ ਵਾ ਜਿਹਨੂੰ ਆਪਾਂ ਨੁਮਾਇੰਦੇ ਬਣ ਕੇ ਭੇਜਿਆ, ਸਾਡੇ ਹੱਥ ਵਿੱਚ ਕੁਛ ਨੀ ਸਵਾਏ ਵੋਟ ਪਾਉਣ ਤੋਂ।
0: ਜਤਿੰਦਰ ਭਾਜੀ, ਆਪਣੇ ਜਤਿੰਦਰ ਵਰਮਾ ਜੀ, ਤੁਸੀਂ ਵੀ ਲਾਈਨ ਹੋਲਡ ਤੇ ਹੋਲਡ ਤੇ ਰੱਖੋ, ਤੁਹਾਡਾ ਨਾਂ ਚੋਰੀ ਕਰਕੇ ਲੱਗੇ ਕਿ ਜਤਿੰਦਰ ਹੋਰ। ਸੰਧੂ ਸਾਹਿਬ, ਏਅਰ ਕੰਡੀਸ਼ਨ ਦੇ ਹੀਟਿੰਗ ਦੇ ਕੰਮ ਬਾਰੇ ਦੱਸ ਦੇਵੋ, ਕਿਉਂਕਿ ਏਅਰ ਕੰਡੀਸ਼ਨ ਲੋਕਾਂ ਨੇ ਹੁਣ ਆਨ ਕਰਨੇ ਹੈਗੇ ਆ, ਜੇ ਕੋਈ ਪ੍ਰੋਬਲਮ ਆ ਜਾਵੇ। ਕਈ ਵਾਰੀ ਠੰਡੀ ਠੰਡੀ ਹਵਾ ਨਹੀਂ ਦਿੰਦਾ, ਤੁਸੀਂ ਗੈਸ ਵੀ ਭਰ ਦਿੰਦੇ ਹੋ ਹਨਾ?
2: ਗੈਸ ਤਾਂ ਚੰਬਰ ਸਾਹਿਬ ਭਰਦੇ ਆ, ਪਰ ਮਿਸਟੇਕ ਸਾਡਾ ਮੇਰਾ ਇਹ ਹੁੰਦਾ ਹਮੇਸ਼ਾ ਮਕਸਦ ਕਿ ਜਿਹੜੀ ਚੀਜ਼ ਦੀ ਲੀਕ ਆ, ਕੌਜ਼ ਆ, ਜਦ ਤੱਕ ਕੌਜ਼ ਨਹੀਂ ਫਾਈਂਡ ਆਊਟ ਕਰਦੇ, ਉਹ ਮਨੀ ਗ੍ਰੈਬ ਦੀ ਗੱਲ ਆ। 400-500 ਲੈ ਕੇ ਉਹ ਮਹੀਨੇ ਪਿੱਛੋਂ ਗੈਸ ਨਿਕਲੀ, ਉਹ ਨਹੀਂ ਕੰਮ ਕਰਦੇ। ਪਹਿਲਾਂ ਅਸੀਂ ਡਾਇਗਨੋਸ ਕਰਦੇ ਆ ਕਿ ਰੀਜ਼ਨ ਕੀ ਆ ਵੀ ਵਾਕਿਆ ਕਿਉਂ ਲੀਕ ਆ, ਕਿਉਂਕਿ ਸਿਸਟਮ ਦੇ ਵਿੱਚ ਕਈ ਵਾਰੀ ਚੱਲਦਿਆਂ ਉਹ ਲੀਕ ਹੋ ਜਾਂਦਾ, ਗੜਬੜ ਆ ਜਾਂਦੀ ਆ। ਤੇ ਬਾਕੀ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ, ਮੇਰਾ ਗਲਾ ਮੜਾ ਖਰਾਬ ਆ, ਸੋਰੀ।
0: ਬੈਸਟ ਆਫ ਲੱਕ ਸਰ ਜੀ, ਮੈਂ ਨਾਵੇਰ ਭਾਜੀ ਦਾ ਨੰਬਰ ਤੁਹਾਨੂੰ ਦੇ ਦੇਵਾਂਗਾ, ਤੁਸੀਂ ਸੰਪਰਕ ਕਰ ਲਿਓ ਹੀਟਿੰਗ ਏਅਰ ਕੰਡੀਸ਼ਨਰ ਕੋਈ ਜਾਣਕਾਰੀ। ਜਤਿੰਦਰ ਵਰਮਾ ਜੀ ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਹਨ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ। ਸਤਿ ਸ੍ਰੀ ਅਕਾਲ ਜੀ।
1: ਹਾਂਜੀ ਸਤਿ ਸ੍ਰੀ ਅਕਾਲ
0: ਜੀ।
1: ਹਾਂਜੀ ਭਾਜੀ, ਮੈਂ ਮਤਲਬ ਕਿ ਨਾ ਜਿਵੇਂ ਇੱਥੇ ਡਿਸਕਸ਼ਨ ਚੱਲਦੀ ਪਈ ਆ ਸੋਸ਼ਲ ਮੀਡੀਆ ਤੇ ਵੀ ਹੈਗਾ, ਵੈਸੇ ਵੀ ਨਿਊਜ਼ ਚੈਨਲ ਵਾਲੇ ਵੀ ਅਵੇਅਰਨੈਸ ਕਰ ਰਹੇ ਹੈਗੇ ਆ ਕਿ ਵੀ ਫਾਈਨੈਂਸ਼ੀਅਲ ਬਹੁਤ ਜ਼ਿਆਦਾ ਆਪਣਾ ਸਟਰਗਲ ਚੱਲ ਰਹੀ ਹੈ ਕੈਨੇਡਾ ਚ, ਬਟ ਭਾਜੀ ਆਪਣਾ ਮੈਨੂੰ ਨਾ ਕੱਲ ਗੋਰਾ ਬੰਦਾ ਕਹਿੰਦਾ ਯਾਰ ਵੀ ਸਾਡੀ ਕਮਿਊਨਿਟੀ ਜਾਂ ਕੋਈ ਹੋਰ ਕਮਿਊਨਿਟੀ ਘਰ ਨੀ ਖਰੀਦ ਰਹੀ, ਤੁਹਾਡੇ ਤੁਹਾਡੇ ਲੋਕੀ ਹਾਲੇ ਵੀ ਨੀ ਹਟ ਰਹੇ। ਤੇ ਉਹਨੇ ਫਿਰ ਨਾ ਮਤਲਬ ਕਿ ਇੱਕੋ ਡਿਸਕਸ਼ਨ ਚ ਆਊਟਪੁੱਟ ਇਹ ਨਿਕਲੀ, ਕਹਿੰਦਾ ਯਾਰ ਵੀ ਇਹਨਾਂ ਦੇ ਨਾ ਜਿਹੜੇ ਆਪਣਾ ਘਰ ਖਰੀਦਦੇ ਹੈਗੇ ਦਸ ਦਸ ਘਰ ਪੰਜ ਪੰਜ ਘਰ ਹੈਗੇ ਆ, ਸੀ ਆਰ ਏ ਜੇ ਕਨੈਕਟ ਕਰੇ ਨਾ ਜੀ ਇਹਨਾਂ ਦੀ ਕਿੰਨੀਆਂ ਪ੍ਰੋਪਰਟੀਆਂ ਹੈਗੀਆਂ। ਕਹਿੰਦਾ ਮੈਨੂੰ ਉਹ ਮੇਰੀ ਕਮਿਊਨਿਟੀ ਵੱਲ ਕਰੀ ਜਾਂਦਾ ਸੀ ਵੀ ਹਾਂ ਵੀ ਤੁਹਾਡੀ ਕਮਿਊਨਿਟੀ 25,000 ਮਤਲਬ ਕਿ ਨੈਟ ਇਨਕਮ ਦਿਖਾ ਰਹੀ ਆ ਤੇ 10-10 ਘਰ ਲਈ ਬੈਠੀ ਆ, ਇਹ ਕਿੱਦਾਂ ਮਤਲਬ ਕੀ ਹੋ ਰਿਹਾ। ਮੈਂ ਕਿਹਾ ਯਾਰ ਤੁਹਾਡੇ ਗੌਰਮੈਂਟ ਵਿੱਚੇ ਮਿਲੀ ਹੋਈ ਆ, ਤੇ ਉਹਨੇ ਸੁਜੈਸ਼ਨ ਇਹੀ ਦਿੱਤੀ ਵੀ ਸੀ ਆਰ ਏ ਦੇ ਨਾਲ ਜੇ ਕਨੈਕਟ ਹੋ ਜਾਵੇ ਇਹਨਾਂ ਨੂੰ ਟੈਕਸ ਪਵੇ ਤਾਂ ਰੁਕੂਗੀ। ਭਾਜੀ ਤੁਸੀਂ ਅਵੇਅਰ ਕਰ ਰਹੇ ਹੈ ਕਿ ਆਪਣੀ ਕਮਿਊਨਿਟੀ ਰੋਕ ਨਹੀਂ ਰਹੀ, ਹੁਣ ਤੁਸੀਂ ਦੇਖਿਆ ਜੀ ਇੱਥੋਂ ਉੱਥੇ ਲਾਲਾ ਲਾਲਾ ਹੋਈ ਪਈ ਸੀ ਆਪਣਾ ਬਿਲਡਰ ਤੇ, ਕਿਹਾ ਵੀ ਚੱਕ ਲਓ। ਭਾਜੀ ਸਾਡੀ ਕਮਿਊਨਿਟੀ ਹੀ ਕਿਉਂ ਮਤਲਬ ਕੀ ਘਰਾਂ ਤੇ ਘਰ ਲਈ ਜਾ ਰਹੀ ਆ।
0: ਧੰਨਵਾਦ ਤੁਹਾਡਾ ਕਾਲ ਜੀ, ਧੰਨਵਾਦ ਤੁਹਾਡਾ ਕਾਲ ਕਰਨ ਦਾ। ਇਹ ਜਿਹੜੀ ਰੀਸ ਹੈਗੀ ਨਾ ਲੱਗੀ ਹੋਈ ਹੈਗੀ ਆ, ਘਰ ਲੈਣੇ ਵੀ ਬੜੇ ਬੜੇ ਜ਼ਰੂਰੀ ਹੁੰਦੇ ਆ, ਪਰ ਕਿੰਨੇ ਕੁ ਪ੍ਰਾਈਸ 'ਤੇ ਤੁਸੀਂ ਲੈਂਦੇ ਹੋ, ਕਿੰਨੇ ਕੁ ਘਰਾਂ ਵਿੱਚ ਰਹਿਣਾ ਚਾਹੁੰਦੇ ਹੋ, ਕਿੰਨੀ ਛੇਤੀ ਅਮੀਰ ਹੋਣਾ ਚਾਹੁੰਦੇ ਹੋ। ਜਿਹਨਾਂ ਨੇ ਲਏ ਸੀ ਦੋ ਦੋ ਤਿੰਨ ਤਿੰਨ ਉਹਨਾਂ ਨੂੰ ਪੁੱਛ ਕੇ ਦੇਖੋ ਕਿੱਦਾਂ ਕਿਸ਼ਤਾਂ ਚੱਲ ਰਹੀਆਂ। ਹੁਣ ਜਿੰਨੇ ਵੀ ਰੈਂਟ 'ਤੇ ਰਹਿੰਦੇ ਆ ਉਹ ਪਤਾ ਕੀ ਕਰ ਰਹੇ ਆ, ਉਹ ਕਹਿ ਰਹੇ ਸਾਡਾ ਰੈਂਟ ਘਟਾਵੋ, ਜੇ ਨਹੀਂ ਘਟਾਉਂਦੇ ਉਹਨੂੰ ਪਤਾ ਬੇਸਮੈਂਟ ਖਾਲੀ ਬਹੁਤ ਆ, ਉਹਨਾਂ ਨੇ ਹੋਰ ਪਾਸੇ ਚਲੇ ਜਾਣਾ, ਉਹਨਾਂ ਨੇ ਵੀ ਆਪਣੇ ਪੈਸੇ ਬਚਾਉਣੇ ਆ ਨਾ। ਹੁਣ ਉਹਨਾਂ ਦੀ ਵਾਰੀ ਆ ਗਈ ਹੈ ਜਿਹੜੇ ਰੈਂਟ 'ਤੇ ਰਹਿੰਦੇ, ਉਹ ਕਹਿੰਦੇ ਜੀ ਬਹੁਤ ਸਾਰੇ ਐਸੇ ਘਰ ਹੈ ਜਿਹੜੇ 2,000 'ਤੇ ਸੀਗੇ ਉਹ 1,200-1,200 'ਤੇ ਕਰਾ ਗਏ, $800 ਘਟਾ ਦਿੱਤਾ, ਉਹਨਾਂ ਨੂੰ ਪਤਾ ਬੇਸਮੈਂਟ ਖਾਲੀ ਬਹੁਤ ਪਈਆਂ। ਇੱਦਾਂ ਵੀ ਬਹੁਤ ਸਾਰੇ ਘਰ ਡਿੱਗਣੇ ਆ। ਮੈਂ ਆਪਾਂ ਖਬਰ ਲੈ ਕੇ ਆਵਾਂਗੇ ਥੋੜ੍ਹੇ ਠਹਿਰ ਕੇ, ਜਿਹੜੀ ਚੱਲ ਰਹੀ ਹੈਗੀ ਆ ਵੀ ਕਿੰਨਾ ਟਰਬਲ ਵਿੱਚ ਵੱਖ ਵੱਖ ਏਰੀਆ ਹੈਗਾ, ਸਪੈਸ਼ਲੀ ਬ੍ਰੈਂਪਟਨ ਜਿਹੜਾ ਕੋਈ ਮੌਰਗੇਜ ਦੀਆਂ ਪੇਮੈਂਟ ਨਹੀਂ ਦੇ ਹੋ ਰਹੀਆਂ ਹੈਗੀਆਂ, ਜੇ ਥੱਲੇ ਵਾਲੇ ਕਿਰਾਏ ਦਾ ਰਿਮੂਵ ਹੋ ਗਏ ਹਫ਼ਤੇ ਦੇ ਵਿੱਚ 24 ਘੰਟੇ 7 ਦਿਨ ਕਿੰਨਾ ਕੁ ਤੁਸੀਂ ਕੰਮ ਕਰੋਗੇ। ਤੋ ਖਿਆਲ ਰੱਖਿਆ ਕਰੋ ਯਾਰ, ਆਪਣੀ ਪੁਜੀਸ਼ਨ ਦੇਖੋ ਕਿੱਥੇ ਕਿ ਤੁਸੀਂ ਹੈਗੇ ਆ, ਕਿੰਨਾ ਕਮਾ ਸਕਦੇ ਹੋ। ਅਸੀਂ ਦੋ ਦੋ ਜੋਬਾਂ ਕਰਦੇ ਸੀਗੇ, ਭਾਵੇਂ ਸਾਡਾ ਡੈਡੀ ਜੋਬ ਕਰਦਾ ਸੀਗਾ, ਜੇ ਕਿਤੇ ਲੋੜ ਪੈ ਜਾਂਦੀ ਤੁਹਾਡੇ ਨਿਆਣੇ ਕੀ ਦੋ ਦੋ ਜੋਬਸ ਕਰ ਲੈਣਗੇ, ਕੀ ਉਹ ਪੇਪਰ ਡਿਲੀਵਰ ਕਰ ਆਣਗੇ, ਕੀ ਉਹ ਟਿਮ ਹੋਟਲ ਜਾਂ ਹੋਰ ਪਾਸੇ ਕੰਮ ਕਰ ਲਏ, ਇਹ ਕੰਮ ਮਾੜੇ ਨਹੀਂ ਹੈਗੇ। ਪਰ ਜਿਹੜੇ ਇੱਥੇ ਦੇ ਬੋਰਨ ਬੱਚੇ ਆ ਜਾਂ ਜਿਹੜੇ ਐਸੇ ਕਈ ਫੈਮਿਲੀ ਦੇ ਮੈਂਬਰ ਹੁੰਦੇ ਆ, ਨਾ ਸਾਡੀ ਤਾਂ ਸਾਡਾ ਤਾਂ ਸਟੈਟਿਸਟਿਕ ਦਾ ਕਿਸੇ ਨੇ ਮੈਨੂੰ ਕੰਮ ਕਰਦਾ ਦੇਖ ਲਿਆ, ਕਈ ਤਾਂ ਡਾਲਰ ਸਟੋਰ ਵਿੱਚ ਕਿਵੇਂ ਜਿਹੀ ਵੜ ਕੇ ਰਾਜੀ, ਉਹ ਤੁਹਾਡੇ ਪੈਸੇ ਬਚਣੇ ਆ, ਥੰਗਿਆ ਨਾ ਕਰੋ ਪੈਸੇ ਬਚਾਇਆ ਕਰੋ। ਗੁਰਮੁਖ ਸਿੰਘ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ? ਪਹਿਲਾਂ ਮੈਟਰੋ ਇਮੀਗ੍ਰੇਸ਼ਨ ਦਾ ਦੱਸ ਦੇਵਾਂ, ਸੁਰੇਸ਼ ਗੁਪਤਾ ਜੀ ਬਹੁਤ ਲੰਬਾ ਐਕਸਪੀਰੀਅੰਸ ਹੈਗਾ ਇਮੀਗ੍ਰੇਸ਼ਨ ਦੇ ਵਿੱਚ, ਤੂੰ ਸਾਡਾ ਕੋਈ ਸਵਾਲ ਹੋਵੇ, ਤੁਹਾਡਾ ਕੋਈ ਕੇਸ ਹੋਵੇ, ਟੈਂਪਰਰੀ ਰੈਜੀਡੈਂਸੀ ਦਾ ਕੇਸ ਹੋਵੇ, ਪਰਮਨੈਂਟ ਰੈਜੀਡੈਂਸੀ ਦਾ, ਰਿਫਿਊਜੀ ਕਲੇਮ, ਸਪਾਊਸਲ ਸਪੋਂਸਰਸ਼ਿਪ, ਐਕਸਪ੍ਰੈਸ ਐਂਟਰੀ, PNP LMIA, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਐਕਸਟੈਂਸ਼ਨ, ਤਾਂ ਸੁਰੇਸ਼ ਗੁਪਤਾ ਸਾਹਿਬ ਨਾਲ 905-673-1200 'ਤੇ ਗੱਲਬਾਤ ਕਰ ਲੈਣੀਆਂ। ਨੰਬਰ ਮੈਂ ਭੇਜਦਾ, ਮੈਂ ਸੋਰੀ ਮੇਰੇ ਸੈਲਫੋਨ 'ਤੇ ਟੈਕਸਟ ਮੈਸੇਜ ਆਉਣ ਲੱਗ ਪਏ। ਜੇ ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ 416-816-1515, 416-837-1515 ਹੈਗਾ ਆ। ਗੁਰਮੁਖ ਸਿੰਘ ਜੀ ਮਾੜੇ ਇਸ 'ਤੇ ਤੁਸੀਂ ਆਪਣੇ ਵਿਚਾਰ ਦੇ ਦੇਵੋ, ਬਈ ਗੋਰੇ ਕਹਿੰਦੇ ਵੀ ਤੁਹਾਨੂੰ ਤਾਂ ਬਸ ਰੇਸ ਲੱਗੀ ਪਈ ਆ, ਘਰ ਲੈ ਲਈਏ ਘਰ ਲੈ ਲਈਏ ਘਰ ਲੈ ਲਈਏ, ਲੈਂਦੇ ਲੈਂਦੇ ਘਰ ਲੈ ਲਏ, ਬਸ ਜ਼ਿੰਦਗੀ ਨਹੀਂ ਇੰਜੋਏ ਹੋਈ।
1: ਅਮਰ ਸਾਹਿਬ ਜਿਹੜਾ ਇੱਕ ਪੁਆਇੰਟ ਹੈਗਾ ਕਿ ਰਹਿਣ ਲਈ ਘਰ ਲੈਣਾ, ਛੱਤ ਲੈਣੀ ਹਰੇਕ ਬੰਦੇ ਦਾ ਸੁਪਨਾ
0: ਜੀ,
1: ਤਾਂ ਇੱਕ ਘਰ ਛੱਤ ਬੰਦੇ ਦਾ ਅਧਿਕਾਰ ਵੀ ਹੁੰਦਾ ਕਿ ਜਿਸ ਧਰਤੀ ਤੇ ਆ ਗਏ ਹੈਗੇ ਆ ਇੱਥੇ ਸਾਡਾ ਕੋਈ ਛੱਤ ਹੋਵੇ ਜਿਹਦੇ ਥੱਲੇ ਅਸੀਂ ਕਹਿ ਸਕੀਏ। ਇਹ ਸਾਡੀ ਕਮਿਊਨਿਟੀ ਦਾ ਘਰ ਪ੍ਰਤੀ ਨਜ਼ਰੀਆ ਹੋਰ ਹੈਗਾ ਆ, ਤੇ ਜਿਹੜੀ ਮੇਨ ਸਟ੍ਰੀਮ ਕਮਿਊਨਿਟੀ ਆ ਉਹਨਾਂ ਦਾ ਘਰ ਪ੍ਰਤੀ ਨਜ਼ਰੀਆ ਹੋਰ ਹੈਗਾ। ਸਾਡਾ ਇਹ ਗੱਲ ਹੈ ਕਿ ਬੇਸਿਕਲੀ ਸਾਡੇ ਖੂਨ ਦੇ ਵਿੱਚ ਇਹ ਹੈਗੀ ਹੈ ਕਿ ਅਸੀਂ ਘਰ ਨੂੰ ਬਹੁਤ ਵੱਡੀ ਅਹਿਮੀਅਤ ਦਿੰਦੇ ਹਾਂ ਜ਼ਿੰਦਗੀ ਦੇ ਵਿੱਚ
0: ਜੀ,
1: ਪਰ ਇਹਦੇ ਨਾਲ ਜੁੜੀ ਤੇ ਇੱਕ ਘਰ ਛੋਟਾ ਲੈਣਾ ਆਪਣੀ ਅਪਰੋਚ ਮੁਤਾਬਕ ਕੋਈ ਮਾੜੀ ਗੱਲ ਨਹੀਂ ਜਦੋਂ ਥੋੜੇ ਜਿਹੇ ਪੈਸੇ ਜੁੜ ਜਾਂਦੇ ਆ, ਸਦਾ ਕਿਰਾਏ ਤੇ ਨਹੀਂ ਰਿਹਾ ਜਾ ਸਕਦਾ ਰੈਂਟ ਦੇ ਉੱਪਰ, ਠੀਕ ਹੈ ਜੀ। ਸੋ ਆਪਣੀ ਛੱਤ ਦੇ ਥੱਲੇ ਰਹਿਣਾ ਕੋਈ ਆਪਾਂ ਇਹਨੂੰ ਨੈਗੇਟਿਵਲੀ ਵੀ ਨਹੀਂ ਲੈ ਸਕਦੇ, ਲੇਕਿਨ ਕਰੈਕਸ਼ਨ ਕਿੱਥੇ ਹੈਗੀ ਹੈ ਜੀ? ਕਰੈਕਸ਼ਨ ਉੱਥੇ ਹੈਗੀ ਆ ਕਿ ਜਦੋਂ ਬੰਦਾ ਕੁਛ ਥੋੜਾ ਜਿਹਾ ਅਪਰੋਚ ਉਹਦੀ ਬਣਦੀ ਹੈਗੀ ਆ ਤਾਂ ਇੱਕ ਆਪਣੇ ਲੈਵਲ ਦਾ ਛੋਟਾ ਘਰ ਲੈ ਲਿਆ, ਤਾਂ ਉਸ ਤੋਂ ਬਾਅਦ ਮਾਰਕੀਟ ਵਿੱਚ ਜਿਹੜੀ ਚੇਜ਼ਿੰਗ ਚੱਲ ਰਹੀ ਹੁੰਦੀ ਆ, ਜਦੋਂ ਕੋਵਿਡ ਤੋਂ ਬਾਅਦ ਜਿਹੜੀ ਮਾਰਕੀਟ ਸੀਗੀ ਇੱਕਦਮ ਅਪਹੋਲਡ ਹੋਈ, ਗਰਮ ਸੀਗੀ ਮਾਰਕੀਟ, ਤਾਂ ਉਹ ਸਮੇਂ ਤੇ ਜਿਹੜਾ ਆਮ ਬੰਦਾ ਚਾਹੇ ਉਹ ਰਿਟਾਇਰੀ ਸੀਗਾ ਚਾਹੇ ਜਿਹੜਾ ਨਵਾਂ ਇਮੀਗ੍ਰਾਂਟ ਸੀਗਾ ਉਹਦੇ ਕੋਲ ਕੁਛ ਪੈਸੇ ਸੀ, ਉਹਦੇ ਘਰ ਇਕੁਇਟੀ ਆ ਗਈ ਸੀਗੀ, ਤੇ ਇਹ ਡਿਮੈਂਸ਼ਨਸ ਹੈਗੀਆਂ ਨੇ ਕਿ ਉਦੋਂ ਸਿਸਟਮ ਜਿਹੜਾ ਬਾਹਰਲਾ ਇਨਵੈਸਟਰ ਸੀਗਾ ਉਹਨੇ ਅਪਡੇਟ ਚੱਕੇ ਤਾਂ ਜਿਹੜਾ ਆਮ ਪਬਲਿਕ ਸੀਗੀ ਉਹ ਚੇਂਜ ਹੋਈ ਆ ਜੀ ਇਹਦੇ ਵਿੱਚ।
0: ਹੋਲਡ ਰੱਖਿਓ ਪੁਨੀਤ, ਪੁਨੀਤ ਜੀ ਕਾਫੀ ਲੰਬੇ ਸਮੇਂ ਤੋਂ ਹੋਲਡ ਤੇ, ਫਿਰ ਤੁਹਾਡੇ ਵਿਚਾਰ ਮੈਂ ਲਈ ਜਾਣੇ। ਪ੍ਰੀਤ ਜੀ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ ਵੈਲਕਮ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਹੈ ਜੀ?
0: ਠੀਕ ਠਾਕ ਜੀ, ਵਧੀਆ, ਤੁਸੀਂ ਦੱਸੋ?
3: ਠੀਕ ਹੈ ਜੀ, ਆਪਣਾ ਟੌਪਿਕ ਸੁਣਦੇ ਸੀਗੇ ਤੇ ਬਹੁਤ ਵਧੀਆ ਚੱਲ ਰਿਹਾ ਸੀਗਾ ਜੀ, ਤੇ ਗੱਲ ਇਹੀ ਸੀਗੀ ਵੀਰ ਜੀ ਵੀ ਥੋੜਾ ਜਿਹਾ ਆਪਣੇ ਜਿਹੜੇ ਪੁਰਾਣੇ ਬੰਦੇ ਬੈਠੇ ਨੇ ਜੀ ਬਿਜ਼ਨਸ ਦੇ ਵਿੱਚ ਹੈਗੇ ਨੇ ਗੇ, ਜਾਂ ਕੋਈ ਗਰੋਸਰੀ ਸਟੋਰ ਤੇ ਹੈ ਜਾਂ ਟਰੱਕ ਲਾਈਨ ਦੇ ਵਿੱਚ ਆ, ਉਹ ਵੀ ਬਹੁਤ ਜ਼ਿਆਦਾ ਧੱਕਾ ਕਰ ਰਹੇ ਨੇ ਜੀ ਸਟੂਡੈਂਟਾਂ ਨਾਲ। ਉਹ ਬੇਚਾਰੇ ਫਿਰ ਮਜਬੂਰੀ ਦੇ ਵਿੱਚ ਇਹ ਗਲਤ ਲਾਈਨਾਂ 'ਚ ਆਉਂਦੇ ਨੇ ਬੱਚੇ ਜੀ ਆਪਣੇ
0: ਜੀ। ਧੰਨਵਾਦ ਤੁਹਾਡਾ। ਕਈ ਵਾਰੀ ਮਜਬੂਰੀ ਵਿੱਚ ਬੰਦਾ ਗਲਤ ਹੁੰਦਾ, ਤਾਂ ਹੀ ਤਾਂ ਕਹਿਣ ਡਿਆ ਸਰਕਾਰ ਕਹਿੰਦੀ ਆ ਸਾਨੂੰ ਹੋ ਗਿਆ ਇੱਥੇ ਜੀ 45 ਸਾਲ ਤੋਂ ਬਾਅਦ ਆਇਆ ਨੂੰ, ਜਦੋਂ ਕਹਿੰਦੇ ਨਾ ਇੱਕ ਬੱਚੇ ਨੇ ਖਿੜਕੀ ਤੋੜ ਦਿੱਤੀ ਸੀਗੀ, ਉਹ ਕਹਿੰਦੇ ਵਿੰਡੋ ਟੁੱਟ ਗਈ ਆ, ਸਾਡਾ ਅਸੀਂ ਹੁਣ ਫਾਈਂਡ ਆਊਟ ਕਰਨਾ, ਹੁਣ ਪੱਥਰ ਚੱਕਿਆ ਕੱਲ ਲਈ, ਹੁਣ ਸਿੱਟਿਆ ਕੱਲ ਲਈ, ਘਰ ਵਿੱਚ ਕਿਤੇ ਪ੍ਰੋਬਲਮ ਤਾਂ ਨਹੀਂ ਹੈ, ਉਹ ਐਡੀ ਦੂਰ ਤੱਕ ਜਾਂਦੇ ਵੀ ਗੁੱਸਾ ਉਹਨੂੰ ਆਇਆ ਕੱਲ ਲਈ। ਇਸੇ ਤਰ੍ਹਾਂ ਜਦੋਂ ਚੋਰੀਆਂ ਹੁੰਦੀਆਂ ਨਹੀਂ ਹੋਣੀਆਂ ਚਾਹੀਦੀਆਂ, ਕਹਿੰਦੇ ਪੈਸੇ ਨਹੀਂ ਹੁੰਦੇ, ਬੰਦਾ ਆਪਣੇ ਘਰ ਬਚਾਉਣ ਨੂੰ ਢਿੱਡ ਵਿੱਚ ਰੋਟੀ ਪਾਉਣ ਨੂੰ ਚੋਰੀਆਂ ਹੀ ਕਰਦਾ ਹੈਗਾ, ਪਰ ਕਈ ਵਾਰੀ ਨਹੀਂ ਹੋਣੀਆਂ ਚਾਹੀਦੀਆਂ। ਧੰਨਵਾਦ ਤੁਹਾਡਾ ਕਾਲ ਕਰਦਾ, ਕਾਲ ਕਰਦੇ ਰਿਹਾ ਕਰੋ।
3: ਥੈਂਕ ਯੂ
0: ਵੈਰੀ ਮਚ। ਲਾਈਨਾਂ ਆਪਣੀਆਂ ਹੋਰ ਤੇ ਰੱਖੋ, 416-837-1515 ਸਟੂਡੀਓ ਨੰਬਰ ਹੁੰਦਾ, 416-837-1515। ਬਹੁਤ ਵਾਰੀ ਕਹਿੰਦਾ ਹੁੰਦਾ, ਇੱਕ ਵਾਰੀ ਮੈਂ ਫੇਰ ਕਹਿ ਦਿੰਦਾ, ਇਹ ਸਾਡੇ ਲੀਡਰਾਂ ਦੀ ਗਲਤੀ ਹੈਗੀ, ਬਹੁਤ ਵੱਡੀ ਕੰਟਰੋਲ ਕਰ ਸਕਦੇ ਸੀਗੇ। ਸੋ ਕਾਲ ਜਿਹੜੇ ਚੁਣੇ ਗਏ ਨੁਮਾਇੰਦੇ ਹਨ ਤੁਹਾਡੇ ਏਰੀਆ ਦੇ ਵਿੱਚ, ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਕਿੰਨਾ ਕੁ, ਮੈਂ ਮੈਸਰੀ ਕਹਿ ਨਾ ਸਕਦਾ, ਕਿੰਨਾ ਕੁ ਰਸ਼ ਪੈ ਰਿਹਾ ਆ, ਡਿਮਾਂਡ ਵੱਧ ਗਈ ਸੀਗੀ, ਸਪਲਾਈ ਘੱਟ ਸੀਗੀ, ਉਹ ਤੁਸੀਂ 15-15 ਹਜ਼ਾਰ ਵਾੜ ਦਿੱਤਾ ਇੱਕ ਸਿਟੀ ਦੇ ਵਿੱਚ ਐਕਸਟਰਾ, ਉਹਨਾਂ ਨੇ ਰਹਿਣਾ ਕਿੱਥੇ ਆ, ਕਿਰਾਏ ਤੇ ਹੀ ਰਹਿਣਾ, ਲੋਕਾਂ ਨੂੰ ਚਾਂਸ ਮਿਲ ਗਿਆ ਕਮਰੇ ਕਿਰਾਏ ਤੇ ਦੇ ਦਿਓ। ਤੂੰ ਜੇ ਇਹ ਰੋਕ ਲਾ ਦਿੰਦੇ ਵੀ ਇੱਥੇ ਇੰਨੀ ਕੁ ਆਬਾਦੀ ਦੀ ਲੋੜ ਹੈਗੀ ਆ, ਬਾਕੀ ਬੈਰੀ ਵਿੱਚ ਚਾਹੀਦੀ, ਟਿਮਸ ਵਿੱਚ ਚਾਹੀਦੇ ਆ, ਆਲੇ ਦੁਆਲੇ ਸਾਰੇ ਪਾਸੇ ਫੈਲ ਜਾਂਦੇ, ਆਪਾਂ ਐਡੀ ਸਾਡੇ ਘਰ ਨਾ ਇੰਨੇ ਮਹਿੰਗੇ ਹੁੰਦੇ, ਦੇਅਰ ਇਜ਼ ਨੋ ਵੇ। ਜਿੰਨੇ ਵੀ ਘਰ ਹਨ ਬਰੈਂਪਟਨ ਦੇ ਵਿੱਚ ਜੇ ਦੇਖਿਆ ਜਾਵੇ, ਜਿਹੜੇ 1.58 ਮਿਲੀਅਨ ਵਿਕੇ ਨਾ, ਉਹ 8 ਲੱਖ ਤੋਂ ਵੱਧ ਨਹੀਂ ਹੋਣੇ ਚਾਹੀਦੇ, ਉਹ 4-4 ਲੱਖ ਦੇ ਲਏ ਹੋ ਸਕੇ, ਇੱਕਦਮ 1.8 ਤੱਕ ਪਹੁੰਚ ਗਏ ਸੀਗੇ 54 ਸਾਲਾਂ 'ਚ। ਇੰਨੀ ਗਰੋਥ ਮਾੜੀ ਹੁੰਦੀ ਆ, ਇਹ ਸਾਰੇ ਕੰਮ ਸਰਕਾਰ ਦੇ ਸੀਗੇ, ਜੇ ਸਾਰੇ ਪ੍ਰੋਪਰ ਤਰੀਕੇ ਨਾਲ ਕਰ ਲੈਂਦੇ ਤਾਂ ਅਸੀਂ ਭੋਲੇ ਭਾਲੇ ਬੰਦੇ ਇੱਧਰ ਸਕੀਮਾਂ ਵਿੱਚ ਨਾ ਫਸਦੇ, ਫਸ ਗਏ, ਜੌਬਾਂ ਹੈ ਨਹੀਂ, ਰੇਟ ਤਾਂ ਉਹੀ ਹੈ ਨਾ, $20 ਤੋਂ ਵੱਧ ਤੋਂ ਵੱਧ $30 ਹੋ ਗਏ, 35 ਹੋ ਗਏ, 70-80 ਤਾਂ ਨਹੀਂ ਹੋਏ ਨਾ। ਮੈਂ ਇੱਕ ਤੋਂ ਸਪੋਂਸਰ ਸੰਦੇਸ਼ ਸਾਂਝੇ ਕਰ ਦੇਵਾਂ, ਗ੍ਰੀਨ ਵੈਲੀ ਸੁਪਰ ਮਾਰਕੀਟ ਆ ਮਕਵੀਨ ਅਤੇ ਮੇਫੀਲਡ ਦੇ, ਬਹੁਤ ਵਧੀਆ ਗਰੋਸਰੀ ਸਟੋਰ ਹੈਗਾ, ਰੈਸਟੋਰੈਂਟ ਵੀ ਹੈਗਾ, ਅਤੇ ਨਾਲ ਜਿਹੜਾ ਨਰਸਰੀ ਵੀ ਲਾਈ ਹੋਏਗੀ ਆ ਬਾਹਰ ਦੇ ਪਾਸੇ, ਕੋਈ ਕਾਫੀ ਵੱਡੀ ਨਰਸਰੀ ਲਾਈ ਹੋਈ ਆ, ਫਲ ਬੂਟੇ ਲੈਣੇ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਹੋ ਗ੍ਰੀਨ ਵੈਲੀ ਸੁਪਰ ਮਾਰਕੀਟ ਤੋਂ, 905-913-1600 ਇਹਨਾਂ ਦਾ ਫੋਨ ਨੰਬਰ ਆ। ਮਕਵੀਨ ਅਤੇ ਮੇਫੀਲਡ 'ਤੇ ਹਨ ਗਰੋਸਰੀ ਸਟੋਰ, ਰੈਸਟੋਰੈਂਟ, ਡਾਇਨਿੰਗ ਟੇਕਰ, ਵੈਜ ਨੋਨ ਵੈਜ, ਨਰਸਰੀ ਐਟ ਗ੍ਰੀਨ ਵੈਲੀ, ਹੈਂਗਿੰਗ ਬਾਸਕਿਟ ਚਾਹੀਦੇ ਹਨ, ਫਲਾਵਰ ਚਾਹੀਦੇ ਆ, ਫੁੱਲ ਬੂਟੇ ਚੰਗੇ ਲੱਗਦੇ ਘਰ ਵਿੱਚ ਜੇ ਲਗਾਏ ਜਾਣ, ਅਤੇ ਕਾਫੀ ਵਧੀਆ ਪ੍ਰਾਈਸ ਮਿਲਦੇ ਹਨ ਗ੍ਰੀਨ ਵੈਲੀ ਸੁਪਰ ਮਾਰਕੀਟ ਤੋਂ। BK ਟੈਕਸ ਅਕਾਊਂਟ ਤੇ ਮੇਰੇ ਵੀਰ ਮਾਂਗੜ ਸਾਹਿਬ ਨੇ ਬੋਨਸ ਸਪੋਂਸਰ ਕੀਤਾ, ਟੈਕਸ ਭਰਨਾ ਬੜਾ ਜ਼ਰੂਰੀ ਹੁੰਦਾ ਟਾਈਮ ਸਿਰ, ਮੇਰਾ ਪਲੈਂਟੀ ਬਹੁਤ ਵੱਡੀ ਪੈਂਦੀ ਹੈਗੀ ਆ, ਪੇਰੋਲ ਮੈਨੇਜਮੈਂਟ, ਕਾਰਪੋਰੇਟ ਟੈਕਸ, ਆਪਣਾ ਟੈਕਸ ਭਰਵਾਉਣਾ ਹੋਵੇ ਤਾਂ ਤੁਸੀਂ BK ਟੈਕਸ ਦੇ ਪਾਲ ਮਾਂਗੜ ਸਾਹਿਬ ਨਾਲ 905-400-5141 'ਤੇ ਗੱਲਬਾਤ ਕਰਨੀ ਹੈ। ਰੈੱਡ ਰੋਜ਼ ਕਨਵੈਨਸ਼ਨ ਸੈਂਟਰ ਬੁੱਕ ਕਰ ਸਕਦੇ ਹੋ, 1233 ਡੈਰੀ ਰੋਡ 'ਤੇ, ਡੈਰੀ ਅਤੇ ਡਿਕਸੀ 'ਤੇ, ਰੈੱਡ ਰੋਜ਼ ਕਨਵੈਨਸ਼ਨ ਸੈਂਟਰ, 905-565-6 ਤੇ ਜਸਪਾਲ ਗੋਨੀਆ ਸਾਹਿਬ 25 ਸਾਲ ਐਕਸਪੀਰੀਅੰਸ ਹੈਗਾ ਮੋਰਗੇਜ ਦੇ ਵਿੱਚ, ਫਾਈਨੈਂਸਿੰਗ ਸੈਕਟਰ ਦੇ ਵਿੱਚ, ਪ੍ਰਾਈਵੇਟ ਫੰਡਿੰਗ, ਟਰੱਕ ਲੋਨਸ, ਬਿਜ਼ਨਸ ਲੋਨਸ, 416-674-7050 'ਤੇ ਗੱਲਬਾਤ ਕਰ ਲੈਣੀਆਂ। ਅਤੇ ਲਓ ਜੀ ਗੁਰਮੁਖ ਸਿੰਘ ਜੀ ਤੁਸੀਂ ਆ ਜਾਓ, ਫਿਰ ਮੈਂ ਦੋ ਲਾਈਨਾਂ ਬੀਜੀ ਰਹੂ, ਮੈਂ ਬਾਅਦ 'ਚ ਲੈਂਦਾ, ਪਹਿਲਾਂ ਥੋ ਤੁਸੀਂ ਵੀ ਕਾਫੀ ਲੰਬੇ ਸਮੇਂ ਤੋਂ ਹੋਲਡ 'ਤੇ ਹਨ, ਇੱਕ ਦੋ ਹੋਰ ਖਬਰਾਂ ਦੀ ਸਾਂਝ ਪਾ ਲਈਏ।
1: ਸਿਮਰ ਸਾਹਿਬ, ਆਪਾਂ ਮੀਡੀਆ ਦੇ ਰੋਲ ਦੇ ਬਾਰੇ ਗੱਲਬਾਤ ਪਹਿਲਾਂ ਵੀ ਕਰਦੇ ਰਹੇ ਹਾਂ ਕਿ ਮੀਡੀਆ ਦੇ ਰੋਲ ਦੇ ਬਹਾਵ ਦੇ ਉੱਪਰ ਟਰਾਂਸਪੋਰਟ ਕੈਨੇਡਾ, ਜਿਹੜੀ ਕਿ ਆਪਾਂ ਖਬਰ ਸਾਂਝੀ ਕੀਤੀ ਸੀ ਕਿ CTV ਦੇ W5 ਇਨਵੈਸਟੀਗੇਸ਼ਨ ਜਿਹੜੀ ਰਿਪੋਰਟ ਕੀਤੀ ਸੀ ਕਿ ਬੈਗੇਜ ਟੈਂਪਰਿੰਗ, ਜਿਹੜੀ ਟੈਗ ਟੈਂਪਰਿੰਗ ਹੋਈ ਸੀ, ਭਾਵ ਹੈ ਕਿ ਬੈਗਾਂ ਦੇ ਉੱਪਰ ਟੈਗ ਜਿਹੜੇ ਬਦਲ ਦਿੱਤੇ ਗਏ, ਕਥਿਤ ਤੌਰ ਤੇ ਇਹ ਰਿਪੋਰਟ ਸਾਂਝੀ ਹੋਈ ਸੀ ਤੇ ਉਸ ਤੋਂ ਬਾਅਦ ਵੱਡੀਆਂ ਕਾਰਵਾਈਆਂ ਵੀ ਹੋਈਆਂ ਰਿਪੋਰਟ ਦੇ ਉੱਪਰ ਤੇ ਚਰਚਾ ਦਾ ਵਿਸ਼ਾ ਬਣੀ ਸੀ, 17 ਪਸੰਦ ਜਿਹੜੇ ਸੀਗੇ ਉਹਦਾ ਸ਼ਿਕਾਰ ਹੋਏ
0: ਜੀ।
1: ਤਾਂ ਹੁਣ ਟਰਾਂਸਪੋਰਟ ਕੈਨੇਡਾ ਨੂੰ ਇਹ ਗੱਲ ਕਹਿਣੀ ਪਈ ਹੈ ਜੀ, ਭਾਵ ਹੈ ਕਿਤੇ ਕਾਰਵਾਈ ਹੋਈ ਹੈ, ਟਰਾਂਸਪੋਰਟ ਕੈਨੇਡਾ ਨੇ ਇਹ ਗੱਲ ਕਹੀ ਕਿ ਇਹ ਤੋਂ ਬਾਅਦ ਜਿਹੜਾ ਮੈਟਰ ਕੰਸਰਨ ਸਾਡੇ ਸਾਹਮਣੇ ਆਇਆ ਹੁਣ ਅਸੀਂ ਆਪਣੀ ਸਿਕਿਉਰਿਟੀ ਨੂੰ ਰਿਵਾਈਜ਼ ਕਰ ਰਹੇ ਹਾਂ ਓਵਰਆਲ। ਸੋ ਇਹ ਇੱਕ ਮੀਡੀਆ ਦਾ ਰੋਲ ਹੀ ਹੁੰਦਾ ਜੀ, ਚਾਹੇ ਉਹ ਵੱਡੇ ਮੀਡੀਆ ਅਦਾਰੇ ਹੋਣ ਚਾਹੇ ਛੋਟਾ ਮੀਡੀਆ ਅਦਾਰਾ ਹੋਵੇ, ਜਦੋਂ ਕ੍ਰਿਟੀਕਲ ਵਿਊ ਦੇ ਨਾਲ ਕੋਈ ਰਿਪੋਰਟ ਕੀਤੀ ਜਾਂਦੀ ਆ ਕਿ ਗਵਰਨਮੈਂਟ ਚੰਗਾ ਕੰਮ ਕਰਦੀ ਆ, ਉਹਦੀ ਵੀ ਕਦੇ ਕਦੇ ਗੱਲ ਜ਼ਰੂਰ ਕਰਨੀ ਚਾਹੀਦੀ ਆ। ਲੇਕਿਨ ਜੇ ਕੋਈ ਘਟਨਾਵਾਂ ਵਾਪਰਦੀਆਂ, ਜਦੋਂ ਕ੍ਰਿਟੀਕਲ ਰਿਪੋਰਟਾਂ ਇਨਵੈਸਟੀਗੇਸ਼ਨ ਰਿਪੋਰਟਾਂ ਛਪਦੀਆਂ ਹੈਗੀਆਂ, ਤਾਂ ਉਸ ਤੋਂ ਬਾਅਦ ਏਦਾਂ ਐਕਸ਼ਨ ਹੁੰਦਾ। ਹੁਣ ਟਰਾਂਸਪੋਰਟ ਕੈਨੇਡਾ ਨੂੰ ਇਸ ਗੱਲ ਤੇ ਸਟੈਪ ਅਪ ਜਿਹੜਾ ਕੀਤਾ ਜੀ, ਤਾਂ ਹੁਣ ਏਅਰਪੋਰਟ ਖਾਸ ਤੌਰ ਤੇ ਜਿਹੜੇ ਸੈਂਸਿਟਿਵ ਏਰੀਆਸ ਹੈਗੇ ਨੇ, ਜਿਹੜੇ ਬਲਾਇੰਡ ਸਪੋਟਸ ਹੈਗੇ ਨੇ, ਉਹਨਾਂ ਨੂੰ ਕਵਰ ਕੀਤਾ ਜਾਊਗਾ। ਤਾਂ ਓਵਰਆਲ ਰਿਸਪੋਂਸੀਬਿਲਟੀ ਜਿਹੜੀ ਆ ਉਹ ਟੇਕ ਓਵਰ ਕੀਤੀ ਜਾਊਗੀ ਕਿ ਜਿਹੜਾ ਪੈਸੰਜਰ ਦਾ ਬੈਗ ਆ ਉਹ ਸਿਕਿਓਰ ਰਹੇ, ਉਹਦੀ ਜਿਹੜੀ ਜਿਹੜਾ ਟੈਗ ਆ ਉਹਦੇ ਨਾਲ ਟੈਂਪਰਿੰਗ ਨਾ ਹੋਵੇ। ਇਹਦਾ ਵਾਅਦਾ ਜਿਹੜਾ ਟਰਾਂਸਪੋਰਟ ਕੈਨੇਡਾ ਨੇ ਕੀਤਾ, ਤੇ ਇਹਦੇ ਨਾਲ ਹੀ ਜਿਹੜੀ ਆਪਣੀ ਪ੍ਰੋਵਿੰਸ਼ੀਅਲ ਲਿਬਰਲ ਦੀ ਸਿਆਸਤ ਹੈ ਉਹ ਕਾਫੀ ਭਖਣ ਜਾ ਰਹੀ ਆ। ਕੱਲ ਦੀ ਖਬਰ ਜੀ, ਨਵਦੀਪ ਸਿੰਘ ਬੈਂਸ ਫੈਡਰਲ ਜਿਹੜੀ ਸਰਕਾਰ ਸੀ ਟਰੂਡੋ ਸਰਕਾਰ, ਉਹਦੇ ਵਿੱਚ ਆਪਣੀ ਕਮਿਊਨਿਟੀ ਤੋਂ ਵੱਡੇ ਆਗੂ ਸੀ, ਵੱਡੇ ਕੱਦ ਦੇ ਸਾਬਕਾ ਕੈਬਨਿਟ ਮਿਨਿਸਟਰ ਸੀਗੇ, ਸਟੈਪ ਡਾਊਨ ਕਰ ਗਏ ਸੀਗੇ ਕੁਛ ਪਰਸਨਲ ਕਾਰਨਾਂ ਕਰਕੇ। ਤੇ ਕੱਲ ਦੀ ਖਬਰ ਛਾਇਆ ਹੋਈ ਆ ਜੀ, ਉਹ ਲਿਬਰਲ ਦੀ ਜਿਹੜੀ ਲੀਡਰਸ਼ਿਪ ਆ ਪ੍ਰੋਵਿੰਸ਼ੀਅਲ, ਉਹਦੀ ਰੇਸ਼ ਜਿਹੜੇ ਸ਼ਾਮਿਲ ਹੋ ਗਿਆ ਜੀ। ਬਕਾਇਦਾ ਉਹਨਾਂ ਨੇ ਆਪਣੇ ਤੌਰ ਤੇ ਇੱਕ ਵੀਡੀਓ ਵੀ ਜਾਰੀ ਕਰ ਦਿੱਤਾ ਜੀ ਕਿ ਲੈਟਸ ਵਰਕ ਟੁਗੈਦਰ, ਭਾਵ ਆ ਕਿ ਉਹ ਇਸ ਲੀਡਰਸ਼ਿਪ ਵਿੱਚ ਸ਼ਾਮਿਲ ਹੋ ਰਹੇ ਆ। ਉਹਨਾਂ ਨੇ ਪੇਪਰ ਵੀ ਫਾਈਲ ਜਿਹੜੇ ਆ ਕਰ ਦਿੱਤੇ ਆ ਜੀ, ਤੇ ਜਿਹੜੀ ਹੁਣ ਅੰਟਾਰੀਓ ਦੀ ਲੀਡਰਸ਼ਿਪ ਰੇਸ ਹੈਗੀ ਆ ਇਹ ਇੰਟਰਸਟਿੰਗ ਬਣ ਜਾਊਗੀ, ਕਿਉਂਕਿ ਵੱਡੇ ਕੱਦ ਦੇ ਆਗੂ ਜਿਹੜੇ ਆ ਇਹਦੇ ਵਿੱਚ ਪਹਿਲਾਂ ਹੀ ਹੈਗੇ ਆ। ਆਪਾਂ ਇਹ ਕਹਿ ਸਕਦੇ ਕਿ ਜਿਹੜੇ ਪ੍ਰਧਾਨ ਮੰਤਰੀ ਦੇ ਬਹੁਤ ਹੀ ਖਸਮ ਖਾਸ
0: ਜੀ
1: ਐਸਟਾਈਨ ਸਮਿਥ ਸੀਗੇ ਸਕਾਰਬਰੋ ਤੋਂ, ਜਿਹੜੇ ਕਿ ਹਾਰ ਗਏ ਹੈਗੇ ਆ ਆਪਣਾ ਨੋਮੀਨੇਸ਼ਨ, ਉਹ ਵੀ ਹੁਣ ਇਸ ਰੇਸ ਵਿੱਚ ਆ ਗਏ ਹੈਗੇ ਆ ਜੀ। ਇਹਦੇ ਨਾਲ
0: ਗੁਰੂ ਸਿੰਘ, ਮੈਂ ਮਾੜੀ ਇੱਕ ਟਿੱਪਣੀ ਕਰਦੇ, ਮੈਂ ਵਧਾਈ ਦੇਣਾ ਚਾਹੁੰਦਾ ਹਰ ਇੱਕ ਨੂੰ, ਕਿਉਂਕਿ ਜਦੋਂ ਜੋਬ ਛੱਡੀ ਜਾਂਦੀ ਆ, ਫੈਮਿਲੀ ਕਰਕੇ ਛੱਡੀ, ਕਿਸ ਕਰਕੇ ਛੱਡੀ ਜਾਂਦੀ ਆ, ਤੇ ਕਾਫੀ ਵੱਡੀਆਂ ਪੋਸਟਾਂ ਬਾਅਦ ਵਿੱਚ ਲਈਆਂ, ਮੈਂ ਕਹਿੰਦਾ ਵੀ ਜਿੰਨੇ ਵੀ ਸੋ ਕਾਲਡ ਲੀਡਰ ਹਨ ਇਹਨਾਂ ਤੇ ਵੀ ਫਿਲਟਰ ਟਰੈਕ ਹੋਣਾ ਚਾਹੀਦਾ ਵੀ ਪੈਸੇ ਕਿੱਥੋਂ ਆਏ, ਕਿੱਥੋਂ ਗਏ, ਕਿੰਨੇ ਕੁ ਅਮੀਰ ਹੋ ਗਏ, ਕੀ ਕੁਛ ਕਰ ਰਹੇ, ਕੋਈ ਵੀ ਹੋਵੇ, ਚਾਹੇ ਕੋਈ ਵੀ ਹੋਵੇ, ਕਿਉਂਕਿ ਸਾਡੇ ਟੈਕਸ ਬਿਲ ਦੇ ਪੈਸੇ ਨਾਲ ਅੱਗੇ ਗਏ ਹਨ। ਜਸਟਿਨ ਟਰੂਡੋ ਨੇ ਬਹੁਤ ਚੰਗੇ ਬਥੇਰੇ ਚੰਗੇ ਕੰਮ ਕੀਤੇ ਆ, ਪਰ ਮਾੜੇ ਹੀ ਬਹੁਤ, 20 ਚੈਰਿਟੀ ਸੀਗੀ, ਕਿੰਨਾ ਵੱਡਾ ਕਪੜਾ ਸੀ 20 ਚੈਰਿਟੀ ਦੇ ਵਿੱਚ, ਕੌਣ ਕੌਣ ਇਨਵੋਲਵ ਸੀਗਾ। ਆਪਾਂ ਛੱਡ ਨਹੀਂ ਸਕਦੇ, ਕੋਈ ਵੀ ਹੋਵੇ, ਟੈਕਸ ਪੇਅਰ ਦਾ ਪੈਸਾ, ਮਿਲੀਅਨਸ ਆਫ ਡਾਲਰਸ, ਆਈ ਥਿੰਕ ਦੀਸ ਗਾਈਜ਼ ਸ਼ੁਡ ਆਲ ਬੀ ਇਨਵੈਸਟੀਗੇਟਡ, ਦੈਟਸ ਆਲ ਆਈ ਐਮ ਸੇਇੰਗ, ਐਂਡ ਦੇਅਰ ਇਜ਼ ਨਥਿੰਗ ਰੋਂਗ ਵਿਦ ਇਟ। ਮੈਨੂੰ ਭਾਵੇਂ ਰੋਜ਼ ਕਰ ਲਵੋ, ਤੁਹਾਡੇ ਸਾਹਮਣੇ ਬੈਠੇ ਆ, ਕਰ ਲਵੋ, ਕਿਉਂਕਿ ਹੋਣਾ ਵੀ ਚਾਹੀਦਾ ਹੈਗਾ। ਤੁਹਾਡਾ ਪੈਸਾ ਰਾਤ ਦਿਨ ਮਿਹਨਤ ਕਰਕੇ ਟੈਕਸ ਪੇਅਰ ਦਾ ਪੈਸਾ ਜਦੋਂ ਨਹੀਂ ਸਹੀ ਜਗ੍ਹਾ ਲੱਗੇ ਨਾ, ਫਿਰ ਦੁੱਖ ਲੱਗਦਾ। ਤੇ ਬੈਸਟ ਆਫ ਲੱਕ ਟੂ ਨਵਦੀਪ ਬੈਂਸ, ਤੇ ਵਾਈ ਨੋਟ, ਅਸੀਂ ਇਹਨਾਂ ਦੇ ਨਾਲ ਕਾਫੀ ਲੰਬੇ ਸਮੇਂ ਤੋਂ, ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦੇ ਬੱਚੇ ਹੁੰਦੇ ਸੀਗੇ, ਜਦੋਂ ਉਹ ਗੁਰਦੁਆਰੇ ਤੋਂ ਗੁਰਦੁਆਰਾ ਦੌੜਦੇ ਸੀਗੇ, ਭੱਜਦੇ ਸੀਗੇ, ਪੈਸਾ ਇਕੱਠਾ ਕਰਕੇ ਵੱਖ ਵੱਖ ਹੋਸਪਿਟਲ ਨੂੰ ਦਿੰਦੇ ਸੀ, ਕਾਫੀ ਲੰਬੇ ਸਮੇਂ ਤੋਂ ਇਹਨਾਂ ਨਾਲ ਵਾਲੰਟੀਅਰ ਤੌਰ ਤੇ ਕੰਮ ਵੀ ਕੀਤਾ। ਸੋ ਨਵਦੀਪ ਬੈਂਸ, ਬੈਸਟ ਲੱਕ ਮੈਂ ਹੀ ਕਹਿ ਸਕਦਾ, ਪਰ ਫਿਰ ਵੀ ਆਈ ਥਿੰਕ ਦੀਸ ਗਾਈਜ਼ ਸ਼ੁਡ ਆਲ ਬੀ ਇਨਵੈਸਟੀਗੇਟਡ। ਥੈਂਕ ਯੂ ਵੈਰੀ ਮੱਚ। ਗੁਰਬਖ ਸਿੰਘ ਜੀ, ਅਗਲੀ ਖਬਰ ਵੱਲ ਚੱਲਦੇ ਆ।
1: ਬਿਲਕੁਲ, ਆਪਾਂ ਜਦੋਂ LMIA ਦੀ ਗੱਲ ਕਰਦੇ ਰਹੇ ਹਾਂ, ਕੈਨੇਡਾ ਭਰ ਦੇ ਵਿੱਚ ਜੋ ਕੁਛ ਪਿਛਲੇ ਵਾਪਰਿਆ, ਤੇ ਜਿਹੜੇ ਵੱਡੇ ਗਿਆਂਟ ਹੈਗੇ ਆ ਤੰਬੜ ਸਾਹਿਬ, ਉਹ ਵੀ ਇਹਦੇ ਤੋਂ ਪਰੇ ਨਹੀਂ ਸੀਗੇ। ਹਾਲਾਂਕਿ ਉੱਥੇ ਜੇ ਕਥਨ ਬੇਨਜ਼ਮੀਆਂ ਹੋਈਆਂ ਜਾਂ ਨਹੀਂ ਹੋਈਆਂ, ਪਰ ਇੱਕ ਗੱਲ ਪੱਕੀ ਹੋਈ ਆ ਕਿ ਹਰੇਕ ਜਿਹੜਾ ਵੱਡਾ ਕਾਰੋਬਾਰ ਸੀਗਾ, ਉਹਨੇ ਜਿਹੜੇ ਫੋਰਨ ਵਰਕਰ ਸੀਗੇ ਉਹਨਾਂ ਨੂੰ LMIA ਦੇ ਬੇਸ ਦੇ ਉੱਪਰ ਰਿਕਰੂਟ ਕਰਨ ਦੇ ਉੱਪਰ ਬਹੁਤ ਵੱਡੀ ਪਹਿਲ ਦਿੱਤੀ, ਜਿਹਦੇ ਵਿੱਚ ਜਿਹੜਾ ਲੋਕਲ ਕਾਮਾ ਸੀਗਾ ਉਹ ਇਗਨੋਰ ਹੋਇਆ ਜੀ। ਜਿਹੜਾ ਲੋਕਲ ਯੂਥ ਸੀਗਾ ਉਹ ਵੀ ਇਗਨੋਰ ਹੋਇਆ। ਤਾਂ ਉਹਦੇ ਵਿੱਚ ਟਿਮ ਹੋਟਨਸ ਦੀ ਆਪਾਂ ਗੱਲ ਕਰਦੇ ਹਾਂ, ਹਾਲਾਂਕਿ ਇਹਦੇ ਵਿੱਚ ਕੋਈ ਕਥਿਤ ਆਪਾਂ ਇਹ ਨਹੀਂ ਕਹਿ ਸਕਦੇ ਕਿ ਉੱਥੇ ਕੋਈ ਬੇਨਜ਼ਮੀਆਂ ਪਾਰਟੀਕੁਲਰ ਇਸ ਕਾਰੋਬਾਰ ਨਾਲ ਹੋਈਆਂ, ਲੇਕਿਨ ਇੱਕ ਗੱਲ ਪੱਕੀ ਸੀ ਕਿ ਇਹ ਵੀ ਵੱਡੀਆਂ ਦੋਸ਼ ਲੱਗੇ ਸੀ ਉਸ ਟਾਈਮ ਦੇ ਉੱਪਰ ਕਿ ਜਿੰਨੇ ਵੀ ਵੱਡੇ ਕਾਰੋਬਾਰ ਹੈਗੇ ਆ ਇਹਨਾਂ ਦੇ ਉੱਪਰ ਇਹ ਫੋਕਸ ਹੈਗਾ ਕਿ ਫੋਰਨ ਵਰਕਰ ਨੂੰ ਰੱਖੋ, LMI ਦਵੋ, ਤਾਂ ਕੁਛ ਇੱਕ ਜਿਹੜੇ ਲੇਬਰ ਰੇਟ ਵੀ ਹੈਗੇ ਆ ਉਹ ਵੀ ਬੇਸਿਕ ਮਿਨੀਮਮ ਜਿਹੜੇ ਰੇਟ ਹੈਗੇ ਆ ਉਹੀ ਪ੍ਰੋਵਾਈਡ ਕੀਤੇ ਜਾਂਦੇ ਸੀ। ਲੇਕਿਨ ਹੁਣ ਸਟੈਪ ਅਪ ਟਿਮ ਹੋਟਨ ਨੂੰ ਵੀ ਕਰਨਾ ਪਿਆ ਜੀ, ਜਿਹੜਾ ਵੱਡਾ ਕ੍ਰਿਟਿਸਿਜ਼ਮ ਹੋਇਆ ਸੀ ਉਸ ਤੋਂ ਬਾਅਦ ਹੁਣ 10,000 ਇੰਪਲਾਈ ਜਿਹੜਾ ਹੈਗਾ ਇਹਦੇ ਵੱਲੋਂ ਕਿਹਾ ਗਿਆ ਕਿ ਅਸੀਂ ਲੋਕਲ ਜਿਹੜਾ ਇੱਥੋਂ ਦਾ ਆਪਾਂ ਹਾਇਰ ਕਰਾਂਗੇ। ਅਪ੍ਰੈਲ ਮਾਰਚ ਦੇ ਵਿੱਚ 400 ਦੇ ਕਰੀਬ ਜਿਹੜਾ ਹਾਇਰ ਵੀ ਜਿਹੜਾ ਕਰ ਲਿਆ ਗਿਆ ਆ। ਦੇ ਨਾਲ ਦੀ ਨਾਲ ਜਿਹੜੀ ਆਪਾਂ ਇੰਟਰਨੈਸ਼ਨਲ ਤੌਰ ਦੇ ਉੱਪਰ ਕਹਿ ਦਿੰਦੇ ਹਾਂ ਕਿ ਜਿਹੜੀਆਂ ਉਮੀਦਾਂ ਲੋਕਾਂ ਨੂੰ ਕੱਲ੍ਹ ਬਣੀਆਂ ਸੀ ਪਿਛਲੇ 24 ਘੰਟਿਆਂ ਦੇ ਵਿੱਚ ਕਿ ਜਿਹੜੀ ਜੰਗ ਹੈਗੀ ਆ ਮਿਡਲ ਈਸਟ ਚ ਸ਼ਾਇਦ ਹੁਣ ਉਹ ਖਤਮ ਹੋਣ ਜਾ ਰਹੀ ਆ, ਪਰ ਟਰੰਪ ਸਾਹਿਬ ਦੇ ਮੂਡ ਸਵੈਗ ਜਿਹੜੇ ਹੈਗੇ ਆ ਜਾਂ ਉਹਨਾਂ ਦੀ ਜਿਹੜੀ ਨੀਤੀ ਹੈਗੀ ਆ ਉਹ ਸਮਝਣ ਲੱਗਿਆਂ ਬਹੁਤ ਸਾਰੇ ਦੇਰ ਵੀ ਲੱਗਦੀ ਆ, ਲੋਕਾਂ ਨੂੰ ਦਿੱਕਤਾਂ ਵੀ ਆਉਂਦੀਆਂ ਕਿ ਜਦੋਂ ਖਬਰਾਂ ਆ ਰਹੀਆਂ ਸੀ ਕਿ ਰੀਚ ਆਊਟ ਹੈਗੀ ਆ ਲਗਭਗ ਡੀਲ ਇਰਾਨ ਦੇ ਨਾਲ, ਤਾਂ ਉਦੋਂ ਸਾਊਦਰਨ ਇਰਾਨ ਦੇ ਵਿੱਚ ਅਮੈਰੀਕਾ ਦੀਆਂ ਫੋਰਸਿਸ ਵੱਲੋਂ ਹਮਲੇ ਕਰਨ ਦੀਆਂ ਖਬਰਾਂ ਵੀ ਆ ਗਈਆਂ ਜੀ ਕੱਲ੍ਹ, ਨਾਲ ਹੀ ਪ੍ਰਾਈਸ ਜਿਹੜੀਆਂ ਆਇਲ ਦੀਆਂ ਸੀਗੀਆਂ ਉਹ ਅਪ ਹੋਣੀਆਂ ਸ਼ੁਰੂ ਹੋ ਗਈਆਂ ਜੀ, ਠੀਕ ਹੈ ਜੀ, ਪਹਿਲਾਂ ਡਾਊਨ ਗਈਆਂ ਸੀਗੀਆਂ। ਸੋ ਕੁੱਲ ਮਿਲਾ ਕੇ ਹਾਲੇ ਫਾਸਲਾ ਵੱਡਾ ਦਿਖਾਈ ਜਾ ਰਿਹਾ, ਇੱਕ ਅਬਰਾਹਮ ਜਿਹੜਾ ਕੰਟਰੈਕਟ ਹੈਗਾ ਉਹ ਸਾਹਮਣੇ ਰੱਖਤਾ ਟਰੰਪ ਸਾਹਿਬ ਨੇ ਵੀ, ਜਿਹੜਾ ਇਜ਼ਰਾਈਲ ਹੈ ਉਹਨੂੰ ਤੁਸੀਂ ਮਾਨਤਾ ਦਿਓ, ਜਿੰਨੇ ਮਿਡਲ ਈਸਟ ਕੰਟਰੀ ਹੈਗੇ ਆ ਸਮੇਤ ਪਾਕਿਸਤਾਨ, ਕਿ ਆਪਾਂ ਨੂੰ ਪਤਾ ਹੈਗਾ ਕਿ ਜਦੋਂ ਦਾ ਇਜ਼ਰਾਈਲ ਬਣਿਆ ਆ ਹਾਲੇ ਕੁਛ ਇੱਕ ਦੇਸ਼ਾਂ ਨੂੰ ਛੱਡ ਕੇ ਮਿਡਲ ਈਸਟ ਕੰਟਰੀ ਨੇ ਉਹਨੂੰ ਮਾਨਤਾ ਨਹੀਂ ਦਿੱਤੀ, ਤਾਂ ਟਰੰਪ ਸਾਹਿਬ ਨੇ ਹੁਣ ਇਜ਼ਰਾਈਲ ਦੀ ਮਾਨਤਾ ਰੱਖ ਦਿੱਤੀ ਹੈ ਜੀ। ਆਈ ਡੋਂਟ ਨੋ ਉਹ ਸਵਿਫਟ ਅਪ ਕਿਉਂ ਕਰਦੇ ਹੈਗੇ ਆ, ਪਹਿਲਾਂ ਸੀਗਾ ਜੀ ਕਿ ਨਿਊਕਲੀਅਰ ਪਾਵਰ ਦਾ ਮਸਲਾ ਹੈਗਾ, ਇਹਦੇ ਨਾਲ ਨਾਲ ਕੁਝ ਹੋਰ ਉੱਥੋਂ ਦੀ ਰਜੀਮ ਚੇਂਜ ਕਰਨਾ ਸੀਗਾ, ਤਾਂ ਹੁਣ ਇਜ਼ਰਾਈਲ ਦਾ ਜਿਹੜਾ ਮਾਨਤਾ ਦੀ ਗੱਲ ਹੈਗੀ ਆ ਉਹ ਵਿੱਚ ਆ ਗਈ ਹੈ।
0: ਗੁਰਮਸੀ ਲੱਗਦਾ ਡੋਨਲਡ ਟਰੰਪ ਨੂੰ ਭੱਜਣ ਦਾ ਕੋਈ ਰਸਤਾ ਨਹੀਂ ਲੱਭ ਰਿਹਾ, ਇਹੀ ਲੱਭ ਰਹੇ ਹੈਗੇ, ਕਿਉਂਕਿ ਉਹਨੇ ਜੋ ਕੁਝ ਸੋਚਿਆ ਸੀਗਾ ਉਹ ਹੋਇਆ ਨਹੀਂ। ਕਹਿੰਦੇ ਮੈਂ ਤਾਂ ਜਦੋਂ ਪਹਿਲਾਂ ਕਹਿ ਰਹੇ ਸੀਗਾ ਆਪਾਂ ਤਾਂ 2 ਦਿਨ ਵਿੱਚ ਇਹ ਵਾਰ ਨੂੰ, ਇਸ ਲੜਾਈ ਨੂੰ ਖਤਮ ਕਰ ਦੇਵਾਂਗੇ, ਹੁਣ ਤਾਂ ਬਹੁਤ ਟਾਈਮ ਹੋ ਗਿਆ ਇਹ ਖਤਮ ਹੋਣ 'ਚ ਨਹੀਂ ਆਉਂਦੀ। ਉੱਧਰੋਂ ਸਟੇਟਸ ਆਫ ਹਰਮੂਜ਼ ਜਿਹੜੇ ਹੈਗੇ ਉਹ ਵੀ ਓਪਨ ਕਰਨੇ ਚਾਹੀਦੇ, ਉਹ ਵੀ ਓਪਨ ਨਹੀਂ ਹੋ ਰਹੇ, ਉਹਨਾਂ ਤੋਂ ਬਗੈਰ ਸਾਰੀ ਦੁਨੀਆ ਵੀ ਡੁੱਬ ਸਕਦੀ ਹੈਗੀ ਆ। ਦੱਸ ਰਹੇ ਹਨ ਵੀ ਜਿਹੜੇ ਇੰਟਰਸਟ ਰੇਟ ਆ, ਜੇ 3-4 ਮਹੀਨੇ ਇਸੇ ਤਰ੍ਹਾਂ ਗੈਸ ਸਪਲਾਈ ਨਾ ਹੋਈ ਨਾ, ਡੀਜ਼ਲ ਸਪਲਾਈ, ਗੈਸ ਸਪਲਾਈ, ਜੇ ਐਨਰਜੀ ਸਪਲਾਈ ਨਾ ਹੋਈ, ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਆਮ ਜਨਤਾ ਦਾ। ਬਹੁਤ ਸਾਰੀਆਂ ਫੈਕਟਰੀਆਂ ਵੀ ਖੜ ਸਕਦੀਆਂ ਹੈਗੀਆਂ। ਇਹ ਬਹੁਤ ਵੱਡੀ ਰਿਪੋਰਟ ਸੀਗੀ ਇੰਟਰਨੈਟ ਦੇ ਉੱਪਰ। ਮੈਂ ਪੇਰੈਂਟਸ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਨੂੰ ਵੀ, W5 ਦੀਆਂ ਕਾਫੀ ਸਾਰੀਆਂ ਰਿਪੋਰਟਾਂ ਆਈਆਂ ਯੂਟਿਊਬ ਦੇ ਉੱਪਰ, ਦੇਖ ਲਿਓ, ਸੁਣ ਲਿਓ, ਕਾਫੀ ਕੁਝ ਸਿੱਖਣ ਵਿੱਚ ਮਿਲੇਗਾ। ਵਧੀਆ ਕੰਮ ਕੀਤਾ ਉਹਨਾਂ ਨੇ। LP ਰੂਫਿੰਗ ਵਾਲੇ ਹਨ, ਰੂਫਿੰਗ ਦਾ ਕੰਮ ਹੋਵੇ, ਸ਼ਿੰਗਲ ਰਿਪਲੇਸ ਜਾਂ ਰਿਪੇਅਰ ਕਰਨੇ ਹੋਣ, ਕੌਂਕਰੀਟ ਦਾ ਕੰਮ ਹੋਵੇ, ਕੋਈ ਸਮੈਂਟ ਵਰਕ ਹੋਵੇ, ਡਿਜ਼ਾਇਨ 'ਤੇ ਬਿਲਡ ਕਰਕੇ ਦਿੰਦੇ ਹਾਂ ਤੁਹਾਡੇ ਵਾਸਤੇ। ਕੌਂਕਰੀਟ ਦਾ ਕੰਮ, ਤੁਸੀਂ ਸਾਈਡਵਾਕ ਬਣਾਉਣੀ ਹੋਵੇ, ਡਰਾਈਵਿੰਗ ਨੂੰ ਐਕਸਟੈਂਡ ਕਰਨਾ ਹੋਵੇ, ਜਾਂ ਰੂਫਿੰਗ ਦਾ ਕੰਮ ਹੋਵੇ, ਤਾਂ ਤੁਸੀਂ LP ਰੂਫਿੰਗ ਦੇ 416-602-7216 'ਤੇ ਗੱਲਬਾਤ ਕਰ ਲੈਣੀ, 416-602-7212 ਦੇ ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰਨਾ, ਨੰਬਰ ਦਿੰਦਾ 6470666640। ਹੀਟਿੰਗ, ਵੈਂਟੀਲੇਸ਼ਨ, ਏਅਰ ਕੰਡੀਸ਼ਨਿੰਗ ਸਰਵਿਸ, ਅਫੋਰਡੇਬਲ ਪ੍ਰਾਈਸਿਸ, ਰਿਲਾਈਬਲ ਸਰਵਿਸ, ਟਰਸਟਡ HVAC ਦੇ ਐਕਸਪਰਟਸ ਹਨ ਅਤੇ ਬਹੁਤ ਵਧੀਆ ਕੰਮ ਕਰਕੇ ਦਿੰਦੇ ਹਨ। ਅਤੇ ਗੱਲਬਾਤ ਕਰ ਲਵੋ, ਬਹੁਤ ਸਾਰੇ ਤੁਹਾਡੇ ਪੈਸੇ ਵਰਤ ਸਕਦੇ ਹਨ, ਗਵਰਨਮੈਂਟ ਗ੍ਰਾਂਟ ਵੀ ਕਾਫੀ ਸਾਰੇ ਮਿਲਦੇ ਹਨ ਜਿਹੜੇ ਉਹ ਤੁਸੀਂ ਵਰਤ ਕੇ ਹੋਰ ਕੰਮ ਸਸਤਾ ਕਰਵਾ ਸਕਦੇ ਹੋ। ਕਿਹਦੇ ਕੋਲੋਂ? ਨਵ ਏਅਰ ਕੰਫਰਟ ਤੋਂ, 6470666640 ਤੁਸੀਂ ਗੱਲਬਾਤ ਕਰ ਲੈਣੀ ਆ। ਮੈਂ ਲਾਈਨ ਮੇਰੇ ਕੋਲ ਸੋਰੀ ਆ ਡਰੋਪ ਹੋ ਗਈ, ਇੱਕ ਜਸਵੀਰ ਸਿੰਘ ਦੀ ਹੋਲਡ 'ਤੇ ਆ। ਜਸਵੀਰ ਸਿੰਘ ਜੀ ਕਾਫੀ ਲੰਬੇ ਸਮੇਂ ਤੋਂ ਹੋਲਡ 'ਤੇ, ਬਾਕੀ ਲਾਈਨਾਂ ਮੇਰੇ ਕੋਲ 2 ਲਾਈਨਾਂ ਡਰੋਪ ਹੋ ਗਈਆਂ, ਕਾਲ ਬੈਕ ਕਰ ਸਕਦੇ ਹੋ ਜੀ। 416-837-1515, 416-837-1515 ਸੈਲਫੋਨ 'ਤੇ ਨਾ ਕਾਲ ਕਰਿਓ, ਸਟੂਡੀਓ ਵਿੱਚ ਕਾਲ ਕਰ ਲਿਓ, 416-837-1515 ਅਤੇ ਢਿੱਲੋ ਵੀਡੀਓ ਵਾਲੇ ਹਨ, ਗੁਰਬਾਣੀ ਰੇਡੀਓ ਚਾਹੀਦਾ, IPTV ਦਾ ਕੋਈ ਡਿਵਾਈਸ ਚਾਹੀਦਾ ਤਾਂ ਕਰੋ, ਸਟ੍ਰੀਮ ਦੀ ਐਪ ਡਾਊਨਲੋਡ ਕਰ ਲਵੋ, ਐਡਵਾਂਸ IPTV ਬਾਕਸਿਸ ਹਨ ਢਿੱਲੋ ਵੀਡੀਓ, 905-204-1313, 905-204-1313 'ਤੇ ਗੱਲਬਾਤ, ਢਿੱਲੋ ਵੀਡੀਓ 'ਤੇ ਗੱਲਬਾਤ ਕਰ ਲਿਓ। ਅਤੇ ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ, ਇਲੈਕਟ੍ਰੀਕਲ ਰਿਪੇਅਰ ਦਾ ਕੰਮ ਕਰਕੇ ਦਿੰਦੇ, ਕੋਈ ਵਾਇਰਿੰਗ ਦਾ ਕੰਮ ਹੋਵੇ, DPF ਕਲੀਨਿੰਗ ਐਂਡ ਰਿਪੇਅਰ ਕਰਕੇ ਦਿੰਦੇ ਆ, ਇੰਜਨ ਡਾਇਗਨੋਸ ਕਰਦੇ ਹਨ, ਅਤੇ ABS ਐਂਡ ਸੈਂਸਰ ਇਸ਼ੂ ਕੋਈ ਹੋਵੇ ਉਹ ਵੀ ਐਨ ਖੋਜ ਕੇ ਦਿੰਦੇ ਆ। ਸੋਨਾ ਭਾਅ ਜੀ, 3472713834 'ਤੇ ਗੱਲਬਾਤ ਤੁਸੀਂ ਕਰ ਲੈਣੀ ਆ। ਸਮੋਸਾ ਐਂਡ ਸਵੀਟ ਫੈਕਟਰੀ ਦਾ ਨੰਬਰ ਮੈਂ ਦੇ ਦਿੰਦਾ, ਸਮੋਸੇ ਛਕਣੇ ਹੋਣ, ਕੇਟਰਿੰਗ ਕਰਵਾਉਣੀ ਹੋਵੇ, ਬਰਫੀ

0: ਬੜਾ ਧੰਨਵਾਦ ਹੈ ਆਪਣੇ ਉਹ ਭਾਈ ਸਾਹਿਬ ਕਹਿੰਦੇ ਸੀ ਵੀ ਬਿਲਡਰਾਂ ਦੇ ਲਾਈਨਾਂ ਲੱਗੀਆਂ ਸੀ ਬਹੁਤ ਛੇਤੀ ਉਹ ਪ੍ਰੋਜੈਕਟ ਜਿਹੜਾ ਸੀ ਬਹਿ ਗਿਆ ਇਹ ਆਪਣੇ ਤੰਬਰ ਸਾਹਿਬ ਗੱਲ ਹੈਦਾ ਇਹ ਆ ਵੀ 19-21 ਵਾਲਿਆਂ ਦੀਆਂ ਚੀਕਾਂ ਹੁਣ ਨਿਕਲੀਆਂ ਇਹਨਾਂ ਦੀਆਂ ਚੀਕਾਂ ਨਿਕਲੀਆਂ ਜਾ ਕੇ 30-29 ਦੇ ਵਿੱਚ ਜਾ ਕੇ ਸੋ ਕਹਿਣ ਦਾ ਮਤਲਬ ਇਹ ਆ ਵੀ ਜਦੋਂ ਓਵਰ ਲਿਮਿਟ ਤੋਂ ਤੁਸੀਂ ਮਨੀ ਸਪੈਂਡ ਕਰਦੇ ਆ ਮੈਂ ਕਈ ਵਾਰੀ ਉਹਦਾ ਨੁਕਸਾਨ ਹੁੰਦਾ ਆ ਆ ਮੇਰੇ ਤੰਬਰ ਸਾਹਿਬ ਘਰ ਚੋਂ ਤੀਜਾ ਘਰ ਆ ਭਾਈ ਸਾਹਿਬ ਦੇ ਤਿੰਨ ਘਰ ਆ ਤੁਸੀਂ ਬਿਲੀਵ ਕਰਿਓ 5 ਵਜੇ ਨਾਲ ਸਿਰ ਘਸਾਉਣ ਲੱਗ ਪੈਂਦਾ ਫੈਂਸ ਦੇ ਨਾਲ ਸੋ ਕਹਿਣ ਦਾ ਮਤਲਬ ਇਦਾਂ ਦੀ ਹਾਲਾਤ ਹੋ ਜਾਂਦੇ ਆ ਸਮਾਂ ਦਿੱਤਾ ਬਹੁਤ ਧੰਨਵਾਦ ਤੁਹਾਡਾ
1: ਧੰਨਵਾਦ ਦੱਸੋ ਘਰ ਜਿਹਨਾਂ ਨੂੰ ਲੈਣ ਦੀ ਲੋੜ ਹੈਗੀ ਆ ਲੈ ਵੀ ਸਕਦੇ ਹਨ ਜਿਹਨਾਂ ਨੂੰ ਵੇਚਣ ਦੀ ਲੋੜ ਹੈਗੀ ਵੇਚ ਵੀ ਸਕਦੇ ਹਨ ਤੋ ਅਸੀਂ ਤਾਂ ਮਾੜਿਆ ਦੱਸ ਸਕਦੇ ਹਾਂ ਰੇਟ ਕਿੱਧਰ ਨੂੰ ਹੈਗੀ ਆ ਕਿਸੇ ਨੂੰ ਸਿੱਖਿਆ ਜਿਹੜੀ ਹੈਗੀ ਆ ਉਹ ਬਹੁਤੀ ਨਹੀਂ ਦੇ ਸਕਦੇ ਹਰ ਇੱਕ ਦੀ ਆਪਣੀ ਸੋਚ ਹੁੰਦੀ ਆ ਕਦੋਂ ਖਰੀਦਣਾ ਕਦੋਂ ਵੇਚਣਾ ਸੋ ਜਿਹੜੇ ਵੇਚਦੇ ਹਨ ਘਰ ਤਾਂ ਵਿਕਣੇ ਹੀ ਹਨ ਚਾਹੇ ਹੁਣ ਵਿਕਣੇ ਆ ਘੱਟ ਵਿਕੂਗੇ ਚਾਹੇ ਲੇਟ ਆਉਣ ਵਿਕਣੇ ਕਈਆਂ ਨੂੰ ਰਾਈਟ ਵੇ ਲੋੜ ਹੁੰਦੀ ਆ ਵੀ ਕੰਮ ਤੋਂ ਮੂਵ ਹੋ ਗਿਆ ਨੇੜੇ ਕੰਮ ਮਿਲ ਗਿਆ ਘਰ ਸਾਡੇ ਸੂਟ ਹੋਲ ਹੈਗਾ ਆ 50,000 ਭਾਵੇਂ ਮਹਿੰਗਾ ਮਿਲੇ ਫਿਊਚਰ ਵਿੱਚ ਫਿਰ ਮਹਿੰਗਾ ਹੋ ਜਾਵੇਗਾ ਪਰ ਜਿਸ ਹਿਸਾਬ ਨਾਲ ਲੱਗਦਾ ਹੈ ਕਹਿੰਦੇ ਘਰਾਂ ਦੀਆਂ ਪ੍ਰਾਈਸਾਂ ਹਜੇ ਵੀ ਥੋੜੀਆਂ ਥੱਲੇ ਜਾਣੀਆਂ ਲੱਗਦਾ ਹੈਗਾ ਆ ਪਰ ਇਫ ਯੂ ਲਾਈਕ ਦਾ ਹਾਊਸ ਯੂ ਕੈਨ ਅਫੋਰਡ ਇਟ ਵਾਈ ਨਾਟ ਬਾਈ ਇਟ ਗੁਰਮੁਖ ਸਿੰਘ ਜੀ ਇੱਕ ਦੋ ਖਬਰਾਂ ਕਰ ਦਿਓ ਟਾਈਮ ਬਹੁਤ ਛੇਤੀ ਲੰਘ ਰਿਹਾ ਸਿਰਫ 6 ਮਿੰਟ ਬਾਕੀ ਹਨ
2: ਮੈਂ ਹੁਣ ਸਮ ਅਪ ਕਰਦਾ ਜੀ 2 ਮਿੰਟਾਂ ਦੇ ਵਿੱਚ ਫਿਰ ਤੁਸੀਂ ਸਮ ਅਪ ਕਰਨਾ
1: ਇੱਕ ਕਾਲ ਹੋ ਲੈ ਲਓ ਫਿਰ ਆਪਾਂ ਕੱਲ ਨਹੀਂ ਲੈਂਦੇ ਕਮਲਜੀਤ ਸਿੰਘ ਜੀ ਤੁਸੀਂ ਵੀ ਆ ਜਾਓ
3: ਹਾਂਜੀ ਤੰਬਰ ਸਾਹਿਬ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਚੱਲ ਰਿਹਾ ਤੇ ਪਰਮਾਤਮਾ ਕਰੇ ਦਿਨ ਦੁਗਣੀ ਦੇ ਰਾਜ ਚੌਗਣੀ ਤਰੱਕੀ ਕਰੋ ਤੁਸੀਂ ਐਦਾਂ ਕਮਿਊਨਿਟੀ ਨੂੰ ਤੁਸੀਂ ਜਾਗਰੂਕ ਕਰਦੇ ਰਹੋ ਬਾਕੀ ਸਰਕਾਰਾਂ ਨੇ ਸਰ ਕੁਛ ਨੀ ਕਰਨਾ ਸਾਨੂੰ ਆਪਦੀ ਸਮਝ ਚਾਹੀਦੀ ਆ ਵੀ ਅਸੀਂ ਸਿਆਣੇ ਕਹਿੰਦੇ ਵੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਚਾਹੇ ਕੈਨੇਡਾ ਵਿੱਚ ਚਾਹੇ ਪੰਜਾਬ ਆ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਇੱਥੇ ਕੋਈ ਦੇ ਲਈ ਕੁਛ ਨਹੀਂ ਕਰ ਸਕਦਾ ਕਿਸੇ ਨੂੰ ਦੋਸ਼ ਦੇਣ ਨਾਲੋਂ ਆਪਣਾ ਪਹਿਲਾਂ ਸੰਭਾਲ ਕੇ ਦੇਖ ਕੇ ਚੱਲੋ ਥੈਂਕ ਯੂ ਸਰ ਤੁਹਾਡਾ ਟਾਈਮ ਦੇਣ ਲਈ
1: ਧੰਨਵਾਦ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡੇ ਕੋਲ ਡਾਲਰ ਲਾਈਨ ਦੇ ਸਾਈਨ ਕਰਨ ਤੁਸੀਂ ਸਾਈਨ ਕਰਨੇ ਆ ਤੁਸੀਂ ਅਫੋਰਡ ਕਰਨਾ ਸੋ ਕਿੰਨਾ ਕੁ ਕਰ ਸਕਦੇ ਤੁਸੀਂ ਖੁਦ ਜਾਣਦੇ ਹੋ ਕਿੰਨੀ ਕੁ ਡਿਗਰੀ ਹੈਗੀ ਹੈ ਜੇ ਇੱਕ ਪਾਸੇ ਜੋਬ ਹੱਟ ਕੇ ਦੂਸਰੇ ਪਾਸੇ ਲੈ ਸਕਦੇ ਕਿ ਨਹੀਂ ਸੋ ਜਿਹੜਾ ਘਰ ਹੈ ਨਾ ਉਮਰ ਭਰ ਬੰਦਾ ਪੈਸੇ ਇਹਦੇ ਤਾਰ ਦਾ ਉਹ ਫਿਰ ਵੀ ਨਹੀਂ ਕਈ ਵਾਰੀ ਪੇ ਆਫ ਹੁੰਦਾ ਹੈ ਸੋ ਬੈਸਟ ਆਫ ਲੱਕ ਆਈ ਹੋਪ ਯੂ ਕੈਨ ਅਫੋਰਡ ਇਟ ਹਰ ਇੱਕ ਜਗ੍ਹਾ ਮੈਂ ਆਪਣੇ ਘਰ ਵਿੱਚ ਮੂਵ ਹੋਵਾਂ ਗੁਰਮੁਖ ਸਿੰਘ ਜੀ 2 ਮਿੰਟ ਹਨ ਜੀ
2: ਬਿਲਕੁਲ ਮੈਂ ਜਾਂਦੇ ਜਾਂਦੇ ਜਿਹੜੀ ਆਪਣੀ ਟ੍ਰੇਡ ਟਾਕਸ ਹੈਗੀਆਂ ਕੈਨੇਡਾ ਦੀਆਂ ਜੀ ਕੁਛ ਸੰਭਾਵਨਾ ਹੈਗੀਆਂ ਖਬਰਾਂ ਆ ਰਹੀਆਂ ਉਹ ਸਾਂਝੀਆਂ ਕਰ ਦਿੰਦਾ ਤੇ ਇੱਕ ਤੁਸੀਂ ਪੁਆਇੰਟ ਸਾਂਝਾ ਕੀਤਾ ਹੋਇਆ ਜਾਣ ਲੱਗਿਆ ਜਾਂਦਾ ਸਾਨੂੰ ਕਰੂੰਗਾ ਕਿ ਕੈਨੇਡਾ ਇਸ ਵਕਤ ਟ੍ਰੇਡ ਟਾਕਸ ਹੈਗਾ ਜੀ ਭਾਰਤ ਦੇ ਨਾਲ ਠੀਕ ਹੈ ਜੀ ਭਾਰਤ ਦੇ ਵਿੱਚ 100-150 ਦੇ ਕਰੀਬ ਸਾਡਾ ਜਿਹੜਾ ਰੀਪ੍ਰੈਜੈਂਟੇਟਿਵ ਆ ਉਹ ਵਿਜਿਟ ਕਰ ਰਿਹਾ ਜੀ ਸਮੇਂ ਸਮੇਂ ਤਾਂ ਜਿਹੜਾ ਟੀਚਾ ਸੀਗਾ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨਹੀ ਭਾਰਤ ਦੇ ਦੌਰੇ ਤੇ ਜਾ ਕੇ ਆਏ ਆ ਜੀ ਉਸ ਤੋਂ ਬਾਅਦ 30 ਬਿਲੀਅਨ ਤੱਕ ਦੋਵਾਂ ਦੇਸ਼ਾਂ ਦਾ ਟੀਚਾ ਕਿ ਵਪਾਰ ਨੂੰ ਲੈ ਕੇ ਜਾਣਾ ਜੀ ਠੀਕ ਹੈ ਜੀ ਤਾਂ ਉਹਦੇ ਵਿੱਚ ਹੁਣ ਸੰਭਾਵਨਾ ਐਗਰੀਕਲਚਰ ਦੇ ਵਿੱਚ ਹੈਗੀਆਂ ਨੇ ਹੋਰ ਐਨਰਜੀ ਦੇ ਵਿੱਚ ਨੇ ਕਿਉਂਕਿ ਕੈਨੇਡਾ ਕੋਲ ਬਹੁਤ ਸਾਰਾ ਏਦਾਂ ਦਾ ਆਪਾਂ ਕਹਿ ਸਕਦੇ ਨੈਚੁਰਲ ਸੋਰਸਿਸ ਨੇ ਜਿਹਦੀ ਭਾਰਤ ਨੂੰ ਬੜੀ ਸਖ਼ਤ ਲੋੜ ਆ ਜੀ ਠੀਕ ਹੈ ਤਾਂ ਉਹਨਾਂ ਹਾਲਤਾਂ ਦੇ ਵਿੱਚ ਭਾਰਤ ਕੋਲ ਇੱਕ ਜਿਹੜਾ ਮੈਨ ਆਪਾਂ ਕਹਿ ਸਕਦੇ ਹਿਊਮਨ ਕੈਪੀਟਲ ਹੈਗਾ ਹਰੇਕ ਦੇਸ਼ ਚਾਹੁੰਦਾ ਹੈਗਾ ਕਿ ਭਾਰਤ ਦੇ ਵਿੱਚ ਸਾਡੀ ਜਿਹੜੀ ਇਨਵੈਸਟਮੈਂਟ ਆ ਉਹ ਹੋਵੇ ਕੁਝ ਵਪਾਰ ਡੀਲ ਵਧੇ ਤੇ ਮਾਰਕ ਕਾਰਨੀ ਸਾਹਿਬ ਦਾ ਇੱਥੇ ਅਪਰੋਚ ਜਿਹੜਾ ਵਾ ਉਹ ਬਣਿਆ ਹੋਇਆ ਤੇ ਲਗਾਤਾਰ ਗੱਲਬਾਤ ਚੱਲ ਰਹੀ ਆ ਹੁਣ ਵੀ ਕੁਝ ਰੀਪ੍ਰਿੰਟ ਸਾਡੇ ਜਿਹੜੇ ਭਾਰਤ ਵਿੱਚ ਕੈਨੇਡਾ ਤੋਂ ਗਏ ਹੋਏ ਆ ਐਜ ਵੈਲ ਐਜ ਅਮੈਰੀਕਾ ਦੇ ਨਾਲ ਕੁਸਮਾਂ ਦੇ ਬੇਸ ਦੇ ਉੱਪਰ ਗੱਲਬਾਤ ਅੰਦਰ ਖਾਤੇ ਚੱਲ ਰਹੀਆਂ ਨੇ ਅਜੇ ਲਾਈਮ ਲਾਈਟ ਬਹੁਤੀਆਂ ਪੋਜ਼ਿਟਿਵ ਨਹੀਂ ਆ ਰਹੀਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਿਊਯਾਰਕ ਦੇ ਵਿੱਚ ਮੈਂ ਖਬਰ ਦਿੱਤੀ ਸੀ ਜਾ ਰਹੇ ਆ ਉੱਥੇ ਜਿਹੜੇ ਇਨਵੈਸਟਰਸ ਜਾਂ ਬਿਜ਼ਨਸਮੈਨ ਹੈਗੇ ਆ ਉਹਨਾਂ ਨੂੰ ਆਪਣਾ ਪੋਰਟਫੋਲੀਓ ਕੈਨੇਡਾ ਦਾ ਦੇਣਾ ਹੈਗਾ ਤੇ ਧੰਨਵਾਦ ਤੁਹਾਡਾ ਕਿ ਤੁਸੀਂ ਗੱਲ ਕਹੀ ਸੀ ਕਿ ਜਦੋਂ ਤੁਸੀਂ ਨਵੀਆਂ ਜ਼ਿੰਮੇਵਾਰੀਆਂ ਸਾਹਮਣੀਆਂ ਨੇ ਇਹ ਗੱਲ ਸਿਆਸਤਦਾਨ ਵਾਸਤੇ ਹੈਗੀਆਂ ਨੇ ਠੀਕ ਹੈ ਜੀ ਤੇ ਜਿਹੜੇ ਤੁਸੀਂ ਪਹਿਲਾਂ ਕੰਮ ਕੀਤੇ ਹੋਏ ਆ ਜਾਂ ਪਹਿਲਾਂ ਜਿਹੜੇ ਤੁਹਾਡੇ ਰੋਲ ਹੈਗੇ ਆ ਉਹਨਾਂ ਦਾ ਬਿਊਰਾ ਰੱਖਣਾ ਵੀ ਜ਼ਰੂਰੀ ਹੈਗਾ ਤਾਂ ਮੇਰੇ ਕਹਿਣ ਤੋਂ ਭਾਵ ਹੈਗਾ ਕਿ ਰਿਸਪੋਂਸੀਬਿਲਟੀਜ਼ ਦੇ ਨਾਲ ਜਿਹੜੀਆਂ ਪਹਿਲੀਆਂ ਤੁਹਾਡੀ ਪੋਰਟਫੋਲੀਓ ਸਾਰਾ ਉਹ ਰੱਖਣਾ ਜ਼ਰੂਰ ਚਾਹੇ ਪ੍ਰੋਵਿੰਸ਼ੀਅਲ ਗੱਲ ਦੀ ਹੋਵੇ ਜਾਂ ਫੈਡਰਲ ਦੀ ਗੱਲ ਹੋਵੇ ਤੇ ਲੋਕਾਂ ਦਾ ਵੀ ਵਾਚਣਾ ਬਹੁਤ ਜ਼ਰੂਰੀ ਆ ਹਰ ਇੱਕ ਅਧਿਕਾਰ ਹੈਗਾ ਹਰ ਬੰਦੇ ਨੂੰ ਐਜ ਏ ਪੋਲੀਟੀਕਲ ਕੰਮ ਕਰਨ ਦਾ ਤੇ ਇੱਕ ਬੰਦੇ ਨੂੰ ਅਧਿਕਾਰ ਹੈਗਾ ਵੋਟ ਪਾਉਣ ਦਾ ਸਾਡਾ ਕੰਮ ਆ ਚੇਤਨ ਕਰਨ ਦਾ ਧੰਨਵਾਦ ਤੰਬਰ ਸਾਹਿਬ
1: ਬਹੁਤ ਧੰਨਵਾਦ ਹੈਵ ਅ ਗੁੱਡ ਡੇ ਸਤਿ ਸ੍ਰੀ ਅਕਾਲ ਜੀ ਗੁਰਮੁਖ ਸਿੰਘ ਬਾਜੀ ਸਾਹਿਬ ਕਾਫੀ ਸਾਰੀ ਜਾਣਕਾਰੀ ਛੱਡ ਕੇ ਤੁਹਾਡੇ ਵਾਸਤੇ ਥਰੂਵੇ ਵਾਲੇ ਸਪੈਸ਼ਲਾਈਜ਼ ਟ੍ਰੇਲਰ ਬਿਲਡ ਕਰਕੇ ਦਿੰਦੇ ਆ ਟ੍ਰੇਲਰ ਜਿਹੜੇ ਹੁੰਦੇ ਆ ਫਲੈਟ ਬੈੱਡ ਚਾਹੀਦਾ ਇੰਜੀਨੀਅਰ ਟੂ ਲਾਸਟ ਬਹੁਤ ਵਧੀਆ ਟ੍ਰੇਲਰ ਬਿਲਡ ਕਰਦੇ ਹਨ ਫਲੈਟ ਬੈੱਡ ਬੀ ਟ੍ਰੇਨ ਡਰੋਪ ਡੈਕ ਕੋਇਲ ਵੈਲ ਵਾਲੇ ਟ੍ਰੇਲਰ ਪ੍ਰੋਫੈਸ਼ਨਲਸ ਹਨ ਤੇ ਪ੍ਰੋਫੈਸ਼ਨਲ ਤਰੀਕੇ ਨਾਲ ਬਿਲਡ ਕਰਕੇ ਦਿੰਦੇ ਸਾਰੇ ਜਿਹੜੇ ਹੁੰਦੇ ਆ ਲੀਗਲ ਡਾਕੂ

pass hundi hain engineered to last through with specialized drillers. ਇਹਨਾਂ ਦੇ ਕੋਲ ਡੀਜ਼ਲ ਟੈਂਕ ਦੇ ਲੌਕਸ ਬਹੁਤ ਸਾਰੇ ਪਏ ਹਨ, ਕਾਫੀ ਸਾਰੇ ਪਏ ਹਨ. ਕਹਿੰਦੇ ਤੰਬਰ ਸਾਹਿਬ ਬਹੁਤ ਦੇਰ ਦੇ ਲਏ ਹੋਏ ਆ, ਕਦੇ ਆਪਾਂ ਇਹਨਾਂ ਵੱਲ ਟੇਕ ਕੇ ਨਹੀਂ ਕੀਤੀ ਵੀ ਹੁਣ ਗੈਸ ਤੇ ਡੀਜ਼ਲ ਚੋਰੀ ਹੋਣ ਲੱਗ ਪਿਆ ਤੇ ਲੌਕ ਲਵਾ ਲਵੋ. ਲੈ ਲਵੋ 1170 ਫੀਸਡ ਡਰਾਈਵ ਤੇ 905-212-0080 ਥਰੂ ਵੇ ਟ੍ਰੇਲਰ. ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੂਮਰ ਰੋਡ ਤੇ ਹਨ. ਫਰੈਸ਼ ਫਰੂਟਸ ਐਂਡ ਵੈਜੀਟੇਬਲ ਮਿਲਦੇ ਆ. ਐਲ ਏ ਟਰੱਕ ਤੇ ਰਾਜਾ ਬਾਈ ਜੀ, ਐਲ ਏ ਵਾਲੇ 416-953-9162 ਹੈਗਾ. ਓਇਲ ਚੇਂਜ ਕਰਾਉਣਾ ਹੋਵੇ ਤੇ ਐਕਸਪੀਰੀਅੰਸ ਮਿਲ ਰਾਈਟ ਚਾਹੀਦੇ ਨੇ ਮਿਸਾਗਾ ਗੋਲਫ ਦੇ ਵਿੱਚ. ਐਕਸਪੀਰੀਅੰਸ ਸ਼ੀਟ ਵੈਲਡਰ ਤੇ ਸਟੇਨਲੈਸ ਸਟੀਲ ਵਾਸਤੇ ਵਰਕਰ ਚਾਹੀਦੇ ਹਨ. ਕਿੰਨਾ ਐਕਸਪੀਰੀਅੰਸ ਹੈ? $30 ਤੋਂ $40 ਪਰ ਆਵਰ ਤੁਹਾਨੂੰ ਮਿਲ ਸਕਦੇ ਹੈਗੇ ਆ. ਲੀਡ ਆਫਟਰਨੂਨ ਵੈਲਡਰ ਚਾਹੀਦਾ ਮਿਸਾਗ ਵਿੱਚ, ਟਿਗ ਵੈਲਡਰ ਚਾਹੀਦਾ, ਐਕਸਪੀਰੀਅੰਸ ਸ਼ੀਲਡ ਮੈਟਲ ਵੈਲਡਰ ਚਾਹੀਦਾ. ਸਟੇਨਲੈਸ ਸਟੀਲ ਵਾਸਤੇ $25 ਤੋਂ $37 ਪਰ ਆਵਰ ਮਿਲ ਸਕਦੇ ਹੈਗੇ ਆ. ਨੰਬਰ ਦੇ ਦਿੰਦਾ 4372423158 4372431 ਤੇ ਆਰ ਗੇਲ ਵਾਲਿਆਂ ਨੂੰ, ਯੂਐਸਏ ਵੀਜ਼ਾ ਵਾਲਿਆਂ ਵਾਸਤੇ ਇਹ ਡਰਾਈਵਰ ਦੀ ਲੋੜ ਹੈਗੀ. 3 ਸਾਲ ਦਾ ਐਕਸਪੀਰੀਅੰਸ, ਬਹੁਤ ਵਧੀਆ ਪੈਸੇ ਮਿਲਣਗੇ, ਬੋਨਸ ਵੀ ਮਿਲਦਾ, ਨੋ ਹੋਲਡ ਬੈਕਸ, ਐਕਸਟਰਾ ਪਿਕਅਪ, ਡਿਲੀਵਰੀ ਪੇਡ, 90% ਸਵਿਚਸ, ਯੂ ਨੇਮ ਇਟ, ਦੇ ਹੈਵ ਇਟ. ਹਾਇਰਿੰਗ ਬੋਲਟਰ ਐਂਡ ਸਟੋਨੀ ਕ੍ਰੀਕ 6473305850. ਤੇ ਮਨਮੋਹਨ ਵਾਇਸ ਦਾ ਸ਼ੋਅ ਆ ਰਿਹਾ ਅੱਜ ਲਾਸਟ ਡੇ ਹੈਗਾ. ਪੈਸੇ ਬਚਾਉਣੇ ਆ, ਟਿਕਟਾਂ ਤੁਸੀਂ ਅੱਜ ਖਰੀਦ ਲਵੋ, ਤੁਹਾਡੇ ਕਾਫੀ ਸਾਰੇ ਪੈਸੇ ਬਚ ਸਕਦੇ ਹਨ. ਮਨਮੋਹਨ ਵਾਇਸ ਕਮਲ ਹੀ ਸਰਤਾਰ ਦਾ ਸ਼ੋਅ, ਪੰਜਾਬੀ ਵਿਰਸਾ ਤੁਸੀਂ ਲਾਈਵ ਦੇਖਣਾ ਇੱਥੇ ਥੋਬਕੋ GTA ਰੈਕਸਟੇਲ ਕਹਿ ਲਵੋ, ਦ ਥੀਏਟਰ ਆਫ ਗ੍ਰੇਟ ਕੈਨੇਡੀਅਨ ਨੀਅਰ 27 ਐਂਡ ਰੈਕਸਟੇਲ ਤੇ. ਤੇ ਕੋਈ ਜਾਣਕਾਰੀ ਲੈਣੀ ਹੋਵੇ 6474006862 ਤੇ ਗੱਲ ਕਰਨੀ ਆ. ਮੋਨਾ ਮਹਿੰਗੀ ਜੀ ਨੇ ਸਾਨੂੰ ਜੁਆਇਨ ਕੀਤਾ, ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ. ਲਾਈਫ ਕ੍ਰਿਟੀਕਲ ਡਿਸੇਬਿਲਟੀ ਸੁਪਰ ਵੀਜ਼ਾ ਟਰੈਵਲ ਇੰਸ਼ੋਰੈਂਸ 416-509-1509. ਦਾ ਫੈਮਿਲੀ ਮਾਰਟ ਨੇ ਸਾਨੂੰ ਜੁਆਇਨ ਕੀਤਾ, ਖੁੱਲ੍ਹ ਗਿਆ ਹੈਗਾ ਬਹੁਤ ਵੱਡਾ ਗਰੋਸਰੀ ਸਟੋਰ, 25 ਹਿੱਲ ਕ੍ਰਿਸਟ ਐਵਨਿਊ ਤੇ ਹਨ. ਹੋਲਸੇਲ ਪ੍ਰਾਈਸ ਦੇ ਵਿੱਚ ਗਰੋਸਰੀ ਵਿਕਦੀ ਆ. ਤੇ ਨੌਰਥ ਆਫ ਡੰਡਾ, ਸਾਊਥ ਆਫ ਸੈਂਟਰਲ ਪਾਰਕ ਵੇ ਇਨ ਮਿਸਾਗਾ, ਦਾ ਫੈਮਿਲੀ ਮਾਰਟ ਖੁੱਲ੍ਹ ਗਿਆ. ਜਗਦੀਪ ਸਿੰਘ ਬੰਗਾ, ਹੈਪੀ ਸੋਤਾ, ਪਾਲ ਮਾਗਰ, ਲੱਕੀ ਸੈਣੀ, ਅਵੀ ਧਾਲੀਵਾਲ, ਸੁੱਖਾ ਸੋਤਾ, ਦਲਜੀਤ ਸੰਘਾ, ਬਲਜਿੰਦਰ ਬੈਂਸ, ਤੇ ਇਸ ਨਾਲ ਚੱਕ ਸਾਹਿਬੋ ਦਾ ਮੇਲਾ ਆ ਰਿਹਾ ਇਸ ਵੀਕਐਂਡ ਤੇ. ਕਾਲ ਕਰ ਲਵੋ ਚੱਕ ਸਾਹਿਬੋ ਨੂੰ, ਜ਼ਿੰਦਾਬਾਦ, ਮੇਲਾ ਜ਼ਿੰਦਾਬਾਦ ਆ ਰਿਹਾ ਇਸ ਵੀਕਐਂਡ ਤੇ, ਪਹੁੰਚਣਾ ਜ਼ਰੂਰ. ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 ਤੇ ਕਰ ਸਕਦੇ ਹੋ. ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ. ਹੈਵ ਅ ਗੁੱਡ ਡੇ, ਗੁੱਡ ਬਾਏ.

0: Another Dawn Clean with the Dawn Ducks.
1: Oh, he's doing dishes with Dawn Platinum.
2: The only soap trusted to save wildlife affected by oil.
1: And Platinum removes up to 99% of grease and food residue, so he doesn't have to work so hard.
2: Well, flap my wings. What'll he do with all that unused elbow grease?
1: Organize the fridge, the spice rack, the junk drawer.
2: What are you quacking on about? He's gonna make enchiladas.
1: More dishes? That's giving this duck goosebumps.
0: Dawn Platinum, the better grease getter.
3: This is AM 530, CHLO AM, serving Brampton, Mississauga, Toronto, the GTA, and the world at am530.ca.
4: ਚਰਖਾ ਕੱਤਦੀਆਂ ਤੇ ਪਿੰਗਾਂ ਝੂਟਦੀਆਂ ਮੁਟਿਆਰਾਂ ਨੂੰ
5: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
4: ਪ੍ਰੋਗਰਾਮ ਪੰਜਾਬੀ ਲਹਿਰਾਂ
5: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਸੱਚ ਕਿਹੋ ਜਿਹਾ ਹੁੰਦਾ
8: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
9: ਮਿੱਟੀ ਚੁਗਦੀ ਫਸਲ ਸੱਚ ਹੈ
8: ਖਰੋ ਦੀ ਪਾਣੀ ਸੱਚ ਹੈ ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ

ਸਤਿਗੁਰ ਹੋਏ ਦਿਆਲ ਤੇ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਾਬੋਂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੀ ਇੱਕ ਵਾਰ ਫਿਰ ਇੱਕ ਖੂਬਸੂਰਤ ਸਵੇਰ, ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸਟੂਡੀਓ ਦੀ ਘੜੀ ਦੇ ਮੁਤਾਬਿਕ 7:02 ਹੋ ਚੁੱਕੇ ਆ। ਬਹੁਤ ਹੀ ਖੂਬਸੂਰਤ ਅਤੇ ਤਿੱਖੀ ਦੁਪਹਿਰ ਵਾਲਾ ਖੂਬਸੂਰਤ ਦਿਨ, ਔਰ ਹਮੇਸ਼ਾ ਜਿੱਦਾਂ ਗੱਲ ਕਰਦੇ ਹੁੰਦੇ ਹਾਂ ਕਿ ਥੋੜਿਆਂ ਵਾਂਗੂ ਥੁੜ ਕੇ ਮਿਲੀਏ, ਪੰਛੀਆਂ ਵਾਂਗੂ ਉੜ ਕੇ ਮਿਲੀਏ, ਮਿਲ ਕੇ ਮੁੜਦਿਆਂ ਇੰਝ ਲੱਗਦਾ ਹੈ ਕਿ ਦਿਲ ਨਹੀਂ ਭਰਿਆ ਮੁੜ ਕੇ ਮਿਲੀਏ। ਸੋ ਸਵੇਰ ਦੇ ਪ੍ਰੋਗਰਾਮ ਤੋਂ ਬਾਅਦ ਫਿਰ ਸ਼ਾਮੋਂ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਹਾਜ਼ਰੀ ਲਵਾਉਣ ਤੋਂ ਬਾਅਦ ਫਿਰ ਸਵੇਰ ਦੇ ਇੱਕ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਅਤੇ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ, ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ।

ਰੋਜ਼ ਗੱਲਾਂ ਬਾਤਾਂ ਦੀ ਸਾਂਝ ਪਾਈ ਦੀ ਆ ਖਬਰਾਂ ਦੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਤੁਹਾਡੇ ਨਾਲ ਜੁੜਨਗੇ। ਸੋ ਹਮੇਸ਼ਾ ਇੱਕ ਰਿਕਵੈਸਟ ਮੈਂ ਕਰੂੰਗਾ ਕਿ ਅੱਜ ਵੀ ਕੱਲ੍ਹ ਦੀ ਤਰ੍ਹਾਂ ਆਪਾਂ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਬਰਕਰਾਰ ਰੱਖੀਏ। ਆਪਾਂ ਗੱਲਾਂ ਬਾਤਾਂ ਕਰਾਂਗੇ ਸਿਰਫ 30 ਸਕਿੰਟ ਦੇ ਤੁਹਾਡੀ ਕਾਲ ਹੋਣੀ ਚਾਹੀਦੀ ਆ। ਸੋ 30 ਸਕਿੰਟਾਂ ਦੇ ਵਿੱਚ ਤੁਸੀਂ ਆਪਣੇ ਸਵਾਲ ਰਮੇਸ਼ ਹੁਸ਼ਿਆਰਪੁਰੀ ਤੱਕ ਰੱਖ ਦੇਣੇ ਆ। ਸੋ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਦੁਨੀਆ ਦੇਸ਼ ਦੁਨੀਆ ਦੀਆਂ ਖਬਰਾਂ ਦਾ ਕੋਈ ਵੀ ਸਵਾਲ ਰਮੇਸ਼ ਹੁਸ਼ਿਆਰਪੁਰੀ ਜੀ ਅੱਗੇ ਪਲੀਜ਼। ਸੋ ਰਿਕੁਐਸਟ ਆ ਕਿ 30 ਸਕਿੰਟਾਂ ਦੇ ਵਿੱਚ ਤੁਸੀਂ ਆਪਣੀ ਗੱਲ ਰੱਖਣੀ ਹੈ ਤਾਂ ਕਿ ਸਾਰੀਆਂ ਜਿਹੜੀਆਂ ਖਬਰਾਂ ਅੱਜ ਆਪਾਂ ਰਮੇਸ਼ ਹੁਸ਼ਿਆਰਪੁਰ ਜੀ ਤੋਂ ਉਹਨਾਂ ਦੇ ਆਂਸਰ ਜਵਾਬ ਲੈ ਸਕੀਏ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪਤਝੜ ਵਿੱਚ ਬਹਾਰ ਵੇਖ ਲਾ ਅਤੇ ਨਫ਼ਰਤ ਦੇ ਵਿੱਚ ਪਿਆਰ ਵੇਖ ਲਾ। ਪਤਝੜ ਦੇ ਵਿੱਚ ਪਿਆਰ ਵੇਖ ਲਾ, ਨਫ਼ਰਤ ਦੇ ਵਿੱਚ ਪਿਆਰ ਵੇਖ ਲਾ, ਹਾਸੇ ਬੀਜ ਕੇ ਖੁਸ਼ੀ ਉਗਾ ਲਾ, ਦਰਦਾਂ ਵਿੱਚ ਖੁਮਾਰ ਵੇਖ ਲਾ, ਹੱਸ ਕੇ ਬੈਠਾ ਰਹਿ ਤੂੰ ਸੰਧੂਆ, ਦੁੱਖਾਂ ਦੀਆਂ ਦਹਿਲੀਜ਼ਾਂ ਨਾਲ ਮਨਾ ਮੂਰਖਾ ਵੇਖ ਮੂਰਤਾਂ, ਰੱਬ ਦੀਆਂ ਘੜੀਆਂ ਰੀਝਾਂ ਨਾਲ, ਰੱਬ ਦੀਆਂ ਘੜੀਆਂ ਰੀਝਾਂ ਨਾਲ। ਸੋ ਰੀਝਾਂ ਲਾਈਏ, ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਬਹੁਤ ਹੀ ਚੜ੍ਹਦੀ ਕਲਾ ਵਾਲਾ ਪ੍ਰੋਗਰਾਮ ਪੰਜਾਬੀ ਲਹਿਰਾ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਸ਼ੁਰੂਆਤ

ਬਿਲਕੁਲ ਜੀ, ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੌਂਸਰ ਕਰਨ ਜੀ ਹਰਪ੍ਰੀਤ ਸੈਣੀ ਜੀ। ਹਰਪ੍ਰੀਤ ਸੈਣੀ ਜੀ ਪਰਿਵਾਰਾਂ ਦੀਆਂ ਸੁਰੱਖਿਆ ਲਈ ਕੰਮ ਕਰਦੇ ਨੇ, ਫਾਈਨੈਂਸ਼ੀਅਲ ਪਲਾਨਿੰਗ ਕਰਦੇ ਨੇ ਔਰ ਇੰਸ਼ੋਰੈਂਸ ਦੀਆਂ ਸੇਵਾਵਾਂ ਤੁਹਾਨੂੰ ਦਿੰਦੇ ਨੇ। ਸੋ ਤੁਸੀਂ ਹਰਪ੍ਰੀਤ ਉਹਨਾਂ ਨੂੰ ਕਾਲ ਕਰ ਲੈਣੀ ਹੈ 416-816-6500। ਸੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰਵੀਜ਼ਨ ਇੰਸ਼ੋਰੈਂਸ, ਡਿਸਬਿਲਟੀ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ। ਸੋ ਹਰਪ੍ਰੀਤ ਸੈਣੀ ਜੀ ਟੋਪ ਚੋਇਸ ਇੰਸ਼ੋਰੈਂਸ ਤੋਂ 416-816-6500 ਹਰਪ੍ਰੀਤ ਸੈਣੀ ਜੀ। ਔਰ ਨਾਲ ਦੀ ਨਾਲ ਤੁਸੀਂ ਅਪਲਾਈਂਸ ਜੰਕਸ਼ਨ ਨੂੰ ਯਾਦ ਰੱਖਣਾ ਆ, ਘਰੇਲੂ ਅਤੇ ਵੱਡੇ ਅਪਲਾਈਂਸਿਸ ਵੇਚਣ ਵਾਲਾ ਸਭ ਤੋਂ ਵੱਡਾ ਆਪਣਾ ਸਟੋਰ ਅਪਲਾਈਂਸ ਜੰਕਸ਼ਨ। ਕਿਸੇ ਵੀ ਤਰ੍ਹਾਂ ਦੇ ਅਪਲਾਈਂਸਿਸ ਤੁਹਾਡੇ ਘਰ ਵਾਸਤੇ, ਬੇਸਮੈਂਟ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਤੁਸੀਂ ਲੱਭਣ ਜਾ ਰਹੇ ਹੋ ਤਾਂ ਤੁਸੀਂ ਇੱਕ ਗੇੜਾ ਅਪਲਾਈਂਸ ਜੰਕਸ਼ਨ 'ਤੇ ਜ਼ਰੂਰ ਮਾਰ ਕੇ ਆਇਓ। 905-450-0054-905-450-0054।

0: ਦੇ ਵਿੱਚ ਦੱਸਦੀ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੌਂਸਰ ਕਰ ਰਹੇ ਨੇ ਜੀ ਮੋਨਾ ਮਹਿੰਗੀ ਜੀ। ਮੋਨਾ ਜੀ ਐਕਸਪਰਟ ਨੇ, ਮੋਨਾ ਜੀ ਇੰਸ਼ੋਰੈਂਸ ਫੋਰ ਯੂ ਤੋਂ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਨਾਲ ਦੀ ਨਾਲ ਤੁਸੀਂ ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲੈਨਿੰਗ ਕਰਨਾ ਚਾਹੁੰਦੇ ਹੋ, ਆਪਣੇ ਬੱਚਿਆਂ ਬਾਰੇ ਫਾਈਨੈਂਸ਼ੀਅਲ ਪਲੈਨਿੰਗ ਕਰਨਾ ਚਾਹੁੰਦੇ ਹੋ, ਉਹਨਾਂ ਦੇ ਫਿਊਚਰ ਲਈ ਪਲੈਨਿੰਗ ਕਰਨਾ ਚਾਹੁੰਦੇ ਹੋ, ਤਾਂ ਮੋਨਾ ਮਹਿੰਗੀ ਨਾਲ ਤੁਸੀਂ ਰਾਬਤਾ ਕਰ ਲੈਣਾ। 416-509-1509 ਮੋਨਾ ਮਹਿੰਗੀ ਜੀ, 416-509-1509। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਸਾਡੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਜੁੜ ਚੁੱਕੇ ਨੇ, ਉਹਨਾਂ ਦਾ ਸਵਾਗਤ ਕਰੀਏ ਅਤੇ ਤਾਂ ਕਿ ਆਪਾਂ ਪ੍ਰੋਗਰਾਮ ਦੇ ਵਿੱਚ ਚਾਲੇ ਪਾਈਏ। ਖਬਰਾਂ ਬਹੁਤ ਨੇ ਸਾਡੇ ਕੋਲ ਪੰਜਾਬ ਦੀ ਧਰਤੀ ਦੇ ਨਾਲ, ਜਦੋਂ ਆਪਾਂ ਗੱਲਬਾਤ ਕਰਦੇ ਹਾਂ ਕਿ ਪੰਜਾਬ ਦੀ ਧਰਤੀ, ਪੰਜਾਬ ਦੀ ਧਰਤੀ, ਸੋ ਪੰਜਾਬ ਜੇਤੇ ਆਊਗਾ, ਬਹੁਤ ਸਾਰੇ ਸਵਾਲ ਰਾਜਨੀਤਿਕ ਅਤੇ ਪੰਜਾਬ ਨਾਲ ਜੁੜੇ ਹੋਏ ਮੁੱਦਿਆਂ 'ਤੇ ਗੱਲਬਾਤ ਕਰਾਂਗੇ। ਸਵਾਗਤ ਕਰਦੇ ਹਾਂ ਜੀ ਰਮੇਸ਼ ਹੁਸ਼ਿਆਰਪੁਰੀ ਜੀ ਉਹਨਾਂ ਦਾ। ਭਾਅ ਜੀ ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸਵਾਗਤ ਆ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ, ਇੱਕ ਨਵੀਂ ਸਵੇਰ, ਨਵੇਂ ਦਿਨ, ਨਵੀਂ ਸ਼ੁਰੂਆਤ ਦੇ ਵਿੱਚ। ਸਤਿ ਸ੍ਰੀ ਅਕਾਲ ਜੀ
1: ਬੰਧੂ ਸਾਹਿਬ, ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ। ਸੋ ਤੁਹਾਡੀ ਸ਼ਾਮ, ਸਾਡੀ ਸਵੇਰ, ਦੋਨਾਂ ਦਾ ਸੁਮੇਲ, ਪੰਜਾਬੀ ਲਹਿਰਾਂ ਦੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਤਿ ਸ੍ਰੀ ਅਕਾਲ, ਔਰ ਹੱਥ ਜੋੜ ਕੇ ਬੇਨਤੀ, ਕੱਲ੍ਹ ਦੀ ਤਰ੍ਹਾਂ ਪ੍ਰੋਗਰਾਮ ਦੀ ਇਸੇ ਸਮਿਤੀ ਨੂੰ ਆਪਾਂ ਬਰਕਰਾਰ ਰੱਖਣਾ ਆ। ਤੁਹਾਡੇ ਸਵਾਲ ਸਿਰਫ 30 ਸਕਿੰਟਾਂ ਦੇ ਹੋਣ, ਤਾਂ ਕਿ ਆਪਾਂ ਸਾਰੀਆਂ ਖਬਰਾਂ ਦੇ ਨਾਲ ਸਾਂਝ ਪਾ ਸਕੀਏ। ਬਹੁਤ ਸਾਰੀਆਂ ਖਬਰਾਂ ਰਮੇਸ਼ ਜੀ ਲੈ ਕੇ ਆਏ ਨੇ, ਬਹੁਤ ਸਾਰੇ ਪੰਜਾਬ ਦੇ ਅਤੇ ਭਾਰਤ ਦੇ ਮੁੱਦਿਆਂ 'ਤੇ ਗੱਲਬਾਤ ਕਰਾਂਗੇ, ਪਰ ਜਿੰਨੇ ਤੁਹਾਡੇ ਸਵਾਲ ਸੀਮਤ ਹੋਣਗੇ, ਜਵਾਬ ਉਹਨੇ ਖੂਬਸੂਰਤ ਅਤੇ ਪਰਫੈਕਟ ਹੋਣਗੇ। ਰਮੇਸ਼ ਜੀ, ਚਲੀਏ ਆਪਾਂ ਪਾਈਏ ਅਗਲੀ ਖਬਰ ਦੇ ਵੱਲ ਸਾਂਝ, ਕਿਉਂਕਿ ਸਰੋਤਿਆਂ ਨੇ ਆਪਣੀਆਂ ਚਾਹ ਦੇ ਪਿਆਲੀਆਂ ਦੇ ਵਿੱਚ ਚਾਹਵਾਂ ਪਾ ਲੀਆਂ ਹੋਣੀਆਂ, ਫਿਰ ਕੁੱਟੋ ਕੁੱਟੀ ਪੰਜਾਬ ਦੇ ਨਾਲ ਜਿਹੜੇ ਉਹ ਇੱਧਰ ਉੱਧਰ ਦੇ ਹਾਲ ਸਾਂਝੇ ਹੋਣੇ ਆ, ਅਤੇ ਉਹਦੀ ਵੇਟ ਬਹੁਤ ਦੇਰ ਤੋਂ ਹੋ ਰਹੀ ਆ
1: ਜੀ। ਜੀ ਸੰਧੂ ਸਾਹਿਬ, ਪਲੀਜ਼ ਚਲੀਏ
0: ਜੀ। ਪੰਜਾਬ ਦੇ ਸਿਆਸੀ ਸੈਮੀਫਾਈਨਲ, ਸਿਆਸੀ ਸੈਮੀਫਾਈਨਲ, ਇਹ ਕੋਈ ਮੈਚ ਦਾ ਸੈਮੀਫਾਈਨਲ ਨਹੀਂ, ਅੱਜ ਭਾਰੀ ਹੰਗਾਮਿਆਂ 'ਚ ਹੋ ਰਹੀ ਹੈ ਜੀ ਵੋਟਿੰਗ।
1: ਸੰਧੂ ਸਾਹਿਬ, ਦੋ ਚੀਜ਼ਾਂ, ਇੱਕ ਤੇ ਤੁਸੀਂ ਸਿਆਸੀ ਸੈਮੀਫਾਈਨਲ ਸ਼ਬਦ ਵਰਤਿਆ ਹੈ, ਸ਼ਹਿਰੀ ਵੋਟਾਂ ਜਿਹਨੂੰ ਆਪਾਂ ਨਗਰ ਨਿਗਮ ਦੀਆਂ ਵੋਟਾਂ, ਨਗਰ ਕੌਂਸਲ ਦੀਆਂ ਵੋਟਾਂ ਆਖਦੇ ਹਾਂ
0: ਜੀ,
1: ਇਹ ਵੋਟਾਂ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ, ਕਰੀਬ ਕਰੀਬ ਕਹਿ ਸਕਦੇ ਹਾਂ ਕਿ 8 ਵੱਡੇ ਸ਼ਹਿਰ ਮਹਾਂਨਗਰ ਜਿਨ੍ਹਾਂ ਨੂੰ ਅਸੀਂ ਨਗਰ ਨਿਗਮ ਆਖਦੇ ਹਾਂ, ਅਤੇ ਉਹ ਤੋਂ ਇਲਾਵਾ 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ, ਕਰੀਬ 100 ਤੋਂ ਜ਼ਿਆਦਾ ਥਾਵਾਂ ਨੇ ਜਿੱਥੇ ਅੱਜ ਵੋਟਾਂ ਪੈ ਰਹੀਆਂ ਇਸ ਵੇਲੇ ਜਦੋਂ ਅਸੀਂ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ, ਅਤੇ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਲੋਕ ਕਰ ਰਹੇ ਆ ਵੋਟਾਂ ਪਾ ਕੇ। ਹੁਣ ਸਿਆਸੀ ਸੈਮੀਫਾਈਨਲ ਸ਼ਬਦ ਇਸ ਕਰਕੇ ਲਗਾਤਾਰ ਪੰਜਾਬ ਦੀ ਸਿਆਸਤ 'ਚ ਪਿਛਲੇ 10-15 ਦਿਨ ਤੋਂ ਗੂੰਜ ਰਿਹਾ, ਕਿਉਂਕਿ ਵੱਡੇ ਸ਼ਹਿਰਾਂ ਵਿੱਚ ਵੋਟਾਂ ਪੈਣੀਆਂ, 100 ਤੋਂ ਕਰੀਬ ਸ਼ਹਿਰਾਂ 'ਚ ਵੋਟਾਂ ਪੈਣੀਆਂ, ਅਤੇ ਉਹ ਤੋਂ ਬਾਅਦ ਫਿਰ ਸਿੱਧਾ 2027 ਵਾਲਾ ਫਾਈਨਲ ਹੀ ਆਉਣਾ ਜਿਹਨੂੰ ਅਸੀਂ ਵਿਧਾਨ ਸਭਾ ਚੋਣਾਂ ਆਖਦੇ ਹਾਂ। ਇਸ ਕਰਕੇ ਸੰਧੂ ਸਾਹਿਬ, ਇਹ ਜਿਹੜੀਆਂ ਵੋਟਾਂ ਨੇ ਇਹਨੂੰ 2027 ਦੀ ਸਿਆਸਤ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ, ਬਾਕੀ ਇਹਦੇ ਨਤੀਜੇ ਮੰਨਿਆ ਜਾ ਰਿਹਾ ਕਿ ਕਿਤੇ ਨਾ ਕਿਤੇ 2027 ਨੂੰ ਪ੍ਰਭਾਵਿਤ ਕਰ ਸਕਦੇ ਆ ਇਹ ਨਤੀਜੇ। ਜਿਹੜੀ ਪਾਰਟੀ ਦੇ ਹੱਕ 'ਚ ਆਉਣਗੇ ਉਹ ਪਾਰਟੀ ਭੋਰਾ ਉੱਪਰ ਨੂੰ ਜਾਵੇਗੀ, ਹਾਲਾਂਕਿ ਐ ਨਹੀਂ ਹੈ ਕਿ ਉਸ ਪਾਰਟੀ ਨੇ 2027 'ਚ ਸਾਰਾ ਪੰਜਾਬ ਜਿੱਤ ਲੈਣਾ, ਪਰੰਤੂ ਕਿਤੇ ਨਾ ਕਿਤੇ ਇੱਕ ਸਿਆਸੀ ਸੰਕੇਤ ਮਿਲੇਗਾ ਕਿ ਪੰਜਾਬ ਦੇ ਸ਼ਹਿਰੀ ਵੋਟਰ ਸੋਚਦੇ ਕੀ ਹੈ। ਸੰਧੂ ਸਾਹਿਬ, 'ਚ ਕਾਰਨ ਇਹ ਵੀ ਹੁੰਦਾ
0: ਜੀ,
1: ਇੱਕ ਪੇਂਡੂ ਵੋਟਰ, ਇੱਕ ਸ਼ਹਿਰੀ ਵੋਟਰ, ਇੱਕ ਧਾਰਨਾ ਆ ਕਿ ਪੇਂਡੂ ਵੋਟਰ ਭਾਵਕ ਹੋ ਕੇ ਜਾਂ ਕੋਈ ਬਿਜਲੀ ਦੇ ਬਿੱਲ ਮਗਰ ਲੱਗ ਕੇ, ਕੋਈ 20,000 ਰੁਪਏ ਮਗਰ ਲੱਗ ਕੇ ਵੋਟਾਂ ਪਾ ਦਿੰਦੀਆਂ। ਸ਼ਹਿਰੀ ਵੋਟਰ ਨੂੰ ਸਿਆਣਾ ਵੋਟਰ ਮੰਨਿਆ ਜਾਂਦਾ, ਪੜ੍ਹਿਆ ਲਿਖਿਆ ਇੱਕ ਚਤਰ ਵੋਟਰ ਮੰਨਿਆ ਜਾਂਦਾ, ਜਿਹਦਾ ਆਖਦੇ ਕਿ ਮਨ ਨਹੀਂ ਪੜ੍ਹਿਆ ਜਾ ਸਕਦਾ ਕਿ ਕਿੱਧਰ ਜਾਣਾ। ਇਸ ਕਰਕੇ ਸ਼ਹਿਰੀ ਵੋਟਰ ਨੇ ਹੁਣ ਸਿੱਟਾ ਕੀ ਕੱਢਣਾ ਉਹ 2027 ਦੀ ਸਿਆਸਤ ਨਾਲ ਜੁੜ ਕੇ ਵੇਖਿਆ ਜਾ ਰਿਹਾ ਹੈ। ਹੁਣ ਚਲੋ ਸੈਮੀਫਾਈਨਲ ਦੇ ਨਤੀਜੇ ਤੇ ਸੰਧੂ ਸਾਹਿਬ ਆਉਣੇ ਨੇ 29 ਤਰੀਕ ਨੂੰ, ਜਿਹੜਾ ਸੈਮੀਫਾਈਨਲ ਇਸ ਵੇਲੇ ਵੀ ਚੱਲ ਰਿਹਾ, ਕਰੀਬ ਕਰੀਬ ਘੰਟਾ ਕੁ ਹੋਰ ਰਹਿ ਗਿਆ ਵੋਟਾਂ ਦੇ ਵਿੱਚ, ਫਿਰ ਵੋਟਾਂ ਖਤਮ ਹੋ ਜਾਣੀਆਂ, ਵੋਟਾਂ ਵਾਲੇ ਡੱਬੇ ਸਟਰੋਂਗ ਰੂਮਾਂ 'ਚ ਜਮ੍ਹਾਂ ਹੋ ਜਾਣੇ, ਤੇ 29 ਤਰੀਕ ਨੂੰ ਗਿਣਤੀ ਹੋਣੀ ਆ। 29 ਤਰੀਕ ਨੂੰ ਜਦੋਂ ਸਰੋਤਿਆਂ ਨਾਲ ਅਸੀਂ ਸਾਂਝ ਪਾਵਾਂਗੇ ਤੇ ਉਸ ਵੇਲੇ ਤੱਕ ਸਥਿਤੀ ਲਗਭਗ ਜਿਹੀ ਸਾਫ਼ ਹੋ ਚੁੱਕੀ ਹੋਣੀ ਹੈ। ਔਰ ਮੈਂ ਇੱਥੇ ਇਸ ਗੱਲ ਦਾ ਜ਼ਿਕਰ ਕਰਦਾ, ਪੰਜਾਬ ਦੀਆਂ ਸ਼ਹਿਰੀ ਵੋਟਾਂ ਦੇ ਵਿੱਚ ਸਭ ਤੋਂ ਵੱਧ ਆਮ ਆਦਮੀ ਪਾਰਟੀ ਨੇ ਉਮੀਦਵਾਰ ਖੜੇ ਕੀਤੇ ਹੈ, ਦੂਜੇ ਨੰਬਰ ਤੇ ਕਾਂਗਰਸ ਹੈ, ਤੀਜੇ ਨੰਬਰ ਤੇ ਭਾਜਪਾ, ਚੌਥੇ ਨੰਬਰ ਤੇ ਅਕਾਲੀ ਦਲ ਹੈ। ਇਹ ਚਾਰਾਂ ਦੇ ਵਿੱਚ ਹਾਲਾਂਕਿ ਬਹੁਜਨ ਸਮਾਜ ਪਾਰਟੀ, ਆਜ਼ਾਦ, ਇੱਕੜ ਦੁੱਕੜ ਹੋਰ ਵੀ ਹੈਗੇ ਨੇ ਉਮੀਦਵਾਰ,
0: ਜੀ,
1: ਪਰੰਤੂ ਇਹ ਚਾਰ ਸਿਆਸੀ ਪਾਰਟੀਆਂ ਨੇ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਸੰਧੂ ਸਾਹਿਬ ਜਿਨ੍ਹਾਂ ਨੇ ਜ਼ੋਰ ਅਜਮਾਇਸ਼ ਕੀਤੀ ਹੈ। ਚਲੋ ਸਿਆਸੀ ਅਖਾੜਾ ਜਾਂ ਵੋਟਾਂ ਲੈਣ ਲਈ ਜ਼ੋਰ ਅਜਮਾਇਸ਼ ਕਰਨੀ ਕੋਈ ਗਲਤ ਕੰਮ ਨਹੀਂ ਹੈ, ਵੋਟਾਂ ਮੰਗਣੀਆਂ ਕੋਈ ਗਲਤ ਕੰਮ ਨਹੀਂ। ਹੁਣ ਸੰਧੂ ਸਾਹਿਬ ਇਸ ਤੋਂ ਅਗਲੇ ਪੜਾਅ ਤੇ ਆਉਂਦੇ ਆ। ਹੁਣ ਜੋ ਕੁਛ ਸੰਧੂ ਸਾਹਿਬ, ਮੈਂ ਲਗਾਤਾਰ ਭਾਰਤੀ ਸਮੇਂ ਦੀ ਸਵੇਰ ਤੋਂ ਜਦੋਂ ਵੋਟਾਂ ਦੀ ਪ੍ਰਕਿਰਿਆ ਸ਼ੁਰੂ ਹੋਈ ਕਰੀਬ 8 ਵਜੇ ਤੇ ਮਿੰਟ 15 ਨਹੀਂ ਪਏ ਸੀ, ਪਹਿਲਾਂ ਹੀ ਰਿਪੋਰਟਾਂ ਆ ਗਈਆਂ ਜੀ ਫਲਾਨੀ ਥਾਂ ਤੇ ਫਸ ਗਏ, ਫਲਾਨੀ ਥਾਂ ਤੇ ਇੱਕ ਦੂਜੇ ਦੇ ਕੱਪੜੇ ਪਾੜ ਦਿੱਤੇ, ਫਲਾਨੀ ਥਾਂ ਤੇ ਧੱਕਾ ਮੁੱਕੀ ਹੋ ਗਈ, ਫਲਾਨੀ ਥਾਂ ਤੇ ਆ ਹੋ ਗਿਆ। ਭਾਵ ਕਿ ਜਿਵੇਂ ਹੀ ਵੋਟਾਂ ਦੀ ਪ੍ਰਕਿਰਿਆ ਸ਼ੁਰੂ ਹੋਈ, ਸੰਧੂ ਸਾਹਿਬ ਲਗਾਤਾਰ ਹੁਣ ਤੱਕ ਆਹ ਕੁਛ ਹੀ ਕੰਨਾਂ 'ਚ ਪੈ ਰਿਹਾ। ਕਦੇ ਖਬਰ ਬਠਿੰਡੇ ਤੋਂ ਆ ਰਹੀ ਹੈ, ਕਦੇ ਮੋਹਾਲੀ ਤੋਂ ਆ ਰਹੀ ਹੈ, ਕਦੇ ਮਜੀਠੇ ਤੋਂ ਆ ਰਹੀ ਹੈ, ਕਿਤੇ ਬਰਨਾਲੇ ਤੋਂ ਆ ਰਹੀ, ਕਿਤੇ ਮੌੜ ਮੰਡੀ ਤੋਂ ਆ ਰਹੀ ਹੈ, ਕਿਤੇ ਰਾਏਕੋਟ ਤੋਂ ਆ ਰਹੀ, ਕਿਤੇ ਗਿੱਦੜਬਾਹੇ ਤੋਂ ਆ ਰਹੀ, ਕਿਤੇ ਸਮਾਣੇ ਤੋਂ ਆ ਰਹੀ ਹੈ। ਪਰੰਤੂ ਇਹ ਜਿੰਨੀਆਂ ਖਬਰਾਂ ਵੀ ਆ ਰਹੀਆਂ ਹੈ, ਕੋਈ ਵੀ ਸਖਾਵੀਂ ਖਬਰ ਨਹੀਂ। ਔਰ ਸੰਧੂ ਸਾਹਿਬ ਮੈਂ ਇੰਨਾ ਹੈਰਾਨ ਹਾਂ, ਅਸੀਂ ਵਿਧਾਨ ਸਭਾ ਦੀਆਂ ਵੋਟਾਂ ਵੀ ਵੇਖੀਆਂ, ਅਸੀਂ ਲੋਕ ਸਭਾ ਦੀਆਂ ਵੀ ਵੇਖੀਆਂ, ਅਸੀਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਵੋਟਾਂ ਵੀ ਵੇਖੀਆਂ, ਸਰਪੰਚੀ ਪੰਚੀ ਦੀਆਂ ਵੀ ਵੇਖੀਆਂ। ਜੋ ਆ ਇਸ ਵੇਲੇ ਸੰਧੂ ਸਾਹਿਬ ਹੋਇਆ, ਇਹ ਬਹੁਤ ਹੈਰਾਨੀਜਨਕ ਵਰਤਾਰਾ ਆ। ਅੱਜ ਦੇ ਟੋਟਲ ਵਰਤਾਰੇ ਦੀਆਂ ਰਿਪੋਰਟਾਂ ਨੂੰ ਮੈਂ ਇੱਕ ਅੱਧੀ ਲਾਈਨ 'ਚ ਕਹਿਣਾ ਪਵੇ ਤੇ ਸੰਧੂ ਸਾਹਿਬ ਗੋਲੀ ਵੀ ਚੱਲ ਗਈ ਹੈ, ਲੱਤਾਂ ਬਾਹਾਂ ਵੀ ਤੋੜ ਦਿੱਤੀਆਂ ਨੇ, ਕੱਪੜੇ ਵੀ ਪਾੜ ਦਿੱਤੇ ਹੈ, ਵਿਧਾਇਕਾਂ ਦੇ ਨਾਲ ਵੀ ਧੱਕੇ ਮੁੱਕੀ ਹੋ ਗਈ ਹੈ, ਪੁਲਿਸ ਨੂੰ ਲਾਠੀਚਾਰਜ ਵੀ ਕਰਨਾ ਪੈ ਗਿਆ, ਲੋਕਾਂ ਨੇ ਪੱਥਰ ਵੀ ਚਲਾ ਦਿੱਤੇ ਹੈ, ਜਿਹਦੇ ਹੱਥ ਬੋਤਲ ਆਈ ਉਹਨੂੰ ਬੋਤਲ ਮਾਰ ਦਿੱਤੀ ਹੈ, ਬੂਥ ਕੈਪਚਰਿੰਗ ਦੀਆਂ ਖਬਰਾਂ ਨੇ। ਇਹ ਸਾਰਾ ਕੁਛ ਕਿਸ ਕਿੱਥੇ ਹੋਇਆ? ਪੰਜਾਬ ਦੇ ਵਿੱਚ। ਸੰਧੂ ਸਾਹਿਬ ਬਹੁਤ ਆਪਣੇ ਆਪ 'ਚ ਹੈਰਾਨੀਜਨਕ ਹੈ ਕਿ 102 ਸ਼ਹਿਰ ਹੈ ਜਿੱਥੇ ਵੋਟਾਂ ਨੇ, ਔਰ ਵੱਡੀ ਗਿਣਤੀ 'ਚ ਪੁਲਿਸ ਹੈਗੀ ਹੈ, ਇੱਦਾਂ ਦੀ ਗੱਲ ਨਹੀਂ ਕਿ ਪੁਲਿਸ ਕੰਟਰੋਲ ਨਹੀਂ ਕਰ ਸਕਦੀ, ਆ ਫਿਰ ਵੀ ਇੰਨਾ ਖਰੂਦ ਪੈ ਜਾਏ ਤੇ ਇਹ ਤੇ ਬੜਾ ਸਿੱਧਾ ਸੰਕੇਤ ਹੈ ਕਿ ਇਹ ਤੇ ਬੜੇ ਹੋਰ ਪਾਸੇ ਨੂੰ ਇਸ਼ਾਰਾ ਜਾ ਰਿਹਾ ਹੈ। ਸੰਧੂ ਸਾਹਿਬ ਮੇਰੇ ਕੋਲ ਸਮਾਣਾ, ਸਮਾਣੇ ਦੇ ਵਾਰਡ ਨੰਬਰ 10 ਦੇ ਵਿੱਚ ਹਾਲਾਤ ਇਹ ਬਣੇ ਕਿ ਉੱਥੇ ਝੜਪਾਂ ਹੋਈਆਂ, ਔਰ ਉਹਨਾਂ ਝੜਪਾਂ 'ਚ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ, ਇੰਨੀਆਂ ਕੁ ਸੱਟਾਂ ਚੋਟਾਂ ਲੱਗੀਆਂ ਕਿ ਪੁੱਛੋ ਨਾ। ਇੱਕ ਨੌਜਵਾਨ ਉਸ ਦੌੜ ਭੱਜ ਦੇ ਵਿੱਚ ਕਰੰਟ ਲੱਗ ਜਾਂਦਾ, ਕੋਈ ਕੇਬਲ ਲੰਘਦੀ ਸੀ ਉਹਦੇ ਨਾਲ ਚਿੰਬੜ ਗਿਆ, ਜਦੋਂ ਪੁਲਿਸ ਨੇ ਅੱਗਿਓਂ ਲਾਠੀਚਾਰਜ ਕੀਤਾ, ਉਹ ਇਸ ਵੇਲੇ ਬੜੇ ਗੰਭੀਰ ਹਾਲਾਤ ਵਿੱਚ ਹਸਪਤਾਲ ਵਿੱਚ ਭਰਤੀ ਹੈ। ਜਗਰਾਓਂ ਬੀਬੀ ਸਰਬਜੀਤ ਕੌਰ ਮਾਣਕੋ ਦਾ ਖੇਤਰ ਹੈ, ਉੱਥੇ ਬੀਬੀ ਸਰਬਜੀਤ ਕੌਰ ਮਾਣਕੋ ਨੂੰ ਕਿਸੇ ਪੱਤਰਕਾਰ ਨੇ, ਸੋਸ਼ਲ ਮੀਡੀਆ ਇਨਫਲੂਐਂਸਰ ਨੇ ਪੁੱਛ ਲਿਆ ਕਿ ਬੀਬੀ ਜੀ ਤੁਸੀਂ ਵਿਧਾਇਕਾਂ ਹੋ, ਇੱਥੇ ਕਰਦੇ ਕੀ ਹੋ? ਬੀਬੀ ਨੇ ਉੱਥੇ ਤਾਂ ਨਹੀਂ ਬੋਲਿਆ ਤੇ ਉੱਤੋਂ ਘੰਟਾ ਅੱਧਾ ਨਹੀਂ ਪਿਆ, ਸਕਾਰਪੀਓ ਦੇ ਉੱਪਰ ਸਵਾਰ ਕੁਛ ਲੋਕ ਆਉਂਦੇ ਆ ਤੇ ਸੰਧੂ ਸਾਹਿਬ ਚਾਕੂ ਢਿੱਡ ਵਿੱਚ ਮਾਰ ਕੇ ਚਲੇ ਜਾਂਦੇ ਆ। ਮੋਹਾਲੀ ਤੇ ਖੰਨੇ ਦੀਆਂ ਰਿਪੋਰਟਾਂ ਨੇ ਕਿ ਉੱਥੇ ਕਿਤੇ ਅਕਾਲੀ, ਕਿਤੇ ਕਾਂਗਰਸੀ, ਕਿਤੇ ਭਾਜਪਾ, ਪਰੰਤੂ ਦੂਜੇ ਪਾਸੇ ਆਮ ਆਦਮੀ ਪਾਰਟੀ ਇੱਕ ਦੂਜੇ ਦੀਆਂ ਪੱਗਾਂ ਲਾ ਚੁੱਕੇ ਹੈ। ਵਿਧਾਇਕ ਜਗਸੀਰ ਸਿੰਘ ਦਾ ਵਿਰੋਧ ਹੋਇਆ ਹੈ। ਇਹ ਤੋਂ ਇਲਾਵਾ ਮੌੜ ਮੰਡੀ ਦੀ ਗੱਲ ਕਰੀਏ ਤੇ ਮੌੜ ਮੰਡੀ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਸਥਾਨਕ ਉੱਥੇ ਦਾ ਉਮੀਦਵਾਰ ਹੈ ਤੇ ਆਮ ਆਦਮੀ ਪਾਰਟੀ ਦਾ MLA, ਉਹਦੇ ਵਿੱਚ ਕਹਿੰਦੇ ਬਾਬਾ ਬਹਿਸਬਾਜ਼ੀ ਹੋਈ ਹੈ। ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਆਪ ਦੇ ਵਰਕਰਾਂ ਨੇ ਕੁੱਟਿਆ, ਇਹ ਮੌੜ ਮੰਡੀ ਦੀਆਂ ਖਬਰਾਂ ਨੇ। ਧੂਰੀ ਵਿੱਚ ਵੀ ਆਹ ਕੁਛ ਹੀ ਹੋਇਆ। ਮੋਕੇ ਵਿੱਚ ਵੀ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਪਸ ਵਿੱਚ ਫਸੇ ਹੈ। ਸਮਾਣੇ ਵਿੱਚ ਬੂਥ ਕੈਪਚਰਿੰਗ ਦੀਆਂ ਖਤਰਾ, ਔਰ ਰਾਏਕੋਟ ਲੁਧਿਆਣੇ ਦੇ ਵਿੱਚ ਸੰਧੂ ਸਾਹਿਬ ਉੱਥੇ ਤੇ ਪਤਾ ਇਹ ਲੱਗ ਰਿਹਾ ਕਿ ਏਡੀ ਵੱਡੀ ਝੜਪ ਹੋਈ ਹੈ। ਜਿਹੜਾ ਕਾਂਗਰਸੀ ਉਮੀਦਵਾਰ, ਜੋ ਖਬਰਾਂ ਨੇ ਕਿ ਉਹਦੀ ਇੱਕ ਲੱਤ ਤੇ ਇੱਕ ਹੱਥ ਜਿਹੜਾ ਤੋੜ ਦਿੱਤਾ ਗਿਆ, ਏਡੇ ਵੱਡੇ ਪੱਧਰ ਤੇ ਉੱਥੇ ਲਾਠੀਆਂ ਸੋਟੇ ਚਲੇ ਹੈਗੇ ਹੈ, ਕਿਰਪਾਨਾਂ ਚਲੀਆਂ ਨੇ। ਹਾਲਾਂਕਿ ਪੁਲਿਸ ਨੇ ਯਤਨ ਜ਼ਰੂਰ ਕੀਤੇ ਹੈ, ਪਰੰਤੂ ਹੁਣ ਸੰਧੂ ਸਾਹਿਬ ਜੋ ਕੁਛ ਪੰਜਾਬ ਦੀ ਧਰਤੀ ਤੇ ਹੋਇਆ ਹੈ ਤੇ ਅਸੀਂ ਕਦੇ ਪੱਛਮੀ ਬੰਗਾਲ ਦੀਆਂ ਗੱਲਾਂ ਕਰਦੇ ਸੀ, ਕਦੇ ਅਸੀਂ ਕਿਸੇ ਹੋਰ ਸੂਬੇ ਦੀਆਂ ਗੱਲਾਂ ਕਰਦੇ ਸੀ। ਸ਼ਹਿਰੀ ਨੂੰ ਅਸੀਂ ਵੋਟਰ ਨੂੰ ਪੜ੍ਹਿਆ ਲਿਖਿਆ ਵੋਟਰ ਮੰਨਦੇ। ਹੁਣ ਜੇ ਅਸੀਂ ਕਹੀਏ ਵੋਟਰ ਝਗੜੇ ਹੋਣਗੇ, ਮਾਫ ਕਰਨਾ, ਮੈਨੂੰ ਨਹੀਂ ਲੱਗਦਾ ਕਿ ਵੋਟਰ ਝਗੜੇ ਨੇ। ਹਾਂ, ਉਹ ਵੱਖਰੀ ਗੱਲ ਕਿ ਵੋਟਰਾਂ ਨੂੰ ਵਰਤਿਆ ਗਿਆ ਹੋਵੇਗਾ, ਵਰਕਰਾਂ ਨੂੰ ਵਰਤਿਆ ਗਿਆ ਹੋਵੇਗਾ। ਸੋ ਇਸ ਕਰਕੇ ਸਵਾਲ ਪੰਜਾਬ ਦੀ ਪੁਲਿਸ ਦੇ ਹੈ ਕਿ ਪੰਜਾਬ ਦੀ ਪੁਲਿਸ ਆਖਿਰ ਕਰ ਕੀ ਰਹੀ ਹੈ, ਤੇ ਮੌਕੇ ਦੀ ਭਾਈ ਪੰਜਾਬ ਦੀ ਸਰਕਾਰ ਤੇ ਵੀ ਹੈ। ਪਿਛਲੀਆਂ ਸਰਕਾਰਾਂ ਨੂੰ ਤੇ ਅਸੀਂ ਕਹਿੰਦੇ ਸੀ ਕਿ ਭਾਈ ਉਹ ਬੂਥ ਕੈਪਚਰਿੰਗ ਕਰਾ ਲੈਂਦੇ ਆ, ਧੱਕਾਸ਼ਾਹੀ ਕਰਦੇ ਆ, ਅੱਜ ਤੇ ਇੱਥੇ ਹਨੇਰ ਕਰਦੀ ਹੋਈ ਆ, ਜਿਹਦਾ ਚਿੱਤ ਕਰਦਾ ਚਿੱਤ ਨੂੰ ਚਾਰਕ ਮਾਰ ਕੇ ਇੱਧਰ ਉੱਧਰ ਦੌੜ ਰਹੇ ਆ। ਭਾਵ ਕਿ ਇੰਨੀਆਂ ਕੁ ਤਸਵੀਰਾਂ, ਇੰਨੀਆਂ ਕੁ ਵੀਡੀਓ, ਇੰਨੀਆਂ ਕੁ ਖਬਰਾਂ ਨੇ ਕਿ ਪੰਜਾਬ ਦੇ ਵਿੱਚ ਘੱਟੋ ਘੱਟ 25 ਤੋਂ 30 ਥਾਵਾਂ ਨੇ ਜਿੱਥੇ ਅੱਜ ਵਾਹਵਾ ਲੜਾਈ ਝਗੜੇ ਜਿਹੜੇ ਸੰਧੂ ਸਾਹਿਬ ਹੋਏ ਆ ਤੇ ਹੁਣ ਦੇਖਦੇ ਹਾਂ ਚੋਣ ਕਮਿਸ਼ਨ ਇੱਥੇ ਕੀ ਕਾਰਵਾਈ ਕਰਦਾ। ਫਿਲਹਾਲ ਵੋਟਾਂ ਦੀ ਪ੍ਰਕਿਰਿਆ ਚੱਲ ਰਹੀ ਆ, ਥੋੜਾ ਸਮਾਂ ਰਹਿ ਗਿਆ, ਭਾਰਤੀ ਸਮੇਂ ਦੇ ਸ਼ਾਮ 5 ਵਜੇ ਤੱਕ ਵੋਟਿੰਗ ਹੋਣੀ ਹੈ ਤੇ 29 ਤਰੀਕ ਨੂੰ ਨਤੀਜੇ ਆਉਣੇ ਆ। ਸੋ ਇੱਕ ਨਤੀਜੇ ਤੇ ਆ ਨਿਕਲ ਆਏ ਆ ਕਿ ਪੰਜਾਬ ਵਿੱਚ ਵੀ ਏਦਾਂ ਖਰੂ ਖਪਾ ਹੋ ਜਾਂਦਾ ਹੈ ਤੇ ਹੁਣ 29 ਵਾਲੇ ਚੋਣ ਨਤੀਜੇ ਵੇਖ ਕੇ ਕੀ ਆਖਦੇ ਆ।
0: ਜੀ ਬਿਲਕੁਲ ਜੀ, ਪੰਜਾਬ ਦੀ ਜਦੋਂ ਗੱਲ ਕਰਦੇ ਹਾਂ ਔਰ ਇਹਨਾਂ ਜਦੋਂ ਕਾਚੂਆਂ ਛੁਰੀਆਂ ਗੋਲੀਆਂ ਲੜਾਈਆਂ ਝਗੜਿਆਂ ਵਿੱਚ ਹੋਣ ਵਾਲੀਆਂ ਵੋਟਾਂ ਤੋਂ ਅਸੀਂ ਉਮੀਦਾਂ ਕੀ ਕਰ ਸਕਦੇ ਹਾਂ, ਇਹ ਸਾਡੀ ਤਰਾਸਦੀ ਆ। ਸੋ ਅੱਗੇ ਜਾ ਕੇ ਦੇਖਦੇ ਹਾਂ ਚਲੋ ਕੀ ਹੁੰਦਾ। ਫਿਲਹਾਲ ਇੱਕ ਬਹੁਤ, ਵੈਸੇ ਤਾਂ ਇਹ ਕੋਈ ਬਹੁਤੀ ਵੱਡੀ ਖਬਰ ਨਹੀਂ, ਸਾਨੂੰ 6 ਮਹੀਨੇ ਬਾਅਦ ਜਾਂ ਸਾਲ ਕੁ ਬਾਅਦ ਇਹ ਖਬਰ ਸੁਣਨ ਨੂੰ ਮਿਲ ਜਾਂਦੀ ਆ ਕਿ ਹੋਰ ਕਿਸੇ ਨੂੰ ਪੈਰੋਲ ਮਿਲੇ ਨਾ ਮਿਲੇ, ਕਹਿੰਦੇ ਕਿ ਸਾਧੂ ਰਾਮ ਰਹੀਮ ਨੂੰ ਫਿਰ ਪੈਰੋਲ ਮਿਲ ਗਈ ਹੈ।
1: ਸੰਤੂ ਸਾਹਿਬ, ਜਦੋਂ ਮੇਰੇ ਵਰਗੇ ਪੱਤਰਕਾਰ ਨੂੰ ਇਹ ਖਬਰ ਸਾਂਝੀ ਕਰਨੀ ਪੈਂਦੀ ਹੈ ਤੇ ਕਈ ਵਾਰ ਆਪਣੇ ਆਪ ਨੂੰ ਵੀ ਮਨ ਵਿੱਚ ਨਾ ਆਉਂਦਾ ਕਿ ਇਹ ਕੀ ਹੋ ਰਿਹਾ, ਅਸੀਂ ਕੀ ਕਰੀਏ ਤੇ ਕੀ ਨਾ ਕਰੀਏ।
0: ਜੀ
1: ਸੰਤੂ ਸਾਹਿਬ, ਸਾਧ ਰਾਮ ਰਹੀ, ਮੈਂ ਪਿਛਲੀਆਂ ਗੱਲਾਂ ਨਹੀਂ ਕਰਦਾ, ਮੈਂ ਸਾਲ 2026 ਦੀ ਗੱਲ ਹੀ ਕਰਦਾ, ਜੇ ਚੜਿਆ ਹੀ ਹੈ, ਅੱਧਾ ਵੀ ਨਹੀਂ ਹੋਇਆ, 40 ਦਿਨ ਤੇ ਚੜ੍ਹਦੇ ਸਾਲ ਹੀ, ਮੈਨੂੰ ਲੱਗਦਾ ਕਿ ਜਨਵਰੀ ਦੀ 2 ਜਾਂ 3 ਤਰੀਕ ਹੋਵੇ ਕਿ ਜਿੱਦਣ 40 ਦਿਨ ਦੀ ਪਰੋਲ ਤੇ ਆਇਆ ਸੀ ਇਹ ਸਾਧ ਰਾਮ ਰਹੀ। ਤੇ ਹੁਣ ਤੁਸੀਂ ਵੇਖ ਲਓ ਜਿਹੜਾ ਜਨਵਰੀ ਚ ਆਇਆ 40 ਦਿਨ ਦੀ ਭਾਕੀ, ਫਰਵਰੀ ਤੇ ਜਨਵਰੀ ਲਗਭਗ ਬਾਹਰ ਕੱਟ ਗਿਆ
0: ਜੀ,
1: ਤੇ ਮਾਰਚ ਅਪ੍ਰੈਲ ਲੰਘਿਆ ਤੇ ਆਹ ਮਈ ਮਹੀਨਾ ਚੱਲਦਾ ਤੇ ਸੰਤੂ ਸਾਹਿਬ ਅੱਜ ਫਿਰ ਗੱਡੀਆਂ ਦਾ ਕਾਫਲਾ ਪਹੁੰਚ ਗਿਆ ਹੈ, ਜਿਹੜਾ ਡੇਰਾ ਸਿਰਸੇ ਦਾ ਹੈਡਕੁਆਰਟਰ ਹੈ ਭਾਵ ਕਿ ਇਸ ਸਾਧ ਨੂੰ ਮੁੜ ਕੇ ਅੱਜ ਫਿਰ ਪਰੋਲ ਮਿਲ ਗਈ ਹੈ। ਔਰ ਜੇ ਮੈਂ 2025 ਦੇ ਅੰਕੜੇ ਸਾਂਝੇ ਕਰਾਂ, 2025 ਵਿੱਚ ਇਹ ਸਾਧ 3 ਵਾਰ ਪਰੋਲ ਤੇ ਆਇਆ, ਇੱਕ ਵਾਰ 40 ਦਿਨ ਦੀ, ਇੱਕ ਵਾਰ 21 ਦਿਨ ਦੀ, ਇੱਕ ਵਾਰ 30 ਦਿਨ ਦੀ। ਭਾਵ ਕਿ ਜਿੱਡਾ ਕੁ ਸਾਲ ਹੈ ਉਸ ਸਾਲ ਦਾ 3ਜਾ ਖੇਸਾ ਤੇ ਛੁੱਟੀ ਤੇ ਰਿਹਾ, ਤੇ ਜਿਹੜੇ ਸਾਧ ਨੂੰ ਲਗਾਤਾਰ ਇਸ ਢੰਗ ਦੀ ਪਰੋਲ ਮਿਲਦੀ ਹੈ ਤੇ ਤੁਸੀਂ ਇਹ ਵੀ ਸੋਚ ਸਕਦੇ ਹੋ ਕਿ ਅੰਦਰ ਕਿਹੋ ਜਿਹੀ ਉਹ ਜ਼ਿੰਦਗੀ ਗੁਜ਼ਾਰ ਰਿਹਾ ਹੋਵੇਗਾ ਉਸ ਜੇਲ੍ਹ ਦੇ ਵਿੱਚ।
0: ਬਿਲਕੁਲ।
1: ਔਰ ਮੈਨੂੰ ਲੱਗਦਾ ਹੈ ਸੰਧੂ ਸਾਹਿਬ, ਜਿਹੜੇ ਹਾਲਾਤ ਆ ਨਾ, ਜਿਸ ਢੰਗ ਦੇ ਨਾਲ ਇਸ ਸਾਧ ਦੇ ਉੱਪਰ ਸਰਕਾਰਾਂ ਮਿਹਰਬਾਨ ਹੈ, ਮੈਨੂੰ ਲੱਗਦਾ ਕਿ ਭਾਰਤੀ ਫੌਜੀਆਂ ਨੇ ਇਹ ਮੰਗ ਕਰਨ ਲੱਗ ਪੈਣੀ ਹੈ ਕਿ ਭਾਈ ਜਿਹੜੀ ਭਾਰਤੀ ਫੌਜੀਆਂ ਨੇ ਕਹਿਣਾ ਸਾਨੂੰ ਛੁੱਟੀ ਦਿੰਦੇ ਨਾ ਸਾਲ ਦੇ ਵਿੱਚ, ਮਸਾਂ ਹੀ ਰੋ ਰੋ ਕੇ ਕਿਸੇ ਨੂੰ 15 ਦਿਨ, ਕਿਸੇ ਨੂੰ ਮਹੀਨਾ, ਉਹਨਾਂ ਨੇ ਕਹਿਣਾ ਜੀ ਸਾਡੇ ਤੇ ਆ ਜਿਹੜੀ ਸਾਧ ਦੀ ਪਰੋਲ ਵਾਲੇ ਨਿਯਮ ਆ ਇਹ ਲਾਗੂ ਕਰ ਦਿਓ, ਭਾਰਤੀ ਫੌਜੀਆਂ ਮੰਗ ਕਰ ਲੈ, ਕਿਉਂਕਿ ਫੌਜੀ ਨੂੰ ਛੁੱਟੀ ਆਉਣਾ ਔਖਾ ਹੈ।
0: ਬਿਲਕੁਲ।
1: ਫੌਜੀ ਸਾਲ ਚ ਇੰਨੀ ਵਾਰੀ ਛੁੱਟੀ ਨਹੀਂ ਆਉਂਦਾ ਜਿੰਨੀ ਵਾਰ ਇਹ ਸਾਧ ਆ ਜਾਂਦਾ। ਦੇਖੋ ਕਿੱਡੀ ਮਿਹਰਬਾਨੀ ਇਸ ਸਾਧ ਦੇ ਉੱਪਰ। ਆ 5-7 ਦਿਨ ਪਹਿਲੀ ਗੱਲ ਹੈ ਸੰਧੂ ਸਾਹਿਬ, ਜਗਤਾਰ ਸਿੰਘ ਹਵਾਰਾ, ਠੀਕ ਹੈ, ਜਗਤਾਰ ਸਿੰਘ ਹਵਾਰੇ ਦੇ ਉੱਪਰ ਬੜੀ ਵੱਡੀ ਉੱਤੇ ਦੋਸ਼ ਹੈ ਕਿ ਉਸਨੇ ਪੰਜਾਬ ਦੇ ਮੁੱਖ ਮੰਤਰੀ ਦੀ ਜਾਨ ਲਈ, ਅਸੀਂ ਇਸ ਗੱਲ ਤੋਂ ਇਨਕਾਰ ਹੀ ਨਹੀਂ ਹੈ
0: ਜੀ,
1: ਪਰੰਤੂ ਕੈਦੀ ਤੇ ਕੈਦੀ ਆ ਨਾ, ਜੇ ਅਸੀਂ ਸਾਧ ਦੇ ਜੁਰਮ ਦੇ ਨਾਲ ਤੁਲਨਾ ਕਰੀਏ, ਇੱਕ ਹੋਵੇ ਸਾਧ ਗੱਲ ਰੱਬ ਦੀ ਕਰਦਾ ਹੋਵੇ, ਲੋਕਾਂ ਨੂੰ ਕਹਿੰਦਾ ਹੋਵੇ ਕਿ ਗੱਲ ਰੱਬ ਦੀ ਕਰੋ ਤੇ ਆਪ ਸਾਧੀਆਂ ਨਾਲ ਬਲਾਤਕਾਰ ਕਰੇ, ਮੈਨੂੰ ਲੱਗਦਾ ਕਿ ਇਹ ਤੇ ਜਗਤਾਰ ਸਿੰਘ ਹਵਾਰੇ ਤੋਂ ਕਿਤੇ 20 ਗੁਣਾ ਵੱਡਾ ਜੁਰਮ,
0: ਜ਼ਿਆਦਾ ਵੱਡਾ ਜੁਰਮ ਆ ਜੀ। ਬਿਲਕੁਲ ਬਿਲਕੁਲ।
1: ਮੈਂ ਕਹਿੰਦਾ ਇੱਕ ਆਮ ਬੰਦਾ ਬਲਾਤਕਾਰ ਕਰਦੇ ਅਸੀਂ ਉਹਨੂੰ ਕਹਾਂਗੇ ਕਿ ਪਾਪੀ ਹੈ ਤੇ ਗੋਲੀ ਮਾਰ ਦਿਓ, ਤੇ ਜਿਹੜਾ ਆਪਣੇ ਆਪ ਨੂੰ ਭਗਵਾਨ ਦੱਸਦਾ ਹੋਵੇ ਉਹ ਸਾਧੀਆਂ ਦੇ ਨਾਲ ਬਲਾਤਕਾਰ ਕਰੇ ਤੇ ਮੈਨੂੰ ਲੱਗਦਾ ਉਹਦੀ ਤੇ ਗੋਲੀ ਵੀ ਛੋਟੀ ਹੈ। ਔਰ ਇਹ ਵਿਅਕਤੀ ਤੇ ਏਡੇ ਦੋਸ਼, ਦੂਜੇ ਪਾਸੇ ਜਗਤਾਰ ਸਿੰਘ ਹਵਾਰੇ ਦੀ ਮੈਂ ਗੱਲ ਕੀਤੀ ਸੰਧੂ ਸਾਹਿਬ, 28 ਸਾਲ ਹੋ ਗਏ ਉਹਨੂੰ, 28 ਸਾਲ ਜੇਲ੍ਹ ਚ, ਉਹਨੂੰ ਆਪਣੀ ਮਾਤਾ ਨੂੰ ਮਿਲਣ ਲਈ, ਇਲਾਜ ਲਈ ਪਰੋਲ ਮੰਗੀ, ਦਿੱਲੀ ਦੀ ਜੇਲ੍ਹ ਚ ਬੰਦ ਹੈ, ਦਿੱਲੀ ਵਾਲੇ ਕਹਿੰਦੇ ਜੀ ਅਸੀਂ ਤਾਂ ਨੀ ਦੇਣੀ ਤੈਨੂੰ ਛੁੱਟੀ, ਤੂੰ ਤੇ ਪਰਚਾ ਦਰਜਾ ਚੰਡੀਗੜ੍ਹ ਜਾਂ ਚੰਡੀਗੜ੍ਹ ਤੋਂ ਪੁੱਛ ਗਿਆ, ਉਹ ਚੰਡੀਗੜ੍ਹ ਆ ਗਿਆ, ਉਹ ਚੰਡੀਗੜ੍ਹ ਵਾਲੇ ਕਹਿੰਦੇ ਨਾ ਜੀ ਨਾ ਅਸੀਂ ਤੇਤੋਂ ਕੀ ਲੈਣਾ, ਤੂੰ ਤੇ ਦਿੱਲੀ ਦੀ ਜੇਲ੍ਹ ਚ ਬੰਦ ਹੈ। ਭਾਵ ਕਿ ਉਹਨੂੰ ਕਾਨੂੰਨ ਦੀਆਂ ਕਿਤਾਬਾਂ ਵਿੱਚ ਹੀ ਇਲਜ਼ਾਮ ਹੈ, ਜਿਹਨੂੰ ਕਹਿੰਦੇ ਖੱਜਲ ਕਰਨਾ ਨੀ, ਕਿਸੇ ਨੂੰ ਖੱਜਲ ਕਰਨਾ, ਉਹਨੂੰ ਖੱਜਲ ਕਰਨ ਲੱਗ ਪਏ। ਆਹ ਵੀ ਹਾਲਾਤ ਹੈ ਕਿ ਜੇ ਤੇ ਮਿਹਰਬਾਨ ਹੋਣਾ ਉਹਨੂੰ ਭਾਰਤੀ ਫੌਜੀਆਂ ਦੇ ਉੱਪਰ ਦੀ ਸੁਵਿਧਾ ਦੇਖ ਕੇ 4th ਦਿਨ ਛੁੱਟੀ, ਤੇ ਜਦੋਂ ਖੱਜਲ ਕਰਨਾ ਰੱਜ ਕੇ ਖੱਜਲ ਕਰਨਾ, ਸੋ ਇਹ ਬੜਾ ਵੱਡਾ ਇੱਕ ਵਿਤਕਰਾ। ਔਰ ਮੈਨੂੰ ਜਿਹੜਾ ਸਿੱਧਾ ਪੱਧਰਾ ਨਜ਼ਰ ਆ ਰਿਹਾ ਸੰਧੂ ਸਾਹਿਬ, ਮੈਨੂੰ ਲੱਗਦਾ ਕਿ ਆਉਣ ਵਾਲੇ ਸਾਲ 2 ਸਾਲ ਚ ਅਸੀਂ ਇੱਥੋਂ ਖਬਰ ਪੜ੍ਹ ਦੇਣੀ ਆ ਕਿ ਸਾਧ ਰਾਮ ਰਹੀਮ ਦੀ ਸਜ਼ਾ ਹੀ ਮਾਫ਼ ਜਿੱਦਣ ਨੂੰ ਗੱਲ ਚੱਲਦੀ ਹੈ, ਮੈਨੂੰ ਲੱਗਦਾ ਕਿ ਇਹ ਵੀ ਇੱਕ ਦਿਨ ਹੁਕਮ ਆ ਜਾਣਾ।
0: ਬਿਲਕੁਲ ਜੀ, ਇਹ ਅਸੀਂ ਭਾਰਤ ਦੀ ਜਿਹੜੀ ਇਸ ਹਮੇਸ਼ਾ ਤੇ ਸਮੇਂ ਸਮੇਂ ਤੇ ਗੱਲ ਕਰਦੇ ਆਏ ਕਿ ਜਿਹੜੀ ਕਾਨੂੰਨ ਵਿਵਸਥਾ ਜਾਂ ਇਹਨਾਂ ਦੇ ਜਿਹੜੇ ਲਾਅ ਆ ਜਾਂ ਸਾਡਾ ਸੰਵਿਧਾਨ ਆ, ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਇੱਕ ਪਾਸੇ ਜ਼ਿਆਦਾ ਕੰਮ ਕਰ ਰਿਹਾ, ਦੂਜੀਆਂ ਧਿਰਾਂ ਵੱਲ ਬਿਲਕੁਲ ਨਹੀਂ ਦੇਖ ਰਿਹਾ ਜਾਂ ਧੱਕਾ ਕਰ ਰਿਹਾ। ਸ਼ੁਰੂ ਤੋਂ ਹੀ ਇਹ ਹੁੰਦਾ ਆਇਆ, ਸੋ ਇਹ ਸਾਡੀ ਤਰਾਸਦੀ ਰਹੀ ਆ। ਅਸੀਂ ਜਿੰਨਾ ਮਰਜ਼ੀ ਤਰੱਕੀਆਂ ਕਰ ਜਾਈਏ, ਪਰ ਅਸੀਂ ਮੈਨੂੰ ਲੱਗਦਾ ਕਿ ਇੱਥੇ ਆ ਕੇ ਸਾਡੇ ਕੱਦ ਅਜੇ ਵੀ ਬਹੁਤ ਬੌਣੇ ਆ। ਸੋ ਆਪਾਂ ਚੱਲੀਏ ਫਿਰ ਪੰਜਾਬ ਦੀ ਪੋਲੀਟਿਕਸ ਦੇ ਵੱਲ, ਇੱਧਰ ਉੱਧਰ ਪਲਟਬਾਜ਼ੀਆਂ ਮਾਰਨ ਵਾਲਿਆਂ ਵੱਲ ਚੱਲੀਏ। ਵੈਸੇ ਤਾਂ ਇਹ ਰੋਜ਼ ਦਾ ਕੰਮ ਹੋ ਗਿਆ ਕਦੇ ਅਕਾਲੀ ਇੱਧਰ ਆ ਗਿਆ, ਕਦੇ ਕਾਂਗਰਸੀ ਉੱਧਰ ਚਲਾ ਗਿਆ, ਕਦੇ ਆਮ ਆਦਮੀ ਪਾਰਟੀ ਦਾ, ਅਤੇ ਹੁਣ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਦਾ ਕਹਿੰਦੇ ਇੱਕ ਹੋਰ ਵਿਧਾਇਕ ਪਲਟਬਾਜ਼ੀ ਮਾਰ ਸਕਦਾ ਜੀ, ਇਹ ਕਿੱਧਰ ਜਾ ਸਕਦਾ, ਕਿਹਦੇ ਵੱਲ ਜਾ ਸਕਦਾ, ਇੱਥੇ ਪਹੁੰਚਾਨਾ?
1: ਦੇਖੋ ਜੀ, ਪਲਟਬਾਜ਼ੀ ਸੰਧੂ ਸਾਹਿਬ ਕਿਹੜਾ ਮਰਜ਼ੀ ਅੱਜ ਦੇ ਸਮੇਂ ਮਾਰੇ, ਜਾਣ ਵਾਲਾ ਟਿਕਾਣਾ ਲਗਭਗ ਹੁਣ ਮੈਨੂੰ ਲੱਗਦਾ ਕਿ ਸਾਰਿਆਂ ਦਾ ਇੱਕੋ
0: ਹੀ ਆ,
1: ਕਿਉਂਕਿ ਇਹ ਕੁਦਰਤੀ ਹੋ ਗਿਆ ਨਾ। ਕਦੇ ਹੁੰਦਾ ਸੀ ਕਿ ਅਕਾਲੀ ਕਾਂਗਰਸ ਵਿੱਚ ਚਲਾ ਗਿਆ ਤੇ ਕਦੀ ਕਾਂਗਰਸੀ ਕੋਈ ਅਕਾਲੀ ਚ, ਉਦੋਂ ਅਸੀਂ ਐ ਨੀ ਕਹਿੰਦੇ ਸੀ, ਅਸੀਂ ਕਹਿੰਦੇ ਹੁੰਦੇ ਸੀ ਜੀ ਉਹ ਪਹਿਲਾਂ ਚਿੱਟੀ ਪੱਗ ਬੰਨਦਾ ਸੀ, ਹੁਣ ਨੀਲੀ ਪੱਗ ਬੰਨਣ ਲੱਗ ਪਿਆ
0: ਜੀ,
1: ਫਿਰ ਅਸੀਂ ਕਹਿੰਦੇ ਜੀ ਨੀਲੀ ਵਾਲੇ ਨੇ, ਉਹ ਗੱਲ ਫਿਰ ਵੀ ਇੱਕ ਹੱਦ ਤੱਕ ਥੋੜੀ ਜਿਹੀ ਹਜਮ ਹੋ ਜਾਂਦੀ ਸੀ। ਫਿਰ ਇੱਕ ਤੀਜੀ ਪਾਰਟੀ ਦੀ ਐਂਟਰੀ ਹੋ ਗਈ, ਨਹੀਂ ਜੀ ਝਾੜੂ ਵਾਲੇ ਪਾਸੇ ਚਲੇ ਗਏ, ਹੁਣ ਤੇ ਇਹ ਤਿੰਨੇ ਹੀ ਪਾਰਟੀਆਂ ਮੈਨੂੰ ਲੱਗਦਾ ਕਿ ਇਸ ਮਸਲੇ ਚ ਪਛੜਦੀਆਂ ਜਾ ਰਹੀਆਂ, ਹੁਣ ਤੇ ਭਾਰਤੀ ਜਨਤਾ ਪਾਰਟੀ ਦੀ ਪੌਂ ਬਾਰਾਂ ਬੱਲੇ ਬੱਲੇ ਆ। ਮੈਨੂੰ ਲੱਗਦਾ ਕਿ ਜਿਹੜਾ ਮਰਜ਼ੀ ਜਿਹੜੀ ਮਰਜ਼ੀ ਪਾਰਟੀ ਚ ਹੋਵੇ, ਸੁਨੇਹਾ ਆਹ ਹੀ ਆ ਜਾਂਦਾ ਪੰਜੀ ਦਸੀ ਦਿਨੀ ਕਿ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ ਹੋ ਗਿਆ ਜੀ ਫਲਾਨਾ ਲੀਡਰ। ਔਰ ਜਿਹੜਾ ਤੁਸੀਂ ਹੁਣ ਜ਼ਿਕਰ ਕੀਤਾ ਸੰਧੂ ਸਾਹਿਬ, ਇਹ ਜਲੰਧਰ ਦੀਆਂ ਖਬਰਾਂ, ਜਲੰਧਰ ਦਾ ਇੱਕ ਵਿਧਾਇਕ ਜਿਹੜਾ ਆਮ ਆਦਮੀ ਪਾਰਟੀ ਦਾ ਜੇਤੂ ਵਿਧਾਇਕ ਹੈ, ਜਿਹੜਾ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਬਤੌਰ ਵਿਧਾਇਕ ਹੁੰਦਿਆਂ ਵੀ ਜੇਲ੍ਹ 'ਚ ਜਾਣਾ ਪਿਆ, ਕਿਉਂਕਿ ਉਹਦੇ ਉੱਪਰ ਕਰਪਸ਼ਨ ਦੇ ਦੋਸ਼ ਲੱਗੇ, ਭ੍ਰਿਸ਼ਟਾਚਾਰ ਦੇ, ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤਾ ਸੀ। ਨਾਰਾਜ਼ਗੀਆਂ ਉਦੋਂ ਹੀ ਉਹਦੀਆਂ ਸ਼ੁਰੂ ਹੋ ਗਈਆਂ ਸੀ ਕਿ ਭਾਈ ਮੈਂ ਤੁਹਾਡਾ ਵਿਧਾਇਕ ਹਾਂ, ਫਿਰ ਕੀ ਆ ਜੇ ਮੈਂ ਗ੍ਰਿਫਤ ਕਰ ਲਿਆ ਭ੍ਰਿਸ਼ਟਾਚਾਰ, ਤੇ ਤੁਸੀਂ ਮੈਨੂੰ ਕਿਉਂ ਭੇਜਿਆ? ਨਾਰਾਜ਼ਗੀਆਂ ਤਾਂ ਉਦੋਂ ਹੀ ਉਹਦੀਆਂ ਸ਼ੁਰੂ ਹੋ ਗਈਆਂ ਸੀ। ਚਲੋ ਫਿਰ ਕਹਿੰਦੇ ਆਮ ਆਦਮੀ ਪਾਰਟੀ ਨੇ ਸੰਧੂ ਸਾਹਿਬ ਨੂੰ ਪਤਿਆ ਲਿਆ ਕਿ ਕੋਈ ਗੱਲ ਨੀ, ਆ ਚੁੱਕ ਪੁਲਿਸ ਦੀ ਸੁਰੱਖਿਆ, ਤੂੰ ਮੁੜ ਕੇ ਆਪਣਾ ਸ਼ੁਰੂ ਕਰ। ਪਰੰਤੂ ਮੁੜ ਕੇ ਸ਼ੁਰੂ ਕਰਨ ਵਿੱਚ ਹੁਣ ਪਤਾ ਇਹ ਲੱਗਿਆ ਕਿ ਜਿਹੜੇ ਦੂਜੇ ਨੇ ਉਹਨਾਂ ਨੇ ਵੀ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਦਿੱਲੀ ਤੋਂ ਕਿ ਭਾਈ ਤੂੰ ਹੁਣ ਆਮ ਆਦਮੀ ਪਾਰਟੀ 'ਚ ਨਹੀਂ ਇੱਧਰ ਆਉਣਾ। ਔਰ ਉਸ ਵਿਅਕਤੀ ਜਿਹਦਾ ਅਸੀਂ ਜ਼ਿਕਰ ਕਰ ਰਹੇ ਹਾਂ ਜਲੰਧਰ ਸੈਂਟਰਲ ਵਿਧਾਇਕ ਦਾ ਰਮਨ ਅਰੋੜੇ ਦਾ, ਉਹਨੂੰ ਈਡੀ ਨੇ ਹੁਣ ਜਿਹੜਾ ਸੰਮਣ ਜਾਰੀ ਕੀਤੇ ਈਡੀ ਨੇ, ਤੇ ਸੰਧੂ ਸਾਹਿਬ ਜੀ ਨੂੰ ਈਡੀ ਦੇ ਸੰਮਣ ਆ ਗਏ ਨਾ, ਤੇ ਫਿਰ ਸਮਝ ਲਓ ਕਿ ਈਡੀ ਦੇ ਸੰਮਣ ਨਹੀਂ ਹੁੰਦੇ, ਉਹ ਇੱਕ ਢੰਗ ਦੀ ਟਿਕਟ ਹੀ ਹੁੰਦੀ, ਜਿਵੇਂ ਸ਼ਤਾਬਦੀ ਨਾ, ਜੇ ਤੁਸੀਂ ਪੰਜਾਬ ਆਏ ਹੋਵੋ ਤੇ ਕਈ ਵਾਰੀ ਹੁੰਦਾ ਇੰਡੀਆ ਗੇਟ ਜਾਣਾ ਤੇ ਫਿਰ ਸ਼ਤਾਬਦੀ ਦੀ ਟਿਕਟ ਲੈਨੇ ਹੋ, ਤੇ ਫਿਰ ਇਹ ਈਡੀ ਵਾਲੀ ਟਿਕਟ ਏਦਾਂ ਦੀ ਹੈ। ਜਿਵੇਂ ਭਾਜਪਾ 'ਚ ਜਾਣਾ ਹੋਵੇ ਤੇ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਉਹੀ ਇੱਕ ਢੰਗ ਰਹਿ ਗਿਆ,
0: ਉਹੀ ਰਹਿ ਗਿਆ
1: ਬਸ, ਤੇ ਉਹ ਮੈਨੂੰ ਲੱਗਦਾ ਕਿ ਇਹ ਗੜਬੜੀ ਦੇ ਆਸਾਰ ਨਜ਼ਰ ਆ ਰਹੇ ਹੈ। ਬਾਕੀ ਤੇ ਭਾਈ ਰੱਬ ਸੁੱਖ ਰੱਖੇ, ਸਿਆਸਤ ਚਿੱਤਰ ਨੂੰ ਤੁਰ ਪਈ ਹੈ ਸੰਧੂ ਸਾਹਿਬ, ਉਹ ਸਿਆਸਤ ਨਹੀਂ ਰਹੀ, ਸਿਆਸਤ ਦਾ ਬਹੁਤ ਹੌਲਾ ਤੇ ਹੇਠਲਾ ਪਾਣਾ ਹੈ
0: ਜੀ। ਬਿਲਕੁਲ, ਨਾਲ ਦੀ ਨਾਲ ਦੱਸੀ, ਤੁਸੀਂ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਹੋਏ ਹੋ, ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਖਬਰਾਂ ਦੇ ਨਾਲ ਸਾਨੂੰ ਜੋੜ ਰਹੇ ਨੇ, ਔਰ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਔਰ ਨਾਲ ਦੀ ਨਾਲ ਸਟੂਡੀਓ ਦਾ ਨੰਬਰ ਮੈਂ ਇੱਕ ਵਾਰ ਫੇਰ ਮੈਨਸ਼ਨ ਕਰਦੇ ਹਾਂ, 905-673-3337 905-673-3337 ਅਤੇ ਨਾਲ ਦੀ ਨਾਲ ਪ੍ਰੋਗਰਾਮ ਦੇ ਸਿਲਸਿਲੇ ਨੂੰ ਸਪੋਂਸਰ ਕਰਨੇ ਅੱਜ ਦੇ ਸਾਡੇ ਪ੍ਰਾਊਡ ਸਪੋਂਸਰ ਮੋਨਾ ਮਹਿੰਗੀ ਜੀ। ਇੰਸ਼ੋਰੈਂਸ ਦੇ ਬਾਬਤ ਕਿਸੇ ਵੀ ਗੱਲ, ਕਿਸੇ ਵੀ ਸੁਝਾਵ ਤੁਸੀਂ ਲੈਣਾ ਹੋਵੇ, ਗੱਲਬਾਤ ਕਰਨੀ ਹੋਵੇ ਤਾਂ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰ ਲੈਣਾ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸਬਿਲਟੀ ਇੰਸ਼ੋਰੈਂਸ, ਨਾਲ ਦੀ ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲਾਨ ਦੇ ਲਈ ਮੋਨਾ ਮਹਿੰਗੀ ਜੀ ਨੂੰ ਤੁਸੀਂ ਯਾਦ ਰੱਖਣਾ ਆ, 416-509-1509। ਅਤੇ ਮੈਂਡੀਗਲ ਹੁਣ ਉਹਨੂੰ ਵੀ ਜ਼ਰੂਰ ਯਾਦ ਰੱਖਿਓ, ਏਬਲ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ, ਤੁਸੀਂ ਤੁਹਾਡੀ ਆਟੋ ਇੰਸ਼ੋਰੈਂਸ ਬਹੁਤ ਵੱਧ ਕੇ ਆ ਰਹੀ ਆ, ਤੁਸੀਂ ਆਪਣੇ ਇੱਕ ਹੋਰ ਗੱਡੀ ਐਡ ਕਰ ਲਈ ਆ, ਜਾਂ ਦੋ ਗੱਡੀਆਂ ਤੁਹਾਡੇ ਡਰਾਈਵ 'ਚ ਖੜੀਆਂ, ਜਾਂ ਤੁਸੀਂ ਟਰੱਕਿੰਗ ਦਾ ਕੰਮ ਕਰਦੇ ਹੋ, ਤਾਂ ਤੁਸੀਂ ਮੈਂਡੀਗਲ ਹੁਣ ਉਹਨੂੰ ਯਾਦ ਰੱਖੋ। ਟਰੱਕ ਇੰਸ਼ੋਰੈਂਸ, ਕਾਰ ਇੰਸ਼ੋਰੈਂਸ, ਹੋਮ ਇੰਸ਼ੋਰੈਂਸ ਐਂਡ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਲੰਬਾ ਤਜ਼ਰਬਾ ਆ, 647-929-9509, 6479-929-9509। ਤੁਸੀਂ ਕਾਲ ਕਰਿਓ, ਹਜ਼ਾਰਾਂ ਡਾਲਰ ਤੁਹਾਡੇ ਬਚਾ ਕੇ ਦੇਣਗੇ, ਬਹੁਤ ਵੱਡੀ ਸੇਵਿੰਗ ਕਰਕੇ ਦੇਣਗੇ, ਗਰੁੱਪ ਡਿਸਕਾਊਂਟ ਇਹਨਾਂ ਦੇ ਕੋਲ ਨੇ, ਮੈਂਡੀਗਿਲ ਫਰੋਮ ਏਬਲ ਇੰਸ਼ੋਰੈਂਸ, 647-929-9509। ਅਤੇ ਅਗਲੀ ਖਬਰ ਵੱਲ ਚੱਲੀਏ ਜੀ, ਬਹੁਤ ਸਾਰੀਆਂ ਕਾਲਸ ਆ ਰਹੀਆਂ, ਤੁਸੀਂ ਬਸ 5-7 ਮਿੰਟ ਹੋਲਡ ਕਰਕੇ ਰੱਖਣਾ ਆ, ਫਿਰ ਆਪਾਂ ਤੁਹਾਡੀਆਂ ਸਾਰੀਆਂ ਸਵਾਲਾਂ ਦੇ ਜਵਾਬ, ਸਾਰੀਆਂ ਕਾਲਾਂ ਅਸੀਂ ਆਂਸਰ ਕਰਾਂਗੇ, ਪਰ ਆਂਸਰ ਜਿਹੜੇ ਜਵਾਬ ਆ ਤੁਹਾਡੇ ਉਹ ਤਾਂ ਮਿਲਣੇ ਜੇ ਤੁਹਾਡੀ 30 ਸਕਿੰਟ ਦੀ ਕਾਲ ਹੋਈ, ਅਤੇ ਤਾਂ ਕਿ ਆਪਾਂ ਪ੍ਰੋਪਰ ਪ੍ਰੋਗਰਾਮ ਨੂੰ ਵਿਉਂਤਬੰਦੀ ਨਾਲ ਕਰ ਸਕੀਏ। ਸੋ ਅਗਲੀ ਖਬਰ ਵੱਲ ਚੱਲਦੇ, ਖਬਰ ਲੈ ਕੇ ਉਸ ਤੋਂ ਬਾਅਦ ਆਪਾਂ ਤੁਹਾਡੀਆਂ ਕਾਲਸ ਨੂੰ ਓਨਰ ਕਰਾਂਗੇ। ਰਮੇਸ਼ ਜੀ, ਪਿਛਲੇ ਲੰਬੇ ਸਮੇਂ ਤੋਂ ਵੈਸੇ ਤਾਂ ਹੁਣ ਕੋਈ ਖਬਰ ਸੁਣੀ ਨਹੀਂ ਅਸੀਂ, ਇੱਕ ਐਸਾ ਵਿਧਾਇਕ ਬੜਬੋਲਾ ਵੀ ਕਹਿ ਸਕਦੇ ਹਾਂ, ਜਿਨ੍ਹਾਂ ਦੇ ਊਲ ਜਲੂਲ ਸ਼ਬਦ ਬੋਲਣ ਕਰਕੇ ਬਹੁਤ ਉਹ ਸੋਸ਼ਲ ਮੀਡੀਆ 'ਚ ਚਰਚਾ 'ਚ ਵੀ ਆਏ, ਪਰ ਹੁਣ ਉਹ ਕਹਿੰਦੇ ਕਸੂਤੇ ਵੱਸ ਗਏ ਆ, ਇਹ ਤੁਸੀਂ ਕਿਤੇ ਰਾਜੇ ਵੜਿੰਗ ਸਾਹਿਬ ਦੀ ਗੱਲ ਤਾਂ ਨਹੀਂ ਕਰ ਰਹੇ ਹੋ? ਕਸੂਤੇ ਫਸ ਗਿਆ, ਕਿਵੇਂ ਫਸੇ, ਹੁਣ ਕੀ ਚੰਨ ਚਾੜਤਾ, ਦੱਸਿਓ ਜਰਾ।
1: ਤੰਦੂ ਸਾਹਿਬ, ਜਦੋਂ ਨਾ ਅਸੀਂ ਵਿਵਾਦਿਤ ਬੋਲਾਂ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਦੋ ਤਿੰਨ ਚਿਹਰੇ ਆ ਜਿਹੜੇ ਵਾਕਿਆ ਹੀ ਵਿਵਾਦਿਤ ਬੋਲਾਂ ਕਰਕੇ ਮਸ਼ਹੂਰ ਹੋ ਗਿਆ, ਉਹਦੇ ਵਿੱਚੋਂ ਵਾਕਿਆ ਤੁਸੀਂ 100% ਸਹੀ ਜ਼ਿਕਰ ਕੀਤਾ, ਉਹ ਰਾਜਾ ਵੜਿੰਗ ਹੈ, ਅਮਰਿੰਦਰ ਸਿੰਘ ਰਾਜਾ ਵੜਿੰਗ ਹੈ
0: ਜੀ।
1: ਉਵੇਂ ਮੈਂ ਦੱਸਦਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਕਾਂਗਰਸ ਦੇ ਪ੍ਰਧਾਨ ਹੈ, ਸੰਤੂ ਸਾਹਿਬ, ਅੱਜ ਉਹ ਵੋਟ ਦਾ, ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਗਏ, ਵੈਸੇ ਤੇ ਬਹੁਤ ਸਾਰੇ ਵਿਧਾਇਕ ਗਏ ਆ, ਤੇ ਖਾਸੀਅਤ ਇਹ ਰਹੀ ਕਿ ਰਾਜਾ ਵੜਿੰਗ ਹੁਣੀ ਤੇ ਉਹਨਾਂ ਦੀ ਧਰਮ ਪਤਨੀ ਗੱਡੇ ਦੇ ਉੱਪਰ, ਉਹ ਕਹਿੰਦੇ ਗੱਡਾ ਅਸੀਂ ਤੇ ਰੇਹੜੀ ਕਹਿੰਦੇ ਉਹਨੂੰ, ਮੈਨੂੰ ਲੱਗਦਾ ਉਹਨਾਂ ਨੂੰ ਗੱਡੇ ਦਾ ਵੀ ਨਹੀਂ ਪਤਾ, ਜਦੋਂ ਉਹਨਾਂ ਨੂੰ ਪ੍ਰੈਸ ਵਾਲਿਆਂ ਨੇ ਪੁੱਛਿਆ ਕਹਿੰਦੇ ਜੀ ਅਸੀਂ ਗੱਡੇ ਤੇ ਤਾਂ ਆਏ ਆ, ਤੇਲ ਬਹੁਤ ਮਹਿੰਗਾ ਹੋ ਗਿਆ, ਭਾਰਤੀ ਸਰਕਾਰ ਦੇ ਉੱਪਰ ਤੰਜ ਕੱਸਿਆ ਕਿ ਅਸੀਂ ਤੇ ਗੱਡੇ ਦੀ ਸਵਾਰੀ ਕਰਨੀ ਪੈ ਗਈ ਕਿਉਂਕਿ ਤੇਲ ਦੀਆਂ ਕੀਮਤਾਂ ਵੱਧ ਗਈਆਂ, ਪਰੰਤੂ ਉਹ ਗੱਡਾ ਨਹੀਂ ਸੀ ਰੇਹੜੀ ਸੀ, ਚਲੋ ਅਗਲਿਆਂ ਨੇ ਸਿਆਸਤ ਕਰਨੀ ਸੀ ਭੋਰਾ ਕਰ ਲਈ, ਉਵੇਂ ਗੱਡੇ ਵਾਲੇ ਕਿੱਥੇ, ਸਾਰਾ ਜਹਾਨ ਜਾਣਦਾ ਕਿ ਗੱਡੇ ਵਾਲੇ ਆ ਜਾਂ ਮਹਿੰਗੇ ਭਾਅ ਦੀਆਂ ਗੱਡੀਆਂ ਵਾਲੇ ਆ। ਜਿਹੜਾ ਕਸੂਤਾ ਫਸਣ ਦੀ ਗੱਲ ਹੈ, ਇੱਕ ਆਡੀਓ ਕਲਿੱਪ ਵਾਇਰਲ ਹੋਇਆ ਹੈ ਸੰਤੂ ਸਾਹਿਬ, ਉਸ ਆਡੀਓ ਕਲਿੱਪ ਦੇ ਵਿੱਚ ਆਪਣੇ ਉਮੀਦਵਾਰਾਂ ਨੂੰ, ਆਪਣੇ ਸੰਗੀ ਸਾਥੀਆਂ ਨੂੰ ਸੁਝਾਅ ਦੇ ਰਹੇ ਹੈ ਕਿ ਕਿਵੇਂ ਦਲਿਤਾਂ ਦੀਆਂ ਵੋਟਾਂ ਖਰੀਦਣੀਆਂ ਹੁੰਦੀਆਂ, ਗਰੀਬਾਂ ਦੀਆਂ ਕਿਵੇਂ ਵੋਟਾਂ ਠੱਗਣੀਆਂ ਹੁੰਦੀਆਂ। ਉਹਦੇ ਵਿੱਚ ਨਾ ਜਦੋਂ ਬਹੁਤ ਸਾਰੇ ਨਾ ਅੱਲ ਹੁੰਦੀ ਹੈ ਪਿੰਡਾਂ ਦੇ ਵਿੱਚ, ਜਦੋਂ ਜਿਹੜੇ ਗਰੀਬ ਪਰਿਵਾਰ ਹੁੰਦੇ, ਖਾਸ ਕਰਕੇ ਦਲਿਤ ਸਮਾਜ ਹੈ, ਉਹਦੇ ਵਿੱਚ ਜਿਹੜੇ ਪਿੰਡ ਦੇ ਕੁਝ ਉੱਪਰਲੇ ਲੋਕ ਹੁੰਦੇ, ਉਹਨਾਂ ਲਈ ਵੱਖਰੇ ਵੱਖਰੇ ਸ਼ਬਦ ਰੱਖੇ ਹੁੰਦੇ, ਕੋਈ ਉਹਨਾਂ ਨੂੰ ਢੇਰ ਆਖਦਾ ਹੈ, ਕੋਈ ਢੇਰਾ ਆਖਦਾ, ਕੋਈ ਕੁਛ, ਬਹੁਤ ਸਾਰੇ ਇੱਦਾਂ ਦੇ ਸ਼ਬਦ ਹੁੰਦੇ ਆ
0: ਜੀ।
1: ਇਹ ਵਿਅਕਤੀ ਵੀ ਜਿਹਦੀ ਆਵਾਜ਼ ਦਾ ਦਾਅਵਾ ਕੀਤਾ ਜਾ ਰਿਹਾ ਕਿ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹੈ, ਉਹ ਦਲਿਤ ਲੋਕਾਂ ਲਈ ਇਹੋ ਜਿਹੇ ਵਿੰਗੇ ਟੇਢੇ ਸ਼ਬਦਾਂ ਦਾ ਪ੍ਰਯੋਗ ਕਰ ਰਿਹਾ ਹੈ, ਤੇ ਉਹ ਘੁੰਮਦੀ ਘੁੰਮਦੀ ਪਹੁੰਚ ਗਈ ਪੰਜਾਬ ਦੇ ਐਸੀ ਕਮਿਸ਼ਨ ਤੋਂ, ਪੰਜਾਬ ਰਾਜ ਦਾ ਜਿਹੜਾ ਐਸੀ ਕਮਿਸ਼ਨ ਹੈ ਜਸਵੀਰ ਸਿੰਘ ਗੜੀ। ਹੁਣ ਜਸਵੀਰ ਸਿੰਘ ਗੜੀ ਉਹ ਵਿਅਕਤੀ ਹੈ, ਜਦੋਂ ਤਰਨ ਤਰਨ ਦੇ ਵਿੱਚ ਇਸਨੇ ਗਲਤ ਸ਼ਬਦਾਂ ਦਾ ਪ੍ਰਯੋਗ ਕੀਤਾ ਸੀ, ਯਾਦ ਹੋ ਗਿਆ ਪੰਜਾਬ ਦੇ, ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ, ਉਦੋਂ ਤਲਬ ਕੀਤਾ ਸੀ ਇਹਨੂੰ, ਜਦੋਂ ਤਲਬ ਕੀਤਾ ਉਹਦੇ ਵਿੱਚ ਚਲੋ ਇਹ ਕਾਨੂੰਨ ਦਾ ਸਹਾਰਾ ਲੈ ਕੇ ਅੱਜ ਤੱਕ ਬਚਿਆ ਆ ਰਿਹਾ, ਹਾਈ ਕੋਰਟ ਨੇ ਕਹਿ ਦਿੱਤਾ ਕਿ ਨਾ ਹੋਈ ਪੇਸ਼। ਹੁਣ ਅੱਜ ਫਿਰ ਐਸੀ ਕਮਿਸ਼ਨ ਨੇ ਮੁਕਤਸਰ ਦੇ SSP ਨੂੰ, DC ਨੂੰ ਕਹਿ ਦਿੱਤਾ ਕਿ ਭਾਈ ਆ ਜਿਹੜੀ ਆਡੀਓ ਹੈ ਨਾ, ਜਿਹਦੀ ਕਰਾਓ ਫੋਰੈਂਸਿਕ ਜਾਂਚ, ਤੇ ਫੋਰੈਂਸਿਕ ਜਾਂਚ ਕਰਕੇ ਜੇ ਇਹ ਰਾਜਾ ਵੜਿੰਗ ਦੀ ਆਵਾਜ਼ ਹੈ ਤੇ ਫਿਰ ਤੁੰਨ ਦਿਓ, ਪਾਪੀ ਕਾਨੂੰਨੀ ਕਾਰਵਾਈ ਕਰ ਦਿਓ। ਸੋ ਹੁਣ ਮੈਨੂੰ ਲੱਗਦਾ ਕਿ ਜੇ ਤੇ ਆਵਾਜ਼ ਲੱਗਦਾ ਤੇ ਸੰਧੂ ਸਾਹਿਬ ਵਾਕਈ ਉਹ ਰਾਜਾ ਵੜਿੰਗ ਹੈ, ਤੇ ਜੇ ਰਾਜਾ ਵੜਿੰਗ ਦੀ ਆਵਾਜ਼ ਹੋਈ ਤੇ ਫਿਰ ਇਸ ਵਾਰੀ ਮੈਨੂੰ ਲੱਗਦਾ ਕਿ ਰਾਜਾ ਵੜਿੰਗ ਨੂੰ ਬਚਣਾ ਔਖਾ ਹੋ ਜਾਣਾ। ਉਦੋਂ ਤੇ ਇਹਨੇ ਕਹਿ ਦਿੱਤਾ ਸੀ ਕਿ ਭਾਈ ਇਹ ਚੋਣ ਕਮਿਸ਼ਨ ਦਾ ਦਾਇਰਾ ਆ, ਐਸੀ ਕਮਿਸ਼ਨ ਦਖਲ ਅੰਦਾਜ਼ੀ ਨਹੀਂ ਕਰ ਸਕਦਾ, ਤੇ ਹੁਣ ਵੇਖਦੇ ਕੀ ਕਹਿੰਦਾ ਹੈ। ਸੋ ਉਵੇਂ ਸੰਧੂ ਸਾਹਿਬ ਮਾੜੀ ਗੱਲ ਹੈ, ਕਾਂਗਰਸ ਦਾ ਪ੍ਰਧਾਨ ਹੋਵੇ ਤੇ ਪ੍ਰਧਾਨ ਹੋ ਕੇ ਜੇ ਮਨ ਵਿੱਚੋਂ ਇਹੋ ਜਿਹੇ ਸ਼ਬਦ ਨਿਕਲਣ
0: ਜੀ,
1: ਫਿਰ ਇਹਦਾ ਅਰਥ ਇਹ ਆ ਕਿ ਭਵਿੱਖ ਭਾਈ ਇਹਦੇ ਹੱਥ ਵਿੱਚ ਕਾਂਗਰਸ ਦਾ ਬਹੁਤਾ ਸੁਰੱਖਿਅਤ ਨਹੀਂ
0: ਜੀ। ਬਿਲਕੁਲ ਜੀ, ਆਪਾਂ ਸਮਾਂ ਹੋ ਚੁੱਕਿਆ, ਕਾਲਸ ਬਹੁਤ ਸਾਰੀਆਂ, ਜੇ ਥੋੜੀ ਇਜਾਜ਼ਤ ਹੋਵੇ ਵਨ ਬਾਏ ਵਨ ਆਪਾਂ ਕਾਲ ਲਈਏ, ਕਰੀਏ ਓਨ ਏਅਰ ਜੀ।
1: ਜੀ ਸੰਧੂ ਸਾਹਿਬ ਜੀ,
0: ਜੀ ਬਹੁਤ ਸ਼ੁਕਰੀਆ ਜੀ। ਸੋ 905-673-3337 ਦੇ ਨਾਲ ਤੁਸੀਂ ਜੁੜੇ ਹੋਏ ਹੋ, ਸੋ ਸਾਰਿਆਂ ਦੀਆਂ ਕਾਲ ਲਵਾਂਗੇ। ਉਸ ਤੋਂ ਪਹਿਲਾਂ ਇੱਕ ਮੈਸੇਜ ਤੁਹਾਨੂੰ ਦਈਏ, ਮੱਲੀ ਟੈਂਟ ਸਰਵਿਸ ਦਾ, ਤੁਸੀਂ ਵਿਆਹ ਸ਼ਾਦੀ ਆ ਜਾਂ ਕੋਈ ਪਾਰਟੀ ਆ ਗਈ ਆ ਜਾਂ ਤੁਹਾਡੇ ਕੋਈ ਫੰਕਸ਼ਨ ਵੱਡਾ ਕਰਾਉਣਾ, ਤੇ ਟੌਪ ਦਾ ਨਾਮ, ਬੈਸਟ ਟੈਂਟ, ਟੈਂਟ ਦੀਆਂ ਸੇਵਾਵਾਂ ਦੇ ਲਈ ਮੱਲੀ ਟੈਂਟ ਸਰਵਿਸ, 647-999-2569। ਬਹੁਤ ਜਾਣਿਆ ਪਹਿਚਾਣਿਆ ਨਾਮ, ਟੈਂਟ ਸਰਵਿਸ ਦੇ ਤੁਸੀਂ ਲੈਣੀ ਹੈ ਨਾ, ਕਿਤੇ ਵੀ ਛੋਟਾ ਵੱਡਾ ਟੈਂਟ ਲਾਉਣਾ, ਪਾਰਟੀਜ਼ ਆ, ਫੰਕਸ਼ਨ ਆ, ਵਿਆਹ ਆ ਗਿਆ, ਬਾਹਰ ਆਊਟਡੋਰ ਕੋਈ ਈਵੈਂਟ ਕਰਨਾ, ਤਾਂ ਮੱਲੀ ਟੈਂਟ ਸਰਵਿਸ 6479992569। ਅਤੇ ਨਾਲ ਦੀ ਨਾਲ ਗਿੱਲ ਫਾਰਮ ਨੂੰ ਯਾਦ ਰੱਖਣਾ ਹੈ, ਡਿਕਸੀ ਐਂਡ ਕਿੰਗ ਕੈਲਡਨ ਦੇ ਉੱਪਰ ਹਰ ਤਰ੍ਹਾਂ ਦਾ ਪਨੀਰੀ। ਤੁਸੀਂ ਹੁਣ ਮੌਸਮ ਖੁੱਲ੍ਹ ਗਿਆ, ਮੌਸਮ ਬਹੁਤ ਵਧੀਆ ਹੋ ਗਿਆ, ਤੁਸੀਂ ਪਨੀਰੀ ਲਾਉਣੀ ਆ, ਗਾਰਡਨਿੰਗ ਕਰਨੀ ਆ, ਸਬਜ਼ੀ ਲਾਉਣੀ ਆ, ਜਾਂ ਤੁਸੀਂ ਚੱਕੀ ਆਟਾ ਲੈ ਕੇ ਆਉਣਾ, ਮੈਂ ਕਹਿੰਦਾ ਕਿ ਪਿਓਰ ਚੱਕੀ ਆਟਾ, ਮਲਟੀਗ੍ਰੇਨ, ਤੁਸੀਂ ਗਿੱਲ ਫਾਰਮ 'ਤੇ ਪਹੁੰਚਣਾ ਆ ਅਤੇ ਜਾ ਕੇ ਦੇਖਣਾ ਰੌਣਕਾਂ ਲੱਗੀਆਂ, ਅਤੇ ਤਾਂ ਫਿਰ 24 ਘੰਟੇ ਰੌਣਕਾਂ ਲੱਗੀਆਂ ਜਾਂਦੀਆਂ। ਤੁਸੀਂ ਗਿੱਲ ਫਾਰਮ 'ਤੇ ਪਹੁੰਚੋ, ਕਿੰਗ ਐਂਡ ਕੈਲਡਨ, ਡਿਕਸੀ ਐਂਡ ਕਿੰਗ ਕੈਲਡਨ 'ਤੇ, ਕੈਲਡਨ ਦੇ ਵਿੱਚ 416-898-7878, 416-898-8778, ਗਿੱਲ ਫਾਰਮ। ਪਹਿਲੀ ਕਾਲ ਵੱਲ ਵੱਧਦੇ ਹਾਂ ਜੀ, ਪ੍ਰਿਤਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ।
2: ਸਤਿਕਾਲ ਜੀ ਸੰਤੂ ਸਾਹਿਬ ਤੇ ਰਮੇਸ਼ ਜੀ, ਸਤਿਕਾਲ ਰਮੇਸ਼ ਜੀ। ਮੇਰੀ ਨਜ਼ਰ ਵਿਚ ਦੁਨੀਆਂ ਚ ਇੱਕ ਐਸਾ ਸ਼ਖਸ ਹੈ ਜਿਹਨੇ ਸਾਰੀ ਦੁਨੀਆਂ ਨੂੰ ਵਕਤ ਪਾਇਆ ਹੋਇਆ ਹੈ, ਤੇ ਜਿਹਨੂੰ ਦੁਨੀਆਂ ਦਾ ਸਰਪੰਚ ਵੀ ਕਹਿੰਦੇ ਨੇ। ਤੇ ਇਹਨੇ ਈਰਾਨ ਨਾਲ 3 ਮਹੀਨਿਆਂ ਤੋਂ ਜੰਗ ਛੇੜੀ ਹੋਈ ਹੈ, ਖਾਮ ਖਾਤ ਸਾਰੀ ਦੁਨੀਆਂ ਨੂੰ ਵਕਤ ਪਾਇਆ ਹੋਇਆ। ਤੇਲ ਤੇ ਗੈਸ ਦੇ ਸਾਲ ਮਹਿੰਗੇ ਹੋ ਗਏ ਨੇ, ਹਾਹਾਕਾਰ ਮਚੀ ਹੋਈ ਹੈ। ਈਰਾਨ ਦਾ ਖਾਣਾ ਕਦੋਂ ਛੱਡੇਗਾ? ਕਦੀ ਤੇ ਖਬਰ ਆਉਂਦੀ ਹੈ ਕਿ 2 ਮਹੀਨੇ ਦੀ ਸਮਝੌਤਾ ਹੋ ਰਿਹਾ ਇਹਨਾਂ ਦਾ ਆਪਸ ਵਿੱਚ ਅਮਰੀਕਾ ਨਾਲ ਈਰਾਨ ਦਾ। ਕਦੀ ਖਬਰ ਆਉਂਦੀ ਹੈ ਕਿ ਉਹਨੇ ਆਪਣੇ ਮੁੰਡੇ ਦਾ ਵਿਆਹ ਵੀ ਕੈਂਸਲ ਕਰ ਦਿੱਤਾ ਹੈ ਤੇ ਫੌਜੀ ਦੀਆਂ ਛੁੱਟੀਆਂ ਵੀ ਕੈਂਸਲ ਕਰ ਦਿੱਤੀਆਂ ਨੇ, ਫਿਰ ਦੁਬਾਰਾ ਜੰਗ ਛੱਡ ਦੇਣੀ ਹੈ। ਇਹ ਇਹਦੇ ਹਾਲਾਤ ਨੇ ਅਪਡੇਟ ਕੀ ਹੈ? ਮਿਹਰਬਾਨੀ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ
1: ਦੇਖੋ, ਸੱਚੀ ਗੱਲ ਤੇ ਹੈ, ਡੋਨਲਡ ਟਰੰਪ ਸਵੇਰ ਨੂੰ ਕੀ, ਦੁਪਹਿਰੇ ਕੀ, ਸ਼ਾਮ ਨੂੰ ਕੀ, ਇਸ ਵੇਲੇ ਤੇ ਅਸੀਂ ਤੁਸੀਂ ਤੇ ਕੀ ਦੱਸਣਾ ਹੈ? ਮੈਨੂੰ ਲੱਗਾ ਕਿ ਅਮਰੀਕਾ ਦਾ ਪ੍ਰਸ਼ਾਸਨ ਵੀ ਨਹੀਂ ਦੱਸ ਸਕਦਾ ਹੋਵੇਗਾ ਕੀ ਹੋਣਾ ਹੈ, ਹੁਣ ਕੀ ਕਹਿ ਦੇਣਾ, ਕਿਧਰੇ ਪਾਸੇ ਨੂੰ ਚਲੇ ਜਾਣਾ। ਹੁਣ ਉਹਨਾਂ ਹਾਲਾਤਾਂ ਚ ਇਹ ਇੱਕ ਬੜਾ ਖਤਰਨਾਕ ਸੱਚ ਹੈ ਕਿ ਹਾਲਾਤ ਜਿਹੜੇ ਸੰਧੂ ਸਾਹਿਬ ਬੜੇ ਬੁਰੀ ਤਰ੍ਹਾਂ ਵਿਗੜੇ ਆ। ਭਾਰਤ ਵਿੱਚ ਉੱਪਰ ਥੱਲੇ 4 ਵਾਰ ਤੇਲ ਦੀਆਂ, ਗੈਸ ਦੀਆਂ ਕੀਮਤਾਂ ਵੱਧ ਗਈਆਂ। ਮਹਿੰਗਾਈ ਭਾਰਤ ਵਿੱਚ ਬਹੁਤ ਤੇਜ਼ੀ ਨਾਲ ਵਧਣ ਲੱਗ ਪਈ ਹੈ। ਹੁਣ ਉਹ ਮਹਿੰਗਾਈ ਦੀ ਰਫ਼ਤਾਰ ਲਗਾਤਾਰ ਉੱਪਰ ਨੂੰ ਜਾਣੀ ਹੈ, ਇਹ ਵੀ ਸਰਕਾਰਾਂ ਦਾ ਇਸ਼ਾਰਾ ਢੰਗ ਜਿਹੀ ਦੇ ਨਾਲ ਭਾਰਤ ਵਿੱਚ ਹੋ ਗਿਆ। ਇਕੱਲੀ ਗੱਲ ਭਾਰਤ ਦੀ ਨਹੀਂ, ਦੁਨੀਆਂ ਦੇ ਹੋਰ ਮੁਲਕਾਂ ਦਾ ਵੀ ਇਹ ਹਾਲਾਤ ਹੈ। ਉੱਚ ਸਰੋਤਿਓ, ਚਿੰਤਾ ਤੁਹਾਡੀ ਬਿਲਕੁਲ ਜਾਇਜ਼ ਹੈ, ਪਰੰਤੂ ਜਿਹੜਾ ਜੰਗ ਹੁੰਦੀ ਹੈ ਨਾ, ਇਹਦੇ ਵਿੱਚ ਕੋਈ ਇੱਦਾਂ ਦੇ ਅਸੀਂ ਕਹਿ ਨਹੀਂ ਸਕਦੇ ਕਿ ਕੱਲ੍ਹ ਮੁੱਕ ਜਾਏਗੀ, ਹਫ਼ਤੇ ਨੂੰ ਮੁੱਕ ਜਾਏਗੀ। ਅਜੇ ਤੇ ਇੰਨਾ ਹੀ ਕਹਿ ਸਕਦੇ ਕਿ ਘੱਟੋ ਘੱਟ ਮਨੁੱਖੀ ਜਾਨਾਂ ਦਾ ਖੌਫ ਨਹੀਂ, ਸੀਜ਼ ਫਾਇਰ ਵਰਗੀ ਸਥਿਤੀ ਬਣੀ ਹੋਈ ਹੈ, ਉਹਦੇ ਵਿੱਚ ਵੀ ਟਾਵਾਂ ਟਾਵਾਂ ਬੰਬ ਕਿਤੇ ਨਾ ਕਿਤੇ ਡਿੱਗ ਜਾਂਦਾ। ਹੁਣ ਇਹਦੇ ਵਿੱਚ ਇੱਕ ਮੈਨੂੰ ਜਿਹੜੀ ਉਮੀਦ ਹੈ, ਜਿਹੜਾ ਕੁਛ ਰਿਪੋਰਟਾਂ ਨੇ ਕਿ ਵੱਖ ਵੱਖ ਮੁਲਕ ਜਿਹੜੇ ਮਹਿੰਗਾਈ ਨਾਲ ਪਿੱਸ ਰਹੇ ਨੇ, ਜੇ ਉਹ ਸਟੈਂਡ ਲੈਂਦੇ ਆ, ਜਿਸ ਚ ਭਾਰਤ ਵੀ ਇੱਕ ਹੈ, ਉਹ ਅਮਰੀਕਾ ਨੂੰ ਵੀ ਕਹਿੰਦੇ ਨੇ, ਇਰਾਨ ਨੂੰ ਵੀ ਕਹਿੰਦੇ ਆ, ਭਾਰਤ ਕੀ ਜੇ ਕਿਤੇ ਨਾ ਕਿਤੇ, ਹਾਲਾਂਕਿ ਇਰਾਨ ਨੂੰ ਇਹ ਗੱਲ ਕਹਿਣੀ ਕਿ ਭਾਈ ਤੂੰ ਪਰਮਾਣੂ ਬੰਬ ਨਾ ਬਣਾਈ, ਅਸੀਂ ਜੋ ਮਰਜ਼ੀ ਕਰੀਏ, ਬਸ ਤੂੰ ਨੀ ਬਣਾਉਣੇ ਹੈ, ਤੇ ਅਸੂਲਨ ਗਲਤ ਹੈ। ਪਰੰਤੂ ਮੈਨੂੰ ਲੱਗਦਾ ਕਿ ਉੱਥੇ ਜਾ ਕੇ ਕਿਤੇ ਨਾ ਕਿਤੇ ਗੱਲ ਹੁਣ ਟੁੱਟਣੀ ਹੈ, ਤੇ ਉਹਦੇ ਵਿੱਚੋਂ ਹੋਰਮੇ ਚ ਸਟਰੇਟ, ਜਿੱਥੇ ਜਿਹਨੂੰ ਕਹੀਏ ਕਿ ਟੋਲ, ਇੱਕ ਵਿਸ਼ੇਸ਼ ਟੋਲ ਇਰਾਨ ਨੂੰ ਲਾਉਣ ਦੀ ਆਗਿਆ ਮਿਲਣੀ ਆ, ਇਧਰਲੇ ਪਾਸੇ ਨੂੰ ਗੱਲ ਚੱਲ ਰਹੀ ਹੈ। ਉਮੀਦ ਹੈ ਕਿ ਖਬਰਾਂ ਬਹੁਤ ਜਲਦ ਚੰਗੀਆਂ ਆਉਣਗੀਆਂ, ਇਹੀ ਰਿਪੋਰਟਾਂ ਕਹਿ ਰਹੀਆਂ। ਬਾਕੀ ਡੋਨਲਡ ਟਰੰਪ ਜਿੰਨਾ ਚਿਰ ਭਾਈ ਦੁਨੀਆਂ ਦਾ ਸਰਪੰਚ ਹੈ, ਉੱਥੇ ਕੋਈ ਮੇਰੇ ਵਰਗਾ ਪੱਤਰਕਾਰ ਅਜੇ ਦਾਵਾ ਨਹੀਂ ਕਰ ਸਕਦਾ ਕਿ ਗੱਲ ਕਿੱਧਰ ਨੂੰ ਜਾਵੇਗੀ।
0: ਜੀ ਬਿਲਕੁਲ ਜੀ, ਨੈਕਸਟ ਕਾਲ, ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਸਰਬਜੀਤ ਸਿੰਘ
3: ਜੀ, ਭਾਈ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
3: ਅੱਛਾ, ਮੇਰਾ ਕੁਐਸਚਨ ਇਹ ਹੈ, ਮੈਂ ਪਿੱਛੇ ਜਿਹੇ ਇੱਕ ਪੜ੍ਹ ਰਿਹਾ ਸੀਗਾ ਤੇ ਉਦਾਂ ਵੀ ਖਬਰਾਂ ਕਾਫੀ ਆ ਰਹੀਆਂ ਆ ਕਿ ਜਿਹੜੇ ਆਪਣੇ ਕਹਿ ਰਹੇ ਆ ਕਿ ਹੁਣ ਤੇਲ ਹੁਣ ਤੁਹਾਨੂੰ ਕਿਤੇ UAE ਦੇ ਵਿੱਚੋਂ ਨਹੀਂ ਜਾਵੇ, ਹੋਰ ਪਾਸੇ ਨਹੀਂ ਲੈਣਾ ਪਊਗਾ, ਉਹ ਸਿੱਧਾ ਤੁਸੀਂ ਆਪਣੇ ਖੇਤਾਂ ਦੇ ਵਿੱਚੋਂ ਤੇਲ ਕੱਢ ਸਕਦੇ ਆ, ਉਹ ਕਿੰਨੀ ਗੱਲ ਸੱਚ ਆ ਕਿ ਮਤਲਬ ਜਿਹੜੀ ਇਹ ਤੇਲ ਦੀ ਕਹਾਣੀ ਸ਼ੁਰੂ ਹੋਈ ਆ ਪੰਜਾਬ ਦੇ ਵਿੱਚ ਕਿ ਸਿਰਫ ਜਿਹੜੇ ਜੱਟ ਜ਼ਿਮੀਦਾਰ ਆ ਉਹ ਸਿਰਫ ਆਪਣਾ ਇਹ ਕਰਨਗੇ ਕਿ ਹਾਂ ਵੀ ਅਸੀਂ ਅਡਾਨੀ ਅੰਬਾਨੀਆਂ ਨੂੰ ਦੇ ਦਈਏ ਸਾਰਾ ਕੁਛ, ਇਹਦੇ ਬਾਰੇ ਦੱਸੀ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ
1: ਦੇਖੋ, ਸਰੋਤਿਓ, ਲੰਬੇ ਸਮੇਂ ਤੋਂ ਭਾਰਤ ਕੀ ਘੱਟੋ ਘੱਟ ਲਗਭਗ 3 ਤੋਂ 4 ਦਹਾਕੇ ਤੋਂ, ਸੰਨ 1990-91 ਤੋਂ ਬਾਅਦ ਭਾਰਤੀਆਂ ਸਥਿਤੀਆਂ ਜਿਹੜੀਆਂ ਸਰਕਾਰਾਂ ਨੇ ਢੰਗ ਜਿਹੇ ਨਾਲ ਕ੍ਰੀਏਟ ਕੀਤੀਆਂ, ਮਾਹੌਲ ਬਣਾ ਕੇ ਦਿੱਤਾ, ਉਹ ਕਾਰਪੋਰੇਟ ਪੱਖੀ ਹੈ। ਭਾਰਤ ਕੀ ਕਿਸਾਨ ਨੂੰ ਇਹੋ ਜਿਹੀਆਂ ਨੀਤੀਆਂ ਕਰਕੇ ਦੇਣੀਆਂ ਜਿਹਦੇ ਵਿੱਚ ਕਿਸਾਨ ਇੱਕ ਨਾ ਇੱਕ ਦਿਨ ਮਜਬੂਰ ਹੋ ਕੇ ਆਪ ਹੀ ਕਹੇ ਕਿ ਆਹ ਭਾਈ ਲੈ ਲਓ ਸਾਡੀ ਜ਼ਮੀਨ, ਤੁਸੀਂ ਖੇਤੀ ਕਰੋ, ਆਪਾਂ ਤੁਹਾਡੇ ਬਣ ਜਾਵਾਂਗੇ ਹਾਲੀ, ਭਾਪਕੀ ਅਸੀਂ ਵਾਹੀ ਕਰਾਂਗੇ, ਅਸੀਂ ਤੁਹਾਡੇ ਮੁਲਾਜ਼ਮ, ਤੁਸੀਂ ਸਾਨੂੰ ਜੋ ਠੇਕਾ ਦੇਣਾ ਭਾਪਕੀ ਜੋ ਵੀ ਹੋਏਗਾ ਉਹ ਦੇਣਾ, ਇਹ ਕ੍ਰੇਟ ਤੇ ਕੀਤਾ ਜਾ ਰਿਹਾ ਲੰਬੇ ਸਮੇਂ ਤੋਂ। ਮੈਂ ਉਦਾਹਰਨ ਦਿੰਦਾ, ਕਿਸਾਨ ਜਦੋਂ ਚੀਕਦਾ, ਕਿਸਾਨ ਦੀ ਚੀਕ ਬਿਲਕੁਲ ਜਾਇਜ਼ ਹੈ। ਹੁਣ ਇੱਕ ਆ ਮੰਡੀਆਂ ਦਾ ਸੈਕਟਰ, ਜਿਹਦੇ ਮੰਡੀ ਤੋਂ ਭਾਵ ਹੈ ਕਿ ਉਹਦੇ ਵਿੱਚ ਤੁਸੀਂ ਲੋਕ ਇੰਪਲਾਏ ਹੁੰਦੇ ਹੋ, ਅਸੀਂ ਭਾਪਕੀ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਮਿਲਦੀਆਂ, ਸਰਕਾਰੀ ਪ੍ਰੋਪਰਟੀ ਹੁੰਦੀ ਹੈ, ਉਹਦੇ ਵਿੱਚ ਤੁਸੀਂ ਵੀ ਕਦੇ ਕਦਾਈ ਮੰਡੀਆਂ ਦੇ ਵਿੱਚ ਸ਼ਹਿਰੀ ਲੋਕ ਆਪਣੇ ਸਮਾਗਮ ਕਰ ਸਕਦੇ ਹੋ, ਉੱਥੇ ਕਾਰੋਬਾਰ ਦਾ ਆਦਾਨ ਪ੍ਰਦਾਨ ਚੱਲਦਾ, ਸਾਲ ਵਿੱਚ 2-3-4 ਫਸਲਾਂ ਆਉਂਦੀਆਂ, ਜਿੱਥੇ ਰੁਜ਼ਗਾਰ ਮਿਲਦਾ ਟੈਂਪਰੇਰੀ ਬਹੁਤ ਸਾਰੇ ਲੋਕਾਂ ਨੂੰ, ਫਿਰ ਉਹਦੇ ਨਾਲ ਟਰਾਲੀਆਂ ਤੋਂ ਲੈ ਕੇ ਜਿਹੜੇ ਸਾਡੇ ਟਰੱਕ ਆਪਰੇਟਰ ਹੈ, ਜਿਹੜੇ ਤੁਸੀਂ ਯੂਨੀਅਨਾਂ ਦੇ ਝਗੜੇ ਸੁਣਦੇ ਹੋ, ਉਹ ਇਸੇ ਵਿੱਚੋਂ ਆ ਨਾ, ਉਹ ਯੂਨੀਅਨਾਂ ਨੂੰ ਕੰਮ ਮਿਲਦਾ। ਭਾਪਕੀ ਇੱਕ ਨਾ ਮੰਡੀ ਬਚਣ ਤੋਂ ਪਾਵੇ ਨਹੀਂ ਕਿ ਇਕੱਲਾ ਕਿਸਾਨ ਬਚਣਾ, ਮੰਡੀ ਦੇ ਨਾਲ ਟਰੱਕ ਵੀ ਬਚਣੇ ਨੇ, ਮੰਡੀ ਦੇ ਨਾਲ ਟਰਾਲੀਆਂ ਵੀ ਬਚਣੀਆਂ ਨੇ, ਮੰਡੀ ਨਾਲ ਆੜ੍ਹਤੀਏ ਵੀ ਬਚਣੇ ਆ, ਮੰਡੀ ਨਾਲ ਮਨੀਮ ਵੀ ਬਚਣੇ ਆ, ਮੰਡੀ ਦੇ ਨਾਲ ਜਿਹਨੂੰ ਪੱਲੇਦਾਰ ਕਹਿੰਦੇ ਉਹ ਵੀ ਬਚਣੇ ਆ, ਉਹ ਇੱਕ ਸਰਕਾਰੀ ਸੈਕਟਰ ਹੈ। ਹੁਣ ਉਹਦੇ ਪੈਰਲਰ ਖੜਾ ਕੀ ਕੀਤਾ ਗਿਆ, ਸੈਲੋ। ਸੈਲੋ ਕਿਹਦੇ ਹੈ, ਅਡਾਨੀਆਂ ਦੇ। ਹੁਣ ਕਿਸਾਨ ਕਹਿੰਦੇ ਜੀ ਉੱਥੇ ਟਰਾਲੀ ਲੈ ਜੇ, ਉਹ ਮਿੰਟ 5 ਲਾਉਂਦਾ ਉੱਥੇ ਵਿਹਲੀ ਕਰ ਦਿੰਦਾ, ਤੇ ਤੁਸੀਂ ਭਾਈ ਜਾਓ ਫਿਰ ਫ੍ਰੀ ਫ੍ਰੀ ਆ, ਤੁਹਾਨੂੰ ਪੈਸੇ ਵੀ MSP ਜਿੰਨੇ ਮਿਲ ਗਏ। ਹੁਣ ਕਿਸਾਨ ਸੰਧੂ ਸਾਹਿਬ ਸੈਲੋ ਚ ਲਿਜਾ ਰਹੇ ਨੇ, ਕਣਕ ਵੀ ਲਿਜਾਉਂਦੇ ਆ, ਝੋਨਾ ਵੀ ਲਿਜਾਂਦੇ ਆ, ਕਿਉਂਕਿ ਕਿਸਾਨ ਨੂੰ ਉੱਥੇ ਸੁਵਿਧਾ ਆ। ਬਾਕੀ ਕਿਸਾਨ ਨੂੰ ਇੱਕ ਮਾਹੌਲ ਕ੍ਰੀਏਟ ਕਰਕੇ ਦੇਤਾ ਕਿ ਇੱਧਰ ਮੰਡੀਆਂ ਚ ਤੁਹਾਨੂੰ 1-1.5-2 ਦਿਨ ਇੰਤਜ਼ਾਰ ਕਰਨਾ ਪੈ ਜਾਂਦਾ ਕਈ ਵਾਰ, ਇੱਧਰ ਮੀਂਹ ਵਿੱਚ ਤੁਹਾਡੀ ਫਸਲ ਭਿੱਜਣ ਦਾ ਖਤਰਾ ਹੈ, ਇੱਧਰ ਤੁਹਾਨੂੰ ਪੈਸੇ ਨੂੰ 2-3-4-5 ਦਿਨ ਇੰਤਜ਼ਾਰ ਕਰਨਾ ਪੈ ਸਕਦਾ, ਉੱਧਰ ਮਿੰਟੋ ਮਿੰਟ ਹੀ ਤੁਸੀਂ ਟਰਾਲੀ ਕਰੋ, ਬਸ ਅਗਲੇ ਖਾਲੀ ਕਰਕੇ ਭੇਜਦੇ ਆ, ਪਾਣੀ ਵੀ ਇੱਕ ਗਲਾਸ ਪਿਲਾ ਦਿੰਦੇ ਆ। ਹੋ ਕੀ ਰਿਹਾ ਬੇਸਿਕਲੀ, ਪੈਰਲਲ ਸਿਸਟਮ ਖੜਾ ਕੀਤਾ ਜਾ ਰਿਹਾ ਤੇ ਸਰਕਾਰ ਨੇ ਆਉਣ ਵਾਲੇ ਸਮੇਂ ਚ ਮੰਡੀਆਂ ਖਤਮ ਕਰਨੀਆਂ। ਮੈਂ ਪਹਿਲਾਂ ਦੱਸ ਦਿੰਦਾ ਕਿ ਮੰਡੀ ਖਤਮ ਹੋਣ ਤੋਂ ਭਾਵ ਮੰਡੀ ਨਹੀਂ ਹੈ, ਇੱਕ ਸੈਕਟਰ ਖਤਮ ਕਰਨਾ ਹੈਗਾ। ਤੇ ਇਹ ਸਰੋਤੋ ਜਿਹੜਾ ਤੁਸੀਂ ਸਵਾਲ ਪੁੱਛਿਆ ਉਹਦੇ ਨਾਲ ਹੀ ਜੁੜਿਆ ਆ, ਜਿੰਨਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਉਹ ਕਾਰਪੋਰੇਟ ਪੱਖੀ ਕੀਤਾ ਜਾ ਰਿਹਾ, ਤੇ ਉਹਦੇ ਵਿੱਚ ਮੌਕੇ ਦੀ ਭਾਰਤ ਦੀ ਸਰਕਾਰ ਤੇ ਪਿਛਲੀ ਕਾਂਗਰਸ ਦੀ ਸਰਕਾਰ, ਪਿਛਲੀ ਕਾਂਗਰਸੀ ਸਰਕਾਰ ਵੀ ਉਸ ਚਾਲੇ ਚਲੀ ਹੋਈ ਸੀ, ਤੇ ਭਾਰਤੀ ਜਨਤਾ ਪਾਰਟੀ ਨੇ ਉਸ ਰਫਤਾਰ ਨੂੰ ਕੀਤਾ ਹੋਇਆ 4 ਗੁਣਾ। ਤੇ ਸਿੱਧੀ ਪੱਧਰੀ ਗੱਲ ਹੈ, ਕੋਈ ਭਾਰਤ ਦੀ ਇੱਕ ਵੀ ਸਿਆਸੀ ਪਾਰਟੀ ਨਹੀਂ ਖੱਬੇ ਪੱਖੀਆਂ ਤੋਂ ਬਿਨਾਂ ਜਿਹੜੀ ਉਸ ਪਾਲਿਸੀ ਦਾ ਵਿਰੋਧ ਕਰਦੀ ਹੋਵੇ, ਬਾਕੀ ਸਾਰੇ ਉਸ ਚਾਲੇ ਚਲੇ ਹੋਏ ਹੈ।
0: ਜੀ ਬਿਲਕੁਲ, ਮੈਨੂੰ ਲੱਗਦਾ ਕਿ ਕੋਈ ਵੀ ਆ ਕਾਰਪੋਰੇਟ ਸਿਸਟਮ ਆ ਨਾ, ਜਦੋਂ ਉਹ ਮਜ਼ਦੂਰਾਂ ਦੇ ਹੱਕ ਦੇ ਵਿੱਚ ਤਾਂ ਕਦੀ ਵੀ ਨਹੀਂ ਖੜਾ ਹੈਗਾ। ਉਹ ਬੜੇ ਖੂਬ ਕਿਸੇ ਨੇ ਕਿਹਾ ਕਿ ਮੇਰੇ ਹੱਥੀਂ ਛਾਲੇ ਪਏ ਮਜ਼ਦੂਰੀ ਨਾਲ, ਮੇਰੇ ਹੱਥੀਂ ਛਾਲੇ ਪਏ ਮਜ਼ਦੂਰੀ ਨਾਲ, ਫਿਰ ਵੀ ਨਹੀਂ ਉਹ ਭਰਿਆ ਛੰਨਾ ਚੂਰੀ ਨਾਲ। ਕਈ ਵਾਰ ਮਿਹਨਤਾਂ ਤੋਂ ਬਾਅਦ ਅਸੀਂ ਖਾਣ ਜੋਗੀ ਰੋਟੀ ਦਾ ਵੀ ਇੰਤਜ਼ਾਮ ਨਹੀਂ ਕਰ ਪਾਉਂਦੇ। ਸੋ ਕਾਰਪੋਰੇਟ ਸਿਸਟਮ ਤਾਂ ਭਾਈ ਇੱਦਾਂ ਦਾ ਹੀ ਆ। ਸੋ 905-600-7373। ਅਗਲੀ ਕਾਲ ਵੱਲ ਚੱਲਣ ਤੋਂ ਪਹਿਲਾਂ ਅਸੀਂ ਚੱਲਦੇ ਹਾਂ, ਸਾਡੇ ਪ੍ਰਾਊਡ ਸਪੋਂਸਰ ਸੁੱਖ ਬਾਈ ਜੀ ਜੁੜ ਚੁੱਕੇ ਨੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ, ਉਹਨਾਂ ਦਾ ਸੁਨੇਹਾ ਲੈ ਕੇ ਉਸ ਤੋਂ ਬਾਅਦ ਕਾਲਰਸ ਦੀਆਂ ਕਾਲ ਨੂੰ ਓਨਰ ਕਰਾਂਗੇ। ਜੀ ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ।
4: ਬਹੁਤ ਸ਼ੁਕਰੀਆ, ਧੰਨਵਾਦ ਸਤਿ ਸਾਹਿਬ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ। ਇਸ ਵੀਕਐਂਡ ਉੱਪਰ ਜਿਹੜਾ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ। ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਤਾਂ ਭਾਰੀ ਡਾਲਰਾਂ ਦੀ ਸੇਵਿੰਗ ਹੋਊਗੀ ਤੇ ਹਰੇਕ ਪਰਚੇਜ ਨਾਲ ਤੋਹਫਾ ਤਾਂ ਮਿਲਣਾ ਹੀ ਮਿਲਣਾ। 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਿਓ ਤੇ ਨਾਲ ਦੀ ਨਾਲ ਡੀਲ ਦਿੰਦੇ ਜਿਹਨਾਂ ਪਰਿਵਾਰਾਂ ਨੇ ਹਾਰਡ ਫੋਮ ਦਾ ਮੈਟਰਸ ਲੈਣਾ। ਜੀ ਹਾਂ, ਹਾਰਡ ਫੋਮ ਦਾ ਮੈਟਰਸ, ਉੱਪਰ ਮੈਂਬਰੀ ਫੋਮ ਦਾ ਪਿੱਲੋ ਟੋਪ ਲੱਗਾ ਹੋਇਆ, ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ, ਜਿਹਦੀ ਰੈਗੂਲਰ ਕੀਮਤ $500-600 ਸੀ, ਪਰ ਵੀਕਐਂਡ ਸਪੈਸ਼ਲ 6885 ਟੋਮਕਨ ਰੋਡ ਦੇ ਉੱਪਰ ਪਹੁੰਚ ਜਿਓ। ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ ਸਿਰਫ $199 ਦਾ, $199 ਦਾ, ਤੇ ਨਾਲ ਹੂਬਰ ਕੰਪਨੀ ਦਾ ਵੈਕਿਊਮ ਕਲੀਨਰ, ਵੈਕਿਊਮ ਕਲੀਨਰ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ $199 ਦਾ, ਤੇ ਨਾਲ ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਊਗਾ। ਸੋ ਤੁਸੀਂ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ, ਸੰਧੂ ਸਾਹਿਬ।
0: ਕਿਆ ਬਾਤ ਹੈ ਜੀ, 905-673-3337 ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਅਤੇ ਖਬਰਾਂ ਦਾ ਸਿਲਸਿਲਾ ਚੱਲਿਆ ਪੰਜਾਬ ਦੀ ਧਰਤੀ ਤੋਂ, ਖਬਰਾਂ ਦੇ ਨਾਲ ਸਾਂਝ ਪਾਈ ਜਾ ਰਹੀ ਆ। ਸੋ ਗੱਲਾਂ ਬਾਤਾਂ ਚੱਲ ਰਹੀਆਂ, ਬਹੁਤ ਸਾਰੇ ਕਾਲਰਸ ਆਉਣੇ ਨੇ। ਸੋ ਇੱਕ ਵਾਰ ਮੈਂ ਮੈਸੇਜ ਦੇ ਦਿਆਂ ਫਿਰ, ਟੈਕਸਲ ਅਕਾਊਂਟਿੰਗ ਦਾ, ਤੁਸੀਂ ਅਜੇ ਤੱਕ ਟੈਕਸ ਜੇ ਨਹੀਂ ਭਰਿਆ ਅਤੇ ਇੱਕ ਵਧੀਆ ਟੈਕਸ ਫਰਮ ਲੱਭ ਰਹੇ ਹੋ, ਵਧੀਆ ਇਮਾਨਦਾਰ ਅਤੇ ਭਰੋਸੇਮੰਦ, ਖਾਸ ਕਰਕੇ ਜਿਹੜੇ ਨਵੇਂ ਇਮੀਗ੍ਰੇਸ਼ਨ ਫੈਮਿਲੀਜ਼ ਆਈਆਂ ਹੋਈਆਂ ਨੇ, ਜੇ ਤੁਸੀਂ ਬਿਜ਼ਨਸ ਓਨਰਸ ਹੋ, ਔਨਲਾਈਨ ਸੈਲਰਸ ਹੋ, ਕੰਟਰੈਕਟਰਸ ਹੋ, ਊਬਰ ਡਰਾਈਵਰ ਹੋ, ਤਾਂ ਤੁਹਾਡੇ ਵਾਸਤੇ ਬਹੁਤ ਵਧੀਆ ਟੈਕਸਲ ਅਕਾਊਂਟਿੰਗ ਫਰਮ ਲੈ ਕੇ ਆਏ ਹਾਂ। ਟੈਕਸਲ ਅਕਾਊਂਟਿੰਗ ਵਧੀਆ ਤਰੀਕੇ ਨਾਲ, ਇਮਾਨਦਾਰੀ ਨਾਲ ਤੁਹਾਡਾ ਟੈਕਸ ਭਰਨਗੇ ਅਤੇ ਵਧੀਆ ਰੀਫੰਡ CRA ਤੋਂ ਲੈ ਕੇ ਦੇਣਗੇ। ਅਤੇ ਪਰਸਨਲ ਟੈਕਸ ਦੇ ਨਾਲ ਨਾਲ ਜੇ ਤੁਸੀਂ ਬੁੱਕ ਕੀਪਿੰਗ ਕਰਵਾਉਣੀ ਆ, ਉਹਦੇ ਲਈ ਤੁਸੀਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦਿਓ, 50% ਡਿਸਕਾਊਂਟ ਆ, ਸਿੱਧਾ 50-10-20-30 ਨਹੀਂ, 50% ਡਿਸਕਾਊਂਟ ਪੰਜਾਬੀ ਲਹਿਰਾਂ ਤੁਹਾਨੂੰ ਲੈ ਕੇ ਦੇ ਰਿਹਾ। ਸੋ ਕਾਲ ਕਰ ਲਓ 647-4461-0361, ਅੱਜ ਹੀ ਆਪਣਾ ਟੈਕਸ ਫਾਈਲ ਕਰੋ ਅਤੇ ਵਧੀਆ ਰੀਫੰਡ ਲਈ ਐਲੀਜੀਬਲ ਹੋ ਜਾਓ। ਸੋ 647-461-0361 ਟੈਕਸਲ ਅਕਾਊਂਟਿੰਗ। ਸੋ ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ, ਲੰਬੇ ਸਮੇਂ ਤੋਂ ਹੋਲਡ ਨੇ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ। 8900 8900 ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਜੀ? ਜੀ
5: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਰਮੇਸ਼ ਜੀ, ਤੁਸੀਂ ਗੱਲ ਕੀਤੀ ਹੈ ਜੀ ਰਾਜਾ ਵੜਿੰਗ ਦੀ, ਤੁਹਾਨੂੰ ਯਾਦ ਹੋਏਗਾ ਜੀ ਇਸ ਵੇਲੇ ਕੈਪਟਨ ਵੜਿੰਗ ਨੂੰ ਹਟਾ ਕੇ ਇਹਨੂੰ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦਾ ਪ੍ਰਧਾਨ ਅੱਗੋਂ ਚੀਫ ਮਿਨਿਸਟਰ ਲਈ ਪੇਸ਼ ਕੀਤਾ ਗਿਆ ਤਾਂ ਮੈਂ ਉਦੋਂ ਹੀ ਗੱਲ ਕਹੀ ਸੀ। ਮੈਂ ਕਿਹਾ ਸੀ ਜਿਹੜਾ ਪੰਜਾਬ ਦਾ ਜੱਟ ਮਤਦਾਤਾ ਉਹ ਨਹੀਂ ਅਕਸੈਪਟ ਕਰੇਗਾ, ਜੱਟ ਲੀਡਰਸ਼ਿਪ ਜਿਹੜੀ ਉਹ ਅਕਸੈਪਟ ਨਹੀਂ ਕਰੇਗੀ, ਔਰ ਉਹੀ ਹਾਲ ਹੋਇਆ, ਬੁਰੀ ਤਰ੍ਹਾਂ ਕਾਂਗਰਸ ਹਾਰ ਗਈ। ਇਹਨਾਂ ਨੇ ਦੇਖੋ ਜੀ ਜਿਹੜੇ ਬਰਾੜ, ਬਾਜਵਾ, ਰੰਧਾਵਾ, ਸਿੱਧੂ ਇਹਨਾਂ ਸਭ ਨੂੰ ਇਗਨੋਰ ਕਰਕੇ ਜਦੋਂ ਇਹ ਲਗਾਇਆ ਗਿਆ ਉਹ ਹੈ ਪੰਜਾਬ ਦੇ ਵਿੱਚ। ਇਹ ਜਾਤ ਪਾਤ ਜਿਹੜੀ ਗੱਲ ਹੈਗੀ ਹੈਗੀ, ਕਾਂਗਰਸ ਪਾਰਟੀ ਜੋ ਮਰਜ਼ੀ ਕਵੇ ਪਰ ਇਹ ਜਾਤ ਪਾਤ ਦੇ ਉੱਪਰ ਚੱਲਦੀ ਆ। ਪ੍ਰਧਾਨ ਲਾਣਾ, ਕੋਈ ਹੋਰ ਪਦਾਧਿਕਾਰੀ ਲਗਾਉਣਾ ਤੇ ਉਹਦੇ ਚ ਜਾਤ ਪਾਤ ਲਿਆ ਕੇ ਕਾਸਟੇਜ ਮੈਂ ਲਿਆ ਕੇ ਸੋਚਦੀ ਵੀ ਸ਼ਾਇਦ ਮੈਂ ਵੋਟਾਂ ਹੱਕ ਲੈ ਲਵਾਂਗੀ, ਪਰ ਨਹੀਂ ਉਹ ਸਫਲ ਨਹੀਂ ਹੁੰਦੀ। ਇਹਨਾਂ ਦੀ ਪੂਅਰ ਲੀਡਰਸ਼ਿਪ ਹੈ, ਮੈਂ ਇਹੀ ਕਹੂੰਗਾ ਪੰਜਾਬ ਚ। ਨਹੀਂ ਤਾਂ ਕਾਂਗਰਸ ਦਾ ਉਮੀਦ ਹੈ ਵੀ ਆ ਸਕਦੀ ਹੈ, ਪਰ ਇਹਨਾਂ ਦੀ ਲੀਡਰਸ਼ਿਪ ਜਿਹੜੀ ਆਪਸ ਦੇ ਵਿੱਚ ਲੜ ਰਹੀ ਆ ਜਾਂ ਜੋ ਉੱਪਰੋਂ ਸੈਂਟਰ ਦੀ ਲੀਡਰਸ਼ਿਪ ਦੇ ਵੱਲੋਂ ਜਿਹੜੀ ਮੈਚਿਓਰਿਟੀ ਨਹੀਂ ਦਿਖਾਈ ਜਾ ਰਹੀ ਆ ਉਹਦਾ ਅਫਸੋਸ ਹੈ। ਥੈਂਕ ਯੂ ਸੋ ਮਚ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਗੱਲ ਸਰੋਤਿਓ ਤੁਸੀਂ ਬਿਲਕੁਲ ਠੀਕ ਕੀਤੀ ਹੈ। ਮੇਰਾ ਤੇ ਕਾਂਗਰਸ ਬਾਰੇ ਬੜੀ ਸਿੱਧੀ ਧਾਰਨਾ ਆ ਕਿ ਕਾਂਗਰਸ ਪਾਰਟੀ ਭਾਰਤ ਦੀ ਬੜੀ ਮਜ਼ਬੂਤ ਇੱਕ ਬੜੇ ਇੱਕ ਵਿਕਸਿਤ ਢਾਂਚੇ ਵਾਲੀ ਪਾਰਟੀ ਹੈ ਜਿਹਦੀਆਂ ਪੂਰੇ ਭਾਰਤ ਵਿੱਚ ਵਿਸ਼ਾਲ ਜੜ੍ਹਾਂ ਅੱਜ ਵੀ ਹੈ, ਅੱਜ ਵੀ। ਪਰੰਤੂ ਇਹ ਪਾਰਟੀ ਦੀ ਲੀਡਰਸ਼ਿਪ ਦੀਆਂ ਆਪਣੀਆਂ ਘਾਟਾਂ, ਕਮਜ਼ੋਰੀਆਂ, ਚਲੋ ਬੜੇ ਸਾਰੇ ਕਾਰਨ ਹੈ, ਅਸੀਂ ਉੱਧਰ ਨਹੀਂ ਤੁਰਦੇ ਅੱਜ, ਉਹਦੇ ਕਰਕੇ ਇਹ ਰਾਜਨੀਤਿਕ ਤੌਰ 'ਤੇ ਕਮਜ਼ੋਰ ਹਾਲਾਤਾਂ 'ਚ ਹੈ। ਤੁਸੀਂ ਤੇ ਪੰਜਾਬ ਦੀ ਗੱਲ ਰਾਜਾ ਵੜਿੰਗ ਬਾਰੇ ਕੀਤੀ, ਔਰ ਮੇਰਾ ਤਜਰਬਾ ਇਹ ਕਹਿੰਦਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਅੱਧੇ ਮਹੀਨੇ 'ਚ ਪ੍ਰਧਾਨਗੀ ਤੋਂ ਉਤਰਨ ਵਾਲੇ ਨੇ, ਕਿਉਂਕਿ ਕਾਂਗਰਸ ਪਾਰਟੀ ਨੂੰ ਵੀ ਇਸ ਗੱਲ ਦੀ ਸਮਝ ਆ ਚੁੱਕੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਲਈ ਫਿੱਟ ਨਹੀਂ ਹੈ। ਉਹਦੀ ਥਾਂ 'ਤੇ ਚਿਹਰਾ ਕਿਹੜਾ ਲਿਆਉਂਦੇ ਸਾਨੂੰ ਨਹੀਂ ਪਤਾ, ਪਰੰਤੂ ਜੋ ਸਾਡੇ ਕੋਲ ਬਤੌਰ ਪੱਤਰਕਾਰ ਰਿਪੋਰਟਾਂ ਨੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕੁਰਸੀ ਜਿਹੜੀ ਖਿਸਕ ਸਕਦੀ ਹੈਗੀ ਹੈ। ਦੂਜੀ ਜਿਹੜੀ ਗੱਲ ਮੈਂ ਪੰਜਾਬ ਤੋਂ ਨਾਲ ਹੀ ਜੋੜਦਾ ਕਿਉਂਕਿ ਤੁਸੀਂ ਕਾਂਗਰਸ ਪਾਰਟੀ ਦੀ ਕੀਤੀ ਹੈ, ਕਰਨਾਟਕ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਸੀਐਮ ਸਿੱਧਾਰਮਈਆ ਹੋਣੀ ਹੈ, ਉੱਥੇ ਵੀ ਖੱਟਪੱਟ ਚੱਲਦੀ ਹੈ ਡੀ ਕੇ ਸ਼ਿਵ ਕੁਮਾਰ ਤੇ ਸਿੱਧਾਰਮਈਆ 'ਚ। ਉੱਥੇ ਵੀ ਰੌਲੇ ਕੁਛ ਸਮੀਕਰਨ ਬਦਲੇ ਹੋਏ ਹੈ ਕਿ ਤੁਸੀਂ ਵਾਅਦਾ ਆਹ ਕੀਤਾ ਸੀ ਜਦੋਂ ਕੁਰਸੀਆਂ ਦਿੱਤੀਆਂ ਸੀ, ਉਹ ਵਾਅਦੇ ਤੇ ਪੂਰਤੀ ਨਹੀਂ ਕਰ ਰਹੇ। ਬਾਕੀ ਉਦੋਂ ਕਿ ਜਿਹੜੀ ਆਪਾਂ ਕਿਸ ਢੰਗ ਦੇ ਨਾਲ ਸ਼ੇਅਰ ਕਰਨੀ ਹੈ ਪਾਵਰ, ਕਿੰਨਾ ਸਮਾਂ ਕਿਹਨੂੰ ਰੱਖਣਾ ਹੈ, ਉਹ ਵੀ ਰੌਲੇ ਚੱਲ ਰਹੇ ਹੈ। ਕੇਰਲ ਦੇ ਵਿੱਚ ਕਿੰਨਾ ਦਿਨਾਂ ਬਾਅਦ ਸਰਕਾਰ ਬਣਾਈ, ਉਹਦਾ ਵੀ ਕਾਰਨ ਇਹੀ ਸੀ ਨਾ ਕਿ ਮੁੱਖ ਮੰਤਰੀ ਕੌਣ ਹੋਵੇਗਾ। ਪੰਜਾਬ ਵਿੱਚ ਕਿੰਨੇ ਰੌਲੇ ਪਏ, ਸੁਨੀਲ ਜਾਖੜ ਕਿਉਂ ਛੱਡ ਕੇ ਗਿਆ, ਇਸੇ ਕਰਕੇ ਨਾ ਕਿ ਭਾਈ ਸਾਰੇ ਕਹਿੰਦੇ ਸੀ ਮੈਨੂੰ ਮੁੱਖ ਮੰਤਰੀ ਬਣਾਓ, ਤੁਸੀਂ ਬਣਾਤਾ ਚਰਨਜੀਤ ਸਿੰਘ ਚੰਨੀ ਨੂੰ, ਇੱਕ ਨੂੰ ਡਿਪਟੀ ਮੁੱਖ ਮੰਤਰੀ ਬਣਾ ਕੇ ਭੋਰਾ ਕੋ ਖੁਸ਼ ਕੀਤਾ। ਸੋ ਕਾਂਗਰਸ ਮੈਨੂੰ ਲੱਗਦਾ ਕਿ ਸਟੈਂਡ ਨਹੀਂ ਲੈ ਪੈ ਰਹੀ, ਕਾਂਗਰਸ ਨੂੰ ਇਸ ਮਸਲੇ ਦੇ ਵਿੱਚ ਕਿਤੇ ਨਾ ਕਿਤੇ ਸਪਸ਼ਟਤਾ ਲਿਆਉਣੀ ਪੈਣੀ ਹੈ। ਠੀਕ ਹੈ ਕੋਈ ਲੋਕ ਰੁੱਸ ਵੀ ਸਕਦੇ ਆ, ਕਈ ਜਾ ਸਕਦੇ ਨੇ, ਪਰੰਤੂ ਇੱਕ ਵਾਰੀ ਹੋਇਆ ਨੁਕਸਾਨ ਹੋਵੇਗਾ, ਭਵਿੱਖ ਵਿੱਚ ਉਹਦੀ ਪੂਰਤੀ ਹੋ ਜਾਣੀ ਹੈ। ਬਾਕੀ ਭਾਈ ਰਾਹੁਲ ਗਾਂਧੀ ਜੀ ਦੀ ਮਰਜ਼ੀ ਹੈ, ਕਿਉਂਕਿ ਇਸ ਵੇਲੇ ਭਾਵਾਂ ਕਿ ਉਹ ਕਾਗਜ਼ਾਂ 'ਚ ਪ੍ਰਧਾਨ ਨਹੀਂ, ਪਰੰਤੂ ਇਹ ਤੇ ਸਾਰਾ ਜਹਾਨ ਜਾਣਦਾ ਹੈ ਕਿ ਹੋਲੀ ਸੋਲੀ ਹੈ ਤੇ ਉਹੀ ਹੈ
0: ਜੀ। ਬਿਲਕੁਲ, ਨਾਲ ਦੀ ਨਾਲ ਇੱਕ ਬੜਾ ਅਮੇਜ਼ਿੰਗ ਮੈਸੇਜ ਦਈਏ ਤੁਹਾਨੂੰ, ਕਿਉਂਕਿ ਧੁੱਪਾਂ ਲੱਗ ਗਈਆਂ ਨੇ, ਹੁਣ ਸਾਰਿਆਂ ਨੇ ਆਪਣੇ ਡਰਾਈਵੇ ਬਣਾਉਣੇ ਆ ਜਾਂ ਪੈਰੀਓ ਬਣਵਾਉਣੇ ਆ, ਤੁਹਾਨੂੰ ਟੈਰੈਕਸ ਕੌਂਕਰੀਟ ਦਾ ਮੈਸੇਜ ਦਈਏ। ਕੁਲਵਿੰਦਰ ਧਾਲੀਵਾਲ ਜੀ ਦਾ ਲੰਬੇ ਸਮੇਂ ਦਾ ਤਜਰਬਾ ਆ, ਪ੍ਰੋਫੈਸ਼ਨਲ ਨੇ, ਪਰਫੈਕਟ ਜੋਬ ਕਰਦੇ ਨੇ, ਸਾਫ਼ ਸੁਥਰਾ ਕੰਮ ਕਰਦੇ ਨੇ। ਤੁਸੀਂ ਕੰਕਰੀਟ ਦੀਆਂ ਸੇਵਾਵਾਂ ਲੈਣੀਆਂ ਜਾਂ ਤੁਸੀਂ ਤੁਹਾਡੀ ਬੇਸਮੈਂਟ ਲੀਕੇਜ ਕਰ ਰਹੀ ਆ ਅਤੇ ਰਿਪੇਅਰ ਕਰਵਾਉਣੀ ਆ, ਤਾਂ ਤੁਸੀਂ ਟੈਰਸ ਕੰਕਰੀਟ ਨੂੰ ਯਾਦ ਰੱਖੋ। ਨਾਲ ਦੀ ਨਾਲ ਤੁਸੀਂ ਡਰਾਈਵੇ ਬਣਾਉਣਾ, ਪੈਰੀਓ ਬਣਾਉਣਾ ਜਾਂ ਹੋਰ ਕੋਈ ਵੀ ਕੰਕਰੀਟ ਦਾ ਕੰਮ ਕਰਾਉਣਾ, ਸੋ ਕੰਕਰੀਟ ਦੀਆਂ ਸੇਵਾਵਾਂ ਦੇ ਲਈ ਟੈਰਸ ਕੰਕਰੀਟ ਦੇ ਕੁਲਵਿੰਦਰ ਧਾਲੀਵਾਲ ਹੋਣਾ ਨੂੰ ਤੁਸੀਂ ਗੱਲਬਾਤ ਕਰ ਲਿਓ। 6474523724 5262372। ਨੈਕਸਟ ਕਾਲ ਵੱਲ ਚੱਲਦੇ ਆ। ਕਮਲਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਓਨਰ ਹੋ।
6: ਹਾਂਜੀ ਸੰਧੂ ਸਾਹਿਬ ਤੇ ਰਮੇਸ਼ ਜੀ, ਸਤਿ ਸ਼੍ਰੀ ਅਕਾਲ। ਤੇ ਰਮੇਸ਼ ਜੀ ਦੇਖੋ, ਬਾਬਿਆਂ ਦੀਆਂ ਤੇ ਪੌ ਮਾਰਾ ਆ, ਚਾਹੇ ਰਾਮ ਜੀ ਹੋਵੇ ਤੇ ਚਾਹੇ ਭਗਵੰਤ ਮਾਨ ਸਾਹਿਬ ਉਹਨਾਂ ਦੇ ਕਹਿਣ ਵਾਂਗੂ ਵੀ ਅਰਦਾਸ ਸਾਡਾ ਉਦੋਂ ਰੱਬ ਹੀ ਰਾਖਾ ਜਦੋਂ ਮੁਲਾਕਾਤ ਹੀ ਜੱਜ ਬਣ ਜਾ, ਮੇਰੀ ਮੁਰਾਦ ਹੈ, ਜਦੋਂ ਅਸੀਂ ਆਪਣੇ ਰਾਧਾ ਸਵਾਮੀ ਜੀ ਮਜੀਠੀਏ ਨੂੰ ਛੁਡਾ ਕੇ ਲਿਆਏ ਸੀਗੇ। ਤੇ ਰਮੇਸ਼ ਜੀ ਜਿਹੜਾ ਪੇਪਰਾਂ ਦਾ ਲੀਕ ਪੇਪਰ ਲੀਕ ਹੋਇਆ ਉਹਦੇ ਉੱਤੇ ਤੇ ਬੀਜੇਪੀ ਵੀ ਆਪਣੇ 56 ਚ ਛਾਤੀ ਵਾਲੇ ਸਾਡਾ ਪ੍ਰਧਾਨ ਮੰਤਰੀ ਜਿਹੜਾ ਉਹਨਾਂ ਦੇ ਸਿੱਖਿਆ ਮੰਤਰੀ ਨੇ ਕੋਈ ਬਿਆਨ ਦਿੱਤਾ ਜਾਂ ਨਹੀਂ ਦਿੱਤਾ, ਜਾਂ ਕਿਸੇ ਨੇ ਬੰਦੇ ਨੇ ਕੋਈ ਜ਼ਿੰਮੇਵਾਰੀ ਲਈ ਹੈ ਅਜੇ ਤੱਕ, ਵੀ ਉਸ ਸਿਸਟਮ ਦੇ ਲਈ ਕੌਣ ਜ਼ਿੰਮੇਵਾਰ ਸੀਗਾ ਉਸ ਪੇਪਰ ਲੀਕ ਕਰਾਉਣ ਦੇ ਵਿੱਚ। ਔਰ ਦੂਸਰਾ, ਪੰਜਾਬ ਸਰਕਾਰ ਨੇ ਜਿਹੜੇ 32 ਕਰੋੜ ਦੇ ਅਵਾਰਡ ਵੰਡੇ ਨੇ 2 ਦਿਨ ਪਹਿਲਾਂ, ਤੇ ਉਹਦੇ ਬਾਰੇ ਦੱਸਿਓ ਵੀ ਕੀ ਮਤਲਬ ਕਿਹਨਾਂ ਕਿਹਨਾਂ ਨੂੰ ਅਵਾਰਡ ਮਿਲੇ ਨੇ, ਕੀ ਪਹਿਲੀਆਂ ਸਰਕਾਰਾਂ ਵਾਲਿਆਂ ਨੂੰ ਕਦੀ ਕੁਛ ਕੀਤਾ ਏਦਾਂ ਦਾ ਕਿ ਪੰਜਾਬ ਦਾ ਜਿਹੜਾ ਖੇਡ ਹੈ ਆਪਣੇ ਉਹ ਹੋਰ ਨੌਜਵਾਨ ਖੇਡਾਂ ਵੱਲ ਹੋਰ ਵਧੇ, ਕਿ ਜਾਂ ਇਹ ਪਹਿਲਾਂ ਫਿਰ ਪ੍ਰਿੰਕਾ ਚੋਪੜਾ ਤੇ ਅਕਸ਼ੇ ਕੁਮਾਰ ਉਹਨਾਂ ਨੂੰ ਸੌਕੇ ਲਵਾਉਣ ਦੇ ਹੋਏ 5-5 ਕਰੋੜ ਰੁਪਇਆ ਦੇ ਕੇ ਹਿਸਾਬ ਦਿੰਦੇ ਸੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਕਟਾਸ਼ ਬਹੁਤ ਵਾਜਬ ਆ ਜੀ। ਰਮੇਸ਼ ਜੀ
1: ਦੇਖੋ ਗੱਲ ਇਹ ਹੈ, ਜਿਹੜੇ ਪੇਪਰ ਲੀਕ ਹੋਣੇ ਖਾਸ ਕਰਕੇ ਨੀਟ ਵਰਗੀ, ਤੇ ਮੈਂ ਸਮਝਦਾ ਆ ਕਿ ਬਹੁਤ ਹੀ ਮੰਦਭਾਗਾ ਆ, ਕਿਉਂਕਿ ਬੱਚਿਆਂ ਦੇ ਨਾਲ ਜਿਹੜੇ, ਕਿਉਂਕਿ ਸੰਧੂ ਸਾਹਿਬ ਉਹ ਸਮਾਂ ਨਹੀਂ ਰਹਿ ਗਿਆ ਜਦੋਂ ਸਾਡੇ ਵਰਗੇ ਨਿੱਕਰਾਂ ਦੇ ਵਿੱਚ ਹੀ ਕਈ ਤੇ ਪੜ੍ਹਾਈ ਕਰ ਗਏ, ਪਜਾਮਿਆਂ ਦੇ ਵਿੱਚ ਹੀ ਗ੍ਰੈਜੂਏਸ਼ਨ ਕਰ ਗਏ, ਤੇ ਇੱਕੋ ਹੀ ਕਾਲਜ ਹੁੰਦਾ ਸੀ, ਇੱਕੋ ਜਿਹਾ ਸਕੂਲ ਹੈ, ਕਿਤਾਬਾਂ ਵੀ ਕਈ ਵਾਰੀ ਕਿਸੇ ਦੀਆਂ ਪੁਰਾਣੀਆਂ ਲੈ ਕੇ ਪੜ੍ਹਾਈ ਹੋ ਜਾਂਦੀ ਸੀ, ਨਾ ਪਤਾ ਹੁੰਦਾ ਸੀ ਟਿਊਸ਼ਨਾਂ ਕੀ ਹੈ, ਨਾ ਕੋਈ ਕੋਚਿੰਗ ਸੈਂਟਰ ਹੁੰਦਾ ਸੀ, ਜੋ ਕੁਛ ਹੁੰਦਾ ਸੀ ਉਹੀ ਹੁੰਦਾ ਸੀ ਜਿੱਥੇ ਜਾਈਦਾ ਸੀ, ਜਵਾਬੀ ਸਕੂਲ ਜਾਂ ਕਾਲਜ। ਸੰਧੂ ਸਾਹਿਬ ਹੁਣ ਬਹੁਤ ਮਹਿੰਗੇ ਭਾਅ ਦੀ ਪੜ੍ਹਾਈ ਹੈ, ਮੁੱਲ ਹੀ ਪੈਂਦਾ ਸਾਰਾ ਕੁਛ, ਤੇ ਜਦੋਂ ਉਹ ਸਾਰਾ ਕੁਛ ਏਡੇ ਮਹਿੰਗੇ ਭਾਅ ਤੇ ਬੱਚੇ ਨੂੰ ਤਿਆਰ ਕਰਕੇ ਮਾਪੇ ਪੇਪਰ ਦੀ ਪ੍ਰੀਖਿਆ ਚ ਬਿਠਾਉਂਦੇ ਆ, ਤੇ ਅੱਗੇ ਉਹ ਪਟਾਕਾ ਹੀ ਪੈਂਦਾ ਜੀ ਉਹ ਤੇ ਪੇਪਰ ਲੀਕ ਹੋ ਗਿਆ, ਇਹ ਕੋਈ ਨਿੱਕੀ ਘਟਨਾ? ਇਹ ਕਿੱਡੇ ਕਿੰਨਿਆਂ ਲੋਕਾਂ ਦੀਆਂ ਭਾਵਨਾਵਾਂ ਦਾ ਚੀਰ ਹਰਨਾ ਹੈ, ਕਿੰਨਿਆਂ ਦਾ ਭਾਵਨਾਵਾਂ ਨੂੰ ਅਸੀਂ ਕਤਲ ਕਰ ਰਹੇ ਹਾਂ। ਸੰਧੂ ਸਾਹਿਬ ਬੱਚਿਆਂ ਦੀ ਆਤਮ ਹੱਤਿਆ ਦੀ ਸਥਿਤੀ ਬਣ ਜਾਂਦੀ ਹੈ, ਜਿਹੜੇ ਬੱਚੇ ਫਾਈਟ ਲੜਦੇ ਨਾ ਉੱਥੇ ਜਾਣ ਲਈ, ਜਿਹੜੇ ਬੱਚੇ ਤਿਆਰੀ ਕਰਦੇ ਆ, ਸੰਧੂ ਸਾਹਿਬ ਕਿਤੇ ਆ ਕੇ ਵੇਖਿਓ ਉਹ ਬੱਚੇ, ਉਹ ਉਹਨਾਂ ਨੂੰ ਜਿਹਨਾਂ ਨੂੰ ਅਸੀਂ ਕਹਿੰਦੇ ਨਾ ਵੀ ਕਿਤਾਬੀ ਕੀੜਾ ਹੈ, ਉਹ ਕਿਤਾਬੀ ਕੀੜੇ ਬਣ ਜਾਂਦੇ, ਤੇ ਇਸ ਕਰਕੇ ਉਹਨਾਂ ਨਾਲ ਉਹ ਬੇਇਨਸਾਫੀ ਹੈ। ਰਹੀ ਗੱਲ ਦੇਖੋ ਜ਼ਿੰਮੇਵਾਰੀਆਂ, ਹੁਣ ਲਾਲ ਬਹਾਦਰ ਸ਼ਾਸਤਰੀ ਵਾਲੀ ਆਸ ਪਾਸ ਰੋਤੇ ਅਸੀਂ ਨਾ ਰੱਖੀਏ ਕਿ ਕੋਈ ਜ਼ਿੰਮੇਵਾਰੀ ਚੁੱਕੇਗਾ, ਜ਼ਿੰਮੇਵਾਰੀ ਇੱਥੇ ਕੋਈ ਚੁੱਕਣ ਨੂੰ ਤਿਆਰ ਨਹੀਂ। ਤੁਸੀਂ ਠੀਕ ਹੈ 5 ਕੱਸਿਆ, ਬਾਕੀ ਜਿਹੜੀ ਖੇਡਾਂ ਦੀ ਗੱਲ ਕੀਤੀ ਤੁਸੀਂ ਪੰਜਾਬ ਸਰਕਾਰ ਦੀ, ਬੀਤੇ ਕੱਲ ਸ਼ੋਅ ਦੇ ਵਿੱਚ ਸਰੋਤਿਓ ਮੈਂ ਉਹਦੀ ਪੂਰਤੀ ਕਰ ਗਿਆ ਸੀ, ਮੈਂ ਪੰਜਾਬ ਸਰਕਾਰ ਦੀ ਇਸ ਗੱਲੋਂ ਤਾਰੀਫ ਕੀਤੀ ਸੀ। ਉਹ 87 ਖਿਡਾਰੀ ਜਿਹਨਾਂ ਨੂੰ 32 ਕਰੋੜ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਹੈ, ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇ ਨਾਮ ਦੇ ਨਾਲ ਸਨਮਾਨਿਤ ਕੀਤਾ, ਮੈਂ ਬੀਤੇ ਕੱਲ ਪੰਜਾਬ ਸਰਕਾਰ ਦੀ ਉਹ ਤਾਰੀਫ ਕੀਤੀ ਹੈ
0: ਜੀ। ਨੀਟਸ ਦੀ ਗੱਲ ਹੁੰਦੀ ਆ, ਲੀਕਸ ਦੀ, ਮੈਡੀਕਲ ਜਦੋਂ ਪੇਪਰ ਲੀਕ ਹੁੰਦੇ ਆ, ਮੈਂ ਹੈਰਾਨ ਹਾਂ ਕਿ ਦੁਨੀਆਂ ਦੇ ਵਿੱਚ ਮੈਂ ਇੱਕ ਪਹਿਲਾ ਭਾਰਤ ਐਸਾ ਦੇਸ਼ ਸੁਣਿਆ ਜਿੱਥੇ ਡਾਕਟਰ ਵੀ ਨਕਲੀ ਬਣਦੇ ਆ, ਪਰ ਇਹ ਸਭ ਤੋਂ ਵੱਡਾ ਸਾਡੇ ਵਾਸਤੇ ਸ਼ਰਮ ਦੀ ਗੱਲ ਆ ਕਿ ਜਿੰਨੇ ਸਾਡੀ ਸਿਹਤ ਦੇ ਨਾਲ ਖਿਲਵਾੜ ਆ। ਹੋ ਸਕਦਾ ਕਿ ਜਿਹੜਾ ਪੈਸੇ ਲੈ ਕੇ ਇੱਕ ਨਕਲੀ ਡਾਕਟਰ ਬਣਾ ਰਿਹਾ, ਕੱਲ੍ਹ ਨੂੰ ਉਸੇ ਨਕਲੀ ਡਾਕਟਰ ਨੇ ਉਸੇ ਦੇ ਕਿਸੇ ਪਰਿਵਾਰ ਦੇ ਮੈਂਬਰ ਦਾ ਇਲਾਜ ਕਰਨਾ ਹੋਵੇ ਤਾਂ ਉਹ ਇਸੇ ਚੀਜ਼ ਨੂੰ ਸੋਚਿਆ ਕਰਨ ਵੀ ਜੇ ਅਸੀਂ ਸਮਾਜ ਨੂੰ ਦੇਖ ਹੀ ਰਹੇ ਹਾਂ। ਸੋ ਇਹੀ ਗੱਲ ਆ ਕਿ ਸਾਡੇ ਡਾਕਟਰ ਜਦੋਂ ਇੱਥੇ ਆਉਂਦੇ ਆ, ਮੈਨੂੰ ਪਿਛਲੇ ਸਮੇਂ ਇੱਕ ਛੋਟੀ ਜਿਹੀ ਗੱਲ ਦੱਸੂਗਾ, ਇੱਕ ਮੈਂ ਟੈਕਸੀ 'ਚ ਬੈਠਾ ਅਤੇ ਮੇਰੀ ਟੈਕਸੀ 'ਚ ਲਾ ਰਿਹਾ ਸੀ ਇੱਕ MBBS ਡਾਕਟਰ, ਉਹ ਕਹਿ ਰਿਹਾ ਕਿ ਮੈਂ ਡਾਕਟਰ ਹਾਂ MBBS, ਪਰ ਮੈਨੂੰ ਇੱਥੇ ਲਾਈਸੈਂਸ ਲੈ ਲਈ ਦੁਬਾਰਾ ਪੜ੍ਹਨਾ ਪੈਣਾ। ਇਹੀ ਕਾਰਨ ਆ ਕਿ ਸਾਡੀਆਂ ਪੜ੍ਹਾਈਆਂ, ਅਤੇ ਫਿਰ ਬਾਹਰਲੇ ਮੁਲਕਾਂ 'ਚ ਤੁਸੀਂ ਜੋਬਾਂ ਲੈਣ ਆਉਣੇ ਆ, ਫਿਰ ਸਾਡੀ ਉਹ ਐਜੂਕੇਸ਼ਨ 'ਤੇ ਸਵਾਲ ਹੁੰਦਾ ਕਿ ਭਾਈ ਹੋਵੋਗੇ ਡਾਕਟਰ ਤੁਸੀਂ ਆਪਣੇ ਮੁਲਕਾਂ ਦੇ ਵਿੱਚ, ਪਰ ਪਹਿਲਾਂ ਸਾਡੇ ਮੁਲਕ ਦਾ ਟੈਕਟਰ ਪਾਸ ਕਰੋ, ਫਿਰ ਜਾ ਕੇ ਮੰਨਾਂਗੇ ਤੁਸੀਂ ਡਾਕਟਰ ਹਾਂ। ਸੋ ਐਨੀਵੇ 905-673-3337 ਅਗਲੀ ਕਾਲ ਵੱਲ ਚੱਲਦੇ ਹਾਂ ਜੀ। 4701 ਤੁਸੀਂ ਆਉਂਦੇ ਹੋ ਜੀ।
7: ਸਤਿ ਸ਼੍ਰੀ ਅਕਾਲ ਸੰਧੂ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ
7: ਰਮੇਸ਼ ਜੀ ਨੂੰ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਮੇਰਾ ਸਵਾਲ ਨਹੀਂ, ਮੇਰੀ ਇੱਕ ਬੇਨਤੀ ਆ
0: ਜੀ।
7: ਉਹ ਬੇਨਤੀ ਆ ਜੀ ਵੀ ਨਾ, ਕੱਲ ਵੀ ਕਾਲ ਇੱਕ ਆਈ ਸੀ, ਪਰਸੋਂ ਵੀ ਉਹ ਆਪਣੇ ਕਾਲ ਨਾ ਕਰਕੇ ਚਲਾ ਗਿਆ ਬੰਦਾ, ਤੇ ਉਹਨੇ ਕਿਹਾ ਸੀ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ ਲਈ ਤੇ ਉਹਨਾਂ ਦੇ ਫਰੈਂਡਾਂ ਲਈ। ਉਸ ਤੋਂ ਬਾਅਦ ਇੱਕ ਕਾਲ ਕੱਲ ਵੀ ਆਈ, ਫੇਰ ਪਰਸੋਂ ਵੀ ਆਈ। ਕੱਲ ਆਈ ਤੇ ਉਹਨੇ ਕਿਹਾ, ਕਹਿੰਦਾ ਮੈਂ ਤਾਂ ਨਾ ਪੋਲ ਕੱਲ ਨੂੰ ਖੋਲੂਗਾ, ਜਿਹੜਾ ਹੁਣ ਕਾਲ ਕਰਕੇ ਗਿਆ ਗਗਨ ਜੀ, ਪਹਿਲਾਂ ਕਾਲ ਕਰਕੇ ਗਏ ਸੀ, ਉਦੋਂ ਬਾਅਦ ਕੋਈ ਬੰਦੇ ਨੇ ਆ ਕੇ ਕਿਹਾ ਮੈਂ ਪੋਲ ਖੋਲੂਗਾ। ਪਲੀਜ਼ ਕਿਸੇ ਵੀ ਨੂੰ ਵੀ ਕਹੋ ਵੀ ਕੋਈ ਕਾਲ ਕੁਛ ਕਹਿ ਦਿੰਦਾ, ਤੂੰ ਆਪਣਾ ਕੰਮ ਕਾਰ ਕਹਿ, ਜੋ ਤੈਂ ਕਹਿੰਦਾ ਕੋਈ ਕੁਛ ਕਹੇ ਵੀ ਪਲੀਜ਼ ਉਹਨੂੰ ਨਾ ਬੋਲੇ ਕੋਈ ਐ ਨਾ
0: ਜੀ,
7: ਬੁਰਾ ਲੱਗਦਾ ਜੀ
0: ਜੀ। ਬਹੁਤ ਸ਼ੁਕਰੀਆ, ਬਿਲਕੁਲ ਵਾਜਬ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਆਈ ਥਿੰਕ ਰਮੇਸ਼ ਜੀ ਇੱਥੇ ਕੋਈ ਟਿੱਪਣੀ ਵੈਸੇ ਕਰਨੀ ਬਣਦੀ ਨਹੀਂ ਆ, ਤੇ ਜੋ ਉਹਨਾਂ ਦਾ ਸੀ ਸਰੋਤਿਆਂ ਤੱਕ ਉਹ ਚੀਜ਼ ਪਹੁੰਚ ਗਈ ਆ।
1: ਨਹੀਂ ਨਹੀਂ ਸੰਧੂ ਸਾਹਿਬ, ਇਹਨੂੰ ਇੰਪਲੀਮੈਂਟ ਕਰੀਏ ਆਪਾਂ ਬਿਲਕੁਲ, ਕਿਸੇ ਵਿਅਕਤੀ ਨੂੰ ਵੀ, ਕਿਸੇ ਨੂੰ ਵੀ ਇਸ ਸ਼ੋਅ ਦੇ ਦੌਰਾਨ ਦੂਸਰੇ ਵਿਅਕਤੀ ਦੀ ਗੱਲ ਕੱਟਣ ਦਾ ਅਖਤਿਆਰ ਨਹੀਂ, ਦੂਸਰੇ ਵਿਅਕਤੀ ਦੇ ਉੱਪਰ ਕਿਸੇ ਕਿਸਮ ਦਾ ਤੰਜ ਕੱਸਣ ਦਾ ਨਹੀਂ। ਆਪਣੀ ਗੱਲ ਰੱਖੋ,
0: ਬਿਲਕੁਲ
1: ਠੀਕ ਹੈ ਕਿ ਭਾਈ ਮੈਂ ਆਹ ਗੱਲ ਕਹਿਣੀ ਚਾਹੁੰਦਾ। ਸੋ ਮੈਨੂੰ ਲੱਗਦਾ ਇਹ ਰਵਾਇਤ ਅਸੀਂ ਪਹਿਲਾਂ ਵੀ ਸਰੋਤਿਓ ਰੱਖੀ ਹੈ, ਤੁਸੀਂ ਸਾਰੇ ਇਸ ਰਵਾਇਤ ਵਿੱਚ ਸਾਡਾ ਸਾਥ ਦਿਓ, ਚੰਗੇ ਰਹਾਂਗੇ ਅਸੀਂ, ਅਸੀਂ ਮਾੜੇਪਨ ਨੂੰ ਨਾ ਅਪਣਾਈਏ, ਚੰਗੇ ਵਾਲੇ ਰਾਹ ਵਿੱਚ ਤੁਰੀਏ।
0: ਜੀ ਬਿਲਕੁਲ, ਅਸੀਂ ਕੱਲ੍ਹ ਵੀ ਇਸ ਚੀਜ਼ ਨੂੰ ਡਿਸਕਸ ਕੀਤਾ ਸੀ ਕਿ ਬਿਲਕੁਲ ਤੁਹਾਡੇ ਆਪਣੇ ਸੁਝਾਵ ਹੋ ਸਕਦੇ ਆ, ਅਤੇ ਤੁਸੀਂ ਕਿਸੇ ਦੇ ਪਰਸਨਲ ਤਾਂ ਆਪਾਂ ਬਿਲਕੁਲ ਜਿਵੇਂ ਰਮੇਸ਼ ਜੀ ਹੋਣਾ ਦੱਸਿਆ, ਸੋ ਉਸ ਚੀਜ਼ ਨੂੰ ਆਪਾਂ ਬਰਕਰਾਰ ਰੱਖੀਏ। ਰਮੇਸ਼ ਜੀ, ਪੰਜਾਬ ਦੀਆਂ ਔਰਤਾਂ ਨੂੰ ਨਾ $1,000 ਦਾ ਇੱਕ ਲੋਲੀਪੋਪ ਦਿੱਤਾ ਗਿਆ ਸੀਗਾ, ਉਹ $1,000 ਦਾ ਮਸਲਾ ਅਜੇ ਹੱਲ ਹੋਇਆ ਕਿ ਨਹੀਂ? $1,000 ਲਈ ਕਰਨਾ ਕੀ ਪੈ ਰਿਹਾ, ਕਿੰਨਾ ਕੁ ਇੰਤਜ਼ਾਰ ਕਰਨਾ ਪਊਗਾ? 4-5 ਸਾਲ ਤਾਂ ਹੋ ਚੱਲੇ ਆ, ਮੈਨੂੰ ਲੱਗਦਾ ਕਿ 5ਵਾਂ ਸਾਲ ਚੱਲ ਰਿਹਾ ਆ। ਸੋ ਇਹ $1,000 ਕਦੋਂ ਜਾ ਕੇ ਮਿਲੂਗਾ, ਕੀ ਮਿਲ ਵੀ ਰਿਹਾ ਕਿ ਨਹੀਂ?
1: ਸੰਧੂ ਸਾਹਿਬ, ਜੇ ਸੱਚ ਦੱਸਣਾ ਹੋਵੇ, ਮੈਨੂੰ ਲੱਗਦਾ ਹੈ ਕਿ ਇੱਕ ਥੋੜ੍ਹੀ ਜਿਹੀ ਉਮੀਦ ਹੈ ਕਿ ਸ਼ਾਇਦ ਜਾ ਕੇ ਕਿਤੇ ਨਵੰਬਰ ਦਸੰਬਰ ਮਹੀਨੇ ਵਿੱਚ ਔਰਤਾਂ ਨੂੰ ਮਿਲ ਜਾਵੇ, ਨਹੀਂ ਤੇ ਮੈਨੂੰ ਲੱਗਦਾ ਕਿ ਗੱਲ ਤੇ ਬ੍ਰੇਕ ਲੱਗ ਪਈ ਹੈ। ਹੁਣ ਉਹਦਾ ਕਾਰਨ ਕੀ ਹੈ ਅਸਲ ਵਿੱਚ ਬ੍ਰੇਕ ਲੱਗਣ ਦਾ?
0: ਜੀ,
1: ਪੰਜਾਬ ਦੀ ਸਰਕਾਰ ਨੇ ਇਹ ਵਾਅਦਾ ਕੀਤਾ, ਵਾਅਦਾ ਸੰਭਾਲ ਕੇ ਰੱਖਿਆ, ਕਿਉਂਕਿ ਇੰਨੇ ਕੁ ਤਾਂ ਆਮ ਆਦਮੀ ਪਾਰਟੀ ਨੂੰ ਵੀ ਸਿਆਣਪ ਆ ਗਈ ਹੈ ਕਿ ਵੋਟਾਂ ਕਿਵੇਂ ਆਪਾਂ ਬਟੋਰਨੀਆਂ ਨੇ, ਇੱਕ ਲੈਣੀਆਂ ਹੁੰਦੀਆਂ, ਇੱਕ ਬਟੋਰਨੀਆਂ ਹੁੰਦੀਆਂ। ਇੰਨੀ ਕੁ ਤਾਂ ਉਹਨੂੰ ਵੀ ਸਮਝ ਆ ਕਿ ਵੋਟਾਂ ਬਟੋਰਨ ਲਈ ਕੀ ਕਰਨਾ ਹੁੰਦਾ ਹੈ।

0: ਪਿੰਡ ਦੇ ਉੱਪਰ ਆ ਕੇ ਡਿੱਗ ਗਈ ਹੈ ਸੰਧੂ ਸਾਹਿਬ, ਉਹ ਉਸ ਤੋਂ ਵੀ ਵੱਡੀ ਹੈ। ਉਹ ਮਸਲਾ ਆ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਲੱਖਾਂ ਪੈਨਸ਼ਨਰਾਂ ਦੇ ਜਿਹੜੇ ਲੰਬੇ ਸਮੇਂ ਤੋਂ ਮਹਿੰਗਾਈ ਭੱਤੇ ਦੀ ਕਿਸ਼ਤ ਇਹਨਾਂ ਨੇ ਰੋਕੀ ਹੋਈ ਹੈ। ਇੱਕ ਨਹੀਂ ਕਈ ਰੋਕੀਆਂ ਹੋਈਆਂ, ਬਾਕੀ ਇੱਕ ਇੱਕ ਮੁਲਾਜ਼ਮ ਦੇ ਨਾਲ ਕਈ ਕਈ, ਬਾਕੀ ਕਿਸੇ ਦੀ 10,000, ਕਿਸੇ ਦੀ 8,000, ਕਿਸੇ ਦੀ 15,000, ਕਿੰਨੇ ਸਮੇਂ ਤੋਂ ਤਨਖਾਹ ਘੱਟ ਦੇ ਰਹੇ ਹੈ। ਉਹ ਗੱਲ ਹਾਈ ਕੋਰਟ ਚ ਚਲੇ ਗਈ। ਹਾਈ ਕੋਰਟ ਨੇ 30 ਜੂਨ ਤੱਕ ਆਖਿਆ ਕਿ ਉਹ ਪਾਈ ਦਿਓ
1: ਜੀ।
0: ਇਹਨਾਂ ਨੇ ਭਵਾਂ ਕਿ ਹਾਈ ਕੋਰਟ ਚ ਜਾ ਕੇ ਯਤਨ ਕੀਤਾ ਕਿ ਨਹੀਂ ਜੀ ਪੰਜਾਬ ਦੇ ਵਿੱਤੀ ਹਾਲਾਤ ਵਧੀਆ ਨੀ, ਉਹ ਕਹਿੰਦਾ ਕਮਾਲ ਦੀ ਗੱਲ ਹੈ। ਹਾਈ ਕੋਰਟ ਕਹਿੰਦਾ ਤੁਸੀਂ ਆਪਣੇ ਚੌਂਕਾਂ ਚ ਜਾ ਕੇ ਦੇਖੋ ਸੀ ਇਸ਼ਤਿਹਾਰ ਕਿੱਡੇ ਲਾਏ ਹੈ, ਹੁਣ ਤੁਸੀਂ ਕਹਿੰਦੇ ਵਿੱਤੀ ਹਾਲਾਤ ਵਧੀਆ ਨੀ, ਉਦਾਂ ਤੁਸੀਂ ਕਹਿੰਦੇ ਜੀ ਪੁਰਾਣੀਆਂ ਸਰਕਾਰਾਂ ਮਾੜੀਆਂ ਸੀ, ਅਸੀਂ ਤੇ ਬੜੇ ਚੰਗੇ ਆ, ਪੁਰਾਣੇ ਕਹਿੰਦੇ ਹੁੰਦੇ ਸੀ ਖਜ਼ਾਨਾ ਖਾਲੀ, ਸਾਡਾ ਤਾਂ ਖਜ਼ਾਨਾ ਹੀ ਬਹੁਤ ਭਰਿਆ। ਜਦੋਂ ਕਹਿੰਦੇ ਮੁਲਾਜ਼ਮਾਂ ਦੀ ਗੱਲ ਆਉਂਦੀ ਕਾਨੂੰਨੀ ਤੌਰ ਤੇ, ਉਹ ਗੱਲ ਵੀ ਸਹੀ ਹੈ, ਤੁਸੀਂ ਕਹਿੰਦੇ ਖਜ਼ਾਨਾ ਖਾਲੀ। ਹਾਈ ਕੋਰਟ ਦੇ ਡਬਲ ਬੈਂਚ ਨੇ ਵੀ ਇਹ ਝਾੜ ਦਿੱਤੇ। ਹਾਈ ਕੋਰਟ ਦਾ ਡਬਲ ਬੈਂਚ ਕਹਿੰਦਾ ਚਲੋ ਤੁਸੀਂ ਦੱਸੋ ਕਹਿਣਾ ਕੀ ਚਾਹੁੰਦੇ ਹੋ। ਸੰਧੂ ਸਾਹਿਬ ਚਲੇ ਗਏ ਪੰਜਾਬ ਦੀ ਸਰਕਾਰ, 2 ਦਿਨ ਪਹਿਲੀ ਗੱਲ ਹੈ, ਕਹਿੰਦੇ ਜੀ ਐਂ ਕੀਤਾ ਸੀ ਇੱਕ ਕਮੇਟੀ ਐਸੀ ਬਣਾਈ ਵਿਧਾਨ ਸਭਾ ਦੀ, ਸਬ ਕੈਬਨਿਟ ਸਬ ਕਮੇਟੀ, ਕੈਬਨਿਟ ਸਬ ਕਮੇਟੀ ਦੀ ਰਿਪੋਰਟ ਹੈ ਤੇ ਕੈਬਨਿਟ ਸਬ ਕਮੇਟੀ ਕਹਿੰਦੀ ਅਸੀਂ ਆਉਣ ਵਾਲੇ ਸਮੇਂ ਕਰ ਦਿਆਂਗੇ। ਹਾਈ ਕੋਰਟ ਕਹਿੰਦਾ ਚੁੱਕ ਕੇ ਲੈ ਜਾਓ ਆਪਣੀ ਰਿਪੋਰਟ। ਇਹ ਤੇ ਕਹਿੰਦੇ ਸਰਕਾਰਾਂ ਨੇ ਇੱਕ ਨਵਾਂ ਹੀ ਢੰਗ ਫੜ ਲਿਆ ਕਿ ਜਿਹੜੇ ਮਸਲੇ ਨੂੰ ਹੱਲ ਨਾ ਕਰਨਾ ਹੋਵੇ ਉਹਨੂੰ ਕਮੇਟੀ ਤੋਂ ਭੇਜ ਦਿਓ। ਹੁਣ ਹਾਈ ਕੋਰਟ ਕਿਹੜੇ ਨਿਆਣੇ ਆ
1: ਜੀ
0: ਚਾਚਾ, ਉਹ ਵੀ ਤੇ ਉਹੀ ਟੈਲੀਵਿਜ਼ਨ ਦੇਖਦੇ ਆ ਜਿਹੜੇ ਅਸੀਂ ਤੁਸੀਂ ਵੇਖਦੇ ਆ, ਉਹ ਵੀ ਤੇ ਉਹੀ ਖਬਰਾਂ ਸੁਣਦੇ ਆ, ਉਹ ਵੀ ਤੇ ਉਹੀ ਅਖਬਾਰਾਂ ਪੜ੍ਹਦੇ ਆ, ਉਹਨਾਂ ਨੂੰ ਸਾਰਾ ਪਤਾ ਕਿ ਜਿਹੜਾ ਮਸਲੇ ਨੂੰ ਠੰਡੇ ਵਾਸਤੇ ਚ ਪਾਉਣਾ ਕਮੇਟੀ ਬਣਾ ਦਿਓ, ਇਹ ਤੇ ਭਾਰਤ ਦੀ ਰਵਾਇਤ ਹੈ। ਹੁਣ ਸਥਿਤੀ ਇਹ ਆ ਕਿ ਉਸ ਮਸਲੇ ਚ ਇਹ ਤੇ ਹੋ ਸਕਦਾ ਇਹ ਕਹਿ ਦੇਣ ਕਿ ਅਸੀਂ 2 ਕਿਸ਼ਤਾਂ ਚ ਦੇ ਦਿੰਦੇ ਹਾਂ, ਜਾਂ ਕਹਿਣ ਜੀ ਇੰਨਾ ਅੱਜ ਦੇ ਦਿੰਦੇ ਹਾਂ, ਇੰਨਾ ਅਸੀਂ 6 ਮਹੀਨਿਆਂ ਨੂੰ ਦੇ ਦਿਆਂਗੇ, ਜਾਂ ਕਹਿ ਲਈਏ 1 ਮਹੀਨਾ ਖੰਡ ਹੋਰ ਮੰਗ ਲੈਣਗੇ। ਉਵੇਂ ਮੈਨੂੰ ਲੱਗਦਾ ਕਿ ਸੰਧੂ ਸਾਹਿਬ ਉਹ DA ਜਿਹੜਾ ਨਾ ਮਹਿੰਗਾਈ ਭੱਤੇ ਦੀ ਕਿਸ਼ਤਾਂ ਰੋਕੀਆਂ, ਉਹ ਹੁਣ ਇਹਨਾਂ ਤੋਂ ਲਟਕਾਈਆਂ ਨਹੀਂ ਜਾਣੀਆਂ, ਕਾਨੂੰਨੀ ਤੌਰ ਤੇ ਬੜੇ ਕਸੂਤੇ ਫਸ ਗਏ ਆ, ਤੇ ਜੇ ਨਹੀਂ ਦਿੰਦੇ ਤੇ ਕਾਨੂੰਨ ਦੇ ਦਰਬਾਰ ਵਿੱਚ ਵੀ ਝੂਠੇ ਤੇ ਇਧਰੋਂ ਮੁਲਾਜ਼ਮਾਂ ਦੇ ਦਰਬਾਰ ਵਿੱਚ ਵੀ ਨਾਰਾਜ਼ਗੀ। ਹੁਣ ਦੋਹਾਂ ਚੋਂ ਦਿੱਤਾ ਇੱਕ ਜਾਣਾ ਸੰਧੂ ਸਾਹਿਬ, ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਪੈਸਾ ਸੀਮਤ ਹੈ, ਜਿੰਨਾ ਕੁ ਕਰਜ਼ਾ ਚੁੱਕਿਆ ਹੁਣ ਉਹ ਕਰਜ਼ੇ ਨਾਲ ਤੇ ਔਰਤਾਂ ਨੂੰ ਦੇਣਾ ਸੀ 1,000 ਰੁਪਇਆ ਜਾਂ 1,500। ਹੁਣ ਦਿੱਕਤ ਇਹ ਹੈ ਕਿ ਉਹ ਔਰਤਾਂ ਨੂੰ ਦੇਣ ਜਾਂ ਮੁਲਾਜ਼ਮਾਂ ਨੂੰ ਦੇਣ। ਔਰਤਾਂ ਵਾਲਾ ਰਾਜਨੀਤਿਕ ਐਲਾਨ ਹੈ, ਮੁਲਾਜ਼ਮਾਂ ਵਾਲਾ ਸਰਕਾਰੀ ਉਹਨਾਂ ਦਾ ਅਖਤਿਆਰ ਹੈ। ਹਾਈ ਕੋਰਟ ਨੇ ਹਦਾਇਤ ਦਿੱਤੀ, ਇਸ ਕਰਕੇ ਪੰਜਾਬ ਦੀ ਸਰਕਾਰ ਕਸੂਤੀ ਫਸ ਗਈ ਹੈ, ਜਿਹਦੇ ਵਿੱਚੋਂ ਖਬਰਾਂ ਇਹ ਨਿਕਲ ਰਹੀਆਂ ਕਿ ਬੀਬੀਆਂ ਵਾਲੇ ਪੈਸੇ ਲਟਕ ਸਕਦੇ ਹੈ ਔਰ ਭਗਵੰਤ ਮਾਨ ਸਰਕਾਰ ਨੂੰ ਮੁਲਾਜ਼ਮਾਂ ਨੂੰ ਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨੀਆਂ ਪੈ ਸਕਦੀਆਂ
1: ਜੀ। ਬਿਲਕੁਲ, ਔਰ ਨਾਲ ਦੀ ਨਾਲ ਆਪਾਂ ਇੱਕ ਹੋਰ ਬੜਾ ਅਮੇਜ਼ਿੰਗ ਮੈਸੇਜ ਦਈਏ ਸਾਡੇ ਪ੍ਰਾਊਡ ਸਪੌਂਸਰ ਹਰਮਨ ਬੱਤਾ ਜੀ। ਤੁਸੀਂ ਮੌਰਗੇਜ ਦੀਆਂ ਸੇਵਾਵਾਂ ਲੈਣੀਆਂ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਜਾਂ ਤੁਸੀਂ ਘਰ ਖਰੀਦਣਾ, ਵੇਚਣਾ, ਰੀਨਿਊਅਲ, ਰੀਫਾਈਨੈਂਸ, ਪ੍ਰੀ ਅਪਰੂਵਲ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਮੌਰਗੇਜ ਚਾਹੀਦੀ ਆ, ਤਾਂ ਹਰਮਨ ਬੱਤਾ ਜੀ ਨੂੰ ਯਾਦ ਰੱਖਣਾ ਆ 6476849000 ਔਰ ਨਾਲ ਦੀ ਨਾਲ ਮੋਨਾ ਮਹਿੰਗੀ ਜੀ ਨੂੰ ਬਿਲਕੁਲ ਨਹੀਂ ਭੁੱਲਣਾ, ਕਿਉਂਕਿ ਇੰਸ਼ੋਰੈਂਸ ਵੈਰੀ ਇੰਪੋਰਟੈਂਟ ਆ। ਸੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸਬਿਲਟੀ ਇੰਸ਼ੋਰੈਂਸ, ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੇ ਲਈ ਤੁਸੀਂ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਤੋਂ 416-509-1509 416-509-1509 ਮੋਨਾ ਮਹਿੰਗੀ ਜੀ। ਬਹੁਤ ਸਾਰੀਆਂ ਕਾਲ, ਸਮਾਂ ਸੀਮਤ, ਇੱਕੋ ਹੀ ਕਾਲ ਲਵਾਂਗੇ, ਉਸ ਤੋਂ ਬਾਅਦ ਫਿਰ ਆਪਾਂ ਰੈਪਅਪ ਕਰਾਂਗੇ। ਪੰਜਾਬੀ ਲਹਿਰਾਂ ਨਾਲ ਤੁਸੀਂ ਜੁੜੇ ਹੋਏ ਹੋ ਡਰਾਈਵ ਟਾਈਮ, ਪ੍ਰਾਈਮ ਟਾਈਮ। ਮੈਨੂੰ ਪਤਾ ਕਿ ਸਾਰੇ ਬਿਜ਼ੀ ਆ, ਸਾਰੇ ਆਪਣੇ ਸਵਾਲਾਂ ਦੇ ਜਵਾਬ ਚਾਹੁੰਦੇ ਨੇ, ਪਰ ਸਮਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਗਿਆ ਬਹੁਤ ਸੀਮਿਤ ਆ। ਸਾਡੇ ਨਾਲ ਨਵ ਏਅਰ ਕੰਫਰਟ ਨੰਬਰ ਆ ਰਿਹਾ, ਸਤਿ ਸ਼੍ਰੀ ਅਕਾਲ ਭਾਜੀ, ਤੁਸੀਂ ਆਉਣੇ ਰਹੋ।
2: ਸਤਿ ਸ਼੍ਰੀ ਅਕਾਲ ਪ੍ਰਭਜੀਤ, ਹੁਸ਼ਿਆਰਪੁਰ ਜੀ, ਮੈਂ ਨਾ ਐਗਜ਼ਾਮਪਲ ਦੇ ਕੇ ਤੁਹਾਨੂੰ ਦੱਸਦਾ ਜੀ।
1: ਜੀ,
2: ਇੱਕ ਰੋਡਵੇ ਦੀ ਬੱਸ ਆ ਸਰਕਾਰੀ, ਉਹਨੂੰ 7 ਮੁਲਾਜ਼ਮ ਖਾਂਦੇ ਆ ਤੇ ਬਾਕੀ ਰਿਪੇਅਰ ਦਾ ਖਰਚਾ ਉਸ ਚੋਂ ਵੀ ਜਿਹੜਾ ਵਾ ਇੰਸਪੈਕਟਰ ਉਹ ਖਾਂਦਾ। ਏਦਾਂ ਹੀ ਮੰਡੀਆਂ ਦਾ ਹਾਲ ਆ ਜੀ। ਮੈਨੂੰ ਇਹ ਲੱਗਦਾ ਕਿ ਪ੍ਰਾਈਵੇਟ ਸੈਕਟਰ ਨੂੰ ਜੇ ਬਿਹਤਰ ਕਰ ਲਿਆ ਜਾਵੇ ਤੇ ਉਹ ਕਿਸਾਨਾਂ ਨਾਲ ਬੈਠ ਕੇ ਮੰਡੀਆਂ ਨੂੰ, ਉਹਨਾਂ ਦਾ ਬਿਹਤਰ ਤਰੀਕਾ ਇਹ ਆ ਕਿ ਉਹ ਸਿਸਟਮ ਨੂੰ ਸੈੱਟ ਕੀਤਾ ਜਾਵੇ। ਕਿਉਂਕਿ ਜੇ ਦੇਖੋ ਰੋਡੇ ਦੀ ਬੱਸ ਆ, ਉਹ ਅਗਲਾ ਬੰਦਾ ਕਿਸੇ ਪਾਸੇ ਜਾਂਦਾ, ਪਿਛਲਾ ਕਿਸੇ ਪਾਸੇ ਜਾਂਦਾ। ਜੇ ਪ੍ਰਾਈਵੇਟ ਬੱਸ ਸੈਕਟਰ ਆ, ਉਹ ਨਵੀਂ ਦੁਲਮ ਸ਼ਿੰਗਾਰੀਆਂ ਜਾਂਦੀਆਂ ਨੇ, ਟਾਈਮ ਸਿਰ ਪਹੁੰਚਦੀਆਂ ਨੇ। ਇਸ ਕਰਕੇ ਮੈਨੂੰ ਲੱਗਿਆ ਸਿਸਟਮ 'ਚ ਬਹੁਤ ਗੜਬੜ ਆ, ਕਰਪਸ਼ਨ ਬਹੁਤ ਆ ਉੱਥੇ ਤੰਤਰ ਦੇ ਵਿੱਚ ਇੰਡੀਆ ਦੇ ਖਾਸ ਕਰਕੇ, ਤੇ ਇਸ ਕਰਕੇ ਪ੍ਰਾਈਵੇਟ ਸੈਕਟਰ ਨੂੰ ਬਿਹਤਰ ਕਰੇ, ਮੇਰੇ ਵਿਚਾਰ ਹੈ। ਬਾਕੀ ਤੁਹਾਡੇ ਵਿਚਾਰ ਸੁਣਦਾ ਜੀ। ਥੈਂਕ ਯੂ ਵੈਰੀ ਮਚ।
1: ਬਹੁਤ ਸ਼ੁਕਰੀਆ ਜੀ। ਸੋ ਇਹ ਸਿਸਟਮ ਦੀ ਪ੍ਰੋਬਲਮ, ਇਹ ਤਾਂ ਫਿਰ ਮੈਂ ਇਹ ਕਹੂੰਗਾ ਕਿ ਤੂੰ ਵੀ ਮੁੱਕਰ ਜਾਵੇਂਗਾ, ਦਾਅਵੇਦਾਰ ਨਾਲ ਗੱਲਾਂ ਕਰ, ਅਤੇ ਹਾਕਮ ਕੰਨੋਂ ਬੋਲਾ ਏ ਅਤੇ ਬੋਲੇ ਨਾਲ ਨਾਲ ਗੱਲਾਂ ਕਰ। ਸੋ ਇਹ ਚੀਜ਼ਾਂ ਤਾਂ ਸਾਡੇ ਸਿਸਟਮ ਦਾ ਹਿੱਸਾ ਨਹੀਂ, ਇਹ ਸਿਸਟਮ ਹੀ ਬਣ ਚੁੱਕਿਆ। ਜੀ ਰਮੇਸ਼ ਜੀ, ਆਪਾਂ ਸੀਮਤ ਰੱਖੀਏ ਕਿਉਂਕਿ ਸਮਾਂ ਬਹੁਤ ਸੀਮਤ।

0: ਜੀ
1: ਨੇ ਮੇਰੇ ਕੋਲੇ ਦਾ ਹੱਲ ਹੋਰ ਹੈ ਜੀ,
0: ਜੀ
1: ਜਿਨ੍ਹਾਂ ਨੇ ਬੱਸਾਂ ਦੇ ਮੂੰਹ ਬਿੰਗੇ ਕੀਤੇ, ਬੱਸਾਂ ਦੇ ਸਿਸਟਮ ਨੂੰ ਸਾਰਾ ਕੁਝ ਕਰਨ ਲਈ ਢੰਗ ਤਿਆਰ ਕਰਕੇ ਦਿੱਤਾ ਨਿੱਜੀਕਰਨ ਦੇ ਲਈ, ਕਿਵੇਂ ਮੁਲਾਜ਼ਮਾਂ ਨੂੰ ਭ੍ਰਿਸ਼ਟ ਕੀਤਾ, ਕਿਵੇਂ ਮੰਡੀਆਂ ਦੇ ਵਿੱਚ ਰੁਕਾਵਟਾਂ ਪਾਈਆਂ, ਜੇ ਅਸੀਂ ਉਸ ਸਿਸਟਮ ਨੂੰ ਸੁਰੱਖਿਅਤ ਨਿੱਜੀਕਰਨ ਕਰ ਲਈਏ,
0: ਜੀ
1: ਆਪਾਂ ਕਿਉਂ ਨੀ ਭਾਰਤ ਦੀ ਲੋਕ ਸਭਾ ਹੀ ਦੇ ਦਿੰਦੇ ਅਡਾਨੀ ਨੂੰ, ਗੱਲ ਹੀ ਮੁਕਾਈਏ ਆਪਾਂ।
0: ਜੀ
1: ਦੇਖੋ ਮੈਨੂੰ ਲੱਗਦਾ ਕਿ ਮੈਂ ਸਰੋਤਿਓ ਤੁਹਾਡੇ ਵਿਚਾਰਾਂ ਨਾਲ ਇਤਫਾਕ ਨਹੀਂ ਰੱਖਦਾ, ਇੱਥੇ ਲੱਭਣਾ ਪਏਗਾ ਕਾਰਨ ਕੀ ਹੈ। ਜਿਹੜੀ ਚੀਜ਼ ਨੂੰ ਸਾਨੂੰ ਨਿੱਜੀ ਹੱਥਾਂ 'ਚ ਦੇਣਾ ਚਾਹੀਦਾ, ਪੜ੍ਹੇ ਲਿਖਿਆਂ ਦੇ ਹਵਾਲੇ ਕਰਨਾ ਚਾਹੀਦਾ, ਜਿੱਥੇ ਇੱਕ ਪੜ੍ਹੀ ਲਿਖੀ IAS IPS ਲੈਵਲ ਦੀ ਲੋਬੀ ਹੋਵੇ, ਉੱਥੇ ਅਸੀਂ ਕਹਿੰਦੇ ਨਾ ਜੀ ਇਹ ਠੀਕ ਹੈ, ਤੇ ਜਿੱਥੇ ਸਾਰਾ ਕੁਝ ਠੀਕ ਹੈ ਉਹਦੇ ਅਸੀਂ ਨੁਕਸ ਲੱਭੀ ਜਾਂਦੇ। ਮੈਂ ਵਿਚਾਰਾਂ ਨਾਲ ਇਤਫਾਕ ਨਹੀਂ ਰੱਖਦਾ, ਨਿੱਜੀਕਰਨ ਦੇ ਕਾਰਨ ਹੋਰ ਹੈ, ਇਹ ਕਾਰਨ ਨਹੀਂ ਹੈ ਜਿਹੜਾ ਤੁਸੀਂ ਜ਼ਿਕਰ ਕੀਤਾ। ਜ਼ਰੂਰ ਫਿਰ ਕਿਤੇ ਚਰਚਾ ਕਰਾਂਗੇ, ਜੇ ਨੁਕਸ ਹੈ ਤੇ ਨੁਕਸ ਇੱਥੋਂ ਦੇ ਸਿਸਟਮ 'ਚ ਹੈ, ਜਿਹਨੇ ਜਾਣ ਬੁੱਝ ਕੇ ਬੱਸਾਂ ਦੇ ਮੂੰਹ ਬਿੰਗੇ ਕਰਾਏ ਹੈਗੇ।
0: ਜੀ ਬਹੁਤ ਦਰੁਸਤ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਅੱਜ ਦੇ ਸਾਥ ਲਈ ਰਮੇਸ਼ ਜੀ, ਬਹੁਤ ਮੁਹੱਬਤ ਬਹੁਤ ਪਿਆਰ, ਅਤੇ ਸਤਿ ਸ਼੍ਰੀ ਅਕਾਲ, ਇੱਥੇ ਇਜਾਜ਼ਤ ਤੁਹਾਡੇ ਤੋਂ ਲਵਾਂਗੇ, ਬਹੁਤ ਸ਼ੁਕਰੀਆ ਜੀ ਪੰਜਾਬੀ ਲਹਿਰਾਂ ਦੇ ਨਾਲ ਜੁੜਨ ਦਾ।
1: ਜੀ ਮਿਹਰਬਾਨੀ ਸੰਤੂ ਸਾਹਿਬ, ਮਿਹਰਬਾਨੀ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਕੱਲ੍ਹ ਨੂੰ ਫਿਰ ਜੁੜਾਂਗੇ ਰਮੇਸ਼ ਜੀ ਨਾਲ, ਨਵੀਂ ਸਵੇਰ ਨਵੇਂ ਦਿਨ ਅਤੇ ਨਵੀਆਂ ਖਬਰਾਂ ਦੇ ਨਾਲ, ਹੁਣ ਪੰਜਾਬੀ ਲਹਿਰਾਂ ਦੇ ਵਿੱਚ ਰਮੇਸ਼ ਜੀ ਦਾ ਸਾਥ ਸਾਡੇ ਨਾਲ ਇੱਥੋਂ ਤੱਕ ਦਾ ਸੀਗਾ, ਅਤੇ ਹੁਣ ਤੁਹਾਨੂੰ ਇੱਕ ਮੈਸੇਜ ਦੇ ਦਈਏ, ਬਹੁਤ ਉਮਦਾ ਮੈਸੇਜ, ਕਿ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ। ਦੇਖੋ ਬਹੁਤ ਸਾਰੀਆਂ ਪਲਾਨਿੰਗ ਹੁੰਦੀਆਂ, ਪਰ ਇਹ ਸਭ ਤੋਂ ਇੰਪੋਰਟੈਂਟ ਹੈ, ਕਿਉਂਕਿ ਮੈਨੂੰ ਲੱਗਦਾ ਕਿ ਦੁਨੀਆ 'ਤੇ ਆਉਣਾ ਔਰ ਦੁਨੀਆ 'ਤੇ ਜਾਣਾ ਇਹ ਦੋਨੋਂ ਬਹੁਤ ਅਟੱਲ ਸੱਚਾਈਆਂ ਨੇ। ਤੁਸੀਂ ਜਾਣ ਦੇ ਮੌਕੇ ਆਪਣੇ ਪਰਿਵਾਰ ਨੂੰ ਤਣਾਅ, ਉਹਨਾਂ ਦਾ ਤਣਾਅ ਘਟਾ ਸਕਦੇ ਹੋ, ਉਹਨਾਂ ਨੂੰ ਕੋਈ ਪ੍ਰੋਬਲਮ 'ਚ ਨਾ ਪਾ ਕੇ ਜਾਓ, ਫਾਈਨੈਂਸ਼ੀਅਲ ਲਾਇਬਿਲਟੀਆਂ ਦੇ ਵਿੱਚ ਨਹੀਂ ਪਾ ਕੇ ਜਾਣਾ ਚਾਹੁੰਦੇ, ਤਾਂ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲਾਨਿੰਗ ਕਰ ਸਕਦੇ ਹੋ। ਬ੍ਰੈਂਪਟਨ ਕ੍ਰੈਮਟੋਰੀਅਮ ਦੇ ਨਾਲ ਤੁਸੀਂ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ, ਇਹਨਾਂ ਦੇ ਪਲਾਨਸ ਬੜੇ ਈਜ਼ੀ ਨੇ, ਬੜੇ ਸਿੰਪਲ ਨੇ, ਕਾਲ ਕਰਕੇ ਜਾਣਕਾਰੀ ਲੈ ਲਓ, 905-458-2222 905-458-2222 ਬ੍ਰੈਂਪਟਨ ਕ੍ਰੈਮਟੋਰੀਅਮ। ਅਤੇ ਪ੍ਰੋਗਰਾਮ ਨੂੰ ਇੱਥੋਂ ਸਾਡੇ ਕੋਲ ਸਮਾਂ ਆਲਮੋਸਟ ਹੋ ਚੁੱਕਿਆ ਜੀ, ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ।
2: ਓ ਹੀਟ ਵੇਵ ਆ ਗਈ,
3: ਕੀ ਗੱਲ ਇੰਨੀ ਜਲਦੀ?
2: ਹਾਂਜੀ, ਤੇ ਪਤਾ ਹੈ ਇਸ ਦਾ ਕੀ ਮਤਲਬ?
3: ਸਨਸਕ੍ਰੀਨ, ਹਾਈਡਰੇਸ਼ਨ, ਐਨਕਾ ਤੇ ਸੇਵਿੰਗਸ ਵੀ, ਕਿਉਂਕਿ ਹੋਲਸੇਲ ਕਲੱਬ ਹੀਟ ਵੇਵ ਆ ਗਿਆ ਹੈ। ਹੁਣੇ ਲੱਭੋ 3.78 ਲੀਟਰ ਫ੍ਰੈਂਕਸ ਰੈਡ ਹੌਟ ਸੌਸ ਸਿਰਫ $14.99 ਚ। ਓਹੋ, ਉੱਤੇ ਤੋਂ ਕੀਮਤਾਂ 15 ਜੁਲਾਈ ਤੱਕ ਲੌਕ ਨੇ। ਓ ਬਈ, ਇਹ ਤਾਂ ਗਰਮਾ ਗਰਮ ਡੀਲ ਹੈ। ਕੋਈ ਮੈਂਬਰਸ਼ਿਪ ਵੀ ਨਹੀਂ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਜਾਂ wholesaleclub.ca ਤੇ ਜਾਓ।
4: Wholesale Club, whole lot of value. After a night out with your friends, not having a plan for a safe ride home can leave you in a bad spot. You can end up riding in an ambulance, a police car, or a hearse. These unplanned modes of transportation are costly alternatives and do not take you home. Your plan for a safe ride home can include a taxi, a designated driver, or public transit. Drink responsibly, choose your ride. Thanks from Arrive Alive, Drive Sober, Desjardins Insurance, and The Beer Store.
5: This is AM 530, CHLO AM, serving Brampton, Mississauga, Toronto, the GTA, and the world at AM530.ca.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: bye.
1: Wow, Mom. Dad is in a jolly good mood today. What is the reason?
2: This is the effect of famous masala chai by Navigator's Cafe.
1: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
3: Navigator's Cafe, located at northwest corner of Queen Street East and Airport Road in Brampton. They are conveniently open 24/7.
4: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।

0: रॉयल थाली स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी है दीवाने। फैमिली के साथ आकर खाइए या फिर केटरिंग करवाइए, मिठाइयाँ ऐसी कि मजा आ जाए।
1: ये है राजधानी राजधानी राजधानी।
0: मल्टीपल लोकेशन इन GTA। फॉर मोर इन्फॉर्मेशन विजिट राजधानी स्वीट्स .ca।
2: ਟੈਲੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਟੈਲੋ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਟੈਲੋ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਟੈਲੋ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313।
3: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
4: S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
2: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਵਿੱਚ ਪਿਆਰ ਸਤਿਕਾਰ, ਵੈਲਕਮ, ਸਵਾਗਤ ਹੈ। ਅੱਜ ਕੱਲ੍ਹ ਤਾਂ ਹਰ ਇੱਕ ਸਵੇਰ ਵੈਸੇ ਖੂਬਸੂਰਤ ਹੀ ਹੈ। ਸਵੇਰੇ ਬੰਦਾ ਉੱਠਦਾ, ਉੱਠਣ ਸਾਰ 18-20 ਡਿਗਰੀ ਹੈ ਯਾਰ, ਹੋਰ ਕੀ ਚਾਹੀਦਾ। ਧੁੱਪ ਨਿਕਲੀ ਹੋਈ ਹੈ, ਬਹੁਤ ਹੀ ਪਲੈਜ਼ੈਂਟ ਅਤੇ ਜੀ ਲਗਾਉਣ ਵਾਲਾ ਵੈਦਰ ਆ। ਹੁੰਦਾ ਨਾ ਵੀ ਬੰਦੇ ਬਾਹਰ ਦੇਖਦਾ ਵੈਸੇ ਜੀ ਲੱਗ ਜਾਂਦਾ, ਹੁਣ ਵਿੰਟਰ ਦੇ ਵਿੱਚ ਤਾਂ ਬਾਹਰ ਨਿਕਲਣ ਨੂੰ ਨਹੀਂ ਜੀ ਕਰਦਾ, ਬਾਹਰ ਦੇਖਣ ਨੂੰ ਨਹੀਂ ਜੀ ਕਰਦਾ। ਹੁਣ ਫਾਈਨਲੀ ਇਟਸ ਹਾਟ, ਸੋਹਣੇ ਦਿਨ ਨੇ, ਹੁਣ ਨਾ ਕਹੋ ਕਿ ਗਰਮੀ ਬਾਹਲੀ ਹੋ ਗਈ। ਕਈ ਹੈਗੇ ਆ ਲੋਕ ਹਜੇ ਵੀ ਕਹਿੰਦੇ ਆ ਯਾਰ ਇੰਨੀ ਛੇਤੀ ਗਰਮ, ਮੈਂ ਕਿਹਾ ਇੰਨੀ ਛੇਤੀ ਤੁਹਾਡਾ ਦਿਮਾਗ ਠੀਕ ਹੈ? ਇੰਨਾ ਟਾਈਮ ਹੋ ਗਿਆ, ਸਾਨੂੰ ਤਾਂ ਕਹਿ ਲਓ ਕਿ ਆਪਾਂ ਤਾਂ ਤਰਸਦੇ ਸੀਗੇ ਕਿ ਮੌਸਮ ਹੀ ਆਵੇ। ਮੈਂ ਹਮੇਸ਼ਾ ਸੋਚਦਾ ਹੁੰਦਾ ਲੋਕ ਯਾਰ ਲੱਕੀ ਬਹੁਤ ਨੇ ਜਿਹੜੇ 12 ਮਹੀਨੇ ਬਹੁਤ ਵਧੀਆ ਮੌਸਮ ਦੇ ਵਿੱਚ ਰਹਿੰਦੇ ਆ। ਪਰ ਚਲੋ ਇਹ ਵੀ ਗੱਲ ਹੈ ਕਿ ਕਈ ਵਾਰ ਉਹ ਚੀਜ਼ ਨੂੰ ਮਿਲਦੀ ਰਹੇ ਫਿਰ ਉਹਦੀ ਕਦਰ ਵੀ ਘੱਟਦੀ ਜਾਂਦੀ ਹੈ ਥੋੜ੍ਹੀ ਜਿਹੀ। ਹੁਣ ਫਲੋਰਿਡਾ ਵਰਗੇ ਲੋਕਾਂ ਨੂੰ ਪੁੱਛ ਕੇ ਦੇਖੋ, ਉਹ ਕਹਿੰਦੇ ਸਾਡੇ ਤਾਂ ਵੀ ਗਰਮੀ ਰਹਿੰਦੀ, ਅਸੀਂ ਵੀ ਚਾਹੁੰਦੇ ਥੋੜ੍ਹੀ ਬਹੁਤੀ ਠੰਡ ਹੋਵੇ, ਇੱਧਰ ਆਪਾਂ ਕਹਿੰਦੇ ਸਾਡੇ ਠੰਡ ਰਹਿੰਦੀ, ਅਸੀਂ ਚਾਹੁੰਦੇ ਗਰਮੀ ਹੋਵੇ। ਸੋ ਖੈਰ ਪ੍ਰੋਗਰਾਮ ਪੰਜਾਬੀ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਦੇ ਹਾਂ, ਇੰਜੋਏ ਕਰਦੇ ਹਾਂ ਇਸ ਬਹੁਤ ਹੀ ਸੋਹਣੀ, ਬੜੀ ਮਿੱਠੀ, ਬੜੀ ਪਿਆਰੀ ਸਵੇਰ ਨੂੰ। ਅਤੇ ਨੰਬਰ ਹੈ ਆਪਣਾ 9050673333790560 7973333 'ਤੇ ਆਲਵੇਜ਼ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ। ਐਂਡ ਇੱਕ ਤਾਂ ਆਪਾਂ ਮੁਬਾਰਕਾਂ ਦੇਈਏ ਨਿਊਯਾਰਕ ਵਾਲਿਆਂ ਨੂੰ, ਕੱਲ੍ਹ ਨਿਊਯਾਰਕ ਸਿਟੀ ਲਈ ਬਹੁਤ ਵੱਡੀ ਜਿੱਤ। ਨਿਊਯਾਰਕ ਨਿਕਸ ਬਾਸਕਟਬਾਲ ਟੀਮ ਹੈ ਜਿਹੜੀ, ਉਹ ਹੁਣ ਫਾਈਨਲਸ ਦੇ ਵਿੱਚ ਪਹੁੰਚੇ ਆ। 27 ਸਾਲ ਹੋ ਗਏ ਸੀ ਨਿਊਯਾਰਕ ਨੂੰ ਫਾਈਨਲ 'ਚ ਪਹੁੰਚਿਆ ਨੂੰ, ਸੋ ਹੁਣ ਨਿਊਯਾਰਕ ਫਾਈਨਲ ਦੇ ਵਿੱਚ ਹੈ। ਅਤੇ ਗੋ ਨਿਕਸ ਗੋ, ਚੱਕਦੇ ਹੋ ਮੁੰਡੇ ਫੱਟੇ, ਅਤੇ ਬੜੇ ਲੋਕ ਐਕਸਾਈਟਿਡ ਤਾਂ ਚਲੋ ਹੋਣਾ ਹੀ ਹੈ, ਪੂਰਾ ਸ਼ਹਿਰ ਐਕਸਾਈਟਿਡ ਹੈ ਲੋਕ। ਹੁਣ ਮੈਂ ਕੱਲ੍ਹ ਦੇਖ ਰਿਹਾ ਸੀ ਕੁਝ ਇੱਕ ਵੀਡੀਓਜ਼, ਲੋਕਾਂ ਦਾ ਚਾਅ ਨਹੀਂ ਸਾਂਭਿਆ ਜਾਂਦਾ, ਸੜਕਾਂ ਦੇ ਉੱਤੇ ਐਨ ਰੌਣਕ, ਚਹਿਲ ਪਹਿਲ। ਜੇ ਕੋਈ ਤੁਹਾਡੇ ਫੈਮਿਲੀ ਮੈਂਬਰ ਰਿਲੇਟਿਵ ਰਹਿੰਦੇ ਆ ਨਾ ਉੱਧਰ ਨਿਊਯਾਰਕ, ਉਹਨਾਂ ਨੂੰ ਕਿਹੜਾ ਪੁੱਛ ਕੇ ਦੇਖਿਓ ਕਿ ਯਾਰ ਕੀ ਮਾਹੌਲ ਹੈ ਤੁਹਾਡੇ। ਉਹਨਾਂ ਨੇ ਤੁਹਾਨੂੰ ਕਹਿਣਾ ਬੱਲੇ ਬੱਲੇ ਪੁੱਛੋ ਹੀ ਨਾ ਯਾਰ, ਇੱਥੇ ਤਾਂ ਲੋਕਾਂ ਦਾ ਚਾਅ ਨਹੀਂ ਸਾਂਭਿਆ ਜਾਂਦਾ, ਲੋਕ ਐਕਸਾਈਟਿਡ ਪੂਰੇ ਨੇ। ਸੋ ਚਲੋ ਨਿਊਯਾਰਕ ਡਿਊ ਸੀ, ਕਿਉਂਕਿ ਐਡਾ ਵੱਡਾ ਸ਼ਹਿਰ ਹੋਵੇ, ਇੰਨੀ ਇੱਕ ਨਿਊਯਾਰਕ ਦੇ ਵਿੱਚ ਕਰੇਜ਼ ਸਪੋਰਟਸ ਨੂੰ ਲੈ ਕੇ, ਅਤੇ ਕਲੀਵਲੈਂਡ ਵਾਲਿਆਂ ਨੂੰ ਉਹਨਾਂ ਨੇ ਹਰਾਇਆ। ਅਤੇ ਹੁਣ ਦੂਜੇ ਪਾਸੇ ਇਹ ਨਾ ਦੋ ਟੀਮਾਂ ਹੁਣ ਜਾਣਗੀਆਂ ਫਾਈਨਲ 'ਚ, ਨਿਊਯਾਰਕ ਵਾਲੇ ਚਲੇ ਗਏ ਅਤੇ ਇੱਧਰਲੇ ਹੁਣ ਜਾਂ ਤਾਂ ਉਹ ਓਕਲਾਹੋਮਾ ਸਿਟੀ ਜਾਂ ਸੈਨ ਐਂਟੋਨੀਓ, ਦੋ ਟੀਮਾਂ ਰਹਿ ਗਈਆਂ ਨੇ। ਇਹ ਵੀ ਦੋ ਦੋ ਗੇਮਾਂ ਜਿੱਤੀਆਂ ਨੇ, ਅਤੇ ਦੇਖਦੇ ਹਾਂ ਜਿਹੜੀ ਪਹਿਲੀ ਟੀਮ 4 ਗੇਮਾਂ ਜਿੱਤਦੀ ਹੈ ਦੇ ਵਿਲ ਮੂਵ ਅਹੈਡ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ 9056673333 ਆਪਣਾ ਫੋਨ ਨੰਬਰ ਹੈ, 9056733337 ਸੌਰਵ ਰਤਨ ਜੀ ਜੁੜ ਚੁੱਕੇ ਨੇ ਸਾਡੇ ਨਾਲ, ਅਤੇ ਮਾਰਕੀਟ ਦੀ ਜਾਣਕਾਰੀ ਲੈਂਦੇ ਹਾਂ। ਹਮੇਸ਼ਾ ਤੁਹਾਨੂੰ ਕਹਿੰਦੇ ਹੁੰਦੇ ਕਿ ਆਪਾਂ ਆਪਣੀ ਪੈਸਿਆਂ ਲਈ ਬਹੁਤ ਇੱਕ ਮਿਹਨਤ ਕਰਦੇ ਹਾਂ, ਦਿਨ ਰਾਤ ਲੱਗੇ ਰਹਿੰਦੇ ਹਾਂ ਕਿ ਯਾਰ ਕਮਾਈ ਹੋ ਜਾਵੇ। ਸੋ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਪੈਸੇ ਵਧਣ, ਤੁਸੀਂ ਰਿਟਾਇਰਮੈਂਟ ਲਈ ਸੈਟਅਪ ਹੋ ਜਾਓ, ਤਾਂ ਸੌਰਵ ਜੀ ਤੁਹਾਡੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਤੌਰ ਤੇ ਹੈਲਪ ਕਰਨਗੇ। ਸੌਰਵ ਜੀ ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ। ਵਾਕਈ ਅੱਜ ਜਿਵੇਂ ਖੂਬਸੂਰਤ ਸੁਬਹਾ ਹੈਗੀ ਹੈ, ਮਾਰਕੀਟ ਵੀ ਬੜੀ ਖੂਬਸੂਰਤ ਬਣੀ ਹੋਈ ਹੈ, ਔਰ ਮੈਨੂੰ ਇਹ ਕਹਿੰਦੇ ਹੋਏ ਬੜੀ ਖੁਸ਼ੀ ਹੋ ਰਹੀ ਹੈਗੀ ਹੈ ਕਿ ਪੀਪਲ ਹੂ ਹੈਡ ਅ ਫੀਅਰ ਆਫ ਮਿਸਿੰਗ ਆਊਟ ਐਕਚੁਅਲੀ ਦੇ ਰਿਅਲਾਈਜ਼ ਦੈਟ, ਭਾਵ ਕਿ ਜਿਹੜੇ ਲੋਕਾਂ ਨੇ ਮਾਰਕੀਟ ਦੇ ਵਿੱਚ ਐਂਟਰੀ ਤੇ ਐਗਜ਼ਿਟ ਪੁਆਇੰਟ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ, ਦੇ ਹੈਵ ਲੋਸਟ ਬਿਗ ਟਾਈਮ। ਰੀਜ਼ਨ ਫੋਰ ਦੈਟ ਇਜ਼ ਰਾਈਟ ਫਰੋਮ 2019 ਅਪ ਟਿਲ ਨਾਓ ਦੇ ਆਰ 6 ਇੰਸਟੈਂਸਿਸ ਜਦੋਂ ਮਾਰਕੀਟ ਜਿਹੜੀ ਹੈਗੀ ਹੈ 18% ਤੋਂ ਜ਼ਿਆਦਾ ਕਰੈਕਟ ਹੋਈ ਹੈਗੀ ਹੈ। ਸੋ ਔਰ ਮੋਸਟ ਰੀਸੈਂਟਲੀ ਗੱਲ ਕਰੀਏ ਤਾਂ ਇਸ ਸਾਲ ਵੀ ਹੋਈ ਹੈ, ਲਾਸਟ ਈਅਰ ਮਾਰਚ ਦੇ ਵਿੱਚ ਵੀ ਹੋਈ ਹੈਗੀ ਹੈ। ਸੋ ਵਟ ਕੈਨ ਵੀ ਲਰਨ ਫਰੋਮ ਦਿਸ? ਵਟ ਵੀ ਨੀਡ ਟੂ ਲਰਨ ਇਜ਼ ਕਿ ਜੇ ਤੁਸੀਂ ਪਲੇ ਪ੍ਰੋਪਰ ਕਰ ਰਹੇ ਹੋ ਔਰ ਮਾਰਕੀਟ ਦੀ ਮੈਕਰੋ ਅਤੇ ਮਾਈਕਰੋ ਆਸਪੈਕਟ ਨੂੰ ਅੰਡਰਸਟੈਂਡ ਕਰਦੇ ਹੈਗੇ ਹੋ ਤਾਂ ਇਹਨਾਂ ਚੀਜ਼ਾਂ ਤੋਂ ਡਰਨ ਦੀ ਲੋੜ ਨਹੀਂ ਹੈ। ਹੁਣ ਅਗਰ ਆਪਾਂ ਮੈਗਾ 7 ਦੀ ਜਦੋਂ ਗੱਲ ਕਰਦੇ ਸੀ ਨਵੀ, ਜਿਹਦੇ ਚ ਐਨਵੀਡੀਆ, ਐਪਲ, ਐਮਾਜ਼ਾਨ ਐਕਸੈਟਰਾ, ਸੋ ਸੂਨ ਵਿਲ ਹੈਵ ਅ ਐਂਥਰੋਪਿਕ, ਓਪਨ ਏਆਈ ਤੇ ਸਪੇਸਐਕਸ ਦਾ ਜਿਹੜਾ ਆਈਪੀਓ ਆ ਰਿਹਾ, ਸ਼ਾਰਟਲੀ ਦਿਸ ਕੈਨ ਬਿਕਮ ਮੈਗਾ 8 ਔਰ ਮੈਗਾ 9 ਆਲਸੋ। ਡੂ ਵੀ ਰੀਅਲੀ ਨੀਡ ਟੂ ਥਿੰਕ ਔਨ ਦੈਟ? ਆਈ ਥਿੰਕ ਵਟ ਵੀ ਨੀਡ ਟੂ ਥਿੰਕ ਅਟ ਦੈਟ ਇਜ਼ ਆਉਣ ਵਾਲੇ ਦਿਨਾਂ ਦੇ ਵਿੱਚ, ਹੁਣ ਆਪਾਂ ਮੈਮਰੀ ਸਟਾਕਸ ਦੇਖੇ ਹੈਗੇ ਆ, ਮਾਈਕਰੋਨ 700% ਰਿਟਰਨ ਇਨ 1 ਈਅਰ, ਸੈਨਡਿਸਕ ਐਂਡ ਅਦਰ ਕੰਪਨੀਜ਼। ਇਨ ਅਡੀਸ਼ਨ ਟੂ ਦੈਟ, ਜਿਹੜਾ ਜੀਓਪੋਲੀਟੀਕਲ ਰਿਸਕ ਹੁਣ ਵੇਨਵੇ ਹੋ ਰਿਹਾ ਹੈਗਾ, ਯੂਐਸ ਦਾ ਚਾਈਨਾ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ, ਚਾਈਨਾ ਦਾ ਯੂਐਸ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਸੋ ਜੇ ਆਪਾਂ ਬਲੈਂਡਰ ਰਿਟਰਨ ਵੀ ਦੇਖੀਏ, ਨੈਸਡੈਕ ਜਿਹੜਾ ਹੈਗਾ 5 ਸਾਲਾਂ ਦੇ ਵਿੱਚ 91% ਤੇ ਬੈਠਾ ਹੈ, ਔਰ S&P 500 ਦੀ ਰਿਟਰਨ ਇਸ ਸਾਲ 9.7% ਸੋਰੀ। ਔਰ ਇਫ ਆਈ ਟੈਲ ਯੂ ਕਿ ਹਾਊ ਮਚ ਮਨੀ ਆਰ ਇਨਵੈਸਟਰਸ ਹੈਵ ਮੇਡ, ਤੇ ਅਗਰ ਮੈਂ TSX S&P 500 ਤੇ ਨੈਸਡੈਕ ਇਹਨਾਂ ਨੂੰ ਬਲੈਂਡ ਕਰ ਰਿਹਾ ਵਿਦ ਅ ਟਿੰਜ ਆਫ MSCI ਵਰਲਡ ਇੰਡੈਕਸ, ਵੀ ਹੈਵ ਬੀਟਨ ਐਕਚੁਅਲੀ ਆਲ ਦਾ ਮਾਰਕੀਟ ਆਸਪੈਕਟਸ ਇਨ ਟਰਮਸ ਆਫ ਜਨਰੇਟਿੰਗ ਦੈਟ ਅਲਫਾ, ਭਾਵ ਕਿ ਰਿਟਰਨ ਜਿਹੜੀ ਹੈਗੀ ਹੈ ਉਹ 20% ਤੋਂ ਉੱਪਰ ਹੈਗੀ ਹੈ। ਸੋ ਹਾਊ ਇਟਸ ਹੈਪਨਿੰਗ, ਇਹ ਕੋਈ ਮੈਜਿਕ ਨਹੀਂ ਹੈ, ਔਰ ਇਹ ਕੋਈ ਜਿਹੜਾ ਹੈਗਾ ਵੈ ਓਵਰ ਪਲੇ ਨਹੀਂ ਹੈਗਾ, ਇਹ ਕੋਈ ਸਪੈਕੂਲੇਟਿਵ ਮੂਵ ਨਹੀਂ ਹੈਗਾ। ਆਈ ਜਨਰਲੀ ਬਿਲੀਵ ਐਂਡ ਆਈ ਸਟਰੋਂਗਲੀ ਜਿਹੜਾ ਹੈਗਾ ਫੋਲੋ ਕਰਦਾ ਹਾਂ ਮੈਂ ਇਸ ਗੱਲ ਨੂੰ ਕਿ ਵੀ ਨੀਡ ਟੂ ਇਨਵੈਸਟ ਐਪਰੋਪਰੀਏਟਲੀ ਐਂਡ ਪ੍ਰੋਪਰਲੀ, ਵੀ ਨੀਡ ਟੂ ਬਾਏ ਵਟ ਮੇਕ ਸੈਂਸ, ਐਂਡ ਜੇ ਤੁਹਾਨੂੰ ਇਹ ਨਹੀਂ ਪਤਾ ਹੈਗਾ ਤੇ ਤੁਸੀਂ ਮੋਟੇ ਤੌਰ ਤੇ ਵੈਸੇ ਵੀ ਪੈਸੇ ਲੂਜ਼ ਕਰੋਗੇ। ਲਾਸਟ ਬਟ ਨਾਟ ਲੀਸਟ, ਡੂ ਨਾਟ ਸਿਟ ਵਿਦ ਦਾ ਮਨੀ ਔਨ ਦਾ ਸਾਈਡ ਲਾਈਨ ਇਫ ਯੂ ਆਰ ਜਨਰੇਟਿੰਗ 5-8% ਹੇਅਰ ਐਂਡ ਦੇਅਰ, ਔਰ ਤੁਹਾਨੂੰ ਇਹ ਪਤਾ ਨਹੀਂ ਲੱਗ ਰਿਹਾ ਹੈਗਾ ਕਿ ਪੋਰਟਫੋਲੀਓ ਕਿਵੇਂ ਜਾ ਰਿਹਾ, ਖਾਸ ਕਰਕੇ ਇਫ ਯੂ ਹੈਵ, ਬਿਕੋਜ਼ ਆਈ ਹੈਵ ਗਾਟ ਨਾਓ ਓਵਰ 75 ਕਲਾਇੰਟ ਜਿਨ੍ਹਾਂ ਦਾ $2 million ਤੋਂ ਉੱਪਰ ਦਾ ਪੋਰਟਫੋਲੀਓ ਹੈ। ਸੋ ਆਮ ਵੈਰੀ ਹੈਪੀ ਦੈਟ ਵੀ ਆਰ ਸਕਸੈਸਫੁਲੀ providing our community good services which they are.
0: Sir, ਵੀ ਜਿਹੜੇ ਲੋਕਾਂ ਦਾ ਹੁਣ 2 ਮਿਲੀਅਨ ਦਾ ਪੋਰਟਫੋਲੀਓ ਬਣਿਆ ਹੋਇਆ, ਉਹਨਾਂ ਦੀ ਕਿੰਨੀ ਕੁ ਏਜ ਹੋ ਗਈ ਤੇ ਕੀ ਉਹ ਅਗਰੈਸਿਵਲੀ ਹਜੇ ਵੀ ਆਪਣੀਆਂ ਜੌਬਸ ਕਰ ਰਹੇ ਨੇ, ਥੋੜਾ ਜਿਹਾ ਹੁਣ ਰਿਲੈਕਸ ਕਰਨਾ ਵੀ ਸ਼ੁਰੂ ਕਰ ਚੁੱਕੇ ਨੇ?
1: ਡੈਫੀਨੇਟਲੀ ਰਵੀ, ਐਵਰੇਜ ਏਜ ਮੈਂ ਕਹਾਂਗਾ ਕਿ ਹੁਣ 44 ਤੋਂ ਲੈ ਕੇ 65 ਦੇ ਆਸ ਪਾਸ ਹੈਗੀ ਹੈ, ਔਰ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਉਹ ਹੁਣ ਰਿਲੈਕਸ ਕਰ ਰਹੇ ਹੈਗੇ ਨੇ, ਉਹ ਹੁਣ ਅਰਲੀ ਰਿਟਾਇਰਮੈਂਟ ਬਾਰੇ ਸੋਚ ਰਹੇ ਨੇ। ਨਾਲ ਦੀ ਨਾਲ ਇਹ ਵੀ ਟਾਕਿੰਗ ਪੁਆਇੰਟ ਹੁੰਦਾ ਕਿ ਨੈਕਸਟ ਰਿਸੈਸ਼ਨ ਕਦੋਂ ਆਉਣਾ ਹੈ, ਕਿ ਗਾਰਡ ਰੇਲ ਤੇ ਸੇਫ ਗਾਰਡ ਕਿਵੇਂ ਕਰਨਾ ਪੋਰਟਫੋਲੀਓ ਨੂੰ। ਸੋ ਆਈ ਥਿੰਕ ਆਈ ਐਮ ਐਂਟਰਿੰਗ ਇਨ ਟੂ ਅ ਟੈਰੀਟਰੀ ਮੇਰੀ ਆਪਣੀ ਏਜ ਤੇ ਕਲਾਇੰਟਸ ਦੀ ਏਜ ਦੇ ਪੁਆਇੰਟ ਆਫ ਵਿਊ ਦੇ ਨਾਲ ਕਿ ਅਗਲੇ 10 ਸਾਲਾਂ ਦੇ ਵਿੱਚ ਰਿਟਾਇਰਮੈਂਟ ਇਨਕਮ ਪਲੈਨਿੰਗ ਵਿਲ ਬਿਕਮ ਮੇਜਰ ਪਾਰਟ ਆਫ ਮਾਈ ਪ੍ਰੈਕਟਿਸ ਅਲੋਂਗ ਵਿਦ ਯੰਗ ਪੀਪਲ ਹੂ ਆਰ ਜੁਆਇਨਿੰਗ। ਨਵੀ, ਇੱਥੇ ਮੈਂ ਇੱਕ ਚੀਜ਼ ਹੋਰ ਕਹੂੰਗਾ, ਆਈ ਐਮ ਵੈਰੀ ਹੈਪੀ, ਆਈ ਐਮ ਟਰਾਇੰਗ ਟੂ ਰੀਚ to the young kids of all the clients jinna di umar 19 to leke 26 saal hai, kyunki agar oh mere client banange tahi meri enduring success hai.
0: Sarav ji ek na nale main gall hai jehde 19 to leke 26 de vich shuru kar lende ya, je ohi wait karan 30 35 ya 40 tak ohna de lakhan chhado millions of dollar di ek growth ho rok rahe ne.
1: Bilkul navi, ਕਿਉਂਕਿ ਜਦੋਂ ਯੰਗ ਏਜ ਹੁੰਦੀ ਹੈ ਸਟੈਮਿਨਾ ਬਹੁਤ ਜ਼ਿਆਦਾ ਹੁੰਦਾ ਹੈ, ਐਨਰਜੀ ਬਹੁਤ ਜ਼ਿਆਦਾ ਹੁੰਦੀ ਹੈ, ਔਰ ਇਸ ਕਰਕੇ ਸਾਨੂੰ ਇਹ ਲੱਗਦਾ ਹੈਗਾ ਕਿ ਅਸੀਂ ਬਹੁਤ ਜਲਦੀ ਮਿਲੀਨੀਅਰ ਕਿਵੇਂ ਬਣ ਸਕਦੇ ਹਾਂ। ਸੋ ਉਹਨਾਂ ਨੂੰ 3 ਚੀਜ਼ਾਂ ਸਿਖਾਉਣੀਆਂ ਹੁੰਦੀਆਂ, ਡਿਸਿਪਲਨ, ਕੰਸਿਸਟੈਂਸੀ ਐਂਡ ਰਾਈਟ ਅਪਰੋਚ, ਭਾਵ ਕਿ ਮਿਲੀਨੀਅਰ ਬਣਨਾ ਤਾਂ ਤੁਹਾਡੀ ਡੈਸਟਨੀ ਹੈ, ਬਟ ਕੰਸਿਸਟੈਂਟਲੀ ਅਗਰ ਡਿਲੀਵਰੀ ਹੋਏਗੀ ਤੇ ਤੁਹਾਡਾ ਪੈਸਾ ਜ਼ਿਆਦਾ ਦੇਰ ਤੱਕ ਤੁਹਾਡੇ ਰਹੇਗਾ, ਇੰਡਿਊਰਿੰਗ ਤੁਹਾਨੂੰ ਜਿਹੜਾ ਹੈਗਾ ਹੈਪੀਨੈਸ ਦੇਗਾ। So ye cheeza, you are absolutely right and I'm on track of this. Yesterday also I had a beautiful discussion with the VP from Manulife. So oh bhi assi ehi galla kar rahe sige ke aun wale samay de vich direction of advice ki rahegi. Sada role jehda hega hai oh well simple ya quested karke khatam hon wala nahi hai, kyunki utthe ki hai product selling ho rahi hai, utthe ki hai portfolio sellings ho rahi hain, lekin advisory jehdi hegi hai ਉੱਥੇ ਇੱਕ ਚੰਗੇ ਪਲੈਨਰ ਦਾ, ਐਡਵਾਈਜ਼ਰ ਦਾ ਜਾਂ ਟੀਮ ਦਾ ਜਿਹੜਾ ਰੋਲ ਹੈ ਉਹਨੂੰ ਨਿਗੇਟ ਨਹੀਂ ਕੀਤਾ ਜਾ ਸਕਦਾ, ਔਰ ਇਹੀ ਆਪਣਾ ਮਕਸਦ ਹੈ ਐਂਡ ਵਿਲ ਕੰਟੀਨਿਊ ਵਿਦ ਦੈਟ ਔਨ ਆਰ ਸਟੀਮ ਪਲੇਟਫਾਰਮ।
0: ਵੈਰੀ ਗੁੱਡ। ਸੋ ਸੌਰਭ ਜੀ ਦਾ ਇੱਕ ਫੋਨ ਨੰਬਰ ਹੈ, ਸਿਰਫ ਤੁਸੀਂ ਨਹੀਂ, ਤੁਸੀਂ ਆਪਣੇ ਬੱਚੇ ਜੇ ਤੁਹਾਡੇ ਜਿਵੇਂ ਸੌਰਭ ਜੀ ਨੇ ਕਿਹਾ ਕਿ 19 ਤੋਂ ਲੈ ਕੇ 26 ਤੱਕ ਨੇ, ਉਹਨਾਂ ਨੂੰ ਵੀ ਜ਼ਰੂਰ ਸੌਰਭ ਜੀ ਨਾਲ ਮਿਲਾਓ ਤੇ ਅਗਲੇ 10 ਸਾਲਾਂ ਬਾਅਦ ਤੁਹਾਡੇ ਬੱਚੇ ਵੀ ਕਹਿਣਗੇ ਸ਼ੁਕਰ ਹੈ ਮੋਮ ਡੈਡ ਕਿ ਤੁਸੀਂ ਸਾਨੂੰ ਉਦੋਂ ਸੌਰਭ ਜੀ ਨਾਲ ਮਿਲਾਇਆ। ਤੇ ਜਿਹੜੀ ਪੋਰਟਫੋਲੀਓ ਚ ਗਰੋਥ ਹੁੰਦੀ ਹੈ ਉਹ ਚਲੋ ਇੱਕ ਅੱਧੇ ਸਾਲ ਚ ਨਹੀਂ, ਉਹ ਦੇਖਿਓ 5-10 ਸਾਲਾਂ ਬਾਅਦ ਤੁਹਾਨੂੰ ਅਸਰ ਹੁੰਦਾ। ਸੋ ਨੰਬਰ ਹੈ 416-833-8583, 416-833-8583। ਸੌਰਭ ਜੀ ਬਹੁਤ ਸ਼ੁਕਰੀਆ,
1: ਥੈਂਕ ਯੂ
0: ਜੀ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਨੰਬਰ ਹੈ, 905-673-3337। ਮੌਸਮ ਵਧੀਆ ਤੇ ਹੁਣ ਬਹੁਤ ਸਾਰੇ ਲੋਕ ਆਪਣੇ ਮੋਟਰਸਾਈਕਲਸ ਲੈ ਕੇ ਬਾਹਰ ਨੇ, ਪਲੀਜ਼ ਗੱਡੀ ਵਾਲਿਆਂ ਨੂੰ ਬੇਨਤੀ ਹੈ ਕਿ ਤੁਸੀਂ ਥੋੜ੍ਹਾ ਜਿਹਾ ਆਪਣੀ ਅਵੇਅਰਨੈਸ ਵਧਾ ਦਿਓ, ਤੇ ਜਿਹੜੇ ਮੋਟਰਸਾਈਕਲ ਵਾਲੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਥੋੜ੍ਹਾ ਜਿਹਾ ਪਲੀਜ਼ ਰਾਈਡ ਕੇਅਰਫੁਲੀ। ਇੱਕ ਈਸਟ ਯੋਰਕ ਦੇ ਵਿੱਚ ਮੋਟਰਸਾਈਕਲ ਦਾ ਤੇ ਗੱਡੀ ਦਾ ਐਕਸੀਡੈਂਟ ਹੋਇਆ ਤੇ ਮੋਟਰਸਾਈਕਲ ਵਾਲਾ ਜੋ ਰਾਈਡਰ ਸੀ ਉਹਦੀ ਡੈਥ ਹੋ ਗਈ ਉੱਥੇ ਸੀਨ ਤੇ। ਸੋ ਅੱਜ ਸਵੇਰ ਦੀ ਗੱਲ ਹੈ, ਬੇਵਿਊ ਤੇ ਪੋਟਰੀ ਦੇ ਨੇੜੇ ਸੋ ਪਲੀਜ਼ ਯਾਰ, ਡਰ ਲੱਗਦਾ ਜਦੋਂ ਵੀ ਆਪਾਂ ਇੱਦਾਂ ਦੀਆਂ ਕੋਈ ਖਬਰਾਂ ਸੁਣਦੇ ਹਾਂ ਨਾ, ਕਿਉਂਕਿ ਬਹੁਤ ਸਾਰੇ ਆਪਣੇ ਮਿੱਤਰ ਸੱਜਣ, ਆਪਣੇ ਕੁਝ ਫੈਮਿਲੀ ਮੈਂਬਰਸ, ਬੱਚੇ ਮੋਟਰਸਾਈਕਲ ਦੇ ਉੱਤੇ ਨੇ ਅੱਜ ਕੱਲ੍ਹ, ਜਿਹੜੇ ਛੋਟੇ ਬੱਚੇ ਆ ਨਾ 10-12 ਸਾਲ ਤੱਕ ਦੀ ਉਮਰ ਦੇ ਵੀ, ਉਹ ਵੀ ਹੁਣ ਪਤਾ ਨਹੀਂ ਆਪਣੇ ਨਿੱਕੇ ਜਿਹੇ ਮੋਟਰ ਸਕੂਟਰਾਂ ਜਿਹਾ 'ਤੇ ਭਜਾਈ ਫਿਰਦੇ ਆ, ਅਤੇ ਹੈ ਚਲੋ ਲੈਸ ਰਿਸਕੀ, ਬਟ ਫਿਰ ਵੀ ਉਹਨਾਂ ਨੂੰ ਵੀ ਕਹੋ ਯਾਰ ਹੈਲਮੇਟਾਂ ਪਾ ਲੈਣ। ਹੁਣ ਰੈਜ਼ੀਡੈਂਸ਼ਲ ਸਟਰੀਟਾਂ 'ਤੇ ਦਵੱਲੀ ਜਾ ਰਹੇ ਹੁੰਦੇ ਆ ਵੀਕਐਂਡ 'ਤੇ ਵੀ, ਵੀਕਡੇ ਸ਼ਾਮ ਨੂੰ ਵੀ, ਸੋ ਉਹਨਾਂ ਨੂੰ ਪਲੀਜ਼ ਥੋੜ੍ਹਾ ਜਿਹਾ ਕਿਉਂਕਿ ਖਿਆਲ ਰੱਖਣ। 6919, ਹੈਲੋ 6919, ਹੈਲੋ ਜੀ 7479, ਹੈਲੋ
2: ਜੀ ਨਵੀਂ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ?
2: ਬਸ ਠੀਕ ਆ ਜੀ। ਨਵੀਂ, ਛੋਟੇ ਬੱਚੇ ਜਿਹੜੇ ਨਾ, ਉਹ ਪੇਰੈਂਟਸ ਦੀ ਜ਼ਿੰਮੇਵਾਰੀ ਆ ਬੱਚੇ ਨੂੰ ਰੋਡ ਤੇ ਨਾ ਆਉਣ ਦੇਣ। ਉਹ ਗਨ ਪਿੱਛਾ ਦੇਖਦੇ ਸਿੱਧਾ ਜੰਪ ਕਰ ਜਾਂਦੇ ਰੋਡ ਤੇ,
0: ਨਾ ਕੋਈ ਸਟਾਪ ਸਾਈਨ ਤੇ ਰੁਕਦੇ ਆ।
2: ਉਹਨਾਂ ਨੇ ਕੋਈ ਵਿਜੀਬਲ ਕਲੋਥ ਨੀ ਪਾਏ, ਕੋਈ ਹੈਲਮਟ ਨਹੀਂ, ਕੋਈ ਕੁਛ ਨੀ, ਹਨੇਰੇ ਚ ਵੀ ਘੁੰਮਦੇ ਆ, ਕੋਈ ਲਾਈਟ ਨੀ ਹੁੰਦੀ ਉਹਨਾਂ ਦੇ ਸਕੂਟਰ ਜੇ ਤੇ। ਬਾਕੀ ਜਿਹੜੇ ਮੋਟਰਸਾਈਕਲਿਸਟ ਆ ਨਾ, ਮੈਂ ਕਹੂੰਗਾ ਇਹਨਾਂ ਵਾਸਤੇ ਕੋਈ ਰੂਲ ਐਂਡ ਰੈਗੂਲੇਸ਼ਨ ਹੈ ਹੀ ਨੀ, ਉਹ ਮੰਨਦੇ ਨੀ। ਉਹ ਹੁਣ ਤੁਸੀਂ ਹੁਣ ਮੇਰੇ ਚੱਕੇ ਵਿੱਚ ਦੇਖੋ, ਤੁਹਾਨੂੰ ਪਤਾ ਨੀ ਉਹ ਕਿੱਧਰੋਂ ਆ ਜਾਂਦੇ ਆ, ਜਾਣੀ ਕਿ ਲਾਈਨਾਂ ਕੱਟ ਕਰਦੇ ਜਾਂਦੇ ਇੱਧਰ ਉੱਧਰ ਤਾਂ ਮਾਰਦੇ ਆ। ਇਹਨਾਂ ਨੂੰ, ਇਹਨਾਂ ਤੇ ਇੱਕ ਸਪੈਸ਼ਲ ਚੱਲਣਾ ਚਾਹੀਦਾ ਪ੍ਰੋਗਰਾਮ ਵੀ ਮੋਟਰਸਾਈਕਲ ਵਾਲਿਆਂ ਨੂੰ ਕੈਚ ਕਰਨ, ਜਿਹੜੇ ਇੱਦਾਂ ਕਰਦੇ ਨਾ ਉਹਨਾਂ ਨੂੰ ਕੈਚ ਕਰਨ। ਤੇ ਉਹ ਮੰਨਦੇ, ਉਹ ਕੇਰੇ ਨੀ ਕਰਦੇ ਪਏ, ਉਹ ਮਰਦੇ। ਹੁਣ ਦੇਖੋ ਕਿੰਨੇ ਹੋਏ ਆ, ਕਿੰਨੇ ਮਰਦੇ, ਹਜੇ ਸਮਾਂ ਸਟਾਰਟ ਹੋਈ ਆ। ਉਹਨਾਂ ਦੇ ਵਾਸਤੇ ਕੋਈ ਰੂਲ ਐਂਡ ਰੈਗੂਲੇਸ਼ਨ ਹੈ ਹੀ ਨੀ ਗਾ, ਦੱਸੋ ਕੀ ਬੰਦਾ ਕਰੂਗਾ।
0: ਚਲੋ ਰੂਲ ਰੈਗੂਲੇਸ਼ਨ ਤਾਂ ਸਾਰਿਆਂ ਲਈ ਇੱਕੋ ਹੀ ਆ, ਪਰ ਉਹ ਫੋਲੋ ਜਿਹੜੇ ਨਹੀਂ ਕਰਦੇ,
2: ਮੰਨਦੇ ਨਹੀਂ ਨਾ। ਉਹ ਮੰਨਦੇ ਨੀ। ਸਪੀਡ ਦੇਖੋ ਕਿੱਦਾਂ, ਹਾਈਵੇ ਤੇ ਫਰੰਟ ਵੀਲ ਚੱਕ ਚੱਕ ਕੇ 150-200 ਦੀ ਸਪੀਡ ਤੇ ਜਾਂਦੇ। ਉਹਨਾਂ ਵਾਸਤੇ ਹੈ ਹੀ ਕੁਛ ਨੀ ਰੂਲ ਐਂਡ ਰੈਗੂਲੇਸ਼ਨ, ਜਾਣੀ ਕਿ ਉਹ ਮੰਨਦੇ ਨੀ ਹੈਗੇ। ਪਰ ਉਹਨਾਂ ਤੇ ਇੰਪਲੀਮੈਂਟ ਪੁਲਿਸ ਵਾਲੇ ਵੀ ਨੀ ਉਹਨਾਂ ਦੇ ਮਗਰ ਜਾਂਦੇ, ਉਹਨਾਂ ਨੂੰ ਫੜਨ। ਉਹਨਾਂ ਦੇ ਵਾਸਤੇ ਇੱਕ ਪ੍ਰੋਗਰਾਮ ਚਲਾਉਣ ਪਏ ਅਸੀਂ ਮੋਟਰਸਾਈਕਲਾਂ ਵਾਲੇ ਕੈਚ ਕਰਨੇ ਜਿੰਨੇ ਵੀ।
0: ਚਲੋ ਉਹ ਤੁਹਾਨੂੰ ਪਤਾ ਹੀ ਹੈ, ਮੋਟਰਸਾਈਕਲ ਨੂੰ ਕਿਹੜਾ ਕੈਚ ਕਰਨ, ਪੁਲਿਸ ਚੇਸ ਹੀ ਨਹੀਂ ਕਰ ਸਕਦੀ, ਤਾਂ ਤੇਜ਼ ਹੀ ਬਹੁਤ ਹੁੰਦੇ।
2: ਨਹੀਂ ਨਹੀਂ ਕੁਛ ਵੀ ਕਰਨ, ਜਾਂ ਹੈਲੀਕਾਪਟਰ ਛੱਡਣ, ਕੁਛ ਛੱਡਣ, ਵਿੱਚ ਵੀਕ ਚ ਇੱਕ ਅੱਧੀ ਵਾਰੀ ਉੱਤੇ ਹਾਈਵੇ ਤੇ ਜਾਂ ਲੋਕਲ ਸਟਰੀਟਾਂ ਤੇ ਉਹਨਾਂ ਨੂੰ ਕਰਨ ਕੈਚ, ਜਿੱਦਾਂ ਵੀ ਹੈਗਾ ਉਹਨਾਂ ਨੂੰ, ਇਹਨਾਂ ਨੂੰ ਨੱਥ ਹੋਣੀ ਚਾਹੀਦੀ ਆ। ਔਰ ਬਿਲਕੁਲ ਜਿਹੜੇ ਹਾਈ ਸਪੀਡ ਮੋਟਰਸਾਈਕਲ, ਉਹ ਤਾਂ ਰੋਡ ਤੇ ਅਲਾਊ ਨਹੀਂ ਹੋਣੇ ਚਾਹੀਦੇ। ਜਿਹੜੇ ਰੇਸਿੰਗ ਆ ਨਾ, ਉਹ ਤਾਂ ਸਿਰਫ ਰੇਸ ਟਰੈਕ ਵਾਸਤੇ ਕਰ ਦੇਣ, ਜਿਹੜੇ ਮੋਰ ਦੈਨ 100 ਕਿਲੋਮੀਟਰ 120 ਜਾਂਦੇ ਆ ਉਹ ਰੇਸ ਟਰੈਕ।
0: ਚਲੋ ਠੀਕ ਹੈ ਸਰ, ਬਹੁਤ ਸ਼ੁਕਰੀਆ। ਨਹੀਂ ਕੰਸਰਨ ਤਾਂ ਹੈ, ਕਿਉਂਕਿ ਡਰ ਤਾਂ ਲੱਗਦਾ ਯਾਰ, ਹੁਣ ਤੁਸੀਂ ਜਾ ਰਹੇ ਹੋ ਤੇ ਉਧਰੋਂ ਪਤਾ ਹੀ ਲੱਗਦਾ ਬਾਈਕ ਕਦੋਂ ਆਉਂਦਾ। ਸਾਰੇ ਨਹੀਂ, ਚਲੋ ਕੁਝ ਖੋਣਗੇ ਜਿਹੜੇ, ਜਿਵੇਂ ਕਿ ਡਰਾਈਵਰ ਸਾਰੇ ਨਹੀਂ ਮਾੜੇ, ਉਵੇਂ ਮੋਟਰਸਾਈਕਲ ਵਾਲੇ ਵੀ ਸਾਰੇ ਨਹੀਂ ਮਾੜੇ। 6919, ਹੈਲੋ 6919, ਹੈਲੋ 5626919, ਹੈਲੋ ਜੀ ਬਾਈ ਜੀ, ਕਾਲ ਤਾਂ ਕਰ ਰਹੇ ਹੋ, ਗੱਲ ਕਿਸੇ ਹੋਰ ਨਾਲ ਕਰ ਰਹੇ ਹੋ ਦੂਜੇ ਪਾਸੇ? ਥੋੜੇ ਜੇ ਆਪਣਾ ਰੈਡੀ ਹੋਏ ਗੱਲ ਬਦਲੇ। ਸੋ 905-673-3337 ਆਪਣਾ ਫੋਨ ਨੰਬਰ ਹੈ, 9056733337 9056733337। ਸੋ ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਪਰਮਿੰਦਰ ਜੀ ਸਾਡੇ ਨਾਲ ਜੁੜੇ ਆ, ਅਤੇ ਉਹਨਾਂ ਨਾਲ ਵੀ ਗੱਲਬਾਤ ਕਰੀਏ। ਇੱਕ ਨਾ ਤੁਹਾਨੂੰ ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਦਾ ਨੰਬਰ ਜ਼ਰੂਰੀ ਦੇਣਾ। ਤੁਹਾਡੀ ਅਗਰ ਕੋਈ ਵੀ ਕਾਰ ਵੈਨ ਟਰੱਕ ਦਾ ਤੁਹਾਡਾ ਐਕਸੀਡੈਂਟ ਹੋ ਗਿਆ, ਗੱਡੀ ਨੂੰ ਡੈਮੇਜ ਬਹੁਤ ਹੈ, ਬੋਡੀ ਨੂੰ ਬੰਪਰ ਫੈਂਡਰ, ਗੱਡੀ 'ਚ ਡੈਂਟ ਪੈ ਗਈ, ਗੱਡੀ ਪੇਂਟ ਹੋਣ ਵਾਲੀ ਹੈ, ਤੁਸੀਂ ਨਾ ਇੱਕ ਕੰਮ ਕਰਨਾ, ਬਸ ਗੱਡੀ ਇੱਥੇ ਲੈ ਜਾਓ ਐਮਪਾਇਰ ਆਟੋ ਬੋਡੀ 'ਤੇ। ਤੁਹਾਡੀ ਇੰਸ਼ੋਰੈਂਸ ਕੰਪਨੀ ਨਾਲ ਵੀ ਸਾਰੀ ਡੀਲਿੰਗ ਇਹ ਕਰਨਗੇ, ਤੁਹਾਨੂੰ ਰੈਂਟਲ ਗੱਡੀ ਵੀ ਇਹ ਲੈ ਕੇ ਦੇਣਗੇ, ਤੁਸੀਂ ਕੁਛ ਨਹੀਂ ਕਰਨਾ। ਇਹਨਾਂ ਕੋਲ ਗੱਡੀ ਲੈ ਜਾਓ, ਕੋ ਬਾਈ ਜੀ ਯਾਰ ਐਕਸੀਡੈਂਟ ਹੋਇਆ ਕਰੋ ਗੱਡੀ ਨੂੰ ਸੈੱਟ। 181 ਰਦਰਫਰਡ ਰੋਡ ਸਾਊਥ ਦੇ ਉੱਤੇ ਨੇ, ਨੰਬਰ ਹੈ 9054536780 9054536780 9054536780, ਐਮਪਾਇਰ ਆਟੋ ਬੋਡੀ ਐਂਡ ਰਿਪੇਅਰ 'ਤੇ ਤੁਸੀਂ ਇੱਕ ਵਾਰ ਜ਼ਰੂਰ ਪਹੁੰਚੋ, ਤੁਹਾਡੇ ਲਈ ਹਾਜ਼ਰ ਨੇ। ਅਤੇ ਉਸ ਤੋਂ ਇਲਾਵਾ ਤੁਹਾਨੂੰ ਅਸੀਂ ਜਾਣਕਾਰੀ ਹਮੇਸ਼ਾ ਦਿੰਦੇ ਹੁੰਦੇ ਹਾਂ, ਨਿਊ ਹਾਈਟਸ ਕਿਚਨ ਦੀ ਨਵੀਂ ਕਿਚਨ ਰੈਡੀ ਕਰਾਓ, ਆਪਣੇ ਮਨਪਸੰਦ ਦੀ ਟੌਪ ਦੀ। ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਬਾਈ ਜੀ ਹਾਜ਼ਰ ਨੇ, 4168591920, ਬ੍ਰੈਂਡ ਨਿਊ ਆਪਣੇ ਮਨਪਸੰਦ ਦੀ ਟੌਪ ਦੀ ਕਿਚਨ, ਡਿਸਕਾਊਂਟ ਪੱਕਾ ਦੇਣਗੇ ਸਾਡੇ ਨਾਮ ਨਾਲ। ਮੈਂ ਇਹਨਾਂ ਦਾ ਕੰਮ ਦੇਖਿਆ ਹੋਇਆ, ਬਹੁਤ ਹੀ ਸੋਹਣਾ, ਬਹੁਤ ਹੀ ਕਮਾਲ ਦਾ ਕੰਮ ਹੈ। ਮੈਂ ਆਪਣੀ ਵਾਈਫ ਨੂੰ ਵੀ ਦਿਖਾ ਰਿਹਾ ਸੀ ਕਿ ਇਹਨਾਂ ਦਾ ਕੰਮ ਦੇਖ, ਉਹ ਵੀ ਕਹਿੰਦੀ ਨਵੀ ਯਾਰ ਲਿਸਨਰਸ ਨੂੰ ਜ਼ਰੂਰ ਕਹੀਂ ਕਿ ਇਹਨਾਂ ਦਾ ਕੰਮ ਦੇਖਣ, ਟੀਵੀ ਯੂਨਿਟ ਆਪਣੇ ਆਲੇ ਦੁਆਲੇ ਟੀਵੀ ਦੇ ਰੈਡੀ ਕਰਾਉਣੇ, ਇੰਟਰਟੇਨਮੈਂਟ ਨਵਾਂ ਬਾਰ ਰੈਡੀ ਕਰਾਉਣਾ, ਨਵਾਂ ਕਿਚਨ ਰੈਡੀ ਕਰਾਉਣਾ. 416-859-1920 ਨੰਬਰ ਹੈ, 416-859-1920, 416-859-1920. ਹਾਂਜੀ 6919 ਜੀ, 6919. ਚਲੋ ਰਹਿਣੀ ਦਿਓ ਬਾਈ ਜੀ ਕਾਲ ਕਰਨ ਨੂੰ. ਸਾਡੇ ਨਾਲ ਪਰਮਿੰਦਰ ਜੀ ਜੁੜੇ ਆ ਸੁਜੋਕ ਹੋਮਿਓ ਕਲੀਨਿਕ ਤੋਂ. ਪਰਮਿੰਦਰ ਜੀ ਵੈਲਕਮ, ਕੀ ਹਾਲ ਆ?
3: ਵੈਰੀ ਗੁੱਡ ਮਾਰਨਿੰਗ ਨਵੀ, ਐਂਡ ਵਾਰਮ ਹੈਲੋ ਟੂ ਯੂ ਐਂਡ ਆਵਰ ਲਿਸਨਰਸ.
0: ਨੰਬਰ ਇੱਕ ਕੁਇਕ ਹੈ ਸੁਜੋਕ ਹੋਮਿਓ ਦਾ, 6478562516. ਪਰਮਿੰਦਰ ਜੀ ਦੇਖੋ, ਆਪਾਂ ਨੂੰ ਸਭ ਤੋਂ ਵੱਧ ਚਿੰਤਾ ਪਰੇਸ਼ਾਨੀ ਉਦੋਂ ਹੁੰਦੀ ਹੈ ਜਦੋਂ ਬੱਚਾ ਕੋਈ ਬਿਮਾਰ ਹੋ ਜਾਵੇ, ਬੱਚਿਆਂ ਨੂੰ ਕੋਈ ਵੀ ਇਸ਼ੂ ਹੈਲਥ ਪੱਖੋਂ ਆ ਰਿਹਾ ਹੋਵੇ. ਬਟ ਡਰ ਵੀ ਇਹ ਯਾਰ ਕਿ ਅਸੀਂ ਬੱਚਿਆਂ ਨੂੰ ਕੀ ਹੋਮਿਓਪੈਥੀ ਨਾਲ ਟ੍ਰੀਟ ਕਰ ਸਕਦੇ ਹਾਂ. ਸੋ ਕੀ ਹੋਮਿਓਪੈਥੀ ਇਨਫੈਂਟਸ ਦੇ ਲਈ, ਨਿਊਬੋਰਨਸ ਲਈ ਜਾਂ ਬੱਚਿਆਂ ਲਈ ਵੀ ਸੇਫ ਹੈ?
3: ਬਿਊਟੀਫੁਲ ਕੁਐਸਚਨ ਨਵੀ. ਔਰ ਡੈਫੀਨੇਟਲੀ ਜਿਹੜੇ ਸਪੈਸ਼ਲੀ ਆਈ ਵੁੱਡ ਸੇ ਨਿਊ ਪੇਰੈਂਟਸ ਮਤਲਬ ਜਿਨ੍ਹਾਂ ਨੇ ਫਸਟ ਬੋਰਨ ਬਰਥ ਦਿੱਤਾ, ਉਹਨਾਂ ਦੇ ਅੰਦਰ ਇਹ ਸਵਾਲ ਜ਼ਿਆਦਾ ਹੁੰਦਾ ਕਿ ਕੈਨ ਹੋਮਿਓਪੈਥੀ ਬੀ ਗਿਵਨ ਟੂ ਇਨਫੈਂਟਸ. ਸੋ ਹੋਮਿਓਪੈਥੀ ਇਜ਼ ਦਾ ਓਨਲੀ ਮੋਡ ਆਫ ਟ੍ਰੀਟਮੈਂਟ ਜਿਹੜਾ ਕਿ ਇੱਕ ਦਿਨ ਦੇ ਬੱਚੇ ਨੂੰ ਵੀ ਸੇਫਲੀ ਅੱਖਾਂ ਬੰਦ ਕਰਕੇ ਦਿੱਤਾ ਜਾ ਸਕਦਾ ਹੈ. ਵਾਈ ਆਈ ਵਿਲ ਗੋ ਦੇਅਰ. ਉਸ ਤੋਂ ਪਹਿਲਾਂ ਨੋਟ ਓਨਲੀ ਟੂ ਦਾ ਇਨਫੈਂਟ, ਬੱਚੇ ਦੀ ਸਿਹਤ ਤੋਂ ਪਹਿਲਾਂ ਮਾਂ ਦੀ ਸਿਹਤ ਆ ਜਾਂਦੀ ਹੈ ਕਿ ਬਿਫੋਰ ਪ੍ਰੈਗਨੈਂਸੀ ਤੇ ਡਿਊਰਿੰਗ ਪ੍ਰੈਗਨੈਂਸੀ ਮਾਂ ਦੀ ਸਿਹਤ ਕਿੱਦਾਂ ਹੈ, ਮੈਂਟਲ ਹੈਲਥ ਕਿੱਦਾਂ ਹੈ, ਫਿਜ਼ੀਕਲ ਹੈਲਥ ਕਿੱਦਾਂ ਹੈ. ਇਫ ਮਦਰ ਹੈਜ਼ ਸਟ੍ਰੈਸ, ਐਂਗਜ਼ਾਇਟੀ, ਵਰੀ, ਫੀਅਰ, ਓਵਰਵੈਲਮਨੈਸ, ਦੇ ਡਿਡਨਟ ਪਲਾਨ ਦ ਪ੍ਰੈਗਨੈਂਸੀ ਐਂਡ ਦੇ ਆਰ ਪ੍ਰੈਗਨੈਂਟ ਐਂਡ ਨਾਓ ਦੇ ਆਰ ਨਾਟ ਸ਼ੋਰ ਹਾਓ ਦੇ ਵਿਲ ਟੇਕ ਕੇਅਰ ਆਫ ਦਿਸ, ਤਾਂ ਇਹ ਜਿਹੜੀਆਂ ਚੀਜ਼ਾਂ ਨੇ ਮਾਂ ਦੇ ਅੰਦਰ ਫੀਅਰ ਪੈਦਾ ਕਰਦੀਆਂ. ਉਹ ਫੀਅਰ ਨਾਟ ਓਨਲੀ ਮਦਰ ਨੂੰ ਅਫੈਕਟ ਕਰਦਾ ਹੈ, ਡਿਊਰਿੰਗ ਪ੍ਰੈਗਨੈਂਸੀ ਬੱਚੇ ਦੀ ਡਿਵੈਲਪਮੈਂਟ ਤੇ ਵੀ ਅਸਰ ਕਰਦਾ ਹੈ ਤੇ ਮਾਂ ਦੀ ਐਪੇਟਾਈਟ ਤੇ ਵੀ ਅਸਰ ਕਰਦਾ ਹੈ. ਲਾਸ ਆਫ ਐਪੇਟਾਈਟ ਜਿਹਦੇ ਨਾਲ ਬੱਚੇ ਦੀ ਅੰਡਰਵੇਟ ਡਿਵੈਲਪ ਹੋਣਾ, ਪ੍ਰੀ ਮੈਚਿਓਰ ਪੈਦਾ ਹੋ ਜਾਣਾ, ਜੇ ਬੱਚਾ ਪ੍ਰੀ ਮੈਚਿਓਰ ਪੈਦਾ ਹੁੰਦਾ ਹੈ ਤੇ ਬੱਚੇ ਦੀ ਇੰਟਸਟਾਈਨਲ ਹੈਲਥ ਚੰਗੀ ਤਰ੍ਹਾਂ ਡਿਵੈਲਪ ਨਹੀਂ ਹੁੰਦੀ, ਵਿਚ ਮੀਨਸ ਸਮਾਲ ਇੰਟਸਟਾਈਨ ਸਹੀ ਸਮੇਂ ਚ ਨਹੀਂ ਡਿਵੈਲਪ ਹੋਈ, ਕਾਜ਼ਿੰਗ ਲੈਕਟੋਜ਼ ਇਨਟੋਲਰੈਂਸ, ਮਤਲਬ ਜਦੋਂ ਬੱਚਾ ਪੈਦਾ ਹੋਏਗਾ ਦੁੱਧ ਪਿਆਓਗੇ ਸਿੱਟੇਗਾ, ਪਚੇਗਾ ਨਹੀਂ, ਗੈਸ ਅਫਾਰਾ, ਬਲੋਟਿੰਗ ਹੋਏਗੀ. ਇਹ ਸਿਰਫ ਆਪਾਂ ਮਾਂ ਦੀ ਗੱਲ ਕੀਤੀ. ਆਫਟਰ ਚਾਈਲਡ ਬਰਥ, ਪਹਿਲਾਂ ਤਾਂ ਬਰਥ ਕਿੱਦਾਂ ਹੋਇਆ, ਵਾਜ ਦਾ ਚਾਈਲਡ ਡਿਲੀਵਰਡ ਵਿਦ ਸੀ ਸੈਕਸ਼ਨ ਜਾਂ ਫਿਰ ਇੱਕ ਨਾਰਮਲ ਵੈਜੀਨਲ ਡਿਲੀਵਰੀ ਹੋਈ? ਇਹ ਇੰਪੋਰਟੈਂਟ ਕਿਉਂ ਹੈ ਨਵੀ? ਸੀ ਸੈਕਸ਼ਨ ਦੇ ਰਾਹੀਂ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਬੱਚੇ ਨੂੰ ਮਾਂ ਕੋਲੋਂ ਇਮਿਊਨੋ ਬੂਸਟਰਸ ਨਹੀਂ ਮਿਲਦੇ, ਬਟ ਇਫ ਰੈਗੂਲਰ ਡਿਲੀਵਰੀ ਦੇ ਨਾਲ ਇਮਿਊਨੋ ਬੂਸਟਰਸ ਮਿਲਦੇ ਨੇ, ਵਿਚ ਮੀਨਸ ਬੱਚਾ ਪੈਦਾ ਹੋਣ ਤੋਂ ਬਾਅਦ ਉਹਦਾ ਇਮਿਊਨ ਸਿਸਟਮ ਤਗੜਾ ਰਹੇਗਾ. ਸੈਕਿੰਡ ਕਮਸ ਕਿ ਮਾਂ ਨੇ ਬ੍ਰੈਸਟ ਫੀਡ ਕੀਤਾ ਜਾਂ ਫਾਰਮੂਲਾ ਫੈਡ, ਅਗੇਨ ਬ੍ਰੈਸਟ ਫੀਡ ਗਿਵਸ ਇਮਿਊਨੋ ਬੂਸਟਰਸ. ਸੋ ਇਹ ਬੜੀਆਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬੱਚੇ ਦੀ ਫਸਟ ਈਅਰ ਦੀ ਹੈਲਥ ਨੂੰ ਅਫੈਕਟ ਕਰਦੀਆਂ ਨੇ. ਤੇ ਬੱਚਾ ਜੇ ਅਸੀਂ ਚਾਈਲਡ ਕੇਅਰ ਚ ਭੇਜਿਆ ਬਿਕਾਜ਼ ਓਬਵੀਅਸਲੀ ਫੈਮਿਲੀ ਸਪੋਰਟ ਨਹੀਂ ਸੀ, ਦੇ ਹੈਡ ਟੂ ਗੋ ਟੂ ਚਾਈਲਡ ਕੇਅਰ, ਤਾਂ ਉੱਥੇ ਬੱਚੇ ਦਾ ਇਨਵਾਇਰਮੈਂਟ ਕਿੱਦਾਂ ਦਾ ਸੀ, ਤੇ ਹੁਣ ਜੇ ਬੱਚਾ ਸਿੱਕ ਰਹਿਣ ਲੱਗ ਗਿਆ ਤਾਂ ਉਹਨੂੰ ਅਸੀਂ ਟ੍ਰੀਟਮੈਂਟ ਕਿਹੜਾ ਦਿੱਤਾ ਹੈ? ਟ੍ਰੀਟਮੈਂਟ ਇਮਿਊਨੋ ਬੂਸਟਰ ਹੈ ਜਾਂ ਇਮਿਊਨ ਸਿਸਟਮ ਨੂੰ ਥੱਲੇ ਲੈ ਕੇ ਜਾਣ ਵਾਲਾ? ਪਹਿਲੇ ਇੱਕ ਸਾਲ ਦੇ ਵਿੱਚ ਬੱਚੇ ਦੇ ਇਮਿਊਨ ਸਿਸਟਮ ਤੇ ਧਿਆਨ ਦੇਣਾ ਬਹੁਤ ਹੀ ਜ਼ਰੂਰੀ ਹੈ, ਜਿਹੜਾ ਕਿ ਉਹਦੀ ਰੈਸਟ ਆਫ ਲਾਈਫ ਲਈ ਜ਼ਰੂਰੀ ਹੈ. ਰੀਕਰੈਂਟ ਇਨਫੈਕਸ਼ਨਸ, ਵਿਸ਼ੀਅਸ ਸਾਈਕਲ ਆਫ ਯੂਨੋ ਬਾਰ ਬਾਰ ਸਿੱਕ ਹੋਣ ਵਾਲੇ ਜਿਹੜੇ ਪ੍ਰੋਬਲਮਸ ਨੇ ਉਹ ਇੱਥੋਂ ਇਹਨਾਂ ਚੀਜ਼ਾਂ ਤੋਂ ਆਉਂਦੇ ਨੇ. ਸੋ ਜਿਹੜਾ ਸਾਡਾ ਇਨੀਸ਼ੀਅਲ ਸਵਾਲ ਸੀਗਾ ਕਿ ਹੋਮਿਓਪੈਥੀ ਇੱਥੇ ਕੀ ਕਰਦੀ ਹੈ ਜਾਂ ਸੇਫ ਹੈ, ਅੱਗੇ ਵੀ ਬਹੁਤ ਵਾਰੀ ਅਸੀਂ ਨਵੀਂ ਇਹ ਗੱਲ ਕਰਦੇ ਹਾਂ ਕਿ ਕਿਸੇ ਵੀ ਹੈਲਥ ਇਸ਼ੂ ਲਈ ਅਸੀਂ ਚਾਹੇ ਇਨਫੈਂਟ ਚ ਕਰੀਏ, ਆਪਣੀ ਕਰੀਏ, ਟੋਡਲਰਸ ਦੀ ਕਰੀਏ, ਕਿਡਸ ਦੀ ਕਰੀਏ, ਐਡਲਟਸ ਦੀ ਕਰੀਏ, ਕਿਸੇ ਵੀ ਰੋਗ ਲਈ ਜਦੋਂ ਤੁਸੀਂ ਹੋਮਿਓਪੈਥੀ ਅਡੈਪਟ ਕਰਦੇ ਹੋ ਤਾਂ ਉਹ ਐਂਟੀ ਟੂ ਡਿਜ਼ੀਜ਼ ਨਹੀਂ ਹੁੰਦੀ. ਮਤਲਬ ਜੇ ਉਲਟੀਆਂ ਲੱਗੀਆਂ ਤਾਂ ਐਂਟੀਅਮੈਟਿਕ ਨਹੀਂ ਹੁੰਦਾ ਹੈਗਾ, ਜਾਂ ਦਰਦ ਹੋ ਰਹੀ ਹੈ ਤਾਂ ਪੇਨ ਕਿਲਰ ਨਹੀਂ ਹੁੰਦਾ. ਰੀਜ਼ਨ ਆਫ ਦੈਟ ਪੇਨ ਜਾਂ ਫਿਰ ਰੀਜ਼ਨ ਆਫ ਦੋਜ਼ ਉਲਟੀਆਂ ਤੇ ਕੰਮ ਕੀਤਾ ਜਾਂਦਾ ਹੈ ਤਾਂ ਕਿ ਬੰਦਾ ਜਿਹੜਾ ਹੈ ਉਸ ਰੋਗ ਤੋਂ ਪਰਮਾਨੈਂਟਲੀ ਬਾਹਰ ਆਵੇ ਬਾਏ ਇੰਪਰੂਵਿੰਗ ਦ ਇਮਿਊਨ ਸਿਸਟਮ. ਅਸੀਂ ਉਲਟੀਆਂ ਜਾਂ ਪੇਨ ਨੂੰ ਕੁਛ ਨਹੀਂ ਕਰਦੇ, ਉਲਟੀ ਪੇਨ ਕਿਉਂ ਆ ਰਿਹਾ, ਇਮਿਊਨ ਸਿਸਟਮ ਨੂੰ ਠੀਕ ਕਰਕੇ ਇਮਿਊਨ ਸਿਸਟਮ ਨੂੰ ਦੂਰ ਕਰਦਾ, ਵਿਚ ਮੀਨਸ ਦ ਸੇਫੈਸਟ ਮੋਡ ਆਫ ਟ੍ਰੀਟਮੈਂਟ ਇੱਕ ਦਿਨ ਦੇ ਬੱਚੇ ਨੂੰ ਵੀ ਤੁਸੀਂ ਦੇ ਸਕਦੇ ਹੋ. ਬੱਚੇ ਅੰਦਰ ਕੋਲਿਕ ਹੈ, ਟੀਦਿੰਗ ਹੈ, ਗੈਸ ਹੈ, ਕੋਂਸਟੀਪੇਸ਼ਨ ਹੈ, ਰਿਕਰੈਂਟ ਕੋਲਡ ਇਨਫੈਕਸ਼ਨਸ ਨੇ, ਜਾਂ ਫਿਰ ਬੱਚੇ ਨੂੰ ਐਗਜ਼ਿਮਾ, ਸਰਾਇਸਿਸ, ਸਕਿਨ ਇਸ਼ੂ, ਸਲੀਪ ਡਿਸਆਰਡਰਸ, ਫੀਡਿੰਗ ਡਿਸਆਰਡਰ, ਡਾਇਜੈਸਟਿਵ ਇਸ਼ੂਸ, ਕੋਂਸਟੀਪੇਸ਼ਨ, ਐਨੀਥਿੰਗ, ਹੋਮਿਓਪੈਥੀ ਇਜ਼ ਦਾ ਆਨਸਰ.
0: ਨੰਬਰ ਇੱਕ ਹੈ 6478562516, 647 856-2516 Brampton and Mississauga, Sujok Homeo. Thank you so much, Priminder ji.
3: Thank you, Navi. Good
0: Thank
3: day.
0: You, ji. 6919, hello.
4: ਹਾਂਜੀ ਨਵੀ ਸਤਿ ਸ੍ਰੀ ਅਕਾਲ ਜੀ
0: ਤੁਸੀਂ ਬਾਈ ਜੀ ਪੰਜ ਵਾਰ ਕਾਲ ਕੀਤੀ ਹੋ ਕੀ ਰਿਹਾ ਤੁਹਾਡੇ ਫੋਨ ਨੂੰ
4: ਹਾਂਜੀ ਸੋ ਮੈਂ ਐਕਚੁਅਲੀ ਹੀਰੋ ਸੀ ਉੱਥੇ ਕੱਟ ਲੱਗ ਨਕਸ਼ਨ ਦੇਣਾ
0: ਅੱਛਾ ਕੋਈ ਗੱਲ ਨਹੀਂ ਕਿਹੋ ਸੁਣਾਓ
4: ਦੋ ਗੱਲਾਂ ਸ਼ੇਅਰ ਕਰਨੀਆਂ ਤੁਹਾਡੇ ਨਾਲ ਮੈਂ
0: ਹਾਂਜੀ
4: ਤੇ ਇੱਕ ਤਾਂ ਪਿਛਲੇ ਪਿਛਲੇ ਜੀ ਦਿੱਲੀ ਹੋਈ ਸੀ ਮੈਰਾਥਨ ਦੌੜ ਹੋਈ ਸੀ ਨਾ ਬ੍ਰੈਂਪਟਨ ਵਿੱਚ
0: ਬ੍ਰੈਂਪਟਨ 'ਚ ਮੈਰਾਥਨ ਹੋਈ ਸੀ ਓਕੇ
4: 21 ਕਿਲੋਮੀਟਰ 5 ਕਿਲੋਮੀਟਰ 10 ਕਿਲੋਮੀਟਰ ਹੋਈ ਸੀ ਚਿੰਗੂਜੀ ਪਾਰਕ 'ਚ ਤੇ ਜਿਹਨਾਂ ਨੇ ਪਾਰਟੀਸਪੇਟ ਕੀਤਾ ਉਹਨਾਂ ਨੂੰ ਵਧਾਈਆਂ ਬਹੁਤ ਵੇਲੇ ਭਾਜੀ
0: ਠੀਕ ਹੈ ਜੀ
4: ਇੱਕ ਮੈਂ ਉਹਨਾਂ ਦੇ ਆਰਗੇਨਾਈਜ਼ਰ ਜਿਹੜੇ ਇਹਨਾਂ ਨੇ ਕਰਾਈ ਹੈਗੀ ਆ ਉਹਨਾਂ ਨੂੰ ਮੈਂ ਇੱਕ ਸਾਰਾ ਕਹਿਣਾ ਇਹਨਾਂ ਵੀ ਆਪਣੀ ਕਰੈਕਸ਼ਨ ਥੋੜੀ ਕਰ ਲੈਣ ਉਹ ਮੈਂ ਨਾ ਵੀ ਜੀ ਮੈਂ ਵੀ ਲਾਸਟ 30 ਸਾਲ ਤੋਂ ਦੌੜਦਾ ਮੈਰਾਥਨ ਕਰਦਾ ਹੈਗਾ ਤੇ ਉਹ ਮੈਂ ਕਿਹਾ ਜਦੋਂ ਦੇਖੀ ਟਾਈਮਿੰਗ ਕਿੰਨੀ ਹੈਗੀ ਵੀ ਨੈਕਸਟ ਈਅਰ ਮੈਂ ਵੀ ਪਾਰਟੀਸਪੇਟ ਕਰੂੰਗਾ ਪਿਛਲੇ ਸਾਲ ਵੀ ਮੈਂ ਕੀਤੀ ਸੀਗੀ ਤੇ ਮੈਂ ਟਾਈਮ ਚੈੱਕ ਕਰਿਆ ਸੀਗਾ ਤੇ ਉਹ 21 ਕਿਲੋਮੀਟਰ ਦਾ ਠੀਕ 10 ਕਿਲੋਮੀਟਰ 5 ਕਿਲੋਮੀਟਰ ਦਾ ਟਾਈਮ ਲਾਇਆ ਉਹਨਾਂ 12 ਮਿੰਟ ਤੇ 36 ਸੈਕਿੰਡ
0: ਓਕੇ
4: ਜਦਕਿ ਵਰਲਡ ਰਿਕਾਰਡ ਆ 12 ਮਿੰਟ 36 ਸੈਕਿੰਡ ਦਾ ਹੈਗਾ ਮੈਂ ਸੋਚਿਆ ਵਰਲਡ ਰਿਕਾਰਡ ਤੋਂ ਉੱਠਦਾ ਜਾਂਦਾ
0: ਆਪਣੇ ਨਾ ਕਈ ਖੇਡਾਂ ਖੁੱਡਾਂ ਚ ਉਹੀ ਨੰਬਰ ਕਈ ਬਣਾਏ ਜਾਂਦੇ ਆ ਚਲੋ ਨਹੀਂ ਹੋਣਾ ਸਹੀ ਚਾਹੀਦਾ ਬਿਲਕੁਲ
4: ਬੱਚਿਆਂ
0: ਲਈ ਤੁਹਾਡੇ ਕੋਲ ਆਪਣੇ ਸਪਾਈਕਸ ਰਨਿੰਗ ਲਈ ਸਪਾਈਕਸ ਹੈਗੇ ਆ ਠੀਕ ਹੈ ਤੇ ਇੱਕ ਕਦੇ ਪਾਈ ਨਹੀਂ ਗਏ
4: ਉਹ ਨਹੀਂ ਮੇਰੇ ਬੱਚਿਆਂ ਨੇ ਮੰਗਾਏ ਸੀ ਉਦਾਂ ਹੀ ਪਏ ਉਹਨਾਂ ਨੇ 2-2 ਪੇਅਰ ਮੰਗਾਏ ਸੀ ਕਿਉਂਕਿ ਉਹਨਾਂ ਨੇ ਯੂਜ਼ ਕੀਤਾ ਸੀ ਹੁਣ ਵੱਡੇ ਹੋ ਗਏ ਯੂਨੀਵਰਸਿਟੀ ਪੜ੍ਹਦੇ ਤੇ ਬਾਅਦ ਤੇ ਉਹਨਾਂ ਨੂੰ ਹਲੇ ਕਿ 7 ਨੰਬਰ ਦੇ ਇੱਕ 5 ਨੰਬਰ ਹੈਗੇ
0: ਠੀਕ ਹੈ
4: 7 ਐਂਡ 5
0: ਸੋ ਕਿਸੇ ਨੂੰ ਵੀ ਅਗਰ ਬੱਚਿਆਂ ਲਈ ਰਨਿੰਗ ਸਪਾਈਕਸ ਚਾਹੀਦੇ ਆ 7 ਨੰਬਰ ਦੇ ਤੇ ਦੂਜੇ ਕਿਹੜੇ ਆ
4: ਨੰਬਰ 5 ਆ ਜੀ
0: 5 ਸੋ ਨੰਬਰ 5 ਤੇ ਨੰਬਰ 7 ਜੇ ਕਿਸੇ ਨੂੰ ਵੀ ਚਾਹੀਦੇ ਨੇ ਰਨਿੰਗ ਸਪਾਈਕਸ ਬਾਈ ਜੀ ਹੁਣੇ ਕਹਿੰਦੇ ਕਿ ਮੇਰੇ ਕੋਲ ਪਏ ਆ ਫ੍ਰੀ ਮੇਰੇ ਤੋਂ ਲੈ ਜਾਓ ਬਾਈ ਜੀ ਨੂੰ ਕਾਲ ਕਰ ਲਓ ਤੇ ਆਪਣੇ ਬੱਚਿਆਂ ਲਈ ਵਧੀਆ ਯਾਰ ਦੇਖੋ ਕਿੰਨਾ ਫਾਇਦਾ ਕਿ ਤੁਹਾਨੂੰ ਰਨਿੰਗ ਸ਼ੂ ਫ੍ਰੀ ਮਿਲ ਰਿਹਾ ਬੱਚਿਆਂ ਨੂੰ ਸੋ ਨੰਬਰ ਹੈ 416-562-6919 416-562-6919 ਥੈਂਕ ਯੂ ਬਾਈ ਜੀ ਬਹੁਤ ਸ਼ੁਕਰੀਆ ਜੀ ਕਿਆ ਬਾਤ ਹੈ ਛਾ ਗਏ ਬਾਈ ਜੀ ਤਾਂ ਸਵੇਰੇ ਸਵੇਰੇ ਕਿਸੇ ਨੂੰ ਤੋਹਫਾ ਮਿਲ ਰਿਹਾ ਸੋ ਪ੍ਰੋਗਰਾਮ ਪੰਜਾਬੀ ਤਰ੍ਹਾਂ ਨੰਬਰ ਹੈ ਆਪਣਾ 905-673-3337 ਤੇ ਗੱਲਬਾਤ ਅੱਜ ਥੋੜ੍ਹੀ ਜਿਹੀ ਆਪਾਂ ਵਿਆਹ ਬਾਰੇ ਕਰਨੀ ਹੈ ਵੈਡਿੰਗਸ ਬਾਰੇ ਇੱਕ ਨਾ ਸਿਚੁਏਸ਼ਨ ਕਿਸੇ ਨੇ ਮੇਰੇ ਨਾਲ ਸ਼ੇਅਰ ਕੀਤਾ ਇੱਕ ਲੇਡੀ ਸੀ ਤੇ ਉਹਨਾਂ ਦਾ ਮੈਨੂੰ ਫੋਨ ਆਇਆ ਕਹਿੰਦੇ ਕਿ ਨਵੀਂ ਮੇਰੇ ਬੇਟੇ ਦਾ ਵਿਆਹ ਚਲੋ ਵੀ ਅਸੀਂ ਪਲਾਨ ਨਹੀਂ ਕੀਤਾ ਪਰ ਚਲੋ ਵਿਆਹ ਉਹਨੇ ਕਰਾਉਣਾ ਤੇ ਉਹ ਕਹਿੰਦੇ ਕਿ ਨਵੀਂ ਉਹਨੇ ਸਾਨੂੰ ਕਹਿਤਾ ਸਾਫ ਸਾਫ ਕਿ ਮੋਮ ਕੋਈ ਮੈਂ ਵਿਆਹ ਨਹੀਂ ਕਰਨਾ ਤੁਸੀਂ ਬਹੁਤ ਹੀ ਛੋਟਾ ਵੀ 10-15 ਬੰਦਿਆਂ ਦੇ ਅੰਦਰ ਅੰਦਰ ਕੁਛ ਕਰਨਾ ਤਾਂ ਠੀਕ ਹੈ ਪਰ ਨਾ ਕੋਈ ਰਿਸੈਪਸ਼ਨ ਕਰਨੀ ਹੈ ਤੇ ਆਪਣਾ ਕੋਈ ਆਪਾਂ ਇਹ ਵੱਡੇ ਕੋਈ ਜਾਗੋ ਸੰਗੀਤ ਯੇ ਵੋ ਕੁਛ ਨਹੀਂ ਕਰਨਾ ਹੈਗਾ ਉਹ ਮੁੰਡਾ ਕਹਿੰਦਾ ਕਿ ਜਿੰਨਾ ਵੀ ਪੈਸਾ ਹੈਗਾ ਉਹ ਸਾਰਾ ਚਲੋ ਅਸੀਂ ਜੇ ਤੁਸੀਂ ਦੇਣਾ ਹੀ ਆ ਕੁਛ ਜੇ ਪੈਸੇ ਦੇਣੇ ਅਸੀਂ ਇਨਵੈਸਟ ਕਰਾਂਗੇ ਤੇ ਦੈਟਸ ਇਟ ਉਹਦੀ ਮਾਂ ਬੜੀ ਅਪਸੈਟ ਸੀ ਕਹਿੰਦੇ ਨਵੀਂ ਸਾਨੂੰ ਤਾਂ ਦੇਖੋ ਮਾਂ ਬਾਪ ਹੋਣ ਦੇ ਨਾਂ 'ਤੇ ਇੰਨਾ ਚਾਅ ਸੀਗਾ ਕਿ ਮੁੰਡੇ ਦਾ ਵਿਆਹ ਹੋ ਰਿਹਾ ਸਰ ਅਸੀਂ ਤਾਂ ਸਾਰੀ ਉਮਰ ਦੇਖੋ ਵੇਟ ਕੀਤਾ ਕਿ ਅਸੀਂ ਵਿਆਹ ਕਰਾਂਗੇ ਇੰਨਾ ਚਾਅ ਇੰਨੀ ਐਕਸਾਈਟਮੈਂਟ ਅਤੇ ਸਾਨੂੰ ਤਾਂ ਬੜਾ ਇੱਕ ਕਹਿ ਲਓ ਕਿ ਝਟਕਾ ਹੀ ਲੱਗਿਆ ਮੁੰਡੇ ਨੇ ਜਦੋਂ ਸਾਨੂੰ ਦੱਸਿਆ ਕਿ ਮੋਮ ਡੈਡ ਮੈਂ ਕੋਈ ਵਿਆਹ ਨਹੀਂ ਕਰਨਾ ਵੀ ਕੋਈ ਪਾਰਟੀਆਂ ਨਹੀਂ ਕਰਨੀਆਂ ਹੈਗੀਆਂ ਹੁਣ ਉਹ ਕਹਿੰਦੇ ਨਵੀਂ ਅਸੀਂ ਕੀ ਕਰੀਏ ਅਸੀਂ ਕਿਵੇਂ ਇਹਨੂੰ ਸਮਝਾਈਏ ਸਾਨੂੰ ਤਾਂ ਦੇਖੋ ਬਹੁਤ ਸਾਰੀ ਉਮਰ ਦਾ ਹੁੰਦਾ ਹੀ ਹੈ ਚਲੋ ਪੇਰੈਂਟਸ ਨੂੰ ਕਿ ਅਸੀਂ ਵੇਟ ਕਰਦੇ ਹਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਠੀਕ ਹੈ ਜੀ ਦੇਖੋ ਤੁਹਾਡਾ ਮੁੰਡਾ ਸਿਆਣਾ ਸਗਾ ਤੇ ਜੇ ਉਹ ਕਹਿ ਰਿਹਾ ਕਿ ਮੋਮ ਡੈਡ ਮੈਨੂੰ ਤੁਸੀਂ ਜੇ ਪੈਸੇ ਦੇਣੇ ਹੈ ਵਿਆਹ ਉੱਤੇ ਖਰਚਾ ਨਾ ਕਰੋ ਸਾਨੂੰ ਉਵੇਂ ਹੀ ਪੈਸੇ ਦੇ ਦਿਓ ਅਸੀਂ ਆਪਣੇ ਹਿਸਾਬ ਨਾਲ ਇਨਵੈਸਟ ਵਗੈਰਾ ਕਰ ਲਾਂਗੇ ਜੋ ਵੀ ਕਰਨਾ ਹੈਗਾ ਸੋ ਤੁਹਾਡਾ ਕੀ ਖਿਆਲ ਹੈ ਉਹ ਮੈਨੂੰ ਪੁੱਛ ਰਹੀ ਸੀ ਕਿ ਨਾ ਵੀ ਅਸੀਂ ਮੁੰਡੇ ਨੂੰ ਕਿਵੇਂ ਕਨਵਿੰਸ ਕਰੀਏ ਕਿਵੇਂ ਸਮਝਾਈਏ ਕਿ ਨਾ ਪੁੱਤ ਵੀ ਤੂੰ ਵਿਆਹ ਜ਼ਰੂਰ ਪਾਰਟੀ ਪੂਰਟੀ ਕਰ ਸਾਨੂੰ ਬਹੁਤ ਚਾਅ ਹੈ ਮੈਂ ਮੇਰੀ ਗੱਲ ਸੁਣ ਕੇ ਉਹ ਕਹਿੰਦੇ ਹੋਣ ਕਿ ਨਵੀਂ ਯਾਰ ਤੂੰ ਕੀ ਕਹਿਤਾ ਇਹ ਮੈਂ ਉਹਨਾਂ ਨੂੰ ਕਿਹਾ ਸੀ ਕਿ ਉਹਦੀ ਮਰਜ਼ੀ ਹੈ ਦੇਖੋ ਜੇ ਉਹ ਨਹੀਂ ਕਰਨਾ ਚਾਹੁੰਦਾ ਬੜਾ ਕੁਛ ਹੈ ਤਾਂ ਉਹ ਨਾ ਕਰੇ ਹੁਣ ਤੁਹਾਡਾ ਕੀ ਖਿਆਲ ਹੈ ਕੁਝ ਕੁ ਲੋਕ ਕਹਿਣਗੇ ਕਿ ਨਹੀਂ ਯਾਰ ਨਵੀ ਉਹਨੂੰ ਮਾਂ ਬਾਪ ਦੀ ਮੰਨ ਲੈਣੀ ਚਾਹੀਦੀ ਹੈ। ਚਲੋ ਬਾਲਾ ਵੱਡਾ ਫੰਕਸ਼ਨ ਨਹੀਂ, ਬਟ ਜੇ ਉਹ 100-200 ਬੰਦੇ ਨੂੰ ਸੱਦਣਾ ਚਾਹੁੰਦੇ ਆ ਤਾਂ ਉਹ ਬੁਲਾ ਲੈਣ, ਏਡੀ ਕਿਹੜੀ ਗੱਲ ਹੈ। ਤੁਹਾਡਾ ਕੀ ਖਿਆਲ ਹੈ? 905-673-3337 ਆਪਣਾ ਫੋਨ ਨੰਬਰ ਹੈ, 905-673-3337, 905-673-3337 'ਤੇ ਗੱਲਬਾਤ ਥੋੜ੍ਹੀ ਸੜੀ ਹੋ ਸਕਦੀ ਹੈ। ਤੁਸੀਂ ਇਸ ਪੇਰੈਂਟ ਨੂੰ ਕੀ ਸਲਾਹ ਦਿਓਗੇ ਜੇ ਤੁਹਾਨੂੰ ਦੇਣੀ ਪਵੇ? ਕੀ ਮੁੰਡਾ ਆਪਣੀ ਥਾਂ 'ਤੇ ਸਹੀ ਹੈ, ਉਹ ਨਹੀਂ ਕੋਈ ਫੰਕਸ਼ਨ ਕਰਨਾ ਚਾਹੁੰਦਾ, 10-15-20 ਬੰਦਿਆਂ ਦੇ ਅੰਦਰ ਅੰਦਰ ਵਿੱਚ ਵਿੱਚ ਉਹ ਵਿਆਹ ਕਰਨਾ ਚਾਹੁੰਦਾ, ਕੀ ਇਸ ਵਿੱਚ ਕੋਈ ਇਸ਼ੂ ਹੈ? ਜਾਂ ਨਹੀਂ ਯਾਰ, ਮਾਂ ਬਾਪ ਦੇ ਜੋ ਵੀ ਸੁਪਨੇ ਆ ਉਹ ਵੀ ਤੁਹਾਨੂੰ ਕਿਤੇ ਨਾ ਕਿਤੇ ਪੂਰੇ ਕਰਨੇ ਚਾਹੀਦੇ ਆ। ਜੇ ਉਹ ਚਾਹੁੰਦੇ ਆ ਕਿ ਅਸੀਂ ਵੱਡਾ ਵਿਆਹ ਕਰਨਾ, ਪੂਰਾ ਐਨ ਅਸੀਂ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਸੱਦਣਾ, ਤਾਂ ਬੱਚਿਆਂ ਨੂੰ ਵੀ ਮੰਨ ਲੈਣੀ ਚਾਹੀਦੀ ਇਹ ਗੱਲ। ਸੋ 905-673-3337 ਨੰਬਰ ਆਪਣਾ, 905-673-3337। ਅਤੇ ਇੱਕ ਜੇ ਤੁਸੀਂ ਬਿਜ਼ਨਸ ਚਲਾਉਣੇ ਹੋ, ਬੁੱਕ ਕੀਪਿੰਗ ਪਿੱਛੇ ਰਹਿ ਗਈ, ਪੇਰੋਲ, HST, ਕਾਰਪੋਰੇਟ ਟੈਕਸ ਜਾਂ CRA ਕੰਪਲਾਈਂਸ ਦੀ ਕੋਈ ਵੀ ਟੈਨਸ਼ਨ ਹੈ, ਟੈਕਸ ਐਲ ਅਕਾਊਂਟਿੰਗ ਤੁਹਾਡੇ ਬਿਜ਼ਨਸ ਲਈ, ਬੁੱਕ ਕੀਪਿੰਗ, ਪੇਰੋਲ, ਕਾਰਪੋਰੇਟ ਟੈਕਸ ਫਾਈਲਿੰਗ, HST ਸਪੋਰਟ ਅਤੇ ਪੂਰਾ ਸਾਲ ਟੈਕਸ ਪਲੈਨਿੰਗ ਵਿੱਚ ਪ੍ਰੋਫੈਸ਼ਨਲ ਮਦਦ ਕਰਦੇ ਨੇ, ਟਰੱਕਿੰਗ, ਕੰਸਟਰਕਸ਼ਨ, ਰੈਸਟੋਰੈਂਟ, ਰੀਟੇਲ, ਰੀਅਲ ਇਸਟੇਟ, ਕਿਸੇ ਵੀ ਬਿਜ਼ਨਸ 'ਚੋਂ, ਇਹ ਤੁਹਾਡੇ ਅਕਾਊਂਟਸ ਕਲੀਨ, ਔਰਗਨਾਈਜ਼ਡ ਅਤੇ CRA ਰੈਡੀ ਰੱਖਣ 'ਚ ਮਦਦ ਕਰਨਗੇ। ਅੱਜ ਹੀ ਆਪਣੀ 15-20 ਮਿੰਟ ਦੀ ਟੈਕਸ ਰਿਵਿਊ ਬੁੱਕ ਕਰੋ ਇਹਨਾਂ ਨਾਲ,
2: 6474601 ਮੇਰੀ ਵੀ ਏਜ 47 ਆ, ਮੇਰੇ ਬੱਚੇ ਵੀ ਵਿਆਹ ਦੇ ਲਾਇਕ ਆ, ਤੇ ਹਜੇ ਇਸ ਤੋਂ ਵਿਆਹ ਤੋਂ ਪਹਿਲਾਂ ਇਹ ਗੱਲਾਂ ਮੈਂ ਸੋਚ ਕੇ ਬੈਠਾ ਵੀ ਵਾਧੂ ਖਰਚਾ ਕਰਨ ਦੇ ਨਾਲ ਨਾ ਆਪਣੇ ਬੇਟੀ ਬੇਟੇ ਨੂੰ ਦੇ ਦੋ ਨਾ, ਉਹ ਬਹੁਤ ਵਧੀਆ ਗੱਲ ਆ ਰਿਹਾ ਕਿ ਰਿਸ਼ਤੇਦਾਰਾਂ ਦੀ ਗੱਲ ਬਹੁਤ ਦੂਰ ਦੂਰ ਦੇ ਰਿਸ਼ਤੇਦਾਰਾਂ ਨੂੰ ਆਪਾਂ ਸੱਦ ਲੈਂਦੇ ਹਾਂ, ਜੇ ਆਪਾਂ ਰਿਸ਼ਤੇਦਾਰ ਸੱਦਣੇ ਪਾਰਟੀ ਕਰੀ ਨੋਰਮਲ ਪਾਰਟੀ, ਖਾਸ ਰਿਸ਼ਤੇਦਾਰ ਜਿਹੜੇ ਵੱਧ ਤੋਂ ਵੱਧ 50 ਹੋਣ ਬਸ।
0: ਅੱਛਾ, ਪਰ ਜੇ ਹੁਣ ਇਹਨਾਂ ਨੂੰ ਇਹ ਹੈ ਕਿ ਯਾਰ ਜਿਹਨਾਂ ਯਾਰਾਂ ਦੋਸਤਾਂ ਨੇ ਸਾਨੂੰ ਸੱਦਿਆ ਸੀ, ਕਿਵੇਂ ਨਾ ਸੱਦਾਂਗੇ?
2: ਨਹੀਂ ਸਰ, ਉਹ ਆਪੋ ਆਪਣੇ ਸੋਚ ਆ, ਦੇਖੋ ਮੈਂ ਵੀ ਆਪਣੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਨੇ ਕਿਹਾ ਜਿਹੜਾ ਆਪਾਂ ਸਗਨ ਪਿਆਰ ਕਰਦੇ ਆ ਨਾ ਦਿੰਦੇ ਜਾ ਕੇ ਆਪਾਂ, ਮੈਂ ਤਾਂ ਕਿਸੇ ਦਾ ਜੀ ਉਹ ਲਿਖਿਆ ਹੀ ਨੀ ਹੈਗਾ, ਕਿਉਂ ਲਿਖਿਆ, ਮੈਂ ਕਿਸੇ ਕੋਲ ਮੈਂ ਬਹੁਤ ਘੱਟ ਬਣਾਉਣੇ ਤਾਂ ਨਾ ਮੈਂ ਕਿਸੇ ਕੋਲ ਲੈਣਾ ਉਹ।
0: ਠੀਕ ਹੈ,
2: ਮੈਂ ਪਹਿਲਾਂ ਸੋਚ ਕੇ ਬੈਠੀ ਮੈਂ ਬਹੁਤ ਘੱਟ ਬਣਾਉਣੇ ਆ ਖਾਸ ਖਾਸ, ਤੇ ਉਹਨਾਂ ਦਾ ਤੇ ਮੈਂ ਲੈਣਾ ਨੀ ਜੋ ਵੀ ਉਹ ਸਗਨ ਪਿਆਰ ਕਰਦੇ ਆ,
0: ਤੁਸੀਂ
5: ਬਹੁਤ ਵਧੀਆ ਚੜ੍ਹਦੀ ਕਲਾ ਪੁੱਤਰਾ, ਗੁਰਬਾਣੀ ਇਹੀ ਗੱਲ ਕਹਿੰਦੀ ਆ, ਸਿਰਫ ਤੇ ਸਿਰਫ ਮਹਾਰਾਜ ਨੂੰ ਹਾਜ ਨਾਲ ਸਮਝ ਕੇ ਆਪਣਾ ਵਿਆਹ ਕਰ ਲਓ ਬਸ, ਆਪਣੇ ਪੇਰੈਂਟਸ ਲੈ ਲਓ, ਕੁੜੀ ਦੇ ਪੇਰੈਂਟਸ ਲੈ ਲਓ, ਮਾਮੇ ਨਾਨੀ ਨਾਨੀ ਨਾਨੀ ਚਾਚੀ ਲੈ ਲਓ, ਬਾਕੀ ਚਾਚੀ ਤਾਏ ਲੈ ਲਓ ਆਪਣੇ, ਠੀਕ ਹੈ, ਮੰਨਦਾ ਹੈ ਉਹ ਆਪਣੀ ਫੈਮਿਲੀ ਲੈ ਲਓ, ਬਾਕੀ ਦੂਸਰਾ ਭਾਈ ਖਾਣ ਖਾਣ ਦਾ ਜਿੰਨਾ ਮਰਜ਼ੀ ਖੜਾ ਲਓ, ਕੋਈ ਫਾਇਦਾ ਨਹੀਂ ਹੈ, ਨਹੀਂ ਹੈ, ਨਹੀਂ ਹੈ।
0: ਅੱਛਾ,
5: ਥੈਂਕ ਯੂ ਵੈਰੀ ਮਚ, ਮੈਂ ਖੁਸ਼ ਹਾਂ,
0: ਕੋਈ ਫਾਇਦਾ ਨੀ, ਕਿਹਨੂੰ ਖਵਾਓ ਪੜਾਓਗੇ ਕੀ ਕਰੋਗੇ, ਚੁੱਪ ਕਰਕੇ ਆਪਣੇ ਇਮੀਡੀਏਟਸ ਦੇ ਵਿੱਚ ਕਰੋ। ਚਲੋ ਠੀਕ ਹੈ, 5273 ਹੈਲੋ।
6: ਹਾਂਜੀ ਬਾਜੀ, ਨਮਸਤੇ।
0: ਨਮਸਤੇ ਸਰ।
6: ਹਾਂ, ਮੇਰਾ ਵੀ ਇਹੀ ਵਿਚਾਰ ਹੈ ਕਿ ਲੜਕਾ ਬਿਲਕੁਲ ਠੀਕ ਸੋਚ ਰਿਹਾ ਹੈ, ਐਂਡ ਦੈਟ ਇਜ਼ ਮੋਰ ਪ੍ਰੈਕਟੀਕਲ ਐਂਡ ਲੌਜੀਕਲ, ਦੈਟ ਵਿਲ ਬੀ ਦਾ ਬੈਸਟ ਆਊਟਕਮ ਇਫ ਵੀ ਕੈਨ ਅਰੇਂਜ ਦੈਟ ਵੇ, ਕਿ ਵੀ 10-15 ਬੰਦੇ ਆਪਣੇ ਘਰ ਕਰਕੇ ਬੁਲਾ ਲਓ, ਦੈਟ ਇਜ਼ ਵਾਟ ਇਫ ਵੀ ਨੀਡਸ ਟੂ ਕਾਲ, ਬਾਅਦ ਮੈਂ ਆਪਣੇ ਇੱਕ ਇੱਕ ਪਰਿਵਾਰ ਕੋ ਬੁਲਾ ਲੈਣਾ ਔਰ ਜੋ ਉਨਕੋ ਖਾਣਾ ਖਿਲਾ ਦੇਣਾ ਔਰ ਕਿਆ। ਇਹ ਤਾਂ ਬਹੁਤ ਅੱਛੀ ਬਾਤ ਹੈ, ਉਸ ਲੜਕੇ ਨੇ ਬਹੁਤ ਅੱਛਾ ਸੋਚਿਆ।
0: ਇਹ ਲੇਕਿਨ ਜੋ ਫੈਮਿਲੀ ਹੈ, ਜੋ ਰਿਲੇਟਿਵਸ ਹੈ, ਜੋ ਫਰੈਂਡ ਸਰਕਲ ਹੈ, ਉਨਕੋ ਨਹੀਂ ਕੋਈ ਯੂ ਨੋ ਖਾਣਾ ਪੀਣਾ ਦੇਣਾ?
6: भाई साहब ये तो सिर्फ कहने की बातें हैं, कहने के लिए तो हाँ जी आ रहे हैं एंड द लास्ट मोमेंट मेरे साथ भी ऐसा हुआ है, लास्ट मोमेंट लोग आते भी नहीं है, ठीक है। मैंने बहुत खास लोगों को अपने उसमें बुलाया और वो लोग आए ही नहीं जो है, तो बहुत बुरा लगता है ना फिर उसमें जो है। तो इससे बेहतर है जी अपने खास खास लोगों को बुला लो एंड गेट रिड ऑफ ऑल द थिंग्स देयर।
0: नहीं ठीक है, सो खास खास नु बुलाओ, होर किसी बड़ा सदन की लोड़ नहीं। थोड़ा लगता नहीं यार कि असी थोड़ा जिहा आपां ज्यादा क्लोज्ड ऑफ जी हुंदे जा रहे हैं, हुण किसी नु सदना नहीं, आपां कह रहे कि बस अपने इमीडिएट्स दे विच ही कर लो जो करना, होर कुछ नहीं। सो आई डोंट नो, खैर थोड़ियां कॉल्स लैने, जस्ट होल्ड करो। उस तों पहलां साडे नाल सुख जी जुड़े आ ग्रैंड होम फर्नीचर तों। फ्राइडे ग्रैंड होम फर्नीचर ते असीं लाइव प्रोग्राम कर रहे हैं, डेयरी टॉमकिन 6085 टॉमकिन रोड ते। सो सुख जी वेलकम, कि
7: बहुत शुक्रिया, धन्यवाद नवी भाई जी। बिल्कुल ग्रैंड होम फर्नीचर का मैसेज देवांगे जी परिवारों तक, जिन्हां परिवारों ने क्वीन साइज का प्लेटफॉर्म वाला बैड बाय करना। जी हाँ, क्वीन साइज का प्लेटफॉर्म वाला बैड जिहदी रेगुलर कीमत 600-700 डालर सी, पर फ्राइडे वाले दिन लाइव लोकेशन प्रोग्राम से जिन्ने भी परिवार पहुंचणगे क्वीन साइज का प्लेटफॉर्म वाला बैड सिर्फ 299 दे विच। जी हाँ, क्वीन साइज का प्लेटफॉर्म वाला बैड 299 डालर का मिलेगा। 6085 टॉमकन रोड के उपर आ जाओ फ्राइडे वाले दिन, क्वीन साइज का बैड तुम बाय कर लेना 299 का। पंजाबी लहरों वालों तुम क्वीन साइज का ऑर्थोपेडिक डीलैक्स मैट्रस बिल्कुल फ्री। सो क्वीन साइज का बैड बाय करो 299 का, क्वीन साइज का मैट्रस तुम अपने घर फ्री लेके जा सकते हो। सो कोई भी फर्नीचर की बाइंग करनी है इस वीकेंड के उपर, डिस्काउंट के तोहफे थोड़ा इंतजार करेंगे। 6085 टॉमकन रोड के उपर, 6685 टॉमकन रोड, डेयरी टॉमकन, डेयरी टॉमकन की मेन इंटरसैक्शन, हाईवे 410 तो सिर्फ 2 मिनट की दूरी के उपर। 6085 टॉमकन रोड, 6685 टॉमकन रोड के उपर बतेरे जानकारी ली जा डायरेक्शन लैन ली राइट वे कॉल भी कर सकते हो 6472620000 647-262-00-00 जा पहुंच सकते हो 6085 टॉमकन रोड के उपर। नबी भाजी
0: वेरी गुड, 6085 टॉमकन रोड, 6085 टॉमकन रोड से तुम पहुंचो जरूर। 3808 हेलो,
8: सत श्री अकाल नवी जी।
0: सत श्री अकाल जी।
8: सत श्री अकाल जी, मेरे भी यही विचार है जी, पहला आज ना जी गाना जी विचार ना जी सारे होते हैं ना जी। देखो जी अपने पंजाब च ऐसे गल्ला नु मारिया ता ही लोकी उत्थे गुरजाई हुंदे आ जी। हुण गाओ की कहूगा मामा, ही कहूगा ताया, ही कहूगा होर की कहूगा जी। ਹੋਰ ਲੋਕਾਂ ਦਾ ਕਹੀ ਜਾਣਾ ਜੀ, ਕਹੀ ਜਾਣਾ ਤੁਸੀਂ ਆਪਣਾ ਦੇਖੋ ਤੁਸੀਂ ਜੀ। ਤਾਂ ਹੀ ਉੱਥੇ ਲੋਕੀ ਕਰਜ਼ਾ ਚੁੱਕ ਕੇ ਵਿਆਹ ਕਰਦੇ ਜੀ, ਫੇਰ ਮੁੜ ਕੇ ਕਹਿੰਦੇ ਸਾਨੂੰ ਮਰਜ਼ਾ ਕਰਜ਼ਾ ਸਾਡਾ ਮਾਫ਼ ਕਰੋ ਜੀ। ਮਾਫ਼ ਕਰਜ਼ਾ ਕਿਉਂ ਕਰਨਾ ਜੀ, ਗੌਰਮੈਂਟ ਕਿਉਂ ਕਰਨਾ ਕਰਜ਼ਾ ਮਾਫ਼ ਜੀ, ਨਾ ਕਰੋ ਖਰਚ ਤੁਸੀਂ,
0: ਨਾ ਕਰੋ, ਸਹੀ ਗੱਲ।
8: ਹਾਂ ਜੀ ਮੇਰਾ ਤਾਂ ਇਹ ਵਿਚਾਰ ਆ ਬਾਬਾ ਜੀ।
0: ਚਲੋ ਠੀਕ ਹੈ ਜੀ, ਇਹ ਵੀ ਕਹਿੰਦੇ ਕਿ ਕਰਜ਼ਾ ਨਾ ਹੀ ਕਰੋ ਤੁਸੀਂ, ਨਹੀਂ ਪ੍ਰੋਬਲਮ ਚਲੋ ਇਹ ਹੈ, ਆਪਾਂ ਨਹੀਂ ਕਹਿ ਰਹੇ ਕਿ ਕਰਜ਼ਾ ਕਰੋ, ਆਪਾਂ ਬਸ ਸਿੰਪਲ ਗੱਲ ਕਰ ਰਹੇ ਹਾਂ। ਇਹ ਜਿਹੜੀ ਗੱਲ ਮੈਂ ਸ਼ੇਅਰ ਕੀਤੀ ਹੈ, ਚਲੋ ਕੋਈ ਕਰਜ਼ਾ ਨਹੀਂ ਚੱਕ ਰਹੇ, ਮਾਂ ਬਾਪ ਦੀ ਇੱਕ ਇੱਛਾ ਹੈ ਕਿ ਇਹ ਕਿਤੇ ਨਾ ਕਿਤੇ ਕੁਛ ਨਾ ਕੁਛ ਜ਼ਰੂਰ ਆਪਣੇ ਬੱਚੇ ਲਈ ਕਰਨਾ ਚਾਹੁੰਦੇ ਹੈ, ਫੈਮਿਲੀ ਨੂੰ ਫਰੈਂਡਸ ਨੂੰ ਸੱਦਣਾ ਚਾਹੁੰਦੇ ਹੈ, ਬਟ ਬੱਚਾ ਮਨਾ ਕਰ ਰਿਹਾ ਕਿ ਨਹੀਂ ਮੋਮ ਡੈਡ ਮੇਰਾ ਕੋਈ ਇੱਦਾਂ ਦਾ ਮਨ ਨਹੀਂ ਹੈਗਾ, ਮੈਂ ਨਹੀਂ ਚਾਹੁੰਦਾ। ਸੋ ਖੈਰ 905-673-3337 ਆਪਣਾ ਨੰਬਰ ਹੈ, 905-673-3337 905-673-3337 ਆਪਣਾ ਫੋਨ ਨੰਬਰ ਹੈ, ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 905-673-3337 ਅਤੇ ਤੁਹਾਡੀ ਸਾਡੀ ਗੱਲਬਾਤ ਜ਼ਰੂਰ ਕਾਲ ਕਰੋ ਅਤੇ ਹੋ ਸਕਦੀ ਹੈ। ਇੱਕ ਮੈਂ ਤੁਹਾਨੂੰ ਮੈਸੇਜ ਕੈਲੇਡਨ ਮਿਤਸੂਬਿਸ਼ੀ ਦਾ ਦੇਵਾਂ, ਗੱਡੀ ਲੈਣੀ ਹੈ ਮਿਤਸੂਬਿਸ਼ੀ ਦੀ ਲਓ ਤੁਸੀਂ, ਜੀਵਨ ਸਿੱਧੂ ਬਾਈ ਜੀ ਨੂੰ ਕਾਲ ਕਰੋ, 10 ਸਾਲ ਦੀ ਵਾਰੰਟੀ, 10 ਸਾਲ ਦੀ ਵਾਰੰਟੀ ਤੁਹਾਨੂੰ ਦੇ ਰਹੇ ਨੇ। ਸੋ ਕੈਲੇਡਨ ਮਿਤਸੂਬਿਸ਼ੀ ਹਰ ਇੱਕ ਗੱਡੀ 'ਤੇ 10 ਈਅਰਸ ਵਾਰੰਟੀ, ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰੋ 6476782754 6476782754 ਦੇ ਉੱਤੇ ਕਾਲ ਤੁਸੀਂ ਕਰੋ। 1542 ਹੈਲੋ,
9: ਹਾਂਜੀ ਨਵੀਂ ਜੀ
0: ਜੀ ਵੈਲਕਮ,
9: ਰੇਡੀਓ ਸੁਣਨ ਵਾਲੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਵੈਲਕਮ,
9: ਹਾਂਜੀ ਨਵੀਂ ਜੀ, ਅੱਜ ਵਾਲਾ ਟੋਪਿਕ ਜੀ ਬਹੁਤ ਵਧੀਆ ਜੀ, ਜਿਹੜਾ ਤੁਸੀਂ ਟੋਪਿਕ ਦੱਸਿਆ ਵੀ ਆਪਣਾ ਵਿਆਹ ਜਿਸ ਤਰ੍ਹਾਂ ਬੱਚਿਆਂ ਦੇ ਹੋਣੇ ਚਾਹੀਦੇ ਜਾਂ ਸਿੰਪਲ ਜਾਂ ਕਿੱਦਾਂ ਵੀ, ਤੇ ਮੇਰੇ ਜੀ 2 ਬੇਟੇ ਆ ਤੇ ਜਿਹੜਾ ਵੱਡਾ ਬੇਟਾ ਤੇ ਮੇਰੇ ਕੋਲ ਇੱਥੇ ਆ ਜੀ, ਉਹਨਾਂ ਦਾ ਖਿਆਲ ਇਹੋ ਹੀ ਆ ਵੀ ਬਿਲਕੁਲ ਆਪਾਂ ਸਿੰਪਲ ਆਪਣੇ ਘਰ ਦੇ ਜੀ ਜਾਣੇ ਚਾਹੀਦੇ ਆ, ਤੇ ਜਦੋਂ ਆਨੰਦ ਕਾਰਜ ਹੁੰਦਾ ਜੀ ਤੇ ਆਨੰਦ ਕਾਰਜ ਤੋਂ ਪ੍ਰਸ਼ਾਦ ਲੈ ਕੇ ਤੇ ਲੜਕੀ ਵਾਲੇ ਆਪਣੇ ਘਰ ਦੇ ਆਪਾਂ ਆਪਣੇ ਘਰ ਬਲਕਿ ਇਹ ਮਾਨਿਆ ਵੀ ਆਪਾਂ ਵੀ ਕੋਈ ਨੀ ਕਿਸੇ ਨੂੰ ਪਰੇਸ਼ਾਨ ਨਹੀਂ ਜਾਂ ਨਹੀਂ ਕਰਨੀ ਜਾਂ ਮਨ ਚ ਹੀ ਗੱਲ ਆ ਤੇ ਜੇ ਮੁਸ਼ਕਿਲ ਆ ਕੋਈ ਤੁਹਾਡੇ ਮਨ ਚ ਕੋਈ ਮਤਲਬ ਕਿ ਆਪਾਂ ਫੰਕਸ਼ਨ ਕਰਨ ਦਾ ਤੁਸੀਂ ਆਪਣਾ ਵੱਖਰਾ ਕਰ ਲਓ ਲੇਕਿਨ ਇਹ ਲੜਕੀ ਵਾਲਿਆਂ ਨੂੰ ਨੀ ਕੋਈ ਵੀ ਇਹ ਚ ਪਰੇਸ਼ਾਨ ਕਰਨਾ ਵੀ ਜਾਂ ਸਾਡੇ ਕੋਈ ਜੀ ਇੰਨੇ ਆ ਜਾਂ ਇੱਦਾਂ ਵਾ ਵੀ ਆਪਣੇ ਤੌਰ ਤੇ ਤੁਸੀਂ ਆਪ ਜੋ ਕਰੋਗੇ ਤੁਹਾਡਾ ਮਾਨਿਆ ਤੇ ਕਰ ਲਓ ਤੁਸੀਂ ਕਿਸੇ ਦਾ ਕਾਹਨੂੰ ਖਰਚਾ ਕਰਵਾਉਂਦੇ ਜੋ ਹਾਂ ਵੀ ਸਿੰਪਲ ਹੋਣੇ ਚਾਹੀਦੇ ਆ ਸਿੰਪਲ ਜਿਹੜਾ ਮੇਨ ਆ ਵੀ ਸਿੰਪਲ ਹੋਣੇ ਚਾਹੀਦੇ ਆ ਤੇ ਆਪਣੇ ਪਰਿਵਾਰ ਦੇ
0: ਹਾਂ
9: ਤੇ ਪੰਜ ਵੀ ਜਾਣ ਪੰਜਾਂ ਤੋਂ ਵੱਧ ਨਾ ਜਾਣ ਸਿਰਫ ਪੰਜ ਜੀ ਹੋਣੇ ਚਾਹੀਦੇ ਆ ਜ਼ਿਆਦੇ ਨਹੀਂ ਹੋਣੇ ਚਾਹੀਦੇ ਜ਼ਿਆਦੇ ਜਦੋਂ ਜੇ ਲੋੜ ਆਪਣੇ ਘਰ ਫੰਕਸ਼ਨ ਕਰ ਲਓ ਤੁਸੀਂ ਆਪਣਾ ਕੋਈ ਇੱਥੇ ਬੰਕਟਾਲ ਕਰ ਲਓ ਜੇ ਇੱਥੋਂ ਦਾ ਆਪਣਾ ਤੇ ਇੱਥੋਂ ਦਾ ਕਲਚਰਾਂ ਦੇ ਬੰਕਟਾਲ ਜੇ ਏਰੀਆ ਤੇ ਪੈਸੇ ਹੈਗੇ ਆ ਤੁਸੀਂ ਆਪਣਾ ਕਰ ਲਓ ਤੇ ਸਾਡੇ ਪਰਿਵਾਰ ਦੇ ਵਿੱਚ ਹੀ ਇਹ ਅੱਗੇ ਹੁੰਦਾ ਵੀ ਹੈ ਜੀ ਮਤਲਬ ਅਸੀਂ ਆਪਣਾ ਸਿੰਪਲ ਵਿਆਹ ਕਰਦੇ ਆਨੰਦ ਕਾਰਜ ਦਾ ਪ੍ਰਸ਼ਾਦ ਲੈ ਕੇ ਆਪੋ ਆਪਣੇ ਘਰੇ ਤੇ ਅਗਲੇ ਦਿਨ ਆਪਣੇ ਪਰਿਵਾਰ ਨੂੰ ਆਖਣਾ ਵੀ ਆ ਜਾਓ ਭੰਗ ਸਾਡੇ ਪਾਰਟੀ ਕਰਨ ਜੋ ਮਰਜ਼ੀ ਲੇਕਿਨ ਲੜਕੀ ਵਾਲਾ ਤਾਂ ਨੀ ਕੋਈ ਖਰਚਾ ਆਉਣਾ ਚਾਹੀਦਾ
0: ਚਲੋ ਨਹੀਂ ਉਹ ਤਾਂ ਚਲੋ ਆਪਾਂ ਥੈਂਕ ਯੂ ਵੀਰੇ ਮੈਂ ਕੋਈ ਇਹ ਨਹੀਂ ਗੱਲ ਕਰ ਰਿਹਾ ਭਾਜੀ ਵੀ ਕੋਈ ਲੜਕੀ ਦਾ ਖਰਚਾ ਉਹ ਤਾਂ ਚਲੋ ਹਰੇਕ ਦੀ ਆਪਦੀ ਅੰਡਰਸਟੈਂਡਿੰਗ ਇੱਥੇ ਥੋੜ੍ਹਾ ਜਿਹਾ ਅਲੱਗ ਹੈ ਇੱਥੇ ਤਾਂ ਹਰ ਇੱਕ ਚੀਜ਼ ਨੂੰ ਡਿਵਾਈਡ ਕਰ ਲੈਂਦੇ ਹੁੰਦੇ ਆ ਸੋ ਖੈਰ ਇੱਕ ਤੁਸੀਂ ਬਿਯੋਂਡ ਆਈਵਰ ਨੂੰ ਯਾਦ ਰੱਖੋ ਨਾਲ ਦੀ ਨਾਲ ਐਨਕਾਂ ਚਾਹੀਦੀਆਂ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ ਤੇ ਬਿਯੋਂਡ ਆਈਵਰ ਰੋਮੀ ਬਾਈ ਜੀ ਤੇ ਰੋਮੀ ਦੀ ਟੀਮ ਹਾਜ਼ਰ ਹੈ 9057933937 ਬਿਯੋਂਡ ਆਈਵਰ ਆਈ ਡਾਕਟਰ ਅਵੇਲੇਬਲ ਨਿਗਾ ਦੀ ਐਨਕਾਂ ਜਾਂ ਸਨਗਲਾਸਿਸ ਬਿਯੋਂਡ ਆਈਵਰ 1197 ਹੈਲੋ
10: ਹੈਲੋ ਜੀ ਸਤਿ ਸ਼੍ਰੀ ਅਕਾਲ
0: ਜੀ
10: ਅੱਛਾ ਜੀ ਮੈਂ ਆਪਣੇ ਪੋਤਿਆਂ ਦਾ ਵਿਆਹ ਕਰਨਾ ਮੈਂ ਇਹਦੇ ਵਿੱਚ ਐਗਰੀ ਆ ਤੁਹਾਡੇ ਨਾਲ ਭਾਈ ਨਹੀਂ ਹੋਣਾ ਚਾਹੀਦਾ ਇੱਦਾਂ
0: ਠੀਕ ਹੈ
10: ਕਿਉਂਕਿ ਚਾਹੀਦਾ ਸਿਰਫ ਪੋਤੇ ਵੀ ਮੇਰੇ ਨਾਲ ਐਗਰੀ ਆ ਭਾਈ ਆਪਾਂ ਵਿਆਹ ਬਸ ਏਦਾਂ ਹੀ ਕਰਨਾ ਭਾਈ ਲਾਵਾਂ ਕਰਕੇ ਤੇ ਬਸ ਉਸ ਤੋਂ ਬਾਅਦ ਖਾਤਮ
0: ਬਸ ਹੈ ਕੋਈ ਕੁਛ ਹੋਰ ਨਹੀਂ ਕਰਨਾ
10: ਹੈ ਬਿਨਾਂ ਵਜ੍ਹਾ ਤੋਂ ਅਸੀਂ ਲੁੱਟ ਹੁੰਦੇ ਆ ਬਿਨਾਂ ਵਜ੍ਹਾ ਤੋਂ ਕੋਈ ਇਹਦੇ ਵਿੱਚ ਕੋਈ ਨਹੀਂ ਕਿਸੇ ਨੂੰ ਦੁਨੀਆ ਨੂੰ ਤੁਸੀਂ ਹੈਪੀ ਨਹੀਂ ਕਰ ਸਕਦੇ ਸਾਰਿਆਂ ਨੂੰ ਕਿਉਂਕਿ ਕੋਈ ਇਹ ਨੇ ਕੁਛ ਨੁਕਸ ਕਰਨਾ ਕਿਸੇ ਨੇ ਕੁਛ ਕਰਨਾ ਇਹਦੇ ਲਈ ਤੁਸੀਂ ਸਿਰਫ ਆਪਣੇ ਆਪ ਨੂੰ ਹੈਪੀ ਰੱਖੋ ਜਿੱਦਾਂ ਤੁਸੀਂ ਰਹਿ ਸਕਦੇ
0: ਠੀਕ ਹੈ ਨਹੀਂ ਆਪਾਂ ਆਪਣਾ ਪੰਗਾ ਇਹ ਉਦੋਂ ਪੈਂਦਾ ਆਪਾਂ ਕਹਿੰਦੇ ਕਿ ਅਸੀਂ ਤਾਂ ਬਾਕੀਆਂ ਸਾਰਿਆਂ ਨੂੰ ਖੁਸ਼ ਰੱਖਣਾ ਆਪ ਨਹੀਂ ਹੈ
10: ਨਹੀਂ ਜੋ ਅਸੀਂ ਜੋ ਕਿਸੇ ਨੂੰ ਖੁਸ਼ ਰੱਖਦੇ ਉਹ ਖੁਸ਼ ਤਾਂ ਹੁੰਦਾ ਨਹੀਂ ਗਾ ਉਹ ਨੀ ਖੁਸ਼ ਹੁੰਦਾ
0: ਉਹ ਤਾਂ ਹੈ
10: ਕਿਸੇ ਨੂੰ ਤੁਸੀਂ ਖੁਸ਼ ਕਰ ਹੀ ਨਹੀਂ ਸਕਦੇ ਕਿਉਂਕਿ ਉਹਨੇ ਕੋਈ ਨਾ ਕੋਈ ਤੁਹਾਡੇ ਚ ਨੁਕਸ ਕੱਢਣਾ ਹੀ ਹੁੰਦਾ
0: ਕੱਢਦੀ ਹੈ ਬਿਲਕੁਲ
10: ਇਸ ਕਰਕੇ ਮੈਂ ਤਾਂ ਸੋਚਦਾ ਵੀ ਗਾਂ ਤੋਂ ਗਾਂ ਜਿਹੜੇ ਹਾਲ ਆ ਏਡੇ ਏਡੇ ਇਹ ਨਿਆਣਿਆਂ ਨੇ ਗਾਂ ਇੱਥੇ ਵਿਆਹ ਨੀ ਕਰਨੇ ਇਹ ਸਾਰੇ ਦੇਖ ਲਿਓ ਇੱਕ ਦਿਨ ਇਹਨਾਂ ਨੂੰ ਘਾਟਾ ਹੀ ਪੈਣਾ
0: ਨਹੀਂ ਨਹੀਂ ਨਿਆਣੇ ਨੀ ਹਟਦੇ ਹੈਗੇ
10: ਨਹੀਂ ਤਕਰੀਬਨ ਹੁਣ ਜਿਹੜੀ ਅਗਾਂਹ ਵਾਲੀ ਪਨੀਰੀ ਆ ਉਹ ਤਾਂ ਤਕਰੀਬਨ 70% ਤਾਂ ਏਦਾਂ ਹੀ ਆ ਬਾਕੀ ਜਿਹੜੇ ਚਲੋ 30% ਹੋਣਗੇ ਜਿਹੜੇ
0: ਚਲੋ ਠੀਕ ਹੈ ਥੈਂਕ ਯੂ ਨਹੀਂ ਮੈਨੂੰ ਨਹੀਂ ਲੱਗਦਾ ਤੁਹਾਨੂੰ ਪਤਾ ਵੈਡਿੰਗ ਇੰਡਸਟਰੀ ਹਜੇ ਵੀ ਕਿੱਡੀ ਬੂਮ 'ਚ ਹੈ ਬੱਚੇ ਨਹੀਂ ਹਟਦੇ ਕਈਆਂ ਨੂੰ ਤਾਂ ਯਾਰ ਬਹੁਤ ਚਾਅ ਹੈ ਕਈ ਬੱਚਿਆਂ ਨੂੰ ਤਾਂ ਹਜੇ ਵੀ ਐਕਸਾਈਟਮੈਂਟ ਅਸੀਂ 1000-1200 ਬੰਦਿਆਂ 'ਚ ਵਿਆਹ ਕਰਨਾ ਹੈਗਾ ਸੋ ਕੁਆਲਿਟੀ ਕਾਰ ਰਿਪੇਅਰ ਨੂੰ ਵੀ ਯਾਦ ਰੱਖੋ ਤੁਸੀਂ ਅਗਰ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ ਕੋਈ ਵੀ ਗੱਡੀ ਦਾ ਇੰਜਨ ਟ੍ਰਾਂਸਮਿਸ਼ਨ ਦਾ ਇਸ਼ੂ ਹੈ ਕੁਆਲਿਟੀ ਕਾਰ ਰਿਪੇਅਰ 905-460-1111 ਨੰਬਰ ਹੈ ਕੁਆਲਿਟੀ ਕਾਰ ਰਿਪੇਅਰ 9054601111 ਊਬਰ ਲਿਫਟ ਦੀ ਸੇਫਟੀ ਓਇਲ ਚੇਂਜ ਬ੍ਰੇਕਾਂ ਦਾ ਕੋਈ ਇਸ਼ੂ ਕੁਆਲਿਟੀ ਕਾਰ ਰਿਪੇਅਰ ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ ਸਬਜ਼ੀ ਮਾਰਕੀਟ 24 ਘੰਟੇ 7 ਦਿਨ ਤੁਹਾਡੇ ਲਈ ਓਪਨ ਹੈ ਇੱਥੇ ਤੁਹਾਨੂੰ ਵਿਆਹਾਂ ਵਾਸਤੇ ਜਾਗੋ ਪੱਖੀਆਂ ਨਾਨਕੇ ਦਾਦਕਿਆਂ ਤੇ ਮੁੰਡੇ ਦੇ ਵਿਆਹ ਵਾਲੀਆਂ ਕੁੜੀ ਦੇ ਵਿਆਹ ਵਾਲੀਆਂ ਛੱਜ ਤੁਹਾਨੂੰ ਮਿਲ ਰਹੇ ਨੇ ਇੱਥੇ ਤੇ ਬਾਕੀ ਤੁਸੀਂ ਜਾਗੋ ਵੀ ਰੈਂਟ ਕਰ ਆਪਣੇ ਢੋਲਕੀ ਵੀ ਰੈਂਟ ਕਰ ਸਕਦੇ ਹੋ ਬਰਥਡੇਜ਼ ਲਈ ਹੀਲੀਅਮ ਵਾਲੇ ਬਲੂਨ ਬੱਚਿਆਂ ਦੇ ਬਰਥਡੇ ਕਾਰਟੂਨ ਬਰਥਡੇ ਵਾਸਤੇ ਸਪੈਸ਼ਲ ਲੈਟਰ ਵਾਲੇ ਬਲੂਨ ਵੀ ਮਿਲਦੇ ਆ ਵੈਜ ਜਾਂ ਨੋਨ ਵੈਜ ਕੇਟਰਿੰਗ ਤੇ ਲਾਈਵ ਜਲੇਬੀ ਸਟੇਸ਼ਨ ਤੇ ਨੋਨ ਵੈਜ ਦੇ ਵਿੱਚ ਫਿਸ਼ ਪਕੌੜਾ ਚਿਕਨ ਪਕੌੜਾ ਚਿਕਨ ਕਬਾਬ ਚਿਕਨ ਟਿੱਕਾ 24 ਘੰਟੇ ਮਿਲ ਰਿਹਾ ਸੋ 24 ਘੰਟੇ 7 ਦਿਨ ਖੁੱਲ੍ਹੇ ਨੇ 10 ਲੋਰਨਲ ਗੇਟ ਸੈਂਡਲਵੁੱਡ ਮੈਕਲੋਗਲਿਨ ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਸਬਜ਼ੀ ਮਾਰਕੀਟ ਜੀ 6257 ਹੈਲੋ ਜੀ
11: ਹਾਂਜੀ
0: ਸਤਿ ਸ਼੍ਰੀ ਅਕਾਲ।
11: ਹਾਂਜੀ ਤੇ ਮੇਰੇ ਹਿਸਾਬ ਨਾਲ ਤਾਂ ਜੇ ਪੈਸਾ ਹੈਗਾ ਤਾਂ ਪੈਸਾ ਵਿਆਹ ਤਾਂ ਵਿਆਹ ਹੀ ਆ, ਉਹ ਤਾਂ ਲਾਉਣਾ ਚਾਹੀਦਾ।
0: ਠੀਕ ਹੈ,
11: ਨਹੀਂ ਹੈਗਾ ਮਤਲਬ ਕਰਜ਼ਾ ਚੱਕ ਕੇ ਨਹੀਂ ਲਾਉਣਾ ਚਾਹੀਦਾ।
0: ਹਾਂ
11: ਹਾਂ, ਵੈਸੇ ਦੇਖੋ ਜਦ ਤੋਂ ਬੱਚਾ ਪੈਦਾ ਹੁੰਦਾ ਆਪਾਂ ਜਦ ਤੋਂ ਸੋਚਣ ਲੱਗ ਜਾਂਦੇ ਆ ਵੀ ਏਦਾਂ ਪੜ੍ਹਾਉਣਾ ਇਹਨੂੰ, ਏਦਾਂ ਵਿਆਹ ਕਰਨਾ, ਇਹ ਕਰਨਾ, ਇਹ ਕਰਨਾ, ਨਾ ਜੇ ਹੈਗਾ ਤਾਂ ਲਾ ਲੈਣਾ ਚਾਹੀਦਾ।
0: ਅੱਛਾ, ਹੈਗਾ ਤਾਂ ਖਰਚ ਦੋ। ਹੈ
11: ਹਾਂ, ਖਰਚ ਲੈਣਾ ਚਾਹੀਦਾ।
0: ਕਿਆ ਬਾਤ,
11: ਸਾਰੀ ਉਮਰ ਆਪਾਂ ਕਾਹਦੇ ਲਈ ਕਮਾਈ ਕਰਦੇ ਆ, ਕਿਸੇ ਲਈ ਕੰਮ ਕਰਦੇ ਆ ਆਪਾਂ?
0: ਹਾਂ ਅੱਛਾ, ਆਪਾਂ ਕਮਾਈ ਕਰਦੇ ਵੀ ਬਹੁਤ ਵੱਡੇ ਵਿਆਹ ਕਰੀਏ?
11: ਨਹੀਂ ਬਹੁਤ ਵੱਡੇ ਨਹੀਂ, ਮਤਲਬ ਸਹੀ ਠੀਕ ਆ, ਜੇ ਹੈਗਾ ਤਾਂ ਕਰ ਦੇਣਾ ਚਾਹੀਦਾ,
0: ਕਰ ਦੇਣਾ
11: ਚਾਹੀਦਾ।
0: ਚਲੋ
11: ਹਾਂ
0: ਠੀਕ ਹੈ, ਤੁਹਾਡੀ ਵੀ ਗੱਲ ਮੰਨ ਲੈਂਦੇ ਹਾਂ। ਇਹ ਕਹਿੰਦੇ ਕਿ ਆਪਾਂ ਕਮਾਈ ਕਾਹਦੇ ਲਈ ਕਰਦੇ ਹਾਂ, ਜੇ ਕੀਤੀ ਆ ਤਾਂ ਖਰਚ ਦੋ, ਚੱਕ ਦਿਓ ਫੱਟੇ ਤੇ ਕਰੋ ਬੜੇ ਧੂਮ ਧਾਮ ਨਾਲ ਵਿਆਹ ਸ਼ਾਦੀ। ਚਲੋ ਵਿਆਹਾਂ ਦੀ ਗੱਲ ਹੋ ਰਹੀ ਹੈ, ਮੈਂ ਤੁਹਾਨੂੰ, ਤੁਸੀਂ ਵਿਆਹ ਪਲਾਨ ਕਰੋ ਤੇ ਕੱਪੜੇ ਅਸੀਂ ਰੈਡੀ ਕਰਵਾ ਦਿੰਦੇ ਹਾਂ। ਤੁਸੀਂ ਫੈਸ਼ਨ ਆਈ ਕਿਊ ਕੋਲ ਜਾਣਾ, ਤੁਹਾਨੂੰ ਕੋਟ ਪੈਂਟ ਚਾਹੀਦੇ ਆ ਇੱਕ ਕਿਲੋ, ਦੂਜਾ 25% ਡਿਸਕਾਊਂਟ ਤੇ। ਕੁੜਤੇ ਪਜਾਮੇ ਚਾਹੀਦੇ ਆ ਇੱਕ ਕਿਲੋ, ਦੂਜਾ 25% ਡਿਸਕਾਊਂਟ ਤੇ। 15-20 ਮੈਚਿੰਗ ਕੁੜਤੇ ਪਜਾਮੇ ਗਰੂਮਸਮੈਨ ਦੇ ਲਈ ਤਿਆਰ ਕਰਾਉਣੇ ਤਾਂ ਉਹ ਵੀ ਕਰ ਦੇਣਗੇ। ਲੇਡੀਜ਼ ਸੂਟ ਅਪ ਟੂ 50% ਆਫ। ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ, ਮੇਫੀਲਡ। ਨੰਬਰ ਹੈ 9054532225, 9054532225। ਫੈਸ਼ਨ ਆਈ ਕਿਊ, ਇੱਕ ਬਹੁਤ ਹੀ ਸ਼ਾਨਦਾਰ ਲਿਸਟਿੰਗ ਆਈ ਹੈ ਜਿਹਦੀ ਅਸੀਂ ਜਾਣਕਾਰੀ ਕੁਝ ਦਿਨਾਂ ਤੋਂ ਦੇ ਰਹੇ ਹਾਂ। ਇਹ 3.6 ਏਕੜ ਲੈਂਡ ਦੇ ਨਾਲ 18,000 ਸਕੁਅਰ ਫੁੱਟ ਦਾ ਘਰ ਹੈ। ਟੋਟਲ 18,000 ਸਕੁਅਰ ਫੁੱਟ ਤੋਂ ਵੱਧ ਲਿਵਿੰਗ ਸਪੇਸ ਹੈ। ਕੈਲਡਨ ਦੇ ਵਿੱਚ 3.6 ਏਕੜ ਯਾਰ, 42 ਗੱਡੀਆਂ ਪਾਰਕ ਕਰੋ। ਤੁਸੀਂ ਜਪਿੰਦਰ ਬਰਾੜ ਨੂੰ ਫੋਨ ਕਰ ਲਓ 416-769-3636, 416-729-3616 'ਤੇ ਕਾਲ ਕਰੋ। 2098 ਹੈਲੋ
12: ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ,
12: ਮੈਂ ਆਫਲਾਈਨ ਕਰਨੀ ਗੱਲ ਮਾੜੀ ਜੀ।
0: ਆਫ ਦੀ ਕਰਨੀ, ਹੋਲਡ ਕਰ ਲਓ। 3444 ਹੈਲੋ, ਤੁਹਾਡਾ ਹੀ ਹੈ ਬਾਈ ਜੀ, ਤੁਹਾਡਾ ਹੀ ਹੈ।
13: ਹੈਲੋ,
0: ਹਾਂਜੀ ਵੀਰ,
13: ਹਾਂਜੀ ਰਵੀ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਵਧੀਆ ਜੀ, ਕਿਵੇਂ ਹੋ?
13: ਬਹੁਤ ਵਧੀਆ, ਬਹੁਤ ਵਧੀਆ। ਰਵੀ ਭਾਈ, ਮੈਨੂੰ ਨੰਬਰ ਚਾਹੀਦਾ ਸੀ ਉਹ ਜਿਹੜੇ ਗ੍ਰਾਂਟ ਨੂੰ ਦਿੰਦੇ ਆਪਣੇ।
0: ਗ੍ਰਾਂਟ ਵਾਲੇ ਦਾ ਨੰਬਰ, ਗ੍ਰਾਂਟ ਵਾਲੇ ਦਾ ਨੰਬਰ ਹੈ 437
13: 437 ਜੀ,
0: 264
13: 437264 ਜੀ,
0: 3175
13: 3

0: ਯਾਨੀ ਕਿ 218 ਐਕਸਪੋਰਟ ਬੁਲੇਵਾਰਡ ਤੇ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ, 218 ਐਕਸਪੋਰਟ ਬੁਲੇਵਾਰਡ ਤੇ ਤੁਸੀਂ ਸਾਰੇ ਪਹੁੰਚ ਸਕਦੇ ਹੋ, ਯੂਨਿਟ ਨੰਬਰ 212, ਸਵੀਟ ਨੰਬਰ 212। ਸੋ ਡੇਰੀ ਅਤੇ ਹਰਨ ਡੇਰੀ ਦੇ ਨਜ਼ਦੀਕ ਇਹ ਦਫ਼ਤਰ ਹੈ, ਸਾਰੇ ਸ਼ਾਮ ਨੂੰ ਪਹੁੰਚ ਜਾਓ ਉੱਥੇ 6 ਵਜੇ ਸ਼ਾਮੀ। 905-673-3337 ਆਪਣਾ ਫੋਨ ਨੰਬਰ ਹੈ। ਤੇ ਇੱਕ ਤੁਹਾਨੂੰ ਕੁਇਕ ਮੈਸੇਜ ਦੇ ਕੇ ਫਿਰ ਅਗਲੀ ਕਾਲ ਲੈਂਦੇ ਹਾਂ। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਓਕੇ, ਸੋ 0080। ਹਾਂਜੀ ਵੀਰੇ, ਗੁੱਡ ਮਾਰਨਿੰਗ ਬ੍ਰਦਰ, ਕਿਵੇਂ ਹੋ?
1: ਵਧੀਆ ਵਧੀਆ ਬ੍ਰੋ, ਮੈਂ ਸਾਰਿਆਂ ਦਾ ਸੁਣਦਾ ਸੀਗਾ, ਸਾਰੇ ਆਪਣੀ ਜਗ੍ਹਾ ਸਹੀ ਨੇ ਤੇ, ਬਟ ਯਾਰ ਜੇ ਮੁੰਡੇ ਨੇ ਪੈਸੇ ਸਾਂਭੇ ਹੋਣ ਵੀ, ਮੈਂ ਆਪਣੇ ਵਿਆਹ ਦੇ ਠੋਕੇ ਲਾਉਣੇ ਆ ਪੈਸੇ, ਮੇਰੇ ਯਾਰ ਮਿੱਤਰ ਆਉਣੇ ਆ, ਮੈਂ ਬਾਹਰੋਂ ਚੱਲਿਆ ਕੈਨੇਡਾ ਤੋਂ, ਮੈਂ ਆਪਣਾ ਵਿਆਹ ਟੌਪ ਦਾ ਕਰਨਾ, ਫੇਰ ਤਾਂ ਕੋਈ ਗਲਤੀ ਨੀ ਹੈਗੀ। ਤੇ ਜੇ ਪੇਰੈਂਟਸ ਦੀ ਮਨੀ ਯੂਜ਼ ਕਰਨੀ ਆ, ਦੈਟਸ ਅ ਡਿਫਰੈਂਟ ਥਿੰਗ, ਤੇ ਆਪਣੀ ਮਨੀ ਹੈਗੀ ਆ, ਫੇਰ ਤਾਂ ਆਪਾਂ ਟੌ ਟੱਪੇ ਨਾਲ ਵਿਆਹ ਕਰ ਸਕਦੇ ਆ।
0: ਪਰ ਜੇ ਨਹੀਂ ਚਾਹੁੰਦੇ ਬੱਚੇ,
1: ਬੱਚੇ ਨਹੀਂ ਚਾਹੁੰਦੇ, ਹਾਂ ਜੇ ਬੱਚੇ ਨਹੀਂ ਚਾਹੁੰਦੇ ਫਿਰ ਦੈਟਸ ਅ ਡਿਫਰੈਂਟ ਸਟੋਰੀ। ਵੀ ਹੁਣ ਸਾਡੇ ਤਾਂ ਪੇਰੈਂਟਸ ਨੇ ਤਾਂ ਸਾਨੂੰ ਕਿਹਾ ਸੀਗਾ ਵੀ ਠੀਕ ਆ ਤੂੰ ਆਪਣੀ ਮਰਜ਼ੀ ਨਾਲ ਸਾਨੂੰ ਦੱਸ ਦੇ। ਅਸੀਂ ਤਾਂ ਬ੍ਰੋ, ਮੈਂ ਤਾਂ ਤੁਹਾਨੂੰ ਇਹਨਾਂ ਨਟਸ਼ਲ ਦੱਸ ਦੇਣਾ ਬ੍ਰੋ, ਮੇਰੇ ਆਲਮੋਸਟ $40,000 ਦਾ ਵਿਆਹ ਕਰਕੇ ਆਏ ਸੀ ਮੈਂ ਇੰਡੀਆ।
0: ਅੱਛਾ,
1: ਹਾਂ, ਮਤਲਬ ਮੈਂ ਪਾਲਕੀ ਰਿਸੋਰਟ ਕੀਤਾ ਸੀ ਜ਼ੀਰਕਪੁਰ ਦਾ, ਵਨ ਆਫ ਦਾ ਯੂ ਨੋ ਟੌਪ ਰਿਸੋਰਟ। ਅੱਜ ਚੱਜ ਵਾਲਿਆਂ ਦੀ ਲਿਮੋਜ਼ੀਨ ਆਈ ਸੀਗੀ ਮੇਰੀ ਬ੍ਰੋ, ਵੀਡੀਓ ਬਣੀ ਹੋਈ ਆ ਵਿੱਚ ਡੋਲੀ ਵਾਲੀ ਕਾਰ, ਮੈਂ ਵਿੱਚ ਮਾਫੀਆ ਸਟਾਈਲ ਸਾਰਾ ਕੁਝ ਬ੍ਰੋ, ਮੈਂ ਤਾਂ ਆਲਮੋਸਟ $40,000 ਲਾ ਕੇ ਆਪਣੇ ਵਿਆਹ ਤੇ।
0: ਤੁਹਾਨੂੰ ਪਛਤਾਵਾ ਨਹੀਂ ਕੋਈ ਹੈਗਾ?
1: ਮੈਨੂੰ ਬਿਲਕੁਲ ਵੀ ਨੀ ਬ੍ਰੋ, ਬਿਲਕੁਲ ਵੀ ਨੀ। ਆਪਾਂ ਨੱਚਦੇ ਨੀ ਬ੍ਰੋ, ਇੱਕੋ ਆਪਣੇ ਵਿਆਹ ਚ ਮੁੰਡਾ ਨੱਚਣਾ ਚਾਹੁੰਦਾ ਨੀ ਗਾ, ਹੋਣਾ ਹੁੰਦਾ ਇੱਕੋ ਜ਼ਿੰਦਗੀ ਚ ਵਿਆਹ, ਮੈਮਰੀ ਹੁੰਦੀ ਆ, ਮੈਮਰੀਜ਼ ਹੁੰਦੀ ਆ ਬ੍ਰੋ। ਮੇਰਾ ਮੇਰੇ ਫਰੈਂਡ ਆਏ ਨਿਊਜ਼ੀਲੈਂਡ ਤੋਂ, ਮੇਰੇ ਕਜ਼ਨ ਆਏ ਆਸਟ੍ਰੇਲੀਆ ਤੋਂ, ਮੇਰੇ ਕਜ਼ਨ US ਤੋਂ ਆਏ, ਮੈਂ ਉਹਨਾਂ ਨੂੰ ਕੀ ਜੰਜ ਘਰ ਆ ਆਪਣਾ ਕਮਿਊਨਿਟੀ ਸੈਂਟਰ ਚ ਲੈ ਕੇ ਵਿਆਹ, ਵੀ ਮੈਂ ਕੈਨੇਡਾ ਤੋਂ ਆਇਆ ਵਿਆਹ ਕਰਾਉਣਾ।
0: ਠੀਕ ਹੈ,
1: ਰਾਈਟ। ਸੋ ਬ੍ਰੋ, ਇੱਕ ਮੈਮਰੀਜ਼ ਹੁੰਦੀ ਆ, ਆਪਾਂ ਸਾਰਿਆਂ ਦੀ ਪਿਕਚਰ ਆ, ਬਹੁਤ ਆ, ਠੀਕ ਆ, ਠੀਕ ਆ ਜੀ ਹੈਗੇ ਆ। ਜੇ ਤੁਸੀਂ ਕਹਿੰਦੇ ਹੋ ਵੀ ਕਈ ਮੁੰਡੇ ਮੰਨਦੇ ਨੇ ਵੀ ਉਹਨਾਂ ਨੇ ਨਹੀਂ ਕਰਾਉਣਾ, ਦੈਟਸ ਦੇਅਰ ਚੋਇਸ, ਪਰ ਆਪਣੇ ਲਈ ਤਾਂ ਇਹ ਆਪਸ਼ਨ ਹੈ, ਆਪਣੇ ਤਾਂ ਕਰਦੇ, ਕਹਿੰਦੇ ਸਾਡੇ ਤੋਂ ਲੋਡ ਪੀ ਲੈ ਲਈ। ਮੈਂ ਕਿਹਾ ਹੈਗਾ ਇੰਨਾ ਕੁ ਤਾਂ ਬ੍ਰੋ, ਆਪਣੇ ਤਾਂ ਗਲਾਸੀ ਵੀ ਪੂਰੀ ਚੱਲੀ ਸੀ, ਸਭ ਕੁਝ ਚੱਲਿਆ ਸੀ, ਆਪਾਂ ਤਾਂ ਠੋਕ ਕੇ ਵਿਆਹ ਕੀਤਾ ਯਾਰ।
0: ਚਲੋ ਠੀਕ ਹੈ, ਠੋਕ ਕੇ ਕਰੋ। ਥੈਂਕ ਯੂ ਵੀਰੇ, ਲੱਕੀ ਉਹਨੇ ਕਹਿੰਦੇ ਕਿ ਕਰਨਾ ਠੋਕ ਕੇ ਕਰੋ। ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਦਾ ਨੰਬਰ ਤੁਹਾਨੂੰ ਫਿਰ ਤੋਂ ਦੇਈਏ, ਤੁਸੀਂ ਅਗਰ ਕੋਈ ਵੀ ਗੱਡੀ ਦੀ ਰਿਪੇਅਰ ਕਰਾਉਣੀ ਹੈ, ਕੋਈ ਬੰਪਰ ਤੁਹਾਡਾ ਟੁੱਟ ਗਿਆ, ਫੈਂਡਰ ਨੂੰ ਕੋਈ ਇਸ਼ੂ ਆ ਗਿਆ, ਗੱਡੀ ਪੇਂਟ ਹੋਣ ਵਾਲੀ ਹੈ, ਐਕਸੀਡੈਂਟ ਹੋ ਗਿਆ ਨਾ, ਇਹਨਾਂ ਕੋਲ ਗੱਡੀ ਲੈ ਜਾਓ, ਇੰਸ਼ੋਰੈਂਸ ਕੰਪਨੀ ਨਾਲ ਵੀ ਡੀਲ ਕਰਨਗੇ। ਤੇ ਬਾਕੀ ਆਪਣਾ ਰੱਬ ਤੁਹਾਡਾ ਭਲਾ ਕਰੇ, ਰੈਂਟਲ ਗੱਡੀ ਵੀ ਤੁਹਾਨੂੰ ਦਵਾ ਕੇ ਦੇਣਗੇ, ਸਾਰਾ ਕੁਛ ਇਹ ਕਰਨਗੇ। ਜੇ ਐਕਸੀਡੈਂਟ ਕਲੇਸ਼ਨ ਹੋ ਗਈ, ਗੱਡੀ ਇੱਥੇ ਲੈ ਜਾਓ, 181 ਰਦਰਫਰਡ ਰੋਡ ਸਾਊਥ, 905-453-6780, 905-453-6780, 905-453-6780, 2696। ਹੈਲੋ,
2: ਡਿਪੈਂਡ ਕਰਦਾ ਵੀ ਜੀ, ਹੁਣ ਅੱਜ ਕੱਲ ਦੇ ਟਾਈਮ ਦੇ ਵਿੱਚ ਤੁਸੀਂ ਸਹੀ ਕਹਿੰਦੇ ਸੀਗੇ, ਪਹਿਲਾਂ ਵੀ ਸਰਕਲ ਤਾਂ ਛੋਟੇ ਹੋ ਹੀ ਜਾਂਦੇ ਵੀਰੇ, ਡੇ ਬਾਈ ਡੇ ਨਾ ਜੀ ਬੰਦੇ ਕਲੋਜ਼ ਅਪ ਹੋਈ ਜਾਂਦੇ, ਕਲੋਜ਼ ਅਪ ਹੋਈ ਜਾਂਦੇ ਆ ਜੀ, ਕਿਉਂਕਿ ਹੁਣ ਟਰਸਟ ਕਰਨ ਵਾਲੀ ਦੁਨੀਆਂ ਤਾਂ ਰਹੀ ਨੀਗੀ ਜੀ, ਹੈ ਨਾ। ਪੁਰਾਣੇ ਕਈ ਲੋਕਾਂ ਨਾਲ ਪਰਸਨਲ ਹੁੰਦੇ ਆ, ਕਈ ਲੋਕੀ ਵੈਸੇ ਦੂਜਿਆਂ ਨਾਲ ਹੋਈਆਂ ਤੋਂ ਸਿੱਖ ਲੈਂਦੇ ਆ ਨਾ ਜੀ, ਤੇ ਦੋਨੇ ਪਾਸੇ ਠੀਕ ਹੈ ਜੀ। ਯਾਦਾਂ ਵੀ ਨੇ, ਵੀਰਾ ਕਹਿੰਦਾ ਹਾਂਜੀ ਹੁਣ ਗੱਲ ਕਰਕੇ ਗਿਆ ਵੀਰਾ, ਵੀ ਹਾਂਜੀ ਯਾਦਾਂ ਹੋਣੀਆਂ ਨਾ ਜੀ। ਮੋਸਟਲੀ ਡਿਪੈਂਡ ਕਰਦਾ ਆ ਲੇਡੀਜ਼ ਦੀ ਥਿੰਕਿੰਗ ਤੇ, ਜੇ ਲੇਡੀਜ਼ ਕਹੂਗੀ ਵੀ ਹਾਂਜੀ ਵੱਡਾ ਵਿਆਹ ਕਰਨਾ ਮਾੜਾ ਮੋਟਾ ਨਾ ਜੀ, ਜਿਹੜੀ ਨੂੰਹ ਹੋਊਗੀ ਘਰ ਦੀ, ਤੇ ਜੇ ਉਹ ਤੇ ਖੁਸ਼ ਆ ਤਾਂ ਉਦਾਂ ਕਰ ਲੈਣ, ਜੇ ਉਹ ਕਹੂਗੀ ਨਹੀਂ ਨਹੀਂ ਆਪਾਂ ਪਰਿਵਾਰ ਚ ਕਰਨਾ ਚਾਹੀਦਾ, ਕਿਉਂਕਿ ਡਾਊਨ ਦਾ ਰੋਡ ਇਹ ਪ੍ਰੋਬਲਮ ਜਿਹਦਾ ਮੁੰਡੇ ਦਾ ਵਿਆਹ ਆ ਤੇ ਉਹਨਾਂ ਦੀ ਫੈਮਿਲੀ ਨੇ ਫੇਸ ਕਰਨੀ ਆ, ਜੇ ਕੁੜੀ ਨੂੰ ਖੁਸ਼ ਕਰ ਰਿਹਾ ਹੈ ਨਾ।

0: ਸੋ ਜਿਵੇਂ ਕੁੜੀ ਕਹਿੰਦੀ ਉਵੇਂ ਕਰੋ, ਠੀਕ ਹੈ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਸੋ ਠੀਕ ਹੈ ਗੱਲ ਇਹਨਾਂ ਦੀ ਵੀ, HK ਮੂਵਰਸ ਨੂੰ ਯਾਦ ਰੱਖੋ, ਵਧੀਆ ਇੱਕ ਮੂਵਿੰਗ ਕੰਪਨੀ ਦੀ ਭਾਲ ਚੋਂ। HK ਮੂਵਰਸ ਬਹੁਤ ਸੇਫ ਐਂਡ ਰਿਲਾਇਬਲ। 416-524-6704 HK ਮੂਵਰਸ। ਗਰੋਸਰੀ ਕਰਨੀ ਹੈ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਲ ਦੇ ਬਿਲਕੁਲ ਨਾਲ, ਫਰੈਸ਼ ਫੂਡ ਸੈਂਟਰ, ਫਰੈਸ਼ ਫੂਡ ਸੈਂਟਰ। ਐਂਡ ਇੱਕ ਤੁਸੀਂ ਯਾਦ ਜ਼ਰੂਰ ਜ਼ਰੂਰ ਜ਼ਰੂਰ ਰੱਖੋ ਮੈਸੇਜ ਫਿਰ ਤੋਂ ਕੁਲਵੰਤ ਬਾਈ ਜੀ ਦਾ, ਅਗਰ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੰਮ ਹੈ, ਕੁਆਲਿਟੀ ਕਾਰ ਰਿਪੇਅਰ, 905-460-1111, 905-460-1111, 9390। ਵੈਰੀ ਕੁਇਕਲੀ ਬ੍ਰਦਰ, ਲਾਸਟ ਕਾਲ। ਹਾਂਜੀ
1: ਹਾਂਜੀ ਨਵੀਂ ਬ੍ਰਦਰ, ਦੇਖੋ ਵਿਆਹ ਦੀ ਸੈਲੀਬ੍ਰੇਸ਼ਨ ਜ਼ਿੰਦਗੀ ਦੀ ਸਭ ਤੋਂ ਵੱਡੀ ਸੈਲੀਬ੍ਰੇਸ਼ਨ ਹੈ, ਮਨਾਉਣੀ ਚਾਹੀਦੀ ਹੈ ਜੇ ਤੁਸੀਂ ਉਹਨਾਂ ਕੁ ਅਫੋਰਡ ਕਰ ਸਕਦੇ ਆ। ਬਟ ਜਿਹੜੇ ਬੱਚੇ ਨਹੀਂ ਨਾ ਅੱਜ ਕੱਲ੍ਹ ਜ਼ਿਆਦਾ ਮਨਾਉਣਾ ਚਾਹੁੰਦੇ, ਮੈਨੂੰ ਲੱਗਦਾ ਲੌਂਗ ਲਾਸਟਿੰਗ ਰਿਲੇਸ਼ਨ ਹੀ ਚੱਲਦੇ ਉਹਨਾਂ ਦੇ, ਖਰਚਾ ਵੀ ਲਾ ਲੈਂਦੇ ਆ ਤੇ ਵਿਦਨ ਮੰਥ ਟੂ ਮੰਥ ਜਾਂ ਸਾਲ ਦੇ ਵਿੱਚ ਵਿੱਚ ਹੀ ਸਾਰਾ ਕੰਮ ਤਮਾਮ। ਮੇ ਵੀ ਉਹਦੇ ਕਰਕੇ ਕਹਿੰਦੇ ਹੁਣ ਵੀ ਇੰਨਾ ਖਰਚਾ ਵੀ ਲਾਉਣਾ ਤੇ ਨਹੀਂ, ਫਿਰ ਛੱਡੋ ਪਰਾ। ਉਹਨਾਂ ਨੂੰ ਆਪਦੇ ਰਿਲੇਸ਼ਨ ਦੇ ਨਹੀਂ ਲੱਗਦਾ ਟਰੱਸਟ ਹੈਗਾ ਵੀ ਲੌਂਗ ਲਾਸਟਿੰਗ ਚੱਲ ਸਕਦਾ ਕਿ ਨਹੀਂ ਚੱਲਦਾ।
0: ਅੱਛਾ
1: ਹਾਂਜੀ, ਹੁਣ ਪੰਗਾ ਇਹੋ ਹੀ ਅੱਜ ਕੱਲ੍ਹ ਤੁਹਾਨੂੰ ਦੇਖੋ, ਮਾਂ ਪਿਓ ਲਾ ਦਿੰਦੇ 2-3 ਲੱਖ ਤੇ ਮਹੀਨਾ ਵੀ ਵਿਆਹ ਕੱਢਦੇ। ਉਹ ਦੱਸੋ ਫਿਰ ਉੱਥੇ ਕੀ, ਫਿਰ ਉੱਥੋਂ ਬੰਦਾ ਝਕਦਾ ਵੀ ਭਾਈ ਰਹਿਣ ਦੋ ਇੰਨਾ
0: ਪੈਸਾ।
1: ਬਟ ਜੇ ਤੁਹਾਡੀ ਹੈਸੀਅਤ ਹੈਗੀ, ਅੱਡੀਆਂ ਚੁੱਕੇ ਫਾਹ ਨਾ ਲਓ, ਆਪਦੇ ਅਕੋਰਡਿੰਗ ਕਿਸੇ ਨੂੰ ਖੁਸ਼ ਕਰਨ ਲਈ ਨੀ ਕਰਨਾ ਆਪਾਂ, ਆਪਾਂ ਆਪਣੀ ਖੁਸ਼ੀ ਲਈ ਕਰਨਾ ਜੋ ਕੁਝ ਵੀ ਕਰਨਾ। ਇਹ ਨਾ ਸੋਚੋ ਵੀ ਯਾਰ ਬੰਦਾ ਸੱਦ ਰਿਹਾ ਉਹਨਾਂ ਨੂੰ ਖੁਸ਼ ਕਰਨਾ।
0: ਠੀਕ ਹੈ, ਥੈਂਕ ਯੂ ਵੀਰੇ, ਸੋਰੀ ਯਾਰ ਮੇਰਾ ਸਮਾਂ ਥੋੜ੍ਹਾ ਘੱਟ ਹੈ, ਥੈਂਕ ਯੂ ਸੋ ਮਚ, ਜੁੜੇ ਰਹੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 64।
2: Any responsibility for any paid advertisements during this program.

ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਸ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955, ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਮਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ਼ 905-452-9955।

0: ਟੈਕਸ ਦਾ ਸੀਜ਼ਨ ਆ ਚੁੱਕਿਆ ਹੈ। ਪੁਰਾਣੇ ਅਕਾਊਂਟੈਂਟ ਨਾਲ ਖੁਸ਼ ਨਹੀਂ ਹੋ ਜਾਂ ਟੈਕਸ ਦੇ ਵਿੱਚ ਤੁਹਾਡੀਆਂ ਬੱਚਤ ਕਿੱਥੇ ਹੋਈਆਂ, ਕਿਹੜੇ ਕਿਹੜੇ ਲਿਮਿਟਸ ਤੁਹਾਡੇ ਲਈ ਸਰਕਾਰ ਨੇ ਸੈੱਟ ਕੀਤੇ ਹਨ, ਲੋਨ ਮਿਲ ਸਕਦੇ ਨੇ ਜਾਂ ਕਿਤੇ ਵੀ ਤੁਹਾਡੀ ਕੰਪਨੀ ਦੀ ਸ਼ੇਪ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ। ਪੰਜਾਬ ਟੈਕਸ ਸੋਲੂਸ਼ਨ ਦੇ ਜਗਜੀਤ ਸਾਜਾ ਜੀ ਮਿਸਿਸਾਗਾ ਤੇ ਕੈਂਬਰਿਜ ਦੀਆਂ ਦੋ ਲੋਕੇਸ਼ਨ ਤੋਂ ਨਵੀਆਂ ਫਾਈਲਸ ਇੱਥੇ ਲੈ ਰਹੇ ਨੇ, ਉੱਥੇ ਤੁਹਾਨੂੰ ਸੁਚੇਤ ਕਰਦੇ ਹਨ ਆਉਣ ਵਾਲੇ ਸਮੇਂ ਲਈ। ਟੈਕਸ ਦੀਆਂ ਸਰਵਿਸਿਸ ਲਈ ਪੰਜਾਬ ਟੈਕਸ ਸੋਲੂਸ਼ਨ 416-720-3642 416-720-3642 ਪੰਜਾਬ ਟੈਕਸ ਸੋਲੂਸ਼ਨ।
1: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕੋਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕੋਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221 416-277-9221।
0: ਕੀ ਤੁਸੀਂ

0: Rancho, 30 Rambler Drive, Brampton. Major intersection, Steels and Kennedy, 9054512600.
1: Drive कर रहे हो? Show नो enjoy कर रहे हो? कुछ बोल रहे हो?
2: Driving license?
1: No.
2: Police officer?
1: No, no.
2: Traffic lights?
1: No.
2: Then?
3: Diamond Insurance दे Pawan Kaur Gill दा ए message. Most of Ontarians ignore कर रहे हैं अपनी auto insurance renewal या अपने rate नो check कर ले. आज ही call करो 30 तो वध companies ना काम कर रहे Pawan Kaur Gill. 10 minute दे विच 300 तो लेके 1500 तक साल दी इंश्योरेंस कट सकती है ऑटो होम और इन्वेस्टमेंट प्रॉपर्टीज दी 647-325-9900 647-325-9100 Pawan Kaur Gill from Diamond Insurance
4: जिंदगी एक सफर है सुहाना
3: की तुसी कनाडा विच स्टूडेंट वीजा दे उत्ते वर्क परमिट ते आए होए हो या तुसी कैनेडियन सिटीजन या पीआर होल्डर हो अपने दोस्त रिश्तेदार ते मित्रां नु अगर विजिटर या टूरिस्ट वीजा ते कनाडा बुलाना चाहुंदे हो ता परख्या ते भरोसे वाला नाम पंजाब विच सब तो वध सक्सेस रेट दे नाल इजी वीजा विजिटर वीजा कनाडा दा लगवा के दे रहे हन वधेरे जानकारी लई इजी वीजा 9592200200 9599220200 ते आज ही कॉल करके अपनी अपॉइंटमेंट बनाओ
5: ਭੈਣ ਜੀ ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ ਨਾ ਹੀ ਇੰਡੀਆ ਵਰਗਾ ਟੇਸਟ ਨਾ ਹੀ ਇੰਡੀਆ ਵਰਗੀ ਕੁਆਂਟਿਟੀ ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਹੈ
2: ਮੈਨੂੰ ਪਤਾ ਹੈ ਕਿਉਂ ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ ਅਨਲਿਮਿਟਿਡ ਫੂਡ ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ
3: ਤਵਾ ਕਿਚਨ 50 ਸਨੀਵੇਲ ਗੇਟ ਬ੍ਰੈਂਪਟਨ ਮਾਉਂਟਨੈਸ਼ ਐਂਡ ਬੋਵੇਡ ਦਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tawakitchen.ca 905-790-1699 TAWAKitchen.ca ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ ਪਰ ਤੁਸੀਂ ਰਿਐਲਿਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ ਫਾਇਰ ਸਟੇਸ਼ਨ 5 ਸਟਾਰ ਹੋਟਲਸ ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401 416-816-8401 F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ ਰੋਹਨ ਚੋਪੜਾ ਚੋਪੜਾ ਬ੍ਰਦਰਸ ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-9941

0: Rambler Drive, Brampton. Major intersection, Steeles and Kennedy, 90545-12600.
1: ਓ ਯਾਰ ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ। ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
2: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
3: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
4: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
5: ਰੇਡੀਓ ਆਵਾਜ਼,
6: ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ ਤੇ ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।

ਕੂੜਾ ਮੇਰੇ ਸਾਹਿਬ ਦੀਆਂ ਵੜੇਈਆਂ ਤਣਕੇ ਜਿੰਨੀ ਕਦਰ ਨਵੇਰੀ ਮੇਰੇ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਅਤੇ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਿਆ ਸਰਗਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

ਖਾਸ ਖੂਬਸੂਰਤ ਸਵੇਤਾ ਖੂਬਸੂਰਤ ਲੋਕ ਖੂਬਸੂਰਤ ਮੁਲਕਨ ਸੀ ਐਚ ਐਲ ਓ ਡਿਜੀਟਲ ਏ ਐਮ ਫ੍ਰੀਕੁਐਂਸੀ ਰਾਹੀਂ ਟੋਰਾਂਟੋ ਪੈਨਸਲਵੀਨੀਆ ਨਿਊਯਾਰਕ ਵਾਸ਼ਿੰਗਟਨ ਨਿਊ ਜਰਸੀ ਔਰ ਅਮੈਰੀਕਾ ਦੇ ਵਿੱਚ ਸਾਨੂੰ ਤੁਸੀਂ ਜਿੱਥੇ ਸੁਣ ਰਹੇ ਹੋ ਨਿਊਯਾਰਕ ਵਾਸ਼ਿੰਗਟਨ ਨਿਊ ਜਰਸੀ ਦੇ ਏਰੀਏ 'ਚ ਉੱਥੇ ਸਾਨੂੰ ਤੁਸੀਂ ਸੁਣਦੇ ਹੋ ਓਨਟੈਰੀਓ ਦੇ ਵਿੱਚ ਸਾਰਨੀਆ ਕਿਚਨਰ ਵਾਟਲੋ ਕੈਂਬਰਿਜ ਲੰਡਨ ਵੁੱਡਸਟੌਕ 401 ਦੇ ਉੱਪਰ 402 ਦੇ ਉੱਪਰ ਤੁਸੀਂ ਸਾਨੂੰ ਪੈਰਿਸ ਔਰ ਜੋ ਬ੍ਰੈਂਟਫਰਡ ਅਤੇ ਹੈਮਿਲਟਨ ਤੱਕ ਸੁਣਦੇ ਹੋ ਕਿਊ ਡਬਲਿਊ ਦੇ ਉੱਤੇ ਸਾਨੂੰ ਹੈਮਿਲਟਨ ਤੋਂ ਨਾਇਗਰਾ ਫਾਲਸ ਤੱਕ ਇੰਟਾਇਰ ਜੀ ਟੀ ਏ ਦੇ ਵਿੱਚ ਸਾਨੂੰ 401 ਤੁਸੀਂ 403 402 ਔਰ 401 407 418 412 404 ਇਹਨਾਂ ਸਾਰੇ ਹਾਈਵੇਜ਼ ਦੇ ਉੱਪਰ ਯਾਨੀ ਕਿ ਇੰਟਾਇਰਲੀ 404 400 ਸੀਰੀਜ਼ ਹਾਈਵੇਜ਼ ਦੇ ਉੱਤੇ ਸੁਣਦੇ ਹੋ ਅਤੇ ਲਿੰਡ ਜੀ ਪੀਟਰ ਪ੍ਰੋ ਹੁੰਦੇ ਹੋਏ ਸਾਨੂੰ ਤੁਸੀਂ 7 ਹਾਈਵੇ ਦੇ ਉੱਪਰ 115 ਹਾਈਵੇ ਦੇ ਉੱਪਰ ਔਰ ਸਾਨੂੰ ਕੋਬਰਗ ਤੱਕ ਦੇ ਏਰੀਏ ਦੇ ਵਿੱਚ 401 ਦੇ ਉੱਪਰ ਸੁਣਦੇ ਹੋ ਇੰਟਾਇਰਲੀ ਏਰੀਏ ਨੂੰ ਕਵਰ ਕਰ ਰਹੀ ਹੈ ਫ੍ਰੀਕੁਐਂਸੀ ਔਰ ਇੱਕ ਦਮਦਾਰ ਸ਼ੋ ਮੋਰਨਿੰਗ ਦੇ ਵਿੱਚ ਰਸ਼ ਆਵਰ ਜਦੋਂ ਘਰੋਂ ਕੰਮ ਤੱਕ ਨਿਕਲਦੇ ਹੋ ਉਸ ਦੌਰਾਨ ਤੁਸੀਂ ਆਪਣੇ ਬਿਜ਼ਨਸ ਨੂੰ ਸਾਡੇ ਨਾਲ ਪ੍ਰਮੋਟ ਕਰਦੇ ਹੋ ਆਪ ਸਭ ਦੇ ਲਈ ਲਾਈਨਜ਼ ਓਪਨ ਨੇ ਅਗਰ ਤੁਸੀਂ ਆਪਣਾ ਬਿਜ਼ਨਸ ਇਹਨਾਂ ਸਮਰ ਦੇ ਵਿੱਚ ਇਹ ਸੀਜ਼ਨ ਆ ਤੁਹਾਡਾ ਅਤੇ ਤੁਸੀਂ ਕੰਸਟਰਕਸ਼ਨ ਡਾਕਟਰੇਟ ਜਾਂ ਤੁਸੀਂ ਕੋਈ ਸਰਵਿਸ ਸੈਕਟਰ ਦੇ ਵਿੱਚ ਹੈਗੇ ਹੋ ਜਾਂ ਰੀਅਲ ਸਟੇਟ ਜਾਂ ਬੈਂਕਰ ਹੈਗੇ ਹੋ ਤੁਸੀਂ ਕੋਈ ਵੀ ਬਿਜ਼ਨਸ ਜਿਹੜਾ ਹੈਗਾ ਆਪਟੀਕਲ ਦਾ ਜਾਂ ਕੋਈ ਵੀ ਰਨ ਕਰਦੇ ਹੈਗੇ ਹੋ ਤੁਹਾਨੂੰ ਲੱਗਦਾ ਹੈਗਾ ਕਿ ਸਾਡੇ ਐਕਸਟਰਾ ਲੋਕ ਅੰਦਰ ਐਂਟਰ ਹੋਣ ਸਟੋਰ ਦੇ ਵਿੱਚ ਰੇਡੀਓ ਆਸ ਦ ਵੋਇਸ ਤੁਹਾਡੇ ਲਈ ਹਾਜ਼ਰ ਹੈ ਅਸੀਂ ਵੀਕਐਂਡ ਦੇ ਉੱਤੇ 10 ਤੋਂ ਲੈ ਕੇ 1 ਵਜੇ ਤੱਕ ਲਾਈਵ ਔਨ ਲੋਕੇਸ਼ਨ ਟੋਰਾਂਟੋ ਦੇ ਸਭ ਤੋਂ ਬਿਜ਼ੀਐਸਟ ਲਾਈਵ ਔਨ ਲੋਕੇਸ਼ਨ ਸ਼ੋਅ ਨੂੰ ਲੈ ਕੇ ਆਉਂਦੇ ਹਾਂ ਵੀਕਐਂਡ 'ਤੇ 10 ਤੋਂ ਲੈ ਕੇ 1 ਵਜੇ ਤੱਕ ਜਿਸ ਵਿੱਚ ਲੋਕ ਉਸ ਸਮੇਂ ਫਰੀ ਹੁੰਦੇ ਨੇ ਫਰੀ ਮਾਇੰਡ ਹੋਏ ਹੋਏ ਤੁਹਾਡੇ ਬਿਜ਼ਨਸਿਸ 'ਤੇ ਪਹੁੰਚਦੇ ਨੇ ਮੰਡੇ ਟੂ ਫਰਾਈਡੇ 9 to 10 ਇਸ ਤੋਂ ਲਈ ਹਾਜ਼ਰ ਹੁੰਦੇ ਹਾਂ ਸਟੂਡੀਓਜ਼ ਨੰਬਰ 905-673-3337 ਆਗਾਜ਼ ਉਸ ਪਰਮਪ੍ਰਕ ਪਰਮੇਸ਼ਵਰ ਦੇ ਨਾਮ ਉਠਾਸਣ ਜਿਸ ਦੇ ਨਾਮ ਓਟ ਆਸਰੇ ਨੇ ਆਗਾਜ਼ ਦੁਨੀਆ ਦੀ ਹਰ ਇੱਕ ਸ਼ਾਇਦਾ ਉਮੀਦ ਦਿਨ ਖੁਸ਼ਗਵਾਰ ਚੜ੍ਹਦੀ ਕਲਾ ਵਾਲਾ ਨਿਰਪਾਓ ਨਿਰਵੈਰ ਰਹੇਗਾ ਰੋਸ਼ਨੀ ਰਸਤੇ ਦਿਖਾਵੇਗੀ ਤੁਸੀਂ ਚੱਲਦੇ ਰਹੋਗੇ।

ਚਲੀਏ ਤੁਹਾਡੇ ਕਾਲਸ ਵੱਲ ਅਤੇ ਸਟੂਡੀਓ ਨੰਬਰ 905-673-3337 'ਤੇ ਤੁਸੀਂ ਕਾਲ ਕਰੋਗੇ। ਟਰੂ ਨੌਰਥ, ਟਰੂ ਨੌਰਥ ਇੱਕ ਕੰਪਨੀ ਹੈ, ਅਗਰ ਗ੍ਰੈਵਲ ਪਾਉਣੀ ਹੈ ਆਪਣੇ ਡਰਾਈਵੇਜ਼ ਦੇ ਵਿੱਚ, ਕਿਸੇ ਪਿੰਡ ਸ਼ਹਿਰ 'ਚ ਟਰੱਕਿੰਗ ਯਾਰਡ ਹੈਗਾ, ਪੱਧਰ ਕਰਾਉਣਾ ਯਾਰਡ ਨੂੰ, ਜਾਂ ਤੁਸੀਂ ਡੈਮੋਲੇਸ਼ਨ ਕਰਾਉਣੀ ਹੈ, ਕੋਈ ਚੀਜ਼ ਤੋੜ ਕੇ ਉੱਥੇ ਸਾਫ਼ ਸਫਾਈਆਂ ਕਰਾਉਣਾ, ਜਾਂ ਤੁਸੀਂ ਕੰਟਰੈਕਟਰ ਹੋ, ਤੁਸੀਂ ਡਰਾਈਵੇਜ਼ ਨੂੰ ਤੋੜਦੇ ਹੋ, ਤੋੜ ਕੇ ਉਹਦੀ ਕੌਂਕਰੀਟ ਜਾਂ ਉਹਦਾ ਜਿਹੜਾ ਐਸ਼ਫਾਲਟ ਆ ਉਹ ਸੁੱਟਣਾ ਹੁੰਦਾ, ਸਕ੍ਰੈਪ ਕਰਨਾ ਹੁੰਦਾ, ਉਹਦੇ ਲਈ ਹੈਸਲ ਹੁੰਦੀ ਹੈ ਤੁਹਾਨੂੰ। ਡੇਰੀ ਐਂਡ ਕੈਨੇਡੀ ਦੇ ਉੱਪਰ ਜਿਹੜਾ ਇਹ ਲੋਕੇਟਡ ਨੇ, ਟਰੂ ਨੌਰਥ ਵਾਲੇ ਮਸ਼ੀਨਰੀ ਰੈਂਟ ਕਰਦੇ ਨੇ, ਜੇ ਤੁਸੀਂ ਡਰਾਈਵੇ ਤੋੜਨ ਵਾਲੀ ਮਸ਼ੀਨਰੀ ਰੈਂਟ ਕਰਨੀ ਆ, ਅਤੇ ਨਾਲ ਡੰਪ ਟਰੱਕ ਵੀ ਭੇਜਦੇ ਨੇ। ਟਰੂ ਨੌਰਥ ਇੱਕ ਕੰਪਲੀਟ ਪ੍ਰੋਜੈਕਟ ਦੀ ਕੰਪਨੀ ਹੈ। ਟਰੂ ਨੌਰਥ ਨੂੰ ਕਾਲ ਕਰੋ ਗ੍ਰੈਵਲ ਦੀ ਸਕ੍ਰੈਪ ਸਿੱਟਣ ਵਾਸਤੇ, ਜਾਂ ਐਸ਼ਫਾਲਟ ਦੀ, ਜਾਂ ਤੁਸੀਂ ਗ੍ਰੈਵਲ ਪਾਉਣੀ ਹੈਗੀ ਆਪਣੇ, ਦੋਨਾਂ ਵਾਸਤੇ। ਟਰੂ ਨੌਰਥ 416-803-0623, 416-803-0623 ਦੇ ਉੱਤੇ ਟਰੂ ਨੌਰਥ ਨੂੰ ਤੁਸੀਂ ਕਾਲ ਕਰ ਸਕਦੇ ਹੋ। ਔਰ ਪਰਮ ਕੁਇਕ ਲਿਊਬ ਐਂਡ ਰਿਪੇਅਰ, ਜਿਹੜਾ 131 ਰਿਚਮੰਡ ਸਟਰੀਟ ਹੈ, ਰਿਚਮੰਡ ਸ਼ਹਿਰ ਯਾਦ ਰੱਖਿਓ, ਨੈਗਰਾ ਫਾਲ ਵਾਲਿਓ, ਰਿਚਮੰਡ ਸਟਰੀਟ ਦੇ ਉੱਪਰ ਹੈ ਥੋਰਲ ਦੇ ਵਿੱਚ, ਅਤੇ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਹੈ। ਰੇਡੀ ਵਾਸ ਕਰਾਊਗਾ 289-498-1300, ਅਤੇ ਸ਼ੋਅ ਦਾ ਉੱਥੇ ਹਿੱਸਾ ਤੁਹਾਡੇ ਤੱਕ ਨਜ਼ਾਰਾ ਲੈ ਕੇ ਆਉਂਦੇ ਨੇ ਫਾਈਨ ਡਾਈਨਰ। ਤੁਸੀਂ ਇੱਕ ਤੋਂ ਲੈ ਕੇ 100 ਬੰਦੇ ਤੱਕ ਦੀ ਜਿਹੜੀ ਪਾਰਟੀ ਕਰਨੀ ਹੈਗੀ ਆ, ਇਕੱਲੇ ਨੇ ਵੀ ਕਰਨੀ ਆ ਪਾਰਟੀ ਆਪਣੇ ਆਪ ਨਾਲ, ਅਤੇ ਤੁਸੀਂ 100 ਬੰਦਿਆਂ ਨੇ ਵੀ ਕਰਨੀ ਹੈ। ਨਜ਼ਾਰਾ ਫਾਈਨ ਡਾਈਨਿੰਗ ਦੇ ਵਿੱਚ ਟੋਪ ਕਲਾਸ ਐਂਬੀਅੰਸ ਦੇ ਨਾਲ, ਟੋਪ ਕਲਾਸ ਸਰਵਿਸ ਦੇ ਨਾਲ ਤੁਹਾਡੇ ਲਈ ਹਾਜ਼ਰ ਹੈ। ਤੁਸੀਂ ਬਰਥਡੇ ਪਾਰਟੀ ਤੋਂ ਲੈ ਕੇ ਸਰਪ੍ਰਾਈਜ਼ ਪਾਰਟੀ ਦੇਣੀ ਆ, ਜਾਂ ਬਿਜ਼ਨਸ ਦੀ ਡੀਲ ਕਰਨੀ ਆ, ਟਿਮ ਹੋਟਨਸ 'ਤੇ ਬੈਠਣ ਦੀ ਜ਼ਰੂਰਤ ਨਹੀਂ, ਤੁਸੀਂ ਟਿਮ ਹੋਟਨ ਦੀ ਬਜਾਏ ਨਜ਼ਾਰਾ 'ਤੇ ਜਾਓ, ਪ੍ਰਾਈਵੇਟ ਕੈਬਨ 'ਚ ਵਾਈਫਾਈ ਯੂਜ਼ ਕਰੋ, ਆਪਣੀ ਬਿਜ਼ਨਸ ਮੀਟਿੰਗ ਅਤੇ ਨਾਲ ਲੰਚ ਕਰੋ। ਨਜ਼ਾਰਾ ਨੰਬਰ ਟੂ ਕਾਲ, ਨਜ਼ਾਰਾ ਨੂੰ ਤੁਸੀਂ ਕਾਲ ਕਰ ਸਕਦੇ ਹੋ 905-451-2600, 905-451-2600 'ਤੇ ਕਾਲ ਕਰਨੀ ਹੈ। ਸ਼ੋਅ ਦਾ ਹਿੱਸਾ ਤੁਹਾਡੇ ਤੱਕ ਪੀਜ਼ਾ ਸ਼ੈਫ ਲੈ ਕੇ ਆਉਂਦੇ ਨੇ। ਪੀਜ਼ਾ ਸ਼ੈਫ 1999 ਦੇ ਵਿੱਚ, 1999 ਦੇ ਵਿੱਚ 2 large 6 ਟੋਪਿੰਗ, 2 ਡਿਪਿੰਗ ਦੇ ਨਾਲ ਤੁਹਾਡੀ ਡੀਲ ਹੈਗੀ ਹੈ 2 large ਪੀਜ਼ਾਸ ਦੇ ਵਿੱਚ। 905-451-2600 'ਤੇ 647-547-4200 ਪੀਜ਼ਾ ਸ਼ੈਫ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਡਰਾਈਵਰ ਚਾਹੀਦੇ ਨੇ US ਵਾਸਤੇ, ਡਰਾਈਵਰਸ ਜਿਹੜੇ ਨੇ AZ ਲਾਇਸੈਂਸ ਹੋਲਡਰ, ਕਾਈਂਡਲੀ ਕੰਟੈਕਟ ਕਰੋ AZ ਲਾਇਸੈਂਸ ਹੋਲਡਰ ਡਰਾਈਵਰਸ, ਜਿਹਨਾਂ ਕੋਲ 2 ਸਾਲ ਦਾ ਐਕਸਪੀਰੀਅੰਸ ਹੋਵੇ, ਟਰੈਕ ਰੈਕਡ ਸਾਫ਼, ਅਤੇ ਅਮੈਰੀਕਾ ਦਾ ਵੀਜ਼ਾ ਹੋਵੇ। ਤੁਸੀਂ 8 ਤੋਂ ਲੈ ਕੇ 12 ਹਜ਼ਾਰ ਤੱਕ ਕਮਾ ਸਕਦੇ ਹੋ। ਟੀਮ ਦੇ ਵਿੱਚ ਜਾਣਾ ਚਾਹੁੰਦੇ ਹੋ, 2 ਦੋਸਤ, 2 ਭਰਾ, 2 ਰਿਸ਼ਤੇਦਾਰ, 2 ਬੰਦੇ, ਜਾਂ ਸਿੰਗਲ, ਤੁਸੀਂ ਕਾਲ ਕਰਨੀ ਹੈ ਜਸਪ੍ਰੀਤ ਸਿੰਘ ਹੋਣਾ ਨੂੰ। ਕੈਨੇਡਾ ਦੀ ਬਹੁਤ ਵੱਡੀ 2 ਕੰਪਨੀਜ਼ ਨੇ, ਉਹਨਾਂ ਦੇ ਵਿੱਚ ਇਹ ਟਰੱਕ ਹਾਇਰਿੰਗ ਹੋ ਰਹੀ ਹੈ। 647-831-4930, 647-831-4930, 647-831-4930 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ। ਗ੍ਰੀਨ ਵੈਲੀ ਗਾਰਡਨ ਸੈਂਟਰ, ਅੱਜ ਸ਼ਾਮ ਯੇ ਸ਼ਾਮ ਮਸਤਾਨੀ ਮਦਹੋਸ਼ ਕੀਏ ਜਾਏ, ਮੁਝੇ ਡੋਰ ਕੋਈ ਖਿੱਚੇ ਤੇਰੀ ਓਰ ਲੀਏ ਜਾਏ। ਸੋ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਇਸ ਸਮੇਂ ਤੁਸੀਂ ਪਹੁੰਚ ਜਾਓ। 1.5 ਕਿੱਲੇ ਦੇ ਵਿੱਚ ਬਣਿਆ ਹੋਇਆ ਇਹ ਗਾਰਡਨ ਸੈਂਟਰ ਹੈ, ਜਿਹਦੇ ਵਿੱਚ ਫੁੱਲ ਆਵਾਜ਼ਾਂ ਮਾਰਦੇ ਨੇ, ਤੁਹਾਨੂੰ ਸਬਜ਼ੀਆਂ, ਬੂਟੇ, ਪਨੀਰੀ ਤੋਂ ਲੈ ਕੇ ਹਰ ਚੀਜ਼ ਆਵਾਜ਼ਾਂ ਮਾਰ ਰਹੀ ਹੈ ਕਿ ਆ ਜਾਓ। ਅਤੇ ਗ੍ਰੀਨ ਵੈਲੀ ਗਾਰਡਨ ਸੈਂਟਰ ਜਿਹੜੇ 2 ਲੋਕੇਸ਼ਨ ਤੋਂ ਸਰਵ ਕਰਦੇ ਨੇ, ਮੈਕਵੀਨ ਐਂਡ ਮੇਫੀਲਡ ਇੰਟਰਸੈਕਸ਼ਨ, ਦੂਸਰੀ ਲੋਕੇਸ਼ਨ ਇਹਨਾਂ ਦੀ ਜੋ ਕਿ 2547 ਐਂਬਲਟਨ, ਯਾਨੀ ਕਿ ਜੇ ਤੁਸੀਂ ਕੈਸਲਮੋਰ ਸਪ੍ਰਿੰਗਡੇਲ 'ਚ ਰਹਿੰਦੇ ਹੋ ਤਾਂ ਵੀ ਤੁਹਾਡੇ ਘਰ ਤੋਂ 5 ਮਿੰਟ ਦੀ ਡਰਾਈਵ, ਅਤੇ ਜੇ ਤੁਸੀਂ ਬ੍ਰੈਂਪਟਨ ਵੈਸਟ 'ਚ ਰਹਿੰਦੇ ਹੋ, ਜੇਮਸ ਪੋਟਰ ਤੋਂ ਲੈ ਕੇ ਮਿਸਿਸਾਗਾ ਐਂਡ ਸੈਂਡਲਵੁੱਡ ਤੋਂ ਲੈ ਕੇ ਸਟੀਲ ਐਂਡ ਜੋ ਚਿੰਕੂਜ਼ੀ ਤੋਂ ਲੈ ਕੇ, ਜਾਂ ਤੁਸੀਂ ਮਿਲਟਨ ਰਹਿੰਦੇ ਹੋ, ਜਾਂ ਤੁਸੀਂ ਰਹਿੰਦੇ ਹੈਗੇ ਹੋ ਇਸ ਸਮੇਂ ਗੋਲਫ, ਅਤੇ ਤੁਸੀਂ ਹੈਮਿਲਟਨ ਹੋ, ਦੋਨੋਂ ਲੋਕੇਸ਼ਨਸ ਤੁਹਾਨੂੰ ਇੰਪ੍ਰੈਸ ਕਰ ਦੇਣਗੀਆਂ। ਆਮ ਤੌਰ 'ਤੇ ਗਾਰਡਨ ਹਾਊਸ 'ਤੇ ਜਾ ਕੇ ਸਾਨੂੰ ਪਤਾ ਨਹੀਂ ਲੱਗਦਾ ਸੀ ਕੀ ਖਰੀਦਣਾ, ਕਿੰਨੇ ਕਿਉਂ ਖਰੀਦਣਾ, ਇੱਥੇ ਫੁੱਲਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ, ਕੰਸਲਟੈਂਟਸ ਤੁਹਾਨੂੰ ਉੱਥੇ ਮਿਲ ਜਾਂਦੇ ਨੇ, ਦੇ ਡੂ ਕੰਸਲਟੇਸ਼ਨ, ਤੁਹਾਨੂੰ ਦੱਸਦੇ ਨੇ ਕਿਹੜਾ ਫਲਾਵਰ ਕਦੋਂ ਲਾਉਣਾ, ਕਿੰਨੀ ਸਬਜ਼ੀ ਕਿਵੇਂ ਲਾਉਣੀ ਹੈ, ਕਿੰਨੀ ਕਿੰਨੀ ਦੂਰ ਲਾਉਣੀ ਹੈ, ਐਂਡ ਯੂ ਵਿਲ ਬੀ ਅਮੇਜ਼ਡ ਟੂ ਗੋਇੰਗ ਥੇਅਰ। ਅਤੇ ਜਿੰਨੇ ਵੀ ਲੋਕ ਰੇਡੀਓ ਵਾਸ ਸੁਣ ਕੇ ਪਹੁੰਚ ਰਹੇ ਨੇ, ਬੜੀ ਵੱਡੀ ਗਿਣਤੀ ਤੁਸੀਂ ਪਹੁੰਚਦੇ ਹੋ, ਤੁਹਾਨੂੰ ਜਿਹੜਾ ਹੈਗਾ $50 ਅਤੇ $100 ਦੀ ਸ਼ੋਪਿੰਗ ਦੇ ਉੱਪਰ ਟੋਪ ਸੋਇਲ ਤੋਂ ਲੈ ਕੇ ਬਹੁਤ ਕੁਛ ਹੋਰ ਜਿਹੜਾ ਫਰੀ ਦਿੱਤਾ ਜਾ ਰਿਹਾ ਹੈਗਾ, ਉਹਦਾ ਕਾਰਨ ਹੈ ਕਿ ਵੈਲਕਮ ਕਰ ਰਹੇ ਜੀ ਆਇਆਂ ਨੂੰ। ਸੋ ਗ੍ਰੀਨ ਵੈਲੀ ਗਾਰਡਨ ਸੈਂਟਰ 647-222-5601 ਫੋਰ ਡਾਇਰੈਕਸ਼ਨ, 647-222-5601 ਐਂਬਲਟਨ ਵਾਲੀ ਡਰਾਈਵ ਆ, ਹੈਰੀਟੇਜ ਰੋਡ ਨੂੰ ਸਟੀਲ ਤੋਂ ਡਰਾਈਵ ਕਰਨਾ ਨੌਰਥ ਨੂੰ, ਟੂਵਰਡਸ ਕੁਈਨ ਜਿਵੇਂ ਆਪਾਂ ਕਹਿੰਦੇ ਹਾਂ, ਨੌਰਥ ਨੂੰ ਕਹਿੰਦੇ ਹੁੰਦੇ ਆ, ਅਤੇ ਤੁਸੀਂ ਔਰੰਜਵਲ ਵੱਲ ਨੂੰ ਹੈਰੀਟੇਜ ਨੂੰ ਜਾਣਾ, ਜਦੋਂ ਤੁਸੀਂ ਨਿਕਲ ਜਾਣਾ ਐਮਾਜ਼ੋਨ ਦਾ ਵੇਅਰ ਹਾਊਸ ਲੈਫਟ ਹੈਂਡ ਦੇ ਉੱਤੇ, ਤੁਸੀਂ ਮਿਸ ਨਹੀਂ ਕਰੋਗੇ ਗ੍ਰੀਨ ਹਾਊਸ
ਜਿਹੜਾ ਬਹੁਤ ਵੱਡਾ ਬਣਿਆ ਗ੍ਰੀਨ ਵੈਲੀ ਗਾਰਡਨ ਸੈਂਟਰ। ਸੋ ਸ਼ੋਅ ਦੇ ਵਿੱਚ 9-17 ਸਟੂਡੀਓ ਦੇ ਘੰਟੇ ਹੋ ਚੁੱਕੇ ਨੇ, ਕੁਛ ਖਬਰਾਂ, ਕੁਛ ਗੱਲਾਂ, ਕੁਛ ਬਾਤਾਂ ਤੁਹਾਡੇ ਨਾਲ ਸੀ ਸਾਂਝੀਆਂ ਕਰਨ ਜਾ ਰਹੇ ਹਾਂ।

0: ਚਲੀਏ ਆਪਾਂ ਅੱਜ ਦੇ ਇਸ ਖੂਬਸੂਰਤ ਸ਼ੋਅ ਦਾ ਹਿੱਸਾ ਬਣਨ, ਪਰ ਉਸ ਤੋਂ ਪਹਿਲਾਂ ਕੁਛ ਖਬਰਾਂ। ਖੂਬਸੂਰਤ ਨਹੀਂ ਹੈਗੀਆਂ ਡੱਕ ਫੂਡ ਦੇ ਵਾਸਤੇ। ਡੱਕ ਫੂਡ ਦੀ ਅਪਰੂਵਲ ਰੇਟਿੰਗ ਜਿੱਥੇ ਗਿਰ ਰਹੀ ਹੈ, ਡੱਕ ਫੂਡ ਦੀਆਂ ਨਾਕਾਮਯਾਬੀਆਂ ਦੇ ਵਿੱਚੋਂ ਅਗਰ ਤੁਸੀਂ ਸਿਰਫ ਲੀਡਰ ਰਿਪਲੇਸ ਕਰਨਾ ਹੈਗਾ, ਯਾਨੀ ਕਿ ਡਾਇਪਰ ਗੰਦਾ ਹੋ ਗਿਆ ਆਪਾਂ ਡਾਇਪਰ ਚੇਂਜ ਕਰਕੇ ਨਵਾਂ ਡਾਇਪਰ ਲਾਉਣਾ, ਡਜ਼ਨਟ ਮੇਕ ਸੈਂਸ। ਨਵਾਂ ਲੀਡਰ ਤੁਸੀਂ ਲੈ ਕੇ ਆਉਣਾ ਡੱਕ ਫੂਡ ਦੇ ਖਿਲਾਫ, ਯੂ ਮਸਟ ਹੈਵ ਦੋਜ਼ ਥਿੰਗਸ। ਉਹਦੇ ਬੁੱਲਾਂ ਦੇ ਉੱਤੇ ਕੁਝ ਗੱਲਾਂ ਹੋਣ, ਜਿਨ੍ਹਾਂ ਵਿੱਚੋਂ ਪਹਿਲੀ ਗੱਲ ਕਹੇ ਕਿ ਮੈਂ ਇੰਸ਼ੋਰੈਂਸ ਕੰਪਨੀਜ਼ ਨੂੰ ਆ ਕੇ ਆਡਿਟ ਕਰੂੰਗਾ। ਜਿਹੜੀ ਲੁੱਟ ਖਸੁੱਟ ਚੱਲ ਰਹੀ ਹੈ, ਜਿਹਨੇ ਕੋਈ ਕਲੇਮ ਨਹੀਂ ਲਿਆ, ਜਿਸਨੇ ਕੁਛ ਮਾੜਾ ਨਹੀਂ ਕੀਤਾ, ਜਿਹਦੀ ਕੋਈ ਟ੍ਰੈਫਿਕ ਟਿਕਟ ਨਹੀਂ, ਕੁਛ ਨਹੀਂ ਹੈ, ਉਹਦੀ ਵੀ ਪ੍ਰੀਮੀਅਮ ਉੱਪਰ ਵਧਾਈ ਜਾ ਰਹੀ ਹੈ। ਮੈਂ ਇਹਨਾਂ ਕੰਪਨੀਜ਼ ਨੂੰ ਆਡੀਟਰ ਜਨਰਲ ਦੀ ਹੈਲਪ ਦੇ ਨਾਲ ਆਡਿਟ ਦੇ ਵਿੱਚ ਪਾਵਾਂਗਾ ਅਤੇ ਆਡਿਟ 'ਚੋਂ ਚੈੱਕ ਕਰਾਂਗਾ ਇਹਨਾਂ ਦੀ ਪ੍ਰੋਫਿਟੇਬਿਲਿਟੀ ਕਿਤਨੀ ਹੈਗੀ ਹੈ। ਅਗਰ ਉਹ ਬਹੁਤ ਜ਼ਿਆਦਾ ਹੈ, ਲੋਕਾਂ ਕੀ ਜਾਨ ਨਿਕਾਲ ਰਹੀ ਹੈ, ਤਾਂ ਅਸੀਂ ਇਹਨਾਂ ਦੀ ਜਾਨ ਕੱਢਾਂਗੇ ਫਿਰ। ਸੈਕਿੰਡਲੀ, ਦ ਲੀਡਰ ਸ਼ੁੱਡ ਸੇ, ਜਿਹੜਾ ਲੀਡਰ ਆਊਗਾ ਉਹ ਕਹੂਗਾ ਕਿ ਟੈਨੈਂਟ ਬੋਰਡ ਦੇ ਵਿੱਚ ਕੋਈ ਵੀ ਬੰਦਾ ਅਗਰ ਕਿਸੇ ਦੇ ਪੈਸੇ ਨਹੀਂ ਦੇ ਰਿਹਾ, ਮੈਂ ਕਾਨੂੰਨੀ ਤੌਰ ਦੇ ਉੱਤੇ ਵਾਅਦਾ ਦਵਾਉਂਦਾ ਹਾਂ ਕਿ ਤੁਹਾਡੇ ਨਾਲ ਧੱਕਾ ਨਹੀਂ ਹੋਵੇਗਾ ਸਾਡੀ ਸਟੇਟ ਦੇ ਵਿੱਚ, ਓਂਟੈਰੀਓ ਦੇ ਵਿੱਚ। ਅਗਰ ਕੋਈ ਤੁਹਾਡੇ ਪੈਸੇ ਨਹੀਂ ਦੇ ਰਿਹਾ, ਤੁਹਾਡੇ ਨਾਲ ਮਾਰਾਮਾਰੀ ਕਰ ਰਿਹਾ, ਤੁਹਾਡੇ ਗੰਦ ਪਾ ਰਿਹਾ, ਲੁੱਟ ਖਸੁੱਟ ਕਰ ਰਿਹਾ, ਅਸੀਂ ਇਹਨਾਂ ਚੋਰਾਂ ਨੂੰ ਹੋਰ ਤੁਹਾਡੇ ਘਰਾਂ ਦੇ ਵਿੱਚ ਮੁਫਤ ਦੇ ਵਿੱਚ ਬਹਿਣ ਨਹੀਂ ਦੇਵਾਂਗੇ। ਇਹ ਮੇਰਾ ਤੁਹਾਡੇ ਨਾਲ ਵਾਅਦਾ। ਤੀਸਰਾ, ਉਹ ਕਹੇ ਕਿ ਕ੍ਰਾਈਮ ਦੇ ਉੱਤੇ ਜਿਹੜੇ ਬੰਦੇ ਫੜੇ ਨੇ ਜੇਲ੍ਹ 'ਚੋਂ ਬਾਹਰ ਨਹੀਂ ਜਾਣਗੇ, ਮੈਂ ਤੁਹਾਨੂੰ ਯਕੀਨ ਦਿਵਾਉਂਦਾ ਮੈਂ ਜੇਲ੍ਹਾਂ ਦੇ ਵਿੱਚ ਇਹਨਾਂ ਦੀ ਸਪੇਸ ਵਧਾਊਂਗਾ ਅਤੇ ਜੇਲ੍ਹ ਦੇ ਉੱਤੇ ਹੋਰ ਇਨਵੈਸਟਮੈਂਟ ਕਰੂੰਗਾ। ਕ੍ਰਾਈਮ ਦੇ ਉੱਤੇ ਜ਼ੀਰੋ ਟੋਲਰੇਸ਼ਨ ਹੋਊਗੀ, ਅਸੀਂ ਉਹਦੇ ਨਾਲ ਹਾਂ। ਜਿਹੜਾ ਬੰਦਾ ਜਿੰਨੀਆਂ ਵੀ ਵੱਡੀਆਂ ਕਾਰਪੋਰੇਟ ਸਿਸਟਮੇ ਧਾਂਦਲੀਆਂ ਕਰ ਰਹੀਆਂ ਨੇ, ਪਤਾ ਹੀ ਨਹੀਂ ਲੱਗਦਾ ਕਿੱਥੇ ਕੌਣ ਕਿਵੇਂ ਕੀ ਚਾਰਜ ਕਰ ਰਿਹਾ, ਆਈ ਵਿਲ ਸਟੋਪ ਦੈਮ। ਮੈਂ ਆਡਿਟ ਕਰਕੇ ਉਹਨਾਂ ਕੰਪਨੀਜ਼ ਨੂੰ ਸਟੋਪ ਕਰੂੰਗਾ। ਵੈਸੇ ਮੁੱਦੇ ਤਿੰਨ ਵੱਡੇ ਨੇ, ਕ੍ਰਾਈਮ, ਸਕੂਲਿੰਗ, ਹੋਸਪਿਟਲ ਅਤੇ ਪਲੱਸ ਲੈਂਡਲੋਰਡ ਟੈਨੈਂਟ ਬੋਰਡ ਅਤੇ ਇੰਸ਼ੋਰੈਂਸ। ਅਗਰ ਇਹ ਪੰਜ ਬੰਦੇ ਪੰਜਾਂ ਚੀਜ਼ਾਂ 'ਤੇ ਕੋਈ ਬੋਲਦਾ, ਵੀ ਡੂ ਕੇਅਰ। ਜੇ ਸਿਰਫ ਇਹ ਕਹਿਣਾ ਕਿ ਨਵਦੀਪ ਬੈਂਸ ਆ ਗਿਆ ਹੈਗਾ ਲਿਬਰਲ ਲੀਡਰਸ਼ਿਪ ਦੇ ਵਿੱਚ ਅਤੇ ਬੈਂਸ ਦੇ ਆਉਣ ਕਰਕੇ ਡੱਗ ਫੋਰਡ ਨੂੰ ਹੁਣ ਵੋਟ ਨਹੀਂ ਪੈਣਗੇ, ਸਾਡੇ ਤੋਂ ਵੱਡਾ ਬੇਵਕੂਫ ਕੋਈ ਨਹੀਂ ਹੋਊਗਾ। ਸਾਨੂੰ ਇਹ ਸੁਣਨਾ ਪੈਣਾ, ਕਿਉਂਕਿ ਜਿਹੜੇ ਮੌਜੂਦਾ ਐਮ ਪੀ ਪੀ ਨੇ, ਹੋ ਸਕਦਾ ਇਹਨਾਂ ਦੀਆਂ ਨੌਕਰੀਆਂ ਚਲੀਆਂ ਜਾਣ ਨਵਦੀਪ ਬੈਂਸ ਦੇ ਆਉਣ ਨਾਲ, ਸਾਰਾ ਜਿਹੜਾ ਜੀ ਟੀ ਏ ਲਾਲ ਰੰਗ ਦਾ ਹੋ ਜਾਵੇ। ਮੌਜੂਦਾ ਐਮ ਪੀ ਪੀ ਬ੍ਰੈਂਪਟਨ ਦੇ ਨੇ, ਸ਼ਾਇਦ ਇਹਨਾਂ ਦੀਆਂ ਜੋਬਾਂ ਜੋਬਸ ਚਲੀਆਂ ਜਾਣ, ਨੌਕਰੀਆਂ ਇਹਨਾਂ ਦੀਆਂ, ਨੌਕਰੀਆਂ ਜੋਬਸ, ਨੋਟ ਐਜ ਏ ਸਰਵਿਸਿਸ ਐਜ ਏ ਮੈਂਬਰ ਪਾਰਲੀਮੈਂਟ ਔਰ ਐਮ ਪੀ ਪੀ। ਬਟ ਕੀ ਨਿਜ਼ਾਮ ਉਸੇ ਤਰ੍ਹਾਂ ਦਾ ਰਹੇਗਾ, ਇਹ ਸਵਾਲ ਬਹੁਤ ਵੱਡਾ ਖੜਾ ਹੋਵੇਗਾ। ਡੱਕ ਫੋਰਡ ਜਿੱਥੇ ਜਹਾਜ਼ ਤੋਂ ਚਰਚਾ 'ਚ ਆਇਆ, ਡੱਕ ਫੋਰਡ ਜਿੱਥੇ ਇਸ ਸਮੇਂ ਕੰਟਰੋਵਰਸੀ ਦਾ ਬਹੁਤ ਵੱਡਾ ਪਾਰਟ ਹੈ, ਟ੍ਰੇਡ ਡੀਲ ਨੂੰ ਛੱਡ ਕੇ ਲੋਕ ਹੁਣ ਡੱਕ ਫੋਰਡ ਦੇ ਉੱਤੇ ਨੁਕਤਾਚੀਨੀ ਕਰਨੀ ਸ਼ੁਰੂ ਕਰ ਚੁੱਕੇ ਨੇ। ਟੋਰਾਂਟੋ 'ਚ ਇੱਕ 14 ਸਾਲ ਦੀ ਲੜਕੀ ਖੋਈ ਹੈ, ਲੋਕਾਂ ਨੇ ਫੰਡ ਰੇਜ਼ਿੰਗ ਕੀਤੀ ਹੈ, $25,000 ਇਕੱਠਾ ਕੀਤਾ, ਇਨਾਮ ਹੋਊਗਾ। ਇਹ ਲੜਕੀ ਦਿਮਾਗੀ ਤੌਰ 'ਤੇ ਠੀਕ ਨਹੀਂ ਹੈ, ਇਹਦੀ ਇਨਫੋਰਮੇਸ਼ਨ ਦੇਣ ਲਈ ਪੁਲਿਸ ਦੀਆਂ ਵੈਬਸਾਈਟਸ ਦੇ ਉੱਤੇ ਤੁਸੀਂ ਜਾ ਕੇ ਫੋਟੋਜ਼ ਦੇਖ ਸਕਦੇ ਹੈਗੇ ਹੋ। ਅਤੇ ਇਹਦੇ ਨਾਲ ਨਾਲ ਕੁਛ ਹੋਰ ਖਬਰਾਂ ਅਤੇ ਗੱਲਾਂ ਬਾਤਾਂ ਵੀ ਚੱਲਣਗੀਆਂ। ਮੇਰੇ ਨਾਲ ਸੈਂਟੋਸ ਆ ਗਏ ਨੇ, ਸੈਂਟੋਸ ਜੀ।
1: ਸਤਿ ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਸਾਰੇ ਰੇਡੀ ਲਿਸਨਰਸ ਨੂੰ।
0: ਸਤਿ ਸ਼੍ਰੀ ਅਕਾਲ ਜੀ, ਉਸ ਤੋਂ ਅੱਗੇ
1: ਅਮਨ ਜੀ, ਮੈਂ ਬਹੁਤ ਟੈਨਸ਼ਨ 'ਚ ਪਈ ਹਾਂ, ਮੈਨੂੰ ਇੱਕ ਸਵਾਲ ਦਾ ਜਵਾਬ ਚਾਹੀਦਾ ਸੀਗਾ, ਮੈਨੂੰ ਹੈਲਪ ਚਾਹੀਦੀ ਹੈ ਤੁਹਾਡੀ ਸਾਰਿਆਂ ਦੀ। ਹੁਣ ਮੈਂ ਸਵਾਲ ਕਰਾਂ ਆਪਣਾ,
0: ਸਵਾਲ ਤੁਹਾਡਾ ਕਰੂੰਗਾ, ਪਰ ਪਹਿਲਾਂ ਮੈਂ ਲੋਕਾਂ ਦਾ ਸਾਰਿਆਂ ਦਾ ਦਿਲ ਲਵਾਉਣਾ ਚਾਹੁੰਦਾ। ਸੰਤੋਸ਼, ਜਿੱਥੇ ਅਸੀਂ ਪਿਛਲੇ ਕਈ ਦਿਨਾਂ ਤੋਂ ਸਵਾਲ ਦੇ ਉੱਪਰ ਅਸੀਂ ਜਾਵਾਂਗੇ, ਸੰਤੋਸ਼ ਨੇ ਮੈਨੂੰ ਭੇਜ ਦਿੱਤਾ, ਮੈਂ ਪੜ੍ਹਦਾ ਪਿਆ ਸੀ ਐਕਚੁਅਲ ਦੇ ਵਿੱਚ। ਸੰਤੋਸ਼ ਕੇ ਇਦਾਂ ਦੇ ਕੁਐਸਚਨ ਨਾ ਲੈ ਕੇ ਆ ਕਰੋ ਪਲੀਜ਼,
1: ਇਹ ਰਿਐਲਿਟੀ ਰੀਅਲ ਲਾਈਫ ਦੇ ਕੁਐਸਚਨ ਸੀ,
0: ਦੋਸਤ ਨਾ ਬਣਾ ਕਰੋ ਸਾਡਾ। ਤੇ ਪਹਿਲਾਂ ਸਭ ਤੋਂ ਅਸੀਂ ਚੱਲਦੇ ਆਂ ਗ੍ਰੀਨ ਹਾਊਸ ਦੀ ਇੱਕ ਲੋਕੇਸ਼ਨ ਦੇ ਉੱਤੇ, ਜਿੱਥੇ ਮੈਂ ਗੱਲ ਕਰ ਦਿੰਦਾ ਗ੍ਰੀਨ ਵੈਲੀ ਗਾਰਡਨ ਸੈਂਟਰ। ਪਹਿਲੀ ਵਾਰ ਆ ਅੱਜ ਤੱਕ ਮੈਂ ਸਮਾਨ ਖਰੀਦਦਾ ਰਿਹਾ, ਫੁੱਲ ਖਰੀਦਦਾ ਰਿਹਾ, ਟੋਕਰੀਆਂ ਚੱਕਦਾ ਵਿੱਚ ਗੱਡੀ ਦੇ ਰੱਖ ਲੈਂਦਾ। ਪਹਿਲੀ ਵਾਰ ਆ ਕੰਸਲਟੇਸ਼ਨ ਤੁਹਾਨੂੰ ਉੱਥੇ ਔਨ ਸਪੋਟ ਮਿਲਦੀ ਹੈ ਕਿ ਜੇ ਤੁਸੀਂ ਬੇਲ ਚੜਾਉਣੀ ਆ ਕਰੇਲਿਆਂ ਦੀ, ਤਾਂ ਇੱਕ ਬੇਲ ਦੂਜੀ ਬੇਲ ਤੋਂ ਕਿੰਨੀ ਦੂਰ ਹੋਣੀ ਚਾਹੀਦੀ ਹੈ ਅਤੇ ਉਹ ਕਿੰਨੀ ਲੰਬੀ ਚਲੀ ਜਾਂਦੀ ਹੈ ਅਤੇ ਕਿੱਦਾਂ ਤੁਹਾਨੂੰ ਉਹਨੂੰ ਪਲਾਨ ਕਰਨਾ ਪਵੇਗਾ। ਪਹਿਲੀ ਵਾਰ ਆ ਤੁਸੀਂ ਫਲਾਵਰ ਬੈਡਸ ਚਾਹੁੰਦੇ ਹੋ, ਬਾਹਰਲੇ ਪਾਸੇ ਤੁਹਾਡੇ ਘਰ ਦੇ ਫੁੱਲ ਉੱਗਣ, ਪਰ ਤੁਸੀਂ ਚਾਹੁੰਦੇ ਹੋ ਆਪਣੇ ਆਪ ਹੀ ਉੱਗੀ ਜਾਣ, ਬਾਰ ਬਾਰ ਆਈ ਜਾਣ, ਦੁਬਾਰਾ ਦੁਬਾਰਾ ਆਈ ਜਾਣ ਅਤੇ ਸੀਜ਼ਨ ਦੇ ਨਾਲ ਚਲੇ ਜਾਣ, ਜਾਂ ਐਵਰਗ੍ਰੀਨ ਬੂਟੇ ਹੋਣ ਕੁਛ ਸਾਰਾ ਸਾਲ ਚੱਲਦੇ ਰਹਿਣ। ਇਹ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਲਈ ਗ੍ਰੀਨ ਵੈਲੀ ਗਾਰਡਨ ਸੈਂਟਰ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ, ਚੜ੍ਹਦੀ ਕਲਾ। ਸੋ ਮੈਂ ਬਹੁਤ ਐਕਸਾਈਟਡ ਹਾਂ ਜੀ, ਕਿਉਂਕਿ ਮੈਂ ਤੁਹਾਨੂੰ ਦੱਸਿਆ ਜਦੋਂ ਆਪਣੀ ਪਹਿਲੀ ਵਾਰ ਗੱਲ ਸੀ ਕਿ ਸਾਡੀ ਫੈਮਿਲੀ ਦੇ ਵਿੱਚ ਨਾ ਸਾਡੇ ਕਿਆਰੀਆਂ ਬਣ ਗਈਆਂ ਨੇ ਆਲਰੇਡੀ। ਹਾਂਜੀ, ਬੈਕਯਾਰਡ ਸਾਡਾ ਨਾ ਪ੍ਰੋਪਰਲੀ ਸਪੈਸ਼ਲੀ ਤਿਆਰ ਕੀਤਾ ਹੁੰਦਾ, ਬੜਾ ਸਕੂਨ ਮਿਲਦਾ ਜਦੋਂ ਬੰਦਾ ਕਹਿੰਦਾ ਵੀ ਆਪਣੇ ਹੀ ਗੰਢੇ ਪੱਟ ਕੇ ਲਿਆਇਆ ਬੈਕਯਾਰਡ 'ਚੋਂ, ਆਪਣੇ ਹੀ ਧਨੀਆ, ਆਪਣਾ ਹੀ ਪੁਦੀਨਾ, ਆਪਣੀਆਂ ਹੀ ਹਰੀ ਮਿਰਚਾਂ ਅਤੇ ਇਹ ਸਾਰੀਆਂ ਸਬਜ਼ੀਆਂ ਪਾ ਕੇ ਇਕੱਠੀਆਂ ਕਰਕੇ ਜਦੋਂ ਚਟਨੀ ਬਣਦੀ ਹੈ ਨਾ, ਵੱਡੇ ਵੱਡਿਆਂ ਦੇ ਥਾਇਰਾਇਡ ਵਰਗੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ। ਬਾਈ ਜੀ, ਦਿਓ ਇਨਫੋਰਮੇਸ਼ਨ ਪਲੀਜ਼।
2: ਭਾਜੀ ਹੁਣ ਇਹੀ ਸੀਗਾ ਵੀ ਤੁਹਾਡੇ ਮਾਧਿਅਮ ਥਰੂ ਅਸੀਂ ਮੈਸੇਜ ਦੇਣਾ ਹੈਗਾ ਆਪਣੇ ਲਿਸਨਰ ਨੂੰ ਸਾਰਿਆਂ ਨੂੰ, ਸਿਰਫ 3 ਵੀਕ ਦਾ ਜਿਹੜਾ ਹੈਗਾ ਪਲਾਂਟੇਸ਼ਨ ਦਾ ਪੀਰੀਅਡ ਰਹਿ ਗਿਆ ਸਿਰਫ ਵੈਜੀਟੇਬਲ ਵਾਸਤੇ, ਉਸ ਤੋਂ ਬਾਅਦ ਵਿੱਚ ਸਾਰੇ ਜਿਹੜੇ ਲਿਸਨਰਸ ਹੈਗੇ ਆ ਜਿੰਨੇ ਵੀ ਆਪਣੇ ਸੁਣ ਰਹੇ ਹੈਗੇ ਆ ਉਹਨਾਂ ਨੇ ਮੁੜ ਕੇ ਫਲਾਵਰ ਬੈਡਸ ਔਰ ਫਲਾਵਰ ਪੋਟਸ ਵਾਲੇ ਪਾਸੇ ਹੋ ਜਾਣਾ। ਸੋ ਇਹ ਇੱਕ ਹੁਣ ਸੁਨਹਿਰਾ ਮੌਕਾ ਹੀ ਕਹਿ ਲਓ ਵੀ ਥੋੜਾ ਲਿਮਿਟਡ ਟਾਈਮ ਹੀ ਹੈਗਾ ਜਿਹਦੇ ਵਿੱਚ ਤੁਸੀਂ ਸਾਰੀਆਂ ਵੈਜੀਜ ਜਿਹੜੀਆਂ ਹੈਗੀਆਂ ਉਹ ਫੁੱਲ ਵਰਾਇਟੀ ਮਿਲਣੀ ਆ, ਕਿਉਂਕਿ ਹੁਣ ਪੀਰੀਅਡ ਛੋਟਾ ਹੋਈ ਜਾਣਾ ਹੈਗਾ ਤੇ ਜਿਹੜੀ ਆਪਣੀ ਜਿਹੜੀ ਇਨਵੈਂਟੋਰੀ ਹੈਗੀ ਆ ਉਹ ਲੋਅ ਹੋਈ ਜਾਣੀ ਹੈਗੀ ਆ। ਸੋ ਇਹੀ ਆ ਰਿਕੁਐਸਟ ਸਾਰਿਆਂ ਨੂੰ ਕਿ ਛੇਤੀ ਆਓ ਤੇ ਮੌਸਮ ਖੁੱਲ ਰਿਹਾ ਹੈਗਾ ਤੇ ਆ ਕੇ ਜਿੰਨੀ ਵੀ ਜਿਸ ਤਰ੍ਹਾਂ ਦੀ ਵੈਜੀ ਲੈਣੀ ਹੈਗੀ ਆ ਸਾਰੇ ਤਰ੍ਹਾਂ ਦੀ ਦੋਨੇ ਲੋਕੇਸ਼ਨਾਂ ਤੇ ਅਵੇਲੇਬਲ ਹੈਗੀ ਆ। ਪਹਿਲੀ ਲੋਕੇਸ਼ਨ ਹੈਗੀ ਆ 11665 ਮਕਵੀਨ ਡਰਾਈਵ, ਮਕਵੀਨ ਤੇ ਮੇਫੀਲ ਦਾ ਕਾਰਨਰ ਹੈਗਾ, ਔਰ ਦੂਜੀ ਜਿਹੜੀ ਲੋਕੇਸ਼ਨ ਹੈਗੀ ਆ ਉਹ 2547 ਐਂਬਲਟਨ ਰੋਡ ਹੈਗੀ ਆ। ਸੋ ਥੋੜਾ ਜਿਹਾ ਇਸ ਲੋਕੇਸ਼ਨ ਵਾਸਤੇ ਥੋੜਾ ਜਿਹਾ ਆਪਣਾ ਕਲੀਅਰ ਕਰਨਾ ਹੈਗਾ ਕਿ ਹੁਣ ਆਪਾਂ ਗੂਗਲ ਮੈਪ ਦੇ ਉੱਤੇ ਹੈਗੀਆਂ, ਜਦੋਂ ਡਾਇਰੈਕਸ਼ਨ ਪਾਓਗੇ ਤੁਹਾਨੂੰ ਕੋਈ ਵੀ ਮੈਨੂੰ ਲੱਗਦਾ ਨਹੀਂ ਕੋਈ ਪ੍ਰੋਬਲਮ ਆਊਗੀ ਇਸ ਲੋਕੇਸ਼ਨ ਤੇ ਪਹੁੰਚਣ ਵਾਸਤੇ। ਪਰ ਫਿਰ ਵੀ ਮੈਂ ਤੁਹਾਨੂੰ ਇਹ ਦੱਸਣਾ ਕਿ ਜੇ ਤੁਸੀਂ ਆਪਣੇ ਬਵੇਰ ਸਟੀਲਸ ਔਰ ਮੇਫੀਲ ਤੇ ਜਾ ਰਹੇ ਹਾਂ ਹੈਰੀਟੇਜ ਨੂੰ ਤੁਸੀਂ ਇੰਟਰਸੈਕਟ ਕਰਨਾ ਹੀ ਕਰਨਾ ਹੈਗਾ। ਸੋ ਇਟ ਡਿਪੈਂਡਸ ਵੀ ਤੁਸੀਂ ਕਿਸ ਪਾਸਿਓਂ ਆ ਰਹੇ ਹਾਂ, ਹੈਰੀਟੇਜ ਤੋਂ ਲੈਫਟ ਔਰ ਰਾਈਟ ਐਂਬਲਟਨ ਦਾ ਕਾਰਨਰ ਹੈਗਾ, ਐਂਬਲਟਨ ਤੇ ਹੈਰੀਟੇਜ ਕੋ ਕਾਫੀ ਕਾਲਸ ਆ ਰਹੀਆਂ ਹੈਗੀਆਂ ਜਸਟ ਫੋਰ ਲੋਕੇਸ਼ਨ ਦੇ ਵਾਸਤੇ ਕਿ ਇਟ ਹਾਰਡ ਟੂ ਫਾਈਂਡ, ਤੇ ਸਿਰਫ ਇਹ ਇੱਕ ਵਾਰੀ ਆਪਣੇ ਲਿਸਨਰ ਨੂੰ ਜ਼ਰੂਰ ਕਲੀਅਰ ਕਰ ਦਿਓ।
0: ਭਾਜੀ ਇੱਕ ਦੱਸਿਓ ਥੋੜਾ ਜਿਹਾ ਗ੍ਰੀਨ ਹਾਊਸ ਬਾਰੇ ਜਾਣਨਾ ਚਾਹੁੰਦੇ ਕਿ ਲੋਕਾਂ ਨੂੰ ਜਾਣਕਾਰੀ ਹਾਸਲ ਕਰਨ ਲਈ ਰੇਡੀਓ ਸੁਣਦੇ ਨੇ, ਕੋਈ ਫੁੱਲ ਐਸੇ ਹੁੰਦੇ ਨੇ ਜਿਹੜਾ ਇੱਕ ਵਾਰ ਲਾ ਦਈਏ ਆਪਾਂ ਤੇ ਉਹ ਬਾਰ ਬਾਰ ਹਰ ਸਾਲ ਆਪਣੇ ਆਪ ਨਿਕਲਣ ਤੇ ਆਪਣੇ ਆਪ ਸਲੇ ਚੱਲਣ?
2: ਬਿਲਕੁਲ ਭਾਜੀ, ਉਹਦੇ ਵਿੱਚ ਪ੍ਰੀਨੀਅਲਸ ਆਉਂਦੇ ਹੈਗੇ ਆ ਜਿਹੜੇ ਕਿ ਇੱਕ ਫੁੱਲ ਪ੍ਰੀਨੀਅਲਸ ਆਉਂਦੇ ਹੈਗੇ ਆ, ਇੱਕ ਵੈਸੇ ਤਾਂ ਉਹ ਵੀ ਫੁੱਲੀ ਪ੍ਰੀਨੀਅਲਸ ਹੁੰਦੇ ਹੈਗੇ ਆ, ਪਰ ਇੱਕ ਡਿਪੈਂਡ ਕਰਦਾ ਵੀ ਤੁਸੀਂ ਕਿਸ ਤਰ੍ਹਾਂ ਦੇ ਪ੍ਰੀਨੀਅਲਸ ਲੈ ਰਹੇ ਹੈਗੇ ਆ, ਫਲਾਵਰ ਬੈਡ ਵਾਸਤੇ ਲੈ ਰਹੇ ਹੈਗੇ ਆ ਜਾਂ ਤੁਸੀਂ ਪਲਾਂਟੇਸ਼ਨ ਕਰਨੀ ਹੈਗੀ ਆ ਉਹਦੇ ਵਾਸਤੇ ਲੈ ਰਹੇ ਹੈਗੇ ਆ। ਸੋ ਦੇ ਟੂ ਡਿਫਰੈਂਟ ਕਾਈਂਡ, ਸੋ ਜਦੋਂ ਵੀ ਕਸਟਮਰ ਆਉਣਗੇ ਉਹਨਾਂ ਨੂੰ ਅਸੀਂ ਉੱਥੇ ਫੁੱਲੀ ਗਾਈਡ ਵੀ ਕਰਾਂਗੇ ਵੀ ਕਿਸ ਤਰ੍ਹਾਂ ਦੀ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਆ, ਤੇ ਉਹਦੇ ਅਕੋਰਡਿੰਗਲੀ ਅਸੀਂ ਪ੍ਰੋਡਕਟ ਦੇਵਾਂਗੇ। ਪਰ ਪ੍ਰੋਡਕਟ ਦੀ ਜਿਹੜੀ ਕੁਆਲਿਟੀ ਹੈਗੀ ਆ ਉਹ ਤੁਹਾਨੂੰ 100% ਜਿਹੜੀ ਆ ਉਹ ਮਿਲੂਗੀ। ਸੋ ਇਹੀ ਆਪਣਾ ਜਿਹੜਾ ਇਸ ਵੇਲੇ ਓਬਜੈਕਟਿਵ ਵੀ ਚੱਲ ਰਿਹਾ, ਵੈਲਿਊ ਫੋਰ ਮਨੀ। ਸੋ ਕੁਆਲਿਟੀ ਜਿਹੜੀ ਹੈਗੀ ਆ ਉਹ ਨੰਬਰ 1 ਹੋਊਗੀ। ਸਾਊਥ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਗਾਰਡਨ ਸੈਂਟਰ ਅਸੀਂ ਬਣਾਉਣ ਜਾ ਰਹੇ ਹਾਂ ਔਰ ਅਸੀਂ ਸ਼ੁਰੂਆਤ ਕਰ ਦਿੱਤੀ ਆ ਉਹਦੇ ਵਾਸਤੇ।
0: ਥੈਂਕ ਯੂ। ਔਰ ਤੁਸੀਂ 6474226501 ਤੇ ਤੁਸੀਂ 2547 ਐਂਬਲਟਨ ਰੋਡ, ਐਂਬਲਟਨ ਰੋਡ ਜਿਹੜੀ ਹੈਗੀ ਆ ਹੈਰੀਟੇਜ ਐਂਡ ਐਂਬਲਟਨ ਦਾ ਇੰਟਰਸੈਕਸ਼ਨ ਆ, ਜੇ ਸਟੀਲ ਕਰਨੀ ਹੋ ਤੁਸੀਂ ਜਾਂਦੇ ਹੈਗੇ ਹੋ ਹੈਰੀਟੇਜ ਦੇ ਉੱਪਰ ਐਮਾਜ਼ੋਨ ਦਾ ਵੇਅਰ ਹਾਊਸ ਲੰਘਣਾ, ਫਿਰ ਤੁਹਾਨੂੰ ਲੈਫਟ ਹੈਂਡ 'ਤੇ ਆਊਗੀ। ਜੇ ਔਰੰਜਵਿਲ ਕਰਨੀ ਹੋ ਜਾਂ ਤੁਸੀਂ ਸੈਂਡਲ ਬੋਰਡ ਕਰਨੀ ਹੋ ਪਿੱਛੋਂ ਆ ਰਿਹਾ ਨੌਰਥ ਤੋਂ ਮੇਫੀਲਡ ਕਰਨੀ ਹੋ, ਤੁਹਾਨੂੰ ਰਾਈਟ ਹੈਂਡ ਦੇ ਉੱਤੇ ਐਂਬਲਟਨ ਦਾ ਜਿਹੜਾ ਇੰਟਰਸੈਕਸ਼ਨ ਆ ਰਾਈਟ ਹੈਂਡ 'ਤੇ ਤੁਹਾਨੂੰ ਬਹੁਤ ਵੱਡਾ ਗ੍ਰੀਨ ਹਾਊਸ ਆ, ਮੈਂ ਪਹਿਲੀ ਵਾਰ 'ਚ ਲੱਭ ਲਿਆ ਸੀਗਾ, ਅਤੇ ਤੁਹਾਨੂੰ ਲੱਭ ਜਾਣਾ 6472256501 6472225601 ਤੇ ਕਾਲ ਕਰੇ। ਬਹੁਤ ਸ਼ੁਕਰੀਆ ਬਾਈ ਜੀ।
2: ਥੈਂਕ ਯੂ ਵੀ।
0: ਥੈਂਕ ਯੂ ਸੰਤੋਸ਼ ਜੀ, ਤੁਹਾਡਾ ਕੁਐਸਚਨ ਕੀ ਆ? ਜਲਦ ਤੁਹਾਡੇ ਕੁਐਸਚਨ ਵੱਲ ਚੱਲਾਂਗੇ ਆਪਾਂ। ਹਾਂਜੀ
1: ਜੀ ਬਿਲਕੁਲ ਅਮਨ ਜੀ, ਮੈਂ ਨਾ ਆਈਸਕ੍ਰੀਮ ਪਾਰਲਰ ਗਈ, ਉੱਥੋਂ ਮੈਂ ਆਈਸਕ੍ਰੀਮ ਬਾਏ ਕੀਤੀ।
0: ਸੌਰੀ ਮੈਂ ਸੁਣ ਨਹੀਂ ਸਕਿਆ, ਬਿਊਟੀ ਪਾਰਲਰ ਗਏ ਤੁਸੀਂ? ਉੱਥੋਂ ਕੀ ਲਿਆ?
1: ਨਹੀਂ ਬਿਊਟੀ ਪਾਰਲਰ ਨਹੀਂ, ਆਈਸਕ੍ਰੀਮ, ਆਈਸਕ੍ਰੀਮ ਵਾਲੀ।
0: ਅੱਛਾ ਅੱਛਾ ਅੱਛਾ, ਆਈਸਕ੍ਰੀਮ ਦੇ ਸਟੋਰ ਤੇ ਗਏ ਆਈਸਕ੍ਰੀਮ ਪਾਰਲਰ ਤੇ?
1: ਹਾਂਜੀ ਹਾਂਜੀ। ਮੈਂ ਆਈਸਕ੍ਰੀਮ, ਬਹੁਤ ਗਰਮੀ ਸੀ, ਮੈਂ ਸੋਚਿਆ ਆਈਸਕ੍ਰੀਮ ਖਾਂਦੀ ਆ, ਮੈਂ ਆਈਸਕ੍ਰੀਮ ਬਾਏ ਕੀਤੀ।
0: ਹਾਂਜੀ
1: ਜਦ ਮੈਂ ਘਰ ਪਹੁੰਚੀ।
0: ਸੰਤੋਸ਼ ਜੀ ਟਾਈਮ ਕੀ ਸੀਗਾ ਜਦੋਂ ਗਰਮੀ ਸੀ? ਬਹੁਤ ਜ਼ਿਆਦਾ ਦੁਪਹਿਰ ਸੀ, ਰਾਤ ਸੀ, ਸਵੇਰ ਸੀ?
1: ਹੀਟ ਵਾਰਨਿੰਗ ਸੀ, ਫੀਲਸ ਲਾਈਕ
0: ਮਾਰਨਿੰਗ। ਅੱਛਾ, ਕਿਉਂਕਿ ਟੋਰਾਂਟੋ 3 ਵੈਦਰ ਹੁੰਦੇ ਨੇ, ਦੁਪਹਿਰ ਨੂੰ ਮੀਂਹ ਪੈ ਰਿਹਾ ਹੁੰਦਾ, ਸਵੇਰੇ ਕੰਬਲ ਲੈਣ ਵਾਲਾ ਟਾਈਮ ਹੁੰਦਾ, ਰਾਤ ਨੂੰ ਟੀ-ਸ਼ਰਟ ਲਾਉਣ ਨੂੰ ਜੀ ਕਰਦਾ ਹੁੰਦਾ।
1: ਅਮਨ ਜੀ ਲਾਸਟ ਮੰਡੇ ਦੀ ਗੱਲ ਹੈ, ਹੀਟ ਵਾਰਨਿੰਗ ਸੀ ਉਸ ਦਿਨ ਸਾਰਾ ਟਾਈਮ।
0: ਅੱਛਾ
1: ਜੀ ਜੀ। ਤੇ ਮੈਂ ਆਈਸਕ੍ਰੀਮ ਬਾਏ ਕੀਤੀ ਅਮਨ ਜੀ, ਲੇਕਿਨ ਜਦੋਂ ਮੈਂ ਘਰੇ ਆਈ ਉਹ ਆਈਸਕ੍ਰੀਮ ਮੈਲਟ ਕਿਉਂ ਨਹੀਂ ਹੋਈ?
0: ਵਾਓ।
1: ਔਰ ਇੱਕ ਘੰਟੇ ਦੀ ਡਿਸਟੈਂਸ ਕਵਰ ਕੀਤੀ ਸੀ ਮੈਂ ਆਈਸਕ੍ਰੀਮ ਪਾਰਲਰ ਤੇ ਜਾਣ ਲਈ, ਆਈਸਕ੍ਰੀਮ ਬਾਏ ਕਰ ਲਈ, ਲੇਕਿਨ ਉਹ ਮੈਲਟ ਨਹੀਂ ਹੋਈ।
0: ਅੱਛਾ
1: ਜੀ, ਮੈਨੂੰ ਦੱਸੋ ਕਿਉਂ ਨਹੀਂ ਹੋਈ?
0: ਸੰਤੋਸ਼ ਨੇ ਜਦੋਂ ਦੁਬਾਰਾ ਚੱਕੀ ਤਾਂ ਮੈਲਟ ਨਹੀਂ ਹੋਈ ਹੋਈ ਸੀ? ਹੈ
1: ਮੈਂ ਚੱਕੀ ਮਤਲਬ ਬਾਏ ਕੀਤੀ ਮੈਂ, ਬਟ ਘੰਟੇ ਬਾਅਦ ਉਹ ਮੈਲਟ ਨਹੀਂ ਹੋਈ।
0: ਅੱਛਾ,
1: ਕਿਉਂ ਨਹੀਂ ਹੋਈ?
0: ਮੈਲਟ ਕਿਉਂ ਨਹੀਂ ਹੋਈ ਆਈਸਕ੍ਰੀਮ
1: ਜੀ?
0: ਟੈਂਪਰੇਚਰ ਕਿੰਨਾ ਸੀ ਉਸ ਦਿਨ?
1: 36 ਡਿਗਰੀ।
0: 36 ਡਿਗਰੀ ਸੀਗਾ
1: ਜੀ।
0: ਗਾਉਂ ਵਾਲੋ ਸੰਤੋਸ਼ ਕੇ ਸਵਾਲ ਮੈਂ ਕਿਆ ਨੁਕਤਾ ਚੀਨੀ ਛਿਪੀ ਹੈ, ਕਿਆ ਬਤਾ ਸਕਦੇ ਹੋ ਆਪ? ਕੀ ਹੋ ਸਕਦਾ ਕਿ ਸੰਤੋਸ਼ ਦੀ ਆਈਸਕ੍ਰੀਮ ਮੈਲਟ ਨਹੀਂ ਹੋਈ? 30-32 ਡਿਗਰੀ ਟੈਂਪਰੇਚਰ ਹੋਵੇ, ਏਸੀ ਬਿਨਾਂ ਗੱਲ ਨਾ ਬਣਦੀ ਹੋਵੇ, ਤੇ ਸੰਤੋਸ਼ ਦੀ ਆਈਸਕ੍ਰੀਮ ਆਈਸਕ੍ਰੀਮ ਬਣੀ ਰਹੀ ਹੋਵੇ। 905-600-73-33-37 905-600-73-33-37 905-600-73-33-37 ਤੇ ਤੁਸੀਂ ਸੰਤੋਸ਼ ਦਾ ਜਵਾਬ ਦੇ ਰਹੇ ਹੋ।
3: Owners, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या जी टू लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
4: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810 6476562810
0: जी जनाब, की कहोगे तुसी? हेलो
5: हेलो,
0: हाँ जी,
5: सत्यकाल
0: चढ़दी कला। हाँ जी,
5: इन्होंने आयत अलग ली थी, आयत क्रीम अलग ली थी, तभी मेल्ट नहीं हुई।
0: मतलब आंसर किया,
5: आइस भी ली थी इन्होंने और क्रीम भी, तो
0: अच्छा आइस और क्रीम ली तभी मेल्ट नहीं हुई। ठीक है सर, बाकियों को पूछ लेते हैं। 905-673-3337 भाई लाइन खाली ने, संतोष ने जो पहले कह गए दूसरे ने पूछ लेने की, कहते हाँ जी सत श्रीकाल जी। 6481 हेलो, हाँ जी
6: 6481 मैं कह जी पॉलिटिशियन आइसक्रीम होनी है, पॉलिटिशियन कोई फर्क नहीं पैंदा फेस ते जां कासे ते भी,
0: अच्छा
6: जिन्ना मर्जी टेम्परेचर कोई जिन्ना मर्जी शर्म कर जावे,
0: हाँ
6: वो आइसक्रीम होनी जी।
0: यानी कि पॉलिटिशियन मंगो बेइज्जती ते ठंड मननी नहीं है तुहाडे ते, जिन्नी मर्जी
6: मतलब उहनां ते कोई फर्क नहीं पैंदा,
1: बहुत ज्यादा गर्मी सी। और एक होर डिस्क्लेमर दे दवा, मेरे घर दी फ्रिज भी उस दिन खराब सी।
0: ओ माई गॉड, संतोष जी तुसीं अग्गे वधदे जांदे हो। 905-673-3337 स्टूडियोज दे
7: ਨਰੇਵਾਲ ਲਾ ਆਫਿਸ ਰੀਅਲ ਇਸਟੇਟ ਟ੍ਰਾਂਜੈਕਸ਼ਨ ਵਿਲ ਬਣਾਉਣ ਲਈ ਫੈਮਿਲੀ ਲਾ ਜਾਂ ਫਿਰ ਪਾਵਰ ਆਫ ਅਟਾਰਨੀ ਆਲ ਸਰਵਿਸਿਜ਼ ਅੰਡਰ ਵਨ ਰੂਫ ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਨਰੇਵਾਲ ਬੈਰਿਸਟਰ ਸੋਲਿਸਟਰ ਐਂਡ ਨੋਟਰੀ ਪਬਲਿਕ ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ ਫਾਰ ਆਲ ਸਰਵਿਸਿਜ਼ ਕਾਲ 9054971211 9054971211
8: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
9: ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਸਾਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
10: ਤਵਾ ਕਿਚਨ 50 Sunnyvale Gate, Brampton, Mountain Ash and Bovet the intersection, ya visit karo www.tawakitchen.ca 905-790-1699 905-790-1699
0: TAWA aur ABS Auto Collision wale Cambridge de vich ne, Cambridge Kitchener Waterloo London de area che thoda truck ya car da koi denting painting da kam hai ya truck di safety hai, ਇਹ ਹੈਸਪਲਰ ਦੇ ਨਾਲ ਨਾ 378 ਫਰੈਂਕਲਿਨ ਦੇ ਉੱਪਰ ਨੇ, ਫਰੈਂਕਲਿਨ ਬੁਲੇਵਰਡ ਦੇ ਉੱਤੇ ਕੈਂਬਰਿਜ। ਏ ਬੀ ਐਸ ਵਾਲੇ 416-520-1946 416-520-1946 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ। ਨੈਕਸਟ ਕਾਲ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੈਲੋ 0018 ਨੰਬਰ ਹੈ। ਹਾਂਜੀ
11: ਸਤਿ ਸ਼੍ਰੀ ਅਕਾਲ ਭਾਅ ਜੀ।
0: ਸਤਿ ਸ਼੍ਰੀ ਅਕਾਲ ਜੀ,
11: ਡੁਪਲੀਕੇਟ ਹੋਣੀ ਭਾਅ ਜੀ ਆਈਸਕ੍ਰੀਮ?
0: ਹਾਂਜੀ
11: ਡੁਪਲੀਕੇਟ ਹੋਣੀ ਆਈਸਕ੍ਰੀਮ,
0: ਆਈਸਕ੍ਰੀਮ ਡੁਪਲੀਕੇਟ ਹੋ ਸਕਦੀ ਹੈ। ਸੰਤੋਸ਼ ਤੇ ਅੱਗੇ ਦੇਖ ਲੈਂਦੇ ਆਪਾਂ 289 ਨੰਬਰ। ਹੈਲੋ
12: ਹੈਲੋ,
0: ਹਾਂਜੀ
12: ਸਤਿ ਸ਼੍ਰੀ ਅਕਾਲ ਜੀ। ਆਈ ਥਿੰਕ ਇਹ ਨਾ ਵਰਡ ਪਲੇ ਚੱਲ ਰਿਹਾ ਹੈ, ਆਈਸ ਦੀ ਕਰੀਮ ਹੈ ਨਾ ਕਿ ਆਈਸਕ੍ਰੀਮ ਹੈ, ਇਹ ਆਈਸ ਅੱਖਾਂ ਦੀ ਕਰੀਮ ਦੀ ਗੱਲ ਕਰ ਰਹੇ ਹੈ।
0: ਇਹ ਅੱਖਾਂ ਦੀ, ਅੱਖਾਂ 'ਚ ਕਰੀਮ ਵੀ ਪੈਂਦੀ ਹੈ?
12: ਯੈਸ,
0: ਅੱਖਾਂ ਦੀ ਕਚਹਿਰੀ 'ਚ ਦਿਲਾਂ ਦੇ ਮਾਮਲੇ ਤਾਂ ਸੁਣੇ ਸੀ ਮੈਂ, ਅੱਖਾਂ 'ਚ ਕਰੀਮ ਪੈਂਦੀ ਹੈ ਪਹਿਲੀ ਵਾਰ ਸੁਣ ਰਿਹਾ। ਮੈਨੂੰ ਵੀ ਸਿੱਕਾ ਮੱਥੇ ਤੇ ਲਾ ਕੇ ਸਿਰ ਦੇ ਪਿੱਛੇ ਥੱਪੜ ਮਾਰ ਮਾਰ ਕੇ ਚੈੱਕ ਕਰਨਾ ਪੈਣਾ।

0: और तुसी ना सभी कंस्ट्रक्शन वाले ने छोटी मोटी कोई जॉब हैंडी जॉब होंगे ने घर के जिदे लिए कोई प्रोफेशनल भी चाहिए होंगे, पर वो जॉब भी इदा की होंगी कि एक काम में एक बंदा नहीं, दो तीन काम एक बंदा कर सके। सभी वाले कॉन्टैक्ट कर लियो, रेनोवेशन का कोई भी काम हो, छोटी मोटी जॉब के लिए तो यह बंदे भज के पेंदे ने। 437-217-2527, 437-217-2527। तो एटलस किचन वाले बाई जी तो किचन पुरानी है, उन्होंने नवी बनवा लो। किचन बेसमेंट की लगवानी है, 1000-1500 डॉलर तो भी थोड़े इंतजाम कर देंगे बेसमेंट का। तो यूज किचन मिल जाती है, लै सकते हो। एटलस किचन वाले कॉल करनी है 742-778-7800। वुड का कोई भी काम आ घर के, टॉप का करवा, कोई स्टोर है तुहाडा टॉप का वुड का काम करवा, कारपेंटरी का 742-778-7800 से तुम कॉल कर सकते हो। सो नैक्सट कॉल। हाँ जी, सत श्रीकाल जी। हैलो,
1: हाँ जी सत श्रीकाल।
0: हाँ जी,
1: हाँ जी, उन्होंने आइसक्रीम मेल्ट होने तो पहले ही खा ली।
0: अरे ये तो हमारा दिमाग काम किया ही नहीं, ये तो हमारा दिमाग काम किया ही नहीं। पेट च बेल्ट हुई कि नहीं हुई इन्हें पता नहीं लग्या। 905-673-3337। हेलो हेलो
2: हेलो।
0: हाँ जी,
2: हाँ जी, इन्हों की कार एयर कंडीशन चलता ही घरे भी, एयर कंडीशन
0: की नहीं चलता सी,
2: एयर कंडीशन चलता ही घर का, ठंड बहुत ज्यादा
0: अंदर घर दे। अच्छा, तुसी करे जिंदगी चाहे देखिया भी एयर कंडीशन बहुत चलता हो, आइसक्रीम फ्रीज हो जाए, फिर तो तुसी भी फ्रीज हो जाने चाहिए हो। नाल नाल
2: चंगी कार हो, एयर कंडीशन दा गुड हो।
0: नहीं भाई जी, फिर तो तुसी भी फ्रीज होंगे ना, जो -12 ते
2: टेंपरेचर एक गर्मी फील करदी सी।
0: अच्छा चलो, सोल्यूशन लभ रहे हैं। मैं आपसे पूछता हूँ, बाहर बना आइसक्रीम क्यों नहीं पिघली। 905-673-3337 दे संतोष दे। संतोष जी, बेहूदा सवाल सुनया कदे? जवाब दे रहे हो 905-673-3337। आर एस जी कस्टम सोफा अपोस्ट्री, सोफे पए ने पुराने, उन्होंने अपने फिक्स करा लेना, पुरानी चेयरस ने नवी बना लेना, या अपने को माइंड च एक आइडिया हैगा कि असी आ डिजाइन लेना। चाइना वाले फेल करते इन्होंने कीमत दे विच ते प्लस डिजाइन दे विच। तुसी दुनिया का कोई डिजाइन की फोटो भेज दो, आर एस जी कस्टम सोफा एंड अपोस्ट्री कहिंदे ने, कोशिश करांगे बीट कर छड्डांगे। कस्टम सोफा, कस्टम बैड, बाबा जी दे कमरे च पालकी साहब तो लैके मत्था टेकण लई घर दे विच छोटी जी जगह जिहड़ी तुसी बणाउंदे हो, ये सारियां तैयार करके दिंदे ने आर एस जी कस्टम सोफा एंड अपोस्ट्री। राज गरेवाल, उन्होंने कॉन्टैक्ट करना 647-705-1317, 647-705-1317, 647-705-1317 के उत्ते तुसी कॉल करनी है। और स्टूडियोज़ दे विच 905-673-3337। संतोष नूं बहुत ध्यान नाल सुन लियो बाबू जी, जरा धीरे चलना और तुसी संभल के सवाल नूं सुनना है। हाजी बोलो
1: जी। मैं एक आइसक्रीम स्टोर ते गई, आइसक्रीम बाय कीती, मैं 1-1.5 घंटे बाद आइसक्रीम देखी, बट वो मेल्ट क्यों नहीं हुई सी। उस दिन मेरे घर का फ्रिज भी खराब सी, प्लस उस दिन टेम्परेचर 36 डिग्री सी, हीट वार्निंग।
0: हाँ, तो बिजली भी गई हुई, बिजली भी याद हो कर दी,
1: बिजली भी गई हुई सी।
0: हुण आ जाओ लाइन ते जिहड़ा हुंदा। 905-673-3337, तुहाड़ा दिमाग च की फुरना आया कि संतोष ने आइसक्रीम बाय कीती पर आइसक्रीम जिहड़ी पिघली नहीं। 905-673-3337। तो जो इन्होंने कुछ टाइम बाद डब्बा दोबारा खोल लिया लैन तो बाद पिघलिया नहीं होया। 905-673-3337 से सूझवान लोग ने, जड़े सूझवान होनहार विद्वान जड़े लोग ने दस रहे ने कि हो सकता है, पर मैं ना ना तुहानू होर गल्लां बातां भी दसी दुसी जाना हैगा। सो लिबरल जड़े ने लैके आ गए ने जी नवदीप बैंस रॉजर की जॉब छड़ के, रॉजर च जड़ी जॉब ते नवदीप बैंस है। पॉलिटिशियंस नू पता नहीं की है, मौजा ही मौजा शाम सवेरे मौजा ही मौजा, यह जी जॉब कितने मिलनी है। सियासत रहो तो टॉप ते, सियासत चो निकलो को वड्डी कारपोरेट हायर कर लेंदी है भी भाई बंदे दे लिंक होणगे, बंदा जानदा होगा, बंदा इदा होगा। तो रॉजर की जॉब है जी 5 तो लैके 10 लाख डाल रुपये साल की होंगी है, 5 मिलियन तो लैके ਮਿਲੀਅਨ ਤੱਕ ਦੀ ਪੋਸਟ ਦੇ ਉੱਤੇ ਨਵਦੀਪ ਬੈਂਸ ਅਪਰੋਕਸੀਮੇਟਲੀ ਜਿਹੜੀ ਹੈ ਇਹ 'ਤੇ ਕੰਮ ਕਰ ਰਹੇ ਸੀ। ਹੁਣ ਇਹ ਬੈਕ ਆ ਗਏ, ਕਹਿੰਦੇ ਜੀ ਹੁਣ ਮੈਂ ਓਂਟਾਰੀਓ ਦੀ ਸਿਆਸਤ ਦੇਖੂੰਗਾ, ਫੈਡਰਲ 'ਚੋਂ ਅਸਤੀਫਾ ਦੇ ਗਏ ਸੀ। ਅਤੇ ਲੋਕ ਕਹਿ ਰਹੇ ਨੇ ਟਰੂਡੋ ਦੇ ਨਾਲ ਵੀ ਜੁੜਿਆ ਜਾ ਸਕਦਾ, ਲੋਕ ਕਹਿ ਰਹੇ ਨੇ ਡਗਫੋਰਡ ਦੇ ਖਿਲਾਫ ਸਟਰੋਂਗ ਨਾਮ ਵੀ ਹੋ ਸਕਦਾ, ਆਉਣ ਵਾਲਾ ਸਮਾਂ ਦੱਸੂਗਾ, ਡਿਸਕਸ਼ਨ ਕਰਦੇ ਰਹਾਂਗੇ। ਅਤੇ ਤੁਸੀਂ ਆਈਸਕ੍ਰੀਮ ਦੱਸੋ ਜੀ ਪਹਿਲਾਂ ਇਹ ਮੁੱਦਾ ਵੱਡਾ ਨਵਦੀਪ ਬੈਂਸ ਨਾਲੋਂ। ਹੈਲੋ ਜੀ,
3: ਹਾਂਜੀ ਸਤਿ ਸ਼੍ਰੀ ਅਕਾਲ ਭਾਅ
0: ਜੀ। ਸਤਿ ਸ਼੍ਰੀ ਅਕਾਲ ਜੀ
3: ਭਾਅ ਜੀ। ਇਹਨਾਂ ਨੇ ਸੰਤੋਸ਼ ਹੁਣੀ ਇਹ ਕਿਹਾ ਬਈ ਉਹਨਾਂ ਨੇ ਵਾਹੇ ਕੀਤੀ ਉੱਥੋਂ, ਪਰ ਇੱਥੇ ਕਿਤੇ ਨਹੀਂ ਗਿਆ ਉਹਨਾਂ ਨੇ ਬਈ, ਉਹ ਬਾਹਰ ਲੈ ਕੇ ਗਏ ਸ਼ੌਪ ਤੋਂ, ਵਾਕ ਕਰਕੇ ਘਰ ਗਏ।
0: ਇਸ ਚੀਜ਼ ਦਾ ਕੋਈ ਸਬੂਤ ਨਹੀਂ ਮਿਲ ਰਿਹਾ ਤੁਹਾਨੂੰ ਕੇਸ਼? ਹੈ
3: ਜੀ, ਉਹ ਤਾਂ ਅੰਦਰ ਹੀ ਰਹੀ ਆ ਉੱਥੇ ਸ਼ੌਪ ਦੇ, ਘੰਟਾ ਡੇਢ ਘੰਟਾ।
0: ਅੱਛਾ,
3: ਜਿੱਥੇ ਸੀਗੀ ਤਾਂ ਕਰਕੇ ਨਹੀਂ ਮਲਟ ਹੋਈ।
0: ਅੱਛਾ, ਇਹ ਤੇ ਆਪ ਜੀ ਦੀ ਸੋਚ ਹੈ, ਇਹ ਗੱਲ ਚ ਸੰਤੋਸ਼ ਕੀ ਹਮੇ ਭਰਨਗੇ, ਲੇਟਰ ਆਨ ਦੱਸ ਦਿੰਦੇ ਹਾਂ ਅਸੀਂ। ਆਪ ਜੀ ਦਾ ਨਾਮ ਵੀ ਦੱਸ ਦਿਆ ਕਰੋ ਸਾਰੇ, 905-673-3337। ਅੱਛਾ, ਤੁਸੀਂ ਸੁਚੇਤ ਕੌਰ ਦਾ ਨੰਬਰ ਨੋਟ ਕਰੋ, ਆਰ ਈ ਐਸ ਪੀ 'ਚ ਬੱਚਿਆਂ ਦੀ ਐਜੂਕੇਸ਼ਨ ਪਲਾਨ ਦੇ ਵਿੱਚ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਇੱਕ ਅੱਛੀ ਇਨਵੈਸਟਮੈਂਟ ਬੱਚੇ ਨੂੰ ਪੜ੍ਹਾਈ ਤੱਕ ਉੱਪਰ ਲੈ ਕੇ ਜਾਵੇ, ਤਾਂ ਉਹਦੇ ਲਈ 647-80-49-6-4-9 ਦੇ ਉੱਤੇ ਤੁਸੀਂ ਕਾਲ ਕਰਦੇ ਸੁਚੇਤ ਕੌਰ ਨੂੰ, 647-80-80-49। ਔਰ ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਮਹਿੰਗਾਈ ਨਾਲ ਦੁਸ਼ਮਣੀ, ਦੋ ਲੋਕੇਸ਼ਨ, 31 ਸਟੇਪਲ ਬੁਸ਼, ਦੂਸਰੀ ਹੈਗੀ ਆ ਡੰਡਾਸ ਐਂਡ ਜੋ ਇੰਟਰਸੈਕਸ਼ਨ ਹੈ ਹਾਈਵੇ 2 ਕਹਿ ਦਿੰਦੇ ਨੇ, ਈਸਟ ਵਾਲੇ ਪਾਸੇ ਨੂੰ ਸਟੀਲ ਨੂੰ ਕਹਿੰਦੇ ਆ ਟੌਂਟਨ, ਟੌਂਟਨ ਬਣ ਜਾਂਦੀ ਹੈ ਸਟੀਲ ਜਾ ਕੇ ਡਰਮ ਰੀਜਨ 'ਚ, ਡੰਡਾਸ ਜਿਹੜੀ ਆ ਹਾਈਵੇ 2 ਬਣ ਜਾਂਦੀ ਹੈ ਕਿਤੇ, ਅਤੇ ਕਿਤੇ ਡੰਡਾਸ ਰਹਿ ਜਾਂਦੀ ਥੋੜ੍ਹੇ ਜਿਹੇ ਏਰੀਏ 'ਚ ਡਰਮ 'ਚ, ਅਤੇ ਇਹ ਥਿਕਸਨ ਦੇ ਇੰਟਰਸੈਕਸ਼ਨ ਦੇ ਕੋਲ ਆ, ਬਹੁਤ ਵੱਡਾ 10,000 ਸਕੁਅਰ ਫੁੱਟ ਦਾ ਸਟੋਰ ਆ, 905-458-1300। ਰਸ਼ਪਾਲ ਜੀ ਕੀ ਕਹੋਗੇ ਤੁਸੀਂ? ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ
4: ਅਕਾਲ, ਲੰਘੇ ਪੁੱਛਣਾ ਸੀਗਾ ਜਿਹੜਾ ਆਪਣਾ 401 ਆ,
0: ਹਾਂ
4: ਤੇ ਭਾਅ ਜੀ ਅਮਨ ਭਾਅ ਜੀ ਕਿੱਥੋਂ ਸ਼ੁਰੂ ਹੁੰਦਾ ਪੈਸੇ ਤੁਹਾਡੇ ਹਿਸਾਬ ਨਾਲ?
0: 401
4: ਹਾਂਜੀ, ਤੇ ਕਿੱਥੇ ਖਤਮ ਹੁੰਦਾ?
0: ਸੰਤੋਸ਼ ਜੀ ਨੇ ਪੁੱਛਿਆ ਸੀ,
5: ਮੈਂ ਦੱਸਦੀ ਆ, ਮੈਨੂੰ ਕੁਐਸਚਨ ਪੁੱਛ ਰਿਹਾ। 401 4 ਤੋਂ ਸ਼ੁਰੂ ਹੁੰਦਾ ਤੇ 1 ਤੇ ਖਤਮ ਹੋ ਜਾਂਦਾ?
4: ਨਹੀਂ ਨਹੀਂ ਨਹੀਂ, ਮੇਰਾ ਮਤਲਬ ਕਿਹੜੇ ਐਡਰੈਸ ਤੋਂ ਜਿਹੜਾ ਆ ਇਹ ਸ਼ੁਰੂ ਹੋ ਜਾਂਦਾ ਤੇ ਕਿਹੜੇ ਐਡਰੈਸ ਜਾ ਕੇ ਜਾਣ ਕੀ ਮੁੱਕਦਾ? 401 ਲੰਬਾ ਆ ਨਾ।
0: ਹਾਂਜੀ,
4: ਇਹਨਾਂ ਨੇ ਇੰਨੀ ਉਹਦੇ ਜਿੱਡੇ ਦੋ ਤੇ ਵੱਡੀ ਗੱਪ ਮਾਰੀ ਹੈਗੀ ਇਹ ਵਾਲੀ।
0: ਉਤਰੀ ਉਤਰੀ, ਦੇਖੀ ਯਾਰ ਮੈਂ ਕਿਹਾ ਪਤਾ ਨਹੀਂ ਕੀ ਕਹਿਣ ਲੱਗੇ। ਸੰਤੋਸ਼ ਜੀ ਨੈਕਸਟ ਸਟੈਪ ਸਿਆਸਤ ਜਾਓ, ਤੁਸੀਂ ਬਹੁਤ ਢੀਠ ਹੋ ਗਏ ਹੁਣ। ਮੈਂ ਕਿਹਾ ਪਤਾ ਨਹੀਂ ਕੀ ਕਹਿਣ ਲੱਗਿਆ। 905-673-3337 ਜੇ ਤੁਸੀਂ ਹੋਰ ਥੋੜੀ ਬਹੁਤ ਸੇਵਾ ਸੰਤੋਸ਼ ਦੀ ਕਰਨੀ ਚਾਹੁੰਦੇ ਹੋ ਤੇ ਤੁਸੀਂ ਲਾਜ਼ਮੀ ਕਰ ਸਕਦੇ ਹੋ 905-673-3337 ਦੇ, ਸਾਡੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਚੱਲ ਰਹੀਆਂ ਨੇ। ਅਸੀਂ ਇਸ ਸ਼ੋਅ ਦੇ ਵਿੱਚ ਹਮੇਸ਼ਾ ਤੁਹਾਨੂੰ ਅਵੇਅਰਨੈਸ ਦੇ ਤੌਰ 'ਤੇ ਕਹਿੰਦੇ ਹੁੰਦੇ ਹਾਂ ਕਿ ਕਿਸੇ ਕੋਲੋਂ ਵੀ ਕੋਈ ਕਰਜ਼ਾ ਹੈਗਾ, ਇੱਕ ਨਾ ਫਾਰਮੂਲਾ ਜਿਹੜਾ ਮੈਥਮੈਟਿਕਸ ਦਾ ਜ਼ਿੰਦਗੀ 'ਚ ਤਾਂ ਕੰਮ ਨਹੀਂ ਆਇਆ ਪਰ ਇੱਕ ਫਾਰਮੂਲਾ ਲਾਈਫ ਦਾ ਹੈਗਾ, ਉਹ ਫਾਰਮੂਲਾ ਇਨਸੋਲਵੈਂਸੀ ਐਕਟ ਦੇ ਵਿੱਚ ਡੀਲ ਹੁੰਦਾ। ਉਹ ਕਹਿੰਦੇ ਆ ਕਿ ਇਨਕਮ ਵਰਸਿਸ ਡੈਟ ਅਤੇ ਵਰਸਿਸ ਐਸੈਟਸ, ਇਹ ਤਿੰਨਾਂ ਦੀ ਕੈਲਕੂਲੇਸ਼ਨ ਕਰਕੇ ਤੁਸੀਂ ਕੋਈ ਵੀ ਆਪਣਾ ਕਰਜ਼ਾ ਜਿਹੜਾ ਹੁੰਦਾ ਉਹ ਮਾਫ ਕਰਾ ਸਕਦੇ ਹੁੰਦੇ ਹੋ। ਇਹਦੀ ਕੋਈ ਵੀ ਜਾਣਕਾਰੀ ਚਾਹੀਦੀ ਕਿਸੇ ਕੋਈ ਵੀ ਡੈਟ ਹੈਗਾ, ਰੋਜ਼ ਮੈਨੂੰ ਤਕਰੀਬਨ 4-5 ਜਾਣੇ ਕਾਲ ਕਰਦੇ ਆ, ਬਲੀਵ ਮੀ ਮੈਂ ਸਾਰਿਆਂ ਨੂੰ ਫੋਨ 'ਤੇ ਪਹਿਲਾਂ ਦੱਸ ਦਿੰਦਾ ਆਉਣ ਤੋਂ ਪਹਿਲਾਂ। ਆ ਹੁਣ ਕਈ ਆਉਂਦੇ ਨੇ ਕਿ ਜੀ ਉਹ ਤਾਂ ਮੇਰਾ ਬਰੀ ਆ, ਮੇਰਾ ਬਰੀ, ਬਰੀ ਮਤਲਬ ਬਰੋ, ਬਰੋ ਮਰ ਜੂਗਾ, ਬਰੋ ਨੂੰ ਬਚਾਉਂਦੇ ਬਚਾਉਂਦੇ ਆਪ ਮਰ ਜਾਂਦਾ। ਮੈਂ ਬਹੁਤੇ ਲੋਕ ਦੇਖੇ ਨੇ ਆਪਣੇ ਆਏ ਨੇ ਅਨਪ੍ਰੋਫੈਸ਼ਨਲ ਪਾਰਟ ਨਾਲ ਡੈਟ ਨੂੰ ਡੀਲ ਕਰਦੇ। ਅਨਪ੍ਰੋਫੈਸ਼ਨਲ ਪਾਰਟ ਕੀ ਹੁੰਦਾ? ਤੁਹਾਡੀ ਜਿਹੜੀ ਇਨਕਮ ਆ ਤੁਹਾਡੇ ਪਰਿਵਾਰ ਅਤੇ ਤੁਹਾਡੇ ਘਰ ਵਾਸਤੇ ਆ, ਨਾ ਕਿ ਦੋਸਤਾਂ ਨਾਲ ਪਾਈਆਂ ਹੋਈਆਂ ਸਾਂਝਾਂ ਵਾਸਤੇ ਆ। ਤੁਹਾਡੇ ਬੱਚਿਆਂ ਦਾ ਪੈਸਾ, ਤੁਹਾਡਾ ਪੈਸਾ, ਕਈ ਕਈਆਂ ਨੇ ਕਈਆਂ ਨਾਲ ਪਾਰਟਨਰਸ਼ਿਪਸ ਪਾਈਆਂ ਹੋਈਆਂ, ਬੈਡ ਪ੍ਰੋਪਰਟੀ ਇਨਵੈਸਟਮੈਂਟਸ ਨੇ, ਉਹ ਮਾਈਨਸ ਦੇ ਵਿੱਚ ਨੇ, ਅੱਜ ਇਨਕਮ ਪਾਈ ਜਾਂਦੇ, ਜਿੱਦਣ ਪ੍ਰੋਫਿਟ ਹੁੰਦਾ ਨਾ ਇਹੀ ਦੋਸਤਾਂ ਨੇ ਇਹਨਾਂ ਨੇ ਲੜ ਪੈਣਾ ਸੀਗਾ, ਅੱਜ ਲੋਸ ਹੈਗਾ। ਭਾਅ ਜੀ ਲੋਸ ਦੇ ਵਿੱਚ ਜਾਂ ਤਾਂ ਗਿਵ ਅਪ ਕਰ ਦਿਉ, ਛੱਡ ਦਿਉ ਲੋਸ ਨੂੰ, ਦੂਸਰੇ ਨੂੰ ਦੇ ਦਿਉ ਕਿ ਤੂੰ ਰੱਖ ਲੈ ਬਈ ਮੇਰਾ ਹਿੱਸਾ ਤੇਰਾ ਹੋ ਗਿਆ, ਜਾਂ ਤੁਸੀਂ ਉਹਦੀ ਭਰਪਾਈ ਕਰਕੇ ਆਪਣੇ ਆਪ ਨੂੰ ਕਤਲ ਨਾ ਕਰੋ। ਕੋਈ ਵੀ ਬੰਦਾ ਜਾਣਕਾਰੀ ਚਾਹੁੰਦਾ, ਕਿਸੇ ਕੋਲ ਬੈਡ ਰੀਅਲ ਸਟੇਟ ਇਨਵੈਸਟਮੈਂਟ ਆ, ਕਿਸੇ ਦੀ ਟਰੱਕਿੰਗ ਕੰਪਨੀ ਤੋਂ ਲੈ ਕੇ ਕੋਈ ਵੀ ਕਾਰੋਬਾਰ ਮਾਈਨਸ 'ਚ ਚੱਲਦਾ ਪਿਆ, ਆਪਣਾ ਘਰ, ਆਪਣੇ ਬੱਚਿਆਂ ਦੀ ਇਨਕਮ ਸਭ ਕੁਝ ਬਚਾਉਣਾ ਚਾਹੁੰਦੇ ਹੋ, 416-518-3200 'ਤੇ ਕਾਲ ਕਰ ਲਿਓ, 416-518-3200। ਅਲੀ ਇਮਰਾਨ ਜੀ ਕੀ ਕਹੋਗੇ?
6: ਹਾਂਜੀ ਸਰ, ਕੀ ਹਾਲ ਹੈ? ਠੀਕ ਹੋ?
0: ਚੜ੍ਹਦੀ ਕਲਾ ਜੀ।
6: ਅੱਛਾ, ਬਿਹਤਰੀਨ ਆਨਸਰ ਤੇ ਉਹੀ ਹੈ ਕਿ ਇਹਨਾਂ ਨੇ ਖਾ ਲਈ ਹੋਣੀ, ਲੈ ਕੇ ਬਾਅਦ ਚ ਵੇਂਦੇ ਰਹੇ ਹੋਣੇ ਤੇ ਆਂਦੇ ਹੋਣੇ ਨੇ ਹਾਂ ਪਿਗਲ ਤੇ ਨਹੀਂ ਰਹੀ।
0: ਕੀ ਬਾਤ ਹੈ ਸਰ, ਤੁਸੀਂ ਪਾਕਿਸਤਾਨ ਕਿੱਥੇ ਦੇ ਹੋ
6: ਜੀ?
0: ਲਾਹੌਰ ਦੇ ਹੋ?
6: ਨਹੀਂ, ਮੈਂ ਸਰਗੋਦਾ ਤੋਂ।
0: ਸਰਗੋਦਾ ਜਿਹੜਾ ਲਾਹੌਰ ਤੋਂ ਕਿੰਨੀ ਦੂਰ ਆ?
6: 200 ਕਿਲੋਮੀਟਰ।
0: ਅੱਛਾ, ਸਾਡੇ ਆਉਂਦੇ ਆ ਜਾਂਦੇ ਆ, ਜਿਵੇਂ ਤੁਸੀਂ ਕਹਿੰਦੇ ਸੀ ਨਾ, ਵਹਿੰਦੇ ਆਉਂਦੇ ਆਉਂਦੇ, ਇਹ ਸੰਤੋਸ਼ ਉਹਨਾਂ ਦੇ ਏਰੀਏ 'ਚ ਕਰਦੇ ਨੇ, ਅੰਮ੍ਰਿਤਸਰ ਦੇ ਏਰੀਏ 'ਚ। ਹਾਂਜੀ, ਵਾਂਡੇ ਗਏ ਸੀ, ਵਾਂਡੇ ਵਾਂਡੇ ਨਹੀਂ ਪਤਾ ਕੀ ਹੁੰਦਾ ਮੈਨੂੰ। ਹੈਲੋ ਜੀ, 6112। ਹੈਲੋ,
7: ਆਪਣੀ
8: ਕੰਪਨੀ ਮਿਸੀ ਸਾਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੇਟਰਿੰਗ ਕਰਵਾਈ ਸੀ ਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
0: ਤਵਾ ਕਿਚਨ, 50 Sunnyvale Gate, ਬਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, 905-790-1699, tawakitchen.ca।
9: पापा पापा, सुनते क्यों नहीं, चॉकलेट लेनी है।
10: अजी सुनते हो, कहाँ गुम हो?
11: अरे महेश अभी तक ऑफिस नहीं आए, पता नहीं मीटिंग थी। हेलो हेलो हेलो,
12: जब मैं रेडियो आवाज सुनता हूँ तब तो मैं अपने आप की भी नहीं सुनता। बम्प टू बम्प ट्रैफिक एंड बम्प टू बम्प कॉल्स, ऐसा ही होता है जब आप सुनते हैं हर सुबह 9 to 10, मंडे टू फ्राइडे एंड सैटरडे 11 to 1, रेडियो आवाज।
13: यू आर लिसनिंग टू योर फेवरेट रेडियो शो, रेडियो आवाज, द वॉइस, जिंदाबाद जिंदाबाद। फॉर एडवर्टाइजिंग प्लीज कॉल 416-518-3200।

0: ਸਟੂਡੀਓ ਦਾ ਨੰਬਰ 905-673-3333 ਮਰੂ ਮਰੂ ਕਰਨ ਦੀ ਕੀ ਲੋੜ ਆ ਜਦੋਂ ਸਾਡੇ ਕੋਲ ਰੁਪਿੰਦਰ ਰਾਏ ਹੈਗੇ ਨੇ। ਰੁਪਿੰਦਰ ਸਤਿ ਸ਼੍ਰੀ ਅਕਾਲ। ਜਿਹੜੇ ਬੱਚੇ ਰਹਿੰਦੇ ਨੇ ਦੁਨੀਆਂ ਚ ਉਹੀ ਸਭ ਤੋਂ ਵੱਧ ਕਮਾਉਂਦੇ ਨੇ, ਪਰ ਇੱਕ ਚੀਜ਼ ਆ ਜਿਹੜੀ ਘਟੀ ਨਹੀਂ ਹੈ, ਇੰਸ਼ੋਰੈਂਸ ਵੈਲਿਊ। ਚਾਹੇ ਕਰੋਨਾ ਆਇਆ, ਚਾਹੇ ਆਹ ਲੜਾਈ ਲੱਗੀ ਹੋਈ ਹੈ, ਤੇ ਚਾਹੇ ਉਹਨਾਂ ਦੇ ਅਸੈਟ ਜਿਹੜੇ ਹੈਗੇ ਐਸੈਟ ਨੇ ਉਹ ਖਤਮ ਹੋਏ ਨੇ। ਪ੍ਰੋਪਰਟੀ ਬਿਜ਼ਨਸ ਹਮੇਸ਼ਾ ਸਟੈਬਲਿਸ਼ ਰਿਹਾ ਹੋਊਗਾ, ਪਰ ਜਿਹੜਾ ਇੰਸ਼ੋਰੈਂਸ ਬਿਜ਼ਨਸ ਆ ਉਹ ਸਦੈਵ ਰਿਹਾ ਹੈਗਾ। ਰੀਸੈਂਟਲੀ ਮੇਰੇ ਫੈਮਿਲੀ ਮੈਂਬਰ ਨੇ ਕੋਈ, ਉਹਨਾਂ ਨੇ ਇੰਡੀਆ ਦੇ ਵਿੱਚ ਇੰਸ਼ੋਰੈਂਸ ਲਈ ਹੋਈ ਸੀ, ਇੱਕ ਟ੍ਰੀਟਮੈਂਟ ਲਿਆ ਜਿਹਦਾ ਬਿੱਲ ਅਰਾਊਂਡ ਰਫਲੀ 18 ਲੱਖ ਰੁਪਈਆ ਬਣ ਗਿਆ ਹੈਗਾ, ਤਕਰੀਬਨ 1.5 ਮਹੀਨੇ ਦਾ। ਅਤੇ ਉਹਨਾਂ ਕੋਲ 55 ਲੱਖ ਦੀ ਕਵਰੇਜ ਆ ਸਾਲ ਦੀ ਇੰਸ਼ੋਰੈਂਸ ਦੇ ਉੱਤੇ। ਉਹਨਾਂ ਨੇ ਆਪਣਾ ਇੰਸ਼ੋਰੈਂਸ ਪੋਲਿਸੀ ਨੰਬਰ ਦਿੱਤਾ, ਪੋਲਿਸੀ ਕੰਪਨੀ ਨੇ ਕੰਟੈਕਟ ਕਰਕੇ ਇਹਨਾਂ ਹੋਸਪਿਟਲਸ ਨੂੰ ਬਿੱਲ ਪੇ ਕਰ ਦਿੱਤਾ। ਕੀ ਸਾਡੇ ਕੋਲ ਕੈਨੇਡਾ ਦੇ ਵਿੱਚ ਕੁਛ ਇਸ ਤਰ੍ਹਾਂ ਦਾ ਹੋਣਾ ਚਾਹੀਦਾ? ਲਾਜ਼ਮੀ ਛੋਟੀ ਜਿਹੀ ਇੰਸ਼ੋਰੈਂਸ ਪੋਲਿਸੀ ਤਾਂ 100% ਹਰੇਕ ਕੋਲ ਹੋਣੀ ਚਾਹੀਦੀ ਹੈ। ਛੋਟੀ ਜਿਹੀ ਦਾ ਮਤਲਬ 50,000 ਤੋਂ 1 ਲੱਖ ਤੱਕ ਦੀ ਕਵਰੇਜ ਮਿਨੀਮਮ ਤਾਂ ਚਾਹੀਦੀ ਹੈ, ਉਹ ਬੈਕਅਪ ਫੰਡ ਦੇ ਤੌਰ 'ਤੇ ਯੂਜ਼ ਹੋ ਜਾਂਦੀ ਹੈ। 50,000 ਤੋਂ 1 ਲੱਖ ਤੱਕ ਦੀ ਪ੍ਰੋਪਰਟੀ 30 ਜਿਹੜੀ ਪੋਲਿਸੀ ਹੈ $30 ਤੋਂ ਲੈ ਕੇ $50 ਦੇ ਵਿੱਚ ਨਿਪਟ ਜਾਂਦੀ ਹੈ, ਜਿਹੋ ਜਿਹਾ ਮਰਜ਼ੀ ਬੰਦਾ ਹੋਵੇ। ਜ਼ਿਆਦਾ ਜਾਣਕਾਰੀ ਲਈ
1: 416-500-1800
0: ਆਪਣੇ ਨੰਬਰ ਭੁੱਲ ਗਏ, 416-561-1800 ਰੁਪਿੰਦਰ ਦਿਓ ਮੈਸੇਜ।
1: ਜੀ ਬਿਲਕੁਲ। ਸੋ ਕੋਈ ਵੀ ਪਰਸਨਲ ਇੰਸ਼ੋਰੈਂਸ ਅਸੀਂ ਲੈਣਾ ਚਾਹੁੰਦੇ ਹੈਗਾ, ਲਾਈਫ ਕ੍ਰਿਟੀਕਲ ਡਿਸੇਬਿਲਿਟੀ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਟਰੈਵਲ ਇੰਸ਼ੋਰੈਂਸ, ਬੱਚਿਆਂ ਦੇ ਲਈ ਐਜੂਕੇਸ਼ਨ ਪਲਾਨ, ਤਾਂ ਜ਼ਰੂਰ ਤੁਸੀਂ ਜਿਹੜਾ ਹੈਗਾ ਕੰਟੈਕਟ ਕਰ ਸਕਦੇ ਹੈਗੇ ਹੋ 416-500-1800-416-561-1800। ਸੋ ਲਾਈਫ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਜਿਹੜੀ ਇੱਕ ਸੱਚਾਈ ਹੈਗੀ ਹੈ ਕਿ ਸਭ ਨੇ ਇੱਕ ਦਿਨ ਜਾਣਾ ਹੈਗਾ ਆ। ਸੋ ਜਿੱਦਾਂ ਮੰਜੇ ਤੁਸੀਂ ਗੱਲ ਕੀਤੀ ਹੈਗੀ ਆ, ਮੈਂ ਵੀ ਇੱਕ ਰੀਸੈਂਟ ਜਿਹੜਾ ਹੈਗਾ ਮੇਰੇ ਕੁਲੀਗਸ ਦੇ ਨਾਲ ਜੋ ਹੋਇਆ, ਸੋ ਉਹਦੀ ਮੈਂ ਬਿਲਕੁਲ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੂੰਗੀ ਕਿ ਇੱਕ ਵੀਕ ਪਹਿਲਾਂ ਆਪਾਂ ਮਿਲੇ ਹੋਈਏ ਐਂਡ ਅਗਲੇ ਵੀਕ ਉਹ ਪਰਸਨ ਇਸ ਦੁਨੀਆਂ ਤੇ ਨਹੀਂ ਰਿਹਾ। ਸੋ ਕਈ ਵਾਰੀ ਬਹੁਤ ਜ਼ਿਆਦਾ ਵਾਈਟ ਆਪਣੇ ਲਈ ਇਹ ਅਪਸੈਟਿੰਗ ਨਿਊਜ਼ ਹੁੰਦੀ ਆ।
0: ਸੋ ਹੁੰਦਾ ਇਹ ਜਿਹਨਾਂ ਹੁੰਦਾ ਜਿਸ ਤਨ ਜਾਣੇ ਜਿਸ ਤਨ ਲਾਗੇ ਜਾਣੇ ਸੋਏ। ਫਿਲਹਾਲ ਤੁਸੀਂ ਆਪਣੀ ਗੱਲ ਕੰਪਲੀਟ ਕਰੋ।
1: ਸੋ ਬਿਲਕੁਲ, ਸੋ ਦੇਖੋ ਇੱਕ ਦੇ ਪਹਿਲਾ ਵੀਕ ਤੁਹਾਨੂੰ ਪਰਸਨ ਮਿਲਿਆ ਹੋਵੇ ਐਂਡ ਅਗਲੇ ਵੀਕ ਜਿਹੜਾ ਹੈਗਾ ਤੁਹਾਨੂੰ ਪਤਾ ਹੋਵੇ ਕਿ ਉਹਨੇ ਹੁਣ ਕਦੇ ਵੀ ਨਹੀਂ ਤੁਹਾਨੂੰ ਮਿਲਣਾ ਹੈਗਾ। ਸੋ ਇਸ ਕਰਕੇ ਲਾਈਫ ਜਿਹੜੀ ਹੈਗੀ ਆ ਬਹੁਤ ਛੋਟੀ ਆ, ਸੋ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਅਗਲੇ ਦਿਨ ਆਪਣੇ ਨਾਲ ਕੀ ਹੋਣਾ ਆ। ਸੋ ਇਸ ਕਰਕੇ ਆਪਣੇ ਆਪ ਨੂੰ ਜ਼ਰੂਰ ਜਿਹੜਾ ਹੈਗਾ ਤੁਸੀਂ ਪ੍ਰੋਟੈਕਟ ਕਰਕੇ ਰੱਖੋ। ਕੋਈ ਵੀ ਆਪਾਂ ਜੇ ਗੱਲ ਕਰੀਏ, ਇੰਸ਼ੋਰੈਂਸ ਇਜ਼ ਨੋਟ ਐਕਸਪੈਂਸਿਵ। ਅਗਰ ਤੁਸੀਂ 30 ਸਾਲ ਦੇ ਹੈਗੇ ਹੋ, ਤੁਸੀਂ ਯੰਗ ਹੋ, ਹੈਲਦੀ ਹੈਗੇ ਹੋ, ਸੋ ਉਸ ਕੇਸ ਦੇ ਵਿੱਚ ਤੁਸੀਂ ਅਗਰ 5 ਲੱਖ ਦੀ ਪਾਲਿਸੀ ਲੈਂਦੇ ਹੋ, ਤਾਂ 20 ਸਾਲ ਦੀ ਅਗਰ ਤੁਸੀਂ ਟਰਮ ਪਾਲਿਸੀ ਲੈਂਦੇ ਹੈਗੇ ਹੋ, ਤਾਂ ਤੁਹਾਡਾ ਓਨਲੀ $27-$28 ਪ੍ਰੀਮੀਅਮ ਬਣਦਾ ਹੈਗਾ ਅਗਲੇ ਨੈਕਸਟ 20 ਈਅਰ ਦੇ ਲਈ। ਸੋ ਸਾਰੇ ਜਾਣੇ ਆਪਾਂ ਫੋਰ ਕਰ ਸਕਦੇ ਹਾਂ। ਰੀਜ਼ਨ ਕੀ ਹੁੰਦਾ, ਆਪਾਂ ਡਿਲੇ ਕਰਦੇ ਰਹਿੰਦੇ, ਆਪਾਂ ਇਸ ਚੀਜ਼ ਨੂੰ ਲਾਈਕ ਇੰਪੋਰਟੈਂਸ ਨਹੀਂ ਦਿੰਦੇ ਹੈਗੇ। ਕਈ ਵਾਰੀ ਆਪਾਂ ਲਾਈਫ ਦੇ ਵਿੱਚ ਇੰਨੇ ਬਿਜ਼ੀ ਹੋ ਜਾਂਦੇ ਹਾਂ ਕਿ ਆਪਾਂ ਨੂੰ ਲੱਗਦਾ ਅੱਜ ਕਰਦੇ ਕੱਲ੍ਹ ਕਰਦੇ, ਕਈ ਵਾਰੀ ਸਾਲਾਂ ਹੀ ਨਿਕਲ ਜਾਂਦੇ ਨੇ ਤੇ ਆਪਾਂ ਉਹ ਤੇ ਐਕਟ ਨਹੀਂ ਕਰ ਪਾਉਂਦੇ। ਸੁਣਦੇ ਜ਼ਰੂਰ ਆ, ਕਾਲ ਵੀ ਕਰਦੇ ਹਾਂ, ਪਰ 2-3 ਸਾਲ ਆਪਾਂ ਉਹ ਤੇ ਐਕਟ ਹੀ ਨਹੀਂ ਕਰ ਪਾਉਂਦੇ। ਸੋ ਇਸ ਕਰਕੇ ਜ਼ਰੂਰ ਮੈਂ ਸਾਰਿਆਂ ਨੂੰ ਕਹੂੰਗੀ, ਤੁਸੀਂ ਆਪਣੇ ਆਪ ਤੋਂ ਜ਼ਰੂਰ ਇੱਕ ਸਵਾਲ ਪੁੱਛਣਾ ਹੈਗਾ ਹੈ ਕਿ ਅਗਰ ਤੁਹਾਡੀ ਫੈਮਿਲੀ ਦੇ ਵਿੱਚ ਕਿਸੇ ਨੂੰ ਵੀ, ਤੁਹਾਨੂੰ, ਤੁਹਾਡੇ ਵਾਈਫ ਨੂੰ ਜਾਂ ਕੁਛ ਵੀ ਹੈਪਨ ਹੁੰਦਾ, ਮਿਸ ਹੈਪਨ ਹੁੰਦਾ, ਕਿ ਤੁਹਾਡੀ ਫੈਮਿਲੀ ਦਾ ਲਾਈਫ ਸਟਾਈਲ ਸੇਮ ਰਹੂਗਾ ਜਾਂ ਚੇਂਜ ਹੋ ਜੂਗਾ। ਅਗਰ ਚੇਂਜ ਹੋ ਜੂਗਾ, ਡੈਫੀਨੇਟਲੀ ਤੁਹਾਨੂੰ ਜਿਹੜਾ ਹੈਗਾ ਲਾਈਫ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਆ। ਅਗਰ ਤੁਸੀਂ ਹੋਮ ਓਨਰ ਹੈਗੇ ਹੋ, ਤੁਹਾਡੇ ਤਿੰਨ ਜਿਹੜਾ ਹੈਗਾ ਮਾਰਗੇਜ ਦਾ ਡੈਟ ਹੈਗਾ, ਪੇਰੈਂਟਸ ਹੈਗੇ ਹੋ ਤੁਸੀਂ, ਸੋ ਜ਼ਰੂਰ ਜਿਹੜਾ ਹੈਗਾ ਆਪਣੀ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਲੈ ਕੇ ਰੱਖੋ। 30 ਸਾਲ ਦੀ ਏਜ ਆ ਤਾਂ ਓਨਲੀ $27-$28 ਪ੍ਰੀਮੀਅਮ ਆ। ਤੁਸੀਂ ਕੋਂਬੋ ਪਲਾਨ ਲੈਣਾ ਚਾਹੁੰਦੇ ਹੈਗੇ ਹੋ, ਤੁਸੀਂ ਟਰੱਕ ਡਰਾਈਵ ਕਰਦੇ ਹੋ, ਓਵਰ ਡਰਾਈਵ ਕਰਦੇ ਹੋ, ਟੈਕਸੀ ਡਰਾਈਵ ਕਰਦੇ ਹੈਗੇ ਹੋ, ਸੈਲਫ ਇੰਪਲੋਇਡ ਹੈਗੇ ਹੋ, USA ਨੂੰ ਟਰੈਵਲ ਕਰਦੇ ਹੋ, ਸਾਰੀਆਂ ਇੰਸ਼ੋਰੈਂਸ ਜਿਹੜੀਆਂ ਹੈਗੀਆਂ ਤੁਸੀਂ ਇੱਕੋ ਪਲਾਨ ਦੇ ਵਿੱਚ ਕਵਰ ਅਪ ਕਰ ਸਕਦੇ ਹੈਗੇ ਹੋ। ਆਪਾਂ ਤੁਹਾਡੇ ਅਕੋਰਡਿੰਗ, ਤੁਹਾਡੇ ਪ੍ਰੋਫੈਸ਼ਨ ਦੇ ਅਕੋਰਡਿੰਗ, ਏਜ ਦੇ ਅਕੋਰਡਿੰਗ ਤੁਹਾਨੂੰ ਪਲਾਨ ਜਿਹੜਾ ਹੈਗਾ ਅੰਡਰ $100 ਡਿਜ਼ਾਈਨ ਕਰਕੇ ਦੇ ਸਕਦੇ ਹਾਂ। ਸੋ ਜ਼ਰੂਰ ਤੁਸੀਂ ਕਾਲ ਕਰਨੀ ਹੈ, ਕਿਸੇ ਵੀ ਤਰ੍ਹਾਂ ਦੀ ਕੋਟ ਚਾਹੀਦੀ ਹੈਗੀ ਆ, 416-500-1800-416-561-1800 ਰੁਪਿੰਦਰ ਰਾਏ 416-500-1800 Thank you.

ਸੀ ਐਚ ਐਲ ਐਮ 530 ਗੱਲ ਤੁਸੀਂ ਰੇਡੀ ਵਾਜ਼ ਸੁਣ ਰਹੇ ਹੋ ਔਰ ਤੁਸੀਂ ਆਪਣੇ ਬਿਜ਼ਨਸ ਨੂੰ ਹਜ਼ਾਰਾਂ ਦੀ ਗਿਣਤੀ 'ਚ ਅਪਰੋਕਸੀਮੇਟਲੀ 80,000 ਤੋਂ 1,00,000 ਲੋਕ ਤੱਕ ਰੋਜ਼ ਤੁਸੀਂ ਕੁਛ ਸੈਕਿੰਡ 'ਚ ਆਪਣਾ ਮੈਸੇਜ ਪਹੁੰਚਾ ਸਕਦੇ ਹੋ ਵੀਡੀਓਗ੍ਰਾਫੀ ਦੇ ਰਾਹੀਂ ਤੁਹਾਨੂੰ ਜਿਹੜਾ ਹੈਗਾ ਟੋਪ ਕਲਾਸ ਟੋਪ ਨੋਚ ਇਹ ਨਹੀਂ ਕਿ ਕੈਮਰਾ ਲਿਆ ਵੀਡੀਓ ਬਣਾਤਾ ਡਰੋਨ ਚੜਾਇਆ ਉੱਤੇ ਥੱਲੇ ਲਿਆਉਂਦਾ ਛਾਲਾਂ ਚਾਰ ਇੱਧਰ ਨੂੰ ਮਰਾਈਆਂ ਉੱਧਰ ਮਰਾਈਆਂ ਪ੍ਰੋਫੈਸ਼ਨਲ ਵੇ ਨਾਲ ਆਪਣੇ ਬਿਜ਼ਨਸ ਦੇ ਵੀਡੀਓ ਸ਼ੂਟਸ ਚਾਹੁੰਦੇ ਹੈਗੇ ਹੋ ਕੋਂਬੋ ਡੀਲ ਦੇ ਵਿੱਚ ਆਡੀਓ ਐਂਡ ਵੀਡੀਓ ਦੋਨੋਂ ਵਿੱਚ ਰੇਡੀਓ ਵਾਜ਼ ਤੁਹਾਡੀ ਹੈਲਪ ਕਰੂਗਾ ਔਰ AI ਦੇ ਨਾਲ ਜਿਹੜਾ ਹੈਗਾ ਤੁਹਾਡੇ ਬਿਜ਼ਨਸ ਨੂੰ ਉੱਪਰ ਲੈ ਕੇ ਜਾਣਾ AI ਨੂੰ ਯੂਜ਼ ਕਰਕੇ ਪਹਿਲਾ ਪਲੈਟਫਾਰਮ ਹੋਊਗਾ ਕਿ ਤੁਸੀਂ AI ਰਾਹੀਂ ਆਪਣੇ ਵੀਡੀਓ ਐਡ ਸਾਡੇ ਤੋਂ ਸ਼ੂਟ ਕਰਾਉਂਗੇ ਨਾਲ ਤੁਸੀਂ ਰੇਡੀਓ ਐਡ ਲਾਉਂਗੇ ਕੋਂਬੋ ਦੇ ਵਿੱਚ ਤੁਸੀਂ $1,500-1,500 ਆਫ ਵੀਡੀਓਗ੍ਰਾਫਰਸ ਨੂੰ ਦੇ ਦਿੰਦੇ ਹੋ ਉਹ ਤੁਹਾਡਾ ਇੱਕ ਮਾਰਕੀਟਿੰਗ ਪੈਟਰਨ ਨਹੀਂ ਹੈਗਾ ਮਾਰਕੀਟਿੰਗ ਪੈਟਰਨ ਨੂੰ ਸੈੱਟ ਕਰਨਾ

ਟਾਈਮ ਹੈ ਨੀਗਾ ਅਤੇ ਤੁਸੀਂ ਉਹਨੂੰ ਖਾਮ ਖਾ ਪੈਸੇ ਦੇ ਦੇ ਕੇ ਉਈਓ ਵਿਚਾਰ ਨੂੰ ਹੋਰ ਪੈਸੇ ਕਮਵਾਈ ਜਾਂਦੇ ਹੋ। ਅਸ਼ੋਕ ਸੈਣੀ ਕਹਿੰਦੇ ਨੇ 1-to-1 ਵਾਅਦਾ ਹੈ ਕਿ ਤੁਹਾਡੀ ਅਕਾਊਂਟਿੰਗ ਜਿਹੜੀ ਆ ਪ੍ਰੋਫੈਸ਼ਨਲ ਵੇ ਨਾਲ ਤੁਹਾਡੀ ਸੇਵਿੰਗ ਨੂੰ ਵਧਾਊਗੀ। ਅਸ਼ੋਕ ਸੈਣੀ CPSEGA 905-458-13-99 ਏਅਰਪੋਰਟ ਐਂਡ ਕੁਇਨ ਦੇ ਇੰਟਰਸੈਕਸ਼ਨ ਅਤੇ ਮੈਰੀਟਾਈਮ ਵਾਲੇ ਪਲਾਜ਼ਾ 'ਚ ਨੇ 905-458-13-99 ਬੋਲਟਨ ਸਪਰਿੰਗ ਸ਼ੋਪ ਪਟੇ ਕਮਾਣੀਆਂ ਦਾ ਕੰਮ ਕਰਦੇ ਹਾਂ। ਕੋਈ ਵੀ ਵਰਕਸ਼ਾਪ ਸੁਣ ਰਹੀ ਹੈ ਕਿਸੇ ਵੀ ਸ਼ਹਿਰ 'ਚ, ਚਾਹੇ ਤੁਸੀਂ ਸਾਨੂੰ ਸੁਣ ਰਹੇ ਹੋ ਇਸ ਸਮੇਂ ਕਿਚਨ ਵਾਟਲ ਕੈਮਰੇ, ਚਾਹੇ ਸੁਣ ਰਹੇ ਹੋ GTH, ਤੁਹਾਡੇ ਲਈ ਬੋਲਟਨ ਸਪਰਿੰਗ ਸ਼ੋਪ ਕਹਿੰਦੇ ਕਿ ਹੋਲਸੇਲਰ ਹਾਂ ਅਸੀਂ ਕਮਾਣੀਆਂ ਅਤੇ ਪਟਿਆਂ ਦਾ ਕੰਮ, ਕੋਈ ਵੀ ਲੀਪ ਸਪਰਿੰਗ ਐਂਡ ਬੁਸ਼ਿੰਗ ਦਾ ਕੋਈ ਵੀ ਕੰਮ, ਬੋਲਟਨ ਸਪਰਿੰਗ ਸ਼ੋਪ ਬੋਲਟਨ 'ਚ 25 ਸਾਲ ਇਸ ਬਿਜ਼ਨਸ ਨੂੰ ਹੋ ਗਏ ਨੇ। ਫਾਇਰ ਬ੍ਰਿਗੇਡ ਦੇ ਟਰੱਕਾਂ ਦੇ ਲੀਪ ਸਪਰਿੰਗ ਔਰ ਬੁਸ਼ਿੰਗ ਦਾ ਇੱਥੇ ਕੰਮ ਕਰਦੇ ਨੇ ਓਨਟੈਰੀਓ ਸਰਕਾਰ ਦੇ, ਉੱਥੇ ਤੁਹਾਡੇ ਟਰੱਕਾਂ ਦਾ ਵੀ ਕਰਨਗੇ। 905-857-8822 ਦੇ ਉੱਤੇ ਕਾਲ ਕਰਨੀ ਆ। ਔਰ ਤੁਸੀਂ ਕੰਸਟਰਕਸ਼ਨ ਦੇ ਵਿੱਚ ਪ੍ਰੋਜੈਕਟ ਮੈਨੇਜਰ ਦੇ ਤੌਰ ਦੇ ਉੱਤੇ ਹਾਇਰ ਕਰਨਾ, ਜਗਜੀਤ ਸਿੰਘ ਪਨੇਸਰ ਨੇ, ਇਹ ਇੰਜੀਨੀਅਰ ਨੇ ਇੰਡੀਆ ਤੋਂ, ਰੋਜਰਸ 'ਚ ਕੰਮ ਕੀਤਾ, ਇੱਥੇ ਆ ਕੇ ਰਿਜ਼ਾਈਨ ਕਰਕੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਓਨਟੈਰੀਓ ਦੇ ਕਾਲਜਿਸ 'ਚ ਪੜ੍ਹਾਈ ਕੀਤੀ ਕੰਸਟਰਕਸ਼ਨ ਦੀ। ਕੋਡ, ਤੁਸੀਂ ਕਿਸੇ ਘਰ ਦੀ ਐਕਸਟੈਂਸ਼ਨ ਕਰਨੀ ਆ, ਕਮਰਸ਼ਲ ਯੂਨਿਟ ਨੂੰ ਕੰਪਲੀਟ ਕਰਨਾ ਹੈਗਾ, ਕੋਈ ਚੇਂਜਸ ਲੈ ਕੇ ਆ ਰਹੇ ਹੋ, ਫਾਇਰ ਕੋਡ ਤੋਂ ਲੈ ਕੇ ਬਿਲਡਿੰਗ ਡਿਪਾਰਟਮੈਂਟ ਤੱਕ ਹਰੇਕ ਨਾਲ ਡੀਲ ਕਰਦੇ ਆ। HSP ਕੰਸਟਰਕਸ਼ਨ ਇੰਕ, ਜਗਜੀਤ ਸਿੰਘ ਪਨੇਸਰ, 416-671-0709, ਹਾਈ ਐਂਡ ਕੰਸਟਰਕਸ਼ਨ ਵਾਸਤੇ 416-671-0709। ਤੁਹਾਡੇ ਬੈਂਕ ਨਾਲ ਆਪੇ ਡੀਲ ਕਰਦੇ ਆ, ਜੇ ਤੁਸੀਂ ਲੋਨ ਵੀ ਲੈਣਾ, ਤੁਹਾਡੀ ਇਨਵਾਇਸਿੰਗ ਨਾਲ ਆਪੇ ਡੀਲ ਕਰਦੇ ਨੇ, ਤੁਹਾਡੇ ਹਰ ਚੀਜ਼ ਨੂੰ ਜਿਹੜਾ ਹੈਗਾ ਪ੍ਰੋਜੈਕਟ ਦੇ ਵਿੱਚ ਦੇਖਦੇ ਨੇ। 416-671-0709 ਦੇ ਉੱਤੇ, 416-671-0709 ਦੇ ਉੱਤੇ ਤੁਸੀਂ ਕਾਲ ਕਰਨੀ ਆ। ਔਰ ਇੱਕ ਵਾਰ ਫਿਰ RSG ਕਸਟਮ ਸੋਫਾ ਦਾ ਨੰਬਰ ਨੋਟ ਕਰ ਲਓ। ਸੋਫੇ ਜਾਂ ਤੁਸੀਂ ਕਸਟਮ ਕੋਈ ਵੀ ਬੈੱਡ ਬਣਾਉਣੇ ਨੇ ਘਰ 'ਚ, ਜਾਂ ਬਾਬਾ ਜੀ ਦਾ ਕਮਰਾ ਤਿਆਰ ਕਰਾਉਣਾ, ਜਾਂ ਪੂਜਾ ਵਾਲੀ ਜਗ੍ਹਾ ਤਿਆਰ ਕਰਾਉਣੀ ਆ, RSG ਕਸਟਮ ਸੋਫਾ ਐਂਡ ਅਪੋਸਟਰੀ, 647-705-1317। ਇਮੀਗ੍ਰੇਸ਼ਨ ਦੇ ਵਿੱਚ ਸਰਕਾਰੀ ਲੈਵਲ ਦੇ ਉੱਤੇ ਕੰਮ ਕੀਤਾ, ਲੋਰੀਅਰ ਇਮੀਗ੍ਰੇਸ਼ਨ ਦੇ ਕੰਸਲਟੈਂਟ ਨੇ, ਯਾਨੀ ਕਿ ਇਮੀਗ੍ਰੇਸ਼ਨ 'ਚ ਡੀਲ ਕਰਦੇ ਰਹੇ ਐਜ਼ ਏ ਜੋਬ, ਫਿਰ ਜੋਬ ਕੁਇਟ ਕੀਤੀ, ਕੰਸਲਟੈਂਸੀ ਦੇ ਬਿਜ਼ਨਸ ਦੇ ਵਿੱਚ ਆਏ ਅਤੇ ਆਪਣੀ ਪੜ੍ਹਾਈ ਕੀਤੀ। ਪੈਰਾਲੀਗਲ ਅਤੇ ਇਮੀਗ੍ਰੇਸ਼ਨ ਕੰਸਲਟੈਂਟਸ ਇਕੱਠੇ ਕੰਮ ਕਰਦੇ ਨੇ, ਕੈਨੇਡੀਅਨ ਬੋਰਨ ਅਤੇ ਇੰਡੀਆ ਤੋਂ ਆਏ ਹੋਏ। ਕੰਪਨੀ ਦਾ ਨਾਮ ਹੈ ਲੋਰੀਅਰ ਇਮੀਗ੍ਰੇਸ਼ਨ, 4 ਕੰਸਲਟੈਂਟ ਨੇ। ਨੰਬਰ ਟੂ ਕਾਲ ਇਮਾਨਦਾਰ ਅਤੇ ਸਹੀ ਸਲਿਊਸ਼ਨ ਲਈ 905-903-3200, 905-903-3200। ਵਿੰਡੋਜ਼ ਔਰ ਡੋਰ ਚੇਂਜ ਨਹੀਂ ਕਰਾ ਰਹੇ, ਤੁਹਾਡੇ ਐਨਰਜੀ ਬਿੱਲ ਜ਼ਿਆਦਾ ਆ ਰਹੇ ਨੇ, ਐਨਰਜੀ ਬਿੱਲ ਨੂੰ ਥੱਲੇ ਲੈ ਕੇ ਆਓ, ਆਪਣੇ ਉਹੀ ਪੈਸਿਆਂ ਨਾਲ ਆਪਣੀ ਵਿੰਡੋ ਅਤੇ ਡੋਰ ਦੀਆਂ ਕਿਸ਼ਤਾਂ ਪੇ ਕਰ ਦਿਓ। ਕਿਸ਼ਤਾਂ 'ਤੇ ਵਿੰਡੋਜ਼ ਔਰ ਡੋਰਸ ਪਾਉਣੇ ਨੇ, ਰਾਈਟ ਵਿੰਡੋ ਫੋਰਸ, 416-206-3200 ਦੇ ਉੱਤੇ ਕਾਲ ਕਰਨੀ ਆ। ਕੋਮਲ ਆ ਆਲ ਲਿੰਕ ਟਰੈਵਲ ਤੋਂ, ਦੁਨੀਆ 'ਚ ਕਿਤੇ ਵੀ ਘੁੰਮਣਾ ਹੈਗਾ, ਦੁਨੀਆ 'ਚ ਆਲ ਲਿੰਕ ਟਰੈਵਲ ਦੀ ਕੋਮਲ ਦਾ ਨੰਬਰ ਹੈ 905-239-7711। ਇੰਡੀਆ ਅਤੇ ਪਾਕਿਸਤਾਨ ਦੇ ਟਿਕਟ ਕੋਮਲ ਤੋਂ ਵਧੀਆ ਅਤੇ ਸਸਤੀ ਕੋਈ ਨਹੀਂ ਦੇ ਸਕਦਾ। 905-239-7711 ਆਲ ਲਿੰਕ ਟਰੈਵਲ ਦੇ ਕੋਮਲ ਨੂੰ ਕਾਲ ਕਰ ਸਕਦੇ।

ਪਹਿਲੇ ਲੈਂਡਸਕੇਪਿੰਗ ਕਹਿੰਦੇ ਆ ਕਿ ਦੋ ਗੱਲਾਂ ਨਹੀਂ ਇੱਕੋ ਗੱਲ ਆ, ਜਿੱਥੇ ਪਲਾਜ਼ੇ ਕਮਰਸ਼ੀਅਲ ਅਸੀਂ ਕਰਦੇ ਹਾਂ ਉੱਥੇ ਤੁਹਾਡੀ ਲੈਂਡਸਕੇਪਿੰਗ ਘਰਾਂ ਦੀ, ਅਤੇ ਨਾਲ ਨਾਲ ਅਸੀਂ ਜਿਹੜੇ ਹੈਗੇ ਇੰਟਰਲੋਕਿੰਗ ਦਾ ਕੰਮ ਕਰਦੇ ਹਾਂ। 647-784-1213 ਅਤੇ ਹਾਈਲੈਂਡ ਆਟੋ ਰਿਪੇਅਰ ਸੈਂਟਰ 11-11 ਅਤੇ ਗੈਰੀ ਗਰੇਵਾਲ, ਗੈਰੀ ਗਰੇਵਾਲ ਦੀ ਵਰਕਸ਼ਾਪ ਆ, ਮੇਲਾ ਲੱਗਦਾ ਇੱਥੇ ਪੂਰਾ ਲੋਕਾਂ ਦਾ। ਹਾਈਲੈਂਡ ਆਟੋ ਰਿਪੇਅਰ ਸੈਂਟਰ 38 ਆਟੋਮੈਟਿਕ ਰੋਡ ਦੇ ਉੱਪਰ ਨੇ ਬਰੈਂਪਟਨ ਦੇ ਵਿੱਚ। 905-463-6363 905-463-6363 ਮਨਮੋਹਨ ਸਿੰਘ, ਹਰੇਕ ਦਾ ਮਨ ਮੋਹ ਲੈਂਦੇ ਨੇ। 3 ਮਿੰਟ ਦੇ ਵਿੱਚ ਆਟੋ ਇੰਸ਼ੋਰੈਂਸ ਕਿੱਦਾਂ ਘਟਦੀ ਹੈ ਮਨਮੋਹਨ ਸਿੰਘ ਨੂੰ ਪੁੱਛੋ। ਆਟੋ ਹੋਮ ਅਤੇ ਕਮਰਸ਼ਲ ਇੰਸ਼ੋਰੈਂਸ ਜੇ ਐਂ ਲਈ ਫਿਰਦੇ ਹੋ, ਡੱਗ ਫੂਡ ਦੇ ਆਸਰੇ ਤੁਰੇ ਫਿਰਦੇ ਹੋ, ਇਹਨਾਂ ਨੇ ਡੋਰਾਂ ਛੱਡੀਆਂ ਹੋਈਆਂ ਨੇ ਇੰਸ਼ੋਰੈਂਸ ਕੰਪਨੀ ਦੇ ਹੱਥ 'ਚ, ਤੁਸੀਂ ਆਪਣੀ ਡੋਰ ਮਨਮੋਹਨ ਸਿੰਘ ਦੇ ਹੱਥ ਫੜਾਓ। 416-990-3200 ਔਰ ਨਾਨਕ ਡਕਟ ਕਲੀਨਿੰਗ ਵਾਲੇ ਦਾ ਨੰਬਰ ਨੋਟ ਕਰੋ, ਬਾਈ ਜੀ ਨੇ ਨੰਬਰ ਮੰਗਿਆ ਸੀ ਮੇਰੇ ਤੋਂ ਡਕਟ ਕਲੀਨਿੰਗ ਦਾ ਆਫ ਦੇਅਰ, ਨਾਨਕ ਡਕਟ ਕਲੀਨਿੰਗ 416-769-1521 416-769-1521 416-729-1521 $150 'ਚ ਸਪੈਸ਼ਲ ਡੀਲ ਹੈ, ਫਿਲਟਰ ਬਿਲਕੁਲ ਫਰੀ ਚੇਂਜ ਕਰਨਗੇ। 416-769-1521 ਫਰਨਸ ਦਾ।

0: और डेंटिस्ट्री एट रैम्बलर, दंदा दा इलाज किते भी कोई रिस्क नहीं लेना, किड़े मर्जी शहर चोमो तुसी डेंटिस्ट्री एट रैम्बलर ते पहुंचना। कैनेडी एंड स्टील नज़ारे वाला प्लाजा, नज़ारा रेस्टोरेंट इतने 905-452-11 905-452-11। संतोष जी तुहाडा आंसर दे दो जी।
1: ਜੀ ਮੇਰਾ ਆਨਸਰ ਬਸ ਇੱਕ ਪਰਸਨ ਨੇ ਬੁੱਝਿਆ ਸੀਗਾ ਕਿ ਮੈਂ ਆਈਸਕ੍ਰੀਮ ਲੈ ਕੇ ਉਹਨਾਂ ਦੇ ਫ੍ਰੀਜ਼ਰ ਤੇ ਛੱਡ ਆਈ ਸੀ, ਮੈਂ ਬਾਏ ਕੀਤੀ ਸੀ ਬਟ ਉੱਥੇ ਛੱਡ ਆਈ ਸੀ, ਫਿਰ ਘੰਟੇ ਬਾਅਦ ਗਈ ਤੇ ਉਹ ਮੈਲਟ ਨਹੀਂ ਹੋਈ।
0: ਯਾਨੀ ਕਿ ਤੁਸੀਂ ਆਈਸਕ੍ਰੀਮ ਕਾਊਂਟਰ ਤੇ ਛੱਡਤੀ, ਉਹਨਾਂ ਨੇ ਫ੍ਰਿਜ 'ਚ ਰੱਖਤੀ ਦੁਬਾਰਾ, ਕਿ ਫ੍ਰੀਜ਼ਰ 'ਚ ਚੱਕ ਕੇ ਫ੍ਰੀਜ਼ਰ 'ਚ ਰੱਖਤੀ?
1: ਜੀ ਜੀ ਬਿਲਕੁਲ
0: ਜੀ ਬਿਲਕੁਲ। ਸੰਤੋਸ਼ ਜੀ ਨੇ ਆਈਸਕ੍ਰੀਮ ਲਈ, ਉੱਥੇ ਭੁੱਲਿਆ ਉਹਨਾਂ ਨੇ ਵਿੱਚ ਰੱਖਤੀ ਸੀ, ਇਹ ਕਹਿੰਦੀ ਮੈਂ ਦੁਬਾਰਾ ਜਦੋਂ ਗਈ ਤਾਂ ਮੈਂ ਫ੍ਰੀਜ਼ਰ 'ਚ ਚੱਕ ਕੇ ਲੈ ਕੇ, ਇੱਕ ਘੰਟੇ ਬਾਅਦ ਮੈਂ ਇਹ ਕੁਐਸਚਨ ਪੁੱਛਣਾ। ਸੰਤੋਸ਼ ਜੀ ਤੁਹਾਡੇ ਕੁਐਸਚਨ ਲਈ ਬਹੁਤ ਬਹੁਤ ਸ਼ੁਕਰੀਆ। ਕਿਸੇ ਨੇ ਵੀ ਪ੍ਰਾਪਰਟੀ ਲਿਸਟ ਕਰਨੀ ਹੈ, ਹਰਦੀਪ ਪੰਦੇਰਾ ਉਹਨਾਂ ਦੀ ਟੀਮ ਹੈ, ਫੇਅਰ ਡੀਲ ਰੈਲਟੀ ਬ੍ਰੋਕਰੇਜ, ਇਹਨਾਂ ਨਾਲ ਕੋਈ ਜੁਆਇਨ ਵੀ ਕਰਨਾ ਚਾਹੁੰਦਾ ਜੁਆਇਨ ਵੀ ਕਰ ਸਕਦੇ ਆ। ਨੰਬਰ ਟੂ ਕਾਲ 416-473-4242। ਔਰ ਕਿਸੇ ਵੀ ਤਰ੍ਹਾਂ ਦੀ ਤੁਸੀਂ ਬਿਫੋਰ ਪਾਵਰ ਆਫ ਸੇਲ ਪ੍ਰਾਪਰਟੀ ਲੈਣੀ ਹੈ, ਕਮਰਸ਼ੀਅਲ ਪ੍ਰਾਪਰਟੀ ਹੋਣੀ ਹੈ ਹੈਮਿਲਟਨ ਦੇ ਵਿੱਚ, ਇੱਕ
2: Swing in the golf season with AM 530 at the MCPA 33rd Annual Golf Tournament, June 10th at Piper's Heath Golf Club. Sponsored by Many Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee support community services and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.
3: Another Dawn clean with the Dawn Ducks.
4: Oh, he's doing dishes with Dawn Platinum.
5: The only soap trusted to save wildlife affected by oil.
4: And Platinum removes up to 99% of grease and food residue, so he doesn't have to work so hard.
5: Well, flap my wings. What'll he do with all that unused elbow grease?
4: Organize the fridge, the spice rack, the junk drawer.
5: What are you quacking on about? He's gonna make enchiladas.
4: More dishes? That's giving this duck goosebumps.
3: Dawn Platinum, the better grease getter.
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ
1: Disclaimer, the content shared on this video show is for informational and entertainment purpose only. The hosts are not liable for any actions taken by listeners or callers based on the information provided. Enjoy.

0: ਪੰਜਾਬ ਪੌਰਬ੍ਰਹਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ ਡੋਟ ਸੀ ਏ ਥੈਂਕ ਯੂ ਜੀ
1: ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ
2: ਜੀ ਹਾਂ ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878
3: ਮੈਂ ਨਵਾਂ ਘਰ ਲਿਆ ਤੈਨੂੰ ਪਤਾ ਹੈ ਪ੍ਰੋਪਰਟੀ ਇੰਨੀ ਮਹਿੰਗੀ ਹੈ ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੰਪਟਨ ਵਾਲੇ ਘਰ ਦੀ ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ
4: ਹੋ ਜੀ ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ ਸਾਰੇ ਕੰਮਾਂ ਲਈ ਇੱਕੋ ਜਗ੍ਹਾ ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ ਤੇ ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ ਕਾਲ 905-450-0054 9054

0: ਜੁੜੇ ਹੋ ਜੀ ਗੁਣਤਾਸ ਰੇਡੀਓ ਦੇ ਨਾਲ ਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਮਈ ਮਹੀਨੇ ਦੀ ਹੋ ਗਈ ਜੀ 26 ਤਰੀਕ ਤੇ ਸਾਲ ਚੱਲ ਰਿਹਾ 2026 ਦਾ, ਤੇ ਅੱਜ ਤਰੀਕ ਵੀ 26 ਹੈ ਤੇ ਸਾਲ ਵੀ 26 ਤੇ ਦਿਨ ਹੋ ਗਿਆ ਜੀ ਅੱਜ ਮੰਗਲਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੰਗਲਵਾਰ ਵਾਲੇ ਦਿਨ ਦੇ ਵਿੱਚ। ਤੇ ਜੇ ਜੇਠ ਮਹੀਨੇ ਦੀ ਗੱਲ ਕਰੀਏ ਤਾਂ ਅੱਜ 12 ਤਰੀਕ ਹੋ ਗਈ ਜੀ, 12 ਜੇਠ ਤੇ ਸੰਮਤ ਚੱਲ ਰਿਹਾ ਨਾਨਕ ਸ਼ਾਹੀ 558। ਸਮਾਂ ਹੋ ਗਿਆ ਜੀ 10:09, 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ ਤੇ ਫਿਰ ਗੱਲਾਂ ਬਾਤਾਂ ਬਹੁਤ ਜਲਦ ਤੁਹਾਡੇ ਨਾਲ ਕਰਾਂਗੇ ਆਪਾਂ। ਪਰ ਪਹਿਲਾਂ ਮੌਸਮ ਦੇਖੀਏ, ਮੌਸਮ ਕੀ ਕਹਿੰਦਾ। ਮੌਸਮ ਕਹਿੰਦਾ ਹੈ ਕਿ ਬੜਾ ਹੀ ਖੂਬਸੂਰਤ ਮੌਸਮ ਹੈ, ਮੋਸਟਲੀ ਅੱਜ ਸਨੀ ਡੇ ਰਹਿਣਾ। ਤੇ ਜਦੋਂ ਸਨੀ ਡੇ ਹੁੰਦਾ ਫਿਰ, ਕਿਉਂਕਿ ਬੜੀ ਵੇਟ ਕਰਦੇ ਹਾਂ ਆਪਾਂ ਇਹਨਾਂ ਦਿਨਾਂ ਦੀ, ਸੋ ਵੀਕਐਂਡ 'ਤੇ ਵੀ ਮੀਂਹ ਪੈਂਦਾ ਰਿਹਾ ਤੇ ਫਿਰ ਅੱਜ ਕੱਲ੍ਹ ਵੀ ਮੌਸਮ ਵਧੀਆ ਸੀਗਾ, ਅੱਜ ਵੀ ਐਨ ਘੈਂਟ ਮੌਸਮ ਹੈ। ਮੋਸਟਲੀ ਅੱਜ ਸਨੀ ਡੇ ਆ, ਹਾਈ ਅੱਜ 27 ਡਿਗਰੀ ਤੱਕ ਚਲਾ ਜਾਣਾ ਤੇ ਲੋ ਜਾਣਾ ਹੈ ਜੀ 13 ਡਿਗਰੀ ਸੈਲਸੀਅਸ ਤੱਕ। ਥੋੜ੍ਹੀ ਬਹੁਤੀ ਬੱਦਲਵਾਈ ਹੋ ਸਕਦੀ ਹੈ 1 ਵਜੇ ਦੇ ਕਰੀਬ ਤੇ ਹਵਾ 28 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ। ਵਧੀਆ ਮੌਸਮ ਹੈ ਜੀ, ਇੰਜੋਏ ਕਰੋ ਅੱਜ ਦੇ ਦਿਨ ਨੂੰ। ਤੇ ਜੇ ਆਪਾਂ ਦੇਖੀਏ ਜਦੋਂ ਸ਼ਾਮ ਪੈਣੀ ਹੈ ਨਾ, ਫਿਰ ਬੱਦਲਵਾਈ ਸ਼ੋ ਹੋ ਰਹੀ ਹੈ, ਸੋ ਲੈ ਲਓ ਦੁਪਹਿਰ ਤੱਕ ਨਜ਼ਾਰਾ ਪੂਰਾ ਧੁੱਪ ਦਾ 1 ਵਜੇ ਤੱਕ, ਉਹ ਤੋਂ ਬਾਅਦ ਬੱਦਲਵਾਈ ਸ਼ੋ ਹੋ ਰਹੀ ਹੈ। 8:48 ਤੇ ਸਨਸੈੱਟ ਹੋਣਾ। ਰਾਤ ਦਾ ਟੈਂਪਰੇਚਰ ਵੀ ਵਧੀਆ, 20, 19, 18, 17, 16। ਕੱਲ੍ਹ ਸਵੇਰੇ 5 ਵਜੇ 16 ਡਿਗਰੀ ਸੈਲਸੀਅਸ, ਸੋ ਵਧੀਆ ਮੌਸਮ ਹੈ ਜੀ 16 ਡਿਗਰੀ। ਇੰਨੀ ਮੋਰਨਿੰਗ ਦੇ ਵਿੱਚ, ਅਰਲੀ ਮੋਰਨਿੰਗ 'ਚ 16 ਡਿਗਰੀ ਵਧੀਆ ਮੌਸਮ ਹੈ। 5:43 ਤੇ ਕੱਲ੍ਹ ਸਵੇਰੇ ਸਨਰਾਈਜ਼ ਹੋਵੇਗਾ। ਕੱਲ੍ਹ ਨੂੰ ਬੱਦਲਵਾਈ ਸਵੇਰੇ ਸਵੇਰੇ ਸ਼ੋਅ ਹੋ ਰਹੀ ਹੈ, ਪਰ ਫਿਰ ਉਸ ਤੋਂ ਬਾਅਦ ਜਦ ਆਪਣਾ ਪ੍ਰੋਗਰਾਮ ਸ਼ੁਰੂ ਹੋ ਜਾਣਾ, ਨਾਲ ਹੀ ਫਿਰ ਸੂਰਜ ਦੇਵਤਾ ਜੀ ਦਰਸ਼ਨ ਦੇਣਗੇ, ਸੋ ਮਿਕਸ ਜਿਹਾ ਰਹੂਗਾ। ਕੱਲ੍ਹ ਬੱਦਲਵਾਈ ਵੀ ਹੈ ਅਤੇ ਧੁੱਪ ਵੀ ਹੈ, ਸੋ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ। ਅਤੇ 11 ਵਜੇ ਤੱਕ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲਣਗੀਆਂ ਅਤੇ ਨੰਬਰ ਹੈਗਾ ਗੱਲਾਂ ਬਾਤਾਂ ਕਰਨ ਦੇ ਲਈ 647-874-1313 'ਤੇ ਗੱਲਬਾਤ ਤੁਹਾਡੀ ਸਾਡੀ ਹੋਊਗੀ। 6478741313 ਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ ਦੇ ਵਿੱਚ ਹੋਵੇਗੀ ਜੀ। ਜਦੋਂ ਮੰਗਲਵਾਰ ਹੁੰਦਾ ਨਾ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਜ਼ਰੂਰ ਜਿਹੜਾ ਭਜਨ ਸੁਣਾਇਆ ਜਾਵੇ, ਪਰ ਜੇ ਬਾਈ ਚਾਂਸ ਕੋਈ ਦਿਨ ਕੋਈ ਵਿਸ਼ੇਸ਼ ਦਿਨ ਹੁੰਦਾ ਫਿਰ ਆਪਾਂ ਨੇ ਉਹ ਗੱਲਬਾਤ ਕਰਨੀ ਹੁੰਦੀ ਹੈ, ਉੱਦਣ ਰਹਿ ਜਾਂਦਾ। ਅਦਰਵਾਈਜ਼ ਤੁਹਾਡੇ ਲਈ ਮੈਂ ਜ਼ਰੂਰ ਭਜਨ ਪੇਸ਼ ਕਰਦੀ ਹਾਂ। ਸੋ ਅੱਜ ਵੀ ਭਜਨ ਬੜਾ ਹੀ ਖੂਬਸੂਰਤ ਸੀਗਾ ਜੀ, ਔਰ ਹਰੀ ਓਮ ਸ਼ਰਨ ਜੀ ਦੀ ਆਵਾਜ਼ ਸੀਗੀ। ਸੋ ਉਸ ਸਾਡੇ ਧਾਰਮਿਕ ਸੈਗਮੈਂਟ ਨੂੰ ਤੁਹਾਡੇ ਤੱਕ ਪਹੁੰਚਾਇਆ ਦੁਆਬਾ ਟਰੈਵਲਸ ਵਾਲਿਆਂ ਨੇ। ਦੁਆਬਾ ਟਰੈਵਲਸ ਦੇ ਦੀਪਾਂਸ਼ ਨੂੰ ਤੁਸੀਂ ਕਾਲ ਕਰਨੀ ਹੈ ਜੇ ਤੁਸੀਂ ਚਾਹੁੰਦੇ ਹੋ ਨਾ ਬਹੁਤ ਵਧੀਆ ਕਮਾਲ ਦੀਆਂ ਟਿਕਟਾਂ ਅਤੇ ਸਰਵਿਸ ਨੰਬਰ 1, ਫਿਰ ਦੀਪਾਂਸ਼ ਨੂੰ ਕਾਲ ਕਰਨੀ ਹੈ, ਕਿਉਂਕਿ ਦੀਪਾਂਸ਼ ਕਹਿੰਦੇ ਆ ਕਿ ਬੜੇ ਵਧੀਆ ਰੇਟ 'ਤੇ ਟਿਕਟਾਂ ਪਹੁੰਚੀਆਂ ਹੋਈਆਂ। ਨੰਬਰ ਤੁਸੀਂ ਨੋਟ ਕਰ ਲਓ, ਨੰਬਰ ਹੈਗਾ ਦੁਆਬਾ ਟਰੈਵਲਸ ਦਾ, ਕਿਉਂਕਿ ਇੰਡੀਆ ਨੂੰ ਜੇ ਜਾਣਾ ਨਾ, ਹੁਣ ਟਿਕਟਾਂ ਬੜੇ ਵਧੀਆ ਰੇਟ 'ਤੇ ਮਿਲ ਰਹੀਆਂ, ਅੱਗੇ ਜਾ ਕੇ ਮਹਿੰਗੀਆਂ ਹੋ ਸਕਦੀਆਂ, ਸੋ ਹੁਣੇ ਤੁਸੀਂ ਬਾਏ ਕਰੋ। ਕਦੇ ਵੀ ਤੁਸੀਂ ਜਾਣਾ ਹੁਣ ਛੁੱਟੀਆਂ 'ਚ ਦਸੰਬਰ ਤੱਕ, ਕੋਈ ਵੀ ਡੇਟ ਤੁਸੀਂ ਦੱਸੋ ਅਤੇ ਉਹੀ ਟਿਕਟਾਂ ਤੁਹਾਨੂੰ ਮਿਲ ਜਾਣਗੀਆਂ। 905-673-1400-905-673-1400। ਸੋ ਲਓ ਜੀ, ਕਰਦੇ ਹਾਂ ਤੁਹਾਡੇ ਨਾਲ ਗੱਲਬਾਤ। ਅਤੇ ਅੱਜ ਮੈਂ ਨਾ ਨਿਊਜ਼ ਦੇ ਵਿੱਚ ਇੱਕ ਦੇਖ ਰਹੀ ਸੀਗੀ ਕਿ ਇੱਕ ਤਾਂ ਜਦੋਂ ਆਪਾਂ ਟਿਕਟਾਂ ਬੁੱਕ ਕਰਾਉਂਦੇ ਹਾਂ ਨਾ, ਅਤੇ ਉਹ ਤਾਂ ਚਲੋ ਮੈਂ ਨੰਬਰ ਦੇ ਤਾ 905-673-1400, ਮੇਰਾ ਧਿਆਨ ਉੱਧਰ ਹੀ ਹੈ। ਟਿਕਟਾਂ ਇੱਕ ਤਾਂ ਚਲੋ ਜਾਣ ਆਉਣ ਦੀਆਂ ਟਿਕਟਾਂ ਹੋ ਗਈਆਂ ਹੈ ਨਾ, ਇੱਕ ਪਾਰਕਿੰਗ ਟਿਕਟ ਵੀ ਹੁੰਦੀ ਆ। ਸੋ ਜਦੋਂ ਵੀ ਕੋਈ ਵੀ ਕਿਤੇ ਵੀ ਤੁਹਾਨੂੰ ਟਿਕਟ ਮਿਲ ਜਾਵੇ ਨਾ, ਅਤੇ ਉਹਨੂੰ ਜਲਦੀ ਪੇ ਕਰ ਦਿਆ ਕਰੋ। ਕਿਉਂ? ਕਿਉਂਕਿ ਇੱਕ ਜਿਹੜੀ ਨਿਊਜ਼ ਹੈ ਉਹਦੇ ਵਿੱਚ ਇੱਕ ਵਿਅਕਤੀ ਦਾ ਲਾਇਸੈਂਸ ਹੀ ਕੈਂਸਲ ਹੋ ਗਿਆ, ਸਸਪੈਂਡ ਹੋ ਗਿਆ। ਕਿਉਂ? ਕਿਉਂਕਿ ਉਹਨੇ ਪਾਰਕਿੰਗ ਟਿਕਟ ਉਹਨੂੰ ਮਿਲੀ ਹੋਈ ਸੀਗੀ ਕਈ ਦਹਾਕਿਆਂ ਦੀ। ਕਿੰਨੇ ਸਾਲ ਹੋ ਗਏ ਉਹਨੂੰ? ਦਹਾਕਾ ਕੀ ਹੁੰਦਾ? 10 ਸਾਲ ਤੋਂ ਉੱਪਰ ਦਾ ਸਮਾਂ। ਅਤੇ ਕਿੰਨੇ ਦਹਾਕੇ ਮੀਨਸ ਕਿ 10 ਤੋਂ 20 ਤੋਂ 30, ਪਤਾ ਨਹੀਂ ਕਿੰਨੇ ਸਾਲ ਹੋ ਗਏ। ਅਤੇ ਉਹਦੀ ਕਰਦੇ ਹਾਂ ਆਪਾਂ ਗੱਲਬਾਤ। ਕਿ ਕਦੋਂ ਦੀ ਟਿਕਟ ਉਹਨਾਂ ਨੂੰ ਮਿਲੀ। ਸੋ ਓਨਟੈਰੀਓ ਦਾ ਇੱਕ ਵਿਅਕਤੀ ਆ, ਉਹਨੂੰ ਕਈ ਦਹਾਕਿਆਂ ਪੁਰਾਣਾ ਯਾਨੀ ਕਿ ਡੈਕੇਡ ਹੀ ਹੋ ਗਏ, ਉਹਨੂੰ ਟਿਕਟ ਮਿਲੀ ਹੋਈ ਸੀ ਪਾਰਕਿੰਗ ਦੀ, ਤੇ ਉਹਨੇ ਪੇ ਨਹੀਂ ਕੀਤੀ। ਮੇ ਬੀ ਉਹਨੂੰ ਪਤਾ ਨਹੀਂ ਹੋਊਗਾ ਕਈ ਵਾਰ। ਅੱਛਾ ਇੱਦਾਂ ਵੀ ਹੁੰਦਾ ਕਿ ਜਿਵੇਂ ਹੁਣ ਪਾਰਕਿੰਗ ਦੀ ਟਿਕਟ ਉਹ ਅੱਗੇ ਵਾਈਪਰਸ ਤੇ ਲਟਕਾ ਜਾਂਦੇ ਆ ਨਾ, ਉਹਦੇ 'ਚ ਫਸਾ ਜਾਂਦੇ ਆ, ਤੇ ਬਾਈ ਚਾਂਸ ਹਵਾ ਹੁਵਾ ਚੱਲ ਰਹੀ ਹੈ ਤੇ ਇੱਧਰ ਉੱਧਰ ਉੱਡ ਗਈ, ਬੰਦੇ ਨੂੰ ਪਤਾ ਹੀ ਨਹੀਂ, ਤੇ ਉਹ ਕਿਵੇਂ ਪੇ ਕਰੂਗਾ। ਕਦੇ ਤੁਹਾਡੇ ਨਾਲ ਵੀ ਇੱਦਾਂ ਹੋਇਆ ਕਿ ਕੋਈ ਤੁਸੀਂ ਟਿਕਟ ਤੁਹਾਨੂੰ ਮਿਲੀ ਹੋਵੇ, ਚਾਹੇ ਪਤਾ ਵੀ ਹੋਵੇ? ਕਈ ਵਾਰ ਕਈਆਂ ਦੀ ਵੈਸੇ ਹੀ ਭੁੱਲ ਭੱਲ ਜਾਂਦੇ ਆ ਤੇ ਨਹੀਂ ਪੇ ਕਰਦੇ, ਤੇ ਕਦੀ ਕੋਈ ਤੁਹਾਨੂੰ ਇੱਦਾਂ ਦਾ ਇੱਦਾਂ ਦੇ ਸਮੇਂ ਦਾ ਸਾਹਮਣਾ ਕਰਨਾ ਪਿਆ। ਸੋ ਇਹ ਵਿਅਕਤੀ ਨੂੰ ਜਿਹੜੀ ਟਿਕਟ ਮਿਲੀ ਸੀਗੀ ਉਹ ਇਹਨੇ ਪੇ ਨਹੀਂ ਕੀਤੀ, ਤੇ $32.75 ਇਹਨੇ ਪੇ ਕਰਨੇ ਸੀਗੇ ਪਰ ਨਹੀਂ ਕੀਤੇ। ਸੋ ਉਹ ਤੋਂ ਬਾਅਦ ਹੁਣ ਇਹਦਾ ਜਿਹੜਾ ਲਾਇਸੈਂਸ ਹੈ ਉਹ ਸਸਪੈਂਡ ਹੋ ਗਿਆ। ਸੋ ਉਹ ਬੰਦਾ ਬੜਾ ਹੈਰਾਨ ਹੋਇਆ ਵੀ ਹੈ ਇਹ ਕੀ ਹੋ ਗਿਆ, ਮੈਂ ਤਾਂ ਨਹੀਂ ਇੱਦਾਂ ਕੁਛ ਵੀ ਕੀਤਾ। ਪਰ ਜਦੋਂ ਪਤਾ ਲੱਗਿਆ ਤੇ ਕਹਿੰਦੇ ਆ ਉਹਨੂੰ ਪਤਾ ਕਦੋਂ ਟਿਕਟ ਮਿਲੀ ਸੀਗੀ, 1996 ਦੇ ਵਿੱਚ, 1996 ਦੀ ਟਿਕਟ ਮਿਲੀ ਹੋਈ, ਤੇ ਉਹਨੇ ਥੋੜ੍ਹਾ ਬਹੁਤਾ ਪਤਾ ਨਹੀਂ ਪੇ ਕੀਤਾ ਕਿ ਕੀ ਹਿਸਾਬ ਕਿਤਾਬ, ਪਰ ਉਹ ਕਹਿੰਦੇ ਪੂਰਾ ਪੇ ਨਹੀਂ ਹੋਇਆ ਸੀਗਾ, ਜਿਹਦੇ ਕਰਕੇ ਉੱਥੇ $32.75 ਰਹਿੰਦੇ ਸੀ ਪੇ ਕਰਨ ਨੂੰ। ਤੇ ਦੇਖ ਲਓ ਫਿਰ ਉਹ ਤੋਂ ਬਾਅਦ ਹੁਣ ਲਾਇਸੈਂਸ ਉਹਦਾ ਹੋ ਗਿਆ ਸਸਪੈਂਡ, ਤੇ ਉਹ ਬੜਾ ਹੈਰਾਨ ਹੋਇਆ ਵੀ ਇਹ ਕੀ ਹੋ ਗਿਆ ਮੇਰੇ ਨਾਲ। ਤੇ ਕਹਿੰਦੇ ਆ ਵੀ ਮੈਨੂੰ ਪਹਿਲਾਂ ਕੋਈ ਵਾਰਨਿੰਗ ਕੋਈ ਕੁਛ ਮਿਲਣਾ ਤਾਂ ਚਾਹੀਦਾ ਸੀ, ਕੋਈ ਲੈਟਰ ਜਿਹਦੇ 'ਚ ਹੁੰਦਾ ਵੀ ਹਾਂਜੀ ਭਾਈ ਤੁਹਾਡੇ ਇੰਨੀ ਰਕਮ ਤੁਸੀਂ ਪੇ ਨਹੀਂ ਕੀਤੀ ਹੋਈ, ਤੁਹਾਨੂੰ ਟਿਕਟ ਮਿਲੀ ਸੀਗੀ ਤੇ ਪੇ ਕਰੋ, ਨਹੀਂ ਤਾਂ ਫਿਰ ਤੁਹਾਨੂੰ ਤੁਹਾਡਾ ਲਾਇਸੈਂਸ ਆ ਜਿਹੜਾ ਉਹ ਸਸਪੈਂਡ ਹੋ ਜਾਣਾ। ਉਹ ਕਹਿੰਦੇ ਮੈਨੂੰ ਕੋਈ ਲੈਟਰ ਨਹੀਂ ਆਈ। ਅੱਛਾ ਇੱਦਾਂ ਲੈਟਰ ਆਉਂਦੀ ਹੈ ਜੇ ਕੋਈ ਪਾਰਕਿੰਗ ਕੋਈ ਵੀ ਹੋਰ ਟਿਕਟ ਵੀ ਕਿਸੇ ਨੂੰ ਵਿਅਕਤੀ ਨੂੰ ਮਿਲੀ ਹੋਵੇ ਪਰ ਉਹ ਪੇ ਨਾ ਕੀਤੀ ਹੋਵੇ, ਤੇ ਉਹਨੂੰ ਜਿਹੜਾ ਹੈਗਾ ਦੱਸਿਆ ਜਾਂਦਾ ਬੰਦੇ ਨੂੰ ਵੀ ਭਾਈ ਤੁਸੀਂ ਇਹ ਪੇ ਨਹੀਂ ਕੀਤੀ ਹੈਗੀ। ਤੇ ਇਹਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਆਪਾਂ ਕਰਦੇ ਹਾਂ ਕਿਉਂਕਿ ਨਾ ਆਪਾਂ ਕਈ ਵਾਰ ਬੜਾ ਸਾਡੇ ਨਾਲ ਹੁੰਦਾ ਕਿ ਆਪਾਂ ਧਿਆਨ ਨਹੀਂ ਕਰਦੇ ਨਾ। ਸੋ ਇਸ ਕਰਕੇ ਜ਼ਰੂਰ ਆਪਾਂ ਕੋਸ਼ਿਸ਼ ਕਰੀਏ ਅੱਜ ਇਹ ਗੱਲਬਾਤ ਕਰਦੇ ਹਾਂ ਕਿ ਤੁਹਾਨੂੰ ਟਿਕਟ ਕੋਈ ਮਿਲੀ, ਕਿੰਨੀ ਕੁ ਵਾਰ ਮਿਲੀ, ਜਾਂ ਫਿਰ ਜੇ ਕੋਈ ਟਿਕਟ ਮਿਲੀ ਹੋਈ ਆ ਉਹ ਪੇ ਨਹੀਂ ਕਰਦਾ ਤੇ ਫਿਰ ਲੈਟਰ ਆਉਂਦਾ ਘਰੇ। ਇਹ ਵਿਅਕਤੀ ਤਾਂ ਕਹਿੰਦਾ ਵੀ ਮੇਰੇ ਕੋਲ ਕੋਈ ਕੁਛ ਨਹੀਂ ਪਹੁੰਚਿਆ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ। ਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਨੇ ਕਰੀ ਜਾਣੀ ਹੈ, ਪਰ ਨਾਲ ਦੀ ਨਾਲ ਕਿਉਂਕਿ ਜਿਹੜੀ ਪੜ੍ਹਾਈ ਹੈ ਨਾ ਐਜੂਕੇਸ਼ਨ ਹੈ ਉਹ ਵੀ ਬੜੀ ਜ਼ਰੂਰੀ ਹੈ, ਤੇ ਸਾਡੇ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਜੁੜਿਆ, ਉਹਨਾਂ ਤੋਂ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਲੈ ਲੈਂਦੇ ਹਾਂ ਕਿਉਂਕਿ ਬੜੀ ਵਧੀਆ ਗੌਰਮੈਂਟ ਤੁਹਾਡੀ ਹੈਲਪ ਕਰ ਰਹੀ ਹੈ, ਤੁਹਾਨੂੰ ਗ੍ਰਾਂਟ ਮਿਲ ਰਹੀ ਹੈ, ਫੰਡ ਮਿਲ ਰਹੇ ਹੈ, ਤੇ ਤੁਸੀਂ ਬੜੀ ਵਧੀਆ ਜਿਹੜੀ ਪੜ੍ਹਾਈ ਹੈ ਉਹ ਕਰ ਸਕਦੇ ਹੋ। ਤੇ ਸਰਾਂਸ਼ ਨਾਲ ਕਰਦੇ ਹਾਂ ਗੱਲਬਾਤ। ਸਰਾਂਸ਼ ਕੀ ਹਾਲ ਚਾਲ?
1: ਵਧੀਆ ਜੀ, ਤੁਸੀਂ ਦੱਸੋ ਜੀ।
0: ਜੀ ਜੀ ਬਹੁਤ ਵਧੀਆ। ਤੇ ਅੱਜ ਥੋੜੀ ਜੀ ਬਿਲਕੁਲ ਅੱਜ ਗੱਲਬਾਤ ਆਪਾਂ ਕਰਦੇ ਆ ਵੀ ਇੱਕ ਤਾਂ ਜਿਹੜਾ ਗੌਰਮੈਂਟ ਗ੍ਰਾਂਟ ਦੇ ਰਹੀ ਹੈ ਬੜਾ ਵਧੀਆ ਐਜੂਕੇਸ਼ਨ ਵਾਸਤੇ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਐਲੀਜੀਬਿਲਟੀ ਕੀ ਹੈ, ਕੌਣ ਇਹ ਗ੍ਰਾਂਟ ਲੈ ਸਕਦਾ?
1: हाँ जी, सो इसमें हमें 7 ईयर्स हो गए इस बिजनेस में, एजुकेशन कंसल्टिंग में, एंड अगर आपका स्टेटस पीआर, सिटीजनशिप या प्रोटेक्टेड पर्सन है, एंड मेन थिंग अभी जो अकेडमिक ईयर चल रहा है वो है 25-26, इसमें 2024 का नोटिस ऑफ असेसमेंट देखा जाता है। तो इसमें अगर आपकी फैमिली इनकम लेस देन $70,000 रही है 2024 में, आपको अच्छा बेनिफिट है इसका, एंड आपका जितना ज्यादा फैमिली साइज है और जितनी कम इनकम है आपकी 2024 में उतना ज्यादा बेनिफिट है। अगर आप सेल्फ एम्प्लॉयड है, ऊबर ड्राइवर, ट्रक ड्राइवर, या मान के चले स्मॉल बिजनेस ओनर है, आपको अच्छा बेनिफिट है। फंडिंग 30-100,000 तक की होती है, जिसका आज की डेट में मेजर पोर्शन अराउंड 50% इज नॉन रिफंडेबल टैक्स फ्री ग्रांट, और जो रेस्ट पोर्शन है वो ऑप्शनल लोन एट 0%। आप इसलिए सोखे जो कोर्सेज करें जी, मैनेजमेंट के कोर्सेज हैं, अकाउंटिंग के कोर्सेज हैं, फुली ऑनलाइन है, असाइनमेंट्स हैं, एग्जामिनेशन नहीं है, आसान है। एंड सबसे इम्पोर्टेंट बात, एजुकेशन के लिए कोई उम्र की सीमा नहीं होती है, तो अगर आपकी कोई भी उम्र है 35, 45, 75, देयर इज नो रिस्ट्रिक्शन। और ये जो फंड्स आपके अकाउंट में आते हैं ये कोलैटरल फ्री होते हैं, डायरेक्ट आपके अकाउंट में आते हैं। यस, मेरे में नहीं आते, आपके अकाउंट में आते हैं, और कोलैटरल फ्री है, सिक्योरिटी फ्री है, क्रेडिट चेक भी इसके अंदर नहीं होता।
0: ठीक है। अच्छा आपने बताया कि जो ये क्लासेस हैं एक तो ऑनलाइन है और इजी है कोर्स, कोई ज्यादा मुश्किल नहीं है। वही बात मैं भी पूछने वाली थी कि मुश्किल तो नहीं है, कि ऐसे ना हो कि समझ ही ना आए जो पढ़ा रहे हैं, वो ऐसी कोई बात नहीं है ना?
1: हम सिर्फ 10-12 कोर्स में डील करते हैं जहां हमें पता है कि आप आराम से कर लेंगे।
0: अच्छा।
1: अगर आप मुझे अलग सा कोर्स बोलेंगे हम पहले ही मना कर देंगे आपको। तो हम आप हमारे ऑफिस आए, हमें कॉल करें, हम आपको वही 10-12 कोर्स में डालेंगे जो कि अच्छे कोर्सेज हैं, फुली ऑनलाइन इजी हैं, सोखे जे कोर्सेज हैं, असाइनमेंट्स हैं, एग्जामिनेशन नहीं है। हम ये नहीं चाहते आप 50 साल की उम्र में बैग पैक लेके टिफिन बॉक्स पैक करके कॉलेज यूनिवर्सिटी जाएं।
0: ठीक है।
1: तो फुली हमने सब आसान रखा है जी, एंड टू एंड 7 ईयर्स बिजनेस में हजारों को हेल्प कर चुके हैं, 75 ईयर्स के क्लाइंट्स भी हमारे जो कि स्किल डेवलप कर रहे हैं फुली ऑनलाइन घर के कम्फर्ट से, और फंडिंग भी हासिल कर चुके, पैसे खर्च भी चुके हैं जो आ चुके हैं उनको।
0: अच्छा, बहुत अच्छी बात है ये तो। अच्छा, इसके साथ ये भी है कि आपने ये भी बता दिया कि एज लिमिट भी कोई नहीं है, जैसे नहीं तो इंडिया में ये बहुत होता है, चाहे जॉब का है चाहे कोई कुछ और है, तो वो कहते हैं इतनी एज तक ही कर सकते हैं, पर इसमें कोई एज लिमिट नहीं है, राइट?
1: हाँ जी, गवर्नमेंट का प्रोग्राम है, चार्टर ऑफ राइट्स है इस देश में, गवर्नमेंट डिस्क्रिमिनेट नहीं करती ना कर सकती है एज पे। और हमारे इतने ही क्लाइंट्स, हमारे 30% क्लाइंट्स तो सीनियर सिटीजन है और 50% क्लाइंट्स अबव 40 ही है। हमारा स्पेशलाइजेशन मिडिल एज ग्रुप में है, जो लोग स्किल डेवलप करना चाहते हैं अकाउंटिंग का कोर्स करके, जो हमारे क्लाइंट्स हैं वो 1 साल का कोर्स करके खुद का बिजनेस भी स्टार्ट कर चुके हैं, स्मॉल बिजनेस है ना, इट्स वेरी गुड। आप स्किल डेवलप करते हैं, आप सॉफ्टवेयर सीखते हैं और आप लाइक फंडिंग भी 30 से 100,000 डॉलर हासिल अपने अकाउंट में करते डायरेक्टली फ्रॉम द गवर्नमेंट।
0: ठीक है। अच्छा, और आपकी फीस कब देनी होती है और कितनी फीस लेते हो?
1: हाँ जी, हाँ जी, एक तरफ हम देखें तो अगर फैमिली ऑफ फोर है, हस्बैंड वाइफ दोनों पढ़ते हैं, फुली ऑनलाइन सोखे जो कोर्स कर देने, तो उनको 80,000 अप टू 80,000 की फंडिंग बनती है, जिसमें से अप्रोक्सीमेटली 40,000 नॉन रिफंडेबल टैक्स फ्री ग्रांट्स है, और जो रेस्ट $40,000 है वो 1.5 साल तक 0% पे है। उसके बाद मतलब आज 1 साल का कोर्स कर रहे हैं तो 1.5 साल बाद अपने पे बैक स्टार्ट करना है, शुरू में 0% ब्याज दर है, पे बैक भी जब 1.5 साल बाद कर रहे हैं तब 10 साल तक पे कर सकते हैं, उस टाइम में ब्याज दर क्या है, सिर्फ 2.5% पूरे साल का। मतलब आपने इतने आसान शर्तों में बिना ग्रेड चेक के लोन लिया, आपने ग्रांट्स ली जो टैक्स फ्री है, लोन ऑप्शनल है, ना लीजिए सकते हो अगर लोन से आप, बट आप लोग जब हमारे ऑफिस आते हैं आप लोन भी लेते हैं क्योंकि वो 0% पे है फॉर द इनिशियल टाइम। अब आती हमारी फीस की बात, कोई परसेंटेज कोई कमीशन नहीं है जी, हमारी फीस काम होने के बाद 199 से $499 है, फ्लैट फीस है, एक कोर्स इजी है 199, एक कोर्स बहुत इजी है, सेल्फ स्टडी मॉडल है वो, उसमें 499 है, कोई कैच कोई परसेंटेज नहीं है जी। गवर्नमेंट जैसे बिलियन डॉलर्स यूक्रेन को दे देती है, $30 बिलियन अभी 257 और दिया और कल परसों 51 मिलियन और दिया है, तो कितना पैसा देश के बाहर जा सकता है, 1 बिलियन रिफ्यूजीज के होटल बिल्स पर लग सकता है, 1 बिलियन रिफ्यूजीज के हेल्थ केयर पे लग सकता है, तो थोड़ा सा पैसा एजुकेशन में भी लगता है जी। कोई कैच नहीं है, जब रिफ्यूजीज की न्यूज आई थी ना कि 1 बिलियन लग गए इनके होटल बिल्स पे, सिटीजन कह रहे थे काश हम रिफ्यूजी होते। तो इसलिए अब जब गवर्नमेंट एजुकेशन के लिए हेल्प कर रही है आप पीछे ना रहे, ऑलरेडी बहुत लोग की हजारा इस घंटे लहा ले चुके ने, एंड सबसे लास्ट बात, 2 महीने के बाद सिर्फ 2 बैच रह गए हैं, 2 महीने के बाद 1 अगस्त से सिर्फ लोन वर्ड यूज होगा जब आपके साथ हम इंटरव्यू पे आएंगे, क्योंकि गवर्नमेंट ग्रांट्स में कट्स कर रही है मैसिव, तो अभी इनरोल करें एंड फायदा उठाएं, स्किल डेवलप करें, 30 से 100,000 की फंडिंग हासिल करें, कोलैटरल फ्री होती है ये फंडिंग, और जितनी अभी कम कम कम इनकम रही है, जितना आपका फैमिली साइज ज्यादा है, बच्चे ज्यादा है, उतनी ज्यादा फंडिंग बनती है, जिसका मेजर पोर्शन क्या है, नॉन रिफंडेबल ग्रांट्स। देर ना करें, ऑफिस आए 2 Expert Boulevard, कॉल करें, जो फीस यहाँ पे है वही फीस वहाँ पे है, मीठी मीठी बातें हम नहीं करते, ऑनेस्ट फीस बताते हैं, कोई परसेंटेज कोई कमीशन नहीं है। और नंबर हमारा नोट करें आप, 437-264-3175, 437-264-3175, नंबर अगेन 437-264-3175, 437-264-3175।
0: अच्छा सरांश, इसके लिए प्रोसेसिंग टाइम कितना है, कितना टाइम लग जाता
1: है? अगर आप आज एनरोल करते हैं तो कल आपके अकाउंट में फंडिंग नहीं आएगी, 30 से 90 डेज में आती है फंडिंग।
0: अच्छा,
1: तो इतना पेशेंस आप में होना चाहिए, 30 से 90 डेज। अगर आप आज ज्वाइन करते हैं, पहली किस्त गवर्नमेंट आपके अकाउंट में डायरेक्ट डाल देती है 30 से 90 डेज में, उसके बाद सेकेंड इंस्टॉलमेंट आपके अकाउंट में आती है 5 महीने के बाद डायरेक्टली। तो मतलब आपको पूरे साल में गवर्नमेंट 1 साल में 2 किस्तों में पैसे देती है, ऐसा नहीं कि आप कोर्स करने के बाद आपको पैसे मिलेंगे, साथ साथ देती है गवर्नमेंट, आप लिविंग एक्सपेंसेस के वो पैसे कहीं भी कैसे भी कोई रिस्ट्रिक्शन नहीं है, पूरा अमाउंट ही 37,000 का लोन अच्छा ग्रांट है, कहीं भी कैसे भी खर्च कर सकते हैं, ग्रोसरी करें, गवर्नमेंट आपको लिविंग एक्सपेंसेस के लिए दे रही पैसा, ना कि कोई रिस्ट्रिक्शन है उसके ऊपर।
0: ठीक है, वेरी गुड। ते बिल्कुल जी, तुसी सरांश नाल गलबात करो, अपॉइंटमेंट बनाओ, जाओ ऑफिस दे विच बैठो, गलबात करो पूरी, ते उस तों बाद फिर थोड़ी जिहड़ी एजुकेशन आ ओह स्टार्ट हो जानी है, ते नाल दी नाल फिर ग्रांट ते फंड जिहड़ा दस्सिया सरांश ने ओह थोड़े कोल पहुंच जाना। सो नंबर तुसी नोट कर लो ज्यादा जानकारी लई, 437-264-3175, 437-264-3175। थैंक यू सरांश।
1: थैंक यू
0: जी, थैंक यू, बहुत बहुत धन्यवाद। तो बिल्कुल जी, तुसी सरांश नाल गलबात करो, तो फिर उस तो बाद अपना तुसी वधिया वधिया कोर्स करो, तो नाल ही फिर थोनू पैसे मिल जाने, है ना, ग्रांट गौरमेंट दे रही है तो क्यों नहीं फायदा चुकना। तो लो जी, आप हूँ परमजीत दियोल जी भी साढ़े नाल जुड़े, इन्हों तो आप रियल एस्टेट की लिए जानकारी। परमजीत जी, स्वागत थोड़ा।
2: ਸਤਿ ਸ਼੍ਰੀ ਅਕਾਲ ਜੀ, ਮੇਰੇ ਬੰਨਿਓ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਫਰੈਸ਼ੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਬੋਵੇਡ ਅਤੇ ਮੈਕਲਾਗਲਨ ਏਰੀਏ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ 50,000 ਤੋਂ ਉੱਪਰ ਪਰ ਮੰਥ ਮਿਲੇਗੀ। ਰੈਂਟ ਬਹੁਤ ਹੀ ਲੋਅ ਆ, ਜਿਹੜਾ ਕਿ $5,100 ਪਰ ਮੰਥ। ਲੀਜ ਜਿਹੜੀ ਆ ਤੁਹਾਨੂੰ 5+5 ਮਿਲੇਗੀ, ਤੇ ਪ੍ਰਾਈਸ ਬੜੀ ਹੀ ਲੋਅ ਰੱਖੀ ਗਈ ਆ। ਅਗਰ ਤੁਸੀਂ ਫਰੈਸ਼ੀ ਰੈਸਟੋਰੈਂਟ ਰੱਖਣਾ ਚਾਹੁੰਦੇ ਹੋ ਜਾਂ ਇਸ ਨੂੰ ਰੀਬ੍ਰੈਂਡ ਕਰਨਾ ਚਾਹੁੰਦੇ ਹੋ, ਯਾਨੀ ਕਿ ਕਿਸੇ ਹੋਰ ਬ੍ਰਾਂਡ ਦਾ ਰੈਸਟੋਰੈਂਟ ਇੱਥੇ ਓਪਨ ਕਰਨਾ ਚਾਹੁੰਦੇ ਹੋ, ਤਾਂ ਵੀ ਤੁਸੀਂ ਕਰ ਸਕਦੇ ਹੋ, ਤੁਹਾਡੇ ਕੋਲ ਦੋਵੇਂ ਆਪਸ਼ਨਸ ਹਨ। ਅਗਰ ਤੁਸੀਂ ਇਸ ਨੂੰ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਪੀਜ਼ਾ ਸਟੋਰ ਜਿਹੜਾ ਕਿ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ $10,000 ਪਰ ਮੰਥ ਪਰ ਵੀਕ ਗਰੰਟੀ ਨਾਲ ਮਿਲੇਗੀ, ਯਾਨੀ ਕਿ $40,000 ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ ਤੇ ਸਿਰਫ $5,100 ਪਰ ਮੰਥ ਹੋਵੇਗਾ, ਇਨਕਲੂਡਿੰਗ TMI, ਇਨਕਲੂਡਿੰਗ HST। ਲੀਜ ਜਿਹੜੀ ਆ ਉਹ 5+5 ਹੋਵੇਗੀ, ਤੇ ਪ੍ਰਾਈਸ ਜਿਹੜੀ ਆ ਆਸਕਿੰਗ ਪ੍ਰਾਈਸ 299,000 ਆ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਬੜੇ ਪਲਾਜ਼ੇ ਦੇ ਵਿੱਚ ਇਹ ਸਥਿਤ ਵਾ ਅਤੇ ਬਹੁਤ ਹੀ ਪ੍ਰੋਫਿਟੇਬਲ ਬਿਜ਼ਨਸ ਤੁਹਾਨੂੰ ਬਰਲਿੰਗਟਨ ਦੇ ਵਿੱਚ ਮਿਲ ਰਿਹਾ ਵਾ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਨਾਗਰਾ ਫਾਲ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਫਾਲਸ ਦੇ ਨਜ਼ਦੀਕ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਬਿਊਟੀ ਸਲੋਨ ਮਿਸਿਸਾਗਾ ਦੇ ਵਿੱਚ ਦੰਡਾਸ ਅਤੇ ਹੋਰਨਟਾਰੀਓ ਸਟਰੀਟ ਦੇ ਕਾਰਨਰ ਦੇ ਉੱਤੇ ਤੁਹਾਨੂੰ ਇਹ ਮਿਲ ਰਿਹਾ ਵਾ, ਜਿਹੜਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੋਰ ਦੈਨ 30 ਈਅਰ ਤੋਂ ਇਸ ਸੇਮ ਬਿਜ਼ਨਸ ਸੇਮ ਪਲੇਸ ਤੇ ਚੱਲ ਰਿਹਾ ਵਾ ਅਤੇ ਇਸਦੀ ਸੇਲ ਜਿਹੜੀ ਆ ਮੋਰ ਦੈਨ 25,000 ਤੋਂ ਉੱਪਰ ਪਰ ਮੰਥ। ਰੈਂਟ ਸਿਰਫ $4,100 ਪਰ ਮੰਥ। ਲੀਜ ਜਿਹੜੀ ਆ ਲੌਂਗ ਟਰਮ 5+5+5 ਤੇ ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ ਆ। ਇਸ ਦੇ ਵਿੱਚ ਲੇਜ਼ਰ ਦਾ ਕੰਮ ਵੀ ਕੀਤਾ ਜਾਂਦਾ ਵਾ। ਅਗਰ ਤੁਸੀਂ ਡੰਡਾਸ ਅਤੇ ਹੋਰਨਟਾਰੀਓ ਸਟਰੀਟ ਦੇ ਉੱਤੇ ਇਹ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਇੱਕ ਲੇਕ ਸ਼ੋਰ ਦੇ ਉੱਤੇ ਲਿਸਟ ਕੀਤਾ ਹੋਇਆ, ਦੋ ਬ੍ਰਾਂਪਟਨ ਦੇ ਵਿੱਚ ਅਤੇ ਇੱਕ ਕੈਲਡਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਜਾਂ ਪ੍ਰਾਪਰਟੀ ਘਰ ਸੈੱਲ ਕਰਨਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378, 416-993-7378। ਥੈਂਕ ਜੀ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰੋ ਜੇ ਰੀਅਲ ਇਸਟੇਟ ਦੇ ਵਿੱਚ ਕੋਈ ਵੀ ਤੁਸੀਂ ਟ੍ਰਾਂਜੈਕਸ਼ਨ ਕਰਨੀ ਹੈ। ਤੋ ਲਓ ਜੀ, ਆਪਾਂ ਹੁਣ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਅਤੇ ਮੈਂ ਤੁਹਾਨੂੰ ਪੁੱਛਿਆ ਸੀਗਾ ਕਿ ਤੁਹਾਨੂੰ ਕਦੇ ਟਿਕਟ ਮਿਲੀ ਹੈ ਇੱਦਾਂ, ਔਰ ਜਿਸ ਤਰ੍ਹਾਂ ਆਪਾਂ ਇਸ ਵਿਅਕਤੀ ਦੀ ਗੱਲਬਾਤ ਕਰ ਰਹੇ ਹਾਂ ਜੈਫ ਕਲੈਂਡਿੰਗ ਦੀ, ਸੋ ਇਹ ਜਾਰਜ ਟਾਊਨ ਨੇੜੇ ਲਾਈਮ ਹਾਊਸ ਦੇ ਰਹਿਣ ਵਾਲੇ ਆ ਜੈਫ ਕਲੈਂਡਿੰਗ। ਸੋ ਇਹਨਾਂ ਨੂੰ ਟਿਕਟ ਮਿਲੀ ਹੈ, ਮਿਲੀ ਹੋਣੀ ਹੈ 1996 ਦੇ ਵਿੱਚ, ਅਤੇ ਇਹਨਾਂ ਨੇ ਉਹ ਪੇ ਨਹੀਂ ਕੀਤੀ, ਯਾਨੀ ਕਿ ਜਿਵੇਂ ਆਪਾਂ ਕਹਿੰਦੇ ਨਾ ਪਾਰਕਿੰਗ ਟਿਕਟ ਜਿਹੜੀ ਮਿਲਦੀ ਆ ਉਹ। ਸੋ ਫਿਰ ਹੁਣ ਕੀ ਹੋਇਆ ਕਿ ਉਹਨਾਂ ਦਾ ਜਿਹੜਾ ਲਾਇਸੈਂਸ ਹੈ, ਡਰਾਈਵਿੰਗ ਲਾਇਸੈਂਸ, ਉਹ ਸਸਪੈਂਡ ਹੋ ਗਿਆ, ਕਿ ਤੁਹਾਡਾ ਜਿਹੜਾ ਜਿਵੇਂ ਆਪਾਂ ਕਹਿੰਦੇ ਬਕਾਇਆ ਰਹਿੰਦਾ, ਤੁਸੀਂ ਪੇ ਨਹੀਂ ਕੀਤੀ, ਤੁਹਾਡੀ ਟਿਕਟ ਮਿਲੀ ਹੋਈ। ਸੋ ਇਹ ਵਿਅਕਤੀ ਕਹਿੰਦਾ ਹੁਣ ਮੈਨੂੰ ਤਾਂ ਪਤਾ ਹੀ ਨਹੀਂ। ਅਤੇ ਤੁਹਾਡੇ ਖਿਆਲ ਨਾਲ ਕਿਸ ਤਰ੍ਹਾਂ ਕਿ ਜੇ ਕੋਈ, ਇੱਕ ਤਾਂ ਹੁੰਦਾ ਵੀ ਹਾਂਜੀ ਟਿਕਟ ਮਿਲੀ ਤੁਹਾਨੂੰ ਪਤਾ, ਜੇ ਨਹੀਂ ਕਿਸੇ ਨੂੰ ਪਤਾ ਲੱਗਦਾ, ਕੋਈ ਵੀ ਰੀਜ਼ਨ ਬਣ ਸਕਦਾ, ਕੋਈ ਟਿਕਟ ਜਿਵੇਂ ਉਹ ਵਾਈਪਰ 'ਤੇ ਲਟਕਾ ਕੇ ਚਲੇ ਗਏ ਅਤੇ ਉਹ ਉੱਡ ਗਈ ਜਾਂ ਕੁਛ ਵੀ ਹੈਪਨ ਹੋ ਗਿਆ ਇੱਦਾਂ, ਹੈ ਨਾ, ਅਤੇ ਤੁਹਾਨੂੰ ਮਿਲੀ ਨਹੀਂ, ਅਤੇ ਫਿਰ ਕੋਈ ਲੈਟਰ ਘਰ ਆਉਂਦੀ ਕਿ ਨਹੀਂ ਆਉਂਦੀ। ਹੁਣ ਜਿਵੇਂ ਹੁਣ ਦੇਖੋ 1996 ਦਾ ਇਹ ਪਾਰਕਿੰਗ ਟਿਕਟ ਹੋਣੀ ਹੈ, ਹੈ ਨਾ। ਸੋ ਕਹਿੰਦੇ ਆ ਵੀ ਤੁਸੀਂ ਪੂਰੀ ਇਹ ਪੇ ਨਹੀਂ ਕੀਤੀ ਹੈ, ਪਾਰਸ਼ੀਅਲ ਪਤਾ ਨਹੀਂ ਫਿਰ ਕਿੱਦਾਂ ਪੇ ਹੋਇਆ, ਆਈ ਡੋਂਟ ਨੋ ਕਿ ਉਹ ਤੁਹਾਡੇ ਰਹਿੰਦੀ ਹੈ ਜਿਹਦੇ ਕਰਕੇ ਉਹਨਾਂ ਨੇ ਲਾਇਸੈਂਸ ਉਹਦਾ ਸਸਪੈਂਡ ਕਰਤਾ। ਸੋ ਜਿਹੜਾ ਇਹ ਵਿਅਕਤੀ ਹੈ ਜੈਫ ਕਲੈਂਡਨਿੰਗ, ਇਹ ਕਹਿੰਦਾ ਹੈ ਵੀ ਮੈਨੂੰ ਕੋਈ ਘਰੇ ਮੇਲ ਵੀ ਨਹੀਂ ਆਈ, ਕੋਈ ਚਿੱਠੀ ਜਿਵੇਂ ਲੈਟਰ ਆਉਂਦੀ ਹੈ ਵੀ ਹਾਂਜੀ ਤੁਸੀਂ ਟਿਕਟ ਪੇ ਨਹੀਂ ਕੀਤੀ ਤੇ ਤੁਸੀਂ ਪੇ ਕਰੋ ਨਹੀਂ ਤਾਂ ਤੁਹਾਡਾ ਲਾਇਸੈਂਸ ਆ ਜਿਹੜਾ ਉਹ ਕੈਂਸਲ ਹੋ ਜਾਊਗਾ, ਹੈ ਨਾ। ਪਰ ਕਹਿੰਦੇ ਵੀ ਨਹੀਂ ਹੋਇਆ, ਚਲੋ ਹੁਣ ਉਹਨੂੰ ਜੇ ਪਤਾ ਹੀ ਲੱਗਿਆ ਵੀ ਹਾਂ ਹੁਣ ਮੇਰਾ ਡਰਾਈਵਿੰਗ ਲਾਇਸੈਂਸ ਕੈਂਸਲ ਹੋ ਗਿਆ, ਤਾਂ ਉਹਨੇ ਉਹਨੂੰ ਹੋਇਆ ਵੀ ਚਲੋ ਭਾਈ ਭਰ ਦਿਓ ਫੀਸ, ਜਿਹੜੀ ਪਾਰਕਿੰਗ ਟਿਕਟ ਮੈਨੂੰ ਮਿਲੀ ਹੋਈ ਆ। ਪਰ ਉਹ ਕਹਿੰਦੇ ਨਹੀਂ, ਇਹ ਤਾਂ ਹੁਣ ਤੁਹਾਨੂੰ ਜਿਹੜਾ ਜ਼ਿਆਦਾ ਪੈਸੇ ਜਮ੍ਹਾਂ ਕਰਾਉਣੇ ਪੈਣਗੇ, ਤਾਂ ਤੁਹਾਨੂੰ ਜਿਹੜਾ ਹੈਗਾ ਉਹ ਤੋਂ ਬਾਅਦ ਸੋਚਿਆ ਜਾਊਗਾ ਵੀ ਜਿਹੜੇ ਤੁਹਾਡਾ ਸਸਪੈਂਡ ਹੋਇਆ ਲਾਇਸੈਂਸ ਤਾਂ ਤੁਹਾਨੂੰ ਮਿਲਣਾ। ਸੋ ਉਹ ਬੜਾ ਹੈਰਾਨ ਹੋਇਆ ਵੀ ਲੈ ਦੱਸੋ ਹੁਣ ਮੈਂ ਜਿੰਨੇ ਮੇਰੇ ਰਹਿੰਦੇ ਸੀਗੇ ਉਹ ਤਾਂ ਮੈਂ ਪੈਸੇ ਜਮ੍ਹਾਂ ਕਰਾਤੇ, ਪਰ ਉਹ ਕਹਿੰਦੇ ਆ ਵੀ ਤੁਹਾਨੂੰ ਐਕਸਟਰਾ ਮਨੀ, ਜਿਵੇਂ ਆਪਾਂ ਕਹਿੰਦੇ ਨਾ ਤੁਹਾਡਾ ਲਾਇਸੈਂਸ ਜਿਹੜਾ ਹੈਗਾ ਰਿਨਿਊ ਤਾਂ ਹੋਣਾ, ਹੁਣ ਰਿਨਿਊ ਮੀਨਸ ਕਿ ਉਹ ਤਾਂ ਹੁਣ ਕੈਂਸਲ ਹੀ ਹੋ ਗਿਆ, $281 ਲਾਇਸੈਂਸ ਦੀ ਜਿਹੜੀ ਫੀਸ ਹੈ ਜਿਹਨੂੰ ਆਪਾਂ ਕਹਿੰਦੇ ਆ ਵੀ ਲਾਇਸੈਂਸ ਤੁਹਾਡਾ ਹੁਣ ਤੁਹਾਨੂੰ ਮਿਲੂਗਾ, ਤੁਹਾਨੂੰ ਇਹ ਪੈਸਾ ਜਿਹੜਾ ਹੈਗਾ ਪੇ ਕਰਨਾ ਪੈਣਾ। ਅਤੇ ਉਹ ਬੜਾ ਹੈਰਾਨ ਹੋਇਆ, $281 ਵੀ ਮੈਨੂੰ ਪੇ ਕਰਨੇ ਪੈਣੇ ਆ। ਸੋ ਹੁਣ ਕੁਐਸਚਨ ਇੱਥੇ ਹੈ ਵੀ ਜਿਵੇਂ ਹੁਣ ਉਹਦਾ ਲਾਇਸੈਂਸ ਕੈਂਸਲ ਕੀਤਾ ਗਿਆ, ਉਹ ਤੋਂ ਬਾਅਦ ਪਹਿਲਾਂ ਉਹਨੂੰ ਲੈਟਰ ਨਹੀਂ ਸੀ ਘਰੇ ਆਉਣੀ ਚਾਹੀਦੀ ਵੀ ਪਤਾ ਹੁੰਦਾ ਹੈ ਨਾ ਵੀ ਮੇਰਾ ਡਰਾਈਵਿੰਗ ਲਾਇਸੈਂਸ ਕਿਉਂ ਕੈਂਸਲ ਹੋ ਰਿਹਾ ਜਾਂ ਮੇਰੀ ਟਿਕਟ ਜਿਹੜੀ ਮੈਂ ਪੇ ਨਹੀਂ ਕੀਤੀ, ਤਾਂ ਉਹਦਾ ਮੈਨੂੰ ਆਉਂਦਾ ਪਹਿਲਾਂ ਮੈਨੂੰ ਵਾਰਨ ਕਰਦੇ ਵੀ ਭਾਈ ਆ ਪੇ ਤੋ ਕਰੋ ਤੁਸੀਂ, ਤੁਹਾਡੀ ਪਾਰਕਿੰਗ ਟਿਕਟ ਦੀ ਤੁਸੀਂ ਪੇ ਨਹੀਂ ਕੀਤਾ ਨਹੀਂ ਤਾਂ ਤੁਹਾਡਾ ਲਾਇਸੈਂਸ ਕੈਂਸਲ ਹੋ ਜਾਊਗਾ। ਇੱਦਾਂ ਹੁੰਦਾ ਕਿ ਨਹੀਂ ਹੁੰਦਾ, ਜਾਂ ਤੁਹਾਡੇ ਨਾਲ ਕਿਸੇ ਨੂੰ ਪਾਰਕਿੰਗ ਟਿਕਟ ਮਿਲੀ ਹੋਵੇ, ਜਾਂ ਤੁਹਾਨੂੰ ਕਿੰਨੀਆਂ ਕੁ ਪਾਰਕਿੰਗ ਟਿਕਟਾਂ ਮਿਲੀਆਂ, ਕਿਉਂਕਿ ਆਪਾਂ ਇੱਥੇ ਦੇਖਦੇ ਹਾਂ ਕਿ ਲੋਕ ਪਰਵਾਹ ਹੀ ਨਹੀਂ ਕਰਦੇ ਹੈਗੇ, ਸਟਰੀਟਸ ਦੇ ਵਿੱਚ ਜਿਹੜੀਆਂ ਗੱਡੀਆਂ ਉਹ ਖੜੀਆਂ ਹੀ ਰਹਿੰਦੀਆਂ। ਨਹੀਂ ਤਾਂ ਹੁੰਦਾ ਨਾ ਸਵੇਰੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਜਿਹੜੇ ਉਹ 4 ਘੰਟੇ ਹੁੰਦੇ ਆ, ਤੁਸੀਂ ਗੱਡੀ ਨਹੀਂ ਉੱਥੇ ਖੜੀ ਕਰ ਸਕਦੇ, ਹੈ ਨਾ। ਪਰ 6 ਘੰਟੇ ਹੋ ਗਏ, ਨਹੀਂ 4 ਹੀ ਹੋਏ, 2 ਤੋਂ 4, 6 ਵਜੇ ਤੱਕ। ਪਰ ਫਿਰ ਵੀ ਲੋਕ ਪਰਵਾਹ ਨਹੀਂ ਕਰਦੇ ਹੈਗੇ ਕਿ ਸਾਨੂੰ ਟਿਕਟ ਮਿਲ ਜੂਗੀ, ਤੇ ਕਈਆਂ ਨੂੰ ਤਾਂ ਮਿਲੀ ਵੀ ਜਾਂਦੀ ਹੈ ਬਾਰ ਬਾਰ, ਪਰ ਫਿਰ ਵੀ ਉਹ ਹਟਦੇ ਨਹੀਂ, ਹੈ ਨਾ। ਸੋ ਤੁਹਾਨੂੰ ਕਿੰਨੀ ਕੁ ਵਾਰੀ ਪਾਰਕਿੰਗ ਟਿਕਟ ਮਿਲੀ ਹੈ ਜਾਂ ਫਿਰ ਕੋਈ ਹੋਰ ਟਿਕਟ ਮਿਲੀ ਹੈ, ਸਪੀਡਿੰਗ ਟਿਕਟ ਵੀ ਹੋ ਸਕਦੀ ਹੈ, ਕਿਉਂਕਿ ਹੁਣ ਤਾਂ ਚਲੋ ਕੈਮਰੇ ਜਾਂਦੇ ਆਉਂਦੇ ਰਹੇ, ਪਰ ਫਿਰ ਵੀ ਕਹਿੰਦੇ ਆ ਵੀ ਉਹ ਪੂਰਾ ਵਾਚ ਕਰ ਰਿਹਾ ਕਿ ਲੋਕ ਕਿੰਨੀ ਕੁ ਸਪੀਡ ਕਿੰਨੀ ਕੁ ਵੱਧ ਗਈ ਹੈ, ਕਿਉਂਕਿ ਪਹਿਲਾਂ ਤਾਂ ਆਪਾਂ ਕੈਮਰਿਆਂ ਕਰਕੇ ਹੁੰਦਾ ਸੀ ਨਾ ਕਿ ਉਨਾ ਕੁ ਦੂਰੀ ਤੱਕ ਜਿੱਥੇ ਤੱਕ ਸਾਨੂੰ ਸਕੈਨ ਕੀਤਾ ਜਾ ਰਿਹਾ ਸਾਡੀ ਗੱਡੀ ਨੂੰ, ਤੇ ਆਪਾਂ ਡਰਦੇ ਡਰਦੇ ਚਲਾਉਂਦੇ ਸੀ, ਉਨੀ ਸਪੀਡ ਲਿਮਿਟ ਰੱਖਦੇ ਸੀ, ਪਰ ਹੁਣ ਤਾਂ ਕਹਿੰਦੇ ਲੋਕ ਪਹਿਲਾਂ ਨਾਲੋਂ ਵੀ ਜ਼ਿਆਦਾ ਸਪੀਡ ਜਿਹੜੀ ਹੈ ਵੱਧ ਤੇ ਗੱਡੀ ਲੈ ਕੇ ਜਾਂਦੇ ਆ ਚਲਾਉਂਦੇ ਆ। ਸੋ ਕਹਿੰਦੇ ਆ ਵੀ ਪਤਾ ਨਹੀਂ ਕਿਉਂਕਿ ਉਹ ਵਾਚ ਕਰ ਰਿਹਾ, ਹੋ ਸਕਦਾ ਇਕੱਠੀਆਂ ਟਿਕਟਾਂ ਭੇਜਦੇ ਨੇ, ਵੀ ਧਿਆਨ ਰੱਖਿਓ। ਸੋ ਬਿਲਕੁਲ ਜੀ, ਕਿਉਂਕਿ ਨਾ ਆਪਾਂ ਕੀ ਕਰਦੇ ਹਾਂ ਕਿ ਪਹਿਲਾਂ ਪਹਿਲਾਂ ਚਲੋ ਇੰਨਾ ਰਸ਼ ਵੀ ਨਹੀਂ ਸੀ, ਲੋਕ ਬੜੇ ਵਧੀਆ ਜਿਹੜੀ ਆ ਡਰਾਈਵਿੰਗ ਕਰਦੇ ਸੀ, ਪਰ ਹੁਣ ਇੱਕ ਤਾਂ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਦੂਜੇ ਦੀ, ਉਹੀ ਲੇਨ ਚੇਂਜ ਕਰਨ ਦੀ ਹੋ ਗਈ, ਚਾਹੇ ਵੱਡੇ ਟਰੱਕ ਬੱਸਾਂ ਉਹਨਾਂ ਦੇ ਅੱਗੇ ਗੱਡੀਆਂ ਲਾ ਦੇਣੀਆਂ, ਹੈ ਨਾ, ਜਾਂ ਫਿਰ ਯਾਨੀ ਕਿ ਕੋਈ ਵੀ ਜਿਹੜੇ ਆਪਣੇ ਟ੍ਰੈਫਿਕ ਦੇ ਨਿਯਮ ਹੈਗੇ ਨਾ, ਰੂਲ ਰੈਗੂਲੇਸ਼ਨ ਪ੍ਰੋਪਰ ਫੋਲੋ ਨਹੀਂ ਕੀਤੇ ਜਾਂਦੇ ਲੋਕਾਂ ਦੁਆਰਾ। ਸੋ ਇਹ ਵੀ ਇੱਕ ਨਤੀਜਾ ਆਪਾਂ ਕਹਿ ਸਕਦੇ ਹਾਂ ਜਿਹੜਾ ਸਸਪੈਂਡ ਹੋਇਆ ਲਾਇਸੈਂਸ ਵਿਅਕਤੀ ਦਾ, ਪਰ ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ, ਹੈ। ਸੋ ਇਹਦੀ ਗੱਲਬਾਤ ਆਪਾਂ ਕਰ ਰਹੇ ਹਾਂ। ਸੋ ਸਟੂਡੀਓ ਦਾ ਨੰਬਰ ਹੈਗਾ ਜੀ 647-8074-1313 'ਤੇ ਤੁਸੀਂ ਗੱਲਬਾਤ ਜਿਹੜੀ ਹੈ ਸਟੂਡੀਓ ਦੇ ਵਿੱਚ ਕਾਲ ਕਰਕੇ ਕਰ ਸਕਦੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਥੋੜ੍ਹੀ ਆ ਰਹੀ ਹੈ ਤੁਹਾਡੀ ਆਵਾਜ਼, ਥੋੜ੍ਹਾ ਉੱਚੀ ਬੋਲੋਗੇ? ਹਾਂਜੀ ਹਾਂਜੀ ਹਾਂਜੀ, ਹਾਂ ਕੋਈ ਨੀ, ਮੈਂ ਉਹ ਵੀ ਦੱਸਦੀ ਹਾਂ ਭਾਜੀ, ਦੱਸਦੇ ਹਾਂ ਜੀ, ਥੈਂਕ ਯੂ। ਤੇ ਲਓ ਜੀ, ਬਿਲਕੁਲ ਉਹ ਵੀ ਆਪਾਂ ਗੱਲਬਾਤ ਕਰਾਂਗੇ, ਉਹ ਵੀ ਬੜੀ ਮਾੜੀ ਖਬਰ ਹੈ ਉਹ ਨੋਵਾ ਸਕੋਸ਼ੀਆ ਵਾਲੀ, ਤੇ ਉਹਦੀ ਵੀ ਆਪਾਂ ਗੱਲਬਾਤ ਕਰਦੇ ਹਾਂ। ਪਰ ਜੇ ਤੁਸੀਂ ਪਹਿਲਾਂ ਕੋਈ ਆਪਣੀ ਹੱਡ ਬੀਤੀ ਟਿਕਟਾਂ ਬਾਰੇ ਦੱਸਣਾ ਚਾਹੁੰਦੇ ਹੋ ਤਾਂ ਬਿਲਕੁਲ ਦੱਸ ਸਕਦੇ ਹੋ ਕਿ ਕੋਈ ਟਿਕਟ ਤੁਹਾਨੂੰ ਮਿਲੀ ਹੈ ਜਾਂ ਇਸ ਵਿਅਕਤੀ ਦੇ ਨਾਲ ਜੋ ਹੋਇਆ ਜਾਇਜ਼ ਹੈ ਕਿ ਉਹਨੂੰ ਪਹਿਲਾਂ ਘਰੇ ਲੈਟਰ ਆਉਣੀ ਚਾਹੀਦੀ ਸੀ, ਵਾਰਨ ਕੀਤਾ ਜਾਣਾ ਚਾਹੀਦਾ ਸੀ ਵੀ ਭਾਈ ਤੇਰਾ ਲਾਇਸੈਂਸ ਕੈਂਸਲ ਹੋ ਜਾਣਾ, ਤੇ ਤੁਸੀਂ ਜਿਹੜੀ ਆਪਣੀ ਫੀਸ ਹੈ ਜਿਹੜੇ ਤੁਹਾਨੂੰ ਪਾਰਕਿੰਗ ਟਿਕਟ ਮਿਲੀ ਆ ਉਹਨੂੰ ਤੁਸੀਂ ਜਮ੍ਹਾਂ ਕਰਾਓ। ਸੋ ਹੁਣ ਇਹਨੇ 281 ਵੀ ਕਹਿੰਦੇ ਮੈਨੂੰ ਜਮ੍ਹਾਂ ਕਰਾਉਣੇ ਪੈ ਰਹੇ ਆ, ਤਾਂ ਕਹਿੰਦੇ ਤੁਹਾਡਾ ਬਹਾਲ ਹੋਣਾ ਜਿਹੜਾ ਲਾਇਸੈਂਸ ਹੈਗਾ। ਸੋ ਉਹਨਾਂ ਨੂੰ ਇਹ ਇਨਜਸਟਿਸ ਹੀ ਲੱਗਿਆ ਵੀ ਗਲਤ ਹੋ ਰਿਹਾ ਮੇਰੇ ਨਾਲ, ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਸੋ ਦੇਖੋ ਵੈਸੇ ਕਿੰਨੀ ਦੇਰ ਦੀ ਟਿਕਟ ਹੈ। ਅੱਛਾ ਇੱਕ ਇਹ ਵੀ ਹੈਗਾ ਨਾਲ, ਬਾਕੀ ਕਹਿੰਦੇ ਆ ਵੀ ਹੁਣ ਟੋਰੋਂਟੋ ਸ਼ਹਿਰ ਦੇ ਵਿੱਚ ਪਾਰਕਿੰਗ ਟਿਕਟਾਂ ਲਈ ਇਹ ਪਿਛਲੀਆਂ ਜਿਹੜਾ ਰੈਕਰਡ ਹੈ ਨਾ ਖੰਗਾਲੇ ਜਾ ਰਹੇ ਆ ਉਹ। ਸੋ ਤੁਸੀਂ ਵੀ ਆਪਣਾ ਸਾਰੇ ਜਣੇ ਧਿਆਨ ਕਰ ਲਓ, ਕਿਸੇ ਨੂੰ ਕੋਈ ਹੋਰ ਟਿਕਟ ਜਿਹੜੀ ਇੱਦਾਂ ਨਾ ਮਿਲੀ ਹੋਵੇ, ਕਿਤੇ ਤੁਹਾਨੂੰ ਕਿਸੇ ਇਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ, ਇਹ ਤੋਂ ਥੋੜ੍ਹਾ ਜਿਹਾ ਬਚ ਕੇ। ਅਤੇ ਲਓ ਜੀ ਮੈਂ ਇੱਕ ਨੰਬਰ ਹੋਰ ਦੇ ਦੇਵਾਂ ਤੁਹਾਨੂੰ, ਔਰ ਇਹ ਨੰਬਰ ਹੈਗਾ SL ਵਿੰਡੋਜ਼ ਐਂਡ ਡੋਰਸ ਦਾ। ਜੇ ਤੁਸੀਂ ਵਿੰਡੋਜ਼ ਡੋਰ ਦਾ ਕੰਮ ਵਧੀਆ ਕਰਾਉਣਾ ਚਾਹੁੰਦੇ ਹੋ ਨਾ, ਤਾਂ ਤੁਸੀਂ ਕੈਸ਼ ਨੂੰ ਕਾਲ ਕਰਨੀ ਹੈ। ਇਹ ਕਹਿੰਦੇ ਫਾਈਨਾਂਸਿੰਗ ਵੀ ਅਵੇਲੇਬਲ ਆ। ਕਈ ਵਾਰ ਇਹ ਹੁੰਦਾ ਨਾ ਵੀ ਪੈਸੇ ਧੇਲੇ ਦੀ ਕੋਈ ਪ੍ਰੋਬਲਮ ਹੁੰਦੀ ਹੈ, ਪਰ ਕਹਿੰਦੇ ਕੋਈ ਗੱਲ ਨਹੀਂ, ਜੇ ਤੁਸੀਂ ਹੁਣ ਮੌਸਮ ਵਧੀਆ ਸਮਾਂ ਤੁਹਾਡੇ ਕੋਲ ਖੁੱਲ੍ਹਾ ਹੁੰਦਾ। ਹੁਣ ਦੇਖੋ ਦਿਨ ਕਿੰਨੀ ਛੇਤੀ 5 ਵਜੇ ਜਿਹੜਾ ਤੁਹਾਨੂੰ ਚਾਨਣਾ ਦਿਖਣ ਲੱਗ ਜਾਂਦਾ, ਅਤੇ ਦੇਰ ਰਾਤ ਤੱਕ ਜਿਵੇਂ ਆਪਾਂ ਕਹਿੰਦੇ ਹਾਂ ਵੀ 9-10 ਵਜੇ ਤੱਕ ਫਿਰ ਦਿਨ ਹੈ ਜਿਹੜਾ ਉਹ ਛੁਪਿਆ ਕਰਨਾ। ਸੋ ਦਿਨ ਲੰਬੇ ਹੋ ਗਏ ਅਤੇ ਫਿਰ ਹੁਣ ਮੌਸਮ ਵੀ ਵਧੀਆ, ਤੁਸੀਂ ਵਧੀਆ ਵਿੰਡੋਜ਼ ਡੋਰਸ ਦਾ ਕੰਮ ਕਰਾ ਲਓ। 647-947-0047 'ਤੇ ਤੁਸੀਂ ਕਾਲ ਕਰਨੀ ਹੈ, 6479-26-0047 'ਤੇ ਤੁਹਾਡੀ ਗੱਲਬਾਤ ਜਿਹੜੀ ਹੈ ਇਹਨਾਂ ਦੇ ਨਾਲ ਹੋ ਸਕਦੀ ਹੈ। ਅਤੇ ਜਿਹੜੀ ਨੋਵਾ ਸਕੋਸ਼ੀਆ ਦੀ ਗੱਲ ਹੈ ਨਾ, ਉਹ ਇਸ ਤਰ੍ਹਾਂ ਹੈਗੀ ਹੈ ਕਿ ਇੱਕ ਲੇਡੀ ਨੂੰ ਹੋਸਪਿਟਲਾਈਜ਼ ਕਰਨਾ ਪਿਆ, ਅਤੇ ਉਹ ਉਹਨੇ ਬੱਚੇ ਨੂੰ ਜਨਮ ਦਿੱਤਾ ਹੋਣਾ, ਪਰ ਕਹਿੰਦੇ ਹੋਸਪਿਟਲ ਜਦੋਂ ਉਹਨੂੰ ਲੈ ਕੇ ਗਏ ਬੱਚਾ ਉਹਦੇ ਨਾਲ ਨਹੀਂ ਸੀਗਾ। ਤੇ ਇਸ ਸੰਬੰਧ ਦੇ ਵਿੱਚ ਹੁਣ ਉਹ ਜਿਹੜੀ ਹੋਸਪਿਟਲਾਈਜ਼ ਕੀਤੀ ਗਈ ਹੈ ਲੇਡੀ, ਉਹ ਵੀ ਨਹੀਂ ਕੁਛ ਦੱਸ ਪਾ ਰਹੀ। ਕਿਉਂ? ਕਿਉਂਕਿ ਉਹ ਅਨਕੌਂਸ਼ੀਅਸ ਹੈ। ਉਹ ਹੋਸਪਿਟਲਾਈਜ਼ ਉਹਨੂੰ ਕੀਤਾ ਗਿਆ ਤਾਂ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗੀ ਹੈ। ਸੋ ਜਦੋਂ ਉਹ ਕੁਛ ਦੱਸੇਗੀ ਫਿਰ ਕੁਛ ਪਤਾ ਲੱਗੂਗਾ, ਹੈ ਨਾ। ਅਤੇ ਉਂਝ ਇਹ ਪਤਾ ਲੱਗਿਆ ਵੀ ਇਸਨੇ ਬੱਚੇ ਨੂੰ ਜਨਮ ਦਿੱਤਾ, ਪਰ ਬੱਚਾ ਨਾਲ ਹੈ ਨਹੀਂ ਸੀ। ਸੋ ਫਿਰ ਜਿਹੜੇ ਉਹਦੇ ਨਾਲ ਹੋਣੇ ਆ, ਦੋ ਜਣੇ ਆ, ਇੱਕ 23 ਸਾਲ ਦਾ ਵਿਅਕਤੀ ਹੈ ਅਤੇ 26 ਸਾਲ ਦੀ ਲੇਡੀ ਹੈ। ਸੋ ਉਹਨਾਂ ਨੂੰ ਹੁਣ ਅਰੈਸਟ ਕੀਤਾ ਗਿਆ, ਫਿਰ ਬੱਚੇ ਨੂੰ ਲੱਭਿਆ ਗਿਆ। ਕਹਿੰਦੇ ਬੱਚੇ ਨੂੰ ਲੱਭਣ ਦੇ ਲਈ ਜਿਹੜਾ ਹੈਗਾ ਬੜੀ ਕੋਸ਼ਿਸ਼ ਕੀਤੀ ਗਈ। ਜਿਵੇਂ ਕਹਿੰਦੇ ਆ ਵੀ ਉਹਨਾਂ ਨੇ ਜਿਹੜੇ ਬਿੰਨ ਹੁੰਦੇ ਆ ਨਾ, ਜਿਨ੍ਹਾਂ 'ਚ ਕੋਈ ਕੂੜਾ ਕਰਕਟ ਵੀ ਹੋਵੇ ਜਾਂ ਜਿਨ੍ਹਾਂ 'ਚ ਸਮਾਨ ਡੰਪ ਕੀਤਾ ਜਾਂਦਾ, ਉਹ ਸਾਰਾ ਕੁਛ ਘਰ ਇੱਧਰ ਉੱਧਰ ਪੁੱਛਤਾਛ ਉਹਨਾਂ ਨੇ ਕੀਤੀ। ਫਿਰ ਕੋਈ ਇੱਕ ਨਾਲ ਫੋਰੈਸਟ ਟਾਈਪ ਹੋਣਾ, ਜੰਗਲ ਜਿਹਾ ਇਲਾਕਾ, ਉੱਥੋਂ ਕਹਿੰਦੇ ਬੱਚਾ ਉਹ ਮਿਲਿਆ। ਸੋ ਬਹੁਤ ਸੈਡ ਨਿਊਜ਼ ਹੈ ਕਿ ਉਹ ਬੱਚਾ ਵੀ ਉਹਦੇ 'ਚ ਜਾਨ ਨਹੀਂ, ਹੈ ਨਾ। ਮਤਲਬ ਕਹਿੰਦੇ ਹੋਏ ਵੀ ਔਖਾ ਲੱਗ ਰਿਹਾ ਵੀ ਕਿਵੇਂ ਕਹੀਏ, ਹੈ ਨਾ। ਸੋ ਡੈੱਡ ਬੋਡੀ ਮਿਲੀ ਹੈ ਉਸ ਬੱਚੇ ਦੀ। ਸੋ ਕਿੱਡਾ ਵੈਸੇ ਔਖਾ ਹੈ ਕਿ 1 ਜਾਂ 2 ਦਿਨ ਪਹਿਲਾਂ ਬੱਚੇ ਦਾ ਜਨਮ ਹੋਇਆ ਹੋਵੇ ਅਤੇ ਇਸ ਹਾਲਾਤ ਦੇ ਵਿੱਚ। ਸੋ ਉਹ ਜਿਹੜਾ ਵਿਅਕਤੀ ਹੈ ਅਤੇ ਉਹ ਲੇਡੀ ਜਿਹੜੀ ਹੈਗੀ ਹੈ, ਉਹਨਾਂ ਨੂੰ ਹੁਣ ਅਰੈਸਟ ਕੀਤਾ, ਫਿਰ ਪੁੱਛਗਿੱਛ ਹੋਊਗੀ। ਕਹਿੰਦੇ ਵੀਰਵਾਰ ਤੱਕ ਪਤਾ ਲੱਗੂਗਾ ਵੀ ਐਕਚੁਅਲ ਦੇ ਵਿੱਚ ਕੀ ਹੋਇਆ। ਸੋ ਸੋਸ਼ਲ ਮੀਡੀਆ 'ਤੇ ਤਾਂ ਬੜਾ ਕੁਛ ਕਹਿ ਰਹੇ ਆ, ਪਰ ਜਦੋਂ ਤੱਕ ਆਫੀਸ਼ੀਅਲੀ ਆਪਾਂ ਨੂੰ ਪਤਾ ਨਹੀਂ ਲੱਗਦਾ, ਹੈ ਨਾ, ਆਪਾਂ ਕਹਿ ਨਹੀਂ ਸਕਦੇ ਵੀ ਐਕਚੁਅਲ ਦੇ ਵਿੱਚ ਕੀ ਭਾਣਾ ਵਾਪਰਿਆ, ਕਿਉਂ ਉਹਨਾਂ ਨੇ ਇੱਦਾਂ ਕੀਤਾ ਕਿ ਉਹ ਬੱਚੇ ਦੀ ਜਾਨ ਹੀ ਲੈ ਲਈ, ਹੈ ਨਾ। ਸੋ ਫਿਰ ਚਲੋ ਜੇ ਕਿਸੇ ਹੋਰ ਰੀਜ਼ਨ ਕਰਕੇ ਬੱਚੇ ਦੀ ਮੇ ਬੀ ਜਾਨ ਗਈ ਹੋਵੇ, ਪਰ ਇੱਦਾਂ ਉਹ ਬੱਚੇ ਨੂੰ ਤੁਸੀਂ ਇੱਦਾਂ ਸੁੱਟ ਦੇਣਾ, ਹੈ ਨਾ, ਕਿਤੇ ਵੀ। ਸੋ ਦੇਖੋ, ਹੈ ਨਾ, ਫੁੱਲਾਂ ਵਰਗੇ ਬੱਚੇ ਜਿਹੜੇ ਜਨਮ ਲੈਂਦੇ ਆ ਉਹ ਤਾਂ ਕਿੰਨੇ ਨਾਜ਼ੁਕ ਜੇ, ਸੋ ਕੀ ਕੋਈ ਕਰਦੇ ਆ, ਪਤਾ ਨਹੀਂ ਕਿੱਡੇ ਪੱਥਰ ਦਿਲ ਲੋਕਾਂ ਦੇ ਹੁੰਦੇ ਆ। ਹਾਂਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਜੀ, ਕੀ ਹਾਲ ਚਾਲ? ਹਾਂਜੀ ਹਾਂਜੀ,
3: ਬਹੁਤ ਹੀ ਦਰਦਨਾਕ ਨਿਊਜ਼ ਆ ਜੀ ਇਹ। ਹੁਣੇ ਨਿਕਲੂਗਾ ਬਾਅਦ ਚੋਂ ਕੀ ਹੈਗਾ ਇਹਦੇ ਬਾਰੇ, ਤਾਂ ਹੁਣ ਕਿਹਾ ਨੀ ਕੁਛ ਵੀ ਸਕਦਾ। ਜ਼ਿਆਦਾ ਵੀ ਜਿਹੜੇ ਬੰਦੇ ਜਿਹਨਾਂ ਨੇ ਫੜਿਆ ਉਹ ਨਹੀਂ ਚਾਹੁੰਦੇ ਕੋਈ ਬੱਚਾ ਜਨਮ ਦੇਵੇ, ਜਨਮ ਦਿੱਤਾ ਤੇ ਉਹਨਾਂ ਨੇ ਮਾਰ ਦਿੱਤਾ, ਜਾਣੀ ਕਿ ਕੁਛ ਸਮਥਿੰਗ ਰੋਂਗ ਹੋਊਗਾ।
0: ਹੋਊਗਾ ਤਾਂ ਰੋਂਗ ਹੀ, ਕੁਛ ਨਾ ਕੁਛ ਤਾਂ ਫਿਸ਼ੀ ਆ।
3: ਕੁੜੀ ਅਨਮੈਰਿਡ ਹੋਊਗੀ, ਨਹੀਂ ਚਾਹੁੰਦੇ ਹੋਗੇ ਮੁੰਡੇ, ਜਾਂ ਹੋ ਸਕਦਾ ਮੁੰਡਾ ਨਾ ਚਾਹੁੰਦਾ ਹੋਵੇ, ਕੋਈ ਨਿਕਲੂਗਾ ਵਿੱਚੋਂ ਕਲੂ। ਦੇਖੋ
0: ਹਾਂਜੀ
3: ਭੈਣ ਜੀ, ਆਪਣੀ ਕਮਿਊਨਿਟੀ ਹੈਰਾਨੀ ਹੋ ਰਹੀ, ਆਪਣੀ ਕਮਿਊਨਿਟੀ ਕਿੱਧਰ ਨੂੰ ਜਾ ਰਹੀ ਹੈ, ਮੈਨੂੰ ਨਹੀਂ ਸਮਝਿਆ।
0: ਬਹੁਤ ਮਾੜੀਆਂ ਮਾੜੀਆਂ ਖਬਰਾਂ,
3: 17 ਬੰਦੇ ਫੜੇ ਪੀ ਰਹੀ ਪੀ ਰਹੀ ਜਿੰਦੇ।
0: ਹਾਂਜੀ ਬਿਲਕੁਲ,
3: ਉਹ ਸਾਰੇ ਹੀ ਮੇਰੇ ਖਿਲਾਫ ਆਪਣੇ, ਕੋਈ ਇੱਕ ਅੱਧਾ ਹੋਊਗਾ ਦੂਜਾ, ਨਹੀਂ ਤਾਂ ਆਪਣੇ ਆ।
0: ਠੀਕ
3: ਆ, ਇਹ ਦੱਸੋ ਵੀ ਕਿੱਧਰ ਨੂੰ ਜਾ ਰਹੇ ਅਸੀਂ ਨਾ, ਸਾਡਾ ਕੋਈ ਹੈ ਕੋਈ ਹਿਸਾਬ ਕਿਤਾਬ? ਅੱਜ ਕੱਲ੍ਹ ਰਹਿ ਗਿਆ ਵੀ ਅਸੀਂ ਪੰਜਾਬੀ ਹੁੰਦੇ ਹਾਂ, ਛਾਤੀ ਠੋਕ ਕੇ ਕਹਿ ਦਈਏ ਅਸੀਂ ਪੰਜਾਬੀ ਹਾਂ।
0: ਬੱਚੇ ਬਾਰੇ ਹਨਾ, ਉਹ ਸੋਚ ਕੇ ਹੀ ਲੱਗਦਾ ਵੀ ਜਿਹਨਾਂ ਨੇ ਕੀਤਾ ਵੀ ਕੀ ਪੱਥਰ ਦਿਲ ਹੀ ਹੈਗੇ ਵੀ ਉਹ ਕਿੱਦਾਂ ਉਹਨਾਂ ਨੇ ਕੀਤਾ ਹੋਊਗਾ ਜੋ ਵੀ ਕੀਤਾ।
3: ਨਹੀਂ, ਆਪਣੇ ਆਪ ਨੂੰ ਲੁਕਾਉਣ ਲਈ, ਆਪਣੇ ਆਪ ਨੂੰ ਬਚਾਉਣ ਲਈ ਕਿਸੇ ਗਲਤੀ ਤੋਂ ਜਾਂ ਗੱਲ ਤੋਂ ਕੀਤਾ ਇਹੋ, ਤੇ ਇਹ ਹੋਰ ਕੋਈ ਰਿਸ਼ਤੇਦਾਰੀ ਨੀ ਮੇਰੇ ਹਿਸਾਬ
0: ਨਾਲ।
3: ਓਦਾਂ ਬੱਚਾ ਜਨਮ ਦਿੰਦੇ ਆ ਕਿ ਓਦਾਂ ਵੀ ਹੁਣ ਚਲੋ ਲਿਵਿੰਗ ਚ ਵੀ ਰਹਿੰਦੇ ਹੋ, ਕਹਿੰਦੇ ਬੱਚਾ ਜਨਮ ਦਿੰਦਾ। ਹਾਂ, ਉਹਨਾਂ ਚੋਂ ਇੱਕ ਜਣਾ ਨਹੀਂ ਚਾਹੁੰਦਾ ਹੋਵੇ ਬੱਚਾ ਹੋਵੇ, ਕੁੜੀ ਕਹਿੰਦੀ ਹੋਵੇ ਵੀ ਮੈਂ ਰੱਖਣਾ ਬੱਚਾ ਹੋ, ਜਨਮ ਦਿੱਤਾ ਉਹਨੂੰ ਹੋਸਪਿਟਲ ਨੀ ਜਾਣ ਦਿੱਤਾ ਹੋਊਗਾ ਜਾਂ ਕਿੱਦਾਂ ਵੀ ਹੈਗਾ ਵਾਟ ਐਵਰ, ਤੇ ਪੜਦੇ ਪਾਲਮਾਂਗੇ ਕਿੰਨੇ ਕੁ ਪੜਦੇ ਪਾਲਮਾਂਗੇ ਆਪਣੀਆਂ ਗਲਤੀਆਂ ਤੇ।
0: ਜੀ ਜੀ ਬਿਲਕੁਲ, ਥੈਂਕ ਯੂ ਭਾਜੀ ਜੀ, ਬਹੁਤ ਬਹੁਤ ਧੰਨਵਾਦ। ਤੇ ਲੋ ਜੀ, ਨੈਕਸਟ ਕਾਲ ਤੇ ਆਪਾਂ ਚੱਲਦੇ ਆ। ਹਾਂਜੀ ਭਾਜੀ, ਕੀ ਹਾਲ ਚਾਲ? ਹਾਂਜੀ, ਸਤਿ ਸ੍ਰੀ ਅਕਾਲ।
1: ਕਿੰਨੀ ਮਾੜੀ ਗੱਲ ਕੀਤੀ ਨਾ ਜੀ, ਜਦੋਂ ਹੋ ਜਾਵੇ ਬੱਚਾ ਸਾਂਭ ਕੇ ਰੱਖ ਲੋ, ਕੋਈ ਗੱਲ ਨੀ। ਇੱਥੇ ਜੇ ਨਹੀਂ ਸਮਝ ਆਉਂਦਾ ਹੋਰ ਇੱਥੇ ਲੈਣ ਵਾਲੇ ਬਹੁਤ ਆ ਜੀ।
0: ਬਿਲਕੁਲ,
1: ਲੋਕ ਤਾਂ ਪੈਸੇ ਚੱਕੀ ਫਿਰਦੇ ਜਿਹੜੇ ਨਹੀਂ ਹੁੰਦੇ ਹਨਾ ਜੀ,
0: ਪਰ
1: ਬਹੁਤ ਮਾੜੀ ਖਬਰ ਸੁਣੀ ਆ ਜੀ।
0: ਬਿਲਕੁਲ,
1: ਮੈਂ ਇਹੀ ਕਹਿੰਦਾ ਬਹੁਤ ਮਾੜੀ ਗੱਲ ਹੈ। ਸੁਣਦੇ ਭੈਣ ਸਤਿ ਸ੍ਰੀ
0: ਅਕਾਲ, ਥੈਂਕ ਯੂ,
1: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ।
0: ਬਿਲਕੁਲ, ਤੇ ਇਹ ਨਹੀਂ ਹੈ ਤਾਂ ਬਹੁਤ ਮਾੜੀ, ਹੋਣਾ ਤਾਂ ਕੁਛ ਏਦਾਂ ਹੀ ਆ। ਜਿਵੇਂ ਇੱਕ ਤਾਂ ਇਹ ਹੁੰਦਾ ਨਾ, ਹੁਣ ਕਈ ਵਾਰ ਜਿਵੇਂ ਬੱਚਾ ਉਹ ਹੋਣਾ ਜਾਂ ਇਹਨਾਂ ਦੀ ਜਿਵੇਂ ਸਟੇਟਸ ਇੱਥੇ ਨਹੀਂ ਹੋਣਾ, ਹੁਣ ਹੋਸਪਿਟਲ 'ਚ ਨਹੀਂ ਜਾ ਸਕਦੇ ਹੁਣ, ਪਰ ਹੁਣ ਵੀ ਤਾਂ ਲੈ ਕੇ ਗਏ, ਪਰ ਉਹੀ ਆ ਵੀ ਹੁਣ ਤਾਂ ਕ੍ਰਿਟੀਕਲ ਕੰਡੀਸ਼ਨ ਸੀਗੀ ਤਾਂ ਐਂਬੂਲੈਂਸ ਨੂੰ ਕਾਲ ਕੀਤੀ ਹੋਣੀ ਆ, ਅਦਰਵਾਈਜ਼ ਉਹ ਮੇ ਬੀ ਕਹਿੰਦੇ ਹੁਣ ਵੀ ਘਰੇ ਆਪੇ ਬੱਚੇ ਨੂੰ ਆਪਾਂ ਜਨਮ ਦਵਾ ਦਿੰਦੇ ਹਾਂ, ਜਾਂ ਉਦੋਂ ਕੋਈ ਪ੍ਰੋਬਲਮ ਜ਼ਿਆਦਾ ਹੋ ਗਈ। ਆਈ ਡੋਂਟ ਨੋ ਵੈਸੇ ਕਿਵੇਂ ਕੀ ਹੋਇਆ ਹੋਣਾ, ਪਰ ਜੋ ਵੀ ਹੋਇਆ ਬੜਾ ਮਾੜਾ। ਹੁਣ ਦੇਖੋ ਉਹ ਲੇਡੀ ਦਾ ਨਹੀਂ ਹਲੇ ਵਿਚਾਰੀ ਇੰਨੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗੀ ਆ, ਫਿਰ ਉਹ ਬੱਚੇ ਦੀ ਦੇਖੋ ਜਾਨ ਚਲੇਗੀ। ਨਾਲੇ ਜਦੋਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਇਹ ਕੋਈ ਇੱਦਾਂ ਦੀ ਕੋਈ ਚੀਜ਼ ਤਾਂ ਹੈ ਨਹੀਂ ਵੀ ਜਿਹਦੇ 'ਚ ਜਾਨ ਨਹੀਂ ਹੈਗੀ, ਹੈ ਨਾ। ਜਦੋਂ ਬੱਚੇ ਨੇ ਜਨਮ ਲੈਣਾ ਹੈ, ਉਹ ਤੋਂ ਬਾਅਦ ਉਹਦਾ ਪਤਾ ਲੱਗਣਾ ਹੀ ਹੈ ਨਾ। ਹੁਣ ਵੀ ਤਾਂ ਪਤਾ ਲੱਗੇ ਹੀ, ਉਹਨਾਂ ਨੇ ਇੰਨਾ ਕੁਛ ਕਰਤਾ, ਉਹ ਫਿਰ ਵੀ ਸਾਹਮਣੇ ਆ ਗਈ ਗੱਲ, ਉਹਨਾਂ ਦੇ ਦੋਨਾਂ ਨੂੰ ਪ੍ਰੋਬਲਮ 'ਚ ਪਾਇਆ। ਹੁਣ ਇਹ ਜਿਹੜੇ ਦੋ ਵਿਅਕਤੀ ਹੈ ਤਾਂ ਇਹਨਾਂ ਦੀ ਅੱਗੇ ਜ਼ਿੰਦਗੀ ਕਿਹੜਾ ਸੌਖੀ ਆ, ਪਤਾ ਨਹੀਂ ਇਹਨਾਂ ਨਾਲ ਕਿਵੇਂ ਕੀ ਹੋਣਾ, ਕੀ ਇਹਨਾਂ ਨੇ ਕੀਤਾ। ਹੁਣ ਵੀਰਵਾਰ ਤੱਕ ਵੇਟ ਕਰਨੀ ਪਊਗੀ, ਪਰ ਸੋਸ਼ਲ ਮੀਡੀਆ 'ਤੇ ਤਾਂ ਬੜਾ ਕੁਛ ਕਹੀ ਜਾਂਦੇ ਆ ਵੀ ਇੱਦਾਂ ਹੋਇਆ, ਇੱਦਾਂ ਹੋਇਆ, ਇਹ ਇਹ ਰੀਜ਼ਨ ਸੀ, ਉਹ ਰੀਜ਼ਨ ਸੀ। ਪਰ ਚਲੋ, ਜਦੋਂ ਓਫੀਸ਼ੀਅਲੀ ਆਪਾਂ ਕੋਲ ਇਹਦਾ ਕੋਈ ਰਿਜ਼ਲਟ ਨਿਕਲ ਕੇ ਸਾਹਮਣੇ ਆਉਂਦਾ, ਫਿਰ ਆਪਾਂ ਤੁਹਾਨੂੰ ਜ਼ਰੂਰ ਜਿਹੜਾ ਦੱਸਾਂਗੇ। ਅੱਛਾ, ਇੱਕ ਚਲੋ ਨਾਲ ਵਧੀਆ ਖਬਰ ਆਪਾਂ ਦੇ ਦਈਏ, ਜਿਹੜੀ ਇਹ ਖਬਰ ਹੈਗੀ ਆ, ਇਹ ਹੈਗੀ ਆ ਵੀ ਇੱਕ ਨਵਾਂ ਮਿਲਖਾ ਸਿੰਘ, ਜਿਵੇਂ ਹੁਣ ਚਲੋ ਇੱਥੇ ਆਪਾਂ ਬੜਾ ਸੁਣਨ ਨੂੰ ਮਿਲੀ ਜਾਂਦਾ ਆਪਣੀ ਕਮਿਊਨਿਟੀ ਦੇ ਲੋਕਾਂ ਦੀਆਂ ਜਿਹੜੀਆਂ ਖਬਰਾਂ ਆਈ ਜਾਂਦੀਆਂ, ਔਰ ਉਹ ਵੀ ਨਮੋਸ਼ੀ ਭਰੀਆਂ, ਮਤਲਬ ਆਪਾਂ ਸੁਣਦੇ ਹਾਂ ਸਾਨੂੰ ਲੱਗਦਾ ਹਾਏ ਕੀ ਹੋ ਰਿਹਾ ਨਾ। ਕਹਿੰਦੇ ਨਵਾਂ ਮਿਲਖਾ ਸਿੰਘ ਇਹ ਹੈਗਾ ਗੁਰਿੰਦਰ ਵੀਰ ਸਿੰਘ। ਸੋ ਇਹ ਗੁਰਿੰਦਰ ਵੀਰ ਹੈ ਨਾ ਜਿਹੜਾ, ਇਹਨੇ ਗੋਲਡ ਮੈਡਲ ਲਿੱਤਾ ਰਾਂਚੀ ਫੈਡਰੇਸ਼ਨ ਕੱਪ ਦੇ ਵਿੱਚ। ਗੁਰਿੰਦਰ ਵੀਰ ਸਿੰਘ ਪੰਜਾਬ ਦੇ ਐਥਲੀਟ ਹੈ ਗੁਰਿੰਦਰ ਵੀਰ ਸਿੰਘ, ਕਹਿੰਦੇ ਚੰਡੀਗੜ੍ਹ ਤੇ ਵੀ ਮੁੰਡੇ ਨੇ, ਔਰ 100 ਮੀਟਰ ਦੌੜ ਪਤਾ ਕਿੰਨੀ ਦੇਰ 'ਚ ਇਹਨੇ ਕੰਪਲੀਟ ਕਰ ਲਈ, 10.9 ਮਿਲੀਸੈਕਿੰਡ, ਯਾਨੀ ਕਿ 10.9 ਸੈਕਿੰਡ ਦੇ ਵਿੱਚ ਇਹ ਜਿਹੜੀ ਆਪਣੀ ਦੌੜ ਹੈ 100 ਮੀਟਰ ਦੀ ਉਹ ਪੂਰੀ ਕੀਤੀ, ਅਤੇ ਇੱਕ ਨਵਾਂ ਰੈਕਰਡ ਬਣ ਗਿਆ। ਸੋ ਹੁਣ ਇੱਕ ਤਾਂ ਇਹ ਕਾਮਨਵੈਲਥ ਗੇਮਸ ਦੇ ਲਈ ਕੁਆਲੀਫਾਈ ਹੋ ਗਿਆ, ਅਤੇ CM ਭਗਵੰਤ ਮਾਨ ਨੇ ਵੀ ਵਧਾਈ ਦਿੱਤੀ ਹੈ ਜੀ, ਬਿਲਕੁਲ ਦੇਣੀ ਚਾਹੀਦੀ, ਆਪਾਂ ਵੀ ਸਾਰੇ ਦਿੰਦੇ ਹਾਂ। ਜਿੱਥੇ ਵਧੀਆ ਕੋਈ ਕੰਮ ਕਰਦਾ ਨਾ, ਉਹਦੀ ਪ੍ਰਸ਼ੰਸਾ ਹੋਣੀ ਚਾਹੀਦੀ ਹੈ, ਅਤੇ ਜਿਹੜੀਆਂ ਗੇਮਾਂ ਹੁੰਦੀਆਂ ਉਹ ਐਵੇਂ ਨਹੀਂ ਖੇਲੀਆਂ ਜਾਂਦੀਆਂ, ਉਹਦੇ ਵਾਸਤੇ ਬਹੁਤ ਜਾਨ ਚਾਹੀਦੀ ਹੈ। ਕਹਿੰਦੇ 3-4 ਸਾਲ ਪਹਿਲਾਂ ਤਾਂ ਇਹ ਬਿਲਕੁਲ ਵੀ ਜਿਹੜਾ ਇਸ ਹਾਲਤ 'ਚ ਨਹੀਂ ਸੀਗਾ ਵੀ ਇਹ ਜਿਹੜਾ ਹੈਗਾ ਦੌੜ ਸਕੇ। ਸੋ ਦੇਖੋ 3-4 ਸਾਲ ਦੇ ਵਿੱਚ ਹੀ ਇਹਨੇ ਕਿੰਨੀ ਮਿਹਨਤ ਕੀਤੀ ਤੇ ਉਹ ਮਿਹਨਤ ਰੰਗ ਲਿਆਈ। ਸੋ ਬਿਲਕੁਲ ਜੀ, ਗੁਰਿੰਦਰ ਵੀਰ ਸਿੰਘ ਵਧਾਈ ਦਾ ਪੱਤਰ ਹੈ ਜੀ, ਜਿਹਨੇ ਕਿ ਗੋਲਡ ਮੈਡਲ ਜਿੱਤਿਆ ਤੇ ਹੁਣ ਇਹ ਕਹਿੰਦਾ ਮੈਂ ਓਲੰਪਿਕ 'ਚ ਜਾਣਾ ਤੇ ਫਿਰ ਉੱਥੋਂ ਗੋਲਡ ਮੈਡਲ ਲੈ ਕੇ ਆਉਣਾ। ਸੋ ਸਾਡੀਆਂ ਬੈਸਟ ਵਿਸ਼ਿਜ਼ ਹੈ ਜੀ। ਤੇ ਸਾਡੇ ਨਾਲ ਕਾਲਰ ਹੈ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
4: ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਕੀ ਹਾਲ ਚਾਲ ਹੈ ਜੀ?
4: ਠੀਕ ਠਾਕ ਆ ਭੈਣ ਜੀ। ਜਿੱਦਣ ਛੋਟੀਆਂ ਮੱਛੀਆਂ ਫੜ ਹੁੰਦੀਆਂ ਸਾਰੇ ਰੇਡੀਓ ਵਾਲੇ ਚੀਕਾਂ ਮਾਰ ਮਾਰ ਕੇ ਲੋਕਾਂ ਨੂੰ ਦੱਸਦੇ ਆ, ਜਿੱਦਣ ਕੋਈ ਵੱਡੀ ਮੱਛੀ ਫੜ ਹੁੰਦੀ ਆ ਜਾਂ ਕੋਈ ਫਰਨੀਚਰ ਸਟੋਰ ਵਾਲਾ ਫੜ ਹੁੰਦਾ, ਉਦਣ ਸਾਰਿਆਂ ਦੇ ਮੂੰਹ ਤੇ ਜਿੰਦਾ ਲੱਗ ਜਾਂਦਾ ਜੀ ਨੇ ਮੀਡੀਆ ਨੇ। ਹਾਂਜੀ ਉਦਣ ਕੋਈ ਬੋਲਦਾ ਨੀ, ਆਉਣ ਵਾਲੇ ਦਿਨ ਜਾਂ ਵੱਡੀਆਂ ਮੱਛੀਆਂ ਦੇ ਨਾਂ ਬਾਹਰ ਆਉਣੇ ਆ। ਇਨਵੈਸਟੀਗੇਸ਼ਨ ਚੱਲ ਰਹੀ ਬਹੁਤ ਤਗੜੀ ਆ ਇਥੇ GTA ਚ, ਉਦਣ ਦੇਖਣਾ ਜੀ ਕਿੰਨੇ ਕ ਰੇਡੀਓ ਵਾਲੇ ਬੋਲਦੇ ਆ ਜੀ। ਹਾਂਜੀ ਆਪਣੇ ਹੱਕ ਸੱਚ ਦੀ ਖਾਨੇ ਆ ਜੀ। ਹਾਂਜੀ ਮਿਹਨਤ ਕਰਕੇ ਨਾ, ਤੇ ਉਹਨਾਂ ਨੇ ਜੀ ਫਿਰ ਬੋਲਣਾ ਨੀ ਹੈਗਾ ਜੀ, ਫਿਰ ਉਹਨਾਂ ਨੇ ਪੜਦੇ ਪਾਉਣੇ ਆ ਜੀ ਇਹਨਾਂ ਲੋਕਾਂ ਤੇ।
0: ਨਹੀਂ ਪਰ ਜਦੋਂ ਨਾ ਆਫੀਸ਼ੀਅਲੀ ਜਿਵੇਂ ਆਪਾਂ ਕਹਿੰਦੇ ਆ ਜਦੋਂ ਅਨਾਊਂਸ ਹੀ ਹੋ ਗਿਆ ਨਿਊਜ਼ ਦੇ ਵਿੱਚ ਆ ਗਿਆ ਹੈ ਨਾ, ਜਦੋਂ CP24 CTV ਨਿਊਜ਼ ਵਗੈਰਾ ਸਭ ਦਿੰਦੇ ਆ, ਤੇ ਫਿਰ ਤਾਂ ਜਦੋਂ ਨਾਮ ਹੀ ਆ ਗਏ ਫਿਰ ਤਾਂ ਦੇਣ ਚ ਕੁਛ ਨੀ। ਹੁਣ ਜਿਵੇਂ ਆਪਾਂ ਨੋਵਾ ਸਕੋਸ਼ੀਆ ਦੀ ਗੱਲ ਕਰ ਰਹੇ ਹਾਂ, ਉਹ ਹਾਲੇ ਤੱਕ ਪੂਰਾ ਨਿਕਲ ਕੇ ਸਾਹਮਣੇ ਆਇਆ ਨੀ। ਸੋਸ਼ਲ ਮੀਡੀਆ ਤੇ ਤਾਂ ਬੜਾ ਕੁਛ ਘੁੰਮ ਰਿਹਾ ਪਰ ਆਪਾਂ ਨਹੀਂ ਕਹਿ ਸਕਦੇ
4: ਜੀ ਸੋਸ਼ਲ ਮੀਡੀਆ ਹਲੇ ਉਹ ਕਲੀਅਰ, ਜਿੰਨਾ ਚਿਰ ਇਨਵੈਸਟੀਗੇਸ਼ਨ ਕਲੀਅਰ ਨਹੀਂ ਹੁੰਦੀ ਆਪਾਂ ਕੁਛ ਨਹੀਂ ਕਹਿ ਸਕਦੇ ਹੈ ਨਾ।
0: ਬਿਲਕੁਲ,
4: ਮੈਂ ਕਮੈਂਟ ਪੜ੍ਹ ਰਿਹਾ ਜੀ ਇਹਨਾਂ ਕੋਲ, ਲੋਕੀ ਕਹੀ ਜਾਂਦੇ ਆ ਜੀ ਇਹਨਾਂ ਕੋਲ ਪੈਸੇ ਹੈ ਨਹੀਂ ਸੀ, ਕੋਈ ਕਹਿੰਦਾ ਇਹਨਾਂ ਵਰਕ ਪਰਮਿਟ ਖਤਮ ਹੋ ਗਏ ਸੀ, ਕੋਈ ਕਹਿੰਦਾ ਹੈਲਥ ਕਾਰਡ ਹੈ ਨਹੀਂ ਸੀ ਹੈ ਨਾ। ਮੈਂ ਕਮੈਂਟ ਬਹੁਤ ਪੜ੍ਹੇ, 100 ਤਰ੍ਹਾਂ ਦਾ ਕਮੈਂਟ ਪੜ੍ਹਿਆ ਲੋਕਾਂ ਦੇ ਅਲੱਗ ਅਲੱਗ ਪੇਜਾਂ ਤੇ ਜਾ ਕੇ ਨਾ।
0: ਜਿਵੇਂ ਸਰਾਈਆਂ ਲਾਈ ਜਾਂਦੇ ਨੇ ਵੀ ਐ ਹੋਇਆ ਹੁਣ ਘਰੇ ਉਹਨਾਂ ਨੇ ਕਰ ਲਿਆ ਤੇ ਪ੍ਰੋਬਲਮ ਆ ਗਈ ਫਿਰ।
4: ਹੁਣ ਇੱਥੇ ਰੌਲਾ ਪੈਂਦਾ ਜੀ, ਇਮੀਗ੍ਰੇਸ਼ਨ ਇੱਥੇ ਬਹੁਤ ਆ ਗਈ, ਬਹੁਤ ਸੱਦ ਲਈ ਹੈ ਨਾ ਜੀ। ਉਹ ਸੱਦਣ ਵਾਲੇ ਕੌਣ ਆ ਜੀ? ਇਹ ਸਾਡੇ ਹੀ ਲੋਕ ਆ ਜਿਹਨਾਂ ਨੇ 2 ਨੰਬਰ ਦੇ ਪੇਪਰ ਲਾਏ, ਜਾਲੀ ਲੈਟਰਾਂ ਲਾਈਆਂ, ਜਾਂ MPਾਂ ਤੋਂ ਆਪਣੇ ਲੈਟਰਾਂ ਲੈ ਲੈ ਕੇ ਜੀ ਅਸੀਂ ਆਹ ਪ੍ਰੋਗਰਾਮ ਕਰਾਉਣਾ, ਸਾਡੇ 10 ਬੰਦੇ ਨਿਭਾ ਦੋ, ਸਾਡੇ 15 ਨਿਭਾ ਦੋ ਹੈ ਨਾ। ਕੈਲਗਿਰੀ ਮੇਲਾ ਜੀ, ਵੈਨਕੂਵਰ ਮੇਲਾ, ਮੌਂਟਰੀਅਲ ਮੇਲਾ ਜੀ ਹੈ ਨਾ, ਅਸੀਂ ਲੋਕੀ ਵੀ ਵਿੱਚ ਇਨਵੋਲਵ ਆ, ਅਸੀਂ ਆਪਣੇ ਮੰਜੇ ਥੱਲੇ ਸੋਟਾਂ ਮਾਰ ਦੇਣੀ।
0: ਬਿਲਕੁਲ ਬਿਲਕੁਲ
4: ਹਾਂਜੀ
0: ਜੀ, ਥੈਂਕ ਯੂ ਭਾਈ
4: ਜੀ, ਥੈਂਕ ਯੂ ਭਾਈ
0: ਜੀ ਜੀ, ਬਹੁਤ ਬਹੁਤ ਧੰਨਵਾਦ। ਤੇ ਲਓ ਜੀ ਨੈਕਸਟ ਕਾਲ ਤੇ ਆਪਾਂ ਚੱਲਦੇ ਆ, ਤੇ ਨੈਕਸਟ ਕਾਲਰ ਸਾਡੇ ਨਾਲ ਜੁੜ ਗਏ 6972। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਮੈਂ ਨਾ 2 ਗੱਲਾਂ ਕਰਨੀਆਂ ਸੀਗੀਆਂ। ਇੱਕ ਤਾਂ ਜਿਹੜੇ ਉਹ ਪਹਿਲਾਂ ਆਏ ਸੀ ਨਾ ਆਪਣੇ ਜਿਹੜੇ ਫੰਡ ਦਿੰਦੇ ਆ ਪੜ੍ਹਨ ਵਾਸਤੇ, ਫੰਡਿੰਗ ਉਹਦੇ ਵਿੱਚ ਬਹੁਤ ਗੁੱਝੀਆਂ ਗੱਲਾਂ। ਮੈਂ 1 ਸਾਲ ਤੋਂ ਕੋਰਸ ਕਰਦਾ ਪਿਆ,
0: ਰੇਡੀਓ ਤੇ ਉਨੀ ਕੁ ਗੱਲ ਕਰ ਸਕਦੇ ਹਾਂ ਜੀ, ਐਲੀਜੀਬਿਲਟੀ ਕੀ ਕਿਹਨੂੰ ਮਿਲਣਾ, ਕਿੰਨਾ ਫੰਡ ਮਿਲਣਾ ਹੈ ਨਾ। ਜਦੋਂ ਤੁਸੀਂ ਉੱਥੇ ਜਾਓਗੇ ਉਹਨਾਂ ਨੇ ਆਪੇ ਤੁਹਾਨੂੰ ਸਾਰਾ ਕੁਛ ਕਲੀਅਰ ਕਰ ਦੇਣਾ, ਫਿਰ ਤੁਹਾਨੂੰ ਜਿਵੇਂ ਠੀਕ ਲੱਗਦਾ ਤੁਸੀਂ ਉਵੇਂ ਡਿਸੀਜਨ ਲੈ ਸਕਦੇ ਹੋ। ਠੀਕ ਹੈ ਜੀ।
5: ਕੌਣ
0: ਦਊਗਾ ਹੁਣ ਆਪਾਂ ਨੂੰ ਸਰਟੀਫਿਕੇਟ ਵੀ ਆਪਾਂ ਨੂੰ ਕੋਈ ਮਿਲਦਾ ਹੈ ਨਾ, ਤੇ ਆਪਾਂ ਉਹ ਪੜ੍ਹਾਈ ਕਰਾਂਗੇ ਪਾਸ ਹੋਵਾਂਗੇ ਆਪਾਂ ਨੂੰ ਤਾਂ ਹੀ ਮਿਲਦਾ ਹੈ ਨਾ।
5: ਇੰਨੇ ਈਜ਼ੀ ਨਹੀਂ ਨਾਲੇ ਕੋਰਸ ਵੀ ਇੰਨੇ ਈਜ਼ੀ ਨਹੀਂ ਦੇ, ਇਹ ਔਖੇ ਬਹੁਤ ਸਾਰੇ। ਜਿਵੇਂ ਮੈਂ ਕੀਤਾ ਨਾ, ਮੈਨੂੰ ਪਤਾ ਮੈਂ ਹੋਮ ਇੰਸਪੈਕਸ਼ਨ ਦਾ ਕੀਤਾ ਵਾ, ਤਿਆਰੀ ਕੀਤਾ, ਮੇਰਾ ਸਰਟੀਫਿਕੇਟ ਨਹੀਂ ਆਇਆ, ਮਹੀਨਾ ਹੋ ਗਿਆ ਮੈਂ ਓਨਰ ਚ ਕੀਤਾ ਜੀ ਫਸਟ ਡਿਵੀਜ਼ਨ ਚ, ਤੇ ਇੰਨਾ ਸੌਖਾ ਨਹੀਂ ਗਾ ਜਿਵੇਂ ਆਪਾਂ ਇਹ ਕਹਿੰਦੇ ਕਿ ਸਿੰਪਲ ਕਰ ਲਓ, ਬਹੁਤ ਔਖਾ।
0: ਕਿੰਨੀ ਜਲਦੀ ਸਮਝ ਆ ਜਾਂਦਾ, ਕਈ ਹੁਣ ਦਿਮਾਗ ਹੀ ਪੜ੍ਹ ਲੈਂਦੇ, ਕਿਸੇ ਦਾ ਫੇਸ ਹੀ ਪੜ੍ਹ ਲੈਂਦੇ ਹੈ ਨਾ, ਉਹਨਾਂ ਦਾ ਵੀ ਦਿਮਾਗ ਹੈ ਕਈ। ਹਾਂਜੀ ਕਈ ਤੁਸੀਂ ਜਿੰਨਾ ਮਰਜ਼ੀ ਸਮਝਾਈਏ ਉਹਨਾਂ ਨੂੰ ਸਮਝ ਹੀ ਨਹੀਂ ਆਉਂਦਾ, ਕਈਆਂ ਨੂੰ ਤੁਸੀਂ ਮਾੜਾ ਜਿਹਾ ਦੱਸੋ ਸਮਝ ਆਉਂਦਾ, ਤੂੰ ਲੈਵਲ ਵੀ ਆਪਣਾ ਬਣਾਉਂਦਾ ਹੈ ਨਾ।
5: ਆਪਣਾ ਲੋਕਾਂ ਨੂੰ ਜਾਗਰੂਕ ਕਰੀਏ। ਇਹਦੇ ਵਿੱਚ ਮੈਂ ਬਹੁਤ ਕੁਛ ਵੇਖਿਆ, ਇਹ ਸਾਰਾ ਠੱਗੀ ਠੁਰੀ ਹੋਈ ਆ। ਮੈਂ ਤੁਹਾਨੂੰ ਸਿੱਧੀ ਜੀ ਗੱਲ ਕਹੀ ਆ, ਬਹੁਤ ਕੁਛ ਦੇਖਿਆ, ਇੰਨਾ ਸਬਜੈਕਟ ਹੋਇਆ ਨਾ ਮੈਂ ਬਹੁਤ ਜ਼ਿਆਦਾ। ਤੇ ਬਾਕੀ ਗੱਲ ਰਹੀ ਜਿਹੜੇ ਆ ਕੁੜੀ ਤੇ ਮੁੰਡੇ ਨੇ ਜਿਹੜਾ ਕੀਤਾ ਹਨਾ ਜੀ, ਜਿਹੜਾ ਉਹ ਇੰਸੀਡੈਂਟ ਹੋਇਆ ਵਾ ਵੀ ਉਹ ਬੱਚਾ ਏਦਾਂ ਕਰਕੇ, ਮੈਨੂੰ ਲੱਗਦਾ ਨਾ ਕਿਉਂਕਿ ਹਰ ਥਾਂ ਤੇ ਮੈਡੀਕਲ ਸਹੂਲਤਾਂ ਪਈਆਂ ਇੱਥੇ, ਰਾਈਟ, ਇੱਕ ਕਾਲ ਕਰੋ ਸਭ ਆ ਜਾਂਦੇ ਆ, ਲੇਕਿਨ ਮੈਨੂੰ ਲੱਗਦਾ ਉਹ ਇਲੀਗਲ ਨਾ ਹੋਣ।
0: ਨਿਕਲ ਕੇ ਸਾਹਮਣੇ ਆਉਂਦਾ। ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ। ਭਾਜੀ ਨੇ ਆਪ ਕੋਰਸ ਕਰ ਲਿਆ, ਹੁਣ ਦੂਜਿਆਂ ਨੂੰ ਕਹਿੰਦੇ ਔਖਾ। ਸੋ ਪੜ੍ਹਾਈ ਤਾਂ ਕੋਈ ਵੀ ਸੌਖੀ ਨਹੀਂ ਹੈ, ਆਪਾਂ ਨੇ ਇੰਨੀ ਪੜ੍ਹਾਈ ਕੀਤੀ ਆ। ਤੇ ਮੈਨੂੰ ਨਾ ਯਾਦ ਆ ਜਦੋਂ ਅਸੀਂ ਆਹ ਪੀ ਐਚ ਡੀ ਦਾ ਕਰਦੇ ਸੀ ਨਾ, ਤੇ ਉਹ ਕਹਿੰਦੇ ਸਿਨੋਪਸਿਸ ਲਿਖਣਾ ਤੁਸੀਂ, ਹੈ ਨਾ, ਤੇ ਅਸੀਂ ਕਹਿੰਦੇ ਹੈ ਸਿਨੋਪਸਿਸ ਇਹ ਕੀ ਹੁੰਦਾ। ਸੋ ਇਸ ਕਰਕੇ ਜਦੋਂ ਤੁਸੀਂ ਕਿਸੇ ਚੀਜ਼ 'ਚ ਵੜਦੇ ਹੋ ਫਿਰ ਪਤਾ ਲੱਗਦਾ, ਉਹ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਨਹੀਂ ਹੁੰਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਬਲਦੇਵ ਭਾਜੀ। ਹਾਂਜੀ, ਕੀ ਹਾਲ
6: ਚਾਲ
0: ਜੀ? ਬਿਲਕੁਲ
6: ਵੋਟਾਂ
0: 'ਚ ਖੜ ਜਾਂਦੇ ਆ। ਹੋਰ ਦੱਸੋ, ਤੁਸੀਂ ਨਾਲ ਹੋ ਸਾਰੇ ਫਿਰ ਖੜ ਜਾਂਦੇ ਆ?
6: ਪਿੱਛੇ
0: ਉਹਨਾਂ ਨੂੰ ਤਾਂ ਪਤਾ ਹੀ ਨੀ ਹੋਣਾ ਇੱਥੇ ਕੀ ਜੰਦ ਚੜਾਈ ਜਾਂਦੇ ਜਿਹੜੇ ਆ ਕੇ। ਏਦਾਂ
6: ਹੁਣ ਡਿਪੋਰਟ ਹੋਣਗੇ ਸਾਰੇ, ਹੁਣ ਕਰ ਨੀ ਸਕਦੇ ਕਾਨੂੰਨ ਬਣਾਈ ਜਾਂਦਾ, ਹੁਣ ਪਿੱਟਦੇ ਆ ਕਹਿੰਦੇ ਕਾਨੂੰਨ ਨੀ ਹੋਣਾ ਚਾਹੀਦਾ। ਇੱਥੇ ਕਹਿੰਦੇ ਕੈਮਰੇ ਲਾਉਣੇ ਆ, ਅੱਗੇ ਪ੍ਰਾਈਵੇਸੀ ਪ੍ਰਾਈਵੇਸੀ ਕਾਹਦੀ ਆ, ਵਧੀਆ ਹੋਣੇ ਕੈਮਰੇ ਲੱਗਣੇ ਚਾਹੀਦੇ ਸਪੀਡ ਹਾਈਵੇ ਤੇ, ਜਦੋਂ ਕਾਰਾਂ ਚੋਰੀ ਹੁੰਦੀਆਂ।
0: ਬਿਲਕੁਲ,
6: ਤੇ ਬਾਕੀ ਡਿਪੋਰਟ ਹੋਣੇ ਚਾਹੀਦੇ ਸਾਰੇ।
0: ਠੀਕ ਹੈ, ਬਿਲਕੁਲ ਕਰਨਗੇ,
6: ਹਲ ਤਾਂ ਹੋਰ ਵੀ ਬੜੇ ਜਣੇ ਭੈਣ ਜੀ।
0: ਬਿਲਕੁਲ ਬਿਲਕੁਲ ਆਉਣਗੇ,
6: ਹੋਰ ਵੀ ਬੰਦੇ ਨੌ ਹੈਗੇ ਨੇ ਇੱਥੇ, ਇੰਨੇ ਬਾਹਰ ਕੱਢੇ ਆ।
0: ਅੱਛਾ, 27-28 ਹੋਰ ਹੈ ਹਲੇ,
6: ਹੋਰ ਨਿਕਲੇ ਹੋਣੇ ਛੇਤੀ।
0: ਠੀਕ ਹੈ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਤੇ ਲਓ ਜੀ, ਉਹੀ ਆ ਵੀ ਜਿਵੇਂ ਕਹਿੰਦੇ ਆ, ਬੁਰੇ ਕੰਮ ਕਾ ਬੁਰਾ ਨਤੀਜਾ, ਦੇਰ ਸਵੇਰ ਉਹ ਨਾਮ ਸਾਹਮਣੇ ਆ ਹੀ ਜਾਂਦੇ ਆ। ਹਾਂਜੀ, ਸਤਿ ਸ੍ਰੀ ਅਕਾਲ। ਹਾਂਜੀ, ਪੂਰੇ ਨਜ਼ਰ ਰੱਖਦੇ ਆ ਵੀ ਕਿੱਥੇ ਕੀ ਚੱਲ ਰਿਹਾ।
6: ਬਿਲਕੁਲ,
0: ਕਲੀਅਰ ਹੋਣੀ ਚਾਹੀਦੀ ਗੱਲ, ਲਾਈਨ ਕੱਟੇ
6: ਤਾਂ
0: ਉਹਨਾਂ ਨੇ ਆਪਣੀ ਗੱਲ ਕਲੀਅਰ ਕਰ ਹੋਣੀ ਨਾ ਸਾਡੀ, ਹੈ ਨਾ। ਟੀਚਰ ਨੇ ਪੜ੍ਹਾਇਆ ਨੀ, ਟੀਚਰ ਤਾਂ ਪੜ੍ਹਾਉਂਦੀ ਆ, ਤੇ ਜਿਹੜੇ ਫਸਟ ਆਉਂਦੇ ਆ ਹੁਣ ਤਾਂ ਬੱਚਿਆਂ ਦੇ 100% ਆਉਂਦੇ ਆ। ਦੇਖੋ ਦਸਵੀਂ ਦੀਆਂ ਕੁੜੀਆਂ ਕਿੰਨੇ ਨੰਬਰ ਲੈ ਕੇ ਗਈ, ਕੁੜੀ ਪੂਰੇ ਵਟਾ ਪੂਰੇ ਲੈ ਗਈ ਉੱਥੇ ਪੰਜਾਬ ਚ, ਹੈ ਨਾ। ਹਾਂਜੀ ਭਾਜੀ, ਕੀ ਕਹਿਣਾ ਚਾਹੁੰਦੇ ਹੋ?
7: ਹਾਂਜੀ
0: ਭਾਜੀ, ਛੱਡ ਦਿੰਦੇ। ਦੇਖੋ ਹੁਣ ਇਹ 225 ਦੇ ਲੱਗੇ ਹੋਏ ਆ, ਓਪੀਪੀ ਵਾਲੇ, ਆਰਸੀਐਮਪੀ ਵਾਲੇ, ਹੋਰ ਪਤਾ ਨੀ ਕਿਹੜੇ ਕਿਹੜੇ, ਤੇ ਇੰਨੇ ਬੰਦੇ ਫੜ ਹੋਏ, ਤੇ ਇਕਦਮ ਜੇ ਬੇਲ ਤੇ ਛੱਡ ਦੇ, ਉਹਨਾਂ ਦੀ ਤਾਂ ਇੰਨੀ ਦੇਰ ਦੀ ਜਿਹੜੀ ਮਿਹਨਤ ਕੀਤੀ ਹੋਈ ਆ ਬੇਕਾਰ ਚਲੇ ਜਾਂਦੀ ਆ।
7: ਜਿਹੜੇ ਛੱਡੇ ਆ ਨਾ ਇਹ ਉਹੀ ਕਰਦੇ ਆ, ਉਹਨਾਂ ਨੂੰ ਪਤਾ ਹੁਣ ਯਾਰ ਤਾਂ ਹੋਣਾ ਨੀ, ਔਰ ਅੱਜ ਜਿਵੇਂ ਕ੍ਰਾਈਮ ਕਰਦੇ ਤੇ ਪੈਸਾ ਧੇਲਾ ਇਕੱਠਾ ਕਰ ਲਓ, ਜਾਣਾ ਤਾਂ ਹੈਗਾ ਜੀ ਇੱਕ ਦਿਨ ਮੁੜ ਕੇ ਨਾ। ਹੁਣ ਦੇਖੋ ਏਅਰਪੋਰਟ ਤੇ ਜਿਹੜਾ ਸੋਨਾ ਚੋਰੀਆਂ ਸੀ ਉਹਦੇ ਪਿੱਛੇ ਬਹੁਤ ਵਧੇਰਾ ਛੁਪਿਓ ਆ।
0: ਜੀ ਜੀ ਜੀ,
7: ਉਹਦੇ ਪਿੱਛੇ ਵੀ ਉਹ ਕਹਿੰਦੇ ਕੁਛ ਆਪੇ ਨੀ ਆਇਆ, ਕਹਿੰਦੇ ਉਹ ਬੰਦੇ ਤੁਸੀਂ ਉਹਨਾਂ ਦੇ ਰੈਡ ਫਾਨਾ ਤੇ ਰੈਡ ਫਲੈਗ ਸੀ ਲੱਗਿਆ, ਉਹਨਾਂ ਨੂੰ ਫਿਰ ਵੀ ਰੱਖਿਆ ਸੀ ਅੰਦਰ, ਜਿੱਥੇ ਨਹੀਂ ਜਾ ਸਕਦੇ ਉੱਥੇ ਵੀ ਉਹਨਾਂ ਨੂੰ ਜਾਣਾ ਅਲਾਊ ਕੀਤਾ ਸੀਗਾ।
0: ਛੋਟੀ ਜੀ ਕੋਈ ਚੀਜ਼ ਹੈ ਨਾ, ਦੇਖੋ ਪੂਰਾ ਟ੍ਰੇਲਰ
7: ਦੇਖ ਲੋ, ਆਪਣੇ ਬੰਦੇ ਕਿੰਨੇ ਕਿੰਨੇ ਇਨਵੋਲਵ ਹੈਗੇ ਉੱਥੇ ਵੀ, ਆਪਣੇ ਦੋ ਚਾਰ ਦੂਜੇ ਵੀ ਹੈਗੇ ਆ, ਯਾਨੀ ਕਿ ਅੰਦਰਲੇ ਲੈਵਲ ਦੇ ਬੰਦੇ ਵੀ ਏਅਰਪੋਰਟ ਦੇ ਸਿਕਿਉਰਿਟੀ ਦੇ ਸਾਰੇ ਵੀ ਇਨਵੋਲਵ ਆ ਉੱਥੇ।
0: ਬਿਲਕੁਲ,
7: ਤੇ ਹੁਣ ਨਿਕਲਣਾ ਸਾਰਾ ਕੁਛ, ਠੀਕ ਹੈ ਜੀ। ਦੇਖੋ ਨਾ ਹੁਣ ਉਹ ਕਹਿੰਦੇ ਜਿਹੜੇ

ਹੈ ਕਿਉਂਕਿ ਨਵਿਆਂ ਵਰਗੇ ਟਰੱਕ ਤੁਹਾਨੂੰ ਮਿਲ ਜਾਣੇ ਆ। ਫਾਈਨਾਂਸਿੰਗ ਔਨ ਦਾ ਸਪੋਟ ਹੈ, 416 819 6000 4168 19 6000। ਅਤੇ ਜੇਕਰ ਤੁਸੀਂ ਆਪਣੇ ਟਰੱਕਾਂ ਨੂੰ ਵਾਸ਼ ਕਰਾਉਣਾ ਅੰਦਰੋਂ ਬਾਹਰੋਂ, 24/7 ਸਰਵਿਸ ਪ੍ਰੋਵਾਈਡ ਕਰਦੇ ਆ ਕੌਣ? ਆਲ ਟਰੱਕ ਲਿਊਬ ਐਂਡ ਵਾਸ਼ ਵਾਲੇ। ਸੋ ਨੰਬਰ ਤੁਸੀਂ ਨੋਟ ਕਰ ਲਓ ਇਹਨਾਂ ਦਾ, 905-452-99-55। ਇਹਨਾਂ ਨੇ ਕੁਝ ਸਪੈਸ਼ਲਸ ਵੀ ਲਾਏ ਹੋਏ ਆ, ਅਤੇ ਤੁਸੀਂ ਗੁਰਦਾਸ ਰੇਡੀਓ ਦਾ ਰੈਫਰੈਂਸ ਦੇ ਦਿਆ ਕਰੋ, ਫਿਰ ਤੁਹਾਨੂੰ ਥੋੜ੍ਹੀ ਬਹੁਤੀ ਰਿਆਇਤ ਵੀ ਮਿਲ ਜਾਊਗੀ। 905-452-99-55। ਅਤੇ ਕੈਨ ਟਰੱਕ ਦੇ ਜਗਤਾਰ ਰਮਨ ਜੀ ਕਹਿੰਦੇ ਆ ਕੁਝ ਡਰਾਈਵਰਸ ਚਾਹੀਦੇ ਆ ਅਰਜੈਂਟਲੀ, ਵਧੀਆ ਪੇ ਤੁਹਾਨੂੰ ਮਿਲਣੀ ਆ, ਵਧੀਆ ਗੇੜੇ ਮਿਲਣੇ ਆ। ਅਤੇ ਨੰਬਰ ਤੁਸੀਂ ਨੋਟ ਕਰੋ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੰਟੈਕਟ ਕਰਨ ਦੇ ਲਈ, 6072-292-5757-5757 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਨਵਦੀਪ ਬੈਂਸ ਵੀ ਐਂਟਰ ਕਰ ਗਏ ਜੀ ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ। ਸੋ ਹੁਣ ਇਲੈਕਸ਼ਨਾਂ ਆ ਜਾਣੀਆਂ। ਅਤੇ ਅੱਛਾ, ਜਿਹੜੇ ਡੇਰਾ ਸੱਚਾ ਸੌਦਾ ਉਹਨੂੰ ਪੈਰੋਲ ਫੇਰ ਮਿਲ ਗਈ, ਅਤੇ ਕਿੰਨਵੀਂ ਵਾਰ ਮਿਲੀ ਹੈ ਜੀ? 16ਵੀਂ ਵਾਰ ਮਿਲੀ ਹੈ, 30 ਦਿਨ ਦੀ ਪੈਰੋਲ 'ਤੇ। ਜੇ ਜਥੇਦਾਰ ਜਗਤਾਰ ਸਿੰਘ ਹਵਾਰਾ ਉਹਨੂੰ ਕਹਿੰਦੇ ਆ ਵੀ ਇਹਨੂੰ, ਸਾਨੂੰ ਤਾਂ ਡਰ ਹੈ ਜੀ ਕਿਤੇ ਫਰਾਰ ਹੀ ਨਾ ਹੋ ਜਾਏ ਜੇ ਅਸੀਂ ਇਹਨੂੰ ਛੱਡੀਏ ਬਾਹਰ ਲੈ ਕੇ ਜਾਈਏ, ਕਿਉਂਕਿ ਉਹ ਉਹਨੇ ਪਟੀਸ਼ਨ ਪਾਈ ਸੀ ਵੀ ਮਦਰ ਨੂੰ ਮਿਲਣਾ, ਮਦਰ ਬਿਮਾਰ ਹੈ, ਉਹਨਾਂ ਦੇ ਏਜਡ ਹੈ ਕਾਫੀ। ਪਰ ਦੇਖੋ ਕਿ ਕਿੰਨਾ ਅਨਿਆਂ ਹੈ ਇਸ ਗੱਲ ਨੂੰ, ਇੱਕ ਪੁੱਤ ਨੂੰ ਆਪਣੀ ਮਾਂ ਨਾਲ ਮਿਲਣ ਨਹੀਂ ਦੇ ਰਿਹਾ ਦਿੱਤਾ ਜਾ ਰਿਹਾ, ਅਤੇ ਜਿਹੜਾ ਇਹ ਬਾਬਾ ਹੈਗਾ ਇਹਨੂੰ ਕਿੰਨੀ ਵਾਰ ਪੈਰੋਲ ਦਿੱਤੀ ਜਾਂਦੀ ਹੈ, ਅਤੇ ਕਿੰਨਾ ਕੁਛ ਉਹਨੇ ਗਲਤ ਕੀਤਾ। ਜਿਹੜੀਆਂ ਉਹਦੀਆਂ ਇੱਥੇ ਕਈਆਂ ਨੂੰ ਮਰਡਰ ਦਾ ਉਹ 'ਤੇ ਇਲਜ਼ਾਮ ਹੈ, ਉਹ 'ਤੇ ਰੇਪ ਦੇ ਇਲਜ਼ਾਮ ਹੈਗੇ ਆ, ਹੈ ਨਾ, ਔਰ ਪ੍ਰੂਵ ਵੀ ਹੋ ਚੁੱਕੇ ਆ, ਤਾਂ ਹੀ ਉਹਨੂੰ ਜੇਲ੍ਹ ਹੋਈ ਹੈ। ਅਤੇ ਉਹ ਦੇਖੋ ਕਿੰਨਵੀਂ ਵਾਰ, ਉਹ 30 ਦਿਨ, ਅਤੇ ਬਾਬਾ ਜੀ 30 ਦਿਨ ਕਰਨਗੇ ਐਸ਼ੋ ਆਰਾਮ। 16ਵੀਂ ਵਾਰ ਪੈਰੋਲ ਮਿਲ ਗਈ, ਅਤੇ ਜੇ ਜਗਤਾਰ ਸਿੰਘ ਹਵਾਰਾ ਕਹਿੰਦਾ ਵੀ ਮੈਂ ਆਪਣੀ ਮਾਂ ਨੂੰ ਮਿਲਣਾ, ਅਤੇ ਉਹ ਨਹੀਂ ਦੇ ਰਹੇ ਹੈ ਵੀ ਉਹ ਮਾਂ ਨੂੰ ਨਹੀਂ ਮਿਲ ਸਕਦਾ। ਅਤੇ CBI ਨੇ ਦੇਖੋ ਬਿਆਨ ਦਿੱਤਾ, ਸਟੇਟਮੈਂਟ ਦਿੱਤੀ ਹੈ ਕਿ ਪੈਰੋਲ ਮਿਲੀ ਤਾਂ ਫਰਾਰ ਹੋ ਸਕਦਾ। ਵੀ ਦੱਸੋ ਫਿਰ ਤੁਹਾਡੀ ਪੁਲਿਸ ਕਿੱਥੇ ਹੈ, ਤੁਹਾਡੀ ਸਿਕਿਉਰਿਟੀ ਕਿੱਥੇ ਹੈ? ਅਤੇ ਉਹ ਇੱਦਾਂ ਹੀ ਭੱਜ ਜੂਗਾ 10 ਬੰਦਾ, ਹੈ? ਅਤੇ ਕਿੰਨਾ ਡਰ ਹੈ ਉਹ ਸ਼ੇਰ ਦਾ, ਕਮਾਲ ਹੀ ਹੋਈ ਪਈ ਆ। ਅਤੇ ਲਓ ਜੀ ਨੰਬਰ ਤੁਸੀਂ ਨੋਟ ਕਰੋ, ਜੇ ਤੁਸੀਂ ਚਾਹੁੰਦੇ ਹੋ ਨਾ ਵਧੀਆ ਸੋਫੇ ਬਣਾਉਣੇ, ਸਗਨਦੀਪ ਸੋਫਾ ਸਟੂਡੀਓ ਦਾ ਨੰਬਰ ਨੋਟ ਕਰੋ। ਅਤੇ ਨੰਬਰ ਹੈਗਾ ਸਗਨਦੀਪ ਨੂੰ ਕਾਲ ਕਰਨ ਦੇ ਲਈ, 905-799-8877, 905-799-8877 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ।

ਲਓ ਜੀ ਹੁਣ ਸਮਾਂ ਵੀ ਹੋ ਗਿਆ ਆਪਣੇ ਜਾਣ ਦਾ ਸੋ ਨੰਬਰ ਮੇਰਾ ਤੁਸੀਂ ਨੋਟ ਕਰ ਲਓ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਨੀਡ ਹੈ ਚਾਹੇ ਤੁਸੀਂ ਇੰਸ਼ੋਰੈਂਸ ਦਾ ਕੋਈ ਪ੍ਰੋਡਕਟ ਲੈਣਾ ਚਾਹੁੰਦੇ ਹੋ ਕੋਈ ਵਿਜ਼ਟਰ ਸੁਪਰ ਵੀਜ਼ਾ ਤੇ ਇੱਥੇ ਆ ਰਹੇ ਹੈ ਜਾਂ ਫਿਰ ਟਰੈਵਲ ਇੰਸ਼ੋਰੈਂਸ ਲੈਣੀ ਹੈ ਜਾਂ ਬੱਚਿਆਂ ਦਾ ਐਜੂਕੇਸ਼ਨ ਪਲਾਨ ਜਾਂ ਤੁਸੀਂ ਆਪਣੀ ਸੇਵਿੰਗ ਕਰਨੀ ਹੈ ਸੋ ਇਹ ਤੁਹਾਡੇ ਲਈ ਆਪਾਂ ਜ਼ਰੂਰ ਤੁਹਾਨੂੰ ਯਾਦ ਕਰਾਉਂਦੇ ਰਹਿੰਦੇ ਹਾਂ ਕਿ ਨਾ ਇੱਕ TFSA ਦਾ ਅਕਾਊਂਟ ਤਾਂ ਜ਼ਰੂਰ ਤੁਸੀਂ ਓਪਨ ਕਰਕੇ ਉਹਦੇ 'ਚ ਚਾਹੇ ਮੰਥਲੀ ਤੁਸੀਂ $50-100 ਪਾਈ ਜਾਓ ਤਾਂ ਬਹੁਤ ਵਧੀਆ ਰਕਮ ਤੁਹਾਡੀ ਜਿਹੜੀ ਸੇਵ ਹੋ ਜਾਂਦੀ ਕਿਉਂਕਿ ਤੁਹਾਨੂੰ ਇਹਦੇ ਇੰਟਰਸਟ ਗਰੋਥ ਬੜੇ ਵਧੀਆ ਜਿਹੜੀ ਮਿਲਣੀ ਹੈ ਅਤੇ ਤੁਹਾਡੀ ਸੇਵਿੰਗ ਹੋ ਜਾਣੀ ਹੈ ਰਿਟਾਇਰਮੈਂਟ ਲਈ ਕਹਿ ਲਓ ਚਾਹੇ ਕਦੀ ਤੁਹਾਨੂੰ ਔਖਾ ਟਾਈਮ ਆਇਆ ਉਦੋਂ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਬਾਕੀ ਜਿਹਨਾਂ ਨੇ ਆਪਣਾ ਪਹਿਲਾ ਘਰ ਲੈਣਾ FHSA ਦਾ ਅਕਾਊਂਟ ਤੁਸੀਂ ਓਪਨ ਕਰਾ ਸਕਦੇ ਹੋ ਅਤੇ ਫਿਰ $8,000 ਤੁਸੀਂ ਪੂਰੇ ਸਾਲ ਦਾ ਪਾ ਸਕਦੇ ਹੋ ਉਹਦੇ 'ਚ ਜੇ ਇੱਕੋ ਸ਼ੋਟ 'ਚ ਪਾਉਣਾ ਤਾਂ ਵੀ ਜਾਂ ਫਿਰ ਮੰਥਲੀ ਬੇਸ ਦੇ ਉੱਪਰ ਪਾਉਣਾ ਤਾਂ ਵੀ ਹਸਬੈਂਡ ਦਾ ਅਲੱਗ ਹੋਊਗਾ ਅਕਾਊਂਟ ਵਾਈਫ ਦਾ ਅਲੱਗ ਅਤੇ 16,000 ਤੁਸੀਂ

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗ, ਬੈਸਟ ਫੋਨ ਪਲਾਨ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
1: ਆਪ ਪੰਜਾਬੀ ਆ ਗਏ,
2: IPL चल रहा है, only on Karo Stream. Watch successful IPL season only on Karo Stream. www.karostream.com or call 905-204-1313.
3: ਯਾਰ ਇਹਨਾਂ ਇੰਸ਼ੋਰੈਂਸਾਂ ਨੇ ਤੇ ਧੂਆਂ ਕਢਾਤਾ, ਵਧੀਆ ਤੇ ਜਾਇਜ਼ ਰੇਟ ਕਿੱਥੋਂ ਮਿਲੇਗਾ?
4: ਟੌਪ ਫਾਈਨੈਂਸ਼ੀਅਲ ਲਿੰਕ ਤੋਂ, ਜੋ ਆਪਣੀਆਂ ਬਿਹਤਰ ਤੇ ਭਰੋਸੇਮੰਦ ਸੇਵਾਵਾਂ ਲਈ ਜਾਣੇ ਜਾਂਦੇ ਨੇ।
5: ਕ੍ਰਿਟੀਕਲ ਮਾਰਗੇਜ, RESP, RRSP, ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ, ਸਪੈਸ਼ਲ ਡਿਸੇਬਿਲਿਟੀ ਪਲਾਨ ਫੋਰ ਟਰੱਕਰਸ। ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
6: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 647-3300-3100
5: या मिलो 70 डेल्टा पार्क बुलेवार्ड यूनिट 11 ब्रैम्पटन।
7: लाओ जी चक्को फिर खुशखबरी, ब्रैम्पटन निवासियों ले खुशखबरी, हुण जदों भी तुसी कैनेडियन, इंडियन या पाकिस्तानी ग्रोसरी खरीदना चाहो तो ब्रैम्पटन विच इंडियन फ्रूट लैंड दी चारों लोकेशनां विचों जिथे मर्जी आ जाओ, चाहे 15 फैंडोवे ब्रैम्पटन होवे जां दूजी लोकेशन 45 डस्क ड्राइव ब्रैम्पटन या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड, ते हुण चौथी नवी लोकेशन 1465 मेफिल रोड ब्रैम्पटन। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ 905-456-9900। इस बार गणेश चतुर्थी पर भगवान गणेश का आगमन आपके घर ला रहा है ढेरों खुशियां। इन खुशियों का स्वागत कीजिए इंडिया सजावट एंड पूजा हट से श्री गणेश जी के ब्यूटीफुल ड्रेसेस लेकर, दुर्बा फ्लावर्स, इको फ्रेंडली स्टैचूज जो हो जाए क्विकली डिसॉल्व इन वाटर। तो इस बार सिर्फ गणेश जी की पूजा नहीं, खुशियों की भी आराधना कीजिए। इट्स ऑल अंडर GTA's बिगेस्ट डिवाइन शॉप, इंडिया सजावट एंड पूजा हट, 31 मेलनी ड्राइव यूनिट 5 ब्रैम्पटन, 905-458-6808.
8: Hi, this is Harpreet Singh from

0: Visa Medical Insurance number hai 416-817-6500. This is Harpreet Saini, Charter Life Underwriter and Certified Health Insurance Specialist from Top Choice Insurance Agency.
1: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਸ ਵੀ ਹਾਈ ਐਂਡ ਹੀ ਲੈਣੇ ਆ।
2: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ 905-405-2828
3: A1 Cakes and Pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ਼, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
4: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530. Punjabi.

0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ, ਠੀਕ ਹੋ? ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਲਿਆ ਹੈ, ਤਕਰੀਬਨ 11:07 ਸਟੂਡੀਓ ਦੀ ਸਾਡੀ ਘੜੀ ਦੇ ਮੁਤਾਬਕ ਹੋ ਗਏ ਹੈ। ਔਰ ਤੁਹਾਡੀਆਂ ਘੜੀਆਂ ਦੇ ਕਿੰਨਾ ਟਾਈਮ ਹੋਇਆ ਮੈਨੂੰ ਬਿਲਕੁਲ ਨਹੀਂ ਪਤਾ, ਕਿਉਂਕਿ ਸਾਨੂੰ ਤਾਂ ਸਟੂਡੀਓ ਦੀ ਘੜੀ ਦੇ ਮੁਤਾਬਕ ਚੱਲਣਾ ਪੈਣਾ। ਔਰ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵਾਸਤੇ ਤੁਹਾਨੂੰ ਪਤਾ ਕਿ ਸੁਬਹਾ ਸੁਬਹਾ ਜਦੋਂ ਵੀ ਆਉਂਦੇ ਹਾਂ ਇੱਕ ਅਰਦਾਸ ਤੁਹਾਡੇ ਸਾਰਿਆਂ ਵਾਸਤੇ ਜ਼ਰੂਰ ਕਰਦੇ ਹਾਂ ਕਿ ਜੋ ਵੀ ਰੇਡੀਓ ਇਸ ਟਾਈਮ ਸਾਡੇ ਪਿਆਰ ਵਾਲੇ, ਸਾਨੂੰ ਮੁਹੱਬਤ ਕਰਨ ਵਾਲੇ, ਸਾਨੂੰ ਇੱਕ ਤਰ੍ਹਾਂ ਦਾ ਕਹਿੰਦੇ ਆ ਨਾ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤੁਸੀਂ ਸੁਣ ਰਹੇ ਹੋ, ਤੁਹਾਡੇ ਸਾਰਿਆਂ ਵਾਸਤੇ ਗੁਰੂ ਸਾਹਿਬ ਅੱਗੇ, ਬਾਬਾ ਜੀ ਅੱਗੇ, ਉਸ ਈਸ਼ਵਰ ਅੱਲਾ ਤਾਲਾ ਪਰਮਾਤਮਾ ਦੇ ਅੱਗੇ ਇੱਕੋ ਹੀ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਬਾਬਾ ਜੀ ਤੁਹਾਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਇਸ ਤੋਂ ਵੱਡੀ ਅਰਦਾਸ ਮੈਂ ਤੁਹਾਡੇ ਵਾਸਤੇ ਹੋਰ ਕੁਛ ਨਹੀਂ ਕਰ ਸਕਦਾ। ਤੁਹਾਨੂੰ ਪਤਾ ਹੈ ਕਿ ਸਵੇਰੇ ਸਵੇਰੇ ਆਉਂਦੇ ਨਾਲ ਸਭ ਤੋਂ ਪਹਿਲੀ ਅਰਦਾਸ ਇਹੀ ਤੁਹਾਡੇ ਸਾਰਿਆਂ ਵਾਸਤੇ ਹੁੰਦੀ ਹੈ। ਚਲੋ ਅੱਜ ਦਿਨ ਚੜਿਆ, ਅੱਜ ਦਿਨ ਚੜਿਆ। ਹਰਜੀਤ ਜੀ, ਹਰਜੀਤ ਜੀ, ਅੱਜ ਦਿਨ ਚੜਿਆ ਸੋਹਣੇ ਸੋਹਣੇ ਸੱਜਣਾਂ ਦੇ ਰੰਗ ਵਰਗਾ। ਅੱਜ ਕਿਹੜਾ ਗੀਤ ਸਵੇਰੇ ਸਵੇਰੇ ਤੁਹਾਡੇ ਵਾਸਤੇ ਇਸ ਤਰ੍ਹਾਂ ਦਾ ਮੁਹੱਬਤ ਦਾ ਇੱਕ ਪਿਆਰ ਕਾ ਨਗਮਾ ਮੇਰੇ ਕੋ ਬਤਾਏ ਬਾਈ ਜਾਨ, ਜੋ ਆਪ ਸੁਣੇਗੇ ਤੋ ਬਸ ਜੇ ਬੋਲੇ ਕਿ ਭਈਆ ਯਹੀ ਗੀਤ ਮੇਰੇ ਕੋ ਚਾਹੀਏ ਥਾ। ਕੁਛ ਐਸਾ ਗੀਤ ਆਪਕੀ ਨਿਗਾਹ ਮੇ ਹੈ, ਕੁਛ ਆਪਕੇ ਦਿਮਾਗ ਮੇ ਹੈ, ਕੁਛ ਐਸਾ ਗੀਤ ਜੋ ਆਪ ਸੁਣੋਗੇ ਤੇ ਬੋਲੋਗੇ ਯਾਰ ਯਹ ਗੀਤ ਮੇਰੇ ਮਹਿਬੂਬ ਕੇ ਲੀਏ ਹੈ, ਯਹ ਗੀਤ ਮੇਰੀ ਜਾਨ ਕੇ ਲੀਏ ਹੈ। ਕੁਛ ਐਸਾ ਗੀਤ ਕਿਸੀ ਕੋ ਵੀ ਯਾਦ ਆ ਰਹਾ ਹੋ ਬਾਈ ਜਾਨ ਤੋ ਜ਼ਰੂਰ ਬਤਾਏ ਮੇਰੇ ਕੋ ਸੁਬਹਾ ਸਟੂਡੀਓ ਮੇ 9056673337 ਗੀਤ ਦੱਸਿਓ ਉਹ ਵਾਲਾ ਮੈਨੂੰ, ਜਿਹੜਾ ਕਿ ਸੁਣ ਕੇ ਇਹ ਲੱਗੇ ਕਿ ਵਾਕਈ ਹਰਜੀਤ ਜੀ ਤੁਸੀਂ ਕਈ ਵਾਰੀ ਦੇਖੋ ਮੇਰੇ ਫਰੈਂਡ ਦੇ ਗੀਤ ਤਾਂ ਹੁੰਦੇ ਆ ਯੂ ਨੋ, ਬਹੁਤ ਮੇਰੀ ਕੁਲੈਕਸ਼ਨਸ ਡਿਫਰੈਂਟ ਆ। ਤੁਹਾਨੂੰ ਪਤਾ ਕਿ ਮੇਰਾ ਦੀਵਾਨਾ ਫੋਲਡਰ ਹੈ ਜਿਹਦੇ ਵਿੱਚ ਤੁਹਾਨੂੰ ਬੜੇ ਪਿਆਰ ਦੇ, ਮੁਹੱਬਤ ਦੇ ਪੁਰਾਣੇ ਪੁਰਾਣੇ ਗੀਤ ਮਿਲਦੇ ਆ, ਪਰ ਕਈ ਵਾਰੀ ਮੇਰਾ ਦਿਲ ਕਰਦਾ ਹੁੰਦਾ ਯਾਰ ਜਿਹੜੇ ਸਾਨੂੰ ਸੁਣਨ ਵਾਲੇ ਆ ਬਾਹਰ ਉਹਨਾਂ ਦੀ ਵੀ ਚੁਆਇਸ ਜਿਹੜੀ ਕਿ ਹੋ ਜਾਵੇ ਕੁਛ ਨਾ ਕੁਛ ਇਸ ਤਰ੍ਹਾਂ ਦੀ, ਜਿਹੜਾ ਕਿ ਵਾਕਈ ਹੀ ਕੋਈ ਹਿੰਦੀ ਦਾ ਨਗਮਾ ਹੋਵੇ ਤੁਹਾਡੀ ਚੁਆਇਸ ਦੇ ਵਿੱਚ, ਪੰਜਾਬੀ ਦਾ ਨਗਮਾ ਹੋਵੇ। ਬੀਬਾ ਬੋਆਏ ਨਹੀਂ ਆਏ ਬੜੇ ਦਿਨ ਹੋ ਗਏ ਆ, ਬਲਵਿੰਦਰ ਜੀ ਨਹੀਂ ਆਏ ਬੜੇ ਦਿਨ ਹੋ ਗਏ ਆ, ਸਾਡੇ ਅਮਰੀਕ ਸਿੰਘ ਜੀ ਨਹੀਂ ਆਏ ਬੜੇ ਦਿਨ ਹੋ ਗਏ ਆ, ਸਾਡੇ ਹਰਜੀਤ ਭਾਜੀ ਨਹੀਂ ਆਏ ਸਰਨਾਵੀਏ, ਬੜੇ ਚੰਬੇ ਵਾਲੀ ਸਰਕਾਰ ਨਹੀਂ ਆਈ ਸਾਡੇ ਬੜੇ ਦਿਨ ਹੋ ਗਏ ਆ। ਕੁਛ ਮਿੱਠਾ ਮਿੱਠਾ ਜਿਹਾ ਪਿਆਰਾ ਪਿਆਰਾ ਜਿਹਾ ਗੀਤ ਬਸ ਉਨਕੀ ਯਾਦ ਦਿਲਾਏ, ਉਨਕੀ ਯਾਦ ਦਿਲਾਏ ਵੋ ਗੀਤ ਹਮੇ ਬਤਾਈਏਗਾ ਬਾਈ ਜਾਨ। 9056733337 ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਕੁਛ ਏਦਾਂ ਦਾ ਗੀਤ ਹੋਵੇ ਜਿਹੜਾ ਕਿ ਸੁਣ ਕੇ ਆਪਾਂ ਇਹ ਕਹੀਏ ਕਿ ਯੈਸ ਯੈਸ ਆਹੀ ਗੀਤ ਹਰਜੀਤ ਜੀ ਤੁਸੀਂ ਲੱਭ ਰਹੇ ਸੀ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋਅ ਦੇ ਸੁਣ ਰਹੇ ਹਾਂ। ਹੈਲੋ, ਕਿਹੜਾ ਗੀਤ ਲਾਈਏ ਸਵੇਰੇ ਸਵੇਰੇ ਅੱਜ, ਮੇਰਾ ਦਿਲ ਜਿਹਾ ਕਰਦਾ ਕੋਈ
1: ਗਾਣੇ ਤਾਂ ਹੈਗਾ, ਹੁਣ ਤੁਹਾਨੂੰ ਹਿੰਦੀ ਗਾਣਾ ਵਾ ਦੇਖ ਲੋ,
0: ਹਿੰਦੀ ਲਾ ਦੀ ਹੈ,
1: ਹਿੰਦੀ ਲਾ ਦੋ ਬਾਈ, ਕੋਈ ਲਾ ਦੋ, ਰੂਹ ਖੁਸ਼ ਹੋ ਜਾਵੇ।
0: ਨਹੀਂ ਰੂਹ ਤਾਂ ਖੁਸ਼ ਹੈ, ਮੈਂ ਥੋੜਾ ਹੋਣੀ ਆ ਰਾਤੀ ਅੱਗੇ,
1: ਥੋੜੀ ਨੌਲੇਜ ਜ਼ਿਆਦਾ ਆ ਤੁਹਾਡੇ ਕੋਲ, ਸਾਰੇ ਯੂਟਿਊਬ ਤੇ ਤੁਸੀਂ ਸਭ ਘੁਮਾ ਦੇਣਾ ਮੀਟਰ।
0: ਨਹੀਂ ਉਹ ਤਾਂ ਮੀਟਰ ਮੀਟਰ ਅਸੀਂ ਘੁਮਾਈ ਦੇਣਾ, ਪਰ ਫਿਰ ਵੀ ਤੁਹਾਡੀ ਵੀ ਚੁਆਇਸ ਚਾਹੀਦੀ ਹੈ।
1: ਮੈਨੂੰ ਤਾਂ ਮਹਿਬੂਬ ਦਾ ਇੱਕ ਗਾਣਾ ਲੈਲਾ ਮਜਨੂੰ ਗਾਣਾ, ਮੇਰੇ ਪੱਥਰ ਸਰ ਮਾਰੇ ਮੇਰੇ ਦੀਵਾਨੇ ਕੋ ਬਾਈ, ਇਹਨਾਂ
0: ਕਿਹੜਾ ਗਾਣਾ ਪੱਥਰ ਨਾ ਮਾਰੇ ਮੇਰੇ ਦੀਵਾਨੇ ਕੋ,
1: ਬਸ ਲਿਆਪਣੀ ਸੀ ਜੀ ਰਿਸ਼ੀ ਕਪੂਰ ਤੋਂ ਸੀ ਆਪਣੇ,
0: ਇਹ ਲੈਲਾ ਮਜਨੂੰ ਦੀ ਸਟੋਰੀ ਪਤਾ ਤੁਹਾਨੂੰ ਕੈਸੀ ਹੋਈ?
1: ਲੈਲਾ ਮਜਨੂੰ ਗਾਣਾ ਬਾਜੀ,
0: ਨਹੀਂ ਨਹੀਂ ਲੈਲਾ ਮਜਨੂੰ ਸਟੋਰੀ ਪਤਾ ਤੁਹਾਨੂੰ ਕੈਸੀ ਹੈ?
1: ਤੇ ਬਾਈ ਬਹੁਤ ਸੋਹਣੀ ਸਟੋਰੀ ਬਾਈ।
0: ਅੱਛਾ ਚਲੋ,
1: ਇਹ ਫਿਲਮ ਦੋ ਤਿੰਨ ਵਾਰੀ ਵੇਖੀ ਆ।
0: ਕਿਹਦੀ ਕੀ ਸੀ ਮੂਵੀ ਹੈ, ਕੌਣ ਸੀ ਐਕਟਰ ਦੇ ਵਿੱਚ?
1: ਰਿਸ਼ੀ ਕਪੂਰ ਤੇ ਨਾਲ ਸੀ ਆਪਣੇ, ਕੁੜੀ ਹੈਗੀ ਆ ਮੈਨੂੰ ਯਾਦ ਨਹੀਂ ਆਪਣੇ ਕਿਹੜੀ ਆ, ਭੋਲਾ ਜਿਹਾ ਨਾਮ ਆ,
0: ਨਾਲੇ ਕਹਿੰਦੇ ਲੈਲਾ ਦਾ ਰੰਗ ਕਾਲਾ ਹੁੰਦਾ ਸੀ ਆਪਣੀ ਅੱਖ ਨਾਲ ਦੇਖਦੇ ਆ, ਜਰਾ ਮੇਰੀ ਅੱਖ ਸੇ ਦੇਖੇ ਬਾਈ ਜਾਨ ਤੋ ਫਿਰ ਪਤਾ ਚਲਤਾ ਹੈ ਕਿ ਲੈਲਾ ਕਿਤਨੀ ਖੂਬਸੂਰਤ ਹੈ। 905-673-33-37 ਕੋਈ ਪੱਥਰ ਸੇ ਨਾ ਮਾਰੇ ਮੇਰੇ ਦੀਵਾਨੇ ਕੋ, ਕੈਸਾ ਗੀਤ ਹੈ ਯਾਰ, ਸਵੇਰੇ ਸਵੇਰੇ ਇਹਨਾਂ ਨੇ ਪਸੰਦ ਕੀਤੀ, ਪਰ ਦੇਖਦਾ ਕਈ ਵਾਰੀ ਕੋਈ ਹੋਰ ਵੀ ਚੁਆਇਸ ਆ ਜਾਂਦੀ ਹੈ, ਤੇ ਟ੍ਰਾਈ ਮਾਈ ਬੈਸਟ ਕਿ ਆਪਾਂ ਉਹ ਵੀ ਗੀਤ ਤੁਹਾਡਾ ਸੁਣ ਲਈਏ। ਕਈ ਵਾਰੀ ਹਰ ਇੱਕ ਦੀ ਆਪਣੀ ਆਪਣੀ ਚੁਆਇਸ ਹੋ ਜਾਂਦੀ ਹੈ। ਇੱਕ ਸਾਡੇ ਚੰਬੇ ਵਾਲੇ ਸਰਕਾਰ ਸੀ, ਉਹ ਸਾਨੂੰ ਗੀਤ ਦੱਸਦੇ ਹੁੰਦੇ ਸੀ ਬੜਾ ਪਿਆਰਾ, ਉਹ ਗੀਤ ਮੇਰਾ ਵੀ ਬੜਾ ਫੇਵਰਟ ਸੌਂਗ ਆ, ਮੇਰੇ ਇਸ ਟਾਈਮ ਬਿਲਕੁਲ ਫਰੰਟ 'ਤੇ ਆ ਗੀਤ, ਆ ਹੀ ਗਿਆ ਉਹਦਾ ਦੀਵਾਨਾ ਫੋਲਡਰ ਦਾ, ਜੇ ਨਾ ਕੋਈ ਫਰਮਾਇਸ਼ ਹੋਰ ਕਿਸੇ ਦੀ ਆਈ ਤੇ ਫਿਰ ਡੈਫੀਨੇਟਲੀ ਮੈਨੂੰ ਉਹ ਗੀਤ ਲਾਉਣਾ ਪੈਣਾ, ਠੀਕ ਹੈ ਨਾ। 9056733337 ਤੇ ਤੁਹਾਡੀ ਅਗਲੀ ਕਾਲ ਆ ਸਕਦੀ ਹੈ ਜਿਹੜੀ ਕਿ ਰਾਈਟ ਵੇ ਆ ਗਈ ਹੈ। ਹੈਲੋ, ਹੈਲੋ ਜੀ,
2: ਹੈਲੋ
0: ਜੀ ਸਰ,
2: ਉਹ ਮੇਰੀ ਮਹਿਬੂਬਾ,
0: ਉਹ ਮੇਰੀ ਮਹਿਬੂਬਾ, ਮਹਿਬੂਬਾ ਮਹਿਬੂਬਾ
2: ਫਰੋਮ ਧਰਮਵੀਰ।
0: ਅੱਛਾ, ਉਹ ਵੀ ਗੀਤ ਠੀਕ ਹੈ। ਕੁਛ ਹੋਰ ਕੋਈ ਮਿੱਠਾ, ਕੋਈ ਹੋਰ ਨੀ ਗੀਤ ਤੁਹਾਨੂੰ ਯਾਦ ਆ ਰਿਹਾ ਜਿਹੜਾ ਬਹੁਤ ਜ਼ਿਆਦਾ ਮਿੱਠਾ ਜਾਵੇ ਗੀਤ?
2: ਪਰਬਤ ਕੇ ਪੀਛੇ ਚੰਬੇ ਦਾ ਗਾਓ।
0: ਹਾਏ ਓ ਰੱਬਾ ਮੇਰਿਆ, ਕੈਸੇ ਗੀਤ ਕੀ ਆਪਣੇ ਸੁਬਹ ਸੁਬਹ ਫਰਮਾਇਸ਼ ਕੀ ਹੈ ਭਾਈ ਜਾਨ। ਇਹ ਗੀਤ ਤਾਂ ਵੈਸੇ ਮੇਰਾ ਫੇਵਰੇਟ ਸੌਂਗ ਆ, ਪਰਬਤ ਕੇ ਪੀਛੇ ਚੰਬੇ ਕਾ ਗਾਓ, ਗਾਓ ਮੇ ਦੋ ਪ੍ਰੇਮੀ ਰਹਤੇ ਹੈ, ਬੜੇ ਸੌਂਗ ਮੈਨ, ਆਈ ਰੀਲੀ ਲਵ ਇਟ। 9056733337 ਰਾਤੀ ਅੱਗੇ ਬਲਿਊ ਜੀ ਵਾਲੇ ਹਰ ਗਏ ਭਰਾ। ਦਰਸ਼ਨ ਜੀ ਕੈਸੇ ਯਾਰ, ਆਪਨੇ ਕੱਲ ਗੇਮ ਹੀ ਹਰਾ ਦੀ ਭਾਈ ਜਾਨ। ਅਰੇ ਹਨੀ ਬਾਬਾ ਕਿਆ ਕਰ ਰਹੇ ਹੋ ਯਾਰ ਤੁਮ ਲੋਕ, 905-673-3337 ਤੁਹਾਡੀ ਮੇਰੀ ਗੱਲ ਹੋ ਸਕਦੀ ਹੈ। ਔਰ ਅੱਜ ਦੇ ਪ੍ਰੋਗਰਾਮ ਸਪੈਸ਼ਲੀ ਤੌਰ ਤੇ ਅਸੀਂ ਤੁਹਾਡੇ ਵਾਸਤੇ ਰਾਇਲ ਇੰਡੀਆ ਬੈਂਕਟ ਹਾਲ ਵੱਲੋਂ ਵੀ ਸਪੋਂਸਰ ਕਰ ਰਹੇ ਹਾਂ, ਔਰ ਜੇ ਤੁਸੀਂ ਵੀ ਵਧੀਆ ਫੰਕਸ਼ਨ ਪਾਰਟੀ ਕਰਨਾ ਚਾਹੁੰਦੇ ਆ ਤੇ ਤੁਹਾਡੇ ਵਾਸਤੇ ਹਾਜ਼ਰ ਹੈ ਜਿਹੜਾ ਇਹ ਵਾਲਾ ਬੈਂਕਟ ਹਾਲ, ਜਿੱਥੇ ਕਿ ਤੁਸੀਂ 250-300 ਬੰਦੇ ਦੀ ਕਪੈਸਿਟੀ ਦਾ ਜਿਹੜਾ ਕਿ ਹਾਲ ਹੈ, ਛੋਟੀ ਵੱਡੀ ਪਾਰਟੀ ਤੁਸੀਂ ਕਰਨੀ ਆ, ਕਈ ਵਾਰੀ ਲੇਡੀਜ਼ ਨੇ ਕਿੱਟੀ ਪਾਰਟੀਜ਼ ਕਰਨੀਆਂ ਹੁੰਦੀਆਂ, ਕਈ ਵਾਰੀ ਕੁਛ ਵਿਆਹ ਸ਼ਾਦੀਆਂ ਦੇ ਛੋਟੇ ਛੋਟੇ ਸਮਾਗਮ ਹੁੰਦੇ ਆ, ਪ੍ਰੋਗਰਾਮ ਕਰਨੇ ਹੁੰਦੇ, ਖੁਸ਼ੀ ਦੇ ਦਿਨ ਤਿਉਹਾਰ ਕਰਨੇ ਹੁੰਦੇ, ਮਾਈਆਂ ਜਾਗੋ ਕੱਢਣੀ ਹੋਵੇ, ਇਹਨਾਂ ਦੇ ਬਾਹਰ ਪਾਰਕਿੰਗ ਲੋਟ ਹੈ। ਕਈ ਵਾਰੀ ਅਸੀਂ ਟਰੈਕਟਰ ਵਗੈਰਾ ਲੈ ਕੇ ਆਉਂਦੇ ਹਾਂ ਜਿਹੜਾ ਕਿ ਜਾਗੋ ਦੇ ਜੀਪਾਂ ਘੁਮਾਉਣੀਆਂ ਹੁੰਦੀਆਂ, ਅਤੇ ਇਹਦੇ ਵਾਸਤੇ ਪਾਰਕਿੰਗ ਲੋਟ ਉੱਥੇ ਹੈ, ਤੁਸੀਂ ਘੁਮਾ ਸਕਦੇ ਹਾਂ। ਅਤੇ ਤੁਹਾਡੇ ਵਾਸਤੇ ਹਾਜ਼ਰ ਹੈ ਰਾਇਲ ਇੰਡੀਆ ਬੈਂਕਟ ਹਾਲ ਦਾ ਨੰਬਰ, ਤੁਸੀਂ ਨੋਟ ਕੀਆ ਜਾਏ ਬਾਈ ਜਾਨ, 905-458-0011 ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਹੈਲੋ, ਹੈਲੋ ਜੀ,
3: ਹੈਲੋ
0: ਜੀ ਸਰ,
3: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ?
3: ਵਧੀਆ ਜੀ, ਵਧੀਆ, ਬਹੁਤ ਵਧੀਆ, ਤੁਸੀਂ ਸੁਣਾਓ ਜੀ, ਠੀਕ ਠਾਕ?
0: ਅੱਜ ਬਾਹਰ ਦਾ ਮੌਸਮ ਦੇਖੋ ਕਿਹੋ ਖੂਬਸੂਰਤ ਹੈ।
3: ਉਹ ਮੈਂ ਸਰ ਜੀ ਸਰੀ ਤੇ ਆ ਗਿਆ ਜੀ, ਪਹਿਲਾਂ ਟੋਰਾਂਟੋ ਰਹਿੰਦਾ ਸੀਗਾ।
0: ਕਿੱਦਾਂ?
3: ਮੈਂ ਹੁਣ ਸਰੀ ਚ ਆ ਗਿਆ ਜੀ, ਪਹਿਲਾਂ ਟੋਰਾਂਟੋ ਸੀਗਾ ਜੀ।
0: ਅੱਛਾ, ਤੁਸੀਂ ਹੁਣ ਸਰੀ ਬੈਠੇ ਪ੍ਰੋਗਰਾਮ ਸੁਣ ਰਹੇ ਆ?
3: ਵੇਟ
0: ਕਰਦੇ ਆ ਨੈਕਸਟ ਵਨ। ਹੈਲੋ ਜੀ, ਜੀ ਤੁਸੀਂ ਪਹਿਲੇ ਮੈਨੂੰ ਗਾਣਾ ਗਾ ਕੇ ਸੁਣਾਓ, ਮੈਂ ਫੇਰ ਲਾਊਂਗਾ ਗਾਣਾ ਤੁਹਾਡਾ, ਮੈਂ ਇੱਦਾਂ ਨਹੀਂ ਲਾਉਣਾ।
4: ਕੋਈ ਹੁਸਨ ਦੇ ਮਾਰੇ ਮੇਰੇ ਦੀਵਾਨੇ ਕੋ,
0: ਇੱਦਾਂ ਥੋੜਾ ਗਾਣਾ, ਤੁਸੀਂ ਜਿੱਦਾਂ ਗਾਉਂਦੇ ਉਦਾਂ ਗਾਣਾ ਗਾਓ।
4: ਨਹੀਂ ਬਾਈ ਜੀ, ਮੈਂ ਹੁਣ ਦੱਸਿਆ ਮੈਂ ਤਾਂ ਕੋਈ ਗਾਉਂਦਾ ਨਹੀਂ ਹੈ, ਵੈਸੇ ਮੈਂ ਸਿੰਗਰ ਹੈ, ਕੋਈ ਗਾਣੇ ਕੋਲ ਚ ਦੁਕਾਨੇ ਆ।
0: ਤੁਸੀਂ ਇੱਦਾਂ ਕਰੋ, ਮੇਰੀ ਗੱਲ ਸੁਣੋ, ਟਰਾਈ ਕਰੋ ਗਾਣਾ ਗਾਉਣ ਦੀ ਪਲੀਜ਼। ਹੁਸਨ ਸੇ ਨਾ ਮਾਰੇ ਮੇਰੇ ਦੀਵਾਨੇ ਕੋ, ਕਦੀ ਹੁਸਨ ਸੇ ਨਾ ਮਾਰੇ
4: ਮੇਰੇ ਦੀਵਾਨੇ ਕੋ, ਕਦੀ ਪੱਥਰ ਸੇ ਨਾ ਮਾਰੇ।
0: ਤੁਸੀਂ ਨਾਲੇ ਕਹਿੰਦੇ ਮੈਂ ਸਿੰਪਲ ਨੀ ਹੈਗਾ ਬੰਦਾ, ਮੈਂ ਤਾਂ ਪੂਰੇ ਗਾ ਗੋ ਲੈਣਾ, ਤੁਸੀਂ ਗਾਓ ਨਾਲ ਮੇਰੇ।
4: ਬਾਈ ਜੀ ਮੈਂ ਵੀ ਗਾ ਲੈਣਾ, ਮੈਂ ਗਾਣੇ ਰਿਕਾਰਡ ਕੀਤੇ ਆ।
0: ਫਿਰ ਮੇਰੀ ਗੱਲ ਸੁਣੋ, ਫਿਰ ਤੁਸੀਂ ਡਰਦੇ ਕਿਉਂ ਗੀਤ ਸੁਣਾਉਣ ਲੱਗੇ ਜੇ ਤੁਸੀਂ ਗਾਣੇ ਆਪਣੇ, ਜੇ ਫਿਰ ਡਰਦੇ ਕਿਉਂ?
4: ਮੈਂ ਦੱਸਿਆ ਸੀ ਮੇਰੇ ਦੰਦ ਲੱਗੇ, ਮੈਨੂੰ ਥੋੜੀ ਨਾ ਆਵਾਜ਼ ਥੋੜੀ ਜਿਹੀ ਖਲ ਰਹੀ ਆ।
0: ਅੱਛਾ, ਦੰਦ ਡੁਪਲੀਕੇਟ ਲਾਏ ਆ? ਡੁਪਲੀਕੇਟ ਲਾਏ ਦੰਦ
4: ਬਾਈ, ਲਵਾਣੇ ਪਏ ਨਾ ਥੋੜੇ ਉੱਪਰ ਚਲਾ ਗਿਆ ਥੱਲੇ, ਠੀਕ ਹੈ ਬਿਲਕੁਲ।
0: ਅੱਛਾ, ਚਲੋ ਚੰਗਾ ਕੀਤਾ, ਬੜੀ ਮਿਹਰਬਾਨੀ, ਦੰਦ ਲਵਾਓ। Song, man, I really love it. Punjabi Virsa, next call te jaane ha. Traffic jam hi milna Punjabi Virsa da tuhanu. Hello. Hello ji. Sat Sri Akaal sir, kya haal hai?
5: Bas theek hai ji, badhiya chadh ke kala. Gaana la de ji, milti hai zindagi mein mohabbat kabhi kabhi.
0: Oh ho ho ho ho ho ho ho ho. Chhod diya unko ye keh ke tu bewafa nahi. Harjeet ji. ਹਰਜੀਤ ਜੀ, ਛੋੜ ਦਿਆ ਉਨਕੋ ਜੇ ਕਹਿ ਕੇ ਤੂੰ ਬੇਵਫਾ ਨਹੀਂ, ਬੈਠੇ ਤੇ ਅਕੇਲੇ ਤਨਹਾ ਮੇ ਤੇ ਸੋਚਾ, ਉਹ ਮੇਰੀ ਜਾਨ ਆਪਨੇ ਤੋਂ ਵਫਾ ਵੀ ਨਹੀਂ ਕੀ।

0: ਪੰਜਾਬੀ ਵਿਰਸਾ ਗਾਣਾ ਸੁਣ ਲਓ ਹੁਣ 2 ਮਿੰਟ ਹੁਣ ਕਾਲਸ ਆ ਰਹੀਆਂ ਤੁਹਾਡੀਆਂ ਹੈਲੋ
1: ਹਾਂਜੀ ਚੰਗਾ ਸਾਹਿਬ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਸਰ
1: ਬਸ ਠੀਕ ਹੈ ਜੀ ਹਾਂਜੀ ਇੱਕ ਰਾਜ ਮੂਵੀ ਦਾ ਸੌਂਗ ਆਪਕੇ ਪਿਆਰ ਮੈਂ
0: ਆਪਕੇ ਪਿਆਰ ਮੈਂ
1: ਹਾਂਜੀ ਰਾਜ ਮੂਵੀ ਦਾ
0: ਮੈਂ ਦੇਖਦਾ ਲਾ ਕੇ ਸਭ ਜਾਣੇ ਵਾਟ ਅ ਸੌਂਗ ਮੈਨ ਆਈ ਲਵ ਇਟ ਬਿਊਟੀ

ਇਸ ਗੀਤ ਨੂੰ ਸਪੈਸ਼ਲੀ ਤੌਰ ਤੇ ਸੈਲੂਲਰ ਪੁਆਇੰਟ ਦੀ ਬ੍ਰਹਮਲੀ ਸਿਟੀ ਸੈਂਟਰ ਜਿਹੜੀ ਲੋਕੇਸ਼ਨ ਹੈ ਉਹਨਾਂ ਵੱਲੋਂ ਸਪੌਂਸਰ ਕੀਤਾ ਜਾ ਰਿਹਾ ਹੈ।

0: ਵਾਹ ਵਾਹ, ਬੜੇ ਸੌਂਗ ਮੈਨ, ਆਈ ਰੀਲੀ ਲਵ ਇਟ। ਇਦਾਂ ਦੇ ਗੀਤ ਨਾ ਜਿੰਨੀ ਵਾਰੀ ਮੈਂ ਮਰਜ਼ੀ ਸੁਣ ਲਵਾਂ ਮੈਨੂੰ ਆਲਵੇਜ਼ ਨਏ ਲੱਗਦੇ ਆ। ਜਿਵੇਂ ਤੁਹਾਡੀ ਨਾ ਸੋਹਣੀ ਸੋਹਣੀ ਸੋਹਣੀ ਸੋਹਣੀ ਸੋਹਣੀ ਸੋਹਣੀ ਸੋਹਣੀ ਗਰਲਫ੍ਰੈਂਡ ਹੁੰਦੀ ਆ, ਉੱਦਾਂ ਦੇ ਗੀਤ ਲੱਗਦੇ ਆ ਹਲੇ। ਅਤੇ ਕਿਉਂਕਿ ਇਹੋ ਜਿਹੇ ਗੀਤ ਸੁਣ ਕੇ ਵਾਕਈ ਬੰਦਾ ਥੋੜ੍ਹਾ ਜਿਹਾ ਪਿਆਰ ਦੇ ਵਿੱਚ, ਮੁਹੱਬਤ ਦੇ ਵਿੱਚ, ਇਸ਼ਕ ਦੇ ਵਿੱਚ ਕਹਿੰਦੇ ਹੁੰਦੇ ਨਾ ਵੀ ਗੱਲਾਂ ਕਰਦਾ। ਲਓ ਜੀ, ਮੈਂ ਗੱਲ ਕਰ ਰਿਹਾ ਸੀ ਤੁਹਾਡੇ ਵਾਸਤੇ ਸਪੈਸ਼ਲੀ ਤੌਰ 'ਤੇ ਅੱਜ ਸੈਲੂਰ ਪੁਆਇੰਟ ਵੱਲੋਂ। ਅਸੀਂ ਪੂਰੇ ਘੰਟੇ ਦਾ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ, ਜਿਹੜੀ ਕਿ ਬ੍ਰੈਮਲੀ ਦੇ ਵਿੱਚ, ਬ੍ਰੈਮਲੀ ਸਿਟੀ ਸੈਂਟਰ ਵਿੱਚ ਲੋਕੇਸ਼ਨ ਹੈ। ਤੁਸੀਂ ਵੀ ਵਧੀਆ ਸੈੱਲਫੋਨ ਦੀ ਕੋਈ ਵੀ ਡੀਲ ਲੈਣੀ ਹੈ, ਜਸਟ ਰਿਮੈਂਬਰ ਸੈੱਲਫੋਨਸ ਤੁਹਾਨੂੰ ਪਤਾ ਕਿ ਹਰ ਪਰਸਨ ਦੀ ਲੋੜ ਹੈ। ਜੇ ਇੱਕ ਘਰ ਦੇ ਵਿੱਚ ਅਸੀਂ 5 ਲੋਕ ਰਹਿੰਦੇ ਹਾਂ ਜਾਂ 4 ਲੋਕ ਰਹਿੰਦੇ ਹਾਂ, ਹਰ ਇੱਕ ਦੇ ਕੋਲ ਆਪਣਾ ਆਪਣਾ ਸੈੱਲਫੋਨ ਹੈ। ਅਤੇ ਅਗਰ ਤੁਸੀਂ ਅੱਜ ਨਏ ਸੈੱਲਫੋਨ ਲੈਣਾ ਚਾਹੁੰਦੇ ਹਾਂ ਤਾਂ ਤੁਹਾਡੇ ਵਾਸਤੇ ਅਸੀਂ ਅੱਜ ਸਪੈਸ਼ਲ ਆਫਰ ਦੇ ਰਹੇ ਹਾਂ। ਔਰ ਜਿਨ੍ਹਾਂ ਨੇ ਵੀ ਵਧੀਆ ਆਈਫੋਨ ਲੈਣੇ ਆ, ਸੈਮਸੰਗ ਦੇ ਫੋਨ ਲੈਣੇ ਆ, ਤੁਹਾਡੇ ਵਾਸਤੇ ਹਾਜ਼ਰ ਹੈ ਬ੍ਰੈਮਲੀ ਸਿਟੀ ਸੈਂਟਰ ਵਿੱਚ ਸੈਲੂਲਰ ਪੁਆਇੰਟ ਦਾ ਸਟੋਰ ਹੈ। ਤੁਸੀਂ ਉੱਥੇ ਪਹੁੰਚਣਾ ਹੈ ਔਰ ਉੱਥੋਂ ਜਾ ਕੇ ਬਹੁਤ ਹੀ ਜ਼ਿਆਦਾ ਵਧੀਆ ਖੂਬਸੂਰਤ ਜਿਹੜੇ ਕਿ ਫੋਨ ਲੈ ਕੇ ਆਉਣੇ ਆ। ਤੁਸੀਂ ਪਹੁੰਚਣੇ ਆ ਔਰ ਤੁਹਾਨੂੰ ਸਾਰਿਆਂ ਨੂੰ ਅਸੀਂ ਸੱਦਾ ਦੇ ਰਹੇ ਹਾਂ, ਤੁਸੀਂ ਉੱਥੇ ਜ਼ਰੂਰ ਜ਼ਰੂਰ ਜ਼ਰੂਰ ਪਹੁੰਚੋ। ਤੇਰੀ ਮੁਸਕਾਨ ਸੇ ਦਿਲ ਧੜਕ ਜਾਏ, ਤੇਰੀ ਮੁਸਕਾਨ ਸੇ, ਤੇਰੀ ਮੁਸਕਾਨ ਸੇ ਦਿਲ ਧੜਕ ਜਾਏ, ਤੇਰੀ ਯਾਦੋਂ ਸੇ ਰੂਹ ਮਹਿਕਾ ਜਾਏ, ਤੁਝ ਬਿਨ ਹਰ ਪਲ ਲਗਤਾ ਹੈ ਅਧੂਰਾ ਸਾ, ਔਰ ਏ ਮੇਰੀ ਜਾਨ, ਓ ਮੇਰੀ ਜਾਨ, ਵੇਰ ਆਰ ਯੂ, ਤੁਝ ਬਿਨ ਹਰ ਪਲ ਲਗਤਾ ਹੈ ਅਧੂਰਾ ਸਾ, ਤੂੰ ਸਾਥ ਹੋ ਤੋ ਜੈਸੇ ਜਹਾਂ ਸਜ ਜਾਏ। ਪੰਜਾਬੀ ਵਿਰਸਾ ਵਿਦ ਦ ਵਨ ਐਂਡ ਓਨਲੀ ਸਿੰਘ ਹਰਜੀਤ ਸ਼ੋ। ਹੈਲੋ।
1: ਹਾਂਜੀ ਭਾਜੀ,
0: ਕੀ ਗੱਲ, ਲੇਟ ਹੋ ਗਏ ਅੱਜ?
1: ਹਾਂਜੀ ਭਾਜੀ, ਅੱਜ ਲੇਟ ਹੋ ਗਏ ਥੋੜਾ ਜਿਹਾ।
0: ਕਿੱਥੇ ਗੁਆਚ ਗਏ ਸੀ?
1: ਬਸ ਕੋਈ ਨੀ ਭਾਜੀ, ਬਸ ਕੰਮਾਂ ਤਾਂ ਦੇਖੋ, ਇਸ ਚੱਕਰ ਚ ਆਪਾਂ ਸੀਟ ਬੈਲਟ ਵੀ ਲਾਣਾ ਭੁੱਲ ਗਏ।
0: ਓਹੋ, ਮੈਂ ਤਾਂ ਗਿਆ ਅੱਜ ਕਿਤੇ ਘਰ ਦੇ ਨਾਲ ਹੀ ਸੀ ਕਿਤੇ।
1: ਨਹੀਂ ਨਹੀਂ, ਘਰ ਦੇ ਬਾਹਰ ਗਏ ਘੁੰਮਣ।
0: ਕਿੱਥੇ ਗਏ?
1: ਘਰ ਦੇ ਬਸ ਲੋਕਲ ਹੀ।
0: ਅੱਛਾ, ਇੱਥੇ ਲੋਕ ਨੀ, ਮੈਂ ਕਿਤੇ ਬਾਹਰ ਗਏ ਤੇ ਬੜਾ ਮੈਂ ਕਿਹਾ ਫਿਰ ਤਾਂ ਤੁਸੀਂ ਪਹਿਲਾਂ ਪਾਉਣੀਆਂ ਸੀ ਬੁੜੀਆਂ।
1: ਚਲੋ ਘਰੋਂ ਤਾਂ ਬਾਹਰ ਗਏ।
0: ਹਾਏ ਉਹ ਰੱਬਾ ਮੇਰੇ, ਤੁਸੀਂ ਘਰ ਵਾਪਸ ਜਾਣਾ ਤਾਂ ਨੀ ਜਾਣਾ ਵੈਸੇ, ਦੱਸੋ ਬਲਾ ਮੈਨੂੰ।
1: ਨਹੀਂ ਨਹੀਂ ਜਾਣਾ ਭਾਜੀ, ਜਦ ਤੱਕ ਸ਼ਾਮ ਤੱਕ ਭੁੱਲ ਜਾਣਾ ਸਾਰਾ ਕੁਛ।
0: ਉਹਨਾਂ ਨੂੰ ਨੀ ਭੁੱਲਣਾ ਜਿਹਨਾਂ ਨੂੰ ਕਹਿ ਰਹੇ ਤੁਸੀਂ,
1: ਉਹ ਸੁਣ, ਉਹਨਾਂ ਨੂੰ ਪਤਾ ਲੱਗੂਗਾ ਤਾਂ ਹੀ।
0: ਕੀ ਪਤਾ ਰੇਡੀਓ ਸੁਣਦੇ ਹੀ ਹੋਣ।
1: ਸੁਣਦੇ ਤਾਂ ਹੋਣੇ ਆ ਵੈਸੇ।
0: ਸੁਣਦੇ ਨਾ ਰੇਡੀਓ? ਜੇ ਉਹਨਾਂ ਦੀ ਕਾਲ ਆ ਗਈ ਨਾ, ਚੱਲ ਆ ਜਾ ਬੀਬਾ ਬੋਆ ਯਾਰ ਘਰ ਸ਼ਾਮ ਨੂੰ, ਤੇ ਫਿਰ ਤੈਨੂੰ ਰੋਟੀਆਂ ਦੇਣੀਆਂ ਗੋਲ ਗੋਲ ਬਣਾ ਕੇ, ਤੇ ਫਿਰ ਦੇਖ ਲਿਓ ਨਜ਼ਾਰਾ ਕੇ ਨਾ ਨਾ। ਹੋਰ ਸੁਣਾਓ,
1: ਰੋਟੀਆਂ ਜਾਂ ਗੋਲ ਗੋਲ ਤੈਨੂੰ ਬਣਾਉਣਾ ਉਹਨਾਂ ਨੇ ਕਹਿਣਾ।
0: ਚਲੋ, ਹੋਰ ਕੀ ਹਾਲ ਚਾਲ? ਠੀਕ ਹੋ?
1: ਵਧੀਆ ਵਧੀਆ
0: ਯਾਰ। ਗੀਤ ਅੱਜ ਨਾ ਦਿਨ ਬੜਾ ਅੱਛਾ ਲੱਗਾ ਬਾਹਰ, ਦੇਖੋ ਧੁੱਪ ਕਿੰਨੀ ਵਧੀਆ ਲੱਗੀ ਹੈ ਨਾ ਬਾਹਰ। ਮੈਂ ਕਹਿੰਦਾ ਹੁਣ ਅੱਜ ਦਿਨ ਚੜਿਆ, ਮੇਰਾ ਡਾਇਲੋਗ ਕੀ ਹੈ ਜਿਹੜਾ ਕਹਿੰਦਾ ਹੁਣ ਮੈਂ,
1: ਸਜਣਾ ਦੇ ਸੋਹਣੇ ਰੰਗ ਵਰਗਾ।
0: ਏਦਾਂ ਨਹੀਂ, ਅੱਜ ਦਿਨ ਚੜਿਆ, ਸਟਾਈਲ ਨਾ ਬੋਲੋ ਜਿੱਦਾਂ ਮੈਂ ਬੋਲਦਾ, ਅੱਜ ਦਿਨ ਚੜਿਆ।
1: ਭਾਜੀ ਮੈਂ ਸਟਾਈਲ ਨਾਲ ਕਿੱਥੋਂ ਬੋਲ ਸਕਦਾ, ਤੁਹਾਡੀ ਕਾਪੀ ਕਿੱਥੋਂ ਕਰੀ ਅਸੀਂ।
0: ਥੋੜਾ ਟਰਾਈ ਤਾਂ ਕਰੋ ਯਾਰ।
1: ਭਾਜੀ ਟਰਾਈ ਕਰਕੇ ਐਵੇਂ ਫਿਰ ਐਵੇਂ ਕੰਪਲੀਮੈਂਟ ਜਿਹਾ ਮਿਲਣ ਲੱਗ ਪੈਣਾ ਮੈਨੂੰ।
0: ਨਹੀਂ ਨਹੀਂ, ਕੋਈ ਨਹੀਂ ਮਿਲਦੇ, ਆਪਣੇ ਸਾਰੇ ਵੀਰ ਯਾਰ ਸੁਣ ਰਿਹਾ। ਮੈਂ ਦੱਸੋ ਕਿਹੜਾ ਸੀ ਜਿੱਦਾਂ ਮੈਂ ਬੋਲ ਦਿੰਦਾ, ਅੱਜ ਦਿਨ ਚੜਿਆ
1: ਸੱਜਣਾ ਦੇ ਸੋਹਣੇ ਰੰਗ ਵਰਗਾ।
0: ਏਦਾਂ ਨਹੀਂ, ਥੋੜੀ ਫੀਲਿੰਗ ਲੈ ਕੇ ਬੋਲੋ ਨਾ, ਜੈਸੇ ਕੁਛ ਫੀਲਿੰਗ ਹੋ ਕਿਸੇ ਕੇ ਲਈ, ਐਸੇ ਬੋਲੋ ਭਾਈ ਜਾਨ।
1: ਭਾਜੀ ਕੱਲੇ ਘੁੰਮਦੇ ਪਏ, ਕਿੱਥੋਂ ਫੀਲਿੰਗ ਆ।
0: ਅੱਜ ਦਿਨ ਚੜਿਆ, ਅੱਜ ਦਿਨ ਚੜਿਆ ਸੋਹਣੇ ਸੋਹਣੇ ਸੋਹਣੇ ਸੱਜਣਾ ਦੇ ਰੰਗ ਵਰਗਾ ਹੈ।
1: ਅੱਜ ਤੁਸੀਂ ਫਿਰ ਕਿਹੜਾ ਗਾਣਾ ਲਗਾ ਰਹੇ ਹੋ?
0: ਮੈਂ ਸਾਰੇ ਇੰਨਾ ਵਧੀਆ ਪਹਿਲੇ ਗੀਤ ਲਗਾਇਆ, ਇੰਨਾ ਵਧੀਆ ਗੀਤ ਲਾਇਆ ਤੁਹਾਡੇ, ਸੁਣਿਆ ਨੀ ਤੁਸੀਂ?
1: ਮੈਂ ਮਿਸ ਕਰ ਦਿੱਤਾ ਨਾ।
0: ਓ ਗੋਡ, ਪਰਬਤ ਕੇ ਪਿੱਛੇ ਚੰਬੇ ਕਾ ਗਾਉਂ ਲਾਇਆ ਸੀ। ਹਿੰਦੀ ਦਾ ਗੀਤ ਦੱਸੋ ਕੋਈ ਹੋਰ ਜਿਹੜਾ ਸੁਣਨਾ ਤੁਸੀਂ, ਪੰਜਾਬੀ ਦਾ ਜਿਹੜਾ ਤੁਹਾਡਾ ਮਨਪਸੰਦ ਆ।
1: ਹਿੰਦੀ ਦਾ ਗੀਤ ਤੁਸੀਂ ਫਿਰ ਉਹਦਾ ਲਗਾ ਦਿਓ, ਆਸ਼ਕੀ ਮੂਵੀ ਦਾ ਲਗਾ ਦਿਓ।
0: ਓ ਹੋ ਹੋ ਹੋ ਹੋ ਹੋ ਹੋ ਹੋ,
1: ਸਾਂਸੋ ਕੀ ਜ਼ਰੂਰਤ ਹੈ ਜੈਸੇ।
0: ਓ ਹੋ ਹੋ, ਸਾਂਸੋ ਕੀ ਜ਼ਰੂਰਤ ਹੈ ਜੈਸੇ।
1: ਹਾਂਜੀ,
0: ਤੇ ਐਸੇ ਇੱਕ ਕਹਿੰਦੇ ਮਹਿਬੂਬ ਕੀ ਜ਼ਰੂਰਤ ਹੈ ਜ਼ਿੰਦਗੀ ਮੇਂ।
1: ਹਾਂਜੀ ਭਾਜੀ,
0: ਇਹ ਗਾਣਾ ਵੈਸੇ ਬੜਾ ਵਧੀਆ ਤੁਹਾਡਾ, ਤੁਸੀਂ ਜੁੜਿਆ ਜਿਹੜਾ ਗਾਣਾ ਨਾ। ਚਲੋ, ਆਈ ਟ੍ਰਾਈ ਮਾਈ ਬੈਸਟ। ਇਹ ਗੀਤ ਵੈਸੇ ਮੈਂ ਹੋਰ ਕੱਢਿਆ, ਉਹ ਵੀ ਮੈਂ ਲਾਉਂਗਾ,
1: ਤੇ
0: ਤੁਹਾਡੇ ਵਾਸਤੇ ਉਹ ਵੀ ਗੀਤ ਲਾਉਣੇ ਆ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਅਰਜੀਤ ਸ਼ੋਅ ਸੁਣ ਰਿਹਾ।
2: Toronto's number one station, AM 530.
3: ਪੰਜਾਬੀ ਵਿਰਸਾ।
4: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ? ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।

0: फर्स्ट या सेकंड मॉर्गेज या रीफाइनेंस करवाना चाहते हो तब तुसी भी अपनी गड्डी मोड़ो 1200 डेरी रोड ईस्ट यूनिट 22 मिसिसागा 416-804-2015 416-804-2015
1: Rich people don't do different things, but they do things differently.
2: Oh, ki kar de ne tere rich people?
3: Tere vang roz kam te ni jande. Dollars naal dollars bana de ne. Chal ik gal dass. Tera million dollars da car paid off hai. Ki tenu kam te jaan di lod hagi hai?
2: Kam te ta jana hi pehna hai. Dollar kitho aunge?
3: Bas ehi fark hai. Tu dollars li kam karda hai. Te rich people dollars invest karke baith ke khande ne. Je tusi vi aida chahunde ho, ta huni call karo Jaswinder Dhillon nu 416-278-8869 te.
2: Main kal hi ja ke aana.
3: Rich people aaj da kam kal te ni chhad de. Hune call kar.
4: 416-278-6869 Eagle Truck Sale, 17 Stratton Avenue, Brampton. Call Will Seiko, 416-819-6000.
5: ਪ੍ਰੋਗਰਾਮ ਪੰਜਾਬੀ ਵਿਰਸਾ ਤੁਸੀਂ ਸੁਣ ਰਹੇ ਹਾਂ ਔਰ ਤੁਹਾਡੇ ਵਾਸਤੇ ਹਾਜ਼ਰ ਹੈ ਔਰ ਗੱਲਾਂ ਪਤਾ ਸਿਲਸਿਲਾ ਬਿਲਕੁਲ ਇਸ ਤਰ੍ਹਾਂ ਜਾਰੀ ਰਹੇਗਾ ਔਰ ਸਿੰਘ ਸਾਹਿਬ ਸਟੂਡੀਓ 'ਚ ਆਏ ਆ ਸਾਡੇ ਅੱਜ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਥੋੜ੍ਹੀ ਜਿਹੀ ਔਰ ਇੱਕ ਚੀਜ਼ ਹੋਰ ਸੀ ਜਿਹੜੇ ਅੱਜ ਵਿਧੀ ਛਾਬੜਾ ਵੀ ਨਹੀਂ ਆਏ ਦਿੱਲੀ ਵਾਲੇ ਆਈ ਡੋਂਟ ਨੋ ਦਿੱਲੀ ਵਾਲੇ ਕਹਾਂ ਰਹਿ ਗਏ ਜੀ ਦਿੱਲੀ ਵਾਲੇ ਹੋ ਇਸ ਮੈਂ ਇੱਕ ਨਾ ਗੀਤ ਕੱਢਿਆ ਤੁਹਾਡੇ ਵਾਸਤੇ ਬੜਾ ਪਿਆਰਾ ਗੀਤ ਹੈ ਔਰ ਮੇਰੀ ਮੁਹੱਬਤ ਹੈ ਉਹ ਕੋਈ ਮਜਬੂਰੀ ਤੋਂ ਨਹੀਂ ਹਰਜੀਤ ਜੀ ਮੇਰੀ ਮੁਹੱਬਤ ਹੈ ਉਹ ਕੋਈ ਮਜਬੂਰੀ ਤੋਂ ਨਹੀਂ ਉਹ ਮੁਝੇ ਚਾਹੇ ਜਾਂ ਨਾ ਮਿਲ ਜਾਏ ਮੇਰੀ ਜਾਨ ਜ਼ਰੂਰੀ ਤੋਂ ਨਹੀਂ ਇਹ ਕੁਛ ਸਾਹਮਣੇ ਹੋ ਯੇ ਕੁਛ ਸਾਹਮਣੇ ਹੋ ਮੇਰੀ ਆਂਖੋਂ ਕੇ ਜ਼ਰੂਰੀ ਤੋਂ ਨਹੀਂ ਕਮ ਹੀ ਕਮ ਹੈ ਕਿ ਬਸਾ ਹੈ ਬਸ ਮੇਰੀ ਸਾਹਸੋਂ ਮੇਂ ਜ਼ਰੂਰੀ ਤੋਂ ਨਹੀਂ ਪੰਜਾਬੀ ਵਿਰਸਾ ਵਿਦ ਦ ਵਨ ਐਂਡ ਓਨਲੀ ਸਿੰਘ ਹਰਜੀਤ ਸ਼ੋਅ

ਇਹ ਕਿਸੇ ਨੂੰ ਮੂਵੀ ਯਾਦ ਹੈ? ਕਿਹੜੀ ਮੂਵੀ ਦਾ ਗੀਤ ਹੈ? ਕਿਸੇ ਨੂੰ ਯਾਦ ਹੋਵੇ ਤੇ ਦੱਸਿਓ ਜ਼ਰੂਰ। ਇਹ ਮੂਵੀ ਬਾਈ ਜਾਨ ਕੌਣ ਸੀ ਮੂਵੀ ਦਾ ਗੀਤ ਹੈ ਜੇ? ਬੜਾ ਪਿਆਰਾ ਗੀਤ ਹੈ ਔਰ ਬੜਾ ਮਿੱਠਾ ਮਿੱਠਾ ਜਿਹਾ ਗੀਤ ਹੈ। ਜੇ ਕਿਸੇ ਨੂੰ ਯਾਦ ਹੋਵੇ ਗੀਤ ਕਿਹੜੀ ਮੂਵੀ ਦਾ ਹੈ ਤੇ ਮੈਨੂੰ ਸਟੂਡੀਓ 'ਚ ਕਾਲ ਕਰਕੇ ਦੂਰ ਦੱਸਿਓ 9056733337। ਆਈ ਐਮ ਸ਼ੋਰ ਕਿ ਪਤਾ ਹੋਏਗਾ ਜ਼ਰੂਰ, ਕਿਉਂਕਿ ਬੜਾ ਹੀ ਹਿੱਟ ਸੌਂਗ ਸੀ ਆਪਣੇ ਟਾਈਮ ਦਾ। ਔਰ ਜੇ ਕਿਸੇ ਨੂੰ ਯਾਦ ਦੱਸਿਓ, ਨਾਲੇ ਥੋੜ੍ਹੀ ਮੈਮਰੀਜ਼ ਫਰੈਸ਼ ਹੋ ਜਾਂਦੀਆਂ ਤੁਹਾਡੀਆਂ। 9056733337।

0: ਸੁਲਤਾਨ ਜੀ ਤੁਹਾਡੇ ਵਾਸਤੇ ਸਪੈਸ਼ਲ ਲੈ ਕੇ ਹਾਜ਼ਰੀ ਲਵਾਉਣਗੇ। ਸੁਲਤਾਨ ਜੀ ਕੀ ਹਾਲ ਚਾਲ ਹੈ ਸਰ?
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ। ਉਹਦੀ ਰੀਜ਼ਨ ਇਹ ਹੈ ਕਿ ਫੀਫਾ ਵਰਲਡ ਕੱਪ ਵਾਸਤੇ ਸੈਮਸੰਗ ਜਿਹੜਾ ਸਪੋਂਸਰ ਕਰ ਰਿਹਾ ਤੇ ਸੈਮਸੰਗ ਨੇ ਬਿਗ ਸਕਰੀਨ ਟੀਵੀ ਦੇ ਉੱਪਰ ਜਿਹੜਾ ਡਿਸਕਾਊਂਟ ਦਿੱਤਾ, ਮੈਂ ਚਾਹੁੰਦਾ ਕਿ ਜ਼ਿਆਦਾ ਤੋਂ ਜ਼ਿਆਦਾ ਇਹਦਾ ਫਾਇਦਾ ਚੁੱਕ ਲਿਆ ਜਾਏ, ਕਿਉਂਕਿ ਇਹ ਫੋਰਐਵਰ ਸਟੇ ਕਰਨ ਵਾਲਾ ਡਿਸਕਾਊਂਟ ਨਹੀਂ ਹੈ, ਇਹ ਸਰਟਨ ਟਾਈਮ ਫਰੇਮ ਵਾਸਤੇ ਹੀ ਡਿਸਕਾਊਂਟ ਦਿੱਤਾ ਗਿਆ। ਤਦੀ ਫਿਰ 85 ਇੰਚ ਦਾ ਕਿਊ ਐਲ ਈ ਡੀ ਅੱਜ ਅਸੀਂ ਦੇ ਰਹੇ ਹਾਂ ਜੀ। ਸੈਮਸੰਗ ਕੰਪਨੀ ਦਾ ਐਕਸਕਲੂਸਿਵ ਡੀਲ ਹੈ ਕੁਆਂਟਮ ਡੋਟ ਕੁਆਂਟਮ ਕਿਊ ਐਲ ਈ ਡੀ, ਅੱਜ ਤੁਹਾਨੂੰ 85 ਇੰਚ ਮਿਲੇਗਾ ਸਿਰਫ 1299 ਦਾ ਜੀ, ਜਦਕਿ ਇਹਦੀ $2000 ਪ੍ਰਾਈਸ ਹੈ, $700 ਸਿਰਫ ਤੁਹਾਨੂੰ 85 ਇੰਚ ਇੱਕ ਟੀਵੀ ਖਰੀਦਣ ਤੇ ਸੇਵ ਹੋ ਜਾਣਾ, ਤੇ ਤੁਸੀਂ 1299 6 ਮਹੀਨੇ ਚ ਪੇ ਕਰ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ 40% ਦਾ ਡਿਸਕਾਊਂਟ ਜਿਹੜਾ ਹੋਮ ਅਪਲਾਈਸਿਸ ਸੈਕਸ਼ਨ ਚ ਦਿੱਤਾ ਗਿਆ, ਫਰਿੱਜ ਸਟੋਵ ਡਿਸ਼ਵਾਸ਼ਰ, ਜੇ 3-ਪੀਸ ਕਿਚਨ ਬੰਡਲ ਲੈਣਾ $5000 ਵਾਲਾ $29.99 ਚ ਮਿਲੇਗਾ, ਤੇ $29.99 ਤੁਸੀਂ 6 ਮਹੀਨੇ ਚ ਪੇ ਕਰੋਗੇ। ਤੇ ਜੇ ਵਾਸ਼ਰ ਐਂਡ ਡਰਾਇਰ ਐਡ ਕਰਨਾ ਜੀ, ਤੇ ਵਾਸ਼ਰ ਐਂਡ ਡਰਾਇਰ ਸਾਡੇ ਕੋਲ ਸਟੈਕੇਬਲ ਵਾਸ਼ਰ ਐਂਡ ਡਰਾਇਰ, ਜਿਸ ਚ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, $2200 ਵਾਲਾ $14.99 ਦਾ ਮਿਲੇਗਾ, $700 ਵਾਸ਼ਰ ਐਂਡ ਡਰਾਇਰ ਤੇ ਵੀ ਤੁਸੀਂ ਸੇਵ ਕਰਨੇ ਆ। ਪੇ 6 ਮਹੀਨੇ ਚ ਹੀ ਕਰਨਾ, ਡਿਲੀਵਰੀ ਤੁਹਾਨੂੰ ਫ੍ਰੀ ਮਿਲਣੀ ਹੈ ਜੀ। ਪਹੁੰਚਣਾ ਤੁਸੀਂ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828 ਸਾਡਾ ਨੰਬਰ ਹੈ ਜੀ, 905-450-2828, ਤੇ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਬ੍ਰੈਂਪਟਨ ਅਪਲਾਈਸਿਸ, ਇਹ ਵਨ ਵਰਡ ਹੈ ਜੀ, ਬ੍ਰੈਂਪਟਨ ਅਪਲਾਈਸਿਸ .com, 905-450-2828 ਜੀ।
0: ਨੰਬਰ ਸੁਲਤਾਨ ਜੀ ਇੱਕ ਵਾਰੀ ਫਿਰ ਦੋ ਦੁਬਾਰਾ,
1: 905-450-2828, 905-450-2828। ਤੇ 98 ਇੰਚ ਟੀਵੀ ਵੀ ਸਾਡੇ ਕੋਲ ਸਟਾਕ ਹੈ, ਅਗਰ ਕੋਈ ਲੈਣਾ ਚਾਹੁੰਦੇ ਤੇ 1999 98 ਇੰਚ ਵੀ ਮਿਲੇਗਾ, 905-450-2828 ਜੀ।
0: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮਚ। ਪੰਜਾਬੀ ਵਰਸਾ ਨੈਕਸਟ ਕਾਲ, ਹੈਲੋ।
2: ਹਾਂਜੀ ਸਿੰਘ ਸਾਹਿਬ, ਮੈਂ ਕਿਹਾ ਜੇ ਕੁਐਸਚਨ ਵਾਲਾ ਈਜ਼ੀ ਹੋ ਗਿਆ, ਇਹੀ ਪੁੱਛ ਲਓ, ਇਹ ਜਿਹੜੀ ਹੀਰਨ, ਮੈਂ ਕਿਹਾ ਹੇਮਾ ਮਾਲਿਨੀ ਸੀ, ਉਹਦਾ ਮੂਵੀ 'ਚ ਕੀ ਨਾਮ ਹੁੰਦਾ, ਤੇ ਹਿੰਟ ਇਹ ਆ ਗਾਣੇ ਦੇ ਵਿੱਚ ਹੀ ਉਹਦਾ ਨਾਮ ਆ।
0: ਵਾਹ ਬਈ ਵਾਹ, ਅੱਛਾ ਜੀ, ਮੈਨੂੰ ਨਹੀਂ ਪਤਾ ਵੈਸੇ। ਕਿਆ ਕੁਐਸਚਨ ਤੁਸੀਂ ਇਨਪੁੱਟ ਕੀਤਾ ਸਰ, ਵੈਸੇ ਸਹੀ ਗੱਲ ਹੈ। ਲਓ ਜੀ, ਵੈਸੇ ਧਰਮਾਤਮਾ ਮੂਵੀ ਦਾ ਈਜ਼ੀ ਸੀ ਨਾਮ, ਇਹਦਾ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਨਾ, ਮੂਵੀ ਧਰਮਾਤਮਾ ਦਾ ਸੌਂਗ ਹੈਗਾ ਨਾ, ਤੇ ਲੇਕਿਨ ਇਹ ਯੂਅਰ ਤੁਹਾਡਾ ਬਹੁਤ ਕੁਐਸਚਨ ਵੈਲਿਡ ਹੈ ਕਿ ਜਿਹੜੀ ਇਸ ਮੂਵੀ ਦੇ ਵਿੱਚ ਹੇਮਾ ਮਾਲਿਨੀ ਸੀ ਉਹਦਾ ਨਾਮ ਕੀ ਸੀ? ਇਹ ਵੀ
2: ਗਾਣੇ ਦੇ ਵਿੱਚ ਹੀ ਆਨਸਰ
0: ਹੈ। ਅੱਛਾ, ਚਲੋ ਸਰ, ਠੀਕ ਹੈ, ਥੈਂਕ ਯੂ ਵੈਰੀ ਮਚ, ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਮੈਂ ਅੱਗੇ ਵੀ ਜ਼ਿਕਰ ਕਰਕੇ ਗਿਆ, ਸੈਲੂਲਰ ਪੁਆਇੰਟ ਦੇ ਵੱਖਰੇ ਵੱਖਰੇ ਸਟੋਰਸ ਤੁਹਾਡੇ ਵਾਸਤੇ ਹਾਜ਼ਰ ਹੈ, ਵੱਖਰੇ ਵੱਖਰੇ ਮਾਲਸ ਦੇ ਵਿੱਚ, ਵੱਖਰੇ ਵੱਖਰੇ ਪਲਾਜ਼ਿਆਂ ਦੇ ਵਿੱਚ ਤੁਹਾਨੂੰ ਸੈਲੂਲਰ ਪੁਆਇੰਟ ਦੇ ਸਟੋਰ ਮਿਲਦੇ ਆ, ਔਰ ਸੈਲੂਲਰ ਪੁਆਇੰਟ ਤੁਹਾਡੇ ਵਾਸਤੇ ਬ੍ਰੈਮਲੀ ਸਿਟੀ ਸੈਂਟਰ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਡੀਲਸ ਤੁਹਾਨੂੰ ਦੇ ਰਿਹਾ ਹੈ। ਸੈੱਲ ਫੋਨ ਦੀਆਂ ਵਧੀਆ ਡੀਲਸ ਲੈਣੀਆਂ, ਰਜਿਸਟਰ ਮੈਂਬਰ ਸੈਲੂਲਰ ਪੁਆਇੰਟ ਦੇ, ਜਿਹੜੇ ਤੁਹਾਨੂੰ ਪਤਾ ਕਿ ਬਹੁਤ ਜ਼ਿਆਦਾ ਸਟੋਰ ਆ ਵੱਖਰੇ ਵੱਖਰੇ ਮਾਲਸ ਦੇ ਵਿੱਚ, ਪਰ ਜਿਹੜੇ ਅੱਜ ਤੁਹਾਡੇ ਵਾਸਤੇ ਸਪੈਸ਼ਲ ਆਫਰਸ ਦਿੱਤੀ ਜਾ ਰਹੀ ਹੈ, ਬ੍ਰੈਮਲੀ ਸਿਟੀ ਸੈਂਟਰ ਦੇ ਵਿੱਚ ਸੈਲੂਲਰ ਪੁਆਇੰਟ ਦੇ ਸਟੋਰ ਆ, ਤੁਸੀਂ ਉੱਥੇ ਪਹੁੰਚੋ, ਔਰ ਤੁਹਾਡੇ ਵਾਸਤੇ ਅੱਜ ਗਿਫਟ ਵੀ ਦਿੱਤੇ ਜਾਣਗੇ। ਜਿਹੜੇ ਵੀ ਸਟੋਰ ਕੋਈ ਵੀ ਜਿਹੜਾ ਪਲਾਨ ਕੋਈ ਲੈਣਗੇ, ਉੱਥੇ ਜਾ ਕੇ ਤੁਹਾਨੂੰ ਅੱਜ ਗਿਫਟ, ਬਹੁਤ ਵਧੀਆ ਗਿਫਟ ਮਿਲ ਰਿਹਾ, ਘੱਟੋ ਘੱਟ $40-50 ਦਾ ਗਿਫਟ ਮਿਲਿਆ ਤੁਹਾਨੂੰ। ਸਕਰੀਨ ਦਾ ਕਵਰ ਮਿਲਿਆ, ਸਕਰੀਨ ਦਾ ਐਕਸਟਰਾ ਚਾਰਜਰ ਮਿਲਿਆ, ਸਕਰੀਨ ਦਾ ਕਵਰ ਮਿਲਿਆ ਤੁਹਾਨੂੰ, ਬੜਾ ਕੁਛ ਹੋਰ ਨਾਲ ਮਿਲ ਰਿਹਾ, ਜਿਹੜਾ ਕਿ ਤੁਹਾਨੂੰ ਤਕਰੀਬਨ $40-50 ਦੀ ਜਿਹੜੀ ਕੋਸਟ ਹੋਏਗੀ, ਜਿਹੜੀ ਤੁਹਾਨੂੰ ਅੱਜ ਸਪੈਸ਼ਲੀ ਤੌਰ 'ਤੇ ਬ੍ਰੈਮਲੀ ਵਾਲੀ ਲੋਕੇਸ਼ਨ, ਜਿਹੜੀ ਕਿ ਬ੍ਰੈਮਲੀ ਸਿਟੀ ਸੈਂਟਰ ਦੇ ਵਿੱਚ ਲੋਕੇਸ਼ਨ ਹੈ, ਉੱਥੋਂ ਤੁਹਾਨੂੰ ਮਿਲ ਰਿਹਾ ਹੈ। ਸੈਲੂਲਰ ਪੁਆਇੰਟ ਜਾਂ ਕੋਈ ਵੀ ਜਿਹੜੀ ਲੋਕੇਸ਼ਨ 'ਤੇ ਤੁਸੀਂ ਪਹੁੰਚ ਸਕਦੇ ਹਾਂ, ਪਰ ਅੱਜ ਸਪੈਸ਼ਲ ਆਫਰ ਬ੍ਰੈਮਲੀ ਸਿਟੀ ਸੈਂਟਰ ਦੇ ਵਿੱਚ ਤੁਹਾਡੇ ਵਾਸਤੇ ਸੈਲੂਲਰ ਪੁਆਇੰਟ ਦੇ ਸਟੋਰ ਆ। ਕੋਈ ਵੀ ਤੁਸੀਂ ਉੱਥੇ ਜਾ ਕੇ ਡੀਲ ਲੈਂਦੇ ਆ, ਆਪਣੇ ਪਲਾਨ ਚੇਂਜ ਕਰਦੇ ਆ, ਤੁਹਾਡੇ ਜਿਹੜੇ ਗਿਫਟ ਆ, ਤਕਰੀਬਨ $50 ਤੱਕ ਤੁਹਾਨੂੰ ਗਿਫਟ ਦਿੱਤਾ ਜਾਣਾ, ਨਾਲ ਫ੍ਰੀ ਚਾਰਜਰ ਹੋਏਗਾ ਤੁਹਾਨੂੰ, ਫ੍ਰੀ ਉਹਦਾ ਸਕਰੀਨ ਵਾਲਾ ਜਿਹੜਾ ਉਹ ਲਗਾਉਣ ਵਾਲਾ ਹੁੰਦਾ ਉਹ ਹੋਏਗਾ, ਫਿਰ ਫੋਨ ਦਾ ਕਵਰ ਹੋਏਗਾ, $30-35 ਦਾ ਕਵਰ ਹੀ ਹੁੰਦਾ ਫੋਨ ਦਾ, ਦੇਖ ਲਓ ਵਧੀਆ ਕਵਰ ਲੈਣਾ ਤੁਸੀਂ, ਅਤੇ ਉਹ ਵੀ ਨਾਲ ਤੁਹਾਡੇ ਵਾਸਤੇ ਐਬਸੋਲੂਟਲੀ ਗਿਫਟ ਦਿੱਤਾ ਜਾਣਾ, ਔਰ ਤੁਸੀਂ ਪਹੁੰਚ ਸਕਦੇ ਹੋ ਹਨੀ ਜੀ ਨੂੰ ਉੱਥੇ ਜਾ ਕੇ ਮਿਲਿਓ। ਹਨੀ ਨੂੰ ਮਿਲੋ ਜਾ ਕੇ ਔਰ ਦੱਸਿਓ ਵੀ ਪੰਜਾਬੀ ਵਿਰਸਾ ਰੇਡੀਓ ਸੁਣ ਕੇ ਆਏ ਹਾਂ ਤੁਹਾਡੇ ਵਾਸਤੇ $50 ਦਾ ਗਿਫਟ ਜਿਹੜਾ ਕਿ ਤੁਹਾਨੂੰ ਬਿਲਕੁਲ ਐਬਸੋਲੂਟਲੀ ਅੱਜ ਆਫਰ ਦਿੱਤੀ ਜਾ ਰਹੀ ਹੈ ਬ੍ਰੈਮਲੀ ਸਿਟੀ ਸੈਂਟਰ ਦੇ ਵਿੱਚ ਸੈਲੂਲਰ ਪੁਆਇੰਟ।
3: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
4: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
5: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਵਿਲ ਸੇਖੋ 416-819-6000।
6: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ, ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ ਮੋਰ ਪਲਾਨਸ ਮੋਰ ਚੋਇਸ।
0: ਲਓ ਜੀ, ਉਹ ਸਾਡੇ ਵੀਰ ਜੀ ਕਹਿ ਗਏ ਆ ਕਿ ਜਿਹੜੀ ਮੂਵੀ ਹੈ ਧਰਮਾਤਮਾ ਦੇ ਵਿੱਚ ਤੁਹਾਨੂੰ ਪਤਾ ਹੇਮਾ ਮਾਲਿਨੀ ਸੀ ਜਿਹੜਾ ਮੈਂ ਗਾਣਾ ਹੁਣੇ ਲਾਇਆ ਸੀ ਤੇਰੇ ਚਿਹਰੇ ਮੇਂ ਵੋ ਜਾਦੂ ਹੈ ਨਾ, ਹੇਮਾ ਮਾਲਿਨੀ ਦਾ ਨਾਮ ਕੀ ਹੁੰਦਾ ਇਸ ਗਾਣੇ ਦੇ ਵਿੱਚ, ਸੋਰੀ ਇਸ ਮੂਵੀ ਦੇ ਵਿੱਚ? ਵਾਕਈ ਸਹੀ ਗੱਲ ਹੈ, ਕੁਐਸਚਨ ਥੋੜ੍ਹਾ ਜਿਹਾ ਤੁਸੀਂ ਵੈਲਿਡ ਕੁਐਸਚਨ ਕਰਤਾ ਜ਼ਿਆਦਾ, ਔਰ ਕਿਸੇ ਨੂੰ ਵੀ ਨਹੀਂ ਪਤਾ ਨਹੀਂ ਲੱਗਾ ਹਾਲੇ ਤੱਕ ਕਿ ਉਹ ਨਾਮ ਕੀ ਸੀ ਹੇਮਾ ਮਾਲਿਨੀ ਦਾ, ਕਿਸੇ ਨੂੰ ਯਾਦ ਨਹੀਂ ਆ ਰਿਹਾ। ਜਬ ਸੇ ਤੁਝਕੋ ਦੇਖਾ ਹੈ ਬਸ ਖੁਦਾ ਕੋ ਮਾਨਾ ਹੈ, ਮਾਨ ਕੇ ਦਿਲ ਜੇ ਕਹਿਤਾ ਹੈ ਤੂੰਰੀ ਮੇਰੀ ਖੁਸ਼ੀਓ ਕਾ ਤੂੰ ਹੈ ਖਜ਼ਾਨਾ। ਲਓ ਜੀ, ਲੱਭਾ ਕਿਸੇ ਨੂੰ ਤਾਂ ਨਹੀਂ ਲੱਭਾ ਬਾਈ, ਹੇਮਾ ਮਾਲਿਨੀ ਦਾ ਨਾਮ ਕੀ ਸੀ? ਹੇਮਾ ਮਾਲਿਨੀ ਦਾ ਨਾਮ ਤਾਂ ਸਾਰਿਆਂ ਨੂੰ ਪਤਾ, ਪਰ ਹੇਮਾ ਮਾਲਿਨੀ ਦਾ ਧਰਮਾਤਮਾ ਮੂਵੀ ਮੇਂ ਕਿਆ ਨਾਮ ਥਾ ਬਾਈ ਜਾਨ?

0: ਨਹੀਂ ਬਈ ਹੱਲੇ ਵੀ ਕਿਸੇ ਨੂੰ ਪਤਾ ਲੱਗਾ, ਇਟ ਮੀਨਸ ਕਿ ਕਿਸੇ ਨੂੰ ਪਤਾ ਨਹੀਂ ਹੈ ਕਿ ਹਿਮਾ ਜੀ ਦਾ ਨਾਮ ਕੀ ਸੀ ਇਸ ਮੂਵੀ ਦੇ ਵਿੱਚ। ਚਲੋ ਏਵਨ ਕੇਕ ਐਂਡ ਪੇਸਟਰੀ ਦੀ ਮੈਂ ਗੱਲ ਕਰ ਰਿਹਾ ਸੀ, ਪਿਓਰ ਵੈਜੀਟੇਰੀਅਨ ਕੇਕ ਜਿਹਨਾਂ ਲੈਣੇ ਆ ਏਵਨ ਕੇਕ ਐਂਡ ਪੇਸਟਰੀਜ਼ ਵਾਲਿਆਂ ਕੋਲ ਤੁਸੀਂ ਜ਼ਰੂਰ ਲੈ ਕੇ ਆਓ। ਨੰਬਰ ਤੁਹਾਨੂੰ ਦੇ ਰਿਹਾ 905-564-2663 ਦੇ ਕੋਕ ਤੇ ਜਾ ਸਕਦੀ ਹੈ, 1075 ਲੋਰੀ ਮਾਰ ਡਰਾਈਵ ਦੇ ਉੱਤੇ ਆ ਤੁਹਾਡੇ ਵਾਸਤੇ ਹਾਜ਼ਰ ਹੈ ਏਵਨ ਕੇਕ ਐਂਡ ਪੇਸਟਰੀਜ਼ ਵਾਲਿਆਂ ਨੂੰ ਤੁਸੀਂ ਯਾਦ ਕਰ ਸਕਦੇ ਆ, 905-564-2663 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋ। ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਸੱਚਾ ਸੌਦਾ ਗੁਰੂ ਨਾਨਕ ਮੋਦੀ ਖਾਨਾ ਕੱਪੜਿਆਂ ਦਾ, ਸ਼ਹਿਰ ਨਕੋਦਲ ਵਿੱਚ ਬੱਸ ਸਟੈਂਡ ਦੇ ਨੇੜੇ ਸਿਵਲ ਹਸਪਤਾਲ ਵਾਲੇ ਰਸਤੇ ਵਿੱਚ। ਖੁੱਲੇ ਕੱਪੜੇ, ਰੈਡੀਮੇਡ ਸੂਟ, ਕੋਟ ਪੈਂਟ, ਸੋਹਣੀਆਂ ਦਸਤਾਰਾਂ, ਕੁੜਤੇ ਪਜਾਮੇ, ਵਿਆਹ ਸ਼ਾਦੀਆਂ ਵਾਸਤੇ ਦਾਜ ਅਤੇ ਵਰੀ ਬਣਾਉਣ ਵਾਸਤੇ ਯਾਦ ਰੱਖੋ ਗੁਰੂ ਨਾਨਕ ਮੋਦੀ ਖਾਨਾ ਨਕੋਦਰ ਦੇ ਵਿੱਚ ਇੱਕ ਮੁੱਲ ਦੀ ਦੁਕਾਨ। ਜਦੋਂ ਵੀ ਇੰਡੀਆ ਜਾ ਰਹੇ ਹੋ ਨਕੋਦਰ ਸ਼ਹਿਰ ਦੇ ਵਿੱਚ ਗੁਰੂ ਨਾਨਕ ਮੋਦੀ ਖਾਨਾ ਕੱਪੜਿਆਂ ਦੇ ਸਟੋਰ ਤੇ ਜਾਓ ਅਤੇ ਪੈਸੇ ਬਚਾਓ। ਹੋਰ ਜਾਣਕਾਰੀ ਵਾਸਤੇ 9002791127 ਤੇ ਕਾਲ ਵੀ ਕੀਤੀ ਜਾ ਸਕਦੀ ਹੈ, 9012791127 ਤੇ ਕਾਲ ਵੀ ਕਰ ਸਕਦੇ ਹੋ। ਕਮਾਲ ਹੋ ਗਈ ਯਾਰ, ਕਿਸੇ ਨੂੰ ਨਹੀਂ ਪਤਾ ਨਾ ਕੀ ਸੀ ਹੇਮਾ ਜੀ ਦਾ। ਹੈਲੋ,
1: ਹਾਂਜੀ ਭਾਜੀ
0: ਜੀ,
1: ਹਾਂਜੀ ਰੇਸ਼ਮਾ,
0: ਕੀ ਨਾਂ ਸੀ?
1: ਰੇਸ਼ਮਾ।
0: ਰੇਸ਼ਮਾ, ਉਹ ਅੱਛਾ, ਉਹ ਭਾਜੀ ਤਦ ਹੀ ਸਹੀ ਕਹਿੰਦੇ ਸੀ, ਕਹਿੰਦੇ ਇਹਦੇ ਚ ਨਾਮ ਹੀ ਲਿਆ ਗਿਆ ਉਹ ਕੁੜੀ ਦਾ ਜਦੋਂ ਸਟਾਰਟਿੰਗ ਮੇਰਾ, ਆਪਾਂ ਪਹਿਲਾਂ ਸੁਣਿਆ ਨੀ। ਯੈਸ, ਕਮਾਲ ਦੀ। ਤੁਹਾਨੂੰ ਮੂਵੀ ਤੁਸੀਂ ਦੇਖੀ ਹੋਣੀ ਚੰਗੀ ਤਰ੍ਹਾਂ, ਤਦ ਹੀ ਤੁਹਾਨੂੰ ਨਾਮ ਯਾਦ ਹੈ ਨਾ?
1: ਬਹੁਤ ਟਾਈਮ ਪਹਿਲਾਂ ਦੇਖੀ ਭਾਜੀ।
0: ਅੱਛਾ ਅੱਛਾ, ਚੰਗੀ ਸੀ ਮੂਵੀ? ਹੈ
1: ਹਾਂਜੀ ਵਧੀਆ।
0: ਕਿੰਨੇ ਸਾਲ ਹੋ ਗਏ ਮੂਵੀ ਦੇਖੀ ਨੂੰ ਨੀਤੂ ਜੀ? ਜਿਹੜੇ ਕਦੀ ਉੱਡਦੇ ਨੀ ਰਸਤੇ ਚ, ਢਿੱਲੋ ਵੀਡੀਓ ਤੁਹਾਡੇ ਵਾਸਤੇ ਹਾਜ਼ਰ ਹੈ, ਗੋਰਨ ਅਬਨੀਜ਼ਰ ਦੇ ਕਾਰਨਰ ਦੇ ਢਿੱਲੋ ਵੀਡੀਓ, ਜਿੱਥੇ ਕਿ ਤੁਸੀਂ ਆਈ ਪੀ ਬਾਕਸ ਲਿਆ ਸਕਦੇ, ਗੁਰਬਾਣੀ ਵਾਲੇ ਰੇਡੀਓ ਲਿਆ ਸਕਦੇ ਆ, 9052043133 ਪੇ ਆਪ ਕਾਲ ਵੀ ਕਰ ਸਕਦੇ ਹੋ, 905-204-1313 ਦੇ ਕਾਲ ਕੀਤੀ ਜਾ ਸਕਦੀ ਹੈ। ਹਾਂ, ਗੱਲ ਸਹੀ ਹੈ ਭਾਜੀ ਤੁਹਾਡੀ, ਜਿਨ੍ਹਾਂ ਨੇ ਦੱਸਿਆ ਸੀ ਕਿ ਇਸ ਮੂਵੀ 'ਚ ਨਾ, ਪਰ ਉਹ ਮੈਂ ਪਾਰਟ ਨਾ ਮਿਸ ਕਰ ਗਿਆ ਸੀ ਪਹਿਲੇ, ਜਿਸ ਵੇਲੇ ਉਹ ਨਾਮ ਲੈਂਦਾ ਫਿਰੋਜ਼ ਖਾਨ, ਰੇਸ਼ਮਾ ਰੇਸ਼ਮਾ ਨਾ ਕਹਿੰਦਾ ਇੱਕ ਦੋ ਵਾਰੀ ਨਾ। ਯੈਸ, ਯੂ ਆਰ ਰਾਈਟ। ਰੈਵ ਸਿੰਘ, ਕੈਨੇਡੀਅਨ ਜੰਪਰ, ਸਾਡਾ ਆਪਣਾ ਰੈਲਟਰ, ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ। ਰੈਵ ਸਿੰਘ, ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ, ਰੈਵ ਸਿੰਘ। ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ। ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 6477409600, 647-740-9600 ਦੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਆਪਣਾ ਰੈਲਟਰ ਰੈਵ ਸਿੰਘ।
2: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ, ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ, ਤੇ ਕੰਪਰੀਹੈਂਸਿਵ ਪਲਾਨ ਹੈ ਜਿਹੜਾ, ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ, ਨੰਬਰ ਹੈ 416-524-3535, 416-524-3535, ਵਿਧੀ ਛਾਬੜਾ ਫਰੋਮ ਪਲੈਨਟ ਇੰਸ਼ੋਰੈਂਸ।
0: ਵਿਧੀ ਛਾਬੜਾ ਜੀ, ਦਿੱਲੀ ਵਾਲਿਆਂ ਨੂੰ ਤੁਸੀਂ ਕਾਲ ਕਰ ਸਕਦੇ ਆ, ਔਰ ਤੁਹਾਡੇ ਵਾਸਤੇ ਵਿਧੀ ਛਾਬੜਾ ਜੀ ਹਾਜ਼ਰ ਹੈ ਇੰਸ਼ੋਰੈਂਸ ਦੇ ਫੀਲਡ ਵਿੱਚ। ਬਹੁਤ ਲੰਬੇ ਅਰਸੇ ਤੋਂ ਵਿਧੀ ਛਾਬੜਾ ਜੀ ਤੁਹਾਡੇ ਵਾਸਤੇ ਹਾਜ਼ਰ ਹੈ, ਔਰ ਵਿਧੀ ਛਾਬੜਾ ਜੀ ਤੁਸੀਂ ਕਾਲ ਕਰਨੀ ਆ, ਅੱਜ ਉਹਨਾਂ ਨੇ ਸਟੂਡੀਓ ਆਉਣਾ ਸੀ, ਆਈ ਡੋਂਟ ਨੋ ਸਮ ਰੀਜ਼ਨ ਕਿਉਂ ਨਹੀਂ ਆਏ। ਵਿਧੀ ਛਾਬੜਾ ਜੀ ਦਿੱਲੀ ਵਾਲੇ, 416-524-3535 ਦੇ ਕਾਲ ਕੀਤੀ ਜਾ ਸਕਦੀ ਹੈ, 416-524-3535 ਦੇ ਕਾਲ ਕੀਤੀ ਜਾ ਸਕਦੀ ਹੈ। ਇੱਕ ਵਾਰੀ ਤੁਹਾਨੂੰ ਫਿਰ ਦੱਸ ਦਿੰਦੇ ਹਾਂ, ਸੈਲੂਨ ਪੁਆਇੰਟ ਦੇ ਵੱਖਰੇ ਵੱਖਰੇ ਸਟੋਰ ਆ, ਅੱਜ ਦਾ ਪੂਰਾ ਪ੍ਰੋਗਰਾਮ ਜਿਹੜਾ ਕਿ ਸੈਲੂਨ ਪੁਆਇੰਟ ਦੀ ਬ੍ਰਹਮਲੀ ਸਿਟੀ ਸੈਂਟਰ ਵਾਲੀ ਲੋਕੇਸ਼ਨ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਅੱਜ ਜਿੰਨੇ ਵੀ ਉੱਥੇ ਜਾ ਕੇ ਕੋਈ ਪਲਾਨ ਲੈਣਗੇ ਬ੍ਰਹਮਲੀ ਸਿਟੀ ਸੈਂਟਰ ਸੈਲੂਨ ਪੁਆਇੰਟ ਦਾ, $50 ਦਾ ਗਿਫਟ ਉਹਨਾਂ ਨੂੰ ਦਿੱਤਾ ਜਾਣਾ। ਚਾਰਜਰ ਦਿੱਤਾ ਜਾਏਗਾ ਸਕਰੀਨ ਦੇ ਉੱਪਰ ਲਾਉਣ ਨੂੰ, ਜਿਹੜਾ ਤੁਹਾਨੂੰ ਪਤਾ ਕਿ ਉਹ ਮਿਲ ਜਾਏਗਾ, ਇਸ ਦੇ ਨਾਲ ਨਾਲ ਤੁਹਾਡੇ ਵਾਸਤੇ ਕਵਰ ਮਿਲੇਗਾ ਤੁਹਾਨੂੰ ਸੈਲੂਨ ਪੁਆਇੰਟ ਤੋਂ ਵਧੀਆ, ਜਿਹੜਾ $30 ਦੀ ਉਹਦੀ $35 ਦੀ ਐਵਰੇਜ ਹੋਏਗੀ ਤੁਹਾਡੇ ਟੈਲੀਫੋਨ ਦੇ ਕਵਰ ਦੀ। ਔਰ ਬ੍ਰਹਮਲੀ ਸਿਟੀ ਸੈਂਟਰ ਦੇ ਵਿੱਚ ਤੁਹਾਡੇ ਵਾਸਤੇ ਸੈਲੂਨ ਪੁਆਇੰਟ ਹਾਜ਼ਰ ਹੈ, ਔਰ ਤੁਸੀਂ ਉੱਥੇ ਬਹੁਤ ਜ਼ਿਆਦਾ ਵਧੀਆ ਡੀਲਸ ਜਿਹੜੀਆਂ ਤੁਹਾਨੂੰ ਪਤਾ ਕਿ ਟੈਲੀਫੋਨ ਦੀਆਂ ਹੁੰਦੀਆਂ, ਕਿਉਂਕਿ ਸੈੱਲ ਫੋਨ ਸਾਡੀ ਨੈਸੈਸਰੀ ਬਣ ਗਈ ਆ ਹੁਣ ਹਰ ਪਰਿਵਾਰ ਦੇ ਵਿੱਚ, ਹਰ ਘਰ ਦੇ ਵਿੱਚ ਦੋ ਦੋ ਫੋਨ ਵੀ ਕਈਆਂ ਕੋਲ ਹੁੰਦੇ ਆ, ਕਈਆਂ ਕੋਈ ਬਿਜ਼ਨਸ ਫੋਨ ਹੈ ਇੱਕ ਦੂਸਰਾ ਫੋਨ ਹੁੰਦਾ, ਔਰ ਕਈਆਂ ਦੇ ਕੋਲ ਫੋਨ ਰੱਖੇ ਹੁੰਦੇ ਆ ਵੀ ਸਪੈਸ਼ਲ ਫੋਨ ਹੁੰਦੇ ਆ ਜਿੱਥੇ ਸਿਰਫ ਆਪਣੇ ਬਹੁਤ ਜ਼ਿਆਦਾ ਕਲੋਜ਼ ਫਰੈਂਡ ਸਰਕਲ ਦੇ ਫੋਨ ਤੁਹਾਨੂੰ ਆ ਸਕਦੇ ਆ। ਇਸ ਤਰ੍ਹਾਂ ਦੇ ਵੀ ਤੁਸੀਂ ਕੋਈ ਨਵਾਂ ਨੰਬਰ ਚਾਹੀਦਾ ਹੈ ਤੁਸੀਂ ਫਿਰ ਵੀ ਉਹਨਾਂ ਦੇ ਕੋਲ ਜਾ ਕੇ ਉੱਥੋਂ ਫੋਨ ਆਪਣੇ ਲੈ ਸਕਦੇ ਹੋ। ਬ੍ਰੈਮਲੀ ਸਿਟੀ ਸੈਂਟਰ ਦੇ ਵਿੱਚ ਹੈ ਸੈਲਰ ਪੁਆਇੰਟ ਦੀ ਲੋਕੇਸ਼ਨ, ਤੁਸੀਂ ਉੱਥੇ ਪਹੁੰਚਣਾ ਹੈ ਤੇ ਵਧੀਆ ਫੋਨ ਆਪਣੀ ਮਨ ਪਸੰਦ ਵਾਲੇ ਲੈ ਸਕਦੇ ਆ। ਅੱਛਾ, ਹਿੰਦੀ ਦੇ ਗੀਤ ਮੈਂ ਤੁਹਾਡੇ ਵਾਸਤੇ ਦੋ ਤਿੰਨ ਲਾ ਦਿੱਤੇ ਅੱਜ। ਇੱਕ ਸਭ ਤੋਂ ਪਹਿਲਾਂ ਗੀਤ ਲਾਇਆ ਸੀ ਹਿੰਦੀ ਦਾ, ਬੜਾ ਪਿਆਰਾ ਗੀਤ ਲਾਇਆ ਸੀ, ਉਹਲਾ ਪਰਬਤ ਕੇ ਪਿੱਛੇ ਚੰਬੇਗਾ ਗਾਓਂ। ਦੂਸਰਾ ਗਾਣਾ ਇਹ ਲੱਗਾ ਤੇਰੇ ਚਿਹਰੇ ਮੇਂ ਵੋ ਜਾਦੂ ਹੈ। ਇੱਕ ਗੀਤ ਮੇਰਾ ਖਿਆਲ ਹੁਣ ਪੰਜਾਬੀ ਦਾ ਲਾ ਦਈਏ, ਵੁਡ ਯੂ ਥਿੰਕ ਗਾਈਸ ਪੰਜਾਬੀ ਦਾ ਗੀਤ ਲਾਈਏ ਜਾਂ ਨਾ ਲਾਈਏ? ਕੋਈ ਪੰਜਾਬੀ ਦਾ ਗੀਤ ਕਿਸੇ ਦੇ ਦਿਮਾਗ ਵਿੱਚ ਆ ਰਿਹਾ ਕੋਈ, ਜਿੱਦਾਂ ਦੇ ਇਹ ਗੀਤ ਆਪਾਂ ਲਾਏ ਆ ਥੋੜ੍ਹੇ ਜਿਹੇ ਪਿਆਰ ਵਾਲੇ, ਕੁਛ ਇਸ ਤਰ੍ਹਾਂ ਦਾ ਗੀਤ ਕਿਸੇ ਨੂੰ ਵੀ ਯਾਦ ਆ ਰਿਹਾ ਹੋਵੇ, ਹਿੰਦੀ ਦਾ ਵੀ ਹੋ ਸਕਦਾ ਜੇ ਤੁਹਾਡੀ ਚੋਇਸ ਆ। ਜੇ ਅੱਜ ਫਾਰਮੈਟ ਹਿੰਦੀ ਦਾ ਰੱਖਣਾ ਤਾਂ ਡੈਫੀਨੇਟਲੀ ਆਪਾਂ ਹਿੰਦੀ ਦਾ ਗੀਤ ਵੀ ਲਾ ਲਾਂਗੇ, ਪਰ ਗੀਤ ਹੋਵੇ ਵਧੀਆ ਜਿਹਾ। ਜਿਨ੍ਹਾਂ ਨੇ ਅੱਜ ਸ਼ੂਟਿੰਗ ਦੇਖੀ ਹੈ ਮੇਰਾ ਖਿਆਲ ਇਹਨਾਂ ਦੇ ਗੀਤ ਬੜੇ ਵਧੀਆ ਹੁੰਦੇ ਆ। ਕਾਬੁਲ ਦੇ ਵਿੱਚ ਸਾਡੇ ਭਾਅ ਜੀ ਆ ਨੀ, ਦੱਸਿਓ ਮੈਨੂੰ ਜੀ ਜੇ ਤੁਸੀਂ ਕੋਈ ਹਿੰਦੀ ਦਾ ਗੀਤ ਹੋਵੇ, ਇਹ ਹੋਵੇ ਗੀਤ ਇਸ ਤਰ੍ਹਾਂ ਦਾ ਜਿਹੜਾ ਜਿਹਾ ਬਸ ਆਰਾਮ ਦੇਣ ਵਾਲਾ ਹੋਵੇ, ਥੋੜ੍ਹਾ ਜਿਹਾ ਪਿਆਰ ਕਰਨ ਵਾਲਾ ਹੋਵੇ, ਮੁਹੱਬਤ ਵਾਲਾ ਗੀਤ ਹੋਵੇ, ਜਿਹੜਾ ਕਿ ਗੀਤ ਸੁਣ ਕੇ ਤੁਸੀਂ ਰਿਲੈਕਸ ਹੋ ਜਾਓ। ਮੈਨੂੰ ਗੀਤ ਬਿਲਕੁਲ ਨਹੀਂ ਉੱਦਾਂ ਦੇ ਪਸੰਦ ਜਿਹੜੇ ਕਿ ਜ਼ਿਆਦਾ ਮਤਲਬ ਕਿ ਭੱਜਣ ਨੱਠਣ ਵਾਲੇ ਹੁੰਦੇ ਗੀਤ, ਰਸ਼ ਵਾਲੇ ਹੁੰਦੇ ਆ। ਕੁਛ ਇਸ ਤਰ੍ਹਾਂ ਗੀਤ ਦੱਸਿਓ ਜਿਹੜਾ ਕਿ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਗੀਤ ਹੋਵੇ, ਜਿਹਨੂੰ ਪੰਜਾਬੀ ਕਹਿੰਦੇ ਮਿੱਠਾ ਜਿਹਾ ਗੀਤ ਹੋਵੇ, ਅਤੇ ਭਾਵੇਂ ਹਿੰਦੀ ਦਾ ਹੋਵੇ ਭਾਵੇਂ ਪੰਜਾਬੀ ਦਾ ਹੋਵੇ, ਪਰ ਹੋਵੇ ਜਿਹੜਾ ਜਿਹਾ ਇੱਕ ਦੂਸਰੇ ਨੂੰ ਮਿਲਾਉਣ ਵਾਲਾ, ਇੱਕ ਦੂਸਰੇ ਦੇ ਪਿਆਰ ਦੇ ਵਿੱਚ ਵਾਧਾ ਕਰਨ ਵਾਲਾ, ਇਸ ਤਰ੍ਹਾਂ ਦਾ ਗੀਤ ਦੱਸਿਓ ਜੇ ਕੋਈ ਯਾਦ ਆ ਕਿਸੇ ਨੂੰ ਯਾਦ ਆ, ਨਹੀਂ ਤਾਂ ਫਿਰ ਮੈਂ ਤਾਂ ਲਾ ਹੀ ਦੇਣਾ ਆਪਣੀ ਮਰਜ਼ੀ ਦਾ, ਠੀਕ ਹੈ ਨਾ। 9056733337 'ਤੇ ਤੁਹਾਡੀ ਮੇਰੀ ਗੱਲ ਹੋ ਸਕਦੀ ਹੈ। ਔਰ ਜੇ ਕਿਸੇ ਨੂੰ ਇੱਕ ਗੀਤ ਮੈਨੂੰ ਆ ਗਿਆ ਯਾਦ ਹੁਣ, ਇਹ ਮੈਂ ਕੱਲ੍ਹ ਪਰਸੋਂ ਵੀ ਲਾਇਆ ਸੀ ਗੀਤ, ਬੜਾ ਪਿਆਰਾ ਗੀਤ ਸੀ ਹਿੰਦੀ ਦਾ ਗੀਤ ਆ, ਔਰ ਬੀਬਾ ਬੋਆਏ ਨੂੰ ਯਾਦ ਸੀ, ਕਹਿੰਦੇ ਭਾਅ ਜੀ ਇਹਦੀ ਤੁਸੀਂ ਪਹਿਲਾਂ ਬੈਕਗਰਾਉਂਡ ਦੇ ਟਿਊਨ ਵੀ ਲਾਉਂਦੇ ਹੁੰਦੇ ਸੀ, ਔਰ ਉਹ ਗੀਤ ਮੇਰੇ ਸਾਹਮਣੇ ਆ ਗਿਆ। ਜੇ ਹੁਣ ਉਹ ਇੱਕ ਗੀਤ ਹੋਰ ਵੀ ਆ ਗਿਆ ਮੇਰੇ ਸਾਹਮਣੇ, ਉਹ ਬੜਾ ਪਿਆਰਾ ਗੀਤ ਆ ਯਾਰ, ਉਹ ਲਾਇਆ ਪੰਜਾਬੀ ਵਿਰਸਾ। ਹੈਲੋ
3: ਹੈਲੋ
0: ਜੀ ਜੀ ਸਤਿ ਸ਼੍ਰੀ ਅਕਾਲ ਸਰ।
3: ਇੱਕ ਤੋਂ ਦੋ ਗਾਣੇ ਆ, ਇੱਕ ਹੈ ਛੁਪ ਗਏ ਸਾਰੇ ਨਜ਼ਾਰੇ ਹੋ ਕੇ ਬਾਤ ਹੋ ਗਈ,
0: ਹਾਂ ਹਾਂ,
3: ਔਰ ਇੱਕ ਹੈ ਉਹ ਦੂਸਰਾ ਜੋ ਆਪ ਲਗਾਤੇ ਰਹਿਤੇ ਹੋ ਨਾ ਰਿਸ਼ੀ ਕਪੂਰ ਕਾ,
0: ਕੌਣ ਸੇ ਵਾਲਾ
3: ਉਹ ਆਪਕੋ ਵੀ ਪਸੰਦ ਹੈ ਮੇਰੇ ਕੋ ਵੀ, ਉਹ ਮੂਵੀ ਕਾ ਨਾਮ ਕਿਆ ਥਾ, ਦੀਵਾਨਾ ਮੂਵੀ ਕਾ,
0: ਜਿਸ ਕਾ ਮੈਂ ਬੈਕਗ੍ਰਾਉਂਡ ਮਿਊਜ਼ਿਕ ਲਗਾਤਾ ਹੂੰ।
3: ਹਾਂ
0: ਹਾਂ, ਬਹੁਤ ਅੱਛਾ ਗਾਣਾ ਹੈ ਵੋ, ਯਾਰ ਮੇਰੀ ਜਾਨ ਹੈ ਵੋ ਤੋ ਗੀਤ ਯਾਰ,
3: ਵੋ ਵੀ ਅੱਛਾ ਹੈ, ਔਰ ਯੇ ਛੁਪ ਕੇ ਸਾਰੇ ਨਜ਼ਾਰੇ ਹੋ ਕੇ ਬਾਤੋ
0: ਵੀ। ਅੱਛਾ ਦੇਖਤੇ ਹੈਂ, ਇੱਕ ਕਾਲ ਔਰ ਲੇਤੇ ਹੈਂ, ਔਰ ਅਗਰ ਉਸਮੇ ਡਿਸੀਜ਼ਨ ਹੋ ਜਾਏਗਾ ਕਿ ਇਨ ਦੋਨੋਂ ਮੇਂ ਸੇ ਕੌਨ ਸਾ ਗੀਤ ਲਗਾਇਆ ਜਾਏ, ਇੱਕ ਤੋ ਵੋ ਗੀਤ ਆਪਨੇ ਅਭੀ ਬਤਾਇਆ ਕਿ ਜੋ ਰਿਸ਼ੀ ਜੀ ਕੇ ਉਪਰ ਫਰਮਾਇਆ ਗਿਆ ਗੀਤ ਹੈ, ਔਰ ਕਿਸੀ ਔਰ ਕੋ ਜੈਸੇ ਕੋਈ ਚੋਇਸ ਹੋਤੀ ਹੈ ਬਾਈ ਜਾਨ ਕਿਸੀ ਔਰ ਕੀ, ਵੋ ਵੀ ਦੱਸ ਦਿਓ ਮੈਨੂੰ ਕਿ ਆਪਾਂ ਉਹ ਗੀਤ ਲਾ ਦਈਏ ਜਾਂ ਫਿਰ ਆਹੀ ਇਹਨਾਂ ਵਿੱਚੋਂ ਦੋਨੇ ਲਾ ਦਈਏ ਗਾਣੇ। ਇਹ ਵੀ ਗਾਣੇ ਦੋਨੇ ਹਿੱਟ ਸੌਂਗ ਆ, ਇੱਕ ਮੈਂ ਰਿਸ਼ੀ ਕਪੂਰ ਦਾ ਮੇਰਾ ਬੜਾ ਫੇਵਰਟ ਸੌਂਗ ਆ, ਦੀਵਾਨਾ ਮੂਵੀ ਦਾ ਗੀਤ ਹੈ, ਤੇਰੀ ਉਮੀਦ ਤੇਰਾ ਇੰਤਜ਼ਾਰ ਕਰਦੇ ਹੈ ਇਹ ਸਨਮ ਬਸ ਹਮ ਤੋ ਕਰਦੇ, ਇਹ ਵਾਲਾ ਗੀਤ ਲਾਈਏ ਜਾਂ ਫਿਰ ਤਾਰੇ ਨਜ਼ਾਰੇ ਵਾਲਾ ਲਾਈਏ, ਹੈਜ਼ ਯੂ ਵਿਸ਼, ਦੋਨਾਂ ਵਿੱਚ ਇੱਕ ਯੂਜ਼ ਕਰ ਲਓ ਜਿਹੜਾ ਕਰਨਾ ਤੁਸੀਂ, ਆਪਾਂ ਉਹ ਲਾ ਦਿੰਦੇ ਹਾਂ, ਠੀਕ ਆ। ਮੇਰਾ ਖਿਆਲ ਤਾਂ ਸ਼ਾਇਦ ਮੇਰੀ ਫਰਮਾਇਸ਼ ਜਿਹੜੀ ਜ਼ਿਆਦਾ ਮੰਨੀ ਜਾਏਗੀ ਮੈਨੂੰ ਲੱਗਦਾ। ਬੀਬਾ ਬੋਆਏ ਜੀ 9056733337 9056733337 ਹਸੀਬ ਸ਼ੇਖ ਸਾਹਿਬ ਨੂੰ ਤੁਸੀਂ ਕਾਲ ਕਰਨੀ ਹੈ, ਕਮਰਸ਼ੀਅਲ ਪ੍ਰੋਪਰਟੀਜ਼ ਦੇ ਮਾਹਿਰ ਆ, ਔਰ ਕਮਰਸ਼ੀਅਲ ਪ੍ਰੋਪਰਟੀਜ਼ ਦਾ ਹੀ ਕੰਮ ਸਿਰਫ ਕਰਦੇ ਆ ਹਸੀਬ ਸ਼ੇਖ ਸਾਹਿਬ। ਹਸੀਬ ਸ਼ੇਖ ਸੀ ਕਹਿੰਦੇ ਆ, ਕਹਿੰਦੇ ਇਹਨਾਂ ਕੋਲ ਇੱਕ ਰੈਸਟੋਰੈਂਟ ਆਇਆ 400 ਸੀਟ ਵਾਲਾ ਰੈਸਟੋਰੈਂਟ ਆ, ਬਹੁਤ ਹੀ ਕਮਾਲ ਦਾ ਰੈਸਟੋਰੈਂਟ ਆਇਆ ਵਾਲਾ ਮਿਸੀ ਸਾਗਰ ਦੇ ਵਿੱਚ ਹੈ। ਜੇ ਕਿਸੇ ਨੇ ਰੈਸਟੋਰੈਂਟ ਇਹ ਲੈਣਾ ਹੈ, 400 ਸੀਟਾਂ ਦਾ ਰੈਸਟੋਰੈਂਟ ਆ, 400 ਉੱਥੇ ਤੁਹਾਡੇ ਗੈਸਟ ਜਿਹੜੇ ਰੈਸਟੋਰੈਂਟ 'ਚ ਬੈਠ ਸਕਦੇ ਆ ਗਏ, ਔਰ ਤੁਸੀਂ ਇਹਨਾਂ ਨੂੰ ਕਾਲ ਕਰ ਲਓ 6479884449 'ਤੇ ਕਾਲ ਕੀਤੀ ਜਾ ਸਕਦੀ ਹੈ। ਹਸੀਬ ਸ਼ੇਖ ਸਾਹਿਬ ਨੂੰ ਤੁਸੀਂ ਕਾਲ ਕਰਨੀ ਹੈ, 6479884449 'ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਈਗਲ ਟਰੱਕ ਸੇਲ ਦੇ ਬਿੱਲ ਸੇਖੋ ਸਾਹਿਬ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ ਪ੍ਰੋਗਰਾਮ, ਮੈਂ ਸੇਖੋ ਸਾਹਿਬ ਦਾ ਇੱਥੇ ਧੰਨਵਾਦ ਵੀ ਕਰਨਾ ਚਾਹੁੰਦਾ, ਪਿੱਛੇ ਕਰਕੇ ਸਾਡੇ ਕੀਰਤਨ ਦਰਬਾਰ ਤੁਹਾਨੂੰ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਏ, ਔਰ ਤੁਹਾਨੂੰ ਪਤਾ ਕਿ ਬੜਾ ਸਮਾਨ ਹੁੰਦਾ ਉਹਦੇ, ਸਾਡਾ ਕੰਟੇਨਰਸ ਹੁੰਦੇ ਆ ਉਹ 'ਚ ਅਸੀਂ ਸਮਾਨ ਸਾਰਾ ਪੈਕ ਕਰਦੇ ਹਾਂ, ਔਰ ਬਿੱਲ ਸੇਖੋ ਸਾਹਿਬ ਨੇ ਸੇਵਾ ਨਿਭਾਈ, ਉਹ ਜਿੱਥੇ ਸਾਡਾ ਕੰਟੇਨਰ ਪਾਰਕਿੰਗ ਲਾਟ 'ਤੇ ਖੜ੍ਹਾ ਹੁੰਦਾ ਔਰ ਆਪਣੇ ਨਵੇਂ ਟਰੱਕ ਦੇ ਨਾਲ ਮੂਵ ਔਨ ਕਰਕੇ ਉੱਥੇ ਲੈ ਕੇ ਆਏ, ਫਿਰ ਉਹਨਾਂ ਨੇ ਮੂਵ ਕਰਕੇ ਉੱਥੇ ਪਾਰਕਿੰਗ ਲੋਟ ਵਿੱਚ ਭੇਜਿਆ। ਔਰ ਮੈਂ ਬਿਲ ਸਿੱਖੂ ਸਾਹਿਬ ਦਾ ਇੱਥੇ ਪਰਸਨਲੀ ਤੌਰ 'ਤੇ ਅਗੇਨ ਇੱਕ ਵਾਰੀ ਫਿਰ ਤੋਂ ਥੈਂਕ ਯੂ ਵੀ ਕਰ ਰਿਹਾ। ਔਰ ਜੇ ਤੁਸੀਂ ਵੀ ਵਧੀਆ ਯੂਜ਼ਡ ਟਰੱਕ ਲੈਣੇ ਆ ਅਤੇ ਤੁਹਾਡੇ ਵਾਸਤੇ ਇਹ ਨਾਮ ਹਾਜ਼ਰ ਹੈ। ਲੰਬੇ ਅਰਸੇ ਤੋਂ ਬਿਲ ਸਿੱਖੂ ਸਾਹਿਬ ਆਪਣੀ ਕਮਿਊਨਿਟੀ ਦੇ ਵਿੱਚ ਇੱਕ ਜਾਣੇ ਪਹਿਚਾਣੇ ਆ, ਔਰ ਵਧੀਆ ਟਰੱਕ ਗਰੰਟੀ ਵਾਲੇ ਟਰੱਕ ਲੋਨ ਵੀ ਕਰਾ ਦਿੰਦੇ ਆ, ਕਿਉਂਕਿ ਤੁਹਾਨੂੰ ਲੋਨ ਨਾ ਹੋਰ ਕਿਸੇ ਕੰਪਨੀ ਕੋਲ ਜਾਣ ਦੀ ਲੋੜ ਨਹੀਂ। ਬਿਲ ਸਿੱਖੂ ਸਾਹਿਬ ਬੜੇ ਪੁਰਾਣੇ ਬੰਦੇ ਆ ਔਰ ਲੋਨ ਵੀ ਤੁਹਾਡੇ ਉੱਥੇ ਬੈਠੇ ਬਿਠਾਈ ਕਰ ਦਿੰਦੇ ਆ। ਮਿਸਟਰ ਬਿਲ ਨੂੰ ਕਾਲ ਕੀਤੀ ਜਾ ਸਕਦੀ ਹੈ ਔਰ ਸਰਟੀਫਾਈਡ ਕਰਕੇ ਦਿੰਦੇ ਆ ਟਰੱਕ ਤੁਹਾਡੇ ਵਾਸਤੇ। ਔਰ ਇਸ ਦੇ ਨਾਲ ਨਾਲ ਹੀ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਟਰੱਕਾਂ ਦੇ ਚਲੋ ਵਧੀਆ ਟਰੱਕ ਹੁੰਦੇ ਇਹਨਾਂ ਕੋਲ, ਔਰ ਤੁਸੀਂ ਵੀ ਇਹਨਾਂ ਦੇ ਟਰੱਕ ਜਿਹਨਾਂ ਨੇ ਖਰੀਦੇ ਆ ਬਿਲ ਸਿੱਖੂ ਸਾਹਿਬ ਦੇ, ਘੱਟ ਕਿਲੋਮੀਟਰ ਵਾਲੇ ਹੁੰਦੇ ਆ, ਬਹੁਤ ਹੀ ਜ਼ਿਆਦਾ ਵਧੀਆ ਟਰੱਕ ਇਹਨਾਂ ਦੇ ਕੋਲ ਹੁੰਦੇ ਆ। ਜੇ ਤੁਸੀਂ ਵੀ ਆਪਣੇ ਟਰੱਕ ਟ੍ਰੇਡ ਵੀ ਕਰਨੇ ਆ ਅਤੇ ਫਿਰ ਵੀ ਕਈ ਵਾਰੀ ਕੀ ਹੁੰਦਾ ਪੁਰਾਣੇ ਟਰੱਕ ਹੁੰਦੇ ਆ, ਆਪਾਂ ਨਵੇਂ ਲੈਣੇ ਹੁੰਦੇ ਟਰੱਕ, ਅਤੇ ਈਗਲ ਟਰੱਕ ਸੇਲ ਦੇ ਬਿਲ ਸਿੱਖੂ ਸਾਹਿਬ ਨੂੰ ਤੁਸੀਂ ਕਾਲ ਵੀ ਕਰ ਸਕਦੇ ਹੋ। 416-816-6000 'ਤੇ ਕਾਲ ਕੀਤੀ ਜਾ ਸਕਦੀ ਹੈ, 416-816-6000 'ਤੇ ਤੁਸੀਂ ਕਾਲ ਵੀ ਜਲਦੀ ਜਲਦੀ ਕਰ ਸਕਦੇ ਆ। ਇਹ ਗੀਤ ਜਿਹੜਾ ਮੈਂ ਲਾਉਣ ਲੱਗਿਆ ਨਾ ਹੁਣ, ਇਸ ਗੀਤ ਦੇ ਵਿੱਚ ਤੁਸੀਂ ਹੁਣ ਬਿਲਕੁਲ ਮੈਨੂੰ ਕਾਲ ਅਵੋਇਡ ਕਰਨੀ ਹੈ ਕਰਨੀ, ਅਤੇ ਇਹ ਗੀਤ ਸੁਣਿਓ ਧਿਆਨ ਨਾਲ। ਇਹ ਗੀਤ ਪਿਆਰਾ ਨਹੀਂ, ਬਹੁਤ ਹੀ ਬਸ ਪਿਆਰਾ ਗੀਤ, ਬਹੁਤ ਹੀ ਪਿਆਰਾ ਗੀਤ ਆ। ਤੇਰੀ ਖੁਸ਼ਬੂ ਸੇ ਮਹਿਕਾ ਹੈ ਦਿਲ ਮੇਰਾ, ਤੇਰੀ ਖੁਸ਼ਬੂ ਸੇ ਮਹਿਕਾ ਹੈ ਦਿਲ ਮੇਰਾ, ਤੇਰੇ ਨਾਮ ਸੇ ਧੜਕਤਾ ਹੈ ਮੇਰੀ ਜਾਨ, ਦਿਲ ਮੇਰਾ ਤੇਰੇ ਬਿਨਾ ਏਕ ਪਲ ਵੀ ਜੀਣਾ ਮੁਸ਼ਕਿਲ ਨਹੀਂ, ਜਬ ਤੁਮ ਸੇ ਤੁਮ ਮੇਰੀ ਦਿਲ ਮੇ ਬਸ ਬਸ ਗਈ ਹੋ। ਸੁਣਿਆ ਇਹਦਾ ਮਤਲਬ ਕੀ ਹੈ? ਕਹਿੰਦਾ ਤੇਰੇ ਬਿਨਾ ਏਕ ਪਲ ਵੀ ਜੀਣਾ ਮੁਸ਼ਕਿਲ ਨਹੀਂ, ਜਬ ਤੁਮ ਸੇ ਤੁਮ ਮੇਰੇ ਦਿਲ ਮੇ ਬਸ ਗਈ ਹੋ। ਐਸੇ ਗੀਤ ਹੈ ਇਹ, ਸ਼ੇਰੋ ਸ਼ਾਇਰੀ ਹੈ ਔਰ ਬੜੀ ਕਮਾਲ ਦੇ ਗੀਤ ਆ ਇਹ ਜਿਹੜਾ ਤੁਹਾਡੇ ਵਾਸਤੇ ਹੁਣ ਮੈਂ ਲਾਉਣ ਜਾ ਰਿਹਾ। ਇਹ ਗੀਤ ਸਿਰਫ ਸਿਰਫ ਸਿਰਫ ਸਿਰਫ ਸਿਰਫ ਸਿਰਫ ਸਿਰਫ ਕਿਸਕੇ ਲਈ ਹੈ ਭਾਈ ਜਾਨ?

0: What a song, I love it. What a song. ਇਦਾਂ ਦੇ ਗੀਤ ਵੀ ਬਣ ਗਏ ਆ ਜ਼ਿੰਦਗੀ ਦੇ ਵਿੱਚ ਜਿਹੜੇ ਕਿ ਜਿੰਨੀ ਵਾਰੀ ਮਰਜ਼ੀ ਸੁਣ ਲਓ ਤੁਹਾਨੂੰ ਆਲਵੇਜ਼ ਹੀ ਨਹੀਂ ਲੱਗਦੇ ਆ। ਔਰ ਥੈਂਕ ਯੂ ਵੈਰੀ ਮੱਚ ਭਾਅ ਜੀ, ਤੁਸੀਂ ਕਿਹਾ ਵੀ ਜਿਹੜਾ ਆਪਕੋ ਬਹੁਤ ਪਸੰਦ ਹੈ ਗੀਤ, ਇਹ ਗੀਤ ਬਸ ਬਹੁਤ ਮੇਰਾ ਫੇਵਰਟ ਸੌਂਗ ਹੈ। ਮੇਰਾ ਦਿਲ ਕਰਦਾ ਮੈਂ ਰੋਜ਼ ਇਹ ਗੀਤ ਲਾ ਦਿਆ ਕਰਾਂ, ਐਸਾ ਗੀਤ ਸੁਣ ਕੇ ਤਾਂ ਬਸ ਬੰਦਾ ਵੈਸੇ ਹੀ ਕਹਿੰਦੇ ਮਦਹੋਸ਼ ਹੋ ਜਾਂਦਾ। ਹੈਲੋ
1: ਹਾਂਜੀ ਹਰਜੀਤ ਜੀ।
0: ਜੀ ਸਰ, ਕੀ ਹਾਲ ਹੈ ਜੀ?
1: ਬਸ ਠੀਕ ਆ ਜੀ, ਬੜਾ ਨਜ਼ਾਰਾ ਬੰਨ ਦਿੱਤਾ ਅੱਜ ਤੁਸੀਂ, ਮੈਨੂੰ ਲੱਗਦਾ ਆਪਣੀ ਜਵਾਨੀ ਦੀਆਂ ਯਾਦਾਂ ਤਾਜ਼ੀਆਂ ਕਰ ਰਹੇ ਆ। ਸੱਚੇ ਗੱਲ ਦੱਸ ਦਿਓ, ਕਿਹਦੀ ਯਾਦ ਚ ਗਾਣਾ ਲਾਇਆ?
0: ਅੱਛਾ
1: ਦੱਸ ਦਿਓ, ਲਕੋਈ ਦਾ ਨੀ ਹੁੰਦਾ।
0: ਮੈਂ ਦੇਖੋ ਜੇ ਦੱਸਦਾ ਐਵੇਂ ਪੰਗਾ ਪੈ ਜੂ ਸ਼ਹਿਰ ਚ, ਫਾਇਦਾ ਕੋਈ
1: ਨਹੀਂ। ਨਹੀਂ ਨਹੀਂ ਪੈਂਦਾ ਪੰਗਾ,
0: ਨਹੀਂ ਪੈ ਜਾਂਦਾ ਹੁੰਦਾ ਭਾਜੀ ਪੰਗਾ
1: ਜਦੋਂ ਮੁੱਛਮੁੱਟ ਗੱਭਰੂ ਸੀ ਉਦੋਂ ਦਾ ਕਿਤੇ ਲੱਗਦਾ ਕੋਈ ਤੁਸੀਂ?
0: ਮੈਂ ਤੁਹਾਨੂੰ ਦੱਸ ਦੇਣਾ, ਇਹ ਪੰਗਾ ਪੈ ਜੂ, ਤੁਸੀਂ ਮੈਨੂੰ ਨਾ ਬੁਲਾਓ, ਮੈਨੂੰ ਚੁੱਪ ਹੀ ਰਹਿਣ ਦਿਓ। ਮੈਨੂੰ ਚੁੱਪ ਹੀ ਰਹਿਣ ਦਿਓ, ਚੁੱਪ ਚ ਭਲਾ ਹੁੰਦਾ ਬਸ। ਠੀਕ ਹੈ, ਥੈਂਕ ਯੂ ਵੈਰੀ ਮੱਚ ਤੁਹਾਡੀ ਕਾਲ ਦਾ। 905-673-3337। ਲਓ ਜੀ, ਸਮਾਂ ਤਕਰੀਬਨ ਸਮਾਪਤੀ ਵੱਲ ਜਾ ਰਿਹਾ। ਵਿਧੀ ਛਾਬੜਾ ਜੀ ਨੂੰ ਤੁਸੀਂ ਕਾਲ ਕਰਨੀ ਹੈ, ਜਿਹੜੇ ਸੁਪਰਵੀਜ਼ਰ ਸਾਡੇ ਪੇਰੈਂਟਸ ਆ ਰਹੇ ਇੰਡੀਆ ਤੋਂ, ਔਰ ਤੁਸੀਂ ਉਹਨਾਂ ਦੇ ਵੀਜ਼ੇ ਲਗਵਾਉਣੇ ਆ। ਤੁਹਾਨੂੰ ਪਤਾ ਕਿ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਜ ਵਿਧੀ ਜੀ ਨੇ ਸਟੂਡੀਓ 'ਚ ਆਉਣਾ ਸੀ, ਦਿੱਲੀ ਵਾਲੇ ਆ ਸਾਡੇ ਵਿਧੀ ਛਾਬੜਾ ਜੀ, ਪਰ ਆਈ ਡੋਂਟ ਨੋ ਵਟ ਹੈਪਨ, ਆਏ ਕਿਉਂ ਨਹੀਂ। ਔਰ ਚਲੋ, ਸੁਪਰ ਵੀਜ਼ੇ ਦੇ ਇੰਸ਼ੋਰੈਂਸ 'ਤੇ ਤੁਸੀਂ ਆਪਣੇ ਪਾਲਿਸੀ ਲੈਣੀ ਹੈ ਆਪਣੇ ਪੇਰੈਂਟਸ ਵਾਸਤੇ ਜਾਂ ਆਪਣੇ ਗ੍ਰੈਂਡਪਾ ਵਾਸਤੇ ਕਿਸੇ ਵਾਸਤੇ ਵੀ, ਅਤੇ ਤੁਹਾਨੂੰ ਵਿਧੀ ਛਾਬੜਾ ਜੀ ਨੂੰ ਕਾਲ ਕਰਨੀ ਪੈਣੀ ਹੈ। ਨੰਬਰ ਇੱਕੋ ਹੀ ਹੈ, ਵਿਧੀ ਛਾਬੜੇ 416-524-3535 'ਤੇ ਕਾਲ ਵੀ ਕੀਤੀ ਜਾ ਸਕਦੀ ਹੈ, 416-524-3535। ਇੱਕ 3 bedroom ਦਾ ਘਰ ਆਇਆ ਰੈਂਟ ਵਾਸਤੇ ਕਿਰਾਏ ਦੇ, ਇਹ 1 June ਤੋਂ ਅਵੇਲੇਬਲ ਆ। ਕਈ ਵਾਰ ਕੀ ਹੁੰਦਾ ਕਿ ਆਪਾਂ ਘਰ ਲੱਭਦੇ ਹੁੰਦੇ, ਆਪਾਂ ਨੂੰ ਵਧੀਆ ਘਰ ਨਹੀਂ ਮਿਲਦਾ, ਪਰ ਇਹ 3 bedroom ਦਾ ਹਾਊਸ ਹੈ। ਰੈਂਟ ਫਰੋਮ ਜਿਹੜਾ ਹੈ ਜੂਨ 1 ਤੋਂ ਇਹ ਹੋਏਗਾ ਤੁਹਾਡੇ ਵਾਸਤੇ ਅਵੇਲੇਬਿਲਿਟੀ। ਜੇ ਤੁਸੀਂ ਵੀ ਇਹ ਰੈਂਟ ਦੇ ਘਰ ਲੈਣਾ ਹੈ, ਮੈਂ ਤੁਹਾਨੂੰ ਇੱਕ ਨੰਬਰ ਦੇ ਦਿੰਦਾ, ਇਸ ਨੰਬਰ ਤੁਸੀਂ ਕਾਲ ਕਰ ਲਓ। ਕਿਰਾਇਆ ਘੱਟ ਆ, ਕਈ ਵਾਰੀ ਕੋਈ 3 ਜਣੇ ਰਲ ਕੇ ਘਰ ਲੈਣਾ, 1-1 ਕਮਰਾ ਸਾਰੇ ਲੈ ਸਕਦੇ ਆ, ਅਤੇ ਜੇ ਇੱਕ ਫੈਮਿਲੀ ਨੇ 3 bedroom ਦਾ ਘਰ ਲੈਣਾ ਇਹ ਵੀ ਤੁਸੀਂ ਲੈ ਸਕਦੇ ਆ। ਔਰ ਬ੍ਰੈਂਪਟਨ ਵਿੱਚ ਘਰ ਹੀ ਹੈ ਵਾਲਾ, ਲੋਕੇਸ਼ਨ ਬੜੀ ਵਧੀਆ, ਆਲੇ ਦੁਆਲੇ ਸਕੂਲ ਵੀ ਹੈ, ਪਾਰਕ ਹੈ, ਪਲਾਜ਼ਾ, ਸਾਰਾ ਕੁਝ ਉੱਥੇ ਹੈ। ਤੁਸੀਂ ਨੰਬਰ ਨੋਟ ਕਰ ਲਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਆ, ਇਸ ਨੰਬਰ ਤੁਸੀਂ ਕਾਲ ਕਰਨੀ ਹੈ। ਔਰ ਇਹ ਨੰਬਰ ਹੈ 416-400-0973 ਦੇ ਕਾਲ ਕੀਤੀ ਜਾ ਸਕਦੀ ਹੈ, 416-471-0973 ਦੇ ਕਾਲ ਕੀਤੀ ਜਾ ਸਕਦੀ ਹੈ, 416-471-0973 ਦੇ ਕਾਲ ਕੀਤੀ ਜਾ ਸਕਦੀ ਹੈ, ਜਿਨ੍ਹਾਂ ਨੇ ਇਹ ਕਰ ਲੈਣਾ। ਚਲੋ ਜੀ, ਟਾਈਮ ਸਮਾਪਤੀ ਹੈ, ਕੱਲ੍ਹ ਮਿਲਾਂਗੇ ਸਵੇਰੇ 11 ਵਜੇ। ਮੇਰਾ ਨੰਬਰ ਤੁਹਾਡੇ ਸਾਰੇ ਕੋਲ ਹੈ 647-448-1000। ਲਵ ਯੂ ਆਲ।

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Toddler Show, brought to you in part by Culture of Punjab.
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
6: 647-7310-647-739-8710।
3: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 905-790-8335-790-8335 ਔਰ ਵਿਜ਼ਿਟ www.reetiglass.com।
8: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ ਹੈ। ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
9: ਨਹੀਂ ਨਹੀਂ,
8: ਤੂੰ ਚੋਰ ਹੈ,
9: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ ਹੈ।
10: ਚੋਰ ਹੈ ਤੂੰ।
11: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ।
12: ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000-647-871-5000-647-871-5000-6
13: Indian Fruitland, one stop for all your grocery needs.
14: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
13: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
15: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
16: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
15: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
16: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
15: ਬੇਦਾਗ ਸਰਵਿਸ।
17: ਗਿੱਲ ਇੰਟਰਨੈਸ਼ਨਲ ਟ੍ਰੈਵਲ,
16: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ,
17: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
16: 905-671-8400 or 905-796-8800 or visit giltravels.ca.
18: ਇੱਜ਼ਤ ਔਰ ਤਾਰੀਫ ਮੰਗੀ ਨਹੀਂ ਜਾਂਦੀ ਸੱਜਣਾ, ਕਮਾਈ ਜਾਂਦੀ ਹੈ।
19: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲੋ।
20: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800
21: ਨਾਓ, ਓਪਨ ਟਿਲ 2 AM।
22: ਔਰ ਸੇਠੀ ਸਾਹਿਬ, ਬਈ ਕਿਹੜੀਆਂ ਸੋਚਾਂ ਚ ਡੁੱਬੇ ਹੋਏ ਹੋ?
23: ਉਹ ਜੀ ਕੀ ਦੱਸਾਂ, ਮੁੰਡਾ ਮਗਰ ਪਿਆ, ਕਹਿੰਦਾ ਪਾਪਾ ਨਿਸਾਨ ਦੀ ਗੱਡੀ ਲੈਣੀ ਆ, ਸਮਝ ਨਹੀਂ ਆ ਰਿਹਾ ਕਿਧਰ ਲੱਗ ਦਵਾਂ।
22: ਮੈਂ ਸੁਣਿਆ ਅੱਜ ਕੱਲ ਏਅਰਪੋਰਟ ਨਿਸਾਨ ਦੀ ਬੱਲੇ ਬੱਲੇ ਹੋਈ ਪਈ ਹੈ।
23: ਅੱਛਾ, ਉਹ ਕਿਵੇਂ? ਉਹ ਹੈਦਾ ਜੀ, ਜਦੋਂ ਨਿਸਾਨ ਦੇ ਹਰੇਕ ਮਾਡਲ ਤੇ ਹਰੇਕ ਮਹੀਨੇ ਬੈਸਟ ਡੀਲਸ ਮਿਲਦੀਆਂ ਹੋਣ ਤਾਂ ਬੱਲੇ ਬੱਲੇ ਤਾਂ ਆਪੇ ਹੀ ਹੋਣੀ ਹੈ।
24: ਚਾਹੇ ਨਿਸਾਨ ਸੈਂਟਰਾ ਹੋਵੇ, ਅਲਟੀਮਾ, ਮੋਰੈਨੋ, ਪਾਥਫਾਈਂਡਰ ਜਾਂ ਨਿਸਾਨ ਦਾ ਕੋਈ ਵੀ ਮਾਡਲ, ਯੂ ਗੈਟ ਦ ਜਾ ਡ੍ਰੋਪਿੰਗ ਡੀਲਸ ਗਾਰੰਟੀਡ ਐਵਰੀ ਮੰਥ। ਸੋ ਵਿਜ਼ਿਟ ਟੁਡੇ ਐਟ ਏਅਰਪੋਰਟ ਨਿਸਾਨ ਬ੍ਰੈਂਪਟਨ, 905-791-4900.
0: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
1: Quick Truck Lube. Are you ready?
2: ਟਿੱਕਾ ਜੰਕਸ਼ਨ ਲਈ 647-429-4040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ। 647-429-4040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 647-429-4040। 647-429-4040।
4: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
10: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਦਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ
25: ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।
26: Ladies and gentlemen, introducing from CHLO AM 530, the number one radio host in the world.

0: गुड मॉर्निंग आफ्टरनून, वेलकम टू डेव ट्रैवल शो। आज के प्रोग्राम में बहनों और भाइयों आप सबका स्वागत है। आशावादी हैं, उम्मीद करते हैं कि तुहाडा अज्जा दिन अच्छा गुजरिया होगा। साडी कोशिश रहेगी दो बजे तक नैशनल इंटरनेशनल खबरां नाल जोड़ के रखिए। अगे चल के किरण जी वतनों दूर तुहाडे लई प्रोग्राम पेश करनगे। कुछ खुशखबरी आ, वह भी अगे जाके सांझी कीती जाएगी। साडे इंडिया दे डिप्लोमैट इत्थे आए आ, वह की बोली जांदे आ उन्हां दी भी गलबात कीती जाएगी। सब तो पहला छतरी छता रिपोर्ट हाजिर है। अज सूरज सिंह 5:42 ते आया, शाम नूं 8:46 ते चले जाना। मामा चांसो अगे चल के 4:29 ते आएगा, सवेरे 3:08 ते चलिया जाएगा। अज दा तापमान 25 डिग्री, मिक्स ऑफ सन एंड कलाउड, चखड़ चोले थंडरस्टॉर्म ते बारिश पेगी। कल नूं तापमान 25 डिग्री, मिक्स ऑफ सन एंड कलाउड, हल्की जी बारिश पेगी। थर्सडे नूं टेंपरेचर 22 डिग्री, सारा दिन सूरज चमकेगा। फ्राइडे नूं 23 डिग्री, सारा दिन सूरज चमकेगा। सैटरडे नूं 22 डिग्री, सूरज चमकदा रहेगा। और संडे नूं 24 डिग्री, सूरज चमकदा रहेगा। कल दलजीत दसांझ दीआं दो टिकटां असीं प्रभजोत नूं कढ़तीआं सी, थैंक यू। उन्हां दा बाद च वी फोन आया, बहुत सारे लिसनर दा फोन आउंदे ही रहे, सारी दिहाड़ी वी टिकटां दे दो सानूं, टिकटां दे दो। दो सीगा भाई जी, दो इक नूं देणीआं सी, उह देतीआं, साडे कोल होर टिकटां नहीं है। सो इस करके सैल फोन ते जां किते होर फोन ते करन दी लोड़ नहीं। वैसे कोई खास गल करनी है तां अपने स्टूडियो दे नंबर ने 905-799-0999, 905-799-0999। स्पोर्ट्स दे विच कल कनेडियन जिहड़ी हॉकी टीम आ ओवर टाइम च हार गई, सो सीरीज 2-1 नाल इह पिछे ने। ब्लू जे वाले बहुत वधिया खेले, बड़ी बहादुरी नाल खेडदे हुए 8-2 दे फर्क नाल हार गए। और इस समय क्रिकेट दा मैच भी चल रहा है। जानने आउने आ स्टे ट्यून।
1: महीने मकैनिक नू पैसे दे दिंदे हो, ट्रक खरीदे आया मकैनिक नू गोद ले लिया।
2: ओ मैं की करा, ये पुराना ट्रक ता रोज नखरे करता है।
1: नखरे छड़ो ते सिद्धे जाओ निस्को ट्रक सेल्स ते।
3: वधिया हालत वाले यूज्ड ट्रक्स, ट्रक वेचना होवे या खरीदना, रेट बिल्कुल वाजब लाउंदे ने।
1: फाइनेंस दी सुविधा भी उपलब्ध है,
3: मतलब जेब भी सेफ ते घर वाली भी खुश। बस फिर आज ही चलदे हां निस्को ट्रक सेल्स, टोरब्रम डेरी दे नजदीक, 7055 टोरब्रम रोड, मिसिसागा। कॉल 647-581-9999। ट्रक ऐसे के मकैनिक भी कहेगा हुण मैं की करा।
4: मैं क्या किथे जा रही है?
5: 10 बारी क्या पिछो हाक ना मारिया करो, ब्रैम्पटन कैश एंड कैरी चली सी।
4: ब्रैम्पटन कैश एंड कैरी हुन 60,000 स्क्वायर फीट ते मूव हो गया।
6: 100 कैनेडी रोड ब्रैम्पटन, हर तरह दी ग्रोसरी ले पहुंचो। ब्रैम्पटन कैश एंड कैरी 416-700-9100।
4: ताया साडा मीट मच्छी दा बड़ा ही शौकीन आ, कहिंदा पार्टी विच नॉन वेज स्पेशल होना चाहिदा। बस वे असी करता फोन पंजाबी बाय नेचर वालिया नूं, ओ घरे आके लाइव कुकिंग करके गए। पंजाबी बाय नेचर वालिया नूं कॉल करियो।
7: पंजाबी बाय नेचर, एयरपोर्ट एंड वेट ते गो रोड, 9057944667।
8: यार क्लोजिंग नेड़े आ गई, पेपर वर्क हजे भी कंप्लीट नहीं होया।
9: ओहो फिकर ना करो, कॉल करो रविंदर तंबर या हरमन टिल्लो नू, रियल एस्टेट लॉ विच ट्रस्टेड टीम, परचेजेस, सेल क्लोजिंग्स, रीफाइनेंसिंग, मॉर्गेजेस, बोरोवर ते लेंडर साइड दोवां लई एक्सपर्ट लीगल सर्विसेज।
8: घर होवे या कमर्शियल बिजनेस डील, हर क्लोजिंग नू बनाया जांदा है स्मूथ, सिंपल ते स्ट्रेस फ्री। आज ही विजिट करो 448500 टोरब्रम रोड ब्रैम्पटन, ऑन L60 5C6।
9: कॉल रविंदर तंबर 6477104659
8: या हरमन टिल्लो 6479866760।
10: मैं क्या पला अपने गुवांडी दी बाईपास हो गई भला?
11: हाय हाय, मैं तो सवेरे देखिया सी, बिल्कुल चंगे भले सी, पता कर दिया।
10: हाँ फोन करके पता कर, भी वो जी कैंप वाली बाईपास हो गई
11: है।
12: फिट्टे मुँह तेरे।
13: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
14: Radio with a difference. The Dave Tatler Show.
0: कल दी जदों दी खबर आई है कि 17 मुंडे अपने फड़ ले, जेडे कि फरौतियां दे चक्कर च गोलियां चलाउण दे चक्कर च। जे किसे नाल गल करो सब तों पहलां उन्हां दी गल शुरू हो जांदी है, यार आ किवें हो गया, आ की हो गया, किवें हो गया। खैर इक चीज तां इह हुण गरंटी है ना कि कैनेडा नूं जे कोई खराब कर रहा ओह असीं खुद आ, कोई गुआंढी नहीं आके करन लगे। ਨਿਊ ਜਰਸੀ ਤੋਂ ਖਬਰ ਆਈ ਆ, ਇੱਕ ਬੰਦਾ ਜਿਸ ਨੇ ਆਪਦੇ ਛੋਟੇ ਭਰਾ ਦਾ ਕਤਲ ਕੀਤਾ ਸੀ, ਨਾਲੇ ਉਹਦੀ ਬਿੱਲੀ ਦਾ, ਹੁਣ ਉਹਦੀ ਲਾਸ਼ ਲੱਭੀ ਆ। ਸਤਾਰਾਂ ਆਪਣੇ ਦੇਸੀ ਸੀ, ਸਤਾਰਾਂ ਸਤਾਰਾਂ ਪੰਜਾਬੀ ਸੀ, ਸਤਾਰਾਂ ਦੇ ਸਤਾਰਾਂ ਇੰਡੀਅਨ ਸੀ। ਤੁਹਾਡੀ ਸਿਹਤ ਦਾ ਖਾਸੋ ਖਾਸ ਖਿਆਲ ਰੱਖਦੇ ਨੇ ਮੀਤਾ ਜੀ, ਔਰ ਸਾਡੇ ਨਾਲ ਇਸ ਸਮੇਂ ਲਾਈਨ ਤੇ ਹਾਜ਼ਰ ਨੇ। ਮੀਤਾ ਜੀ ਸਤਿ ਸ਼੍ਰੀ ਅਕਾਲ।
12: ਥੈਂਕ ਯੂ ਸੋ ਮਚ ਦੇਵ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਗੁੱਡ ਆਫਟਰਨੂਨ।
0: ਵੈਰੀ ਗੁੱਡ ਮਿਡ ਆਫਟਰਨੂਨ। ਸਿਹਤ ਸੰਬੰਧੀ ਅੱਜ ਕੀ ਸਲਾਹ ਮਸ਼ਵਰਾ
12: ਜੀ? ਅੱਜ ਆਪਾਂ ਦੇਖਾਂਗੇ ਕੰਜਕਟਿਵਾਈਟਿਸ, ਯਾਨੀ ਕਿ ਪਿੰਕ ਆਈਸ ਜਿਸਕੋ ਕਹਾ ਜਾਤਾ ਹੈ, ਉਸਕੇ ਬਾਰੇ ਮੇਂ ਕਿ ਅੱਖਾਂ ਕੇ ਅੰਦਰ ਕਾ ਜੋ ਵਾਈਟ ਪੋਰਸ਼ਨ ਹੋਤਾ ਹੈ ਉਹ ਕੰਜਕਟਿਵਾ ਹੈ। ਆਂਖੋਂ ਕੋ ਮੋਇਸਟ ਰੱਖਨੇ ਮੇਂ ਯੇ ਕੰਜਕਟਿਵਾ ਹੈਲਪ ਕਰਤੀ ਹੈ, ਜਿਸ ਸੇ ਹਮ ਈਜ਼ੀਲੀ ਆਂਖੋਂ ਕੋ ਬਲਿੰਕ ਕਰ ਪਾਤੇ ਹੈ ਵਿਦਾਊਟ ਐਨੀ ਫ੍ਰਿਕਸ਼ਨ ਇਰੀਟੇਸ਼ਨ। ਅਬ ਜਬ ਯੇ ਕੰਜਕਟਿਵਾ ਕਾ ਇਨਫਲਮੇਸ਼ਨ ਹੋ ਜਾਤਾ ਹੈ ਵਹਾਂ ਪੇ ਸੋਜਿਸ਼ ਆ ਜਾਏਗੀ, ਔਰ ਇਸ ਕੰਡੀਸ਼ਨ ਕੋ ਕੰਜਕਟਿਵਾਈਟਿਸ ਯਾ ਪਿੰਕ ਆਈ ਕੇ ਨਾਮ ਸੇ ਜਾਣਾ ਜਾਤਾ ਹੈ। ਅਬ ਯੇ ਮੋਸਟ ਕਾਮਨ ਇਸਕਾ ਕੋਜ਼ ਹੈ, ਏਕ ਤਾਂ ਐਲਰਜੀਜ਼ ਜੋ ਆਜ ਕਲ ਚਲ ਰਹੀ ਹੈ, ਤਾਂ ਦੂਜਾ ਇਨਫੈਕਸ਼ਨ। ਯੇ ਐਕਿਊਟ ਵੀ ਹੋ ਸਕਤਾ ਹੈ, ਕਰੋਨਿਕ ਯਾ ਰੀਕਰਿੰਗ, ਕਿ ਬਾਰ ਬਾਰ ਕੁਛ ਲੋਗੋਂ ਕੋ ਯੇ ਕੰਡੀਸ਼ਨ ਪਰੇਸ਼ਾਨ ਕਰਤੀ ਰਹਿਤੀ ਹੈ, ਔਰ ਇਸਕੇ ਸਾਥ ਪੂਰੀ ਆਪਕੀ ਆਂਖੇ ਰੈੱਡ ਹੋ ਜਾਤੀ ਹੈ, ਤਭੀ ਇਸਕੋ ਪਿੰਕ ਆਈ ਕਹਾ ਜਾਤਾ ਹੈ, ਕਿ ਜਿਸ ਆਈ ਮੇਂ ਆਪਕੋ ਇਨਫੈਕਸ਼ਨ ਹੁਆ, ਲੈਫਟ ਸਾਈਡ ਯਾ ਰਾਈਟ ਸਾਈਡ ਯਾ ਆਗੇ ਜਾ ਕੇ ਦੋਨੋਂ ਅੱਖਾਂ ਵਿੱਚ ਯੇ ਰੈੱਡਨੈਸ ਦਿਖਤੀ ਹੈ, ਔਰ ਇਸਕੇ ਸਾਥ ਅੰਦਰ ਸਵੈਲਿੰਗ ਸੀ ਆ ਜਾਤੀ ਹੈ, ਆਈਲਿਡਸ ਆਪਕੇ ਸਵੋਲਨ ਹੋ ਜਾਤੇ ਹੈ, ਇਰੀਟੇਸ਼ਨ ਫੀਲ ਹੋਣਾ, ਅੰਦਰ ਸੇ ਬਰਨਿੰਗ ਹੋ ਰਹੀ ਹੈ, ਆਂਖੋਂ ਸੇ ਪਾਣੀ ਨਿਕਲਤਾ ਰਹਿਤਾ ਹੈ, ਔਰ ਉਸ ਆਂਖ ਮੇਂ ਅੰਦਰ ਆਈਬਾਲ ਮੇਂ ਵੀ ਦਰਦ ਹੋਣਾ, ਆਪਕੋ ਲਗਤਾ ਹੈ ਕਿ ਅੰਦਰ ਰੇਤ ਸੀ ਕੁਛ ਰੜਕ ਰਹੀ ਹੈ, ਐਕਚੁਅਲ ਮੇਂ ਕੁਛ ਨਹੀਂ ਹੋਤਾ ਹੈ, ਲੇਕਿਨ ਅੰਦਰ ਬਾਲ ਚਲਾ ਗਿਆ ਯਾ ਰੇਤ ਸੀ ਕੁਛ ਹੈ, ਸੈਂਡ ਹੈ, ਚੁਭ ਰਹਾ ਹੈ, ਵੋ ਵਾਲੀ ਫੀਲਿੰਗ ਅਕਸਰ ਕੰਜਕਟਿਵਾਈਟਿਸ ਕੇ ਸਾਥ ਪਾਈ ਜਾਤੀ ਹੈ। ਔਰ ਫਿਰ ਯਹਾਂ ਪੇ ਕਿਆ ਹੋਤਾ ਹੈ ਕਿ ਇੱਕ ਮਿਊਕਸ ਕਾ ਪੂਰਾ ਲੇਅਰ ਆਪਕੀ ਆਂਖੋਂ ਕੇ ਸਾਹਮਣੇ ਆ ਜਾਤਾ ਹੈ, ਤੋ ਜਿਸ ਕਰਕੇ ਵਿਜ਼ਨ ਰਿਲੇਟਿਡ ਪ੍ਰੋਬਲਮ, ਧੁੰਦਲਾਪਨ ਸਾ ਛਾ ਜਾਤਾ ਹੈ, ਆਂਖੋਂ ਸੇ ਥਿਕ ਵਾਈਟ ਯਾ ਯੈਲੋ ਕਲਰ ਕੀ ਗਿੱਦ ਨਿਕਲਣਾ, ਡਿਸਚਾਰਜ ਹੈ ਬਿਲਕੁਲ ਸਟਿੱਕੀ ਸਾ, ਔਰ ਆਈਲਿਡਸ ਵੀ ਆਪਕੇ ਸੁਬਹੇ ਸੁਬਹੇ ਉੱਠਨੇ ਪੇ ਸਟਿੱਕ ਹੋ ਜਾਤੇ ਹੈ, ਔਰ ਬਾਰ ਬਾਰ ਆਪਕੋ ਕਲੀਨ ਕਰਕੇ ਵੋ ਗਿੱਦ ਸੀ ਨਿਕਾਲਨੀ ਪੜਤੀ ਹੈ। ਔਰ ਐਸੇ ਮੇਂ ਸਾਥ ਮੇਂ ਲਾਈਟ ਸੈਂਸਿਟੀਵਿਟੀ ਵੀ ਪਾਈ ਜਾਤੀ ਹੈ, ਕਿ ਤੇਜ਼ ਲਾਈਟ ਆਂਖੋਂ ਮੇਂ ਆ ਰਹੀ ਹੈ, ਤੋ ਉਹ ਸਹਿਨ ਨਹੀਂ ਹੋ ਪਾਣਾ, ਔਰ ਕਈ ਵਾਰ ਐਲਰਜਿਕ ਕੰਜਕਟਿਵਾਈਟਿਸ ਕੇ ਸਾਥ ਆਪਕੋ ਜੁਖਾਮ ਹੈ, ਛਿੱਕਾ ਲਗਤੀ ਹੈ। ਆਜ ਕਲ ਜੋ ਵੇਦਰ ਚੱਲ ਰਿਹਾ ਹੈ, ਤੋ ਐਸੇ ਮੇਂ ਪੋਲਨ ਵਗੈਰਾ, ਯੈਲੋ ਵਾਲੇ ਜੋ ਫਲਾਵਰਸ ਆਏ ਹੈ, ਡਸਟ ਵਗੈਰਾ ਹੈ, ਪੱਤੇ ਜੋ ਹੈ ਪੇੜ ਪੇ ਆ ਗਏ ਹੈ, ਤੋ ਯੇ ਸਾਰੀ ਚੀਜ਼ੋਂ ਸੇ ਅਗਰ ਆਪ ਐਲਰਜਿਕ ਹੈ, ਤੋ ਆਪਕੋ ਯੇ ਪਰੇਸ਼ਾਨ ਕਰ ਸਕਤਾ ਹੈ। ਤੋ ਕਈ ਵਾਰ ਯੇ ਜੈਸੇ ਛੋਟੇ ਬੱਚੇ ਵੀ ਹੈ, ਤੋ ਹਾਈਜੀਨ ਮੇਨਟੇਨ ਨਹੀਂ ਕਰ ਪਾਏ, ਤੋ ਐਸੇ ਮੇਂ ਬੈਕਟੀਰੀਅਲ ਇਨਫੈਕਸ਼ਨ ਵੀ ਹੋ ਜਾਤਾ ਹੈ, ਔਰ ਫਿਰ ਏਕ ਆਂਖ ਸੇ ਦੂਸਰੇ ਆਂਖ ਕੋ ਟੱਚ ਕਰਤੇ ਹੈ, ਤੋ ਵਹਾਂ ਪੇ ਵੀ ਯੇ ਫੈਲਤਾ ਹੈ। ਸੋ ਯੇ ਜੋ ਬੈਕਟੀਰੀਅਲ ਵਾਲਾ ਹੈ ਵੋ ਇਨਫੈਕਸ਼ੀਅਸ ਹੈ, ਤੋ ਨੋਨ ਇਨਫੈਕਸ਼ੀਅਸ ਐਲਰਜੀ ਜੋ ਹੈ ਵੋ ਐਲਰਜੀ ਕਰਕੇ ਆਪਕੋ ਹੋਤਾ ਹੈ। ਔਰ ਯਹਾਂ ਪੇ ਇਸਕੇ ਅਲਾਵਾ ਕਈ ਵਾਰ ਚਿਹਰੇ ਪੇ ਹੀਟ ਆਤੀ ਹੈ, ਤੋ ਵੋ ਵੀ ਆਪਕੋ ਬੋਦਰ ਕਰਤੀ ਹੈ, ਕੁਕਿੰਗ ਵਗੈਰਾ, ਬੇਕਰੀ ਵਗੈਰਾ ਮੇਂ ਆਪ ਕਾਮ ਕਰਤੇ ਹੈ, ਤੋ ਵੋ ਹੀਟ ਕਰਕੇ ਵੀ ਬਾਰ ਬਾਰ ਆਪਕੋ ਯੇ ਟ੍ਰਬਲ ਆਤੀ ਹੈ, ਕਣਕ ਵਗੈਰਾ ਸੇ ਫਲਾਰ ਸੇ ਆਪਕੋ ਐਲਰਜੀ ਹੈ, ਔਰ ਅਗਰ ਆਪ ਬੇਕਰੀ ਮੇਂ ਕਾਮ ਕਰਤੇ ਹੈ ਯਾ ਕੁਕਿੰਗ ਕਾ ਹੈ, ਤੋ ਐਸੇ ਮੇਂ ਯੇ ਜੋ ਵੀ ਫਲਾਰ ਆਪਕੀ ਆਂਖੋਂ ਮੇਂ ਜਾਏਗਾ, ਤੋ ਉਸਕੇ ਸਾਥ ਬਾਰ ਬਾਰ ਯੇ ਪ੍ਰੋਬਲਮ ਆਤੀ ਰਹੇਗੀ। ਸੋ ਵਰਕ ਰਿਲੇਟਿਡ ਚੀਜ਼ੇ ਹੈ ਵੋ ਵੀ ਆਪਕੋ ਬੋਦਰ ਯਹਾਂ ਪੇ ਕਰ ਸਕਤੀ ਹੈ, ਤੋ ਐਸੇ ਮੇਂ ਯੇ ਟ੍ਰੀਟਮੈਂਟ ਆਪਕੋ ਕਾਫੀ ਹੈਲਪ ਕਰੇਗਾ। ਰਾਈਟ ਫਰੋਮ ਦ ਬਿਗਨਿੰਗ ਆਪ ਦੇਖੋਗੇ ਕਿ ਆਪਕੇ ਸਿਮਟਮਸ ਕੰਟਰੋਲ ਮੇਂ ਆ ਗਏ ਹੈ, ਔਰ ਜਿਨਕੋ ਬਾਰ ਬਾਰ ਯੇ ਪਰੇਸ਼ਾਨੀ ਆ ਰਹੀ ਹੈ, ਤੋ ਕੁਛ ਇੱਕ ਮੰਥਸ ਕਾ ਯੇ ਕੋਰਸ ਲੈਣੇ ਸੇ ਫਿਰ ਆਪ ਸਹੀ ਹੋ ਸਕਤੇ ਹੈ। ਸੋ ਕੰਜਕਟਿਵਾਈਟਿਸ ਕੀ ਪ੍ਰੋਬਲਮ ਕਹਿ ਲੇ, ਅੱਖਾਂ ਆਪਕੀ ਡਰਾਈਨੈਸ ਹੈ, ਅੱਖਾਂ ਵਿੱਚ ਟੀਅਰਸ ਜ਼ਿਆਦਾ ਬਣ ਰਹੇ ਹੈ, ਪਾਣੀ ਜ਼ਿਆਦਾ ਆਨਾ, ਯਾ ਫਿਰ ਲੈਕਰੀਮਲ ਗਲੈਂਡ ਫਿਸਟੁਲਾ ਵਹਾਂ ਪੇ ਬਣ ਗਿਆ ਹੈ, ਜਿਸਮੇ ਆਪਕੀ ਆਂਖੋਂ ਕੇ ਅੰਦਰ ਕੇ ਕੋਨੇ ਸੇ ਪਾਣੀ ਡ੍ਰਿਪ ਹੋਤਾ ਰਹਿਤਾ ਹੈ, ਟੀਅਰਸ ਡ੍ਰਿਪ ਹੋਤੇ ਰਹਿਤੇ ਹੈ। ਸਕਾਈ ਯਾ ਚਲੇਜ਼ੀਅਨ, ਜਿਸਮੇ ਆਂਖੋਂ ਪੇ ਛੋਟਾ ਸਾ ਪਿੰਪਲ ਕੀ ਤਰ੍ਹਾਂ ਇੱਕ ਬੰਪ ਬਣ ਜਾਤਾ ਹੈ। ਸੋ ਇਨ ਸਾਰੇ ਕੰਸਰਨ ਕੇ ਲੀਏ ਯਾ ਕੋਈ ਵੀ ਨਵੀਂ ਪੁਰਾਣੀ ਬਿਮਾਰੀ ਵਾਸਤੇ ਕਾਵਿਆ ਹੋਮਿਓਕੇਅਰ ਸੇ ਆਪ ਮੇਰਾ ਕੰਟੈਕਟ ਜ਼ਰੂਰ ਕਰੇ, ਔਰ ਇਸਕੇ ਅਲਾਵਾ ਮਸਾਜ ਥੈਰੇਪੀ ਵਾਸਤੇ ਬੋਡੀ ਮੇਂ ਕਹੀਂ ਪੇ ਵੀ ਪੇਨਸ ਹੋ ਰਹੇ ਹੈ, ਲੋਅਰ ਬੈਕ ਪੇਨ, ਗਰਦਨ ਅਕੜਨਾ, ਸਿਰ ਦਰਦ ਹੋ ਰਿਹਾ ਹੈ, ਜ਼ਿਆਦਾ ਸਟ੍ਰੈਸ ਮੇਂ ਰਹਿਤੇ ਹੈ, ਬੋਡੀ ਪੇਨਸ ਹੈ, ਤੋ ਮਸਾਜ ਥੈਰੇਪੀ ਵੀ ਅਵੇਲੇਬਲ ਹੈ। ਲੋਕੇਸ਼ਨ ਹੈ ਹਮਾਰੀ 10 ਕੋਟਰੇਲ ਬੁਲੇਵਾਰਡ, ਯੂਨਿਟ 104 ਇਨ ਬ੍ਰੈਮਟਨ, ਮੰਡੇ ਟੂ ਸੈਟਰਡੇ ਸਵੇਰੇ 10 ਸੇ ਲੈ ਕੇ ਸ਼ਾਮ ਨੂੰ 6 ਵਜੇ ਤੱਕ। ਆਲ ਓਵਰ ਕੈਨੇਡਾ, US ਤੇ UK ਵਿੱਚ ਮੈਡੀਕੇਸ਼ਨ ਹਮ ਮੇਲ ਕਰਤੇ ਹੈ, ਸ਼ਿਪ ਕਰਤੇ ਹੈ, ਐਂਡ ਕੁਛ ਇੱਕ ਇੰਸ਼ੋਰੈਂਸ ਕੰਪਨੀਜ਼ ਹੈ ਜੋ ਹੋਮਿਓਪੈਥੀ ਕਾ ਕਵਰੇਜ ਵੀ ਪ੍ਰੋਵਾਈਡ ਕਰਤੀ ਹੈ, ਤੋ ਉਸਕਾ ਬੈਨੀਫਿਟ ਵੀ ਆਪ ਲੈ ਸਕਤੇ ਹੈ। ਫੋਨ ਨੰਬਰ ਹੈ ਮੇਰਾ 647 760-2779. That is 647-760-2779.
0: ਇਹਨਾਂ ਦਾ ਆਫਿਸ ਆਪਣੇ ਕੋਟਰਲ ਔਰ ਏਅਰਪੋਰਟ ਦੇ ਬਿਲਕੁਲ ਕਾਰਨਰ ਤੇ ਹੈ, ਜਿੱਥੇ ਜਨਕ ਜੁਵੈਲਰ ਹੈ, ਟਰਟਲ ਜੈਕ ਹੈ, ਉਸੇ ਪਲਾਜ਼ੇ 'ਚ ਮੀਤਾ ਹੋਰਾਂ ਦਾ ਆਫਿਸ ਹੈ। ਮੀਤਾ ਜੀ, ਨੰਬਰ ਇੱਕ ਵਾਰ ਫੇਰ ਦੇ ਦਿਓ ਪਲੀਜ਼।
12: ਹਾਂਜੀ, 647-2779, ਦੈਟ ਇਜ਼ 647-760-2779। ਥੈਂਕ ਯੂ ਦੇਵ ਜੀ।
0: ਥੈਂਕ ਯੂ ਜੀ, ਥੈਂਕ ਯੂ। ਲਓ ਜੀ, ਜਾਣੇ ਆਉਂਦੇ ਹਾਂ, ਤੁਹਾਨੂੰ ਜੋਕ ਸੁਣਾਉਂਦੇ ਹਾਂ। ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ। ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32। 905-460-9099 905-460-9099 ਇਹਨਾਂ ਦਾ ਨੰਬਰ ਹੈ।
15: ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ। ਕਾਲ 416-991-5939 416-999-5939
0: ਰਾਈਟ। ਇੱਕ ਖਬਰ ਆਈ ਹੈ, ਭਾਰਤੀ ਡਿਪਲੋਮੈਟ ਦਿਨੇਸ਼ ਪਟਨਾਇਕ ਨੇ RCMP ਤੇ ਦਖਲ ਅੰਦਾਜ਼ੀ ਦੇ ਦੋਸ਼ ਲਾਏ ਨੇ। ਕਹਿੰਦਾ ਜਿਹੜੀਆਂ ਜਾਂਚ ਵਗੈਰਾ ਕਰ ਰਹੇ ਹੋ ਇਹ ਫੈਂਟਸੀ ਹੈ ਤੁਹਾਡੇ ਲਈ। ਉਹ ਯਾਰ, ਜਿੱਥੋਂ ਆਇਆ ਤੂੰ ਮੁੜ ਜਾ ਕੇ ਦਾਲ ਭਾਤ ਖਾ, ਕਿਉਂ ਸਾਨੂੰ ਤੰਗ ਕਰਦਾ, ਚੰਗੇ ਭਲੇ ਅਸੀਂ ਰਹਿੰਦੇ ਹਾਂ ਇੱਥੇ।
1: ਇੰਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
2: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਕ।
0: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕੋਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕੋਨ ਇਵੈਂਟ ਸਪੇਸ। 88 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631।
1: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
2: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
1: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
3: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
16: Indian Fruitland, one stop for all your grocery needs.
17: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
16: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ, ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
0: ਮੇਰੇ ਨਾਲ ਦੁਸ਼ਮਣੀ ਦੀ ਬਾਜੀ ਖੇਲਣੀ ਹੈ ਤਾਂ ਹੱਥ ਵਿੱਚ ਪੱਤਾ ਸਟਰੋਂਗ ਹੋਣਾ ਚਾਹੀਦਾ। ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002 647-201-6002 201-6002।
18: Culture of Punjab, aapka daily entertainment dose.
19: Ab hum lekar aaye hain entertainment unlimited. Aapke liye attractive and alluring advertisement packages available hain. Just dial 416-677-0609. Sirf ek call aapki kismat badal sakti hai.

0: ਪਹਿਲਾਂ ਜੋਕ ਸੁਣ ਲਓ।
1: ਹਾਂ ਬਈ, ਬੜੀ ਛੇਤੀ ਬਾਹਰ ਨਿਕਲਿਆ, ਕੁਛ ਕੀਤਾ ਵੀ ਹੈ ਜਾਂ ਇੱਦਾਂ ਹੀ ਆ ਗਿਆ?
2: ਸਰ, ਮੈਂ ਬ੍ਰੇਕਫਾਸਟ ਕਰਕੇ ਆਇਆ, ਤੇ ਤੁਸੀਂ?
1: ਮੈਂ ਤੇਰੇ ਪਿਓ ਵਾਲੀ ਮਿੰਨੀ ਬੱਸ ਕਰਕੇ ਆਇਆ।
3: ਫਿੱਟੇ ਮੂੰਹ ਤੇਰੇ।
4: Are you ready? ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ। 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 6474294040 6474240 4040 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 ਪਤਨੀ ਰਮਨਦੀਪ ਕੌਰ ਤੇ ਬੱਚੇ ਦੀ ਲਾਸ਼ ਨੂੰ ਲੁਕਾਉਣ ਤੇ ਇਰਾਦੇ ਨਾਲ ਲਾਸ਼ ਨੂੰ ਛੁਪਾਉਣ ਦੇ ਦੋਸ਼ ਲਾਏ ਨੇ। ਇਹ ਖਬਰ ਆ ਰਹੀ ਹੈ ਜੀ ਆਪਣੇ ਇੱਥੇ ਕਿਹੜੀ ਜਗ੍ਹਾ ਦੀ, ਇਹ ਹੈਲੀਫੈਕਸ ਕੈਨੇਡਾ ਦੀ। ਆਲਰਾਈਟ, ਹੋਰ ਖਬਰਾਂ ਕਿਹੜੀਆਂ ਨੇ? ਅਮਰੀਕਾ ਦੇ ਵਰਜੀਨੀਆ ਸੂਬੇ ਵਿਚ ਇਕ ਭਾਰਤੀ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਦੀ ਸ਼ਨਾਖਤ 47 ਸਾਲਾ ਮੇਘਨਾ ਪਟੇਲ ਵਜੋਂ ਕੀਤੀ ਗਈ ਹੈ। ਉਹਦਾ ਸਟੋਰ ਸੀ, ਉਹਨਾਂ ਦਾ ਆਪਣਾ ਕਨਵੀਨੀਅੰਸ ਸਟੋਰ, ਉੱਥੇ ਜਾ ਕੇ ਜਿਹੜਾ ਲੁੱਟਣ ਗਿਆ ਸੀ ਉਹਨੇ ਗੋਲੀ ਮਾਰ ਕੇ ਉਸ ਵਿਚਾਰੀ ਦਾ ਕਤਲ ਕਰ ਦਿੱਤਾ। ਗੁਰਬਾਣੀ ਰੇਡੀਓ, ਭਾਈ ਸਾਹਿਬ ਗੁਰਬਾਣੀ ਰੇਡੀਓ $20 ਗੁਰਬਾਣੀ ਰੇਡੀਓ ਕੋਸਟ ਪ੍ਰਾਈਜ਼ ਤੇ $20 ਦਾ, ਸਿਰਫ $20 ਦਾ ਤੁਹਾਨੂੰ ਮਿਲੇਗਾ। ਧਰਮ ਦੇ ਨਾਮ ਤੇ ਪੈਸੇ ਨਹੀਂ ਕਮਾਉਣੇ, ਨਾ ਨਾ ਨਾ ਨਾ ਮਿੱਠਿਆ, ਨਾ ਨਾ ਨਾ। ਗੁਰਬਾਣੀ ਰੇਡੀਓ 416-740-8100, ਤੁਸੀਂ ਘਾਹ ਘਟਾਉਣਾ ਹੈ, ਕਿਆਰੀਆਂ ਪਵਾਉਣੀਆਂ ਨੇ, ਵਧੀਆ ਰਿਓਡ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਖਾਦ ਆ ਜਿਹੜਾ ਉਹ ਵਧੀਆ ਹੋਵੇ, ਮਿੱਟੀ ਲਾਉਣੀ ਆ, ਘਾਹ ਲਾਉਣਾ, ਸਪਰਿੰਗ ਕਲੀਨਿੰਗ ਕਰਾਉਣੀ ਆ, ਜੋ ਕੁਛ ਵੀ ਕਰਾਉਣਾ, ਗੁਰਕਿਰਪਾ ਐਜੂਕੇਅਰ ਵਾਲਿਆਂ ਨੂੰ ਫੋਨ ਕਰੋ 416-822-5657 416-822-5657 ਗੁਰਬਾਣੀ ਰੇਡੀਓ ਤੇ ਗੁਰਕਿਰਪਾ ਐਜ ਵਾਲੇ ਇਹਨਾਂ ਦੀ ਫ੍ਰੀ ਐਡ ਕਰ ਰਹੇ ਹਾਂ। ਉਹਦਾ ਰੀਜ਼ਨ ਆ, ਉਤਲਾ ਗੁਰਬਾਣੀ ਰੇਡੀਓ ਵਾਲਾ ਕਹਿੰਦਾ ਕੋਸਟ ਪ੍ਰਾਈਜ਼ ਤੇ ਮੈਂ ਧਰਮ ਦੇ ਨਾਂ ਉਹਦੇ ਪੈਸੇ ਨਹੀਂ ਬਣਾਉਣੇ। ਦੂਜੇ ਮੁੰਡੇ ਯੰਗ ਆ, ਯੰਗ ਜੇ 22-23 ਸਾਲਾਂ ਦੇ, ਉਹਨਾਂ ਨੇ ਨਵਾਂ ਕੰਮ ਸ਼ੁਰੂ ਕੀਤਾ, ਮੈਂ ਗੱਲ ਹੀ ਕੋਈ ਨੀ। ਐ ਨੀ ਵੇ, ਆਪਾਂ ਐ ਕਰਦੇ ਆ, ਜਾਣੇ ਆਉਂਦੇ ਆ, ਲੇਕਿਨ ਉਸ ਤੋਂ ਪਹਿਲਾਂ ਅਭਿਸ਼ੇਕ ਜੀ ਸਾਡੇ ਨਾਲ ਲਾਈਨ ਤੇ ਆ ਗਏ। ਹਾਂਜੀ ਸਰ,
0: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਬਹੁਤ ਹੀ ਸੋਹਣੀ ਡੀਲਸ ਲੈ ਕੇ ਆਇਆ ਜੀ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ, ਬ੍ਰਾਂਡ ਨਿਊ ਕਾਰ, 5,90,000 ਦੀ ਪਰਚੇਸ ਪ੍ਰਾਈਸ ਹੈ, ਅਵੇਲੇਬਲ ਹੈ ਸਿਰਫ 4,75,000 ਚ। ਹਾਂਜੀ, ਆਲਮੋਸਟ $1,25,000 ਦਾ ਡਿਸਕਾਊਂਟ ਹੈ। ਵਾਟਰਲੂ ਦੇ ਅੰਦਰ 2 ਬੈਡਰੂਮ 2 ਬਾਥਰੂਮ ਦਾ ਕੌਂਡੋ, 3,99,000 ਦੇ ਅੰਦਰ। ਬ੍ਰੈਂਪਟਨ ਦੇ ਅੰਦਰ ਸਪੈਸ਼ਲ ਡੀਲ, ਡੀਟੈਚ ਕਾਰ ਬੈਕ ਸਪਲਿਟ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 3 ਕਿਚਨ, 3 ਵਾਸ਼ਰ ਡਰਾਇਰ ਸਪੇਸ, 8 ਗੱਡੀਆਂ ਦੀ ਪਾਰਕਿੰਗ, ਲਿਸਟ ਪ੍ਰਾਈਸ ਓਨਲੀ 899,000। ਇਹ ਡੀਲ ਮਾਰਕੀਟ 'ਚ ਨਹੀਂ ਰਹੇਗੀ ਬਹੁਤ ਦੇਰ ਲਈ। ਕਮਰਸ਼ੀਅਲ ਆਫਿਸ ਸਪੇਸ ਅਵੇਲੇਬਲ ਹੈ ਰੈਂਟ ਲਈ ਸਟੀਲਸ ਐਂਡ ਟੋਰ ਰੂਮ ਦੇ ਉੱਤੇ। ਇਹਦੇ ਨਾਲ ਨਾਲ ਬਿਲਡਰ ਦੇ ਸਪੈਸ਼ਲ ਪ੍ਰਮੋਸ਼ਨਸ, ਸਪੈਸ਼ਲ ਆਫਰ ਅਵੇਲੇਬਲ ਨੇ। ਸਾਨੂੰ ਹੁਣੇ ਕਾਲ ਕਰੋ 647-792-7000, 647-792-7000।
4: ਸੱਜਣਾ, ਜ਼ਿੰਦਗੀ ਅੰਦਰ ਖੁਸ਼ ਰਹਿਣ ਦਾ ਤੁਹਾਨੂੰ ਪੂਰਾ ਪੂਰਾ ਹੱਕ ਹੈ, ਬਸ ਨੀਡ ਅਤੇ ਵਾਂਟ, ਲੋੜ ਕੀ ਹੈ ਔਰ ਚਾਹੁੰਦੇ ਕੀ ਹੋ, ਇਸ ਦਾ ਧਿਆਨ ਰੱਖਿਓ।
5: ਫਰੈਸ਼ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰੋਸ ਬਾਰਡਰ ਏਜ਼ੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3,000 ਮਾਈਲ ਪਰ ਵੀਕ ਮਿਲਣਗੇ, ਸਟਾਰਟਿੰਗ ਫਰੋਮ ਕੁਸ਼ਾਵਾ, ਇਟੋਪਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਜ਼ੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਐਵਰੇਜ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229, ਐਕਸਟੈਂਸ਼ਨ ਹੈ 4, ਜਾਂ ਫਿਰ 9053348222, ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8822, ਐਕਸਟੈਂਸ਼ਨ ਹੈ 4।
4: ਆਲਰਾਈਟ, ਰਾਇਲ ਚੈਲੰਜਰ ਨੇ 254 ਰਨ ਬਣਾਏ ਸੀ 5 ਵਿਕਟਾਂ ਤੇ, ਗੁਜਰਾਤ ਟਾਈਟਨ ਨੇ ਫੱਟੀ ਚੱਕ ਤੇ 8 ਰਨ ਬਣਾ ਲਏ 2 ਬਾਲਾਂ ਤੇ।
6: ਸੌ ਪਾਪੜ ਵੇਲਣੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ
7: ਚਾਚਾ ਜੀ।
6: ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਅਪਰੂਵ ਨਹੀਂ ਹੋਈ ਹੈ।
7: ਓ ਤੂੰ ਰੇਫੜਾ, ਓ ਮੋੜਗੇ ਚ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
6: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870। ਪੈਗੀ ਪੱਲੇ।

0: ਰਜਿੰਦਰ ਭਾਈ ਵੀ ਸਟੂਡੀਓ ਚ ਆ ਗਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਨਾਲ ਦੀ ਨਾਲ ਤੁਹਾਨੂੰ ਦੱਸੀਏ ਐਵਰੇਜ ਟਰਾਂਸਪੋਰਟ ਦਾ ਸੁਨੇਹਾ। ਕ੍ਰੋਸ ਬਾਰਡਰ ਲਈ ਇਹਨਾਂ ਨੂੰ ਏਜ਼ ਡਰਾਈਵਰ ਚਾਹੀਦੇ ਨੇ। ਡੇਲੀ ਤੁਸੀਂ ਸ਼ਾਮ ਨੂੰ ਘਰੇ ਹੋਵੋਗੇ, 3000 ਮੀਲ ਵੀਕ ਦੇ ਮਿਲਣਗੇ। ਨਾਲ ਦੀ ਨਾਲ ਇਹਨਾਂ ਨੂੰ ਮਿਡ ਵੈਸਟ ਅਤੇ ਯੂਐਸ ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। ਨੰਬਰ ਇੱਕੋ ਹੀ ਆ, 905-846-2229, 8469-905-846-2229, ਐਕਸਟੈਂਸ਼ਨ 4। ਤੁਸੀਂ ਪਿਛਲੇ ਵੀਕ ਇੱਕ ਕੋਟੇਜ ਦੀ ਗੱਲ ਕਰ ਰਹੇ ਸੀ
1: ਦੀ ਭਾਈ, ਬਿਲਕੁਲ ਸਹੀ ਗੱਲ ਹੈ ਜੀ।
0: ਉਹ ਦੱਸੋ ਦੁਬਾਰਾ
1: ਦੀ ਭਾਈ। ਅੱਜ ਮੌਸਮ ਵੀ ਕੋਟੇਜ ਵਾਲੀ ਹੈ ਵੈਸੇ ਤਾਂ,
0: ਹੁਣ ਤਾਂ ਬਹੁਤ ਵਧੀਆ ਮੌਸਮ,
1: ਬਹੁਤ ਵਧੀਆ ਮੌਸਮ ਦੀ ਭਾਈ। ਇਹ 1.5 ਤੋਂ 2 ਏਕੜ ਦੇ ਵਿੱਚ ਕੋਟੇਜ ਬਣੀ ਹੈ।
0: ਅੱਛਾ।
1: ਤੇ ਇਹ 2024 ਦੀ ਬਿਲਟ ਦੀ ਭਾਜੀ, 2 ਸਾਲ ਤੋਂ ਹਲੇ ਘੱਟ ਸਮਾਂ ਹੋਇਆ, ਲਗਭਗ 2 ਸਾਲ ਰੱਖ ਲਓ। ਤੇ ਇਹਦੀ ਭਾਜੀ ਸੈਲਰ ਨੇ ਪੂਰੀ ਰੀਝ ਦੇ ਨਾਲ ਇਹਦੇ ਵਿੱਚ ਇਕੱਲੇ ਇਕੱਲੇ ਰੂਮ ਦੇ ਵਿੱਚ ਫਰਨੀਚਰ ਪਾਇਆ, ਕਿਚਨ ਪੂਰੀ ਜਿਹੜੀ ਅਪਗ੍ਰੇਡਡ ਕਿਚਨ ਲਈ ਹੈ ਬਿਲਡਰ ਤੋਂ। ਇੱਕ ਬਿਲਡਰ ਦੇ ਕੋਲ ਦੇ ਭਾਜੀ ਐਕਸਟਰਾ ਪੈਸੇ ਦੇ ਕੇ ਮਸਕੋਕਾ ਰੂਮ ਬਣਦਾ, ਉਹ ਵੀ ਲਿਆ।
0: ਠੀਕ ਹੈ।
1: ਤੇ ਮਗਲੇ ਪਾਸੇ ਬੈਠਣ ਨੂੰ ਜਗ੍ਹਾ ਬਣਾਈ ਦੇ ਭਾਜੀ, ਜੇ ਕਿਸੇ ਨੇ ਮਗਰ ਬਾਰਬਿਕਿਊ ਕਰਨਾ ਬੈਠਣਾ ਆ ਬੈਠ ਸਕਦੇ ਨੇ।
0: ਠੀਕ ਹੈ। ਦਿਖਾ ਰਹੀ ਸੀ ਡੈਕ ਵੀ ਬਣਿਆ ਹੋਇਆ, 12x30 ਦਾ,
1: 12x30 ਦਾ ਭਾਈ ਡੈਕ ਬਣਿਆ। ਮਗਰ ਸੋ ਇਹ ਜਿਹੜੀ ਹੈਗੀ ਹੈ 3 ਬੈਡਰੂਮ ਦੀ ਕੋਟੇਜ ਦੇ ਭਾਜੀ। ਜੇ ਕਿਸੇ ਨੇ 4th ਬੈਡਰੂਮ ਬਣਾਉਣਾ ਆ, ਉਹ ਬੇਸਮੈਂਟ ਜਾ ਕੇ ਬਣਾ ਸਕਦਾ, ਵਾਕਆਊਟ ਬੇਸਮੈਂਟ ਦੀ ਭਾਜੀ, ਵਾਕਆਊਟ ਬੇਸਮੈਂਟ ਹੈ। ਸੋ ਵਾਕਆਊਟ ਬੇਸਮੈਂਟ ਦਾ ਫਾਇਦਾ ਬਹੁਤ ਹੁੰਦਾ। ਤੇ ਦੇ ਭਾਜੀ ਤੋਂ ਮਾਸਟਰ ਬੈਡਰੂਮ ਦੇ ਵਿੱਚ ਬਹਿੰਦੇ ਆ ਜਾਂ ਮਗਰ ਡੈਕ ਤੇ ਬਹਿੰਦੇ ਆ, ਮਗਰ ਦੀ ਪਾਣੀ ਆ,
0: ਮਗਰ ਪਾਣੀ ਨਜ਼ਾਰਾ ਹੋ ਰਿਹਾ, ਕੁਦਰਤ
1: ਨਹੀਂ ਆ ਰਿਹਾ ਜੀ। ਸੋ ਇੱਕ ਹੋਰ ਵੀ ਦੀ ਭਾਜੀ ਖਾਸ ਗੱਲ ਹੈ ਨਾ, ਕਈ ਜਿਹੜੀਆਂ ਕੋਟੇਜ ਆਉਣੀਆਂ ਥੋੜੀਆਂ ਨੀਵੀਆਂ ਆਉਣੀਆਂ, ਇਹ ਕੋਟੇਜ ਹਾਈ ਲੈਵਲ ਦੇ ਉੱਪਰ ਆ ਚਾਂਸੇ। ਤੇ ਉਦੋਂ ਬਾਅਦ ਭਾਜੀ ਜਦੋਂ ਆਪਾਂ ਕੋਟੇਜ ਲੈਂਦੇ ਆ, ਦੇਖਦੇ ਆ ਬਹੁਤ ਸਾਰੀਆਂ ਪੁਰਾਣੀਆਂ ਪੁਰਾਣੀਆਂ ਬਣੀਆਂ ਹੋਣੀਆਂ, ਜਿਹੜੀਆਂ 20-50 ਸਾਲ ਪੁਰਾਣੀਆਂ ਬਣੀਆਂ ਨੇ ਭਾਈ, ਨਵੀਂ ਕੋਟੇਜ ਆ। ਪਲੱਸ ਜਦੋਂ ਆਪਾਂ ਜਾਂਦੇ ਆ ਕਿ ਏਰੀਆ ਨਾ, ਆਪਾਂ ਪੈਸੇ ਤਾਂ ਲਾ ਲੈਂਦੇ ਆ ਏਜੰਟ ਦੇ ਅੱਗੇ ਲੱਗ ਕੇ, ਪਰ ਪਤਾ ਨਹੀਂ ਹੁੰਦਾ ਵੀ ਇਹ ਲਿੰਕ ਰੋਡ ਤੇ ਕਿ ਮੇਨ ਰੋਡ ਤੇ,
0: ਕੱਚੀਆਂ ਰੋਡਾਂ ਤੇ ਜਾਂ ਪੱਕੀਆਂ
1: ਤੇ, ਪੱਕੀ ਰੋਡ ਤੇ ਆਏ। ਮੇਨ ਰੋਡ ਤੋਂ ਦੇ ਭਾਈ ਸਿਰਫ 2 ਮਿੰਟ ਦੀ ਡਰਾਈਵ ਹੈ,
0: ਉਹ ਵੀ ਪ੍ਰੋਪਰਲੀ ਪੇਵ ਕੀਤੀ ਹੋਈ ਹੈ,
1: ਪੇਵ ਕੀਤੀ ਹੈ। ਪਲੱਸ ਹੁਣ ਇਦੋਂ ਅੱਗੇ ਦੇ ਭਾਜੀ, ਸਮਰ ਸ਼ੁਰੂ ਹੋ ਗਈ, ਹਰ ਇੱਕ ਦਾ ਜੀ ਕਰਦਾ ਵੀ ਮੈਂ ਬਾਹਰ ਬੈਠਾ, ਬਾਰਬਿਕਿਊ ਉੱਤੇ ਬੈਠਾ ਜਾਂ ਕਿਤੇ ਬੈਠਾ, ਨਾਲ ਪੂਲ ਪਾਲ ਬਣਿਆ ਹੋਵੇ। ਰਿਕ੍ਰੀਏਸ਼ਨ ਰੂਮ ਦੇ ਭਾਜੀ ਰੈਡੀ ਹੋ ਰਿਹਾ, ਬੜੀ ਜਲਦੀ ਉਹ ਵੀ ਖੁੱਲ ਜਾਣਾ, ਉਹਦੇ ਵਿੱਚ ਪੂਲ ਬਣਿਆ ਆ, ਉਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਫੈਸਿਲਿਟੀਆਂ ਨੇ ਲੇਕ ਦੇ ਉੱਪਰ ਦੇ ਭਾਜੀ, ਉਹਦੇ ਮਗਲੇ ਪਾਸੇ ਨਹੀਂ ਪਾਣੀ ਦਾ ਰਿਵਰ ਚੱਲਿਆ ਪੂਰਾ ਪ੍ਰੋਪਰ।
0: ਠੀਕ ਹੈ।
1: ਸੋ ਇਹ ਜਿਹੜੀ ਕੋਟੇਜ ਆ, ਜੇ ਸਾਡੇ ਸਰੋਤਿਆਂ ਨੇ ਲੈਣੀ ਆ, ਇਨਵੈਸਟਮੈਂਟ ਕਰਨੀ ਆ, ਹੋਰ ਦੀ ਦੇ ਭਾਈ ਫਾਇਦਾ ਇੱਕ, ਪਿਛਲੇ ਸਾਲ 2025 ਵਿੱਚ $1,00,000 ਇਹਦੇ ਤੋਂ ਇਹ ਵੀ ਮਜ਼ਾ ਆਇਆ ਦੇ ਭਾਜੀ,
0: ਇਨਕਮ ਜਨਰੇਟ ਕੀਤੀ,
1: ਇਨਕਮ ਜਨਰੇਟ ਕੀਤੀ ਆ। ਸੋ ਹੁਣ ਜੇ ਕਿਸੇ ਵੀ ਸਰੋਤਿਆਂ ਨੇ ਥੋੜੇ ਜਿਹੇ ਪੈਸੇ ਲਾਉਣੇ ਆ, ਤੁਸੀਂ ਇਹ ਸੋਚਦੇ ਆ ਇਹ ਬ੍ਰੈਂਪਟਨ ਦੇ ਵਿੱਚ, ਅੱਜ ਤੁਸੀਂ ਜਿਹੜੇ ਮਨੀਤ ਸਿੰਘ ਜੀ ਨਾ, ਉਹਦੇ ਨਾਲੋਂ ਘੱਟ ਪ੍ਰਾਈਸ ਦੀ ਉੱਪਰ ਪ੍ਰੋਪਰਟੀ ਆ, ਜੇ ਤੁਸੀਂ ਇਹ ਕੋਟੇ ਲੈਣਾ ਚਾਹੁੰਦੇ ਹੋ, ਮਾਲਕ ਬਣਨਾ ਚਾਹੁੰਦੇ ਹੋ, ਏਅਰਬੀਐਨਬੀ ਤੇ ਪੈਸਾ ਕਮਾਉਣਾ ਚਾਹੁੰਦੇ ਹੋ, ਟੈਨਸ਼ਨ ਫ੍ਰੀ ਰਹਿਣਾ ਚਾਹੁੰਦੇ ਹੋ।
0: ਅੱਛਾ, ਜਿਹੜੀ ਹੁਣ ਉਹਨਾਂ ਦੀ ਅਗਲੇ ਮਹੀਨੇ 4-5 ਮਹੀਨਿਆਂ ਦੀ ਬੁਕਿੰਗ ਹੋਏਗੀ, ਉਹ ਆਟੋਮੈਟਿਕਲੀ ਟ੍ਰਾਂਸਫਰ ਹੋ ਜਾਣੀ,
1: ਸਾਰੀ ਟ੍ਰਾਂਸਫਰ ਹੋਣੀ ਦੀ ਭਾਜੀ। ਤੇ ਪਲੱਸ ਜਿਹੜੀ ਆਪਾਂ ਸਟੇਟਮੈਂਟ ਦੇਵਾਂਗੇ, ਬਿਠਾ ਕੇ ਆਫਿਸ ਆਪਣੇ ਦੇ ਭਾਜੀ, ਦਿਖਾਵਾਂਗੇ ਵੀ ਪਿਛਲੇ ਸਾਲ ਗਰਮੀਆਂ ਦੇ ਵਿੱਚ 18,000 ਵੀ ਰੈਂਟ ਆਇਆ ਮਹੀਨੇ ਦਾ, 12,000 ਵੀ ਆਇਆ, 16,000 ਵੀ ਆਇਆ,
0: ਜਿੰਨਾ ਰੈਂਟ ਆਇਆ
1: ਉਹ ਸਾਰੀ ਸਟੇਟਮੈਂਟ ਦੇਣੀ ਆਪਾਂ ਵੀ, ਆਹ ਸਟੇਟਮੈਂਟ ਪਈ ਹੈ ਸਾਰਾ ਕੁਛ। ਤੇ ਜੇ ਤੁਸੀਂ ਇਹ ਕੋਟੇਜ ਦੇ ਮਾਲਕ ਬਣਨਾ ਚਾਹੁੰਦੇ ਹੋ, ਬਾਹਲਾ ਟਾਈਮ ਨਾ ਲਾਓ, ਕਿਉਂਕਿ ਇਹ ਬਹੁਤ ਘੱਟ ਚਾਂਸ ਨੇ
0: ਕੋਟੇ ਮਿਲ ਜਾਏ। ਜਨਰੇਟਰ ਲਾਇਆ ਹੋਇਆ ਨਵਾਂ
1: ਦੇ ਭਾਜੀ, 30,000 ਦਾ ਜਨਰੇਟਰ ਲਗਾ ਜੇ, ਇਸ ਕੇਸ ਬੱਤੀ ਚੱਲ ਜਾਂਦੀ ਹੈ, ਬਿਜਲੀ ਹੈ ਨੀ ਗੀ, ਤੇ ਉਹ ਤੁਹਾਨੂੰ ਉਹਦੇ ਆਟੋਮੈਟਿਕਲੀ ਕਰ ਲੈਣਾ। ਫਿਰ ਦੇ ਭਾਜੀ ਜੇ ਤੁਹਾਡੇ ਜਿਹੜੇ ਫੋਨ ਦੇ ਵਿੱਚ ਸਮਾਰਟਫੋਨ ਸਿਸਟਮ ਲੱਗੇ ਨੇ, ਬਾਹਰ ਕੈਮਰੇ ਲੱਗੇ ਨੇ, ਕੌਣ ਜਾ ਰਿਹਾ ਕੌਣ ਆ ਰਿਹਾ ਤੁਸੀਂ ਦੇਖ ਸਕਦੇ ਹੋ। ਪਲੱਸ ਦੇ ਭਾਜੀ ਜੇ ਕੋਈ ਚੀਜ਼ ਤੁਹਾਨੂੰ ਲੱਗਦਾ ਵੀ ਗੈਸ ਘੱਟ ਗਈ ਆ, ਤੇ ਉਹ ਵੀ ਤੁਹਾਨੂੰ ਮੈਸੇਜ ਆਇਆ ਵੀ ਆਪਣੇ ਆਪ ਫੇਲ ਹੋ ਜਾਈ, ਜਨਰੇਟਰ ਨੇ ਆਪਣੇ ਆਪ ਸਟਾਰਟ ਹੋਣਾ, ਤੁਹਾਨੂੰ ਇੱਥੋਂ ਜਾਣ ਦੀ ਕੋਈ ਜ਼ਰੂਰਤ ਨਹੀਂ।
0: ਅੱਛਾ, ਜਿਹੜਾ ਪ੍ਰੋਪੇਨ ਹੁੰਦਾ ਉਹ ਆਪੇ ਉਹਨਾਂ ਨੇ ਵੀਕਲੀ ਤੁਹਾਨੂੰ ਸਟੇਟਮੈਂਟ ਦੇਣੀ ਆ, ਇੰਨਾ ਰਹਿ ਗਿਆ, ਇੰਨਾ ਰਹਿ ਗਿਆ, ਇੰਨਾ ਰਹਿ ਗਿਆ, ਜਦੋਂ 25% ਰਹਿ ਜਾਂਦਾ ਤੁਸੀਂ ਦੱਸਦੇ ਉਦੋਂ ਨਵਾਂ ਆ ਕੇ ਪਾ ਜਾਂਦੇ,
1: ਨਾਲੇ ਫਿਲ ਕਰ ਦੇਣੀ, ਹਲੇ ਦਿਲ ਦੇ ਨੰਬਰ ਨਹੀਂ ਤਾਂ ਕਾਲਾਂ ਪਹਿਲਾਂ ਹੋਣੀ ਸ਼ੁਰੂ ਹੋ ਗਈਆਂ।
0: ਨੰਬਰ ਦਿਓ,
1: ਸੋ ਨੰਬਰ 416-1662-22, 416-1662-22, 416-265-2222 ਤੇ ਕਾਲ ਕਰਕੇ ਇਸ 1.5 ਤੋਂ 2 ਏਕੜ ਦੀ ਕੋਟੇਜ ਦੀ ਮਾਲਕ ਬਣ ਸਕਦੇ ਹੋ।
0: ਆਲਰਾਈਟ ਮਹਾਰਾਜ ਜਤਿੰਦਰ ਭਾਈ। ਅੱਛਾ, ਖਬਰਾਂ ਚ ਖਬਰ ਇਹ ਹੈ, ਕੈਨੇਡਾ ਦੇ ਸਾਬਕਾ ਮੰਤਰੀ ਨਵਦੀਪ ਬੈਂਸ ਨੇ ਓਨਟੇਰੀਓ ਵਿੱਚ ਲਿਬਰਲ ਪਾਰਟੀ ਦਾ ਨਵਾਂ ਆਗੂ ਚੋਣ ਲਈ ਹੁਣ ਹੋਣ ਵਾਲੇ ਮੁਕਾਬਲੇ ਵਿੱਚ ਸ਼ਾਮਲ ਹੋਣ ਦੀ ਰਸਮੀ ਐਲਾਨ ਕਰ ਦਿੱਤਾ ਹੈ। ਪੰਜਾਬੀ ਗਾਇਕ ਜਸਬੀਰ ਜੱਸੀ ਨੇ ਇੱਕ ਵੀਡੀਓ ਸੰਦੇਸ਼ ਵਿੱਚ ਰੈਪ ਗਾਇਕ ਯੋਜੋ ਹਨੀ ਸਿੰਘ ਅਤੇ ਭਾਜਪਾ ਆਗੂ ਤਰੁਣ ਚੁੱਗ ਤੇ ਤਿੱਖੀ ਆਲੋਚਨਾ ਕੀਤੀ ਹੈ। ਜੱਸੀ ਨੇ ਸਵਾਲ ਕੀਤਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਖਿਲਾਫ਼ ਮੁਹਿੰਮ ਚਲਾਉਣ ਲਈ ਅਜਿਹੇ ਚਿਹਰਿਆਂ ਨੂੰ ਅੱਗੇ ਕਿਉਂ ਲਿਆਂਦਾ ਜਾ ਰਿਹਾ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਜ਼ਨਟ ਮੇਕ ਅ ਡਿਫਰੈਂਸ, ਅੱਜ ਤੋਂ 10 ਸਾਲ ਪਹਿਲਾਂ ਕੀ ਕੀਤਾ, ਐਵਰੀਵਨ ਡਿਜ਼ਰਵ ਅ ਸੈਕਿੰਡ ਚਾਂਸ। ਇਹ ਜੋ ਜੋ ਹਨੀ ਸਿੰਘ ਹੋਵੇ ਜਾਂ ਜੋ ਜੋ ਕਨੀ ਸਿੰਘ ਹੋਵੇ, ਜਿਹੜਾ ਵੀ ਪੰਜਾਬ ਦਾ ਭਲਾ ਕਰ ਸਕਦਾ, ਇਟਸ ਅ ਗੁੱਡ ਆਈਡੀਆ। ਟਰੱਕ ਖਰੀਦਣਾ, ਆਹ ਸੁਣੋ,
2: ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
3: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਲਿਸਨਰਸ ਦਾ ਫੋਨ ਆਇਆ, ਜਿਹੜੀ ਕਾਟੇਜ ਆ ਇੱਥੋਂ ਕਿੰਨੀ ਦੂਰ ਆ? ਬ੍ਰੈਂਪਟਨ ਤੋਂ ਤਕਰੀਬਨ 2 ਘੰਟੇ 10 ਮਿੰਟ ਦੂਰ ਆ, ਹੰਟਸਵਿਲ ਦੇ ਨੇੜੇ ਆ। ਆਲਰਾਈਟ ਸਰ,
4: ਪ੍ਰੀਤਲੜੀ.com ਤੇ ਦੇਵਤਾਤਲਾ ਹੁਣ ਪੇਸ਼ ਕਰਦੇ ਨੇ ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ਼
5: ਕਲਚਰ ਆਫ ਪੰਜਾਬ,
6: ਕਲਚਰ ਆਫ ਪੰਜਾਬ।
7: For business queries and advertising, contact Devta Club, 416-677-0609, 416-677-0609.
5: Culture of Punjab,
6: Culture of Punjab.
0: ਪੰਜਾਬੀ ਗਾਇਕ ਹਰਬੀਰ ਸਿੰਘ ਸੋਹਲ ਨੂੰ 5 ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਬੈਲਜੀਅਮ ਵਿੱਚ ਰੇਲ ਗੱਡੀ ਅਤੇ ਸਕੂਲੀ ਮਿੰਨੀ ਬੱਸ ਦੀ ਟੱਕਰ 'ਚ 2 ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਲਓ ਜੀ, ਸਾਡੀ ਲਾਈਨ ਮਿਲ ਚੁੱਕੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਨਾਲ ਸੁਲਤਾਨ ਜੀ ਸਾਡੇ ਨਾਲ ਹਾਜ਼ਰ ਨੇ। ਸਰ ਜੀ, ਵੈਲਕਮ ਟੂ ਦਾ ਸ਼ੋਅ।
8: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ। ਖਾਸ ਤੌਰ ਤੇ ਟੀਵੀ ਸੈਕਸ਼ਨ ਨੂੰ ਮਿਸ ਨਾ ਕਰਨਾ, ਬਹੁਤ ਲੋ ਇਨਵੈਂਟਰੀ ਰਹਿ ਗਈ ਹੈ, 2-2, 3-3 ਪੀਸ ਇਨ ਸਟਾਕ ਹੈ ਜੀ। 55 ਇੰਚ ਸਿਰਫ 399 ਦਾ ਦੇ ਰਹੇ ਹਾਂ ਤੇ 65 ਇੰਚ 699 ਦਾ ਮਿਲ ਜਾਏਗਾ। 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੇ ਜਦੋਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ ਜਾਂ ਰੈਪਟਰਸ ਦੀ ਗੱਲ ਕਰਦੇ ਹਾਂ ਜਾਂ ਬਲੂ ਜੇਸ ਗੇਮਸ ਦੀ ਗੱਲ ਕਰਦੇ ਹਾਂ, ਯਾਨੀ ਸਪੋਰਟਸ ਦੇ ਸ਼ੌਕੀਨ ਜਿਹੜੇ ਬਿਗ ਸਕਰੀਨ ਟੀਵੀ ਤੇ ਦੇਖਣਾ ਚਾਹੁੰਦੇ ਉਹਨਾਂ ਵਾਸਤੇ 85 ਇੰਚ 999 ਦਾ ਸੈਮਸੰਗ ਕੰਪਨੀ ਦਾ 85 ਇੰਚ 999 ਚ ਲੈ ਕੇ $500 ਤੁਸੀਂ 85 ਇੰਚ ਟੀਵੀ ਤੇ ਸੇਵ ਕਰ ਸਕਦੇ ਹੋ। ਤੇ 999 ਪੇ ਵੀ 6 ਮਹੀਨੇ ਚ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ। ਫ੍ਰੀ ਹੋਮ ਡਿਲੀਵਰੀ ਮਿਲੇਗੀ, 905-450-2828 ਨੰਬਰ ਹੈ। ਜਿਹੜੇ ਕਸਟਮਰ ਲਾਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ, ਉਹਨਾਂ ਨੂੰ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ 1799 ਦਾ ਮਿਲੇਗਾ। $700 ਤੁਸੀਂ ਇਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੋਗੇ। ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ। ਤੇ ਲਾਂਡਰੀ ਸੈਕਸ਼ਨ ਦੇ ਨਾਲ ਨਾਲ ਕਿਚਨ ਅਪਲਾਇੰਸਿਸ ਨੂੰ ਮਿਸ ਨਾ ਕਰਨਾ, ਕਿਉਂਕਿ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਜਿਹੜਾ ਸਟੇਨਲੈਸ ਸਟੀਲ ਦਾ $2500 ਵਾਲਾ, ਉਹ ਵੀ ਤੁਹਾਨੂੰ ਅੱਜ 1799 ਦਾ ਦਿੱਤਾ ਜਾ ਰਿਹਾ। ਸਮੂਥ ਟੋਪ ਇਲੈਕਟ੍ਰਿਕ ਸਟੋਵ ਜਿਹੜਾ ਜੀ, ਉਹ ਵੀ $1200 ਵਾਲਾ ਸਿਰਫ 799 ਦਾ ਸਟੇਨਲੈਸ ਸਟੀਲ ਦਾ ਮਿਲੇਗਾ। ਤੇ ਜੇ ਟੋਲ ਟੱਬ ਦੀ ਡਿਸ਼ਵਾਸ਼ਰ ਦੀ ਗੱਲ ਕਰੀਏ ਤੇ $1000 ਵਾਲੀ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ 499, ਆਲਮੋਸਟ ਅੱਧੀ ਪ੍ਰਾਈਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗੀ। ਤੇ ਫ੍ਰੀ ਹੋਮ ਡਿਲੀਵਰੀ ਹੈ, 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828, 905-450-2828,
0: 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ,
8: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਆਲਰਾਈਟ, ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ। ਕਾਲ 905-460-9099, ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 ਬੀ ਸਟੀਲਜ਼ ਐਵਨਿਊ ਨੀਅਰ ਟੋਪਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਦੁਨੀਆ ਤੇ ਕਾਹਦਾ ਗਿਲਵਾ ਕਾਹਦਾ ਗੁੱਸਾ, ਜ਼ਖਮ ਤਾਂ ਆਪਣਿਆਂ ਨੇ ਹੀ ਦਿੱਤੇ ਨੇ।
9: ਕੋਈ ਨਾ ਕੋਈ ਨਾ, ਅੱਜ ਤੇਰੀ ਤਰੀ ਬਣਾਉ, ਮਿਰਚਾਂ ਪਾ ਕੇ ਚੰਗਾ ਰਾੜਾ ਲਾਉ।
0: ਕਿਉਂ ਇਹਦੇ ਮਗਰ ਪਏ ਹੋ? ਤੁਸੀਂ ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ। ਰੇ ਲੋਸਨ ਐਂਡ ਮੈਕੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ, 905-450-2800, 450-2800.
10: डॉक्टर साहब सिर दर्द होवे, अखां च तकलीफ होवे, काम च दिल ना लगे, एक जगह बैठन नु दिल करे तो फिर की करना चाहिदा है?
11: तुसी एक काम करो जी,
10: हां जी,
11: 7 बार अपने मोबाइल फोन नु अपने सिर तो घुमाओ ते 4 बार ओनु है ना फूका मार के एक रास्ते दे विच रख दियो, उत्तों दी गड्डी लंघा दियो, सारी टेंशन खत्म।
12: Ladies and gentlemen, Dave Tatler.
13: Yeah, Tatler. Dave Tatler.
0: ਹੋਰ ਖਬਰਾਂ 'ਚ ਖਬਰ ਆਈ ਹੈ, ਓਨਟੇਰੀਓ ਦੀ ਸਰਕਾਰ ਵੱਲੋਂ ਅਪਰਾਧ ਰੋਕਣ ਲਈ ਨਵੇਂ ਸਖਤ ਕਾਨੂੰਨ ਲਿਆਉਣ ਦੀ ਤਿਆਰੀ ਹੈ। ਐਸੇ ਕਾਨੂੰਨ ਬਣਾਓ ਕਿ ਚਾਬੀ ਜਿਹੜੀ ਤਾਲਾ ਹੈ ਇੱਕ ਵਾਰ ਲੱਗ ਜੇ ਮੁੜ ਕੇ ਖੁੱਲੇ ਨਾ, ਹਾਂ ਅੰਦਰ ਹੀ ਰਹਿਣ, ਇਹ ਨਹੀਂ ਜਮਾਨਤਾਂ ਤੇ ਆ ਕੇ ਬਾਹਰ ਐਕਸਰਸਾਈਜ਼ ਕਰਨ। ਅਦਾਕਾਰ ਯੁਗਰਾਜ ਸਿੰਘ ਨੂੰ ਵੱਡਾ ਝਟਕਾ, ਚੰਡੀਗੜ੍ਹ ਅਦਾਲਤ ਵੱਲੋਂ ਅਗਾਊਂ ਜਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ। ਆਪਣੇ ਹਾਈਵੇ 403 ਤੇ ਕੱਲ ਸ਼ਾਮੀ 5 ਵਜੇ ਇੱਕ ਐਕਸੀਡੈਂਟ ਹੋਇਆ ਜਿਸ ਵਿੱਚ ਇੱਕ ਮੌਤ ਇੱਕ ਜ਼ਖਮੀ ਹੋਇਆ। ਆਓ ਤੁਹਾਡੇ ਪੈਸੇ ਬਚਾਈਏ, ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ। ਸੁਖ ਸਾਹਿਬ ਵੈਲਕਮ ਟੂ ਦਾ ਸ਼ੋ।
14: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਭਾਰੀ ਡਾਲਰਾਂ ਦੀ ਸੇਵਿੰਗ ਤੇ ਤੋਹਫੇ ਦੇ ਮਿਲਣੇ ਸਪੀਕਰ ਦੇ ਉੱਪਰ। ਸੋ ਪਰਿਵਾਰ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਤਾਂ ਜ਼ਰੂਰ ਇੱਕ ਚੱਕਰ ਲਾਓ 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣ ਪਰਿਵਾਰ ਇਸ ਵੀਕਨ ਦੇ ਉੱਪਰ। ਤੇ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, ਬਲੈਕ ਐਂਡ ਵਾਈਟ ਦਾ ਕੰਬੀਨੇਸ਼ਨ, ਲੈਦਰ ਦਾ ਸੋਫਾ ਸੈੱਟ, 3-ਸੀਟ ਸੋਫਾ, 2-ਸੀਟਰ ਲੱਭ ਸੈੱਟ, ਨਾਲ ਸਿੰਗਲ ਚੇਅਰ, 3-ਪੀਸ ਦਾ ਕੰਪਲੀਟ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ, ਪਰ ਵੀਕਐਂਡ ਸਪੈਸ਼ਲ ਜਿੰਨੇ ਵੀ ਪਰਿਵਾਰ ਪਹੁੰਚਣਗੇ ਸੋਫਾ ਲੱਭ ਸੈੱਟ ਐਂਡ ਚੇਅਰ ਸਿਰਫ 599 ਡਾਲਰ ਦਾ, 599 ਦਾ ਮਿਲੂਗਾ ਕੰਪਲੀਟ ਸੋਫਾ ਸੈੱਟ। ਤੇ ਜਿੰਨੇ ਪਰਿਵਾਰ ਵੀਕਐਂਡ ਦੇ ਉੱਪਰ ਸੋਫਾ ਸੈੱਟ ਬਾਏ ਕਰਨਗੇ, ਨਾਲ ਗਲਾਸ ਦਾ ਮੈਚਿੰਗ ਕੌਫੀ ਟੇਬਲ ਫ੍ਰੀ ਸੋਫਾ ਸੈੱਟ ਤੁਸੀਂ ਬਾਏ ਕਰਨਾ 599 ਦਾ, ਤੇ ਨਾਲ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ ਮਿਲੂਗਾ। ਸੋ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਇਸ ਵੀਕਐਂਡ ਦੇ ਉੱਪਰ, ਭਾਰੀ ਡਾਲਰਾਂ ਦੀ ਸੇਵਿੰਗ ਤੇ ਤੋਹਫੇ ਮਿਲਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਗਨ ਰੋਡ, 6685 ਟੋਮਗਨ ਰੋਡ ਦੇ ਭਾਜੀ।
0: ਬੜੀ ਮਿਹਰਬਾਨੀ ਸਰ, ਥੈਂਕ ਯੂ। ਅੱਜ ਅੱਧੀ ਰਾਤੋਂ ਪੈਟਰੋਲ ਦੀ ਪ੍ਰਾਈਸ ਚੇਂਜ ਨਹੀਂ ਹੋਏਗੀ, $1.829 ਦੇ ਕਰੀਬ ਰਹੇਗੀ। ਅਨੀਸ਼ਾ ਜੀ ਵੈਲਕਮ ਟੂ ਦਾ ਸ਼ੋ।
15: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇੰਟਰਨੈਟ ਐਂਡ ਮੋਬਿਲਿਟੀ ਦੀ ਸਪੈਸ਼ਲ ਆਫਰਸ, ਹਾਈ ਸਪੀਡ ਇੰਟਰਨੈਟ $55 ਤੋਂ ਸਟਾਰਟਿੰਗ ਪਲੱਸ ਸਪੈਸ਼ਲ ਕ੍ਰੈਡਿਟਸ, ਬਿਜ਼ਨਸ ਕਸਟਮਰਸ ਲਈ ਮੋਬਿਲਿਟੀ ਦੇ ਪਲਾਨਸ $30 ਦੇ ਵਿੱਚ ਕੈਨੇਡਾ ਵਾਈਡ ਤੇ $40 ਦੇ ਵਿੱਚ US ਐਂਡ ਮੈਕਸੀਕੋ ਰੋਮਿੰਗ ਇੰਕਲੂਡਿਡ। ਜੇ ਤੁਸੀਂ ਇਹ ਪਲਾਨ ਲੈਣਾ ਚਾਹੁੰਦੇ ਹੋ ਸਾਨੂੰ ਕਾਲ ਕਰਿਓ 6479462525 6479462525।
16: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ?
17: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
16: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton.
0: ਬੁੱਲੇ ਸ਼ਾਹ ਕਹਿੰਦਾ ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ, ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ, ਦਿਲ ਦੇ ਕੇ ਵਾਪਸ ਲੈਣ ਦਾ ਆਸ ਰੱਖੀ, ਬੁੱਲਿਆ ਪਿਆਰ ਵੀ ਲਾਲਚ ਨਾਲ ਕੀਤਾ ਤਾਂ ਕੀ ਕੀਤਾ। AM5 ਤੇਰੀ ਡੇਟ ਵਾਲਾ ਸ਼ੋਅ। ਓਨਟੇਰੀਓ ਦੇ ਵਿੱਚ ਜਿਹੜੇ ਮੌਰਗੇਜ ਦੇ ਬੈਂਕਰਪਸੀਆਂ ਹੋ ਰਹੀਆਂ ਉਹ 52% ਤੱਕ ਪਹੁੰਚ ਗਿਆ, ਐਕੁਆਫੈਕਸ ਦੀ ਇਹ ਰਿਪੋਰਟ ਅੱਜ ਸਾਹਮਣੇ ਆਈ ਆ। ਈਸਟ ਯੋਰਕ ਵਿੱਚ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਸਾਡੀ ਲਾਈਨ ਮਿਲ ਚੁੱਕੀ ਹੈ ਨੀਲਮ ਜੀ ਹੋਰਾਂ ਨਾਲ। ਨੀਲਮ ਜੀ ਪ੍ਰੋਗਰਾਮ 'ਚ ਸਵਾਗਤ ਹੈ, ਸਤਿ ਸ਼੍ਰੀ ਅਕਾਲ।
18: ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸਰ ਜੀ, ਵੈਰੀ ਹੈਪੀ ਹੈਪੀ ਟਿਊਜ਼ਡੇ ਟੂਡੇ, ਕਿਉਂਕਿ ਵਧੀਆ ਦਿਨ ਆ, ਧੁੱਪ ਚੜੀ ਹੋਈ ਆ, ਨਾਈਸ ਸਮਰ ਡੇ.
0: ਯਾ ਪਤਾ ਕੀ ਹੈ, ਮੌਸਮ ਨਾਲ ਸਾਡਾ ਜਿਹੜਾ ਮਾਨਸਿਕ ਤੌਰ ਤੇ ਨਾ, ਦਿਮਾਗੀ ਤੌਰ ਤੇ, ਜੇ ਮੌਸਮ ਢਿੱਲਾ ਜਾ ਹੋਵੇ, ਠੰਡਾ ਜਾ ਹੋਵੇ, ਭਿੱਜਿਆ ਜਾ ਹੋਵੇ, ਉਹ ਗੱਲ ਨੀ ਬਣਦੀ. ਜਦ ਸੂਰਜ ਸਾਰਾ ਨਿਕਲਿਆ ਹੋਵੇ, ਟੈਂਪਰੇਚਰ ਵੀ ਵਧੀਆ ਹੋਵੇ, ਵੀ ਫੀਲ ਗੁੱਡ ਅਬਾਊਟ ਆਵਰਸੈਲਫ, ਵੀ ਫੀਲ ਗੁੱਡ ਅਬਾਊਟ ਦ ਲਾਈਫ.
18: ਐਬਸੋਲੂਟਲੀ ਐਬਸੋਲੂਟਲੀ. ਮੈਂ ਇੱਕ ਛੋਟੀ ਜਿਹੀ ਗੱਲ ਹੈ, ਜੇ ਸੁੱਤੇ ਹੋਵੋ ਤਾਂ ਕਰਟਨ ਚੋਂ ਲਾਈਟ ਬਾਹਰ ਨਾ ਹੋਵੇ, ਲਗਾ ਦਿਨ ਨਹੀਂ ਚੜਿਆ ਤਾਂ ਤੁਸੀਂ ਜ਼ਿਆਦਾ ਸੋ ਜਾਂਦੇ ਹੋ.
0: ਲਓ ਜੀ, ਗੱਲ ਇੱਦਾਂ ਹੈ, ਇੱਕ ਹੋਰ ਰਿਪੋਰਟ ਆਈ ਆ ਨੀਲਮ ਜੀ, ਬਹੁਤ ਸਾਰੇ ਸਾਡੇ ਲਿਸਨਰਸ ਵੀ ਹੋਣਗੇ, ਬ੍ਰੈਂਪਟਨ ਦੇ ਵਿੱਚ ਸਭ ਤੋਂ ਜ਼ਿਆਦਾ ਬੈਂਕਰਪਸੀਆਂ ਹੋ ਰਹੀਆਂ, ਜਾਂ ਸੋਰੀਆਂ ਬੈਂਕਰਪਸੀਆਂ ਹੋ ਰਹੀਆਂ ਸਭ ਤੋਂ ਜ਼ਿਆਦਾ ਬ੍ਰੈਂਪਟਨ ਚ, ਜਿਹੜੀਆਂ ਪੇਮੈਂਟਾਂ ਘਰਾਂ ਦੀਆਂ ਉਹ ਨਹੀਂ ਦਿੱਤੀਆਂ ਜਾ ਰਹੀਆਂ, ਉਸ ਸਿਲਸਿਲੇ ਚ ਤੁਸੀਂ ਕੋਈ ਹੈਲਪ ਕਰ ਸਕਦੇ ਹੋ?
18: ਅਸੀਂ ਡੈਫੀਨੇਟਲੀ ਯੈਸ ਵੀ ਕੈਨ, ਡਿਪੈਂਡਿੰਗ ਅਪੋਨ ਤੁਹਾਡੀ ਇੰਡੀਵਿਜੁਅਲ ਦੀ ਸਿਚੁਏਸ਼ਨ.
0: ਠੀਕ ਹੈ.
18: ਮੋਸਟ ਆਫ ਦ ਕੇਸਿਸ ਦੇ ਵਿੱਚ ਯੈਸ, ਪੀਪਲ ਆਰ ਮਿਸਿੰਗ ਦੀ ਪੇਮੈਂਟਸ, ਕਿਉਂ ਉਹਨਾਂ ਕੋਲ ਕੰਮ ਹੈ ਨੀ ਗਏ, ਘਰਾਂ ਦੀ ਐਕੁਇਟੀ ਜਿਹੜੀ ਆ ਉਹਦੇ ਘਰ ਚ ਐਕੁਇਟੀ ਹੈ ਹੀ ਨੀ. ਜਦੋਂ ਪਹਿਲਾਂ ਮਕਾਨ ਲਿੱਤਾ ਸੀ ਮੰਨ ਲਓ ਮਿਲੀਅਨ ਦਾ ਸੀਗਾ, ਉਦੋਂ 8 ਲੱਖ ਦੀ ਮੌਰਗੇਜ ਚੱਕੀ ਫਿਰਦਾ ਸੀ, ਹੁਣ ਮਕਾਨ ਹੀ 7.5 ਦਾ ਰਹਿ ਗਿਆ. ਬੈਂਕ ਕਹਿੰਦਾ ਗੁੱਡ ਬਾਈ ਚਾਰਲੀ, ਆਪਣੀ ਮੌਰਗੇਜ ਕਿਤੋਂ ਹੋਰ ਕਰਾ ਲਓ, ਹੋਰ ਕਿਤੋਂ ਹੁੰਦੀ ਨੀ ਪਈ. ਇਟਸ ਵੈਰੀ ਵੈਰੀ ਬੈਡ ਸਿਚੁਏਸ਼ਨ. ਸੋ ਮੇਰੀ ਫਸਟ ਟਾਈਮ ਬਾਇਰਸ ਨੂੰ, ਜਾਂ ਜਿਹੜੇ ਵੀ ਬੰਦੇ ਰਿਨ ਈਵਨ ਰਿਨਿਊ ਵੀ ਕਰਵਾਉਂਦੇ, ਉਹਨਾਂ ਨੂੰ ਐਡਵਾਈਸ ਇਹ ਹੈ, ਡੂ ਨਾਟ ਗੋ ਬਾਈ ਦੀ ਤੁਹਾਨੂੰ ਇੰਟਰਸਟ ਰੇਟ ਕੀ ਮਿਲੂਗਾ, ਗੋ ਬਾਈ ਦੀ ਸਟ੍ਰੈਟਜੀ, ਮੌਰਗੇਜ ਫਰੀਡਮ. ਸਾਨੂੰ ਮੌਰਗੇਜ ਤੋਂ ਛੁਟਕਾਰਾ ਕਦੋਂ ਮਿਲੂਗਾ? ਮੀਨਿੰਗ ਦੇਖੋ, ਦੋ ਬੰਦਿਆਂ ਦੀ ਫਾਈਲ ਸੇਮ ਟਾਈਮ ਤੇ ਲੱਗੀ ਹੁੰਦੀ ਆ, ਇੱਕ ਬੰਦਾ 20 ਸਾਲਾਂ ਚ ਮੌਰਗੇਜ ਭੁਗਤਾ ਕੇ ਵਿਹਲਾ ਹੁੰਦਾ, ਦੂਜਾ 30ਆਂ ਚ. ਵਾਈ? ਕਿਉਂਕਿ ਉਹ ਮੌਰਗੇਜ ਦੀ ਸਟ੍ਰੈਟਜੀ ਪ੍ਰੋਪਰਲੀ, ਉਹਨੂੰ ਪ੍ਰੋਪਰਲੀ ਦੱਸਿਆ ਜਾਂਦਾ ਕਿ ਜੇ ਤੁਸੀਂ ਇੰਨੇ ਪੈਸੇ ਪੇ ਕਰੋਗੇ ਤਾਂ ਇੰਨੇ ਸਾਲਾਂ ਚ ਹੋਊ, ਇੰਨੇ ਕਰੋਗੇ ਤਾਂ ਇੰਨੇ ਸਾਲਾਂ ਚ ਹੋਊ. ਉਹਦੀ ਅਗੇਨ ਛੋਟੀ ਜਿਹੀ ਐਗਜ਼ਾਮਪਲ ਹੈ, ਮੰਨ ਲਓ ਤੁਹਾਡੀ ਪੰਜ ਕੁ ਦੀ ਮੌਰਗੇਜ ਹੈ, $500 ਮਹੀਨੇ ਦੀ.
0: ਜਸਟ
18: ਪਿਓਰਲੀ ਐਨ ਐਗਜ਼ਾਮਪਲ. ਤੁਸੀਂ 500 ਦੀ ਬਜਾਏ 20% ਜ਼ਿਆਦਾ ਪੇ ਕਰਨਾ ਸ਼ੁਰੂ ਕਰ ਦੋ, 6 ਪੇ ਕਰ ਦੋ, ਤੁਸੀਂ 7 ਸਾਲ ਕਿਲ ਕਰ ਦੋਗੇ ਮੌਰਗੇਜ ਤੇ. ਤੁਸੀਂ ਇੰਨਾ ਬੜਾ ਜਿਹੜਾ ਇੰਟਰਸਟ ਹੈ 7 ਸਾਲਾਂ ਚ ਮੁਫ਼ਤ ਚ ਬੈਂਕ ਨੂੰ ਦੇਈ ਜਾਂਦੇ ਹੋ, 1 ਮਿਲੀਅਨ ਦਾ ਮਕਾਨ ਹੁੰਦਾ, ਹਾਂ 1 ਮਿਲੀਅਨ ਦਾ ਮਕਾਨ ਹੁੰਦਾ, ਤੁਸੀਂ ਯੂ ਐਂਡ ਅਪ 2 ਮਿਲੀਅਨ ਦਾ ਟੋਟਲ. ਸੋ ਮੇਕ ਸ਼ੋਰ ਤੁਸੀਂ ਆਪਣੀ ਸਟ੍ਰੈਟਜੀ ਰੱਖੋ ਕਿ ਆਪਾਂ ਮੌਰਗੇਜ ਜਲਦੀ ਪੇ ਆਫ ਕਰਨੀ, ਅੱਜ ਦਾ ਜਿਹੜਾ ਟਾਈਮ ਹੈ ਉਹ ਦੇਖਣਾ ਨਾ ਪਵੇ. ਹਾਂ, ਅਗੇਨ ਜੇ ਤੁਸੀਂ ਇਸ ਮਾਮਲੇ ਚ ਦੇਖ ਰਹੇ ਹੋ ਕਿ ਤੁਹਾਡੇ ਨਾਲ ਇਹ ਹੋ ਰਿਹਾ, ਪੈਸੇ ਹੈ ਨੀ ਗਏ, ਕ੍ਰੈਡਿਟ ਕਾਰਡ ਭਰੇ ਹੋਏ ਆ, ਲਾਈਨ ਆਫ ਕ੍ਰੈਡਿਟ ਭਰੀ ਹੋਈ ਆ, ਇੱਕ ਵਾਰੀ ਮੇਰੇ ਨਾਲ ਕਾਲ ਕਰ ਲਓ, ਲੈਟਸ ਸੀ ਵਟ ਅਸੀਂ ਤੁਹਾਡੇ ਲਈ ਕੀ ਸੋਲੂਸ਼ਨ ਲੱਭ ਸਕਦੇ ਹਾਂ. ਅਗੇਨ ਕੋਈ ਵੀ ਮੌਰਗੇਜ ਦਾ ਕੁਐਸਚਨ ਹੈ, ਤੁਸੀਂ ਫਸਟ ਟਾਈਮ ਬਾਇਰ ਹੋ, ਤੁਹਾਡੇ ਕੋਲ ਸੈਕਿੰਡ ਮੌਰਗੇਜ ਚਾਹੀਦੀ ਹੈ, ਤੁਹਾਨੂੰ ਪ੍ਰਾਈਵੇਟ ਮੌਰਗੇਜ ਚਾਹੀਦੀ ਹੈ, ਅੱਜ ਦੀ ਅੱਜ ਫੰਡਸ ਚਾਹੀਦੇ ਆ, ਬਿਲਡਰ ਦੀ ਤੁਹਾਨੂੰ ਅਪਰੇਜ਼ਲ ਨਹੀਂ ਆ ਰਹੀ, ਇੱਕ ਤਾਂ ਅੱਤ ਚੱਕੀ ਹੋਈ ਸੀਗੀ ਟਰੰਪ ਭਾਜੀ ਨੇ, ਦੂਜੀ ਅੱਜ ਕੱਲ ਏ ਆਈ ਨੇ, ਇਹ ਦੋਨੋਂ ਭੈਣ ਭਰਾਵਾਂ ਨੇ ਬਹੁਤ ਜ਼ਿਆਦਾ ਦੁਖੀ ਕਰਤਾ ਲੋਕਾਂ ਨੂੰ.
0: ਭੈਣ ਭਰਾ ਬਣਾ ਦੇ, ਠੀਕ ਆ. ਹੁਣ ਜਿਹੜੀ ਬੈਂਕਾਂ ਨੇ ਉਹ ਜਿਹੜੇ ਮੌਰਗੇਜ ਦੇ ਪੇਪਰ ਆ, AI ਆ ਜਿਹੜੇ, ਉਹ ਦੇਖਦੇ ਆ ਵੀ ਕੀ ਇਹਨਾਂ ਨੇ ਭਰਿਆ ਕੀ ਨਹੀਂ ਭਰਿਆ.
18: ਉਹ ਪਤਾ ਕੀ ਹੈ, ਤੁਸੀਂ ਜਦੋਂ ਪਹਿਲੇ ਲੋਕੀ ਨਾ ਬੜੇ ਉਹ ਸ਼ਾਤਰ ਜੋ ਵੀ ਕਹਿੰਦੇ ਉਹਨਾਂ ਨੂੰ, ਉਹ ਹੁੰਦੇ ਸੀ ਤੁਹਾਨੂੰ ਕੋਈ ਪੇਪਰ ਡਾਕੂਮੈਂਟ ਮੰਨੋ ਬਣਾ ਕੇ ਆਪੀ ਦੇ ਵੀ ਜਾਂਦੇ ਸੀ ਤਾਂ ਪਤਾ ਨੀ ਲੱਗਦਾ ਸੀ. ਹੁਣ ਤਾਂ ਉਹਨਾਂ ਦਾ ਹੀ ਨੁਕਸਾਨ ਹੈ, ਜੇ ਤੁਸੀਂ ਸੱਚ ਨਹੀਂ ਬੋਲੋਗੇ, ਠੀਕ ਤਰੀਕੇ ਨਾਲ ਪੇਪਰ ਨਹੀਂ ਬਣਾ ਕੇ ਦਓਗੇ, ਜਾਂ ਆਪੇ ਡਾਇਰੈਕਟ ਬੈਂਕ ਚ ਧੱਕੇ ਖਾਣ ਚਲੇ ਜਾਂਦੇ ਤਾਂ ਬਾਅਦ ਵਿੱਚ ਤੁਹਾਨੂੰ ਪਤਾ ਲੱਗਦਾ ਕਿ ਆਪਾਂ ਤਾਂ ਗਲਤ ਪੇਪਰ ਪ੍ਰੋਵਾਈਡ ਕਰਤੇ. AI ਭੈਣ ਜੀ ਜਿਹੜੇ ਆ, ਜਾਂ ਭੂਆ ਜੀ ਆ ਜਿਹੜੇ, ਉਹ ਬਹੁਤ ਟਾਈਟ ਨੇ, ਉਹ ਕਿਸੇ ਨੂੰ ਨੀ ਬਖਸ਼ਦੇ. ਸੋ ਮੇਕ ਸ਼ੋਰ ਕਿ ਤੁਹਾਡੀ ਫਾਈਲ ਠੀਕ ਲੱਗੇ, ਠੀਕ ਤਰੀਕੇ ਨਾਲ ਲੱਗੇ. ਇੰਟਰਸਟ ਰੇਟ ਦੀ ਬਜਾਏ ਹੋਰ ਬਥੇਰੇ ਕੰਮ ਨੇ ਜਿਹਦੇ ਤੇ ਤੁਸੀਂ ਜਿਹਨਾਂ ਤੇ ਤੁਸੀਂ ਧਿਆਨ ਦੇ ਸਕਦੇ ਹੋ. ਕਾਲ ਕਰ ਲਈਓ ਮੌਰਗੇਜ ਬ੍ਰੋਕਰ, ਮੌਰਗੇਜ ਕੁਈਨ, ਮੌਰਗੇਜ ਅਲਾਇੰਸ, ਨੀਲਮ ਸਰਾਵ, 6477398710. ਥੈਂਕ ਯੂ ਸਰ.
0: ਗੱਲ ਇੱਦਾਂ, ਤੁਹਾਡੀ ਰਿਨਿਊਲ ਆ ਰਹੀ ਹੈ, ਤੁਸੀਂ ਮੌਰਗੇਜ ਘਰ ਖਰੀਦ ਲਿਆ ਹੈ ਜਾਂ ਖਰੀਦਣ ਬਾਰੇ ਸੋਚ ਰਹੇ ਹੋ, ਜਾਂ ਤੁਸੀਂ ਚਾਹੁੰਦੇ ਹੋ ਵੀ ਲਾਈਨ ਆਫ ਕ੍ਰੈਡਿਟ ਬਣਾ ਲਈਏ, ਇੱਕ ਵਾਰ ਤਾਂ ਫਰਜ਼ ਬਣਦਾ ਨਾ ਤੁਹਾਡਾ ਨੀਲਮ ਹੋਰਾਂ ਨੂੰ ਫੋਨ ਕਰਨ ਦਾ, ਤਾਂ ਕਿ ਇਹ ਤੁਹਾਨੂੰ ਸਹੀ ਗਾਈਡ ਕਰ ਸਕਣ. ਨੀਲਮ ਜੀ ਨੰਬਰ ਫੇਰ ਦਿਓ,
18: 6477389870.
0: ਥੈਂਕ ਯੂ ਜੀ, ਥੈਂਕ ਯੂ. ਅੱਛਾ, ਗੱਲ ਇਹ ਹੈ, ਮੰਡੀਆਂ ਦੇ ਭਾਅ ਵੀ ਦੱਸ ਦਈਏ, ਜਨਕ ਜੂਲੋ ਦੇ ਸਹਿਯੋਗ ਨਾਲ ਟੋਰਾਂਟੋ ਸਟਾਕ ਚੇਨ, ਡਾਓ ਕਰੂਡ ਆਇਲ, ਡਾਲਰ, ਸੋਨਾ ਥੱਲੇ ਹੈ, ਸਿਰਫ ਨੈਸਡੈਕ ਜਿਹੜਾ ਹੈ ਉੱਪਰ ਜਾ ਰਿਹਾ ਹੈ. ਰਹੀ ਗੱਲ ਕ੍ਰਿਕਟ ਦੀ, ਜਿਹੜੇ ਬੈਂਗਲੋਰ ਵਾਲੇ ਆ, ਉਹਨਾਂ ਨੇ 254 ਬਣਾ ਸੀ 5 ਵਿਕਟਾਂ ਤੇ, ਗੁਜਰਾਤੀਆਂ ਨੇ 37 ਰਨ ਬਣਾ ਲਏ 2 ਵਿਕਟਾਂ ਤੇ. ਨਾ ਦੀ ਨਾ ਸਕੋਰ ਦੱਸਦੇ ਰਹਾਂਗੇ. ਐਂ ਕਰੀਏ, ਕੁਝ ਸੰਦੇਸ਼ਾਂ ਬਾਅਦ ਪਹਿਲਾਂ ਜੋਕ ਸੁਣਾਈਏ ਤੁਹਾਨੂੰ.
19: ਮਿਸਟਰ ਰਾਜ ਤੁਹਾਡੇ ਤੇ ਚੋਰੀ ਦਾ ਇਲਜ਼ਾਮ ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ ਯੂ ਮੇ ਗੋ ਨਾਓ
20: ਨਹੀਂ ਨਹੀਂ
19: ਤੂੰ ਚੋਰ ਹੈ ਧੋਖੇਬਾਜ਼ ਹੈ ਕੰਪਨੀ ਨਾਲ ਧੋਖਾ
20: ਚੋਰ ਹੈ ਤੂੰ
21: ਕ੍ਰਿਮੀਨਲ ਡਿਫੈਂਸ ਲਾਇਰ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ ਬੇਲ ਹੇਅਰਿੰਗ ਡਰੰਕ ਡਰਾਈਵਿੰਗ ਘਰੇਲੂ ਝਗੜਾ ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ ਜਾਣੇ ਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ ਕਾਲ 6478705000
22: Indian Fruitland, one stop for all your grocery needs.
23: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ
22: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ ਹੁਣ ਇੰਡੀਅਨ ਫਰੂਟਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ
24: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
25: ਲੈ ਵੀ ਅੱਜ ਹੈਗਾ ਸੰਡੇ ਤੇ ਮੈਂ ਇੰਜੋਏ ਕਰਨ ਦੇ ਲਈ ਫਿਲਮ ਦੀਆਂ ਤਿੰਨ ਟਿਕਟਾਂ ਖਰੀਦ ਲਈਆਂ
26: ਤਿੰਨ ਕਿਉਂ ਆਪਾਂ ਤੇ ਦੋ ਆ
25: ਓਏ ਹੋਏ ਇੱਕ ਤੇਰੇ ਲਈ ਤੇ ਦੋ ਤੇਰੇ ਮੰਮੀ ਡੈਡੀ ਲਈ ਆਖਰ ਮੈਨੂੰ ਵੀ ਤਾਂ ਸ਼ਾਂਤੀ ਚਾਹੀਦੀ ਕਿ ਨਹੀਂ
26: ਫਿੱਟੇ ਮੂੰਹ ਤੇਰੇ
0: ਲਓ ਜੀ ਅਮਰੀਕਾ ਦਾ ਕਹਿਣਾ ਹੈ ਕਿ ਰਾਤੀ ਉਸਨੇ ਦੱਖਣੀ ਇਰਾਨ ਵਿੱਚ ਹਮਲੇ ਕਰ ਦਿੱਤੇ ਜਿਸ ਵਿੱਚ ਮਿਜ਼ਾਈਲਾਂ ਸਾਈਟਾਂ ਵੀ ਸ਼ਾਮਲ ਸਨ ਨਾਲੇ ਕਹਿੰਦੇ ਸਮਝੌਤਾ ਹੋ ਰਿਹਾ ਇਹਨਾਂ ਦਾ ਨਹੀਂ ਪਤਾ ਲੱਗਦਾ ਪਤੰਦਰਾਂ ਦਾ ਜਿਵੇਂ ਨੀਲਮ ਜੀ ਕਹਿੰਦੇ ਆ AI ਤੇ ਇਹ ਭੂਆ ਭੈਣ ਹੀ ਆ 80 ਦੇ ਕਰੀਬ ਹੋ ਗਿਆ ਟਰੰਪ ਡੋਨਲਡ ਟਰੰਪ 80 ਦੇ ਨੇੜੇ ਤੇੜ ਹੋ ਗਿਆ ਤੇ ਬਹੁਤ ਸਾਰੀਆਂ ਬਿਮਾਰੀਆਂ ਵਗੈਰਾ ਇਹਨੂੰ ਲੱਗੀਆਂ ਹੋਈਆਂ ਉਹਦੀ ਹੁਣ ਚੈੱਕਅਪ ਹੋਣ ਜਾ ਰਹੀ ਹੈ ਫਰਾਂਸ ਵਿੱਚ ਇੰਨੀ ਗਰਮੀ 7 ਲੋਕ ਮਾਰੇ ਗਏ ਔਰ UK ਦੇ ਵਿੱਚ ਕਿ ਮਈ ਦੇ ਮਹੀਨੇ ਟੈਂਪਰੇਚਰ 32 ਸੈਲਸੀਅਸ ਹੋ ਗਿਆ UP ਚ ਤੂਫਾਨ ਨਾਲ 6 ਮੌਤਾਂ ਬਾਂਧਾਂ ਦਾ ਤਾਪਮਾਨ ਲਗਾਤਾਰ 8ਵੇਂ ਦਿਨ 47 ਡਿਗਰੀ ਸੈਲਸੀਅਸ ਤੋਂ ਪਾਰ ਰਿਹਾ AM 530 ਡੇਵ ਟਾਡਲਾ ਸ਼ੋ ਹਿੱਸਾ ਕਦੀ ਨਾ ਬਣੋ ਜਿੱਥੇ ਦੂਜਿਆਂ ਦੀਆਂ ਚੁਗਲੀਆਂ ਤੇ ਬੁਰਾਈਆਂ ਹੁੰਦੀਆਂ ਹੋਣ ਕਿਉਂਕਿ ਤੁਹਾਡੇ ਉੱਠਣ ਤੋਂ ਬਾਅਦ ਉਹਨਾਂ ਦਾ ਅਗਲਾ ਮੁੱਦਾ ਤੁਸੀਂ ਹੋਵੋਗੇ
27: ਹੈ ਮੇਰੇ ਨਾਮ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ ਕੋਈ ਗੱਲ ਨਹੀਂ ਬਣਦੀ ਬਾਬਾ ਜੀ ਪ੍ਰਸ਼ਾਦ ਚੜਾਉਂਗਾ $5 ਦਾ ਪ੍ਰਸ਼ਾਦ ਚੜਾਉਂਗਾ ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ
28: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ ਦੇਵ ਤਾਤਲੇ ਨੂੰ ਕਾਲ ਕਰ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ ਫੋਨ ਕਰ 416-677-0609 416-677-0609
29: ਕੀ ਤੁਸੀਂ ਵੀ ਡਾਕਟਰ ਡੈਂਟਿਸਟ IT ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਸ ਵੈਲ ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ ਬੋਥ ਆਰ ਟੈਕਸੇਬਲ ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ ਚ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ ਨੀਡ ਟੂ ਨੋ ਮੋਰ ਦਿਸ ਇਜ਼ ਉਮਰਪ੍ਰੀਤ ਚਾਵਲਾ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਨੰਬਰ ਟੂ ਕਾਲ ਇਜ਼ 647-446-1616 647-446-1616
0: ਉੱਡ ਗਈ ਇੱਕ ਹੋਰ ਉੱਡ ਗਈ ਗੁਜਰਾਤੀਆਂ ਦੀ ਤੀਜੀ ਵਿਕਟ ਵੀ ਉੱਡ ਗਈ 51-3 ਹੋ ਗਏ ਤੇ ਓਵਰ ਆਲਮੋਸਟ 5 ਹੋਏ ਨੇ ਹੋਰ ਖਬਰ ਸੁਣੋ ਜੀ ਆਪਣਾ ਡੋਨਲਡ ਟਰੰਪ ਕਹਿੰਦਾ ਮੁਸਲਿਮ ਦੇਸ਼ਾਂ ਨੂੰ ਕਿ ਤੁਸੀਂ ਇਜ਼ਰਾਈਲ ਨਾਲ ਦੋਸਤੀ ਕਰੋ ਉਹ ਯਾਰ ਧੱਕੇ ਨਾਲ ਕੌਣ ਦੋਸਤੀ ਕਰ ਸਕਦਾ ਇੱਥੇ ਬਾਹਰ ਕੋਈ ਤੁਰਿਆ ਜਾਵੇ ਮੈਂ ਉਹਨੂੰ ਕਹਾਂ ਬਾਈ ਗੱਲ ਸੁਣ ਕੇ ਨਾ ਕਿ ਆਪਾਂ ਦੋਸਤ ਬਣਨਾ ਉਹ ਜਾਣਨਾ ਪਹਿਚਾਣ ਤੂੰ ਕਾਹਦਾ ਦੋਸਤ ਹੋਏ ਉਹ ਗੱਲ ਡੋਨਲਡ ਟਰੰਪ ਦੀ ਆ ਮੁਸਲਿਮ ਦੇਸ਼ਾਂ ਨੂੰ ਕਹਿੰਦਾ ਇਜ਼ਰਾਈਲ ਨਾਲ ਦੋਸਤੀ ਕਰੋ ਪਾਕਿਸਤਾਨ ਨੇ ਕਹਿ ਵੀ ਦਿੱਤਾ ਕਹਿੰਦਾ ਇਜ਼ਰਾਈਲ ਨੂੰ ਅਸੀਂ ਇੱਕ ਦੇਸ਼ ਵਜੋਂ ਸਵੀਕਾਰ ਨਹੀਂ ਕਰਾਂਗੇ ਚੱਕ ਲਓ ਚੰਡੀਗੜ੍ਹ ਵਿੱਚ ਇੱਕ ਵਿਅਕਤੀ ਨੇ ਪੁਲਿਸ ਸਟੇਸ਼ਨ ਤੋਂ ਸਿਰਫ 300 ਮੀਟਰ ਦੂਰੀ ਤੇ ਸ਼ਰਾਬ ਦਾ ਭੰਡਾਰ ਲਾ ਦਿੱਤਾ ਜਦੋਂ ਪੁਲਿਸ ਨੂੰ ਪਤਾ ਲੱਗਿਆ ਪੁਲਿਸ ਨੇ ਉਹਨਾਂ ਨੂੰ ਜਾ ਕੇ ਗ੍ਰਿਫਤਾਰ ਕਰ ਲਿਆ ਬਈ ਆਹ ਮਾੜੀ ਗੱਲ ਹੈ, ਇਹ ਮਾੜੀ ਗੱਲ ਹੈ। ਕਈ ਬਾਬੇ ਆ, ਇੱਕ ਤਾਂ ਕੌਂਕਿਆਂ ਕੋਲੇ ਆ, ਜਗਰਾਓ ਕੋਲੇ ਕੋਈ ਜਗ੍ਹਾ ਜਿੱਥੇ ਸ਼ਰਾਬ ਚੜਾਈ ਚਾਹੀਦੇ ਆ, ਦੋ ਤਿੰਨ ਹੋਰ ਜਗ੍ਹਾ ਨੇ ਪੰਜਾਬ ਚ ਜਿੱਥੇ ਸ਼ਰਾਬ ਚੜਾਉਂਦੇ ਆ, ਉੱਥੇ ਮੇਰੇ ਵਰਗੇ ਬੈਠੇ ਆਪਦਾ ਪਊਆ ਗਲਾਸ ਲਈ ਪੀ ਜਾਂਦੇ ਆ, ਪੀ ਜਾਂਦੇ ਆ, ਪੀ ਜਾਂਦੇ ਆ, ਉਹਨਾਂ ਨੂੰ ਤਾਂ ਪੁਲਿਸ ਨੇ ਕਦੇ ਕੁਛ ਨੀ ਕਿਹਾ। ਆਹ ਬਾਈ ਚੰਡੀਗੜ੍ਹ ਜਿਹਨੇ ਸ਼ਰਾਬ ਦਾ ਲਾਇਆ ਸੀ ਭੰਡਾਰ ਵੀ ਆ ਜਾਓ ਤੇ ਪੀ ਲਓ, ਉਹਨੂੰ ਫੜ ਲਿਆ। ਇਹ ਤਾਂ ਬਈ ਧੱਕਾ, ਇਹ ਤਾਂ ਧੱਕਾ ਕਰਦੀ ਆ ਸਰਕਾਰ ਉੱਥੇ ਦੀ।

ਹੁਣ ਤੁਸੀਂ ਬਾਰ ਚ ਜਾਓ, ਉੱਥੇ ਬੰਦਾ ਬੈਠਾ ਹੋਵੇ, ਆ ਜਾਓ ਵੀ ਪੀ ਲਓ ਫ੍ਰੀ ਆ, ਮੇਰੇ ਕਨੇ ਪੀ ਲਓ ਜਿੰਨੀ ਮਰਜ਼ੀ ਪੀ ਲਓ, ਮੁੜ ਕੇ ਪੁਲਿਸ ਫੜ ਲਵੇ ਉਹਨੂੰ। ਉਹਨੇ ਆਪ ਪੈਸੇ ਲਾ ਕੇ ਬੋਤਲਾਂ ਲਿਆਂਦੀਆਂ ਹੋਣੀਆਂ, ਜਿਹਨੇ ਚੰਡੀਗੜ੍ਹ ਭੰਡਾਰ ਲਾਇਆ, ਟੇਬਲ ਵੀ ਲਿਆਂਦਾ ਹੋਣਾ, ਸੋਡਾ ਪਾਣੀ ਵੀ ਲਿਆਂਦਾ ਹੋਣਾ, ਆਈਸ ਵੀ ਲਿਆਂਦੀ ਹੋਣੀ ਆ। ਉਹਨੇ ਮਿਹਨਤ ਕੀਤੀ ਵਿਚਾਰੇ ਨੇ, ਮੇਰੇ ਵਰਗਿਆਂ ਨੂੰ ਆਉਂਦੇ ਜਾਂਦੇ ਨੂੰ ਮਾੜਾ ਮੋਟਾ ਪਿਆ ਰਿਹਾ ਸੀਗਾ, ਉਹਨੂੰ ਪੁਲਿਸ ਫੜ ਕੇ ਲੈ ਗਈ। ਨਾ ਮਿੱਠਿਆ, ਨਾ ਨਾ ਨਾ ਨਾ, ਇੰਨਾ ਧੱਕਾ ਨਹੀਂ।

0: ਲੈਫਟ ਲੇਨ ਚ ਪਹਿਲਾਂ ਤਾਂ ਉਹ ਗਲਤੀ ਸੀ, ਪਿੱਛੋਂ ਆ ਗਈ ਜੀ ਡਮਕਲ, ਫਾਇਰ ਬ੍ਰਿਗੇਡ ਬੰਗਾਲ ਚ ਉਹਨੂੰ ਡਮਕਲ ਕਹਿੰਦੇ ਸੀ, ਉਹ ਆ ਗਈ, ਉਹਨੇ ਹੱਥ ਰੱਖਿਆ ਹੋਇਆ ਹਾਰ ਤੇ ਟੂ, ਉਹ ਬਾਈ ਦੇ ਕੰਨਾਂ ਚ ਰੂ ਨੀ ਜਾਂਦਾ, ਉਹਨੇ ਸਪੀਕਰ ਸਪੂਕਰ ਚਾਹਦੇ ਗਾਣੇ ਗੁਣੇ ਸੁਣਦਾ, ਉਹਨੂੰ ਪਤਾ ਨੀ ਕੀ ਕਰਦਾ, ਗੱਡੀ ਨੀ ਮੋੜੀ ਪਤੰਦਰ ਨੇ, ਗੱਡੀ ਨੀ ਹਿਲਾਈ, ਜਿੱਥੇ ਮੈਂ ਗਾਹ ਨਿਕਲ ਗਿਆ ਫਿਰ ਪਤਾ ਨੀ ਕੀ ਹੋਇਆ।
1: यार क्या आप ट्रैफिक में फंसे हुए हैं?
2: Are you really stuck in traffic?
3: Are you stuck in a traffic? No problem. Take it easy. Calm down and just relax. Culture of Punjab.
4: ਮੈਂ ਸੋਚਦਾ ਆਪਣਾ ਟਰੱਕ ਲੈ ਲਿਆ ਜਾਵੇ, ਨਵਾਂ ਅਜੇ ਲੈ ਨਹੀਂ ਸਕਦਾ ਤੇ ਯੂਜ਼ ਟਰੱਕ ਖਰੀਦਣਾ ਕਿਹੜਾ ਸੌਖਾ ਹੈ, ਐਵੇਂ ਥੋੜਾ ਕਿਸੇ ਤੋਂ ਵੀ ਲੈ ਆਉਂਗੇ।
5: ਯੂਜ਼ ਟਰੱਕ ਖਰੀਦਣਾ ਜਾਂ ਵੇਚਣਾ ਹੋਵੇ, ਨਿਕਸੂ ਟਰੱਕ ਸੇਲਸ ਲਿਮਿਟਡ ਇੱਕ ਅਜਿਹਾ ਨਾਮ ਹੈ ਜਿਸ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਜਾ ਸਕਦਾ ਹੈ। ਇਹ ਯੂਜ਼ ਟਰੱਕਸ ਤੇ ਟ੍ਰੇਲਰਸ ਬਾਏ ਤੇ ਸੈਲ ਕਰਦੇ ਨੇ, ਸਭ ਤੋਂ ਵਧੀਆ ਰੇਟਸ, ਫਾਈਨਾਂਸਿੰਗ ਵੀ ਅਵੇਲੇਬਲ ਹੈ, ਕ੍ਰੈਡਿਟ ਗੁੱਡ ਬੈਡ ਨੋ ਪ੍ਰੋਬਲਮ। ਨਿਕਸੂ ਟਰੱਕ ਸੇਲਸ 7055 ਟੋਰਬ੍ਰਮ ਰੋਡ ਮਿਸੀਸਾਗਾ, ਕਾਲ 647-581-9999।
6: ਇਹੋ ਜੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
7: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ, ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
6: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 6474294040। ਟਿੱਕਾ ਜੰਕਸ਼ਨ 2958 Queen Street East, Unit 26, Brampton.
8: Indian Fruitland, one stop for all your grocery needs.
9: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
8: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ, ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
10: ਮੇਰਾ ਬਿਜ਼ਨਸ ਨਹੀਂ ਚੱਲਦਾ ਬਾਬਾ ਜੀ, ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ ਬਾਬਾ ਜੀ, ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ ਬਾਬਾ ਜੀ, ਮੇਰਾ ਬਿਜ਼ਨਸ ਚਲਾ ਦਿਓ।
11: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ, ਦੇਵ ਦਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ, ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਲੋ ਜੀ ਆਪਣੇ ਨਾਲ ਗੱਲਬਾਤ ਕਰਨ ਲਈ ਨੰਬਰ ਤੁਸੀਂ ਆਲਰੇਡੀ ਸੁਣ ਲਏ ਨੇ 416-677-0609। ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ, ਡੇਵ ਟਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
6: ਇਹੋ ਜੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
7: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ, ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
6: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 647-429-4040। ਟਿੱਕਾ ਜੰਕਸ਼ਨ 2958 Queen Street East, Unit 26, Brampton.

0: groceries.
1: Organize the fridge, the spice rack, the junk drawer.
0: What are you quacking on about? He's gonna make enchiladas.
1: More dishes? That's giving this duck goosebumps.
2: Dawn Platinum, the better grease getter.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
4: 530. This is Watno Do Radio.
5: Watno Do Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋ ਦੂਰ ਰੇਡੀਓ
4: This is Watno Do Radio.

0: ਗੁੱਡ ਆਫਟਰਨੂਨ ਜੀ, ਸਤਿ ਸ਼੍ਰੀ ਅਕਾਲ ਸਾਡੇ ਸਾਰੇ ਪਿਆਰ ਪ੍ਰੇ ਦਰਸ਼ਕਾਂ ਨੂੰ, ਸਾਡੇ ਵੱਲੋਂ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰਾਂਗੇ ਕਿ ਸਾਰੇ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣਦੇ ਆ, ਭਾਵੇਂ ਗੱਡੀਆਂ ਚੋਂ ਸੁਣ ਰਹੇ ਆ, ਭਾਵੇਂ ਕੰਮਾਂ ਕਾਰਾਂ ਤੋਂ ਸੁਣ ਰਹੇ ਆ, ਜਾਂ ਤਾਂ ਤੁਸੀਂ ਜੇ ਇਸ ਟਾਈਮ ਜਿਹੜਾ ਜੀ ਡਰਾਈਵ ਕਰ ਰਹੇ ਆ ਤਾਂ ਸਾਨੂੰ ਸੁਣ ਰਹੇ ਆ। ਸੋ ਉਮੀਦ ਕਰਾਂਗੇ ਕਿ ਸਾਰੇ ਜਿਹੜੇ ਜੀ ਹੋਣਗੇ ਚੜ੍ਹਦੀ ਕਲਾ ਦੇ ਵਿੱਚ, ਤੇ ਨਾਲ ਦੀ ਨਾਲ ਜੇ ਸਾਡੇ ਨਾਲ ਕਰਨੀ ਹੋਵੇ ਕੋਈ ਵੀ ਗੱਲਬਾਤ, ਤੇ ਨੰਬਰ ਹੈਗਾ 9057990999 ਤੇ ਜਿਹੜੀ ਆ ਜੀ ਗੱਲਬਾਤ ਕੀਤੀ ਜਾ ਸਕਦੀ ਹੈ। ਕੋਈ ਫਰਮਾਇਸ਼ੀ ਗੀਤ ਲਵਾਉਣਾ ਹੋਵੇ ਤਾਂ ਵੀ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਹੈ। ਆਪਣਾ ਇੱਕ ਘੰਟੇ ਦਾ ਜਿਹੜਾ ਜੀ ਸਾਥ ਹੈਗਾ ਉਹਦੇ ਵਿੱਚ ਕੁਛ ਕੁ ਅਸੀਂ ਜਿਹੜਾ ਜੀ ਸਾਡੇ ਸਪੋਂਸਰਸ ਦੇ ਮੈਸੇਜਸ ਸਾਂਝੇ ਕਰਾਂਗੇ, ਫਰਮਾਇਸ਼ੀ ਗੀਤ ਲਾਵਾਂਗੇ, ਤੇ ਨਾਲ ਦੀ ਨਾਲ ਮਨਪ੍ਰੀਤ ਜੀ ਦੇ ਨਾਲ ਵੀ ਗੱਲਬਾਤ ਕਰਾਵਾਂਗੇ, ਤੇ ਨਾਲ ਦੀ ਨਾਲ ਜਿੱਥੇ ਕਿ ਅਸੀਂ ਕੱਲ ਅਨਾਊਂਸ ਕਰਕੇ ਹਟੇ ਹਾਂ, ਸਾਡੀਆਂ ਸਾਰੀਆਂ ਲੇਡੀਜ਼ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਵੇਟ ਸੀਗੀ, ਸਭ ਤੋਂ ਪਹਿਲਾਂ ਤਾਂ ਸਾਰੇ ਜਿਹੜੇ ਜੀ ਸਾਡੀਆਂ ਜਿੰਨੀਆਂ ਵੀ ਮਾਵਾਂ ਭੈਣਾਂ ਹੈਗੀਆਂ ਉਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਤੁਸੀਂ ਜਿਹੜਾ ਜੀ ਬਹੁਤ ਸਾਰਾ ਪਿਆਰ ਜਿਹੜਾ ਜੀ ਇਸ ਤੀਆਂ ਦੇ ਮੇਲੇ ਨੂੰ ਦਿੰਦੇ ਹੋ। ਅਤੇ ਇਸ ਸਾਲ ਜਿਹੜਾ ਜੀ 24th ਐਨੂਅਲ ਤੀਆਂ ਦਾ ਮੇਲਾ ਹੋਣ ਜਾ ਰਿਹਾ ਹੈਗਾ। ਮਾਫ਼ੀ ਚਾਹੁੰਦੇ ਹਾਂ ਕਿ ਮਦਰਸ ਡੇ 'ਤੇ ਨਹੀਂ ਹੋ ਪਾਇਆ, ਕੁਛ ਰੀਜ਼ਨਸ ਕਰਕੇ ਆਪਾਂ ਥੋੜ੍ਹਾ ਜਿਹਾ ਡਿਲੇ ਕੀਤਾ, ਬਟ ਹੁਣ ਹੋਰ ਡਿਲੇ ਨਹੀਂ ਕਰਾਂਗੇ। ਆਪਾਂ 21 ਜੂਨ ਨੂੰ ਜਿਹੜਾ ਜੀ ਇਹ ਤੀਆਂ ਦਾ ਮੇਲਾ ਔਰਗੇਨਾਈਜ਼ ਕਰਨ ਜਾ ਰਹੇ ਹੈਗੇ ਹਾਂ। ਬਹੁਤ ਜਲਦੀ ਸਾਰੀ ਇਨਫੋਰਮੇਸ਼ਨ ਤੁਹਾਡੇ ਤੱਕ ਅੱਜ ਜਿਹੜੀ ਆ ਜੀ ਸਾਂਝੀ ਕਰ ਦੇਵਾਂਗੇ। ਸੋ ਸਟੇ ਟਿਊਨਡ, ਔਰ ਨਾਲ ਦੀ ਨਾਲ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ 28 ਡਿਗਰੀ, ਸ਼ਾਮ ਨੂੰ ਹੈਗਾ ਜੀ 23 ਡਿਗਰੀ, ਓਵਰ ਨਾਈਟ ਹੈਗਾ 15 ਡਿਗਰੀ, ਤੇ ਹਵਾ ਦੀ ਸਪੀਡ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ, ਤੇ ਏਅਰ ਕੁਆਲਿਟੀ ਹੈਗੀ ਜੀ 2, ਜਿੱਥੇ ਕਿ ਸਨਰਾਈਜ਼ ਹੋਇਆ ਸੀਗਾ 5:44 AM ਤੇ ਦਿਨ ਛਪ ਜਾਣਾ ਹੈ 8:48 PM ਤੇ। ਸੋ ਇਹ ਸੀਗੀ ਕੁਛ ਵੈਦਰ ਰਿਪੋਰਟ, ਤੇ ਨਾਲ ਦੀ ਨਾਲ ਜਿਹੜਾ ਜੀ ਮੈਂ ਦੱਸ ਦਵਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪੇਸ਼ ਕਰ ਰਹੇ ਹੈਗੇ ਸਮੋਸਾ ਐਂਡ ਸਵੀਟ ਫੈਕਟਰੀ, ਨਾਲ ਦੀ ਨਾਲ ਵੁੱਡ ਪੁਆਇੰਟ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਸਾਥ ਹੈ, ਨਾਲ ਦੀ ਨਾਲ ਜਿਹੜਾ ਜੀ ਇੰਸ਼ੋਰੈਂਸ ਫੋਰ ਯੂ ਦੀ ਟੀਮ ਤੋਂ ਮੋਨਾ ਮਹਿੰਗੀ ਜੀ ਨੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਸਪੋਂਸਰ ਕੀਤਾ ਹੈ, ਨਾਲ ਦੀ ਨਾਲ ਸਿੰਗਾਪੁਰ ਜਵੈਲਰਸ ਜਿੱਥੇ ਕਿ ਉਹ ਕੱਲ ਮੰਡੇ ਕਲੋਜ਼ ਸੀਗੇ, ਅੱਜ ਤੁਹਾਡੇ ਲਈ ਜਿਹੜਾ ਜੀ ਓਪਨ ਹੈਗੇ ਆ ਡਾਇਮੰਡ ਜਵੈਲਰ, ਤੇ ਇਸ ਟਾਈਮ ਉਹ 70% ਆਫ ਦੇ ਰਹੇ ਹੈਗੇ ਆ। ਵਧੀਆ ਜਾਓ, ਜੇ ਕੋਈ ਡਿਜ਼ਾਇਨਰ ਤੁਸੀਂ ਖੁਦ ਜਿਹੜਾ ਜੀ ਬਣਵਾਉਣਾ ਚਾਹੁੰਦੇ ਗੋਲਡ ਦੀ ਜਵੈਲਰੀ ਦੇ ਵਿੱਚ ਜਾਂ ਡਾਇਮੰਡ ਦੀ ਜਵੈਲਰੀ ਜਾਂ ਸਿਲਵਰ ਦੀ ਜਵੈਲਰੀ ਦੇ ਵਿੱਚ, ਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ 9056121500 ਤੇ। ਤੇ ਨਾਲ ਦੀ ਨਾਲ ਟੈਲੀਟਾਈਮ ਇਲੈਕਟ੍ਰੋਨਿਕ ਦਾ ਮੈਸੇਜ ਸਾਂਝਾ ਕਰਦੇ ਦੱਸ ਦਈਏ ਕਿ ਟੀਵੀ ਅਪਲਾਈਂਸ ਫਰਨੀਚਰ ਮੈਟ੍ਰਿਸ ਕਿਸੇ ਤਰੀਕੇ ਦੀ ਵੀ ਖਰੀਦਦਾਰੀ ਕਰਨੀ ਆ, ਤੇ ਤੁਸੀਂ ਟੈਲੀਟਾਈਮ ਇਲੈਕਟ੍ਰੋਨਿਕਸ ਜਿਹੜਾ ਹੈ ਜੀ ਪਹੁੰਚ ਸਕਦੇ ਆ 280 ਰਦਰਫੋਰਡ ਰੋਡ ਸਾਊਥ ਬ੍ਰੈਂਪਟਨ, ਤੇ ਇਹਨਾਂ ਦੀ ਜਿਹੜੀ ਜੀ ਲੋਕੇਸ਼ਨ ਹੈ। ਬਹੁਤ ਜਲਦੀ ਕਟਾਰੀਆ ਟੂਰਸ ਐਂਡ ਟਰੈਵਲ ਦਾ ਜਿਹੜਾ ਜੀ ਅੱਜ ਲੇਟੈਸਟ ਕੀ ਏਅਰ ਫੇਅਰ ਡੀਲਸ ਹੈਗੀਆਂ ਉਹ ਵੀ ਆਪਾਂ ਤੁਹਾਡੇ ਨਾਲ ਜਿਹੜੀਆਂ ਜੀ ਸਾਂਝੀਆਂ ਕਰ ਦਵਾਂਗੇ। ਨਾਲ ਦੀ ਨਾਲ ਨੋਬਲ ਫਰੈਸ਼ ਫੂਡ, ਬਿਲਕੁਲ ਜੀ ਨੋਬਲ ਫਰੈਸ਼ ਫੂਡ ਤੋਂ ਤੁਸੀਂ ਜਿਹੜਾ ਜੀ ਜਾ ਕੇ ਗਰੋਸਰੀ ਲੈ ਸਕਦੇ ਹੋ ਬਹੁਤ ਘੱਟ ਕੀਮਤਾਂ ਦੇ, ਜਿਹੜਾ ਜੀ ਬਹੁਤ ਵਧੀਆ ਗਰੋਸਰੀ ਤੁਸੀਂ ਆਪਣੇ ਘਰਾਂ ਦੇ ਵਿੱਚ ਲਿਜਾ ਕੇ ਜਿਹੜਾ ਜੀ ਵਧੀਆ ਸਵਾਦ ਦੇ ਨਾਲ ਉਹਨਾਂ ਨੂੰ ਖਾ ਸਕਦੇ ਹੈਗੇ ਆ। ਹੋਲਸੇਲ ਦੀ ਇਨਕੁਆਇਰੀ ਗੱਲ ਕਰਨੀ ਹੋਵੇ ਤਾਂ 6479669566 ਦੇ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈਗੀ ਆ। ਔਰ ਇੱਕ ਜਿਹੜਾ ਜੀ ਮੈਂ ਬੜਾ ਪਿਆਰਾ ਅੱਜ ਗੀਤ ਕੱਢਿਆ, ਕਿਉਂਕਿ ਅਸੀਂ ਤੀਆਂ ਦੀ ਜਿਹੜੀ ਹੈ ਜੀ ਕੱਲ੍ਹ ਅਨਾਊਂਸਮੈਂਟ ਕਰਤੀ ਸੀਗੀ, ਤੇ ਹੁਣ ਥੋੜ੍ਹਾ ਜਿਹੜਾ ਜੀ ਤੀਆਂ ਵਰਗਾ ਮਾਹੌਲ ਵੀ ਆਪਾਂ ਬਹੁਤ ਜਲਦੀ ਸਟੂਡੀਓ ਦੇ ਵਿੱਚ ਬਣਾਵਾਂਗੇ, ਪਰ ਉਹਦੇ ਤੋਂ ਪਹਿਲਾਂ ਆਪਾਂ ਥੋੜ੍ਹੀ ਜਿਹੀ ਗੱਲਬਾਤ ਮਨਪ੍ਰੀਤ ਜੀ ਦੇ ਨਾਲ ਵੀ ਕਰ ਲੈਂਦੇ ਹਾਂ। ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਕਿਰਨ ਜੀ, ਤੁਹਾਡਾ ਵੀ ਸਵਾਗਤ ਹੈ, ਸਾਡੇ ਲਿਸਨਰਸ ਦਾ ਵੀ, ਤੇ ਸਾਰਿਆਂ ਨੂੰ ਜੀ ਆਇਆਂ ਤੇ ਮੁਬਾਰਕਾਂ ਸਾਰਿਆਂ ਨੂੰ ਵੀ। ਤੀਆਂ ਦਾ ਮੇਲਾ ਜਿਹੜਾ ਕੱਲ ਅਨਾਊਂਸ ਹੋ ਗਿਆ ਹੈ, ਔਰ ਜਿਨ੍ਹਾਂ ਨੂੰ ਬੜੀ ਚਿਰ ਤੋਂ ਉਡੀਕ ਸੀਗੀ, ਹਨਾ, ਹੁਣ ਹੁੰਮ ਹੁਮਾ ਕੇ ਆਪਣੀਆਂ ਤਿਆਰੀਆਂ ਖਿੱਚ ਲੈਣ, ਤਿਆਰ ਕਰ ਲੈਣ ਉਹ ਭੈਣਾਂ ਤੀਆਂ ਦਾ ਮੇਲਾ ਦੇਖਣ ਦੇ ਲਈ।
0: ਬਿਲਕੁਲ ਜੀ, ਔਰ ਸਾਡੇ ਸਟੂਡੀਓ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਜੀ ਰੌਣਕਾਂ ਲੱਗ ਚੁੱਕੀਆਂ ਹੈਗੀਆਂ, ਔਰ ਨਾਲ ਦੀ ਨਾਲ ਬਹੁਤ ਜਲਦੀ ਜਿਹੜੇ ਜੀ ਸੁੱਖੀ ਜੀ ਵੀ ਰੇਡੀਓ ਤੇ ਪਹੁੰਚ ਰਹੇ ਹੈਗੇ ਆ, ਤੇ ਆਪਾਂ ਉਹਨਾਂ ਦੇ ਨਾਲ ਵੀ ਥੋੜੀ ਹੋਰ ਗੱਲਬਾਤ ਜਿਹੜੀ ਜੀ ਕਰਾਵਾਂਗੇ। ਮਨਪ੍ਰੀਤ ਜੀ, ਮੈਂ ਹਨਾ ਕੱਲ ਇੱਕ ਕਿਤੇ ਮੈਂ ਪੜ੍ਹ ਰਹੀ ਸੀਗੀ, ਬੜਾ ਬੜਾ ਵਧੀਆ ਕਿਸੇ ਨੇ ਲਿਖਿਆ, ਕਹਿੰਦੇ ਕਿ ਜੇ ਨੀਂਦ, ਕਹਿੰਦੇ ਨੀਂਦ ਵੀ ਕਿੰਨੀ ਅਜੀਬ ਜਿਹੀ ਚੀਜ਼ ਆ, ਜੇ ਆ ਜਾਏ ਤਾਂ ਕਹਿੰਦੇ ਸਭ ਕੁਛ ਭੁਲਾ ਦਿੰਦੀ ਆ, ਤੇ ਜੇ ਨਾ ਆਏ ਤੇ ਸਭ ਕੁਛ ਯਾਦ ਦਿਲਾ ਦਿੰਦੀ ਆ। ਮੈਂ ਜੀ ਮੈਂ ਹਨਾ ਮੈਂ ਇੱਕ ਮਿੰਟ ਗੱਲ ਤੁਹਾਡੀ ਜ਼ਰੂਰ ਵਿੱਚ ਰੋਕ ਰਹੀ ਮੈਂ ਕਰਦੀ ਹਾਂ, ਕਿਉਂਕਿ ਕੱਲ੍ਹ ਹਨਾ ਮੈਂ ਇਹ ਚੀਜ਼ ਪੜ੍ਹੀ, ਫਿਰ ਰਾਤ ਨੂੰ ਹਨਾ ਮੈਂ ਇੱਦਾਂ ਲਾਈਕ ਇੱਦਾਂ ਜਦੋਂ ਬੰਦਾ ਕਈ ਵਾਰੀ ਬੈੱਡ 'ਤੇ ਜਾਂਦਾ ਹੈ ਜਾਂ ਪੈਂਦਾ ਹੈ, ਤਾਂ ਫਿਰ ਉਹਦੇ ਵਿੱਚ ਉਹਨਾਂ ਦੇ ਦਿਮਾਗ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਜੀ ਰੋਜ਼ਮਰੇ ਦੀ ਜ਼ਿੰਦਗੀ ਨੂੰ ਲੈ ਕੇ ਗੁਜ਼ਰਦੀਆਂ ਰਹਿੰਦੀਆਂ ਕਿ ਠੀਕ ਆ ਕਿੱਦਾਂ ਹੋਣਾ ਕਿੱਦਾਂ ਹੋਣਾ। ਫਿਰ ਮੈਂ ਸੋਚਿਆ, ਮੈਂ ਕਿਹਾ ਯਾਰ ਅੱਜ ਤੱਕ ਤਾਂ ਅਸੀਂ ਇਹ ਗੱਲ ਸੋਚੀ ਨਹੀਂ ਕਿ ਠੀਕ ਆ, ਹਨਾ, ਕਿ ਇੱਕ ਡੀਪ ਥੋਟ ਆ।
1: ਬਿਲਕੁਲ ਬਿਲਕੁਲ, ਔਰ ਸਹੀ ਗੱਲ ਹੈ, ਥਾਟ ਨਹੀਂ ਹੈ, ਸੱਚਾਈ ਹੈ। ਤੁਹਾਡੇ ਨਾਲ ਹੁੰਦਾ, ਮੇਰੇ ਨਾਲ ਹੁੰਦਾ, ਸਾਰਿਆਂ ਨਾਲ ਐਵੇਂ ਹੁੰਦਾ ਹੈ ਕਿ ਜੇ ਤਾਂ ਸੱਚੀ ਮੁੱਚੀ ਨੀਂਦ ਆ ਜਾਵੇ ਤਾਂ ਬੰਦਾ ਉੱਠ ਕੇ ਕਹਿੰਦਾ ਵੀ ਵਾਹ ਕਿਆ ਬਾਤਾਂ, ਇੰਨੀ ਸੋਹਣੀ ਨੀਂਦ ਆਈ, ਤੇ ਬੰਦਾ ਉੱਠ ਕੇ ਹਲਕਾ ਮਹਿਸੂਸ ਕਰਦਾ ਹੈ। ਤੇ ਜਦੋਂ ਬੰਦੇ ਦੀ ਫਿਰ ਅੱਖ ਨਹੀਂ ਲੱਗਦੀ ਨਾ, ਉਦੋਂ ਸਭ ਕੁਝ ਹੀ ਚੇਤੇ ਆਉਂਦਾ ਵਾ ਜੋ ਅਸੀਂ ਭੁੱਲੇ ਹੁੰਦੇ ਹਾਂ ਜਾਂ ਅਸੀਂ ਜਿਹਨੂੰ ਯਾਦ ਵੀ ਨਹੀਂ ਕਰਨਾ ਚਾਹੁੰਦੇ ਹੁੰਦੇ, ਤਾਂ ਉਹ ਵੀ ਚੀਜ਼ਾਂ ਸਾਡੀਆਂ ਅੱਖਾਂ ਮੂਹਰੇ ਆਉਂਦੀਆਂ। ਕਈ ਵਾਰੀ ਸਾਨੂੰ ਫਿਰ ਉਹ ਚੀਜ਼ਾਂ ਜਿਹੜੀਆਂ ਇੰਨੀ ਕਈ ਵਾਰੀ ਪਰੇਸ਼ਾਨੀ ਦਿੰਦੀਆਂ ਆ, ਇੰਨੀ ਦਿੱਕਤ ਦਿੰਦੀਆਂ ਆ ਵੀ ਸੱਚੀ ਚ ਨੀਂਦਾਂ ਜਿਹੜੀਆਂ ਉੱਡ ਜਾਂਦੀਆਂ। ਫਿਰ ਭਾਵੇਂ ਜਿੱਦਾਂ ਦੀ ਮਰਜ਼ੀ ਨੀਂਦ ਲੱਗੀ ਹੋਵੇ, ਸਾਡੀ ਅੱਖ ਬੰਦ ਹੁੰਦੀ ਆ ਪਰ ਸਾਡਾ ਦਿਮਾਗ ਖੁੱਲਿਆ ਹੁੰਦਾ, ਤੇ ਅਸੀਂ ਸਾਰਾ ਦਿਨ ਹੀ ਟੁੱਟਿਆ ਭੱਜਿਆ ਜਿਹਾ ਮਹਿਸੂਸ ਕਰਦੇ ਹਾਂ, ਸਾਰਾ ਦਿਨ ਅਸੀਂ ਥਕਾਵਟ ਮਹਿਸੂਸ ਕਰਦੇ ਹਾਂ, ਮਤਲਬ ਅਸੀਂ ਐਕਟਿਵ ਨਹੀਂ ਹੁੰਦੇ ਸਾਰਾ ਦਿਨ।
0: ਬਿਲਕੁਲ ਜੀ, ਬਿਲਕੁਲ। ਔਰ ਨਾਲ ਦੀ ਨਾਲ ਜਿੱਥੇ ਕਿ ਆਪਸੀ ਗੱਲਾਂ ਬਾਤਾਂ ਕਰਦੇ ਰਵਾਂਗੇ, ਨਾਲ ਦੀ ਨਾਲ ਮਨਪ੍ਰੀਤ ਜੀ ਆਪਾਂ ਗੱਲਬਾਤ ਸਟਾਰਟ ਕਰਦੇ ਵੈਦਰ ਤੋਂ, ਕਿਉਂਕਿ ਪਤਾ ਆ ਕਿ ਇਸ ਟਾਈਮ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਬਹੁਤ ਜਿਹੜੀ ਹੈ ਜੀ ਗਰਮੀ ਪੈ ਰਹੀ ਹੈਗੀ ਆ। ਸੋ ਅੱਜ ਕਿੱਦਾਂ ਦਾ ਮੌਸਮ ਸੀਗਾ?
1: ਬਹੁਤ ਸਾਰੀਆਂ ਤਕਰੀਬਨ ਪੰਜਾਬ ਦੇ ਵਿੱਚ ਸਾਰੇ ਥਾਵਾਂ ਤੇ ਅੱਜ 41 40 ਤੋਂ ਲੈ ਕੇ 43 ਤੱਕ ਜਿਹੜਾ ਸੀਗਾ ਕਈ ਜਗ੍ਹਾ ਤੇ ਟੈਂਪਰੇਚਰ ਸੀਗਾ, ਬਹੁਤ ਜ਼ਿਆਦਾ ਗਰਮੀ ਸੀ। ਔਰ ਇਹ ਗਰਮੀ ਜਿਹੜੀ ਹੈ ਇਸ ਤਰ੍ਹਾਂ ਦੀ ਹੈ ਕਿਰਨ, ਵੀ ਤੁਸੀਂ 7 ਵਜੇ ਵੀ ਉੱਠ ਕੇ ਸੂਰਜ ਦਾ ਸਾਹਮਣਾ ਕਰਦੇ ਹੋ ਨਾ, ਤੇ ਤੁਹਾਨੂੰ ਪਤਾ ਲੱਗਦਾ ਹੈ ਵੀ ਅੱਜ ਦਿਨ ਲੱਗਣ ਵਾਲਾ ਹੈ ਤੇ ਤੁਸੀਂ ਖੜ ਨਹੀਂ ਸਕਦੇ, ਧੁੱਪ ਦੇ ਵਿੱਚ ਕੰਮ ਨਹੀਂ ਕਰ ਸਕਦੇ। ਵੈਸੇ ਤਾਂ ਸਲਾਹ ਦਿੱਤੀ ਗਈ ਆ ਜੋ ਵੀ ਹੈ ਵੈਦਰ ਡਿਪਾਰਟਮੈਂਟ ਦੇ ਵੱਲੋਂ ਵੀ, ਹੈਲਥ ਡਿਪਾਰਟਮੈਂਟ ਦੇ ਵੱਲੋਂ ਵੀ, ਜੇ ਤੁਸੀਂ 12 ਵਜੇ ਤੋਂ ਲੈ ਕੇ 4 ਵਜੇ ਤੱਕ ਬਿਲਕੁਲ ਘਰਾਂ ਤੋਂ ਬਾਹਰ ਨਹੀਂ ਨਿਕਲਣਾ। ਪਰ ਸੱਚ ਜਾਣੀ ਕਿਰਨ ਕੇ ਇਹ ਜਿਹੜਾ ਬਾਹਰ ਨਿਕਲਣ ਵਾਲਾ 12 ਵਜੇ ਤੋਂ ਬਾਅਦ ਵਾਲਾ ਕੰਮ ਗਿਆ ਨਾ, ਉਹ ਤੁਸੀਂ 9 ਵਜੇ ਤੋਂ ਬਾਅਦ ਹੀ ਸੂਰਜ ਦਾ ਸਾਹਮਣਾ ਨਹੀਂ ਕਰ ਸਕਦੇ, ਇੰਨੀ ਜ਼ਿਆਦਾ ਗਰਮੀ ਹੁੰਦੀ ਆ। ਤੇ ਪਰ ਕੰਮਾਂ ਕਾਰਾਂ ਵਾਲੇ ਲੋਕ ਨਿਕਲਦੇ ਨੇ ਪਰ ਭੱਜਦੇ ਵੀ ਨੇ, ਭਾਵੇਂ ਕੋਈ ਬਾਜ਼ਾਰਾਂ 'ਚ ਸ਼ਾਪਿੰਗ ਕਰ ਰਿਹਾ ਵਾ, ਭਾਵੇਂ ਕੋਈ ਕਿਵੇਂ ਵੀ ਮਜਬੂਰੀ 'ਚ ਕਿਸੇ ਵੀ ਕੰਮ ਜਾ ਰਿਹਾ। ਸੋ ਟੂ ਮੱਚ ਗਰਮੀ ਆ, ਪਰ ਰਾਹਤ ਦੀ ਖਬਰ ਇਹੀ ਆਈ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਬਾਰਿਸ਼ ਸਾਨੂੰ ਦੇਖਣ ਨੂੰ ਮਿਲੂਗੀ, ਤੇ ਉਹਦੇ ਨਾਲ ਥੋੜਾ ਜਿਹਾ ਠੰਡ ਠੰਡਾਲਾ ਹੋਊਗਾ। ਤੇ ਪਰ ਮੈਂ ਨਾਲ ਇੱਕ ਨਿੱਕੀ ਜਿਹੀ ਖਬਰ ਹੋਰ ਸ਼ੇਅਰ ਕਰਦੇ ਹਾਂ, ਫਿਰ ਅਗਲੀਆਂ ਗੱਲਾਂ ਬਾਤਾਂ ਵੱਲ ਚੱਲਦੇ ਹਾਂ ਕਿ ਅੱਜ ਆਪਾਂ ਸਾਰਿਆਂ ਨੂੰ ਪਤਾ ਕਿ ਨਗਰ ਨਿਗਮ ਦੀਆਂ ਚੋਣਾਂ ਸੀਗੀਆਂ, ਤੇ ਉਹਨਾਂ ਦਾ ਠੰਡ ਠੰਡੋਲਾ ਜਿਹੜਾ ਵੋਟਿੰਗ ਤੋਂ ਬਾਅਦ ਜ਼ਰੂਰ ਹੋ ਗਿਆ ਹੈ, ਕਿਉਂਕਿ ਵੋਟਿੰਗ ਤੋਂ ਪਹਿਲਾਂ ਬਹੁਤ ਜ਼ਿਆਦਾ ਭੱਜ ਨੱਸ ਹੋਈ ਔਰ ਵੋਟਿੰਗ ਤੋਂ ਪਹਿਲਾਂ ਕਈ ਤਰ੍ਹਾਂ ਦੀ ਤਕਰਾਰ ਵੀ ਕਈ ਜਗ੍ਹਾ ਤੇ ਸਾਨੂੰ ਦੇਖਣ ਨੂੰ ਮਿਲੇ, ਔਰ ਅੱਜ ਵੀ ਵੋਟਿੰਗ ਦੇ ਦੌਰਾਨ ਵੀ ਕਈ ਜਗ੍ਹਾ ਤੇ ਦੇਖਣ ਨੂੰ ਮਿਲੇ, ਜਿੱਦਾਂ ਬਠਿੰਡੇ ਤੋਂ ਇੱਕ ਨਗਰ ਨਿਗਮ ਚੋਣਾਂ ਦੀਆਂ ਦੇ ਦੌਰਾਨ ਜਿਹੜਾ ਹੈ ਸਾਹਮਣੇ ਖਬਰ ਆਈ ਹੈ ਕਿ ਵੋਟਿੰਗ ਖਤਮ ਹੋਣ ਤੋਂ ਬਾਅਦ ਇੱਕ ਵਾਰਡ ਦੇ ਬਾਹਰ ਕਿਸੇ ਗੱਲ ਨੂੰ ਲੈ ਕੇ ਦੋ ਸਿਆਸੀ ਧਿਰਾਂ ਦੇ ਕਾਰਕੁਨ ਲੋਕ ਜਿਹੜੇ ਹੁੰਦੇ ਨੇ ਕਹਿ ਸਕਦੇ ਆਗੂ ਲੋਕ, ਉਹਨਾਂ ਚ ਤਿੱਖੀ ਝੜਪ ਹੁੰਦੀ ਔਰ ਉੱਥੋਂ ਦੇ ਜ਼ਿਲ੍ਹਾ ਪ੍ਰਧਾਨ ਨੇ ਭਾਜਪਾ ਸਰੂਪ ਚੰਦ ਸਿੰਗਲਾ ਹੋਣੀ, ਉਹਨਾਂ ਦਾ ਲੜਕਾ ਜਿਹੜਾ ਉਹਦੇ ਵਿੱਚ ਗੰਭੀਰ ਜਿਹੜਾ ਜ਼ਖਮੀ ਹੋਇਆ, ਗੋਲੀਆਂ ਚੱਲੀਆਂ ਨੇ ਆਮੋ ਸਾਹਮਣੇ। ਸੋ ਗਨਮੈਨਾਂ ਨੂੰ ਬਚਾਅ ਦੇ ਲਈ ਜਿਹੜੀ ਆ ਕਿਤੇ ਨਾ ਕਿਤੇ ਗੋਲੀ ਉੱਥੇ ਵੀ ਚਲਾਉਣੀ ਪਈ, ਇੱਦਾਂ ਦੀਆਂ ਕਈ ਜਗ੍ਹਾ ਤੋਂ ਖਬਰਾਂ ਵੀ ਸਾਹਮਣੇ ਆਈਆਂ ਨੇ, ਪਰ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਦਾ ਵੀ, ਪਰ ਜ਼ਖਮੀ ਜ਼ਰੂਰ ਹੋਏ ਨੇ। ਤੇ ਚੋਣਾਂ ਜਿਹੜੀਆਂ ਨੇਪਰੇ ਚੜੀਆਂ, ਹੁਣ 29 ਤਰੀਕ ਨੂੰ ਨਤੀਜੇ ਦੱਸਣਗੇ
0: ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ। ਤੇ ਮਨਪ੍ਰੀਤ ਜੀ ਆਪਾਂ ਬਾਦੀ ਜਿਹੜੀ ਜੀ ਰਹਿੰਦੀ ਗੱਲਬਾਤ ਆਪਾਂ ਹੋਰ ਇਨਫੋਰਮੇਸ਼ਨ ਜਿਹੜੀ ਹੈ ਜੀ ਸਟਾਲ ਦੇ ਰਿਲੇਟਿਡ, ਸਿੰਗਰ ਦੇ ਰਿਲੇਟਿਡ ਦਵਾਂਗੇ, ਪਰ ਪਹਿਲਾਂ ਜਿਹੜੇ ਜੇ ਆਪਾਂ ਕੀਤੀ ਹੈ ਤੀਆਂ ਦੀ ਅਨਾਊਂਸਮੈਂਟ, ਤੇ ਇੱਕ ਪਿਆਰਾ ਜਿਹਾ ਗੀਤ ਜਿਹੜਾ ਜੀ ਆਪਾਂ ਲਾ ਕੇ ਥੋੜਾ ਜਿਹਾ ਉਦਾਂ ਦਾ ਮਾਹੌਲ ਬਣਾਉਂਦੇ ਹਾਂ।

0: ਬਿਲਕੁਲ ਜੀ, ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਬਿਲਕੁਲ ਜੀ, ਇੱਦਾਂ ਦਾ ਹੀ ਕੁਛ ਜਿਹੜਾ ਹੈ ਜੀ ਮਾਹੌਲ ਉੱਧਰ ਨੂੰ ਤੁਹਾਨੂੰ ਤੀਆਂ ਦੇ ਵਿੱਚ ਜਿਹੜਾ ਜੀ ਦੇਖਣ ਨੂੰ ਮਿਲੂਗਾ। ਔਰ ਕਿਉਂਕਿ ਅਸੀਂ ਤੁਹਾਨੂੰ ਆਲਵੇਸ ਕਹਿੰਦੇ ਹੁੰਦੇ ਹਾਂ ਕਿ ਤੀਆਂ, ਜੇ ਤੁਸੀਂ ਤੀਆਂ ਦਾ ਮੇਲਾ ਦੇਖਣਾ ਹੈ ਨਾ, ਤੇ ਫਿਰ ਸੁੱਖੀ ਨਿੱਜਰ ਜੀ ਦਾ ਜਿਹੜਾ ਜੀ ਤੀਆਂ ਦਾ ਮੇਲਾ ਆ, ਉਹ ਇਹ ਜ਼ਰੂਰ ਜ਼ਰੂਰ ਜਿਹੜਾ ਜੀ ਦੇਖਣ ਵਾਲਾ ਹੁੰਦਾ। ਬਹੁਤ ਵਧੀਆ ਜਿਹੜੇ ਜੀ ਇਸ ਵਾਰੀ ਵੀ ਆਰਟਿਸਟ ਤੁਹਾਡੇ ਲਈ ਜਿਹੜੇ ਜੀ ਲੈ ਕੇ ਆ ਰਹੇ। ਬਹੁਤ ਜਲਦੀ ਆਰਟਿਸਟ ਵੀ ਅਸੀਂ ਡਿਸਕਲੋਜ਼ ਕਰਾਂਗੇ ਕਿ ਕਿਹੜੇ ਕਿਹੜੇ ਆਰਟਿਸਟ ਜਿਹੜੇ ਜੀ ਇਸ ਤੀਆਂ ਦੇ ਮੇਲੇ ਤੇ ਆ ਰਹੇ ਹੈਗੇ ਆ। ਜ਼ਿਆਦਾ ਇਨਫੋਰਮੇਸ਼ਨ ਲੈਣੀ ਆ, ਜੇ ਤੁਸੀਂ ਸਟਾਲ ਰਿਲੇਟਡ ਕੋਈ ਇਨਕੁਆਇਰੀ ਕਰਨੀ ਹੈਗੀ ਆ, ਤੁਹਾਡਾ ਕੋਈ ਜਵੈਲਰੀ ਦਾ ਬਿਜ਼ਨਸ ਆ, ਕੋਈ ਸੂਟਾਂ ਦਾ ਬਿਜ਼ਨਸ ਆ, ਤੁਸੀਂ ਉੱਥੇ ਸਟਾਲ ਲਾਉਣਾ ਤੇ ਬਿਲਕੁਲ ਗੱਲਬਾਤ ਕੀਤੀ ਜਾ ਸਕਦੀ ਹੈ 9057990999 9057990999 ਤੇ ਤੁਸੀਂ ਸਾਡੇ ਨਾਲ ਜਿਹੜੀ ਆ ਜੀ ਗੱਲਬਾਤ ਕਰ ਸਕਦੇ ਆ। ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਅਸੀਂ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਤੁਹਾਡੇ ਤੱਕ ਪੇਸ਼ ਕਰ ਰਹੇ ਹੈਗੇ। ਸਪੈਕਸ ਐਕਸਪ੍ਰੈਸ ਦੋ ਲੋਕੇਸ਼ਨਸ ਤੋਂ ਤੁਹਾਨੂੰ ਜਿਹੜਾ ਜੀ ਸਰਵ ਕਰ ਰਹੇ ਹੈਗੇ। ਤੁਸੀਂ ਡਿਜ਼ਾਈਨਰ ਆਈ ਗਲਾਸਿਸ ਬਣਵਾਉਣੀਆਂ ਆ ਜਾਂ ਪ੍ਰਿਸਕ੍ਰਾਈਬ ਆਈ ਗਲਾਸਿਸ ਲੈਣੀਆਂ ਹੈਗੀਆਂ ਜਾਂ ਤੁਸੀਂ ਰੂਟੀਨ ਆਏ ਚੈੱਕਅਪ ਕਰਾਉਣਾ ਹੈਗਾ ਆ, ਤਾਂ ਤੁਸੀਂ ਬਿਲਕੁਲ ਸਪੈਕਸ ਐਕਸਪ੍ਰੈਸ ਦੇ ਨਾਲ ਗੱਲਬਾਤ ਕਰ ਸਕਦੇ ਆ 9054608888। ਜਾਂ ਤੁਸੀਂ ਉਹਨਾਂ ਦੀ ਲੋਕੇਸ਼ਨ ਤੇ ਪਹੁੰਚ ਸਕਦੇ ਆ 35 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ, ਕੈਨੇਡੀ ਐਂਡ ਸਟੀਲਸ ਦਾ ਇੰਟਰਸੈਕਸ਼ਨ ਹੈ, ਵਾਲਮਾਰਟ ਵਾਲੇ ਪਲਾਜ਼ੇ ਤੇ। ਇਹਨਾਂ ਦੇ ਵਿੱਚ ਪਹਿਲਾ ਸਟੋਰ ਹੈ, ਦੂਜਾ ਸਟੋਰ ਹੈ ਜੀ 10635 ਕ੍ਰੈਡਿਟ ਵਿਊ ਰੋਡ, ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਹੈਗਾ ਇੰਟਰਸੈਕਸ਼ਨ। ਸੋ ਬਿਲਕੁਲ ਜੀ, ਜਿੱਥੇ ਕਿ ਅਸੀਂ ਦੱਸ ਰਹੇ ਹਾਂ ਕਿ ਤੀਆਂ ਵਰਗਾ ਮਾਹੌਲ ਸਾਡੇ ਆਫਿਸ ਦੇ ਵਿੱਚ ਜਿਹੜਾ ਜੀ ਹੁਣੀ ਤੋਂ ਸਟਾਰਟ ਹੋ ਚੁੱਕਿਆ ਹੈਗਾ। ਬਹੁਤ ਵਧੀਆ ਲੱਗ ਰਿਹਾ ਜਦੋਂ ਸਾਡੀ ਸਾਰੇ ਟੀਮ ਮੈਂਬਰਸ ਇਕੱਠੇ ਹੋ ਕੇ ਜਿਹੜਾ ਜੀ ਕੰਮ ਕਰਦੇ ਆ, ਤਾਂ ਸਾਡੀ ਟੀਮ ਮੈਂਬਰ ਚੋਂ ਨਾਸਰ ਜੀ ਵੀ ਇੱਥੇ ਪਹੁੰਚ ਚੁੱਕਿਆ।
1: ਜਿਹੜੇ ਸਾਡੇ ਨਾਲ ਹਮੇਸ਼ਾ ਸਾਡਾ ਸਾਥ ਦਿੰਦੀਆਂ, ਉਹਨਾਂ ਦਾ ਵੈਲਕਮ ਕਰਨੇ, ਉਹਨਾਂ ਨੂੰ ਥੈਂਕ ਯੂ ਕਰਨੇ, ਸਾਡੇ ਨਾਲ ਖਲੋਤੇ ਨੇ, ਹਮੇਸ਼ਾ ਖਲੋਤੀਆਂ ਮਾਵਾਂ ਸਾਡੀਆਂ, ਮਾਵਾਂ ਧੀਆਂ ਭੈਣਾਂ। ਔਰ ਦੇਖੋ ਸਭ ਤੋਂ ਵਧੀਆ ਗੱਲ ਕੀ ਹੁੰਦੀ ਹੈ ਕਿਰਨ ਜੀ, ਇਹ ਸ਼ੋ ਸਾਲ ਚ ਇੱਕ ਵਾਰੀ ਹੁੰਦਾ, ਠੀਕ ਹੈ। ਹਮੇਸ਼ਾ ਪਿਛਲੇ 24 ਸਾਲ ਤੋਂ ਇਹ ਮਦਰ ਡੇ ਵਾਲੇ ਦਿਨ ਹੁੰਦਾ ਪਿਆ ਸੀ, ਕਿਉਂਕਿ ਇਸ ਵਾਰੀ ਥੋੜੀ ਸੀ ਟੈਕਨੀਕਲ ਪ੍ਰੋਬਲਮ ਸੀ ਜਿਹਦੀ ਵਜ੍ਹਾ ਤੋਂ ਸਾਨੂੰ ਡਿਲੇ ਕਰਨਾ ਪਿਆ। ਔਰ ਸੁੱਖੀ ਨਿੱਜਰ ਤੁਹਾਨੂੰ ਪਤਾ ਹੈ ਵੀ ਇੱਕ ਬ੍ਰਾਂਡ ਬਣ ਚੁੱਕੀ ਹੈ, ਸੁੱਖੀ ਨਿੱਜਰ ਆਪਣੀ ਟੀਮ ਨੂੰ ਨਾਲ ਲੈ ਕੇ ਚੱਲਦਾ, ਅਸੀਂ ਬੜਾ ਪ੍ਰਾਊਡ ਫੀਲ ਕਰਨੇ ਆ ਸੁੱਖੀ ਨਿੱਜਰ ਦੀ ਟੀਮ ਦੇ ਵਿੱਚ, ਅਸੀਂ ਵੀ ਹੈਗੇ ਹਾਂ, ਉਹ ਸਾਡੀ ਨਾਲ ਜੁੜੇ, ਅਸੀਂ ਉਹਨਾਂ ਦੇ ਨਾਲ ਜੁੜੇ ਹਾਂ। ਤੁਸੀਂ ਅਗਰ ਵਾਕਈ ਇੰਜੋਏ ਕਰਨਾ ਹੈ, ਔਰ ਡੇਟ ਨੋਟ ਕਰ ਲਓ, ਅੱਜ ਜਿਹੜੀ ਗੁੜ ਸਨਾਨ ਆ ਰਹੇ ਹੈ, ਮੈਂ ਤੁਹਾਨੂੰ ਵੀ ਡੇਟ ਨੋਟ ਕਰੋ, 21 ਜੂਨ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਚ ਹੋਣ ਜਾ ਰਿਹਾ ਤੀਆਂ ਦਾ ਮੇਲਾ। 21 ਜੂਨ ਪੀਅਰਸਨ ਕਨਵੈਨਸ਼ਨ ਸੈਂਟਰ, ਜਿਹੜਾ ਬਰੈਂਪਟਨ ਸਟੀਲ ਐਂਡ ਏਅਰਪੋਰਟ ਦੇ ਕੋਲ ਪੈਂਦਾ। ਤੁਸੀਂ ਡੇਟ ਨੋਟ ਕਰ ਲਓ, ਸਿਰਫ ਔਰ ਸਿਰਫ ਡੇਟ ਮੈਂ ਅੱਜ ਹੀ ਨੋਟ ਕਰਾਉਣਾ ਆ, ਤਾਂ ਕਿ ਬਹੁਤ ਸਾਰੀਆਂ ਧੀਆਂ ਮਾਵਾਂ ਭੈਣਾਂ ਨੋਟ ਕਰਨਾ ਚਾਹੁੰਦੀਆਂ ਸਨ ਡੇਟ, ਉਹਨਾਂ ਵਾਸਤੇ ਖੁਸ਼ਖਬਰੀ ਇਹ ਵੀ ਤੁਸੀਂ ਆਪਣੇ ਕੈਲੰਡਰ 'ਤੇ ਨੋਟ ਕਰ ਲਓ, 21 ਜੂਨ ਨੂੰ ਕੋਈ ਪਲਾਨ ਨਹੀਂ ਕਰਨਾ। 21 ਜੂਨ ਨੂੰ ਤੁਸੀਂ ਵਾਕਈ ਚਾਹੁੰਦੇ ਹੋ ਆਪਣੇ ਉਵੇਂ ਹੀ ਇੱਕ ਦਿਨ ਆਪਣੀ ਮਰਜ਼ੀ ਨਾਲ ਜੀਣਾ ਚਾਹੁੰਦੇ ਹੋ, ਅਤੇ ਡੇਟ ਨੋਟ ਕਰੋ, ਔਰ ਕੋਈ ਜਾਣਕਾਰੀ ਤੁਸੀਂ ਕਾਲ ਕਰੋ 9057990999 'ਤੇ ਕਾਲ ਕਰ ਸਕਦੇ ਹੋ, 9057990999 'ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਉਹ ਟਿਕਟਸ ਬੜੀਆਂ ਰੀਜ਼ਨੇਬਲ ਰੱਖੇ ਨੇ ਇਸ ਵਾਰੀ, ਹਰ ਚੀਜ਼ ਦਾ ਅਸੀਂ ਧਿਆਨ ਰੱਖਿਆ। ਸਟਾਲਸ ਵਗੈਰਾ ਦੀ ਬੁਕਿੰਗ ਵਾਸਤੇ ਵੀ ਤੁਸੀਂ ਕਾਲ ਕਰੋ 9057990999 'ਤੇ ਕਾਲ ਕਰੋ, ਸਟਾਲ ਬੁਕਿੰਗ ਵੀ ਅਸੀਂ ਕਰਵਾ ਰਹੇ ਹਾਂ, ਔਰ ਅਸੀਂ ਉਹਦੇ ਨਾਲ ਨਾਲ ਤੁਹਾਡਾ ਉੱਥੇ ਫੂਡ ਸਟਾਲਸ ਵੀ ਹੋਣਗੇ, ਉੱਥੇ ਬਹੁਤ ਸਾਰਾ ਕੰਮ ਹੋਏਗਾ। ਤੁਸੀਂ ਸਿਰਫ ਪਹੁੰਚਣਾ ਆਪਣੇ ਸਾਰੀ ਫੈਮਿਲੀਜ਼ ਨੂੰ ਲੈ ਕੇ, ਔਰ ਤੁਸੀਂ ਕੋਸ਼ਿਸ਼ ਕਰੋ ਉਵੇਂ ਮਾਹੌਲ ਮਿਲੇਗਾ ਜਿਵੇਂ ਪਿਛਲੇ 24 ਸਾਲਾਂ ਤੋਂ ਤੁਸੀਂ ਇੰਜੋਏ ਕਰ ਰਹੇ ਹੋ, ਉਸੇ ਤਰ੍ਹਾਂ ਔਰ ਉਸ ਲੈਵਲ ਦਾ ਹੀ ਪ੍ਰੋਗਰਾਮ ਹੋਣ ਜਾ ਰਿਹਾ। ਔਰ ਅਸੀਂ ਕੋਸ਼ਿਸ਼ ਕਰਾਂਗੇ ਬਲਕਿ ਇਸ ਵਾਰੀ ਉਸ ਤੋਂ ਬੈਟਰ ਹੋਵੇ, ਸਿਰਫ ਜਗ੍ਹਾ ਥੋੜ੍ਹੀ ਜਿਹੀ ਚੇਂਜ ਕੀਤੀ ਹੈ ਕਿਉਂਕਿ ਉਹ ਡੇਟਸ ਨਾ ਹੋਣ ਦੀ ਵਜ੍ਹਾ ਤੋਂ, ਅਵੇਲੇਬਲ ਡੇਟਸ ਨੇ ਸਰ ਉਹਦੀ ਵਜ੍ਹਾ ਤੋਂ ਅਸੀਂ ਲੋਕੇਸ਼ਨ ਚੇਂਜ ਕੀਤੀ ਹੈ। ਬਾਕੀ ਫਨਕਾਰ ਵੀ ਸਾਡੇ ਸਾਰੇ ਇੰਡੀਆ ਤੋਂ ਆ ਰਹੇ ਨੇ, ਔਰ ਟੀਮ ਸਾਡੀ ਉਹੀ ਸੁੱਖੀ ਨਿੱਜਰ 'ਤੇ ਹੁੰਦੀ, ਸਾਰੀ ਟੀਮ ਮਿਲ ਕੇ ਕੰਮ ਕਰ ਰਹੇ ਨੇ। ਔਰ ਤੁਹਾਨੂੰ ਪਤਾ ਸਾਊਂਡ ਹਰ ਚੀਜ਼ ਅਸੀਂ ਧਿਆਨ ਰੱਖਣੇ ਆ, ਲਾਈਟ, ਸਾਊਂਡ, ਸਿਟਿੰਗ। ਤੁਸੀਂ ਸਿਰਫ ਡੇਟ ਨੋਟ ਕਰਕੇ 21 ਜੂਨ ਨੂੰ ਪਹੁੰਚਣਾ। ਜਾਣਕਾਰੀ ਵਾਸਤੇ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ 9057990999 'ਤੇ ਕਾਲ ਕਰੋ। ਕੋਈ ਵੀ ਜਾਣਕਾਰੀ ਲੈਣੀ ਹੈ, ਕੋਈ ਵੀ ਸਪੋਂਸਰਸ਼ਿਪ ਕਰਨੀ ਹੈ, ਕੋਈ ਵੀ ਤੁਸੀਂ ਅਗਰ ਕੋਈ ਪਲਾਨ ਕੀਤਾ ਉਹਦੇ ਵਾਸਤੇ ਜਾਣਕਾਰੀ ਲੈ ਸਕਦੇ ਹੋ। ਬਹੁਤ ਸ਼ੁਕਰੀਆ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ। ਔਰ ਨਾਲ ਦੀ ਨਾਲ ਜਿੱਥੇ ਕਿ ਅਸੀਂ ਦੱਸ ਦਈਏ ਕਿ ਦਾ ਪ੍ਰੋਗਰਾਮ ਅਸੀਂ ਦ ਮਾਸਟਰ ਬਿਲਡ ਫੈਬ ਦੀ ਸੁਗਨਾ ਵੀ ਪੇਸ਼ ਕਰਦੇ ਹੁੰਦੇ। ਦੇਖੋ ਜੀ ਸਮਰ ਜਿਹੜੀ ਹੈ ਜੀ ਆ ਚੁੱਕੀ ਹੈਗੀ ਆ। ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਜਿਹੜੇ ਹੈ ਜੀ ਲਗਜ਼ਰੀ ਆਊਟਡੋਰ ਕਿਚਨ ਬਣਵਾਉਣੀਆਂ ਹੈਗੀਆਂ, ਜਿਹੜਾ ਦੀ ਘਰਾਂ ਦੇ ਬਾਹਰ ਕਿਚਨ ਬਣਦੇ ਆ, ਜਾਂ ਤੁਸੀਂ ਸਨ ਰੂਮ ਬਣਵਾਉਣੇ ਆ, ਕਿਉਂਕਿ ਠੀਕ ਹੈ ਸਮਰ ਦੇ ਵਿੱਚ ਦਿਨ ਖੁੱਲ੍ਹੇ ਹੁੰਦੇ, ਬੜਾ ਈਜ਼ਲੀ ਜਿਹੜਾ ਹੈ ਜੀ ਕੰਮ ਸਾਰਾ ਹੋ ਜਾਂਦਾ ਹੈਗਾ ਆ, ਤਾਂ ਤੁਸੀਂ ਦ ਮਾਸਟਰ ਬਿਲਡ ਫੈਬ ਦੇ ਨਾਲ ਗੱਲਬਾਤ ਕਰ ਲੈਣੀ ਹੈ। ਥੋੜ੍ਹੀ ਜਿਹੀ ਜਾਣਕਾਰੀ ਜਿਹੜੀ ਹੈ ਜੀ ਉਹ ਕਿੱਦਾਂ ਕੰਮ ਕਰਦੇ ਆ, ਕੀ ਕਰਾਉਂਦੇ ਆ, ਕੀ ਪ੍ਰੋਡਕਟਸ ਆ, ਆਪਾਂ ਜਿਹੜੀ ਹੈ ਜੀ ਅਵਨੀਤ ਜੀ ਦੇ ਨਾਲ ਥੋੜ੍ਹੀ ਬਹੁਤ ਗੱਲਬਾਤ ਕਰਾਉਂਦੇ ਆ। ਅਵਨੀਤ ਜੀ ਬਹੁਤ ਬਹੁਤ ਸਵਾਗਤ ਹੈ।
2: ਥੈਂਕ ਯੂ ਕਿਰਨ ਜੀ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਅਵਨੀਤ ਜੀ?
2: ਗੁੱਡ ਕਿਰਨ ਜੀ, ਮੈਨੂੰ ਲੱਗਦਾ ਹੈ ਅੱਜ ਬਿਜ਼ੀ ਚੱਲ ਰਿਹਾ ਤੇ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗੀ
0: ਜੀ।
2: ਹਾਂਜੀ
0: ਬਿਲਕੁਲ ਜੀ। ਸੋ ਆਪਾਂ ਸਭ ਤੋਂ ਪਹਿਲਾਂ ਲਗਜ਼ਰੀ ਆਊਟਡੋਰ ਕਿਚਨਸ ਦੇ ਬਾਰੇ ਗੱਲਬਾਤ ਕਰਦੇ ਆ ਕਿ ਤੁਸੀਂ ਕੀ ਸਪੈਸ਼ਲਾਈਜ਼ਡ ਕੰਮ ਕਰਾ ਕੇ ਦਿੰਦੇ ਆ।
2: ਬਿਲਕੁਲ ਕਿਰਨ ਜੀ, ਸਾਡੇ ਸਾਰੇ ਜਿਹੜੇ ਸਰੋਤੇ ਸੁਣ ਰਹੇ ਨੇ ਉਹਨਾਂ ਵਾਸਤੇ ਅਸੀਂ ਲੈ ਕੇ ਆਏ ਹਾਂ ਲਗਜ਼ਰੀ ਆਊਟਡੋਰ ਕਿਚਨ, ਜਿਹੜੀ ਹਾਈਡ੍ਰੋਲਿਕ ਡੋਰ ਦੇ ਨਾਲ ਓਪਰੇਟ ਹੁੰਦੀ ਹੈ। ਜਿਹੜੀ ਲਗਜ਼ਰੀ ਆਊਟਡੋਰ ਕਿਚਨ ਹੈ ਤੁਸੀਂ ਆਪਣੇ ਬੈਕਯਾਰਡ ਚ ਰੱਖ ਸਕਦੇ ਹੋ, ਤੁਸੀਂ ਆਪਣੇ ਡੈਕ ਦੇ ਉੱਤੇ, ਜੇ ਤੁਹਾਡਾ ਕੌਂਕਰੀਟ ਫਲੋਰਿੰਗ ਹੈ ਜਾਂ ਕੋਈ ਵੀ ਫਲੋਰਿੰਗ ਹੈ ਉਹਦੇ ਨਾਲ ਅਸੀਂ ਡਿਜ਼ਾਇਨ ਕਰਦੇ ਹਾਂ ਐਂਡ ਉੱਧਰ ਤੁਸੀਂ ਰੱਖ ਸਕਦੇ ਹੋ। ਉਹ ਓਪਨ ਹੋ ਜਾਂਦੀ ਹੈ ਐਂਡ ਜਦੋਂ ਓਪਨ ਹੁੰਦੀ ਹੈ ਤੇ ਉਹਦੇ ਥੱਲੇ ਕੁਰਸੀਆਂ ਲਗਾ ਕੇ ਆਰਾਮ ਨਾਲ ਪੈਟੀਓ ਫਰਨੀਚਰ ਲਗਾ ਕੇ ਉਹਦੇ ਅੰਦਰ ਬਾਰਬਿਕਿਊ ਲੱਗਦਾ ਹੈ, ਵਾਈਨ ਕੂਲਰ, ਵਾਈਨ ਫ੍ਰਿਜ ਲੱਗਦਾ ਹੈ, ਟੀਵੀ ਵੀ ਲਗਾ ਸਕਦੇ ਹੋ ਤੁਸੀਂ। ਮੈਚ ਦੇਖਣਾ ਹੈ ਕਿਸੇ ਨੇ, ਸਾਰਿਆਂ ਨੇ ਬਹਿ ਕੇ ਨਾਲ ਜਿੱਦਾਂ ਫੁੱਟਬਾਲ ਹੁਣ ਚੱਲ ਰਿਹਾ ਤੇ ਮੈਚ ਦੇਖਣਾ ਹੋਏ ਜਾਂ ਉੱਧਰ ਬਹਿ ਕੇ ਪਾਰਟੀ ਕਰਨੀ ਹੋਏ, ਉਹਨੂੰ ਬਾਹਰ ਬਣਾਉਣਾ ਹੋਏ,
0: ਗੱਲਬਾਤ ਕਰ ਸਕਦੇ ਆ। ਆਪਣੀ ਜੀ ਥੋੜੀ ਜਿਹੀ ਗੱਲਬਾਤ ਜਿਹੜੀ ਆ ਜੀ ਆਪਾਂ ਸਨ ਰੂਮਸ ਦੇ ਬਾਰੇ ਵੀ ਜਿਹੜੀ ਜੀ ਕਰਾਂਗੇ, ਕਿਉਂਕਿ ਬਹੁਤ ਡਿਫਰੈਂਟ ਕਾਨਸੈਪਟ ਆ ਔਰ ਬਹੁਤ ਜ਼ਿਆਦਾ ਜਣੇ ਜਿਹੜੇ ਜੀ ਇਹ ਕੰਮ ਨਹੀਂ ਕਰਾ ਕੇ ਦਿੰਦੇ ਹੈਗੇ। ਸੋ ਤੁਸੀਂ ਬਿਲਕੁਲ ਕਿੱਦਾਂ ਦੀ ਜਿਹੜੀ ਜੀ ਸ਼ੀਟਸ ਇਹਦੇ ਵਿੱਚ ਯੂਜ ਕਰਦੇ ਹੈਗੇ, ਮੇਡ ਇਨ ਕੈਨੇਡਾ ਪ੍ਰੋਡਕਟ ਆ, ਹਾਊ ਯੂ ਡੂ ਇਟ?
2: ਹਾਂਜੀ ਕਿਰਨ ਜੀ, ਸਾਰਾ ਪ੍ਰੋਡਕਟ ਮੇਡ ਇਨ ਕੈਨੇਡਾ ਹੈਗਾ। ਅਸੀਂ ਜਿਹੜਾ ਸਨਰੂਮ ਹੈ ਉਹ ਜਿਹੜੀ ਤੁਹਾਡੀ ਡਾਇਮੈਂਸ਼ਨ ਹੈ ਬੈਕਯਾਰਡ ਦੀ, ਲੈਟਸ ਸੇ ਪੋਰਚ ਇਨਕਲੋਜ਼ਰ ਦੀ ਵੀ, ਫਰੰਟ ਪੋਰਚ ਦੀ ਵੀ, ਉੱਧਰ ਵੀ ਕਈ ਲੋਕੀ ਕੁਰਸੀ ਡਾ ਕੇ ਬਹਿਣਾ ਪਸੰਦ ਕਰਦੇ ਨੇ ਤੇ ਬੈਕਯਾਰਡ ਦੇ ਵਿੱਚ ਤੇ ਹੈ ਹੀ। ਤੁਸੀਂ ਬੈਕਯਾਰਡ ਦੇ ਵਿੱਚ 3 ਸੀਜ਼ਨ 4 ਸੀਜ਼ਨ ਸਨਰੂਮ ਬਣਵਾ ਸਕਦੇ ਹੋ। ਵਿੰਟਰ ਦੇ ਵਿੱਚ ਵੀ ਕੰਮ ਆਏਗਾ, ਸਮਰ ਦੇ ਵਿੱਚ ਵੀ ਕੰਮ ਆਏਗਾ, ਤੁਹਾਡੇ ਪੈਟੀਓ ਫਰਨੀਚਰ ਵੀ ਬਚ ਜਾਏਗਾ, ਉਹਦੀ ਲਾਈਫ ਲੰਬੀ ਹੋ ਜਾਏਗੀ, ਨਾਲੇ ਇਟ ਇਜ਼ ਐਨ ਐਕਸਟੈਂਡਡ ਪਾਰਟ ਆਫ ਯੋਰ ਹਾਊਸ। ਤੁਹਾਨੂੰ ਇੱਕ ਤਰੀਕੇ ਨਾਲ ਇੱਕ ਐਕਸਟਰਾ ਕਮਰਾ ਮਿਲ ਰਿਹਾ ਹੈ ਘਰ ਦੇ ਵਿੱਚ, ਇੱਕ ਸਪੇਸ ਮਿਲ ਰਹੀ ਹੈ। ਦੂਜਾ, ਘਰ ਦੀ ਜਿਹੜੀ ਰੀਸੇਲ ਵੈਲਿਊ ਹੈ ਉਹ ਬਹੁਤ ਵਧਾਉਂਦਾ ਹੈ ਸਨਰੂਮ ਸੋਲੈਰੀਅਮ। ਜਦੋਂ ਸਾਡੇ ਬਹੁਤ ਸਾਰੇ ਰਿਐਲਟਰ ਫਰੈਂਡਸ ਹੈਗੇ ਨੇ ਜਿਨ੍ਹਾਂ ਨੇ ਆਪਣੇ ਕਲਾਇੰਟਸ ਦੇ ਰੂਮ ਚ ਸਨਰੂਮ ਬਣਵਾਇਆ ਹੈ ਐਂਡ ਉਹਨਾਂ ਦੇ ਪ੍ਰਾਈਸਿਸ ਜਿਹੜੇ ਹੈਗੇ ਨੇ ਦੇ ਗੋਟ ਇਟ ਸੋਲਡ ਓਵਰ ਆਸਕਿੰਗ। ਤੇ ਇੱਕ ਐਵੇਂ ਬਹੁਤ ਵਧੀਆ ਫੀਚਰ ਹੁੰਦਾ ਹੈ ਘਰ ਦਾ, ਕਿਉਂਕਿ ਜਦੋਂ ਤੁਸੀਂ ਬੈਕਯਾਰਡ ਯੂਜ਼ ਕਰ ਸਕਦੇ ਹੋ, ਲੈਟਸ ਸੇ ਬੈਕਯਾਰਡ ਤੁਹਾਡਾ 4 ਤੋਂ 5 ਮਹੀਨੇ ਯੂਜ਼ ਹੁੰਦਾ ਵਧੀਆ ਤਰੀਕੇ ਨਾਲ, ਜਦੋਂ ਤੁਸੀਂ ਪਿੱਛੇ ਬਾਰਬੀਕਿਊ ਕਰਦੇ ਹੋ, ਉਹਦੇ ਬਾਅਦ ਵਿੰਟਰ ਆ ਜਾਂਦੀ ਹੈ, ਸਾਰਾ ਕੁਝ ਪੈਕਅਪ ਕਰਕੇ ਅੰਦਰ ਰੱਖਣਾ ਪੈਂਦਾ। ਤੇ ਜੇ ਤੁਸੀਂ ਸਨ ਰੂਮ ਬਣਵਾਉਂਦੇ ਹੋ ਤੇ ਤੁਸੀਂ ਉਹ ਬੈਕਯਾਰਡ ਯੂਜ਼ ਕਰ ਸਕਦੇ ਹੋ ਫੋਰ ਲੌਂਗਰ ਡਿਊਰੇਸ਼ਨ, ਤੇ ਇੱਕ ਐਕਸਟੈਂਸ਼ਨ ਹੋ ਗਿਆ ਨਾ ਤੁਹਾਡੇ ਘਰ ਦਾ, ਉਹ ਵੀ ਇੰਨਾ ਸੁੰਦਰ। ਪਿੱਛੇ ਤੁਸੀਂ ਜਿਹਦੇ ਪਿੱਛੇ ਘਰਾਂ ਦੇ ਪਿੱਛੇ ਰਵੀਨ ਜਾ ਰਹੀ ਹੈ, ਕਿਸੇ ਘਰ ਦੇ ਪਿੱਛੇ, ਕਿਸੇ ਘਰ ਦੇ ਪਿੱਛੇ ਨੋ ਗੋਲਫ ਕੋਰਸ ਹੈਗੇ ਨੇ, ਸਾਡੇ ਪ੍ਰੋਜੈਕਟ ਜਿੱਦਾਂ ਚੱਲਦੇ ਨੇ ਉੱਧਰ, ਤੇ ਉਹਨਾਂ ਨੇ ਬਣਵਾਇਆ ਐਂਡ ਦੇ ਲਵ ਇਟ।
0: That's good. ਬਿਲਕੁਲ ਜੀ। ਸੋ ਗੱਲਬਾਤ ਕਰਨ ਦੇ ਲਈ ਦੇਖੋ, ਜੇ ਤੁਸੀਂ ਜਿਹੜਾ ਜੀ ਕਿਸੇ ਤਰੀਕੇ ਦੀ ਕੋਟੇਸ਼ਨ ਲੈਣੀ ਆ ਜਾਂ ਤੁਸੀਂ ਚਾਹੁੰਦੇ ਆ ਕਿ ਪਹਿਲਾਂ ਇੱਕ ਵਾਰੀ ਘਰ ਦੇਖਿਆ ਜਾਵੇ ਕਿੱਦਾਂ ਦਾ ਏਰੀਆ ਆ, ਕਿੱਦਾਂ ਕੰਮ ਹੋ ਸਕਦਾ ਹੈ, ਤੇ ਤੁਸੀਂ ਬਿਲਕੁਲ ਅਵਨੀਤ ਜੀ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਹੋ 4379555220 ਤੇ। ਸੋ ਅਵਨੀਤ ਜੀ ਬਹੁਤ ਬਹੁਤ ਸ਼ੁਕਰੀਆ, ਆਪਾਂ ਦੁਬਾਰਾ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਜੀ ਕਰਾਂਗੇ।
2: ਬਹੁਤ ਸ਼ੁਕਰੀਆ ਕਿਰਨ ਜੀ।
0: ਬਿਲਕੁਲ ਜੀ। ਸੋ ਦ ਮਾਸਟਰ ਬਿਲਡ ਫੈਬ ਦੇ ਨਾਲ ਗੱਲਬਾਤ ਜਿਹੜੀ ਜੀ ਕੀਤੀ ਜਾ ਸਕਦੀ ਹੈ ਔਰ ਨਾਲ ਦੀ ਨਾਲ ਦੱਸ ਦੇ ਕਿ ਅੱਜ ਦੇ ਪ੍ਰੋਗਰਾਮ ਨੂੰ ਹਰਪ੍ਰੀਤ ਸੈਣੀ ਜੀ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ। ਤੁਸੀਂ ਜਿਹੜਾ ਜੀ ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ ਆ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਆਰ ESP ਕਿੱਟਸ ਦੀ ਜਿਹੜੀ ਆ ਜੀ ਤੁਸੀਂ ਸੇਵਿੰਗਸ ਪਲਾਨ ਦੇ ਬਾਰੇ ਗੱਲ ਕਰਨੀ ਆ ਜਾਂ ਕਾਰਪੋਰੇਟ ਪਲੈਨਿੰਗ, ਤੇ ਤੁਸੀਂ ਹਰਪ੍ਰੀਤ ਸੈਣੀ ਜੀ ਦੇ ਨਾਲ ਕਰ ਸਕਦੇ ਹੋ ਕਟਾਰੀਆ ਟੂਰਸ ਐਂਡ ਟਰੈਵਲ ਤੋਂ ਜਿਹੜੀਆਂ ਜੀ ਅਸੀਂ ਸਸਤੀਆਂ ਹਵਾਈ ਟਿਕਟਾਂ ਦੀਆਂ ਕੁਛ ਡੀਲਸ ਤੁਹਾਡੇ ਤੱਕ ਲੈ ਕੇ ਆਵਾਂਗੇ। ਸੋ ਲੈ ਆਏ ਹੈਗੇ ਜੀ ਵਨ ਵੇ ਸਪੈਸ਼ਲ ਡੀਲ ਟੋਰੋਂਟੋ ਟੂ ਦਿੱਲੀ ਸਿਰਫ 999 ਦੇ ਵਿੱਚ ਤੁਹਾਨੂੰ ਜਿਹੜੀ ਜੀ ਮਿਲ ਸਕਦੀ ਆ। ਤੇ ਟੋਰੋਂਟੋ ਦਿੱਲੀ ਜਿਹੜਾ ਹੈ ਜੀ ਸਿਰਫ ਔਰ ਸਿਰਫ 799 ਦੇ ਵਿੱਚ। ਇੱਕ ਹੋਰ ਡੀਲ ਹੈਗੀ ਹੈ ਜਿਹੜੀ ਪਹਿਲਾਂ ਡੀਲ ਮੈਂ ਦੱਸੀ ਹੈ ਉਹ ਔਗਸਟ ਦੇ ਵਿੱਚ ਹੈ ਜੀ। ਜੇ ਤੁਸੀਂ ਔਗਸਟ ਦੇ ਵਿੱਚ ਜਾਣਾ ਚਾਹੁੰਦੇ ਆ ਟੋਰੋਂਟੋ ਦਿੱਲੀ ਜਿਹੜੀ ਜੀ 799 ਦੇ ਵਿੱਚ ਦੱਸੀ ਹੈ ਇਹ ਹੋਣੇ ਆ ਜੂਨ ਦੇ ਵਿੱਚ। ਤੇ ਅਨਲਿਮਿਟਡ ਜਿਹੜੀਆਂ ਜੀ ਸੀਟਸ ਹੈਗੀਆਂ ਟੋਰੋਂਟੋ ਦਿੱਲੀ ਔਗਸਟ ਸਪੈਸ਼ਲ ਦੇ ਵਿੱਚ ਆ ਜੀ। ਤਿੰਨ ਬੈਗ ਇਹਦੇ ਵਿੱਚ ਇੰਕਲੂਡ ਹੈ ਸਿਰਫ ਔਰ ਸਿਰਫ $1120। ਤੇ ਟੋਰੋਂਟੋ ਅੰਮ੍ਰਿਤਸਰ ਜਾਣਾ ਹੈ ਮਈ ਦੇ ਵਿੱਚ ਤੇ ਸਿਰਫ ਔਰ ਸਿਰਫ $1065 ਦੇ ਵਿੱਚ ਤੁਸੀਂ ਜਾ ਸਕਦੇ ਆ। ਇਹ ਤੁਸੀਂ ਰਿਟਰਨ ਜਿਹੜੀਆਂ ਜੀ ਡੀਲਸ ਲੈਣੀਆਂ ਟੋਰੋਂਟੋ ਅੰਮ੍ਰਿਤਸਰ ਸਿਰਫ ਔਰ ਸਿਰਫ $2045 ਦੇ ਵਿੱਚ ਤੁਹਾਨੂੰ ਮਿਲ ਸਕਦੀ ਹੈ ਮਈ ਚ ਜਾ ਕੇ। ਜੁਲਾਈ ਦੇ ਵਿੱਚ ਵਾਪਸੀ ਆ ਟੋਰੋਂਟੋ ਦਿੱਲੀ ਫੇ ਮਈ ਚ ਜਾ ਕੇ ਜੁਲਾਈ ਚ ਵਾਪਸੀ ਸਿਰਫ ਔਰ ਸਿਰਫ $1820 ਦੀ। ਇੱਦਾਂ ਹੀ ਜੇ ਤੁਸੀਂ ਜਾਣਾ ਚਾਹੁੰਦੇ ਆ ਲਾਹੌਰ ਕਰਾਚੀ ਇਸਲਾਮਾਬਾਦ ਰਿਟਰਨ ਲੈਣੀ ਆ ਵਨ ਵੇ ਲੈਣੀ ਆ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ। ਆਲ ਇਨਕਲੂਸਿਵ ਵੈਕੇਸ਼ਨ ਪੈਕੇਜ ਇਹਨਾਂ ਕੋਲ ਹੈਗੀ ਆ ਡੋਮੀਨੀਅਨ ਰਿਪਬਲਿਕ ਸਿਰਫ ਔਰ ਸਿਰਫ $1190 ਦੇ ਵਿੱਚ। ਮੈਕਸੀਕੋ ਜਾਣਾ ਆ ਤੇ ਨਾਲ ਦੇ ਨਾਲ $1080 ਦੇ ਵਿੱਚ ਤੁਹਾਨੂੰ ਜਿਹੜਾ ਜੀ ਮਿਲ ਸਕਦਾ ਹੈ। ਨੰਬਰ 9056781200 ਤੇ ਤੁਸੀਂ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਔਰ ਮੇਰੇ ਨਾਲ ਸਟੂਡੀਓ ਦੇ ਵਿੱਚ ਜਿਹੜਾ ਜੀ ਸੁਖੀ ਜੀ ਪਹੁੰਚ ਚੁੱਕਿਆ। ਸੋ ਆਪਾਂ ਉਹਨਾਂ ਦੇ ਨਾਲ ਵੀ ਥੋੜੀ ਜੀ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਸੁਖੀ ਜੀ।
3: ਥੋੜੀ ਜੀ ਕਿਉਂ ਚੰਗੀ ਕਰਨੀ ਕਰਨ ਜੀ?
0: ਬਿਲਕੁਲ ਜੀ, ਥੋੜੀ ਜੀ ਨਹੀਂ ਕਰਦੇ, ਜ਼ਿਆਦਾ ਕਰ ਲੈਂਦੇ ਹਾਂ, ਥੋੜਾ ਤਾਂ ਜ਼ਿਆਦਾ ਕਰਾਂਗੇ।
3: ਬਿਲਕੁਲ ਜੀ, ਔਰ ਗੱਲਾਂ ਬਾਤਾਂ ਅੱਜ ਸਾਡੇ ਸਟੂਡੀਓ 'ਚ ਮਹਿਮਾਨ ਇੱਕ ਬਹੁਤ ਵਧੀਆ ਮਹਿਮਾਨ, ਵਧੀਆ ਵਰਲਡ ਵਾਈਡ ਜਿਹੜੇ ਸਿੰਗਰ ਨੇ ਉਹਨਾਂ ਨਾਲ ਵੀ ਆਪਾਂ ਮਿਲਾਉਣਾ ਇੱਕ ਅੱਧੇ ਮਿੰਟ ਦੇ ਵਿੱਚ ਮਿਲਾ ਦਿੰਦੇ ਹਾਂ ਜਿਹੜੇ ਪਹੁੰਚ ਗਏ ਨੇ ਸਟੂਡੀਓ ਦੇ ਵਿੱਚ। ਤੇ ਨਾਲ ਦੀ ਨਾਲ ਜਿਵੇਂ ਸ਼ਾਹ ਸਾਹਿਬ ਹੁਣੇ ਇਨਫੋਰਮੇਸ਼ਨ ਦੇ ਕੇ ਗਏ ਸੀਗੇ ਸ਼ੋਅ ਦੀ, ਕਿਰਨ ਜੀ ਤੁਸੀਂ ਮਤਲਬ ਤੁਹਾਨੂੰ ਜ਼ਿਆਦਾ ਚਾਹ, ਤੁਸੀਂ ਅੱਜ ਹੀ ਸੂਟ ਪਾ ਲਿਆ?
0: ਬਿਲਕੁਲ ਜੀ, ਕਿਉਂਕਿ ਮੈਂ ਤੁਹਾਨੂੰ ਦੱਸਿਆ, ਮੈਂ ਪਹਿਲਾਂ ਵੀ ਦੱਸ ਕੇ ਰਹੀ ਸਾਡੇ ਲਿਸਨਰਸ ਨੂੰ, ਕਿਉਂਕਿ ਜਦੋਂ ਤੀਆਂ ਅਨਾਊਂਸ ਹੋਈਆਂ ਨਾ ਕੱਲ ਸਾਡੇ ਇੱਕ ਡਿਫਰੈਂਟ ਮਾਹੌਲ ਬਣ ਜਾਂਦਾ ਹੈ ਸਾਡੇ ਆਫਿਸ ਦੇ ਵਿੱਚ, ਕਿਉਂਕਿ ਸਾਰੇ ਬਹੁਤ ਐਕਸਾਈਟਿਡ ਸੀਗੇ। ਵੀ ਵਰ ਜਸਟ ਵੇਟਿੰਗ ਕਿ ਠੀਕ ਹੈ ਕਿੱਥੇ ਆਪਾਂ ਵਧੀਆ ਵੈਨਿਊ ਲੱਭੀਏ, ਕਿਉਂਕਿ ਵੈਨਿਊ ਬਹੁਤ ਇੰਪੋਰਟੈਂਟ ਆ। ਤੇ ਕਿਤੇ ਵਧੀਆ ਖੁੱਲ੍ਹੇ ਮਾਹੌਲ ਦੇ ਵਿੱਚ ਜਿੱਥੇ ਸਾਡੀ ਆ ਲੇਡੀਜ਼ ਜਿਹੜਾ ਜੀ ਇੰਜੋਏ ਕਰ ਸਕਣ, ਤਾਂ ਥੋੜ੍ਹਾ ਜਿਹਾ ਟਾਈਮ ਜ਼ਰੂਰ ਲੱਗ ਗਿਆ, ਬਟ ਇਟਸ ਆਲਵੇਜ਼ ਦ ਬੈਸਟ। ਸੋ ਤਾਂ ਕਰਕੇ ਸੂਟ ਪਾਇਆ ਹੋਇਆ ਆ ਔਰ ਇੰਜੋਏ ਕਰ ਰਹੇ ਹਾਂ। ਤੇ ਬਾਕੀ ਤੁਸੀਂ ਵੀ ਇੰਜੋਏ ਜਿਹੜਾ ਜੀ ਕਰ ਸਕਦੇ ਹੈਗੇ ਹੋ 21 ਜੂਨ ਨੂੰ। ਵੈਦਰ ਵੀ ਜਿਹੜਾ ਹੈ ਜੀ ਕਾਫੀ ਗੁੱਡ ਹੋਣਾ ਆ, ਤੇ ਤੁਸੀਂ ਸਾਰੇ ਉੱਥੇ ਪਹੁੰਚੋ ਤੇ ਆਪਾਂ ਸਾਰੇ ਨੇ ਰਲ ਕੇ ਜਿਹੜੀਆਂ ਜੀ ਇਸ ਤੀਆਂ ਤੇ ਜਿਹੜਾ ਜੀ 24ਵੇਂ ਸਾਲ ਦਾ ਜਿਹੜਾ ਜੀ ਤੀਆਂ ਦੇ ਮੇਲੇ ਤੇ ਇਕੱਠੀਆਂ ਰੌਣਕਾਂ ਲਾਉਣੀਆਂ।
3: ਬਿਲਕੁਲ ਜੀ, ਬਹੁਤ ਵੱਡੇ ਆਰਟਿਸਟ ਉਸ ਮੇਲੇ ਦੇ ਉੱਤੇ ਪਹੁੰਚ ਰਹੇ ਨੇ ਤੁਹਾਡਾ ਇੰਟਰਟੇਨ ਕਰਨ ਦੇ ਲਈ, ਜਿਵੇਂ ਤੁਹਾਨੂੰ ਪਤਾ ਹੀ ਹੈ ਹਰ ਸਾਲ। ਤੇ ਬਹੁਤ ਜ਼ਿਆਦਾ ਸਟਾਲਸ ਜਿਹੜੇ ਉਹ ਇੰਡੀਆ ਤੋਂ ਆ ਰਹੇ ਨੇ, ਕੱਪੜੇ ਦੀ ਸ਼ੋਪਿੰਗ ਕਰਨੀ ਆ ਤੁਸੀਂ, ਆਰਟੀਫਿਸ਼ੀਅਲ ਜੂਲਰੀ ਦੀ ਸ਼ੋਪਿੰਗ ਕਰਨੀ ਆ, ਔਰ ਉਹ ਤੁਹਾਡੇ ਲਈ ਸਾਰੇ ਆਰਟਿਸਟ ਵੀ ਇੱਥੇ ਪਹੁੰਚਣਗੇ 21 ਜੂਨ, ਜਾਣੀ ਕਿ ਪਹਿਲਾਂ ਆਪਾਂ ਮਦਰ ਡੇ ਤੇ ਕਰਦੇ ਸੀ, ਐਕਟਿਵ ਫਾਦਰ ਡੇ ਤੇ
0: ਜੀ
3: ਫਾਦਰਾਂ ਨੂੰ ਮਤਲਬ ਪਹਿਲਾਂ ਇੱਕ ਦਿਨ ਛੁੱਟੀ ਦੇਣੀ ਤੁਸੀਂ?
0: ਹਾਂਜੀ, ਇੱਕ ਦਿਨ ਉਹਨਾਂ ਨੂੰ ਘਰ ਰਹਿਣ ਦੇਣਾ ਆ ਤੇ ਉਹਨਾਂ ਨੂੰ ਇਕੱਲੇ ਛੱਡ ਦੇਣਾ ਆ,
3: ਕਾ ਆਪਣੇ ਯਾਰਾਂ ਦੋਸਤਾਂ ਨੂੰ ਸੱਦ ਕੇ ਬਾਰਬੀਕਿਊ ਕਰਨ, ਬੱਚੇ ਸਾਂਭਣ, ਤੇ ਇੱਕ ਦਿਨ ਉਹਨਾਂ ਦੇ ਲਈ, ਉਹਨਾਂ ਨੂੰ ਅੱਜ ਖੁੱਲ ਕੇ ਜਿਓ, ਭਾਂਡੇ ਜਿੰਨੇ ਮਰਜ਼ੀ ਲਵੇੜਿਓ, ਬਾਅਦ ਚੋਂ ਆਪੇ ਧੋਇਓ,
0: ਭਾਵੇਂ ਭਾਂਡੇ ਲਵੇੜਿਓ ਭਾਵੇਂ ਭਾਂਡੇ ਸਿੱਟਿਓ ਚੌਂਕ ਚੌਂਕ।
3: ਅੱਛਾ, ਇਦਾਂ ਵੀ ਹੁੰਦਾ?
0: ਜਦੋਂ ਨਾ ਹੋਵੇ, ਜਦੋਂ ਬੰਦਾ ਅੱਕ ਜਾਵੇ ਕਿ ਮੇਰੇ ਤੋਂ ਨਹੀਂ ਹੋ ਰਿਹਾ, ਉਹਨਾਂ ਨੂੰ ਰਿਅਲਾਈਜ਼ ਹੋਣਾ ਚਾਹੀਦਾ ਕਿ ਲੇਡੀਜ਼ ਕੀ ਕੀ ਕਰਦੀਆਂ ਘਰਾਂ ਦੇ ਵਿੱਚ।
3: ਸੱਚੀ?
0: ਬਿਲਕੁਲ ਜੀ,
3: ਮੈਨੂੰ ਨਹੀਂ ਪਤਾ, ਮਨਪ੍ਰੀਤ ਹੋਰਾਂ ਨੂੰ ਪੁੱਛ ਲੈਂਦੇ ਆ, ਮਨਪ੍ਰੀਤ ਹੋਰੀ ਤੁਹਾਡੀਆਂ ਗੱਲਾਂ ਬੜੇ ਧਿਆਨ ਨਾਲ ਸੁਣਦੇ ਆ। ਮਨਪ੍ਰੀਤ ਜੀ ਕੀ ਹਾਲ ਚਾਲ ਨੇ? ਦੇਖੋ, ਕਿਰਨ ਨੇ ਭਾਂਡਿਆਂ ਦੀ ਗੱਲ ਕੀਤੀ, ਕਹਿੰਦੇ ਜੇ 4 ਭਾਂਡੇ ਹੋਣਗੇ ਤਾਂ ਹੀ ਖੜਕਣਗੇ।
4: ਬਿਲਕੁਲ, ਔਰ ਹੋਣੇ ਚਾਹੀਦੇ ਆ, ਵਧੀਆ ਹੈ ਜੀ, ਕਿਉਂਕਿ ਭਾਂਡਿਆਂ ਨਾਲ ਰੌਣਕ ਹੁੰਦੀ ਆ।
3: ਅੱਛਾ, ਤੁਹਾਨੂੰ ਪਤਾ ਕਿ ਭਾਂਡੇ ਉਸ ਘਰ ਦੇ ਵਿੱਚ ਹੀ ਚੰਗੇ ਲੱਗਦੇ ਜਿੱਥੇ ਪਰਿਵਾਰ ਵਸਿਆ ਹੁੰਦਾ, ਔਰ ਮੈਂ ਸਾਰਿਆਂ ਲਈ ਦੁਆ ਕਰਦੇ ਸਾਰੇ ਰਾਜੀ ਖੁਸ਼ ਰਹਿਣ ਔਰ ਆਪਣੇ ਆਪਣੇ ਭਾਂਡੇ ਆਪ ਹੀ ਧੋਣ ਖਾਣ ਤੋਂ ਬਾਅਦ। ਅੱਛਾ ਚਲੋ, ਅੱਜ ਟੌਪਿਕ ਇੱਕ ਲੈਂਦੇ ਹਾਂ ਮਨਪ੍ਰੀਤ ਜੀ, ਇਹ ਜ਼ਮਾਨਾ ਕਿੰਨਾ ਬਦਲ ਗਿਆ। ਦੇਖੋ, ਜੇ ਭਾਂਡਿਆਂ ਦੀ ਗੱਲ ਕੀਤੀ ਆ ਤੇ ਪਹਿਲੇ ਜ਼ਮਾਨੇ ਦੇ ਵਿੱਚ ਭਾਂਡੇ ਲੋਕੀ ਸਵਾਹ ਨਾਲ ਮਾਂਜਦੇ ਹੁੰਦੇ ਸੀ, ਹਨਾ, ਫਿਰ ਉਸ ਤੋਂ ਬਾਅਦ ਥੋੜਾ ਸੋਪ ਆ ਗਿਆ, ਹੁਣ ਤਾਂ ਹੱਥ ਹੀ ਨਹੀਂ ਲਾਉਂਦੇ, ਮਸ਼ੀਨ 'ਚ ਪਾਉਂਦੇ, ਬਟਨ ਅਪ ਦੇ ਠਾ ਬਾਹਰ। ਸੋ ਕਿਹੜਾ ਯੁੱਗ ਕਿਹੜਾ ਚੰਗਾ ਆ, ਸਵਾਦ ਕਿਹੜੀ ਚੀਜ਼ 'ਚ ਆਉਂਦਾ?
4: ਸੁਖੀ ਜੀ, ਸਵਾਹ ਨਾਲ ਦਾ ਤੇ ਮੈਨੂੰ ਲੱਗਦਾ ਸਵਾਦ ਹੀ ਕਿਤੇ ਨਹੀਂ ਆ, ਔਰ ਜਿਨ੍ਹਾਂ ਨੂੰ ਅਜੇ ਵੀ ਉਸ ਚੀਜ਼ ਦੀ ਕਦਰ ਆ, ਖਾਸ ਕਰਕੇ ਪਿੰਡਾਂ ਥਾਵਾਂ ਦੀਆਂ ਲੇਡੀਜ਼ ਜਿਹੜੀਆਂ ਨੇ ਅਜੇ ਵੀ ਸਵਾਦ ਨਾਲ ਭਾਂਡੇ ਮਾਂਜਦੀਆਂ ਨੇ। ਔਰ ਮੈਂ ਆਪਣੀ ਦਾਦੀ ਨੂੰ ਬਹੁਤ ਟਾਈਮ ਦੇਖਿਆ ਜਦੋਂ ਸਾਬਣ ਨਾਲ ਭਾਂਡੇ ਮਾਂਜਣ ਦਾ ਵੀ ਰਿਵਾਜ਼ ਆ ਗਿਆ ਸੀ, ਤਾਂ ਉਹ ਆਪਣਾ ਖਾਣਾ ਖਾਣ ਤੋਂ ਬਾਅਦ ਜਿਹੜੇ ਆਪਣੇ ਬਰਤਨ ਸੀ ਉਹ ਚੁੱਲ੍ਹੇ ਦੀ ਸਵਾਹ ਦੇ ਨਾਲ ਸੁਕਮਾਂਜ ਕਰਦੇ ਸੀਗੇ, ਉਹ ਧੋਂਦੇ ਵੀ ਨਹੀਂ ਸੀ ਹੁੰਦੇ, ਉਹਨੂੰ ਸੁਕਮਾਂਜ ਕਹਿੰਦੇ ਸੀ, ਇਸ ਤਰੀਕੇ ਨਾਲ ਮਾਂਜਦੇ ਸੀ। ਤਾਂ ਮੈਨੂੰ ਵੀ ਕਿਤੇ ਮਾਂਜਣ ਦਾ ਮੌਕਾ ਮਿਲੇ, ਭਾਵੇਂ ਕਿਸੇ ਗੁਰੂ ਘਰ ਜਾ ਕੇ ਸੇਵਾ ਕਰਨ ਦਾ ਮੌਕਾ ਮਿਲੇ, ਤਾਂ ਮੇਰਾ ਕਦੀ ਉਸ ਚੀਜ਼ ਤੋਂ ਮਨ ਨਹੀਂ ਕਤਰਾਇਆ ਵੀ ਜੀ ਕੱਲ ਨਹੀਂ ਆਇਆ ਵੀ ਅਸੀਂ ਅੱਜ ਕੱਲ ਦੇ ਜਵਾਕ ਆ ਤੇ ਜਾਂ ਉਹ ਭਾਂਡੇ ਨਹੀਂ ਮਾਂਜਣੇ। ਵਧੀਆ ਲੱਗਦਾ ਮਾਂਜਣਾ ਔਰ ਦੇਖਿਆ ਹੋਇਆ ਭਾਂਡੇ ਮਾਂਜਦੇ ਆ।
3: ਅੱਛਾ ਮਨਪ੍ਰੀਤ ਜੀ, ਇਹ ਗੱਲ ਦੱਸੋ, ਤੁਸੀਂ ਅੱਜ ਕੱਲ ਦੇ ਜਵਾਕਾਂ ਦੀ ਗੱਲ ਕੀਤੀ, ਇਹ ਚ ਦੋ ਗੱਲਾਂ, ਇੱਕ ਤਾਂ ਅੱਜ ਕੱਲ ਦੇ ਜਵਾਕ ਜਿਹੜੇ ਉਹ ਕਹਿੰਦੇ ਕਿ ਨੌਵਾਂ ਚ ਫਸ ਜਾਂਦੀ ਹੈ ਸਵਾਹ ਜਾਂ ਨੌਵਾਂ ਚ ਸੋਪ ਫਸ ਜਾਂਦਾ, ਹੱਥ ਖਰਾਬ ਹੋ ਜਾਂਦੇ, ਆਪਾਂ ਤਾਂ ਨਹੀਂ ਕਰਦੇ। ਦੂਜਾ ਹੁੰਦਾ ਕਿ ਜਿਹੜਾ ਤੁਸੀਂ ਕਿਹਾ ਜੀ ਕਈ ਵਾਰੀ ਤੁਹਾਨੂੰ ਮੌਕਾ ਮਿਲਿਆ ਗੁਰੂ ਘਰ ਜਾ ਕੇ ਭਾਂਡਿਆਂ ਦੀ ਸੇਵਾ ਕਰਨ ਦਾ, ਤੇ ਬਹੁਤ ਸਾਰੇ ਪਰਿਵਾਰ ਜਾਂ ਬਹੁਤ ਸਾਰੇ ਬੰਦੇ ਇੱਦਾਂ ਦੇ ਆ ਘਰ ਚ ਉਹਨਾਂ ਨੇ ਹੱਥ ਨੀ ਚੱਕ ਕੇ ਗਲਾਸ ਰੱਖਣਾ ਤੇ ਗੁਰੂ ਘਰ ਜਾ ਕੇ ਉਹ ਸੇਵਾ ਕਰਦੇ ਆ, ਉਹ ਵੀ ਕਿੰਨਾ ਕੁ ਚੰਗਾ?
4: ਬਿਲਕੁਲ ਜੀ, ਉਹ ਤਾਂ ਬਿਲਕੁਲ ਵੀ ਨਹੀਂ ਚੰਗਾ। ਉਹ ਕਹਿੰਦੇ ਜਿੰਨੇ ਮਾਪਿਆਂ ਨੂੰ ਪਾਣੀ ਦਾ ਗਲਾਸ ਨਹੀਂ ਫੜਾਇਆ ਤੇ ਗੁਰੂ ਘਰੇ ਲੰਗਰ ਦੇ ਵਿੱਚ ਪੰਗਤ ਨੂੰ ਜਲ ਵਰਤਾਏ ਦਾ ਕੀ ਫਾਇਦਾ ਹਨਾ। ਤੇ ਬਾਕੀ ਗੱਲ ਇਹ ਆ ਵੀ ਉਹ ਜਿੱਦਾਂ ਤੁਸੀਂ ਬਰਤਨਾਂ ਦੀ ਗੱਲ ਕਹੀ ਕਿ ਜਾਰ ਬਰਤਨ ਹੋਣ ਤਾਂ ਉਹ ਖੜਕਦੇ ਨੇ ਔਰ ਉਹਨਾਂ ਨਾਲ ਰੌਣਕ ਵੀ ਹੁੰਦੀ ਆ। ਤੇ ਅੱਜ ਕੱਲ ਤਾਂ ਰਿਵਾਜ਼ ਇਹ ਵੀ ਹੋ ਗਿਆ ਵੀ ਆਪਾਂ ਡਿਸਪੋਜ਼ੇਬਲਾਂ ਚ ਹੀ ਖਾਂਦੇ ਆ ਤੇ ਸੁੱਟ ਦਿੰਦੇ ਆ, ਔਰ ਜਿੱਥੇ ਸਮਝ ਲਓ ਡਿਸਪੋਜ਼ੇਬਲ ਆ ਗਏ ਉੱਥੇ ਤੁਸੀਂ ਵੇਖੋ ਵੀ ਉੱਥੇ ਪਰਿਵਾਰ ਹੀ ਹੈ ਨੀ, ਉੱਥੇ ਮਾੜਾ ਮੋਟਾ ਯਾਰ ਦੋਸਤ ਜਾਂ ਯਾਰ ਬੇਲੀ ਜਾਂ ਸਹੇਲੀਆਂ ਭੈਣਾਂ ਆਉਣ ਦੇ ਚੱਕਰ ਦੇ ਵਿੱਚ ਮੰਗਵਾਇਆ ਵੀ ਬਾਹਰੋਂ ਤੇ ਭਾਂਡੇ ਵੀ ਬਾਹਰੋਂ ਖਾਧਾ ਤੇ ਸੁੱਟ ਦਿੱਤਾ। ਸੋ ਇਸੇ ਕਰਕੇ ਜਿਹੜੇ ਮਾਂ ਪਿਓ ਨੇ ਅੱਜ ਕੱਲ ਉਹ ਵੀ ਲੋਕਾਂ ਨੇ ਕਈ ਘਰਾਂ ਚੋਂ ਬਾਹਰ ਕਰ ਦਿੱਤੇ। ਤੇ ਵੈਸੇ ਬਹੁਤ ਰਿਵਾਜ਼ ਘੱਟ ਗਿਆ ਹੈ, ਕੁਛ ਕੁ ਲੋਕ ਹੈਗੇ ਨੇ ਐਸੇ ਜਿਹੜੇ ਜਾਂਦੇ ਆ ਜਿਹਨਾਂ ਨੇ ਘਰੇ ਕਦੀ ਤੀਲਾ ਭੰਨ ਕੇ ਦੂਰਾ ਨਹੀਂ ਕੀਤਾ ਤੇ ਉੱਥੇ ਜਾ ਕੇ ਸੇਵਾ ਕਰਨੀ ਆ। ਤੇ ਪਰ ਰੱਬ ਜਿਹੜਾ ਬੜਾ ਬੇਅੰਤ ਆ ਸੁਖੀ ਜੀ, ਬੜਾ ਬੜੀ ਜਲਦੀ ਸਮਾਂ ਜਿਹੜਾ ਚੇਂਜ ਹੁੰਦਾ ਹੈ ਤੇ ਅਕਲ ਦਿੰਦਾ ਹੈ। ਬਹੁਤ ਇਹ ਚੀਜ਼ਾਂ ਦਾ ਰਿਵਾਜ਼ ਵਿੱਚ ਜੇ ਆ ਗਿਆ ਸੀ ਪਰ ਹੁਣ ਘੱਟ ਰਿਹਾ ਆ। ਹੁਣ ਜਿਹੜੇ ਆਲਸੀ ਨੇ ਉਹਨਾਂ ਨੂੰ ਰੱਬ ਆਪ ਹੀ ਨਹੀਂ ਸੱਦਦਾ, ਲੋਕ ਗੁਰੂ ਦੇ ਦਰਵਾਜ਼ੇ ਅੱਗੋਂ ਲੰਘ ਜਾਣਗੇ, ਪਰ ਜੇ ਉਹਨਾਂ ਦਾ ਮਨ ਬੇਈਮਾਨ ਆ ਜਾਂ ਅੰਦਰੋਂ ਨਹੀਂ ਦਰਸ਼ਨ ਕਰਨਾ ਚਾਹੁੰਦੇ, ਅੰਦਰੋਂ ਨਹੀਂ ਸੇਵਾ ਕਰਨਾ ਚਾਹੁੰਦੇ, ਤਾਂ ਉਹਨਾਂ ਨੇ ਅੰਦਰ ਪੈਰ ਵੀ ਨਹੀਂ ਪਾਉਣਾ, ਸੋ ਜਾਣਾ ਵੀ ਨਹੀਂ ਆ। ਤੇ ਮੈਨੂੰ ਲੱਗਦਾ
3: ਮਨਪ੍ਰੀਤ ਜੀ, ਸਿਆਣੇ ਕਹਿੰਦੇ ਆ ਕਿ ਜਿਹੜੀ ਕੋਇਲ ਹੈ ਨਾ, ਜੇ ਕੋਇਲ ਦੀ ਆਵਾਜ਼ ਬੜੀ ਚੰਗੀ ਆ ਪਰ ਉਹ ਫਿਰ ਦੂਜਿਆਂ ਦੇ ਆਲਣੇ ਚ ਕਿਉਂ ਅੰਡੇ ਰੱਖ ਕੇ ਆਉਂਦੀ ਆ? ਆਪਣੇ ਆਪ ਨੂੰ ਬੜਾ ਸਿਆਣਾ ਮੰਨਦਾ ਪਰ ਉਹ ਬਦਸੂਰਤ ਕਿਉਂ ਹੁੰਦਾ?
4: ਵਾਹ, ਇਹ ਤਾਂ ਬੜੀ ਡੂੰਗੀ ਗੱਲ ਹੈ ਔਰ ਤੁਸੀਂ ਇਹਦੇ ਬਾਰੇ ਜ਼ਿਆਦਾ ਜਾਣਦੇ ਹੋ, ਸੋ ਅਸੀਂ ਵੀ ਐਕਸਾਈਟਿਡ ਹਾਂ ਵੀ ਤੁਸੀਂ ਦੱਸੋ।
3: ਤੇ ਤੀਜੀ ਗੱਲ ਹੋਰ ਸੁਣ ਲਓ ਕਿ ਗੁਰਬਾਣੀ ਚ ਵੀ ਲਿਖਿਆ, ਸਾਰੇ ਲਿਖਿਆ ਕਿ ਪਾਣੀ ਜਿਹੜਾ ਹੈਗਾ ਬਹੁਤ ਮਹੱਤਵਪੂਰਨ ਹੈ ਜੀਵਨ ਦੇ ਲਈ, ਪਰ ਪਾਣੀ ਕਈ ਵਾਰੀ ਹੜ ਆ ਜਾਂਦਾ ਉਹ ਵੀ ਬੰਦਿਆਂ ਨੂੰ ਮਾਰ ਦਿੰਦਾ।
4: ਬਿਲਕੁਲ ਬਿਲਕੁਲ, ਸੋ ਵੀ ਬਰਬਾਦੀ ਦਾ ਕਾਰਨ ਵੀ ਬਣਦਾ।
3: ਹਾਂ, ਤੇ ਇਸੇ ਤਰ੍ਹਾਂ ਜਿਹੜਾ ਇਨਸਾਨ ਆ ਜੇ ਉਹ ਦੇਵਤਾ ਆ ਤੇ ਉਹ ਸ਼ੈਤਾਨ ਵੀ ਆ।
4: ਬਿਲਕੁਲ ਬਿਲਕੁਲ,
3: ਸੋ ਕਾਫੀ ਗੱਲਾਂ ਹੈਗੀਆਂ ਜੀ ਹੋਰ ਵੀ। ਮਨਪ੍ਰੀਤ ਜੀ, ਆਪਾਂ ਥੋੜੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ ਹੁੰਦੇ ਆ ਤੇ ਸਾਡੇ ਜਿੰਨੇ ਲਿਸਨਰ ਨੇ ਜੇ ਸਾਨੂੰ ਉਹ ਸਾਡੀ ਆਵਾਜ਼ ਉਹਨਾਂ ਨੂੰ ਚੰਗੀ ਲੱਗਦੀ ਆ, ਗੱਲਾਂ ਚੰਗੀਆਂ ਲੱਗਦੀਆਂ ਤੇ ਲਓ ਫਿਰ ਸਾਡੇ ਇੱਕ ਬਹੁਤ ਵਧੀਆ ਮਹਿਮਾਨ ਸਾਡੇ ਸਟੂਡੀਓ 'ਚ ਪਹੁੰਚੇ ਨੇ, ਉਹਨਾਂ ਨਾਲ ਗੱਲ ਆਪਾਂ ਕਰਾਵਾਂਗੇ। ਦੇਖਦੇ ਹਾਂ ਵੀ ਗੈਸ ਕਰਦੇ ਸਾਡੇ ਸਿੰਗਰ, ਸੋਰੀ ਸਾਡੇ ਜਿਹੜੇ ਦਰਸ਼ਕ ਨੇ ਵੀ ਕਿਹੜਾ ਸਿੰਗਰ ਇਸ ਟਾਈਮ ਸਟੂਡੀਓ 'ਚ ਆ। ਨੰਬਰ ਹੈ 9057990999।
5: ਮਿੱਤਰਾਂ ਦੇ ਜੰਕਸ਼ਨ ਤੇ,
6: ਉਹ ਕਿਹੜੇ ਜੰਕਸ਼ਨ ਤੇ?
5: ਇੱਕਾ ਜੰਕਸ਼ਨ ਬ੍ਰੈਂਪਟਨ ਤੇ,
7: ਰਾਤ ਲੱਗੀਆਂ ਮਹਿਫਲਾਂ ਨਾਰੇ,
5: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਟ ਫੂਡ ਟਰੱਕ 11 AM to 6 PM, ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6474294040, 6474294040। ਇੱਕਾ ਜੰਕਸ਼ਨ ਬ੍ਰੈਂਪਟਨ।
8: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
9: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
8: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
9: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
10: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
9: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
10: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
9: 416-509-1509
10: ਔਰ ਵਿਜ਼ਿਟ insuranceforyou.ca।
11: ਨੋਬਲ ਫ੍ਰੈਸ਼ ਫੂਡ ਸ਼ਹਿਰ ਵਿੱਚ ਇੱਕੋ ਰੌਲਾ ਪੈ ਗਿਆ ਤਾਂ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ 2945 ਸੈਂਡਰਵੁੱਡ ਪਾਰਕਵੇ ਈਸਟ 2 Silkeshan 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ ਫੋਨ 2898010566 ਨੋਬਲ ਫ੍ਰੈਸ਼ ਫੂਡ

0: ਸਤਿ ਸ਼੍ਰੀ ਅਕਾਲ ਜੀ, ਮੈਂ ਲਖਵਿੰਦਰ ਵਡਾਲੀ ਤੇ ਦੋਸਤੋ ਤੁਸੀਂ ਸੁਣ ਰਹੇ ਹੋ ਵਤਨੋਂ ਦੂਰ ਸੁਖੀ ਨਜ਼ਰ ਹੋਰਾਂ ਦੇ ਨਾਲ।
1: ਕਿਆ ਬਾਤ ਹੈ ਜੀ, ਸਰਗਮ ਸੁਣ ਰਹੇ ਸੀ ਤੁਸੀਂ ਵਡਾਲੀ ਸਾਹਿਬ ਦੀ ਆਵਾਜ਼ ਦੇ ਵਿੱਚ, ਤੇ ਵਡਾਲੀ ਸਾਹਿਬ ਇਸ ਟਾਈਮ ਵਤਨੋਂ ਦੂਰ ਦੇ ਨਾਲ ਜੁੜ ਗਏ ਨੇ ਕਿਉਂਕਿ ਪਰਸੋਂ ਨੂੰ ਟੋਰਾਂਟੋ ਦੀ ਧਰਤੀ ਉੱਤੇ ਬਹੁਤ ਵੱਡਾ ਸ਼ੋਅ ਹੋਣ ਜਾ ਰਿਹਾ ਲਖਵਿੰਦਰ ਵਡਾਲੀ ਜੀ ਦਾ, ਤੇ ਵਡਾਲੀ ਸਾਹਿਬ ਸਾਡੇ ਨਾਲ ਆ ਗਏ ਨੇ, ਤੇ ਪਹਿਲਾਂ ਤਾਂ ਇਹਨਾਂ ਨੂੰ ਕਰੀਏ ਕੈਨੇਡਾ 'ਚ ਜੀ ਆਇਆਂ ਨੂੰ, ਤੇ ਦੂਜਾ ਕਰੀਏ ਵਤਨੋਂ ਦੂਰ 'ਚ ਜੀ ਆਇਆਂ ਨੂੰ। ਸਰ ਜੀ ਵੈਲਕਮ ਜੀ ਆਇਆਂ ਨੂੰ ਤੁਹਾਨੂੰ ਦੋਨਾਂ ਜਗ੍ਹਾ ਦੇ ਉੱਤੇ, ਪਹਿਲਾਂ ਕੈਨੇਡਾ ਦੀ ਧਰਤੀ 'ਤੇ ਤੇ ਦੂਜਾ ਪਹਿਲੀ ਵਾਰੀ ਵਤਨੋਂ ਦੂਰ ਸਟੂਡੀਓ ਦੇ ਵਿੱਚ ਅੱਜ ਤੁਸੀਂ ਪਹੁੰਚੇ ਹੋ।
2: ਸਤਿ ਸ਼੍ਰੀ ਅਕਾਲ ਭਾਜੀ, ਤੇ ਇਸ ਵੇਲੇ ਵਤਨੋਂ ਦੂਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਧਿਆਨ ਬੜੀ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ
1: ਧੰਨਵਾਦ ਤੁਹਾਡਾ ਮਹਾਰਾਜ। ਔਰ ਬਹੁਤ ਵਧੀਆ ਸ਼ੋਅ ਆ ਰਹੇ ਨੇ ਵੈਨਕੂਵਰ ਦੇ ਵਿੱਚ, ਐਡਮਿੰਟਨ ਦੇ ਵਿੱਚ ਤੁਸੀਂ ਜਿਹੜੀ ਧਾਂਕ ਜਮਾਈ ਆ, ਲੋਕੀ ਦੁਬਾਰਾ ਡਿਮਾਂਡ ਕਰ ਰਹੇ ਕੇ ਵੀ ਜਿਹੜੇ ਮਿਸ ਕਰ ਗਏ ਦੁਬਾਰਾ ਕਹਿ ਰਹੇ ਕਿ ਸਾਡੇ ਅਸੀਂ ਕਿਉਂ ਨਹੀਂ ਆਏ। ਤੇ ਇਸੇ ਤਰ੍ਹਾਂ ਹੁਣ ਟੋਰਾਂਟੋ ਦੇ ਵਿੱਚ ਵੀ ਦੇਖੋ ਮੈਨੂੰ ਜਿੰਨੇ ਕੁ ਫੋਨ ਆ ਰਹੇ ਆ, ਜਿੱਦਣ ਦੇ ਤੁਹਾਨੂੰ ਕੈਨੇਡਾ 'ਚ ਜੀ ਆਇਆਂ ਨੂੰ ਕੀਤਾ ਫੋਟੋ ਪਾਈ ਸੀ, ਤੇ ਮੈਨੂੰ ਨਹੀਂ ਲੱਗਦਾ ਇੰਨੇ ਫੋਨ ਤਾਂ ਤੀਆਂ 'ਚ ਵੀ ਨਹੀਂ ਸਾਨੂੰ ਆਉਂਦੇ ਕਿ ਇੰਨੀਆਂ ਟਿਕਟਾਂ।
2: ਦੇਖੋ ਸਾਡੀ ਦੋਸਤੀ ਤੇ ਸਾਡਾ ਜਿਹੜਾ ਭਰਾਦਾਰੀ ਹੈ ਉਹਨੂੰ ਬਹੁਤ ਟਾਈਮ ਹੋ ਗਿਆ, ਤੇ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਇੰਨੇ ਟਾਈਮ ਤੋਂ ਇਕੱਠੇ ਹਾਂ ਤੇ ਕੁਛ ਨਾ ਕੁਛ ਵੱਡਾ ਕਰਾਂਗੇ।
1: ਹਾਂਜੀ,
2: ਤੇ ਹੁਣ ਵੱਡਾ ਹੋ ਵੀ ਰਿਹਾ, ਤੇ ਜਿਵੇਂ ਤੁਹਾਨੂੰ ਕਾਲਾਂ ਆ ਰਹੀਆਂ
1: ਦੁਬਾਰਾ ਖਾਣ ਨੂੰ ਵੀ ਜੀ ਕਰਦਾ। ਹੁਣ ਆਪਾਂ ਲਿਵਿੰਗ ਆਰਟ ਸੈਂਟਰ ਦੇ ਵਿੱਚ ਪਰਸੋਂ ਨੂੰ ਆਪਣਾ ਫੈਸਟੀਵਲ ਆ, ਔਰ ਲਿਵਿੰਗ ਆਰਟ ਸੈਂਟਰ ਮਿਸੀਸਾਗਾ ਦੇ ਹੱਬ ਦੇ ਵਿੱਚ ਆ, ਕਹਿ ਦਈਏ ਕਿ ਦਿਲ ਦੇ ਵਿੱਚ ਆ, ਜਿੱਥੇ ਬ੍ਰੈਂਪਟਨ ਵੀ ਨਾਲ ਪੈਂਦਾ, ਮਿਸੀਸਾਗਾ ਵੀ ਆ, ਟੋਰਾਂਟੋ ਵੀ ਨੇੜੇ ਪੈਂਦਾ, ਓਕਵਿਲ ਵੀ ਆ, ਸਾਰੇ ਉਸ ਸ਼ਹਿਰ ਨੂੰ ਲਾਗੇ ਆ। ਤੇ ਦੂਜੀ ਗੱਲ ਹੈ ਲਿਵਿੰਗ ਆਰਟ ਸੈਂਟਰ ਦੇ ਵਿੱਚ ਬਿਲਡ ਇਨ ਜਿਹੜਾ ਹੈਗਾ ਸਾਊਂਡ ਸਿਸਟਮ ਆ, ਸੀਟਾਂ ਬਹੁਤ ਜ਼ਬਰਦਸਤ ਆ, ਔਰ ਮਤਲਬ ਕਹਿ ਲਈਏ ਕਿ ਬਣਿਆ ਹੀ ਤੁਹਾਡੇ ਲਈ ਆ ਉਹ ਥੀਏਟਰ ਦੇ ਵਿੱਚ, ਜਿਹੜਾ ਥੀਏਟਰ ਉਸ ਲਿਵਿੰਗ ਆਰਟ ਸੈਂਟਰ ਆ, ਕਿ ਕਹਿ ਲਈਏ ਕਿ ਤੁਹਾਡੀ ਕਲਾ ਜੇ ਆਪਾਂ ਹੋਰ ਕਿਤੇ ਕਰੀਏ ਤੇ ਉੱਥੇ ਆਪਾਂ ਨੂੰ ਬਾਹਰੋਂ ਸਾਊਂਡ ਲੈ ਕੇ ਆਉਣਾ ਪੈਂਦਾ ਆ, ਹੋਰ ਤਰ੍ਹਾਂ ਦੀਆਂ ਚੀਕਾਂ ਵੱਜਦੀਆਂ, ਪਰ ਇਹ ਬਹੁਤ ਹੀ ਵਧੀਆ ਸਾਊਂਡ ਵੀਡੀਓ ਐਵਰੀਥਿੰਗ ਉੱਥੇ ਬਹੁਤ ਵਧੀਆ। ਜਿਹੜਾ ਬੰਦਾ ਵੀ ਭਾਵੇਂ ਉਹ ਸਭ ਤੋਂ ਸਸਤੀ ਟਿਕਟ ਲੈ ਕੇ ਬੈਠਾ, ਉਹਨੂੰ ਲੱਗੂਗਾ ਤੁਹਾਡੇ ਕੋਲ ਬੈਠੇ ਆ, ਤੁਹਾਨੂੰ ਦੇਖ ਰਹੇ ਹੋ ਨਜ਼ਦੀਕ ਤੋਂ।
2: ਵਾਹ ਜੀ ਵਾਹ, ਬਹੁਤ ਚਲੋ, ਮੈਨੂੰ ਵੀ ਬਹੁਤ ਚੰਗਾ ਲੱਗੂਗਾ ਜੇ ਇੰਨੀਆਂ ਸਾਰੀਆਂ ਚੀਜ਼ਾਂ ਆਰਟਿਸਟ ਨੂੰ ਮਿਲ ਜਾਣ। ਸਭ ਤੋਂ ਪਹਿਲਾਂ ਦੇਖੋ ਸਟੇਜ ਪਿਆਰੀ ਹੋਵੇ, ਫਿਰ ਉਸ ਤੋਂ ਬਾਅਦ ਸਾਊਂਡ ਪਿਆਰਾ ਹੋਵੇ, ਤੇ ਵੈਨਿਊ ਪਿਆਰਾ ਹੋਵੇ, ਤੇ ਫਿਰ ਓਬਵੀਅਸਲੀ ਫਿਰ ਉਹ ਮਹਿਫਿਲ ਜਿਹੜੀ ਆ ਫਿਰ ਯਾਦਗਾਰੀ ਹੋ ਨਿਬੜਦੀ ਹੈ ਨਾ।
1: ਬਿਲਕੁਲ ਜੀ, ਪਰ ਉਹ ਤੋਂ ਜ਼ਿਆਦਾ ਪਿਆਰੇ ਜਿਹੜੇ ਦਰਸ਼ਕ ਆ, ਜਿਹਨਾਂ ਨੂੰ ਤੁਸੀਂ ਜਿਹਨਾਂ ਦੀ ਅੱਖ ਦੇ ਵਿੱਚ ਅੱਖ ਪਾ ਕੇ ਗਾਉਣਾ।
2: ਜੀ ਮੈਂ ਕਹੂੰਗਾ ਨਾ ਉੱਥੇ ਕਿ ਆਂਖ ਸੇ ਆਂਖ ਮਿਲਾਓ ਤੋ ਕੋਈ ਬਾਤ ਬਣੇ,
1: ਹਾਂ
2: ਰੁੱਖ ਸੇ ਜ਼ੁਲਫੋਂ ਕੋ ਹਟਾਓ ਤੋ ਕੋਈ ਬਾਤ ਬਣੇ।
1: ਨਹੀਂ ਨਹੀਂ, ਇੱਕ ਤੁਸੀਂ ਹੋਰ ਕਹਿੰਦੇ ਹੁੰਦੇ ਕਿ ਜੋ ਉਹ ਬੈਠੇ ਹੈ ਜੋ ਉਨਕੇ ਆਗੇ,
2: ਵੋ ਜੋ ਬੈਠੇ ਹੈ ਜੋ ਉਨਸੇ ਪਰੇ ਬੈਠੇ,
1: ਹਾਂ
2: ਵੋ ਜੋ ਬੈਠੇ ਹੈ ਜੋ ਉਨਸੇ ਵੀ ਪਰੇ ਬੈਠੇ ਹੈ ਕੋਈ ਜਾ ਕੇ ਉਨਕੋ ਕਹਿ ਦੇ ਕਿ ਹਮ ਉਨ ਪਰ ਮਰੇ ਬੈਠੇ।
1: ਓਏ ਓਏ ਓਏ, ਕਿਆ ਬਾਤ ਹੈ। ਅੱਛਾ, ਕਹਿੰਦੇ ਲਖਵਿੰਦਰ ਭਾਜੀ ਕਹਿੰਦੇ ਹੁੰਦੇ ਨਾ ਕਿ ਕਿਸੇ ਦੇ ਜੇਕਰ ਕਿਸੇ ਨਾਲ ਯਾਰੀ ਪਾਉਣੀ ਹੋਵੇ ਜਾਂ ਕਿਸੇ ਦੇ ਰਿਸ਼ਤੇਦਾਰੀ ਕਰਨੀ ਹੋਵੇ ਤੇ ਪਹਿਲਾਂ ਉਦੋਂ ਦੇਖੋ ਕਿ ਉਹਦੇ ਯਾਰ ਦੋਸਤ ਕਿੰਨੇ ਪੁਰਾਣੇ ਆ। ਤੇ ਮੈਨੂੰ ਲੱਗਦਾ ਕਿ ਕੈਨੇਡਾ ਦੀ ਧਰਤੀ ਤੇ ਸਭ ਤੋਂ ਆਪਾਂ ਹੀ ਦੋਨੇ ਭਰਾ ਆ, ਜਦੋਂ ਦੀ ਆਪਣੀਆਂ ਯਾਰੀਆਂ ਤੇ ਜਦੋਂ ਦਾ ਆਪਣਾ ਇਹ ਸਿਸਟਮ ਸ਼ੁਰੂ ਕੀਤਾ ਤੇ ਅੱਜ ਵੀ ਆਪਾਂ ਇਕੱਠੇ ਆ।
2: ਮੈਨੂੰ ਅੱਜ ਵੀ ਉਹ ਪਹਿਲਾ ਦਿਨ ਯਾਦ ਆ, ਮੈਂ ਤੁਹਾਨੂੰ ਯਾਦ ਤੁਹਾਨੂੰ ਤਾਂ ਯਾਦ ਵੀ ਨਹੀਂ ਸੀ ਕਿ ਮੇਰੇ ਕੋਲ ਉਸ ਟਾਈਮ ਦੀ ਪਿਕ ਸੀ, ਮੈਂ ਜਦੋਂ ਤੁਹਾਨੂੰ ਹੁਣ ਪਿੱਛੇ ਜੇ ਇੰਡੀਆ ਤੋਂ ਜਦੋਂ ਮੈਂ ਤੁਹਾਨੂੰ ਭੇਜੀ,
1: ਤੇ
2: ਤੁਸੀਂ ਕਿਉਂ ਉਹ ਹਾਲੇ ਤੱਕ ਰੱਖੀ ਆ? ਮੈਂ ਕਹਿੰਦੇ ਕਿਉਂ ਨਾ ਰੱਖਦਾ, ਕਿਉਂਕਿ ਇਹ ਮੇਰਾ ਪਹਿਲੀ ਅਚੀਵਮੈਂਟ ਸੀ, ਮੇਰਾ ਪਹਿਲਾ ਜ਼ਿੰਦਗੀ ਦਾ ਅਵਾਰਡ ਸੀ ਜਿਹੜਾ ਵਤਨੋਂ ਦੂਰ ਟੀਵੀ ਨੇ ਮੇਰੀ ਐਲਬਮ ਬੁੱਲਾਂ ਨੂੰ ਦਿੱਤਾ, ਜਿਹਦੇ ਚੋਂ ਦੀਵਾ ਨਾ ਬੁਝਾਈ ਅਜੇ ਰਾਤ ਬਾਕੀ ਆ, ਭਰੀ ਜਾ ਹੁੰਗਾਰਾ ਅਜੇ ਬਾਤ ਬਾਕੀ ਆ, ਜਿਹੜਾ ਪਹਿਲਾ ਗਾਣਾ ਰਿਲੀਜ਼ ਹੋਇਆ ਸੀ, ਉਸ ਐਲਬਮ ਨੂੰ ਬੈਸਟ ਐਲਬਮ ਆਫ ਦਾ ਈਅਰ ਜਿਹੜਾ ਅਵਾਰਡ ਵਤਨੋਂ ਦੂਰ ਨੈਟਵਰਕ ਵੱਲੋਂ ਦਿੱਤਾ ਗਿਆ, ਤੁਹਾਡੇ ਵੱਲੋਂ ਦਿੱਤਾ ਗਿਆ, ਤੇ ਉਹ ਮੈਂ ਮਾਨ ਸਨਮਾਨ ਕਰੀ ਜ਼ਿੰਦਗੀ ਚ ਭੁੱਲ ਹੀ ਨਹੀਂ ਸਕਦਾ, ਜਿੱਥੋਂ ਸਾਡੀ ਨੀਂਹ ਜਿਹੜੀ ਰੱਖੀ ਗਈ ਹੈ ਕੈਨੇਡਾ ਦੇ ਵਿੱਚ,
1: ਸ਼ੁਰੂ ਕੀਤਾ ਸੀ ਕੰਮ
2: ਇਹ ਤਾਂ ਫਿਰ ਸਾਡੇ ਪਿਆਰ ਦੀ ਉਮਰ ਹੋਈ ਨਾ ਅਸੀਂ ਕਿੰਨੇ ਕੁ ਨਿੱਕੇ ਹੋਣੇ ਉਦੋਂ
1: ਇੰਟਰੀ ਕੀਤੀ ਸੀ ਤੇ ਲੋਕ ਨਾ ਤੁਹਾਨੂੰ ਇੱਕ ਹੋਰ ਵੱਡੇ ਆਰਟਿਸਟ ਨਾਲ ਕੰਪੇਅਰ ਕਰਦੇ ਸੀ ਕਹਿੰਦੇ ਆਹ ਬੰਦਾ ਓਦਾਂ ਦੀ ਸ਼ਕਲ ਹੈ
2: ਜੀ ਜੀ ਜੀ ਜੀ ਜੀ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀ ਮੈਂ ਕਿਹਾ ਭਾਈ ਦੇਖੋ ਛੋਟਾ ਆਮਿਰ ਖਾਨ ਲੱਗ ਰਿਹਾ ਕਿ ਨਹੀਂ
1: ਦੇਖੋ ਇਸ ਵਾਰੀ ਜਿੰਨੇ ਵੀ ਆਪਣੇ ਸ਼ੋਅ ਚੋਂ ਪੈਸੇ ਬਚਣੇ ਆ ਤਾਂ ਆਪਾਂ ਇਹ ਫੋਟੋ ਤੇ ਲਾਉਣੇ ਸੰਗੀਤ ਦੀ ਗੱਲਬਾਤ ਕਰੀਏ ਚਲੋ ਇਹ ਤਾਂ ਆਪਣਾ ਪਿਆਰ ਦੀ ਗੱਲ ਆ ਆਪਣਾ ਆਪਣਾ ਫੈਮਿਲੀ ਆ ਆਪਾਂ ਉਹਦੀ ਗੱਲਬਾਤ ਕੀਤੀ ਆ ਹੁਣ ਆਪਾਂ ਗੱਲ ਕਰਦੇ ਆ ਕਿ ਦੇਖੋ ਪਾਪਾ ਜੀ ਬਜ਼ੁਰਗ ਜੋ ਉਹਨਾਂ ਨੇ ਮਕਾਮ ਦੁਨੀਆਂ ਦੇ ਵਿੱਚ ਹਾਸਲ ਕੀਤਾ ਮੈਨੂੰ ਨੀ ਲੱਗਦਾ ਕਿ ਆਸ ਪਾਸ ਕਿਸੇ ਹੋਰ ਕਲਾਕਾਰ ਨੇ ਕੀਤਾ ਹੋਵੇ
2: ਹਨਾ
1: ਦੇਖੋ ਉਹਨਾਂ ਨੇ ਸਿਰਫ ਸੰਗੀਤ ਨੂੰ ਆਪਣੀ ਜ਼ਿੰਦਗੀ ਜਿਹੜੀ ਆ ਉਹ ਸਮਰਪਣ ਕੀਤੀ ਸਾਰਾ ਕੁਛ ਉਹਨਾਂ ਨੂੰ ਹੋਰ ਕੁਛ ਸੁੱਝਦਾ ਨੀ ਜਦੋਂ ਗਾਉਂਦੇ ਨੇ ਉਹ ਪੂਰਾ ਅੰਤਰ ਧਿਆਨ ਹੋ ਕੇ ਗਾਉਂਦੇ ਨੇ ਤੇ ਤੁਹਾਨੂੰ ਤੁਸੀਂ ਇੱਕ ਤਰ੍ਹਾਂ ਤੁਸੀਂ ਉਹਨਾਂ ਦੇ ਬੇਟੇ ਵੀ ਹੋ ਤੇ ਤੁਸੀਂ ਉਹਨਾਂ ਦੇ ਸ਼ਾਗਿਰਦ ਵੀ ਹੋ ਤੁਸੀਂ ਉਹਨਾਂ ਦੀ ਸੰਗਤ ਵੀ ਕੀਤੀ ਸਾਰੀ ਲਾਈਫ ਪਰ ਤੁਸੀਂ ਥੋੜਾ ਸ਼ਰਾਰਤੀ ਵੀ ਹੋ ਤੇ ਪਰ ਤੁਸੀਂ ਉਹਨਾਂ ਤੋਂ ਕੀ ਸਿੱਖਿਆ ਸੰਗੀਤ ਤੋਂ ਇਲਾਵਾ
2: ਦੇਖੋ ਜ਼ਿੰਦਗੀ ਦੇ ਨਾ ਦੋ ਹੀ ਤਰੀਕੇ ਉਹਨਾਂ ਨੇ ਦੱਸਿਆ ਕਿ ਜਾਂ ਤੇ ਕਿਸੇ ਦੇ ਹੋ ਜਾਓ ਤੇ ਜਾਂ ਕਿਸੇ ਨੂੰ ਆਪਣਾ ਬਣਾ ਲਓ ਬਸ ਤੇ ਦੂਸਰਾ ਇਮਾਨਦਾਰੀ ਸੱਚਾਈ ਕੰਮ ਦੇ ਨਾਲ ਇਮਾਨਦਾਰੀ ਸੱਚਾਈ ਉਹ ਝੂਠ ਨਹੀਂ ਬੋਲਦੇ
1: ਮੈਂ
2: ਉਹਨਾਂ ਜ਼ਿੰਦਗੀ ਚ ਕਦੇ ਝੂਠ ਨਹੀਂ ਬੋਲਦੇ ਦੇਖਿਆ
1: ਕਹਿੰਦੇ ਹੁੰਦੇ ਆ ਲਖਵਿੰਦਰ ਭਾਜੀ ਕਹਿੰਦੇ ਝੂਠ ਬੋਲਾਂ ਤੇ ਕਿਉਂ ਬੋਲਾਂ ਮੇਰਾ ਕੰਮ ਕਦੀ ਨਹੀਂ ਅੜਿਆ ਝੂਠ ਕਿਉਂ ਬੋਲਣਾ
2: ਜੀ ਜੀ ਜੀ ਜੀ ਤੇ ਮੈਨੂੰ ਕਹਿੰਦੇ ਹੁੰਦੇ ਕਿ ਬੇਟੇ ਜਿਹੜੀ ਗਾਣੇ ਦੇ ਵਿੱਚ ਸਫਾਈ ਤੇ ਸੱਚਾਈ ਤਾਂ ਆਉਂਦੀ ਹੈ ਜੇ ਤੁਸੀਂ ਆਪਣੇ ਕੰਮ ਨਾਲ ਇਮਾਨਦਾਰੀ ਤੇ ਸੱਚੇ ਰਹੋਗੇ ਤੇ ਉਹ ਚੀਜ਼ ਦਾ ਅਸਰ ਵਾਕਿਆ ਜਦੋਂ ਕੋਵਿਡ ਹੋਇਆ ਨਾ ਜੀ ਇਸ ਵਾਰੀ ਜਦੋਂ ਕੋਵਿਡ ਦੇ ਵਿੱਚ ਟਾਈਮ ਬਹੁਤ ਮਿਲਿਆ ਲੋਕਾਂ ਨੂੰ ਸਾਰੀ ਦੁਨੀਆਂ ਆਪਣੇ ਘਰਾਂ ਚ ਧੱਕੀ ਗਈ ਜਦੋਂ
1: ਜੀ
2: ਤੇ ਉਸ ਟਾਈਮ ਉਹਨਾਂ ਦੇ ਨਾਲ ਮੈਨੂੰ ਟਾਈਮ ਸਪੈਂਡ ਕਰਨ ਨੂੰ ਬਹੁਤ ਮਿਲਿਆ ਓਦਾਂ ਤਾਂ ਅਸੀਂ ਕਦੀ ਕਿਤੇ ਭੱਜ ਜਾਂਦੇ ਹਾਂ ਕਦੀ ਕਿਤੇ ਸ਼ੋਅ ਤੇ ਕਦੀ ਕਿਤੇ ਰਾਤ ਆਈਦਾ ਜਿਵੇਂ ਲੇਟ ਉੱਠੀਦਾ ਤੇ ਜਦੋਂ ਲੋਕੀ ਸੌਂ ਰਹੇ ਹੁੰਦੇ ਉਦੋਂ ਜਾਗ ਰਹੇ ਹੁੰਦੇ ਉਦੋਂ ਅਸੀਂ ਸੌਂ ਰਹੇ ਹੁੰਦੇ ਹਾਂ ਤੇ ਓਬਵੀਅਸਲੀ ਫਿਰ ਪਾਪਾ ਜੀ ਨਾਲ ਵੀ ਜਾਂਦੀ ਵਾਲੀ ਮੁਲਾਕਾਤ ਹੁੰਦੀ ਸੀ ਜਾਂ ਆਉਂਦੀ ਵਾਲੀ ਮੁਲਾਕਾਤ ਹੁੰਦੀ ਸੀ ਪਹਿਲੀਆਂ ਜਾਂਦੀ ਵਾਲੀ ਲਾਉਣਾ ਜਾਂ ਫਿਰ ਵਾਪਸੀ ਤੇ ਮਿਲ ਗਏ ਤੇ ਉਦੋਂ ਪਰ ਕੋਵਿਡ ਦੇ ਵਿੱਚ ਬਹੁਤ ਸਮਾਂ ਮਿਲਿਆ ਭਾਜੀ ਉਹਦੇ ਚ ਇੰਨੀਆਂ ਬਾਰੀਕੀਆਂ ਮਿਊਜ਼ਿਕ ਨੂੰ ਲੈ ਕੇ ਇਨਸਾਨ ਦੇ ਕਿਰਦਾਰਾਂ ਨੂੰ ਲੈ ਕੇ ਤੁਹਾਡੀ ਸੁਰ ਦੀ ਸੱਚਾਈ ਨੂੰ ਲੈ ਕੇ ਗਾਣੇ ਨੂੰ ਲੈ ਕੇ ਬੰਦੇ ਦੀ ਆਪਣੀ ਸ਼ਖਸੀਅਤ ਨੂੰ ਲੈ ਕੇ ਹਰ ਚੀਜ਼ ਬਾਰੇ ਉਹਨਾਂ ਕੋਲੋਂ ਬਹੁਤ ਬਾਰੀਕੀ ਨਾਲ ਸੁਣਨ ਨੂੰ ਮਿਲਿਆ ਤੇ ਸੁੱਖੀ ਭਾਜੀ ਮੈਂ ਇੱਕ ਚੀਜ਼ ਇਹ ਨਹੀਂ ਕਿ ਹੁਣ ਰੇਡੀਓ ਤੇ ਬੋਲ ਰਿਹਾ ਤੇ ਸ਼ਾਇਦ ਇਸ ਕਰਕੇ ਏਦਾਂ ਦੀ ਗੱਲ ਕਰ ਰਿਹਾ ਤੁਹਾਨੂੰ ਪਤਾ ਮੈਂ ਹੈ ਹੀ ਏਦਾਂ ਦਾ ਤੁਹਾਡੇ ਨਾਲ ਵੀ ਜਦੋਂ ਮੈਂ ਮਿਊਜ਼ਿਕ ਬਾਰੇ ਗੱਲ ਕਰਦਾ ਫਿਰ ਮੈਂ ਉਹਦਾ ਹੀ ਹੋ ਜਾਂਦਾ ਹਨਾ ਤੇ ਹੁਣ ਮੈਂ ਗੱਲ ਇਹ ਕਰਨਾ ਚਾਹੁੰਦਾ ਸੀ ਕਿ ਤੁਹਾਨੂੰ ਡਿਫਰੈਂਸ ਦੇਖਿਓ ਇਸ ਵਾਰੀ ਆਡੀਅੰਸ ਨੂੰ ਵੀ ਤੇ ਤੁਹਾਨੂੰ ਕਿੰਨਾ ਡਿਫਰੈਂਸ ਮਿਲਣਾ ਹੈ ਇਸ ਵਾਰ ਮੈਨੂੰ ਤਾਂ ਫੀਲ ਹੁੰਦਾ ਹੈ ਕਿ ਮੈਂ ਗਾਣੇ ਨੂੰ ਕਾਫੀ ਇੰਪਰੂਵ ਕੀਤਾ ਹੈ ਆਪਣੀ ਪਰਫਾਰਮੈਂਸ ਨੂੰ ਵੀ ਕਾਫੀ ਇੰਪਰੂਵ ਕੀਤਾ ਹੈ ਤੇ ਹੋਪਫੁਲੀ ਇਹਦਾ ਜਿਹੜਾ ਰਿਜ਼ਲਟ ਹੈ ਉਹ ਤੁਹਾਨੂੰ 28 ਤਰੀਕ ਨੂੰ ਲਿਵਿੰਗ ਆਰਟ ਸੈਂਟਰ ਦੇ ਵਿੱਚ ਤੁਹਾਨੂੰ ਮਿਲੇਗਾ ਤੇ ਸਾਕਸ਼ਾਤ ਤੁਹਾਨੂੰ ਜਿਹੜਾ ਜਵਾਬ ਆਡੀਅੰਸ ਨੂੰ ਉੱਥੇ ਲਾਈਵ ਜਿਹੜਾ ਇਸ ਸਵਾਲ ਦਾ ਜਵਾਬ ਤੇ ਮਜ਼ਾ ਜਿਹੜਾ ਲੈਣਗੇ
1: ਬਿਲਕੁਲ ਜੀ ਜਦੋਂ ਸਰੋਤਿਆਂ ਦੇ ਨਾਲ ਤੁਸੀਂ ਐਨ ਅੱਖ ਨਾ ਅੱਖ ਪਾ ਕੇ ਔਰ ਉਹਨਾਂ ਨੇ ਮੋਹਰਿਓ ਜਦੋਂ ਤਾੜੀਆਂ ਮਾਰੀਆਂ ਤੁਹਾਡੀ ਸੁਰ ਦੇ ਨਾਲ ਉਹਨਾਂ ਦੀ ਤਾੜੀ ਜਦੋਂ ਜੁੜਦੀ ਆ ਉਹਦਾ ਕੋਈ ਨਜ਼ਾਰਾ ਹੀ ਵੱਖਰਾ ਹੋਣਾ ਔਰ ਮੈਨੂੰ ਇਹ ਵੀ ਪਤਾ ਲਖਵਿੰਦਰ ਭਾਈ ਜੀ ਆਪਣੀ ਜਿਹੜੀ ਆਫ ਦਾ ਏਅਰ ਜਦੋਂ ਰੋਜ਼ ਗੱਲ ਵੈਸੇ ਤਾਂ ਰੋਜ਼ ਹੀ ਹੁੰਦੀ ਆ ਕਿ ਇਸ ਵਾਰ ਤੁਸੀਂ ਬਹੁਤ ਜਿਹੜੇ ਨਵੇਂ ਕਲਾਮ ਜਿਹੜੇ ਨਵੀਆਂ ਗੱਲਾਂ ਜਿਹੜੀਆਂ ਲੈ ਕੇ
2: ਪਹਿਲਾਂ ਨਹੀਂ ਗਾਇਆ ਹੈਗੇ ਪਹਿਲਾਂ ਬਹੁਤ ਕੁਛ ਨਹੀਂ ਗਾਇਆ ਇੱਥੇ ਨਾ
1: ਹਾਂ
2: ਆਪਾਂ 2016 ਤੇ 18 ਵਾਲਾ ਕੀਤਾ ਸੀ ਫਿਰ ਕੋਵਿਡ ਆ ਗਿਆ
1: ਜੀ
2: ਤੇ ਉਸ ਤੋਂ ਬਾਅਦ ਫਿਰ ਬਿਜ਼ੀ ਆਪਾਂ ਇੰਨੇ ਜ਼ਿਆਦੇ ਉੱਥੇ ਇੰਡੀਆ 3 ਸਾਲ ਬੈਕ ਟੂ ਬੈਕ ਮਤਲਬ ਕਹਿ ਲਓ ਵੀ ਇੰਨਾ ਟਰੈਵਲ ਹੋਇਆ ਤੇ ਉਸ ਤੋਂ ਬਾਅਦ ਫਿਰ ਹੁਣ ਪਿਛਲੇ ਸਾਲ ਦੀ ਆਪਾਂ ਪਲੈਨਿੰਗ ਕਰ ਰਹੇ ਹਾਂ ਨਾ
1: ਜੀ
2: ਤੇ ਹੁਣ ਜਾ ਕੇ ਫਿਰੇ ਚੜੀਏ ਗੱਲ
1: ਮੇਰੀ ਗੱਲ ਜਿਹੜੀ
2: ਆਪਾਂ ਕਰਦੇ ਹੀ ਰਵਾਂਗੇ
1: ਹਾਂ ਗਰੇਵਾਲ ਸਾਹਿਬ ਨਾਲ ਗੱਲ ਹੋਈ ਸੀ ਕਹਿੰਦੇ ਕੁਛ ਟਿਕਟਾਂ ਹਾਲੇ ਵੀ ਅਵੇਲੇਬਲ ਨੇ ਜੇ ਕਿਸੇ ਨੇ ਲੈਣੀਆਂ ਆ ਤੇ ਮੈਂ ਇੱਕ ਨੰਬਰ ਦੇਣਾ ਚਾਹਾਂਗਾ ਟਿਕਟਾਂ ਦੀ ਇਨਫੋਰਮੇਸ਼ਨ ਦੇ ਲਈ 3658-2213 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਜਾਂ ਵਤਨੋਂ ਦੂਰ ਦੇ ਆਫਿਸ ਦੇ ਵਿੱਚ ਕਾਲ ਕਰ ਲੈਣੀ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਤੁਹਾਨੂੰ ਮਿਲ ਸਕਦੀ ਆ ਪਰਸੋਂ ਦੀ ਈਵਨਿੰਗ ਇੱਕ ਯਾਦਗਾਰੀ ਈਵਨਿੰਗ ਟੋਰਾਂਟੋ ਦੀ ਧਰਤੀ ਉੱਤੇ ਬਣਨੀ ਹੈ ਲਿਵਿੰਗ ਆਰਟ ਸੈਂਟਰ ਦੇ ਵਿੱਚ ਤੇ ਲਖਵਿੰਦਰ ਭਾਅ ਜੀ ਇੱਦਾਂ ਮੈਨੂੰ ਮੇਰੇ ਜਿਹੜੇ ਲਿਸਨਰ ਨੇ ਉਹ ਮੇਰੇ ਨਾਲ ਗੁੱਸੇ ਹੋ ਜਾਣਾ ਉਹਨਾਂ ਨੇ ਕਹਿਣਾ ਯਾਰ ਤੂੰ ਗੱਲਾਂ ਬਾਤਾਂ ਮਾਰ ਕੇ ਆਪਣਾ ਹੀ ਗਾਹ ਚਲੇ ਗਏ ਤੁਸੀਂ ਤਾਂ ਰੋਜ਼ ਫੋਨਾਂ 'ਤੇ ਕਰਦੇ ਹੋ ਕੁਛ ਇੱਕ ਅੱਧੀ ਲਾਈਨ ਹੋ ਜਾਏ ਕਿਸੇ ਮੈਨੂੰ ਜਿਹੜਾ ਮੇਰਾ ਮਨ ਪਸੰਦੀਦਾ ਬਸ ਫਿਰ ਉਹ ਤਾਂ ਫਿਰ ਉਹ ਵੀ ਨਾਲੇ ਕੈਨੇਡਾ ਦਾ ਰਾਈਟਰ ਹੈ ਜਿਹਨੇ ਦੇਖੋ ਜਿਹਨੇ ਲਿਖਿਆ ਗਾਣਾ ਉਹ ਕੈਨੇਡਾ ਦੀ ਧਰਤੀ ਤੇ ਹੀ ਰਹਿੰਦਾ ਮੁੰਡਾ
2: ਜੀ ਜੀ ਜੀ ਹਾਂ ਸਰਬਰਿੰਦਰ ਉਹਨਾਂ ਦਾ ਨਾਮ ਹੈ ਬੜੋਂਦੀ
1: ਜੀ
2: ਤੇ ਉਹਨਾਂ ਦਾ ਲਿਖਿਆ ਹੋਇਆ ਹੈ ਉਹਨਾਂ ਨੇ ਹੁਣ ਨਾ ਇਸ ਗਾਣੇ ਨੂੰ ਇੰਪਰੋਵਾਈਜ਼ ਕੀਤਾ ਅਸੀਂ ਹੁਣੇ ਪਿੱਛੇ ਜੇ ਇੱਕ ਨਾ ਟੀਵੀ ਸ਼ੋਅ ਕੀਤਾ ਸੀ ਤੇ ਉਹਦੇ ਵਿੱਚ ਅਸੀਂ ਇਹਨੂੰ ਇਹਨਾਂ ਲਾਈਨਾਂ ਨੂੰ ਇੰਪਰੋਵਾਈਜ਼ ਕੀਤਾ ਸੀ ਉਹ ਮੈਂ ਲਾਈਨਾਂ ਜ਼ਰੂਰ ਚਾਹੁੰਦਾ
1: ਜੀ
2: ਉਹ ਸੀ ਲਾਉਣੀਆਂ ਨੀ ਸੌਖੀਆਂ ਨਿਭਾਉਣੀਆਂ ਨੇ ਔਖੀਆਂ ਲਾਉਣੀਆਂ ਨੇ ਸੌਖੀਆਂ ਨਿਭਾਉਣੀਆਂ ਨੇ ਔਖੀਆਂ ਤੇਰੇ ਕੋਲੋਂ ਯਾਰ ਹਾਏ ਜਾਣੀਆਂ ਨਹੀਂ ਜੋਖੀਆਂ ਜਿਨੇ ਜਿਨੇ ਲਾਇਆ ਨਾ ਰਹੀਆਂ ਕਾਸੇ ਜੋਗੀਆਂ ਉਹ ਮਹਿਕ ਪਿਆਰ ਦੀ ਵਾਂਗ ਕਸਤੂਰੀ

0: ਚੋਰੀ ਨੂੰ ਦੇਖੋ, ਜੇ ਜਿਹਨਾਂ ਨੇ ਖਾਧੀ ਹੋਵੇ ਨਾ, ਭਾਵੇਂ ਮਾਂ ਦੇ ਹੱਥ ਦੀ ਹੋਵੇ ਤੇ ਭਾਵੇਂ ਉਹ ਆਪਣੇ ਪਿਆਰ ਦੇ ਹੱਥ ਦੀ ਹੋਵੇ, ਉਹਦੀ ਤੁਸੀਂ ਜਿਸ ਤਰੀਕੇ ਨਾਲ ਚੋਰੀ ਕੁੱਟ ਦਿੰਦੇ ਹੋ ਨਾ ਸੰਗੀਤ ਚ, ਉਹਦਾ ਤਾਂ ਹੋਰ ਹੀ ਬੰਦਾ ਆਪਣੇ ਆਪ ਚ ਹੋਰ ਪਾਸੇ ਚਲੇ ਜਾਂਦਾ, ਉਹਨੂੰ ਸਾਰਾ ਕੁਝ ਯਾਦ ਆ ਜਾਂਦਾ।
1: ਬਹੁਤ ਸ਼ੁਕਰੀਆ।
0: ਤੇ ਦੂਸਰਾ ਲਖਵਿੰਦਰ ਭਾਜੀ, ਮੈਂ ਦੱਸਣਾ ਲਿਸਨਰ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਸ਼ੋਅ ਆ, ਇੱਕ ਤਾਂ ਚਲੋ ਸੰਗੀਤਕ ਸ਼ਾਮ ਹੋਵੇਗੀ, ਦੂਜੀ ਕਿਉਂਕਿ ਵੈਨਿਊ ਬਹੁਤ ਅੱਛਾ ਆ, ਹਰ ਬੰਦੇ ਨੂੰ ਲੱਗੇਗਾ ਕਿ ਅਸੀਂ ਕੋਲ ਹੀ ਬੈਠੇ ਹਾਂ, ਤੀਜੀ ਜਿਹੜੀ ਉਹਦੇ ਵਿੱਚ ਸਰਪ੍ਰਾਈਜ਼ ਜਿਹੜਾ ਹਾਲੇ ਮੈਂ ਤੁਹਾਨੂੰ ਦੱਸਿਆ ਨਹੀਂ ਸੀਗਾ, ਚਲੋ ਅੱਜ ਆਪਾਂ ਔਨ ਏਅਰ ਦੱਸਦੇ ਹਾਂ, ਕਿ ਹਰ ਦਰਸ਼ਕ ਤੁਹਾਡੇ ਨਾਲ ਗੱਲ ਕਰ ਸਕਦਾ ਉਹ ਐਜ਼ ਏ ਇੰਟਰਵਿਊ ਟਾਈਪ, ਤਾਂ ਉਹ ਉਹਨਾਂ ਦਾ ਸਵਾਲ ਕੋਈ ਵੀ ਹੋਵੇ ਉਹ ਤੁਸੀਂ ਜਵਾਬ ਦੇਣਾ ਉਹਨਾਂ ਨੂੰ ਉਹ ਦਿਨ। ਤੁਹਾਡੇ ਨਾਲ ਗੱਲਾਂ ਬਾਤਾਂ ਕਰਨਗੇ, ਹੋ ਸਕਦਾ ਉਹਨਾਂ ਨੂੰ ਉਹਨਾਂ ਨੇ ਤੁਹਾਨੂੰ ਕੋਈ ਸੰਗੀਤ ਬਾਰੇ ਪੁੱਛਣਾ ਹੋਵੇ, ਹੋ ਸਕਦਾ ਤੁਹਾਡੇ ਪਰਸਨਲ ਬਾਰੇ ਪੁੱਛਣਾ ਹੋਵੇ, ਹੋ ਸਕਦਾ ਕੋਈ ਗੀਤ ਸੁਣਨਾ ਹੋਵੇ ਜਾਂ ਸੁਣਾਉਣਾ ਹੋਵੇ। ਦੇਖੋ ਜੀ, ਮੈਂ ਜਦ ਵੀ ਕਰਦਾ, ਜਦੋਂ ਵੀ ਮੈਂ ਕਰਦਾ ਕੁਛ ਨਵਾਂ ਹੀ ਕਰਦਾ।
1: ਬੜੀ ਸੋਹਣੀ ਗੱਲ ਹੈ, ਔਰ ਬਾਕੀ ਸੱਚੀ ਮੈਨੂੰ ਬਹੁਤ ਬਹੁਤ ਵਧੀਆ ਲੱਗਿਆ ਕਿ ਏਦਾਂ ਅਗਰ ਹੋਏਗਾ ਤੇ ਬੜਾ ਚੰਗਾ ਲੱਗੇਗਾ। ਏਦਾਂ ਸ਼ਾਇਦ ਏਦਾਂ ਟੈਲੀਵਿਜ਼ਨ ਦੇ ਜਿਹੜੇ ਸ਼ੋਅਜ਼ ਹੁੰਦੇ ਆ ਉਹਨਾਂ ਚ ਸ਼ਾਇਦ ਇਹ ਚੀਜ਼ ਦੇਖਣ ਨੂੰ ਮਿਲਦੀ, ਸ਼ਾਇਦ ਲਾਈਵ ਚ ਏਦਾਂ ਨਹੀਂ ਹੋਇਆ ਹੋਏਗਾ।
0: ਬਿਲਕੁਲ ਜੀ, ਕਿਉਂਕਿ ਆਪਾਂ ਇਹਨੂੰ, ਮੈਂ ਤਾਂ ਸਰਪ੍ਰਾਈਜ਼ ਸੀਗਾ, ਮੈਂ ਦੱਸਣਾ ਨਹੀਂ ਸੀਗਾ ਤੁਹਾਨੂੰ, ਪਰ ਹੁਣ ਤੁਹਾਨੂੰ ਪਹਿਲਾਂ ਪਤਾ ਨਹੀਂ ਕਿਉਂ ਮੈਂ ਤੁਰਿਆ ਨਹੀਂ ਗਿਆ, ਕਿਰਨ ਹੁਣੀ ਇਸ਼ਾਰਾ ਕਰਦੇ ਸੀ, ਕਹਿੰਦੇ ਦੱਸੋ ਦੱਸੋ ਦੱਸੋ ਭਾਜੀ
1: ਨੂੰ। ਥੈਂਕ ਯੂ ਸੋ ਮਚ ਕਿਰਨ, ਸਾਡਾ ਆਪਣਾ ਆਫਿਸ ਹੈ, ਸਾਡਾ ਆਪਣਾ ਪਰਿਵਾਰ ਹੈ, ਇਹਨਾਂ ਨੇ ਇਹਨਾਂ ਸਾਰਿਆਂ ਨੇ ਦੱਸਣਾ,
0: ਕਿਉਂਕਿ ਮੈਨੂੰ ਨਾ ਹੁਣ ਇੱਥੇ ਇੱਕ ਲਾਈਨਾਂ ਯਾਦ ਆ ਗਈਆਂ, ਕਹਿੰਦੇ ਸਾਰੀ ਗੱਲ ਭੁਲਾ ਬੈਨੇ ਆ ਜਦੋਂ ਤੇਰੇ ਨਾਲ ਨਜ਼ਰਾਂ ਮਿਲਾ ਬੈਨੇ ਆ। ਬਾਕੀ ਤਾਂ ਨੀ ਹਾਲੇ ਸੁਣਾਉਣਾ, ਅਗਲੀ ਲਾਈਨ ਫਿਰ ਤੁਹਾਨੂੰ ਬਿਠਾ ਕੇ ਉਧਰ ਨੂੰ ਨਵੇਂ ਆਪਾਂ ਗਾਉਣਾ ਹੈ
1: ਜੀ, ਬਿਲਕੁਲ ਗਾਵਾਂਗੇ, ਮੈਂ ਤੁਹਾਡੇ ਕੋਲ ਹੁਣੇ ਲਿਖ ਲੈਣਾ।
0: ਤੇ ਬਹੁਤ ਬਹੁਤ ਧੰਨਵਾਦ ਲਖਵਿੰਦਰ ਭਾਜੀ, ਤੁਸੀਂ ਇਸ ਟਾਈਮ ਮੈਨੂੰ ਪਤਾ ਕਿ ਆਏ ਹੋ, ਟਾਇਰਡ ਹੋ, ਰੈਸਟ ਵੀ ਕਰਨੀ ਆ, ਤੇ ਆਪਣੇ ਵੱਲੋਂ ਕੁਛ ਜਿੰਨੇ ਵੀ ਲਿਸਨਰ ਨੇ ਜਿਹੜੇ ਤੁਹਾਡੇ ਚਹੇਤੇ ਨੇ ਜਿਹੜੇ ਤੁਹਾਨੂੰ ਮੁਹੱਬਤ ਕਰਦੇ ਨੇ, ਆਪਣੇ ਵੱਲੋਂ ਆਪ ਸੱਦਾ ਪੱਤਰ ਦਿਓ ਉਹਨਾਂ ਨੂੰ ਉਸ ਦਿਨ ਦਾ।
1: ਜੀ, ਮੈਂ ਸਭ ਨੂੰ ਕਹਿਣਾ ਕਿ ਇਹ ਜਿਹੜੀ ਸ਼ਾਮ ਆ ਬਹੁਤ ਖਾਸ ਸ਼ਾਮ ਹੋਏਗੀ ਤੁਹਾਡੇ ਸਾਰਿਆਂ ਦੇ ਲਈ, ਮੇਰੇ ਲਈ ਯਾਦਗਾਰ ਹੋਏਗੀ, ਤੇ ਤੁਸੀਂ ਸਾਰੇ ਜਿਹੜੇ ਜਿਹੜੀਆਂ ਕੁਛ ਟਿਕਟਸ ਰਹਿ ਗਈਆਂ ਨੇ ਉਹ ਵੀ ਲੈ ਲਓ, ਫਿਰ ਆਪਾਂ ਟਾਈਮ ਨਾਲ, ਉਸ ਤੋਂ ਬਾਅਦ ਫਿਰ ਟਾਈਮ ਨਾਲ ਤੁਸੀਂ ਵੀ ਆਓ ਤੇ ਮੈਂ ਵੀ ਟਾਈਮ ਨਾਲ ਸ਼ੁਰੂ ਕਰਾਂ, ਤਾਂ ਕਿ ਤੁਹਾਡੇ ਸਾਰਿਆਂ ਦੇ ਦਰਮਿਆਨ ਜ਼ਿਆਦਾ ਟਾਈਮ ਰਹਿ ਸਕਾਂ, ਤੇ ਆ ਜਾਓ ਤੁਸੀਂ 28 ਤਰੀਕ ਨੂੰ ਫਿਰ ਸ਼ਾਮ ਨੂੰ,
0: ਯਾਦਗਾਰੀ ਸ਼ਾਮ ਲਿਵਿੰਗ ਆਰਟ ਸੈਂਟਰ ਦੇ ਵਿੱਚ ਲਖਵਿੰਦਰ ਵਡਾਲੀ ਦੇ ਨਾਮ। ਬਹੁਤ ਬਹੁਤ ਧੰਨਵਾਦ, ਆਪਾਂ ਫਿਰ ਖੁੱਲ ਕੇ ਗੱਲਾਂ ਕੱਲ ਨੂੰ, ਐਨ ਹੋਰ ਕੱਲ ਨੂੰ ਲਾਈਨਾਂ ਖੋਲਾਂਗੇ, ਸਵਾਲ ਜਵਾਬ ਆਪਾਂ ਉੱਥੇ ਵੀ ਕਰਾਂਗੇ, ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ, ਤੇ ਮੈਂ ਨੰਬਰ ਦੇ ਦਿੰਦਾ ਟਿਕਟਾਂ ਦੇ ਲਈ 3653782213 ਦੇ ਉੱਤੇ ਤੁਸੀਂ ਗਰੇਵਾਲ ਸਾਹਿਬ ਨਾਲ ਗੱਲਬਾਤ ਕਰ ਲੈਣੀ, ਜੇ ਨਹੀਂ ਨੰਬਰ ਲਿਖ ਹੋਇਆ ਬਤਰੋ ਦੂਰ ਨਾਲ 24 ਘੰਟੇ ਜਦੋਂ ਮਰਜ਼ੀ ਗੱਲਬਾਤ ਕਰ ਸਕਦੇ ਹੋ, ਬਤਰੋ ਦੂਰ ਦਾ ਨੰਬਰ ਤੁਹਾਨੂੰ ਪਤਾ ਹੀ ਹੈ। ਬਹੁਤ ਬਹੁਤ ਧੰਨਵਾਦ ਲਖਵਿੰਦਰ ਭਾਜੀ, ਥੈਂਕ ਯੂ, ਸਤਿ ਸ੍ਰੀ ਅਕਾਲ, ਗੁੱਡ ਲੱਕ। ਹੁਣ ਬਸ ਸਾਰੀ ਗੱਲ ਭੁਲਾ ਬੈਨੇ ਆ ਜਦੋਂ ਤੇਰੇ ਨਾਲ ਨਜ਼ਰਾਂ ਮਿਲਾ ਲੈਨੇ ਆ,
1: ਮਿਲਾ ਲੈਨੇ
0: ਆ। ਅਗਲੀ ਲਾਈਨ ਵੀ ਬੋਲਦਾ ਕਰਿਆ ਨਾ,
1: ਤੇ ਯਾਰ ਬਹਿ ਗਿਆ ਨੈਣਾ ਦੇ ਬੂਹੇ ਆ ਕੇ, ਖੁਦਾ ਦੀ ਗੱਲ ਕੀ ਕਰੀਏ, ਸਾਨੂੰ ਲੁੱਟ ਲਿਆ ਨਜ਼ਰਾਂ ਮਿਲਾ ਕੇ, ਖੁਦਾ ਦੀ ਗੱਲ ਕੀ ਕਰੀਏ।
0: ਵਾਹ ਜੀ
1: ਵਾਹ, ਉੱਥੇ ਕਰਾਂਗੇ ਹੁਣ।
0: ਹਾਂ, ਉਹ ਕਹਿੰਦਾ ਰਾਤ ਮਹਿਫਲ ਚ ਤੇਰਾ ਜ਼ਿਕਰ, ਰਾਤ ਦੋਸਤਾਂ ਦੀ ਮਹਿਫਲ ਚ ਤੇਰਾ ਜ਼ਿਕਰ ਹੋਇਆ, ਤੂੰ ਉੱਥੇ ਨਹੀਂ ਸੀ, ਮੈਨੂੰ ਬੜਾ ਫਿਕਰ ਹੋਇਆ।
1: ਆਏ ਆਏ ਆਏ ਆਏ, ਜੈਸੇ ਲੋਕ ਖਸਾਰੇ ਮੇਂ ਬਹੁਤ ਸੋਚਦੇ ਹੈ, ਕੱਲ ਹਮ ਤੇਰੇ ਬਾਰੇ ਮੇਂ ਬਹੁਤ ਸੋਚਦੇ,
0: ਬਸ ਸੋਚਿਆ ਹੀ ਕਰੋ।
1: ਬਹੁਤ ਸ਼ੁਕਰੀਆ ਜੀ, ਧੰਨਵਾਦ,
0: ਬਹੁਤ ਬਹੁਤ ਧੰਨਵਾਦ,
1: ਬਹੁਤ ਬਹੁਤ, ਥੈਂਕ ਯੂ ਸੋ ਮਚ,
0: ਥੈਂਕ ਯੂ, ਥੈਂਕ ਯੂ
2: ਜੀ। ਔਰ ਨਾਲ ਦੀ ਨਾਲ ਜਿਹੜਾ ਹੈ ਕਿ ਸਾਡੀ ਲਾਈਨ ਜਿਹੜੀ ਹੈ ਜੀ ਮੁਕੇਸ਼ ਚੌਹਾਨ ਜੀ ਦੇ ਨਾਲ ਫਰੋਮ ਮੋਰਗੇਜ ਡਿਲੀਜੈਂਟ ਸਯੁਗਨਾ ਜੁੜ ਚੁੱਕੀ ਹੈਗੀ ਆ, ਸੋ ਆਪਾਂ ਇੱਕ ਵਾਰੀ ਜਿਹੜਾ ਜੀ ਮੁਕੇਸ਼ ਜੀ ਦਾ ਵੀ ਸਵਾਗਤ ਕਰਦੇ ਹਾਂ। ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੁਸੀਂ ਇਹਨਾਂ ਨਾਲ ਕਰ ਸਕਦੇ ਹਾਂ। ਆਈ ਨੋ ਸਮਾਂ ਥੋੜਾ ਜਿਹਾ ਜਿਹੜਾ ਜੀ ਅੱਜ ਗੱਲਾਂ ਬਾਤਾਂ ਦੇ ਨਾਲ, ਕਿਉਂਕਿ ਲਖਵਿੰਦਰ ਬਟਾਲੀ ਜੀ ਦੇ ਨਾਲ ਸਾਡੀ ਲਾਈਨ ਜੁੜੀ ਸੀ, ਸੋ ਥੋੜੀ ਜਿਹੀ ਲੰਬੀ ਗੱਲਬਾਤ ਚੱਲੇਗੀ, ਸੋ ਆਪਾਂ ਮੁਕੇਸ਼ ਜੀ ਦਾ ਫਟਾਫਟ ਸਵਾਗਤ ਕਰਦੇ ਹਾਂ। ਮੁਕੇਸ਼ ਜੀ ਬਹੁਤ ਬਹੁਤ ਸਵਾਗਤ ਹੈ ਆਪਕਾ
3: ਜੀ। ਧੰਨਵਾਦ, ਸਤਿ ਸ੍ਰੀ ਅਕਾਲ ਕਿਰਨ ਜੀ, ਆਪਕੋ, ਸਗੀ ਭਾਜੀ ਨੂੰ ਔਰ ਸਾਰੇ ਲਿਸਨਰ ਨੂੰ, is a beautiful Tuesday afternoon, or summer jo hai, definitely we can feel that compared to the weekend. And I am definitely, I am here to give you more updated.
2: बिल्कुल. And Mukesh ji, सबसे पहले I am so sorry, क्योंकि हमारे पास जो है कि I know, क्योंकि mortgage की जो है topic, it's a

0: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਿਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡ੍ਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਇੰਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828-905-450-2828।
2: Thanks for being the designated driver. My turn's next week.
3: You're the best.
2: Hey, DD, can I buy you a pop?
4: All good, guys.
2: No matter how you thank your designated driver, it helps show your appreciation for their commitment to your safety. Having a DD is one of the easiest and most effective ways to prevent impaired driving. License suspensions, fines, and even jail time. All of this can be prevented by having a DD. Thank you. From Arrive Alive, Drive Sober, The Beer Store, and Desjardins Insurance.
5: This is AM 530.

0: 530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਨੀ ਵਰਗਾ ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ

0: ਅੱਜ ਤਾਂ ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
1: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
2: ਵੇ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ, ਵੇ ਟਿਕਟਾਂ ਦੋ ਲੈ ਲਈ।
3: ਲੈਣੀਆਂ ਹੋਣ ਜਾਂ ਚਾਰ, ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ, ਇੰਡੀਵਿਜੁਅਲ ਔਰ ਕਾਰਪੋਰੇਟ, ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ। ਏਅਰ ਟਿਕਟਸ, ਇੰਸ਼ੋਰੈਂਸ, ਪਾਸਪੋਰਟ ਐਂਡ ਵੀਜ਼ਾ ਸਰਵਿਸ, ਉਹ ਵੀ ਰੀਜ਼ਨੇਬਲ ਪ੍ਰਾਈਸਸ ਤੇ। ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ। ਕਟਾਰੀਆ ਟੂਰ ਐਂਡ ਟ੍ਰੈਵਲ, 2883 ਡੈਰੀ ਰੋਡ ਈਸਟ, ਮਿਸੀਸਾਗਾ। ਕਾਲ 905-678-1200।
4: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
5: ਬਸ ਇੰਨੀ ਗੱਲ, ਹੋ ਘਰ

0: ਐਂਡ ਹੋਮ ਫਰਨੀਚਰ
1: ਜਿਹੜਾ ਗੈਂਡ ਫਰਨੀਚਰ ਦਾ ਲਾਉਣਾ ਬੱਲੀਏ
2: ਆ ਪੰਜਾਬੀ।

0: ਸ਼ੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਕਨਵੀਨੀਐਂਟਲੀ ਲੋਕੇਟਡ ਇਨ ਵੌਨ ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191 416-433-9191 ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
1: ਜੀ ਦੋਸਤੋ ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਮੈਂ ਤੁਹਾਡਾ ਹੋਸਟ ਦੋਸਤ ਰਾਜਵੀਰ ਬੋਪਰਾ ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਵੀ ਹੋਣਗੀਆਂ ਗੀਤ ਸੰਗੀਤ ਵੀ ਹੋਏਗਾ ਦਿਨ ਮੰਗਲਵਾਰ ਦਾ ਸੋ ਟਿਕਟੋਕ 'ਤੇ ਵੀ ਅਸੀਂ ਨਾਲ ਹੀ ਜਿਹੜਾ ਹੈਗਾ ਜੀ ਉਹ ਲਾਈਵ ਕਰਤਾ ਸੋ ਤੁਸੀਂ ਵੀ ਜਿੱਥੋਂ ਜਿੱਥੋਂ ਜੁੜ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਬਹੁਤ ਧੰਨਵਾਦ ਸੋ ਟਿਕਟੋਕ 'ਤੇ ਵੀ ਅੱਜ ਅਸੀਂ ਸਾਡੇ ਸਟੂਡੀਓ ਦੇ ਵਿੱਚ ਇੱਕ ਖਾਸ ਸ਼ਖਸੀਅਤ ਵੀ ਪਹੁੰਚੀ ਆ ਸਵਰਨ ਸਿੰਘ ਟਿਹਣਾ ਸਾਹਿਬ ਦੇ ਨਾਲ ਅੱਜ ਕੁਝ ਗੱਲਾਂ ਬਾਤਾਂ ਕਰਾਂਗੇ ਟਿਹਣਾ ਸਾਹਿਬ ਦੀਆਂ ਜਿਹੜੀਆਂ ਨਿਊਜ਼ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕੁਝ ਪਲਾਂ ਤੱਕ ਸਵਰਨ ਸਿੰਘ ਟਿਹਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਰਹੇ ਆ ਅਤੇ ਨਾਲ ਦੀ ਨਾਲ ਹੀ ਅੱਜ ਸਾਡੇ ਸਟੂਡੀਓ ਵਿੱਚ ਇੱਕ ਖਾਸ ਸ਼ਖਸੀਅਤ ਪਹੁੰਚੀ ਆ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਉਹ ਲੇਖਕ ਵੀ ਆ ਅਦਾਕਾਰ ਵੀ ਆ ਗਾਇਕ ਵੀ ਆ ਸੋ ਕਈ ਗੁਣ ਨੇ ਇੱਕ ਬਹੁਤ ਸੋਹਣਾ ਇਨਸਾਨ ਵੀ ਆ ਸੋਹਣਾ ਇਨਸਾਨ ਹੋਣਾ ਬੜਾ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਅੰਦਰੋਂ ਸੁਹੱਪਣ ਆ ਨਾ ਜਿਨ੍ਹਾਂ ਦੇ ਉਹ ਜਾਂਦਾ ਨਹੀਂ ਹੈ ਬਾਹਰਲਾ ਸੁਹੱਪਣ ਬਹੁਤ ਛੇਤੀ ਜਾ ਸਕਦਾ ਚਲੇ ਜਾਂਦਾ ਪਰ ਅੰਦਰਲਾ ਸੁਹੱਪਣ ਆ ਜਿਹੜਾ ਇਹ ਹੋਣਾ ਬਹੁਤ ਜ਼ਰੂਰੀ ਆ ਸੋ ਸੋਹਣੇ ਵਿਚਾਰਾਂ ਦਾ ਹੋਣਾ ਬਹੁਤ ਜ਼ਰੂਰੀ ਆ ਸੋ ਇਹ ਇੱਕ ਸੋਹਣੇ ਵਿਚਾਰਾਂ ਵਾਲਾ ਸੋਹਣਾ ਸੁਨੱਖਾ ਗੱਭਰੂ ਆ ਜਿਹੜਾ ਉਹ ਵੀ ਸਾਡੇ ਸਟੂਡੀਓ ਦੇ ਵਿੱਚ ਆ ਅੱਜ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਬੜੀ ਬੁਲੰਦ ਆਵਾਜ਼ ਵੀ ਆ ਸੋ ਟਿਹਣਾ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਰੈਪ ਐਂਡ ਮੂਵ ਵੱਲੋਂ ਸਪੋਂਸਰ ਕੀਤਾ ਗਿਆ ਰੈਪ ਐਂਡ ਮੂਵ ਕੰਪਨੀ ਹੈ ਜੇਕਰ ਤੁਸੀਂ ਟੋਰੰਟੋ ਦੇ ਜਾਂ ਜੀ ਟੀ ਏ ਏਰੀਏ ਦੇ ਵਿੱਚ ਰਹਿੰਦੇ ਹੋ ਕਿਤੇ ਆਸੇ ਪਾਸੇ ਤਾਂ ਤੁਹਾਨੂੰ ਇੱਕ ਨੰਬਰ ਦੇ ਦਿੰਦੇ ਹਾਂ ਜਸ ਬਾਈ ਹੁਣਾਂ ਦਾ ਸਮਾਨ ਕਿਤੇ ਮੂਵ ਕਰਵਾਉਣਾ ਹੋਵੇ ਚਾਹੇ ਤੁਸੀਂ ਜੰਕ ਰਿਮੂਵਲ ਆ ਜਾਂ ਫਿਰ ਹਾਊਸ ਕੀਪਿੰਗ ਦਾ ਕੋਈ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਹਾਊਸ ਮੂਵਿੰਗ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਬਿਜਨਸ ਟੂ ਬਿਜਨਸ ਮੂਵ ਕਰਵਾਉਣਾ ਚਾਹੁੰਦੇ ਹੋ ਕਿਚਨ ਕੈਬਨਿਟਸ ਜਾਂ ਫਿਰ ਫਰਨੀਚਰ ਮੂਵ ਕਰਵਾਉਣਾ ਚਾਹੁੰਦੇ ਹੋ ਨੰਬਰ ਟੂ ਕਾਲ 226-505-70 226-505-70 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਰੈਪ ਐਂਡ ਮੂਵ ਵਾਲਿਆਂ ਨਾਲ ਇਸ ਹਫ਼ਤੇ ਲਾਈਵ ਔਨ ਲੋਕੇਸ਼ਨ ਸਾਡਾ ਹੋਏਗਾ ਗ੍ਰੈਂਡ ਫਰਨੀਚਰ 'ਤੇ ਗ੍ਰੈਂਡ ਫਰਨੀਚਰ 'ਤੇ ਚੱਲਾਂਗੇ ਅੱਜ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਤੇ ਜਿਹੜੀ ਸ਼ਖਸੀਅਤ ਦੀ ਮੈਂ ਗੱਲ ਕੀਤੀ ਸੀ ਉਹਨਾਂ ਬਾਬਤ ਦੱਸ ਦੇਵਾਂ ਕਿ ਉਹਨਾਂ ਦਾ ਇੱਕ ਤਾਂ ਸ਼ੋਅ ਆ ਬ੍ਰੈਂਪਟਨ ਦੇ ਵਿੱਚ ਸ਼ੋਅ ਆ ਜਿਹੜਾ ਜੀ ਉਹਨਾਂ ਦਾ ਉਹ ਹੈਗਾ 30 ਮਈ ਨੂੰ ਸਕਾਈ ਡੋਮ ਗਰੁੱਪ ਆਫ ਕੰਪਨੀਜ਼ ਵੱਲੋਂ ਕਰਵਾਇਆ ਜਾ ਰਿਹਾ ਸੋ ਮੇਰੀ ਮੁਰਾਦ ਆ ਕਿ ਗੁਰਵਿੰਦਰ ਬਰਾੜ ਸਾਹਿਬ ਸਾਡੇ ਸਟੂਡੀਓ ਵਿੱਚ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ ਆ ਜੀ
2: ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਸਰੋਤੇ ਨੂੰ ਸਤਿ ਸ਼੍ਰੀ ਅਕਾਲ ਤੇ ਬਹੁਤ ਵਧੀਆ ਬਾਈ ਜੀ ਬਹੁਤ
1: ਠੀਕ ਠਾਕ ਚੜ੍ਹਦੀ ਕਲਾ ਜੋ
2: ਹਾਂਜੀ ਹਾਂਜੀ ਹਾਂ ਚੜ੍ਹਦੀ ਕਲਾ
1: ਸੋ ਟਿਕਟੋਕ ਤੇ ਵੀ ਆਪਾਂ ਲਾਈਵ ਹਾਂ ਜੀ ਟਿਕਟੋਕ ਵਾਲਿਆਂ ਨੂੰ ਵੀ ਆਪਾਂ ਸਤਿ ਸ਼੍ਰੀ ਅਕਾਲ ਦੀ
2: ਟਿਕਟੋਕ ਵਾਲੇ ਵੀ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ
1: ਅੱਛਾ ਇਹਦੇ ਮੈਨੂੰ ਇਹ ਨਹੀਂ ਪਤਾ ਵੀ ਇੱਧਰ ਤੁਹਾਡੇ ਵੱਲ ਨੂੰ ਕੈਮਰਾ ਜਾਂ ਕਿਵੇਂ ਘੁੰਮਣਾ ਇਹਦਾ ਕਿਉਂਕਿ ਜ਼ਿਆਦਾ ਡਬਲ ਕਲਿੱਕ ਜਾਂ ਕਰੇ ਤਾਂ ਨਹੀਂ ਘੁੰਮਦਾ ਸੋ ਮੈਂ ਟਰਾਈ ਕਰਦਾ ਜੀ ਬਰਾੜ ਸਾਹਿਬ ਵੀ ਤੁਹਾਨੂੰ ਦਿਖਾ ਦਈਏ ਸੋ ਇਹਨਾਂ ਨਾਲ ਵੀ ਗੱਲਬਾਤ ਨਹੀਂ ਤਾਂ ਫਿਰ ਹਮ ਮੂਵ ਇੱਧਰ ਨੂੰ ਤੁਹਾਡੇ ਵੱਲ ਨੂੰ ਕਰ ਦੇਣਾ
2: ਜੀ ਜੀ
1: ਅੱਛਾ ਇਨ ਤੁਹਾਡੀ ਲਿਖਤ ਕਮਾਲ ਗਾਇਕੀ ਕਮਾਲ ਸੋ ਤੁਸੀਂ ਮੈਂ ਸੁਣਿਆ ਵੀ ਤੁਸੀਂ ਵੀ ਪਹਿਲਾਂ ਸਰਕਾਰੀ ਜੌਬ ਤੇ ਸੀਗੇ ਸਰਕਾਰੀ ਜੌਬ ਛੱਡ ਕੇ ਆਏ ਸੀਗੇ ਇਧਰ
2: ਹਾਂਜੀ ਹਾਂਜੀ ਬਿਲਕੁਲ ਮੈਂ
1: ਅੱਛਾ
2: ਟੀਚਰ ਸੀ ਮਾਸਟਰ ਕਹਿੰਦੇ
1: ਆ ਮਾਸਟਰ ਗਾਉਣ ਲੱਗੇ
2: ਹਾਂਜੀ
1: ਕਈ ਹੋਰ ਕਲਾਕਾਰ ਵੀ ਮਾਸਟਰ ਸੀਗੇ
2: ਮਾਸਟਰ ਹਾਂਜੀ ਇਸ ਮਾਸਟਰ ਟੀਚਿੰਗ ਲਾਈਨ ਚ ਕਾਫੀ ਜਣੇ ਹੈਗੇ ਨੇ ਜਿਹੜੇ ਸਿੰਗਿੰਗ ਲਾਈਨ
1: ਪਹਿਲਾਂ ਤਿਆਰੀਆਂ ਜਿਹੜਾ ਸ਼ੋਅ ਤੁਹਾਡਾ ਆ ਰਿਹਾ 30 ਮਈ ਨੂੰ
2: ਹਾਂਜੀ ਹਾਂਜੀ ਬਿਲਕੁਲ ਬਹੁਤ ਤਿਆਰੀਆਂ ਔਰ ਸਕਾਈਡਮ ਗਰੁੱਪ ਵੱਲੋਂ ਪਹਿਲਾਂ ਵੀ ਇਹਨਾਂ ਵੱਲੋਂ ਕਰਵਾਇਆ ਗਿਆ ਸੋ ਮੈਂ ਸਾਰੀ ਸਕਾਈਡਮ ਗਰੁੱਪ ਦਾ ਦਲਜੀਤ ਸਿੰਘ ਜੀ ਗੈਦੂ ਸਾਹਿਬ ਸਾਡੇ ਅੰਕਲ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਔਰ ਸਾਰੇ ਵੀਰੇ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ
1: ਅੱਛਾ ਸੋ ਅੱਜ ਅਸੀਂ ਦੱਸ ਦਈਏ ਕਿ ਭਾਈ ਸਕਾਈਡਮ ਗਰੁੱਪ ਆਫ ਕੰਪਨੀ 'ਤੇ 30 ਮਈ ਨੂੰ ਬਰਾੜ ਸਾਹਿਬ ਦਾ ਸ਼ੋਅ ਆ ਜਿਹੜਾ ਉਹ ਹੋਣਾ ਇੱਕ ਕਸਟਮਰ ਐਪਰੀਸ਼ੀਏਸ਼ਨ ਡੇ ਹੋਣਾ ਸੋ ਬਰਾੜ ਸਾਹਿਬ ਥੋੜ੍ਹਾ ਜਿਹਾ ਗਾਇਕੀ ਦਾ ਰੰਗ ਪਹਿਲਾਂ ਫਿਰ ਬਾਕੀ ਗੱਲਾਂ ਬਾਤਾਂ ਆਪਾਂ ਪ੍ਰੋਗਰਾਮ ਦੇ ਵਿੱਚ ਕਰਦੇ ਰਹਾਂਗੇ
2: ਜੀ ਬਿਲਕੁਲ ਕੀ ਸੁਣਾਵਾਂ ਮੈਨੂੰ ਤੁਸੀਂ ਦੱਸ ਦਿਓ ਕਿਉਂਕਿ
1: ਅੱਛਾ ਤੁਸੀਂ ਨਾ ਮੈਂ ਅੱਛਾ ਤੁਹਾਡੇ ਤਾਂ ਅਲੱਗ ਅਲੱਗ ਚੀਜ਼ਾਂ ਸੁਣਨੇ ਨੇ ਤੁਸੀਂ ਜਦੋਂ ਕੋਵਿਡ ਚੱਲਿਆ ਸੀਗਾ ਕਵਿਸ਼ਰੀਆਂ ਵੀ ਬਹੁਤ ਲਿਖੀਆਂ
2: ਹਾਂਜੀ
1: ਜੀ ਤਾਂ ਬਿਨਾਂ ਮਿਊਜ਼ਿਕ ਦੀ ਕਿਸੇ ਚੀਜ਼ ਦੀ ਲੋੜ ਨਹੀਂ ਪਰ ਗੱਲਾਂ ਬੜੀਆਂ ਕਰਾਰੀਆਂ ਸੀਗੀਆਂ ਗੱਲਾਂ ਸੱਚੀਆਂ ਸੀਗੀਆਂ
2: ਐਕਚੁਅਲੀ ਉਹ ਬਿਲਕੁਲ ਜਿਹੜਾ ਪੇਂਡੂ ਕਲਚਰ ਹੈ ਨਾ ਰਾਜਵੀਰ ਬਾਈ ਉਹ ਪੇਂਡੂ ਕਲਚਰ ਦੀਆਂ ਗੱਲਾਂ ਕਿਉਂਕਿ ਕਵਿਸ਼ਰੀ ਦੇ ਵਿੱਚ ਉਹ ਸ਼ਬਦ ਆਪਾਂ ਵਰਤ ਸਕਦੇ ਹਾਂ ਜਿਹੜੇ ਅਲੋਪ ਹੁੰਦੇ
1: ਜਾ ਰਹੇ ਪਰ ਦਵਾਈ ਵਰਗੀਆਂ ਗੱਲਾਂ ਸੀਗੀਆਂ ਗੱਲਾਂ ਕੱਲੀ ਕੱਲੀ ਚੀਜ਼ ਆ ਜਿਹੜੀ ਉਹ ਰੱਖਣ ਵਾਲੀ ਸੀ ਹੈ ਨਾ
2: ਹਾਂਜੀ ਹਾਂਜੀ ਉਹ ਬਹੁਤ ਪਸੰਦ ਕੀਤੀਆਂ ਸਭ ਨੇ ਕਈ ਵਾਰੀ ਸਾਨੂੰ ਸਟੇਜਾਂ ਤੇ ਵੀ ਉਹਦੀ ਫਰਮਾਇਸ਼
1: ਅੱਛਾ ਅੱਜ ਉੱਥੋਂ ਸ਼ੁਰੂ ਕਰਦੇ ਆਪਾਂ ਪੇਂਡੂ ਰੰਗ ਤੋਂ ਸ਼ੁਰੂ ਕਰੋ
2: ਹਾਂਜੀ
1: ਟਹਿਣਾ ਸਾਹਿਬ ਨੂੰ ਵੀ ਸੁਣਾਉਂਦੇ ਆ ਟਹਿਣਾ ਸਾਹਿਬ ਤੁਸੀਂ ਵੀ ਸੁਣਾਓ ਜਰਾ
2: ਜੀ ਸਵਰਨ ਵੀਰ ਨੂੰ ਵੀ ਸਤਿ ਸ਼੍ਰੀ ਅਕਾਲ ਵੀਰੇ ਟਹਿਣਾ ਸਾਹਿਬ ਤੇ ਹਾਂਜੀ ਮੈਂ ਉਹ ਸੁਣਾਉਣਾ ਉਹਦੀਆਂ ਦੋਲਾਂ ਉਸ ਅੱਗੇ ਹੋ ਪਿੰਡ ਵਾਲਾ ਦਰ ਚੰਗਾ ਇੱਕੋ ਗੁਰੂ ਘਰ ਚੰਗਾ ਮਾਪਿਆਂ ਦਾ ਡਰ ਚੰਗਾ ਜੇ ਕੋਈ ਮੰਨੇ ਗੱਲ ਨੂੰ
3: ਨਗਰ ਦਾ ਏਕਾ ਚੰਗਾ ਵਿੱਚ ਨਹੀਂ ਉਹ ਠੇਕਾ ਚੰਗਾ ਤੀਵੀਂ ਦਾ ਜੇ ਪੇਕਾ ਚੰਗਾ ਨਾਲ ਖੜੇ ਕੱਲ ਨੂੰ ਉਹ ਫਸਲ ਅੱਗੇ ਤੀ ਚੰਗੀ ਬਿਨਾਂ ਜ਼ਹਿਰੋਂ ਖੇਤੀ ਚੰਗੀ ਘਰ ਦੀ ਆ ਦੇਸੀ ਚੰਗੀ ਨਿੱਤ ਪੀਣੀ ਚਾਹੀਏ ਨਾ ਦਾਨੀ ਵਿੱਚ ਬਿਨਾ ਸਰਦਾ ਉਹ ਮਹਿੰਗਾ ਵੀ ਨਹੀਂ ਖੜਦਾ ਜੇ ਪਾਣੀ ਵਿੱਚ ਪਾਈਏ ਨਾ
1: ਕਿਸਾਨੀ ਨਾਲ ਜੁੜੇ ਹੋਣ ਕਰਕੇ ਜਾਂ ਉਹ ਚੀਜ਼ਾਂ
2: ਉਹ ਇਹ ਸ਼ੁਰੂ ਤੋਂ ਹੀ ਹੈ ਰਾਜਵੀਰ ਬਾਈ ਕਿਸਾਨੀ ਨਾਲ ਜੁੜੇ ਓਬਵੀਅਸਲੀ ਕਿਸਾਨੀ ਨਾਲ ਵੀ ਜੁੜੇ ਹੈ ਕੁਛ ਮੇਰੀ ਪੜ੍ਹਾਈ ਜਿਹੜੀ ਉਹ ਵੀ ਖੇਤੀਬਾੜੀ ਦੀ ਖੇਤੀਬਾੜੀ ਯੂਨੀਵਰਸਿਟੀ ਤੋਂ ਰਹੀ ਤਾਂ ਬਾਕੀ ਮੈਨੂੰ ਪਿਆਰ ਵੀ ਬਹੁਤ ਹੈ ਪਿੰਡ ਨਾਲ ਬਾਕੀ ਮੈਂ ਮਤਲਬ ਪੜ੍ਹਾਈ ਦੇ ਦੌਰਾਨ ਖੇਤਾਂ ਬਾਬਾ ਜੀ ਹੋਰਾਂ ਨੇ ਕੰਮ ਵੀ ਬਹੁਤ ਕਰਵਾਇਆ ਕੰਮ ਬਹੁਤ ਕੀਤਾ ਟਰੈਕਟਰ ਦਾ ਕੰਮ ਵੀ ਕੀਤਾ ਖੇਤੀ ਦਾ ਵੀ ਕੀਤਾ ਸੋ ਇਸ ਕਰਕੇ ਉਸ ਸਾਰੀ ਚੀਜ਼ ਨਾਲ ਪਿਆਰ ਬਹੁਤ ਹੈ
1: ਅੱਛਾ ਤੁਹਾਡੇ ਗੀਤ ਜਿਹੜੇ ਪਹਿਲਾਂ ਮਿਸ ਪੂਜਾ ਨਾਲ ਵੀ ਬਹੁਤ ਸੁਪਰ ਡੁਪਰ ਹਿੱਟ ਗਏ
2: ਹਾਂਜੀ ਉੱਠੋ ਜੀ ਤੁਹਾਡੀ ਜਾਨ ਗੁੱਡ ਮਾਰਨਿੰਗ ਕਹਿੰਦੀ
1: ਲੈ ਜਾਨ ਹੈ ਕਿਤੇ ਉੱਠਦੀ ਹੈ ਜਾਨ ਕਹਿੰਦੀ ਮੈਂ ਤੁਸੀਂ ਉੱਠੋ ਜੀ ਤੁਹਾਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਹੈ
2: ਜੀ ਜੀ
1: ਜਾਨ ਉੱਠ ਕੇ ਕਹਿੰਦੀ ਤੂੰ ਬਾਅਦ ਚ ਮੈਨੂੰ ਮੋਰਗੇਜ ਦਾ ਬਿੱਲ ਫੜਾ ਦੇਣਾ ਬਾਅਦ ਮੈਨੂੰ ਟੈਨਸ਼ਨਾਂ ਪਾਉਣੀਆਂ ਸੋ ਅੱਛਾ ਇਹ ਗੀਤ ਬੜਾ ਚੱਲਿਆ ਸੀਗਾ
2: ਹਾਂਜੀ ਹਾਂਜੀ
1: ਹੋਰ ਇਹਦਾ ਮਿਸ ਪੂਜਾ ਉਹਨਾਂ ਨੇ ਹੋਰ ਕਿਹੜਾ ਕੀਤਾ ਸੀਗਾ
2: ਇਹਨਾਂ ਨਾਲ ਇੱਕ ਰੋਂਗ ਨੰਬਰ ਸੀ ਸੋਰੀ ਜੀ ਰੋਂਗ ਨੰਬਰ ਕਹਿਣਾ ਪਿਆ ਉਹ ਕੈਸਟ ਦਾ ਟਾਈਪ
1: ਪਹਿਲਾਂ ਬੰਦਾ ਠਾਲ ਲਿਆ ਬਾਅਦ ਕਹਿੰਦੇ ਸੋਰੀ ਰੋਂਗ ਨੰਬਰ ਹੋ ਗਿਆ
2: ਆਉਂਦ ਬਾਅਦ ਦਾ ਗਾਣਾ ਸੈਕੰਡ ਕੈਸਟ ਸੀ
1: ਹਾਂ ਵੀ ਨਹੀਂ ਨਹੀਂ ਰੋਂਗ ਨੰਬਰ ਬੰਦਾ ਹੋਰ ਉਠਾਉਣਾ ਸੀ ਤਾਂ ਗਲਤ ਉੱਠ ਗਿਆ
2: ਸਹੀ ਹੈ
1: ਆਉਂ ਕਿਉਂਕਿ ਬੰਦੇ ਨੇ ਉੱਠ ਕੇ ਫਿਰ ਕਹਿਣਾ ਵੀ ਲਿਆ ਭਾਈ ਚਾਹ ਪਾਣੀ ਹਨ
2: ਆਹੋ ਆਹੋ ਜੀ
1: ਅੱਛਾ ਸੋਰੀ ਜੀ ਰੋਂਗ ਨੰਬਰ
2: ਸੋਰੀ ਰੋਂਗ ਨੰਬਰ ਕਹਿਣਾ ਪਿਆ
1: ਅੱਛਾ ਕਹਿਣਾ ਪਿਆ ਇਹ ਹੋ ਗਿਆ ਸੀਗਾ ਆ ਪਿੱਛੇ ਜੇ ਥੋੜਾ ਗੀਤ ਬੜਾ ਚੱਲਿਆ ਸੀਗਾ ਉਹ ਜਨਾਨੀ ਵਾਲਾ ਗੀਤ ਸੀਗਾ
2: ਹਾਂਜੀ ਉਹਦੀ ਅਜੀਬ ਦਾਸਤਾਨ ਹੈ ਉਹ ਗਾਣਾ ਲਿਖਿਆ ਤੇ ਪਹਿਲਾਂ ਬਾਈ ਜੀ ਉਹ ਗਾਣਾ ਜਦੋਂ ਗਾਇਆ ਉਹ ਪੂਜਾ ਚੰਬੇ ਵਾਲੀ ਹੈ ਕੁੜੀ ਉਹਨਾਂ ਦੀ ਜਿਹੜੀ ਵੋਕਲ ਟੋਨ ਆ ਨਾ ਬਿਲਕੁਲ
1: ਅੱਛਾ ਇਹ ਪੂਜਾ ਹੋਰ ਆ ਉਹ ਪੂਜਾ ਚੰਬੇ ਵਾਲੀ
2: ਉਹ ਪੂਜਾ
1: ਚੰਬੇ ਨਾਲ ਚੰਬੇ ਵਾਲੀ ਲਾ ਲਿਆ
2: ਹਾਂਜੀ
1: ਹਿਮਾਚਲ
2: ਤੋਂ ਤਾਂ ਉਹਨਾਂ ਦੀ ਜਿਹੜੀ ਵੋਕਲ ਟੋਨ ਆ ਨਾ ਮਤਲਬ ਬਿਲਕੁਲ ਹੀ ਮੈਡਮ ਰਣਜੀਤ ਕੌਰ ਵਰਗੀ ਸੀ ਤਾਂ ਮੈਨੂੰ ਮੈਂ ਇੱਕ ਗਾਣਾ ਲਿਖਿਆ ਤੇਰਾ ਪਤਾ ਹੀ ਨਾ ਲੱਗਦਾ ਜਨਾਨੀ ਹੈ ਕਿਹੜੀ ਗੱਲਾਂ ਰੁੱਸ ਜਾਣੀ ਹੈ ਉਹ ਕੰਪੋਜੀਸ਼ਨ ਵੀ ਉਸੇ ਸਟਾਈਲ ਦੀ ਸੀ ਸਦੀਕ ਸਾਹਿਬ ਸਟਾਈਲ ਸੀ
1: ਸੁਣਾਵਾਂ ਮੈਂ ਥੋੜਾ ਜਿਹਾ ਇਧਰੋਂ
2: ਹਾਂਜੀ ਤੁਸੀਂ ਸੁਣਾਓ

0: ਭਾਈ ਇਹ ਜਿਹੜਾ ਡਰਾਬਾ ਜਾ ਨਾ ਇਹ ਬੜਾ ਚੱਲਦਾ ਰਹਿੰਦਾ ਵੀ ਪਤਾ ਨੀ ਮੈਂ ਕਿਹੜੀ ਗੱਲੋਂ ਚੌਪਾਂ ਮੈਂ ਹੀ ਆ ਜਿਹੜੀ ਤੇਰੇ ਨਾਲ ਮੈਂ ਕੱਟੀ ਜਾਂਦੀ ਹਾਂ
1: ਆਹੋ ਆਹੋ
0: ਇਹ ਚੱਲਦਾ ਹੈ ਨਾ
1: ਉਹ ਆਹਦਾ ਸੁਬਾਹ ਹੱਸਦੀ ਨੂੰ ਜਾਵਾਂ ਘਰੇ ਛੱਡ ਕੇ ਸ਼ਾਮੀ ਹੋ ਚੁੱਪ ਜਾਂਦੀ ਹੈ ਤੇਰਾ ਪਤਾ ਹੀ ਨੀ ਲੱਗਦਾ ਜਨਾਨੀ ਕਿਹੜੀ ਗੱਲੋਂ ਰੁੱਸੀ ਮਸਾਂ ਕਰਮਾਂ ਵਾਲਾ ਹੀ ਦਿਨ ਚੜ੍ਹਦਾ ਜਿੱਦਾਂ ਤੂੰ ਦਿਸ ਖੁਸ਼ ਜਾਂਦੀ ਹੈ
0: ਤੇਰਾ ਪਤਾ ਹੀ ਨੀ ਲੱਗਦਾ ਜਨਾਨੀ
1: ਕਿਹੜੀ ਗੱਲੋਂ ਰੁੱਸ ਜਾਂਦੀ ਹੈ
0: ਕਿਹੜੀ ਗੱਲ ਰੁੱਸ ਜਾਂਦੀ ਹੈ ਜੁੜੇ ਹੋਏ ਰੇਡੀ ਪ੍ਰੋਗਰਾਮ ਸਾਰੰਗ ਨਾਲ ਸਿਮਰਨ ਪ੍ਰਥੀ ਸਾਹਿਬ ਉਹਨਾਂ ਦਾ ਵੀ ਬਾਈ ਜੀ ਇਹ ਉਹ ਵੀ ਹੋਣਗੇ ਹਾਜ਼ਰੀ ਲਗਵਾਉਣਗੇ
1: ਸੋ
0: ਬਹੁਤ ਕਮਾਲ ਦੀ ਟੀਮ ਆ ਤੁਸੀਂ 30 ਤਰੀਕ ਨੂੰ 30 ਮਈ ਨੂੰ ਗੁਰਵਿੰਦਰ ਬਰਾੜ ਸਾਹਿਬ ਇਹਨਾਂ ਨੂੰ ਫਰਮਾਇਸ਼ਾਂ ਵੀ ਕਰ ਸਕਦੇ ਹੋ ਇਹਨਾਂ ਤੋਂ ਹੋਰ ਬਹੁਤ ਮੈਟਰ ਆ ਬਹੁਤ ਕਮਾਲ ਦਾ ਮੈਟਰ ਇਹਨਾਂ ਕੋਲ ਜਿਹੜਾ ਤੁਹਾਨੂੰ ਸੁਣਾਉਣਗੇ ਸਕਾਈਡੋਮ ਗਰੁੱਪ ਆਫ ਕੰਪਨੀਜ਼ ਹੈ ਦਲਜੀਤ ਗੇਦੂ ਸਾਹਿਬ ਤੇ ਉਹਨਾਂ ਦਾ ਪੂਰਾ ਪਰਿਵਾਰ ਅੱਛਾ ਇਹਦੀ ਕੋਈ ਟਿਕਟ ਨਹੀਂ ਹੈ
1: ਟਿਕਟ ਕੋਈ ਨੀ ਹੈ ਖਾਣਾ ਪਾਣੀ ਬਿਲਕੁਲ ਫ੍ਰੀ ਹੈ ਤੇ ਫ੍ਰੀ ਹੈ ਸਭ ਕੁਛ ਹੈ
0: ਤੁਸੀਂ ਬਸ ਆਉਣਾ ਤੇ ਗਾਇਕੀ ਦਾ ਆਨੰਦ ਲੈਣਾ ਖਾਣ ਪੀਣ ਦੇ ਜਲੇਬੀਆਂ ਜਲੂਬੀਆਂ ਕੱਢੀਆਂ ਹੋਣੀਆਂ ਨੇ ਪਕੌੜਿਆਂ ਦਾ ਪ੍ਰਬੰਧ ਹੋਣਾ ਸੋ ਕੋਈ ਟਿਕਟ ਨਹੀਂ ਹੈ ਕੋਈ ਕੁਛ ਨਹੀਂ ਹੈ ਗੱਡੀ ਪਾਰਕ ਕਰਕੇ ਨਜ਼ਾਰਾ ਲੈਣਾ ਅੱਛਾ ਤੁਸੀਂ ਲਿਆ ਸਕਦੇ ਉੱਥੋਂ ਇੱਕ ਪਰਚੀ ਪਾ ਦੇਣੀ ਉੱਥੇ ਉਹਦਾ ਵੀ ਕੋਈ ਪੈਸਾ ਨਹੀਂ
1: ਕੁਛ
0: ਸਾਈਕਲ ਨਿਕਲ ਸਕਦਾ ਟੀਵੀ ਨਿਕਲ ਸਕਦਾ ਬੱਚਿਆਂ ਦੇ ਬਹੁਤ ਸਾਰੇ ਇਨਾਮ ਨੇ ਨਿਕਲਣੇ ਆ ਬੱਚਿਆਂ ਦੇ ਖੇਡਣ ਲਈ ਉਹਨਾਂ ਨੇ ਕਾਫੀ ਜਿਹੜੀਆਂ ਲਾਈਆਂ ਹੁੰਦੀਆਂ ਨੇ ਜੀ ਸੋ ਤੁਸੀਂ ਬਸ ਪਹੁੰਚਣਾ ਪਹੁੰਚਣਾ ਕਿੱਥੇ ਆ 30 ਤਰੀਕ ਨੂੰ ਤੁਸੀਂ ਪਹੁੰਚ ਜਾਣਾ ਵਾ ਸਕਾਈਡੋਮ ਗਰੁੱਪ ਆਫ ਕੰਪਨੀ ਤੇ ਗੱਲਾਂ ਬਾਤਾਂ ਸਾਰੀ ਚੱਲਦੀਆਂ ਰਹਿਣਗੀਆਂ ਤੇ 2 ਰਿਕਾਰਡਡ ਕਮਰਸ਼ੀਅਲ ਵੀ ਅਸੀਂ ਲੈ ਲਈਏ ਨਾਲ ਦੀ ਨਾਲ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ DLK ਸੈਪਟਿਕ ਸਰਵਿਸਿਜ਼ ਵੱਲੋਂ ਸਪੋਂਸਰ ਕੀਤਾ ਜਾ ਰਿਹਾ DLK ਸੈਪਟਿਕ ਸਰਵਿਸਿਜ਼ ਦਾ ਨੰਬਰ ਆ ਜਿਹੜਾ ਇਹ ਨੋਟ ਕਰ ਲਓ ਜੇਕਰ ਘਰ ਦੇ ਵਿੱਚ ਸੈਪਟਿਕ ਟੈਂਕ ਤੁਸੀਂ ਲਾਉਣਾ ਚਾਹੁੰਦੇ ਹੋ 1 ਏਕੜ 2 ਏਕੜ ਦੇ ਵਿੱਚ ਤੁਹਾਡੇ ਜੇ ਹੈ ਲੋਟ ਆ ਤਾਂ ਉੱਥੇ ਤੁਹਾਨੂੰ ਸੈਪਟਿਕ ਟੈਂਕ ਦੀ ਜ਼ਰੂਰਤ ਆ ਤਾਂ DLK ਸੈਪਟਿਕ ਸਰਵਿਸਿਜ਼ 905-584-2261 ਇਹਨਾਂ ਦਾ ਨੰਬਰ ਹੈ 905-584-2261 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਨਾਲ ਦੀ ਨਾਲ ਹੀ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਨੋਟ ਕਰ ਲਓ ਜੇਕਰ ਤੁਸੀਂ ਡਿਸਪੋਜ਼ੇਬਲ ਲੈ ਕੇ ਆਉਣੇ ਚਾਹੁੰਦੇ ਹੋ ਤਾਂ ਤੁਸੀਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖੋ 416-7-4-2116 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ 416-7-4-8-2116 ਤੇ ਤੁਸੀਂ ਗੱਲਬਾਤ ਕਰਨੀ ਹੈ 416-7-4-2116 ਦੇ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੋਂ ਤੁਸੀਂ ਡਿਸਪੋਜ਼ੇਬਲ ਵੀ ਲਿਆ ਸਕਦੇ ਹੋ ਵੱਡੀਆਂ ਦਾਲਾਂ ਦੀਆਂ ਪੈਕਿੰਗ ਲੈ ਕੇ ਆਉਣੀਆਂ ਉਹ ਵੀ ਤੁਸੀਂ ਲੈ ਕੇ ਆ ਸਕਦੇ ਹੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ ਅੱਛਾ ਟਿਕਟੋਕ ਤੇ ਬਾਈ ਜੀ ਤੁਸੀਂ ਦੱਸ ਦਿਓ ਜੇਕਰ ਕੋਈ ਹੋਰ ਗੀਤ ਵੀ ਬਰਾੜ ਸਾਹਿਬ ਤੋਂ ਸੁਣਨਾ ਚਾਹੁੰਦੇ ਹੋ ਤੇ ਜਾਂ ਤੁਹਾਨੂੰ ਕਿਹੜਾ ਗੀਤ ਇਹਨਾਂ ਦਾ ਜ਼ਿਆਦਾ ਵਧੀਆ ਲੱਗਦਾ ਵਾ ਵੈਸੇ ਸਾਰੇ ਗੀਤ ਵਧੀਆ ਤਾਂ ਤੁਸੀਂ ਦੱਸ ਸਕਦੇ ਹੋ ਫਰਮਾਇਸ਼ ਕਰ ਸਕਦੇ ਹੋ ਆਪਾਂ ਟਰਾਈ ਕਰਾਂਗੇ ਕਿ ਉਹ ਗੀਤ ਵੀ ਤੁਹਾਡੇ ਰੂਬਰੂ ਕਰੀਏ ਜੀ ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ
2: ਕੈਨੇਡਾ ਦੇ ਸਟੱਡੀ ਵੀਜ਼ਾ ਐਕਸਪ੍ਰੈਸ ਐਂਟਰੀ ਕੈਨੇਡੀਅਨ ਐਕਸਪ੍ਰੈਸ ਐਂਟਰੀ ਸਪਾਊਸਲ ਫਾਈਲ ਪੇਰੈਂਟਸ PR ਸੁਪਰ ਵੀਜ਼ਾ ਨੈਨੀ ਵਰਕ ਪਰਮਿਟ ਫਾਰਮਰ ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ CIC ਇਮੀਗ੍ਰੇਸ਼ਨ ਹੁਣੇ ਹੀ ਕਾਲ ਕਰੋ
4: 24-456-6161 Call 905-913-2355 905-913-2355
5: ਲਓ ਜੀ ਚੱਕੋ ਫਿਰ ਖੁਸ਼ਖਬਰੀ ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ ਹੁਣ ਜਦੋਂ ਵੀ ਤੁਸੀਂ ਕੈਨੇਡੀਅਨ ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫਿਲ ਰੋਡ ਬ੍ਰੈਂਪਟਨ ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟ ਲੈਂਡ 905-456-9900
0: ਨਾ ਕਿੱਧਰ ਦੀ ਤੇ ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ ਨਹੀਂ ਠੀਕ ਹੋ ਰਹੀ ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਉਹਨਾਂ ਦਾ ਨਾਮ ਦਿੰਦਾ ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ ਚਾਹੇ ਅੰਦਰਲੇ ਪਾਸਿਓ ਜਾਂ ਫਿਰ ਬਾਹਰਲੇ ਪਾਸਿਓ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ ਨੰਬਰ ਨੋਟ ਕਰ ਲਓ 1 ਕ੍ਰੈਕ ਆ 2 ਕ੍ਰੈਕ ਨੇ ਫਾਊਂਡੇਸ਼ਨ 'ਚ ਕ੍ਰੈਕ ਆ ਤਾਂ ਨੰਬਰ ਨੋਟ ਕਰੋ 416-451-4565 416-451-4565 4565
6: ਲੋ ਜੀ ਬਰਾੜ ਸਾਹਿਬ ਸਾਡੇ ਨਾਲ ਆ ਬਰਾੜ ਸਾਹਿਬ ਕਹਿੰਦੇ ਇੱਕ ਵਿਆਹ ਵਾਲਾ ਗੀਤ ਕਹਿੰਦੇ ਇੱਧਰੋਂ ਮਿਊਜ਼ਿਕ ਨਾਲ ਸੁਣਾ ਦਿਓ ਮਿਊਜ਼ਿਕ ਵਾਲਾ ਵੀ ਆਪਾਂ ਕੱਢ ਲੈਣਾ ਬਰਾੜ ਸਾਹਿਬ ਸੋ ਟਹਿਣਾ ਸਾਹਿਬ ਵੀ ਬਿਲਕੁਲ ਰੈਡੀ ਆ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਰਿਹਾ ਉਹ ਵੀ ਤੇ ਇੱਕ ਸੋਲਮੇਟ ਗੀਤ ਤੁਹਾਡਾ ਆਇਆ ਸੀਗਾ
1: ਹਾਂਜੀ ਹਾਂਜੀ
6: ਪਹਿਲਾਂ ਸੋਲਮੇਟ ਦੀਆਂ ਥੋੜ੍ਹੀਆਂ ਲਾਈਨਾਂ ਸੁਣਾ ਦੀਆਂ
1: ਹਾਂ ਹਾਂ ਬਿਲਕੁਲ ਸੋਲਮੇਟ
6: ਆਹ ਚੱਕੋ ਸੋਲਮੇਟ ਫਿਰ ਉਸ ਤੋਂ ਬਾਅਦ ਅੱਗੇ ਵੱਧਦੇ ਹਾਂ

0: ਮਾਲਵੇ ਚ ਸ਼ੁਰੂਆਤ ਹੋਈ ਹੈ, ਵੈਸੇ ਮਾਲਵੇ ਚ ਜ਼ਿਆਦਾ ਹੈਗਾ ਰੁਝਾਨ ਉਹ ਹੈਗਾ ਕਿ
1: ਕੱਦ 6 ਫੁੱਟ ਪੂਰਾ ਜਰਵਾਣਾ ਗੱਭਰੂ ਨੀ ਸੋਹਣਾ ਸਾਊ ਤੇ ਸੁਨੱਖਾ ਬੜਾ ਸਿਆਣਾ ਗੱਭਰੂ ਹੋਵੇ ਖੇਡਣ ਹੱਸਣ ਦਾ ਸ਼ੌਂਕੀ ਨੀ ਜਿਹੜਾ ਤੇਰਾ ਵਰ ਲੱਭਿਆ ਨੀ ਮੁੰਡਾ ਘੋੜੀਆਂ ਰੱਖਣ ਦਾ ਸ਼ੌਂਕੀ ਜਿਹੜਾ ਤੇਰਾ ਵਰ ਲੱਭਿਆ ਨੀ ਮੁੰਡਾ ਘੋੜੀਆਂ ਰੱਖਣ ਦਾ ਸ਼ੌਂਕੀ ਉਹ ਜੀਜੇ ਸਾੜੀ ਦੀ ਗੱਲ ਆ ਜੀ ਦਰਅਸਲ ਉਹ ਕਹਿੰਦੀ ਉਹ ਮੁੰਡਿਆਂ ਚ ਕਹਿੰਦੇ ਪੂਰਾ ਮਾਣ ਸਤਿਕਾਰ ਹੈ ਉਹ ਪਿੰਡ ਦੇ ਕਲੱਬ ਦਾ ਉਹ ਖਾਸ ਅਹੁਦੇਦਾਰ ਹੈ ਚਾ ਜੇ ਹੱਚੜ ਜੀਜਾ ਗੱਲ ਦੱਸ ਸਾਰੀ ਉਹ ਗੁੰਦਵਾ ਸਰੀਰ ਚੰਗਾ ਕੌਡੀ ਦਾ ਖਿਡਾਰੀ ਉਹ ਦੁੱਧ ਦਹੀਂ ਤੇ ਮੱਖਣ ਦਾ ਸ਼ੌਂਕੀ ਜਿਹੜਾ ਤੇਰਾ ਵਾਰ ਲੱਭਿਆ ਨੀ ਮੁੰਡਾ ਘੋੜੀਆਂ ਰੱਖਣ ਦਾ ਸ਼ੌਂਕੀ ਜਿਹੜਾ ਤੇਰਾ ਵਾਰ ਲੱਭਿਆ ਨੀ ਮੁੰਡਾ ਘੋੜੀਆਂ ਰੱਖਣ ਦਾ ਸ਼ੌਂਕੀ
2: ਹਾਏ ਹਾਏ ਹਾਏ ਕਿਆ ਬਾਤ ਆ ਇਹਦਾ ਤੇ ਹੋਰ ਗੀਤਾਂ ਦੀ ਮਹਿਫਲ ਲੱਗਣੀ ਹੈ ਬਾਈ ਜੀ 30 ਤਰੀਕ ਨੂੰ 30 ਮਈ ਹੈ ਜਿਹੜੇ ਆਉਣ ਵਾਲੀ ਬਿਲਕੁਲ ਕੋਈ ਟਿਕਟ ਨਹੀਂ ਹੈ ਇਹ ਮੇਲਾ ਫ੍ਰੀ ਹੈ ਸਕਾਈਡੋਮ ਗਰੁੱਪ ਆਫ ਕੰਪਨੀ ਵੱਲੋਂ ਇਹ ਮੇਲਾ ਕਰਵਾਇਆ ਜਾ ਰਿਹਾ ਜਿੱਥੇ ਬਰਾੜ ਸਾਹਿਬ ਦੇ ਹੋਰ ਵੀ ਗੀਤ ਆ ਜਿਹੜੇ ਜਿਹਨੇ ਮਹਿਕਣਾ ਟਰਾਲੀ ਕਦੇ ਲਾਈ ਕਾਹਦਾ ਉਹ ਪੁੱਤ ਜੱਟਦਾ ਹੁਣ ਦੇ ਜਰਾ
1: ਉਹ ਪੱਗ ਬੰਨਣੀ ਜੋ ਆਪੇ ਨਹੀਂ ਉਹ ਜਾਣਦਾ ਕਿਹੜੀ ਫਸਲ ਹੈ ਜਿਹੜਾ ਨੀ ਪਛਾਣਦਾ ਉਹ ਬੀਜ ਕਿੰਨੇ ਕਿਲੋ ਪੈਂਦਾ ਫਾਂਟਾ ਕਿੰਨਾ ਚੌੜਾ ਰਹਿੰਦਾ ਜਿਹੜਾ ਸ਼ੌਂਕ ਨਾਲ ਕਰਦਾ ਨਿਵਾਹੀ ਕਾਹਦਾ ਉਹ ਪੁੱਤ ਜੱਟਦਾ ਉਹ ਜਿਹਨੂੰ ਵਹਿਕਣਾ ਟਰਾਲੀ ਲਾਉਣੀ ਆਈ ਕਾਹਦਾ ਉਹ ਪੁੱਤ ਜੱਟਦਾ
2: ਸੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਮ ਬਾਈ ਜੀ ਮਹਿਫਲ ਇਸੇ ਤਰੀਕੇ ਦੀ ਲੱਗਣੀ ਆ ਸੋ ਪਹੁੰਚਣਾ ਤੁਸੀਂ ਕਿੱਥੇ ਆ 30 ਤਰੀਕ ਨੂੰ ਪਹੁੰਚਣਾ ਤੇ ਗੁਰਵਿੰਦਰ ਬਰਾੜ ਸਾਹਿਬ ਨਵੇਂ ਗੀਤਾਂ ਰਾਹੀਂ ਵੀ ਹਾਜ਼ਰੀ ਲਗਵਾਉਣਗੇ ਸੋ ਸਿਮਰਤ ਪ੍ਰੋਥੀ ਸਾਹਿਬ ਵੀ ਉੱਥੇ ਆ ਰਹੇ ਆ
0: ਤੇ
2: ਨਾਲ ਉਹਨਾਂ ਦੇ ਮਿੱਤਰ ਅਜੀਜ਼ ਹੋਰ ਬਹੁਤ ਸਾਰੀ ਟੀਮ ਆ ਜਿਹੜੀ ਇੱਕ ਵੱਡੀ ਆ ਉਹ ਉੱਥੇ ਹੋਏਗੀ ਸੋ ਤੁਸੀਂ ਜ਼ਰੂਰ ਹਾਜ਼ਰੀ ਲਗਵਾਉਣੀ ਆ ਪਰ ਪਹੁੰਚਣਾ 30 ਤਰੀਕ ਨੂੰ ਆ ਤੇ ਇਹਦੀ ਮੇਲੇ ਦੀ ਟਿਕਟ ਕੋਈ ਨਹੀਂ ਹੈ ਹੁਣ ਆਪਾਂ ਟਹਿਣਾ ਸਾਹਿਬ ਵੀ ਰੈਡੀ ਨੇ ਬਿਲਕੁਲ ਟਹਿਣਾ ਸਾਹਿਬ ਵੱਲ ਚੱਲਦੇ ਆ ਟਹਿਣਾ ਸਾਹਿਬ ਤੋਂ ਖਬਰਾਂ ਲੈਣੇ ਆ ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਬਾਈ ਜੀ ਕੀ ਹਾਲ ਚਾਲ ਹੈ ਦਿਓ ਤਾਂ ਅਪਡੇਟ ਫਿਰ ਪੰਜਾਬ ਦੀ
3: ਪੰਜਾਬ ਤੇ ਦੇਸ਼ ਦੁਨੀਆਂ ਦੀਆਂ ਖਬਰਾਂ ਨਾਲ ਸੰਬੰਧ ਰੱਖਣ ਵਾਲੇ ਸਾਡੇ ਸਾਰੇ ਹੀ ਭੈਣਾਂ ਵੀਰਾਂ ਨੂੰ ਪਿਆਰ ਭਰੀ ਤਰੀਕੀ ਸਤਿ ਸ਼੍ਰੀ ਅਕਾਲ ਹੈ ਜੀ ਖਬਰਾਂ ਬਹੁਤ ਸਾਰੀਆਂ ਨੇ ਪਰ ਪਹਿਲੀ ਸਭ ਤੋਂ ਵੱਡੀ ਖਬਰ ਪੰਜਾਬੀਆਂ ਦੀ ਮਤ ਨੂੰ ਲੱਗੇ ਹੋਏ ਘੁਣ ਨਾਲ ਸੰਬੰਧਤ ਆ ਸਾਰੇ ਪੰਜਾਬੀ ਮਾੜੇ ਨਹੀਂ ਪਰ ਜੋ ਲੱਛਣਾਂ ਦਾ ਜਦੋਂ ਮੈਂ ਵੇਰਵਾ ਸਾਂਝਾ ਕਰੂੰਗਾ ਤੁਸੀਂ ਖੁਦ ਦੁੱਖ ਮਨਾਓਗੇ ਜੀ ਕਿ ਪੰਜਾਬੀਆਂ ਨੂੰ ਵੱਡੇ ਹਿੱਸੇ ਨੂੰ ਅਕਲ ਨਾ ਆਈ ਤੇ ਨਾ ਆਉਣੀ ਆ ਪੰਜਾਬ ਦੇ ਵਿੱਚ ਨਗਰ ਨਿਗਮ ਨਗਰ ਕੌਂਸਲ ਤੇ ਨਗਰ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਨਗਰ ਪੰਚਾਇਤ ਦੀਆਂ ਇਹਨਾਂ ਚੋਣਾਂ ਦੇ ਵਿੱਚ ਜੋ ਚੱਕਵੇਂ ਤੇ ਊਤ ਮਾਨਸਿਕਤਾ ਵਾਲੇ ਲੋਕਾਂ ਨੇ ਆਪਦੇ ਰੰਗ ਪੇਸ਼ ਕੀਤੇ ਆ ਉਹਦੇ ਉੱਤੇ ਦੁੱਖ ਹੋਇਆ ਉਹ ਕਿਵੇਂ ਰਾਏਕੋਟ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਦੇ ਹੱਥ ਪੈਰ ਤੋੜ ਦਿੱਤੇ ਗਏ ਆ ਮੋਹਾਲੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਹਿੰਸਕ ਵਾਰਦਾਤਾਂ ਹੋਈਆਂ ਡਾਂਗਾਂ ਝੱਲੀਆਂ ਕਈ ਥਾਵਾਂ ਤੇ ਹਵਾਈ ਫਾਇਰ ਹੋਏ ਆ ਕਈ ਥਾਵਾਂ ਦੇ ਉੱਤੇ ਪੁਲਿਸ ਦੇ ਸਮਰਥਕਾਂ ਦੇ ਵਿੱਚ ਇੱਟਾਂ ਵੱਟੇ ਝੱਲੇ ਆ ਕਈ ਥਾਵਾਂ ਤੇ ਗਾਲਾਂ ਵੀ ਨਿਕਲੀਆਂ ਤੇ ਕਈ ਥਾਵਾਂ ਤੇ ਪਰਚੋ ਪਰਚੀ ਵੀ ਹੋਏ ਆ ਇਹ ਪੰਜਾਬ ਦਾ ਉਹ ਰੰਗ ਆ ਜਿਹਨੇ ਪੰਜਾਬ ਦਾ ਭੱਠਾ ਬਿਠਾਉਣ ਦੇ ਵਿੱਚ ਕਸਰ ਕੋਈ ਨਹੀਂ ਛੱਡੀ ਤੇ ਪੰਜਾਬੀਆਂ ਦੇ ਕੋਲੇ ਲੰਮੇ ਚੌੜੇ ਵਿਚਾਰ ਬਹੁਤ ਆ ਕਿ ਜੀ ਇਹ ਦਿੱਲੀ ਨੇ ਸਾਡੇ ਨਾਲ ਹਮਲਾ ਕੀਤਾ ਦਿੱਲੀ ਧੱਕਾ ਕਰਦੀ ਆ ਕੇਂਦਰ ਧੱਕਾ ਕਰਦੀ ਆ ਗੁਆਂਢੀ ਨਾਲ ਤੁਹਾਡੀ ਬਣਦੀ ਨੀ ਦਿੱਲੀ ਨੇ ਕਾਹਦਾ ਧੱਕਾ ਕਰ ਲਿਆ ਦਿੱਲੀ ਨਾਲ ਧੱਕਾ ਬਾਅਦ ਦੇ ਵਿੱਚ ਨਜਿੱਠ ਲਿਓ ਪਹਿਲਾਂ ਆਪਦੇ ਪਿੰਡ ਦੇ ਵਿੱਚ ਆਪਦੇ ਗੁਆਂਢ ਦੇ ਵਿੱਚ ਬਣਾਉਣੀ ਤਾਂ ਸ਼ੁਰੂ ਕਰ ਲਓ ਸੋ ਪੰਜਾਬੀਆਂ ਨੇ ਆਪਦੀ ਮਾਨਸਿਕਤਾ ਦਾ ਜਲੂਸ ਕੱਲ੍ਹ ਵੀ ਕੱਢਿਆ ਉਹ ਆਪ ਵਾਲੇ ਹੋਣ ਕਾਂਗਰਸੀ ਹੋਣ ਅਕਾਲੀ ਹੋਣ ਭਾਜਪਾ ਹੀ ਹੋਣ ਆਜ਼ਾਦ ਹੋਣ ਉਹਨਾਂ ਦੇ ਵਿੱਚੋਂ ਕਈਆਂ ਨੇ ਦੱਸ ਦਿੱਤਾ ਜੀ ਕਿ ਉਹਨਾਂ ਦੇ ਲਈ ਸਿਰਫ ਇੱਕ ਸੀਟ ਜਿੱਤਣੀ ਜ਼ਰੂਰੀ ਆ ਬਾਕੀ ਮਰਿਆਦਾ ਨੈਤਿਕਤਾ ਅਨੁਸ਼ਾਸਨ ਨਿਯਮ ਢੱਠੇ ਖੂਹ ਦੇ ਵਿੱਚ ਪੈਣ ਤੇ ਇਹਨਾਂ ਪੰਜਾਬੀਆਂ ਤੋਂ ਮੇਰਾ ਵੀਰ ਕੋਈ ਆਸ ਨਹੀਂ ਕਰਨੀ ਬਣਦੀ ਕਿ ਭਵਿੱਖ ਦੇ ਵਿੱਚ ਇਹ ਨਿਮਰਤਾ ਦੇ ਨਾਲ ਸੰਜਮ ਦੇ ਨਾਲ ਸਭਿਅਕ ਤਰੀਕੇ ਦੇ ਨਾਲ ਵੋਟਾਂ ਪਾਉਣਗੇ ਇਹ ਚੱਕਵੇਂ ਲੋਕ ਆ ਇਹ ਵਾਹੀਆਤ ਲੋਕ ਆ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ ਵੀ ਇਹਨਾਂ ਦੇ ਉੱਤੇ ਅੰਨਾ ਯਕੀਨ ਕਦੇ ਨਹੀਂ ਕਰਨਾ ਚਾਹੀਦਾ ਇਹ ਹੁੱਬ ਕੇ ਪੁੱਛਦੇ ਹੁੰਦੇ ਬਾਈ ਜੀ ਐਤਕੀ ਕਿਹਦੀ ਸਰਕਾਰ ਬਣੂ ਤੇ ਬਾਅਦ ਦੇ ਵਿੱਚ ਆਪ ਹੀ ਲੜ ਪੈਂਦੇ ਹੁੰਦੇ ਲੈ ਇਹਦੀ ਕਿਵੇਂ ਬਣੂ ਕਿਉਂਕਿ ਇਹਨਾਂ ਨੂੰ ਉਹ ਗੱਲ ਚੰਗੀ ਲੱਗਦੀ ਜਿਹੜੀ ਇਹਨਾਂ ਨੂੰ ਠੀਕ ਲੱਗਦੀ ਹੋਵੇ ਇਹਨਾਂ ਦੀ ਪਸੰਦ ਦੀ ਗੱਲ ਕਰੋ ਚਾਂਬਲ ਦੇ ਬਹੁਤ ਆ ਜੇਕਰ ਪਸੰਦ ਦੀ ਗੱਲ ਨਾ ਕਰੋਗੇ ਫਿਰ ਤੁਹਾਨੂੰ ਗਦਾਰ ਕਹਿਣਗੇ ਦੁੱਖ ਹੋਇਆ ਲੰਘੇ ਕੱਲ ਜਿਵੇਂ ਖੂਨ ਵਹਿ ਗਿਆ ਜਿਵੇਂ ਲੀੜੇ ਲਿਬੜੇ ਸੀ ਕਈਆਂ ਦੇ ਖੂਨ ਦੇ ਨਾਲ ਤੇ ਉਹ ਬੰਦੇ ਹਸਪਤਾਲਾਂ ਵਿੱਚ ਪਏ ਆ ਤੇ 29 ਤਰੀਕ ਨੂੰ ਭਾਈ ਇਹਦੇ ਨਤੀਜੇ ਆਉਣੇ ਆ ਕਿਸੇ ਦੇ ਘਰ ਦੇ ਵਿੱਚ ਢੋਲ ਵੱਜਣੇ ਤੇ ਕਿਸੇ ਦੇ ਘਰ ਦੇ ਵਿੱਚ ਮਾਤਮ ਪਸਰਨਾ ਪਰ ਪੰਜਾਬ ਦੇ ਵਿੱਚ ਲੋਕਤੰਤਰ ਦਾ ਕਤਲ ਇੱਕ ਵਾਰ ਫੇਰ ਹੋਇਆ। ਕੀਤਾ ਸਭ ਨਹੀਂ ਹੈ, ਪੰਜਾਬੀਆਂ ਨੇ ਕੀਤਾ ਕੋਈ, ਇਹ ਤਾਂ ਹੈ ਨਹੀਂ ਕਿ ਨਾਗਾਲੈਂਡ ਤੋਂ ਆ ਕੇ ਬੰਦੇ ਕਰ ਗਏ, ਜਾਂ ਕਹਿ ਰਹੀ ਗਏ ਵੀ ਭਾਈ ਇੱਥੇ ਇਥੋਪੀਆ ਤੋਂ ਆਏ ਸੀਗੇ ਉਹਨਾਂ ਨੇ ਕਰਤਾ। ਆਪ ਹੀ ਪੰਜਾਬੀਆਂ ਨੇ ਕੀਤਾ, ਪੱਠਾ ਬਿਠਾਉਣ ਦੇ ਵਿੱਚ ਕਸਰ ਕੋਈ ਨਹੀਂ ਛੱਡੀ। ਇਹ ਇਹੋ ਜਿਹੇ ਊਤ ਪੁਣੇ ਵਾਲੇ ਲੋਕ ਆ ਜਿਹਨਾਂ ਨੂੰ ਇਹ ਨਹੀਂ ਪਤਾ ਵੀ ਜਿਹਦੇ ਪਿੱਛੇ ਅੱਜ ਮਰਦੇ ਆ ਉਹਨਾਂ ਨੇ 227 ਦੇ ਵਿੱਚ ਕਿਹੜੇ ਪਾਸੇ ਨੂੰ ਮੋੜ ਕੱਟ ਜਾਣਾ, ਉਹਨੇ ਜਾ ਕੇ ਕਿਹੜੇ ਝੋਲੀ ਦੇ ਵਿੱਚ ਬਹਿਣਾ, ਕਿਹਦੀ ਗੋਦੀ ਦੇ ਵਿੱਚ ਬਹਿ ਜਾਣਾ। ਇਹ ਲਾਈ ਲੱਗ, ਇਹ ਮਾਨਸਿਕ ਰੋਗੀ ਪੰਜਾਬੀਆਂ ਦਾ ਇੱਕ ਹਿੱਸਾ ਇਸ ਵੇਲੇ ਨੇਤਾਵਾਂ ਦੇ ਪਿੱਛੇ ਲੜ ਰਿਹਾ। ਦੁੱਖ ਹੁੰਦਾ ਕਿ ਪੰਜਾਬੀਆਂ ਦੀ ਮਾਨਸਿਕਤਾ ਕਿਸੀ ਆ। ਇਹ ਵੀ ਕਹਿੰਦੇ ਆ ਵੀ ਭਾਈ ਸਾਡਾ ਨੇਤਾਵਾਂ ਨੇ ਕਦੇ ਕੁਝ ਸੋਚਿਆ ਨਹੀਂ। ਇਹ ਉਹੀ ਲੋਕ ਆ ਜਿਹੜੇ ਨੇਤਾ ਦੇ ਪਿੱਛੇ ਸਭ ਤੋਂ ਵੱਧ ਲੜਦੇ ਆ। ਇਹ ਇੱਕ ਵਾਰ ਫੇਰ ਲੜੇ ਤੇ ਇਹਨਾਂ ਦੇ ਉੱਤੇ ਇੱਕ ਵਾਰ ਫੇਰ ਦੁੱਖ ਹੋਇਆ ਵੀ ਇਹਨਾਂ ਪੰਜਾਬੀਆਂ ਨੂੰ ਹੋ ਕੀ ਗਿਆ, ਇਹ ਖੜੇ ਕਿੱਥੇ ਜੇ, ਜ਼ਿਹਨੀ ਤੌਰ ਦੇ ਉੱਤੇ ਕਿੱਥੇ ਜੇ ਖੜੇ ਆ। ਦੂਜੀ ਗੱਲ ਇਹ ਜੀ ਕਿ ਲੰਘੇ ਕੱਲ ਵਾਰਸ ਪੰਜਾਬ ਦੇ ਵਾਲਿਆਂ ਨੇ ਇਹ ਗੱਲ ਕਹੀ ਆ, ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵਾਲਿਆਂ ਨੇ। ਉਹ ਕਹਿੰਦੇ ਜੀ ਦੇਖਿਓ ਆਉਂਦੇ ਸਮੇਂ ਦੇ ਵਿੱਚ ਅਸੀਂ ਬਹੁਤ ਵੱਡੇ ਚਮਤਕਾਰ ਕਰਨੇ ਆ, ਪੰਜਾਬ ਦੇ ਵਿੱਚ ਬਦਲਾਅ ਕਿਸੇ ਹੋਰ ਨੇ ਨਹੀਂ ਲੈ ਕੇ ਆਉਂਦਾ, ਉਹ ਕਹਿੰਦੇ ਜੀ ਅਸੀਂ ਲੈ ਕੇ ਆਵਾਂਗੇ। ਉਹ ਕਹਿੰਦੇ ਜੀ ਕਿ ਅਸੀਂ ਨਸ਼ਾ ਖਤਮ ਕਰਾਂਗੇ ਪੰਜਾਬ ਦੇ ਵਿੱਚੋਂ, ਪੰਜਾਬ ਦੇ ਵਿੱਚ ਅਸੀਂ ਕੁੱਲ ਸਿਸਟਮ ਨੂੰ ਸੁਧਾਰ ਦਿਆਂਗੇ ਪੰਜਾਬ ਦੇ ਵਿੱਚ। ਉਹ ਕਹਿੰਦੇ ਜੀ ਕਿ ਇਸ ਵੇਲੇ ਤੱਕ ਵੱਖ ਵੱਖ ਸਿਆਸੀ ਪਾਰਟੀਆਂ ਨੇ ਲਹੂ ਹੀ ਪੀਤਾ, ਪਰ ਉਹ ਕਹਿੰਦੇ ਜੀ ਕਿ ਅਸੀਂ ਨਸ਼ਾ ਵੀ ਖਤਮ ਕਰਾਂਗੇ, ਪੰਥਕ ਵਿਚਾਰਧਾਰਾ ਦੇ ਉੱਤੇ ਪਹਿਰਾ ਵੀ ਦੇਵਾਂਗੇ ਤੇ ਅਸੀਂ ਬੱਲੇ ਬੱਲੇ ਕਰਾ ਦਿਆਂਗੇ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੀ। ਦੇਖ ਲੈਂਦੇ ਭਾਈ ਇਹ ਬੱਲੇ ਬੱਲੇ ਕਿਵੇਂ ਕਰਾਉਂਦੇ ਆ, ਕਿਹੋ ਜਿਹੀ ਬੱਲੇ ਬੱਲੇ ਕਰਾਉਂਦੇ ਆ, ਕਿਵੇਂ ਜਾਏ ਬੱਲੇ ਬੱਲੇ ਕਰਾਉਂਦੇ ਆ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਆ। ਵੀ ਭਾਈ ਹੁਣ ਤੱਕ ਤਾਂ ਇਉਂ ਲੱਗਦਾ ਵੀ ਬਦਲਾਅ ਸ਼ਬਦ ਆ ਜਿਹੜਾ ਉਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਹੀ ਆ, ਬਾਕੀ ਅੰਮ੍ਰਿਤਪਾਲ ਸਿੰਘ ਦੀ ਧਿਰ ਕਿਹੜਾ ਚਮਤਕਾਰ ਕਰਦੀ ਆ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਆ। ਸੋ ਦੇਖਦੇ ਭਾਈ ਤੇਲ ਤੇ ਤੇਲ ਦੀ ਧਾਰ ਵੀ ਕਿਹੜੇ ਪਾਸੇ ਨੂੰ ਕੌਣ ਕੌਣ ਤੇ ਕਿਵੇਂ ਕਿਵੇਂ ਮੋੜ ਘਟਦਾ। ਅਗਲੀ ਗੱਲ
2: ਸੋ ਟਣਾ ਸਾਹਿਬ ਬਿਲਕੁਲ ਜੀ, ਅਗਲੀ ਜਿਹੜੀ ਖਬਰ ਆ ਉਹ ਤੋਂ ਜਾਣ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਇੱਕ ਵਾਰ ਫਿਰ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਇਹ ਗੋਲਡਨ ਸਪਲਾਈਜ਼ ਕੈਸ਼ਨ ਕੈਰੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ, ਨਾਲ ਦੀ ਨਾਲ ਹੀ ਦੁਆਬਾ ਟੂਰ ਐਂਡ ਟਰੈਵਲ ਇਹਨਾਂ ਦੇ ਵੱਲੋਂ ਵੀ ਇਹ ਪ੍ਰੋਗਰਾਮ ਦਾ ਹਿੱਸਾ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ। ਦੁਆਬਾ ਟੂਰ ਐਂਡ ਟਰੈਵਲ, ਜੇਕਰ ਦੁਨੀਆਂ ਦੇ ਕਿਸੇ ਹਿੱਸੇ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਦੁਆਬਾ ਟੂਰ ਐਂਡ ਟਰੈਵਲ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖ ਲਓ, 905-673-1400 'ਤੇ ਤੁਸੀਂ ਕਾਲ ਕਰਨੀ ਹੈ, 905-673-1400। ਹੋਮਵੈਕਸ 'ਤੇ ਜਾਣਾ, ਜੇਕਰ ਤੁਸੀਂ ਘਰ ਦਾ ਸਮਾਨ ਕੋਈ ਚਾਹੁੰਦੇ ਹੋ ਜੀ, ਜੇ ਕੰਸਟਰਕਸ਼ਨ ਦਾ ਸਮਾਨ ਆ ਜਿਹੜਾ ਉਹ ਮੰਗਵਾਉਣਾ ਚਾਹੁੰਦੇ ਹੋ ਤਾਂ ਹੋਮਵੈਕਸ 'ਤੇ ਤੁਸੀਂ ਜ਼ਰੂਰ ਇੱਕ ਵਾਰ ਜਾ ਕੇ ਆਇਓ। ਹੋਮਵੈਕਸ ਵਾਲਿਆਂ ਦਾ ਨੰਬਰ ਆ ਜਿਹੜਾ ਮੈਂ ਇਹ ਤੁਹਾਡੇ ਨਾਲ ਸਾਂਝਾ ਕਰ ਦਿੰਦਾ, ਤੁਸੀਂ ਪਲੰਬਿੰਗ ਦਾ ਇਲੈਕਟ੍ਰੀਕਲ ਦਾ ਕੋਈ ਵੀ ਸਮਾਨ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਹੋਮਵੈਕਸ 437-410-0103 'ਤੇ ਤੁਸੀਂ ਕਾਲ ਕਰ ਲੈਣੀ ਹੈ। ਸੋ ਨਾਗਪਾਲ ਸਾਹਿਬ ਵੀ ਸਾਡੇ ਨਾਲ ਹਾਜ਼ਰ ਹੋ ਚੁੱਕਿਆ। ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਬਾਈ ਜੀ।
4: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਭੀ ਕੋ।
2: ਸਤਿ ਸ਼੍ਰੀ ਅਕਾਲ ਨਾਗਪਾਲ ਸਾਹਿਬ, ਅੱਜ ਇੱਕ ਤਾਂ ਮੁਬਾਰਕਬਾਦ, ਮੈਨੂੰ ਦੋ ਬੰਦਿਆਂ ਦੇ ਫੋਨ ਆਏ, ਕਹਿੰਦੇ ਬਾਈ ਜੀ ਅਸੀਂ ਤੁਹਾਨੂੰ ਸੁਣ ਕੇ ਗਏ ਸੀ ਅਤੇ ਉਹਨਾਂ ਦੀ ਫੰਡਿੰਗ ਰਿਲੀਜ਼ ਹੋਈ ਆ। ਸੋ ਉਹ ਕਹਿੰਦੇ ਬਾਈ ਜੀ ਸਵੇਰੇ ਉੱਠਣ ਸਾਰ ਜਦੋਂ ਅਕਾਊਂਟ ਦੇਖਿਆ ਤਾਂ ਰੌਣਕਾਂ ਲੱਗੀਆਂ ਪਈਆਂ ਸੀ ਅਕਾਊਂਟ ਦੇ ਵਿੱਚ, ਅਤੇ ਉਹਨਾਂ ਨੇ ਮੁਬਾਰਕਬਾਦ ਵੀ ਦਿੱਤੀ ਆ, ਅਤੇ ਤੁਹਾਨੂੰ ਇਹ ਮੁਬਾਰਕਬਾਦ ਮੈਂ ਤੁਹਾਨੂੰ ਪਾਸ ਔਨ ਕਰ ਰਿਹਾ ਜੀ।
4: ਥੈਂਕ ਯੂ ਜੀ, ਹੈਰਾਨੀ ਕੀ ਬਾਤ ਹੈ ਕਿ ਦੋ ਕਈ ਫੋਨ ਆਏ ਕਿਉਂਕਿ ਅੱਜ ਕਮ ਸੇ ਕਮ 20 ਬੰਦੋ ਕੀ ਫੰਡਿੰਗ ਉਨਕੇ ਖਾਤੇ ਮੇਂ ਗਿਰੀ ਹੈ।
2: ਬਾਕੀ ਦੱਸਦੇ ਨਹੀਂ ਨਾ ਹੁੰਦੇ ਜਿਹਨਾਂ ਦੇ ਖਾਤੇ 'ਚ ਜਿਹੜੇ,
4: ਉਹ ਇੱਕ ਨਾ ਉਸਕੇ ਬਾਅਦ ਕੋਈ ਨਹੀਂ ਬੋਲਦਾ, ਇਹ ਸਭ ਐਵੇਂ ਜਾਂਦੇ ਹੈ।
2: ਹਾਂਜੀ, ਜਿਹਦੇ ਖਾਤੇ 'ਚ ਡੈਪੀ ਹੋ ਕੇ ਬੋਲਦਾ ਉਹ ਚੁੱਪ ਹੋ ਜਾਂਦਾ, ਇਹ ਤਾਂ ਕੋਈ ਜਾਣ ਪਛਾਣ ਵਾਲੇ ਸੀਗੇ, ਉਹ ਕਹਿੰਦੇ ਧੰਨਵਾਦ ਕਰ ਦਿਓ ਬਾਈ ਉਹਨਾਂ ਦਾ, ਮੈਂ ਕਹਿੰਦਾ ਕੀ ਕਰ ਲੈਂਦੇ ਆ। ਅੱਛਾ, ਇੱਕ ਤਾਂ ਇਹ ਆ ਕਿ ਜਿਹੜੇ ਜਿਹੜੇ ਵੀਰ ਹੁਣ ਇਸ ਵੇਲੇ ਪ੍ਰੋਗਰਾਮ ਨੂੰ ਸੁਣ ਰਹੇ ਆ, ਜੇ ਤੁਸੀਂ ਜੀ ਟੀ ਏਰੀਆ ਦੇ ਵਿੱਚ ਰਹਿੰਦੇ ਹੋ, ਓਨਟਾਰੀਓ 'ਚ ਰਹਿੰਦੇ ਹੋ ਕਿਤੇ ਵੀ, ਤਾਂ ਤੁਸੀਂ ਇਹਨਾਂ ਦੀ ਟੀਮ ਨੂੰ ਕਾਲ ਕਰ ਸਕਦੇ ਹੋ, ਅਤੇ ਤੁਸੀਂ ਵੀ ਕੋਈ ਇਹੋ ਜਿਹਾ ਲੋਨ ਨਹੀਂ ਹੈ ਕਿ ਇਕੱਲਾ ਲੋਨ ਤੁਹਾਨੂੰ ਮਿਲਣਾ, ਇਹ ਗ੍ਰਾਂਟ ਪਲੱਸ ਲੋਨ ਆ, ਗ੍ਰਾਂਟ ਤੁਹਾਡੀ ਆਪਣੀ ਆ ਜਿਹੜੀ ਤੁਸੀਂ ਵਾਪਸ ਨਹੀਂ ਕਰਨੀ, ਲੋਨ ਤੁਸੀਂ ਵਾਪਸ ਕਰਨਾ ਤੇ ਕਿੰਨੇ 14 ਸਾਲਾਂ ਦੇ ਵਿੱਚ ਕਰ ਸਕਦੇ ਹੋ ਜੀ? ਕਿਸ਼ਤ ਵੀ ਹੋਵੇ ਤਾਂ ਬਹੁਤ ਥੋੜੀ ਜਿਹੀ ਕਿਸ਼ਤ ਉਹਦੀ ਬਣਨੀ ਆ। ਸੋ ਜੇ ਤੁਸੀਂ ਉਹ ਵੀ ਅਦਰਵਾਈਜ਼ ਆਪਾਂ ਬਹੁਤੀ ਵਾਰ ਨਾ 25-30% ਵੀਜ਼ਿਆਂ ਦਾ ਵਿਆਜ ਜਿਹੜਾ ਉਹ ਭਰਦੇ ਰਹਿੰਦੇ ਆ, ਜਾਂ ਜਿਹੜੀ ਇਦੋਂ ਸਸਤਾ ਤਾਂ ਕੁਛ ਵੀ 2.5% ਸਾਲ ਦਾ ਵਿਆਜ ਜਿਹੜਾ ਉਹ ਵੀ ਤੁਸੀਂ 1.5 ਸਾਲ ਬਾਅਦ ਪੇ ਕਰਨਾ ਸ਼ੁਰੂ ਕਰਨਾ। ਬਾਕੀ ਅੱਛਾ, ਜਿਹੜੀ ਤੁਹਾਡੀ ਫੀਸ ਆ ਇਹਦੇ 'ਤੇ ਕੁੰਡੀ ਅੜਦੀ ਆ ਬਈ, 199 ਜਾਂ 499 ਜਿਹੜੀ ਤੁਹਾਡੀ ਫੀਸ ਆ, ਇਹਦੇ ਵਿੱਚ ਕੀ ਕੈਚ ਆ ਬਾਈ ਜੀ, ਇਹ ਦੱਸੋ, ਕਲੀਅਰ ਕਰੋ।
4: ਕੈਚ ਸਿਰਫ ਇਹੀ ਹੈ ਕਿ ਫੀਸ 199 ਹੈ, ਲੇਕਿਨ ਹਮਾਰਾ ਸਟਾਫ ਕਭੀ 200 ਮੰਗਤੇ ਹੋ ਲੋਕ 200 ਦੇ ਜਾਤੇ ਹੈਂ, ਇੱਕ ਡਾਲਰ ਉੱਪਰ 499 ਹੈ, 500 ਸਟਾਫ ਬੋਲ ਰਹੇ ਤਾਂ ਮੈਨੂੰ ਬੋਲਾ ਹੈ 499 ਬੋਲੋ, ਕਹਿੰਦੇ ਸਰ ਅਜੀਬ ਲੱਗਤੇ ਬੋਲਤੇ ਹੋਏ, ਫਿਰ ਲੋਕ 500 ਖੁਦ ਹੀ ਦੇ ਦੇਤੇ ਹੈ। ਠੀਕ ਕੈਚ ਹੈ ਇਤਨਾ ਸਾ, ਕਾਮ ਹੋਣੇ ਕੇ ਬਾਅਦ ਫੀਸ ਲੇਤੇ ਹੈ ਜੀ, ਹਮ ਸ਼ੁਰੂ ਮੇਂ ਲੇਤੇ ਨਹੀਂ ਹੈ, ਸਕਿੱਲ ਹਾਸਿਲ ਕਰੇਂ ई तो लेके लाख डॉलर की फंडिंग अपने अकाउंट में हासिल करें, जिसमें से अप्रॉक्सीमेटली 50% पोर्शन नॉन रिफंडेबल टैक्स फ्री ग्रांट्स है, जो रेस्ट पोर्शन है वो लोन है। एंड जितनी आपकी इनकम कम है, कम क्योंकि गवर्नमेंट फंडिंग कर रही है आप, जितने आप लो इनकम में है, जितनी आपकी इनकम कम है, सेल्फ एम्प्लॉयड लोग हैं आप, 2024 के नोटिस और असेसमेंट पे, और जितना आपका फैमिली साइज ज्यादा उतनी ज्यादा फंडिंग आपके अकाउंट में आती है डायरेक्ट।
2: अच्छा, ये जी फंडिंग थोड़े अकाउंट के आनी है, इन्हों के कोई अकाउंट के फंडिंग नहीं जानी जी। सो तुम इन्हों कॉल कर लियो, कॉल करके तुम दस दौ कोई डॉकूमेंट कि डॉकूमेंट खास चाहिए होंगे जी, कि टाइम लगता फंडिंग आने के लिए?
4: नोटिस ऑफ असेसमेंट हो गया, क्योंकि इनकम पे बेस है, जितनी कम इनकम है उतनी ज्यादा फंडिंग आती है क्लाइंट्स के अकाउंट में, और आपका मैरिज सर्टिफिकेट एंड आपके बच्चों के बर्थ सर्टिफिकेट। और इसमें क्योंकि अगर फैमिली साइज ज्यादा है, अगर फैमिली साइज 4 का है, आपके दो बच्चे हैं एंड हस्बैंड वाइफ दोनों पढ़ते हैं, तो अप टू 80,000 की फंडिंग बनती है, जिसमें से $40,000 नॉन रिफंडेबल टैक्स फ्री ग्रांट्स का पैसा है, और जो लेस $40,000 है वो 0% पे लोन है, और 1.5 साल बाद पे करना स्टार्ट करना है, तब ब्याज दर क्या है 2.5% पूरे साल का। अब इसमें फंडिंग आप मान के चले, अगर आपने आज ज्वाइन करा है तो विद इन 30-90 डेज में गवर्नमेंट आपके अकाउंट में, मेरे नहीं आपके अकाउंट में, पहली किस्त डाल देती है 60% ऑफ द टोटल अमाउंट, रेस्ट 5 मंथ्स बाद गवर्नमेंट डायरेक्ट आपके अकाउंट में सीधा डाल देती है।
2: ਘਰੋਂ ਬੈਠੇ ਬੈਠੇ ਤੁਸੀਂ ਜੇ ਗੱਡੀ ਤੇ ਹੋ ਗੱਡੀ ਤੇ ਬੈਠੇ ਕਰ ਸਕਦੇ ਹੋ, ਜੇ ਤੁਸੀਂ ਟਰੱਕ ਚਲਾਉਂਦੇ ਹੋ ਟਰੱਕ ਤੇ ਹੋ, ਤੁਸੀਂ ਉੱਥੇ ਵੀ ਆਨਲਾਈਨ ਕਲਾਸਿਸ ਲਾ ਸਕਦੇ ਹੋ, ਜੇ ਤੁਸੀਂ ਇੰਡੀਆ ਵੀ ਗਏ ਹੋਏ ਹੋ ਤਾਂ ਵੀ ਤੁਸੀਂ ਇੰਡੀਆ ਤੋਂ ਆਨਲਾਈਨ ਕਲਾਸਿਸ ਨੇ ਜਿਹੜੀਆਂ 3 ਘੰਟੇ ਸ਼ਾਮ ਨੂੰ ਕਲਾਸਿਸ ਨੇ ਜਿਹੜੀਆਂ ਆਨਲਾਈਨ ਘਰੋਂ ਬੈਠੇ ਬੈਠੇ ਨੇ। ਕਈ ਕੋਰਸ ਤਾਂ ਇਹਨਾਂ ਦੇ ਇਹ ਆ ਕਹਿੰਦੇ ਟੀਚਰ ਵੀ ਹੈ ਨਹੀਂ, ਸੈਲਫ ਆਪ ਹੀ ਪੜ੍ਹਨਾ, ਆਪ ਪੜ੍ਹ ਲਓ ਆਨਲਾਈਨ ਕਰਕੇ ਪੜ੍ਹ ਲਓ, ਉਹ ਵੀ ਸੌਖਾ, ਉਹ 'ਚ ਵੀ ਫੰਡਿੰਗ ਉੰਨੀ ਹੀ ਮਿਲਦੀ ਹੈ ਬਾਈ ਜੀ, ਇੱਕ ਘੱਟ ਵੱਧ ਮਿਲਦੀ ਹੈ ਕੋਈ?
4: बिल्कुल उतनी ही मिलती है, गवर्नमेंट के पैरामीटर सेट है और गवर्नमेंट फंडेड प्रोग्राम है, गवर्नमेंट फीस पे करती है और फंडिंग आपको देती है। देयर इज नो एज लिमिट, 40, 50, 60, 70 साल तुम्हारी एज आएगी। साढ़े जो मैक्सिमम एज हमने क्लाइंट जो देखी है वो 75 ईयर्स की देखी है, 75 ईयर्स की एज, वो भी स्किल डेवलप कर रहे हैं, फंडिंग हासिल कर चुके हैं, वो फोन आया कि पैसे भी खर्च कर दिए उन्होंने सारे जो उनके खाते में गिरे थे। आज
2: ये आपको अपने रिश्तेदारों को भी दस दो जो ओंटारियो के बसते हैं कि भाई तुम लाहा ले सकते हो, क्योंकि अगस्त तो बाद ये रूल है जो वो चेंज हो जाने हैं। नंबर भाजी अपना नंबर साझा करो।
4: नंबर जी आएगा 437-264-3175, 437-264-3175। हुणे कॉल लगाओ तो ऑफिस आओ, 437-264-3175।
2: 437-264-3175 ਤੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਹੁਣੇ ਪੁੱਛ ਲਓ, ਫੋਨ ਕਰ ਲਓ, ਤੁਹਾਨੂੰ ਨਾਲ ਹੀ ਦੱਸ ਦੇਣਗੇ ਕਿ ਤੁਹਾਡੀ ਫੈਮਿਲੀ ਦੇ ਹਿਸਾਬ ਨਾਲ ਕਿੰਨੀ ਕੁ ਤੁਹਾਨੂੰ ਗ੍ਰਾਂਟ ਪਲੱਸ ਲੋਨ ਆ ਜਿਹੜਾ ਮਿਲ ਸਕਦਾ, ਕੋਈ ਕ੍ਰੈਡਿਟ ਚੈੱਕ ਨਹੀਂ ਹੋਣਾ, ਕੋਈ ਕ੍ਰੈਡਿਟ ਹਿੱਟ ਵੀ ਨਹੀਂ ਹੋਣਾ। 437-264-3175 ਤੇ ਤੁਸੀਂ ਕਾਲ ਕਰਕੇ ਬਾਕੀ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਕੋਈ ਇਹ 'ਚ ਕੋਈ ਹਿਡਨ ਕੋਸਟ ਨਹੀਂ ਹੈ, ਕੋਈ ਲੋਕਲ ਪੇਟ ਵਾਲੀ ਗੱਲ ਨਹੀਂ ਹੈ ਕਿ ਕਹਿਣਾ ਕੁਛ ਹੈ ਅਤੇ ਕਰਨਾ ਕੁਛ ਹੈ। 437-264-3175 ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਮਿਲਦੇ ਜੀ ਅਗਲੇ ਲਿੰਕ 'ਚ।
4: ਥੈਂਕ ਯੂ ਜੀ,
2: ਬਹੁਤ ਬਹੁਤ ਸ਼ੁਕਰੀਆ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ। ਅਗਲੀ ਗੱਲਬਾਤ ਮੈਂ ਬਰਾੜ ਸਾਹਿਬ ਨਾਲ ਕਰਨੀ। ਬਰਾੜ ਸਾਹਿਬ, ਕੋਈ ਟੈਲੀਫੋਨ 'ਤੇ ਗੀਤ ਨਹੀਂ ਲਿਖਿਆ? ਫੋਨ ਅੱਜ ਕੱਲ੍ਹ ਫੋਨ ਨੇ ਬੜੇ ਪਵਾੜੇ ਪਾਏ ਹੋਏ ਆ, ਫੋਨ ਜਿਹੜਾ ਹੈਗਾ ਹਰੇਕ ਦੇ ਹੱਥ ਦੇ ਵਿੱਚ ਫੋਨ ਆ
0: ਜੀ।
2: ਅਸੀਂ ਵੀ ਫੋਨ 'ਤੇ ਲਾਈਵ ਹੋਏ ਹੋਏ ਇੱਧਰੋਂ, ਅਤੇ ਉੱਧਰੋਂ ਵਕਾਰ ਖਾਨ ਸਾਹਿਬ ਵੀ ਸਾਡੇ ਨਾਲ ਰੋਜਰ ਦੀਆਂ ਡੀਲਾਂ ਦਿੰਦੇ ਨੇ, ਜਿਹਨਾਂ ਦਾ ਵੀ ਵਾਹ ਵਾਸਤਾ ਫੋਨ ਨਾਲ ਪੈਂਦਾ ਵਾ, ਇੰਟਰਨੈਟ ਨਾਲ ਪੈਂਦਾ, ਜਾਂ ਇੰਟਰਨੈਟ ਨਾਲ, ਜਾਂ ਫੋਨ ਨਾਲ, ਜਾਂ ਈਮੇਲ ਨਾਲ, ਜਾਂ AI ਨਾਲ, ਕੋਈ ਇੱਦਾਂ ਦਾ ਗੀਤ ਲਿਖਿਆ ਹਜੇ ਤੱਕ ਕਿ ਲਿਖਾਉਣਾ ਪੈਣਾ?
0: ਨਹੀਂ, ਮੈਂ ਬਹੁਤ ਪਹਿਲਾਂ ਹੀ ਆਇਆ ਜੀ ਆਪਣਾ ਗਾਣਾ ਇੱਕ।
2: ਅੱਛਾ, ਆਇਆ ਹੋਇਆ?
0: ਹਾਂਜੀ।
2: ਕਿਹੜਾ ਗੀਤ ਹੈਗਾ ਯਾਦ, ਕੋਈ ਹੈ ਚੇਤੇ 'ਚ ਭਲਾ?
0: ਹਾਂਜੀ ਹਾਂਜੀ,
2: ਆਉਣ ਦਿਓ ਜ਼ਰਾ,
0: ਉਹ ਹੈਗਾ ਹੋ ਤੈਨੂੰ ਸਾਰਾ ਦਿਨ ਮਿਸ ਕਰਿਆ, ਤੇਰੀ ਫੋਟੋ ਨੂੰ ਕਿਸ ਕਰਿਆ, ਕੋਈ ਗੈਸਟ ਸੀ ਘਰ ਵਿੱਚ ਆਏ ਜਾਂ

0: ਰਹੀ।
1: ਫਿਰ ਜਾਨ ਨੇ ਦੱਸਿਆ ਨੀ ਕੋਈ ਕੀ ਗੱਲ ਤੇਰੇ।
0: ਰਾਤ ਰਹੇ ਆਪਾਂ ਗੱਲਾਂ ਕਰਦੇ ਰਹਿ ਗਏ ਜੋ ਅਧੂਰੇ, ਕੰਮ ਧੰਦਾ ਕਰਵਾ ਕੇ ਫਿਰ ਉਹ ਨੋਟਸ ਕੀਤੇ ਪੂਰੇ। ਟਫ ਹੈ ਬੜਾ ਸਿਲੇਬਸ ਤੇਰੇ।

0: ਸੋਹਣੇ ਦਾ ਜੀਨ ਲੱਗਿਆ ਸੋਹਣਾ ਚਾਹੇ ਪੇਪਰਾਂ ਚ ਫੇਲ ਹੋ ਜਾਵੇ ਸੋਹਣੇ ਦਾ ਬੜਾ ਹਾਲ ਸੋਹਣਾ ਫੇਲ ਹੋ ਰਿਹਾ ਇਹੋ ਜਿਹਾ ਫੇਲ ਕਰਾ ਦਿੰਦੇ
1: ਬਿਲਕੁਲ
0: ਮੁੜ ਕੇ ਸੋਹਣਾ ਤੁਰਿਆ ਫਿਰੇ ਸੋਹਣੀ ਤੂੰ ਵੀ ਹੈ ਪਰ ਸੋਹਣੀ ਕਹਿਲਾ ਨੀ ਸਕਦੀ ਸੋਹਣੀ ਤਾਂ ਕੱਚੇ ਤੇ ਤਰਕੇ ਆ ਗਈ ਤੂੰ ਤਾਂ ਮੀਂਹ ਪੇ ਵੀ ਆ ਨੀ
1: ਸਹੀ ਗੱਲ ਹੈ
0: ਸਾਡੇ ਨਾਲ ਵਕਾਰ ਖਾਨ ਸਾਹਿਬ ਵੀ ਜੁੜੇ ਆ ਖਾਨ ਸਾਹਿਬ ਨੂੰ ਆਪਾਂ ਲੈ ਲਈਏ ਖਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ
2: ਥੈਂਕ ਯੂ ਸੋ ਮਚ ਰਾਜਵੀਰ ਜੀ ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜਵੀਰ ਜੀ ਮੇਰੇ ਕੋਲ ਰੋਜਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ 500 1500 ਔਰ 2000 ਦੀ ਸਪੀਡ ਵਾਲੇ ਰੋਜਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ ਰੋਜਸ ਸੈੱਲ ਫੋਨ ਦੀ ਵੀ ਬਹੁਤ ਅਮੇਜ਼ਿੰਗ ਆਫਰ ਹੈ ਮੇਰੇ ਕੋਲ ਕੈਨੇਡਾ ਯੂ ਐਸ ਅਨਲਿਮਿਟਿਡ ਕਾਲਿੰਗ ਮਿਲੇਗੀ ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ ਨੰਬਰ ਹੈ 6478000 6478 6 4 8000 ਅਸੀਂ 18 ਸਾਲ ਸੇ ਰੋਜਸ ਦੇ ਕਾਰਪੋਰੇਟ ਇੰਪਲਾਈ ਹਾਂ ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰਮੋਸ਼ਨ ਦਿਲਾ ਦੇਂਗੇ ਨੰਬਰ ਅਗੇਨ 6478000 6 4 8000 6 4 7 8 6 4 8000
0: ਬਿਲਕੁਲ ਜੀ 647-864-8000 ਤੇ ਤੁਸੀਂ ਗੱਲ ਕਰ ਲੈਣੀ ਹੈ 647-864-8000 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਵਕਾਰ ਖਾਨ ਸਾਹਿਬ ਦੇ ਨਾਲ ਖਾਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਰ
2: ਥੈਂਕ ਯੂ ਸੋ ਮਚ ਰਾਜੀਵ ਜੀ
0: ਬਹੁਤ ਬਹੁਤ ਸ਼ੁਕਰੀਆ ਯਾਰ 64 ਨੰਬਰ ਬੜਾ ਆ ਰਿਹਾ ਵਾ ਬਰਾੜ ਸਾਹਿਬ 64 ਨੰਬਰ ਜਿਹੜਾ ਦੇਖੋ ਵਕਾਰ ਖਾਨ ਸਾਹਿਬ ਦਾ 647-864-8000 ਤੇ ਜਿਹੜੇ ਸਾਡੇ ਸੀਗੇ ਪਹਿਲਾਂ ਯੂਨੀ ਗਲੋਬਲ ਵਾਲੇ ਉਹਨਾਂ ਦਾ 437-264-3175 ਸਾਡੇ ਸਟੂਡੀਓ ਦਾ ਨੰਬਰ 905-564-4444 ਤੇ ਮੁਸਕਾਨ ਦਿਓਲ ਉਹਨਾਂ ਦਾ ਨੰਬਰ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵਿਜ ਦੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ 647-547-3733 ਇੱਕ ਐਸਾ ਸਬਬ
1: ਬਣਿਆ
0: 64 ਨੰਬਰ ਦਾ ਚੌਂਟੇ ਚੱਕੀ ਜਾਂਦਾ 64 ਨੰਬਰ ਦਾ ਜ਼ਿੰਦਗੀ ਦੇ ਵਿੱਚ ਨਾ ਬਹੁਤੀਆਂ ਚੀਜ਼ਾਂ ਅਸੀਂ ਕਹਿੰਦੇ ਕਿ ਪੈਸੇ ਨਾਲ ਖਰੀਦੀਆਂ ਜਾ ਸਕਦੀਆਂ ਨੇ ਪਰ ਪੈਸਾ ਕਮਾਉਂਦੇ ਕਮਾਉਂਦੇ ਅਸੀਂ ਕਈ ਵਾਰ ਇਹੋ ਜਿਹੀਆਂ ਚੀਜ਼ਾਂ ਗਵਾ ਲੈਂਦੇ ਹਾਂ ਜਿਹੜੀਆਂ ਪੈਸੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ ਪੈਸਾ ਕਮਾ ਲੈਂਦੇ ਪੈਸਾ ਕਮਾਉਣ ਦੇ ਚੱਕਰਾਂ 'ਚ ਐਸੀਆਂ ਚੀਜ਼ਾਂ ਗਵਾ ਲੈਂਦੇ ਹਾਂ ਜਿਹੜੀਆਂ ਪੈਸੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ ਤੇ ਜਦੋਂ ਪੈਸਾ ਕਮਾਇਆ ਜਾਂਦਾ ਅਸੀਂ ਫਿਰ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀਆਂ ਗਵਾਈਆਂ ਹੁੰਦੀਆਂ ਫਿਰ ਉਦੋਂ ਉਹ ਨਹੀਂ ਚੀਜ਼ਾਂ ਮਿਲਦੀਆਂ
1: ਉਹ ਰਹਿੰਦੀਆਂ ਨੇ ਚੀਜ਼ਾਂ
0: ਉਹ ਚੀਜ਼ਾਂ ਰਹਿੰਦੀਆਂ ਨਹੀਂ ਇਹ ਵਰਤਾਰਾ ਵਾਪਰਦਾ ਨਾ ਜ਼ਿੰਦਗੀ 'ਚ
1: ਬਿਲਕੁਲ ਇਹੀ ਵਾਪਰਦਾ ਹੀ ਜ਼ਿਆਦਾ
0: ਕਿ ਅਸੀਂ ਪੈਸੇ ਦੀ ਦੌੜ ਦੇ ਵਿੱਚ ਉਹ ਚੀਜ਼ਾਂ ਗਵਾ ਲਈਆਂ ਜਿਹੜੀਆਂ ਪੈਸੇ ਨਾਲ ਖਰੀਦੀਆਂ ਨਹੀਂ ਜਾ ਸਕਦੀਆਂ ਹੁਣ ਨੀਂਦ ਪੈਸੇ ਨਾਲ ਕਿੱਥੋਂ ਖਰੀਦੀ ਜਾਊ
1: ਬਿਲਕੁਲ
0: ਤੁਹਾਡਾ ਬੱਚਾ ਦਾ ਬਚਪਨ ਆ ਜਿਹੜਾ ਉਹ ਪੈਸੇ ਨਾਲ ਕਿੱਥੋਂ ਖਰੀਦਿਆ ਜਾਊ ਯਾਰ
1: ਨਾ ਜੀ ਨਾ ਬਚਪਨ
0: ਨੂੰ ਜਿਹੜਾ ਉਹਨੇ ਪਹਿਲੀ ਵਾਰ ਤੁਹਾਡੀ ਉਂਗਲ ਫੜ ਕੇ ਤੁਰਨਾ ਸਿੱਖਣਾ ਉਹਦੀਆਂ ਜਿਹੜੀਆਂ ਸ਼ਰਾਰਤਾਂ ਨੇ ਉਹ ਪੈਸੇ ਨਾਲ ਨਹੀਂ ਖਰੀਦਿਆ ਜਾਣਾ
1: ਨਾ ਜੀ ਨਾ ਜਿਹੜਾ ਸਮਾਂ ਨਾ ਜੀ ਤੁਹਾਡੇ ਕੋਲ ਹੈ ਪੈਸਾ ਤਾਂ ਅਲੱਗ ਚੀਜ਼ ਰਹਿ ਗਈ
0: ਤੁਹਾਡੀ ਖਰੀਦ ਲਓਗੇ ਸਮਾਂ ਕਿੱਥੋਂ ਖਰੀਦੋਗੇ
1: ਪੈਸਾ ਸਮਾਂ ਹਾਂ ਜਿਹੜਾ ਮਾਂ-ਬਾਪ ਦੇ ਨਾਲ ਤੁਸੀਂ ਗੁਜ਼ਾਰ ਲਿਆ ਜਿਹੜਾ ਆਪਣੇ ਫੈਮਿਲੀ ਨਾਲ ਬੁਜ਼ੁਰਗਾਂ ਦੀਆਂ
0: ਦਵਾਵਾਂ ਪੈਸੇ ਨਾਲ ਕਿੱਥੋਂ ਐ ਥੋੜੋ ਕਹਿੰਦੇ 2 ਕਿਲੋ ਦਵਾਵਾਂ ਪਾ ਦੇ ਬਾਜੀ ਹਾਲ ਇੰਨੇ ਪੈਸੇ ਲੈ ਲਾ ਆ ਮੈਂ 1000 ਜਣਾ ਦਵਾਵਾਂ ਦਿੰਦੇ ਦੇ
1: ਹਾਂ
0: ਨਹੀਂ ਖਰੀਦਿਆ
1: ਉਹ ਸਿਆਣੇ ਕਹਿੰਦੇ ਜੀ ਵੀ ਹਰੇਕ ਚੀਜ਼ ਮਤਲਬ ਅੱਜ ਕੱਲ੍ਹ ਗੂਗਲ ਤੋਂ ਮਿਲ ਜਾਂਦੀ ਹੈ ਪਰ ਵਿਧੋ ਆਪਣੀ ਡਾਊਨਲੋਡ ਕੀਤੀ ਜਾ ਸਕਦੀ
0: ਹਾਂ ਉਹ ਪੈਸੇ ਨਾਲ ਥੋੜੋ ਖਰੀਦ ਲਓਗੇ ਉਹ ਜਿਹੜੇ ਮੌਸਮ ਨੇ
1: ਹਾਂ
0: ਉਹ ਪੈਸੇ ਨਾਲ ਥੋੜੋ ਖਰੀਦ ਲਓਗੇ
1: ਹਾਂ ਹਾਂ
0: ਕੈਸੀ
1: ਉਹ ਆਪਣਾ ਇੱਕ ਗੀਤ ਵੀ ਸੀਗਾ ਜੀ ਉਹ ਸੀਗਾ ਕਿ ਤੂੰ ਨਾ ਕਰ ਮਾਣ ਰੁਪਈਆਂ ਦਾ ਨੋਟਾਂ ਦੀਆਂ ਜੁੜੀਆਂ ਥਈਆਂ ਦਾ
0: ਅੱਛਾ ਨਹੀਂ ਆਏ ਨਹੀਂ ਗਾ ਕੇ ਆਓ ਜੀ ਜੀ
1: ਬਿਲਕੁਲ ਹਾਂ ਹੋ

0: ਸੱਜਣਾ
1: ਹੁਣ ਦੇ ਅਗਲਾ ਪਹਿਲਾ ਵੀ
0: ਜਿਸ ਦਿਨ ਦਿਲ ਵਿੱਚ ਹੰਕਾਰ ਵਧੇ ਗੇੜਾ ਹਸਪਤਾਲ ਦਾ ਲਾਇਆ ਕਰ ਜੀ ਦਾ ਪੈਸਾ ਵੀ ਨਾ ਇਲਾਜ ਕਰੇ ਉਹਨਾਂ ਚ

0: ਕਿਆ ਬਾਤ ਆ, ਕਿਆ ਬਾਤ ਆ, ਤੇ ਸੁੱਖ ਪੈਸੇ ਨਾਲ ਨਾ ਮਿਲਦੇ, ਸੁੱਖ ਤਕਦੀਰਾਂ ਦੇ ਸੱਜਣਾ, ਤੇ ਇਧਰੋਂ ਸੁੱਖ ਸਾਡੇ ਨਾਲ ਆ ਗਿਆ, ਸੁੱਖ ਆ ਗਿਆ। ਸੁੱਖ ਜੀ ਕੀ ਹਾਲ ਚਾਲ ਹੈ?
1: ਬਹੁਤ ਸ਼ੁਕਰੀਆ, ਧੰਨਵਾਦ ਮੋਪਰਾ ਸਾਹਿਬ, ਬਿਲਕੁਲ ਅੱਜ ਤਾਂ ਗਾਣਾ ਹੀ ਮੇਰੇ ਤੋਂ ਲੱਗਦਾ ਸਰ।
0: ਦੇਖ ਲੋ ਦੇਖ ਲੋ ਸੁੱਖ ਜੀ, ਦੇਖ ਲੋ ਬਣਦੀ ਗੱਲਬਾਤ ਕਿ ਨਹੀਂ?
1: ਬਿਲਕੁਲ ਸਰ, ਨਾ 570 ਆ ਗਿਆ ਸਾਡਾ।
0: ਸੁੱਖ ਪੈਸੇ ਨਾਲ ਦਾ ਮਿਲਦੇ, ਸੁੱਖ ਤਕਦੀਰਾਂ ਦੇ ਸੱਜਣਾ, ਆਹ ਸੁੱਖ ਤਕਦੀਰਾਂ ਦਾ ਸੱਜਣਾ, ਕਿ ਆਹ ਆ ਗਿਆ ਸੁੱਖ, ਇਹ ਸੁੱਖ ਦੀ ਗੱਲ ਕਰੂਗਾ, ਇਹ ਦੇਖਿਓ ਫਿਰ। ਸੁੱਖ ਜੀ ਲਾਈਵ ਔਨ ਲੋਕੇਸ਼ਨ ਇਸ ਹਫ਼ਤੇ ਹੋਣਾ, ਫਿਰ ਐਨ ਤਿਆਰੀਆਂ ਨੇ ਪੂਰੀਆਂ ਜ਼ੋਰਾਂ ਤੇ?
1: ਬਿਲਕੁਲ ਬੋਪਰਾ ਸਾਹਿਬ, ਬਿਲਕੁਲ ਤਿਆਰੀਆਂ ਜੀ, ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਸਾਰੰਗ ਰੇਡੀਓ ਦਾ, ਤੇ ਪਹੁੰਚਣਾ ਕਿੱਥੇ ਪਰਿਵਾਰਾਂ ਨੇ, ਡਰੈਸ ਤੇ ਡਾਇਰੈਕਸ਼ਨ ਹੁਣੇ ਤੁਸੀਂ ਨੋਟ ਕਰ ਲਓ, ਗੂਗਲ ਮੈਪ ਦੇ ਵਿੱਚ ਡਰੈਸ ਪਾ ਲਓ, 6685 ਟੋਮਕਨ ਰੋਡ, 6685 ਟੋਮਕਨ, ਟੋਮਕਨ, ਟੋਮਕਨ ਰੋਡ ਦੇ ਉੱਪਰ ਪਹੁੰਚਣਾ, ਬੈਡਰੂਮ ਸੈੱਟ ਲੈਣਾ ਤਾਂ ਵੀ ਡੀਲ, ਪਰ ਫਰਾਈਡੇ ਵਾਲੇ ਦਿਨ ਪਹੁੰਚਿਓ 6085 ਟੋਮਕਨ ਰੋਡ ਦੇ ਉੱਪਰ, ਬੈਡਰੂਮ ਸੈੱਟ ਲੈਣਾ ਡੀਲ ਵੀ ਮਿਲਣੀ ਆ, ਤੋਹਫਾ ਵੀ ਮਿਲਣਾ, ਡਾਇਨਿੰਗ ਟੇਬਲ ਲੈਣਾ, ਕੋਫੀ ਟੇਬਲ ਲੈਣਾ, ਮੈਟਰਸ ਲੈਣਾ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਇਸ ਵੀਕਐਂਡ ਦੇ ਉੱਪਰ, ਤੇ ਫਰਾਈਡੇ ਵਾਲੇ ਦਿਨ ਸ਼ਾਰਪ 2 ਵਜੇ ਤੁਸੀਂ ਪਹੁੰਚ ਜਾਣਾ 6085 ਟੋਮਕਨ ਰੋਡ ਦੇ ਉੱਪਰ, ਡਿਸਕਾਊਂਟ ਤੇ ਤੋਹਫੇ ਏਅਰ ਤੇ ਤੁਹਾਡੇ ਨਾਲ ਵਾਅਦਾ ਕਰਦੇ ਆ ਵੀ ਵੱਡੇ ਡਿਸਕਾਊਂਟ ਤੇ ਵੱਡੇ ਤੋਹਫੇ ਦਿੱਤੇ ਜਾਣੇ ਆ, ਤੇ ਮੈਂ ਹਾਰਡ ਫੋਰਮ ਮੈਟਰਸ ਦੀ ਡੀਲ ਦੇ ਰਹਿਣਾ ਪਰਿਵਾਰਾਂ ਨੇ ਇਸ ਵੀਕਐਂਡ ਦੇ ਉੱਪਰ, ਕਿਉਂਕਿ ਵੀਕ ਮੰਥ ਐਂਡ ਤੇ ਬਹੁਤ ਸਾਰੇ ਪਰਿਵਾਰ ਮੂਵ ਵੀ ਹੋ ਰਹੇ ਨੇ, ਹਾਰਡ ਫੋਰਮ ਦਾ ਮੈਟਰਸ ਲੈਣਾ ਚਾਹੁੰਦੇ ਹੋ ਤੇ ਮੈਮਰੀ ਫੋਰਮ ਦਾ ਉੱਪਰ ਪਿੱਲੋ ਟੋਪ ਲੱਗਾ ਹੋਵੇ, 10 ਇੰਚ ਦਾ ਹਾਰਡ ਫੋਰਮ ਦਾ ਮੈਟਰਸ ਮੈਮਰੀ ਫੋਰਮ ਪਿੱਲੋ ਟੋਪ ਦੇ ਨਾਲ $600 ਦਾ ਲੈਂਦੇ ਹੋ, ਵੀਕਐਂਡ ਸਪੈਸ਼ਲ ਸਾਰੰਗ ਰੇਡੀਓ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਹਾਰਡ ਫੋਰਮ ਦਾ ਮੈਟਰਸ ਮੈਮਰੀ ਫੋਰਮ ਪਿੱਲੋ ਟੋਪ ਦੇ ਨਾਲ ਸਿਰਫ $199 ਦਾ, $199 ਦਾ, ਤੇ ਸਾਰੰਗ ਰੇਡੀਓ ਦਾ ਤੁਸੀਂ ਆ ਕੇ ਜਦੋਂ ਰੈਫਰੈਂਸ ਦੇਣਾ, ਮੈਟਰਸ ਬਾਏ ਕਰ ਲਓ ਹਾਰਡ ਫੋਰਮ ਦਾ $199 ਦਾ, ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ, ਵੈਕਿਊਮ ਕਲੀਨਰ ਫ੍ਰੀ ਫ੍ਰੀ ਫ੍ਰੀ, ਹਾਰਡ ਫੋਰਮ ਦਾ ਮੈਟਰਸ $199 ਦਾ, ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ ਮਿਲਣਾ, ਕਿੱਥੋਂ ਮਿਲਣਾ, 6085 ਟੋਮਕਨ ਰੋਡ, 6685 ਟੋਮਕਨ, ਟੋਮਕਨ, ਟੋਮਕਨ ਰੋਡ ਉੱਪਰ ਹੈ ਸਾਹਿਬ।
0: ਆਹ ਹਾ ਹਾ ਹਾ, ਬਹੁਤ ਬਹੁਤ ਧੰਨਵਾਦ ਬਾਈ ਜੀ, ਇਹਨੇ ਨਜ਼ਾਰਾ ਲਿਆਤਾ ਸੁੱਖ ਨਾਲ, ਬਹੁਤ ਬਹੁਤ ਸ਼ੁਕਰੀਆ। ਅਤੇ 6085 ਟੋਮਕਨ ਰੋਡ 'ਤੇ ਪਹੁੰਚਣਗੀਆਂ ਜੀ ਸਾਡੀਆਂ ਜਿੰਨੀਆਂ ਫੈਮਿਲੀਜ਼ ਇਸ ਵੇਲੇ ਪ੍ਰੋਗਰਾਮ ਨਾਲ ਜੁੜੀਆਂ ਹੋਈਆਂ ਨੇ, ਚਾਹੇ ਉਹ ਸਾਡੇ ਸੋਸ਼ਲ ਮੀਡੀਆ ਦੇ ਜ਼ਰੀਏ ਹੈ, ਟਿਕਟੋਕ ਦੇ ਜ਼ਰੀਏ ਹੈ, ਅਤੇ ਚਾਹੇ ਅਸੀਂ ਨਾਲ ਦੀ ਨਾਲ ਲਾਈਵ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਜਿਹੜੀ ਗੁਜ਼ਾਰਿਸ਼ ਕਰ ਰਹੇ ਹਾਂ ਕਿ ਤੁਸੀਂ 6085 ਟੋਮਕਨ ਰੋਡ 'ਤੇ ਜ਼ਰੂਰ ਪਹੁੰਚਿਓ। ਬਰਾੜ ਸਾਹਿਬ ਕਿਹਾ ਇੱਕ ਗੀਤ ਹੁੰਦਾ ਸੀਗਾ, ਨਿਤ ਪੁੱਤ ਮੁੜਦੇ ਪ੍ਰਦੇਸ਼ਾਂ ਤੋਂ, ਕੀ ਸੀ ਗੀਤ ਉਹ?
2: ਹਾਂਜੀ, ਉਹ ਗਰੀਬੀ ਵਾਲੇ ਗਾਣੇ ਦੇ ਸੀ, ਉੱਡ ਗਏ ਜੋ ਉੱਡ ਗਏ ਨੇ ਪ੍ਰਦੇਸੀ ਪੰਛੀ,
0: ਹਾਂ ਉੱਡ ਗਏ ਨੇ ਪ੍ਰਦੇਸੀ ਪੰਛੀ,
2: ਘਰਾਂ ਨੂੰ ਲਾ ਕੇ ਤਾਲੇ,
0: ਹਾਂ
2: ਕੱਲੇ ਰੁੱਖ ਉਦਾਸ ਖੜੇ ਜੋ ਪਿਓ ਦਾਦੇ ਦੇ ਪਾਲੇ।
0: ਹਾਏ ਹਾਏ ਹਾਏ ਹਾਏ, ਉੱਡ ਗਏ ਨੇ ਪ੍ਰਦੇਸੀ ਪੰਛੀ, ਜੋ ਘਰਾਂ ਉੱਡ ਗਏ ਨੇ ਪੰਛੀ,
2: ਪ੍ਰਦੇਸੀ ਪੰਛੀ ਘਰਾਂ ਨੂੰ ਲਾ ਕੇ ਤਾਲੇ,
0: ਘਰਾਂ ਨੂੰ ਲਾ ਕੇ ਤਾਲੇ,
2: ਕੱਲੇ ਰੁੱਖ ਉਦਾਸ ਖੜੇ ਜੋ ਪਿਓ ਦਾਦੇ ਦੇ ਪਾਲੇ।
0: ਹਾਏ ਹਾਏ ਹਾਏ,
2: ਸੁੰਨੇ ਘਰ ਵਿੱਚ ਸੁੱਕੇ ਪੱਤੇ ਰਹਿੰਦੇ ਸ਼ੋਰ ਮਚਾਉਂਦੇ,
0: ਹਾਂ
2: ਜਿੱਥੇ ਸਾਰੇ ਟੱਬਰ ਦੇ ਸੀ ਹਾਸੇ ਕਿੱਕਲੀਆਂ ਪਾਉਂਦੇ।
0: ਹਾਏ ਹਾਏ, ਗਾ ਕੇ ਸੁਣਾਉਂਗਾ ਹਜੇ ਮੈਂ, ਪਹਿਲਾਂ ਇੱਕ ਮਿੰਟ ਪਹਿਲਾਂ ਮੈਂ ਲੈ ਲਾਂ
2: ਜੀ।
0: ਸੋ ਅਮਨ ਜੀ ਸਾਡੇ ਨਾਲ ਨੇ, ਇਹ ਕਹਿੰਦੇ ਭਾਈ ਜੇਕਰ ਤੁਸੀਂ ਵੀ ਆਪਣੇ ਦੇਸ਼ ਨੂੰ ਪਰਤਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੋਂ ਵਧੀਆ ਆਲ ਇੰਕ ਟਰੈਵਲ ਤੋਂ ਵਧੀਆ ਰੇਟ 'ਤੇ ਟਿਕਟਾਂ ਲੈ ਲਓ, ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੇ। ਜਿਹੜੇ ਰੁੱਖ ਇਕੱਲੇ ਖੜੇ ਆ ਤੁਹਾਡੇ ਬਾਪੂ ਦਾਦੇ ਨੇ ਲਾਏ ਹੋਏ ਸੀਗੇ, ਜਾ ਕੇ ਉਹਨੂੰ ਪਾਣੀ ਦੇ ਆਇਓ, ਕਿਉਂਕਿ ਟਿਕਟ ਤੁਸੀਂ ਮਹਿੰਗੀ ਨਹੀਂ ਦੇਣੀ, ਟਿਕਟ ਤੁਹਾਨੂੰ ਸਸਤੀ ਦੇਣੀ। ਅਮਨ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ। ਬਿਲਕੁਲ ਤੁਸੀਂ ਸਹੀ ਕਿਹਾ ਜੀ, ਟਿਕਟਾਂ ਦੇ ਪ੍ਰਾਈਸਿਸ ਰੀਜ਼ਨੇਬਲੀ ਨੇ, ਜ਼ਿਆਦਾ ਐਕਸਪੈਂਸਿਵ ਨਹੀਂ ਹੈਗੇ। ਹੁਣ ਪਹਿਲਾਂ ਆਪਾਂ ਵਨ ਵੇ ਟਿਕਟ ਦੀ ਗੱਲ ਕਰਦੇ ਹਾਂ, ਟੋਰਾਂਟੋ ਟੂ ਦਿੱਲੀ ਵਨ ਵੇ ਜੇ ਤੁਸੀਂ ਟਰੈਵਲ ਕਰਨਾ ਤਾਂ ਮੇਰੇ ਕੋਲ ਜੂਨ ਦੇ ਵਿੱਚ ਜਿਹੜਾ ਹੈਗਾ $780 ਟਿਕਟ ਅਵੇਲੇਬਲ ਹੈਗੀ ਹੈ, $780 ਟੋਰਾਂਟੋ ਟੂ ਦਿੱਲੀ ਵਨ ਵੇ। ਤੁਸੀਂ ਇਹ ਰੂਟ ਜਿਹੜਾ ਕੈਜੂਅਲ ਦਿੱਲੀ ਤੋਂ ਟੋਰਾਂਟੋ ਕਰਨਾ ਕਿਸੇ ਨੇ ਜੂਨ ਦੇ ਵਿੱਚ ਵਨ ਵੇ ਉਧਰੋਂ ਇੱਧਰ ਨੂੰ ਆਉਣਾ ਤਾਂ ਸੇਮ ਟਿਕਟ ਜਿਹੜੀ ਹੈਗੀ ਸਾਡੇ ਕੋਲ $1045 ਦੀ ਹੈ, ਠੀਕ ਹੈ। ਕੋਈ ਰੀਜ਼ਨੇਬਲ ਜਿਹੀ ਪ੍ਰਾਈਸ ਹੈਗਾ, ਕੋਈ ਜ਼ਿਆਦਾ ਐਕਸਪੈਂਸਿਵ ਪ੍ਰਾਈਸ
0: ਜਿਹੜੀ ਅਮਨ ਜਿਹੜੀ ਇੱਧਰੋਂ ਉਹ $700 ਕਿੰਨੇ ਦੀ ਆ?
3: $785 ਦੀ ਭਾਜੀ,
0: ਵਨ ਵੇ।
3: ਦੋ ਤੁਹਾਨੂੰ ਜੋੜ ਵੀ ਦਈਏ ਤੇ ਤਾਂ ਵੀ ਭਾਜੀ ਟਿਕਟ ਦਾ ਕੋਸਟ ਜਿਹੜਾ ਹੈਗਾ ਕੋਈ ਆਪਣਾ 1600-1700 ਦੇ ਆਸ ਪਾਸ ਜਾਣਾ, ਇਸ ਤੋਂ ਉੱਪਰ ਨਹੀਂ।
0: ਬਿਲਕੁਲ ਬਿਲਕੁਲ, 1600-1700 ਦੇ ਰਿਟਰਨ ਬਣ ਜਾਣੀ ਜੀ।
3: ਹਾਂਜੀ, ਤੇ ਜੇ ਅਸੀਂ ਇਸ ਤੋਂ ਬਾਅਦ ਜੇ ਰਾਊਂਡ ਟਿਕਟ ਤੁਸੀਂ ਟਰੈਵਲ ਕਰਨਾ ਹੈਗਾ, ਜਿਹੜਾ ਹੁਣ ਜੂਨ 'ਚ ਜਾ ਕੇ ਜੁਲਾਈ 'ਚ ਵਾਪਸੀ ਕਰਨੀ ਹੈ ਤਾਂ $1570 ਦੀ ਟਿਕਟ ਅਵੇਲੇਬਲ ਹੈਗੀ ਆ, $1570 ਜੂਨ ਜਾ ਕੇ ਜੁਲਾਈ ਦੀ ਵਾਪਸੀ ਹੈਗੀ। ਇਸ ਤੋਂ ਬਾਅਦ ਜੇ ਤੁਸੀਂ ਸਮਰ ਵੀਕੇਸ਼ਨ ਦੇ ਉੱਪਰ ਜਾਣਾ, ਜੁਲਾਈ 'ਚ ਜਾ ਕੇ ਅਗਸਤ 'ਚ ਮੁੜਨਾ ਹੈਗਾ ਤਾਂ ਟਿਕਟ ਦਾ ਪ੍ਰਾਈਸ ਥੋੜ੍ਹਾ ਜਿਹਾ ਐਕਸਪੈਂਸਿਵ ਆ ਭਾਜੀ। ਇੱਥੇ $1850 ਦੀ ਟਿਕਟ ਅਵੇਲੇਬਲ ਹੈਗੀ ਹੈ, ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਨੇ, ਪ੍ਰਾਈਜ਼ ਕਰਕੇ ਥੋੜ੍ਹਾ ਜਿਹਾ ਐਕਸਪੈਂਸਿਵ ਹੈ, ਬਟ ਸਟਿਲ $1850 ਦੀ ਟਿਕਟ ਮੇਰੇ ਕੋਲ ਅਵੇਲੇਬਲ ਹੈਗੀ ਹੈ, ਜੂਨ ਡਿਪਾਰਚਰ ਅਗਸਤ ਸਪਟੰਬਰ ਅਰਾਈਵਲ। ਇਸ ਤੋਂ ਬਾਅਦ ਅਗਸਤ ਸਪਤੰਬਰ ਦੇ ਵਿੱਚ ਤੁਸੀਂ ਟਰੈਵਲ ਕਰਨਾ, ਅਗਸਤ ਜਾ ਕੇ ਸਪਤੰਬਰ ਵਾਪਸੀ ਕਰਨੀ ਹੈਗੀ ਹੈ ਤਾਂ $1,553 ਦੀ ਅਗੇਨ ਟਿਕਟ ਵਿਦ 2 ਪੀਸ ਆਫ ਲਗੇਜ ਦੇ ਨਾਲ ਅਵੇਲੇਬਲ ਹੈ। ਅਗਸਤ ਡਿਪਾਰਚਰ ਸਪਤੰਬਰ ਅਰਾਈਵਲ 1553। ਇਸ ਤੋਂ ਬਾਅਦ 2 ਮੰਥ ਦੀ ਟਿਕਟ ਹੋਰ ਦੱਸਦੀ ਹਾਂ ਤੁਹਾਨੂੰ, ਅਕਤੂਬਰ ਨਵੰਬਰ ਦਸੰਬਰ। ਅਕਤੂਬਰ ਜਾ ਕੇ ਨਵੰਬਰ ਵਾਪਸੀ ਜਾਂ ਦਸੰਬਰ ਦੇ ਪਹਿਲੇ ਹਫ਼ਤੇ 'ਚ ਵਾਪਸੀ ਤਾਂ $1,785 ਦੀ ਟਿਕਟ ਮੇਰੇ ਕੋਲ ਅਵੇਲੇਬਲ ਹੈਗੀ ਹੈ, ਅਕਤੂਬਰ ਨਵੰਬਰ ਤੇ ਦਸੰਬਰ 1785। ਇਸ ਤੋਂ ਬਾਅਦ ਤੁਸੀਂ ਪੈਕੇਜਿਸ ਬੁੱਕ ਕਰਨੇ ਆ, ਤੁਸੀਂ ਘੁੰਮਣ ਫਿਰਨ ਦੇ ਸ਼ੌਕੀਨ ਹੈਗੇ ਹੋ, ਤੁਸੀਂ ਘੁੰਮਣਾ ਹੈਗਾ, 7 ਦਿਨ ਦਾ ਪੈਕੇਜ, 5 ਦਿਨ ਦਾ ਪੈਕੇਜ, ਆਲ ਇਨਕਲੂਸਿਵ ਪੈਕੇਜ ਜਿਹੜਾ ਹੈਗਾ ਬੁੱਕ ਹੋ ਜਾਏਗਾ। ਆਲ ਓਵਰ ਦਾ ਵਰਲਡ ਅਸੀਂ ਪੈਕੇਜ ਬਣਾਉਂਦੇ ਹਾਂ, ਮੈਕਸੀਕੋ, ਕਿਊਬਾ, ਰੋਮੇਨੀਕਲ, ਡੋਮਿਨਿਕਨ ਰਿਪਬਲਿਕ, ਹਰ ਜਗ੍ਹਾ ਦਾ ਪੈਕੇਜ ਜਿਹੜਾ ਹੈਗਾ ਸਾਡੇ ਕੋਲ ਹੈਗੇ ਨੇ। ਯੂਰਪ ਦੇ ਪੈਕੇਜ ਹੈਗੇ ਨੇ, ਗਲਫ ਕੰਟਰੀਜ਼ ਦੇ ਪੈਕੇਜ ਹੈਗੇ ਨੇ, ਕਰੂਜ਼ ਹੈਗੇ ਨੇ। ਤੁਸੀਂ ਕਦੇ ਵੀ ਕਾਲ ਕਰੋ ਆਲ ਲਿੰਕ ਟਰੈਵਲਸ ਨੂੰ ਐਨੀ ਟਾਈਮ, 4162938700, 4162938700।
0: ਬਹੁਤ ਬਹੁਤ ਧੰਨਵਾਦ, ਨੰਬਰ ਇੱਕ ਵਾਰ ਫਿਰ ਸਾਂਝਾ ਕਰ ਦਿਓ।
3: ਹਾਂਜੀ ਜੀ, 4162938700।
0: ਬਹੁਤ ਬਹੁਤ ਧੰਨਵਾਦ। 416-293-8700, 416-293-8700, 416-293-8700, ਆਲਿੰਗ ਟਰੈਵਲ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਅਮਨ, ਥੈਂਕ ਯੂ ਵੈਰੀ ਮੱਚ।
3: ਥੈਂਕ ਯੂ ਸਰ।
0: ਥੈਂਕ ਯੂ ਜੀ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਅਤੇ ਹੁਣ ਆਪਾਂ ਚੱਲਾਂਗੇ ਬਰਾੜ ਸਾਹਿਬ ਕੋਲ। ਬਰਾੜ ਸਾਹਿਬ, ਕੈਮਰਾ ਮੈਂ ਸਿੱਖ ਲਿਆ ਹੁਣ, ਇੱਧਰ ਨੂੰ ਕੈਮਰਾ ਘੁੰਮਾਉਣ ਲੱਭ ਗਿਆ ਇੱਕ ਫੀਚਰ ਜਿਹਾ ਮੈਨੂੰ ਵਿੱਚ ਤੁਰਿਆ ਫਿਰਦੇ ਨੂੰ। ਅੱਛਾ, ਜਿਹੜੇ ਮਿੱਤਰ ਦੋਸਤ ਆ ਰਹੇ ਨੇ, ਪਰਮਜੀਤ ਜੀ ਵੀ ਆ ਗਏ, ਬਹੁਤ ਬਹੁਤ ਧੰਨਵਾਦ ਜੀ। ਸਲਮਾਨ ਜੀ ਵੀ ਆ ਗਿਆ, ਬਹੁਤ ਬਹੁਤ ਧੰਨਵਾਦ ਜੀ। ਸੁੱਖ ਦੁਸਾਂਝ ਜੀ ਵੀ ਆ ਗਿਆ, ਇਹਨਾਂ ਨੂੰ ਵੀ ਧੰਨਵਾਦ ਵੀ, ਸੋ ਉਹਨਾਂ ਨੂੰ ਵੀ ਧੰਨਵਾਦ। ਬਾਕੀ ਯੂਜ਼ਰ ਨੰਬਰ ਸਮਥਿੰਗ, ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਨੋ ਨੇਮ, ਉਹਨਾਂ ਦਾ ਵੀ ਧੰਨਵਾਦ ਜੀ। ਅਤੇ ਲਓ ਮੈਂ ਘੁੰਮਾਵਾਂ ਕੈਮਰਾ ਜਿਹਾ ਤੁਹਾਡੇ ਵੱਲ, ਉਹ ਯਾਦ ਆ ਗਿਆ ਕਿ ਤੁਹਾਨੂੰ ਪ੍ਰਦੇਸ਼ ਵਾਲਾ ਜਿਹੜਾ ਸੀਗਾ?
2: ਹਾਂਜੀ ਹਾਂਜੀ, ਗੀਤ ਸਾਰੇ ਯਾਦ ਨੇ।
0: ਅੱਛਾ, ਇਹ ਵੀ ਔਖਾ ਯਾਰ ਕੰਮ ਹੈ ਨਾ, ਵੀ ਇੰਨੇ ਗੀਤਾਂ ਨੂੰ ਚੇਤੇ ਕਰਨਾ ਕਿਹੜਾ ਸੌਖਾ ਵਾ। ਆਹ ਲਓ ਪ੍ਰਦੇਸ਼ ਵਾਲਾ ਗੀਤ, ਥੋੜ੍ਹਾ ਦੱਸਿਓ ਕਰਾਂ ਕਿਵੇਂ
2: ਸੀਗਾ। ਹੋ ਉੱਡ ਗਏ ਨੇ ਪਰਦੇਸੀ ਪੰਛੀ ਘਰਾਂ ਨੂੰ ਲਾ ਕੇ ਤਾਲੇ, ਕੱਲੇ ਰੁੱਖ ਉਦਾਸ ਖੜੇ ਜੋ ਪਿਓ ਦਾਦੇ ਦੇ ਪਾਲੇ। ਹੋ ਸੁਣ

ਸਾਰੇ ਟੱਬਰ ਦੇ ਸੀ ਹਾਸੇ ਕਿੱਕਲੀਆਂ ਪਾਉਂਦੇ ਤੇ ਧੀਆਂ ਤੇ ਪਰਦੇਸੀਆਂ ਨੇ ਕਦੇ ਮੁੜ ਨਹੀਂ ਰਲ ਕੇ ਬਹਿਣਾ ਹੋ ਪਿੰਡ ਦੀਆਂ ਯਾਦਾਂ ਬੰਨ ਕੇ ਪੱਲੇ ਉਮਰਾਂ ਨੂੰ ਕੱਢ ਲੈਣਾ ਹੋ ਮਹਾਬੱਦਰ ਪਿੰਡ ਹੁਣ ਤਾਂ ਵੱਜਣਾ ਕਦੇ ਸਬੱਬੀ ਗੇੜਾ ਮਹਾਬੱਦਰ ਪਿੰਡ ਹੁਣ ਤਾਂ

0: ਅੱਛਾ ਬ੍ਰਾਦਰ ਸਾਹਿਬ, ਇੱਕ ਤੁਸੀਂ ਸੁਰਿੰਦਰ ਸ਼ਿੰਦਾ ਸਾਹਿਬ ਲਈ ਆਪਾਂ ਜਦੋਂ ਇਕੱਠੇ ਮਿਲੇ ਸੀਗੇ ਉਦੋਂ ਸ਼ਿੰਦਾ ਸਾਹਿਬ ਨੂੰ, ਉਹ ਕਹਿੰਦੇ ਯਾਰ ਕੋਈ ਗੀਤ ਗੂਤ ਦੇਖੀ ਤੁਸੀਂ, ਕਹਿੰਦੇ ਮਨ ਦੇ ਵਿੱਚ ਇੱਕ ਲਿਖਿਆ ਵੀ ਸੀਗਾ ਜਿਹੜਾ ਉਹ ਬਾਅਦ ਚ ਮੇਰੇ ਖਿਆਲ ਕਿਸੇ ਨੇ ਹੋਰ ਰਿਕਾਰਡ ਕਰਾਤਾ ਸੀਗਾ ਸ਼ਾਇਦ, ਹਨਾ?
1: ਹਾਂਜੀ ਹਾਂਜੀ,
0: ਉਹ ਢੋਲਕੀ ਜੀ ਵਜਾ ਕੇ ਆ ਗਿਆ ਸੀ ਗੀਤ ਉਹ, ਉਹਦੀਆਂ ਮੇਰੇ ਲਾਈਨਾਂ ਦੋ ਕੁ ਹੋ ਜਾਣਾ।
1: ਹਾਂਜੀ ਹਾਂਜੀ, ਉਹ ਦੁਕਾਨਾ ਸੀ ਐਕਚੁਅਲੀ, ਉਹ ਜਿੱਦਾਂ ਆਪਣੇ ਬਾਬੂ ਸਿੰਘ ਮਾਨ ਸਾਹਿਬ ਦੇ ਪੁਰਾਣੇ ਗੀਤ ਆਪਾਂ ਸੁਣਦੇ ਹਾਂ,
0: ਹਾਂ ਉਦੋਂ ਦਾ ਸੀਗਾ,
1: ਇੱਕ ਮਾਹੌਲ ਸਿਰਜਿਆ ਜਾਂਦਾ ਉਹ ਸੀਗਾ। ਆਹੀ ਸੀਗੇ ਦਿਨ ਬਸ ਮੱਠੀ ਮੱਠੀ ਠੰਡ, ਆਪਣੇ ਵਿਆਹ ਦੀ ਮਈਆ ਅੱਜ ਬਰੇ ਗੰਡ, ਸੁੱਖ ਨਾਲ ਕਿੱਡੇ ਕਿੱਡੇ ਬਾਲ ਹੋ ਗਏ, ਸੁੱਖ ਨਾਲ ਕਿੱਡੇ ਕਿੱਡੇ ਬਾਲ ਹੋ ਗਏ, ਆ ਜਾ ਮੇਰੇ ਕੋਲ ਬਹਿ ਕੇ ਦੱਸ ਖਾਂ ਭਲਾਂ ਆਪਣੇ ਵਿਆਹ ਨੂੰ ਕਿੰਨੇ ਸਾਲ ਹੋ ਗਏ। ਮਤਲਬ ਬਹੁਤ ਸਿੱਧੇ ਸਾਦੇ,
0: ਉਹ ਦੱਸਦੀ ਵੀ ਕਿੰਨੇ ਸਾਲ ਹੋ ਗਏ।
1: ਹਾਂਜੀ ਹਾਂਜੀ, ਉਹ ਦੱਸਦਾ ਮਤਲਬ
0: ਮੁੰਡਾ।
1: ਹਾਂਜੀ, ਉਹ ਕਹਿੰਦਾ ਅਲੂਈ ਜੀ ਸੀ ਦਾੜੀ ਉਦੋਂ ਮੈਂ ਸਮੁੱਚ ਫੁੱਟ, ਨਿਕੌਡੀ ਵਿੱਚ ਕਿਸੇ ਨੂੰ ਫੜਾਉਂਦਾ ਨਹੀਂ ਸਗੁੱਟ, ਝੋਟੇ ਜਿੰਨੀ ਹੁੰਦੀ ਸੀਗੀ ਜਾਨ ਜੱਟੀਏ, ਉਹ ਝੋਟੇ ਜਿੰਨੀ ਹੁੰਦੀ ਸੀਗੀ ਜਾਨ ਜੱਟੀਏ, ਮਾਡਲ ਬੇਸ਼ੱਕ ਦੀ ਪੁਰਾਣਾ ਹੋ ਗਿਆ, ਉਹ ਜੱਟ ਪਰ ਅਜੇ ਵੀ ਜਵਾਨ ਜੱਟੀਏ, ਮਾਡਲ ਬੇਸ਼ੱਕ ਦੀ ਪੁਰਾਣਾ ਹੋ ਗਿਆ, ਉਹ ਜੱਟ ਪਰ ਅਜੇ ਵੀ ਜਵਾਨ ਜੱਟੀਏ।
0: ਸੋ ਬਾਜੀ ਕਿਆ ਬਾਤ ਆ, ਗੁਰਵਿੰਦਰ ਬਰਾੜ ਸਾਹਿਬ ਸਾਡੇ ਨਾਲ ਆ, ਬੜੀ ਮਹਿਫਲਾਂ ਲੱਗਣੀਆਂ ਨੇ 30 ਤਰੀਕ ਨੂੰ ਗੁਰਵਿੰਦਰ ਬਰਾੜ ਸਾਹਿਬ ਇੱਥੇ। ਜੇਕਰ ਤੁਸੀਂ ਵੀ ਹਾਂ ਜੇ ਆਸੇ ਪਾਸੇ ਕਿਤੇ ਹੈਗੇ ਹੋ, ਤੁਸੀਂ ਕੋਈ ਪ੍ਰੋਗਰਾਮ ਵੀ ਬੁੱਕ ਕਰਵਾਉਣਾ ਚਾਹੁੰਦੇ ਹੋ, ਸੋ ਇੱਕ ਮੈਨੂੰ ICG ਕਾਲ ਕੇ ਇੱਧਰ ਕੈਂਬਰੇਜ ਵਾਲੇ ਏਰੀਏ ਦੇ ਵਿੱਚ ਕੋਈ ਤੀਆਂ ਦਾ ਮੇਲਾ ਅਰੇਂਜ ਕਰਨਾ ਚਾਹੁੰਦੇ ਸੀਗੇ, ਸੋ ਹੋ ਸਕਦਾ ਅਤੇ ਡੈਫੀਨੇਟਲੀ ਤੁਸੀਂ ਬਰਾੜ ਸਾਹਿਬ ਨੂੰ ਬੁੱਕ ਵੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਬਰਾੜ ਸਾਹਿਬ ਹਜੇ ਹੈਗੇ ਆ ਥੋੜ੍ਹੇ ਦਿਨ ਹੋਰ, ਅਤੇ 30 ਤਰੀਕ ਨੂੰ ਮੇਲੇ 'ਤੇ ਬਿਲਕੁਲ ਹਾਜ਼ਰੀ ਲੱਗੇਗੀ ਗੁਰਵਿੰਦਰ ਬਰਾੜ ਸਾਹਿਬ ਦੀ, ਅਤੇ ਸਾਡੇ ਨਾਲ ਨਾਗਪਾਲ ਸਾਹਿਬ ਵੀ ਆ। ਉਹ ਕਹਿੰਦੇ ਜਵਾਨੀ ਤਾਂ ਆਪੇ ਚੜ੍ਹ ਜਾਂਦੀ ਜਦੋਂ ਅਕਾਊਂਟ ਦੇ ਵਿੱਚ 4 ਪੈਸੇ ਹੋਣ, ਨਹੀਂ ਤਾਂ ਚੰਗਾ ਭਲਾ ਜਵਾਨ ਬੰਦਾ ਵੀ ਬੜਾ ਬੜਾ ਲੱਗਣ ਲੱਗ ਜਾਂਦਾ ਜੇ ਅਕਾਊਂਟ ਦੇ ਵਿੱਚ ਰੌਣਕ ਨਾ ਹੋਵੇ, ਫਿਰ ਚੰਗਾ ਭਲਾ ਬੰਦਾ ਵੀ ਕਹਿੰਦਾ ਵੀ ਯਾਰ ਕੁਛ ਨਹੀਂ ਗੱਲਬਾਤ ਹੈਗੀ। ਸੋ ਚਿਹਰੇ 'ਤੇ ਉਹਦੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਇਹ ਕਹਿੰਦੇ ਤੁਹਾਨੂੰ ਜਵਾਨੀ ਚੜ੍ਹਾਉਣੀ ਹੈ। ਸੋ ਨਾਗਪਾਲ ਸਾਹਿਬ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ।
2: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ,
0: ਚਾੜ੍ਹ ਦਿਓ ਜਵਾਨੀ ਨਾਗਪਾਲ ਸਾਹਿਬ।
2: ਹਾਂਜੀ,
0: ਮੈਂ ਕਿਹਾ ਚਾੜ੍ਹ ਦਿਓ ਜਵਾਨੀ, ਜਦੋਂ ਪੈਸਿਆਂ ਦੀ ਗੱਲਬਾਤ ਚੱਲਦੀ ਹੈ ਬੰਦੇ ਦੀ ਉਹੀ ਜਵਾਨੀ ਚੜ੍ਹ ਜਾਂਦੀ ਹੈ।
2: ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ ਜੀ, ਤੋ ਯਹੀ ਹੈ, ਲਾਈਕ ਮਹੀਨੇ ਸਿਰਫ ਰਹਿ ਗਏ ਹੈ, 2 ਬੈਚਸ ਵੀ ਰਹਿ ਗਏ ਨੇ, 2
0: ਬੈਚ ਦੱਸੋ ਕਿਹੜੇ ਕਿਹੜੇ ਰਹਿ ਗਏ ਆ।
2: ਹਾਂਜੀ, ਇੱਕ ਸਾਡਾ ਲਾਈਕ ਜੂਨ ਦੇ ਫਰਸਟ ਵੀਕ ਵੀਕ ਜਾਏਗਾ, 2nd ਜੁਲਾਈ ਮੇ ਹੈ, ਐਂਡ ਦੈਨ ਉਸਕੇ ਬਾਅਦ ਗਵਰਨਮੈਂਟ ਰੂਲਸ ਚੇਂਜ ਕਰ ਰਹੀ ਹੈ, 1 ਅਗਸਤ ਕੇ ਬਾਅਦ ਸੇ ਜੋ ਆਜ ਹਮ ਯੂਜ ਕਰਤੇ ਵਰਡ ਗ੍ਰਾਂਟਸ ਵੋ ਯੂਜ ਨਹੀਂ ਹੋਗਾ, ਲੋਨ ਯੂਜ ਹੋਗਾ।
0: ਪਰ ਇੱਕ ਚੀਜ਼ ਦੱਸੋ ਮੈਨੂੰ, ਇਹ ਜਿਹੜੀ ਤੁਸੀਂ ਕਹਿੰਦੇ ਹੋ ਕਿ ਗ੍ਰਾਂਟ ਜਿਹੜੀ ਹੈਗੀ ਆ ਵੀ ਉਹ ਨਹੀਂ ਮਿਲਣੀ ਅਗਸਤ ਤੋਂ ਬਾਅਦ, ਜਿਹੜੇ ਹੁਣ ਅਪਲਾਈ ਕਰ ਰਹੇ ਆ ਉਹਨਾਂ ਨੂੰ ਤਾਂ ਗਰੰਟੀ ਹੈ ਕਿ ਉਹਨਾਂ ਨੂੰ ਤਾਂ ਮਿਲੇਗੀ ਜੀ?
2: ਮਿਲੀ ਰਹੀ ਹੈ, ਆਜ ਜੈਸੇ ਬਤਾਇਆ ਮੈਨੇ ਆਪਕੋ, ਅੱਜ 20 ਬੰਦੋਂ ਕਾ ਇੱਕ ਹੱਥ ਅਪਰੂਵਲ ਆਇਆ, ਔਰ ਉਸਮੇ ਸੇ ਆਪਕੇ ਖੁਦ ਕੇ ਜੋ ਪਰਸਨਲ ਆਪਕੋ ਜਾਣਤੇ ਉਸਮੇ ਸੇ ਵੀ ਕਿਤਨੇ ਸਾਰੇ ਆਪਕੋ ਪਤਾ ਹੈ, ਕਿਤਨੇ ਉਸਮੇ ਸੇ ਆਪਕੇ ਪਰਸਨਲ ਫਰੈਂਡਸ ਹੈ, ਲਾਈਕ ਇਹੀ ਚੀਜ਼ ਹੈ, ਆਪ ਅਭੀ ਐਨਰੋਲ ਕਰੇ, ਆਲਰੇਡੀ ਬਹੁਤ ਲੋਕੀ ਲਾਹਾ ਲੈ ਚੁੱਕੇ ਨੇ, ਤੁਸੀਂ ਪਿੱਛੇ ਨਾ ਰਹੋ, ਟਾਈਮ ਬਹੁਤ ਕਮ ਰਹਿ ਗਿਆ, 30 ਤੋਂ ਲੈ ਕੇ 1 ਲੱਖ ਡਾਲਰ ਦੀ ਫੰਡਿੰਗ ਆਪਣੇ ਅਕਾਊਂਟ ਵਿੱਚ ਡਾਇਰੈਕਟ ਗਵਰਨਮੈਂਟ ਤੋਂ ਹਾਸਿਲ ਕਰੋ, ਸਟੇਟਸ ਤੁਹਾਡਾ PR ਸਿਟੀਜ਼ਨ ਪ੍ਰੋਟੈਕਟਡ ਪਰਸਨ ਹੈਗਾ, ਇਨਕਮ ਕੱਟ ਹੈਗੀ ਲਾਈਕ ਲੈਸ ਦੈਨ $70,000 ਹੈ, ਫੋਰ ਨੋਟਿਸ ਆਫ ਅਸੈਸਮੈਂਟ 2024 ਮੇ, ਨੰਬਰ ਆਫ ਕਿਡਸ ਜ਼ਿਆਦਾ ਹੈ, ਆਪਕੋ ਜ਼ਿਆਦਾ ਬੈਨੀਫਿਟ ਹੈ, ਆਜ ਕੀ ਡੇਟ ਮੇ ਫੈਮਿਲੀ ਆਫ 5 ਹਸਬੈਂਡ ਵਾਈਫ 3 ਬੱਚੇ, ਅਭੀ ਫੋਨ ਆਇਆ ਥਾ ਆਪਕੇ ਇੰਟਰਵਿਊ ਸੇ, ਉਨਕੇ 3 ਬੱਚੇ ਹੈ, ਟਰੱਕ ਡਰਾਈਵਰ ਹਸਬੈਂਡ ਹੈ, ਐਂਡ ਦੈਨ ਉਨਕੋ ਅਪ ਟੂ 100,000 ਕੀ ਫੰਡਿੰਗ ਬਣ ਰਹੀ ਹੈ ਜੀ, ਜਿਸਮੇ ਸੇ $50,000 ਨੋਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ ਹੈ, ਜੋ ਰੈਸਟ $50,000 ਹੈ ਉਹ 0% ਪੇ ਹੈ for 1.5 years, and then uski vyaj dar sirf 2.5% pure saal ka hai, no credit check, no age limit, skill develop kare, fully online shokhe je courses kare ji, assignments hai, examination nahi hai, funding apne account pe hasil kare.
0: ਅੱਛਾ, ਮੈਨੂੰ ਇਹ ਚੀਜ਼ ਦੱਸੋ ਕਿ ਜਿਹੜੀ ਤੁਸੀਂ ਕਹਿੰਦੇ ਹੋ ਕਿ ਗ੍ਰਾਂਟ ਵੀ ਮਿਲ ਜਾਣੀ ਹੈ ਜੀ ਅਤੇ ਲੋਨ ਵੀ ਮਿਲ ਜਾਣਾ, ਬਈ ਬਹੁਤੀ ਵਾਰੇ ਹੁੰਦਾ ਕਿ ਅਗਲਾ ਕਹਿੰਦਾ ਯਾਰ ਬਈ ਇਹ ਨਾ ਹੋਵੇ ਕਿ ਗ੍ਰਾਂਟ ਬੰਦ ਹੋ ਗਈ, ਬਾਅਦ 'ਚ ਉਹ ਕਹਿ ਦੇਣ ਤੁਹਾਨੂੰ ਅਸੀਂ ਦਿੱਤਾ ਸੀਗਾ ਜੀ ਇੰਨੇ ਪੈਸੇ ਗ੍ਰਾਂਟ ਦੇ ਦਿੱਤੇ ਸੀਗੇ ਅਤੇ ਇੰਨਾ ਇਹ 'ਤੇ ਵਿਆਜ ਲੱਗ ਗਿਆ ਜਾਂ ਕੁਛ, ਇੱਦਾਂ ਦਾ ਤਾਂ ਕੁਛ ਨਹੀਂ, ਜਿਹੜੀ ਗ੍ਰਾਂਟ ਹੈਗੀ ਆ ਉਹ ਤੁਹਾਡੀ ਹੋਈ 100%।
2: ਬਿਲਕੁਲ ਜੀ, ਅਬ ਇਸਮੇ ਚੀਜ਼ ਕਿਆ ਹੈ, ਇਹ ਦੇਖੀ ਪ੍ਰੋਸੈਸ ਕਿਤਨਾ ਟ੍ਰਾਂਸਪੇਰੈਂਟ ਹੈ, ਇਹ ਸੀਬਾ ਲੋਨ ਕੀ ਤਰ੍ਹਾਂ ਨਹੀਂ ਹੈ ਕਿ ਗਵਰਨਮੈਂਟ ਨੇ ਪਹਿਲੇ ਪੈਸੇ ਠਾ ਅਗਲੇ ਦਿਨ ਫੈਕੇ ਔਰ ਪਰਸੋਂ ਮੰਗ ਲਈਏ, ਸਿਸਟਮ ਨਹੀਂ, ਯਹਾਂ ਪੇ ਕਾਗਜ਼ ਵੈਰੀਫਾਈ ਹੋਤੇ ਜੀ ਪਹਿਲੇ, ਆਪਨੇ ਆਜ ਜੁਆਇਨ ਕਰਾ ਗਵਰਨਮੈਂਟ ਆਪਕੋ ਕੱਲ ਪੈਸੇ ਨਹੀਂ ਡਾਲੇਗੀ ਆਪਣੇ ਅਕਾਊਂਟ ਮੇ, 30 to 90 days का विंडो टाइम है, उसमें आपको नोटिस और असेसमेंट लगता है, मैरिज सर्टिफिकेट, बर्थ सर्टिफिकेट लगते हैं जी, असेस होते हैं, क्योंकि गवर्नमेंट का डिपार्टमेंट सर्विस कनाडा है, सीआरए नहीं है जो मॉनिटर करता है, सर्विस कनाडा मॉनिटर करता है एजुकेशन को, तो इसमें फिर वो डॉक्यूमेंट्स वेरीफाई होता है, इसमें कुछ हैंकी पैंकी है ही नहीं।
0: अच्छा ये तो आड़े मेन वड्डी गल ये भी है कि ये तो आड़े सीधे डायरेक्ट अकाउंट दे विच जिन्हें अप्लाई किया उन्होंने अकाउंट च जाने तुहाडे कोले, ये नहीं कि पहला तुहाडे कोल तुसीं पाउणे उन्होंने दे अकाउंट च जां सीधे डायरेक्ट गवर्नमेंट वल्लों ही उन्होंने अकाउंट च जाने
2: हैं। हम सिर्फ जरिया है और अवेयरनेस क्रिएट कर रहे हैं, बहुत लोगों को हेल्प कर चुके हैं, 7 years से बिजनेस में है। आप आज ज्वाइन करते हैं तो आपको आपसे विदिन अ वीक गवर्नमेंट आपको लाइक अकाउंट मांगती है, आपकी ईमेल पे आपको सबमिट खुद करना होता है। हमारे क्लाइंट्स के 40-50-60-70 साल है राइट, तो वो अपने बच्चों से करा लेते हैं अपना बैंक अकाउंट सेट, और उनके अकाउंट में गवर्नमेंट 30,000 to 100,000 की फंडिंग डालती है डिपेंडिंग ऑन फैमिली साइज। कॉल करें, असेसमेंट कराएं, कितना आपका बनता है ग्रांट, कितना लोन बनता है। 2 महीने रह गए हैं, सिर्फ 60 दिन रह गए हैं, अभी से एक्शन लें।
0: चाहे 45, 50, 55, 65 साल का भी हो गए कोई चक्कर नहीं।
2: नहीं जी, एज लिमिट गवर्नमेंट की पॉलिसी एज पे डिस्क्रिमिनेट नहीं करती। जब गवर्नमेंट $30 billion यूक्रेन को दे देती है, अफगानिस्तान में दे देती है, तंजानिया में दे देती है, इतने देशों में फॉरेन एड का $billions जा रहा है, तब हमें लगता है ठीक है अच्छी बात चला गया, तो गवर्नमेंट हम पे इन्वेस्ट करती है।
0: भाई जिन्हों का क्रेडिट खराब है वो कहता भाई मेरा क्रेडिट नहीं बढ़िया, मैं पढ़ना तो चाहना, मैं लेना तो चाहना, यह ग्रांट मैनू भी मिल जाए, पर क्रेडिट नहीं बढ़िया है, क्रेडिट कह लो 600 तो थले आ, 500 तो भी थले आ, फिर की बनू।
2: अगर कोई बंदा चाइल्ड बेनिफिट ले रहा है तो उसका क्रेडिट चेक होता है? नहीं होता,
0: नहीं होता।
2: कोई बंदा डेंटल केयर ले रहा है, किसी का चेक होता है? नहीं होता। तो वैसे ही देयर इज नो क्रेडिट चेक इन दिस। एजुकेशन में कोई क्रेडिट चेक गवर्नमेंट नहीं करती, बैंक नहीं दे रहा है, यहाँ पे आपको गवर्नमेंट फंडिंग दे रही है, और फिर हमारी फीस काम होने के बाद $199 to $499 डिपेंडिंग ऑन कोर्स, नो परसेंटेज, नो कमीशन, नो कैश।
0: अच्छा मेन वड्डी गल है कि इन्हां दे ऑफिस जब तुसी जाओगे ना उदो जाके तुसी देखियो कि जिन्ना भी स्टाफ आ सारा ही पूरा फुली बिजी हुंदा, तुसी जाके देखियो ते तुहानू हो सकदा 10 मिनट 15 मिनट 20 मिनट बैठना पै जावे, जां अपॉइंटमेंट बना के जायो, बैटर यह है कि इन्हां नू अपॉइंटमेंट बना के फिर इन्हां कोल जायो। सो बाकी जे तुसी कितें दूर दरेडे भी बैठे हो तुहानू जाण दी भी जरूरत नहीं पैणी, तुसी फोन ते इन्होंने दस देना, तुहानू फोन ते ही एस्टीमेट भेज देना, फोन ते ही तुहाडे सारे जिहड़े डाकूमेंट तुसी इन्हां नू भेज देने आ, ते सारा सैटअप तुहाडा फोन ते कर देना। तुसी जेकर हुण न्यागरा बैठे हो तो न्यागरा तो इत्थे आउण दी जरूरत नहीं पैणी, ऑनलाइन ही सारा कुछ आ, इन्हां दी सर्विसिज भी ऑनलाइन है, ते आउणा चाहुंदे हो जी सद के आओ। कहिंदे किन्ने बजे तो किन्ने बजे तक ओपन हुंदे हो जी?
2: जी हम 10:30 to 6:30 आपां निकलते हुए एंड सो मतलब सैटरडेज को भी हम ओपन रहते हैं। सो हमारा प्रॉपर ऑफिस है, लोगों को शक होता होगा भाग जाएंगे, भाई सब ऑफिस है हमारा, 7 years से बिजनेस में है। हमारे पास क्लाइंट्स आके कहते हैं कि पिछला एजेंट हमें टिम होटल में मिला था, यहाँ मिला था।
0: नागपाल साहब थोड़ी पता की है, थोड़ी एक तो ये चीज है ना कि तुसी दा बिच है ही नहीं, कि तुसी पैसे तो तुहाडे कोल नहीं आ रहे, ना तुसी कोई फीस पहला लै रहे हो, पैसे तो अगले ने जिन्हें अप्लाई करना वो अकाउंट के जे $20,000-50,000 या तो दोनों जने का जाता, तो जिन्ना भी जिम्मे दस दो कि 70-80 हज़ार भी कई मिले, कई $1,00,000 तक भी मिलता वा, $1,30,000 तक भी मिल सकता, डिपेंड करता कि तुम्हारी फैमिली साइज कि डिपेंड करता तुम्हारी इनकम किसी। सो जे तुम कल भी जो हसबैंड वाइफ भी नहीं बचे है वो भी एलिजिबल है। सो ऑनलाइन क्लासेज ने बड़िया ईजी टू पास कोर्सेज ने, कोई ये नहीं है कि ये फेल फूल होने चक्कर तो नहीं जी?
2: हमारे पास लिमिटेड कोर्सेज हैं जो सोखे हैं, इजी हैं। हम आपको इस उम्र में बैकपैक डाल के लंच बॉक्स लेके कॉलेज यूनिवर्सिटी नहीं भेज रहे, आसान जो कोर्सेज हैं फुली ऑनलाइन कोर्सेज हैं, जो हमारे 40-50-60 साल बंदे भी कर रहे हैं फुली ऑनलाइन, असाइनमेंट्स हैं, एग्जामिनेशन नहीं है।
0: नंबर दो एक बार,
2: 437-264-31-75 437-264-31-75 हुणे कॉल करो
0: ਜਿੰਨੀ ਏਜ ਘੱਟ ਆ ਆਪਣੇ ਬੱਚਿਆਂ ਦੀ ਇੰਸ਼ੋਰੈਂਸ ਕਰਵਾਉਣੀ ਹੋਵੇ, ਕ੍ਰਿਟੀਕਲ ਇੰਸ਼ੋਰੈਂਸ ਕਰਵਾਉਣੀ ਹੋਵੇ, ਜਿੰਨੀ ਏਜ ਘੱਟ ਆ ਆਪਣੇ ਬੱਚਿਆਂ ਦੀ ਇੰਸ਼ੋਰੈਂਸ ਕਰਵਾਉਣੀ ਹੋਵੇ, ਮੈਨੂੰ ਲੱਗਦਾ ਕਿ ਬਹੁਤ ਵਧੀਆ ਕਿ ਪਹਿਲਾਂ ਆਪਾਂ ਅਵੇਅਰ ਕਰਾਉਣੀ ਹੋਈ ਜਿੰਨੇ ਦੀ ਮਰਜ਼ੀ ਕਰਾਉਣੀ। ਸੋ ਜਾਂਦੇ ਜਾਂਦੇ 30 ਤਰੀਕ ਦਾ ਸੁਨੇਹਾ ਇੱਕ ਤਾਂ ਦੇ ਦਿਓ ਕਿ ਭਾਈ 30 ਤਰੀਕ ਨੂੰ ਪਹੁੰਚਿਓ, ਬਰਾੜ ਸਾਹਿਬ ਪਹੁੰਚਾਂਗੇ ਆਪਣੇ ਪੂਰੇ ਬੈਂਡ ਦੇ ਨਾਲ।
3: ਬਿਲਕੁਲ ਜੀ।
0: ਤੇ ਦੋ ਕੁ ਬੋਲੀਆਂ, ਉਹ ਤੋਂ ਬਾਅਦ ਫਿਰ ਇੱਕ ਵਾਰ ਅਸੀਂ ਫਿਰ ਚੱਲਾਂਗੇ ਇਹਨਾਂ ਕੋਲ।
3: ਹਾਂਜੀ,
0: ਆਹ ਲੋ ਕੈਮਰਾ ਆ ਗਿਆ ਤੁਹਾਡੇ ਤੇ, ਲਾ ਲਿਆ ਹਿਸਾਬ ਦਾ ਮੈਂ ਕਿਵੇਂ ਘੁੰਮਦਾ ਹੁਣ।
3: ਬਿਲਕੁਲ ਜੀ, ਸਕਾਈਡਮ ਗਰੁੱਪ ਵੱਲੋਂ ਜਿਹੜਾ ਵਿਸਾਖੀ ਮੇਲਾ, ਉਹ ਜਿੱਦਾਂ ਪਹਿਲਾਂ ਦੱਸਿਆ ਕਿ ਗੈਦੂ ਸਾਹਿਬ ਦੀ ਪੂਰੀ ਫੈਮਿਲੀ ਉਹ ਕਰਾਉਂਦੀ ਹੈ ਜੀ, ਬਿਲਕੁਲ ਫਰੀ ਹੈ, ਕੋਈ ਐਂਟਰੀ ਟਿਕਟ ਹੈ ਨਹੀਂ ਗੀ, ਖਾਣਾ ਉੱਥੋਂ ਦਾ ਫਰੀ ਹੋਊਗਾ, ਬਲਕਿ ਲੱਕੀ ਡਰਾ ਵੀ ਕੱਢੇ ਜਾਣਗੇ। ਸੋ ਫੈਮਿਲੀ ਪ੍ਰੋਗਰਾਮ ਹੋਊਗਾ, ਜਿੱਦਾਂ ਤੁਸੀਂ ਸਾਰੇ ਜਿਹੜੇ ਸਰੋਤੇ ਜਾਣਦੇ ਹੋ ਕਿ ਮੇਰੇ ਤਾਂ ਗੀਤ ਖਾਸ ਕਰਕੇ ਬਿਲਕੁਲ ਫੈਮਿਲੀ ਸੌਂਗ ਹੀ ਹੁੰਦੇ ਨੇ। ਸੋ ਆਪਣਾ ਵਧੀਆ ਮਾਹੌਲ ਹੋਊਗਾ, ਸਾਰੇ ਹੁੰਮ ਹੁਮਾ ਕੇ ਪਹੁੰਚੋ। ਸੋ ਪ੍ਰੂਥੀ ਸਿਮਰਨ,
0: ਸਿਮਰਨ ਪ੍ਰੂਥੀ ਸਾਹਿਬ,
3: ਸਿਮਰਨ ਪ੍ਰੂਥੀ ਸਾਹਿਬ,
0: ਚਮਕੌਰ ਭਾਜੀ ਸਾਡੇ ਬਹੁਤ ਸੀਨੀਅਰ ਨੇ ਮੀਡੀਆ ਦੇ ਵਿੱਚ, ਉਹਨਾਂ ਦੇ ਵੱਲੋਂ ਵੀ ਤੁਹਾਨੂੰ ਜੀ ਆਇਆਂ ਆਖਿਆ ਜਾ ਰਿਹਾ ਜੀ।
3: ਥੈਂਕ ਯੂ ਚਮਕੌਰ ਭਾਜੀ,
0: ਬਹੁਤ ਸੋਹਣਾ ਕਹਿੰਦੇ ਪ੍ਰੋਗਰਾਮ ਚੱਲ ਰਿਹਾ।
3: ਥੈਂਕ ਯੂ ਜੀ।
0: ਇੱਕ ਦੋ ਕੁ ਬੋਲੀਆਂ ਹੋ ਜਾਣ ਫਿਰ।
3: ਹਾਂਜੀ,
0: ਜਾਂਦੇ ਜਾਂਦੇ, ਹਾਂ ਆਪਣੇ ਮਿੰਟ ਦੋ ਤਿੰਨ ਕੀ ਰਹਿ ਗਿਆ ਜੀ।

0: ਹੋ ਗਿਆ ਬਾਲਾ ਵੇ ਕਦੇ ਬਹਾਨਾ ਜੀਜੇ ਦਾ ਤੇ ਹੋ ਕਦੇ ਬਹਾਨਾ ਜੀਜੇ ਦਾ ਤੇ ਕਦੇ ਆ ਗਿਆ ਸਾਲਾ ਵੇ ਜੱਟਾਂ ਦਾ ਪੁੱਤ ਘੱਟ ਤੂੰ ਲੱਗਦਾ ਹੋ ਜੱਟਾਂ ਦਾ ਪੁੱਤ ਘੱਟ ਤੂੰ ਲੱਗਦਾ ਬਹੁਤਾ ਲੱਗਦਾ ਲਾਲਾ ਵੇ ਕਿਹੜੇ ਕਿਹੜੇ ਯਾਰ ਬਣਾ ਲਏ ਹੋ ਕਿਹੜੇ ਕਿਹੜੇ ਯਾਰ ਬਣਾ ਲਏ ਕੋਈ ਗੋਰਾ ਕੋਈ ਕਾਲਾ ਜੇ ਫੜ ਲਿਆ ਪੁਲਸੀਆਂ ਨੇ ਹੋ ਜੂ ਕਾਲਾ ਮਾਲਾ ਜੇ ਫੜ ਲਿਆ ਪੁਲਸੀਆਂ ਨੇ ਹੋ ਜੂ ਕਾਲਾ ਮਾਲਾ ਜੇ ਫੜ ਲਿਆ ਪੁਲਸੀਆਂ ਨੇ
1: ਤਰੀਕ ਨੂੰ ਮਹਿਫਲਾਂ ਲੱਗਣਗੀਆਂ ਬਾਈ ਜੀ ਸੋ ਜੀ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ ਕੋਈ ਟਿਕਟ ਨਹੀਂ ਹੈਗੀ ਬਰਾੜ ਸਾਹਿਬ ਪੂਰੇ ਬੈਂਡ ਦੇ ਨਾਲ ਇੰਡੀਆ ਤੋਂ ਇੱਥੇ ਪਹੁੰਚੇ ਆ ਜੀ ਆਇਆਂ ਨੂੰ ਇਹਨਾਂ ਨੂੰ ਵੀ ਅਤੇ ਇੱਕ ਵਾਰ ਫਿਰ ਆਪਾਂ ਚੱਲਦੇ ਹਾਂ ਖਾਸ ਤੌਰ 'ਤੇ ਨਾਗਪਾਲ ਸਾਹਿਬ ਵੱਲ ਇਹ ਕਹਿੰਦੇ ਬਾਈ ਜੀ ਜਿੰਨੀ ਮਹਿਫਲ ਤੁਸੀਂ ਲਾਈ ਹੋਈ ਹੈ ਇਸੇ ਤਰੀਕੇ ਨਾਲ ਮਹਿਫਲ ਆ ਜਿਹੜੀ ਇਹਨਾਂ ਦੇ ਜਿਹੜਾ ਆਫਿਸ ਆ ਉੱਥੇ ਲੱਗੀਆਂ ਲਗਾਤਾਰ ਟੱਕ ਟੱਕ ਕਾਲਜ ਨੇ ਜਿਹੜੀਆਂ ਵੱਜਣੀਆਂ ਨੇ ਕਿਉਂਕਿ ਮਹੀਨਾ ਇੱਕ ਡੇਢ ਹੀ ਰਹਿ ਗਿਆ ਇਹ ਤੋਂ ਬਾਅਦ ਚਾਹ ਕੇ ਵੀ ਨਹੀਂ ਗ੍ਰਾਂਟ ਮਿਲਣੀ ਆਹ 40-50 ਹਜ਼ਾਰ ਡਾਲਰ ਜਿਹੜਾ ਆਉਂਦਾ ਨਾ ਇਹਨੂੰ ਦਰਵਾਜ਼ਾ ਖੋਲ ਦਿਉ ਡੋਰ ਨੌਕ ਹੋ ਰਿਹਾ ਤੁਹਾਡੇ ਦਰਵਾਜ਼ੇ 'ਤੇ ਤਾਂ ਪੁੱਛ ਲੈਂਦੇ ਆਪਾਂ ਇਹਨਾਂ ਤੋਂ ਇੱਕ ਵਾਰ ਫਿਰ ਜਾਂਦੇ ਜਾਂਦੇ ਬਾਈ ਜੀ ਦਿਓ ਥੋੜ੍ਹੀ ਜਿਹੀ ਅਪਡੇਟ ਜਾਂਦੇ ਜਾਂਦੇ
2: ਹਾਂਜੀ ਲਾਈਕ ਇਹੀ ਬਾਤ ਹੈ ਅਬ ਲਾਈਕ ਸਿਰਫ ਲਾਈਕ ਅਗਰ ਆਪ ਆਪਣੇ 5 ਫਰੈਂਡਸ ਕੋ ਕਾਲ ਕਰੇਂਗੇ 3 ਨੇ ਆਲਰੇਡੀ ਐਡਮਿਸ਼ਨ ਲੈ ਲਿਆ ਹੋਗਾ ਔਰ 2 ਨੇ ਹਮਾਰੇ ਥਰੂ ਲਿਆ ਹੋਗਾ ਤਾਂ ਆਪ ਗਵਰਨਮੈਂਟ ਫੰਡਡ ਪ੍ਰੋਗਰਾਮਸ ਕਰੇਂ 30-100,000 ਕੀ ਫੰਡਿੰਗ ਆਪਣੇ ਅਕਾਊਂਟ ਮੈਂ ਡਾਇਰੈਕਟ ਗਵਰਨਮੈਂਟ ਸੇ ਹਾਸਿਲ ਕਰੇਂ ਜਿਸਕਾ ਆਜ ਕੇ ਟਾਈਮ ਪੇ approximately half portion agar family of 2 hai wife padte hai up to 45,000 ki funding banti hai unko jisme se 20-22,000 non refundable grants hai to aaj to hai ye grant aur do batch reh gaye hain ek agar uske baad grant ka word use nahi hoga sirf loan use hoga government policy change kar rahi hai hamari fees kaam hone ke baad 199 se 499 dollar hai koi cash humne rakha hi nahi thi end to end 7 years se business mein hai and bahut logon ne already help kar chuke ne
1: ਮੇਨ ਗੱਲ ਵੱਡੀ ਇਹ ਆ ਇਹਨਾਂ ਦੀ ਕਿ ਇਹਨਾਂ ਨੇ ਫੀਸ ਪਹਿਲਾਂ ਨਹੀਂ ਲੈਣੀ ਤੁਹਾਡੇ ਇਹ ਵੀ ਨਹੀਂ ਵੀ ਅਪਲਾਈ ਕਰਤਾ ਤਾਂ ਫੀਸ ਲੈਣੀ ਆ ਤੁਹਾਡੇ ਅਕਾਊਂਟ 'ਚ ਜਦੋਂ ਪੈਸੇ ਆ ਗਏ ਉਹ ਤੋਂ ਬਾਅਦ ਤੁਸੀਂ ਆਪ ਜਾ ਕੇ ਇਹਨਾਂ ਦੇ ਆਫਿਸ ਦੇ ਵਿੱਚ ਜਾਇਓ ਉਦੋਂ ਫੀਸ ਦੇ ਕੇ ਆਉਣੀ ਆ ਨੰਬਰ ਇਹਨਾਂ ਦਾ ਨੋਟ ਕਰ ਲਓ ਹੁਣੇ ਤੁਹਾਨੂੰ ਹੁਣੇ ਅੱਜ ਹੀ ਦੱਸ ਦੇਣਗੇ ਕਿ ਤੁਹਾਨੂੰ ਇੰਨੀ ਗਰਾਂਟ ਆ ਜਿਹੜੀ ਉਹ ਮਿਲ ਸਕਦੀ ਆ ਤੁਹਾਡੇ ਕੋਈ ਬਹੁਤੇ ਇਹ ਨਹੀਂ ਹੈ ਕਿ ਤੁਹਾਡੀ ਇਨਕਮ ਬਹੁਤ ਜ਼ਿਆਦਾ ਹੋਣੀ ਚਾਹੀਦੀ ਜਾਂ ਕੁਛ ਨਹੀਂ 70,000 ਤੋਂ ਇਨਕਮ ਜੇਕਰ ਤੁਹਾਡੀ ਘੱਟ ਸੀ ਤਾਂ ਤੁਸੀਂ ਇਹਦੇ ਹੱਕਦਾਰ ਹੋ 437-264-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-164-164-3164-164-3164-164-164-164-164-164-164-164-164-164-164-3164-164-164-3164-164-164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3164-3 ਭਾਈ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਦੇ ਦਿਓ ਤੁਸੀਂ ਇੱਥੇ ਇਜਾਜ਼ਤ ਹੁਣ ਤੁਸੀਂ ਸੁਣੋਗੇ ਦੇਸ਼ ਪਰਦੇਸ਼ ਦਿਓ ਇਜਾਜ਼ਤ ਰੱਬ ਰਾਖਾ ਸਤਿ ਸ਼੍ਰੀ ਅਕਾਲ ਬ੍ਰਾਦਰ ਸਾਹਿਬ

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161-61।
4: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ,

0: ਰਿੰਗਾਂ ਦਾ ਕੰਮ ਵੀ ਕੀਤਾ ਜਾਂਦਾ ਹੈ। ਟਰੱਕਾਂ ਦੀ ਸੇਫਟੀ ਇੰਸਪੈਕਸ਼ਨ ਔਰ ਟ੍ਰੇਲਰਾਂ ਦੀ ਸੇਫਟੀ ਇੰਸਪੈਕਸ਼ਨ ਤੇ ਕਿਊਵੈਨ ਦੀ ਸੇਫਟੀ ਇੰਸਪੈਕਸ਼ਨ ਵੀ ਕੀਤੀ ਜਾਂਦੀ ਹੈ। 24/7 ਰੋਡ ਬੰਦ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 647-302-1322-347-302-1322-342-1322-342-1322-342-1322-342-342-1322-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-342-
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381
4: Simply. Hello AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
4: 905-564-6444।
0: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 to 6 ਸ਼ਾਮ ਦੇ 4 ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 days a week ਤੁਹਾਡੇ ਅੰਗ ਸੰਗ। ਚਲੋ

0: ਚਲੋ ਇਹ ਆਮ 5:30 ਤੋਂ ਤੁਸੀਂ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜ ਚੁੱਕੇ ਹੋ। ਹੁਣ ਤੋਂ ਲੈ ਕੇ ਸ਼ਾਮ ਦੇ ਠੀਕ 6 ਵਜੇ ਤੱਕ 3 ਘੰਟੇ ਦੀ ਆਪਣੀ ਮੁਲਾਕਾਤ ਹੈ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧੂ ਮੋਬਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ। ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣਾ ਸਾਥ ਹੈਗਾ। 2 ਤੋਂ 3 ਤੁਸੀਂ ਸੁਣਿਆ ਸਾਰੰਗ ਰੇਡੀਓ, ਅਤੇ ਹੁਣ ਦੇਸ਼ ਪਰਦੇਸ ਤੁਹਾਡੇ ਨਾਲ ਹੋਏਗਾ ਠੀਕ ਸ਼ਾਮ ਦੇ 6 ਵਜੇ ਤੱਕ। ਅਤੇ ਸਾਨੂੰ ਸਭ ਨੂੰ ਜੀ ਆਇਆਂ ਨੂੰ ਜੀ
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਬਿਲਕੁਲ ਸਾਡਾ ਅਤੇ ਤੁਹਾਡਾ ਸਾਥ 3 ਘੰਟੇ ਦਾ ਹੁੰਦਾ, ਜਿਹਦੇ ਵਿੱਚੋਂ 1 ਘੰਟਾ ਸਾਡੇ ਨਾਲ ਤੁਹਾਡਾ ਰਹੇਗਾ ਅਤੇ ਉਸ ਤੋਂ ਬਾਅਦ ਸਿਮਰਾਜ ਸਿੱਧੂ ਤੁਹਾਡੇ ਨਾਲ ਆਪਣੀ ਹਾਜ਼ਰੀ ਲਗਾਉਣਗੇ। ਅਤੇ ਸਟੂਡੀਓ ਦਾ ਨੰਬਰ ਜਿੱਥੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਇੱਕੋ ਇੱਕ ਹੁੰਦਾ ਹੈ 905-564-6044 905-564-6044 ਦੇ ਉੱਪਰ ਤੁਹਾਡੀ ਸਾਡੀ ਗੱਲਬਾਤ ਹੋਏਗੀ। ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਹੀ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਨੰਬਰ 1 ਡਾਇਲ ਕਰੋ 416-470-2040 416-477-2040। ਇਸ ਨੰਬਰ 'ਤੇ ਕਾਲ ਕਰਕੇ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ ਹੈ। ਜੇ ਤੁਸੀਂ ਸਾਨੂੰ ਦੇਖਣਾ ਵੀ ਚਾਹੁੰਦੇ ਹੋ ਸਟੂਡੀਓ ਦੇ ਵਿੱਚੋਂ ਤਾਂ ਤੁਸੀਂ ਆਪਣੇ ਘਰਾਂ ਦੇ ਵਿੱਚ IPTV ਬਾਕਸ ਲਗਾਇਆ ਹੋਇਆ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਦੇਸ਼ ਪ੍ਰਦੇਸ਼ ਨੂੰ ਟਿਊਨ ਕਰ ਸਕਦੇ ਹੋ। ਅਤੇ ਜਾਂ ਫਿਰ ਤੁਸੀਂ ਸਾਡੀ ਵੈਬਸਾਈਟ ਵਿਜ਼ਿਟ ਕਰੋ www.deshpradeshtv.com ਜਾਂ ਫਿਰ www.deshpradeshradio.com। ਗੂਗਲ 'ਤੇ ਸਰਚ ਕਰੋਗੇ ਵੈਬਸਾਈਟ 'ਤੇ ਪਹੁੰਚ ਕੇ ਰੇਡੀਓ ਵੀ ਸੁਣ ਸਕਦੇ ਹੋ ਅਤੇ ਸਾਨੂੰ ਲਾਈਵ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ।
0: ਦੁਨੀਆ ਭਰ ਦੇ ਵਿੱਚ ਜਿਹੜਾ ਡੋਨਲਡ ਟਰੰਪ ਆ ਉਹਦੀਆਂ ਚਰਚਾ ਹੋ ਰਹੀਆਂ, ਗੱਲਾਂ ਹੋ ਰਹੀਆਂ,
1: ਹਾਂਜੀ,
0: ਪਰ ਦੁਨੀਆ ਭਰ ਦੇ ਵਿੱਚ ਕਿਹਾ ਜਾ ਰਿਹਾ ਕਿ ਇਹ ਵਿਸ਼ਵਾਸ ਦਾ ਪਾਤਰ ਨਹੀਂ ਹੈ। ਕਿੰਨਾ ਸਮਾਂ ਹੋ ਗਿਆ, 2-3 ਮਹੀਨੇ ਹੋ ਗਏ ਮੈਂ ਸਮਝੌਤੇ ਕਰਦਾ ਜੀ, ਆਹ ਕਰਦਾ ਇਰਾਨ ਨਾਲ, ਆਹ ਕਰਦਾ, ਗੱਲਾਂ ਬਾਤਾਂ ਹੋਣਗੀਆਂ ਅੱਗੇ ਜਾ ਕੇ ਕਿ ਕਿਉਂ ਨਹੀਂ ਇਹਦੇ ਵਿਸ਼ਵਾਸ ਕੀਤਾ ਜਾ ਸਕਦਾ। ਇਹ ਗੱਲਾਂ ਬਾਤਾਂ ਵੀ ਹੋਣਗੀਆਂ, ਹੋਰ ਵੀ ਕੁਝ ਖਬਰਾਂ ਸਾਨੂੰ ਮਿਲਦੀਆਂ ਗਈਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ
1: ਜੀ।
0: ਤੋ ਕੁੱਲ ਮਿਲਾ ਕੇ ਤੁਹਾਡੇ ਨਾਲ ਆ, ਲੇਕਿਨ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਪੰਜਾਬੀ ਬਾਏ ਨੇਚਰ, ਜਿੱਥੇ ਕਿ ਸਾਡਾ ਸ਼ੁੱਕਰਵਾਰ ਨੂੰ ਲਾਈਵ ਪ੍ਰੋਗਰਾਮ ਪੇਸ਼ ਹੋ ਰਿਹਾ 3 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ। ਅੱਗੇ ਜਾ ਕੇ ਮੈਂ ਜਾਣਕਾਰੀ ਦੇਊਂਗਾ ਕੀ ਕੀ ਸਪੈਸ਼ਲ ਲਾਉਣਗੇ, ਤੁਹਾਨੂੰ ਫਿਸ਼ ਵੀ ਖਵਾਵਾਂਗੇ, ਡਾਇਨਿੰਗ ਵੀ ਕਰਾਵਾਂਗੇ, ਪਰ ਇਹ ਜਿਹੜੀਆਂ ਪ੍ਰਾਈਸਾਂ ਹੋਣਗੀਆਂ ਸ਼ੁੱਕਰਵਾਰ ਵਾਸਤੇ ਹੋਣਗੀਆਂ, ਅਤੇ ਨਾਲ ਦੀ ਨਾਲ ਉੱਥੇ ਜਾ ਕੇ ਤੁਹਾਨੂੰ ਲਾਈਵ ਪ੍ਰੋਗਰਾਮ ਦੇ ਵਿੱਚ ਹੋਰ ਗੱਲਬਾਤਾਂ ਵੀ ਕਰਾਂਗੇ। ਪਰ ਪਹਿਲਾਂ ਪ੍ਰੋਗਰਾਮ ਨੂੰ ਸਟਾਰਟ ਕਰ ਲਈਏ ਰੇਡੀਓ ਵਾਹਿਗੁਰੂ ਦੇ ਨਾਮ ਦੇ ਨਾਲ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ
1: ਜੀ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ ਤੇ ਲਈ ਆਪਾਂ ਸਾਡੇ ਕਾਲਰ ਨਾਲ ਲੈ ਲਓ ਜੀ।
1: ਹਾਂਜੀ 7347 ਜੀ ਸਤਿ ਸ਼੍ਰੀ ਅਕਾਲ।
0: ਲੋ ਜੀ ਦੋਸਤੋ ਆਏ ਨੇ ਕਰੇ ਕਰੋ ਕੜਕ ਟੁੱਟ ਗਈ ਕੜਕ ਕਰਕੇ ਲਾਈ ਬੇਕਦਰਾਂ ਨਾਲ ਯਾਰੀ ਫਿਰ ਲਾਇਆ ਫੋਨ ਲਾਇਆ ਫਿਰ ਗੱਲਬਾਤ ਕਰ ਲਿਆ ਕਰੋ। ਐਨੀਵੇ ਸ਼ਰਮਾ ਸਾਹਿਬ ਦੇਖ ਲਓ ਤੁਹਾਡੀ ਮਰਜ਼ੀ ਹੈ ਇਸ ਤਰ੍ਹਾਂ ਬਈ ਗੱਲ ਕਰਨ ਨੂੰ ਬੈਠੇ ਹਾਂ। 7347 ਛੱਡ ਗਿਆ ਤੁਸੀਂ ਐਨੀਵੇ ਓਕੇ ਪੰਜਾਬੀ ਬਾਏ ਨੇਚਰ ਦੇ ਤੁਹਾਨੂੰ ਅਸੀਂ ਸਪੈਸ਼ਲ ਕੀ ਦੇ ਰਹੇ ਹਾਂ ਦਵਾ ਰਹੇ ਹਾਂ। ਸ਼ੁੱਕਰਵਾਰ ਨੂੰ ਥਾਲੀ ਲਵਾਵਾਂਗੇ ਉਹਨੂੰ ਕਹਿ ਕੇ
1: ਮਨਪ੍ਰੀਤ
0: ਤੇ ਵਧੀਆ ਜਾ ਕੇ ਸਾਰੇ ਖਾ ਸਕਣ
1: ਪਿਆਰ
0: ਮੁਹੱਬਤ ਨਾਲ ਤੇ ਥਾਲੀ ਸੁਣਾਉਂਦਾ ਪੰਜਾਬੀ ਬਾਏ ਨੇਚਰ ਦੀ ਬੜੀ ਜ਼ਬਰਦਸਤ ਹੁੰਦੀ ਪੂਰੀ ਲੋਡਡ ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਉਸ ਦਿਨ ਵਾਸਤੇ ਸ਼ੁੱਕਰਵਾਰ ਨੂੰ 3 ਤੋਂ ਲੈ ਕੇ ਸ਼ਾਮ ਦੇ ਲੇਟ ਤੱਕ ਬਸ ਤਾਂ 9 ਵਜੇ ਤੋਂ ਆਪਣੇ ਉਹਨਾਂ ਨੇ 6 ਵਜੇ ਤੱਕ ਕਿਹਾ ਸੀਗਾ ਪਰ ਬਾਅਦ 'ਚ ਆਪਾਂ ਐਕਸਟੈਂਡ ਵੀ ਕਰ ਸਕਦੇ ਹਾਂ ਦੇਖਦੇ ਹਾਂ ਕਿ ਜਿਹਾ ਜਿਹਾ ਮਾਹੌਲ ਹੋਊਗਾ। ਅਤੇ ਵੈਸੇ ਤਾਂ ਥਾਲੀ ਬੜੀ ਮਹਿੰਗੀ ਆ ਪਰ ਤੁਹਾਨੂੰ ਅਸੀਂ ਸ਼ੁੱਕਰਵਾਰ ਨੂੰ ਖਵਾਉਣੀ ਹੈਗੀ ਆ 999 ਦੀ
1: ਜੀ।
0: ਇਸ ਤੋਂ ਇਲਾਵਾ ਚਨਾ ਭਟੂਰਾ ਵੀ ਲਵਾਵਾਂਗੇ ਸਪੈਸ਼ਲ
1: ਹਾਂਜੀ
0: ਅਤੇ ਡੋਸਾ ਵੀ ਲਵਾ ਦੇਣੀ ਸਪੈਸ਼ਲ ਜਿਹਨੂੰ ਜਿਸ ਕਰਨ ਨੂੰ ਹਲਵਾ ਪੂਰੀ ਵੀ ਲਵਾਵਾਂਗੇ ਪਰ ਜਿਹੜੇ ਹੈਗੇ ਆ ਫਿਸ਼ ਪਕੌੜਾ ਉਹ ਵੀ ਫਿਰ ਲਾਈਵ ਲੋਕੇਸ਼ਨ 'ਤੇ ਲਵਾਵਾਂਗੇ ਉਹ ਵੀ ਅੰਮ੍ਰਿਤਸਰੀ ਫਿਸ਼ ਵਧੀਆ ਜੀ ਨਾ
1: ਹਾਂਜੀ।
0: ਇਹ ਚੀਜ਼ਾਂ ਸਾਰੀਆਂ ਹੋਣਗੀਆਂ ਲਾਈਵ ਤੁਹਾਡੇ ਲਈ ਸ਼ੁੱਕਰਵਾਰ ਨੂੰ ਕਿਉਂਕਿ ਜਦੋਂ ਲਾਈਵ ਅਸੀਂ ਪਹੁੰਚਦੇ ਹਾਂ ਕੋਈ ਨਾ ਕੋਈ ਬੈਨੀਫਿਟ ਤਾਂ ਹੁੰਦਾ ਹੀ ਆ ਤਾਂ ਹੀ ਜਾਂਦੇ ਹਾਂ ਅਸੀਂ ਲਾਈਵ ਲੋਕੇਸ਼ਨ 'ਤੇ ਜਦੋਂ ਖੁਦ ਮੈਂ ਉੱਥੇ ਪਹੁੰਚਾਂਗਾ ਲਾਈਵ ਅਤੇ ਸਟੂਡੀਓ ਵਿੱਚ ਮਨਪ੍ਰੀਤ ਥੋੜ੍ਹੇ ਹੋਣਗੇ ਅਤੇ ਤੁਹਾਡੇ ਵਾਸਤੇ ਕਾਫੀ ਸਪੈਸ਼ਲ ਲਵਾਵਾਂਗੇ ਆਪਾਂ ਅਤੇ ਤੁਹਾਨੂੰ ਅਸੀਂ ਕਿਉਂ ਨਹੀਂ ਕਿ ਵੀਕਐਂਡ 'ਤੇ ਪੂਰਾ ਇੱਕ ਤਾਂ ਮੌਸਮ ਖੁੱਲ੍ਹ ਰਿਹਾ ਹੋ ਰਿਹਾ ਅੱਜ ਦਿਨ ਬਹੁਤ ਵਧੀਆ ਦੁਪਹਿਰ ਖਿੜੀ ਨਾ ਖਿਲੀ ਹੁੰਦੀ ਆ ਅੱਛਾ ਦੁਪਹਿਰ ਖਿੜੀ ਨਾ ਆਪਣੇ ਇੰਡੀਆ 'ਚ ਬਹੁਤ ਹੁੰਦੀ ਸੀ ਨਾ ਧੁੱਪ ਨਾਲ ਹੀ ਖਿਲਦੀ ਹੁੰਦੀ ਸੀ ਇੱਕ ਤਾਂ ਆਪਣੇ ਆਪ ਹੀ ਉਹ ਖੜਦੀ ਸੀ ਪਹਿਲਾਂ ਲਾ ਦਿਓ ਤੁਸੀਂ ਵਿੰਟਰ ਲੰਘ ਕੇ ਉਹਨੇ ਆਪਣੇ ਆਪ ਹੀ ਖਿਲ ਪੈਣਾ
1: ਬਿਲਕੁਲ
0: ਇਸੇ ਕਰਕੇ ਆਪਾਂ ਕਹਿੰਦੇ ਹੁੰਦੇ ਬਈ ਭਾਈ ਤੇਰਾ ਮੁਖੜਾ ਦੁਪਹਿਰ ਖਿੜੀ ਵਾਂਗ ਖਿਲਿਆ ਹੋਇਆ ਅਤੇ ਅੱਜ ਜਿਹੜੇ ਦਿਨ ਹੈਗਾ ਉਹ ਦੁਪਹਿਰ ਖਿੜੀ ਵਾਂਗ ਖੁੱਲਿਆ ਹੋਇਆ ਬਿਲਕੁਲ ਖਿਲਿਆ ਹੋਇਆ
1: ਜੀ ਹਾਂਜੀ 5929 ਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ
0: ਸਤਿ ਸ਼੍ਰੀ ਅਕਾਲ ਜੀ ਜੀਆਨੂੰ ਜੀ ਨਿੱਕਾ ਸਵਾਗਤ।
2: ਬਸ ਸਿੱਧੂ ਸਾਹਿਬ ਮੈਂ ਤਾਂ ਉਦਾਂ ਹੀ ਫੋਨ ਲਾਇਆ ਸੀ ਮੈਂ ਕਿਹਾ ਟਿਕਟੋਕ 'ਤੇ ਤੁਹਾਡੀ ਵੀਡੀਓ ਦੇਖੀ ਸੀ ਉਹ ਬੜੀ ਸੋਹਣੀ ਸੀ ਸਿੱਧੂਆਂ ਸਾਹਿਬ ਤੁਸੀਂ ਦੋਨੇ ਤੁਹਾਡੀ ਜਿਹੜੀ ਵੀਡੀਓ ਆ ਜੀ
0: ਜੀ ਜੀ ਜੀ
2: ਵੱਡੇ ਸਿੱਧੂਆਂ ਸਾਹਿਬ ਅਤੇ ਛੋਟੇ ਸਿੱਧੂਆਂ ਸਾਹਿਬ ਜੀ
0: ਜੀ ਜੀ ਮਿਹਰਬਾਨੀ ਰੋਟੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੁਸੀਂ ਅੱਛਾ ਮੈਂ ਨਾ ਜਾਣਕਾਰੀ ਦੇ ਚਾਟ ਐਂਡ ਪਰਾਂਠਾ ਦੀ ਜਾਣਕਾਰੀ ਦਿਓ ਉਹਨਾਂ ਅੱਗੇ ਜਾ ਕੇ ਤੈਨੂੰ ਕੀ ਲਾਇਆ ਨੇ ਸਪੈਸ਼ਲ ਉਹ ਵੀ ਜਾਣਕਾਰੀ ਦਿਆਂਗੇ ਠੀਕ ਆਪਾਂ ਤੁਹਾਡੇ ਨਾਲ ਹੈਗੇ ਸ਼ਾਮ ਦੇ 6 ਵਜੇ ਤੱਕ ਅਤੇ ਨੰਬਰ ਹੈ ਸਟੂਡੀਓ 905-564-6444 905-564-6444 ਟੈਲੀਫੋਨ ਨੰਬਰ ਨਾ ਜੀ
1: ਜੀ। ਇੱਕ ਸਿਟੀ ਆਫ ਬ੍ਰੈਂਪਟਨ ਵੱਲੋਂ ਤੁਹਾਡੇ ਲਈ ਸਾਰਿਆਂ ਦੇ ਲਈ ਮੈਸੇਜ ਪਹੁੰਚਾਇਆ ਜਾ ਰਿਹਾ ਹੈ ਕਿ ਜੇਕਰ ਤੁਸੀਂ ਆਪਣੇ ਬ੍ਰੈਂਪਟਨ ਨੂੰ ਬ੍ਰੈਂਪਟਨ ਸਿਟੀ ਨੂੰ ਜਿੰਨਾ ਜ਼ਿਆਦਾ ਹੋ ਸਕਦਾ ਵਧੀਆ ਖੂਬਸੂਰਤ ਜਿਹਾ ਬਣਾ ਕੇ ਰੱਖੋਗੇ ਤਾਂ ਉਨੀ ਜ਼ਿਆਦਾ ਵਧੀਆ ਗੱਲ ਹੈ। ਜਿੰਨਾ ਤੁਸੀਂ ਹੁਣ ਆਪਣਾ ਯਾਰਡ ਵਗੈਰਾ ਮੇਨਟੇਨ ਕਰਕੇ ਰੱਖ ਸਕਦੇ ਹੋ ਉਨਾ ਜ਼ਿਆਦਾ ਦੇਖੋ ਉਨੀ ਜ਼ਿਆਦਾ ਸੋਹਣਾ ਸੋਹਣੀ ਸਿਟੀ ਲੱਗੂਗੀ। ਜੇ ਤੁਹਾਡੇ ਆਪਣਾ ਘਰ ਸੋਹਣਾ ਲੱਗਦਾ ਆ ਤੁਹਾਡੇ ਨੇਬਰਸ ਦੇ ਘਰ ਸੋਹਣਾ ਲੱਗਦਾ ਆ ਤੁਹਾਨੂੰ ਸਿਟੀ ਵੀ ਸਾਰੀ ਸੋਹਣੀ ਲੱਗਦੀ ਹੈ ਹਨਾ ਤਾਂ ਹੁਣ ਜਿਹੜਾ ਸਮਰ ਟਾਈਮ ਹੈ ਇਹਦੇ ਵਿੱਚ ਆਪਣਾ ਜਿੰਨਾ ਵੀ ਯਾਰਡ ਵਗੈਰਾ ਹੈਗਾ ਆਪਣੇ ਘਰ ਦਾ ਫਰੰਟ ਹੈਗਾ ਉਹਨੂੰ ਪੂਰਾ ਮੇਨਟੇਨ ਕਰਕੇ ਰੱਖੋ। ਫਲਾਵਰਸ ਵਗੈਰਾ ਲਗਾਓ ਜਾਂ ਤੁਸੀਂ ਜਿੰਨਾ ਜ਼ਿਆਦਾ ਵੀ ਹੋ ਸਕਦਾ ਘਾਹ ਵਗੈਰਾ ਪੂਰੀ ਲੈਂਡਸਕੇਪਿੰਗ ਕਰਕੇ ਰੱਖ ਸਕਦੇ ਹੋ ਅਤੇ ਜਿੰਨੀ ਜ਼ਿਆਦਾ ਹੋ ਸਕਦਾ ਸ਼ੋਰ ਸ਼ਰਾਬਾ ਘੱਟ ਰੱਖਣਾ ਆ ਸਪੈਸ਼ਲੀ ਜਿਹੜੇ ਸ਼ਾਮ ਦੇ ਟਾਈਮ ਤੋਂ ਬਾਅਦ ਕਿਉਂਕਿ ਸਿਟੀ ਆਫ ਬ੍ਰੈਂਪਟਨ ਵਾਲੇ ਕਹਿੰਦੇ ਨੇ ਕਿ ਜੇਕਰ ਤੁਸੀਂ ਇੱਕ ਚੰਗੀ ਕਮਿਊਨਿਟੀ ਨੂੰ ਸੋਚਦੇ ਹੋ ਕਿ ਚੰਗੀ ਕਮਿਊਨਿਟੀ ਹੋਵੇ ਤਾਂ ਬੈਟਰ ਇਹ ਹੈ ਕਿ ਪਹਿਲਾਂ ਤੁਸੀਂ ਆਪਣਾ ਆਪ ਨੂੰ
0: ਇਸ ਤਰ੍ਹਾਂ ਹੁੰਦਾ ਡੈਫੀਨਿਟਲੀ ਸਮਰ ਟਾਈਮ ਇਸ ਤਰ੍ਹਾਂ ਦਾ ਟਾਈਮ ਹੁੰਦਾ ਕਿ ਲੋਕੀ ਪਾਰਟੀਜ਼ ਕਾਫੀ ਕਰਦੇ ਨੇ
1: ਆਪਣੇ ਹਾਂਜੀ ਗੈਟ ਟੂਗੇਦਰਸ ਬਹੁਤ ਜ਼ਿਆਦਾ ਹੁੰਦੀਆਂ
0: ਨੇ ਪਾਰਟੀ ਜਿੰਨੀ ਮਰਜ਼ੀ ਕਰੋ ਬਿਕੜੇ ਜਿਵੇਂ ਖਿਆਲ ਰੱਖੋ ਲੋਕਾਂ ਨੇ ਕੰਮ ਤੇ ਜਾਣਾ ਨੈਕਸਟ ਡੇ
1: ਬਿਲਕੁਲ
0: ਕਈ ਵਾਰੀ ਕੀ ਹੁੰਦਾ ਸ਼ੋਰ ਸ਼ਰਾਬਾ ਪਾਉਂਦੇ ਰਹਿੰਦੇ ਆਪਾਂ
1: ਹਾਂਜੀ
0: ਵੀਕ ਡੇਜ਼ ਦੇ ਵਿੱਚ ਵੀ 2 ਵਜੇ ਤੱਕ 3 ਵਜੇ ਤੱਕ
1: ਫਿਰ ਬਾਕੀ ਵੀ ਡਿਸਟਰਬ ਹੁੰਦੇ
0: ਆ ਲਟਾ ਹੁੰਦੀਆਂ ਵੀਕਐਂਡ ਤੇ ਵੀ ਚਾਹੀਦਾ ਥੋੜਾ ਜਿਹਾ ਹਿਸਾਬ ਜੇ ਨਾ
1: ਬਿਲਕੁਲ
0: 1-2 ਵਜੇ ਤੱਕ ਤਾਂ ਚੱਲ ਜਾਂਦਾ ਆਪਣੇ ਬ੍ਰਹਮ ਸਾਰੇ ਨਾ ਇੱਕ ਦੂਜੇ ਜਾਣਦੇ ਪਰ ਆਪਣੀ ਹੈਗਾ
1: ਹਾਂਜੀ
0: ਪਰ ਜੇ ਗੋਰਿਆਂ ਦੇ ਇਕੱਲੇ ਬਸ ਕਸ ਵਿੱਚ ਕਿਤੇ ਜਾ ਵੜੋ ਫਿਰ ਉਹ ਤਾਂ 12 ਵਜੇ ਪੈਣ ਵਾਲੇ ਬੰਦੇ ਆ ਤੇ ਆਪਾਂ ਤਾਂ ਫਿਰ ਜਾਗੋ ਜੂਗੋ ਕੱਢਣੀ ਹੁੰਦੀ ਆ ਪੂਰੀ ਸੀਟ ਤੇ ਦੋ ਤਾਂ
1: ਬਿਲਕੁਲ ਕਾਫੀ ਸਾਰੇ ਵਿਆਹ ਸ਼ਾਦੀਆਂ ਵੀ ਹੋਣਗੇ ਜਾਂ ਵੈਸੇ ਵੀ ਗੈਟ ਟੂਗੈਦਰਸ ਬਹੁਤ ਹੋਣਗੀਆਂ ਸਮਰ ਟਾਈਮ ਦੇ ਵਿੱਚ ਲੋਕੀ ਬਾਰਬੀਕਿਊ ਵਗੈਰਾ ਕਰਦੇ ਆ ਕੁਛ ਨਾ ਕੁਛ ਗੈਦਰਿੰਗਸ ਕਰਦੇ ਰਹਿੰਦੇ ਆ ਬਟ ਚੰਗੇ ਨੇਬਰਸ ਹੀ ਚੰਗੀਆਂ ਕਮਿਊਨਿਟੀਜ਼ ਬਣਾਉਂਦੇ ਨੇ ਇਸ ਕਰਕੇ ਆਪਣਾ ਜਿਹੜੇ ਕਿ ਜ਼ਿਆਦਾਤਰ ਜਿਹੜੀ ਨੋਇਜ਼ ਵਗੈਰਾ ਹੁੰਦੀ ਆ ਸ਼ੋਰ ਸ਼ਰਾਬਾ ਉਹਨੂੰ ਘੱਟ ਰੱਖੋ ਤੇ ਜਿੰਨੇ ਵੀ ਸਾਈਡ ਵਾਕਸ ਨੇ ਜਾਂ ਬਾਈਕ ਲੇਨਸ ਨੇ ਉਹਨਾਂ ਨੂੰ ਕਲੀਅਰ ਰੱਖਣਾ ਆ ਤੇ ਇਸ ਤੋਂ ਇਲਾਵਾ ਜਿੰਨਾ ਵੀ ਵੇਸਟ ਵਗੈਰਾ ਹੁੰਦਾ ਆ ਜਦੋਂ ਪਾਰਟੀਜ਼ ਵਗੈਰਾ ਕਰ ਲੈਂਦੇ ਹੋ ਵੇਸਟ ਤਾਂ ਓਬਵੀਅਸਲੀ ਨਿਕਲਣਾ ਹੀ ਨਿਕਲਣਾ ਆ ਜਿੰਨਾ ਵੀ ਗਾਰਬੇਜ ਹੋਊਗਾ ਵੇਸਟ ਹੋਊਗਾ ਉਹਨੂੰ ਇੱਧਰ ਉੱਧਰ ਡੰਪ ਬਿਲਕੁਲ ਵੀ ਨਾ ਕਰਿਓ, ਐਸਪੈਸ਼ਲੀ ਚਾਹੇ ਉਹ ਪਬਲਿਕ ਪ੍ਰੋਪਰਟੀ ਹੋਵੇ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ, ਤੁਸੀਂ ਹਮੇਸ਼ਾ ਗਾਰਬੇਜ ਬਿਨਸ ਦੇ ਵਿੱਚ ਹੀ ਉਹਨੂੰ ਵੇਸਟ ਨੂੰ ਡਿਸਪੋਜ਼ ਕਰੋ। ਅਤੇ ਇੱਕ ਚੀਜ਼ ਹੋਰ ਹੈ ਕਿ ਜਿਹੜੀ ਸਟਰੀਟ ਪਾਰਕਿੰਗ ਹੈ ਉਹ ਲਿਮਿਟਡ ਕੀਤੀ ਗਈ ਹੈ 3 ਘੰਟਿਆਂ ਦੇ ਲਈ, ਜਾਂ ਫਿਰ ਮੈਂ ਦੱਸਦੀ ਹਾਂ ਕਿ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਤੁਸੀਂ ਸਟਰੀਟ ਪਾਰਕਿੰਗ ਨਹੀਂ ਕਰ ਸਕਦੇ। ਇਹਦਾ ਵੀ ਤੁਸੀਂ ਖਾਸ ਧਿਆਨ ਰੱਖਣਾ ਕਿਉਂਕਿ ਬਹੁਤ ਸਾਰੇ ਫਾਈਨਸ ਵਗੈਰਾ ਹੁਣ ਇਨਕਰੀਜ਼ ਹੋ ਚੁੱਕੇ ਨੇ ਉਹ ਲੱਗ ਸਕਦੇ ਨੇ। ਅਤੇ ਇਸ
0: ਉਹਦੇ ਵਿੱਚ ਮਨ ਵੀ ਥੋੜ੍ਹੀ ਮੈਂ ਐਡੀਸ਼ਨ ਕਰਦੇ ਹਾਂ ਕਿ ਸਮਰ ਟਾਈਮ ਤੋਂ ਹੀ ਇਸ ਟਾਈਮ ਦੇ ਵਿੱਚ ਨਾ, ਕਿਉਂਕਿ ਜਦੋਂ ਸਨੋਅ ਪੈਂਦੀ ਹੈ ਵਿੰਟਰ ਦੇ ਵਿੱਚ ਨਾ,
1: ਹਾਂਜੀ,
0: ਇੰਨੀਆਂ ਮੁਸ਼ਕਲਾਂ ਆ ਰਹੀਆਂ ਲੋਕਾਂ ਨੂੰ ਕਿ ਤੁਸੀਂ ਪਾਰ ਕਰ ਦਿੰਦੇ ਗੱਡੀਆਂ ਆਪਣੇ ਸਟੇਟ ਦੇ ਉੱਤੇ, ਫਿਰ ਉਹ ਪ੍ਰੋਪਰ ਸਨੋਅ ਕਲੀਨ ਨਹੀਂ ਹੁੰਦੀ। ਇਸੇ ਕਰਕੇ ਉਹਨਾਂ ਨੇ ਕਿਹਾ ਕਿ ਭਾਈ ਆਹ ਟਾਈਮ ਤੋਂ ਲੈ ਕੇ ਤੁਸੀਂ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਅਸੀਂ ਸਾਫ਼ ਕਰਦੇ ਹਾਂ ਗੱਡੀਆਂ ਆਪਣੇ, ਖਾਸ ਕਰ ਸੜਕਾਂ ਸਾਈਡ ਵਾਲੀਆਂ ਹੁੰਦੀਆਂ।
1: ਹਾਂਜੀ,
0: ਅਤੇ ਉਹਨਾਂ ਸਮਰ ਵਾਸਤੇ ਵੀ ਕਿਹਾ ਨਾ ਵਿਹਲੀਆਂ ਰੱਖਿਆ ਕਰੋ ਵੀ ਸਾਰਾ ਸਾਲ ਹੀ ਤੁਸੀਂ।
1: ਜੀ ਬਿਲਕੁਲ, ਤੁਸੀਂ 2 ਸਵੇਰ ਦੇ 2 ਵਜੇ ਤੋਂ ਲੈ ਕੇ, ਯਾਨੀ ਕਿ ਚਾਹੇ ਰਾਤ ਦੇ ਕਹਿ ਲਓ 2 AM to 6 AM, ਤੁਸੀਂ ਆਪਣੀਆਂ ਕਾਰਜ ਨੂੰ ਸਟਰੀਟ ਦੇ ਉੱਪਰ ਨਹੀਂ ਪਾਰਕ ਕਰ ਸਕਦੇ। ਇਹ ਸਿੰਪਲ ਜਿਹੇ ਐਕਸ਼ਨਸ ਨੇ ਬਟ ਬਹੁਤ ਵੱਡੇ ਵੱਡੇ ਡਿਫਰੈਂਸਿਸ ਕ੍ਰੀਏਟ ਕਰ ਸਕਦੇ ਨੇ। ਇਸ ਲਈ ਜੇਕਰ ਤੁਹਾਨੂੰ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ, ਸਿਟੀ ਆਫ ਬਰੈਂਪਟਨ ਦੇ ਤੁਸੀਂ ਸਾਈਟ 'ਤੇ ਪਹੁੰਚੋ, brampton.ca/bylaws, ਇਸ ਦੇ ਉੱਪਰ ਤੁਸੀਂ ਵਿਜ਼ਿਟ ਕਰੋ ਅਤੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਅਤੇ ਜਿੰਨੀ ਜ਼ਿਆਦਾ ਵਧੀਆ ਹੋ ਸਕਦਾ ਆਪਣੀ ਪ੍ਰੋਪਰਟੀ ਆਪਣਾ ਆਲਾ ਦੁਆਲਾ ਸਾਫ਼ ਰੱਖੋ। ਅਤੇ ਸਟਰੀਟ ਪਾਰਕਿੰਗ ਬਿਲਕੁਲ ਲਿਮਿਟਡ ਕੀਤੀ ਗਈ ਹੈ 3 ਘੰਟਿਆਂ ਦੇ ਲਈ ਡੇਜ਼ ਟਾਈਮ, ਅਤੇ ਬਾਕੀ ਸਵੇਰ ਦੇ 2 ਵਜੇ ਤੋਂ ਲੈ ਕੇ 6 ਵਜੇ ਤੱਕ ਪਾਰਕਿੰਗ ਬਿਲਕੁਲ ਹੀ ਪ੍ਰੋਹਿਬਿਟਡ ਹੈ।
0: ਮਾਣ ਤਾਣ ਵਧਾਉਣ ਲਈ ਪੰਜਾਬੀ ਗਾਇਕਾਂ ਨੇ ਸਮੇਂ ਸਮੇਂ ਸਿਰ ਆਪਣੀ ਪੰਜਾਬੀ ਮਾਂ ਬੋਲੀ ਦੀ ਪ੍ਰੋੜਤਾ ਕੀਤੀ ਹੈ ਦੁਨੀਆ ਭਰ ਦੇ ਵਿੱਚ, ਚਾਹੇ ਉਹ ਪਹਿਲਾਂ ਤੋਂ ਇੰਗਲੈਂਡ ਦੇ ਗਰੁੱਪ ਲੈ ਲਈਏ, ਚਾਹੇ ਸਾਡੇ ਆਪਣੇ ਭਾਈਚਾਰੇ ਨਾਲ ਸੰਬੰਧਿਤ ਜਿੰਨੇ ਵੀ ਗਾਇਕ ਨੇ ਉਹਨਾਂ ਦੀ ਗੱਲਬਾਤ ਕਰ ਲਈਏ। ਜਿਵੇਂ ਆਪਾਂ ਅਕਸਰ ਹੀ ਗੀਤ ਆਉਂਦੇ ਨੇ ਪੰਜਾਬੀਆਂ ਦੀ, ਹੋ ਗਈ ਬੱਲੇ ਹੋਏ ਬੱਲੇ, ਹੈਂਜੀ, ਇੱਥੇ ਵੀ ਪੰਜਾਬੀਆਂ ਦੀ, ਉੱਥੇ ਵੀ ਪੰਜਾਬੀਆਂ ਦੀ, ਸਤਿੰਦਰ ਸਰਤਾਜ ਨੇ ਗਾਇਆ, ਤਰੱਕੀਆਂ ਨੇ,
1: ਹਾਂਜੀ,
0: ਸਾਰੇ ਪਾਸੇ ਹੈ ਨਾ,
1: ਬਿਲਕੁਲ।
0: ਪਰ ਹੁਣ ਤਰੱਕੀਆਂ ਅਸੀਂ ਦੂਜੇ ਪਾਸੇ ਬਹੁਤ ਕਰ ਰਹੇ ਹਾਂ, ਉਹ ਗੱਲ ਆਪਾਂ ਅੱਗੇ ਜਾ ਕਰਾਂਗੇ ਕਿਉਂਕਿ ਕਿਹੜੇ ਨੰਬਰ ਹੁਣ ਮਾਰ ਰਹੇ ਆਪਾਂ, ਯਾਨੀ ਕਿ ਪੰਜਾਬੀ ਕਮਿਊਨਿਟੀ ਕਿਸੇ ਪਾਸੇ ਵੀ ਕਸਰ ਨਹੀਂ ਛੱਡ ਰਹੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ, ਅਤੇ ਉਹਦਾ ਜ਼ਿਕਰ ਵੀ ਹੋਏਗਾ। ਸਾਡੀ ਪ੍ਰੋਗਰਾਮ ਬੇਸ ਪ੍ਰਦੇਸ਼ ਨਾਲ ਜੁੜੇ ਰਹੋ, ਗੀਤ ਸੰਗੀਤ ਸੁਣਾਈਓ ਕਿ ਵਧੀਆ ਜਾਂ, ਅਤੇ ਜਦ ਤੱਕ ਆਪਾਂ ਹੈਂਜੀ ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਟੈਲੀਫੋਨ ਨੰਬਰ ਨੇ ਸਟੂਡੀਓ ਦੇ 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਲਓ ਸਦੀਕ ਸਾਹਿਬ ਨੂੰ ਫੋਨ ਲਈ ਪਹਿਲਾਂ ਆਉਣ ਦਿਓ।
3: ਲਓ ਜੀ, ਸਿਆਣਿਆਂ ਤੋਂ ਸੁਣਦੇ ਆਏ ਹਾਂ, ਆਖੇ ਚੜ੍ਹਦੇ ਮਿਰਜ਼ੇ ਖਾਨ ਨੂੰ ਵੱਡੀ ਭਾਬੀ ਲੈਂਦੀ ਥੰਮ, ਪਰ ਹੁਣ ਗੱਲਾਂ ਕੁਝ ਹੋਰ ਨੇ। ਪੰਜਾਬ ਨੇ ਤਰੱਕੀ ਦੀਆਂ ਸ਼ਿਖਰਾਂ ਨੂੰ ਛੋਇਆ ਹੈ, ਹੁਣ ਬਾਈ ਜੱਟ ਭਰ ਕੇ ਟਰਾਲੀ ਕਣਕ ਦੀ ਹੋ ਕੇ ਟਰੈਕਟਰ ਤੇ ਸਵਾਰ, ਪੈਣ ਲੱਗਾ ਮੰਡੀ ਦੀ ਰਾਹ, ਜਾਂਦੇ ਜੱਟ ਨੂੰ ਰੋਕ ਕੇ ਜੱਟੀ ਆਂਦੀ ਹੈ, ਕਰਮਾ ਵਾਲਿਆ ਆ ਚੌਥੀ ਟਰਾਲੀ ਸੁੱਟਣ ਚੱਲਿਆ, ਮੇਰੇ ਵਾਸਤੇ ਕੀ ਲਿਆਂਦਾ ਈ। ਲਓ ਜੀ, ਜੱਟੀ ਜੱਟ ਨੂੰ ਫਰਮਾਇਸ਼ ਪਾਉਂਦੀ ਹੈ, ਭਲਾ ਗੌਰ ਨਾਲ ਸੁਣਨਾ,

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਦੋਸਤੋ, ਜਿਹੜਾ ਇਜ਼ਰਾਈਲ ਮੁਲਕ ਹੈ ਉਹਦੇ ਲੋਕ ਤਾਂ ਨਹੀਂ ਚਾਹੁੰਦੇ ਲੜਾਈ, ਬਿਲਕੁਲ ਨਹੀਂ ਭਾਲਦੇ। ਆਮ ਆਵਾਮ ਜਿਹੜਾ ਬਿਲਕੁਲ ਵੀ ਲੜਾਈ ਦੇ ਹੱਕ ਦੇ ਵਿੱਚ ਨਹੀਂ, ਲੇਕਿਨ ਕਿਉਂਕਿ ਉੱਥੋਂ ਦਾ ਜਿਹੜਾ ਰਾਸ਼ਟਰਪਤੀ ਕਹਿ ਲਓ, ਪ੍ਰਧਾਨ ਮੰਤਰੀ ਨੇਥਨ ਯਾਹੂ, ਇਹ ਬੰਦੇ ਦਾ ਪਤਾ ਨਹੀਂ ਕੀ, ਬੰਦੇ ਕੋਲ ਕੀ ਕੁਝ ਹੈਗਾ ਸੰਸਾਰ ਭਰ ਦੇ ਲੀਡਰਾਂ ਦੇ, ਕੀ ਕੀ ਗੁਪਤ ਚੀਜ਼ਾਂ ਹੈਗੀਆਂ ਛੁੱਪੀਆਂ ਹੋਈਆਂ, ਕਿ ਸਾਰੇ ਇੱਥੋਂ ਚੱਲਦੇ ਨੇ। ਚੱਲਦੇ ਕਹਿਣ ਦਾ ਮਤਲਬ ਇਹਦੀ ਮੰਨਦੇ ਨੇ। ਟਰੰਪ ਸਾਹਿਬ ਕਹਿ ਲਓ, ਹੁਣ ਫਿਰ ਪਹਿਲਾਂ ਟਰੰਪ ਸਾਹਿਬ 'ਤੇ ਰੌਲਾ ਪਾਈ ਜਾਂਦੇ, ਕਹਿੰਦੇ ਕਿ ਆਪਾਂ ਇਰਾਨ ਨਾਲ ਸਮਝੌਤੇ ਹੋ ਗਏ, ਸਾਈਨ ਹੋਣ ਵਾਲੇ ਨੇ, ਕਤਰ ਦੇ ਵਿੱਚ ਮੀਟਿੰਗ ਹੋ ਰਹੀ ਆ, ਫਲਾਨੇ ਤੋਂ ਹੋ ਰਹੀ ਆ, ਅਤੇ ਨਾਲ ਦੀ ਨਾਲ ਅਟੈਕ ਵੀ ਕਰ ਰਹੇ ਨੇ। ਖੈਰ ਨਹੀਂ ਵੇ, ਐਫਸਟੀਨ ਫਾਈਲ ਜਿਹੜੀ ਸੀਗੀ, ਜਿਹੜਾ ਐਫਸਟੀਨ ਸੀਗਾ ਉਹ ਕਹਿੰਦੇ ਮਸਾਦ ਦਾ ਹੀ ਇੱਕ ਏਜੰਟ ਸੀਗਾ, ਯਾਨੀ ਇਜ਼ਰਾਈਲ ਵਾਲਿਆਂ ਦਾ। ਉਹਦੀਆਂ ਜਿੰਨੀਆਂ ਵੀ ਗੁਪਤ ਚੀਜ਼ਾਂ ਨੇ, ਇੱਥੋਂ ਤੱਕ ਕਿ ਟਰੰਪ ਸਾਹਿਬ ਤਾਂ ਮੰਨਦੇ ਆਪਣੇ ਨੇਤਨਯਾਹੂ ਦੀ, ਸਾਡੇ ਮੋਦੀ ਸਾਹਿਬ ਤਾਂ ਆਪਣੇ ਆਪ ਨੂੰ ਫਾਦਰਲੈਂਡ ਕਿਹਾ, ਇੰਡੀਆ ਫਾਦਰਲੈਂਡ, ਇਜ਼ਰਾਈਲ ਸਾਡਾ ਫਾਦਰਲੈਂਡ ਆ। ਇਜ਼ਰਾਈਲ 'ਚ ਜਾ ਕੇ ਮੋਦੀ ਸਾਹਿਬ ਦੇ ਬਹੁਤ ਵਿਰੋਧ ਹੋਈ ਸੀ, ਉਹਨਾਂ ਨੇ ਕਿਹਾ ਕਿ ਇਜ਼ਰਾਈਲ ਸਾਡਾ ਫਾਦਰਲੈਂਡ ਆ, ਫਿਰ ਮਦਰਲੈਂਡ ਕਿਹੜੀ ਹੋਈ। ਕਹਿ ਰਹੀ ਨਹੀਂ ਵੀ ਇਹ ਕਿਉਂ ਕਹਿ ਰਹੇ ਨੇ ਲੀਡਰ, ਕੋਈ ਨਾ ਕੋਈ ਘੁੰਡੀ ਤਾਂ ਉਹਨਾਂ ਕੋਲ ਹੈਗੀ ਇਹਨਾਂ ਲੀਡਰਾਂ ਦੀ, ਹੈ ਨਹੀਂ? ਅਤੇ ਇਸ ਕਰਕੇ ਜੋ ਵੀ ਕਹਾਉਣਾ ਚਾਹੁੰਦੇ ਨਿਥਨ ਯਾਹੂ, ਹੋਰ ਹੀ ਤੁਹਾਨੂੰ ਪਤਾ ਹੀ ਆ, ਮੁਸਲਿਮ ਭਾਈਚਾਰੇ ਬਾਰੇ ਪਹਿਲਾਂ ਹੀ ਤਾਂ ਉਹਨਾਂ ਦੀ ਥੋੜ੍ਹੀ ਜਿਹੀ ਖੜਕਦੀ ਉਹਨਾਂ ਦੇ ਨਾਲ। ਖਰ ਹੁਣ ਟਰੰਪ 'ਤੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕੁਝ ਕੁਛ ਕਹਿੰਦਾ। ਹੁਣ ਕਹਿੰਦੇ ਉਹਨੇ ਆਪਣੇ ਪੈਰ ਦੇ ਕੁਲਾੜੀ ਮਾਰ ਲਏ, ਹੁਣ ਟੇਬਲ 'ਤੇ ਬੈਠਣ ਵਾਲੇ ਸੀ ਇਰਾਨ ਵਾਲੇ ਵੀ ਮੰਨ ਗਏ ਸੀ, ਭਾਈ ਚਲੋ ਅਸੀਂ ਆਹ ਕੰਮ ਨਹੀਂ ਕਰਦੇ, ਅਸੀਂ ਨਿਊਕਲੀਅਰ ਚੀਜ਼ ਨਹੀਂ ਬਣਾਉਂਦੇ, ਤਾਂ ਬੈਠਦੇ ਹਾਂ ਕਿ ਗੱਲਬਾਤ ਕਰਦੇ ਹਾਂ। ਲੇਕਿਨ ਦੁਬਾਰਾ ਫਿਰ ਅੱਜ ਸਮਝੌਤਾ ਹੋਣ ਵਾਲਾ, ਹੈ ਨਾ, ਫਿਰ ਮਝਾਲਾਂ ਛੱਡਤੀਆਂ ਹਾਰਮੋਸ 'ਤੇ, ਹਾਂਜੀ, ਅਤੇ ਨਾਲ ਦੀ ਨਾਲ ਹਾਰਮੋਸ ਬੰਦਰਗਾਹ ਦੇ ਉੱਤੇ ਫਿਰ ਇੱਕ ਵਾਰੀ ਉਹਨਾਂ ਨੇ ਤਾਜ਼ਾ ਮਿਜ਼ਾਇਲਾਂ ਦਾਗੀਆਂ ਨੇ। ਅਤੇ ਵੈਸੇ ਤਾਂ ਟੇਬਲ 'ਤੇ ਬੈਠ ਕੇ ਗੱਲਬਾਤ ਹੋਣੀ ਸੀ, ਹਰਮੋਸ ਅਤੇ ਬੰਦਰਾਗਾਹ, ਬੰਦਰਾਬਾਦ ਜਿਹੜੀ ਹੈਗਾ ਸ਼ਹਿਰ, ਉੱਥੇ ਅਟੈਕ ਕੀਤੇ ਨੇ ਉਹਨੇ ਅਮੈਰੀਕਾ ਵਾਲੇ ਨੇ ਹੁਣ, ਅਤੇ ਉੱਧਰੋਂ ਆਪਣੇ ਇਰਾਨ ਵਾਲੇ, ਮੈਨੂੰ ਲੱਗਦਾ ਕਿ ਹੁਣ ਤਾਂ ਦੁਬਾਰਾ ਫਿਰ ਇੱਕ ਲੰਘਣ ਕਰਨਗੇ ਡੀਲ ਨੂੰ, ਕਰਨਗੇ ਜਦੋਂ ਤੁਸੀਂ ਉਹਨਾਂ 'ਤੇ ਅਟੈਕ ਕਰਦੇ ਹੋ, ਇੱਕ ਬਸ ਤਾਂ ਸਮਝੌਤਾ ਕਰਨ ਦੀ ਕਰ ਰਹੇ ਹੋ ਅਤੇ ਦੂਜੇ ਪਾਸੇ ਅਟੈਕ ਕਰੀ ਜਾਂਦੇ ਹੋ। ਅਤੇ ਉਹ ਕਹਿੰਦੇ ਕਿ ਟਰੰਪ ਸਾਹਿਬ ਰੌਲਾ ਪਾ ਰਹੇ ਨੇ ਕਿ ਵੀ ਆਪਾਂ ਸਾਈਨ ਕਰਨੇ ਆ, ਸਮਝੌਤਾ ਹੋ ਗਿਆ ਇਰਾਨ ਨਾਲ, ਸਮਝੌਤਾ ਹੋ ਗਿਆ। ਮੀਡੀਆ 'ਚ ਆ ਕੇ ਕਹਿ ਰਹੇ ਨੇ, ਸੀਐਨ 'ਤੇ ਆ ਜਾਂਦੇ ਨੇ, ਕਿਤੇ ਫੋਕਸ 'ਤੇ ਆ ਜਾਂਦੇ ਨੇ, ਪਰ ਹੁਣ ਆਪ ਹੀ ਕੰਮ ਵਿਗਾੜ ਰਹੇ ਨੇ
1: ਜੀ।
0: ਇਹ ਤਾਂ ਉਹੀ ਗੱਲ ਹੋ ਗਈ ਆ, ਆਪਣੇ ਪੈਰ ਆਪ ਘਲਾੜੀ ਮਾਰੀਏ, ਹੈ ਨਾ, ਅਤੇ ਦੁਨੀਆਂ ਦੀ ਮਾਰੀਏ, ਦੁਨੀਆਂ ਨੂੰ ਵੀ ਨੁਕਸਾਨ ਹੋਣਾ ਹੀ ਆ।
1: ਕਿੰਨੇ
0: ਚਿਰ ਦਾ ਉਹ ਬੰਦਰਗਾਹ ਜੋ ਰੁਕੀ ਪਈ ਆ, ਖੋਲ੍ਹਣ ਨੂੰ ਤਿਆਰ ਹੋ ਗਏ ਸੀਗੇ ਹਰਮੋਸ ਇਲਾਕਾ, ਲੇਕਿਨ ਹੁਣ ਮੈਨੂੰ ਲੱਗਦਾ ਫਿਰ ਕੰਮ ਵਿਗੜ ਰਿਹਾ। ਤੂੰ ਟਰੰਪ ਸਾਹਿਬ ਨੂੰ ਇਸ ਕਰਕੇ ਕਹਿ ਰਹੇ ਨੇ ਕਈ ਲੋਕ ਕਿ ਯਾਰ ਇਹਨਾਂ 'ਤੇ ਵਿਸ਼ਵਾਸ ਕਰਨਾ ਔਖਾ, ਕਿਨੇ ਦੋ ਤਿੰਨ ਵੀਕ 'ਤੇ ਤਾਂ ਰੌਲਾ ਪਾਈ ਜਾਂਦੇ ਆ ਵੀ ਟੇਬਲ 'ਤੇ ਬਹਿ ਕੇ ਗੱਲ ਬਣ ਗਈ, ਬਣ ਗਈ, ਬਣ ਗਈ, ਬਣ ਗਈ, ਹੈ ਨਾ, ਇੱਕਦਮ ਹੁਣ ਆਹ ਪੰਗਾ ਪਾ ਦਿਉ।
1: ਹਾਂਜੀ
0: ਜੀ, ਖੈਰ ਗੱਲਾਂ ਬਾਤਾਂ ਹੋਰ ਵੀ ਚੱਲਣਗੀਆਂ। ਅਤੇ ਪੰਜਾਬੀਆਂ ਦਾ ਨੰਬਰ ਵਨ ਕਾਹ 'ਚ ਲੱਗਿਆ, ਨੰਬਰ ਵਨ 'ਚ ਅਸੀਂ ਕਾਮਯਾਬ ਹੋ ਰਹੇ ਹਾਂ, ਪੰਜਾਬੀਆਂ ਦੀ ਹੋ ਗਈ ਬੱਲੇ ਬੱਲੇ, ਉਹ ਖਬਰ ਵੀ ਸਾਂਝੀ ਕਰਦੇ ਹਾਂ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਹਾਲ ਦੀ ਘੜੀ ਸਮਰਾਜ ਸਿੱਧੂ ਦਾ ਮੈਸੇਜ ਲੈ ਲਈਏ
1: ਜੀ,
0: ਅਤੇ ਉਹਨਾਂ ਤੋਂ ਟਿਪਸ ਲੈ ਲਈਏ ਕੁਝ, ਕਿਹੜੀ ਕਿਹੜੀ ਇਨਸ਼ੋਰੈਂਸ ਡੀਲ ਉਹਨਾਂ ਦੇ ਕੋਲ ਹੈਗੀਆਂ, ਉਹਦੀ ਜਾਣਕਾਰੀ ਆਪਾਂ ਲਈਏ।
2: ਥੈਂਕ ਯੂ ਜੀ ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ ਤੁਸੀਂ ਆਪਣੇ ਪਰਿਵਾਰ ਦੇ ਲਈ ਸਹੀ ਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਗਿਵ ਮੀ ਅ ਕਾਲ 416-457-3381, 416-457-3381। ਦੋਸਤੋ, ਕੈਨੇਡਾ ਦੇ ਟੌਪ 3 ਸਭ ਤੋਂ ਵੱਡੀਆਂ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚੋਂ ਇੱਕ ਕੰਪਨੀ ਨੇ ਆਪਣੇ ਸਾਰੇ ਲਾਈਫ ਇੰਸ਼ੋਰੈਂਸ ਪਾਲਿਸੀਜ਼ 'ਤੇ ਹੁਣ ਬਹੁਤ ਵੱਡਾ 18% ਤੱਕ ਦਾ ਡਿਸਕਾਊਂਟ ਆਫਰ ਕੀਤਾ ਹੈ। ਤੁਸੀਂ ਇੱਕ ਵਾਰੀ ਇਹ ਪਾਲਿਸੀ ਕਰਵਾ ਲੈਂਦੇ ਹੋ, ਪੱਕੇ ਤੌਰ 'ਤੇ ਜਿੰਨੇ ਵੀ ਸਾਲ ਕਿਸ਼ਤ ਪੇ ਕਰਨੀ ਆ, ਪੱਕੇ ਤੌਰ 'ਤੇ 18% ਤੱਕ, ਯਾਨੀ ਕਿ 18% ਤੱਕ ਤੁਹਾਡੀ ਮੰਥਲੀ ਸੇਵਿੰਗ ਹੋਣੀ ਆ, ਜੋ ਕਿ ਲੌਂਗ ਟਰਮ ਦੇ ਵਿੱਚ ਹਜ਼ਾਰਾਂ ਹੀ ਡਾਲਰ ਦਾ ਫਰਕ ਹੈ। ਅਤੇ ਜਿਹੜਾ ਅਸੀਂ ਹੁਣ ਤਕਰੀਬਨ 10 ਸਾਲ ਲਗਾਤਾਰ $99 ਦਾ ਪਲਾਨ 99 $99 ਤੱਕ ਜਿਹੜਾ ਕਾਂਬੋ ਪਲਾਨ ਲਾਈਫ ਐਂਡ ਕ੍ਰਿਟੀਕਲ ਇਲਨੈਸ ਦਾ ਅਸੀਂ ਪ੍ਰੋਵਾਈਡ ਕਰਦੇ ਆ ਰਹੇ ਹਾਂ ਹਜ਼ਾਰਾਂ ਹੀ ਪਰਿਵਾਰਾਂ ਨੂੰ, ਉਹੀ ਹੁਣ ਸੇਮ $99 ਪਰ ਮੰਥ ਦੇ ਪ੍ਰਾਈਸ ਦੇ ਵਿੱਚ ਲੱਖਾਂ ਹੀ ਡਾਲਰ ਦੀ ਲਾਈਫ ਇੰਸ਼ੋਰੈਂਸ ਵੱਧ ਨਾਲ ਤੁਹਾਨੂੰ ਪਲਾਨ ਮਿਲ ਰਿਹਾ ਹੈ। ਕਿ ਇਸ ਕੰਪਨੀ ਦੇ ਅਪ ਟੂ 18% ਆਫ ਲਾਈਫ ਇੰਸ਼ੋਰੈਂਸ ਡਿਸਕਾਊਂਟ ਤੋਂ ਇਲਾਵਾ ਜੇਕਰ ਕੋਈ ਵੀ ਕਪਲ ਹਸਬੈਂਡ ਐਂਡ ਵਾਈਫ ਪਾਲਿਸੀ ਇਕੱਠੇ ਕਰਵਾਉਂਦੇ ਨੇ ਉਹਨਾਂ ਨੂੰ ਅਡੀਸ਼ਨਲ ਡਿਸਕਾਊਂਟ ਮਿਲਦਾ ਹੈ ਜਿਹਨੂੰ ਮਲਟੀ ਕਵਰੇਜ ਡਿਸਕਾਊਂਟ ਕਿਹਾ ਜਾਂਦਾ ਹੈ। ਹੋਰ ਵੀ ਤੁਸੀਂ ਸੇਵਿੰਗ ਜ਼ਰੂਰ ਕਰੋਗੇ। ਹੁਣ ਜਿਹੜਾ $99 ਕਾਂਬੋ ਪਲਾਨ ਹੈ ਇਹਦੇ ਵਿੱਚ ਅੱਜ ਤੁਹਾਡੀ ਜਿਹੜੀ ਮਰਜ਼ੀ ਉਮਰ ਹੋਵੇ, ਚਾਹੇ 20 ਸਾਲ ਦੀ ਹੋਵੇ, 25, 30, 35, 40 ਸਾਲ ਦੀ ਹੋਵੇ, ਤੁਹਾਡੀ ਕਵਰੇਜ ਰਹੂਗੀ ਸਿੱਧੇ ਏਜ 65 ਤੱਕ, ਜਿਹਨੂੰ ਟਰਮ ਟੂ 65 ਕਹਿੰਦੇ ਨੇ। 65 ਹੀ ਕਿਉਂ? ਕਿਉਂਕਿ 65 ਤੱਕ ਹੀ ਮੈਜੋਰਿਟੀ ਆਫ ਲੋਕਾਂ ਨੇ ਕੰਮ ਕਰਨਾ ਹੈ, 65 ਤੇ ਰਿਟਾਇਰਮੈਂਟ ਲੈਣੀ ਹੈ, 65 ਤੱਕ ਹੀ ਲੋਕਾਂ ਨੇ ਆਪਣੇ ਵੱਧ ਤੋਂ ਵੱਧ ਕਰਜ਼ੇ ਲਾਉਣੇ ਹਨ, ਤੇ 65 ਤੋਂ ਬਾਅਦ ਖਾਸ ਕੋਈ ਵੀ ਲਾਇਬਿਲਿਟੀ ਰਹਿ ਹੀ ਨਹੀਂ ਜਾਂਦੀ। ਸੋ ਇਹਦੇ ਵਿੱਚ ਜੀਂਦੇ ਜੀ ਰੱਬ ਨਾ ਕਰੇ ਕੋਈ ਵੀ ਸੀਰੀਅਸ ਇਲਨੈਸ ਹੋ ਜਾਂਦੀ ਹੈ, ਚਾਹੇ ਕੈਂਸਰ, ਹਾਰਟ ਅਟੈਕ, ਸਟ੍ਰੋਕ ਐਕਸੈਟਰਾ, 26 ਡਿਫਰੈਂਟ ਟੋਟਲ ਡਿਜ਼ੀਜ਼ ਨੇ। ਜੇਕਰ ਕੋਈ ਵੀ ਡਿਜ਼ੀਜ਼ ਨਾਲ ਡਾਇਗਨੋਸ ਹੋ ਜਾਂਦੇ ਹੋ ਤੁਹਾਨੂੰ ਜੀਂਦੇ ਜੀ ਹੀ $50,000 ਦਾ ਚੈੱਕ ਮਿਲੂਗਾ ਇੰਸ਼ੋਰੈਂਸ ਕੰਪਨੀ ਤੋਂ, ਉਹ ਵੀ ਟੈਕਸ ਫਰੀ, ਤੁਹਾਡੀ ਇਨਕਮ 'ਚ ਨਹੀਂ ਗਿਣਿਆ ਜਾਂਦਾ। ਅਤੇ ਉਹ $50,000 ਨਾਲ ਜੋ ਕੁਝ ਮਰਜ਼ੀ ਕਰੋ, ਆਪਦੀ ਮੋਰਗੇਜ ਪੇ ਕਰੋ, ਪ੍ਰਾਈਵੇਟ ਨਰਸ ਹਾਇਰ ਕਰੋ ਐਕਸੈਟਰਾ, ਨਾਲੇ ਰੱਬ ਨਾ ਕਰੇ ਡੈਥ ਹੋ ਜਾਂਦੀ ਹੈ ਫਿਰ ਲੱਖਾਂ ਤੋਂ ਲੈ ਕੇ ਮਿਲੀਅਨਸ ਡਾਲਰ ਦੀ ਤੁਹਾਡੇ ਪਰਿਵਾਰ ਨੂੰ ਪੇ ਆਊਟ ਮਿਲਦੀ ਆ, ਉਹ ਵੀ ਟੈਕਸ ਫਰੀ ਹੈ, ਅਤੇ ਉਹਦੇ ਨਾਲ ਵੀ ਉਹ ਜੋ ਕੁਝ ਮਰਜ਼ੀ ਕਰ ਸਕਦੇ ਨੇ। ਸੋ ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਦੇ ਦਿੰਦਾ। ਪਹਿਲਾਂ ਤਾਂ ਕੁਝ ਫੀਮੇਲ, ਸਾਡੀਆਂ ਭੈਣਾਂ ਦੇ ਲਈ ਐਗਜ਼ਾਮਪਲਸ ਦਿੰਦਾ। ਕੋਈ ਵੀ 20-year-old ਫੀਮੇਲ ਹੈ, ਤੁਹਾਡੇ ਲਈ $99 ਪਰ ਮੰਥ ਦਾ ਖਰਚਾ ਰਹਿਣਾ ਹੈ ਆਲ ਦੋ 65 ਤੱਕ। ਨਾ ਤਾਂ $1 ਕਿਸ਼ਤ ਵੱਧ ਸਕਦੀ ਹੈ, ਨਾ ਘੱਟ ਸਕਦੀ ਆ, ਪੱਕਾ ਹੀ ਪੱਕਾ 65 ਤੱਕ $99 ਮਹੀਨੇ ਦਾ ਹੀ ਖਰਚਾ ਰਹਿਣਾ ਹੈ। ਸੋ ਫੋਰ 20-year-old ਫੀਮੇਲ 1.5 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕਵਰੇਜ ਹੋਊਗੀ। ਜੇ 25 ਸਾਲ ਦੀ ਕੋਈ ਭੈਣ ਹੈ 1.3 million ਲਾਈਫ ਐਂਡ 50,000 ਕ੍ਰਿਟੀਕਲ ਇਲਨੈਸ। ਤੇ ਜੇਕਰ 30-year-old ਫੀਮੇਲ ਹੈ, 30 ਸਾਲ ਦੀ ਫੀਮੇਲ, 1 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਹੋਊਗੀ ਇਸ ਕਾਂਬੋ ਪਲਾਨ ਦੇ ਵਿੱਚ। ਤੇ ਜੇਕਰ ਕੋਈ ਵੀ 35 ਸਾਲ ਦੀ ਫੀਮੇਲ ਹੈ, ਹਜੇ ਤੱਕ ਕੋਈ ਕਵਰੇਜ ਕਰਵਾਈ ਨਹੀਂ ਹੈਗੀ, ਤੁਹਾਡੇ ਲਈ ਫਿਰ ਵੀ $99 ਪਰ ਮੰਥ ਦੇ ਵਿੱਚ 850,000 8.5 lakh ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦਾ ਕ੍ਰਿਟੀਕਲ ਇਲਨੈਸ ਦਾ ਕਾਂਬੋ ਪਲਾਨ ਹੋਊਗਾ। ਉਹੀ ਕੁਛ ਸਾਡੇ ਜੈਂਟਸ ਦੇ ਲਈ, ਸਾਡੇ ਮਿੱਤਰਾਂ ਲਈ, ਬਾਈਆਂ ਲਈ ਪ੍ਰਾਈਸ ਦੱਸ ਦਿੰਦਾ। 20 ਸਾਲ ਦਾ ਮੇਲ ਪੂਰੇ 1 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਹੋਊਗੀ ਏਜ 65 ਤੱਕ, ਨਾਲੇ 25 ਸਾਲ ਦੇ ਮੇਲ 850,000 ਦੀ ਲਾਈਫ ਤੇ 50,000 ਕ੍ਰਿਟੀਕਲ, ਤੇ 30 ਸਾਲ ਦੇ ਮੇਲ ਦੇ ਲਈ 7 lakh ਦੀ ਲਾਈਫ ਤੇ ਨਾਲ ਦੇ ਨਾਲ 50,000 ਕ੍ਰਿਟੀਕਲ ਇਲਨੈਸ। ਤੇ ਜੇਕਰ ਕੋਈ ਵੀ 35 ਸਾਲ ਦਾ ਸਾਡਾ ਬਾਈ ਹੈ, ਕੋਈ ਇੰਸ਼ੋਰੈਂਸ ਕਰਵਾਈ ਨਹੀਂ, 6 lakh ਦੀ ਲਾਈਫ ਇੰਸ਼ੋਰੈਂਸ ਹੋਊਗੀ 65 ਸਾਲ ਦੀ ਉਮਰ ਤੱਕ, ਨਾਲੇ 50,000 ਦੀ ਕ੍ਰਿਟੀਕਲ ਵੀ ਹੋਊਗੀ 65 ਸਾਲ ਦੀ ਉਮਰ ਤੱਕ। ਜੇ ਤੁਸੀਂ ਆਪਣੇ ਆਪ ਲਈ, ਖਾਸ ਹਸਬੈਂਡ ਐਂਡ ਵਾਈਫ ਇਕੱਠੇ ਹੀ ਹੋਰ ਸੇਵਿੰਗ ਕਰਨਾ ਚਾਹੁੰਦੇ ਹੋ, ਇਸ ਕੰਪਨੀ ਦੇ ਬ੍ਰੈਂਡ ਨਿਊ 18% ਤੱਕ ਦੇ ਡਿਸਕਾਊਂਟ ਤੋਂ ਇਲਾਵਾ ਵੀ, ਗਿਵ ਮੀ ਅ ਕਾਲ 416-457-3381, 416-457-3381। ਸਿਮਰਾਜ ਸਿੱਧੂ, ਥੈਂਕ ਯੂ ਜੀ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ। ਸਾਡੇ ਮਨਪ੍ਰੀਤ ਬਾਟ ਵਡੇਰੇ ਸਾਡੇ ਨਾ ਪਹਿਲਾਂ ਕੈਨੇਡਾ ਵਿੱਚ ਆਏ,
1: ਹਾਂਜੀ,
0: ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਗਿਆ, ਉਹਨਾਂ ਨੂੰ ਮੋੜਿਆ ਗਿਆ, ਫਿਰ ਆਏ ਵੈਨਕੂਵਰ ਦੇ ਤੱਟ ਦੇ ਉੱਤੇ,
1: ਹਾਂਜੀ,
0: ਉਹਨਾਂ ਨੇ ਸਾਡੀ ਇੱਥੇ ਕਮਿਊਨਿਟੀ, ਪੰਜਾਬੀ ਕਮਿਊਨਿਟੀ ਵਸਾਈ। ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਆਏ ਸਾਡੇ ਕਮਿਊਨਿਟੀ ਦੇ ਬਹੁਤ ਸਾਰੇ ਸਿਹਰਦ ਲੋਕ, ਜਿਨ੍ਹਾਂ ਨੇ ਕਿ ਇਹਨਾਂ ਕੰਟਰੀਆਂ ਵਿੱਚ ਆ ਕੇ ਪੰਜਾਬੀਅਤ ਦਾ, ਸਿੱਖਾਂ ਦਾ, ਭਾਈਚਾਰੇ ਦਾ ਨਾਮ ਰੌਸ਼ਨ ਕੀਤਾ। ਸਾਨੂੰ ਆ ਜਾਓ ਲੈ ਲਓ ਕਿ ਅਸੀਂ ਜਦੋਂ ਆਏ ਹਾਂ ਏਡੀ ਦੇ ਵਿੱਚ, ਉਦੋਂ ਬੜੀ ਥੋੜ੍ਹੀ ਕਮਿਊਨਿਟੀ ਹੁੰਦੀ, 72 ਵਾਲੇ ਆਏ ਹੋਏ, 72 ਵਾਲੇ ਆਏ ਹੋਏ ਸੀ, ਉਦੋਂ ਪਹਿਲਾਂ ਵੀ ਥੋੜ੍ਹੇ ਲੋਕ ਆਏ ਹੋਏ ਸੀ, ਪਰ ਬੜੀ ਮਿਹਨਤ ਕੀਤੀ ਸਭ ਨੇ ਕਿ ਇਹ ਕੰਟਰੀਆਂ ਵਿੱਚ ਆਪਣੇ ਕਾਰੋਬਾਰ ਫੈਲਾਏ, ਹੈ ਨਾ, ਚੰਗੇ ਢੰਗ ਨਾਲ ਨਾਂ ਬਣਾਇਆ ਆਪਣਾ, ਪੰਜਾਬੀ ਕਮਿਊਨਿਟੀ ਦਾ, ਸਿੱਖਾਂ ਦਾ ਨਾਮ ਉੱਚਾ ਕੀਤਾ। ਪਰ ਹੁਣ ਥੋੜ੍ਹਾ ਜਿਹਾ ਦੌਰ ਦੂਜੇ ਪਾਸੇ ਨੂੰ ਚੱਲ ਪਿਆ। ਮੈਂ ਅੱਗੇ ਜਾ ਕੇ ਇਹਦੇ ਸੰਖੇਪ ਵਿੱਚ ਗੱਲ ਕਰਾਂਗਾ, ਪਰ ਹਾਲ ਦੀ ਘੜੀ ਮੈਂ ਗੱਲ ਕਰਾਂਗਾ ਇਸੇ ਘੜੀ ਨਾਲ ਜੋੜ ਕੇ ਕਿ ਲੋਕ ਜਿਹੜੇ ਲੋਕਾਂ ਦੀ ਔਲਾਦ ਹੈ ਨਹੀਂ ਨਾ, ਉਹ ਔਲਾਦ ਲਈ ਤਰਸਦੇ ਨੇ, ਤੜਫਦੇ ਨੇ। ਔਰ ਇਹਨਾਂ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੇ ਸਹਿਰਦ ਲੋਕ ਗੋਰੇ ਬੈਠੇ ਨੇ ਕਿ ਜੋ ਕੋਈ ਬੱਚਾ ਕਿਸੇ ਨੂੰ ਨਹੀਂ ਪਾਲ ਸਕਦਾ ਕੋਈ ਇਨਸਾਨ, ਉਹ ਉਹਨੂੰ ਗੋਦ ਲੈ ਲੈਂਦੇ ਨੇ, ਸਾਰੀ ਉਮਰ ਪਾਲਦੇ ਨੇ, ਪਰ ਅਕਲ ਤੋਂ ਵਾਂਝੇ ਖੂਹ ਖਾਲੀ ਕਹਿੰਦੇ ਹੁੰਦੇ, ਅਕਲ ਨਹੀਂ ਤਾਂ ਖੂਹ ਖਾਲੀ। ਪਰ ਇਹੋ ਜਿਹਾ ਕੁਛ ਅਸੀਂ ਕਰਦੇ ਹਾਂ ਇਹਨਾਂ ਕੰਟਰੀਆਂ ਦੇ ਵਿੱਚ, ਪਤਾ ਵੀ ਹੈਗਾ ਕਿ ਇੱਥੋਂ ਦੀ ਕੰਟਰੀਆਂ ਦੇ ਕਾਨੂੰਨ ਕੀ ਨੇ, ਉਹ ਤੁਸੀਂ ਬਚ ਨਹੀਂ ਸਕਦੇ, ਪਰ ਪੁੱਠੇ ਕੰਮ ਕਰਦੇ ਹਾਂ ਇੱਥੇ ਆ ਕੇ। ਫਿਰ ਅਸੀਂ ਵੀ ਪਤਾ ਨਹੀਂ ਕਿਵੇਂ ਤੁਸੀਂ ਪਾ ਲਓਗੇ ਚੀਜ਼ਾਂ, ਹੈ ਨਾ, ਇਹ ਕਿਵੇਂ ਛੁੱਪ ਸਕਦੀਆਂ ਚੀਜ਼ਾਂ ਗੌਰਮੈਂਟ ਤੋਂ। ਔਰ ਮੈਂ ਗੱਲ ਕਰਦਾ ਕਿ ਨੋਵਾ ਸਕੋਸ਼ੀਆ ਦੇ ਸ਼ਹਿਰ ਹੈਲੀਫੈਕਸ ਦੀ ਗੱਲ।
1: ਹਾਂਜੀ,
0: ਪਰ ਹੋਈ ਤਾਂ ਹੁਣੇ ਹੀ ਹੈ, ਗੱਲ ਹੈਗੀ ਤਾਜ਼ਾ ਦੀ ਗੱਲ ਆ, ਪਰ ਇਹਦੀ ਖਬਰ ਚਾਰੇ ਪਾਸੇ ਸੋਸ਼ਲ ਮੀਡੀਆ 'ਤੇ ਵਰਲਡ ਵਾਈਡ ਫੈਲੀ ਅਤੇ ਸਾਰੇ ਸਿੰਘ ਸਿੰਘ ਸਿੰਘ ਯਾਨੀ ਕਿ ਸਿੰਘਾਂ ਨੂੰ ਕਮੈਂਟ ਕਰਦੇ ਆ। ਇਹ ਨਹੀਂ ਪਤਾ ਕੌਣ ਲੋਕ ਨੇ, ਇਹ ਸਿੰਘ ਹੀ ਹੋ ਸਕਦੇ ਨੇ, ਸਿੰਘ ਤਾਂ ਹਰੇਕ ਨਾਲ ਹੀ ਲੱਗਦਾ। ਇਹ ਖਬਰ ਹੁਣ ਇਸ ਤਰ੍ਹਾਂ ਹੈਗੀ, ਬਠਿੰਡਾ ਜ਼ਿਲ੍ਹੇ ਦੇ ਕਹਿੰਦੇ ਨੇ ਕਿ 23 ਸਾਲਾ ਸੁਖਪ੍ਰੀਤ ਸਿੰਘ, 26 ਸਾਲਾ ਰਮਨਦੀਪ ਕੌਰ, ਇਹ ਦੋਨੋਂ ਹਸਬੈਂਡ ਵਾਈਫ ਨੇ ਹੈਲੀਫੈਕਸ ਦੇ ਵਿੱਚ। ਇਹਨਾਂ ਦੇ ਨਾਲ ਕਹਿੰਦੇ ਨੇ ਕਿ ਜਿਹੜਾ ਸੁਖਪ੍ਰੀਤ ਆ ਉਹਦੀ ਇੱਕ ਮਾਮੇ ਦੀ ਲੜਕੀ ਨਾਲ ਰਹਿੰਦੀ ਹੈ, ਉਹ ਪ੍ਰੈਗਨੈਂਟ ਸੀ ਅਤੇ ਉਹਨੂੰ ਹੋਸਪਿਟਲ ਦੇ ਵਿੱਚ ਦਾਖਲ ਕਰਾਇਆ ਗਿਆ ਇੰਜਰ ਰਾਤ ਨੂੰ 1 ਵਜੇ। ਜਦੋਂ ਹੋਸਪਿਟਲ ਪਹੁੰਚੀ ਬੇਬੀ ਉਹਦਾ ਹੈ ਨਹੀਂ ਸੀ, ਲੇਕਿਨ ਹੋਸਪਿਟਲ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਇਹਦੇ ਨਾਮ ਬੱਚੇ ਇਹਨੂੰ ਜਨਮ ਦਿੱਤਾ। ਅਤੇ ਫਿਰ ਕੀ ਸੀ, ਹਰਕਤ ਵਿੱਚ ਆ ਗਈ ਪੁਲਿਸ ਸਾਰੀ, ਹੌਲੀ ਹੌਲੀ ਲੱਭਣਾ ਸ਼ੁਰੂ ਕੀਤਾ ਅਤੇ ਇਹਦੀ ਜਿਹੜੀ ਲਾਸ਼ ਹੈਗੀ ਆ ਬੱਚੇ ਦੀ, ਨਵ ਜੰਮੇ ਬੱਚੇ ਦੀ, ਜਿਹੜੇ ਆਪਣੇ ਕੱਪੜੇ ਪਾਉਣ ਵਾਲੇ ਨਹੀਂ ਹੁੰਦੇ ਆਪਣੇ ਬੋਕਸ ਦੇ, ਹਾਂਜੀ, ਜੰਗਲ ਦੇ ਵਿੱਚ ਉਸ ਬੋਕਸ ਵਿੱਚੋਂ ਪ੍ਰਾਪਤ ਕੀਤੀ ਗਈ। ਜਿਹੜੀ ਲੜਕੀ ਨੇ ਇਹ ਬੱਚੇ ਨੂੰ ਜਨਮ ਦਿੱਤਾ ਉਹ ਅਜੇ ਵੀ ਕੌਨਸ਼ੀਅਸ ਯਾਨੀ ਕਿ ਹੋਸਪਿਟਲ ਦੇ ਵਿੱਚ ਹੈਗੀ ਆ। ਪਰ ਇਹ ਕਹਿੰਦੇ ਕਿ ਇਹਨਾਂ ਨੂੰ ਚਾਰਜ ਕੀਤਾ ਗਿਆ ਦੋ ਜਾਣਿਆਂ ਨੂੰ, ਰਮਨਦੀਪ ਕੌਰ ਹੋਰਾਂ ਨੂੰ ਅਤੇ ਸੁਖਪ੍ਰੀਤ ਸਿੰਘ ਹੋਰਾਂ ਨੂੰ, ਬਠਿੰਡੇ ਦੇ ਰਹਿਣ ਵਾਲੇ। 26 ਸਾਲ ਦੀ ਲੜਕੀ ਆ ਅਤੇ 23 ਸਾਲ ਦਾ ਇਹ ਮੁੰਡਾ ਹੈਗਾ। ਕਾਫੀ ਇਹਨਾਂ ਤੋਂ ਇਹ ਚਾਰਜ ਲਗਾਏ ਗਏ ਨੇ, ਇੱਕ ਤਾਂ ਜਿਹੜਾ ਬੱਚੇ ਦੀ ਡੈਥ ਵੀ ਇਹਨਾਂ ਕਰਕੇ ਹੋਈ ਆ, ਕਹਿੰਦੇ ਮਾਰ ਗਿਆ ਜਦੋਂ ਉਹ ਫਿਰ ਸੁੱਟਤਾ ਬਾਹਰ, ਹੈਂਜੀ, ਅਤੇ ਬੋਡੀ ਉਹਦੀ ਜੰਗਲ ਦੇ ਵਿੱਚ ਗੁੱਡ ਵਿਲ ਜਿਹੜਾ ਹੁੰਦਾ ਬੋਕਸ ਉਹਦੇ ਵਿੱਚ ਪ੍ਰਾਪਤ ਕੀਤੀ ਗਈ, ਠੀਕ ਹੈ ਨਾ। ਹੁਣ ਗੱਲਬਾਤ ਇੱਥੇ ਪੈਦਾ ਹੁੰਦੀ ਆ, ਅੱਜ ਅਸਲੀ ਖਬਰ ਤਾਂ ਅੱਜ ਉਹਨਾਂ ਦੀ ਪੇਸ਼ ਹੀ ਸੀ ਕੋਰਟ ਦੇ ਵਿੱਚ 1:00 ਵਜੇ, ਉਸ ਤੋਂ ਬਾਅਦ ਖਬਰਾਂ ਹੋਰ ਆਉਣਗੀਆਂ ਬਾਹਰ। ਪਰ ਲੋਕ ਜਿਹੜੇ ਸੋਸ਼ਲ ਮੀਡੀਆ 'ਤੇ ਕਿਆਸ ਲਾਈਆਂ ਲਾਉਣ, ਮਿੰਟ ਲਾਉਂਦੇ ਚੀਜ਼ਾਂ, ਹਾਂਜੀ, ਕੀ ਹੋਇਆ ਕੀ ਨਹੀਂ ਵਾਪਰਿਆ। ਹਾਂ, ਜੇਕਰ ਕਿਸੇ ਨਾਭਿਆ ਦੀ ਗਰਲ ਦੇ ਬੱਚਾ ਹੋ ਵੀ ਗਿਆ, ਦੇਰ ਸੋ ਮੈਨੀ ਥਿੰਗਸ ਯੂ ਕੈਨ ਡੂ, ਉਹ ਕਿਸੇ ਨੂੰ ਅਡੋਪਟ ਹੋ ਕੀਤੀ ਜਾ ਸਕਦੀ ਆ, ਪਰ ਮਾਰਨਾ ਤਾਂ ਹੁਣ ਤੁਸੀਂ ਵੀ ਲਾਈਫ ਵਾਸਤੇ ਗਏ ਗਰਾਂ ਹੀ ਆ। ਖਾਸ ਕਰਕੇ ਜੇ ਬੱਚੇ ਨੇ ਜਨਮ ਲਿਆ, ਉਹਨੇ ਹਾਲੇ ਬਹੁਤ ਕੁਝ ਦੇਖਣਾ ਦੁਨੀਆ ਦੇ ਵਿੱਚ, ਅਤੇ ਤੁਸੀਂ ਉਹਨੂੰ ਜੰਗਲ ਛੱਡਿਆ ਹੋ, ਹੈ ਨਾ, ਅਤੇ ਉਹ ਵੀ ਬੋਕਸ ਦੇ ਵਿੱਚ, ਹਾਂਜੀ, ਬੜੀ ਇੱਕ ਸ਼ਰਮਨਾਕ ਵਾਲੀ ਖਬਰ ਹੋਇਆ। ਉਹਦੇ ਨਾਲ ਇਕੱਲਾ ਜਿਹਨਾਂ ਨੇ ਕੀਤਾ ਕੰਮ ਉਹਨਾਂ ਦਾ ਹੈਗਾ ਹੀ ਹੈਗਾ, ਪਰ ਸਾਡਾ ਅਕਸ ਜਿਹੜਾ ਦੁਨੀਆ ਦੇ ਵਿੱਚ ਸਿੱਖ ਭਾਈਚਾਰੇ ਦਾ ਕਿੱਧਰ ਨੂੰ ਜਾ ਰਿਹਾ, ਇੱਕ ਵਾਰਦਾਤ ਨਹੀਂ ਹੋ ਰਹੀ। ਮੈਂ ਪਹਿਲਾਂ ਗੱਲ ਕਰ ਚੁੱਕਾ ਹਾਂ ਕਿ ਸਾਡੇ ਜਿਹੜੇ ਬਜ਼ੁਰਗ ਨੇ, ਪੁਰਖੇ ਨੇ, ਇਹਨਾਂ ਕੰਟਰੀਆਂ 'ਚ ਆਏ ਨੇ, ਉਹਨੇ ਕਿੰਨੀ ਮਿਹਨਤ ਮੁਸ਼ਕਤਾਂ ਕੀਤੀਆਂ, ਡਿਸਕ੍ਰੀਮੀਨੇਸ਼ਨ ਨੂੰ ਕਿਵੇਂ ਭਜਾਇਆ। ਬਹੁਤ ਡਿਸਕ੍ਰੀਮੀਨੇਸ਼ਨ ਸੀ ਪਹਿਲਾਂ ਇੱਥੇ ਕੰਟਰੀਆਂ ਦੇ ਵਿੱਚ, ਗੋਰਿਆਂ ਕਰਦੇ ਸੀਗੇ, ਉਹਨਾਂ ਨੂੰ ਨੱਥ ਪਾਈ, ਪਰ ਹੁਣ ਤਾਂ ਸਾਡਾ ਆਪਣਾ ਭਾਈਚਾਰਾ ਹੀ, ਅਸੀਂ ਆਪਣਾ ਅਕਸ ਆਪ ਹੀ ਖਰਾਬ ਕਰ ਰਹੇ ਹਾਂ, ਕੋਈ ਤਾਂ ਤੁਹਾਨੂੰ ਕੋਈ ਅਕਸ ਖਰਾਬ ਨਹੀਂ ਕਰ ਰਿਹਾ। ਅਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈ, ਜਿੱਧਰ ਦੇਖੋ ਖਬਰ ਘੁੰਮਦੀ ਆ। ਔਰ ਉਹ ਬੱਚੇ ਨੂੰ ਨਵ ਜੰਮੇ ਬੱਚੇ ਨੂੰ ਮਾਰਨਾ, ਔਰ ਖਾਸ ਕਰਕੇ ਗੋਰਿਆਂ ਦੇ ਵਿੱਚ ਤਾਂ ਬਹੁਤ ਹੀ ਵੱਡਾ ਕ੍ਰਾਈਮ ਆ ਅਤੇ ਮੰਨਿਆ ਜਾਂਦਾ। ਅਤੇ ਹੁਣ ਇਹ ਖਬਰ ਚਾਰੇ ਪਾਸੇ ਫੈਲ ਗਈ ਆ, ਅਤੇ ਹੁਣ ਇਹਦਾ ਕੀ ਨੇ ਕੋਈ ਸਿੱਟਾ ਕੀ ਸਵਾਈ ਦਿੰਦੇ ਆ ਇਹ ਕਪਲ ਜਿਹੜਾ ਹੈਗਾ, ਜਿਹੜਾ ਕਹਿੰਦਾ ਕਿ ਮੇਰੀ ਮਾਮੇ ਦੀ ਲੜਕੀ ਦੇ ਬੱਚਾ ਹੋਇਆ ਸੀ, ਤਾਂ ਬੱਚਾ ਸੇਫ ਰੱਖਿਆ ਜਾ ਸਕਦਾ ਸੀ, ਉਹਨੂੰ ਕਿਸੇ ਨੂੰ ਅਡੋਪਟ ਕਰਾ ਦਿੰਦੇ। ਸੋ ਮੈਨੀ ਥਿੰਗ ਯੂ ਕੈਨ ਡੂ ਇਨ ਦਿਸ ਕੰਟਰੀ, ਪਰ ਅਕਲ ਬਾਜੋ ਖੂਹ ਖਾਲੀ ਕਿਹੜਾ ਗਵੇ, ਹੈ ਨਾ। ਅਤੇ ਹੁਣ ਆਪ ਤਾਂ ਕੰਮ ਕੀਤਾ ਹੀ, ਆਪ ਤਾਂ ਜੇਲ੍ਹ ਜਾਣਾ ਜਾਣਾ, ਬਹੁਤ ਸਾਰੇ ਚਾਰਜਸ ਲੱਗ ਗਏ ਆ, ਪਰ ਨਾਲ ਦੀ ਨਾਲ ਕਮਿਊਨਿਟੀ ਦਾ ਅਕਸ ਕਿੰਨਾ ਖਰਾਬ ਹੋ ਰਿਹਾ, ਅਤੇ ਇਹ ਤਾਂ ਹੁਣ ਗੱਲ ਹੀ ਛੱਡੋ। ਰੇਡੀ ਪ੍ਰਾਈਮ ਦੇਸ ਪਰਦੇਸ ਨਾਲ ਜੁੜੇ ਹੋਏ ਹੋ, ਟੈਲੀਫੋਨ ਨੰਬਰ ਨੇ ਸਟੂਡੀਓ ਦੇ 905-564-64-44 905-564-6444, ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਅਤੇ ਮੈਂ ਨਾਮ ਰੋਸ਼ਨ ਕਿੰਨਾ ਕਰ ਰਿਹਾ ਸੀ ਉਹ ਅੱਗੇ ਜਾ ਗੱਲ ਕਰਾਂਗੇ, ਕਿਉਂਕਿ ਮੇਰੇ ਕੋਲ ਕਾਫੀ ਪੈਂਡਿੰਗ ਹੈਗੀ, ਖਬਰ ਵੀ ਹੈਗੀ ਹੈ ਨਾਲ, ਥੋੜ੍ਹੀ ਜਿਹੀ ਡਿਸਕਸ ਵੀ ਕਰਦੇ ਰਹਾਂਗੇ, ਕਿਉਂਕਿ ਅਸੀਂ ਇਸ ਘੰਟੇ ਦੇ ਵਿੱਚ ਖਬਰਾਂ ਤਾਂ ਬਹੁਤ ਸੁਣਾਉਣੀਆਂ ਤੁਹਾਨੂੰ ਅਸੀਂ ਵਿੱਚ, ਸਾਰੀਆਂ ਕੈਨੇਡਾ ਦੀਆਂ ਹੁੰਦੀਆਂ ਸਾਡੇ ਕੋਲ, ਉਹ ਵੀ ਆਉਣੀਆਂ ਸਾਰੀਆਂ ਅਜੇ। ਸਮਰਾਜ ਸਿੱਧੂ ਹੋਰ ਨੇ ਆਉਣਾ 4 ਵਜੇ ਤੋਂ ਬਾਅਦ, 4:05 ਤੋਂ ਬਾਅਦ ਖਬਰਾਂ ਪਲੱਸ ਤੁਹਾਡਾ ਮਨਪਸੰਦ ਗੀਤ ਸੰਗੀਤ, ਅਤੇ ਅਸੀਂ ਵੀ ਤੁਹਾਡੇ ਲਈ ਕੋਈ ਨਾ ਕੋਈ ਚੀਜ਼ਾਂ ਥੋੜ੍ਹੀਆਂ ਬਹੁਤੀਆਂ ਜਿਹੜੀਆਂ ਹੋ ਰਹੀਆਂ ਕਮਿੰਡੇ 'ਚ ਉਹਨਾਂ ਦੀ ਗੱਲਬਾਤ ਕਰਦੇ ਹਾਂ, ਚਰਚਾ ਕਰਦੇ ਹਾਂ, ਅਤੇ ਨਾਲ ਤੁਹਾਡੇ ਗੀਤ ਸੰਗੀਤ ਵੀ ਚੱਲਦਾ। ਅੱਛਾ, ਮੈਂ ਜਾਣਕਾਰੀ ਦੇ ਦਿਆਂ ਕਿ ਇਸ ਸ਼ੁੱਕਰਵਾਰ ਨੂੰ ਪਹਿਲਾਂ ਕਾਲ ਲੈ ਲਓ ਜੀ।
1: ਹਾਂਜੀ 1000, ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਮਨਪ੍ਰੀਤਾ,
1: ਸਤਿ ਸ਼੍ਰੀ ਅਕਾਲ ਜੀ।
3: ਲਾਓ ਲਤਾ ਮੰਗੇਸ਼ਕਰ ਦਾ ਦਿਲ ਡੂੰਘਦਾ ਹੈ,
0: ਆਂਦੀ ਮੂਵੀ ਦਾ ਗੀਤ ਹੈ, ਦਿਲ ਡੂੰਘਦਾ ਹੈ ਫਿਰ ਵਹੀ ਫੁਰਸਤ ਕੇ ਰਾਤ ਜੀ।
3: ਨਹੀਂ ਮੌਸਮ ਲਿਖਿਆ ਹੈ ਕਿ ਤਾਂ
0: ਨਹੀਂ, ਮੌਸਮ ਮੂਵੀ ਦਾ ਵਾ, ਪਰ ਇਹ ਦੋ ਗਾਇਆ ਹੋਇਆ, ਭੁਪਿੰਦਰ ਸਿੰਘ ਨੇ ਵੀ ਗਾਇਆ ਹੈਗਾ, ਲਤਾ ਜੀ ਨੇ।
3: ਹਾਂ, ਇਹ ਦਿਲ ਡੂੰਘਦਾ ਹੈ।
0: ਹਾਂਜੀ
3: ਹਾਂਜੀ,
0: ਬੇਮਨ ਬੇਲ ਵਰਜਨ ਵਿੱਚ ਵੀ ਹੈ ਭੁਪਿੰਦਰ ਸਿੰਘ ਅਤੇ ਨਾਲ ਦੀ ਨਾਲ। ਅੱਛਾ, ਮੈਂ ਪੰਜਾਬੀ ਬਾਈ ਨੇਚਰ 'ਤੇ ਲਾਈਵ ਪਹੁੰਚ ਰਹੇ ਹਾਂ ਅਸੀਂ ਅੱਜ ਆਪਣੇ ਆਉਣ ਵਾਲੇ ਸ਼ੁੱਕਰਵਾਰ ਨੂੰ, ਅੱਜ ਹੋ ਗਿਆ ਮੰਗਲਵਾਰ, ਬੁੱਧ ਵੀਰ ਅਤੇ ਸ਼ੁੱਕਰ, ਸ਼ਾਮ 3 ਤੋਂ ਲੈ ਕੇ 6 ਵਜੇ ਤੱਕ ਤੁਹਾਨੂੰ ਡਿਨਰ ਕਰਾਉਣ ਦਾ ਸਾਡਾ ਪੂਰਾ ਇਰਾਦਾ ਬਣਿਆ ਹੋਇਆ। ਟੇਕ ਆਊਟ ਵੀ ਤੁਹਾਨੂੰ ਖਵਾਵਾਂਗੇ, ਉੱਥੇ ਫਿਸ਼ ਖਵਾਵਾਂਗੇ, ਡੋਸੇ ਖਵਾਵਾਂਗੇ, ਪਾਮ ਭਾਜੀ ਖਵਾਵਾਂਗੇ, ਵੈਜੀਥਾਲੀ, ਪਰੌਂਠੇ, ਚਾਟ ਸਭ ਕੁਛ ਖਵਾਵਾਂਗੇ, ਹਲਵਾਪੁਰ ਵੀ ਖਵਾ ਦਿਆਂਗੇ। ਹਾਂ, ਹੋਰ ਕੀ ਚਾਹੀਦਾ, ਨੰਬਰ ਲਿਖ ਲਓ ਅਸੀਂ ਕਿਹੜੀ ਬ੍ਰਾਂਚ 'ਤੇ ਪਹੁੰਚ ਰਹੇ ਹਾਂ, ਇਹ ਉਸੇ ਬ੍ਰਾਂਚ 'ਤੇ ਸਪੈਸ਼ਲ ਹੋਣਗੇ, ਉਸ ਫਰਾਈਡੇ ਵਾਲੇ ਦਿਨ ਹੀ ਹੋਣੇ ਆ, ਜਦੋਂ ਅਸੀਂ 3 ਵਜੇ ਪਹੁੰਚ ਗਏ ਤੁਹਾਨੂੰ ਜਾਣਕਾਰੀ ਦੇਵਾਂਗੇ ਕੀ ਕੀ ਸਪੈਸ਼ਲ ਆਇਆ। ਔਰ ਇਹ ਹੈਗਾ ਜੀ 58 ਕੁਆਰੀ ਏਜ ਡਰਾਈਵ, ਹਾਈਵੇ 10 ਦੇ ਬਵੇੜ, ਇੱਕ ਪਾਸੇ ਪਟੀਨੋ, ਇੱਕ ਪਾਸੇ ਵਾਲਮਾਰਟ, ਉਹਦੇ ਵਿਚਕਾਰ ਨੇ, ਉੱਥੇ ਤੁਹਾਡੇ ਲਈ ਲਾਈਵ ਫੋਰਮ ਪੇਸ਼ ਕਰਾਂਗੇ। ਟੈਲੀਫੋਨ ਨੰਬਰ 905-793-5300, 905-793-5300 ਟੈਲੀਫੋਨ ਨੰਬਰ ਜੀ।
1: ਜੀ, ਅਤੇ ਨਾਲ ਹੀ ਔਲ ਲਿੰਕ ਟਰੈਵਲ ਮਿਸੀਸਾਗਾ ਦੀ ਵੀ ਮੈਂ ਜਾਣਕਾਰੀ ਦੇ ਦਿਆਂ, ਟੋਰੋਂਟੋ ਤੋਂ ਦਿੱਲੀ ਦੇ ਜੇਕਰ ਤੁਸੀਂ ਡਾਇਰੈਕਟ ਫਲਾਈਟ ਦੇ ਨਾਲ ਜਾਣਾ ਹੋਵੇ ਤਾਂ $890 ਦੀ ਟਿਕਟ ਹੈਗੀ ਹੈ। ਜੇ ਤੁਸੀਂ ਇਸੇ ਹਫ਼ਤੇ ਦੇ ਵਿੱਚ ਵੀ ਟਰੈਵਲ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਹਦੇ ਬਾਰੇ ਗੱਲਬਾਤ ਕਰ ਸਕਦੇ ਹੋ। ਟੋਰੋਂਟੋ ਤੋਂ ਦਿੱਲੀ ਡਾਇਰੈਕਟ ਫਲਾਈਟ $890 ਦੀ, ਜੇਕਰ ਸਪਟੈਂਬਰ 'ਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ ਕਰਨੀ ਹੈ ਤੁਸੀਂ ਟੋਰੋਂਟੋ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਫਿਰ ਵਾਪਸੀ ਟੋਰੋਂਟੋ ਦੀ, ਤਾਂ $1520 ਦੇ ਟਿਕਟਸ ਨੇ। ਤੁਸੀਂ ਇਹਨਾਂ ਦੇ ਬਾਰੇ ਗੱਲਬਾਤ ਕਰੋ, ਔਲ ਲਿੰਕ ਟਰੈਵਲ ਮਿਸੀਸਾਗਾ ਅਤੇ ਰਿਤੂ ਧਾਲੀਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਨੰਬਰ ਹੈ 905-565-8704, 905-565-8704, ਇਹਨਾਂ ਦਾ ਨੰਬਰ ਹੈ।
0: ਲੋ ਫਰਮਾਇਸ਼ ਗੀਤ ਪਹਿਲਾਂ ਪੇਸ਼ ਕਰ ਰਹੀ ਆਪਾਂ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ।

0: रेडियो प्रोग्राम देश परदेश प्राइम टाइम रेडियो बड़ा प्यारा नगमा पुरानी मूवी मौसम दे विच लिया गया सी। संजीव कुमार साहब अपने समय के बहुत प्यारे एक्टर सन जी, ते नाल शर्मिला टैगोर सैफ अली खान की ममा अपने समय के बहुत प्यारी मूवी सी है रेडियो प्रोग्राम देश परदेश जुड़े हुए तुसी
1: जी
0: इंजॉय कर। ਪੰਜਾਬੀਆਂ ਦੀ ਹੋ ਗਈ ਬੱਲੇ ਬੱਲੇ, ਜਿਵੇਂ ਗੀਤਾਂ 'ਚ ਬੱਲੇ ਬੱਲੇ ਹੁੰਦੀਆਂ, ਹੁਣ ਸਾਰੇ ਪਾਸੇ ਬੱਲੇ ਬੱਲੇ ਹੀ ਆ ਜੀ। ਚਾਹੇ ਤੁਸੀਂ ਉਹ ਚੰਗੇ ਕੰਮਾਂ 'ਚ ਕਹਿ ਲਓ, ਪਹਿਲਾਂ ਹੁਣ ਤੋਂ ਪੁੱਠੇ ਪਾਸੇ ਬੱਲੇ ਬੱਲੇ ਹੈਗੀ ਆ। ਡਰੱਗ ਦੇ ਵਿੱਚ ਨੰਬਰ ਵਨ ਸੀ ਪੰਜਾਬੀ ਸਮਗਲਿੰਗ ਕਰਨ ਦੇ ਮਾਮਲੇ 'ਚ, ਕਾਰਾਂ ਚੋਰੀ ਕਰਨ ਦੇ ਮਾਮਲੇ 'ਚ ਪੰਜਾਬੀ ਮਾਹਰ, ਘਰਾਂ ਦੇ ਵਿੱਚ ਜਾ ਕੇ ਲੋਕਾਂ ਦੇ ਦਰਵਾਜ਼ੇ ਤੋੜ ਕੇ ਚੋਰੀਆਂ ਕਰਨ 'ਚ ਪੰਜਾਬੀ ਮਾਹਰ, ਗੋਲੀਆਂ ਚਲਾਉਣ ਵਾਸਤੇ ਘਰਾਂ ਦੇ ਉੱਤੇ ਥਾਂ ਥਾਂ ਥਾਂ ਥਾਂ ਚਲਾਈਆਂ, ਉਹ ਵੀ ਪੰਜਾਬੀ ਅਸੀਂ ਮਸ਼ਹੂਰ ਹਾਂ, ਪਹਿਲੇ ਨੰਬਰ 'ਤੇ ਆ ਗਏ। ਕਿਆ ਬਾਤ ਆ, ਆਪਣੀ ਹੀ ਕਮਿਊਨਿਟੀ ਦੇ ਮੈਂਬਰਾਂ ਤੋਂ ਧਮਕਾ ਕੇ ਫਰੌਤੀ ਲੈਣੀ, ਪੈਸੇ ਕਮਾਉਣੇ ਗੋਲੀਆਂ ਮਾਰ ਕੇ ਘਰਾਂ 'ਤੇ, ਉਹ ਵੀ ਅਸੀਂ ਨੰਬਰ ਵਨ ਆ। ਅਤੇ ਕਿੰਨੇ ਹੁਣ ਚਾਰਜ ਕੀਤੇ ਗਏ ਆ ਪਿਛਲੇ ਦਿਨ, ਤੁਹਾਨੂੰ ਪਤਾ ਹੀ, ਹਾਲੇ ਹੋਰ ਬਹੁਤ ਅੰਡਰ ਇਨਵੈਸਟੀਗੇਸ਼ਨ ਨਾਲ ਧੜੱਲੇਦਾਰ ਬੰਦੇ ਜਿਹੜੇ ਆਉਣੇ ਨੇ ਬਾਹਰ ਬੜੀ ਜਲਦੀ, ਅਤੇ ਇਹ ਧਮਕਾਉਣ ਵਾਲੇ ਜਿਹੜੇ ਬੰਦੇ ਆ ਉਹ ਸਾਰੇ ਕੱਚੇ, ਅਤੇ ਦੇਸ਼ ਨੂੰ ਖਾਣਾ ਮਿਲਣਾ ਹੀ ਮਿਲਣਾ, ਅਤੇ ਦੇਖ ਲਓ ਕਿੱਧਰ ਨੂੰ ਜਾ ਰਹੇ ਹਾਂ। ਤੋ ਕਹਿਣ ਦਾ ਭਾਵ ਆ ਕਿ ਜਿੱਥੇ ਅਸੀਂ ਮਿਹਨਤ ਕਸ਼ ਲੋਕ ਆਏ ਇਹਨਾਂ ਕੰਟਰੀ 'ਚ ਆ ਕੇ, ਹੁਣ ਅਸੀਂ ਆਪਣੀ ਹੀ ਕਮਿਊਨਿਟੀ ਦਾ ਘਾਣ ਕਰਨ ਲੱਗੇ ਹੋਏ ਹਾਂ ਜੀ। ਅਤੇ ਪ੍ਰੋਤੀ ਵੀ ਆਪਣੇ ਦੇ ਮੰਗਦੇ, ਕਿਸੇ ਹੋਰ ਬਾਹਰੋਂ ਨਹੀਂ ਮੰਗਦੇ, ਅਤੇ ਹਰ ਚੀਜ਼ ਚੋਰੀਆਂ 'ਚ ਵੀ ਅਸੀਂ ਹਾਂ। ਦੋ ਨੰਬਰ ਦੇ ਜਿੰਨੇ ਕੰਮ ਨੇ ਸਾਰੇ ਪੰਜਾਬੀ ਨੰਬਰ ਵਨ ਮੰਨਣਾ ਪਊ, ਹੁਣ ਤਾਂ ਦੇਣੀ ਪੈਣੀ ਸਾਰਿਆਂ ਨੂੰ ਜੀ ਨੰਬਰ ਵਨ ਦਾ ਦਰਜਾ ਦੇਣਾ ਪੈਣਾ। ਅਸੀਂ ਨਹੀਂ ਕਹਿ ਰਹੇ, ਇਹ ਦੇ ਰਹੇ ਨੇ ਕਮਿਊਨਿਟੀਆਂ, ਬਾਕੀ ਕਹਿ ਰਹੀਆਂ। ਕੋਈ ਵਕਤ ਹੁੰਦਾ ਸੀ ਜਦੋਂ ਅਸੀਂ ਆਏ ਸੀ, ਡਰਦੇ ਹੁੰਦੇ ਲੋਕ, ਕਹਿੰਦੇ ਯਾਰ ਕ੍ਰਾਈਮ ਪੇਸ਼ਾ ਕਮਿਊਨਿਟੀ ਫਲਾਨੀ ਆ, ਕਲਰਡ ਪੀਪਲ ਆ, ਮੈਂ ਕਿਹਾ ਨਾਂ ਨਹੀਂ ਲਵਾਂਗਾ, ਕਮਿਊਨਿਟੀ ਕਹਿ ਦੇਣਾ ਚਲਾ ਲੈਣਾ, ਆਪਾਂ ਸਾਰੇ ਜਾਣਦੇ ਹਾਂ ਜੀ। ਉਸ ਟਾਈਮ ਉਹਨਾਂ ਦਾ ਬੋਲਬਾਲਾ ਸੀ ਅਤੇ ਲੁੱਟ ਖੋਹ ਨੂੰ ਕੋਰੀਆਂ ਸਭ ਕਰ, ਹੁਣ ਉਹਨਾਂ ਨੂੰ ਪਿੱਛੇ ਛੱਡਤਾ ਅਸੀਂ, ਆਪਾਂ ਨੂੰ ਪੰਜਾਬੀ ਭਾਈਚਾਰੇ ਨੂੰ ਉਹ ਕਮਿਊਨਿਟੀ ਦਾ ਨਾਮ ਦੇਤਾ। ਕੈਨ ਯੂ ਬਲੀਵ ਇਟ, ਜਿਹੜੇ ਇੱਥੋਂ ਦੇ ਜੰਮ ਪਲ ਨੇ ਉਹਨਾਂ ਬੱਚਿਆਂ ਨੂੰ ਆਮ ਹੀ ਲੋਕ ਕਹਿੰਦੇ ਗੋਰੇ ਕਿ ਤੁਸੀਂ ਹੁਣ ਉਹ ਬਣ ਗਏ, ਉਹ ਕਮਿਊਨਿਟੀ ਬਣ ਗਏ, ਤੁਸੀਂ ਪੰਜਾਬੀ ਨਹੀਂ ਰਹੇ। ਹਾਂਜੀ, ਕਹਿਣ ਦਾ ਮਤਲਬ ਆ ਕਿ ਇੰਨਾ ਜ਼ਿਆਦਾ ਨਿਘਾਰ ਆ ਗਿਆ ਆਪਣੇ 'ਚ ਕਿ ਆਪਾਂ ਦੂਜੀ ਕਮਿਊਨਿਟੀ ਨੂੰ ਪਿੱਛੇ ਛੱਡ ਰਹੇ ਹਾਂ ਕ੍ਰਾਈਮ ਪੇਸ਼ੇ ਦੇ ਵਿੱਚੋਂ। ਜਾਣੀ ਕਿ ਕ੍ਰਾਈਮ ਦੇ ਵਿੱਚ ਅਸੀਂ ਪੰਜਾਬੀ ਨੰਬਰ ਵਨ ਆ ਇਸ ਸਮੇਂ, ਰਿਕਾਰਡ ਤੋੜਦੇ ਨੇ। ਬਾਕੀ ਕਿੱਥੇ ਜਾ ਖੜਾਂਗੇ ਇਹ ਕੁਛ ਕਹਿ ਨਹੀਂ ਸਕਦੇ। ਔਰ ਇਹਦੇ ਵਿੱਚ ਸਭ ਤੋਂ ਵੱਧ ਜਨਤਾ ਇਨਵੋਲਵ ਆ ਨਿਊ ਕਮਰ, ਠੀਕ ਹੈ ਨਾ, ਜਿਨ੍ਹਾਂ ਨੇ ਹਾਲੇ ਇੱਥੇ ਆ ਬੈਠ ਕੇ ਪੱਕੇ ਹੋਣਾ ਵਾ, ਫਿਰ ਬਾਅਦ ਦੇ ਵਿੱਚ ਆਪਣੇ ਸੁਪਨੇ ਹੁੰਦੇ ਨੇ ਵੀ ਅਸੀਂ ਵੱਡੇ ਕੰਮ ਕਰਨੇ ਨੇ, ਵਧੀਆ ਵਧੀਆ ਕਾਰਾਂ ਲੈਣੀਆਂ, ਪਰ ਜੇ ਵੈਸੇ ਹੀ ਮਿਲਦੀਆਂ ਕਿਸੇ ਨੂੰ ਦਬਕਾ ਕੇ ਪੈਸੇ ਪ੍ਰਾਪਤ ਹੁੰਦੇ ਆ, ਪੁੱਠੇ ਕੰਮ ਕਰਕੇ ਫਰੌਤੀਆਂ ਮੰਗ ਕੇ ਚੀਜ਼ਾਂ ਹੋ ਰਹੀਆਂ, ਤਾਂ ਫਿਰ ਪਰ ਹੁਣ ਸਖਤਾਈ ਵੀ ਤਾਂ ਹੈਗੀ ਨਾ, ਗੌਰਮੈਂਟ ਨੇ ਵੀ ਸਖਤਾਈ ਕੀਤੀ ਆ। ਹੁਣ ਕਰਨੀ ਸਾਹਿਬ ਨੂੰ ਕਹਿੰਦੇ ਆਪਾਂ ਵੀ ਸਾਰਾ ਰੂਲ ਹੀ ਚੇਂਜ ਕਰੀ ਜਾ ਰਿਹਾ, ਉਹ ਆਪਾਂ ਹੀ ਕਰਵਾਏ ਨੇ, ਰਾਸ਼ਟਰੀ ਬੰਦ ਆਪਾਂ ਹੀ ਕਰਾਉਂਦੇ, ਆਪਾਂ ਖਿਲਾਉਣੇ ਵੀ ਆਪਾਂ ਵਾ, ਉਹ ਖੋਲ੍ਹਦੇ ਆਪਣੇ ਵਾਸਤੇ, ਆਪਾਂ ਬੰਦ ਕਰਾ ਦਿੰਦੇ ਰਸਤੇ ਪੁੱਠੇ ਕੰਮ ਕਰਕੇ, ਅਤੇ ਉਹ ਨੁਕਸਾਨ ਸਾਰਿਆਂ ਦਾ ਹੁੰਦਾ ਉਹਦੇ ਨਾਲ। ਅਤੇ ਇਸ ਸਮੇਂ ਪੰਜਾਬੀ ਕਮਿਊਨਿਟੀ ਨੂੰ ਮੁਜਰਮ ਕ੍ਰਾਈਮ ਪੇਸ਼ਾ ਕਮਿਊਨਿਟੀ ਮੰਨਿਆ ਜਾ ਰਿਹਾ, ਕਿੱਥੇ ਅਸੀਂ ਲੋਕਾਂ ਦਾ ਭਲਾ ਕਰਨ ਵਾਲੇ ਬੰਦੇ ਹਾਂ, ਲੰਗਰ ਲਗਾਉਣ ਵਾਲੇ ਬੰਦੇ ਹਾਂ, ਅਸੀਂ ਸੇਵਾ ਕਰਨ ਵਾਲੇ ਬੰਦੇ ਹਾਂ, ਅਤੇ ਹੁਣ ਸਾਡਾ ਨਾਂ ਇੱਧਰ ਆ ਰਿਹਾ। ਮੈਂ ਨਹੀਂ ਕਹਿੰਦਾ, ਸਾਰੀ ਮੇਨ ਸਟ੍ਰੀਮ ਮੀਡੀਆ ਨੂੰ ਫੋਨ ਕੇ ਦੇਖ ਲਓ, ਦੁਨੀਆ 'ਚ ਇਹ ਗੱਲਾਂ ਹੋ ਰਹੀਆਂ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਟੈਲੀਫੋਨ ਨੰਬਰ ਨੇ 905-564-6044 ਸਾਡੇ ਸਟੂਡੀਓ ਨੰਬਰ ਨੇ। ਥੋੜ੍ਹੇ ਜਿਹੇ ਕਮਰਸ਼ੀਅਲ ਲਵਾਂਗੇ ਰਿਕਾਰਡਡ, ਅਤੇ ਅਸੀਂ ਵਾਪਸ ਆ ਰਹੇ ਹਾਂ।
2: ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ? ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ। ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509 ਔਰ ਵਿਜ਼ਿਟ ਇੰਸ਼ੋਰੈਂਸ ਫੋਰ ਯੂ। ਕੋਮਲ.ca
0: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7011 905-239-7711 ਕੋਮਲ ਟ੍ਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive, 15 Fender Way, ਬਰੈਂਪਟਨ, 9985 ਮਕਵੀਨ ਡਰਾਈਵ ਬਰੈਂਪਟਨ, 1465 ਮੇਫੀਲਡ ਰੋਡ ਬਰੈਂਪਟਨ, 33 ਫਾਰਲੀ ਡਰਾਈਵ ਗੋਲਫ ਦੇ ਵਿੱਚ, 600 ਹੈਸਪਲ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।
2: ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ ਤੇ ਨਾਲ ਹੀ ਵਿਜ਼ਿਟਰ ਵੀ।

0: ਦਾ
1: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: 905-564-6444

0: Lo stoic vari ferret ad oggiano des per des prime time ready era giore ho asi tal la tenno bach che char mette che tal na ho ma che or us to bach samraj sudori on ge tal li 2 ghante hor sham de 6 baje tak apne murakat hai tin to la ki sham de 6 baje tak des per des prime time radio tal na hai
1: ji
0: to studio number 905 5464 studio number nahi
1: ਜੀ
0: ਅੱਛਾ ਮੈਂ ਚਾਟ ਐਂਡ ਪਰਾਂਠਾ ਦੀ ਥੋੜ੍ਹੀ ਜਾਣਕਾਰੀ ਦੇ ਦਿਆਂ ਕਿ ਅੱਜ ਉਹਨਾਂ ਨੇ ਡਾਈਨ ਇਨ ਦੇ ਵਿੱਚ ਕੀ ਡੀਲ ਲਾਈ ਆ ਅੱਜ ਹੈਗਾ ਮੰਗਲਵਾਰ ਸੋ ਮੰਗਲ ਅਤੇ ਵੀਰਵਾਰ ਆਓ ਡਾਈਨ ਇਨ ਕਰੋ ਫੈਮਿਲੀ ਦੇ ਨਾਲ ਬਰਗਰ ਫਰੀ ਮਿਲੇਗਾ ਜਾਂ ਚਾਟ ਪਾਪੜੀ ਫਰੀ ਲੈ ਲਓ ਹਾਂਜੀ ਇਸ ਤੋਂ ਇਲਾਵਾ ਬਾਏ ਫੋਰ ਡਾਈਨ ਅਤੇ ਟੇਕ ਆਊਟ ਵਾਸਤੇ ਬਾਏ ਐਨੀ ਕਾਠੀ ਰੋਲ ਉਹਦੇ ਨਾਲ ਸਾਫਟ ਡਰਿੰਕ ਫਰੀ ਆ ਬਰਗਰ ਦੇ ਨਾਲ ਵੀ ਕਿ ਸਾਫਟ ਡਰਿੰਕ ਫਰੀ ਆ ਬਾਏ ਮਲਾਈ ਚੌਪ ਗੈਟ ਰੁਮਾਲੀ ਰੋਟੀ ਫਰੀ ਪਹੁੰਚੋ 11685 ਮਕਵੀਨ ਰੋਡ ਮਕਵੀਨ ਅਤੇ ਮੇਫੀਲ 'ਤੇ ਨੇ ਨਵੇਂ ਪਲਾਜ਼ੇ ਦੇ ਵਿੱਚ

0: ਓਲਡ ਮਾਡਲਸ ਇਹਨਾਂ ਦੇ ਕੋਲ ਅਵੇਲੇਬਲ ਨੇ 1951 to 2020 ਇਹ ਵਾਲੇ ਮਾਡਲਸ ਤੁਸੀਂ ਲੈ ਸਕਦੇ ਹੋ ਟੱਟ ਟਰਾਂਸਫਰਿਟ ਤੋਂ ਸੁਖੀ ਟੱਟ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ 416-666-9590 ਇਹਨਾਂ ਦਾ ਨੰਬਰ ਹੈ 416-666-9520 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਨੌ ਫਰਕ ਗੀਤ ਲੈ ਲਈਏ ਅਤੇ ਫਿਰ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ

0: ਤੋਂ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਰਦਮਾ ਵਾਲਾ ਆਪਣੀ ਮੁਲਾਕਾਤ ਸ਼ਾਮ ਦੇ 6 ਵਜੇ ਤੱਕ ਆ, ਲੇਕਿਨ ਅਸੀਂ ਸਾਈਨ ਅਪ ਕਰਾਂਗੇ ਹੁਣ। 4:01 ਦੇ ਕੁਛ ਸੈਕਿੰਡ ਹੋਏ ਨੇ। ਅਕਾਲ ਡਾਕਟਰ ਕਲੀਨਿਕ ਦੀ ਜਾਣਕਾਰੀ ਦੇ ਦਈਏ, ਅਤੇ ਤੁਸੀਂ ਇਹ ਜਿਹੜੀ ਸਾਡੀ ਕਮਿਊਨਿਟੀ ਦੀ ਮਨਪ੍ਰੀਤ ਪਹਿਲੀ ਕੰਪਨੀ ਆ ਇਸ ਫੀਲਡ ਦੇ ਵਿੱਚ, ਅਤੇ ਪਿਛਲੇ 40 ਵਰ੍ਹਿਆਂ ਤੋਂ ਕੰਮ ਕਰ ਰਹੇ ਨੇ
1: ਜੀ।
0: ਏਅਰ ਕੰਡੀਸ਼ਨ ਦੀ ਇੱਕ ਪ੍ਰੋਬਲਮ ਆ, ਫਰਨਸ ਦੀ ਇੱਕ ਪ੍ਰੋਬਲਮ ਹੈਗੀ ਆ, ਨਾਲ ਦੀ ਨਾਲ ਸਪੈਸ਼ਲਾਈਜ਼ ਅਤੇ ਪ੍ਰੋਫੈਸ਼ਨਲ ਡਾਕਟਰ ਕਲੀਨ ਕਰਦੇ ਨੇ ਇਹ। $140 ਦੀ ਡੀਲ ਆਈ ਅੱਜ ਕੱਲ੍ਹ, ਜੇ ਡਾਕਟਰ ਕਲੀਨ ਕਰਵਾਉਣੇ ਆ ਤਾਂ ਕਰਵਾ ਲਓ ਫਟਾਫਟ
1: ਜੀ,
0: ਅਤੇ ਕਾਲ ਕਰੋ ਹਰਮਿੰਦਰ ਹੋਰਾਂ ਨੂੰ 416-710-0662 4167100662 ਤੇ ਹਰਮਿੰਦਰ ਸਿੰਘ ਹੋਰਾਂ ਨਾਲ ਸੰਪਰਕ ਕਰ ਲਓ
1: ਜੀ। ਤੇ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ ਹਰ ਲੋਕੇਸ਼ਨ ਦੇ ਉੱਪਰ ਜਾ ਕੇ ਬਾਏ ਵਨ ਗੈਟ ਵਨ ਫਰੀ ਡੀਲਸ ਲੈ ਸਕਦੇ ਹੋ ਐਵਰੀ ਡੇ ਅੰਟਿਲ 1 ਜੂਨ ਤੱਕ।

0: डील्स लो, एक एक खरीदो तो दूसरा तुहानू फ्री मिलेगा, बाय वन गेट वन फ्री। चिकन पकौड़ा खा सकते हो, फिश पकौड़ा खा सकते हो, पाव भाजी लेके आ सकते हो, या फिर कोई भी बिरयानी वेज या नॉन वेज तुहाडी अपनी पसंद है, बाय वन गेट वन फ्री तुहानू मिलेगी। जाके तुसी देश प्रदेश रेडियो की रेफरेंस जरूर दिओ। जे तुसी अपने घर च कोई भी केटरिंग दे ऑर्डर देने होण, कोई भी गैट टूगैदर कर रहे हो, $12.99 दे विच पर परसन केटरिंग करदे ने तीन करीज वाली। ਤੇ ਤੁਸੀਂ ਪਹੁੰਚਣਾ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੇ ਇੰਟਰਸੈਕਸ਼ਨ ਤੇ ਨੇ, ਨੰਬਰ 905-795-8111। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ ਹੈ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ, ਨੰਬਰ 905-593-4400। ਜਾਂ ਫਿਰ ਤੀਸਰੀ ਲੋਕੇਸ਼ਨ 15 ਫੈਂਡਰ ਵੇ, ਬਵੇਡ ਐਂਡ ਚਿੰਕਿਊਜ਼ੀ ਦੇ ਉੱਪਰ ਨੇ, ਇੱਥੋਂ ਦਾ ਨੰਬਰ 905-840-2200। ਇਹਨਾਂ ਤਿੰਨਾਂ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ, ਜਾਂ ਫਿਰ ਡਾਇਰੈਕਟਲੀ ਜਾ ਕੇ ਬਾਏ ਵਨ ਗੈਟ ਵਨ ਫ੍ਰੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੋਂ ਲੈ ਸਕਦੇ ਹੋ।
1: ਦੋਸਤੋ, ਇਸ ਦੇ ਨਾਲ ਹੀ ਆਪਣੀ ਮੁਲਾਕਾਤ ਕੱਲ੍ਹ ਨੂੰ ਸ਼ਾਰਪ 3 ਵਜੇ ਫਿਰ ਹੋਏਗੀ, ਅਤੇ ਅਸੀਂ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਵਾਂਗੇ। ਲੇਕਿਨ ਹੁਣ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਮਰਾਜ ਸਿੱਧੂ ਹੋਰੀ, ਜਿੰਦਰ ਸਿੰਘ ਸਿੱਧੂ ਨੂੰ ਦਿਓ ਅੱਗੇ, ਆਪਣੀ ਮੁਲਾਕਾਤ ਕੱਲ੍ਹ ਨੂੰ ਹੋਏਗੀ। ਅਤੇ
0: ਜੀ ਬਿਲਕੁਲ, ਕੱਲ੍ਹ ਨੂੰ ਮਿਲਦੇ ਹਾਂ ਸੇਮ ਟਾਈਮ ਦੇ ਉੱਪਰ। ਉਦੋਂ ਤੱਕ ਸਾਨੂੰ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।

0: ਇਹ ਹੈ ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: study visa express entry canadian express entry spousal file parents pr super visa nanny work permit farmer investor ya self employed di file gal ki immigration di har problem da solution lain layi community de jane pehchane ate tajrubekar immigration consultant gary virk nu milo
3: koi case refuse ho gaya ya appeal te chala gaya hove immigration da koi vi masla hamesha yaad rakho ikko hi na ate ikko hi tha cic immigration hune hi call karo 416-456-6161
4: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
5: ਅੱਜ ਕਿਹੜੇ ਖਾਣੇ ਦੇ ਵਾਸੀ ਗੱਲ ਨਹੀਂ ਹੈ।

0: ਸਪੋਰਟਸ ਵਾਮ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473213122, ਜੈਲੋ ਟਾਇਰ ਸੈਂਟਰ।
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: कनेडा विच रहंदे हुए हर परिवार को लाइफ इंश्योरेंस होनी बहुत जरूरी है अपने परिवार दी फाइनेंशियल सिक्योरिटी ते फ्यूचर प्लानिंग लई।
3: इसे लई मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तो ही करवाई है।
4: जेकर तुसी भी किसे तरह दी लाइफ इंश्योरेंस, मॉर्गेज इंश्योरेंस, डिसेबिलिटी इंश्योरेंस, क्रिटिकल इलनेस इंश्योरेंस बारे सोच रहे हो ता सब तो वध कवरेज ते सही पॉलिसी तुहानू सिमराज सिंह सिद्धू ही दवा सकते ने। पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-453-3381 ते 416-457-3381।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381, 416-457-3381।
5: Simply Indian brings you all simply delicious deals. Buy one, get one free every day. Sure, 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian di sariya hi locations te. Dining, takeout and catering also available. Call at 905-794-8111. Simply delicious. Matlab, Simply Indian.
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
7: ਤਾਂ ਫਿਕਰ ਕਿਉਂ ਕਰਦੇ ਹੋ?
8: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
8: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
8: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
6: 647-7710-647-739-8710, license number M200-3450.
9: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ, ਦੇਸ ਪਰਦੇ, ਦੇਸ ਪਰਦੇ।
10: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ,
9: ਇਨਫੋਰਮੇਸ਼ਨ,
10: ਕਾਲ ਅਸ ਨਾਓ 416-457-3381, 416-457-3381, ਜਾਂ ਫਿਰ 416-725-2551, 416-725-2551।
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545, 905-913-4545। ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ, 15 ਫੈਂਡਰ ਵੇ, ਬ੍ਰੈਂਪਟਨ, 9985 ਮਕਵੀਨ ਡਰਾਈਵ, ਬ੍ਰੈਂਪਟਨ, 1465 ਮੇਫੀਲਡ ਰੋਡ, ਬ੍ਰੈਂਪਟਨ, 33 ਫਾਰਲੀ ਡਰਾਈਵ, ਗੋਲਫ ਦੇ ਵਿੱਚ, ਔਰ 600 ਹੈਸਪਲਰ ਰੋਡ, ਕੈਂਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ। ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ। ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ, ਜਿਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ, ਸਮਰ ਵਾਲੀਆਂ ਸਨ ਗਲਾਸਿਸ ਤੇ ਤੁਹਾਨੂੰ 50% ਆਫ ਮਿਲੇਗਾ। ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਾਓ, ਔਰ ਨਾਲ ਦੀ ਨਾਲ ਔਰ ਜੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ। ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੋਂ ਪੇ ਨਹੀਂ ਕਰਨਾ, ਇਨਸ਼ੋਰੈਂਸ ਤੋਂ ਸਾਰੇ ਪੈਸੇ ਕਵਰ ਕਰਨਗੇ। ਤੇ ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸਨੇਚਰਵਾਰ ਨੂੰ ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਟੈਕਸ ਐਕਸਪ੍ਰੈਸ ਦੇ ਨਾਲ 905-460-8888 905-460-8888 ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ 35 ਰੈਗੂਲੇਸ਼ਨ ਡਰਾਈਵ ਟੈਕਸ ਐਕਸਪ੍ਰੈਸ 905-460-8888 ਟੈਲੀਫੋਨ ਨੰਬਰ ਹੈ ਟੈਕਸ ਐਕਸਪ੍ਰੈਸ ਵਾਲਿਆਂ ਦਾ ਅਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਐਟੋਬਿਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ ਜੀ ਹਾਂ ਓਨਲੀ $104 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ ਸਿਰਫ ਤੇ ਸਿਰਫ $140 ਦਿਓ ਤੇ ਆਪਣੇ ਡਕਟ ਕਲੀਨ ਕਰਾਓ ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ ਓਪਨ 7 ਡੇਜ਼ ਅ ਵੀਕ
7: ਜੇਕਰ ਤੁਸੀਂ ਇੱਕ ਆਰੋ ਐਕਸੀਡੈਂਟ ਦੇ ਵਿੱਚ ਇਨਵੋਲਵ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ 416-991-5939 416-999-5939 ਚਾਹੇ ਆਰੋ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾੜ ਟੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ ਹੁਣ ਤੱਕ ਬਰਾੜ ਟੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾੜ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਅਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939
0: 905-564-6444

0: ਸੁਤੀ AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਇਸ ਟਿਊਜ਼ਡੇ ਸ਼ਾਮ ਦੇ ਇੰਨੇ ਖੂਬਸੂਰਤ ਸ਼ਾਮ ਦੇ ਵਿੱਚ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਸਾਡੇ ਨਾਲ ਹੁਣ ਠੀਕ 6 ਵਜੇ ਤੱਕ ਜੁੜੇ ਰਹੋ, ਅਤੇ ਜੇਕਰ 6 ਵਜੇ ਤੱਕ ਹੀ ਜੁੜੇ ਰਹੋਗੇ ਅੱਜ ਵੀ ਦੋਸਤੋ ਤੁਹਾਨੂੰ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਖਾਸ ਤਾਂ ਲੋਕਲ GTA ਦੀਆਂ ਸਭ ਤੋਂ ਨਵੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਖਬਰਾਂ ਅਤੇ ਸਾਡੇ ਵਿਚਾਰ, ਯਾਨੀ ਕਿ ਨਿਊਜ਼ ਅਤੇ ਵਿਊਜ਼ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। ਖਬਰਾਂ ਅਤੇ ਵਿਚਾਰਾਂ ਤੋਂ ਇਲਾਵਾ ਕਾਫੀ ਜ਼ਿਆਦਾ ਗੀਤ ਸੰਗੀਤ ਵੀ ਪੇਸ਼ ਕਰਾਂਗੇ। ਲੱਗਦਾ ਹੈ ਕਿ ਮੇਅ ਮਹੀਨਾ ਤਾਂ ਕੋਈ ਪਿੱਛੇ ਨਾ ਰਹਿ ਜਾਵੇ, ਇੱਕ ਤੇ ਇੱਕ ਤੇ ਚੜ੍ਹਦਾ ਅਤੇ ਚੜ੍ਹਦਾ ਕਲਾਕਾਰ ਆਪਣਾ ਇਹ ਇੱਕ ਗਾਣਾ ਜਾਂ ਫਿਰ ਪੂਰੇ ਦੇ ਪੂਰੇ EP ਜਾਂ ਪੂਰੇ ਦੇ ਪੂਰੇ ਟੇਪ ਹੀ ਕੱਢ ਰਿਹਾ ਹੈ। ਸੋ ਕੁਝ ਨਵੇਂ ਗੀਤ ਸੰਗੀਤ ਵੀ ਜ਼ਰੂਰ ਪੇਸ਼ ਕਰਾਂਗੇ, ਤੁਹਾਡੇ ਵੀ ਫਰਮੈਸ਼ੀ ਗੀਤ ਸੰਗੀਤ ਜ਼ਰੂਰ ਲਵਾਂਗੇ ਅਤੇ ਪਲੇ ਕਰਾਂਗੇ ਬਾਰੀ ਬਾਰੀ ਠੀਕ 6 ਵਜੇ ਤੱਕ। ਅਤੇ ਨਾਲ ਦੀ ਨਾਲ ਸਾਡੇ ਖਾਸ ਐਡਵਰਟਾਈਜ਼ਰ ਆ ਕੇ ਆਪਣੇ ਕੁਝ ਮੈਸੇਜਸ ਡਾਇਰੈਕਟ ਏਅਰ ਤੁਹਾਡੇ ਤੱਕ ਵੀ ਪੇਸ਼ ਕਰਨਗੇ। ਡਿਫਰੈਂਟ ਇੰਡਸਟਰੀਜ਼, ਕੰਮ ਕਾਰੋਬਾਰ, ਬਿਜ਼ਨਸ, ਪ੍ਰੋਡਕਟ, ਸਰਵਿਸ ਐਕਸੈਟਰਾ ਦੀ ਗੱਲਬਾਤ ਤਾਂ ਸਾਡੇ ਪ੍ਰੋਗਰਾਮ ਦੇ ਵਿੱਚ ਨਿੱਤ ਰੋਜ਼ ਹੀ ਹੁੰਦੀ ਰਹਿੰਦੀ ਹੈ। ਅੱਜ ਵੀ ਦੋਸਤੋ ਦੇਖ ਲਈਏ ਟਿਊਜ਼ਡੇ ਸ਼ਾਮ ਦੇ ਸਕੈਜੂਲ ਦੇ ਵਿੱਚ ਲਈ ਕੀ ਕੁਝ ਤਿਆਰੀ ਕਰਕੇ ਆਏ ਹਾਂ। ਕੁਛ ਐਜੂਕੇਸ਼ਨ, ਪੜ੍ਹਾਈ ਦੇ ਬਾਰੇ ਜਾਣਕਾਰੀ ਅੱਗੇ ਜਾ ਕੇ ਦੇਵਾਂਗੇ। ਕੁਛ ਇਮੀਗ੍ਰੇਸ਼ਨ ਦੇ ਬਾਰੇ ਵੀ ਇਨਫੋਰਮੇਸ਼ਨ ਜ਼ਰੂਰ ਹੋਊਗੀ, ਅਤੇ ਨਾਲ ਦਿਆਂ ਮੋਰਗੇਜ ਰਿਲੇਟਡ ਵੀ, ਅਤੇ ਕੁਛ ਸੇਲਸ ਦੇ ਬਾਰੇ ਵੀ, ਅਤੇ ਕੁਛ ਲਾਈਵ ਐਪਲੀਕੇਸ਼ਨ ਪ੍ਰੋਗਰਾਮਸ ਵੀ ਇਸ ਵੀਕਡ 'ਤੇ ਆ ਰਹੇ ਹਨ, ਉਹਨਾਂ ਦੇ ਬਾਰੇ ਵੀ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਐਨ 6 ਵਜੇ ਤੱਕ। ਅਤੇ ਦੋਸਤੋ 6 ਵਜੇ ਤੱਕ ਸਾਨੂੰ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਇੱਕੋ ਇੱਕ ਨੰਬਰ ਹੈ, ਪਰ ਇੱਕੋ ਇੱਕ ਸ਼ਰਤ ਹੈ, ਜਦੋਂ ਮੈਂ ਆਪ ਨਹੀਂ ਬੋਲ ਰਿਹਾ ਉਦੋਂ ਇਹ ਫੋਨ ਚੱਕ ਸਕਦਾ। ਸੋ ਮਤਲਬ ਕੋਈ ਵੀ ਗੀਤ ਸੰਗੀਤ ਪੇਸ਼ ਹੋ ਰਿਹਾ, ਕੋਈ ਰਿਕਾਰਡਡ ਕਮਰਸ਼ਲ ਬ੍ਰੇਕ ਚੱਲ ਰਹੀ ਹੈ, ਮਾੜੀ ਮੋਟੀ ਟਾਈਮਿੰਗ ਤੁਹਾਨੂੰ ਕਰਨੀ ਪੈਂਦੀ ਹੈ, ਪਰ ਮਾੜੀ ਮੋਟੀ ਟਾਈਮਿੰਗ ਕਰਕੇ ਜਿਹੜੀ ਮਰਜ਼ੀ ਗੱਲਬਾਤ ਕਰ ਸਕਦੇ ਹੋ, ਖੁੱਲ੍ਹ ਕੇ ਆਫ ਦੀਅਰ ਗੱਲਬਾਤ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਘੁਮਾ ਸਕਦੇ ਹੋ ਤੁਸੀਂ 905-564-6444, 905-564-6444, 905-564-6444, ਜਾਂ ਫਿਰ ਕਿਸੇ ਵੀ ਟਾਈਮ 'ਤੇ ਦੋਸਤੋ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਮੈਨੂੰ ਸਿੱਧੇ ਭੇਜ ਸਕਦੇ ਹੋ। ਮੈਂ ਕੋਸ਼ਿਸ਼ ਕਰੂੰਗਾ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਤੁਹਾਨੂੰ ਵਾਪਸ ਮੈਸੇਜ ਕਰ ਦੇਵਾਂ, ਚਾਹੇ ਉਹ ਮੈਸੇਜ ਤੁਹਾਡਾ ਕੋਈ ਫਰਮੈਸ਼ੀ ਗੀਤ ਸੰਗੀਤ ਹੋਵੇ, ਚਾਹੇ ਉਹ ਮੈਸੇਜ ਸਾਡੇ ਕਿਸੇ ਵੀ ਐਗਜਿਸਟਿੰਗ ਐਡਵਰਟਾਈਜ਼ਰ ਦਾ ਕੋਈ ਅਤਾ ਪਤਾ ਫੋਨ ਨੰਬਰ ਚਾਹੀਦਾ ਹੋਵੇ, ਜਾਂ ਕੋਈ ਜ਼ਰੂਰੀ ਕੰਮ ਹੈ, ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਸਰਵਿਸ ਦੇ ਭਾਵ ਦੇ ਵਿੱਚ ਵੀ, ਉਹ ਵੀ ਜਨਰਲ ਕੋਈ ਮੈਸੇਜ ਸਾਨੂੰ ਕਰਨਾ ਚਾਹੁੰਦੇ ਹੋ, ਟੈਕਸਟ ਔਰ ਵਟਸਐਪ ਐਟ 416-457-3381, 416-457-3381, 416-457-3381 'ਤੇ ਤੁਸੀਂ ਲਾਈਵ ਆਪਣਾ ਟੈਕਸਟ, ਵਟਸਐਪ ਮੈਸੇਜ, ਬੈਕ ਐਂਡ ਫੋਰਥ ਆਪਾਂ ਮੈਸੇਜ ਕਰ ਸਕਦੇ ਹਾਂ। ਦੋਸਤੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਸੋ ਕੱਲ੍ਹ ਸਾਡੇ ਸਾਰੇ ਤੋਂ ਸਾਰੇ ਮੈਂਬਰਸ ਆਫ ਪਾਰਲੀਮੈਂਟ ਕੁਈਨਸ ਪਾਰਕ ਪਾਰਲੀਮੈਂਟ ਹਿੱਲ ਤੱਕ ਆਰਵਾ ਦੇ ਵਿੱਚ ਇਹ ਪਹੁੰਚੇ। ਕੁਛ ਕੁ ਹੋਰ ਦਿਨਾਂ ਦੇ ਲਈ ਇਹ ਕੁਛ ਕੁ ਲੈਜਿਸਲੇਸ਼ਨ ਦੇ ਵੱਲ ਕੰਮ ਕਰਨ ਦੀ ਕੋਸ਼ਿਸ਼ ਕਰਨਗੇ, ਜਦੋਂ ਤੱਕ ਤਾਂ ਜੂਨ ਦੇ ਪਹਿਲੇ ਕੁਛ ਦਿਨਾਂ ਦੇ ਅੰਦਰ ਸਮਰ ਛੁੱਟੀਆਂ ਸ਼ੁਰੂ ਹੋ ਜਾਣੀਆਂ। ਹੁਣ ਪਤਾ ਲੱਗ ਗਿਆ ਹੈ ਕਿ ਜਿਹੜੀ ਇੱਕ ਲਿਬਰਲ ਕਲਾਈਮੇਟ ਕਾਕਸ ਹੈ, ਲਿਬਰਲ ਈਕੋ ਕਾਕਸ ਹੈ, ਜਿਹੜੇ ਵੀ ਲੋਕ ਨੂੰ ਲੱਗਦਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਇਸ਼ੂ ਤਾਂ ਇਹੀ ਹੈ ਕਲਾਈਮੇਟ ਚੇਂਜ, ਭਾਵੇਂ ਲੋਕ ਇੱਥੇ ਭੁੱਖੇ ਮਰ ਰਹੇ ਆ, ਮੋਰਗੇਜ ਹੀ ਮਿਸ ਕਰ ਰਹੇ ਆ, ਘਰ ਹੀ ਪਾਵਰ ਆਫ ਸੇਲ 'ਤੇ ਜਾ ਰਹੇ ਆ, ਰੋਜ਼ੀ ਰੋਟੀ ਹੀ ਜਾ ਰਹੀ ਆ, ਇਹ ਕਹਿੰਦੇ ਨੇ ਕਿ ਸਾਨੂੰ ਕਲਾਈਮੇਟ ਚੇਂਜ ਏਜੰਡਾ ਵਧਾਉਣ ਦੇ ਲਈ, ਯਾਨੀ ਕਿ CO2 ਮਿਸ਼ਨਸ ਘਟਾਉਣ ਦੇ ਲਈ ਅਤੇ ਕਲਾਈਮੇਟ ਪਾਲਿਸੀਜ਼ ਵਧਾਉਣ ਦੇ ਲਈ ਹੋਰ ਕੰਮ ਕਰਨ ਦੀ ਲੋੜ ਹੈ। ਅੱਜ ਇਸ ਤੋਂ ਇਲਾਵਾ ਪਤਾ ਲੱਗ ਗਿਆ ਹੈ, ਮੇਨ ਸਟ੍ਰੀਮ ਮੀਡੀਆ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਹੈ ਕਿ ਜਾਂ ਤਾਂ ਇਸ ਹਫ਼ਤੇ, ਜਾਂ ਤਾਂ ਅਗਲੇ ਹਫ਼ਤੇ, ਜਾਂ ਤਾਂ ਸਮਰ ਛੁੱਟੀਆਂ ਤੋਂ ਪਹਿਲਾਂ ਕੀ ਹੋ ਸਕਦਾ ਹੈ। ਮੇਨ ਸਟ੍ਰੀਮ ਮੀਡੀਆ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਲਿਬਰਲ MP ਬਹੁਤ ਹੀ ਜਾਣਿਆ ਪਛਾਣਿਆ ਸਟੀਵਨ ਗੀਬੋ, ਉਹ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਹੁਣ ਛੱਡਣ ਨੂੰ ਫਿਰਦਾ ਹੈ, ਸ਼ਾਇਦ ਆਉਣ ਵਾਲੇ ਦਿਨਾਂ ਦੇ ਅੰਦਰ ਹੀ ਲਿਬਰਲ ਕਾਕਸ, ਲਿਬਰਲ ਪਾਰਟੀ ਛੱਡ ਕੇ ਉਹ ਐਜ਼ ਐਨ ਇੰਡੀਪੈਂਡੈਂਟ MP ਹੀ ਬੈਠੂਗਾ, ਇਸ ਟਰਮ ਨੂੰ ਸ਼ਾਇਦ ਖਤਮ ਕਰੂਗਾ, ਪਰ ਰੀਇਲੈਕਸ਼ਨ ਦੇ ਲਈ ਨਹੀਂ ਖੜਾ ਹੋਊਗਾ, ਖੜਨ ਦੀ ਕੋਈ ਲੋੜ ਨਹੀਂ ਹੈਗੀ। ਲਾਈਫ ਟਾਈਮ ਤਾਂ ਪੱਕੀ ਪੈਨਸ਼ਨ ਤਾਂ ਭਾਈ ਦੀ ਜਦੋਂ ਮਰਜ਼ੀ ਸ਼ੁਰੂ ਹੋ ਜਾਵੇ, ਸਾਲ ਤਾਂ ਬਥੇਰੇ ਆਲਰੇਡੀ MP ਦੇ ਤੌਰ 'ਤੇ ਕੰਮ ਕਰ ਚੁੱਕਿਆ ਹੈ। ਸੋ ਇਹ ਫੋਰਮਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਕਈ ਸਾਲ ਲਗਾਤਾਰ ਕੈਬਨਿਟ ਮਿਨਿਸਟਰ ਸੀ, for the environment and climate change. ਇਹਦੇ ਕਰਕੇ ਹੀ ਇਸ ਮੁਲਕ ਦੇ ਵਿੱਚ ਇੰਨਾ ਜ਼ਿਆਦਾ ਤਬਾਹੀ ਹੋਈ ਹੈ. ਐਂਟੀ ਐਨਰਜੀ ਸੈਂਟੀਮੈਂਟ, ਇਸ ਹੀ ਬੰਦੇ ਨੇ ਏਜੰਡਾ ਵਧਾਇਆ ਹੈ. ਇਸ ਬੰਦੇ ਨੂੰ ਤਾਂ ਦੇਸ਼ ਦਰੋਹੀ ਮੰਨਣਾ ਚਾਹੀਦਾ ਹੈ, ਟ੍ਰੇਡਰ ਟੂ ਆਰ ਪੀਪਲ ਐਂਡ ਆਰ ਇਕਾਨਮੀ ਐਂਡ ਆਰ ਲਾਈਵਲੀਹੁੱਡ ਮੰਨਣਾ ਚਾਹੀਦਾ ਹੈ. ਪਰ ਇਹ ਬੰਦਾ ਜਦੋਂ ਮਾਰਕ ਕਾਰਨੀ ਪਾਵਰ ਦੇ ਵਿੱਚ ਆਇਆ, ਪ੍ਰਾਈਮ ਮਿਨਿਸਟਰ ਬਣਿਆ, ਉਹਨੂੰ ਫਿਰ ਤੋਂ ਵੀ ਕੈਬਨਿਟ ਦੇ ਵਿੱਚ ਰੱਖਿਆ ਗਿਆ. ਪਰ ਜਦੋਂ ਲੋਕਾਂ ਨੂੰ ਅਪੀਜ਼ ਕਰਨ ਦੇ ਲਈ, ਖਾਸ ਤਾਂ ਅਲਬਰਟਾ ਸੈਪਰੇਸ਼ਨਿਸਟ ਮੂਵਮੈਂਟ ਨੂੰ ਅਪੀਜ਼ ਕਰਨ ਦੇ ਲਈ, ਜਦੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇੱਕ MOU ਸਾਈਨ ਕੀਤੀ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦੇ ਨਾਲ ਕਿ ਫਿਊਚਰ ਦੇ ਵਿੱਚ ਇੱਕ ਪੋਟੈਂਸ਼ੀਅਲ ਬਿਚਮਿਨ ਪਾਈਪਲਾਈਨ ਬਣਾਈ ਜਾ ਸਕਦੀ ਹੈ ਅਲਬਰਟਾ ਲੈਂਡਲੌਕ ਜਗ੍ਹਾ ਤੋਂ ਲੈ ਕੇ BC ਦੇ ਪਾਣੀ ਤੱਕ, ਉਦੋਂ ਰਾਈਟ ਅਵੇ ਸਟੀਵਨ ਗੀਬੋ ਨੇ ਮਾਰਕ ਕਾਰਨੀ ਦੀ ਕੈਬਨਿਟ ਮੰਤਰੀ ਦੀ ਪੋਜੀਸ਼ਨ ਦੇ ਵਿੱਚੋਂ ਰਿਜ਼ਾਈਨ ਕੀਤਾ. ਉਹਦੀ ਤਨਖਾਹ ਵੀ ਘਟੀ ਬਹੁਤ ਜ਼ਿਆਦਾ, ਦਸਾਂ ਹਜ਼ਾਰਾਂ ਤੋਂ ਲੈ ਕੇ ਕੋਈ ਮੇ ਬੀ 50-60,000 ਪਲੱਸ ਦੇ ਨਾਲ ਤਾਂ ਘਟੀ. ਸੋ ਆਊਟ ਆਫ ਪ੍ਰਿੰਸੀਪਲ ਉਹਨੇ ਉਸ ਕੈਬਨਿਟ ਦੇ ਵਿੱਚੋਂ ਰਿਜ਼ਾਈਨ ਕੀਤਾ, ਪਰ ਲਿਬਰਲ ਪਾਰਟੀ ਦੇ ਵਿੱਚ ਰਿਹਾ. ਪਰ ਹੁਣ ਕਿਉਂਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਸਰਕਾਰ ਨੇ ਅਲਬਰਟਾ ਦੇ ਲੋਕਾਂ ਨੂੰ ਖੁਸ਼ ਰੱਖਣ ਦੇ ਲਈ ਅਤੇ ਇੱਕ ਜ਼ਿਆਦਾ ਰੀਅਲਿਸਟਿਕ ਆਊਟਕਮ ਟੂ ਮੇਕ ਅ ਪਾਈਪਲਾਈਨ ਦੀਆਂ ਕੁਝ ਹੋਰ ਸ਼ਰਤਾਂ ਅਗਰੀ ਕੀਤੀਆਂ ਹਨ, ਜਿਵੇਂ ਕਿ ਹੁਣ ਕਾਰਬਨ ਪ੍ਰਾਈਸਿੰਗ. ਜਦੋਂ ਇਹਨਾਂ ਨੇ ਦੱਸਿਆ ਸੀ ਕਿ 2030 ਤੱਕ ਇਹਨੂੰ $140 ਪਰ ਮੈਟ੍ਰਿਕ ਟਨ ਰੱਖਾਂਗੇ ਅਲਬਰਟਾ ਲਈ, ਹੁਣ ਇਹ ਕਹਿ ਰਹੇ ਨੇ ਕਿ ਮੇ ਬੀ 2040 ਤੱਕ ਇਹਨੂੰ ਸਿਰਫ $130 ਰੱਖਾਂਗੇ. ਸੋ ਮਾਰਕ ਕਾਰਨੀ ਕਾਫੀ ਹੱਦ ਤੱਕ ਬੈਕ ਸਲਾਈਡ ਕਰ ਰਿਹਾ ਹੈ, ਪਿੱਛੇ ਜਾ ਰਿਹਾ ਹੈ ਆਲਰੇਡੀ ਮੇਡ ਆਲਰੇਡੀ ਸੈਟ ਇਨਵਾਇਰਮੈਂਟਲ ਪਾਲਿਸੀਜ਼ 'ਤੇ, ਜੋ ਕਿ ਟਰੂਡੋ ਏਰਾ ਦੇ ਵਿੱਚ ਪੇਸ਼ ਕੀਤੀਆਂ ਗਈਆਂ ਜਾਂ ਇੰਟਰੋਡਿਊਸ ਕੀਤੀਆਂ ਗਈਆਂ. ਇਹਦੇ ਕਰਕੇ ਹੁਣ ਕਾਫੀ ਜ਼ਿਆਦਾ ਮੇਨ ਸਟ੍ਰੀਮ ਮੀਡੀਆ 'ਚ ਚਰਚਾ ਹੋ ਰਹੀ ਹੈ, ਹਰੇਕ ਮੇਜਰ ਨੈਟਵਰਕ 'ਤੇ ਹੋ ਰਹੀ ਹੈ ਕਿ ਇਸ ਹੀ ਹਫ਼ਤੇ ਜਾਂ ਵੈਰੀ ਵੈਰੀ ਸੂਨ, ਮੋਸਟ ਲਾਈਕਲੀ ਤਾਂ MPs ਦੀਆਂ ਸਮਰ ਛੁੱਟੀਆਂ ਤੋਂ ਪਹਿਲਾਂ ਸਟੀਵਨ ਗੀਬੋ, ਕਾਫੀ ਜਾਣਿਆ ਪਛਾਣਿਆ ਲਿਬਰਲ MP, ਉਹ ਲਿਬਰਲ ਪਾਰਟੀ ਹੀ ਛੱਡੂਗਾ ਪਰ ਪੋਲਿਟਿਕਸ ਨਹੀਂ ਛੱਡੂਗਾ, ਇੰਡੀਪੈਂਡੈਂਟ ਇਕੱਲਾ ਹੀ ਬੈਠੂਗਾ, ਆਜ਼ਾਦ ਹੀ ਬੈਠੂਗਾ ਹਾਊਸ ਆਫ ਕਾਮਨਸ ਦੇ ਵਿੱਚ, ਅਤੇ ਸ਼ਾਇਦ ਇਸ ਟਰਮ ਨੂੰ ਫਿਨਿਸ਼ ਕਰਕੇ ਉਸ ਤੋਂ ਬਾਅਦ ਹੀ ਪੋਲਿਟਿਕਸ ਦੇ ਵਿੱਚੋਂ ਇਹ ਰਿਟਾਇਰ ਕਰੂਗਾ. ਇਹਦੇ ਬਾਰੇ ਤੁਹਾਨੂੰ ਬਹੁਤ ਹੀ ਜਲਦ ਪੂਰੀ ਜਾਣਕਾਰੀ ਦੱਸਾਂਗੇ. ਨਾਲ ਦੀ ਨਾਲ ਦੋਸਤੋ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਇੱਕ ਨਵੀਂ ਰਿਪੋਰਟ ਪੇਸ਼ ਕੀਤੀ ਗਈ ਆ ਜਿਸ ਦੇ ਮੁਤਾਬਕ ਕੈਨੇਡਾ ਦੇ ਵਿੱਚ ਹੁਣ ਇੱਕੋ ਹੀ ਸਾਲ ਦੇ ਵਿੱਚ 2025 ਦੇ ਪਹਿਲੇ 3 ਮਹੀਨੇ ਤੋਂ ਲੈ ਕੇ 2026 ਦੇ ਪਹਿਲੇ 3 ਮਹੀਨਿਆਂ ਤੱਕ ਮੋਰਗੇਜ ਡਿਲਿੰਕੁਐਂਸੀਜ਼, ਯਾਨੀ ਕਿ 90 ਜਾਂ ਉਸ ਤੋਂ ਵੱਧ ਦਿਨ, ਯਾਨੀ ਕਿ 3 ਮਹੀਨੇ ਜਾਂ ਵੱਧ ਦਿਨ ਮੋਰਗੇਜ ਦੀਆਂ ਕਿਸ਼ਤਾਂ ਮਿਸ ਕਰਨੀਆਂ, ਇਹ ਯੀਅਰ ਓਵਰ ਯੀਅਰ ਕੈਨੇਡਾ ਦੇ ਵਿੱਚ 32% ਦੇ ਨਾਲ ਇਸ਼ੂ ਵਧੀ ਹੈ. ਪਰ ਇਹ ਤਾਂ ਨੈਸ਼ਨਲ ਐਵਰੇਜ ਹੈ. ਅੰਟੇਰੀਓ ਤੁਹਾਨੂੰ ਪਤਾ ਹੈ US ਟੈਰਿਫਸ ਦਾ ਅਸਰ ਦੇ ਨਾਲ ਦੇ ਨਾਲ ਮਹਿੰਗਾਈ, ਓਵਰਆਲ ਜ਼ਿਆਦਾ ਮਹਿੰਗੇ ਘਰ, ਜ਼ਿਆਦਾ ਮਹਿੰਗੀਆਂ ਮੋਰਗੇਜ, ਜ਼ਿਆਦਾ ਮਹਿੰਗੀਆਂ ਕਿਸ਼ਤਾਂ. ਇੱਥੇ ਅੰਟੇਰੀਓ ਦੇ ਵਿੱਚ ਕਿੰਨਾ ਬੁਰਾ ਹਾਲ ਆ ਕਿ ਇੱਕੋ ਹੀ ਸਾਲ ਦੇ ਵਿੱਚ Q1 2025 ਅਤੇ Q1 2026 52% ਇਨਕਰੀਸ ਇਨ ਮੋਰਗੇਜ ਡਿਲਿੰਕੁਐਂਸੀਜ਼ ਰਿਪੋਰਟ ਕੀਤੀ ਗਈ ਹੈ ਸਾਡੇ ਅੰਟੇਰੀਓ ਪ੍ਰੋਵਿੰਸ ਦੇ ਵਿੱਚ. ਐਂਡ ਗੈਸ ਵਾਟ, ਸਾਡਾ ਦੁਨੀਆ ਦਾ 8ਵਾਂ ਅਜੂਬਾ, ਬ੍ਰੈਂਪਟਨ ਨੰਬਰ ਵਨ ਹੈ. ਸਭ ਤੋਂ ਜ਼ਿਆਦਾ ਪੂਰੇ ਮੁਲਕ ਦੇ ਵਿੱਚ 64% ਇਨਕਰੀਸ ਪੇਸ਼ ਹੋਈ ਹੈ ਇਨ ਮੋਰਗੇਜ ਡਿਲਿੰਕੁਐਂਸੀਜ਼ ਪਿਛਲੇ ਸਾਲ ਤੋਂ ਲੈ ਕੇ ਇਸ ਸਾਲ. ਰਿਡਿਕਿਊਲਸ ਨੰਬਰ, 64% ਇਨਕਰੀਸ. ਅਤੇ ਨਾਲ ਦੀ ਨਾਲ ਬ੍ਰੈਂਪਟਨ ਟੋਰਾਂਟੋ ਸ਼ਹਿਰ ਤੋਂ ਬਾਅਦ ਦੂਜੀ ਜਗ੍ਹਾ ਦੇ ਵਿੱਚ ਹੈ ਕਿ ਕਿੰਨੇ ਕੁ ਘਰ ਬੈਂਕ ਦੇ ਵੱਲੋਂ ਧੱਕੇ ਦੇ ਨਾਲ ਪਾਵਰ ਆਫ ਸੇਲ 'ਤੇ ਲਾਏ ਜਾਂਦੇ ਹਨ. ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ. ਬ੍ਰੈਂਪਟਨ ਦਾ ਇੱਕ ਦੇਸੀ ਬੰਦਾ ਫੜਿਆ ਗਿਆ ਕਾਫੀ ਅਜੀਬ ਸਰਕਮਸਟੈਂਸ ਦੇ ਵਿੱਚ. ਹੁਣ ਸੁਣੋ ਧਿਆਨ ਨਾਲ. ਇੱਕ ਬੰਦਾ ਹੈ, ਉਹ ਗਿਆ ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਤੱਕ, ਕਿਹਾ ਕਿ ਭਾਈ ਮੈਂ ਤਾਂ ਹੁਣੇ ਹੁਣੇ ਆਪਦੇ ਇੱਕ ਸਟੋਰੇਜ ਲੋਕਰ, ਸਟੋਰੇਜ ਯੂਨਿਟ ਵਿੱਚ ਚੈੱਕ ਕਰਕੇ ਆਇਆ, ਕਈ ਸਾਲਾਂ ਬਾਅਦ ਗੇੜਾ ਕੱਢ ਕੇ ਆਇਆ, ਕੋਈ ਸਮਾਨ ਸਮੂਨ ਚਾਹੀਦਾ ਸੀ, ਅਤੇ ਪਤਾ ਲੱਗਿਆ ਕਿ ਇੱਥੇ ਤਾਂ ਭਾਈ ਕਾਫੀ ਚਿਰਾਂ ਪਹਿਲਾਂ ਤੋਂ ਹੀ ਚੋਰੀ ਚੋਰੀ ਹੋਈ ਹੋਈ ਆ. ਪਰ ਚੋਰੀ ਦਾ ਜਿਹੜਾ ਸਮਾਨ ਹੈ ਉਹ ਸੀ ਗਿਟਾਰਸ ਐਂਡ ਹੋਰਾਂ ਵੀ ਕਿਸਮ ਦੀਆਂ ਮਿਊਜ਼ੀਕਲ ਇੰਸਟਰੂਮੈਂਟਸ, ਅਤੇ ਉਹਦੇ ਵਿੱਚ ਹੀ ਗਿਟਾਰ ਦੇ ਕੇਸ ਦੇ ਵਿੱਚ ਭਾਈ ਨੇ ਕੀ ਪਾਇਆ, ਇੱਕ ਵਾਇਰਲੈਸ ਟਰੈਕਿੰਗ ਡਿਵਾਈਸ. ਉਹੀ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਪੁਲਿਸ ਨੇ ਜਾ ਕੇ ਏਅਰਨ ਅੰਟੇਰੀਓ ਦੇ ਵਿੱਚ ਲੋਕਰ ਲੁੱਟਣ ਤੋਂ ਬਾਅਦ ਆਲਮੋਸਟ 2 ਸਾਲਾਂ ਬਾਅਦ ਬ੍ਰੈਂਪਟਨ ਦੇ ਇੱਕ ਘਰ ਤੱਕ ਇਸ ਗਿਟਾਰ ਕੇਸ ਨੂੰ ਪਿੰਗ ਕੀਤਾ ਟਰੈਕਰ ਦੇ ਰਾਹੀਂ। ਪੁਲਿਸ ਨੇ ਸਰਚ ਵਾਰੰਟ ਐਕਸੀਕਿਊਟ ਕੀਤਾ, ਅੰਦਰ ਜਾ ਕੇ ਹਜ਼ਾਰਾਂ ਡਾਲਰ ਦਾ ਚੋਰੀ ਕੀਤਾ ਹੋਇਆ ਸਮਾਨ, ਹਜ਼ਾਰਾਂ ਡਾਲਰ ਦੀ ਵੇਚਣ ਦੇ ਇਰਾਦੇ ਦੇ ਨਾਲ ਰੱਖੀ ਹੋਈ ਹੈਰੋਇਨ ਅਤੇ ਮੈਥਮਫੈਰਮੀਨ, ਕ੍ਰਿਸਟੋ ਮੈਥ ਐਂਡ ਹੈਰੋਇਨ। ਅਤੇ ਹੁਣ ਇੱਕ ਦੇਸੀ ਬੰਦਾ ਕਾਫੀ ਜ਼ਿਆਦਾ ਕ੍ਰਿਮੀਨਲ ਚਾਰਜਸ ਫੇਸ ਕਰ ਰਿਹਾ ਹੈ। ਦੋਸਤ, ਕਮਾਲ ਦੀ ਚੀਜ਼ ਹੈ ਟੈਕਨੋਲੋਜੀ, ਟੈਕਨੋਲੋਜੀ ਆ, ਦੇਖ ਲਓ ਕਿੰਨੀ ਐਡਵਾਂਸ ਹੋ ਗਈ ਆ ਕਿ ਲੋਕਾਂ ਨੂੰ ਤਾਂ ਆਲਮੋਸਟ 2 ਸਾਲਾਂ ਬਾਅਦ ਤੱਕ ਵੀ ਫੜਿਆ ਜਾ ਰਿਹਾ ਹੈ ਟਰੈਕਿੰਗ ਡਿਵਾਈਸ ਦੇ ਨਾਲ। ਅਤੇ ਦੋਸਤੋ, ਟਿਮ ਹੋਰਟਨਸ ਇੱਕ ਟਾਈਮ 'ਤੇ ਤਾਂ ਜਦੋਂ ਤੁਸੀਂ ਕਿਸੇ ਨੂੰ ਪੁੱਛਦੇ ਸੀ, ਪੰਜਾਬ ਦੇ ਵਿੱਚ ਵੀ ਪੁੱਛਦੇ ਸੀ, ਕੈਨੇਡਾ ਦੀ ਕੀ ਸਭ ਤੋਂ ਮਸ਼ਹੂਰ ਚੀਜ਼ਾਂ ਨੇ, ਕਹਿੰਦੇ ਨੇ ਫਰੈਂਚ ਵਨੀਲਾ ਫਰੋਮ ਟਿਮ ਹੋਰਟਨਸ ਜਾਂ ਡਬਲ ਡਬਲ। ਇੱਥੇ ਤਾਂ ਦੋਸਤੋ 50-60-70 ਪਲੱਸ ਈਅਰਸ ਤੋਂ ਕੈਨੇਡੀਅਨ ਹੈਰੀਟੇਜ, ਕੈਨੇਡੀਅਨ ਕਲਚਰ, ਕੈਨੇਡੀਅਨ ਆਈਡੈਂਟੀ ਦੇ ਵਿੱਚ ਸਨੋਨਮਸ ਹੀ ਹੈ ਟਿਮ ਹੋਰਟਨਸ, ਸਾਡੀ ਜਾਣ ਪਛਾਣ ਦੇ ਵਿੱਚ ਇੱਕ ਚੀਜ਼ ਹੈ। ਪਰ ਜਦੋਂ ਤੋਂ ਮੈਸ ਇਮੀਗ੍ਰੇਸ਼ਨ ਸ਼ੁਰੂ ਕੀਤੀ ਗਈ ਹੈ ਅਤੇ ਟਿਮ ਹੋਰਟਨਸ ਨੇ ਲਾਲਚੀ ਬਣ ਕੇ ਉਹਨਾਂ ਨੇ ਹੋਰ ਅਤੇ ਹੋਰ ਅਤੇ ਹੋਰ ਟੈਂਪਰੇਰੀ ਫੋਰਨ ਵਰਕਰਸ ਨੂੰ ਹਾਇਰ ਕੀਤਾ ਹੈ, ਸਰਕਾਰ ਨੂੰ ਵੀ, ਟਰੂਡੋ ਸਰਕਾਰ ਨੂੰ ਵੀ ਅਤੇ ਨਾਲ ਦੀ ਨਾਲ ਕੌਣੀ ਸਰਕਾਰ ਨੂੰ ਵੀ, ਈਵਨ ਲਾਸਟ ਈਅਰ ਤੱਕ ਵੀ ਲਾਬੀ ਕੀਤਾ ਹੈ ਕਿ ਤੁਸੀਂ ਟੈਂਪਰੇਰੀ ਫੋਰਨ ਵਰਕਰਸ ਦੀ ਜਿਹੜੀ ਅਮਾਊਂਟ ਹੈ ਉਹਨੂੰ ਲਿਮਿਟ ਨਾ ਕਰੋ, ਉਹਨੂੰ ਘਟਾਓ ਨਾ, ਸਾਨੂੰ ਜਿੰਨੇ ਬੰਦੇ ਚਾਹੀਦੇ ਆ ਅਸੀਂ ਬਾਹਰਲੇ ਮੁਲਕਾਂ ਤੋਂ ਮੰਗਵਾਉਣਾ ਚਾਹੁੰਦੇ ਹਾਂ। ਇਹਦੇ ਕਰਕੇ ਹੀ ਦੋਸਤੋ ਕੋਵਿਡ-19 ਤੋਂ ਬਾਅਦ ਲੋਕਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ, ਖਾਸ ਤਾਂ ਜਿਹੜੇ ਵੀ ਲੋਕ, ਈਵਨ ਆਮ ਲੋਕ, ਨਾਟ ਐਵਰੀਵਨ ਇਜ਼ ਰੇਸਿਸਟ, ਆਮ ਲੋਕ ਵੀ ਇਸ ਟਿਮ ਹੋਰਟਨਸ ਨਾਲੋਂ ਅੱਕ ਗਏ ਨੇ, ਥੱਕ ਗਏ ਨੇ। ਕਹਿੰਦੇ ਨੇ ਕਿ ਭਾਈ ਸਮਝ ਲੱਗਦੀ ਨਹੀਂ ਜਦੋਂ ਅਸੀਂ ਡਰਾਈਵ ਥਰੂ 'ਤੇ ਜਾਂਦੇ ਹਾਂ ਕਿ ਕਿਹੜੀ ਬੋਲੀ ਬੋਲੀ ਜਾਂਦੇ ਹਾਂ, ਕਹਿੰਦੇ ਹਾਂ ਕਿ ਮੈਨੂੰ ਇੱਕ ਡਬਲ ਡਬਲ ਚਾਹੀਦੀ ਆ, ਬੇਗਲ ਬਣਾ ਦਿੰਦੇ ਆ, ਇਹ ਮੇਕਸ ਨੋ ਸੈਂਸ ਰਹੋ, ਤਾਂ ਔਡਰ ਹੀ ਗਲਤ ਨਿਕਲਦਾ, ਸਮਝ ਲੱਗਦੀ ਨਹੀਂ ਹੈਗੀ, ਜਲਦਬਾਜ਼ੀ ਵਿੱਚ ਕਹਿੰਦੇ ਕਿ ਨਿਕਲੋ ਨਿਕਲੋ ਨਿਕਲੋ, ਅਗਲਾ ਤੁਹਾਡੇ ਪਿੱਛੇ ਗੱਡੀ ਹੈਗੀ ਆ, ਸਾਨੂੰ ਟਾਈਮ ਸਿਰ ਐਂਸਰ ਕਰਨਾ ਪੈਣਾ ਹੈ, ਬਣਦਾ ਬੁਣਦਾ ਕੁਛ ਨਹੀਂ ਚੱਜ ਤੋਂ ਇਹਨਾਂ ਤੋਂ, ਅਤੇ ਕੁਆਲਿਟੀ ਘਟੀ ਹੈ ਅਤੇ ਨਾਲ ਦੇ ਨਾਲ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਜਾਂ ਕਹਿ ਲਓ ਹੇਟ ਵੀ ਵਧੀ ਹੈ, ਅਤੇ ਨਾਲ ਦੇ ਨਾਲ ਇਸੇ ਤਰ੍ਹਾਂ ਟਿਮ ਹੋਰਟਨਸ ਨੂੰ ਬੋਇਕਾਟ ਕਰਨ ਦੀ ਗੱਲਬਾਤ ਵੀ ਵਧੀ ਹੈ। ਸ਼ਾਇਦ ਤਾਂ ਹੀ ਟਿਮ ਹੋਰਟਨਸ ਨੇ ਪਿਛਲੇ ਦਿਨਾਂ ਦੇ ਵਿੱਚ ਹੀ ਅਨਾਊਂਸ ਕੀਤਾ ਹੈ ਕਿ ਉਹ ਟੈਂਪਰੇਰੀ ਫੋਰਨ ਵਰਕਰਸ 'ਤੇ ਹੁਣ ਕੋਈ ਵੀ ਰਿਲਾਇੰਸ ਨਹੀਂ ਰੱਖਣਗੇ। ਕਹਿੰਦੇ ਨੇ ਕਿ ਸਾਨੂੰ ਇਹਦੀ ਹੁਣ ਜ਼ਰੂਰਤ ਹੈ ਨਹੀਂ, ਹੁਣ ਬਹਾਨੇ ਲਾ ਰਹੇ ਨੇ ਕਿ ਕੋਵਿਡ-19 ਤੋਂ ਬਾਅਦ ਤਾਂ ਸਾਨੂੰ ਰਿਮੋਟ ਏਰੀਆਜ਼ ਦੇ ਵਿੱਚ, ਰੂਰਲ ਪਿੰਡਾਂ ਸ਼ਹਿਰਾਂ ਦੇ ਵਿੱਚ ਤਾਂ ਸਾਨੂੰ ਬੰਦੇ ਚਾਹੀਦੇ ਸੀ ਜੋ ਕਿ ਇੱਥੇ ਮਿਲਦੇ ਹੀ ਨਹੀਂ ਸੀ, ਭਾਵੇਂ ਇੱਥੇ ਇੱਕ ਅਨਇੰਪਲੋਇਮੈਂਟ ਕ੍ਰਾਈਸਿਸ ਹੈ, ਭਾਵੇਂ ਯੂਥ ਅਨਇੰਪਲੋਇਮੈਂਟ ਕ੍ਰਾਈਸਿਸ ਦਾ ਭਰਾਵੋ ਇੱਥੇ ਡਬਲ ਡਿਜਿਟਸ ਦੇ ਵਿੱਚ ਹੈ, ਇੱਥੇ ਨੌਜਵਾਨ ਲੋਕ ਕੰਮ ਕਰਨਾ ਚਾਹੁੰਦੇ ਆ ਪਰ ਕੰਮ ਮਿਲਦਾ ਨਹੀਂ, ਭਾਵੇਂ ਹਜ਼ਾਰ ਰਜ਼ਮੇ ਭੇਜੀ ਜਾਓ ਆਨਲਾਈਨ ਜਾਂ ਇਨ ਪਰਸਨ। ਅਤੇ ਇਹਨਾਂ ਨੇ 36 ਬਹਾਨੇ ਲਾਏ ਨੇ ਆਪਦਾ ਹੀ ਇੱਕ ਫੇਸ ਸੇਵ ਕਰਨ ਲਈ ਕਿ ਸਾਨੂੰ ਬੰਦੇ ਚਾਹੀਦੇ ਸੀ, ਤਾਂ ਹੀ ਤਾਂ ਅਸੀਂ ਬਾਹਰਲੇ ਮੁਲਕਾਂ ਤੋਂ ਇਹਨਾਂ ਨੂੰ ਟੈਂਪਰੇਰੀ ਫੋਰਨ ਵਰਕਰਸ ਨੂੰ ਮੰਗਵਾਇਆ ਹੈ। ਹੁਣ ਇਹ ਕਹਿ ਰਹੇ ਨੇ ਕਿ ਦੇਖੋ ਸਾਡੇ 1,10,000 ਕੰਮ ਕਰਨ ਵਾਲਿਆਂ ਦੇ ਵਿੱਚੋਂ ਮਸਾਂ ਕੁ ਕੋਈ 4,000 ਹੀ ਟੈਂਪਰੇਰੀ ਫੋਰਨ ਵਰਕਰਸ ਨੇ, ਸੋ ਇਟਸ ਲੈਸ ਦੈਨ 4% ਆਫ ਆਰ ਟੋਟਲ ਇੰਟਾਇਰ ਵਰਕ ਫੋਰਸ। ਅਤੇ ਕਹਿ ਰਹੇ ਨੇ ਕਿ ਹੁਣ ਅਸੀਂ ਇਹਨਾਂ 'ਤੇ ਨਹੀਂ ਰਿਲਾਈ ਕਰਾਂਗੇ, ਅਸੀਂ ਇਹਨਾਂ ਨੂੰ ਹੁਣ ਨਹੀਂ ਹਾਇਰ ਕਰਾਂਗੇ, ਅਸੀਂ 80 ਨਵੀਆਂ ਲੋਕੇਸ਼ਨ ਖੋਲ੍ਹਣ ਲੱਗੇ ਹਾਂ ਇਸ ਸਾਲ 26 ਦੇ ਵਿੱਚ ਕੈਨੇਡਾ ਵਾਈਡ, ਸਾਨੂੰ 10,000 ਬੰਦਾ ਕੰਮ ਕਰਨਾ ਚਾਹੀਦਾ ਹੈ ਕੈਨੇਡਾ ਵਾਈਡ, ਅਤੇ 10,000 ਹੀ ਅਸੀਂ ਲੋਕਲ ਵਰਕਰਸ ਹਾਇਰ ਕਰਾਂਗੇ। ਇਹ ਕੋਈ ਕੋਇੰਸੀਡੈਂਸ ਤਾਂ ਲੱਗਦਾ ਨਹੀਂ ਹੈ ਕਿ ਟਿਮ ਹੋਰਟਨਸ ਹੁਣ ਹੀ ਇਹ ਕਿਉਂ ਅਨਾਊਂਸ ਕਰ ਰਿਹਾ ਹੈ, ਇਹਦੀ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਹੀ ਹੁਣ ਕਿਉਂ ਚਰਚਾ ਹੋ ਰਹੀ ਹੈ। ਸ਼ਾਇਦ ਇਹਦੇ 2 ਕਾਰਨ ਹੈ। ਇੱਕ ਤਾਂ ਕਾਰਨ ਤਾਂ ਇਹੀ ਹੈ ਕਿ ਲੋਕਾਂ ਨੇ ਇਸ ਕੈਨੇਡੀਅਨ ਕਲਚਰਲ ਆਈਡੈਂਟੀ ਟਿਮ ਹੋਰਟਨਸ, ਇਹਨੂੰ ਹੁਣ ਇੱਕ ਨਿਸ਼ਾਨੀ ਜਿਹੜੀ ਸਾਡੀ ਮੁਲਕ ਦੀ ਹੁੰਦੀ ਸੀ ਕਿ ਹਰੇਕ ਬੰਦਾ ਕੈਨੇਡੀਅਨ ਹੈ, ਟਿਮ ਹੋਰਟਨ ਵੀ ਕੈਨੇਡੀਅਨ ਹੈ, ਬੀਵਰ ਵੀ, ਲੂਨੀ ਵੀ, ਸਭ ਕੁਝ ਕੈਨੇਡੀਅਨ ਹੈ, ਹੁਣ ਤਾਂ ਇਹਨੂੰ ਐਂਟੀ ਇਮੀਗ੍ਰੇਸ਼ਨ ਦੀ ਇੱਕ ਨਿਸ਼ਾਨੀ ਬਣਾ ਚੁੱਕੇ ਨੇ ਲੋਕ। ਲਿਟਰਲੀ ਇਟਸ ਦ ਫੇਸ, ਦ ਮੈਸਕਾਟ ਆਫ ਐਂਟੀ ਇਮੀਗ੍ਰੇਸ਼ਨ, ਟਿਮ ਹੋਰਟਨਸ। ਸ਼ਾਇਦ ਇਹ ਇੱਕ ਕਾਰਨ ਹੈ, ਹੁਣ ਕਹਿ ਰਹੇ ਆ ਕਿ ਅਸੀਂ ਲੋਕਲ 10,000 ਲੋਕ ਹੀ ਹਾਇਰ ਕਰਾਂਗੇ। ਦੂਜਾ ਕਾਰਨ ਇਹ ਹੋ ਸਕਦਾ ਹੈ ਕਿ ਅਮੇਰੀਕਾ ਦੀ ਬਹੁਤ ਹੀ ਵੱਡੀ ਫਰੈਂਚਾਈਜ਼ ਡੰਕਿਨ ਡੋਨਟਸ, ਉਹ ਵੀ ਕਹਿ ਰਹੇ ਨੇ ਕਿ ਉਹ ਇਸ ਸਾਲ ਅਤੇ ਅਗਲੇ ਸਾਲ ਅਤੇ ਉਸ ਤੋਂ ਅਗਲੇ ਸਾਲ ਅਤੇ ਪੱਕੇ ਤੌਰ 'ਤੇ ਹੀ ਹੁਣ hundreds and hundreds of namiya Dunkin Donuts locations kholenge, jo ki tonu pata hi hai ki direct competition hai for Tim Hortons. Already social media te bahut badi ganti de vich loki kehne lag gaye ne ki shukra bravo, paame American company hi hai par assi Tim Hortons hun hate kar rahe hain kyunki oh sirf te sirf immigrants nu hire karde si, sade itthe de lokan nu nahi hire karde si, assi utthe na ta kade hun dobara jana jadon Dunkin Donuts aauga. Ede bare vi tonu agge ja ke puri jankari jald davange. So ajj dosto kafi zyada ਨਵੀਆਂ ਤਾਜ਼ੀਆਂ ਖਬਰਾਂ ਠੀਕ 6 ਵਜੇ ਤੱਕ ਤੁਹਾਨੂੰ ਪੇਸ਼ ਕਰਦੇ ਰਵਾਂਗੇ। 6 ਵਜੇ ਤੱਕ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਸਟੂਡੀਓ ਦਾ ਨੰਬਰ ਘੁਮਾਓ 905-564-6444-905-564-44 ਜਾਂ ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਸਾਨੂੰ ਸਟੂਡੀਓ 'ਚ ਭੇਜ ਸਕਦੇ ਹੋ 416-457-3381-416-457-3381। ਜੁੜੇ ਰਹੋ ਵੱਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।
1: ਉਹ ਆ ਵੀ ਭਗਤਾ ਬੜਾ ਉਦਾਸ ਲੱਗਦਾ ਹੈ, ਆ ਤੇਰਾ ਜੀ ਲੱਗਣ ਲਾ ਦਈਏ।

0: AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

0: 530 AM ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਫੀਓ ਐਕਸਕਵੇਸ਼ਨ ਸਰਵਿਸ ਦੇ ਵੱਲੋਂ, ਜੋ ਕਿ ਇੱਕੋ ਇੱਕ ਨਾਮ ਇੱਕੋ ਇੱਕ ਕੰਪਨੀ ਤੁਹਾਨੂੰ ਰੈਕਮੈਂਡ ਕਰਦੇ ਹਾਂ। ਜੇ ਤੁਸੀਂ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਐਕਸਕਵੇਸ਼ਨ ਡਿਗਿੰਗ, ਘਰ ਦੀ ਫਾਊਂਡੇਸ਼ਨ, ਬਿਜ਼ਨਸ ਕਮਰਸ਼ੀਅਲ ਫਾਊਂਡੇਸ਼ਨ, ਜਾਂ ਫਿਰ ਕੰਕਰੀਟ ਦਾ ਕੰਮ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ, ਜਾਂ ਫਿਰ ਡੈਮੋਲਿਸ਼ਨ ਦਾ ਕੰਮ ਕਰਵਾਉਣਾ ਹੈ, ਕਿਉਂ? ਕਿਉਂਕਿ ਇਹ ਤੁਹਾਨੂੰ ਗਾਰੰਟੀ ਕਰਦੇ ਨੇ ਕਿ ਜਿੱਥੋਂ ਮਰਜ਼ੀ ਤੁਸੀਂ ਜਿਹੜੀ ਮਰਜ਼ੀ ਪ੍ਰਾਈਸ ਲਿਆਓ, ਰਿਟਨ ਪ੍ਰਾਈਸ, ਰਿਟਨ ਕੋਟ, ਰਿਟਨ ਐਸਟੀਮੇਟ ਲਿਆਓ, ਅਸੀਂ ਉਹਨੂੰ ਮੈਚ ਨਹੀਂ ਬੀਟ ਕਰਾਂਗੇ। ਕਿਉਂ? ਕਿਉਂਕਿ ਸਾਡੀਆਂ ਆਪਦੀਆਂ ਸਾਰੀਆਂ ਮਸ਼ੀਨਾਂ ਨੇ, ਕਿਸ ਤੋਂ ਰੈਂਟ ਨਹੀਂ ਕਰਦੇ, ਤੁਹਾਨੂੰ ਵੱਡੇ ਵੱਡੇ ਡਿਸਕਾਊਂਟ ਪੈਸਾ ਕਰਦੇ ਹਾਂ ਅਤੇ ਜ਼ਿਆਦਾ ਬਿਹਤਰ ਕੰਮ ਕਰਦੇ ਹਾਂ। ਸੋ ਫੀਓ ਐਕਸਕਵੇਸ਼ਨ ਸਰਵਿਸ ਤੋਂ ਲਈ ਘਰ ਦੀ ਫਾਊਂਡੇਸ਼ਨ ਡਿਗਿੰਗ, ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ, ਟਰੱਕ ਯਾਰਡ ਦਾ ਕੰਪਲੀਟ ਏ ਟੂ ਜ਼ੈਡ ਕੰਮ ਕਰਦੇ ਨੇ, ਗ੍ਰੇਡਿੰਗ, ਗ੍ਰੈਵਲ ਪੇਵਿੰਗ ਐਕਸੈਟਰਾ, ਸੈਪਟਿਕ ਟੈਂਕ ਦਾ ਵੀ ਕੰਪਲੀਟ ਕੰਮ ਕਰਦੇ ਨੇ। ਫੂਲ ਡਿਗਿੰਗ ਕਰਵਾਉਣੀ ਹੋਵੇ, ਜਾਂ ਫਿਰ ਹੋਮ ਡੈਮੋਲਿਸ਼ਨ, ਕੋਈ ਪੁਰਾਣਾ ਘਰ ਬਣਿਆ ਹੋਇਆ ਉਹਨੂੰ ਢਾਉਣਾ ਹੋਵੇ, ਜਾਂ ਕੋਈ ਤੁਸੀਂ ਪ੍ਰਾਪਰਟੀ ਖਰੀਦੀ ਹੋਈ ਆ, ਕੋਈ ਬਾਰਨ, ਕੋਈ ਸਟਰਕਚਰ, ਕੋਈ ਫਾਰਮ ਬਣਿਆ ਹੋਇਆ ਉਹਨੂੰ ਢਾਉਣਾ ਹੋਵੇ, ਕਮਰਸ਼ੀਅਲ ਡੈਮੋਲਿਸ਼ਨ ਵੀ ਕਰਦੇ ਨੇ। ਅਤੇ ਨਾਲ ਦੀ ਨਾਲ ਹਰੇਕ ਕਿਸਮ ਦਾ ਇਹ ਕੰਕਰੀਟ ਦਾ ਵੀ ਕੰਮ ਕਰਦੇ ਨੇ। ਅਤੇ ਕਹਿੰਦੇ ਨੇ ਕਿ ਸਾਨੂੰ ਜੇ ਪਹਿਲਾਂ ਹੀ ਕਾਲ ਕਰੋਗੇ, ਸਾਡੀ ਪ੍ਰਾਈਸ ਕੋਈ ਬੀਟ ਨਹੀਂ ਕਰ ਸਕਦਾ, ਕਿਸੇ ਹੋਰ ਨੂੰ ਕਾਲ ਕਰੋਗੇ ਉਹਦੀ ਪ੍ਰਾਈਸ ਬੀਟ ਫਿਰ ਵੀ ਕਰ ਦੇਵਾਂਗੇ। ਨੰਬਰ ਹੈ ਪੀਓ ਐਕਸਕਵੇਸ਼ਨ ਸਰਵਿਸ ਜਗਤਾਰ ਚੌਹਾਨ, 416-891-1722 that's 416-891-1722। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ, ਉਹ ਵੀ ਤਿੰਨ ਲੋਕੇਸ਼ਨਸ ਤੋਂ, ਅਤੇ ਤਿੰਨਾਂ ਹੀ ਬ੍ਰੈਂਪਟਨ ਲੋਕੇਸ਼ਨ 'ਤੇ। ਦੋਸਤੋ, ਜੇ ਤੁਸੀਂ ਅੱਜ ਕੱਲ੍ਹ ਪਰਸੋਂ ਤੋਂ ਲੈ ਕੇ ਜੂਨ ਪਹਿਲੀ ਤੱਕ ਇਹਨਾਂ ਨੇ ਕਾਫੀ ਜ਼ਬਰਦਸਤ ਸਪੈਸ਼ਲ ਆਏ ਨੇ, ਸਾਰੇ ਤੇ ਸਾਰੇ ਟੇਕ ਆਊਟ ਸਪੈਸ਼ਲਸ ਹਨ। ਸੋ ਤੁਸੀਂ ਜੇਕਰ ਅਗਲੇ ਮੰਡੇ ਜੂਨ ਪਹਿਲੀ ਤੱਕ ਜਾਓਗੇ ਆਪਣੀ ਨੇੜਲੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ 'ਤੇ, ਐਨੀ ਡੇ, ਐਵਰੀ ਡੇ, ਜਿਹੜੇ ਮਰਜ਼ੀ ਟਾਈਮ, ਮੰਡੇ ਤੱਕ, ਜੂਨ ਪਹਿਲੀ ਤੱਕ, ਤੁਹਾਨੂੰ ਇਹ ਬਾਏ ਵਨ ਗੈਟ ਵਨ ਫਰੀ ਫਿਸ਼ ਪਕੌੜਾ ਦੇਣਗੇ, ਬਾਏ ਵਨ ਗੈਟ ਵਨ ਫਰੀ ਚਿਕਨ ਪਕੌੜਾ ਦੇਣਗੇ, ਬਾਏ ਵਨ ਗੈਟ ਵਨ ਫਰੀ ਵੈੱਜ ਔਰ ਨਾਨ ਵੈੱਜ ਬਿਰਿਆਨੀ ਵੀ ਦੇਣਗੇ, ਅਤੇ ਬਾਏ ਵਨ ਗੈਟ ਵਨ ਫਰੀ ਪਾਵ ਭਾਜੀ ਵੀ ਦੇਣਗੇ। ਸੋ ਆਹ ਚਾਰ ਆਈਟਮਾਂ ਨੇ, ਤੁਸੀਂ ਜਿਹੜੇ ਮਰਜ਼ੀ ਦਿਨ, ਜਿਹੜੇ ਮਰਜ਼ੀ ਟਾਈਮ ਜਾਓ ਆਪਣੀ ਨੇੜਲੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ, ਚਿਕਨ ਪਕੌੜਾ, ਫਿਸ਼ ਪਕੌੜਾ, ਪਾਵ ਭਾਜੀ ਜਾਂ ਵੈੱਜ ਨਾਨ ਵੈੱਜ ਬਿਰਿਆਨੀ, ਬਾਏ ਵਨ ਗੈਟ ਵਨ ਫਰੀ, ਇਹਨਾਂ ਚਾਰ ਖਾਸ ਆਈਟਮਸ 'ਤੇ ਪਹੁੰਚੋ। 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲ ਮੋਰ, ਇਹ ਕੈਸਲ ਮੋਰ ਅਤੇ ਗਾਰਡਨ ਬਰੁੱਕ ਟ੍ਰੇਲ ਦੀ ਇੰਟਰਸੈਕਸ਼ਨ 'ਤੇ ਪਹਿਲੀ ਓਰਿਜਨਲ ਲੋਕੇਸ਼ਨ ਹੈ, ਜਿੱਥੇ ਕਿ ਕਾਫੀ 100-200-300 ਪਲੱਸ ਲੋਕਾਂ ਦੀ ਬਹਿਣ ਦੀ ਵੀ ਕਪੈਸਿਟੀ ਹੈ। ਬਹੁਤ ਹੀ ਸ਼ਾਨਦਾਰ ਸਾਫ਼ ਸੁਥਰੀ ਜਗ੍ਹਾ ਵੀ ਹੈ, ਪੈਟੀਓ ਵੀ ਤਿਆਰ ਕੀਤਾ ਹੋਇਆ ਹੈ, ਖਾ ਵੀ ਸਕਦੇ ਹੋ, ਪੀ ਵੀ ਸਕਦੇ ਹੋ, ਆਪਣੇ ਪੂਰੇ ਪਰਿਵਾਰ ਨਾਲ ਪਹੁੰਚੋ। ਟੇਕ ਆਊਟ ਸਪੈਸ਼ਲ ਤਾਂ ਤੁਹਾਨੂੰ ਦੱਸ ਵੀ ਦਿੱਤੀਆਂ ਹਨ। ਅਤੇ ਨਾਲ ਦੀ ਨਾਲ ਦੂਜੀ ਲੋਕੇਸ਼ਨ ਹੈ 15 Fandor Way, ਰਾਈਟ ਬਾਏ ਬੋਵੇਰਡ ਐਂਡ ਚਿੰਕੂਜ਼ੀ, ਅਤੇ ਤੀਜੀ ਲੋਕੇਸ਼ਨ ਹੈ ਮਿਸ ਸਾਗਰ ਰੋਡ ਐਂਡ ਫਾਈਨੈਂਸ਼ੀਅਲ, ਲਾਇਨ ਹੈਡ ਗੋਲਫ ਕੋਰਸ ਦੇ ਬਿਲਕੁਲ ਸਾਹਮਣੇ, 85 ਮਾਂਪੈਲੀਏ ਸਟਰੀਟ, ਬ੍ਰੈਂਪਟਨ। ਤਿੰਨਾਂ ਹੀ ਬ੍ਰੈਂਪਟਨ ਲੋਕੇਸ਼ਨਸ 'ਤੇ ਤੁਸੀਂ ਜ਼ਰੂਰ ਪਹੁੰਚੋ ਪਹਿਲੀ ਤਰੀਕ ਤੱਕ, ਯਾਨੀ ਕਿ ਮੰਡੇ ਤੱਕ, ਅਤੇ ਬਾਏ ਵਨ ਗੈਟ ਵਨ ਫਰੀ ਫਿਸ਼ ਪਕੌੜਾ, ਚਿਕਨ ਪਕੌੜਾ, ਪਾਓ ਭਾਜੀ ਜਾਂ ਵੈੱਜ ਨਾਨ ਵੈੱਜ ਬਿਰਿਆਨੀ ਤੁਹਾਡੇ ਪਸੰਦ ਦੀ ਮਿਲੂਗੀ ਤੁਹਾਨੂੰ। ਜੇ ਦੋਸਤੋ ਕੋਈ ਵੀ ਤੁਸੀਂ ਫੰਕਸ਼ਨ, ਪਾਰਟੀ, ਗੈਟ ਟੁਗੈਦਰ, 5-6 ਪਰਿਵਾਰ ਇਕੱਠੇ ਕਰ ਰਹੇ ਹੋ ਅਤੇ ਚਾਹੁੰਦੇ ਹੋ ਕਿ ਤੁਹਾਡੇ ਲਈ ਬਹੁਤ ਹੀ ਕਮਾਲ ਦੀ ਕੇਟਰਿੰਗ ਕੀਤੀ ਜਾਵੇ, $12.99 ਪਰ ਪਰਸਨ ਕੇਟਰਿੰਗ ਸ਼ੁਰੂ ਹੁੰਦੀ ਹੈ, ਲਾਈਵ ਟਰੱਕ ਕੇਟਰਿੰਗ ਬਹੁਤ ਕਮਾਲ ਦੀ ਕਰਦੇ ਨੇ। ਨੰਬਰ ਘੁਮਾਓ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦਾ, 905-794-8111 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, 905-794-8111 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ ਦੇ ਵੱਲੋਂ। ਦਿਓਲ ਟਰੈਵਲ ਤੁਹਾਨੂੰ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ ਅਤੇ ਸਰਵ ਕਰਦੇ ਆ ਰਹੇ ਨੇ ਹੁਣ 20+ ਸਾਲਾਂ ਤੋਂ। ਜੇ ਤੁਸੀਂ ਇੱਕ ਰਿਲਾਇਬਲ ਕੰਪਨੀ ਚਾਹੁੰਦੇ ਹੋ ਕਿ ਟਿਕਟ ਤਾਂ ਬੁੱਕ ਜਿੱਥੋਂ ਮਰਜ਼ੀ ਕਰ ਸਕਦੇ ਹਾਂ ਇੰਡੀਆ ਪਾਕਿਸਤਾਨ ਜਾਣ ਦੇ ਲਈ, ਆਉਣ ਦੇ ਲਈ, ਪਰ ਸਾਨੂੰ ਐਨ ਮੌਕੇ 'ਤੇ ਰੱਬ ਨਾ ਕਰੇ ਕੋਈ ਐਮਰਜੈਂਸੀ ਹੈ, ਟਿਕਟ ਵਧਾਉਣ ਦੀ ਲੋੜ ਪੈਂਦੀ ਆ ਜਾਂ ਫਿਰ ਜ਼ਿਆਦਾ ਛੇਤੀ ਮੁੜਨ ਦੀ ਲੋੜ ਪੈਂਦੀ ਆ, ਇਹ ਸਾਰਾ ਦਾ ਸਾਰਾ ਕੰਮ ਤੁਹਾਡੇ ਆਪ ਹੀ ਸਾਂਭਣਗੇ, ਇਹਨਾਂ ਦੀ ਆਪਦੀ ਜ਼ਿੰਮੇਵਾਰੀ ਆ। ਸੋ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕੋਈ ਵੀ ਸੱਦਣਾ ਚਾਹੁੰਦਾ ਹੈ ਅਗਲੇ ਮਹੀਨੇ ਨੈਕਸਟ ਮੰਥ ਜੂਨ ਮਹੀਨੇ ਵਿੱਚ ਆਪਦੇ ਲਵਡ ਵਨ ਨੂੰ ਇੱਥੇ ਵਨ ਵੇ ਸੱਦੋ, ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਵਨ ਵੇ ਸੱਦੋ ਅਗਲੇ ਮਹੀਨੇ ਜੂਨ ਦੇ ਵਿੱਚ ਸਿਰਫ $799 ਦੇ ਵਿੱਚ, ਓਨਲੀ $799. ਜੇਕਰ ਕੋਈ ਵੀ ਦਿੱਲੀ ਜਾਂ ਬਾਂਬੇ ਤੋਂ ਲੈ ਕੇ ਟੋਰਾਂਟੋ ਤੱਕ ਆਪਦੇ ਲਵਡ ਵਨ ਨੂੰ ਸੱਦਣਾ ਚਾਹੁੰਦਾ ਹੈ ਜੂਨ ਦੇ ਲਈ ਅਤੇ ਵਾਪਸੀ ਔਗਸਟ ਦੇ ਲਈ, ਸੋ ਜੂਨ ਟੂ ਔਗਸਟ ਪੂਰਾ ਸਮਰ ਦੇ ਵਿੱਚ ਇੱਥੇ ਰਹਿਣਗੇ, ਸੱਦੋ ਦਿੱਲੀ ਜਾਂ ਬਾਂਬੇ ਤੋਂ ਲੈ ਕੇ ਟੋਰਾਂਟੋ ਤੱਕ ਫਰ ਜੂਨ ਐਂਡ ਸੋ ਔਗਸਟ ਰਾਊਂਡ ਟ੍ਰਿਪ ਇਹ 1369, ਓਨਲੀ 1369 ਰਾਊਂਡ ਟ੍ਰਿਪ ਗਰਮੀਆਂ ਲਈ ਬੁੱਕ ਕਰ ਸਕਦੇ ਹੋ। ਜੇ ਤੁਸੀਂ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਤੱਕ ਜਾਂ ਦਿੱਲੀ ਤੱਕ ਜਾਣਾ ਚਾਹੁੰਦੇ ਹੋ ਸੈਪਟੈਂਬਰ ਦੇ ਵਿੱਚ ਅਤੇ ਵਾਪਸੀ ਹੋਵੇ ਇੱਥੇ ਅਕਟੋਬਰ ਦੇ ਵਿੱਚ, ਟੂ ਬੈਗਸ ਇੰਕਲੂਡਿਡ $1699 ਦੇ ਵਿੱਚ, ਕਾਲ ਦਿਓਲ ਟਰੈਵਲ ਬ੍ਰੈਂਪਟਨ 905-588-4200 905-588-4200 ਜਾਂ ਫਿਰ ਇਹਨਾਂ ਦੀ ਦੂਜੀ ਇਟੋਬਕੋ ਲੋਕੇਸ਼ਨ ਹੈ 905-588-5100 905-588-5100। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਰੀਅਲ ਅਸਟੇਟ ਦੇ ਵਿੱਚ ਹਮੇਸ਼ਾ ਹੀ ਤੁਹਾਨੂੰ ਟਾਪ ਦੇ ਹੀ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਲੈ ਕੇ ਆਉਂਦੇ ਨੇ। ਅਤੇ ਜਿਹੜੇ ਵੀ ਲੋਕ ਹੁਣ ਫਸਟ ਟਾਈਮ ਹੋਮ ਬਾਇਰਸ ਬਣਨਾ ਚਾਹੁੰਦੇ ਨੇ ਇੱਥੇ ਸਾਡੇ ਪੀਓ ਰੀਜਨ ਦੇ ਵਿੱਚ, ਉਹ ਵੀ ਕੈਲਡਨ ਬ੍ਰੈਂਪਟਨ ਬਾਰਡਰ 'ਤੇ, ਧਿਆਨ ਨਾਲ ਸੁਣੋ, ਕਿਉਂਕਿ ਫੁੱਲੀ ਫ੍ਰੀ ਹੋਲ ਟਾਊਨ ਹਾਊਸਿਸ ਤੁਹਾਨੂੰ ਸਿਰਫ ਅਤੇ ਸਿਰਫ 6.5 lakh ਦੀ ਪ੍ਰਾਈਸ ਦੇ ਵਿੱਚ ਮਿਲ ਰਹੇ ਨੇ, ਓਨਲੀ 650,000 ਦੀ ਰੇਂਜ ਦੇ ਵਿੱਚ ਮਿਲ ਰਹੇ ਨੇ, ਅਤੇ ਉਹ ਵੀ ਰਾਈਟ ਐਟ ਦ ਕੈਲਡਨ ਬ੍ਰੈਂਪਟਨ ਬਾਰਡਰ, ਕੈਲਡਨ ਵਾਲੀ ਸਾਈਡ 'ਤੇ, ਮੇਫੀਲਡ ਐਂਡ ਚਿੰਕੂਜ਼ੀ 'ਤੇ ਇਹ ਫੁੱਲੀ ਫ੍ਰੀ ਹੋਲ ਟਾਊਨ ਹਾਊਸਿਸ ਡਬਲ ਕਾਰ ਗਰਾਜ ਨਾਲ, 4 ਗੱਡੀਆਂ ਦੀ ਪਾਰਕਿੰਗ ਦੇ ਨਾਲ ਪ੍ਰਾਈਸ ਸ਼ੁਰੂ ਹੁੰਦੀ ਹੈ 650,000 ਤੋਂ। ਦੈਟਸ ਇਟ, 6.5 lakh ਦੀ ਪ੍ਰਾਈਸ ਹੈ। ਚਾਹੇ ਤੁਸੀਂ ਪਹਿਲੀ ਵਾਰੀ ਘਰ ਲੈਣਾ ਹੈ, ਚਾਹੇ 10ਵਾਂ ਘਰ ਹੈ, ਚਾਹੇ ਬਾਇਰ ਹੋ ਚਾਹੇ ਇਨਵੈਸਟਰ ਹੋ, ਰੀਬੇਟ ਤੋਂ ਬਾਅਦ ਪ੍ਰਾਈਸ ਹੈ ਸਿਰਫ 6.5 lakh ਐਵਰੀ ਸਿੰਗਲ ਫ੍ਰੀ ਹੋਲ ਟਾਊਨ ਹਾਊਸ ਦੇ ਵਿੱਚ 2 ਗੱਡੀਆਂ ਦਾ ਗਰਾਜ ਹੈ, 4 ਗੱਡੀਆਂ ਤੱਕ ਦੀ ਕੁੱਲ ਮਿਲਾ ਕੇ ਪਾਰਕਿੰਗ ਹੈ। ਇਹ ਤਿਆਰ ਹੋਣੇ ਆ ਅਗਲੇ ਸਾਲ ਸਮਰ ਤੋਂ ਲੈ ਕੇ ਫਾਲ ਤੱਕ, ਔਗਸਟ 2027 ਜਾਂ ਉਸ ਤੋਂ ਅੱਗੇ, ਸੋ ਔਗਸਟ ਸਪਟੈਂਬਰ ਅਕਤੂਬਰ ਨੈਕਸਟ ਈਅਰ ਦੇ ਵਿੱਚ ਤਿਆਰ ਹੋਣੇ ਆ। 1700 ਸਕੁਏਅਰ ਫੁੱਟ ਤੋਂ ਲੈ ਕੇ 2600 ਸਕੁਏਅਰ ਫੁੱਟ ਤੱਕ ਕਾਫੀ ਖੁੱਲ੍ਹੇ ਡੁੱਲੇ ਫ੍ਰੀ ਹੋਲ ਟਾਊਨਸ ਹਨ, ਬਿਨਾਂ ਕੋਈ ਵੀ ਮੰਥਲੀ ਮੇਨਟੇਨੈਂਸ ਜਾਂ ਕਾਂਡੋ ਫੀਸ ਤੋਂ। 3 to 5 ਬੈਡਰੂਮ, 5 ਬੈਡਰੂਮ ਤੱਕ, 2.5 to 3.5 ਬਾਥਰੂਮ ਤੱਕ, ਡਬਲ ਕਾਰ ਗਰਾਜ, 4 ਕਾਰ ਪਾਰਕਿੰਗ, ਸਾਰੇ ਅਪਲਾਇੰਸ ਵਿੱਚ ਹੀ ਮਿਲਣੇ ਆ। ਹੋਰ ਵੀ ਬਥੇਰੇ ਇਨਸੈਂਟਿਵਸ ਹਨ, ਕਾਫੀ ਫਲੈਕਸੀਬਲ ਡਿਪੋਜ਼ਿਟ ਸਟਰਕਚਰ ਹੈ, ਹੌਲੀ ਹੌਲੀ ਕਿਸ਼ਤਾਂ ਵਿੱਚ ਡਿਪੋਜ਼ਿਟ ਬਿਲਡਰ ਨੂੰ ਪੇ ਕਰਨਾ ਹੈ, ਅਤੇ ਅਨਫਿਨਿਸ਼ਡ ਬੇਸਮੈਂਟ ਵੀ ਹੈ ਹਰੇਕ ਮਕਾਨ ਦੇ ਵਿੱਚ, ਕੁਛ ਤਾਂ ਲੀਗਲ ਸੈਕੰਡਰੀ ਸਵੀਟ ਦੇ ਨਾਲ ਵੀ ਘਰ ਤੁਸੀਂ ਬੁੱਕ ਕਰ ਸਕਦੇ ਹੋ। ਕਾਲ ਥੀਮ ਸਿੱਧੂ 416-302-0016 416-302-0016 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ, ਇੱਕ ਨਵੇਂ ਰਿਪੋਰਟ ਦੇ ਮੁਤਾਬਕ ਕੈਨੇਡਾ ਦੇ ਵਿੱਚ ਹੁਣ ਇੱਕੋ ਹੀ ਸਾਲ ਦੇ ਵਿੱਚ ਮੋਰਗੇਜ ਡਿਲਿੰਕੁਐਂਸੀਜ਼ 32% ਦੇ ਨਾਲ ਵਧੀਆਂ ਹਨ, ਇਹ ਕੈਨੇਡੀਅਨ ਨੈਸ਼ਨਲ ਐਵਰੇਜ ਹੈ, ਅਤੇ ਇਨਸੋਲਵੈਂਸੀਜ਼ ਵੀ ਹੁਣ ਤਾਂ 17 ਸਾਲਾਂ ਦੇ ਹਾਈਐਸਟ ਲੈਵਲ ਤੱਕ ਪਹੁੰਚ ਚੁੱਕੀਆਂ ਹਨ, ਹਾਈਐਸਟ ਲੈਵਲ ਸਿੰਸ 2009, ਜਦੋਂ ਇੱਕ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਹਿੱਟ ਹੋਇਆ ਸੀ। ਕ੍ਰੈਡਿਟ ਬਿਊਰੋ ਕੰਪਨੀ ਐਕੋਫੈਕਸ ਕੈਨੇਡਾ, ਇਹਨਾਂ ਦੇ ਵੱਲੋਂ ਅੱਜ ਹੀ ਇੱਕ ਨਵੀਂ ਰਿਪੋਰਟ ਪੇਸ਼ ਕੀਤੀ ਗਈ ਆ, ਜਿਸ ਦੇ ਮੁਤਾਬਕ ਇਸ ਸਾਲ 2026 ਦੇ ਪਹਿਲੇ ਕੁਛ ਕੁ ਮਹੀਨਿਆਂ ਦੇ ਵਿੱਚ ਹੋਰ ਅਤੇ ਹੋਰ ਅਤੇ ਹੋਰ ਕੈਨੇਡੀਅਨ ਹੋਮ ਓਨਰਸ ਆਪਣੀਆਂ ਮੋਰਗੇਜ ਪੇਮੈਂਟਸ ਪੇ ਕਰਨ ਦੇ ਵਿੱਚ ਤਾਂ ਹੁਣ ਪਿੱਛੇ ਅਤੇ ਪਿੱਛੇ ਅਤੇ ਪਿੱਛੇ ਹੀ ਹੁਣ ਰਹਿ ਗਏ ਨੇ। ਅਸਲ ਦੇ ਵਿੱਚ ਜਿਹੜੀ ਬੈਲੈਂਸ ਡਿਲਿੰਕੁਐਂਸੀ ਰੇਟ ਹੈ, ਇਹਦਾ ਮਤਲਬ ਇਹ ਹੈ ਕਿ ਸਾਰੇ ਅਤੇ ਸਾਰੇ ਮੋਰਗੇਜਸ ਇਨ ਕੈਨੇਡਾ, ਉਹਦਾ ਜਿਹੜਾ ਟੋਟਲ ਬੈਲੈਂਸ ਹੈ ਉਹਦੇ ਵਿੱਚੋਂ ਕਿੰਨੀਆਂ ਕੁ ਕਿਸ਼ਤਾਂ 90 ਜਾਂ ਉਸ ਤੋਂ ਵੱਧ ਦਿਨ ਮਿਸ ਹੋਈਆਂ ਹਨ, ਉਹ ਜਿਹੜੀ ਗਿਣਤੀ ਹੈ ਉਹਨੂੰ ਬੈਲੈਂਸ ਡਿਲਿੰਕੁਐਂਸੀ ਰੇਟ ਕਹਿੰਦੇ ਨੇ। ਸੋ 2025 ਦੇ ਪਹਿਲੇ 3 ਮਹੀਨੇ, ਜੈਨੁਅਰੀ ਫੈਬਰੀ ਮਾਰਚ ਦ ਫਸਟ ਕੁਆਰਟਰ ਤੋਂ ਲੈ ਕੇ ਇਸ ਹੀ ਸਾਲ ਦਾ ਸੇਮ ਟਾਈਮ ਕੰਪੇਰੀਸਨ ਪਹਿਲੇ 3 ਮਹੀਨਿਆਂ ਤੱਕ ਕੈਨੇਡਾ ਵਾਈਡ ਹੁਣ ਤਾਂ ਦੋਸਤੋ 32% ਦੇ ਨਾਲ ਇਹ ਮੋਰਗੇਜ ਬੈਲੈਂਸ ਡਿਲਿੰਕੁਐਂਸੀ ਰੇਟ ਵਧੀ ਹੈ। ਪਰ ਜੇਕਰ ਅਸੀਂ ਇਕੱਲਾ ਕੈਨੇਡੀਅਨ ਐਵਰੇਜ ਨਹੀਂ, ਅਸੀਂ ਸਭ ਤੋਂ ਮਹਿੰਗੇ ਰਹਿਣ ਵਾਲੇ ਪ੍ਰੋਵਿੰਸਿਸ ਅਤੇ ਸਭ ਤੋਂ ਹਾਈਸਟ ਮੋਰਗੇਜ ਰਿਨਿਊਅਲ ਵਾਲੇ ਪ੍ਰੋਵਿੰਸ ਦੇ ਵੱਲ ਦੇਖੀਏ, ਬ੍ਰਿਟਿਸ਼ ਕੋਲੰਬੀਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤਾਂ ਦੋਸਤੋ ਇੱਕੋ ਹੀ ਸਾਲ ਦੇ ਵਿੱਚ ਮੋਰਗੇਜ ਡਿਲਿੰਕੁਐਂਸੀ ਰੇਟ ਤਾਂ 36% ਨਾਲ ਵਧੀ ਹੈ, ਜੋ ਕਿ ਸਿਰਫ ਨੈਸ਼ਨਲ ਐਵਰੇਜ ਨਾਲੋਂ 4% ਹੀ ਵੱਧ ਹੈ, ਵਿਚ ਇਜ਼ ਸ਼ੌਕਿੰਗ, ਕਿਉਂਕਿ ਸਾਨੂੰ ਪਤਾ ਹੈ ਕਿ ਔਨ ਐਵਰੇਜ ਬੀ ਸੀ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਮਹਿੰਗੇ ਘਰ ਨੇ, ਸਭ ਤੋਂ ਹਾਈਸਟ ਮੋਰਗੇਜ ਅਮਾਊਂਟ ਹੈ ਅਤੇ ਰਿਨਿਊਅਲ ਵੀ ਸਭ ਤੋਂ ਮਹਿੰਗੀ ਹੋਈ ਹੋਈ ਹੈ। ਸੋ ਉੱਥੇ ਸਿਰਫ 4% ਹੀ ਵੱਧ ਹੈ ਨੈਸ਼ਨਲ ਐਵਰੇਜ ਨਾਲੋਂ। ਪਰ ਇੱਥੇ ਅੰਥੇਰੀਓ ਦੇ ਵਿੱਚ ਬੁਰਾ ਹਾਲ ਹੈ, ਸਭ ਤੋਂ ਜ਼ਿਆਦਾ ਬੁਰਾ ਹਾਲ ਹੈ। ਮੋਰਗੇਜ ਡਿਲਿੰਕੁਐਂਸੀ ਰੇਟ ਹੁਣ ਇੱਕੋ ਹੀ ਸਾਲ ਦੇ ਵਿੱਚ, ਪਿਛਲੇ ਸਾਲ ਦੇ ਪਹਿਲੇ ਕੁਆਰਟਰ ਤੋਂ ਲੈ ਕੇ ਇਸ ਸਾਲ ਦੇ ਪਹਿਲੇ ਕੁਆਰਟਰ ਤੱਕ, ਇਮੈਜਿਨ 52% ਦੇ ਨਾਲ ਵਧੀ ਹੈ ਇੱਥੇ ਅੰਥੇਰੀਓ ਦੇ ਵਿੱਚ, ਜੋ ਕਿ ਨੈਸ਼ਨਲ ਐਵਰੇਜ ਨਾਲੋਂ ਤਾਂ ਪੂਰਾ 20% ਜ਼ਿਆਦਾ ਵੱਡਾ ਫਰਕ ਹੈ। ਐਕੋਫੈਕਸ ਕੈਨੇਡਾ ਤੋਂ ਵਾਈਸ ਪ੍ਰੈਜ਼ੀਡੈਂਟ ਆਫ ਐਡਵਾਂਸਡ ਐਨਾਲਿਟਿਕਸ ਰਬੈਕਾ ਓਕਸ ਨੇ ਕਿਹਾ ਕਿ ਜਿਸ ਤਰ੍ਹਾਂ ਅੰਥੇਰੀਓ ਸਾਰੇ ਤੇ ਸਾਰੇ ਮੁਲਕ ਦੇ ਵਿੱਚੋਂ ਹਾਰਡੈਸਟ ਰੀਜਨ ਹੈ US ਟੈਰਿਫਸ ਦੇ ਅਸਰ ਦੇ ਨਾਲ, ਅਤੇ ਅੰਥੇਰੀਓ ਦੇ ਹਾਈ ਵੈਲਿਊ ਮੋਰਗੇਜਿਸ, ਮਤਲਬ ਕਿ ਮਹਿੰਗੇ ਘਰਾਂ ਦੀਆਂ ਮਹਿੰਗੀਆਂ ਮੋਰਗੇਜਿਸ ਰਿਨਿਊਅਲਸ ਆਈਆਂ ਹਨ, ਉਸੀ ਤਰ੍ਹਾਂ ਇਹ ਡੂਅਲ ਖਤਰਨਾਕ ਕੰਬੀਨੇਸ਼ਨ ਬਣ ਗਿਆ ਹੈ। ਇਕਾਨਮੀ ਵੀ ਡਾਊਨ, ਟੈਰਿਫਸ ਵੀ ਵੱਧ, ਅਤੇ ਨਾਲ ਦੇ ਨਾਲ ਮੋਰਗੇਜ ਵੀ ਜ਼ਿਆਦਾ ਮਹਿੰਗੀਆਂ ਰਿਨਿਊਅਲ 'ਤੇ ਆਈਆਂ ਹਨ, ਇਕੱਠੇ ਹੋ ਕੇ ਇੰਟਰਸਟ ਰੇਟ ਕਾਫੀ ਵਧੇ ਹਨ, ਤਾਂ ਹੀ ਤਾਂ ਮਿਸਡ ਮੋਰਗੇਜ ਪੇਮੈਂਟਸ ਵੀ ਵਧੀਆਂ ਹਨ। ਇਹ ਇੱਕ ਡਾਇਰੈਕਟ ਕੋਰਲੇਸ਼ਨ ਹੈ। ਸੋ ਕੋਈ ਸ਼ੱਕ ਨਹੀਂ ਦੋਸਤੋ ਕਿ ਸਾਡਾ ਸ਼ਹਿਰ ਬ੍ਰੈਂਪਟਨ, ਯਾਨੀ ਕਿ 8th ਵੰਡਰ ਆਫ ਦਾ ਵਰਲਡ, ਅੱਠਵਾਂ ਅਜੂਬਾ ਦੁਨੀਆ ਦਾ, ਬ੍ਰੈਂਪਟਨ ਦੇ ਵਿੱਚ ਹੀ ਦੋਸਤੋ ਲਿਟਰਲੀ ਨੰਬਰ 1 ਪੂਰੇ ਮੁਲਕ ਦੇ ਵਿੱਚ ਸਭ ਤੋਂ ਵੱਧ ਮੋਰਗੇਜ ਡਿਲਿੰਕੁਐਂਸੀਜ਼ ਹਨ, ਯਾਨੀ ਕਿ ਮਿਸਡ ਪੇਮੈਂਟਸ ਹਨ। ਅਤੇ ਟੋਰਾਂਟੋ ਸ਼ਹਿਰ ਤੋਂ ਬਾਅਦ ਦੂਜੀ ਜਗ੍ਹਾ ਦੇ ਵਿੱਚ ਸਾਡਾ ਬ੍ਰੈਂਪਟਨ ਹੈ, ਜਿੱਥੇ ਕਿ ਸਭ ਤੋਂ ਵੱਧ ਘਰਾਂ ਨੂੰ ਮਜਬੂਰਨ ਪਾਵਰ ਆਫ ਸੇਲ 'ਤੇ ਲਾਇਆ ਜਾ ਰਿਹਾ ਹੈ ਬੈਂਕਸ ਅਤੇ ਲੈਂਡਰਸ ਦੇ ਵੱਲੋਂ। ਸੋ ਬ੍ਰੈਂਪਟਨ ਸ਼ਹਿਰ ਦੇ ਵਿੱਚ 2025 ਦੇ ਪਹਿਲੇ 3 ਮਹੀਨਿਆਂ ਤੋਂ ਲੈ ਕੇ 2026 ਦੇ ਪਹਿਲੇ 3 ਮਹੀਨਿਆਂ ਤੱਕ 3 ਤੋਂ ਵੀ ਵੱਧ ਮਹੀਨਿਆਂ ਦੀਆਂ ਮਿਸਡ ਮੋਰਗੇਜ ਪੇਮੈਂਟਸ ਦੀ ਗਿਣਤੀ, ਜਿਹਨੂੰ ਆਪਾਂ ਡਿਲਿੰਕੁਐਂਸੀ ਕਹਿੰਦੇ ਹਾਂ, ਉਹ 64% ਦੇ ਨਾਲ 64% ਦੇ ਨਾਲ ਵਧੀ ਹੈ। ਸੋ ਬੇਅਰ ਇਨ ਮਾਈਂਡ ਨੈਸ਼ਨਲ ਐਵਰੇਜ ਕੀ ਆ 32%, ਅੰਟੇਰੀਓ ਐਵਰੇਜ ਕੀ ਆ 52%, ਬ੍ਰੈਂਪਟਨ ਐਵਰੇਜ ਕੀ ਆ 64%, ਨੰਬਰ 1 ਹੈ ਸਾਡਾ ਬ੍ਰੈਂਪਟਨ। ਸੋ ਇਸ ਨਵੇਂ ਐਕੋਫੈਕਸ ਕੈਨੇਡਾ ਰਿਪੋਰਟ ਦੇ ਮੁਤਾਬਕ ਇਨਸੋਲਵੈਂਸੀ ਵਾਲੀਅਮਸ, ਜਿਹਦੇ ਵਿੱਚ ਦੋਨੇ ਬੈਂਕਰਪਸੀ ਨਾਲੇ ਕੰਜ਼ੂਮਰ ਪ੍ਰਪੋਜ਼ਲਸ ਗਿਣੇ ਜਾਂਦੇ ਨੇ, ਇਨਸੋਲਵੈਂਸੀ ਵਾਲੀਅਮਸ ਵੀ 2025 ਦੇ ਪਹਿਲੇ ਕੁਆਰਟਰ ਤੋਂ ਲੈ ਕੇ 2026 ਦੇ ਪਹਿਲੇ ਕੁਆਰਟਰ ਤੱਕ ਅਨਫੋਰਚੁਨੇਟਲੀ ਇਸ ਮੁਲਕ ਦੇ ਵਿੱਚ 18.8%, 18.8% ਦੇ ਨਾਲ ਵਧੀਆਂ ਹਨ। ਅਤੇ ਇੰਨੀ ਹਾਏ ਕੰਜ਼ੂਮਰ ਪ੍ਰਪੋਜ਼ਲਸ ਅਤੇ ਬੈਂਕਰਪਸੀਜ਼, ਯਾਨੀ ਕਿ ਕੁੱਲ ਮਿਲਾ ਕੇ ਇਨਸੋਲਵੈਂਸੀਜ਼, ਕੈਨੇਡਾ ਦੇ ਵਿੱਚ ਲਾਸਟ ਟਾਈਮ ਕਦੋਂ ਦੇਖੀਆਂ ਗਈਆਂ? 17 ਸਾਲ ਪਹਿਲਾਂ 2009 ਦੇ ਵਿੱਚ, ਜਦੋਂ ਸਾਨੂੰ ਪਤਾ ਹੈ ਕਿ ਮੈਸਿਵ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਅਤੇ ਹਾਊਸਿੰਗ ਕ੍ਰਾਈਸਿਸ ਪੇਸ਼ ਹੋਇਆ ਸੀ। ਸੋ ਅਸੀਂ ਹੁਣ ਉਹੀ ਸੇਮ ਸਾਈਕਲ ਫਿਰ ਤੋਂ ਦੇਖ ਰਹੇ ਹਾਂ। 17-year ਹਾਏ ਅਸੀਂ ਕੰਜ਼ੂਮਰ ਪ੍ਰਪੋਜ਼ਲਸ ਅਤੇ ਬੈਂਕਰਪਸੀਜ਼ ਦੇਖ ਰਹੇ ਹਾਂ ਇਸ ਮੁਲਕ ਦੇ ਵਿੱਚ। ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਸੱਜ ਰਹੇ ਹੋ ਦੋਸਤੋ, ਜੇਕਰ ਤੁਸੀਂ ਵੀ ਔਖੇ ਫਾਈਨੈਂਸ਼ੀਅਲ ਟਾਈਮਸ ਦੇ ਵਿੱਚੋਂ ਲੰਘ ਰਹੇ ਹੋ, ਇੱਕ ਸਲਾਹ ਹੈ ਕਿ ਜੇਕਰ ਕੰਮ ਕਾਰ ਜੋ ਵੀ ਕਰ ਰਹੇ ਹੋ ਉਹਦੇ ਨਾਲ ਮਸਾਂ ਗੁਜ਼ਾਰਾ ਹੋ ਰਿਹਾ ਹੈ, ਫਿਰ ਤੁਸੀਂ ਆਪਣੇ ਆਪ ਨੂੰ ਐਜੂਕੇਟ ਕਰੋ, ਥੋੜ੍ਹੀ ਬਹੁਤੀ ਕੋਈ ਨਾ ਕੋਈ ਪੜ੍ਹਾਈ ਕਰਕੇ ਕਿਸੇ ਵੈਲ ਫੇਇੰਗ ਟੈਰਿਫ ਪਰੂਫ, ਰਸੈਸ਼ਨ ਪਰੂਫ, ਟਰੰਪ ਪਰੂਫ, ਲਿਬਰਲ ਪਰੂਫ, ਜਿਹੜਾ ਮਰਜ਼ੀ ਉਹ ਕਿਸਮ ਦਾ ਕੰਮ ਹੈ ਉਹਦੇ ਵਿੱਚ ਹੀ ਲੱਗੋ, ਜਿਹਦੇ ਵਿੱਚ ਤੁਹਾਨੂੰ ਇੱਕ ਪ੍ਰੋਫੈਸ਼ਨਲ ਲਾਈਫ ਟਾਈਮ ਲੌਂਗ ਲਾਸਟਿੰਗ ਕਰੀਅਰ ਵੈਲ ਪੇਇੰਗ ਬੈਨੀਫਿਟਸ ਵੀ ਮਿਲਣ। ਅਤੇ ਇਸ ਤਰ੍ਹਾਂ ਦੇ ਤੁਹਾਡੇ ਲਈ ਖਾਸ ਤਾਂ ਮੈਡੀਕਲ ਫੀਲਡ ਦੇ ਵਿੱਚ, ਮੈਡੀਕਲ ਆਫਿਸਿਸ ਦੇ ਵਿੱਚ ਕੋਰਸਿਸ ਪ੍ਰੋਵਾਈਡ ਕਰਦੇ ਨੇ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ। ਜਿੰਨੀਆਂ ਵੀ ਸਾਡੀਆਂ ਭੈਣਾਂ ਹਨ ਖਾਸ ਜੇ ਤੁਸੀਂ ਕੋਈ ਫੈਕਟਰੀ ਕੋਈ ਜਨਰਲ ਲੇਬਰ ਕੋਈ ਵੇਅਰ ਹਾਊਸ ਦੇ ਵਿੱਚ ਔਰ ਜੋਬਸ ਦੇ ਵਿੱਚ ਥੱਕ ਗਏ ਹੋ ਅੱਕ ਗਏ ਹੋ ਕੰਮ ਕਰਕੇ ਤੁਸੀਂ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਨਾਲ ਬੈਠੋ ਸਮਝੋ ਤੁਹਾਨੂੰ ਇੱਕ ਇੱਕ ਚੀਜ਼ ਸਮਝਾਉਣਗੇ ਜੇ ਤੁਹਾਨੂੰ ਸ਼ੱਕ ਹੈ ਕਿ ਭਾਈ ਮੈਨੂੰ ਇੰਗਲਿਸ਼ ਚੱਜ ਨਾਲ ਬੋਲਣੀ ਨਹੀਂ ਆਉਂਦੀ ਕੰਪਿਊਟਰ ਚਲਾਉਣਾ ਨਹੀਂ ਆਉਂਦਾ ਇਹ ਤੁਹਾਨੂੰ ਜਮਾਂ ਸਕ੍ਰੈਚ ਤੋਂ ਸਿਖਾ ਦੇਣਗੇ ਅਤੇ ਤੁਹਾਨੂੰ ਕਾਮਯਾਬ ਬਣਾ ਦੇਣਗੇ ਜੇ ਪਰਸਨਲ ਸਪੋਰਟ ਵਰਕਰ ਮੈਡੀਕਲ ਆਫਿਸ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਇਸ ਤਰ੍ਹਾਂ ਦੀਆਂ ਕਾਫੀ ਜ਼ਿਆਦਾ ਵੈਲ ਪੇਇੰਗ ਜੋਬਸ ਅਤੇ ਵੈਲ ਪੇਇੰਗ ਬੈਨੀਫਿਟਸ ਵੀ ਮਿਲਦੇ ਨੇ ਅਤੇ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਲੱਖਾਂ ਹੀ ਹੈਲਥ ਕੇਅਰ ਵਰਕਰਸ ਦੀ ਕਮੀ ਹੈ ਤੁਹਾਨੂੰ ਕੰਮ ਅਨਲਿਮਿਟਡ ਮਿਲਣਾ ਕਦੇ ਛੁੱਟੀ ਵੀ ਨਹੀਂ ਮਿਲਣੀ ਤੁਹਾਨੂੰ ਇੰਨੇ ਕੁ ਪੈਸੇ ਕਮਾ ਸਕਦੇ ਹੋ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਨਾਲ ਜ਼ਰੂਰ ਸੰਪਰਕ ਕਰੋ ਫੋਨ ਨੰਬਰ ਹੈ 905-872-0088 that's 905-872-0088 Neeru ji sat sri akal ji
1: sat sri akal Simraj maafi chahni aaj Neeru ma'am meeting ch ne so
0: no problem
1: Manmeet main unna de behalf te aaj apne listeners na gal karangi
0: ji Manmeet tusi sab to pehla ta campus da address vi dass do te number vi repeat kar do te aaj dasso ji ke kede kede nave courses de batch shuru hon lage ne ji
1: ਜੀ ਉਹਨਾਂ ਲੋਕਾਂ ਲਈ ਜੋ ਸਾਨੂੰ ਕਾਲਜ ਵਿੱਚ ਆ ਕੇ ਮਿਲਣਾ ਚਾਹੁੰਦੇ ਨੇ ਜੀ ਕਾਲਜ ਦਾ ਐਡਰੈਸ ਹੈਗਾ 2023 ਵਿਲੀਅਮਸ ਪਾਰਕਵੇ ਯੂਨਿਟ 3 ਬ੍ਰੈਂਪਟਨ ਵਿਦ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਸਾਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਉੱਪਰ 905-872-0088 905-872-0088 ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ ਸਮਰਾਜ ਤੁਹਾਨੂੰ ਵੀ ਤੇ ਸਾਰੇ ਲਿਸਨਰਸ ਨੂੰ ਵੀ ਦੇਸ਼ ਤੇ ਕੁਈਨਜ਼ਵੁੱਡ ਕਾਲਜ ਦੀ ਟੀਮ ਵੱਲੋਂ ਅੱਜ ਅਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹੈਲਥ ਕੇਅਰ ਪ੍ਰੋਗਰਾਮਸ ਦੀ ਜਿਨ੍ਹਾਂ ਦੇ ਮਾਰਨਿੰਗ ਈਵਨਿੰਗ ਬੈਚਸ ਸ਼ੁਰੂ ਹੋਣ ਜਾ ਰਹੇ ਨੇ ਬਹੁਤ ਹੀ ਜਲਦ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦੀ ਇਹ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ ਉਹਨਾਂ ਲੋਕਾਂ ਲਈ ਜਿਹੜੇ ਕੈਨੇਡਾ ਵਿੱਚ ਲੀਗਲ ਸਟੇਟਸ ਯਾਨੀ ਕਿ ਵਰਕ ਪਰਮਿਟ ਰੈਫਿਊਜੀ ਜਾਂ ਵਿਜ਼ਿਟਰ ਤੇ ਨੇ ਬਿਨਾਂ ਆਪਣਾ ਸਟੇਟਸ ਚੇਂਜ ਕਰਿਆ ਇਹ ਕੋਰਸ ਕਰਨ ਲਈ ਐਲੀਜੀਬਲ ਨੇ ਉਹਨਾਂ ਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਅਤੇ ਨਾ ਹੀ ਕੋਈ ਉਹਨਾਂ ਕੋਲੋਂ ਇੰਟਰਨੈਸ਼ਨਲ ਫੀ ਚਾਰਜ ਕੀਤੀ ਜਾਏਗੀ ਉਹ ਆਪਣੀ ਫੁੱਲ ਫੀਸ ਇੰਟਰਸਟ ਫ੍ਰੀ ਇੰਸਟਾਲਮੈਂਟਸ ਵਿੱਚ ਪੇ ਕਰ ਸਕਦੇ ਨੇ ਇਸ ਕੋਰਸ ਵਿੱਚ ਥਿਊਰੀ ਦੇ ਨਾਲ ਨਾਲ ਪ੍ਰੈਕਟੀਕਲ ਪਲੇਸਮੈਂਟ ਵੀ ਪਾਰਟ ਹੈਗੀ ਹੈ ਜਿਹੜੀ ਕਿ ਕਾਲਜ ਅਰੇਂਜ ਕਰਦਾ ਹੈ ਤੁਹਾਡੇ ਲਈ ਹੈਲਥ ਕੇਅਰ ਦਾ ਦੂਜਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ ਇਹ ਕੋਰਸ ਉਹਨਾਂ ਲਈ ਫਾਇਦੇਮੰਦ ਹੈ ਜੋ ਆਪਣੀ ਜੋਬ ਦੇ ਨਾਲ ਨਾਲ ਆਪਣੇ ਆਪ ਨੂੰ ਅਪਸਕਿਲ ਕਰਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਨੇ ਕਿਉਂਕਿ ਇਹ ਇੱਕ ਸ਼ਾਰਟ 10 ਹਫ਼ਤੇ ਦਾ ਓਨਲੀ 10 ਵੀਕਸ ਦਾ ਫੁੱਲੀ ਆਨਲਾਈਨ ਪ੍ਰੋਗਰਾਮ ਹੈ ਇਹ ਕੋਰਸ ਕਰਕੇ ਸਾਡੇ ਲਿਸਨਰਸ ਜੋਬ ਕਰ ਸਕਦੇ ਨੇ ਜਿਵੇਂ ਕਿ ਫਾਰਮੇਸੀਜ਼ ਵਿੱਚ ਸ਼ੋਪਰਸ ਡਰੱਗ ਮਾਰਟ ਫਰੈਸ਼ਕੋ ਵਾਲਮਾਰਟ ਜਾਂ ਫਿਰ ਈਵਨ ਲੋਕਲ ਫਾਰਮੇਸੀਜ਼ ਵਿੱਚ ਉਹਨਾਂ ਦੇ ਜੋਬ ਟਾਈਟਲ ਹੋ ਸਕਦੇ ਨੇ ਜੀ ਫਾਰਮੇਸੀ ਅਸਿਸਟੈਂਟ ਫਾਰਮਾਸਿਊਟੀਕਲ ਕਲਰਕ ਜਾਂ ਫਾਰਮੇਸੀ ਏਡ ਐਜੂਕੇਸ਼ਨ ਸਟ੍ਰੀਮ ਦੀ ਗੱਲ ਕਰੀਏ ਤਾਂ ਇੱਕ ਫੁੱਲੀ ਆਨਲਾਈਨ ਕੋਰਸ ਨੈਨੀ ਸਲੈਸ਼ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਦਾ 6 ਮੰਥ ਦਾ ਕੋਰਸ ਸਟਾਰਟ ਹੋਣ ਜਾ ਰਿਹਾ ਹੈ ਇਸ ਦੇ ਨਾਲ ਇੱਕ ਸ਼ਾਰਟ ਪ੍ਰੋਗਰਾਮ ECA ਅਰਲੀ ਚਾਈਲਡ ਕੇਅਰ ਏਡ ਦਾ ਵੀ ਸ਼ੁਰੂ ਹੋ ਰਿਹਾ ਹੈ ਇਹ ਪ੍ਰੋਗਰਾਮ ਸਪੈਸ਼ਲੀ ਉਹਨਾਂ ਲਈ ਲਾਭਦਾਇਕ ਹੈ ਜੋ ਘਰ ਬੈਠੇ ਆਪਣੇ ਡੇ ਕੇਅਰ ਰਨ ਕਰਕੇ ਆਪਣੀ ਫੈਮਿਲੀ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਨਾ ਚਾਹੁੰਦੇ ਨੇ ਅਗਰ ਤੁਸੀਂ ਇਹਨੂੰ ਕੰਬਾਈਨ ਕਰ ਲੈਂਦੇ ਹੋ PSW ਨਾਲ ਤਾਂ ਤੁਸੀਂ ਜੋਬਸ ਵੀ ਲੈ ਸਕਦੇ ਹੋ ਜਿਵੇਂ ਕਿ ਨੈਨੀ ਕੇਅਰਟੇਕਰ ਈਵਨ ਸਪੈਸ਼ਲ ਨੀਡਸ ਕਿਡਸ ਨਾਲ ਵੀ ਕੰਮ ਕਰ ਸਕਦੇ ਹੋ ਇਹਨਾਂ ਦੀਆਂ ਕਲਾਸਿਸ ਵੀਕਡੇਜ਼ ਵੀਕਐਂਡ ਆਨਲਾਈਨ ਆਫਲਾਈਨ ਹਰ ਮੋਡ ਵਿੱਚ ਸ਼ੁਰੂ ਹੋਣ ਜਾ ਰਹੀਆਂ ਨੇ ਨਾਲ ਹੀ ਗੱਲ ਕਰਦੇ ਹਾਂ ਜੀ ਸ਼ਾਰਟ ਕੋਰਸਿਸ ਬਾਰੇ ਜਿਨ੍ਹਾਂ ਵਿੱਚ ਕੁਈਨਜ਼ਵੁੱਡ ਕਾਲਜ ਸ਼ੁਰੂ ਕਰਨ ਜਾ ਰਿਹਾ ਹੈ ਫ੍ਰੈਂਚ ਲੈਂਗੁਏਜ ਕੋਰਸਿਸ ਲੈਵਲ A1, A2, B1, B2 ਇਸ ਦੇ ਨਾਲ ਇੰਗਲਿਸ਼ ਸਪੀਕਿੰਗ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ ਲੈਂਗੁਏਜ ਐਗਜ਼ਾਮ ਪ੍ਰੈਪਰੇਸ਼ਨ ਕਲਾਸਿਸ ਵੀ ਸ਼ੁਰੂ ਹੋਣ ਜਾ ਰਹੀਆਂ ਨੇ ਫੋਰ ਆਇਲਸ ਸੈਲਪਿਪ PTE ਟੈਫ ਜਾਂ TCF ਦੀ ਪ੍ਰੈਪਰੇਸ਼ਨ ਲਈ ਵੀਕਐਂਡਸ ਤੇ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਕੰਪਿਊਟਰ ਟ੍ਰੇਨਿੰਗ ਬੈਚਸ ਬਿਗਿਨਰ ਇੰਟਰਮੀਡੀਏਟ ਐਂਡ ਐਡਵਾਂਸਡ ਕੰਪਿਊਟਰ ਟ੍ਰੇਨਿੰਗ ਦੇ ਇਹ ਕੋਰਸਿਸ ਗਰੁੱਪ ਵਿੱਚ ਐਂਡ ਈਵਨ 1-on-1 ਲਈ ਵੀ ਅਵੇਲੇਬਲ ਨੇ ਇਸ ਤੋਂ ਇਲਾਵਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਸ਼ਾਰਟ ਕੋਰਸ ਬੁੱਕ ਕੀਪਿੰਗ ਐਂਡ ਕੁਇਕ ਬੁੱਕਸ ਸੋਫਟਵੇਅਰ ਦਾ ਉਹਨਾਂ ਲੋਕਾਂ ਲਈ ਜੋ ਆਪਣਾ ਬਿਜ਼ਨਸ ਰਨ ਕਰਦੇ ਨੇ ਅਤੇ ਆਪਣੀ ਬੁੱਕ ਕੀਪਿੰਗ ਵੀ ਆਪ ਹੀ ਕਰਨਾ ਚਾਹੁੰਦੇ ਨੇ ਅਗਰ ਕੋਈ ਅਕਾਊਂਟ ਪੇਬਲ ਰਿਸੀਵੇਬਲ ਜਾਂ ਕਲਰਕ ਦੀ ਜੋਬ ਚਾਹੁੰਦਾ ਹੈ ਤਾਂ ਇਹ ਕੋਰਸ ਉਹਨਾਂ ਲਈ ਬਿਲਕੁਲ ਸੂਟੇਬਲ ਹੈ ਕਿਉਂਕਿ ਇਹ ਬਿਲਕੁਲ ਸਕ੍ਰੈਚ ਤੋਂ ਸ਼ੁਰੂ ਹੁੰਦਾ ਹੈ ਐਂਡ ਅਗਰ ਕਿਸੇ ਨੇ ਅਕਾਊਂਟਿੰਗ ਕਦੇ ਵੀ ਨਹੀਂ ਕੀਤੀ ਤਾਂ ਵੀ ਉਹ ਇਹ ਕੋਰਸ ਜੁਆਇਨ ਕਰਕੇ ਆਪਣਾ ਕਰੀਅਰ ਚੇਂਜ ਕਰ ਸਕਦੇ ਨੇ ਇੱਕ ਅੱਛੀ ਵਾਈਟ ਕਾਲਰ ਜੋਬ ਲੈ ਕੇ ਇਸ ਤੋਂ ਇਲਾਵਾ ਕੁਈਨਸਵੁੱਡ ਕਾਲਜ ਹੋਰ ਵੀ ਕਈ ਸਾਰੇ ਡਿਪਲੋਮਾ ਵੋਕੇਸ਼ਨਲ ਪ੍ਰੋਗਰਾਮਸ ਸ਼ੁਰੂ ਕਰਨ ਜਾ ਰਿਹਾ ਹੈ, ਜਿਵੇਂ ਕਿ ਕੰਪਿਊਟਰਾਈਜ਼ਡ ਅਕਾਊਂਟਿੰਗ ਡਿਪਲੋਮਾ, ਡੇਟਾ ਐਨਲਿਸਟ ਡਿਪਲੋਮਾ ਆਈ ਟੀ ਫੀਲਡ ਵਿਦ ਚਾਹਵਾਨ ਲੋਕਾਂ ਲਈ, ਮੈਡੀਕਲ ਆਫਿਸ ਅਸਿਸਟੈਂਟ ਜਾਂ ਫਿਰ ਆਫਿਸ ਐਡਮਿਨਿਸਟ੍ਰੇਸ਼ਨ ਡਿਪਲੋਮਾ, ਫੂਡ ਸਰਵਿਸ ਵਰਕਰ ਜਾਂ ਡਾਇਟਰੀ ਏਡ ਡਿਪਲੋਮਾ ਉਹਨਾਂ ਲਈ ਜਿਹੜੇ ਹੈਲਥ ਕੇਅਰ ਐਂਡ ਏਅਰਪੋਰਟ ਦੇ ਕਿਚਨ ਵਿੱਚ ਕੰਮ ਕਰਨਾ ਚਾਹੁੰਦੇ ਨੇ। ਇਹਨਾਂ ਕੋਰਸਿਸ ਦੀ ਹੋਰ ਜਾਣਕਾਰੀ ਸਾਡੇ ਲਿਸਨਰਸ ਸਾਡੀ ਵੈਬਸਾਈਟ www.queenswoodcollege.com ਤੇ ਲੈ ਸਕਦੇ ਨੇ, ਜਾਂ ਫਿਰ ਸਾਨੂੰ ਫੋਨ ਕਰਕੇ ਅਪੁਆਇੰਟਮੈਂਟ ਬਣਾ ਕੇ ਮਿਲ ਸਕਦੇ ਨੇ ਨੀਰੂ ਅਰੋੜਾ ਜੀ ਨੂੰ, ਜਿਨ੍ਹਾਂ ਨੂੰ 25 ਸਾਲ ਤੋਂ ਉੱਪਰ ਦਾ ਐਕਸਪੀਰੀਅੰਸ ਹੈ ਕਾਉਂਸਲਿੰਗ ਦਾ। ਕਾਲਜ ਦਾ ਫੋਨ ਨੰਬਰ ਹੈ ਜੀ 9058720088। ਵਾਕ ਇਨ ਲਈ ਕਾਲਜ ਦਾ ਐਡਰੈਸ ਹੈ ਜੀ 2023 ਵਿਲੀਅਮਸ ਪਾਰਕਵੇ, ਯੂਨਿਟ 3 ਬ੍ਰੈਂਪਟਨ, ਜਿਹਦੀ ਮੇਜਰ ਇੰਟਰਸੈਕਸ਼ਨ ਹੈ ਵਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ। ਸੋ ਅਗਰ ਕੋਈ ਵੀ ਲਿਸਨਰ ਆਪਣੇ ਆਪ ਨੂੰ ਅਪਗ੍ਰੇਡ ਕਰਨਾ

0: ਪਰ ਅਸੀਂ ਇਹਨਾਂ ਦੇ ਸਭ ਤੋਂ ਨਵੇਂ ਲੋਕੇਸ਼ਨ ਬੋਵੇਰਡ ਐਂਡ ਹਰਨਸ ਹੇਰੀਓ, ਬੋਵੇਰਡ ਐਂਡ ਹਰਨਸ ਹੇਰੀਓ ਕਹਿ ਲਓ, ਬੋਵੇਰਡ ਐਂਡ ਹਾਈਵੇ 10 ਕਹਿ ਲਓ, 58 ਕੁਆਰੀ ਐਜ ਡਰਾਈਵ 'ਤੇ ਪਹੁੰਚ ਰਹੇ ਹਾਂ ਇਸ ਫਰਾਈਡੇ ਨੂੰ 3 PM ਟੂ 6 PM। ਤੁਹਾਡੇ ਲਈ ਬਹੁਤ ਹੀ ਕਮਾਲ ਦੀਆਂ ਟੇਕ ਆਊਟ ਅਤੇ ਨਾਲ ਦੀਆਂ ਡਾਈਨ ਦੀਆਂ ਡੀਲਾਂ ਹੋਣਗੀਆਂ ਆਉਣ ਵਾਲੇ ਫਰਾਈਡੇ ਨੂੰ। ਅਤੇ ਫਰਾਈਡੇ ਨੂੰ ਜੇ 3 PM 6 PM ਤੱਕ ਤੁਸੀਂ ਨਹੀਂ ਆ ਸਕਦੇ, ਪਹਿਲਾਂ ਵੀ ਪਹੁੰਚੇ ਹੋ ਬਾਅਦ 'ਚ ਵੀ ਪਹੁੰਚੇ ਹੋ, ਅਸੀਂ ਤਾਂ ਉੱਥੇ 3 ਘੰਟੇ ਲਗਾਤਾਰ ਤੁਹਾਨੂੰ ਸੱਦਾ ਪੱਤਰ ਦੇਵਾਂਗੇ। ਲਾਈਵ ਲੋਕੇਸ਼ਨ ਜਿਹੜਾ ਬਹੁਤ ਵੱਡਾ ਵਾਲਮਾਰਟ ਅਤੇ ਫਟੀਨੋਜ਼ ਵਾਲਾ ਪਲਾਜ਼ਾ ਹੈ ਬੋਵੇਰਡ ਅਤੇ ਹਰਨਸੇਰੀਓ 'ਤੇ, ਉੱਥੇ 58 ਕੁਆਰੀ ਐਜ ਡਰਾਈਵ ਬਰੈਂਪਟਨ ਅਸੀਂ ਪੰਜਾਬੀ ਬਾਈ ਨੇਚਰ 'ਤੇ ਪਹੁੰਚਾਂਗੇ। ਅਤੇ ਦੋਸਤੋ ਪੰਜਾਬੀ ਬਾਈ ਨੇਚਰ 'ਤੇ ਇਸ ਲੋਕੇਸ਼ਨ 'ਤੇ ਤੁਹਾਨੂੰ ਅੱਜ ਵੀ ਤੋਂ ਲੈ ਕੇ 31 ਤਰੀਕ ਤੱਕ ਚਾਟ ਪਾਪੜੀ ਜਿਹੜੀ ਮਰਜ਼ੀ 699 'ਚ ਮਿਲੂਗੀ, ਡਾਈਨ ਇਨ ਔਰ ਟੇਕ ਆਊਟ। ਪਰੌਂਠਾ ਪਲੇਟ 699, ਵੈਜ ਥਾਲੀ 999, ਪਾਓ ਭਾਜੀ 799, ਚਨਾ ਭਟੂਰਾ 799, ਮਸਾਲਾ ਡੋਸਾ 799, ਹਲਵਾ ਪੂਰੀ 799, ਫਿਸ਼ ਪਕੌੜਾ ਤੁਹਾਨੂੰ ਬਾਏ ਵਨ ਗੈਟ ਵਨ ਫਰੀ ਮਿਲ ਰਿਹਾ ਹੈ। ਸੋ ਇਹ ਡੀਲਾਂ ਅੱਜ ਤੋਂ ਵੀ ਤੁਹਾਨੂੰ ਮਿਲਣਗੀਆਂ, ਪਰ ਫਰਾਈਡੇ ਤੱਕ ਵੀ ਮਿਲਣਗੀਆਂ, 31 ਤਰੀਕ ਤੱਕ ਮਿਲਣਗੀਆਂ। ਪਹੁੰਚੋ 58 ਕੁਆਰੀ ਐਜ ਡਰਾਈਵ ਬਰੈਂਪਟਨ ਐਟ ਬੋਵੇਰਡ ਐਂਡ ਹਰਨਸੇਰੀਓ ਐਟ ਪੰਜਾਬੀ ਬਾਈ ਨੇਚਰ 'ਤੇ ਤੁਸੀਂ ਬਹਿ ਕੇ ਵੀ ਇਹ ਡੀਲਾਂ ਦਾ ਪੂਰਾ ਫਾਇਦਾ ਉਠਾ ਸਕਦੇ ਹੋ, ਟੇਕ ਆਊਟ ਵੀ ਕਰ ਸਕਦੇ ਹੋ। ਸਟੂਡੀਓ ਦਾ ਫੋਨ ਨੰਬਰ ਹੈ 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਹੱਡ ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

0: ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444 ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-83-81 ਤੇ 416-457-3381 ਤੇ
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
0: ਕੈਨੇਡਾ ਦੇ ਸਟੱਡੀ ਵੀਜ਼ਾ ਐਕਸਪ੍ਰੈਸ ਐਂਟਰੀ ਕੈਨੇਡੀਅਨ ਐਕਸਪ੍ਰੈਸ ਐਂਟਰੀ ਸਪਾਊਸਲ ਫਾਈਲ ਪੇਰੈਂਟਸ PR ਸੁਪਰ ਵੀਜ਼ਾ ਨੈਨੀ ਵਰਕ ਪਰਮਿਟ ਫਾਰਮਰ ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ
5: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ CIC ਇਮੀਗ੍ਰੇਸ਼ਨ ਹੁਣੇ ਹੀ ਕਾਲ ਕਰੋ 416-456-6161 416-456-6161 Simply Indian brings you all simply delicious deals. Buy one, get one free every day. Suvere 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations te. Dining, take-out and catering also available. Call at 905-794-8111. Simply delicious. Matlab, simply Indian.
6: Bas karo. Kado to kis kiraye de chote je ghar chalawange?
7: Ohe bas mortgage alliance de Nardev Sidhu nu call karan tak.
8: Tusi self-employed ho. First mortgage, second mortgage, equity take-out, private mortgage ya fir
9: secure line of credit, equipment loan ya rent to own bare soch rahe ho. Ta mortgage alliance de Nardev Sidhu nu zarur milo. Nardev Sidhu je fadan ke tuhadi baan. Ta mortgage to nahi ho sakdi na.
10: Ya call karo 647-294-5503 647-294-5503
9: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ ਲਾਇਸੈਂਸ ਨੰਬਰ 10530 nardevsidhu.com
11: ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ 30 ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇ ਰੋਲ GST PST ਦਾ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
12: ਕਰਨੀਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770
11: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ ਹੰਡ ਅਨਸਾਰ 100% ਰੀਅਲ ਵੁੱਡ ਫਰੇਮ ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-$60 ਵੱਧ ਹੋਏਗੀ ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ ਅੱਜ ਹੀ ਰਿਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ ਨੰਬਰ 24 ਰਿਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ ਟੈਲੀਫੋਨ ਨੰਬਰ 905-791-8056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056 905-792-8056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ
13: ਦੋਸਤੋ ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ ਪਰ ਸਹੀ ਸਪੋਰਟ ਤੋਂ ਬਿਨਾ ਕੰਮ ਕਰਨਾ ਬਿਲਕੁਲ ਸੌਖਾ ਨਹੀਂ ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ
14: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ करना चाहते हो तो फिर आज ही टॉप फाइनेंशियल दे सिमराज सिद्धू के नाल संपर्क करो।
15: कॉल 416-457-3381 416-453-3381।
14: टॉप फाइनेंशियल दा नवा ब्रैम्पटन ऑफिस एयरपोर्ट एंड क्वीन दे बिल्कुल नजदीक 70 डेल्टा पार्क बुलेवर्ड यूनिट 11 ते लोकेटेड है जिथे एडवाइजर्स ले बिना कोई फीस बिना कोई चार्जेस तो मॉडर्न ऑफिस अते फैसिलिटीज अब पूरा एक्सेस है।
15: टॉप फाइनेंशियल दे इंश्योरेंस एडवाइजर्स दे ले पहले ही दिन तो हाईएस्ट कमीशन पैकेज डेली इन ऑफिस ते ऑनलाइन ट्रेनिंग ते हर एक मेजर इंश्योरेंस कंपनी दे नाल डायरेक्ट कॉन्ट्रैक्ट दा भी प्रबंध है।
14: हां इंश्योरेंस एडवाइजर चाहे नवे हो या पुराने चाहे एक्टिव हो या पार्ट टाइम या फिर तुसी सब तो वधिया ब्रोकरेज दी भाल विच हो अज ही संपर्क करो टॉप फाइनेंशियल दे सिमराज सिद्धू दे नाल 416-457-3381 416-457-3381।

0: 530 AM band des pardes prime time radio program de naal jude hoye sade sare hi srotiyan nu sade sare hi darshakan nu simraj siddhu walon pyar bhari sat sri akal dosto is ghante vich vi bahut hi jald tonu kuch back to back naviyan taziyan khabran vi kuch hor farmaishi geet sangeet vi te kuch sponsors naal vi milawange pehla hi dass diye ke is 5 to leke 6 wale ghante nu tuhade tak pesh kita ja reha hai aims immigration de wallo aims immigration aman bajwa te unhi bahut hi kamal di ek professional te bahut hi competent team hai jo ke takriban hun 17 saal lagatar tuhanu itthe immigration diyan sewaan provide karde aa rahe ne hun tak ta 10,000 to leke lakhan tak lokan nu te parivaran nu itthe hun ikattha kar chuke ne te permanent residents to leke citizen tak vi bana chuke ne tuhanda jehda marzi immigration da sawal hai kam hai inna de naal zarur sampark karo 17 saal da tajruba tuhanu expertly guide karnge te naal di naal bilkul free consultation hai jehdi ਮਰਜ਼ੀ ਜਿੰਨੀ ਮਰਜ਼ੀ ਸਲਾਹ ਕਰਨੀ ਆ ਚਾਹੇ ਫੋਨ ਤੇ ਕਰੋ ਚਾਹੇ ਇਹਦੇ ਦਫ਼ਤਰ ਦੇ ਵਿੱਚ ਕਰੋ ਬਿਲਕੁਲ ਫ੍ਰੀ ਕੰਸਲਟੇਸ਼ਨ ਹੈ ਕਾਲ ਏਮਸ ਇਮੀਗ੍ਰੇਸ਼ਨ ਅਮਨ ਬਾਜਵਾ 905-673-9000 that's aims immigration 905-673-9000 ਅਮਨ ਜੀ ਸਤਿ ਸ਼੍ਰੀ ਅਕਾਲ ਜੀ
1: ਥੈਂਕ ਯੂ ਸੋ ਮਚ ਸਮਰਾਜ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਸਤਿ ਸ਼੍ਰੀ
0: ਅਕਾਲ ਅਮਨ ਜੀ ਜਿਹੜੇ ਪੀਐਨਪੀ ਪ੍ਰੋਗਰਾਮ ਨੇ ਉਹਦੇ ਵਿੱਚ ਸਟੂਡੈਂਟ ਸਟੈਟਸ ਦੇ ਇਸ਼ੂਜ਼ ਤੇ ਪੀਆਰ ਦੇ ਵਿੱਚ ਹੋਣ ਦੇ ਵਿੱਚ ਕੋਈ ਨਵੀਆਂ ਚੇਂਜਸ ਵੀ ਆਈਆਂ ਨੇ ਕੋਈ ਹੁਣ ਦਿੱਕਤ ਵੀ ਹੈ ਪੀਆਰ ਹੋਣ ਦੇ ਵਿੱਚ ਜਾਂ ਕੀ ਕੁਝ ਹੋ ਰਿਹਾ ਅੱਜ ਕੱਲ੍ਹ
1: ਜੀ ਪੀਆਰ ਹੋਣੀ ਹੁਣ ਬਹੁਤ ਜ਼ਿਆਦਾ ਕੰਪਲੀਕੇਟਿਡ ਹੈਗੀ ਆਫ ਕੋਰਸ ਲੇਕਿਨ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ ਦੀ ਜਦੋਂ ਗੱਲ ਕਰਦੇ ਹਾਂ ਐਂਡ ਸਪੈਸ਼ਲੀ ਉਹ ਸਟੂਡੈਂਟ ਜਿਹੜੇ ਬੈਕ ਹੋਮ ਤੋਂ ਐਜੂਕੇਟਿਡ ਨੇ ਬੈਚਲਰਸ ਮਾਸਟਰਸ ਕੀਤੀ ਹੋਈ ਹੈ ਸਾਲ ਦੋ ਸਾਲ ਦਾ ਐਕਸਪੀਰੀਅੰਸ ਹੈਗਾ ਇੱਥੇ ਵੀ ਜਿਹਨਾਂ ਦੀ ਐਜੂਕੇਸ਼ਨ ਦੇ ਨਾਲ ਸਕਿੱਲ ਐਕਸਪੀਰੀਅੰਸ ਹੈ ਜਾਂ ਹੈਲਥ ਕੇਅਰ ਸੈਕਟਰ ਵਿੱਚ ਹੈ ਆਈ ਟੀ ਵਿੱਚ ਹੈਗਾ ਸੋ ਉਹਨਾਂ ਲਈ ਪੀ ਐਨ ਪੀ ਪ੍ਰੋਗਰਾਮ ਬਹੁਤ ਅੱਛੀ ਤਰ੍ਹਾਂ ਵਰਕ ਕਰ ਰਹੇ ਹੈ ਜਿਵੇਂ ਆਲਵੇਜ ਕਹਿੰਦੀ ਹਾਂ ਸਾਡੇ ਆਫਿਸ ਵਿੱਚ ਸਭ ਤੋਂ ਜ਼ਿਆਦਾ ਰਿਜ਼ਲਟ ਅਸੀਂ ਪ੍ਰੋਵਿੰਸ਼ੀਅਲ ਪ੍ਰੋਗਰਾਮ ਵਿੱਚ ਕੈਂਡੀਡੇਟਸ ਨੂੰ ਦਿੰਦੇ ਹੈਗੇ ਹਾਂ ਬਹੁਤ ਸਾਰੇ ਸਟੂਡੈਂਟ ਆਉਂਦੇ ਆ ਜਿਹਨਾਂ ਦੇ ਪੀ ਜੀ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਹੈ ਪੀ ਐਨ ਪੀ ਵਿੱਚ ਕੁਆਲੀਫਾਈ ਕਰਦੇ ਆ ਪਰ ਉਹ ਅਵੇਅਰ ਹੀ ਨਹੀਂ ਸੀਗੇ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਕੰਸਲਟੇਸ਼ਨ ਲਓ ਸੈਕਿੰਡ ਓਪੀਨੀਅਨ ਲਓ ਐਂਡ ਆਪਣੀਆਂ ਆਪਸ਼ਨਸ ਨੂੰ ਐਕਸਪਲੋਰ ਕਰੋ ਜਿੱਥੇ ਆਪਾਂ ਸਟੈਟਸ ਦੀ ਗੱਲ ਕਰਦੇ ਹਾਂ ਤਾਂ ਡੈਫੀਨੇਟਲੀ ਬਹੁਤ ਸਾਰੇ ਲੱਖਾਂ ਦੀ ਤਦਾਦ ਵਿੱਚ ਸਟੂਡੈਂਟ ਨੇ ਜਿਹਨਾਂ ਦੇ ਸਾਲ ਵਿੱਚ ਐਕਸਪਾਇਰ ਹੋ ਰਹੇ ਨੇ ਸੋ ਉਹਦੇ ਵਿੱਚ ਵੀ ਆਲਵੇਜ਼ ਮੈਂ ਕਹਿੰਦੀ ਹਾਂ ਕਿ ਟਾਈਮ ਰਹਿੰਦੇ ਆ ਈਵਨ ਅਗਰ ਨਵੰਬਰ ਦਸੰਬਰ 'ਚ ਹੈ ਤਾਂ ਹੁਣੇ ਤੋਂ ਐਕਸਪਲੋਰ ਕਰਨਾ ਸ਼ੁਰੂ ਕਰੋ ਕਈ ਸਟੂਡੈਂਟ ਆਉਂਦੇ ਆ ਕਿ 15 ਦਿਨ ਰਹਿ ਗਏ ਜੀ ਇੱਕ ਵੀਕ ਰਹਿ ਗਿਆ ਹੈਗਾ ਸਟੈਟਸ ਐਕਸਪਾਇਰ ਹੋਣ ਨੂੰ ਤਾਂ ਬਹੁਤ ਕੰਪਲੀਕੇਟਿਡ ਸਿਚੁਏਸ਼ਨ ਹੋ ਜਾਂਦੀ ਹੈ ਕੋਈ ਵੀ ਆਪਸ਼ਨ ਅੱਗੋਂ ਆਪਾਂ ਲੈਣੀ ਹੈ ਤਾਂ ਵੀ ਨੀਡ ਇਨਫ ਟਾਈਮ ਕਿ ਉਹਦੇ 'ਤੇ ਵਰਕ ਕਰ ਸਕੀਏ ਐਂਡ ਅਫਕੋਰਸ ਜਿਹੜੇ ਐਕਸਪ੍ਰੈਸ ਐਂਟਰੀ ਵਿੱਚ ਵੀ ਵੇਟ ਕਰ ਰਹੇ ਹੈਗੇ ਆ ਸੋ ਦੇਅਰ ਆਰ ਨੰਬਰ ਆਫ ਆਪਸ਼ਨਸ ਦੇਅਰ ਆਰ ਨੰਬਰ ਆਫ ਵੇਜ ਜਿਹਨਾਂ ਨਾਲ ਤੁਸੀਂ ਆਪਣੇ ਸਕੋਰ ਇਨਕਰੀਜ ਕਰ ਸਕਦੇ ਹੈਗੇ ਹੋ ਸੋ ਸਟੂਡੈਂਟਸ ਨੂੰ ਕੋਈ ਵੀ ਇਸ਼ੂਜ਼ ਨਹੀਂ ਤੁਸੀਂ ਕੰਸਲਟੇਸ਼ਨ ਬੁੱਕ ਕਰ ਸਕਦੇ ਹੋ ਸਾਡੀ ਟੀਮ ਦੇ ਨਾਲ ਨੰਬਰ ਟੂ ਕਾਲ ਇਜ਼ 905-673-9000
0: ਅਮਨ ਜੀ ਇਹ ਦੱਸੋ ਕਿ ਜੇਕਰ ਕਿਸੇ ਨੇ ਸਪਾਊਸੋ ਸਪਾਂਸਰਸ਼ਿਪ ਲਾਈ ਹੋਈ ਆ ਤੇ ਉਹ ਰਿਜੈਕਟ ਹੋ ਜਾਂਦੇ ਨੇ ਉਹਦੇ ਸਭ ਤੋਂ ਆਮ ਸਭ ਤੋਂ ਕਾਮਨ ਕੀ ਕਾਰਨ ਹੁੰਦੇ ਨੇ ਵਜ੍ਹਾ ਕੀ ਹੁੰਦੀ ਹੈ ਰੀਜ਼ਨ ਕੀ ਹੁੰਦੀ ਆ ਅਤੇ ਜੇ ਰਿਜੈਕਟ ਹੋ ਗਏ ਨੇ ਕੋਈ ਸਾਰਿਆਂ ਲਈ ਸੇਮ ਅਪੀਲ ਪ੍ਰੋਸੈਸ ਹੈ ਜਾਂ ਡਿਫਰੈਂਟ ਡਿਫਰੈਂਟ ਕਿਸਮ ਦੀ ਅਪੀਲ ਪ੍ਰੋਸੈਸ ਹੁੰਦੀ ਆ ਬੇਸਡ ਔਨ ਕਿ ਕਿਉਂ ਰਿਜੈਕਟ ਹੋਏ ਨੇ
1: ਜੀ ਬਹੁਤ ਸਾਰੇ ਐਸੇ ਕੇਸਿਸ ਹੈਗੇ ਆ ਓਵਰਸੀਜ਼ ਐਪਲੀਕੇਸ਼ਨ ਦੀ ਅਗਰ ਗੱਲ ਕਰਦੇ ਹੈਗੇ ਆ ਡਾਕੂਮੈਂਟਰੀ ਐਵੀਡੈਂਸ ਤੁਹਾਡੇ ਸਪੋਰਟਿੰਗ ਡਾਕੂਮੈਂਟਸ ਤੁਹਾਡੀ ਇਨਫੋਰਮੇਸ਼ਨ ਤੁਹਾਡੀ ਸਟੋਰੀ ਲਾਈਨ ਤੁਸੀਂ ਕਿਵੇਂ ਮਿਲੇ ਉਹਨਾਂ ਦੀ ਐਕਸਪਲੇਨੇਸ਼ਨ ਪ੍ਰੋਪਰਲੀ ਨਹੀਂ ਲੱਗੀ ਹੁੰਦੀ ਆਫਿਸਰ ਕਨਵਿੰਸ ਨਹੀਂ ਹੁੰਦੇ ਕਿ ਤੁਹਾਡੀ ਮੈਰਿਜ ਜੈਨੂਇਨ ਹੈਗੀ ਹੈ ਐਂਡ ਮੈਜੋਰਿਟੀ ਰੀਜ਼ਨ ਇਹ ਹੁੰਦੇ ਆ ਕਿ ਔਨਗੋਇੰਗ ਰਿਲੇਸ਼ਨਸ਼ਿਪ ਵੀਕ ਹੈਗਾ ਜਾਂ ਫਿਰ ਮੈਰਿਜ ਜੈਨੂਇਨ ਨਹੀਂ ਹੈਗੀ ਉਹ ਡਾਊਟਫੁਲ ਸਿਚੁਏਸ਼ਨ ਹੈਗੀ ਹੈ ਸੋ ਜਿਹੜੀ ਤੁਸੀਂ ਅਪੀਲ ਦੀ ਗੱਲ ਕਰ ਰਹੇ ਹੋ ਵਿਦਨ ਕੈਨੇਡਾ ਅਪੀਲ ਦਾ ਕੋਈ ਰਾਈਟ ਨਹੀਂ ਹੈ ਸਿਰਫ ਓਵਰਸੀਜ਼ ਐਪਲੀਕੇਸ਼ਨ ਨੂੰ ਅਪੀਲ ਦਾ ਰਾਈਟ ਹੁੰਦਾ ਐਂਡ ਉਹ ਵੀ ਬਹੁਤ ਲਿਮਿਟਡ ਡੇਜ਼ ਹੁੰਦੇ ਆ ਆਫਟਰ ਯੂ ਰਿਸੀਵ ਦ ਰਿਫਿਊਜ਼ਲ ਐਂਡ ਹੁਣ ਦੇ ਟਾਈਮ ਵਿੱਚ ਬਹੁਤ ਸਾਰੀਆਂ ਐਪਲੀਕੇਸ਼ਨ ਨੇ ਜਿਹੜੀਆਂ ਸਾਡੇ ਕੋਲ ਅਪੀਲ ਪ੍ਰੋਸੈਸ ਲਈ ਆ ਰਹੀਆਂ ਨੇ ਐਪਲੀਕੈਂਟਸ ਨੇ ਖੁਦ ਫਾਈਲ ਕੀਤਾ ਕਿਤੇ ਨਾ ਕਿਤੇ ਕਮੀ ਰਹਿ ਗਈ ਐਂਡ ਐਪਲੀਕੇਸ਼ਨ ਰਿਜੈਕਟ ਹੋ ਗਈ ਐਂਡ ਸਪਾਊਸਲ ਦੇ ਵਿੱਚ ਇਹ ਵੀ ਬਹੁਤ ਇੰਪੋਰਟੈਂਟ ਹੈ ਕਿ ਅਗਰ ਤੁਹਾਨੂੰ ਪ੍ਰੋਸੀਜਰਲ ਫੇਅਰਨੈਸ ਲੈਟਰ ਆਈ ਹੈ ਆਫਿਸਰ ਕਨਵਿੰਸ ਨਹੀਂ ਹੈ ਤੁਹਾਡੀ ਐਪਲੀਕੇਸ਼ਨ ਤੋਂ ਤੇ ਇਨਫੋਰਮੇਸ਼ਨ ਤੋਂ ਤੁਹਾਨੂੰ ਇੱਕ ਮੌਕਾ ਦਿੱਤਾ ਜਾਂਦਾ ਹੈ ਆਪਣੀਆਂ ਚੀਜ਼ਾਂ ਨੂੰ ਆਪਣੀਆਂ ਉਹਨਾਂ ਦੀਆਂ ਕੰਸਰਨਸ ਨੂੰ ਐਕਸਪਲੇਨ ਕਰਨ ਦੇ ਲਈ ਉੱਥੇ ਵੀ ਜ਼ਰੂਰ ਕੋਸ਼ਿਸ਼ ਕਰੋ ਕਿ ਪ੍ਰੋਫੈਸ਼ਨਲ ਹੈਲਪ ਦੇ ਨਾਲ ਉਹ ਸਬਮਿਸ਼ਨ ਨੂੰ ਕੰਪਲੀਟ ਕਰੋ ਐਂਡ ਅਪੀਲ ਦੇ ਵਿੱਚ ਵੀ ਅਸੀਂ ਹੈਲਪ ਕਰਦੇ ਹਾਂ ਸਾਡਾ ਬਹੁਤ ਲੰਬਾ ਤਜ਼ਰਬਾ ਹੈਗਾ ਸਪਾਊਸਲ ਨੂੰ ਜ਼ਰੂਰੀ ਹੈ ਫਸਟ ਮੈਰਿਜ ਹੈ ਸੈਕਿੰਡ ਮੈਰਿਜ ਹੈ ਡਿਪੈਂਡੈਂਟ ਚਿਲਡਰਨ ਇਨਵੋਲਵ ਹੈਗੇ ਹੈ ਟਰਾਈ ਗੈਟਿੰਗ ਪ੍ਰੋਫੈਸ਼ਨਲ ਗਾਈਡੈਂਸ ਐਂਡ ਹੈਲਪ ਐਂਡ ਕੋਈ ਵੀ ਤੁਹਾਨੂੰ ਹੈਲਪ ਚਾਹੀਦੀ ਹੈ ਚਾਹੇ ਉਹ ਫੈਮਿਲੀ ਕਲਾਸ ਅਪੀਲ ਹੈਗੀ ਪੇਰੈਂਟ ਸਪੋਂਸਰਸ਼ਿਪ ਐਪਲੀਕੇਸ਼ਨ ਰਿਜੈਕਟ ਹੋਈ ਹੈ ਉਹਦੀ ਅਪੀਲ ਕਰਨੀ ਹੈ ਸਪਾਊਸਲ ਐਪਲੀਕੇਸ਼ਨ ਦੀ ਅਪੀਲ ਕਰਨੀ ਹੈ ਜਾਂ ਫਿਰ ਤੁਹਾਡੇ ਪੀ ਆਰ ਕਾਰਡ ਦੇ ਡੇਜ਼ ਕੰਪਲੀਟ ਨਹੀਂ ਹੋਏ ਰੈਜੀਡੈਂਸੀ ਓਬਲੀਗੇਸ਼ਨ ਅਪੀਲ ਕਰਨੀ ਹੈਗੀ ਉਸ ਲਈ ਵੀ ਅਸੀਂ ਹੈਲਪ ਕਰਦੇ ਹੈਗੇ ਹਾਂ ਸੋ ਉਸ ਲਈ ਵੀ ਸੇਮ ਨੰਬਰ ਤੇ ਕਾਲ ਕਰ ਸਕਦੇ ਹੋ 905-673-9000
0: 905-673-9000 ਏਮਸ ਇਮੀਗ੍ਰੇਸ਼ਨ ਅਮਨ ਬਾਜਵਾ ਅਤੇ ਇਹਨਾਂ ਦੀ ਟੀਮ ਦਾ 17 ਸਾਲਾਂ ਦਾ ਤਕਰੀਬਨ ਤਜ਼ਰਬਾ ਹੈ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਸੋ ਕੋਈ ਵੀ ਕਿਸਮ ਦਾ ਸਵਾਲ ਹੋਵੇ ਕੋਈ ਔਖਾ ਕੇਸ ਹੋਵੇ ਕੋਈ ਵੀ ਕੇਸ ਇਹਨਾਂ ਲਈ ਕੋਈ ਵੀ ਔਖਾ ਹੈ ਹੀ ਨਹੀਂ 17 ਸਾਲ ਦਾ ਤਜ਼ਰਬਾ ਹੈ ਨੰਬਰ ਕਮਾਓ ਫਰੀ ਕੌਂਸਲਟੇਸ਼ਨ ਦੇ ਲਈ 905-673-9000 905-673-9000 ਅਤੇ ਅਮਨ ਜੀ ਇਹ ਦੱਸੋ ਕਿ ਜੇਕਰ ਕਿਸੇ ਦਾ ਪੇਰੈਂਟਸ ਦਾ ਸੁਪਰ ਵੀਜ਼ਾ ਰਿਜੈਕਟ ਹੋ ਗਿਆ ਜਾਂ ਕਿਸੇ ਦਾ ਵਿਜ਼ਿਟਰ ਟੂਰਿਸਟ ਵੀਜ਼ਾ ਰਿਜੈਕਟ ਹੋ ਗਿਆ ਹੁਣ ਹੋਰ ਕੋਈ ਚਾਰਾ ਹੈਗਾ ਉਹਨਾਂ ਲਈ ਇੱਥੇ ਆਪਦੇ ਲਵਡ ਨੂੰ ਸੱਦਣ ਲਈ
1: ਹਾਂਜੀ ਬਿਲਕੁਲ ਤੁਸੀਂ ਅਫਕੋਰਸ ਰੀਅਪਲਾਈ ਕਰ ਸਕਦੇ ਹੈਗੇ ਹੋ ਜੇ ਕਿਤੇ ਐਪਲੀਕੇਸ਼ਨ 'ਚ ਕਮੀ ਰਹੀ ਹੈ ਜਿਸ ਕਰਕੇ ਐਪਲੀਕੇਸ਼ਨ ਰਿਫਿਊਜ਼ ਹੋਈ ਹੈ ਜਾਂ ਫਿਰ ਤੁਹਾਨੂੰ ਲੱਗਦਾ ਕਿ ਫੇਅਰ ਡਿਸੀਜ਼ਨ ਨਹੀਂ ਹੋਇਆ ਤਾਂ ਤੁਸੀਂ ਅਫਕੋਰਸ ਉਹਨੂੰ ਰੀਅਪਲਾਈ ਕਰ ਸਕਦੇ ਹੈਗੇ ਹੋ ਐਂਡ ਮਜੋਰਿਟੀ ਟਾਈਮ ਸਾਡੇ ਕੋਲ ਰਿਜੈਕਟਡ ਫਾਈਲਸ ਹੀ ਆਉਂਦੀਆਂ ਹੈਗੀਆਂ ਜਿਹਨਾਂ ਨੂੰ ਅਸੀਂ ਸੋਲਵ ਕਰਦੇ ਹਾਂ ਉਹਦੇ ਟਾਈਮ ਵਿੱਚ ਖਾਸ ਕਰਕੇ ਸਮਰ ਆ ਗਈ ਹੈਗੀ ਹੈ ਤਾਂ ਬਹੁਤ ਸਾਰੀਆਂ ਫੈਮਿਲੀਜ਼ ਚਾਹੁੰਦੀਆਂ ਸਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਜਾਂ ਕੋਈ ਵੀ ਫੈਮਿਲੀ ਮੈਂਬਰ ਵਿਜ਼ਿਟਰ ਵੀਜ਼ਾ 'ਤੇ ਆਉਣ ਜਿਹਨਾਂ ਨੇ ਸੁਪਰ ਵੀਜ਼ਾ ਅਪਲਾਈ ਕਰਨਾ ਉਹਦੇ ਵਿੱਚ ਵੀ ਅਸੀਂ ਕੰਪਲੀਟ ਹੈਲਪ ਕਰਦੇ ਹੈਗੇ ਹਾਂ ਸੋ ਰਿਫਿਊਜ਼ਲ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਰਿਫਿਊਜ਼ਲ ਅਗਰ ਹੋਈ ਹੈ ਤਾਂ ਜ਼ਰੂਰ ਕੰਸਲਟੇਸ਼ਨ ਬੁੱਕ ਕਰਕੇ ਗੱਲਬਾਤ ਕਰ ਸਕਦੇ ਹੋ ਇਸ ਤੋਂ ਇਲਾਵਾ ਵੀ ਇਮੀਗ੍ਰੇਸ਼ਨ ਦੀ ਕੋਈ ਵੀ ਨੀਡ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੀ ਕੰਪਲੀਕੇਸ਼ਨ ਫੇਸ ਕਰ ਰਹੇ ਹੋ ਚਾਹੇ ਉਹ ਰਿਮੂਵਲ ਆਰਡਰਸ ਨੇ ਇਨਐਡਮਿਸਿਬਿਲਿਟੀ ਹੈ ਕਿਸੇ ਵੀ ਤਰ੍ਹਾਂ ਦੀ ਕੰਪਲੀਕੇਸ਼ਨ ਯੂ ਕੈਨ ਵਿਜ਼ਿਟ ਏਮਸ ਆਫਿਸ ਸਾਡਾ ਐਡਰੈਸ ਹੈ 2355 ਡੈਰੀ ਰੋਡ ਈਸਟ ਯੂਨਿਟ 44 ਵੀ ਆਰ ਵੈਰੀ ਕਲੋਜ਼ ਟੂ ਡੇਰੀ ਐਂਡ ਟੋਰਬਮ ਐਂਡ ਫੋਨ ਨੰਬਰ 905-673-9000 ਥੈਂਕ ਯੂ ਸੋ ਮਚ ਸਮਰਾਜ
0: ਧੰਨਵਾਦ ਜੀ ਤੁਸੀਂ ਵੀ ਏਮਸ ਇਮੀਗ੍ਰੇਸ਼ਨ ਅਮਨ ਬਾਜਵਾ ਅਤੇ ਇਹਨਾਂ ਦੀ ਟੀਮ ਦੇ ਨਾਲ ਅੱਜ ਹੀ ਸੰਪਰਕ ਕਰੋ ਇਮੀਗ੍ਰੇਸ਼ਨ ਦਾ ਜਿਹੜਾ ਮਰਜ਼ੀ ਕੰਮ ਆ 17 ਸਾਲ ਦਾ ਤਜ਼ਰਬਾ ਹੈ ਫੋਨ ਨੰਬਰ 905-673-9000 ਤੁਸੀਂ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ ਨਾਲ ਦੇ ਨਾਲ ਦੋਸਤੋ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਿਰੀਆ ਬ੍ਰੈਂਪਟਨ ਦੇ ਵੱਲੋਂ ਜੋ ਕਿ ਇੱਕ ਫੀਡ ਮੈਸੇਜ ਤੁਹਾਡੇ ਤੱਕ ਪੇਸ਼ ਕਰ ਰਹੇ ਨੇ ਸਿਰੀਆ ਬ੍ਰੈਂਪਟਨ ਦਾ ਕਹਿਣਾ ਹੈ ਕਿ ਵਧੀਆ ਗੁਆਂਢੀ ਬਣਾਓ ਗੁੱਡ ਨੇਬਰਸ ਬਣਾਓ ਅਤੇ ਆਪਦੀ ਕਮਿਊਨਿਟੀ ਨੂੰ ਜ਼ਿਆਦਾ ਸਟਰੋਂਗ ਬਣਾਓ ਇਸ ਸੀਜ਼ਨ ਦੇ ਵਿੱਚ ਸ਼ਹਿਰ ਨੂੰ ਸੇਫ ਰੱਖੋ ਸਾਫ਼ ਰੱਖੋ ਵੈਲਕਮਿੰਗ ਰੱਖੋ ਆਪਦੇ ਲੋਨ ਯਾਰਡ ਨੂੰ ਮੇਨਟੇਨ ਕਰੋ ਘਾਹ ਕੱਟੋ ਨਹੀਂ ਤਾਂ ਟਿਕਟ ਮਿਲ ਸਕਦੀ ਆ ਸ਼ਿਕਾਇਤਾਂ ਲਾਉਣ ਤਾਂ ਮਿੰਟ ਨਹੀਂ ਲਾਉਂਦੇ ਗੁਆਂਢੀ ਸੋ ਮੇਨਟੇਨ ਯੋਰ ਯਾਰਡ ਲੇਟ ਨਾਈਟ ਤੱਕ ਉੱਚੀ ਉੱਚੀ ਸਿੱਧੂ ਮੂਸੇਵਾਲਾ ਨਾ ਲਾਓ ਦਿਨੇ ਦਿਨੇ ਹੀ ਚਲਾਓ ਐਕਸੈਸਿਵ ਨੋਇਜ਼ ਡਾਊਨ ਰੱਖੋ ਸਾਈਡਵਾਕ ਸਾਫ਼ ਰੱਖੋ ਬਾਈਕ ਲੇਨ ਕਲੀਅਰ ਰੱਖੋ ਜੇ ਤੁਹਾਡੇ ਘਰ ਦੇ ਸਾਹਮਣੇ ਬਾਈਕ ਲੇਨ ਹੈ ਉਹਨੂੰ ਵੀ ਕਲੀਅਰ ਰੱਖੋ ਅਤੇ ਆਪਦਾ ਜਿਹੜਾ ਗਾਰਬੇਜ ਹੈ ਐਂਡ ਰਿਸਾਈਕਲਿੰਗ ਹੈ ਡਿਸਪੋਜ਼ ਆਫ ਯੂਰ ਵੇਸਟ ਪ੍ਰੋਪਰਲੀ ਕਿਸੇ ਵੀ ਪਾਰਕ ਦੇ ਵਿੱਚ ਕਿਸੇ ਵੀ ਪਬਲਿਕ ਪ੍ਰੋਪਰਟੀ 'ਤੇ ਕੋਈ ਵੀ ਤੁਸੀਂ ਗਲਤ ਮਲਤ ਡੰਪਿੰਗ ਨਾ ਕਰੋ ਅਤੇ ਨਾਲ ਦੀ ਨਾਲ ਸਟਰੀਟ ਪਾਰਕਿੰਗ ਜਿਹੜੀ ਸੜਕ 'ਤੇ ਤੁਸੀਂ ਗੱਡੀ ਲਾਉਂਦੇ ਹੋ ਧਿਆਨ ਦੇ ਵਿੱਚ ਰੱਖੋ ਸਿਰੀਆ ਬ੍ਰੈਂਪਟਨ ਦਾ ਕਹਿਣਾ ਹੈ ਕਿ ਤੁਸੀਂ ਸਿਰਫ ਅਤੇ ਸਿਰਫ 3 ਘੰਟੇ ਲਗਾਤਾਰ ਤੱਕ ਹੀ ਪਾਰਕ ਕਰ ਸਕਦੇ ਹੋ ਸੜਕ 'ਤੇ ਨਾ ਅੱਗੇ 24 ਘੰਟੇ ਅਪ ਟੂ 3 ਆਵਰਸ ਓਨਲੀ ਲਿਮਿਟ ਹੈ ਅਤੇ ਉਹ ਵੀ ਤੁਸੀਂ ਸਵੇਰੇ 2 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਦਾ ਕਦੇ ਵੀ ਨਹੀਂ ਬਿਨਾਂ ਔਨਲਾਈਨ ਸਿਰੀਆ ਬ੍ਰੈਂਪਟਨ ਦੀ ਵੈਬਸਾਈਟ 'ਤੇ ਜਾ ਕੇ ਗੱਡੀ ਦੀ ਇਨਫੋਰਮੇਸ਼ਨ ਭਰਨ ਤੋਂ ਗੱਡੀ ਓਵਰਨਾਈਟ 'ਤੇ ਪਾਰਕ ਕਰ ਹੀ ਨਹੀਂ ਸਕਦੇ ਸੋ ਕੋਈ ਵੀ ਤੁਹਾਨੂੰ ਬ੍ਰੈਂਪਟਨ ਬਾਇਲਾਜ਼ ਦੇ ਬਾਰੇ ਜਾਣਕਾਰੀ ਚਾਹੀਦੀ ਹੋਵੇ www.brampton.ca/bylaws www.brampton.ca/bylaws ਵਿਜ਼ਿਟ ਕਰੋ ਇਹ ਇੱਕ ਸਿਰੀ ਆਫ ਬ੍ਰੈਂਪਟਨ ਦੇ ਵੱਲੋਂ ਪੇਡ ਮੈਸੇਜ ਹੈ ਤੁਹਾਡੇ ਤੱਕ www.brampton.ca/bylaws ਤੇ ਜਾ ਕੇ ਪੂਰੀ ਜਾਣਕਾਰੀ ਜ਼ਰੂਰ ਲਓ ਨਾਲ ਦੀ ਨਾਲ ਸਾਡੇ ਇਸ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਓਨਕਾਰ ਹੋਮਸ ਦੇ ਵੱਲੋਂ ਜੋ ਕਿ ਬਹੁਤ ਹੀ ਪੁਰਾਣੀ ਬਹੁਤ ਹੀ ਪ੍ਰੋਫੈਸ਼ਨਲ ਕੰਪਨੀ ਹੈ ਜੇ ਘਰ ਦੇ ਵਿੱਚ ਏ ਟੂ ਜ਼ੈਡ ਰੈਨੋਵੇਸ਼ਨ ਅਪਗ੍ਰੇਡ ਕੰਸਟਰਕਸ਼ਨ ਰਿਪੇਅਰ ਕਰਵਾਉਣੀ ਹੋਵੇ ਪੂਰਾ ਘਰ ਹੀ ਬਣਾਉਣਾ ਹੋਵੇ ਕਸਟਮ ਘਰ ਵੀ ਇਹਨਾਂ ਨੇ ਢੇਰ ਸਾਰੇ ਬਣਾਏ ਹਨ ਜੇ ਤੁਸੀਂ ਦੋਸਤੋ ਆਪਦੀ ਕਿਚਨ ਰੀਮਾਡਲ ਕਰਵਾਉਣੀ ਆ ਜੇ ਵਾਸ਼ਰੂਮ ਅਪਗ੍ਰੇਡ ਕਰਵਾਉਣੇ ਆ ਸਲੋਨ ਸਟਾਈਲ ਲਗਜ਼ਰੀ ਸਪਾ ਸਟਾਈਲ ਹੋਟਲ ਸਟਾਈਲ ਵਾਸ਼ਰੂਮ ਤੱਕ ਤਿਆਰ ਕਰਵਾਉਣੇ ਆ ਪਾਲ ਗਰੇਵਾਲ ਅਤੇ ਅਨਕਾਰ ਹੋਮਸ ਦੀ ਟੀਮ ਦੇ ਨਾਲ ਅੱਜ ਹੀ ਸੰਪਰਕ ਕਰੋ 416-817-3600 416-817-3600 ਇਹ ਮਾਹਰ ਨੇ ਲੀਗਲ ਬੇਸਮੈਂਟ ਅਤੇ ਨਾਲ ਦੀ ਨਾਲ ਗਾਰਡਨ ਸਵੀਟ ਤਿਆਰ ਕਰਨ ਦੇ ਵਿੱਚ। ਹੁਣ ਬਹੁਤ ਲੋਕਾਂ ਨੇ ਗਾਰਡਨ ਸਵੀਟ ਦੇ ਬਾਰੇ ਸੁਣਿਆ ਹੋਣਾ ਕਿ ਲੋਕ ਤਾਂ ਹੁਣ ਬੇਸਮੈਂਟ ਵੀ ਕਿਰਾਏ 'ਤੇ ਦੇ ਕੇ ਹੁਣ ਗਾਰਡਨ ਸਵੀਟ ਵੀ ਕਿਰਾਏ 'ਤੇ ਦੇਣ ਲੱਗ ਗਏ ਨੇ ਅਤੇ ਪੈਸੇ ਬਣ ਲੱਗ ਗਏ ਆ। ਪਰ ਜੇ ਤੁਸੀਂ ਏ ਟੂ ਜ਼ੈੱਡ ਪੂਰੀ ਜਾਣਕਾਰੀ ਚਾਹੁੰਦੇ ਹੋ ਕਿ ਗਾਰਡਨ ਸਵੀਟ ਤੁਹਾਡੇ ਪ੍ਰੋਪਰਟੀ 'ਤੇ ਕਿੱਥੇ ਫਿੱਟ ਹੋ ਸਕਦੀ ਆ, ਇਹਦਾ ਕਿੰਨਾ ਖਰਚਾ ਹੈ, ਕਿੰਨੀਆਂ ਕਿਸ਼ਤਾਂ ਪੇ ਕਰਨੀਆਂ ਹੈ, ਕਿੰਨਾ ਕਿਰਾਇਆ ਮਿਲ ਸਕਦਾ ਹੈ, ਏ ਟੂ ਜ਼ੈੱਡ ਤੁਹਾਨੂੰ ਸਾਰਾ ਕੁਛ ਇਹ ਚੰਗੀ ਤਰ੍ਹਾਂ ਸਮਝਾਉਣਗੇ। ਸੋ ਗਾਰਡਨ ਸਵੀਟ ਵੀ ਇਹਨਾਂ ਨੇ 20 ਤੋਂ ਵੀ ਜ਼ਿਆਦਾ ਇਕੱਲੇ ਪਿਛਲੇ ਸਾਲ 'ਚ ਤਿਆਰ ਕੀਤੇ ਆ। ਬ੍ਰੈਂਪਟਨ ਅਤੇ ਆਲੇ ਦੁਆਲੇ ਮੋਰ ਦੈਨ 20 ਗਾਰਡਨ ਸਵੀਟਸ ਇਹਨਾਂ ਨੇ ਤਿਆਰ ਕੀਤੇ ਨੇ। ਸੋ ਇਸ ਫੀਲਡ ਦੇ ਵਿੱਚ ਵੀ ਇਹ ਮਾਹਰ ਨੇ। ਜੇ ਦੋਸਤੋ ਤੁਸੀਂ ਲੀਗੋ ਬੇਸਮੈਂਟ ਤਿਆਰ ਕਰਵਾਉਣੀ ਆ ਜਾਂ ਗਾਰਡਨ ਸਵੀਟ ਤਿਆਰ ਕਰਵਾਉਣਾ ਹੈ, ਜਦੋਂ ਮਰਜ਼ੀ ਇਹਨਾਂ ਤੋਂ ਤਿਆਰ ਕਰਵਾਓ, ਭਾਵੇਂ 1, 2, 3, 4, 5, 6 ਮਹੀਨੇ ਬਾਅਦ ਵੀ ਤਿਆਰ ਕਰਵਾਓ। ਪਰ ਜੇ ਤੁਸੀਂ ਹੁਣ ਇਸ ਹੀ ਮਹੀਨੇ ਜਸਟ ਮੇ ਮਹੀਨੇ ਵਿੱਚ ਇਹਨਾਂ ਨਾਲ ਗੱਲਬਾਤ ਕਰੋਗੇ, ਡੀਲ ਪੱਕੀ ਕਰੋਗੇ ਫੋਰ ਦਾ ਫਿਊਚਰ, ਬੇਸ਼ੱਕ ਇਹ ਤੁਹਾਨੂੰ ਮੇ ਮਹੀਨੇ ਵਿੱਚ ਹੀ ਸਿਰਫ ਹੁਣੇ ਗੱਲਬਾਤ ਕਰਨ ਲਈ, ਹੁਣੇ ਸੱਦਣ ਲਈ, ਹੁਣੇ ਐਸਟੀਮੇਟ ਕੋਟ ਲੈਣ ਦੇ ਲਈ ਤੁਹਾਨੂੰ$5,000 ਦਾ ਡਿਸਕਾਊਂਟ ਦੇਣਗੇ, $5,000 ਦਾ ਡਿਸਕਾਊਂਟ ਦੇਣਗੇ। ਸੋ ਕਾਲ ਅਨਕਾਰ ਹੋਮਸ ਫੋਲ ਗਰੇਵਾਲ 416-817-3600 416-817-3600 416-817-3600 ਜੇ ਦੋਸਤੋ ਤੁਹਾਨੂੰ ਇਸ ਬਿਜ਼ੀ ਟਰੈਵਲ ਸੀਜ਼ਨ ਦੇ ਵਿੱਚ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ, ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ, ਉਹ ਵੀ ਮੰਥਲੀ ਪਲੈਨਸ ਜੋ ਕਿ ਤਕਰੀਬਨ $50 ਤੋਂ ਹੀ ਸ਼ੁਰੂ ਹੋ ਜਾਂਦੇ ਨੇ, ਚਾਹੇ ਬਜ਼ੁਰਗ ਹੈਲਥੀ ਨੇ ਜਾਂ ਫਿਰ ਢਿੱਲੇ ਰਹਿੰਦੇ ਨੇ, ਜਾਂ ਤੁਹਾਨੂੰ ਹੀ ਕਿਤੇ ਵੀ ਆਪ ਜਾਣ ਲਈ ਟਰੈਵਲ ਇੰਸ਼ੋਰੈਂਸ ਚਾਹੀਦੀ ਹੈ, ਜਾਂ ਫਿਰ ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਫਿਊਨਰਲ ਫਾਈਨਲ ਐਕਸਪੈਂਸ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ ਚਾਹੀਦੀ ਹੋਵੇ, ਬੱਚਿਆਂ ਦੀ ਫਿਊਚਰ ਬਹੁਤ ਹੀ ਮਹਿੰਗੀ ਪੜ੍ਹਾਈ ਦੇ ਲਈ ਐਜੂਕੇਸ਼ਨ ਪਲਾਨ, ਜਾਂ ਬੱਚਿਆਂ ਨੂੰ ਹੀ ਫਿਊਚਰ ਦੇ ਵਿੱਚ ਮਿਲੀਅਨੇਅਰ ਬਣਾਉਣ ਦੇ ਲਈ ਤੁਸੀਂ ਪਾਰਟੀਸਪੇਟਿੰਗ ਪੋਲਿਸੀ ਯਾਨੀ ਕਿ ਡਿਵੀਡੈਂਡ ਪਲਾਨ ਕਰਵਾਉਣਾ ਚਾਹੁੰਦੇ ਹੋ, ਜਾਂ ਕੋਈ ਵੀ ਪੁਰਾਣੀ ਪੋਲਿਸੀ ਕੀਤੀ ਹੋਈ ਆ, ਬਹੁਤ ਹੀ ਮਹਿੰਗੀ ਪੋਲਿਸੀ ਕੀਤੀ ਹੋਈ ਆ, ਪਤਾ ਹੈ ਨਹੀਂ ਕਿੰਨੇ ਪੈਸੇ ਕਾਹਦੇ ਖਰਚ ਰਹੇ ਹੋ, ਕੀ ਕਵਰਡ ਹੈ ਕੀ ਨਹੀਂ ਹੈ, ਫਰੀ ਪੋਲਿਸੀ ਰਿਵਿਊ ਕਰਵਾਉਣਾ ਚਾਹੁੰਦੇ ਹੋ, ਜਾਂ ਤੁਸੀਂ ਆਪਣਾ ਲਾਈਫ ਇੰਸ਼ੋਰੈਂਸ ਲਾਇਸੈਂਸ ਲਿਆ ਹੈ ਅਤੇ ਜ਼ਿਆਦਾ ਬਿਹਤਰ ਬ੍ਰੋਕਰੇਜ ਲਈ ਕੰਮ ਕਰਨਾ ਚਾਹੁੰਦੇ ਹੋ, ਤੁਸੀਂ ਫਿਰ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਟਾਪ ਫਾਈਨੈਂਸ਼ੀਅਲ ਨਾਲ ਸੰਪਰਕ ਕਰ ਸਕਦੇ ਹੋ। 7 ਦਿਨ ਮੇਰੇ ਨਾਲ ਮਿਲ ਸਕਦੇ ਹੋ ਸਾਡੇ ਬ੍ਰੈਂਪਟਨ ਦਫ਼ਤਰ ਦੇ ਵਿੱਚ, ਏਅਰਪੋਰਟ 'ਤੇ ਕੁਈਨ ਦੇ ਬਿਲਕੁਲ ਨਜ਼ਦੀਕ, ਏਅਰਪੋਰਟ 'ਤੇ ਡੈਲਟਾ ਪਾਰਕ 'ਤੇ, 70 ਡੈਲਟਾ ਪਾਰਕ ਸਾਡੇ ਟਾਪ ਫਾਈਨੈਂਸ਼ੀਅਲ ਦੇ ਆਫਿਸ ਦੇ ਵਿੱਚ। ਮੇਰਾ ਨੰਬਰ ਹੈ 416-453-3381 416-453-3381 416-457-3381 ਕੋਈ ਵੀ ਇੰਸ਼ੋਰੈਂਸ ਦੀ ਲੋੜ ਹੈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇੱਕ ਵਾਰੀ ਕਾਲ ਕਰੋਗੇ, ਗੱਲ ਵਧੀਆ ਲੱਗਦੀ ਆ, ਫਿਰ ਅੱਗੇ ਵੱਧ ਸਕਦੇ ਹਾਂ, ਗੱਲ ਨਹੀਂ ਵਧੀਆ ਲੱਗਦੀ ਤੁਹਾਨੂੰ ਦੁਬਾਰਾ ਕਦੇ ਕਾਲ ਕਰਨਾ ਨਹੀਂ ਹੈਗਾ। ਇਹ ਕੰਮ ਕਾਰ ਤਾਂ ਪਤਾ ਨਹੀਂ ਕਿਹ ਤੋਂ ਹੁੰਦੇ ਨੇ, ਪਰ ਸਾਡੇ ਤੋਂ ਨਹੀਂ ਹੁੰਦੇ, ਤੁਹਾਨੂੰ ਕਦੇ ਵੀ ਦੁਬਾਰਾ ਕਾਲ ਕਰਕੇ ਤੰਗ ਬਿਲਕੁਲ ਵੀ ਨਹੀਂ ਕਰਾਂਗੇ। ਸੋ ਗਿਵ ਅਸ ਅ ਕਾਲ ਕੋਈ ਵੀ ਇੰਸ਼ੋਰੈਂਸ ਦੇ ਬਾਰੇ ਸਲਾਹਾਂ ਕਰਨਾ ਚਾਹੁੰਦੇ ਹੋ, 416-457-3381 416-457-3381। ਸੋ ਦੋਸਤੋ, ਕਿਉਂਕਿ ਕਈ ਡੈਕੇਡਸ ਤੋਂ ਮਸ਼ਹੂਰ ਕੈਨੇਡੀਅਨ ਆਈਡੈਂਟੀ ਦੀ ਇੱਕ ਪੱਕੀ ਨਿਸ਼ਾਨੀ ਪਿਛਲੇ ਕੁਝ ਸਾਲਾਂ ਦੇ ਵਿੱਚ ਤਾਂ ਕੁਝ ਹੋਰ ਹੀ ਬਣ ਗਈ ਆ, ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਦੀ ਹੀ ਨਿਸ਼ਾਨੀ ਬਣ ਚੁੱਕੀ ਆ। ਟਿਮ ਹੋਰਟਨਸ ਨੇ ਹੁਣ ਕਿਹਾ ਹੈ ਕਿ ਉਹਨਾਂ ਨੂੰ ਟੈਂਪਰੇਰੀ ਫੋਰਨ ਵਰਕਰਸ ਦੀ ਜ਼ਰੂਰਤ ਨਹੀਂ ਹੈਗੀ, ਨਾ ਉਹਨਾਂ ਦਾ ਵਰਕਰਸ ਦੀ ਜ਼ਰੂਰਤ ਹੈ, ਨਾ ਪ੍ਰੋਗਰਾਮ ਦੀ ਜ਼ਰੂਰਤ ਹੈ। ਉਹ ਹੁਣ 10,000 ਨਵੇਂ ਲੋਕਲ ਇੰਪਲੋਈਜ਼ ਹਾਇਰ ਕਰਨਗੇ ਇਸ ਸਾਲ ਦੇ ਵਿੱਚ। ਸੋ ਹੈ ਤਾਂ ਇਹ ਇੱਕ ਸੇਵਿੰਗ ਫੇਸ, ਇੱਕ ਕ੍ਰਾਈਸਿਸ ਹੀ ਹੈ, ਇੱਕ ਪਬਲਿਸਿਟੀ ਕ੍ਰਾਈਸਿਸ ਹੈ, ਇਹਨਾਂ ਦੀ ਇੱਕ ਪ੍ਰੋਫਿਟ ਕ੍ਰਾਈਸਿਸ ਹੈ, ਇਹ ਆਪਣਾ ਇੱਕ ਮੂੰਹ ਬਚਾਉਣ ਦੀ ਹੁਣ ਕੋਸ਼ਿਸ਼ ਕਰ ਰਹੇ ਨੇ, ਜੋ ਕਿ ਬਹੁਤ ਹੀ ਜ਼ਿਆਦਾ ਲੋਕ ਇਹਨਾਂ ਨੂੰ ਬੋਇਕਾਟ ਕਰ ਚੁੱਕੇ ਨੇ, ਕਿਉਂਕਿ ਇਹ ਇੱਕ ਨਿਸ਼ਾਨੀ ਜਦੋਂ ਹੁੰਦੀ ਸੀ ਪੂਰੇ ਕੈਨੇਡਾ ਦੀ, ਕੈਨੇਡਾ ਦੇ ਬਾਰੇ ਸੋਚਦੇ ਹੋ ਕੀ ਪਹਿਲਾਂ ਦਿਮਾਗ ਵਿੱਚ ਆਉਂਦਾ ਹੈ ਲਿਸਟ ਵਿੱਚ, ਟਿਮ ਹੋਰਟਨਸ, ਹੁਣ ਕੀ ਆਉਂਦਾ ਹੈ ਜਦੋਂ ਤੁਸੀਂ ਟਿਮ ਹੋਰਟਨ ਬਾਰੇ ਸੋਚਦੇ ਹੋ, ਐਂਟੀ ਇਮੀਗ੍ਰੈਂਟ ਸੈਂਟੀਮੈਂਟ, ਬਹੁਤ ਕੁਛ ਚੇਂਜ ਹੋ ਗਿਆ ਹੈ। ਹੁਣ ਮੈਂ ਤੁਹਾਨੂੰ ਆਪਦਾ ਇੱਕ ਗੱਲ ਦੱਸ ਦਿੰਦਾ, ਮੈਨੂੰ ਯਾਦ ਆ ਕਿ ਜਦੋਂ ਮੈਂ ਯੂਨੀਵਰਸਿਟੀ ਵਾਰ ਵਿੱਚ ਪੜ੍ਹਦਾ ਸੀ, ਫਸਟ ਈਅਰ ਦੇ ਵਿੱਚ ਇੱਕ ਕਾਫੀ ਪਾਪੂਲਰ ਕੋਰਸ ਸੀ, 300 ਕੋਈ 400 ਜਵਾਕ ਹੋਣਾ ਸੀ ਉਸ ਕਲਾਸ ਦੇ ਵਿੱਚ, ਉਹ ਸੀ ਕੈਨੇਡੀਅਨ ਆਈਡੈਂਟੀਟੀ ਐਂਡ ਕਲਚਰ। ਕਲਾਸ ਦਾ ਇਹੀ ਨਾਮ ਸੀ, ਸੋਸ਼ਲ ਸਟੱਡੀਜ਼ ਦੀ ਕਲਾਸ ਸੀ। ਸੋ ਪਹਿਲੀ ਕਲਾਸ ਮੈਂ ਗਿਆ ਫਾਰ ਕੈਨੇਡੀਅਨ ਆਈਡੈਂਟੀ ਐਂਡ ਕਲਚਰ। ਮੈਂ ਕਿਹਾ ਯਾਰ ਪਤਾ ਨਹੀਂ ਕਿੱਦਾਂ ਦੀ ਕਲਾਸ ਹੋਣੀ ਆ, ਅਸੀਂ ਕੀ ਸਿੱਖਾਂਗੇ, ਅਸੀਂ ਤਾਂ ਇੱਥੇ ਜੰਮੇ ਪਲੇ ਹਾਂ, ਸਾਨੂੰ ਆਪ ਨਹੀਂ ਪਤਾ ਹੈਗਾ ਕਿ ਕੈਨੇਡੀਅਨ ਆਈਡੈਂਟੀ ਹੈ ਕੀ ਆ, ਕੈਨੇਡੀਅਨ ਕਲਚਰ ਹੈ ਕੀ ਆ। ਡਿਫਰੈਂਟ ਡਿਫਰੈਂਟ ਲੋਕਾਂ ਨੂੰ ਪੁੱਛਦੇ, ਡਿਫਰੈਂਟ ਐਂਸਰ ਮਿਲਦਾ। ਪਰ ਜਦੋਂ ਪ੍ਰੋਫੈਸਰ ਨੇ ਇਹ ਕਲਾਸ ਸ਼ੁਰੂ ਕੀਤੀ, ਪਹਿਲੀ ਕਲਾਸ ਸ਼ੁਰੂ ਕੀਤੀ, 300-400 ਜਵਾਕ, ਮੈਂ ਵੀ ਉਹਨਾਂ ਵਿੱਚ ਬੈਠਾ ਸੀ, ਉਦੋਂ ਸਭ ਤੋਂ ਪਹਿਲਾ ਸਵਾਲ ਤਾਂ ਇਹਨੇ ਇਹੀ ਪੁੱਛਿਆ ਸੀ ਕਿ ਜਦੋਂ ਤੁਸੀਂ ਕੈਨੇਡੀਅਨ ਆਈਡੈਂਟੀ ਜਾਂ ਕੈਨੇਡੀਅਨ ਕਲਚਰ ਜਾਂ ਕੈਨੇਡੀਅਨ ਹੈਰੀਟੇਜ ਦੇ ਬਾਰੇ ਸੋਚਦੇ ਹੋ, ਤੁਹਾਡੇ ਦਿਮਾਗ ਵਿੱਚ ਕੀ ਆਉਂਦਾ? ਸੋ ਬਥੇਰੇ ਲੋਕਾਂ ਨੇ ਕਿਹਾ ਕਿ ਲੂਨੀ, ਜਿਹੜਾ ਆਪਣਾ $1 ਦਾ ਕੋਇਨ ਹੈ, ਸਿੱਕਾ ਹੈ, ਮੂਸ, ਬੀਵਰ, ਹਾਕੀ, ਲਕਰਾਸ, ਵਿੰਟਰ, ਇਗਲੂਜ, ਪੋਲਰ ਬੇਅਰਸ, ਇਸ ਤਰ੍ਹਾਂ ਦੇ ਬਥੇਰੇ ਜਵਾਬ ਸੀ। ਪਰ ਸਭ ਤੋਂ ਨੋਟਬਲ ਤਾਂ ਇਹੀ ਸੀ ਕਿ ਹਰੇਕ ਪਰਸਨ ਨੇ ਹੀ ਕਿਹਾ ਕਿ ਯਾਰ ਜਦੋਂ ਅਸੀਂ ਕੈਨੇਡੀਅਨ ਆਈਡੈਂਟੀ ਕਲਚਰ ਹੈਰੀਟੇਜ ਬਾਰੇ ਸੋਚਦੇ ਹਾਂ, ਟਿਮ ਹੋਰਟਨਸ ਸਾਡੇ ਦਿਮਾਗ ਦੇ ਵਿੱਚ ਹੀ ਆਉਂਦਾ ਹੈ, ਟਿਮ ਹੋਰਟਨਸ। ਹੁਣ ਤੁਸੀਂ ਜਾ ਕੇ ਪਿਛਲੇ ਕੋਈ 10-15 ਸਾਲਾਂ ਵਿੱਚ ਵੀ ਪੰਜਾਬ 'ਚ ਬੈਠੇ ਜਿਹੜੇ ਲੋਕ ਨੇ, ਖਾਸ ਜਵਾਕ ਨੇ, ਜੋ ਕਿ ਕੈਨੇਡਾ ਆਉਣਾ ਚਾਹੁੰਦੇ ਸੀ, ਉਹਨਾਂ ਨੂੰ ਤੁਸੀਂ ਪੁੱਛਦੇ ਸੀ ਕੈਨੇਡਾ ਬਾਰੇ ਤੁਸੀਂ ਕੀ ਜਾਣਦੇ ਹੋ, ਕਹਿੰਦੇ ਟਿਮ ਹੋਰਟਨ, ਫ੍ਰੈਂਚ ਵਨੀਲਾ। ਹੁਣ ਤਾਂ ਉਹ ਤਾਂ ਉੱਥੇ ਕੰਮ ਹੀ ਕਰਨ ਲੱਗ ਗਏ ਨੇ। ਸੋ ਵਾਕਿਆ ਹੀ ਇੱਥੇ ਦੋਸਤੋ, ਮੇਰੇ ਜੰਮਣ ਤੋਂ ਲੈ ਕੇ ਪਿਛਲੇ ਕੁਛ ਕੁ ਸਾਲਾਂ ਤੱਕ ਟਿਮ ਹੋਰਟਨਸ ਵਾਜ਼ ਆ ਫੰਡਾਮੈਂਟਲ ਪਾਰਟ of our Canadian identity, culture and heritage. But jadon ton former Canadian Prime Minister Justin Trudeau di sarkar ne lord to vi jyada mass immigration floodgate khole, sahi sahoolatan, sewawan, ghar, kam, healthcare capacity vagaira to bagair hi inni janta itthe aun ditti, yani ke mass immigration lao kiti, ਅਤੇ ਖਾਸ ਤਾਂ ਸਾਡੇ ਹੀ ਦੇਸੀ ਇਮੀਗ੍ਰੈਂਟਸ ਟਿਮ ਹੋਰਟਨਸ ਦੇ ਵਿੱਚ ਕੰਮ ਕਰਨ ਲੱਗੇ। ਇਸ ਮੁਲਕ ਦੇ ਵਿੱਚ ਮੈਸ ਇਮੀਗ੍ਰੇਸ਼ਨ 'ਤੇ ਹੀ ਸਾਰੇ ਸੁਸਾਈਡਲ, ਇਕਨੋਮਿਕ ਕ੍ਰਾਈਮ, ਡਰੱਗ ਯੂਸ ਪ੍ਰੋਬਲਮਸ ਦੇ ਇਲਜ਼ਾਮ ਲਾਉਣ ਵਾਲੇ ਦੀ ਗਿਣਤੀ ਵੀ ਬਹੁਤ ਜ਼ਿਆਦਾ ਵਧੀ। ਭਾਵੇਂ ਮੈਸ ਇਮੀਗ੍ਰੇਸ਼ਨ ਇੱਥੇ ਇੰਨਾ ਸਾਰੇ ਹੀ ਪ੍ਰੋਬਲਮਸ ਦਾ ਇੱਕ ਫੈਕਟਰ ਹੈ ਜਾਂ ਨਹੀਂ ਹੈ, ਬਹੁਤ ਜ਼ਿਆਦਾ ਕੈਨੇਡੀਅਨਸ ਤਾਂ ਸੋਚਦੇ ਤਾਂ ਹੈ ਕਿ ਸਾਡੇ ਸਮਾਜ ਦੇ ਵਿੱਚ, ਸਾਡੇ ਇਕਾਨਮੀ ਦੇ ਵਿੱਚ, ਸਾਡੇ ਅਨਇੰਪਲੋਇਮੈਂਟ ਰੇਟ ਵਿੱਚ, ਸਾਡੇ ਕ੍ਰਾਈਮ ਦੇ ਵਿੱਚ, ਘਰਾਂ ਦੀਆਂ ਪ੍ਰਾਈਸਿਸ ਦੇ ਵਿੱਚ, ਹੈਲਥ ਕੇਅਰ ਦੇ ਵਿੱਚ, 20 ਘੰਟੇ ਹਾਸਪਿਟਲ ਵੇਟ ਕਰਨ ਦੇ ਵਿੱਚ, ਤਾਂ ਮੈਸ ਇਮੀਗ੍ਰੇਸ਼ਨ ਇੱਕ ਬਹੁਤ ਵੱਡਾ ਕਾਰਨ ਹੈ, ਫੈਕਟਰ ਹੈ, ਅਤੇ ਇਹ ਕਦੇ ਹੋਣਾ ਚਾਹੀਦਾ ਵੀ ਨਹੀਂ ਸੀ। ਭਾਵੇਂ ਇਹ ਲੋਕ ਤੁਸੀਂ ਕਹਿੰਦੇ ਹੋ ਕਿ ਰੇਸਿਸਟ ਨੇ, ਭਾਵੇਂ ਕਹਿੰਦੇ ਹੋ ਕਿ ਆਮ ਬੰਦਾ ਹੀ ਹੈ, ਹੁਣ ਤਾਂ ਆਮ ਬੰਦਾ ਤੱਕ ਵੀ ਕੈਨੇਡਾ ਦੇ ਹਾਲਾਤ ਦੇਖ ਕੇ ਅੱਕਿਆ ਹੋਇਆ ਹੈ, ਥੱਕਿਆ ਹੋਇਆ ਹੈ, ਅਤੇ ਟਿਮ ਹੋਰਟਨਸ ਨੂੰ ਤਾਂ ਮੈਸ ਇਮੀਗ੍ਰੇਸ਼ਨ ਦੇ ਫੇਲੀਅਰ ਦੀ ਹੁਣ ਇੱਕ ਨਿਸ਼ਾਨੀ ਬਣਾ ਚੁੱਕੇ ਨੇ। ਇਫ ਯੂ ਗੋ ਔਨ ਸੋਸ਼ਲ ਮੀਡੀਆ, ਜਦੋਂ ਵੀ ਕੋਈ ਵੀ ਟਿਮ ਹੋਰਟਨਸ ਦੀ ਕੋਈ ਵੀ ਪੋਸਟ ਹੁੰਦੀ ਆ, ਵੱਡੇ ਵੱਡੇ ਸਿਕਸ ਬਸ ਵਰਗੇ ਪੇਜਸ 'ਤੇ, ਲੋਕਾਂ ਦਾ ਗਾਲਾਂ ਕੱਢਦੇ ਆ ਕਿ ਮੈਂ ਤਾਂ ਹੁਣ ਇੱਥੇ ਜਾਂਦਾ ਨਹੀਂ ਹੈਗਾ, ਮੈਂ ਤਾਂ ਇਹਨਾਂ ਨੂੰ ਸਮਝ ਨਹੀਂ ਸਕਦਾ, ਇਹਨਾਂ ਦੀ ਕੁਆਲਿਟੀ ਥੱਲੇ ਗਈ ਆ, ਆਹ ਵਾ ਉਹ ਆ, ਇਹ ਇੱਕ ਹੁਣ ਨਵੀਂ ਰਿਐਲਿਟੀ ਬਣ ਚੁੱਕੀ ਆ, ਜਿਹੜਾ ਹੁਣ ਪਿਛਲੇ 10-20-30-40 ਸਾਲ ਤੋਂ ਥਿਮ ਹੋਰਨਸ ਫਾਰ ਅਵਰ ਕੈਨੇਡੀਅਨ ਆਈਡੈਂਟੀ ਕਲਚਰ ਦੇ ਹੇਰਿਟੇਜ ਸੀ, ਹੁਣ ਤਾਂ ਇਹ ਉਲਟਾ ਇੱਕ ਨਿਸ਼ਾਨੀ ਬਣਾਈ ਗਈ ਆ ਫਰੋਮ ਸਰਟਨ ਗਰੁੱਪਸ ਕਿ ਇਹ ਤਾਂ ਐਂਟੀ ਇਮੀਗ੍ਰੇਸ਼ਨ ਦੀ ਇੱਕ ਨਿਸ਼ਾਨੀ ਬਣ ਗਈ ਆ। ਕੱਲ੍ਹ ਥਿਮ ਹੋਰਟਨਸ ਨੇ ਇੱਕ ਸਟੇਟਮੈਂਟ ਰਿਲੀਜ਼ ਕੀਤੀ, ਲਿਖਿਆ ਕਿ COVID-19 ਪੈਂਡੈਮਿਕ ਦੇ ਵਿੱਚ ਸਾਲ 2021 ਦੇ ਵਿੱਚ ਜਦੋਂ ਅਕਿਊਟ ਲੇਬਰ ਸ਼ੋਰਟੇਜ ਪੇਸ਼ ਹੋਈਆਂ, ਤੁਹਾਨੂੰ ਪਤਾ ਹੈ ਕਿ ਕਦੇ ਲੋਕਡਾਊਨ ਕਰ ਦਿੰਦੇ ਸੀ, ਕਦੇ ਖੋਲ੍ਹ ਦਿੰਦੇ ਸੀ, ਕਦੇ ਲੋਕਡਾਊਨ ਕਰ ਦਿੰਦੇ ਸੀ, ਕਦੇ ਖੋਲ੍ਹ ਦਿੰਦੇ ਸੀ, ਬਹੁਤ ਲੋਕਾਂ ਨੇ ਕੰਮ ਕਾਰੋਬਾਰ ਚੇਂਜ ਵੀ ਕੀਤੇ, ਕਈਆਂ ਨੇ ਤਾਂ ਜੋ ਕਿ ਕਦੇ ਸੋਚਿਆ ਹੀ ਨਹੀਂ ਕਿ ਜਿਹੜਾ ਵੀ ਕੰਮ ਕਰਦੇ ਕੋਈ ਬਦਲਾਂਗੇ, ਉਹਨਾਂ ਨੇ ਜਾ ਕੇ ਪੜ੍ਹਾਈ ਸ਼ੁਰੂ ਕੀਤੀ ਜਾਂ ਕੋਈ ਨਾ ਕੋਈ ਕੋਰਸ ਕੀਤਾ, ਜੰਪ ਸ਼ਿਪ ਕੀਤੀ ਕਿਸੇ ਹੋਰ ਕੰਮ ਤੱਕ, ਬਹੁਤ ਜ਼ਿਆਦਾ ਲੇਬਰ ਮਾਰਕੀਟ ਦੇ ਵਿੱਚ ਮੈਸਿਵ ਚੇਂਜਸ ਪੇਸ਼ ਹੋਈਆਂ ਹੋਈਆਂ ਸੀ, ਬਹੁਤ ਲੋਕ ਤਾਂ ਕੰਮ ਕਰਨ ਲਈ ਤਿਆਰ ਵੀ ਨਹੀਂ ਸੀ, ਇੱਕ COVID-19 ਤੋਂ ਡਰੇ ਹੋਏ ਸੀ ਕਿ ਅਸੀਂ ਵੀ ਮਰ ਜਾਵਾਂਗੇ। ਸੋ ਅਕਿਊਟ ਲੇਬਰ ਸ਼ੋਰਟੇਜ ਜਦੋਂ ਪੇਸ਼ ਹੋਈ ਕੈਨੇਡਾ ਵਿੱਚ, ਟਿਮ ਹੋਰਟਨਸ ਨੇ ਲਿਖਿਆ ਹੈ, ਉਦੋਂ ਜਸਟਿਨ ਟਰੂਡੋ ਦੀ ਗਵਰਨਮੈਂਟ ਨੇ ਬਿਜ਼ਨਸਿਸ ਲਈ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦਾ ਐਕਸੈਸ ਵਧਾਇਆ ਸੀ ਕਿ ਜੇ ਤੁਹਾਨੂੰ ਇੱਥੇ ਨਹੀਂ ਬੰਦੇ ਮਿਲਦੇ ਕੰਮ ਕਰਨ ਲਈ, ਬਾਹਰਲੇ ਮੁਲਕ ਤੋਂ ਸੱਦ ਲਓ। ਅਤੇ ਟਿਮ ਹੋਰਟਨਸ ਨੇ ਵੀ, ਇਹਨਾਂ ਨੇ ਆਪ ਹੀ ਲਿਖਿਆ ਕੱਲ੍ਹ ਸਟੇਟਮੈਂਟ ਦੇ ਵਿੱਚ, ਟਿਮ ਹੋਰਟਨਸ ਨੇ ਵੀ ਉਹਨਾਂ ਨੂੰ ਹੀ ਇਸ ਕੰਮ ਕਰਨ ਦੇ ਲਈ ਇਨਕਰੇਜ ਕੀਤਾ, ਸਰਕਾਰ ਨੂੰ ਲਾਬੀ ਕੀਤਾ। ਪਰ ਹੁਣ ਇਹਨਾਂ ਨੇ ਲਿਖਿਆ ਹੈ ਸਟੇਟਮੈਂਟ ਦੇ ਵਿੱਚ, 2026 ਦੇ ਵਿੱਚ ਯੂਸ ਅਨਇੰਪਲੋਇਮੈਂਟ ਇੰਨੀ ਹਾਈ ਹੋਣ ਕਰਕੇ ਟਿਮ ਹੋਰਟਨਸ ਗਵਰਨਮੈਂਟ ਨੂੰ ਲਾਬੀ ਕਰ ਰਿਹਾ ਹੈ ਕਿ ਇਸ ਪ੍ਰੋਗਰਾਮ ਤੱਕ ਐਕਸਪੈਂਡਡ ਐਕਸੈਸ ਦੀ ਹੁਣ ਜ਼ਰੂਰਤ ਨਹੀਂ ਹੈ। ਪਰ ਅਸਲ ਦੇ ਵਿੱਚ ਤਾਂ ਪਿਛਲੇ ਸਾਲ ਹੀ ਟਿਮ ਹੋਰਨਸ ਨੇ ਕਾਰਨੀ ਗਵਰਨਮੈਂਟ ਨੂੰ ਲਾਬੀ ਕੀਤਾ ਸੀ ਕਿ ਉਹ ਟੈਂਪਰੇਰੀ ਫੋਰਨ ਵਰਕਰ ਕੈਪ ਨੂੰ ਘਟਾਉਣ ਨਾ ਵੱਧ ਹੀ ਰੱਖਣ। ਸੋ ਇਹ ਹੈ ਤਾਂ ਨਾ ਵੱਧ ਹੀ ਰੱਖਣ, ਸੋ ਇਹ ਹੈ ਤਾਂ ਡੋਗਲੇ, ਕਿਉਂਕਿ ਇੱਕ ਤਰਫ ਤਾਂ ਇਹ ਕਹਿ ਰਹੇ ਨੇ ਕਿ ਸਾਨੂੰ ਪਹਿਲਾਂ ਲੋੜ ਸੀ ਅਤੇ ਹੁਣ ਤਾਂ ਲੋੜ ਹੈ ਨਹੀਂ, ਅਸੀਂ ਹੁਣ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ 'ਤੇ ਨਹੀਂ ਅਪਲਾਈ ਕਰ ਰਹੇ ਹਾਂ। ਬਟ ਲਿਟਰਲੀ ਜਸਟ ਲਾਸਟ ਈਅਰ ਇਹਨਾਂ ਨੇ ਸਰਕਾਰ ਨੂੰ ਕਿਹਾ ਸੀ ਕਿ ਹੁਣ ਜਿਹੜਾ ਤੁਸੀਂ ਲਿਮਿਟ ਲਾ ਰਹੇ ਹੋ ਕਿ ਸਾਡੇ ਵਰਕਫੋਰਸ ਵਿੱਚੋਂ ਕਿੰਨੇ ਕੁ ਪਰਸੈਂਟ ਟੈਂਪਰੇਰੀ ਫੋਰਨ ਵਰਕਰ ਹੋ ਸਕਦੇ ਆ, ਉਹਨੂੰ ਤੁਸੀਂ ਪਲੀਜ਼ ਨਾ ਘਟਾਓ, ਸਾਨੂੰ ਇਹਨਾਂ ਦੀ ਜ਼ਰੂਰਤ ਹੈ। ਜਸਟ ਲਾਸਟ ਈਅਰ, ਹੁਣ ਕੀ ਚੇਂਜ ਹੋ ਗਿਆ ਇੱਕ ਸਾਲ ਦੇ ਵਿੱਚ ਕਿ ਕਹਿਣ ਲੱਗ ਗਏ ਨੇ ਕਿ ਸਾਨੂੰ ਹੁਣ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੀ ਐਕਸਪੈਂਡਡ ਐਕਸੈਸ ਜ਼ਰੂਰਤ ਨਹੀਂ ਹੈਗੀ ਆ। ਲੋਕ ਕੀ ਬਦਲੇ ਨੇ, ਬੋਇਕਾਟ ਵਧੀ ਹੈ ਟਿਮ ਹੋਰਨਸ ਦੀ, ਤਾਂ ਹੀ ਤਾਂ ਇਹ ਹੁਣ ਇਹ ਸਭ ਕੁਝ ਕਹਿ ਰਹੇ ਨੇ। ਅਫਕੋਰਸ ਲੱਗਦਾ ਤਾਂ ਹੈ ਕਿ ਇਹਨਾਂ ਦੇ ਬਾਟਮ ਲਾਈਨ, ਇਹਨਾਂ ਦੇ ਪ੍ਰੋਫਿਟ 'ਤੇ ਅਸਰ ਤਾਂ ਪੈ ਰਿਹਾ ਹੈ। ਸੋ ਟਿਮ ਹੋਰਨਸ ਨੇ ਸਟੇਟ ਕੀਤਾ ਹੈ ਕਿ ਫਿਲਹਾਲ ਉਹਨਾਂ ਦੇ ਕੈਨੇਡਾ ਵਾਈਡ ਤਕਰੀਬਨ 1,10,000 ਕੰਮ ਕਰਨ ਵਾਲੇ ਨੇ ਅਤੇ ਉਹਨਾਂ ਦੇ ਵਿੱਚੋਂ ਮਸਾਂ 4,000 ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮਸ ਰਾਹੀਂ ਹਾਇਰ ਕੀਤੇ ਗਏ, ਜੋ ਕਿ ਟਿਮ ਹੋਰਨਸ ਦਾ ਕਹਿਣਾ ਹੈ ਕਿ ਓਨਲੀ 3.6% 3.6% ਆਫ ਆਲ ਇੰਪਲੋਈਜ਼ ਹੈ, ਛੋਟੀ ਜਿਹੀ ਗਿਣਤੀ ਹੈ। ਅਤੇ ਹੁਣ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਕੈਨੇਡੀਅਨਸ ਇਸ ਇੱਕ ਟਾਈਮ 'ਤੇ ਮੰਨੇ ਜਾਂਦੇ Canadian institution, fundamental part of our identity, culture, heritage. Tim Hortons nu gaalaan hi kadde aa social media te vi ik dusra ikatthe hoke vi onu boycott vi kar chuke ne baarle mulkan de lokan nu is mulk de workers naal opposition te prioritize karan de layi ohna ne kal hi announce kita hai Tim Hortons ne ke oh is saal de vich 80 naviyan locations kholan de naal 10,000 nave local employees ਨੂੰ ਹੀ ਹਾਇਰ ਕਰਨਗੇ। ਕੀਪ ਇਨ ਮਾਇੰਡ ਲੋਕਲ ਇੰਪਲੋਈਜ਼ ਇਹਨਾਂ ਨੇ ਕਿਹਾ ਹੈ, ਇਹਦਾ ਕੋਈ ਡੈਫੀਨੇਸ਼ਨ ਨਹੀਂ ਹੈਗਾ, ਇਹਦਾ ਮਤਲਬ ਇਹ ਨਹੀਂ ਕੈਨੇਡੀਅਨ, ਲੋਕਲ ਇੰਪਲੋਈਜ਼ ਨੂੰ ਹਾਇਰ ਕਰਨਗੇ ਇਹਨਾਂ ਨੇ ਕਿਹਾ ਹੈ। ਵਰਡਿੰਗ ਵੀ ਓਬਵੀਅਸਲੀ ਇਹਨਾਂ ਨੇ ਚੂਜ਼ ਕੀਤੀ ਹੈ ਸਹੀ ਸਹੀ ਸੋਚ ਕੇ, ਪਰ ਨਹੀਂ ਕਨਫਰਮ ਕੀਤਾ ਕਿ ਲੋਕਲ ਇੰਪਲੋਈਜ਼ ਦੇ ਵਿੱਚੋਂ ਜਿਹੜੇ 10,000 ਇਹਨਾਂ ਨੇ ਹੁਣ ਹਾਇਰ ਕਰਨੇ ਆ ਇਹਦੇ ਵਿੱਚੋਂ ਕਿੰਨੇ ਲੋਕਲ ਸਟੂਡੈਂਟ ਵੀਜ਼ਾ 'ਤੇ ਹੋਣਗੇ, ਵਰਕ ਪਰਮਿਟ 'ਤੇ ਹੋਣਗੇ, PR ਹੋਣਗੇ ਜਾਂ ਸਿਟੀਜ਼ਨ ਹੋਣਗੇ, ਇਹ ਥੋੜ੍ਹਾ ਦੱਸਿਆ ਹੈ। ਸੋ ਲੋਕ ਇਹ ਵੀ ਇਹਨਾਂ ਦਾ ਜਿਹੜਾ ਇੱਕ ਨਵਾਂ ਸਟੇਟਮੈਂਟ ਹੈ ਹੋਰ ਵੀ ਨਾਰਾਜ਼ ਹੋਣ ਲੱਗ ਗਏ ਆ ਕਿ ਇਹਨਾਂ ਨੂੰ ਕੀ ਲੱਗਦਾ ਹੈ ਕਿ ਹੁਣ ਇੰਨੇ ਸਾਲਾਂ ਬਾਅਦ ਇੰਨੇ 10,000 ਹੀ ਟੈਂਪਰੇਰੀ ਫੋਰਨ ਵਰਕਰਸ ਨੂੰ ਹਾਇਰ ਕਰਨ ਤੋਂ ਬਾਅਦ ਅਚਾਨਕ ਇਹ ਕਹਿ ਰਹੇ ਨੇ ਕਿ ਅਸੀਂ ਨਹੀਂ ਹੁਣ ਭਾਈ ਤਾਂ ਲੋਕਲ ਇੰਪਲੋਈ ਰੱਖਾਂਗੇ ਕਿ ਅਸੀਂ ਇੱਥੇ ਹੁਣ ਦੁਬਾਰਾ ਹੀ ਕਾਫੀ ਲੈਣ ਲੱਗ ਜਾਵਾਂਗੇ, ਦੁਬਾਰਾ ਹੀ ਪੈਸੇ ਖਰਚਾਂਗੇ। ਸੋਸ਼ਲ ਮੀਡੀਆ 'ਤੇ ਤਾਂ ਲੋਕ ਤਾਂ ਫਿਰ ਵੀ ਗਾਲਾਂ ਹੀ ਕੱਢ ਰਹੇ ਨੇ ਟਿਮ ਹੋਰਨਸ ਨੂੰ। ਸੋ ਟਿਮ ਹੋਰਨਸ ਨੇ ਇਹ PR ਸਟੰਟ ਕਹਿ ਲਓ, ਪਬਲਿਸਿਟੀ ਸਟੰਟ ਕਹਿ ਲਓ, ਸੈਲਫ ਪ੍ਰੈਜ਼ਰਵੇਸ਼ਨ ਦਾ ਇੱਕ ਮੈਸੇਜ ਕਹਿ ਲਓ, ਸ਼ਾਇਦ ਕੀਤਾ ਹੈ ਕੱਲ੍ਹ ਹੀ, ਕਿਉਂਕਿ ਇਹਦਾ ਦੂਜਾ ਵੀ ਕਾਰਨ ਹੋ ਸਕਦਾ ਹੈ। ਦੂਜਾ ਕਾਰਨ ਕੀ ਹੈ? ਕੰਪੀਟੀਸ਼ਨ। ਪਿਛਲੇ ਹਫ਼ਤੇ ਹੀ ਸਿਮਿਲਰ ਸਟਾਈਲ ਆਫ ਰੈਸਟੋਰੈਂਟ, ਅਮੈਰੀਕਾ ਦੀ ਬਹੁਤ ਹੀ ਵੱਡੀ ਕੰਪਨੀ ਡੰਕਿਨ ਡੋਨਟਸ, ਉਹਨਾਂ ਨੇ ਅਨਾਊਂਸ ਕੀਤਾ ਹੈ ਕਿ ਉਹ ਇਸ ਸਾਲ ਦੇ ਐਂਡ ਅਤੇ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਹੰਡਰਡਸ ਆਫ ਨਵੀਆਂ ਡੰਕਿਨ ਡੋਨਟਸ ਲੋਕੇਸ਼ਨ ਖੋਲ੍ਹਣਗੇ ਕੈਨੇਡਾ ਦੇ ਵਿੱਚ, ਜੋ ਕਿ ਓਬਵੀਅਸਲੀ ਡਾਇਰੈਕਟ ਕੰਪੀਟੀਸ਼ਨ ਹੈ ਫੋਰ ਟਿਮ ਹੋਰਨਸ। ਅਤੇ ਸੋਸ਼ਲ ਮੀਡੀਆ 'ਤੇ ਕੈਨੇਡੀਅਨਸ ਆਲਰੇਡੀ ਕਹਿਣ ਲੱਗ ਗਏ ਨੇ ਕਿ ਉਹ ਹੁਣ ਤਾਂ ਪੱਕਾ ਹੀ ਕਦੇ ਵੀ ਦੁਬਾਰਾ ਹੀ ਟਿਮ ਹੋਰਨਸ ਨਹੀਂ ਜਾਣਗੇ। ਪਰ ਫਿਰ ਵੀ ਦੋਸਤੋ, ਚਾਹੇ ਲੋਕ ਜਾਣਦੇ ਆ ਨਹੀਂ ਜਾਣਦੇ ਆ, ਅਸਰ ਤਾਂ ਮਾੜਾ ਮੋਟਾ ਇਹਨਾਂ ਦੇ ਬਾਰਡਰ ਲਾਈਨ 'ਤੇ ਪੈਂਦਾ ਹੋਊਗਾ, ਜਦੋਂ ਲੱਖਾਂ ਦੀ ਗਿਣਤੀ ਵਿੱਚ ਕਹਿੰਦੇ ਨੇ ਕਿ ਅਸੀਂ ਦੁਬਾਰਾ ਜਾਣਾ ਨਹੀਂ ਹੈਗਾ, ਫਰਕ ਤਾਂ ਪੈਂਦਾ ਹੀ ਪੈਂਦਾ। ਪਰ ਇਨ ਜਨਰਲ ਮੈਂ ਤੈਨੂੰ ਦੱਸ ਦਿੰਦਾ ਕਿ ਟਿਮ ਹੋਰਨਸ ਇਸ ਮੁਲਕ ਦਾ ਨੰਬਰ 1 ਸਭ ਤੋਂ ਵੱਡਾ ਰੈਸਟੋਰੈਂਟ ਚੇਨ ਹੈ, ਇਹਨਾਂ ਦੀਆਂ ਤਕਰੀਬਨ ਕੈਨੇਡਾ ਵਾਈਡ 4,000 ਲੋਕੇਸ਼ਨਸ ਹਨ। ਹੁਣ ਦੇਖਦੇ ਹਾਂ ਕਿ ਇਸ ਚੇਨ ਨੂੰ ਐਂਟੀ ਇਮੀਗ੍ਰੇਸ਼ਨ ਦੀ ਨਿਸ਼ਾਨੀ ਬਣਾ ਕੇ ਅਤੇ ਜ਼ਿਆਦਾ ਤਕੜਾ ਕੰਪੀਟੀਸ਼ਨ ਵਧਣ ਦੇ ਨਾਲ ਇਹਨਾਂ 'ਤੇ ਕਿੰਨਾ ਕੁ ਅਸਰ ਪੈਂਦਾ ਹੈ ਇਸ ਸਾਲ ਦੀ ਐਂਡ ਜਾਂ ਫਿਰ ਅਗਲੇ ਸਾਲ ਤੱਕ, ਜਦੋਂ ਹੰਡਰਡਸ ਆਫ ਡੰਕਿਨ ਡੋਨਟਸ ਲੋਕੇਸ਼ਨ ਖੋਲ੍ਹੀਆਂ ਜਾਂਦੀਆਂ ਨੇ, ਓਨਲੀ ਟਾਈਮ ਵਿਲ ਟੈਲ। ਪਰ ਮੈਂ ਤੁਹਾਨੂੰ ਸਿੱਧੀ ਜਿਹੀ ਗੱਲ ਦੱਸ ਦਿੰਦਾ, ਭਾਵੇਂ ਮੈਨੂੰ ਵੀ ਲੱਗਦਾ ਹੈ ਕਿ ਇਸ ਮੁਲਕ ਦੇ ਵਿੱਚ ਮੈਸ ਇਮੀਗ੍ਰੇਸ਼ਨ ਪ੍ਰੋਬਲਮ ਹਜੇ ਤੱਕ ਵੀ ਬਹੁਤ ਵੱਡੀ ਹੈ, ਹਜੇ ਤੱਕ ਵੀ ਬਹੁਤ ਜ਼ਿਆਦਾ ਇੰਪਲੋਇਰਸ ਟੈਂਪਰੇਰੀ ਫੋਰਨ ਵਰਕਰਸ ਹੀ ਹਾਇਰ ਕਰ ਰਹੇ ਨੇ। ਜਦੋਂ ਇੱਥੇ ਹੀ ਲੋਕਾਂ ਨੂੰ ਕੰਮ ਨਹੀਂ ਮਿਲਦਾ, ਤੁਸੀਂ ਹੋਰ ਮੁਲਕ ਤੋਂ ਕਿਉਂ ਸੱਦੀ ਜਾਂਦੇ ਹੋ? ਮੰਨ ਲੈਂਦੇ ਹਾਂ ਟਿੰਬਕਟੂ ਦੇ ਵਿੱਚ ਇਨ ਦ ਮਿਡਲ ਆਫ ਨੋਵੇਅਰ ਜੇਕਰ ਕੋਈ ਕੰਮ ਕਰਨ ਲਈ ਰਾਜ਼ੀ ਨਹੀਂ ਹੈਗਾ ਫਿਰ ਤੁਸੀਂ ਕਿਸੇ ਇਮੀਗ੍ਰੈਂਟ ਨੂੰ ਸੱਦ ਲਓ ਉੱਥੇ ਕੰਮ ਕਰ ਲੈਣ ਲਈ ਜੇ ਤਿਆਰ ਹੈਗੇ ਆ ਸੱਦ ਲਓ ਭਾਈ ਪਰ ਆਏ ਨਾ ਬਹਾਨੇ ਲਾਓ ਕਿ ਸਾਨੂੰ ਬ੍ਰੈਂਪਟਨ ਦੇ ਵਿੱਚ ਹੀ ਨਹੀਂ ਕੰਮ ਕਰਨ ਵਾਲੇ ਬੰਦੇ ਮਿਲਦੇ ਅਤੇ ਸਾਨੂੰ ਟੈਂਪਰਰੀ ਫੋਰਨ ਵਰਕਰਸ ਦੀ ਜ਼ਰੂਰਤ ਹੈ ਦੈਟਸ ਰਿਡੀਕੁਲਸ ਦੈਟਸ ਕ੍ਰੇਜ਼ੀ ਇਟਸ ਨੌਨਸੈਂਸ ਸੋ ਟਿਮ ਹੋਰਟਨਸ ਬੜੇ ਬਹਾਨੇ ਲਾ ਰਹੇ ਨੇ ਕਿ ਸਾਨੂੰ ਪਹਿਲਾਂ ਕੰਮ ਕਰਨ ਲਈ ਮਿਲਦੇ ਨਹੀਂ ਹੁੰਦੇ ਸੀ ਖਾਸ ਰਿਮੋਟ ਏਰੀਆਜ਼ ਦੇ ਵਿੱਚ ਬਲਾ ਬਲਾ ਬਲਾ ਬਲਾ ਪਰ ਆਲ ਟੈਲ ਯੂ ਦਿਸ ਮੈਂ ਹੁਣ ਤਕਰੀਬਨ ਮੇ ਬੀ 10 ਮੇ ਬੀ 15 ਸਾਲਾਂ ਤੋਂ ਲਗਾਤਾਰ ਔਨ ਐਵਰੇਜ ਜਿਹੜਾ ਮਰਜ਼ੀ ਹਫ਼ਤਾ ਹੋਵੇ 5-6 ਜਾਂ 7 ਵਾਰੀ ਮੈਂ ਜਾਂਦਾ ਹਫ਼ਤੇ ਦੇ ਵਿੱਚ ਹੀ ਤੇ ਟਿਮ ਹੋਰਟਨਸ ਦੇਰ ਇਜ਼ ਨੋ ਅਦਰ ਆਪਸ਼ਨ ਰੀਅਲੀ ਡੰਕਨ ਡੋਨਟਸ ਆ ਜਾਏ ਦੇਖ ਲਵਾਂਗੇ ਪਰ ਯਾਰ 5-6 ਜਾਂ ਈਵਨ ਕਈ ਵਾਰੀ ਤਾਂ 7 ਡੇਜ਼ ਵੀਕ ਮੈਂ ਟਿਮ ਹੋਰਟਨਸ ਜਾਂਦਾ ਜਿਹੜੇ ਵੀ ਸਾਨੂੰ ਲੋਕ ਆਈ ਪੀ ਟੀ ਵੀ ਦੇਖਦੇ ਆ ਯੂਲ ਨੈਵਰ ਸੀ ਮੀ ਵਿਦਆਊਟ ਅ ਟਿਮ ਹੋਰਟਨਸ ਕੱਪ ਹੁਣ ਵੀ ਟਿਮ ਹੋਰਟਨ ਦਾ ਕੱਪ ਮੇਰੇ ਨਾਲ ਹੀ ਪਿਆ ਲਾਈਵ ਜਦੋਂ ਪ੍ਰੋਗਰਾਮ ਕਰਦਾ ਤਾਂ ਚਾਹੀਦੀ ਹੁੰਦੀ ਆ ਕਾਫੀ ਸਵੇਰ ਨੂੰ ਜਦੋਂ ਖਬਰਾਂ ਤਿਆਰ ਕਰਦੇ ਆ ਚਾਹੀਦੀ ਆ ਕਾਫੀ ਸੋ ਇਹਨਾਂ ਦੀ ਕਾਫੀ ਤੋਂ ਬਗੈਰ ਤਾਂ ਕੰਮ ਸਰਦਾ ਨਹੀਂ ਹੈਗਾ ਜੇ ਮੇਰੇ ਨੇੜੇ ਹੁਣ ਕੋਈ ਡੰਕਨ ਡੋਨਟ ਖੁੱਲ ਜਾਂਦਾ ਫਿਰ ਤਾਂ ਦੇਖ ਲਵਾਂਗੇ ਕੱਲ੍ਹ ਨੂੰ ਮੇ ਬੀ ਇਟ ਵਿਲ ਬੀ ਗੁੱਡ ਪਰ ਟਿਮ ਹੋਰਟਨ ਦੀ ਕਾਫੀ ਨਾਲੋਂ ਜ਼ਿਆਦਾ ਸਵਾਦ ਜ਼ਿਆਦਾ ਹਿੱਟ ਕਰਨ ਵਾਲੀ ਜ਼ਿਆਦਾ ਕੈਫੀਨ ਡਿਲੀਵਰ ਕਰਨ ਵਾਲੀ ਕਾਫੀ ਤਾਂ ਅੱਜ ਕਦੇ ਵੀ ਨਹੀਂ ਮੈਂ ਟਰਾਈ ਕੀਤੀ 36 ਡਿਫਰੈਂਟ ਮਸ਼ੀਨਾਂ ਟਰਾਈ ਕੀਤੀਆਂ ਕਿਊਰਿਗ ਮਸ਼ੀਨ ਐਸਪ੍ਰੈਸੋ ਮਸ਼ੀਨ ਮਹਿੰਗੀਆਂ ਇਟਾਲੀਅਨ ਹਜ਼ਾਰਾਂ ਡਾਲਰ ਦੀ ਮਸ਼ੀਨ ਗੱਲ ਹੀ ਨਹੀਂ ਬਣਦੀ ਟਿਮ ਹੋਰਟਨ ਦੀ ਬੀਨ ਵੀ ਲੈ ਕੇ ਆਇਆ ਘਰੇ ਫਰੈਸ਼ਲੀ ਗ੍ਰਾਇੰਡ ਵੀ ਕੀਤੀ ਆ ਗੱਲ ਹੀ ਨਹੀਂ ਬਣਦੀ ਇਟ ਇਜ਼ ਹਿਟਸ ਡਿਫਰੈਂਟ ਮੈਕਡੋਨਲਡਸ ਲੋਕੀ ਕਹਿੰਦੇ ਆ ਇਟਸ ਮੱਚ ਬੈਟਰ ਨੋ ਇਟਸ ਨਾ ਜਿੱਥੇ ਮਰਜ਼ੀ ਟਰਾਈ ਕੀਤੀ ਹੈ ਨੋ ਇਟਸ ਨਾ ਸੋ ਨਥਿੰਗ ਹਿਟਸ ਲਾਈਕ ਅ ਟਿਮ ਹੋਰਟਨਸ ਕਾਫੀ ਮੈਨੂੰ ਤਾਂ ਪਤਾ ਹੈ ਕਿ ਮੈਨੂੰ ਤਾਂ ਇਹ ਟਿਮ ਹੋਰਟਨ ਦੀ ਕਾਫੀ ਚਾਹੀਦੀ ਆ ਤੁਹਾਡਾ ਤਾਂ ਨਹੀਂ ਪਤਾ ਹੈ ਤੁਸੀਂ ਕਾਲ ਕਰਕੇ ਜਾਂ ਟੈਕਸਟ ਜਾਂ ਵਟਸਐਪ ਕਰਕੇ ਸਾਨੂੰ ਦੱਸ ਸਕਦੇ ਹੋ ਕਿ ਟਿਮ ਹੋਰਟਨਸ ਦੇ ਬੋਇਕਾਟ ਦੇ ਬਾਰੇ ਤੁਸੀਂ ਕਦੇ ਸੁਣਿਆ ਹੈ ਤੁਹਾਨੂੰ ਕੋਈ ਕਿਸੇ ਨੇ ਕਦੇ ਕਿਹਾ ਹੈ ਕਿ ਤੁਹਾਨੂੰ ਜਾਣਾ ਨਹੀਂ ਚਾਹੀਦਾ ਹੈ ਟਿਮ ਹੋਰਟਨ ਤੁਸੀਂ ਆਪ ਹੀ ਕੋਈ ਬੋਇਕਾਟ ਕਦੇ ਕੀਤਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਇਹਨਾਂ ਨੇ ਲੋੜ ਤੋਂ ਵੀ ਜ਼ਿਆਦਾ ਲੋਕਾਂ ਨੂੰ ਹੋਰਾਂ ਮੁਲਕਾਂ ਤੋਂ ਸੱਦਿਆ ਹੈ ਅਤੇ ਇੱਥੇ ਦੇ ਜਵਾਕਾਂ ਨੂੰ ਖਾਸ ਲੋਕਾਂ ਨੂੰ ਕੰਮ ਕਰ ਮਿਲਣਾ ਚਾਹੀਦਾ ਹੈ ਤੁਸੀਂ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ 905-564-6444 905-564-6464 'ਤੇ ਪਰ ਅਗਲੀ ਖਬਰ ਤੱਕ ਵੀ ਤੁਹਾਨੂੰ ਵਾਧਾ ਹੁਣ ਤੁਹਾਨੂੰ ਦੱਸ ਦਈਏ ਕਿ ਦੋਸਤੋ ਕਿਸੇ ਦੇ ਚੋਰੀ ਕੀਤੇ ਗਏ ਸਮਾਨ ਦੇ ਵਿੱਚ ਵਾਇਰਲੈਸ ਟਰੈਕਰ ਦੀ ਮਦਦ ਦੇ ਨਾਲ ਬ੍ਰੈਂਪਟਨ ਦੇ ਇੱਕ ਘਰ ਦੇ ਵਿੱਚ ਰੇਡ ਹੋਈ ਹੈ ਜਿੱਥੇ ਕਿ ਹਜ਼ਾਰਾਂ ਹੀ ਡਾਲਰ ਦਾ ਚੋਰੀ ਕੀਤਾ ਹੋਇਆ ਸਮਾਨ ਵੀ ਅਤੇ ਨਸ਼ੇ ਵੀ ਰਿਕਵਰ ਕੀਤੇ ਗਏ ਨੇ ਅਤੇ ਹੁਣ ਇੱਕ ਦੇਸੀ ਬੰਦਾ ਕ੍ਰਿਮੀਨਲ ਚਾਰਜਸ ਫੇਸ ਕਰ ਰਿਹਾ ਹੈ ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ OPP ਨੇ ਸਟੇਟ ਕੀਤਾ ਹੈ ਕਿ ਉਹਨਾਂ ਨੂੰ ਰੀਸੈਂਟਲੀ ਕੰਟੈਕਟ ਕੀਤਾ ਗਿਆ ਇੱਕ ਇੰਡੀਵਿਜੁਅਲ ਦੇ ਵੱਲੋਂ ਜਿਹਨੇ ਸ਼ਿਕਾਇਤ ਕੀਤੀ ਕਿ ਉਹ ਰੀਸੈਂਟਲੀ ਆਪਣੇ ਏਰਨ ਅੰਟੇਰੀਓ ਬੇਸਡ ਸਟੋਰੇਜ ਯੂਨਿਟ ਤੱਕ ਗਿਆ ਅਤੇ ਪਤਾ ਲੱਗਿਆ ਕਿ ਇਹਦੇ ਵਿੱਚ ਤਾਂ ਭੰਨ ਤੋੜ ਕਰਕੇ ਤਾਂ ਐਸ ਫਾਰ ਬੈਕ ਐਸ ਸਪਟੈਂਬਰ 2024 ਦੇ ਵਿੱਚ ਚੋਰੀ ਕੀਤੀ ਗਈ ਇਹਦੇ ਸਟੋਰੇਜ ਦੇ ਵਿੱਚ ਪਏ ਮਿਊਜ਼ੀਕਲ ਇੰਸਟਰੂਮੈਂਟਸ ਨੂੰ ਖੋਇਆ ਗਿਆ ਗਿਟਾਰਸ ਐਕਸੈਟਰਾ ਪਰ ਇਸ ਵਿਕਟਿਮ ਨੇ ਉਸੀ ਗਿਟਾਰ ਦੇ ਕੇਸ ਦੇ ਵਿੱਚ ਆਪਣਾ ਸੋਚ ਸਮਝ ਕੇ ਪਹਿਲਾਂ ਹੀ ਇੱਕ ਵਾਇਰਲੈਸ ਲੋਕੇਸ਼ਨ ਟਰੈਕਿੰਗ ਡਿਵਾਈਸ ਪਲੇਸ ਕੀਤੀ ਹੋਈ ਸੀ ਜਿਹਨੂੰ ਟਰੈਕ ਕਰਕੇ ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਪਿਛਲੇ ਦਿਨਾਂ ਦੇ ਵਿੱਚ ਹੀ ਬ੍ਰੈਂਪਟਨ ਸ਼ਹਿਰ ਦੇ ਇੱਕ ਘਰ ਦੇ ਲਈ ਸਰਚ ਵਾਰੰਟ ਐਕਸੀਕਿਊਟ ਕੀਤਾ ਅਤੇ ਘਰ ਦੇ ਅੰਦਰ ਚੋਰੀ ਕੀਤੇ ਹੋਏ ਮਿਊਜ਼ੀਕਲ ਇੰਸਟਰੂਮੈਂਟਸ ਅਤੇ ਹੋਰ ਸਟੋਲਨ ਪ੍ਰਾਪਰਟੀ ਰਿਕਵਰ ਕੀਤੀ ਗਈ ਜਿਹਦੀ ਵੈਲਿਊ $4,500 ਦੀ ਰੇਂਜ ਦੇ ਵਿੱਚ ਹੈ ਅਤੇ ਤਕਰੀਬਨ $3,500 ਦੇ ਨਸ਼ੇ ਵੀ ਹੈਰੋਇਨ ਐਂਡ ਮੈਥਮਫੈਰਮੀਨ ਜੋ ਕਿ ਰੱਖੀ ਹੋਈ ਸੀ ਵੇਚਣ ਦੇ ਲਈ ਉਹ ਵੀ ਸੀਜ਼ ਕੀਤੀ ਗਈ ਕਮਾਲ ਦੀ ਗੱਲ ਆ ਸਪਟੈਂਬਰ 2024 ਦੇ ਵਿੱਚ ਏਰਵਨ ਅੰਟੇਰੀਓ ਦੇ ਵਿੱਚ ਇਸ ਬ੍ਰੈਂਪਟਨ ਦੇ ਦੇਸੀ ਬੰਦੇ ਨੇ ਸਟੋਰੇਜ ਲਾਕਰ ਭੰਨ ਕੇ ਉਹਦੇ ਵਿੱਚੋਂ ਚੋਰੀ ਕੀਤੀ ਹੁਣ ਇਮੈਜਿਨ ਆਫਟਰ ਆਲ ਦਿਸ ਟਾਈਮ ਕਦੋਂ ਸਪਟੈਂਬਰ 24 ਕਦੋਂ ਹੁਣ ਹੈਗਾ ਮੇ 26 ਟਰੈਕਰ ਫਿਰ ਵੀ ਚੱਲਿਆ ਟਰੈਕਰ ਦੇ ਰਾਹੀਂ ਇਸ ਘਰ ਦੇ ਵਿੱਚ ਰੇਡ ਕੀਤੀ ਗਈ ਅਤੇ $4,500 ਦਾ ਉਹੀ ਚੋਰੀ ਕੀਤਾ ਹੋਇਆ ਸਮਾਨ ਵੀ ਉੱਥੇ ਤੋਂ ਉੱਥੇ ਪਿਆ ਗਿਟਾਰਸ ਐਂਡ ਮਿਊਜ਼ੀਕਲ ਇੰਸਟਰੂਮੈਂਟਸ ਅਤੇ ਨਾਲ ਦੀ ਨਾਲ 3,500 ਦੇ ਨਸ਼ੇ ਹੈਰੋਇਨ ਐਂਡ ਮੈਥਮਫੈਰਮੀਨ ਵੀ ਸੀਜ਼ ਕੀਤੀ ਗਈ ਹੁਣ ਬ੍ਰੈਂਪਟਨ ਤੋਂ 42-year-old Manpreet Padda de khilaf possession of property obtained by crime under 5,000 ਅਤੇ 2 count possession of a substance for the purpose of trafficking the charge ਲਈ ਕੀਤੇ ਗਏ ਹਨ ਯਾਨੀ ਕਿ ਨਸ਼ਿਆਂ ਨੂੰ ਵੇਚਣ ਦੇ ਇਰਾਦੇ ਲਈ ਵੀ ਚਾਰਜ ਕੀਤਾ ਗਿਆ ਹੈ ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

0: ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ, ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ, 289-952-9532, 298-952-3532। ਮੈਨੂੰ ਸ਼ਰਮਾ ਹੋਣ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੋਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ। ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ, 905-239-7011, 905-239-7711। ਕੋਮਲ ਟ੍ਰੈਵਲ ਐਂਡ ਟੂਰਸ।
1: ਦੋਸਤੋ, ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ ਤੁਸੀਂ ਜੁੜੇ ਹੋ। ਤਾਂ ਦੋਸਤ, ਦੱਸ ਦਈਏ ਕਿ ਕੱਲ ਸਾਰੇ ਤੇ ਸਾਰੇ ਸਾਡੇ ਕੈਨੇਡੀਅਨ ਫੈਡਰਲ ਐਮ ਪੀਜ਼ ਵਾਪਸ ਪਾਰਲੀਮੈਂਟ ਹਿਲ ਤੱਕ ਪਹੁੰਚੇ ਸਮਰ ਬ੍ਰੇਕ ਛੁੱਟੀਆਂ ਤੋਂ ਪਹਿਲਾਂ। ਕੁਛ ਇੱਕ ਦਿਨ ਕਹਿੰਦੇ ਨੇ ਕਿ ਕੰਮਕਾਰ ਵੀ ਆਪਾਂ ਕਰ ਲਈਏ, ਮੇ ਬੀ ਕੁਛ ਲੈਜਿਸਲੇਸ਼ਨ ਦੇ ਵੱਲ ਪ੍ਰੋਗਰੈਸ ਪੇਸ਼ ਹੋ ਸਕਦਾ ਹੈ। ਅਤੇ ਇਹਨਾਂ ਦੇ ਆਉਂਦੇ ਸੈਰ ਹੀ ਪਤਾ ਲੱਗ ਗਿਆ ਹੈ ਕਿ ਲਿਬਰਲ ਸਰਕਾਰ ਦੇ ਵਿੱਚ ਹੀ ਕਾਫੀ ਜ਼ਿਆਦਾ ਕੁਛ ਨਾਰਾਜ਼ ਕਲਾਈਮੇਟ ਕਾਕਸ, ਈਕੋ ਕਾਕਸ ਵਾਲੇ ਕੁਛ ਲਿਬਰਲ ਐਮ ਪੀ ਨੇ, ਜੋ ਕਿ ਹੁਣ ਇਕੱਠੇ ਹੋ ਰਹੇ ਨੇ ਉਹਨਾਂ ਦੇ ਹੀ ਲੀਡਰ ਮਾਰਕ ਖਾਣੀ ਦੇ ਕਲਾਈਮੇਟ ਬੈਕ ਸਲਾਈਡਿੰਗ ਦੇ ਬਾਰੇ ਗੱਲਬਾਤ ਕਰਨ ਲਈ, ਸਲਾਹਾਂ ਕਰਨ ਲਈ ਕਿ ਅਸੀਂ ਹੁਣ ਇਹਨੂੰ ਕੀ ਕਹੀਏ ਭਾਈ, ਕਿ ਤੂੰ ਸਿਰਫ ਅਤੇ ਸਿਰਫ ਇਕਾਨਮੀ ਨੂੰ ਵਧਾਉਣ ਦੇ ਖਾਤਰ ਸਾਡੇ ਕਾਰਬਨ ਅਮਿਸ਼ਨਸ ਵਧਾ ਨਹੀਂ ਸਕਦਾ, ਇਨਵਾਇਰਮੈਂਟਲ ਪ੍ਰੋਟੈਕਸ਼ਨਸ ਘਟਾ ਨਹੀਂ ਸਕਦਾ। ਨਾਲ ਦੀ ਨਾਲ ਅੱਜ ਕਾਫੀ ਵੱਡੀ ਖਬਰ ਹੈ, ਕਾਫੀ ਜ਼ਿਆਦਾ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਚਰਚਾ ਵੀ ਹੋ ਰਹੀ ਹੈ, ਐਵਰੀ ਮੇਜਰ ਨੈਟਵਰਕ 'ਤੇ ਵੀ ਹੋ ਰਹੀ ਹੈ, ਕਿ ਫੋਰਮਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ, ਉਹਦਾ ਲੌਂਗ ਟਰਮ ਫੋਰਮਰ ਇਨਵਾਇਰਮੈਂਟ ਮਿਨਿਸਟਰ ਐਂਡ ਕਲਾਈਮੇਟ ਚੇਂਜ ਮਿਨਿਸਟਰ ਸਟੀਵਨ ਗੀਬੋ, ਏਕੇ ਕਿੰਗ ਕਾਂਗ, ਜੋ ਕਿ ਫਿਲਹਾਲ ਇੱਕ ਲਿਬਰਲ ਐਮ ਪੀ ਹੈ, ਉਹ ਸ਼ਾਇਦ ਇਸ ਹੀ ਹਫ਼ਤੇ ਜਾਂ ਫਿਰ ਐਮ ਪੀਜ਼ ਦੀ ਸਮਰ ਛੁੱਟੀਆਂ ਤੋਂ ਪਹਿਲਾਂ ਲਿਬਰਲ ਪਾਰਟੀ ਛੱਡ ਕੇ ਐਜ ਐਨ ਇੰਡੀਪੈਂਡੈਂਟ ਐਮ ਪੀ ਬੈਠੂਗਾ। ਪਰ ਕੋਈ ਫਰਕ ਨਹੀਂ ਪੈਂਦਾ, ਇਹ ਕਿਸੇ ਨਾ ਕਿਸੇ ਹੋਰ ਨੂੰ ਲਾਲਚ ਦੇ ਕੇ ਕੰਸਰਵੇਟਿਵਸ ਤੋਂ ਉਹਨਾਂ ਨੂੰ ਵੀ ਪੱਟ ਲੈਣਗੇ, ਕੋਈ ਫਰਕ ਨਹੀਂ ਪੈਂਦਾ। ਕਿਉਂ? ਕਿਉਂਕਿ ਮਾਰਕ ਕਾਰਨੀ ਦੇ ਐਲਬਰਟਾ ਦੇ ਨਾਲ ਪਾਈਪਲਾਈਨ ਬਣਾਉਣ ਦੇ ਡੀਲ ਦੇ ਨਾਲ ਇਹ ਸਹਿਮਤ ਨਹੀਂ ਹੈ, ਭਾਵੇਂ ਇਹ ਹਾਈਪੋਥੈਟੀਕਲ ਡੀਲ ਹੈ। ਕੋਈ ਵੀ ਡੀਲ ਦਾ ਪ੍ਰੋਪੋਨੈਂਟ ਯਾਨੀ ਕਿ ਵੱਡੀ ਕੋਈ ਬਿਲੀਅਨ ਡਾਲਰ ਕਾਰਪੋਰੇਸ਼ਨ ਦਾ ਤਿਆਰ ਹੀ ਨਹੀਂ, ਰਾਜ਼ੀ ਹੀ ਨਹੀਂ, ਕੁਛ ਵੀ ਪੱਕਾ ਹੀ ਨਹੀਂ, ਕੋਈ ਰੂਟ ਤੱਕ ਵੀ ਨਹੀਂ ਬਣਾਇਆ ਗਿਆ, ਇੰਡੀਜਨਸ ਲੋਕਾਂ ਨਾਲ ਕੋਈ ਸਲਾਹਾਂ ਨਹੀਂ ਕੀਤੀਆਂ ਗਈਆਂ। ਆਈ ਡੋਨਟ ਨੋ ਵਾਈ ਵੀ ਈਵਨ ਹੈਵ ਟੂ, ਨਾ ਤਾਂ ਬੀ ਸੀ ਸਰਕਾਰ ਇਹ ਲਈ ਰਾਜ਼ੀ ਹੈ, ਕੋਈ ਵੀ ਇਹ ਪਾਈਪਲਾਈਨ ਚਾਹੁੰਦਾ ਹੀ ਨਹੀਂ ਸਿਵਾਏ ਨੋਰਮਲ ਐਵਰੇਜ ਬੰਦਾ ਜੋ ਕਿ ਇਕਾਨਮੀ ਨੂੰ ਗਰੋ ਕਰਵਾਉਣਾ ਚਾਹੁੰਦਾ ਹੈ। ਪਰ ਇਹ ਕਹਿ ਰਹੇ ਨੇ ਕਿ ਸਾਨੂੰ ਇਸ ਆਈਡੀਆ ਦੇ ਨਾਲ ਹੀ ਇਤਰਾਜ਼ ਹੈ ਕਿ ਤੁਸੀਂ CO2 ਅਮਿਸ਼ਨਸ ਵਧਾਉਣਾ ਚਾਹੁੰਦੇ ਹੋ ਅਤੇ ਬੈਕ ਸਲਾਈਡ ਕਰ ਰਹੇ ਹੋ ਟਰੂਡੋ ਏਰਾ ਇਨਵਾਇਰਮੈਂਟਲ ਪਾਲਿਸੀਜ਼ 'ਤੇ। ਸੋ ਜਦੋਂ ਤੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇੰਡੀਕੇਟ ਹੀ ਕੀਤਾ ਹੈ ਕਿ ਉਹ ਫੋਰਮਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਵੱਲੋਂ ਪਾਸ ਕੀਤੇ ਗਏ ਕਲਾਈਮੇਟ ਅਤੇ ਇਨਵਾਇਰਮੈਂਟਲ ਪਾਲਿਸੀਜ਼ 'ਤੇ ਬੈਕ ਸਲਾਈਡ, ਪਿੱਛੇ ਜਾਣ ਦੇ ਲਈ, ਉਹਨਾਂ ਨੂੰ ਬਦਲਣ ਲਈ, ਘਟਾਉਣ ਦੇ ਲਈ ਤਿਆਰ ਹੈ ਸਾਡੇ ਗਾਰਬੇਜ ਇਕਾਨਮੀ ਨੂੰ ਵਧਾਉਣ ਦੇ ਖਾਤਰ। ਸਮਥਿੰਗ ਹੈਸ ਟੂ ਬੀ ਡਨ, ਤੁਹਾਨੂੰ ਪਤਾ ਹੀ ਹੈ, ਖਾਸ ਕਿ ਉਹ ਅਲਬਰਟਾ ਤੋਂ ਲੈ ਕੇ ਬ੍ਰਿਟਿਸ਼ ਕੋਲੰਬੀਆ ਦੇ ਪਾਣੀ ਤੱਕ ਇੱਕ ਨਵੀਂ ਬਿਚਮਿਨ ਪਾਈਪਲਾਈਨ ਬਣਾਉਣ ਦੇ ਵੱਲ ਸਮਝੌਤੇ ਅਤੇ ਅਲਬਰਟਾ ਦੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਕੰਪਰੋਮਾਈਜ਼ ਅਤੇ ਕਨਸੈਸ਼ਨਸ ਕਰਨ ਦੇ ਲਈ ਤਿਆਰ ਹੈ। ਜਸਟਿਨ ਟਰੂਡੋ ਦਾ ਹੀ ਫੋਰਮਰ ਇਨਵਾਇਰਮੈਂਟ ਮਿਨਿਸਟਰ ਐਂਡ ਕਲਾਈਮੇਟ ਚੇਂਜ ਮਿਨਿਸਟਰ, ਕੈਬਨਿਟ ਮੰਤਰੀ ਸਟੀਵਨ ਗੀਬੋ, ਉਹ ਤਾਂ ਪਬਲਿਕਲੀ ਹੀ ਵੱਡੇ ਵੱਡੇ ਟੀਵੀ ਨੈਟਵਰਕਸ 'ਤੇ ਜਾ ਕੇ ਹੀ, ਸੋਸ਼ਲ ਮੀਡੀਆ 'ਤੇ ਵੀ ਜਾ ਕੇ ਹੀ ਕਹਿਣ ਲੱਗ ਗਿਆ ਹੈ ਕਿ ਇਹ ਬਹੁਤ ਗਲਤ ਕੰਮ ਕੀਤਾ ਜਾ ਰਿਹਾ ਹੈ ਇਸ ਪ੍ਰਾਈਮ ਮਿਨਿਸਟਰ ਅਤੇ ਇਸ ਸਰਕਾਰ ਦੇ ਵੱਲੋਂ। ਇਨਫੈਕਟ ਸ਼ਾਇਦ ਤੁਹਾਡੇ ਵਿੱਚੋਂ ਕਈ ਲੋਕਾਂ ਨੂੰ ਨਾ ਹੀ ਪਤਾ ਹੋਵੇ ਕਿ ਕਿਸ ਤਰ੍ਹਾਂ ਦਾ ਨਮੂਨਾ ਕਿੰਗ ਕਾਂਗ, ਜਿਵੇਂ ਕਿਹਾ ਹੈ, ਇੱਕ ਕੈਬਨਿਟ ਮੰਤਰੀ ਰਿਹਾ ਹੈ ਦੋ ਡਿਫਰੈਂਟ ਲੀਡਰਸ ਲਈ ਅਤੇ ਹੁਣ ਇੱਕ ਐਮ ਪੀ ਵੀ ਹੈ। अर्ली 2000s ਦੇ ਵਿੱਚ ਇਹ ਨਟ ਜੌਬ ਈਕੋ ਨਟ ਜੌਬ ਸਟੀਵਨ ਗੀਬੋ ਜੋ ਕਿ ਅੱਜ ਐਮ ਪੀ ਆ ਲਿਬਰਲਸ ਦਾ ਇਹਨੇ ਇੱਕ ਓਰਗਨਾਈਜੇਸ਼ਨ ਇੱਕ ਐਡਵੋਕੇਸੀ ਗਰੁੱਪ ਦਾ ਇੱਕ ਈਕੋ ਕਲਾਈਮੇਟ ਵਾਰੀਅਰ ਹੋਣ ਕਰਕੇ ਸਾਡੇ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਸੀ ਐਨ ਟਾਵਰ ਚੜ੍ਹ ਕੇ ਲਾਈਕ ਕਿੰਗ ਖੋਂਗ ਵੱਡਾ ਬਾਂਦਰ ਸੀ ਐਨ ਟਾਵਰ ਲਿਟਰਲੀ ਸਕੇਲ ਕਰਕੇ ਉੱਥੇ ਜਾ ਕੇ ਉਹਨੇ ਇੱਕ ਈਕੋ ਕਲਾਈਮੇਟ ਦਾ ਇੱਕ ਬੈਨਰ ਅਨਫੋਲਡ ਕੀਤਾ ਦੁਨੀਆ ਨੂੰ ਦਿਖਾਉਣ ਲਈ ਕਿ ਕੈਨੇਡਾ ਸਹੀ ਕੰਮ ਨਹੀਂ ਕਰ ਰਿਹਾ ਹੈ ਕਲਾਈਮੇਟ ਚੇਂਜ ਦੇ ਵੱਲ ਉਦੋਂ ਇਹਨੂੰ ਹੱਥ ਕੜੀਆਂ ਲਾਈਆਂ ਗਈਆਂ ਚਾਰਜ ਕੀਤਾ ਗਿਆ ਕਨਵਿਕਟ ਤੱਕ ਵੀ ਕੀਤਾ ਗਿਆ ਅਤੇ ਬਣਾਇਆ ਗਿਆ ਕੈਬਨਿਟ ਮੰਤਰੀ ਕਮਾਲ ਦੀ ਗੱਲ ਹੈ ਕਿ ਨਹੀਂ ਇੱਦਾਂ ਦੇ ਜੀਨੀਅਸ ਨੂੰ ਇਹਨਾਂ ਨੇ ਜ਼ਿੰਮੇਵਾਰ ਬਣਾ ਦਿੱਤਾ ਕਿ ਤੂੰ ਭਾਈ ਇਸ ਮੁਲਕ ਦੇ ਸਾਰੇ ਨੈਚੁਰਲ ਰਿਸੋਰਸਿਸ ਅਤੇ ਨਾਲ ਦੀ ਨਾਲ ਇਨਵਾਇਰਮੈਂਟਲ ਪਾਲਿਸੀ ਤਿਆਰ ਕਰ ਐਂਡ ਲੁੱਕ ਵੇਅਰ ਵੀ ਆਰ ਨਾਓ ਹੁਣ ਟਰੂਡੋ ਦੇ 10-11 ਸਾਲ ਦੇ ਫੇਲੀਅਰ ਐਂਟੀ ਐਨਰਜੀ ਐਂਟੀ ਨੈਚੁਰਲ ਰਿਸੋਰਸਿਸ ਤੋਂ ਬਾਅਦ ਹੁਣ ਮਜੋਰਟੀ ਜਨਤਾ ਚਾਹੁੰਦੀ ਹੈ ਕਿ ਨੈਚੁਰਲ ਰਿਸੋਰਸਿਸ ਡਿਵੈਲਪ ਕੀਤੇ ਜਾਣ ਪੂਰਾ ਡੈਕੇਡ ਅਸੀਂ ਗਵਾ ਲਿਆ ਲਿਟਰਲੀ ਮੋਰ ਦੈਨ 10 ਈਅਰਸ ਅਸੀਂ ਬਰਬਾਦ ਕਰ ਲਏ ਇੰਨਾ ਹੀ ਗਧਿਆਂ ਕਰਕੇ ਸਿੰਪਲ ਐਜ਼ ਦੈਟ ਸੋ ਇਹ ਸਟੀਵਨ ਗੀਬੋ ਜਦੋਂ ਤੋਂ ਅਲਬਰਟਾ ਸਰਕਾਰ ਅਤੇ ਨਾਲ ਦੇ ਨਾਲ ਕਾਰਨੀ ਸਰਕਾਰ ਨੇ ਇੱਕ ਐਮ ਓ ਯੂ ਲਾਸਟ ਈਅਰ ਸਾਈਨ ਕੀਤਾ ਕਿ ਇਨ ਦਾ ਫਿਊਚਰ ਅਸੀਂ ਇੱਕ ਪਾਈਪਲਾਈਨ ਅਲਾਓ ਕਰਾਂਗੇ ਪੈਂਡਿੰਗ ਸ਼ਰਤਾਂ ਉਸ ਤੋਂ ਬਾਅਦ ਸਟੀਵਨ ਗੀਬੋ ਨੇ ਮਾਰਕ ਕਾਰਨੀ ਦੇ ਕੈਬਨਿਟ ਦੇ ਵਿੱਚੋਂ $10,000 ਸਾਲ ਦੇ ਵੱਧ ਤਨਖਾਹ ਦੇ ਬਾਵਜੂਦ ਅਸਤੀਫਾ ਦਿੱਤਾ ਰਿਜ਼ਾਈਨ ਕੀਤਾ ਫਰੋਮ ਕੈਬਨਿਟ ਸਟੈਪ ਡਾਊਨ ਕੀਤਾ ਕਿਹਾ ਕਿ ਮੈਂ ਤੁਹਾਡੀ ਪਾਰਟੀ 'ਚ ਰਹੂੰਗਾ ਲਿਬਰਲ ਐਮ ਪੀ ਰਹੂੰਗਾ ਪਰ ਮੈਂ ਹੁਣ ਕੈਬਨਿਟ 'ਚ ਨਹੀਂ ਰਹਿ ਸਕਦਾ ਕਿਉਂਕਿ ਇਹ ਮੇਰੇ ਅਸੂਲਾਂ ਦੇ ਖਿਲਾਫ਼ ਹੈ ਮੇਰੇ ਈਕੋ ਕਲਾਈਮੇਟ ਨਟ ਜੌਬ ਦਿਮਾਗ ਦੇ ਹੀ ਖਿਲਾਫ਼ ਹੈ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ ਅਤੇ ਹੁਣ ਪਿਛਲੇ ਕੁਛ ਦਿਨਾਂ ਦੇ ਵਿੱਚ ਸਟੀਵਨ ਗੀਬੋ ਨੇ ਜਾ ਕੇ ਮੇਨ ਸਟ੍ਰੀਮ ਮੀਡੀਆ ਟੀ ਵੀ ਨੈਟਵਰਕਸ 'ਤੇ ਕਿਹਾ ਕਿ ਮਾਰਕ ਕਾਰਨੀ ਜੋ ਹੁਣ ਸਾਡੇ ਇਨਵਾਇਰਮੈਂਟ ਲਈ ਕਰ ਰਿਹਾ ਹੈ ਉਹ ਫੋਰਮਰ ਕੰਜ਼ਰਵੇਟਿਵ ਪ੍ਰਾਈਮ ਮਿਨਿਸਟਰ ਸਟੀਵਨ ਹਾਰਪਰ ਨਾਲੋਂ ਵੀ ਮਾੜੀਆਂ ਪਾਲਿਸੀਜ਼ ਹਨ ਸਾਡੇ ਇਨਵਾਇਰਮੈਂਟ ਲਈ ਦੈਟਸ ਅ ਬਿਗ ਥਿੰਗ ਟੂ ਸੇ ਸਟੀਵਨ ਹਾਰਪਰ ਨਾਲ ਵੀ ਮਾੜਾ ਹੈ ਇਹ ਕਹਿ ਰਿਹਾ ਹੈ ਸੋ ਅੱਜ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਕਿ ਮੇ ਬੀ ਐਸ ਅਰਲੀ ਐਸ ਦਿਸ ਵੀਕ ਏਸੀ ਹਫ਼ਤੇ ਸਟੀਵਨ ਗੀਬੋ ਜੋ ਕਿ ਕੈਬਨਿਟ ਛੱਡ ਗਿਆ ਹੁਣ ਲਿਬਰਲ ਐਮ ਪੀ ਰਹਿ ਗਿਆ ਸ਼ਾਇਦ ਲਿਬਰਲ ਐਮ ਪੀ ਨਾ ਰਹੇ ਸ਼ਾਇਦ ਲਿਬਰਲ ਪਾਰਟੀ ਛੱਡ ਕੇ ਹੀ ਐਜ਼ ਐਨ ਇੰਡੀਪੈਂਡੈਂਟ ਐਮ ਪੀ ਹੁਣ ਬੈਠੂਗਾ ਬਾਕੀ ਦੀ ਟਰਮ ਦੇ ਲਈ ਅਤੇ ਰੂਮਰਸ ਚੱਲ ਰਹੇ ਨੇ ਕਿ ਉਹ ਸ਼ਾਇਦ ਰੀਇਲੈਕਸ਼ਨ ਲਈ ਖੜ੍ਹਨਾ ਹੀ ਨਹੀਂ ਚਾਹੁੰਦਾ ਉਹਨੂੰ ਫਰਕ ਨਹੀਂ ਪੈਂਦਾ ਪੈਨਸ਼ਨ ਤਾਂ ਪੱਕੀ ਕਰਵਾ ਚੁੱਕਿਆ ਕਾਫੀ ਚਿਰ ਤੋਂ ਰਿਟਾਇਰ ਵੀ ਹੁੰਦਾ ਹੈ ਕੋਈ ਹੋਰ ਕੰਮ ਕਾਰ ਮਿਲ ਜੂਗਾ ਕੋਈ ਨਾ ਕੋਈ ਐਡਵੋਕੇਸੀ ਗਰੁੱਪ ਕੋਈ ਕਲਾਈਮੇਟ ਚੇਂਜ ਕ੍ਰੇਜ਼ੀ ਗਰੁੱਪ ਲਈ ਕੰਮ ਕਰ ਲੂਗਾ ਲੱਖਾਂ ਡਾਲਰ ਉੱਥੇ ਬਣ ਜਾਣਗੇ ਲੋਬੀ ਤਾਂ ਸਰਕਾਰ ਨੂੰ ਫਿਰ ਵੀ ਕਰੂਗਾ ਕਨੈਕਸ਼ਨ ਤਾਂ ਬਥੇਰੇ ਬਣਾ ਲਏ ਨੇ ਇੱਦਾਂ ਹੀ ਕੰਮ ਚੱਲਦਾ ਸੋ ਹੁਣ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਕਿ ਮੇ ਬੀ ਹੀ ਇਜ਼ ਗਨ ਸਟੈਪ ਡਾਊਨ ਫਰੋਮ ਲਿਬਰਲ ਕਾਕਸ ਲਿਬਰਲ ਪਾਰਟੀ ਅਤੇ ਆਜ਼ਾਦ ਇੰਡੀਪੈਂਡੈਂਟ ਐਮ ਪੀ ਹੀ ਬੈਠੂਗਾ ਜਿੰਨੇ ਵੀ ਸਾਲ ਇਹ ਸਰਕਾਰ ਚੱਲਣੀ ਆ ਅਤੇ ਉਸ ਤੋਂ ਬਾਅਦ ਰੀਇਲੈਕਸ਼ਨ ਲਈ ਇਹਨੇ ਖੜ੍ਹਨਾ ਨਹੀਂ ਹੈਗਾ ਪਰ ਇਹ ਇਕੱਲਾ ਲਿਬਰਲ ਐਮ ਪੀ ਨਹੀਂ ਹੈ ਜੋ ਕਿ ਕੰਸਰਨਡ ਹੈ ਆਪਦੇ ਲੀਡਰ ਦੀਆਂ ਪਾਲਿਸੀਜ਼ ਅਤੇ ਆਪਦੇ ਵੋਟਰ ਬੇਸ ਦੇ ਬਾਰੇ ਪਿਛਲੇ ਹਫ਼ਤੇ ਹੀ ਫਰਾਈਡੇ ਮੇ 22, 2026 ਪਤਾ ਲੱਗ ਗਿਆ ਸੀ ਕਿ 2027 ਦੇ ਵਿੱਚ ਅਲਬਰਟਾ ਤੋਂ ਲੈ ਕੇ ਕੈਨੇਡਾ ਦੇ ਵੈਸਟ ਕੋਸਟ ਤੱਕ ਪਹੁੰਚਣ ਦੀ ਜਿਹੜੀ ਪਾਈਪਲਾਈਨ ਬਣਾਉਣ ਦੀਆਂ ਨਵੀਆਂ ਅਪਡੇਟਸ ਤੋਂ ਪਹਿਲਾਂ ਹੀ ਅਪ੍ਰੈਲ ਮਹੀਨੇ ਵਿੱਚ ਲਾਸਟ ਮੰਥ ਉਹਦੇ ਐਂਡ ਦੇ ਵੱਲ 14 ਅਨੋਨਮਸ ਲਿਬਰਲ ਐਮ ਪੀਜ਼ ਨੇ ਇੱਕ ਖੱਤ ਸਾਈਨ ਕੀਤਾ ਅਤੇ ਭੇਜਿਆ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਤੱਕ ਉਹਦੇ ਇਨਵਾਇਰਮੈਂਟਲ ਬੈਕ ਸਲਾਈਡਿੰਗ ਦੇ ਬਾਰੇ ਇਹਨਾਂ ਡਰਪੋਕ ਐਮ ਪੀਜ਼ ਨੇ ਇਸ ਖੱਤ ਦੇ ਥੱਲੇ ਆਪਦੇ ਸਿਗਨੇਚਰ ਜ਼ਰੂਰ ਪੇਸ਼ ਕੀਤੇ ਆ ਕਾਰਨੀ ਨੂੰ ਤਾਂ ਪਤਾ ਕਿ ਇਹ 14 ਐਮ ਪੀਜ਼ ਕੌਣ ਨੇ ਪਰ ਉਹ ਪਬਲਿਕਲੀ ਨਹੀਂ ਆਈਡੈਂਟੀਫਾਈ ਕੀਤੇ ਗਏ ਕਿਉਂ ਕਿਉਂਕਿ ਇਹਨਾਂ ਦੇ ਮੁਤਾਬਕ ਇਹ ਇੱਕ ਅਪਰੋਚ ਕੰਸਟਰਕਟਿਵ ਐਂਡ ਰਿਸਪੈਕਟਫੁਲ ਅਪਰੋਚ ਹੈ ਅਸੀਂ ਨਹੀਂ ਚਾਹੁੰਦੇ ਕਿ ਲੋਕ ਆਏ ਕਹਿਣ ਲੱਗ ਜਾਣ ਕਿ ਅਸੀਂ ਪਾਰਟੀ ਛੱਡਣ ਨੂੰ ਤਿਆਰ ਹਾਂ ਸੋ ਇਹਨਾਂ ਨੇ ਫਿਰ ਵੀ ਲਿਖਿਆ ਕਲਾਈਮੇਟ ਚੇਂਜ ਰਿਮੇਨਸ ਦਾ ਗ੍ਰੇਟੈਸਟ ਥ੍ਰੈਟ ਆਫ ਆਰ ਟਾਈਮ ਓ ਰੀਅਲੀ ਲੋਕ ਭੁੱਖੇ ਮਰ ਰਹੇ ਆ ਘਰ ਨਹੀਂ ਕੋਈ ਅਫੋਰਡ ਕਰ ਸਕਦਾ ਮੋਰਗੇਜ ਮਿਸ ਹੋਈ ਜਾਂਦੀ ਹੈ ਲੋਕਾਂ ਤੋਂ ਇੱਥੇ ਕੋਈ ਕੰਮ ਕਾਰ ਮਿਲਦਾ ਨਹੀਂ ਹੈਗਾ ਫੂਡ ਬੈਂਕ ਲਾਈਨ ਅਪਸ ਹਿਸਟੋਰਿਕ ਹਾਈਜ਼ 'ਤੇ ਨੇ ਕੱਲ੍ਹ ਨੂੰ ਕੋਈ ਪਤਾ ਹੈ ਨਹੀਂ ਕਿ ਯੂ ਐਸ ਸਾਨੂੰ ਈਵਨ ਯੂ ਐਸ ਐਮ ਸੀ ਰਿਨਿਊ ਕਰੂਗਾ ਅਤੇ ਇਹਨਾਂ ਨੂੰ ਲੱਗਦਾ ਹੈ ਵਰਡ ਫੋਰ ਵਰਡ ਕਲਾਈਮੇਟ ਚੇਂਜ ਰਿਮੇਨਸ ਦਾ ਗ੍ਰੇਟੈਸਟ ਥ੍ਰੈਟ ਆਫ ਆਰ ਟਾਈਮ ਆਏ ਨਹੀਂ ਕਿ ਕੱਲ੍ਹ ਨੂੰ ਨਿਊਕਲੀਅਰ ਬੰਬ ਸਾਡੇ ਹੈੱਡ ਟਾਪ 'ਤੇ ਡਿੱਗ ਸਕਦਾ ਲੜਾਈਆਂ ਹੋਰ ਵੱਧ ਸਕਦੀਆਂ, ਬਿਮਾਰੀਆਂ ਹੋਰ ਵੱਧ ਸਕਦੀਆਂ. ਨੋ, ਵਰਡ ਫੋਰ ਵਰਡ ਇਹ ਇੰਨੇ ਕੁ ਬ੍ਰੇਨ ਵਾਸ਼ਡ ਲੋਕ ਨੇ ਕਿ ਇਹਨਾਂ ਨੇ ਕਿਹਾ ਕਲਾਈਮੇਟ ਚੇਂਜ ਰਿਮੇਨਸ ਦ ਗ੍ਰੇਟੈਸਟ ਥ੍ਰੈਟ ਆਫ ਆਰ ਟਾਈਮ. ਰੀਅਲੀ? ਨਿਊਕਲੀਅਰ ਬੰਬ ਹੋਣ ਦੇ ਬਾਵਜੂਦ ਵੀ ਯਾਰ? ਸੋ ਭਾਵੇਂ ਐਵਰੇਜ ਕੈਨੇਡੀਅਨ ਇੱਥੇ ਮਹਿੰਗਾਈ ਹੋਣ ਕਰਕੇ ਗਰੀਬੀ ਦੇ ਵੱਲ ਜਾ ਰਿਹਾ, ਡੁੱਬ ਰਿਹਾ ਕਰਜ਼ੇ 'ਚ, we remain deeply concerned the government's credibility will be seriously compromised. ਇਹਨੇ ਲਿਖਿਆ ਹੈ ਮਾਰਕ ਕਾਰਨੀ ਨੂੰ ਇਸ ਖੱਤ ਦੇ ਵਿੱਚ ਕਿ ਉਹ ਵਾਕਿਆ ਹੀ ਇੱਕ ਨਵੀਂ ਓਇਲ ਗੈਸ ਪਾਈਪ ਬਣਾਉਣ ਦਿੰਦਾ ਹੈ, ਇਹ ਬਹੁਤ ਹੀ ਮਾੜਾ ਹੋਊਗਾ ਸਾਡੇ ਪਾਰਟੀ ਦੇ ਅਸੂਲਾਂ ਦੇ ਲਈ ਅਤੇ ਪੋਲਿਸੀ ਦੇ ਲਈ. ਸੋ ਇਸ ਖੱਤ ਦੇ ਬਾਰੇ ਪਤਾ ਲੱਗਣ ਤੋਂ ਬਾਅਦ ਬਲਾਕ ਕੇਬੈਕਵਾ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਲਿਬਰਲ ਐਮ ਪੀਜ਼ ਨੂੰ ਖੁੱਲ੍ਹੇਆਮ, ਡਰਪੋਕ ਨਹੀਂ ਬਣਨਾ ਚਾਹੀਦਾ, ਖੁੱਲ੍ਹੇਆਮ ਕਹਿਣਾ ਚਾਹੀਦਾ ਕਿ ਅਸੀਂ ਕੌਣ ਹਾਂ, ਸਾਡਾ ਕੀ ਪੋਜੀਸ਼ਨ ਹੈ, ਅਤੇ ਜੇ ਉਹ ਵਾਕਿਆ ਹੀ ਕਲਾਈਮੇਟ ਚੇਂਜ ਦੇ ਹੱਕ ਦੇ ਵਿੱਚ ਨੇ, ਫਿਰ ਉਹਨਾਂ ਲਈ ਬਲਾਕ ਕੇਬੈਕਵਾ ਦੇ ਵਿੱਚ ਵੀ ਜਗ੍ਹਾ ਹੈ. ਕਮਾਲ ਦੀ ਗੱਲ ਹੈ ਯਾਰ, ਜੇ ਅੰਟੇਰੀਓ ਦਾ ਕੋਈ ਐਮ ਪੀ ਹੈ ਜਾਂ ਬੀ ਸੀ ਦੇ ਐਮ ਪੀ ਆ, ਫਿਰ ਉਹ ਬਲਾਕ ਕੇਬੈਕਵਾ 'ਚ ਕਿਵੇਂ ਬਹਿ ਜਾਣਗੇ? ਉਹ ਤਾਂ ਸਿਰਫ ਅਤੇ ਸਿਰਫ ਕੁਬੈਕ ਦੇ ਵਿੱਚ ਹੀ ਰਨ ਕਰਦੇ ਆ. ਇਟਸ ਵੈਰੀ ਸਟ੍ਰੇਂਜ. ਅਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਕਲਾਈਮੇਟ ਚੇਂਜ ਦੇ ਲਈ ਜ਼ਰੂਰ ਲੜਾਂਗੇ, ਭਾਵੇਂ ਹੁਣ ਮਾਰਕ ਕਾਰਨੀ ਨਹੀਂ ਲੜ ਰਿਹਾ ਹੈ. ਸੋ ਬਿਹਾਈਂਡ ਦ ਸੀਨਸ ਜਿਹੜੀ ਲਿਬਰਲ ਕਲਾਈਮੇਟ ਕਾਕਸ ਹੈ, ਜਿਹੜੇ ਕਿ ਇਹਨਾਂ ਦੇ 174 ਲਿਬਰਲ ਐਮ ਪੀਜ਼ ਨੇ, ਉਹਦੇ ਵਿੱਚੋਂ ਕੋਈ ਮੇ ਬੀ ਕੋਈ 15, ਕੋਈ 20, ਕੋਈ 30 ਹੋਣਗੇ, ਜੋ ਕਿ ਜ਼ਿਆਦਾ ਹੀ ਇਹਨਾਂ ਨੂੰ ਲੱਗਦਾ ਹੈ ਕਿ ਕਲਾਈਮੇਟ ਚੇਂਜ ਬਹੁਤ ਵੱਡੀ ਗੱਲ ਆ. ਲਿਬਰਲ ਕਲਾਈਮੇਟ ਕਾਕਸ ਕਹਿ ਲਓ, ਲਿਬਰਲ ਇਨਵਾਇਰਮੈਂਟ ਕਾਕਸ ਕਹਿ ਲਓ, ਉਹ ਹੁਣ ਆਪਦੀ ਇੱਕ ਮੀਟਿੰਗ ਰੱਖ ਰਹੇ ਨੇ ਇਸ ਹਫ਼ਤੇ, ਜਿਹਦੇ ਵਿੱਚ ਉਹ ਵੀਕਰ ਨਹੀਂ ਸਟਰੋਂਗਰ ਕਲਾਈਮੇਟ ਫੋਕਸ ਲਿਆਉਣਾ ਚਾਹੁੰਦੇ ਨੇ ਆਪਦੀ ਗਵਰਨਮੈਂਟ ਦੇ ਮੇਨ ਮੈਸੇਜਿੰਗ ਦੇ ਵਿੱਚ ਅਤੇ ਪੋਲੀਟੀਕਲ ਮੁੱਦਿਆਂ ਦੇ ਵਿੱਚ ਅਤੇ ਏਜੰਡਾ ਦੇ ਵਿੱਚ. ਅਤੇ ਕੁਛ ਸੋਰਸਿਸ ਦੇ ਮੁਤਾਬਕ ਕੈਨੇਡੀਅਨ ਕਲਾਈਮੇਟ ਇੰਸਟੀਟਿਊਟ ਤੋਂ ਪ੍ਰੈਜ਼ੀਡੈਂਟ ਰਿਕ ਸਮਿਥ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋਊਗਾ ਆਪਣਾ ਸੋ ਕਾਲਡ ਐਕਸਪਰਟ ਬਿਆਨ ਦੇਣ ਦੇ ਲਈ ਕਿ ਹੁਣ ਕਾਰਨੀ ਸਰਕਾਰ ਤਾਂ ਆਪਦੇ ਹੀ ਪੇਸ਼ ਕੀਤੇ ਗਏ ਨਿਸ਼ਾਨੇ CO2 ਐਮਿਸ਼ਨ 2030 ਲਈ, 2040 ਲਈ, ਅਤੇ ਆਹ ਵੀ ਸੁਣ ਲਓ 2050 ਲਈ ਵੀ ਮਿਸ ਕਰਨਗੇ. ਇਹ ਕਹਿ ਰਹੇ ਨੇ ਕਿ ਤੁਹਾਨੂੰ ਫਿਰ ਵੀ ਟੈਕਸ ਟੂ ਡੈਥ ਕਰਨਾ, ਕਾਰਬਨ ਟੈਕਸ ਅਤੇ ਇੰਡਸਟਰੀਅਲ ਕਾਰਬਨ ਟੈਕਸ, ਕਲੀਨ ਫਿਊਲ ਸਟੈਂਡਰਡ ਰੈਗੂਲੇਸ਼ਨਸ, ਅਸੀਂ ਫਿਰ ਵੀ ਤੁਹਾਨੂੰ ਟੂ ਡੈਥ ਟੈਕਸ ਕਰਨਾ, ਪਰ ਅਸੀਂ ਨਾ 30 ਦਾ, ਨਾ 40 ਦਾ, ਨਾ 50 ਦਾ ਆਪਦਾ CO2 ਐਮਿਸ਼ਨ ਟਾਰਗੇਟ ਮੀਟ ਹੀ ਨਹੀਂ ਕਰਨਾ. ਅਸੀਂ ਕਾਹਲੇ ਪੈਸੇ ਦੇਈ ਜਾਂਦੇ ਹਾਂ, ਅਸੀਂ ਵੀ ਕਦੇ ਹੀ ਹਾਂ ਫਿਰ. ਕਮਾਲ ਦੀ ਗੱਲ ਹੈ ਯਾਰ. ਸੋ ਇਹ ਜਿਹੜਾ ਬੰਦਾ ਹੈ ਇਹ ਵੀ ਇੱਥੇ ਬਿਆਨ ਦਊਗਾ, ਰਿਕ ਸਮਿਥ ਫਰੋਮ ਦ ਕੈਨੇਡੀਅਨ ਕਲਾਈਮੇਟ ਇੰਸਟੀਟਿਊਟ, ਜੋ ਕਿ ਕਈ ਲੋਕਾਂ ਦੇ ਮੁਤਾਬਕ ਇਹ ਇੱਕ ਪਾਰਟੀਜ਼ਨ ਬਾਇਸਡ ਡਾਟਾ ਰਿਲੀਜ਼ ਕਰਨ ਵਾਲਾ ਇੱਕ ਔਰਗਨਾਈਜੇਸ਼ਨ ਹੈ. ਕਿਉਂ? ਕਿਉਂਕਿ ਲਿਬਰਲ ਸਰਕਾਰ ਹੀ ਇਹਨੂੰ ਸਾਡੇ ਟੈਕਸ ਪੇਅਰ ਦੀ ਫੰਡਿੰਗ ਦਿੰਦੇ ਨੇ, ਉਹਨਾਂ ਦੇ ਇਸ਼ਾਰੇ 'ਤੇ ਨੱਚਦਾ ਹੈ, ਉਹਨਾਂ ਦੇ ਹੱਕ ਦੇ ਵਿੱਚ ਹੀ ਡਾਟਾ ਫਿਗਰਸ ਰਿਪੋਰਟਸ ਪੇਸ਼ ਕਰਦਾ ਹੈ ਕਿ ਦ ਵਰਲਡ ਇਜ਼ ਬਰਨਿੰਗ, ਅਸੀਂ ਸਾਰੇ ਮਰ ਜਾਣਾ, ਅੱਗਾਂ ਲੱਗੀ ਜਾਂਦੀਆਂ ਨੇ, ਬਲਾ ਬਲਾ ਬਲਾ ਬਲਾ ਬਲਾ. ਸੋ ਇੱਥੇ ਇਸ ਕੱਲ੍ਹ ਦੇ ਹੀ ਸਭ ਦੇ ਬਾਰੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਪੁੱਛਿਆ ਗਿਆ, ਕੱਲ੍ਹ ਨੂੰ ਇਹਨੂੰ ਪੁੱਛਿਆ ਗਿਆ ਕਿ ਜਿਹੜੀ ਇਹ ਲਿਬਰਲ ਈਕੋ ਕਲਾਈਮੇਟ ਕਾਕਸ ਹੈ, ਇਹਨਾਂ ਦੇ ਬਾਰੇ ਤੇਰਾ ਕੀ ਵਿਚਾਰ ਆ? ਮਾਰਕ ਕਾਰਨੀ ਨੇ ਕਿਹਾ ਕਿ ਦੇਖੋ, ਕਿਸੇ ਵੀ ਹੈਲਥੀ ਕਾਕਸ ਦੇ ਵਿੱਚ ਕਈ ਅਲੱਗ ਅਲੱਗ ਨਜ਼ਰੀਏ ਹੁੰਦੇ ਨੇ, ਵਿਚਾਰ ਹੁੰਦੇ ਨੇ, ਪਰ 174 ਲਿਬਰਲ ਐਮ ਪੀਜ਼ ਹਨ ਅਤੇ ਸਿਰਫ 14 ਨੇ ਇਸ ਖੱਤ 'ਤੇ ਸਾਈਨ ਕੀਤਾ ਹੈ. ਸੋ ਮਾਰਕ ਕਾਰਨੀ ਨੇ ਮੀਡੀਆ ਨੂੰ ਬਿਨਾਂ ਕਹਿਣ ਤੋਂ ਹੀ ਕਹਿ ਦਿੱਤਾ ਕਿ ਮੈਜੋਰਿਟੀ ਆਫ ਲਿਬਰਲ ਐਮ ਪੀਜ਼ ਇੱਕ ਤਰਫ ਨੇ, ਉਹਦੇ ਸਾਈਡ 'ਤੇ ਹੀ ਨੇ, ਨਵੀਂ ਪਾਈਪਲਾਈਨ ਬਣਾਉਣ ਦੀ ਡੀਲ ਦੇ ਵੱਲ ਹੀ ਨੇ, ਅਤੇ ਉਹਨੇ ਐਮਫਸਾਈਜ਼ ਕੀਤਾ ਕਿ ਸਾਨੂੰ ਮੁਲਕ ਦੇ ਭਲੇ ਦੇ ਲਈ ਕੰਮ ਕਰਨ ਦੀ ਲੋੜ ਹੈ. ਅਤੇ ਅੱਜ ਵੀ ਜਦੋਂ ਸਟੀਵਨ ਗੀਬੋ ਦੇ ਪੋਟੈਂਸ਼ਲ ਰੈਜ਼ਿਗਨੇਸ਼ਨ ਦੇ ਬਾਰੇ ਉਹਨੂੰ ਪਾਰਲੀਮੈਂਟ ਹਿਲ 'ਤੇ ਪੁੱਛਿਆ ਗਿਆ, ਮਾਰਕ ਕਾਰਨੀ ਨੇ ਤਾਂ ਭੱਜਿਆ ਜਿਵੇਂ ਓਲੰਪਿਕ ਦੇ ਵਿੱਚ ਰੇਸ ਕੀਤੀ ਹੁੰਦੀ ਆ, ਭੱਜਿਆ ਅਤੇ ਕੋਈ ਵੀ ਐਂਸਰ ਕੀਤਾ ਹੀ ਨਹੀਂ ਜਦੋਂ ਲੋਕਾਂ ਨੇ ਪੁੱਛਿਆ ਕਿ ਭਾਈ ਇਹ ਰਿਜ਼ਾਈਨ ਕਰਨ ਲੱਗਿਆ ਤੇਰਾ ਕੀ ਬਿਆਨ ਆ. ਹੀਲਰ ਨੇ ਰਹਿਣ ਹੋਏ, ਉਹਨੇ ਰੁਕਿਆ ਹੀ ਨਹੀਂ, ਐਂਸਰ ਤੱਕ ਵੀ ਨਹੀਂ ਦਿੱਤਾ. ਵੈਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ. ਜਾਣਦੇ ਜਾਣਦੇ ਦੱਸ ਦਈਏ ਕਿ ਜੇ ਤੁਸੀਂ ਅੱਜ ਵਧੀਆ ਖਾਣਾ ਪੀਣਾ ਚਾਹੁੰਦੇ ਹੋ, ਫਿਰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਪਹੁੰਚੋ, 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ, 85 ਮਾਂਪੈਲੀਅਰ ਸਟਰੀਟ ਜੋ ਕਿ ਮਿਸਿਸਾਗਾ ਅਤੇ ਫਾਈਨੈਂਸ਼ੀਅਲ 'ਤੇ ਹੈ, ਜਾਂ 15 ਫੈਂਡਰ ਵੇ ਜੋ ਕਿ ਬੋਵੇਰ ਅਤੇ ਚਿੰਕੂਜ਼ੀ 'ਤੇ ਹੈ. ਜੇ ਤੁਸੀਂ ਜੂਨ ਪਹਿਲੀ ਤੱਕ, ਯਾਨੀ ਕਿ ਅਗਲੇ ਮੰਡੇ ਤੱਕ ਜਾਓਗੇ, ਜੂਨ ਪਹਿਲੀ ਤੱਕ ਤੁਹਾਨੂੰ ਬਹੁਤ ਹੀ ਕਮਾਲ ਦੀਆਂ ਟੇਕ ਆਊਟ ਡੀਲਸ, ਬਾਏ ਵਨ ਗੈਟ ਵਨ ਫ੍ਰੀ ਮਿਲ ਰਹੀਆਂ ਨੇ. ਬਾਏ ਵਨ ਗੈਟ ਵਨ ਫ੍ਰੀ ਚਿਕਨ ਪਕੌੜਾ, ਜਾਂ ਫਿਸ਼ ਪਕੌੜਾ, ਜਾਂ ਪਾਓ ਭਾਜੀ, ਜਾਂ ਵੈਜ ਨਾਨ ਵੈਜ ਬਿਰਿਆਨੀ, ਬਾਏ ਵਨ ਗੈਟ ਵਨ ਫ੍ਰੀ ਮਿਲੂਗੀ ਤੁਹਾਨੂੰ. ਸੋ ਚਿਕਨ ਪਕੌੜਾ, ਫਿਸ਼ ਪਕੌੜਾ, ਪਾਓ ਭਾਜੀ ਜਾਂ ਬਿਰਿਆਨੀ, ਵੈਜ ਜਾਂ ਨਾਨ ਵੈਜ, ਬਾਏ ਵਨ ਗੈਟ ਵਨ ਫ੍ਰੀ ਅੱਜ ਤੋਂ ਲੈ ਕੇ ਪਹਿਲੀ ਤਰੀਕ ਤੱਕ, ਯਾਨੀ ਕਿ ਮੰਡੇ ਤੱਕ, ਸਾਰੇ ਦੇ ਸਾਰੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨਸ 'ਤੇ. ਨਾਲ ਦੀ ਨਾਲ ਜੇ ਦੋਸਤੋ ਤੁਸੀਂ ਆਪਣੇ ਆਪ ਲਈ ਐਜ਼ ਅ ਫਰਸਟ ਟਾਈਮ ਹੋਮ ਬਾਇਰ ਔਰ ਇਨਵੈਸਟਰ ਪ੍ਰੋਪਰਟੀ ਲੱਭ ਰਹੇ ਹੋ ਜਿਹਦੀ ਪ੍ਰਾਈਸ ਵੀ ਵਧੀਆ ਹੋਵੇ, ਪੂਰਾ ਘਰ ਵੀ ਵਧੀਆ ਹੋਵੇ, ਇਨਸੈਂਟਿਵ ਵੀ ਸਭ ਕੁਝ ਵਧੀਆ ਹੋਵੇ, ਧਿਆਨ ਨਾਲ ਸੁਣੋ, ਕੈਲਡਨ ਅਤੇ ਬਰੈਂਪਟਨ ਦੇ ਬੋਰਡਰ 'ਤੇ, ਔਨ ਦ ਕੈਲਡਨ ਸਾਈਡ, ਮੇਫੀਲਡ ਐਂਡ ਚਿੰਕੂਜ਼ੀ, ਮੇਫੀਲਡ ਐਂਡ ਮੈਕਲੋਗਲਨ ਦੇ ਵਿੱਚ ਵਿਚਾਲੇ ਹੈ, ਜ਼ਿਆਦਾ ਨੇੜੇ ਪੈਂਦਾ ਹੈ ਮੇਫੀਲਡ ਅਤੇ ਚਿੰਕੂਜ਼ੀ ਦੇ। ਨਵੇਂ ਡਬਲ ਕਾਰ ਗਰਾਜ, ਚਾਰ ਗੱਡੀਆਂ ਦੀ ਪਾਰਕਿੰਗ ਵਾਲੇ ਫਰੀ ਹੋਲਡ ਟਾਊਨ ਹਾਊਸਿਸ 6.5 lakh ਦੀ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲ ਰਹੇ ਨੇ, 650,000 ਦੀ ਰੇਂਜ ਵਿੱਚ ਮਿਲ ਰਹੇ ਨੇ, ਅਤੇ ਕਲੋਜ਼ਿੰਗ ਹੈ ਔਗਸਟ 2027 ਅਤੇ ਉਸ ਤੋਂ ਅੱਗੇ, ਸੋ ਔਗਸਟ, ਸਪਟੈਂਬਰ, ਅਕਤੂਬਰ ਨੈਕਸਟ ਈਅਰ, ਬਹੁਤ ਟਾਈਮ ਪਿਆ ਹੈ ਕਲੋਜ਼ਿੰਗ ਤੱਕ, ਬਹੁਤ ਟਾਈਮ ਪਿਆ ਹੈ ਕਿਸ਼ਤਾਂ ਦੇ ਵਿੱਚ ਡਿਪੋਜ਼ਿਟ ਪੇ ਕਰਨ ਤੱਕ, ਅਤੇ ਇਹ 1700 ਸਕੁਏਅਰ ਫੁੱਟ ਤੋਂ ਲੈ ਕੇ 2600 ਸਕੁਏਅਰ ਫੁੱਟ ਤੱਕ ਫੁੱਲੀ ਫਰੀ ਹੋਲ ਟਾਊਨ ਹਾਊਸਿਸ ਬਿਨਾਂ ਕੋਈ ਮੰਥਲੀ ਫੀਸ ਤੋਂ ਤਿਆਰ ਹੋ ਰਹੇ ਨੇ, 3-5 ਬੈਡਰੂਮਸ, 2.5-3.5 ਬਾਥਰੂਮਸ, ਡਬਲ ਕਾਰ ਗਰਾਜ, ਚਾਰ ਗੱਡੀਆਂ ਦੀ ਪਾਰਕਿੰਗ, ਅਨਫਿਨਿਸ਼ ਬੇਸਮੈਂਟ ਦੇ ਨਾਲ। ਕਾਲ ਥੀਮ ਸਿੱਧੂ 416-302-0016, 416-302-0016।

0: होलसेल क्लब विच कीमता कट हो रही हैं।
1: पहला नालों में कट।
0: आ वेखो सैन पेलोग्रिनो दिया चुड़िया हुई है किस्मा 6x330 ml सिर्फ $5.99 चे।
1: ये तो होर भी कट है।
0: साडे बेसमेंट दे वाईफाई सिग्नल तो भी कट।
1: ओए तू किथे जा रही है?
0: अपने बिजनेस ले पैसे बचाउन। तो हाडे बिजनेस ले पैसे बचाउना साडा बिजनेस है। इसलिए असी कई आइटम दिया कीमता कट कर रहे हैं। कोई फीस नहीं। होर जानकारी ले wholesaleclub.ca वेखो।
2: होलसेल क्लब, होल लॉट ऑफ वैल्यू।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪੰਜਾਬੀ ਲਹਿਰਾਂ
5: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
5: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
5: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
5: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
4: ਪ੍ਰੋਗਰਾਮ ਪੰਜਾਬੀ ਲਹਿਰਾਂ
5: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕੂਰਾ ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ Number one service, number one rates, professional, ate honest team, te reliable. So car, van, SUV, koi bhi lena hove, Erin Mills, Acura, 905-828-5800, 905-828-5800, te call karo.
8: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
7: ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।

0: multiple locations in GTA. For more information, visit rajdhanisweets.ca.
1: ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000
1: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਵੈਲਕਮ, ਪਿਆਰ ਸਤਿਕਾਰ, ਹੈਪੀ ਹੈਪੀ ਟਿਊਜ਼ਡੇ, ਸੋਹਣੀ ਜੀ, ਮਿੱਠੀ ਜੀ, ਪਿਆਰੀ ਜੀ ਈਵਨਿੰਗ, ਅਤੇ ਗਰਮੀ ਉਹ ਬੱਲੇ।

ਬਹੁਤ ਵਧੀਆ ਖੂਬਸੂਰਤ ਮੌਸਮ ਹੈ ਜੇ ਡਰਾਈਵ ਕਰ ਰਹੇ ਹੋ ਵਿੰਡੋਆਂ ਡਾਊਨ ਕਰ ਲਓ ਸਨਰੂਫ ਖੋਲ ਲਓ ਅਰਮਾਨੀ ਦੀਆਂ ਐਨਕਾਂ ਪਾ ਲਓ ਤੇ ਵਧੀਆ ਪੰਜਾਬੀ ਲਹਿਰਾਂ ਸੁਣਦੇ ਜਾਓ ਹੁਣ ਜੇ ਰੈਡ ਲਾਈਟ ਤੇ ਖੜੇ ਹੋ ਤੇ ਵਿੰਡੋਆਂ ਡਾਊਨ ਨੇ ਤੁਹਾਡੇ ਨਾਲ ਦੀ ਗੱਡੀ ਨੂੰ ਪਤਾ ਲੱਗੇ ਕਿ ਚਲੋ AM 530 ਤੇ ਪੰਜਾਬੀ ਲਹਿਰਾਂ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਇਸ ਤੋਂ ਵੱਧ ਯਾਰ ਮਸ਼ਹੂਰੀ ਕੀ ਹੋ ਸਕਦੀ ਹੈ ਮੈਨੂੰ ਯਾਦ ਹੈ ਕਿ ਮੈਨੂੰ ਇੱਕ ਵੀਰ ਦਾ ਫੋਨ ਆਇਆ ਉਹ ਕਹਿੰਦੇ ਕਿ ਨਵੀਂ ਮੈਂ ਗੈਸ ਭਰਨ ਗਿਆ ਗੈਸ ਸਟੇਸ਼ਨ ਤੇ ਤੇ ਕਹਿੰਦੇ ਵਧੀਆ ਮੌਸਮ ਸੀ ਡੋਰ ਖੁੱਲਾ ਤੇ ਵਿੰਡੋ ਵੀ ਥੱਲੇ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਸੀ ਕਹਿੰਦੇ ਮੇਰੇ ਨਾਲ ਇੱਕ ਮੁੰਡਾ ਖੜਾ ਤੇ ਉਹ ਵੀ ਤੁਹਾਡਾ ਹੀ ਪ੍ਰੋਗਰਾਮ ਸੁਣ ਰਹੇ ਸੀ ਅਸੀਂ ਇੱਕ ਦੂਜੇ ਵੱਲ ਦੇਖੀਏ ਕਿ ਅੱਛਾ ਤੂੰ ਵੀ ਪੰਜਾਬੀ ਲਹਿਰਾਂ ਸੁਣ ਰਿਹਾ ਹੈ ਮੈਨੂੰ ਬੜਾ ਯਾਰ ਇੱਕ ਮਾਣ ਹੋਇਆ ਬੜੀ ਖੁਸ਼ੀ ਹੋਈ ਕਿ ਦੋਨੋਂ ਜਾਣੇ ਇਕੱਠੇ ਦੇਖੋ ਤੁਸੀਂ ਪ੍ਰੋਗਰਾਮ ਸੁਣ ਰਹੇ ਤੇ ਵਧੀਆ ਇੰਜੋਏ ਕਰ ਰਹੇ ਤੇ ਇਹ ਕੋਇਨਸੀਡੈਂਸ ਜਦੋਂ ਹੁੰਦੀ ਹੈ ਨਾ ਤਾਂ ਫਿਰ ਇਹਦੀ ਵੀ ਰੀਸ ਕੋਈ ਨਹੀਂ ਸੋ 905-673-3337 ਨੰਬਰ ਆਪਣਾ 905-673-3337 ਤੇ ਕਰਦੇ ਹਾਂ ਗੱਲਾਂ ਬਾਤਾਂ ਲਾਉਂਦੇ ਹਾਂ ਰੌਣਕਾਂ ਤੇ ਪੰਜਾਬੀ ਲਹਿਰਾਂ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਆ ਜਾਓ ਫਿਰ ਕੀ ਪਲੈਨ ਹੈ ਕੀ ਅੱਜ ਖਾ ਪੀ ਰਹੇ ਹੋ ਕਿੱਥੇ ਜਾ ਰਹੇ ਹੋ 905-673-3337 ਆਪਣਾ ਨੰਬਰ ਹੈ 905-673-3337 9056733337

ਵਾਹ ਬਈ ਵਾਹ। ਸੋ ਗੀਤ ਸਿੰਘ ਜੀ ਤੇ ਨਾਲ ਬਹੁਤ ਹੀ ਪਿਆਰੇ ਸਾਡੇ ਸਪੋਂਸਰਸ ਦੇ ਮੈਸੇਜ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਤੇ ਪ੍ਰੋਗਰਾਮ ਨੂੰ ਇੰਜੋਏ ਕਰਦੇ ਹਾਂ। ਗੀਤ ਸਿੰਘ ਜੀ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਜਦੋਂ ਸ਼ੁਰੂ ਕਰਦੇ ਹੀ ਦਾ ਤਾਂ ਫਿਰ ਬੱਲੇ ਬੱਲੇ ਹੀ ਹੁੰਦੀ ਆ। 905-673-3337-905-673-3337 ਕੋਈ ਵੀ ਰਿਕੁਐਸਟ ਕਰਨੀ ਹੈ ਜਾਂ ਤਾਂ ਕਾਲ ਕਰ ਲਓ। ਤੁਸੀਂ ਕਹਿੰਦੇ ਹੋ ਨਵੀਂ ਯਾਰ ਅਸੀਂ ਕਾਲ ਕਰਨ ਨੂੰ ਥੋੜ੍ਹੇ ਜਿਹਾ ਸੰਗਦੇ ਹਾਂ, ਫਿਰ ਤੁਸੀਂ ਸਾਨੂੰ ਟੈਕਸਟ ਮੈਸੇਜ ਕਰ ਦਿਓ, ਵਟਸਐਪ ਕਰ ਦਿਓ। ਨੰਬਰ ਹੈ 647-1557-1557 6475041557। ਵਟਸਐਪ ਟੈਕਸ ਕਰ ਦਿਓ ਜਾਂ ਇੰਸਟਾਗ੍ਰਾਮ ਪੇਜ ਪੰਜਾਬੀ ਦਰਾ PUNJABILEHRAN ਪੰਜਾਬੀ ਦਰਾ ਸਾਡਾ ਇੰਸਟਾਗ੍ਰਾਮ ਪੇਜ ਹੈ, ਉੱਥੇ ਵੀ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ। ਸੋ ਸਾਨੂੰ ਰੀਚ ਕਰਨ ਦੇ ਬੜੇ ਤਰੀਕੇ ਨੇ, ਠੀਕ ਹੈ, ਐਨੀ ਟਾਈਮ ਕਰੋ ਅਤੇ ਵਧੀਆ ਤੁਸੀਂ ਆਪਣੇ ਮਨਪਸੰਦ ਦੇ ਗਾਣੇ ਲਵਾਓ। ਇੱਕ ਤਾਂ ਰੇਡੀਓ 'ਤੇ ਗਾਣਾ ਲਵਾਉਣਾ ਨਾ ਉਹਦੀ ਟੌਰ ਹੀ ਵੱਖਰੀ ਹੈ। ਕਈ ਸੱਜਣ ਮਿੱਤਰ ਤਾਂ ਕਿਸੇ ਕਹਿੰਦੇ ਹੁੰਦੇ ਨਾ ਕਿ ਕੁੜੀ ਨੂੰ ਖੁਸ਼ ਕਰਨਾ ਹੁੰਦਾ ਅਤੇ ਕਹਿੰਦੇ ਆਹ ਦੇਖ ਕਰਦਾ ਰੇਡੀਓ 'ਤੇ ਫੋਨ, ਦੇਖੀ ਮੇਰਾ ਗਾਣਾ ਲੱਗਦਾ। ਫਿਰ ਬੰਦਾ ਕਹਿੰਦਾ ਨਵੀਂ ਭਾਅ ਜੀ ਯਾਰ ਇਹਦੇ ਨਾਲ ਸਹੇਲੀ ਬੈਠੀ ਆ, ਲਾ ਦਿਓ ਗਾਣਾ। ਸੋ ਫਿਰ ਤਾਂ ਜ਼ਰੂਰ ਜ਼ਰੂਰ ਕੋਸ਼ਿਸ਼ ਕਰੀਦੀ ਹੈ। 905-673-3337 ਨੰਬਰ ਹੈ ਆਪਣਾ, 905-673-3337 'ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ। ਅੱਜ ਤਾਂ ਫਿਰ ਬੈਂਗਲੋਰ ਵਾਲਿਆਂ ਨੇ ਫੱਟੇ ਚੁਕਾਤੇ ਹੈ ਗੁਜਰਾਤ ਦੇ, ਗੁਜਰਾਤ ਤੋਂ ਬਣਿਆ ਹੀ ਕੱਖ ਨਹੀਂ ਯਾਰ, 162 ਰਨ ਸਿਰਫ। ਚਲੋ ਕੋਈ ਗੱਲ ਨਹੀਂ, ਹੁਣ ਰੋਇਲ ਚੈਲੰਜਰ ਵਾਲੇ ਨੇ ਤਾਂ ਵੈਸੇ ਫੱਟੇ ਚੱਕਤੇ ਅੱਜ, 254 ਰਨ, ਵੈਰੀ ਨਾਈਸ। ਕੋਹਲੀ ਸਾਹਿਬ ਦੀ ਟੀਮ ਨੇ ਫਿਰ ਕਮਾਲ ਕਰ ਦੀ ਅਤੇ ਉੱਤੇ ਹੁਣ ਕੀ ਫਾਈਨਲ ਦੇ ਵਿੱਚ ਚਲ ਗਏ ਨਾ, ਆਈ ਥਿੰਕ ਕਿ ਹੁਣ ਕੀ ਕਹਿੰਦੇ ਆ ਬੈਂਗਲੋਰ ਵਾਲੇ, ਦੇ ਵਿਲ ਪਲੇ ਇਨ ਦਾ ਫਾਈਨਲਸ 31 ਤਰੀਕ ਨੂੰ, ਅਤੇ ਦੇਖਦੇ ਹਾਂ ਅਗਲੀ ਟੀਮ ਹੁਣ ਕਿਹੜੀ ਨਾਲ ਫਾਈਨਲ ਦੇ ਵਿੱਚ ਪਹੁੰਚਦੀ ਹੈ। ਸੋ 905-673-3337 ਹਜੇ ਹੋਈ ਡਿਸਾਈਡ ਹੀ ਨਹੀਂ ਜਿਹੜੀ ਨੈਕਸਟ ਟੀਮ ਹੈ। ਇੱਕ ਤਾਂ ਯਾਰ ਔਨਲਾਈਨ ਸਾਰੇ ਸਕੋਰ ਲੱਭਣੇ ਥੋੜ੍ਹੇ ਜਿਹੇ ਮੁਸ਼ਕਿਲ ਹੋ ਜਾਂਦੇ ਆ। ਹੁਣ ਰੋਇਲ ਚੈਲੇਂਜਰਸ ਤਾਂ ਹੈ, ਅਤੇ ਅਗਲੀ ਟੀਮ ਕਿਹੜੀ ਹੈ ਯਾਰ ਜਿਹੜੀ ਪਹੁੰਚ ਰਹੀ ਹੈ? ਲੈਟਸ ਸੀ, ਔਨਲਾਈਨ ਪਤਾ ਚੱਲ ਹੀ ਜਾਏਗਾ। ਆਈ ਪੀ ਐਲ ਦੀ ਵੈਬਸਾਈਟ 'ਤੇ ਮਾੜੇ ਨਿਗਾਹ ਮਾਰਦੇ ਆ ਅਤੇ ਫਿਰ ਤੁਹਾਨੂੰ ਦੱਸਦੇ ਹਾਂ।

0: ਅੱਛਾ ਹਜੇ ਡਿਸਾਈਡ ਹੋਣਾ, ਠੀਕ ਹੈ ਗੋਟ ਇਟ। ਸੋ ਹੁਣ ਕੁਆਲੀਫਾਇਰ 2 29 ਨੂੰ ਹੋਊਗਾ ਗੁਜਰਾਤ ਦਾ, ਤੇ ਜਿਹੜੀ ਟੀਮ ਬਿਟਵੀਨ ਹੈਦਰਾਬਾਦ ਤੇ ਰਾਜਸਥਾਨ ਜਿੱਤੇਗੀ ਉਹਨਾਂ ਵਿੱਚ। ਓਕੇ ਓਕੇ ਓਕੇ ਗੋਟ ਇਟ ਗੋਟ ਇਟ ਗੋਟ ਇਟ। ਦੇਖਿਆ ਮਿੰਟ ਲੱਗਦਾ ਆਨਲਾਈਨ ਤੇ ਯਾਰ ਚੀਜ਼ਾਂ ਕਹਿੰਦੇ ਹੁੰਦੇ ਨਾ ਕਿ ਇੰਗਲਿਸ਼ ਕੇ ਤੁਹਾਡੇ ਫਿੰਗਰ ਟਿਪਸ ਤੇ ਅਵੇਲੇਬਲ ਨੇ। ਹੁਣ ਨਹੀਂ ਕੋਈ ਬੜਾ ਕਿਸੇ ਨੂੰ ਕੋਈ ਪੁੱਛਣ ਦੀ ਲੋੜ, ਆਨਲਾਈਨ ਗੂਗਲ ਕਰ ਲਓ, ਹੁਣ ਤਾਂ ਚੈਟ GPT ਨੂੰ ਪੁੱਛ ਲਓ, ਜੈਮਿਨਾਈ ਨੂੰ ਪੁੱਛ ਲਓ, ਪਰਪਲੈਕਸਿਟੀ ਨੂੰ ਪੁੱਛ ਲਓ ਕਿ ਮੈਨੂੰ ਬਈ ਆਹ ਬੀਬਾ ਇਨਫੋਰਮੇਸ਼ਨ ਚਾਹੀਦੀ ਹੈ, ਮਿੰਟਾਂ ਸਕਿੰਟਾਂ ਦੇ ਵਿੱਚ ਇਨਫੋਰਮੇਸ਼ਨ ਮਿਲ ਜਾਂਦੀ ਹੈ। ਸੋ ਮੱਲੀ ਟੈਂਟ, ਮੱਲੀ ਟੈਂਟ, ਮੱਲੀ ਟੈਂਟ ਵਾਲਿਆਂ ਨੂੰ ਯਾਦ ਰੱਖੋ ਬਈ। ਤੁਸੀਂ ਅਗਰ ਹੁਣ ਕੋਈ ਵਿਆਹ ਸ਼ਾਦੀ, ਕੋਈ ਬਰਥਡੇ ਪਾਰਟੀ, ਕੋਈ ਵੀ ਫੰਕਸ਼ਨ ਘਰੇ ਕਰ ਰਹੇ ਹੋ ਤੇ ਟੈਂਟ ਲਵਾਉਣਾ, ਤਾਂ ਮੱਲੀ ਟੈਂਟ ਦੀ ਰੀਸ ਹੀ ਕੋਈ ਨਹੀਂ। ਸੋ ਲਗ ਇੱਕ ਦੋ ਚੀਜ਼ਾਂ ਨੇ। ਸੋ ਲਗਜ਼ਰੀ ਟੈਂਟ 10x10 ਫੁੱਟ ਤੋਂ ਲੈ ਕੇ 40x160 ਫੁੱਟ ਤੱਕ ਦੇ ਟੈਂਟ, 1500 ਬੰਦੇ ਨੂੰ ਭਾਵੇਂ ਬਿਠਾ ਲਓ ਟੈਂਟ ਦੇ ਵਿੱਚ, ਨੋ ਪ੍ਰੋਬਲਮ। ਇਹਨਾਂ ਕੋਲ ਕਲੀਅਰ ਟੈਂਟ ਵੀ ਨੇ, ਵਾਈਟ ਟੈਂਟ ਵੀ ਨੇ, ਡਾਂਸ ਫਲੋਰ ਵੀ ਹੈ, ਟੈਂਟ ਫਲੋਰ ਵੀ ਹੈ, ਸਟੇਜਿਸ ਵੀ ਨੇ, LED ਬਾਰ ਵੀ ਹੈ, ਸ਼ੈਂਡਲੀਅਰ ਵੀ ਹੈ, ਚੇਰਾ ਵੀ ਨੇ, ਸਾਰਾ ਕੁਛ, ਹੀਟਰ, ਫੈਨ, ਤੇ ਨਾਲ ਇਹਨਾਂ ਕੋਲ ਨਾ ਪੋਰਟੇਬਲ ਲਗਜ਼ਰੀ ਵਾਸ਼ਰੂਮ ਆਏ ਨੇ। ਦੇਖੋ ਤੁਹਾਡੇ ਘਰ ਦੇ ਵਾਸ਼ਰੂਮਾਂ ਨਾਲੋਂ ਵੀ ਵਧੀਆ ਵਾਸ਼ਰੂਮ ਨੇ, ਬਾਹਰ ਖੜਾ ਦਿਓ ਇਹ ਟ੍ਰੇਲਰ ਹੈ ਜਿਹੜਾ ਲਗਜ਼ਰੀ ਵਾਸ਼ਰੂਮ ਦਾ, ਤੇ ਵਧੀਆ ਸਾਰੇ ਕਹਿਣਗੇ ਬੱਲੇ ਯਾਰ ਤਾਂ ਵਾਸ਼ਰੂਮ ਹੀ ਬੜੇ ਤਕੜੇ ਨੇ। ਸੋ ਮੱਲੀ ਟੈਂਟ 6479 2569 6479 2569 6479 2569, ਮੱਲੀ ਮੱਲੀ ਮੱਲੀ ਟੈਂਟ ਨੂੰ ਕਾਲ ਕਰ ਲਵੋ। ਇੱਕ ਤਾਂ ਯਾਰ ਮਹਿੰਗਾਈ ਬਹੁਤ ਹੋ ਗਈ ਹੈ, ਮੈਂ ਅੱਜ ਹੁਣ ਮੈਂ ਨਾਂ ਨਹੀਂ ਲੈਣਾ ਮੈਂ ਕਿੱਥੇ ਗਿਆ, ਮੈਂ ਕਿਤੇ ਗਿਆ ਸੀ ਕੌਫੀ ਲੈਣ, ਕੌਫੀ ਲੈਣ ਗਏ ਤੇ ਯਾਰ ਦੋ ਕੌਫੀਆਂ $25 ਦੀਆਂ, ਮੈਂ ਹੈਰਾਨ ਹੋਇਆ ਦੇਖ ਕੇ, ਮੈਂ ਕਿਹਾ ਚਲੋ ਹੋਣਗੇ $10-12 ਦੀਆਂ ਦੋ। ਉੱਥੇ ਮੈਂ ਗਿਆ ਤੇ ਜਦੋਂ ਉਹਨਾਂ ਨੇ ਫਿਰ ਮਸ਼ੀਨ ਦਿਖਾਈ, $24 ਤੇ 81 ਸੈਂਟ ਦੀਆਂ ਦੋ ਕੌਫੀਆਂ, ਉਹ ਵੀ ਰੈਗੂਲਰ ਸਾਈਜ਼ ਲਾਰਜ ਨਹੀਂ, ਨਾ ਕੋਈ ਕੁੱਕੀ ਲਈ ਆ, ਨਾ ਕੋਈ ਖਾਣ ਨੂੰ ਕੁਛ ਲਿਆ, ਸਿਰਫ ਦੋ ਕੌਫੀਜ਼ ਟੇਕ ਆਊਟ $24.81 ਤੇ ਨਾਲ ਫਿਰ ਲਿਖਿਆ 15% ਟਿਪ ਦੇਣੀ ਹੈ $3.72, 20% ਦੇਣੀ ਹੈ $4.96, $25% ਦੇਣੀ ਹੈ ਤਾਂ $6.20 ਤੇ 30% ਟਿਪ ਦੇਣੀ ਹੈ $7.44। ਮੈਂ ਹੱਸਾ ਯਾਰ ਟਿਪ ਕਾਹਦੇ ਲਈ, ਉਹਨੇ ਪੁੱਛਿਆ ਯੈਸ ਸਰ, ਮੈਂ ਕਿਹਾ 2 ਲਾਟੇਜ਼, ਕਹਿੰਦੀ ਠੀਕ ਹੈ ਜੀ ਖੜ ਜਾਓ, ਪਿੱਛੇ ਖੜੇ ਲੱਗੇ ਵੀ ਉਹਨਾਂ ਨੂੰ ਯਾਰ ਦੋ ਕੌਫੀਆਂ ਬਣਾਉਣ ਲੱਗ ਗਏ ਹੋਣਗੇ 7-8 ਮਿੰਟ। ਹੁਣ ਆਪਾਂ ਨਾਂ ਨਹੀਂ ਲੈਣਾ ਜਗ੍ਹਾ ਦਾ, ਕਿਉਂਕਿ ਯਾਰ ਦੇਖੋ ਆਪਾਂ ਇੱਥੇ ਤਾਂ ਨਹੀਂ ਬੈਠੇ ਵੀ ਕਿਸੇ ਦਾ ਨਾਂ ਬਦਨਾਮ ਕਰੀਏ, ਬਟ $25 ਦੀਆਂ ਦੋ ਕੌਫੀਆਂ ਤੇ ਟੂ ਬੀ ਵੈਰੀ ਓਨੈਸਟ ਮੈਂ ਸੈਟਿਸਫਾਈਡ ਨਹੀਂ ਹੋਇਆ ਟੇਸਟ ਤੋਂ। ਇੱਕ ਤਾਂ ਕੈਫੇਜ਼ ਇੰਨੇ ਖੁੱਲ੍ਹ ਗਏ, ਚਲੋ ਕਈ ਕੈਫੇਜ਼ ਨੇ, ਆਮ ਸ਼ੋਰ ਕਿ ਉਹਨਾਂ ਦੀਆਂ ਕੌਫੀਜ਼ ਦੇ ਮਸਟ ਬੀ ਵੈਰੀ ਗੁੱਡ, ਬਟ ਪਤਾ ਨਹੀਂ ਯਾਰ ਮੈਂ ਨੋਟਿਸ ਕੀਤਾ ਕਿ ਨਿਰਾ ਦੁੱਧ ਹੀ ਦੁੱਧ ਪਾਇਆ। ਇੱਕ ਤਾਂ ਮੇਰੀ ਵੀ ਗਲਤੀ, ਮੈਂ ਕਹਿ ਦਿੰਦਾ ਐਕਸਟਰਾ ਆਈਸ ਅਤੇ ਉਹਦੇ ਨਾਲ ਚਲੋ ਮਿਲਕ ਥੋੜ੍ਹਾ ਘੱਟ ਜਾਂਦਾ, ਬਟ ਸਟਾਰਬਕਸ ਨਾਲੋਂ ਵੀ ਮੈਂ ਨੋਟ ਕੀਤਾ ਕਿ ਕੌਫੀ ਮਹਿੰਗੀ ਸੀ, ਬਟ ਇੰਨਾ ਕਿਹਾ ਕਿ ਯਾਰ ਬਿਜ਼ੀ ਬਹੁਤ ਸੀ ਜਿਹੜੀ ਲੋਕੇਸ਼ਨ ਹੈ, ਲੋਕ ਬੈਠੇ ਕਾਫੀ ਹੱਦ ਤੱਕ ਫੁੱਲ ਹਾਊਸ, ਉਹ ਵੀ ਵੀਕਡੇ ਟਿਊਜ਼ਡੇ ਦੁਪਹਿਰ ਨੂੰ। ਸੋ ਆਈ ਡੋਨਟ ਨੋ, ਖੈਰ ਹੁਣ ਮੈਂ ਨਾ ਇੱਥੇ ਜਾਣਾ ਹੁੰਦਾ ਕਲਾਈਨਬਰਗ, ਉੱਥੇ ਇੱਕ ਬਹੁਤ ਹੀ ਕਮਾਲ ਦੀ ਕੌਫੀ ਸ਼ੋਪ ਹੈ ਬੈਲਜ਼ੈਕਸ, ਕੌਫੀ ਵੀ ਉਹਨਾਂ ਦੀ ਬਹੁਤ ਹੀ ਵਧੀਆ ਹੁੰਦੀ ਹੈ। ਉੱਥੇ ਇੱਕ ਲਾਟੇ ਤੁਸੀਂ ਰੈਗੂਲਰ ਸਾਈਜ਼ ਖਰੀਦਦੇ ਹੋ ਨਾ, $5.75 ਨੂੰ ਇੱਕ ਹੈ। ਸੋ ਤੁਸੀਂ ਹਿਸਾਬ ਲਾ ਲਓ ਕਿ ਪ੍ਰਾਈਸ ਦਾ ਯਾਰ ਫਿਰ ਵੀ ਕਿੰਨਾ ਡਿਫਰੈਂਸ ਹੈ, ਬਟ ਚਲੋ ਜੇ ਅਗਲੇ ਬਿਜ਼ੀ ਆ, ਉਹਨਾਂ ਨੂੰ ਗਾਹਕ ਮਿਲ ਰਹੇ ਆ ਅਤੇ ਵਧੀਆ ਇਹਨੂੰ ਕਲਾਇੰਟਲ ਮਿਲ ਰਿਹਾ, ਤਾਂ ਹੁਣ ਮੈਂ ਕੌਣ ਹੁੰਦਾ ਕਹਿਣ ਵਾਲਾ ਕਿ ਮਹਿੰਗੇ ਆ ਜਾਂ ਸਵਾਦ ਨਹੀਂ ਸੀ ਕੌਫੀ। ਅਤੇ ਸਰ ਦੱਸਾਂ, ਆਈ ਡੋਨਟ ਨੋ, ਮੈਂ ਇੰਪ੍ਰੈਸ ਨਹੀਂ ਹੋਇਆ, ਮੈਨੂੰ ਸੀਗਾ ਚਲੋ ਇੱਕ ਨਾ ਜਦੋਂ ਆਪਾਂ ਖਰਚਾ ਕਰਦੇ ਹਾਂ ਨਾ, ਫਿਰ ਹੁੰਦਾ ਵੀ ਚਲੋ ਤੁਸੀਂ ਜੇ ਪ੍ਰੀਮੀਅਮ ਪੇ ਕਰ ਰਹੇ ਹੋ ਉਹ ਪ੍ਰਾਈਸ ਟੈਗ ਤੁਹਾਨੂੰ ਕੋਈ ਬੋਦਰ ਨਹੀਂ ਕਰਦੇ, ਜੇ ਚੀਜ਼ ਸਵਾਦ ਹੈ ਅਤੇ ਪੂਰੀ ਐਨ ਕੁਆਲਿਟੀ ਦੀ ਹੈ। ਜਦੋਂ ਤੁਸੀਂ ਯੂਨੋ ਟਰਾਈ ਕਰਦੇ ਹੋ, ਇੰਨਾ ਪੈਸਾ ਵੀ ਖਰਚਦੇ ਹੋ, ਫਿਰ ਥੋੜ੍ਹਾ ਬੰਦੇ ਨੂੰ ਹੁੰਦਾ ਯਾਰ ਕਿ ਖੈਰ ਚੀਜ਼ਾਂ ਅੱਜ ਕੱਲ੍ਹ ਮਹਿੰਗੀਆਂ ਬਹੁਤ ਹੋ ਗਈਆਂ, ਬਟ ਮੈਂ ਹੈਰਾਨ ਹਾਂ ਕਿ ਇੱਦਾਂ ਦੀ ਇਕੋਨਮੀ ਦੇ ਵਿੱਚ ਲੋਕ ਫਿਰ ਵੀ ਖਰੀਦ ਰਹੇ ਆ, ਬਿਜ਼ੀ ਯਾਰ, ਕੋਈ ਵਾਈਫ ਗਰਲਫ੍ਰੈਂਡ ਨੂੰ ਲੈ ਕੇ ਜਾ ਰਿਹਾ, ਕੋਈ ਦੋ ਯਾਰ ਮਿੱਤਰ ਬੈਠੇ, ਤੇ ਮੈਨੂੰ ਲੱਗਿਆ ਕਿ ਯਾਰ ਖਾਲੀ ਹੋਊ, ਬਟ ਵਾਸ ਬਿਜ਼ੀ। ਸੋ ਖੈਰ 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ, 905-673-3337। ਇੱਕ ਤਾਂ ਯਾਰ ਕੈਫੇਜ਼ ਦਾ ਇੱਕ ਕਰੇਜ਼ ਬੜਾ ਵਧਿਆ ਹੋਇਆ ਹੈ, ਜਿਹੜੇ ਹਿਸਾਬ ਨਾਲ ਕੋਨੇ ਕੋਨੇ 'ਚ ਕੈਫੇਜ਼ ਖੋਲ ਰਹੇ ਆ, ਮੈਨੂੰ ਲੱਗਦਾ ਜਿੰਨੀਆਂ ਕੈਫੇਜ਼ ਖੋਲ ਰਹੀਆਂ ਨੇ ਉਨੇ ਸਟਾਰਬਕ ਨਹੀਂ ਖੋਲ ਰਹੇ, ਇੰਡੀਪੈਂਡੈਂਟ ਲੋਕ ਜਿਹੜੇ ਹਿਸਾਬ ਨਾਲ ਖੋਲ ਰਹੇ ਆ। ਸੋ ਆਈ ਥਿੰਕ ਕਿ ਇੰਡੀਆ ਦੇ ਵਿੱਚ ਜ਼ਰੂਰ ਹੋਣਾ ਯਾਰ, ਕਾਫੀ ਕਰੇਜ਼ ਹੈ ਕੈਫੇਜ਼ ਦਾ, ਕਿਉਂਕਿ ਇੱਥੇ ਵੀ ਜੇ ਆਪਾਂ ਜਾ ਰਹੇ ਹਾਂ ਬ੍ਰੈਂਪਟਨ ਦੇ ਵਿੱਚ ਤਾਂ ਕਲਾਇੰਟਲ ਤਾਂ ਆਈ ਥਿੰਕ ਉਹੀ ਹੈ, ਐਂਡ ਉੱਥੇ ਕਿਹੜੀ ਕੈਫੇ CCD ਹੈ ਜਾਂ ਕੀ ਹੈ ਪਤਾ ਨਹੀਂ, ਉਹ ਬੜੀ ਮਸ਼ਹੂਰ ਹੈ। ਓਕੇ, ਇੱਕ ਤੁਹਾਨੂੰ ਨੰਬਰ ਦਿੰਦੇ ਹਾਂ ਗਿੱਲ ਫਾਰਮ ਵਾਲਿਆਂ ਦਾ, ਗਿੱਲ ਫਾਰਮ 'ਤੇ ਗੇੜਾ ਲਗਾਓ, ਡਿਕਸੀ ਅਤੇ ਕਿੰਗ, ਡਿਕਸੀ ਅਤੇ ਕਿੰਗ ਦੇ ਉੱਤੇ ਗਿੱਲ ਫਾਰਮ ਹੈ, ਅਤੇ ਗਿੱਲ ਫਾਰਮ 'ਤੇ ਹਰ ਇੱਕ ਸਬਜ਼ੀ ਦੀ ਪਨੀਰੀ ਮਿਲ ਰਹੀ ਹੈ, ਰਾਮ ਤੋਰੀ, ਲੌਕੀ, ਕੱਦੂ, ਭਿੰਡੀ, ਬੈਂਗਣ ਐਂਡ ਮੱਚ ਮੋਰ। ਗਿੱਲ ਫਾਰਮ 'ਤੇ ਤੁਸੀਂ ਗੇੜਾ ਲਗਾਓ, $2.49 ਤੋਂ ਪਨੀਰੀ ਸ਼ੁਰੂ ਹੈ, 14085 ਡਿਕਸੀ ਰੋਡ ਕੈਲਡਨ ਦੇ ਵਿੱਚ ਕਿੰਗ ਐਂਡ ਡਿਕਸੀ 'ਤੇ ਗਿੱਲ ਫਾਰਮ। ਇੱਥੇ ਫਰੈਸ਼ ਫਾਰਮ ਦੇ ਦੇਸੀ ਆਂਡੇ ਮਿਲ ਰਹੇ ਆ, ਫਰੈਸ਼ ਫਾਰਮ ਦਾ ਸ਼ਹਿਦ ਮਿਲ ਰਿਹਾ, ਫਰੈਸ਼ਲੀ ਮਿਲ ਕੀਤਾ ਚੱਕੀ ਦਾ ਆਟਾ, ਹੋਲ ਵੀਟ, ਰਾਗੀ, ਬਾਜਰਾ, ਸੋਇਲ ਵੀ ਮਿਲ ਰਿਹਾ, ਮਨੂਰ ਵੀ ਮਿਲ ਰਿਹਾ, ਔਰਗੈਨਿਕ ਕੰਪੋਸਟ ਵੀ ਮਿਲ ਰਿਹਾ। ਗਿੱਲ ਫਾਰਮ ਰੋਜ਼ 11 to 7 ਖੁੱਲ੍ਹੇ ਨੇ, 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ ਇਨ ਕੈਲਡਨ। ਗਿੱਲ ਫਾਰਮ 'ਤੇ ਇੱਕ ਵਾਰ ਤੁਸੀਂ ਗੇੜਾ ਜ਼ਰੂਰ ਮਾਰ ਕੇ ਆਓ। ਅਤੇ ਮੈਸੇਜ ਆਇਆ ਹਰਪ੍ਰੀਤ ਸੈਣੀ ਜੀ ਦਾ, ਥੈਂਕ ਯੂ ਹਰਪ੍ਰੀਤ ਸੋ ਮੱਚ ਫੋਰ ਲਿਸਨਿੰਗ। ਅਤੇ ਹਰਪ੍ਰੀਤ ਹੁਣੇ ਕਹਿੰਦੇ ਨਾਈਸ ਵੈਦਰ ਐਂਡ ਨਾਈਸ ਸ਼ੋ, ਕਿਆ ਬਾਤ ਹੈ। ਬਾਕੀ ਹਰਪ੍ਰੀਤ ਜਦੋਂ ਮੌਸਮ ਵਧੀਆ ਹੋਵੇ ਨਾ ਅਤੇ ਉੱਤੋਂ ਦੀ ਪੰਜਾਬੀ ਲਹਿਰ ਲੱਗਿਆ ਹੋਵੇ ਫਿਰ ਤਾਂ ਸੋਨੇ 'ਤੇ ਸੁਹਾਗਾ ਹੀ ਆ। ਯਾਦ ਰੱਖੋ ਜ਼ਰੂਰ ਤੁਸੀਂ ਵੀ ਸਭ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਹਰਪ੍ਰੀਤ ਸੈਣੀ, ਕੋਈ ਵੀ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਮਦਦ ਚਾਹੀਦੀ ਹੈ ਤਾਂ 416-817-6565 ਫੋਨ ਨੰਬਰ ਹੈ, 416-817-6500 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਹਰਪ੍ਰੀਤ ਨੂੰ। ਪ੍ਰੋਗਰਾਮ ਪੰਜਾਬੀ ਲਹਿਰ ਦੇ ਸੁਰੇ ਲਾਈਏ ਫਿਰ, ਦੋ ਬੋਲ ਕਰੀਏ ਕੰਮ ਗਰਮਾ ਗਰਮ ਥੋੜ੍ਹੇ ਆ, ਕਿਹੜਾ ਲਾਈਏ ਤਾਂ ਆਪਾਂ ਲਾਉਂਦੇ ਰਹਿੰਦੇ ਨਵੀਂ ਕੁਛ ਥੋੜ੍ਹਾ ਨਵਾਂ ਜਿਹਾ ਹੋ ਜਾਵੇ ਅਤੇ ਪਤਾ ਤਾਂ ਲੱਗੇ ਕਿ ਪੰਜਾਬੀ ਲਹਿਰਾਂ 'ਤੇ ਕੋਈ ਗਾਣਾ ਲੱਗਿਆ ਅਤੇ ਸਵਾਦ ਹੋਣਾ ਚਾਹੀਦਾ। ਸੋ ਕੁਛ ਵਧੀਆ ਜਿਹਾ ਚੁੜ ਕੇ ਥੋੜ੍ਹੇ ਲਾਉਣੇ ਆ। ਤੁਹਾਡੀ ਕੋਈ ਰਿਕੁਐਸਟ ਹੋਵੇ ਤਾਂ ਨੰਬਰ ਹੈ ਆਪਣਾ ਸਟੂਡੀਓ ਦਾ, 905-673-3337 ਪੈਸ਼ਨ ਰੂਫਿੰਗ ਨੂੰ ਇੱਕ ਵਾਰ ਜ਼ਰੂਰ ਕਾਲ ਕਰ ਲਓ, ਨਵੀਂ ਰੂਫ ਲਗਵਾਉਣੀ ਹੈ ਤੁਸੀਂ, ਚਾਹੇ ਮੈਟਲ ਰੂਫ ਲਗਵਾਉਣੀ ਹੈ, ਕੋਈ ਨਵਾਂ ਘਰ ਬਣਾ ਰਹੇ ਹੋ, ਨਿਊ ਰੂਫ ਦਾ ਕੰਮ ਹੈ, ਰੂਫ ਦੀ ਕੋਈ ਰਿਪੇਅਰ ਹੈ ਜਾਂ ਵੈਸੇ ਆਪਣੀ ਛੱਤ ਚੇਂਜ ਕਰਾਉਣੀ ਹੈ, ਵਿਥ ਵਾਰੰਟੀ ਕੰਮ ਕਰਦੇ ਆ। ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਦੀ ਸਰਵਿਸ ਨੰਬਰ 1 ਹੈ। ਸੋ ਕਿਸੇ ਨੇ ਵੀ ਨਵੀਂ ਰੂਫ ਲਗਵਾਉਣੀ ਹੋਵੇ ਤਾਂ 647-919-94-13 647-919-94-13 ਮੈਂ ਵੀ ਕਿਹਾ ਕੋਈ ਕਾਲ ਨਹੀਂ ਤੁਹਾਡੀ ਖੜਕੀ ਮੇਰਾ ਨਵੀਂ, ਯਾਰ ਗਲਤ ਗੱਲ ਹੈ, ਮੈਂ ਨਾ ਕਈ ਵਾਰ ਕਾਲ ਜੀ ਹੋ ਜਾਂਦੀ ਹੈ, ਨੰਬਰ ਮੈਂ ਆਪਣਾ ਇੱਥੇ ਬੰਦ ਕਰਕੇ ਬੈਠਾ ਹੈ, ਜੇ ਨੰਬਰ ਬੰਦ ਹੈ ਤਾਂ ਫਿਰ ਕਾਲ ਕਿੱਥੋਂ ਆਉਣੀ ਹੈ। ਮੈਂ ਸੱਚੀ ਪਤਾ ਨਹੀਂ, ਮੈਂ ਜਿਹੜਾ ਫੋਨ ਹੈ ਨਾ ਉਹਨੂੰ ਆਫ ਹੀ ਕਰਕੇ ਬੈਠਾ ਹੋਇਆ। ਚਲੋ ਫੋਨ ਨੂੰ ਪਹਿਲਾਂ ਆਨ ਕਰੀਏ। ਸੋ ਸਦੀਕ ਸਾਹਿਬ ਵੀ ਤੁਹਾਨੂੰ ਸੁਣਾਉਣੇ ਆ ਅਤੇ ਨੰਬਰ ਸਟੂਡੀਓ ਦਾ ਚਾਲੂ ਹੋ ਗਿਆ, ਹੁਣ ਕਰੋ ਕਾਲ ਯਾਰ, ਸੋਰੀ। 3631 ਆ ਗਈ ਕਾਲ ਜੀ, ਵੈਲਕਮ।
1: ਨਵੀਂ ਸਤਿ ਸ਼੍ਰੀ ਅਕਾਲ, ਮੈਂ ਅਮਰਜੀਤ ਬੋਲ ਰਿਹਾ।
0: ਸੀਮਾ ਸਾਹਿਬ ਤੁਸੀਂ ਵੀ ਕਹਿੰਦੇ ਹੋਗੇ ਕਿ ਨਵੀਂ ਨੇ ਨੰਬਰ ਹੀ ਬੰਦ ਕਰਤਾ।
1: ਨਹੀਂ ਇੱਦਾਂ ਹੀ ਹੋਈ ਹੈ, ਮੈਂ ਦੋ ਤਿੰਨ ਵਾਰੀ ਗੱਲ ਕੀਤਾ ਤਾਂ ਉਹ ਮੁਰੋ।
0: ਤਾਂ ਹੀ ਮੈਂ ਯਾਰ ਨੰਬਰ ਬੰਦ ਕੀਤਾ ਹੋਇਆ ਸੀਗਾ, ਫੋਨ ਹੀ ਨਹੀਂ ਮੈਂ ਆਨ ਕੀਤਾ। ਹੋਰ ਸੁਣਾਓ ਕਿਵੇਂ ਹੋ?
1: ਬਹੁਤ ਵਧੀਆ ਬਹੁਤ ਵਧੀਆ। ਆ ਤੁਹਾਡੀ ਗੱਲ ਸੁਣ ਕੇ ਕਾਫੀ ਵਾਲੀ ਤੇ ਮੈਨੂੰ ਵੀ ਆਪਣੀ ਯਾਦ ਆ ਗਈ। ਹਾਂ, 3 ਸਾਲ ਪਹਿਲਾਂ ਅਸੀਂ ਤੁਰਕੀ ਗਏ।
0: ਤੁਰਕੀ, ਠੀਕ ਹੈ।
1: ਸਾਨੂੰ ਨਾ ਟੈਕਸੀ ਵਾਲਾ ਹਰ ਮੈਂ ਪੁੱਛਿਆ, ਸਵੇਰੇ ਸਵੇਰੇ ਉਹਨੂੰ ਅਸੀਂ ਕੀਤਾ, ਪੂਰੀ ਦਿਹਾੜੀ ਚ ਕੀਤਾ ਸੀ, ਤੇ ਉਹ ਉਹਨਾਂ ਸਾਨੂੰ ਪੁੱਛਿਆ ਵੀ ਤੁਸੀਂ ਫਿਸ਼ ਨੀ ਖਾਣੀ, ਫਿਸ਼ ਨੀ ਖਾਂਦੇ? ਮੈਂ ਕਿਹਾ ਵੀ ਖਾਵਾਂਗੇ, ਤਾਂ ਹੁਣ ਟਾਈਮ ਸਵੇਰੇ ਸਵੇਰੇ ਕਿਹਨੂੰ ਤੁਸੀਂ ਯਾਦ ਰੱਖੋਗੇ ਸਾਡੀ ਫਿਸ਼ ਨੂੰ, ਤੁਰਕੀ ਦੀ ਇੰਨੀ ਮਸ਼ਹੂਰ ਆ।
0: ਅੱਛਾ,
1: ਅੱਛਾ ਸ਼ਾਮ ਜੀ ਨੂੰ ਜਦੋਂ ਵਾਪਸ ਮੁੜੇ ਤੇ ਮੈਂ ਕਿਹਾ ਚਲੋ ਵੀ ਹੁਣ ਆਪਣਾ ਟਾਈਮ ਟੂਮ ਹੋਇਆ ਵੀ ਚਲੋ ਵੀ ਆਪਾਂ ਮੇਰਾ ਬੱਚਾ ਨਾਲ ਸੀ ਵਾਈਫ ਸੀ ਤੇ ਉਹ ਸਾਨੂੰ ਲੈ ਗਿਆ ਉੱਥੇ ਸ਼ਾਪ ਤੇ ਜਿਹੜੇ ਰੈਸਟੋਰੈਂਟ ਆ ਅਸੀਂ ਆਰਡਰ ਕੀਤਾ ਦੋ ਫਿਸ਼ ਆਰਡਰ ਤੇ ਵਾਈਫ ਤੇ ਮੇਰੀ ਵੈਜੀਟੇਰੀਅਨ ਸੀ ਤੇ ਇੱਕ ਮੈਂ ਲੈ ਵਾਢ ਕੇ ਦੀ ਛੋਟੀ ਬੋਟਲ ਛੋਟੀ ਜਿਹੜੀ ਹੁੰਦੀ ਆ ਮੇਰਾ 350 ਔਂਸ ਦੀ ਹੋਊਗੀ ਜਦੋਂ ਬਿੱਲ ਬਣਾ ਕੇ ਸਾਡੇ ਮੂਹਰੇ ਲੈਂਦਾ ਤੇ $364
0: ਅਮੇਰੀਕਨ ਦੀ ਮੱਛੀ
1: ਮੱਛੀ ਦੋ ਮੱਛੀਆਂ ਵਾੜ ਕੇ 350 ਦੀ ਵਾੜ ਮੈਂ ਹੈਰਾਨ ਰਹਿ ਗਿਆ ਮੈਂ ਕਿਹਾ ਇੱਕ ਵਾਰੀ ਚੈੱਕ ਕਰੋ ਵੀ ਪ੍ਰਾਈਸ ਠੀਕ ਆ ਕਿੰਨੇ ਲਈ ਸਾਡੇ ਏਦਾਂ ਇਹ ਪ੍ਰਾਈਸ ਆ ਸਾਡੀ ਫਿਰ ਮੈਂ ਸਮਝ ਗਿਆ ਮੈਂ ਕਿਹਾ ਟੈਕਸੀ ਆ ਜਿਹੜੀ ਮਿਲੀ ਭੁਗਤ ਇਹਨਾਂ ਦੇ ਨਾਲ ਤੇ ਮੈਂ ਮੁਰਗਾ ਲਿਆਊਂਗਾ ਤੁਸੀਂ ਉਹਨੂੰ ਕੱਟਿਓ ਵੱਢਿਓ ਤੇ ਫਿਰ ਮੇਰਾ ਕਮਿਸ਼ਨ ਮੈਨੂੰ ਦੇ ਦਿਓ
0: ਚਲੋ
1: ਤੇ ਮਤਲਬ ਏਦਾਂ ਹੋ ਜਾਂਦੀ ਆ ਬਹੁਤ ਮਤਲਬ ਥਾਵਾਂ ਤੇ ਪਰ $12 ਦੀ ਇੱਕ ਕਾਫੀ ਮੈਨੂੰ ਤੇ ਨਹੀਂ ਹਾਜ਼ਮ ਹੁੰਦੀ ਹੈਗਾ
0: ਹਾਜ਼ਮ ਤਾਂ ਕਿੱਥੇ ਹੋਣੀ ਹੈ ਥੈਂਕ ਯੂ ਨਹੀਂ ਮੈਂ ਸੋਚਿਆ ਮੈਂ ਕਿ ਯਾਰ $7 ਤੇ 35 ਸੈਂਟ ਦੇ ਵਿੱਚ ਸਟਾਰਬਕ ਤੋਂ ਇੱਕ ਮਿਲਦੀ ਆ ਆਈਸਡ ਬਰਾਊਨ ਸ਼ੂਗਰ ਸ਼ੇਕਨ ਐਸਪ੍ਰੈਸੋ ਬਹੁਤ ਸਵਾਦ ਹੈ ਉਹਨੇ ਦੀ ਤਾਂ ਉਹ ਮਿਲ ਜਾਂਦੀ ਆ ਸੋ ਜਿੰਨੇ ਦੀਆਂ 2 ਮਿਲੀ ਉਹਨੇ ਦੀ 3 ਉੱਥੋਂ ਮਿਲ ਜਾਣੀਆਂ ਸੀ 9390 ਹਾਂਜੀ ਬਾਈ ਜੀ
2: ਹਾਂਜੀ ਨਵੀਂ ਵਧੇ ਜਿਹੜੇ ਆ ਕੈਫੇ ਆ ਨਾ ਇੰਡੀਆ ਚ ਵੀ ਬਹੁਤ ਮਹਿੰਗੇ ਆ ਮੈਂ ਰੀਸੈਂਟਲੀ ਆ ਗਿਆ ਉੱਥੇ ਇਹਨਾਂ ਇੱਕ ਫ੍ਰੈਂਚਾਈਜ਼ ਚੱਲੀ ਆਪਣੇ ਇੰਡੀਅਨ ਬੰਦੇ ਨੇ ਚਲਾਈ ਹੈ ਬ੍ਰਿਸ਼ਟਾ ਕਰਕੇ ਆ ਉਹਦਾ ਨਾਮ ਤੇ 4 ਕਾਫੀਆਂ ਲਈਆਂ ਸੀ ਤੇ ਉਹ 3300 ਰੁਪਇਆ ਲੱਗ ਗਿਆ ਸੀ ਪਰ ਕਾਫੀ ਬੜੀ ਵਧੀਆ ਸੀ ਉਹਨਾਂ ਦੀ ਜਿਵੇਂ ਤੁਸੀਂ ਕਹਿ ਰਹੇ ਵੀ ਤੁਸੀਂ ਇੰਨੇ ਪੈਸੇ ਵੀ ਲਾ ਤੇ ਉਹ ਵਧੀਆ ਨੀ ਬਣੀ ਪਰ ਕਾਫੀ ਉਹਨਾਂ ਦੀ ਵਧੀਆ ਸੀ
0: ਕਿੰਨੇ ਦੀ ਤੁਹਾਨੂੰ ਕਾਫੀ ਪਈ
2: 4 ਕਾਫੀਆਂ ਲਈਆਂ ਸੀ ਤੇ ਇੱਕ ਚਿਪਸ ਦਾ ਪੈਕਟ ਜਿਹਾ ਲਿਆ ਨਿਆਣੇ ਦੇ ਨਾਲ ਤੇ 3300 ਰੁਪਇਆ ਲੱਗਾ ਸੀ
0: 3300 ਰੁਪਇਆ 4 ਕਾਫੀਆਂ ਤੇ ਇੱਕ ਪੈਕਟ ਅੱਛਾ $35 ਬਣ ਜਾਂਦੇ ਆ
2: ਮਹੀਨਾ ਪੁਰਾਣੀ ਗੱਲ ਆ $70 ਰੇਟ ਸੀ ਤੇ ਤੁਸੀਂ ਮਤਲਬ ਕਹਿਣ ਦਾ ਮਤਲਬ ਜਿਹੜੇ ਕੈਫੇ ਆ ਜੇ ਤੇ ਵਧੀਆ ਵਾ ਤੇ ਉਹ ਮਹਿੰਗੀ ਇਕੱਲਾ ਇੱਕ ਨੀ ਇੱਥੇ ਹੀ ਮਹਿੰਗੀ ਆ ਲਾਤੇ ਲੂਤੇ ਜੇ ਤੇ ਮੈਨੂੰ ਵਧੀਆ ਨੀ ਲੱਗਦੇ ਯਾਰ ਕੱਚੇ ਜੇ ਦੁੱਧ ਵੀ ਬਣਾ ਦੇ ਤਾਂ ਇਹ ਮਾਰਕ ਉਹ ਗੱਲ ਹੀ ਨੀ ਬਣਦੀ
0: ਪਰ ਇੰਡੀਆ ਦੇ ਵਿੱਚ ਮੈਨੂੰ ਨੀ ਸੀ ਪਤਾ ਵੀ ਕੈਫੇ ਦਾ ਇੰਨਾ ਕਰੇਜ਼ ਆ ਹੁਣ ਭਾਜੀ ਮੈਂ ਅੱਜ ਗਿਆ ਤੁਸੀਂ ਦੇਖੋ ਟਿਊਜ਼ਡੇ ਵੀਕਡੇ ਆ ਵਰਕਿੰਗ ਡੇ ਆ ਮੈਂ ਦੁਪਹਿਰੇ ਤਕਰੀਬਨ 3 ਵਜੇ ਗਿਆ ਤੇ ਪੂਰਾ ਬਿਜ਼ੀ ਸੀਗਾ ਸਾਰੇ ਆਪਣੇ ਬੰਦੇ
2: ਇੰਡੀਆ ਜਿਹੜੇ ਜਾਂਦੇ ਜਾਂਦੇ ਇੰਡੀਆ ਚ ਵੀਰੇ ਬਹੁਤ ਕਰੇਜ਼ ਆ ਕੈਫੇ ਬਹੁਤ ਖੁੱਲੇ ਉੱਥੇ ਆਪਣੇ 2-3 ਫ੍ਰੈਂਚਾਈਜ਼ ਆਪਣਾ ਮੁੰਡਾ ਫ੍ਰੈਂਡ ਉਹਨੇ ਕੋਈ ਖੋਲੀਆਂ ਇੱਥੇ ਮੁੰਡਾ ਰਹਿੰਦਾ ਤੇ ਬੜਾ ਚੱਲਦਾ ਉਹਦੇ ਅੰਮ੍ਰਿਤਸਰ ਜੀ 2 ਵਾਰੀਆਂ ਫ੍ਰੈਂਚਾਈਜ਼ ਹੋ ਗਈਆਂ ਨਾ ਤੇ ਉਦਾਂ ਵੀ ਜਿਵੇਂ ਤੁਹਾਨੂੰ ਬ੍ਰਿਸ਼ਟਾ ਦੀਆਂ ਬਹੁਤ ਲੋਕੇਸ਼ਨ ਥਾਂ ਥਾਂ ਖੁੱਲੀਆਂ ਪਈਆਂ ਹੁਣ ਤੇ ਬਾਕੀ ਉਦਾਂ ਵੀ ਕੈਫੇ ਦਾ ਬਹੁਤ ਟ੍ਰੈਂਡ ਇੰਡੀਆ ਚਲੋ ਉੱਥੇ ਪੈਸੇ ਖਰਚ ਲੱਗਿਆ ਨੀ ਤੁਸੀਂ ਵੇਚ ਦਿਓ ਕਹਿੰਦੇ ਕੋਈ ਕਹਿੰਦੇ ਸਾਨੂੰ ਸਟੈਂਡਰਡ ਚਾਹੀਦਾ ਤੇ ਦੂਸਰੀ ਨਾਲ ਜਿਹੜੀ ਤੁਸੀਂ ਗੱਲ ਪੁੱਛ ਰਹੇ ਸੀ ਜਿਹੜੀ ਫਾਈਨਲ ਚ ਪਹੁੰਚਣ ਨੂੰ ਹਜੇ ਕੱਲ ਰਾਜਸਥਾਨ ਤੇ ਸਨਰਾਈਜ਼ਰ ਦਾ ਮੈਚ ਉਹਨਾਂ ਚ ਜਿਹੜੀ ਟੀਮ ਜਿੱਤੂਗੀ ਉਹਦਾ ਫਿਰ GT ਦਾ ਮੈਚ ਹੋਣਾ
0: ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੁਣ ਕਰ ਸਕਦੇ ਹੋ ਫੋਨ ਸੋਰੀ ਪਹਿਲਾਂ ਫੋਨ ਬੰਦ ਸੀ ਹੁਣ ਤੁਹਾਡੀ ਕਾਲ ਆ ਰਹੀ ਹੈ ਤੇ ਨੰਬਰ ਹੈ 905-677-3337 ਇੱਕ ਨਾ ਤੁਸੀਂ ਯਾਦ ਜ਼ਰੂਰ ਰੱਖੋ HK ਮੂਵਰਸ ਬਹੁਤ ਵਧੀਆ ਮੂਵਿੰਗ ਕੰਪਨੀ ਹੈ ਨਵਾਂ ਘਰ ਲਿਆ ਮੂਵ ਹੋਣਾ ਤਾਂ HK ਮੂਵਰਸ ਨੂੰ ਫੋਨ ਕਰ ਲਓ 416-524-6704 ਵਧੀਆ ਟੌਪ ਦੀ ਮੂਵਿੰਗ ਕੰਪਨੀ 416-524-6704 ਦੇਖੋ ਜੇ ਤੁਸੀਂ ਇੰਟਰਲੋਕਿੰਗ ਕਰਾਉਣੀ ਹੈ ਨਾ ਨਵਾਂ ਡਰਾਈਵੇ ਬਣਵਾਉਣਾ ਜਾਂ ਬੈਕਹੇਡ ਪੱਕੀ ਕਰਾਉਣੀ ਹੈ ਮੈਂ ਤੁਹਾਨੂੰ ਇੱਕ ਨੰਬਰ ਦਿੰਦਾ ਤਲਵਿੰਦਰ ਬਾਈ ਜੀ ਦਾ TSC ਕੰਸਟਰਕਸ਼ਨ ਕੰਪਨੀ ਹੈ ਬਾਈ ਜੀ ਦੀ ਰੀਸ ਕੋਈ ਨਹੀਂ ਯਾਰ ਮੈਂ ਨਾ ਬਾਈ ਜੀ ਨੂੰ ਬਹੁਤ ਬਹੁਤ ਬਹੁਤ ਚੰਗੀ ਤਰ੍ਹਾਂ ਮਿਲਿਆ ਜਾਣਦਾ ਮੈਂ ਪਰਖਿਆ ਤੇ ਬੰਦੇ ਬਹੁਤ ਵਧੀਆ ਨੇ ਇਹਨਾਂ ਦਾ ਕੌਂਕਰੀਟ ਦਾ ਇੰਟਰਲੋਕਿੰਗ ਦਾ ਸਟੋਨ ਦਾ ਕੰਮ ਦੇਖੋਗੇ ਨਾ ਤੁਹਾਨੂੰ ਪਤਾ ਲੱਗੂ ਬਾਈ ਜੀ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਨਹੀਂ ਕਰਦੇ। ਬਹੁਤ ਵਧੀਆ ਟੀਮ ਹੈ। 416-930-4278 416-930-4278 ਇੱਕ ਵਾਰ ਕਾਲ ਕਰ ਲਓ, ਇਹਨਾਂ ਦਾ ਕੰਮ ਦੇਖੋ ਅਤੇ ਤੁਸੀਂ ਵੀ ਕਹੋਗੇ ਨਵੀਂ ਵਾਹ ਕਿਆ ਹੀ ਬਾਤਾਂ ਨੇ ਅਤੇ ਬਾਈ ਜੀ ਨੇ ਬਸ ਕਮਾਲ ਹੀ ਕਰਤੀ। 416 ਬਸ ਸਰੀ ਮੈਂ ਨੰਬਰ ਗਲਤ ਦਿੱਤਾ ਯਾਰ, ਨੰਬਰ ਹੈ 416-930-4278
3: ਸਿਸਟਮ ਇੰਸਟਾਲ ਦਾ
0: ਹੈਗਾ ਹਜੇ ਵੀ
3: ਦੇ ਸਕਦੇ ਹੋ ਪਲੀਜ਼?
0: ਹਾਂਜੀ ਨੰਬਰ ਹੈ 647
4: ਨੰਬਰ
0: ਇਹੀ ਹੈ ਬਸ, ਥੋੜੇ ਨੰਬਰ ਮੈਂ ਬੰਦ ਹੀ ਕੀਤਾ ਹੋਇਆ ਸੀ।
4: ਬੇਟਾ ਸੀ ਇਹ ਉੱਥੋਂ ਗਏ ਕਾਫੀ ਲਈ, ਇਹਨਾਂ ਨੂੰ 10,000 ਪਤਾ ਨੀ 10,000 ਕਿ 7-7 ਡਾਲਰ ਦੀ, ਉਹ ਮੈਂ ਕਹਿੰਦਾ ਘਰੋਂ ਲਾ ਕੇ ਲੈ ਜਾ ਕਰੋ ਕੱਪ ਚ ਪਾ ਕੇ। ਅਸੀਂ ਜਦੋਂ ਕੰਮ ਤੇ ਜਾਂਦੇ ਹੋਏ ਜਾਂ ਬਾਹਰ ਜਾਣਾ ਕੱਪ ਤਰਮੋਚ ਪਾ ਕੇ ਘਰੋਂ ਹੀ ਲੈ ਜਾਈ ਸੀ।
0: ਮੈਂ ਨਾ ਤੁਹਾਨੂੰ ਸੱਚ ਗੱਲ ਦੱਸਾਂ, ਅੱਜ ਅਸੀਂ ਲਈ ਤੇ ਅਸੀਂ ਵੀ ਘਰੇ ਆ ਕੇ ਫਿਰ ਘਰੇ ਹੀ ਬਣਾਈ। ਦੇਖੋ ਮੈਂ ਦੋ ਕਾਫੀਆਂ ਲਈਆਂ 24 ਡਾਲਰ ਦੀਆਂ ਟਿਪ ਤੋਂ ਬਿਨਾ, ਫਿਰ ਟਿਪ ਥੋੜੀ ਜਿਹੀ ਦੇਣੀ ਵੀ ਪੈਂਦੀ ਹੈ। ਮੈਨੂੰ ਲੱਗਦਾ ਮੇਰਾ ਬਿੱਲ 28-29 ਡਾਲਰ ਬਣ ਗਿਆ ਸੀਗਾ ਦੋ ਕਾਫੀਆਂ ਦਾ।
4: ਹਾਂਜੀ ਹਾਂਜੀ ਹਾਂ
0: ਚਲੋ ਕਰੋ ਇੰਜੋਏ। ਥੈਂਕ ਯੂ ਬਾਈ ਜੀ, ਬਹੁਤ ਸ਼ੁਕਰੀਆ ਤੁਹਾਡਾ। ਸੋ ਨੰਬਰ ਹੈ ਆਪਣਾ 905-6737337 ਐਂਡ ਰਾਜਵੰਤ ਕੌਰ ਨੂੰ ਜ਼ਰੂਰ ਯਾਦ ਰੱਖੋ, ਰਾਜਵੰਤ ਕੌਰ ਤੁਹਾਡੇ ਲਈ ਹਾਜ਼ਰ ਨੇ। ਅਗਰ ਤੁਸੀਂ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਨਾ, ਇੱਕ ਵਾਰ ਤੁਸੀਂ ਰਾਜਵੰਤ ਨੂੰ ਕਾਲ ਕਰ ਲਓ, ਤੁਹਾਡਾ ਕੋਈ ਖਰਚਾ ਤਾਂ ਨਹੀਂ ਲੱਗਦਾ ਕਾਲ ਦਾ। ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ। 25 ਤੋਂ ਵੱਧ ਕੰਪਨੀਆਂ ਨਾਲ ਰਾਜਵੰਤ ਕੰਮ ਕਰਦੇ ਆ। ਰਾਜਵੰਤ ਕੌਰ 647-674-4735 647-674-4735 ਰਾਜਵੰਤ 6009 ਹੈਲੋ ਹੈਲੋ ਜੀ 6009
5: ਹੈਲੋ
0: ਹਾਂਜੀ
5: ਸਤਿ
0: ਸ਼੍ਰੀ ਅਕਾਲ
5: ਹੋਰ ਕੀ ਹਾਲ ਨੇ?
0: ਵਧੀਆ ਜੀ, ਤੁਸੀਂ ਸੁਣਾਓ?
5: ਵਧੀਆ ਵਧੀਆ ਵੀਰੇ, ਮੈਂ ਬਸ ਆ ਕੈਫੇ ਬਾਰੇ ਕਹਿਣਾ ਸੀ ਕਿ
0: ਜਿਵੇਂ
5: ਹੁਣ ਇੰਡੀਆ ਵਿੱਚ ਕਾਫੀ ਮਿਲਦੀ ਹੈ ਨਾ, ਜਿਹੜੇ ਕੈਫੇ ਦਾ ਕਲਚਰ ਮਤਲਬ ਕਾਫੀ ਵਗੈਰਾ ਦਾ ਟੇਸਟ ਇੱਥੇ ਨੂੰ ਬੈਟਰ ਆ ਇੰਡੀਆ 'ਚ।
0: ਇੰਡੀਆ 'ਚ
5: ਹਾਂ
0: ਠੀਕ ਹੈ,
5: ਮੈਨੂੰ 2 ਸਾਲ ਹੋ ਗਏ, ਮੈਂ ਕਾਫੀ ਮਿਸ ਕਰਦਾ ਆਪਣੇ ਉੱਥੇ ਦੀ ਲਾਈਫ ਨੂੰ, ਉੱਥੇ ਦਾ ਖਾਣ ਪੀਣ ਨੂੰ।
0: ਹਾਂ ਠੀਕ ਹੈ, ਫਿਰ ਵੀ ਮੈਂ ਨੀ ਕਹਿੰਦਾ ਬਾਲੀ ਪ੍ਰੀਮੀਅਮ ਹੈ, ਬਟ ਵਧੀਆ ਠੀਕ ਹੈ।
5: ਵੱਖਰੀ
0: ਗੱਲ ਹੈ, ਉਹ ਤਾਂ ਚਲੋ ਕਨਵੀਨੀਅੰਸ ਲਈ ਲੋਕ ਜਾਂਦੇ। ਤੁਸੀਂ ਡਾਊਨ ਟਾਊਨ ਟੋਰਾਂਟੋ ਕਿਸੇ ਵਧੀਆ ਕਾਫੀ ਸ਼ਾਪ ਤੇ ਜਾਓਗੇ, ਤੁਹਾਨੂੰ ਕੁਆਲਿਟੀ ਮਿਲੂਗੀ ਜ਼ਰੂਰ। ਪਰ ਮੈਂ ਕਿਉਂਕਿ ਮੈਨੂੰ ਚਲੋ ਅੱਜ ਮੈਂ ਪਹਿਲੀ ਵਾਰੀ ਗਿਆ ਇੰਡੀਅਨ ਓਨ ਕੈਫੇ ਸੀ ਬਟ ਮੈਂ ਕਾਫੀ ਹੈਰਾਨ ਹੋਇਆ ਦੇਖ ਕੇ ਵੀ ਉਹ ਜਿਹੜੀ ਕੈਫੇ ਬਿਜ਼ੀ ਬਹੁਤ ਸੀ ਮੈਨੂੰ ਇਹ ਅੰਦਾਜ਼ਾ ਨਹੀਂ ਸੀ ਵੀ ਲੋਕ ਕਿੰਨੇ ਜਾਂਦੇ ਆ
5: ਕਾਫੀ ਚੀਜ਼ਾਂ ਦਾ ਟੇਸਟ ਦਾ ਫਰਕ ਹੈ ਜਿਵੇਂ ਹੁਣ ਆਪਾਂ ਇੰਡੀਆ ਦੇ ਮੈਕਡੀ ਦਾ ਇੱਥੇ ਦਾ ਕੰਪੇਅਰ ਕੀਤਾ ਜਾਵੇ ਉਹ ਵੀ ਕਾਫੀ ਬੈਟਰ ਆ ਇੰਡੀਆ ਦੇ ਵਿੱਚ
0: ਜੀ ਜੀ
5: ਮਤਲਬ ਜਿਹੜੇ ਵੈਜ ਆਪਸ਼ਨ ਖਾ ਰਹੇ ਨੇ
0: ਹਾਂ ਹਾਂ ਤੁਸੀਂ ਗੂਗਲ ਕਰ ਲੋ ਕੈਫੇ ਨੀਅਰ ਮੀ ਤੁਹਾਡੇ ਨੇੜੇ ਤੇੜੇ ਕੋਈ ਨਾ ਕੋਈ ਤੁਹਾਨੂੰ ਮਿਲੂਗੀ ਜ਼ਰੂਰ ਮੈਂ ਕੈਫੇ ਵਾਲਿਆਂ ਨੂੰ ਕਹਿੰਦਾ ਬਟ ਤੁਸੀਂ ਫੋਕਸ ਕਰਿਆ ਕਰੋ ਕੌਫੀ ਤੇ ਵਧੀਆ ਬੀਨਸ ਹੋਣ ਐਂ ਨਹੀਂ ਕਿ ਪੂਰਾ ਐਨ ਤੁਸੀਂ ਕੱਪ ਦੁੱਧ ਨਾਲ ਹੀ ਭਰ ਦਿਓ ਫਿਰ ਵਿੱਚ ਇੱਕ ਐਸਪ੍ਰੈਸੋ ਸ਼ੋਟ ਪਾਤੀ ਕੌਫੀ ਦਾ ਫਿਰ ਟੇਸਟ ਹੀ ਨਹੀਂ ਹੁੰਦਾ ਨਿਰਾ ਤੁਹਾਨੂੰ ਦੁੱਧ ਹੀ ਟੇਸਟ ਹੁੰਦਾ ਪਤਾ ਨਹੀਂ ਆਪਾਂ ਦੁੱਧ ਦੇ ਚਲੋ ਸ਼ੌਕੀਨ ਬਹੁਤ ਆ ਨਿਊ ਹਾਈਟਸ ਕਿਚਨ ਨੂੰ ਯਾਦ ਰੱਖੋ ਨਵੀਂ ਕਿਚਨ ਰੈਡੀ ਕਰਾਉਣੀ ਹੈ ਨਵਾਂ ਬਾਰ ਰੈਡੀ ਕਰਾਉਣਾ ਤੁਸੀਂ ਯਾਦ ਰੱਖੋ ਜ਼ਰੂਰ ਵਣੇ ਨੂੰ ਲਈ ਨਿਊ ਹਾਈਟਸ ਕਿਚਨ ਕਿਚਨ ਦੇ ਜਸਪਾਲ ਰਾਏ ਭਾਜੀ ਜਸਪਾਲ ਭਾਜੀ ਬਹੁਤ ਸੋਹਣਾ ਕੰਮ ਕਰਦੇ ਆ ਯਾਰ ਨਵਾਂ ਬਾਰ ਰੈਡੀ ਕਰਾਉਣਾ ਪੂਰਾ ਕਿਚਨ ਕਾਊਂਟਰ ਟੋਪ ਵੈਨਿਟੀਜ਼ ਰੈਡੀ ਕਰਵਾਉਣੇ ਨੇ ਜਾਂ ਤੁਸੀਂ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣਾ ਤਾਂ 416-859-1920 416-859-1920 ਨਿਊ ਹਾਈਟਸ ਕਿਚਨ ਡਿਸਕਾਊਂਟ ਵੀ ਮਿਲੂਗਾ ਇੱਕ ਡਬਲ ਅੰਡਰਮਾਊਂਟ ਸਿੰਕ ਵੀ ਫ੍ਰੀ ਮਿਲੂਗਾ ਨਿਊ ਹਾਈਟਸ ਕਿਚਨ 416-859-1920 6100 ਹੈਲੋ ਸਤਿ ਸ਼੍ਰੀ ਅਕਾਲ ਕਿਵੇਂ ਹੋ ਬਹੁਤ ਵਧੀਆ ਜੀ
6: ਮਕੈਨਿਕ ਸ਼ਾਪ ਤੇ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਲੇਬਰ ਮਹਿੰਗੀ ਚਾਰਜ ਕਰ ਲੈਣ ਜੇ ਪਾਰਟ ਉਹਨਾਂ ਲੈਣੇ ਆ ਉਹਨੂੰ ਵਧੀਆ ਕਵਰ ਕਰ
0: ਲੈਣਾ ਚਲੋ ਮਕੈਨਿਕ ਤੇ ਜਾਣਾ ਏਦਾਂ ਦੀਆਂ ਚੀਜ਼ਾਂ ਤੇ ਖਰਚਾ ਕਰਨਾ ਇਹ ਤਾਂ ਜ਼ਰੂਰੀ ਆ ਹੁਣ ਜਿਹੜੇ ਕੈਫੇ ਨੇ ਉਹ ਇੰਨੇ ਬਿਜ਼ੀ ਨੇ ਤੇ ਤੁਸੀਂ ਹੁਣ ਹਿਸਾਬ ਲਾਓ ਕਿ ਹੁਣ ਜੇ ਮੈਂ ਗੱਲ ਕਰਾਂ ਆਪਦੀ ਮੈਂ ਕੌਫੀਆਂ ਦੋ ਲਈਆਂ ਮੈਨੂੰ $25-26 ਦੀਆਂ ਦੋ ਪਈਆਂ ਤੇ ਲੋਕ ਯਾਰ ਖਰੀਦ ਰਹੇ ਆ ਬਿਜ਼ੀ ਆ
6: ਪਤਾ ਨਹੀਂ ਯਾਰ ਵੀ ਕਿੱਥੋਂ ਪੈਸਾ ਇੰਨਾ ਕੱਢਦੇ ਤਾਂ ਆਪਦਾ ਘਰੋਂ ਬਈ ਇੰਨਾ ਓਵਰ ਨਹੀਂ ਹੈ ਨਾ ਵੀ ਜਿਹੜੀ ਚੀਜ਼ ਜਾਇਜ਼ ਰੇਟ ਤੱਕ ਲੈ ਰਹੇ ਆ ਓਵਰ ਤਾਂ ਨਹੀਂ ਆਪਾਂ ਲੈ ਮੈਂ ਦੋ ਕੈਫੇ ਗਿਆ ਸੀ ਕੇਕ ਵਾਸਤੇ ਨਾ ਤਾਂ ਮੰਨ ਹੀ ਲੈਂਦਾ ਮੈਂ ਨੀ ਮੈਂ $70-80 ਦਾ ਕੇਕ ਮੈਂ ਨਹੀਂ ਨਹੀਂ ਮਾਰਕੀਟ ਹੀ ਨਾ ਗਿਆ ਮੈਂ
0: $70-80 ਦਾ ਕੇਕ $18 ਦਾ ਜੇ $19 ਦਾ $20 ਦਾ ਪਾਸਤਾ ਤੁਸੀਂ ਬਹਿ ਕੇ ਖਾ ਰਹੇ ਹੋ ਤੁਸੀਂ ਫਿਰ ਉੱਤੋਂ ਦੀ ਜੇ ਆਪਣਾ ਕਹਿ ਲਓ ਕਿ ਸਪੋਜ਼ ਕਰੋ $20 ਦਾ ਪਾਸਤਾ ਤੁਸੀਂ ਟੈਕਸ ਪਾ ਕੇ ਤੁਹਾਡਾ $22-22 ਹੋ ਗਿਆ ਉੱਥੋਂ ਦੀ ਤੁਸੀਂ $5 ਟਿਪ ਦਿੱਤੀ ਤੁਹਾਡਾ ਇੱਕ ਪਾਸਤਾ ਤੁਹਾਨੂੰ ਤਕਰੀਬਨ $30 ਦਾ ਪੈ ਗਿਆ ਹਾਂ ਪੀਓਗੇ ਵੀ ਹੁਣ ਜੇ ਕੌਫੀ ਲੈ ਲਈ $30 ਦਾ ਤੁਹਾਡਾ $40 ਦਾ ਇੱਕ ਕੌਫੀ ਤੇ ਇੱਕ ਪਾਸਤਾ ਤੁਹਾਨੂੰ $40 ਦਾ ਪੈ ਗਿਆ ਹੁਣ ਮੈਂ ਨਹੀਂ ਕਹਿੰਦਾ ਕਿ ਇਹ ਚੀਜ਼ ਇਹ ਜਿਹੜੇ ਕੈਫੇ ਆ ਕੋਈ ਮਾੜੇ ਨੇ ਆਪਾਂ ਚਲੋ ਰਿਸਪੈਕਟ ਕਰਦੇ ਹਾਂ ਸਾਰਿਆਂ ਦੀ ਬਟ ਜੇ ਮੈਂ ਹੁਣ $40 ਹੀ ਖਰਚ ਰਿਹਾ ਮੈਂ ਕਿਉਂ ਨਾ ਸ਼ੇਰਵੇ ਗਾਰਡਨ ਵਰਗੇ ਮਾਲ ਦੇ ਨੇੜੇ ਜਾ ਕੇ ਕੈਕਟਸ ਕਲੱਬ ਵਰਗੇ ਰੈਸਟੋਰੈਂਟ ਤੇ ਜਾ ਕੇ ਖਾਣਾ ਖਾ ਲਵਾਂ ਰਾਈਟ ਕੈਕਟਸ ਕਲੱਬ ਹੁਣ ਫਿਰ ਵੀ ਚਲੋ ਉਹ ਫਿਰ ਯਾਰ ਖਰਚਾ ਕਰ ਰਹੇ ਲੋਕਾਂ ਕੋਲ ਪੈਸਾ ਤਾਂ ਫਿਰ ਹੈਗਾ ਹੀ ਚਲੋ ਠੀਕ ਹੈ ਕੋਈ ਨਾ ਜਿਹੜੇ ਜਾਂਦੇ ਆ ਉਹ ਫਿਰ ਕਹਿੰਦੇ ਜਾਂਦੇ ਉਹ ਮੌਜਾਂ ਭੁੱਲਣੀਆਂ ਨੇ ਜੋ ਬਾਪੂ ਦੇ ਸਿਰ ਤੇ ਕਰੀਆਂ ਹੁਣ ਮੈਂ ਨਾ ਕੈਕਟਸ ਕਲੱਬ ਜੋਈਜ ਮੇਰੇ ਬੜੇ ਚਲੋ ਪਸੰਦੀਦੇ ਰੈਸਟੋਰੈਂਟ ਨੇ ਹੁਣ ਜੇ ਮੈਂ ਕੈਕਟਸ ਕਲੱਬ ਜਾਂਦਾ ਮੈਂ ਉੱਥੇ ਹੁਣ ਮੈਂ ਐਗਜ਼ਾਮਪਲ ਤੁਹਾਨੂੰ ਦਿੰਦਾ ਉੱਥੋਂ ਟਾਕੋਜ਼ ਲੈਂਦਾ ਚਿਕਨ ਟਾਕੋਜ਼ $21 ਦੇ ਨੇ ਜੇ ਇਹ ਕੰਪੇਅਰ ਟੂ ਇਹ ਪਾਸਤਾ $21 ਦਾ, ਅਤੇ ਪਾਸਤਾ $21 ਦਾ ਮੈਂ ਕੀ ਪ੍ਰੈਫਰ ਕਰੂੰਗਾ ਉਹ ਹੁਣ ਤੁਸੀਂ ਦੱਸ ਦਿਓ। ਸਾਡੇ ਨਾਲ ਸੁੱਖ ਭਾਅ ਜੀ ਜੁੜੇ, ਅਸੀਂ ਸੇਵਿੰਗ ਕਰਾਉਂਦੇ ਹਾਂ। ਚਲੋ ਹੁਣ ਮੰਗਿਆਈ ਬਹੁਤ ਥਾਵਾਂ 'ਤੇ ਹੋ ਗਈ, ਬਟ ਸੁੱਖ ਭਾਅ ਜੀ ਅਤੇ ਗ੍ਰੈਂਡ ਹੋਮ ਫਰਨੀਚਰ ਵਾਲੇ ਬਿਲਕੁਲ ਮੰਗਿਆਈ ਨਹੀਂ ਕਰਦੇ। ਸੁੱਖ ਭਾਅ ਜੀ ਨੂੰ ਯਾਦ ਰੱਖੋ। ਸੁੱਖ ਜੀ ਵੈਲਕਮ,
7: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਭਾਈ ਜੀ। ਬਿਲਕੁਲ ਸੇਵਿੰਗ ਸੇਵਿੰਗ ਸੇਵਿੰਗ ਦਾ ਦੂਸਰਾ ਨਾਮ ਗ੍ਰੈਂਡ ਹੋਮ ਫਰਨੀਚਰ, ਤੇ ਨਾਲ ਦੀ ਨਾਲ ਡੀਲ ਦਿੰਦੇ ਆ ਪਰਿਵਾਰਾਂ ਨੂੰ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਲੈਣਾ। ਸ਼ਰਟ 85 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਕਮਾ ਲਓ, 6685 ਟੋਮਕਨ ਰੋਡ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ, ਹੈੱਡਬੋਰਡ ਫੁੱਟਬੋਰਡ ਰੇਲ ਦੇ ਨਾਲ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹੜਾ $600 ਦਾ ਲੈਂਦੇ ਆ, ਉਹ ਸਿਰਫ $299 ਦਾ। ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 $299 ਦਾ ਮਿਲੂਗਾ, ਤੇ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇ ਦਿਓ। ਫਿਰ ਸੇਵਿੰਗ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲਕਸ ਮੈਟਰਸ ਫ੍ਰੀ ਫ੍ਰੀ ਫ੍ਰੀ, ਕੁਈਨ ਸਾਈਜ਼ ਦਾ ਬੈੱਡ ਬਾਈ ਕਰੋ $299 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਲੈ ਕੇ ਜਾ ਸਕਦੇ ਹੋ ਆਪਣੇ ਘਰ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ, ਬੈਡਰੂਮ ਸੈੱਟ, ਸੋਫਾ ਸੈੱਟ, ਕਸਟਮਾਈਜ਼ ਸੋਫਾ ਸੈੱਟ ਤੇ ਮਿਲ ਰਹੀਆਂ ਨੇ, ਰੀਅਲ ਮਾਰਬਲ ਡਾਇਨਿੰਗ ਟੇਬਲ ਤੇ ਮਿਲ ਰਹੀਆਂ ਨੇ ਇਸ ਵੀਕਐਂਡ ਦੇ ਉੱਪਰ। ਫਰਾਈਡੇ ਵਾਲੇ ਦਿਨ ਪੰਜਾਬੀ ਲਹਿਰਾਂ ਦਾ ਜਦੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਹਰੇਕ ਪਰਚੇ ਦੇ ਨਾਲ ਤੋਹਫਾ ਗਿਫਟ ਵੀ ਮਿਲਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਟੋਮਕਨ ਟੋਮਕਨ ਰੋਡ ਨਵੀਂ ਭਾਜੀ।

ਬਹੁਤ ਸ਼ੁਕਰੀਆ ਭਾਜੀ। ਤੇ 647-262-0000 ਇੱਕ ਕੁਇਕ ਮੈਸੇਜ ਤੁਹਾਡੇ ਸਭ ਲਈ। ਰੋਇਲ ਆਟੋ ਸੈਂਟਰ, ਜੇ ਕਿਸੇ ਨੇ ਵੀ ਗੱਡੀਆਂ ਦੀ ਰਿਪੇਅਰ ਕਰਾਉਣੀ ਆ, ਵਧੀਆ ਰੀਜ਼ਨੇਬਲ ਰੇਟ ਰੋਇਲ ਆਟੋ ਸੈਂਟਰ ਦੇ ਰਾਜ ਬਾਈ ਜੀ। ਤੇ ਫਿਰ ਅਗਲੀ ਕਾਲ ਲੈਂਦੇ ਆ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 9057991478905 799-1478-905-799-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-

0: patience in GTA. For more information, visit rajdhanisweets.ca.
1: ਵਾਹ, ਕੁਝ ਕਾਲਾਂ ਕੱਟ ਹੋ ਗਈਆਂ ਯਾਰ, ਦੁਬਾਰਾ ਤੋਂ ਕਰ ਲਿਓ ਜਿਹੜੇ ਸੱਜਣਾਂ ਨੇ ਕੱਟੀਆਂ ਨੇ ਤੇ 7570. ਹਾਂਜੀ ਬਾਈ ਜੀ,
2: ਹਾਂਜੀ ਸਤਿ
1: ਸ਼੍ਰੀ ਅਕਾਲ ਜੀ, ਠੀਕ ਹੈ ਬਟ ਥੋੜੇ ਫਿਰ ਮੈਨੂੰ ਲੱਗਦਾ ਕਿ ਇਹਨਾਂ ਨੂੰ ਕੁਆਲਿਟੀ ਤੇ ਵੀ ਫਿਰ ਯਾਰ ਫੋਕਸ ਕਰਨਾ ਚਾਹੀਦਾ ਹੈ, ਜਿਹੜੇ ਲੋਕ ਹੁਣ ਇਸਕੇਪਿਜ਼ਮ ਚਾਹੁੰਦੇ ਆ। ਹੁਣ ਜੇ ਆਪਾਂ ਜਾਣੇ ਆ ਤੇ ਇਸਕੇਪ ਹੀ ਤੁਹਾਨੂੰ ਸਵਾਦ ਨਾ ਮਿਲੇ ਫਿਰ ਕੀ ਫਾਇਦਾ।
2: ਟੇਸਟ ਜਿਹੜਾ ਆ ਉਹ ਤਾਂ ਕਹਾਣੀ ਹੈ ਨਾ, ਉਹ ਹੁਣ ਬ੍ਰਿਸਤੇ ਤੇ ਡਿਪੈਂਡ ਵਾ ਵੀ, ਯਾਨੀ ਕਿ ਖੁੱਲੀ ਸਾਰੇ ਜਾਂਦੇ ਐਂਬੀਅੰਸ ਵੇਚਦੇ ਪਏ ਆ, ਬਟ ਟੇਸਟ ਜਿਹੜਾ ਉਹ ਕੋਈ ਕੋਈ ਬਣਾ ਸਕਦਾ।
1: ਹਾਂ ਬਿਲਕੁਲ ਨਹੀਂ, ਟੇਸਟ
2: ਪੁੱਛਾ ਗਿਆ ਕਿ ਹਾਂ ਇੰਡੀਆ ਦੇ ਵਿੱਚ ਨਾ, ਇੰਡੀਆ ਦੇ ਵਿੱਚ ਉੱਥੇ ਜਦੋਂ ਬਣਾ ਬਣ ਜਾਂਦਾ ਟੇਸਟ, ਪਤਾ ਨਹੀਂ ਕੀ ਕਾਰਨ ਹੈ, ਇੰਡੀਆ ਦੇ ਵਿੱਚ ਬਹੁਤ ਵਧੀਆ ਕਾਫੀ ਆ।
1: ਅੱਛਾ, ਇੰਡੀਆ ਚ ਤੁਸੀਂ ਵੀ ਕਹਿੰਦੇ ਵੀ ਇੰਡੀਆ ਦੀ ਕਾਫੀ ਥੋੜੀ ਜਿਹੀ ਜ਼ਿਆਦਾ ਸਵਾਦ ਬਣਦੀ ਹੈ। ਹਾਂ
2: ਕਿਉਂਕਿ ਉੱਥੇ ਜਿਹੜੇ ਜਿਹੜੇ ਕਾਫੀ ਬਣਾਉਣੀ ਆ ਉਹ ਫਿਰ ਜਿਹੜਾ ਪੂਰੇ ਸ਼ੌਂਕ ਨਾਲ ਹੀ ਵੀ ਕਾਫੀ ਬਣਾਉਂਦਾ ਆ ਇਹ ਜਦਾਂ ਨਾ,
1: ਸ਼ੋਸ਼ੇਬਾਜ਼ੀ ਜੀ ਵੀ ਹੋਵੇ, ਪਤਾ ਨੀ ਕੁਛ ਵੀ ਤੁਹਾਨੂੰ ਉੱਤੇ ਸੋਨਾ ਜਿਹਾ ਛਾਪਿਆ ਹੋਵੇ ਜਾਂ ਕੋਈ ਏਦਾਂ ਦੀ ਚੀਜ਼, ਪਤਾ ਨੀ ਲੋਕ ਹੁਣ ਜੇ ਕੋਈ ਉੱਥੇ ਸੋਨਾ ਪਤਾ ਨੀ ਕਹਿੰਦੇ ਹੁੰਦੇ ਨਾ ਵੀ 24 ਕੈਰੇਟ ਦੀ ਤੁਹਾਨੂੰ ਕਾਫੀ ਮਿਲਦੀ, ਹੁਣ ਸੋਨੇ ਦਾ ਕਿਹੜਾ ਟੇਸਟ ਹੋਣਾ, ਬਟ ਚਲੋ ਲੋਕ ਹੈਗੇ ਸ਼ੌਕੀਨ। ਬਿਲਕੁਲ ਬਿਲਕੁਲ, ਕਾਫੀ ਰੇਅਰ ਹੈ ਯਾਰ, ਬਹੁਤ ਜ਼ਿਆਦਾ। ਥੈਂਕ ਯੂ ਸੋ ਨੀ, ਬਹੁਤ ਦੇਖੋ ਬੜੀਆਂ ਵਧੀਆ ਵਧੀਆ ਕਾਫੀ ਸ਼ੋਪਸ ਨੇ, ਹੁਣ ਡਾਊਨ ਟਾਊਨ ਤੁਸੀਂ ਜਾਓ ਯਾਰ, ਬੈਸਟ ਕਾਫੀ ਸ਼ੋਪਸ ਟੋਰਾਂਟੋ। ਮੈਂ ਤੁਹਾਨੂੰ ਕੁਝ ਦੱਸਦਾ, ਮੈਂ ਯਾਰ ਮੈਂ ਕੋਈ ਬਾਹਲਾ ਵੱਡਾ ਕਾਫੀ ਦਾ ਮੈਂ ਨਹੀਂ ਕਹਿੰਦਾ ਕਿ ਇੱਕ ਮੇਰੇ ਕੋਲ ਇੰਨੀ ਨੌਲੇਜ ਹੈ, ਬਟ ਫਿਰ ਵੀ ਜਦੋਂ ਆਪਾਂ ਟਰਾਈ ਕਰਦੇ ਹਾਂ ਥੋੜ੍ਹਾ ਜਿਹਾ ਤਾਂ ਟੇਸਟ ਦਾ ਆਪਾਂ ਨੂੰ ਇੱਕ ਕਹਿੰਦੇ ਹੁੰਦੇ ਨਾ ਕਿ ਅੰਦਾਜ਼ਾ ਜਿਹਾ ਹੋ ਜਾਂਦਾ। ਸੋ ਮੈਂ ਤੁਹਾਨੂੰ ਦੱਸਦਾ, 2-4 ਯਾਰ ਮੈਂ ਟਰਾਈ ਕੀਤੀਆਂ ਨੇ ਕੈਫੇਜ਼ ਇਨ ਟੋਰਾਂਟੋ, ਉਹਨਾਂ ਦਾ ਵੀ ਤੁਹਾਨੂੰ ਮੈਂ ਥੋੜ੍ਹਾ ਜਿਹਾ ਇੱਕ ਜਾਣਕਾਰੀ ਦਿੰਦਾ ਅਤੇ ਤੁਸੀਂ ਟਰਾਈ ਕਰਿਓ ਅਤੇ ਦੱਸਿਓ ਕਿੱਦਾਂ ਲੱਗੇ ਤੁਹਾਨੂੰ। 1-2 ਮੈਸੇਜ ਨੇ, ਪਹਿਲਾਂ ਤਾਂ ਤੁਸੀਂ ਯਾਦ ਜ਼ਰੂਰ ਰੱਖੋ ਮਿਸਟਰ ਸਿੰਘ ਪੀਜ਼ਾ, ਮਿਸਟਰ ਸਿੰਘ ਪੀਜ਼ੇ ਨੇ ਬਹਿਜਾ ਕਰਵਾਈ ਪਈ ਆ। ਮਿਸਟਰ ਸਿੰਘ ਪੀਜ਼ੇ ਦੀ ਟੀਮ ਨੇ ਇੱਕ ਡੀਲ ਆਈ ਆ, ਡੀਲ ਸੁਣੋ, ਸਾਰੀਆਂ ਇਹਨਾਂ ਦੀਆਂ ਲੋਕੇਸ਼ਨ 'ਤੇ ਡੀਲ ਹੈ। 2 ਲਾਰਜ ਪੀਜ਼ੇ, 4 ਟੋਪਿੰਗ, 4 ਡਿਪਿੰਗ ਸੌਸ ਫਰੀ, 2 ਲੀਟਰ ਕੋਕ ਦੀ ਬੋਤਲ ਫਰੀ, ਸਾਰਾ ਕੁਝ ਸਿਰਫ $40 'ਚ। ਮਿਸਟਰ ਸਿੰਘ ਪੀਜ਼ਾ, ਨੌਰਥ ਪਾਰਕ, ਟੋਰਬਰਮ, ਕੁਈਨ ਮੈਕਲੋਗਲਿਨ, ਵੈਨਕਿਰਕ, ਮੇਫੀਲਡ, ਗੋਰਵੇ, ਮੇਫੀਲਡ, ਓਰੈਂਡਾ, ਡਿਕਸੀ, ਰੂਥ ਐਂਡ ਕੈਨੇਡੀ, ਕੈਸਲਮੋਰ ਐਂਡ ਮਕਵੀਨ, ਫਾਈਨੈਂਸ਼ੀਅਲ ਐਂਡ ਮਿਸੀਸਾਗਾ, ਬਾਕੀ ਬੋਲਟਨ, ਹੈਮਿਲਟਨ, ਮਿਸਾਗਾ, ਗੋਲਫ, ਹਰ ਇੱਕ ਸ਼ਹਿਰ 'ਚ ਲੋਕੇਸ਼ਨ ਹੈ। ਨੰਬਰ 1-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500- ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਬਸ ਠੀਕ ਹੈ, ਤੁਸੀਂ ਸੁਣਾਓ ਜੀ।
1: ਵਧੀਆ, ਕਿੱਥੇ ਰਹਿੰਦੇ ਹੋ?
3: ਤੁਹਾਡੀ
1: ਸਿਹਤ ਠੀਕ ਹੈ?
3: ਹਾਂਜੀ ਹਾਂਜੀ ਠੀਕ ਹੈ ਜੀ।
1: ਚਲੋ ਵਧੀਆ।
3: ਹੋਰ ਜੀ, ਮੈਂ ਸੁਣ ਰਿਹਾ ਕੌਫੀ ਬਾਰੇ। ਕੌਫੀ ਇੰਡੀਆ ਚ ਤਾਂ ਜੀ ਐਕਸਪ੍ਰੈਸੋ ਬਣਦੀ ਆ, ਉਹ ਵੀ ਦੁੱਧ ਨਾਲ। ਅਸਲੀ ਤਾਂ ਬਲੈਕ ਕਾਫੀ ਪੀਓ ਤਾਂ ਪਤਾ ਚੱਲਦਾ ਟੇਸਟ ਦਾ।
1: ਨਹੀਂ, ਐਸਪ੍ਰੈਸੋ ਵੀ ਵਧੀਆ, ਐਸਪ੍ਰੈਸੋ ਪੀਓ ਤਾਂ ਵੀ ਪਤਾ ਲੱਗਦਾ ਟੇਸਟ ਦਾ।
3: ਐਸਪ੍ਰੈਸੋ ਬਲੈਕ ਹੀ ਹੁੰਦੀ ਆ ਨਾ, ਪਰ ਜੇ ਤੁਸੀਂ ਕਰੀਮ ਪਾ ਲਈ ਵਿੱਚ ਫਿਰ ਤਾਂ ਐਸਪ੍ਰੈਸੋ ਨਹੀਂ ਰਹੀ ਹੋ।
1: ਹਾਂਜੀ ਹਾਂਜੀ, ਨਹੀਂ ਪਾਉਂਦੇ ਆ ਅੱਜ ਕੱਲ ਤਾਂ, ਬੜਾ ਕੁਝ ਪਾਉਂਦੇ ਆ ਕਾਫੀ 'ਚ।
3: ਅੱਜ ਕੱਲ ਤਾਂ ਬਹੁਤ ਕੁਝ ਪਾਉਣ ਲੱਗੇ ਜੀ, ਮਤਲਬ ਕਿ ਜੋ ਮਰਜ਼ੀ ਸਿਰਪ ਪਵਾ ਲਓ, ਕੁਝ ਪਵਾ ਲਓ।
1: ਹਾਂ, ਸਿਰਪ ਤਰ੍ਹਾਂ ਤਰ੍ਹਾਂ ਦੇ, ਬਿਲਕੁਲ। ਹੁਣ ਮੈਨੂੰ ਪਤਾ ਲੱਗਿਆ ਵੀ ਇੰਡੀਆ ਚ ਕੈਫਿਆਂ ਦਾ ਕਿੰਨਾ ਕਰੇਜ਼ ਆ, ਤਾਂ ਹੀ ਇੱਥੇ ਇੰਨੇ ਖੁੱਲ ਰਹੇ ਹੁਣ।
3: ਇੰਡੀਆ 'ਚ ਕਰੇਜ਼ ਹੋਇਆ ਪਰ ਸਾਊਥ 'ਚ ਜ਼ਿਆਦਾ ਐਕਚੁਅਲੀ, ਪੰਜਾਬ 'ਚ ਹੁਣੇ ਹੋਇਆ।
1: ਅੱਛਾ, ਸਾਊਥ ਦੇ ਵਿੱਚ ਹੋਰ ਹੈ?
3: ਸਾਊਥ 'ਚ ਤਾਂ ਸ਼ੁਰੂ ਤੋਂ ਹੀ ਹੈ ਜੀ, ਕੈਫੇ ਐਕਚੁਅਲੀ ਬਹੁਤ ਹੈ ਸਾਊਥ 'ਚ।
1: ਅੱਛਾ,
3: ਕਾਫੀ ਐਕਚੁਅਲੀ ਹੈ ਹੀ ਸਾਊਥ ਦੀ, ਮਤਲਬ ਨੈਚੁਰਲੀ ਉੱਥੇ ਹੁੰਦੀ ਆ, ਦਿੱਲੀ ਏਰੀਆ 'ਚ ਮਤਲਬ ਕਲਟੀਵੇਸ਼ਨ ਹੈਗੀ ਉੱਥੇ ਕਾਫੀ ਦੀ ਕਾਫੀ।
1: ਜੀ ਜੀ ਜੀ, ਨਹੀਂ ਕਾਫੀ
3: ਨੌਰਥ 'ਚ ਇੰਡੀਆ 'ਚ ਟੀ ਚੱਲਦੀ ਜ਼ਿਆਦਾ, ਸਾਊਥ 'ਚ ਕਾਫੀ ਚੱਲਦੀ ਆ।
1: ਕਾਫੀ ਦੀ ਭਾਜੀ ਇੰਡਸਟਰੀ ਬਹੁਤ ਵੱਡੀ ਆ, ਕਹਿੰਦੇ ਆ ਕਿ ਤਕਰੀਬਨ 250 ਬਿਲੀਅਨ ਤੋਂ ਲੈ ਕੇ $400 ਬਿਲੀਅਨ ਤੱਕ ਦੀ ਇੰਡਸਟਰੀ ਹੈ ਇਹ।
3: ਹਾਂਜੀ, ਬਹੁਤ ਵੱਡੀ ਹੋ ਗਈ, ਸਹੀ ਗੱਲ,
1: ਬਹੁਤ ਜ਼ਿਆਦਾ। ਤਾਂ ਜਿਹੜੇ ਹਿਸਾਬ ਨਾਲ ਹੁਣ ਦੁਨੀਆ ਭਰ ਦੇ ਵਿੱਚ ਕਾਫੀ ਦੀ ਕੰਜ਼ੰਪਸ਼ਨ ਹੋ ਰਹੀ ਆ, ਉਹਦਾ ਕੋਈ ਹਿਸਾਬ ਹੀ ਨਹੀਂ। ਹੁਣ ਬ੍ਰਾਜ਼ੀਲ ਦੇ ਵਿੱਚ ਤਕਰੀਬਨ 2.6 ਮਿਲੀਅਨ ਮੈਟ੍ਰਿਕ ਟਨ ਦੀ ਕਾਫੀ ਪ੍ਰੋਡਿਊਸ ਕੀਤੀ ਜਾਂਦੀ ਹੈ, ਤੁਸੀਂ ਹਿਸਾਬ ਲਾ ਲਓ। ਬ੍ਰੈਵਲ ਦੀ ਮਸ਼ੀਨ ਹੈ, ਕੋਈ ਹੋਰ ਹੈ, ਉਹ ਫਿਰ ਬੀਨਸ ਵੀ ਬੜੇ ਚੁਣ ਚੁਣ ਕੇ ਖਰੀਦਦੇ ਨੇ, ਵੀ ਕੋਈ ਕੋਲੰਬੀਆ ਦਾ ਹੋਵੇ, ਕੋਈ ਬ੍ਰਾਜ਼ੀਲ ਦਾ ਹੋਵੇ,
3: ਕੋਸਟਾਰੀਕਾ ਦਾ ਅਲੱਗ ਆ, ਅਰੂਬਾ ਅਲੱਗ ਆ।
1: ਤੁਸੀਂ ਫਿਰ ਕਿਹੜੀ ਮਸ਼ੀਨ ਰੱਖੀ ਹੈ ਕਾਫੀ ਦੀ ਘਰੇ?
3: ਐਕਸਪ੍ਰੈਸੋ ਰੱਖੀ ਹੈ।
1: ਨੈਸਪ੍ਰੈਸੋ
3: ਮਿਸਟਰ ਕਾਫੀ ਹੈ।
1: ਅੱਛਾ, ਮਿਸਟਰ ਕਾਫੀ,
3: ਐਸਪ੍ਰੈਸੋ ਵੀ ਬਣ ਜਾਂਦੀ ਹੈ ਤੇ ਕੈਪਚੀਨੋ ਵੀ ਬਣ ਜਾਂਦੀ ਹੈ, ਦੋਨੋਂ ਬਣ ਜਾਂਦੀ ਹੈ ਜੇ ਮਿਲਕ ਪਾਓ।
1: ਕਿੰਨੀਆਂ ਕਾਫੀਆਂ ਪੀਂਦੇ ਹੋ ਰੋਜ਼ ਦੀਆਂ?
3: ਰੋਜ਼ ਦੀ 2 ਪੀ ਲੈਂਦੇ ਬਸ ਜੀ,
1: 2 ਪੀ ਲੈਂਦੇ
3: ਜੀ।
1: ਚਲੋ ਠੀਕ ਹੈ, 2 ਬਹੁਤ ਹੈ, ਥੈਂਕ ਯੂ। ਮੈਂ ਵੀ 2 ਹੀ ਪੀਂਦਾ, 2 ਨਹੀਂ, ਮੈਂ ਇੱਕ ਤਾਂ ਸਵੇਰੇ ਮੈਂ ਥੋੜ੍ਹੇ ਪ੍ਰੀ ਵਰਕਆਊਟ ਪੀ ਲੈਂਦਾ ਜਿਮ ਤੋਂ ਪਹਿਲਾਂ, ਤੇ ਫਿਰ ਇੱਕ ਕਾਫੀ ਪੀ ਲਈ ਦੀ ਦੁਪਹਿਰ ਜਿਹਨੂੰ। ਦੁਆਬਾ ਟਰੈਵਲ ਨੂੰ ਯਾਦ ਰੱਖੋ, ਸੋ ਦੁਆਬਾ ਟਰੈਵਲ ਇੰਡੀਆ ਦੀਆਂ ਟਿਕਟਾਂ ਲੈਣੀਆਂ, ਚਾਹੇ ਤੁਸੀਂ ਇੰਡੀਆ ਜਾਣਾ ਜਾਂ ਕਿਸੇ ਨੇ ਇੱਥੇ ਆਉਣਾ ਇੰਡੀਆ ਤੋਂ, ਦੁਆਬਾ ਟਰੈਵਲ ਦੀ ਪ੍ਰਾਈਸ ਤਾਂ ਸਭ ਤੋਂ ਲੋ ਹੈਗੀ ਆ, ਜੋ ਇਹਨਾਂ ਦੀ ਸਰਵਿਸ ਹੈ ਯਾਰ ਉਹ ਕਮਾਲ ਹੈ। ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਦੀ ਟੀਮ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਕਰੋ। ਯਾਦ ਰੱਖੋ ਏਰਨ ਮਿਲਸ ਐਕਿਰਾ ਨੂੰ, ਐਕਿਰਾ ਦੀ ਗੱਡੀ ਲੈਣੀ ਹੈ, ਐਕਿਰਾ ਦਾ SUV ਲੈਣਾ, ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ। ਏਰਨ ਮਿਲਸ ਐਕਿਰਾ 905-828-5800 ਏਰਨ ਮਿਲਸ ਐਕਿਰਾ 2587 ਹੈਲੋ ਹਾਂਜੀ
4: ਹੈਲੋ ਸਤਿ ਸ਼੍ਰੀ ਅਕਾਲ ਪੁੱਤ
1: ਸਤਿ ਸ਼੍ਰੀ ਅਕਾਲ ਜੀ
4: ਇਹ ਵੀ ਪਤਾ ਕਰੋ ਪ੍ਰੋਸੈਸ ਕਿਵੇਂ ਹੁੰਦਾ ਇਹ ਕਾਫੀ ਦਾ ਹਾਥੀਆਂ ਨਾਲ ਵੀ ਸੰਬੰਧ ਬਾਕੀ ਜਿਹੜੀ ਇਹ ਤਾਂ 1 ਕੁਇੰਟਲ ਦੁੱਧ ਚੋਂ 5 ਕੁਇੰਟਲ ਨਿਕਲਣਾ ਦੂਜਾ ਆਪਣਾ ਖੋਆ ਵੀ ਆਪੇ ਹੀ ਸਵਾਦ ਲੱਗਣਾ
1: ਅੱਛਾ 1 ਕੁਇੰਟਲ ਦੁੱਧ ਚੋਂ
4: 5 ਕੁਇੰਟਲ ਕੱਢ ਲੈਂਦੇ ਦੂਜਾ ਖੋਆ
1: ਅੱਛਾ
4: ਤੇ ਇਹ ਕਾਫੀ ਦਾ ਪੁੱਛਣ ਪੁੱਛੋ ਵੀ ਹਾਥੀਆਂ ਨਾਲ ਵੀ ਸੰਬੰਧ ਆ
1: ਚਲੋ ਕੋਈ ਨਾ ਪੁੱਛ ਲਾਂਗੇ
5: ਆਪਣੇ ਖੋਲੇ ਕਾਫੀ ਸ਼ੋਪਸ ਡਾਊਨ ਟਾਊਨ ਚ ਮੋਸਟਲੀ ਸਮਾਲ ਸਕੇਲ ਬਿਜ਼ਨਸ ਦੀ ਜਿਹੜੀ ਕਾਫੀ ਸ਼ੋਪਸ ਹੈਗੀਆਂ ਉਹਨਾਂ ਦੀ ਕਾਫੀ ਦਾ ਟੇਸਟ ਵੱਖਰਾ
1: ਹਾਂਜੀ ਉਹ ਸਮਾਲ ਸਕੇਲ ਕਿਉਂਕਿ ਉਹ ਇੰਡੀਪੈਂਡੈਂਟਲੀ ਇੱਕ ਅੱਧੀ ਹੁੰਦੀ ਹੈ ਤਾਂ ਵਧੀਆ ਹੁੰਦੀ ਹੈ ਪਰ ਇੱਥੇ ਵੀ ਭਾਜੀ ਜਿਹੜੀਆਂ ਖੁੱਲ ਰਹੀਆਂ ਨੇ ਕੈਫੇਜ਼ ਇਹ ਵੀ ਇੰਡੀਪੈਂਡੈਂਟਲੀ ਆਉਣ ਦੀ ਆ ਬਟ ਇਹਨਾਂ ਦਾ ਪਤਾ ਨਹੀਂ ਮੈਨੂੰ ਚਲੋ ਮੈਂ ਇੱਕੋ ਹੀ ਟਰਾਈ ਕੀਤੀ ਹੈ ਮੈਨੂੰ ਕੋਈ ਬੜਾ 2 ਟਰਾਈ ਕੀਤੀ ਹੈ ਸੋਰੀ ਮੈਨੂੰ ਕੋਈ ਬੜਾ ਸਵਾਦ ਨਹੀਂ ਆਇਆ
5: ਹਾਂਜੀ ਡਾਊਨ ਟਾਊਨ 'ਚ ਮੈਨੂੰ ਵੀ ਪਤਾ ਹੈ ਕਾਫੀ ਪਲੇਸਿਸ ਹੈਗੀਆਂ ਛੋਟੀ ਛੋਟੀ ਬਿਲਕੁਲ ਛੋਟੀਆਂ ਹੀ ਹੋਣਗੀਆਂ ਸ਼ੋਪਸ ਪਰ ਉਹਦੀ ਕਾਫੀ ਟੇਸਟ ਬਹੁਤ ਹੁੰਦਾ ਤੇ ਲੋਕੀ ਵੀ ਬਹੁਤ ਜ਼ਿਆਦਾ ਹੁੰਦੇ ਉੱਥੇ
1: ਹਾਂ ਨਹੀਂ ਡਾਊਨ ਟਾਊਨ ਦੇ ਵਿੱਚ ਤਾਂ ਫਿਰ ਪਤਾ ਨਹੀਂ ਉੱਥੇ ਮੈਨੂੰ ਲੱਗਦਾ ਜਾਂ ਤਾਂ ਕਿਉਂਕਿ ਕਲਾਇੰਟਲ ਉਦਾਂ ਦਾ ਹੈਗਾ ਬਟ ਜੇ ਆਪਾਂ ਬ੍ਰੈਂਪਟਨ ਜਾਂ GTA ਦੇ ਇੱਕ ਟੇਸਟ ਨੂੰ ਕੰਪੇਅਰ ਕਰੀਏ ਡਾਊਨ ਟਾਊਨ ਨਾਲ ਤਾਂ ਬਹੁਤ ਫਰਕ ਆ
5: ਹਾਂਜੀ ਉਹ ਤਾਂ ਹੈਗਾ ਤੁਸੀਂ ਕਦੀ ਉਹ ਟੇਸਟ ਕੀਤੀ ਆਪਣੀ ਇੰਡੀਆ ਦੇ ਵਿਆਹ ਜਿਸ ਤਰ੍ਹਾਂ ਕਾਫੀ ਬਣਾਉਂਦੇ ਆ
1: ਹਾਂ ਕੀਤੀ ਆ
5: ਉਹ ਟੇਸਟ ਜਿਸ ਤਰ੍ਹਾਂ ਕਿਤੇ ਨਹੀਂ ਲੱਭਦਾ
1: ਪਰ ਉਹ ਟੇਸਟ ਤੁਹਾਨੂੰ ਇੰਨਾ ਵਧੀਆ ਲੱਗਦਾ ਉਹ ਟੇਸਟ
5: ਬਹੁਤ
1: ਜ਼ਿਆਦਾ
5: ਤੁਹਾਡੀ ਗੱਲ ਠੀਕ ਹੈ ਤੇ ਅਸਲੀ ਕਾਫੀ ਡ੍ਰਿੰਕਰਸ ਹੈ ਨਾ ਉਹ ਜ਼ਿਆਦਾ ਸਟਰੋਂਗ ਪੀਂਦੇ ਕਾਫੀ।
1: ਹਾਂ ਸਟਰੋਂਗ ਪੀਂਦੇ ਨਹੀਂ, ਪਰ ਜਿਹੜੀ ਨਾ ਯੰਗਸਟਰ ਨੇ ਉਹ ਯੰਗਸਟਰ ਥੋੜੇ ਆ ਹੈਗੇ ਆ ਵੀ ਕੋਈ ਓਟ ਮਿਲਕ ਪਾ ਲਿਆ, ਕੀ ਇਹਨੇ ਅਸਲ ਮਿਲਕ ਪਾ ਲਿਆ, ਕਿਸੇ ਨੇ ਕੋਈ ਕੈਰਮੈਲ ਪਾ ਲਿਆ, ਹੁਣ ਕਾਫੀ ਨੂੰ ਵੀ ਇੱਕ ਡੈਜ਼ਰਟ ਹੀ ਬਣਾ ਲਿਆ ਦੇ ਨੇ।
5: ਉਹ ਵੀ ਤੇ ਨਾਲੇ ਵੈਸੇ ਵੀ ਜਿਹੜਾ ਹੁੰਦਾ ਨਾ ਲੈਕਟੋਸ ਫ੍ਰੀ ਹੋ ਗਿਆ ਜਿਸ ਤਰ੍ਹਾਂ ਟੋਲਰੇਟ ਨਹੀਂ ਕਰ ਸਕਦੇ ਜਿਸ ਤਰ੍ਹਾਂ
1: ਜੀ ਜੀ ਜੀ
5: ਬਾਕੀ ਉਹ ਵੀ ਉਹਦੇ ਰੀਜ਼ਨ ਕਰਕੇ ਵੀ ਕੋਈ ਆਲਮੰਡ ਮਿਲਕ ਯੂਜ਼ ਕਰ ਲੈਂਦੇ ਉਹਦੇ ਕਰਕੇ ਵੀ ਆ ਗਿਆ।
1: ਕੋਈ ਹੈ ਲੋਕਲ ਲੋਕਲ ਜੀਟੀਏ ਦੀ ਕੋਈ ਕਾਫੀ ਸ਼ਾਪ ਜਿਹੜੀ ਤੁਸੀਂ ਰეკਮੈਂਡ ਕਰਦੇ ਹੋ?
5: ਮੈਂ ਬੜੀ ਦੇਰ ਪਹਿਲਾਂ ਦੀ ਪੀਤੀ, ਮੈਨੂੰ ਇੱਕ ਸ਼ਾਪਸ ਉੱਥੇ ਬਹੁਤ ਹੈਗੀਆਂ ਜਾਂ ਤੁਹਾਨੂੰ ਪਤਾ ਅੰਡਰਗਰਾਊਂਡ ਪਾਥ ਸਿਸਟਮ ਹੈਗਾ ਜਿਹੜਾ ਡਾਊਨਟਾਊਨ ਚ।
1: ਡਾਊਨਟਾਊਨ ਚ? ਅੱਛਾ ਹਾਂ ਹਾਂ ਨਹੀਂ ਉੱਥੇ ਤਾਂ ਹੈਗੀਆਂ
5: ਪਾਥ ਸਿਸਟਮ ਜਿਹੜਾ ਥੱਲੇ ਹੈਗਾ ਹਨਾ ਅੰਡਰਗਰਾਊਂਡ ਬੈਂਕਾਂ ਦੇ ਥੱਲੇ।
1: ਜੀ ਜੀ
5: ਉੱਥੇ ਬਹੁਤ ਹੈਗੀਆਂ ਕਾਫੀ ਸ਼ਾਪਸ, ਉੱਥੇ ਸਾਰੇ ਜਿਹੜੇ ਵੀ ਪ੍ਰੋਫੈਸ਼ਨਲ ਜਿਹੜੇ ਕੰਮ ਕਰਦੇ ਆ ਆਪਣੀ ਬੈਂਕਿੰਗ ਬੈਂਕ ਦੇ ਵਿੱਚ ਤੇ ਉਹ ਸਾਰੇ ਉੱਥੇ ਜਾਂਦੇ ਉਹ
1: ਬੜੀ ਸਵਾਦ ਹੁੰਦੀ ਆ। ਹੋਰ ਇੱਥੇ ਲੋਕਲ ਯਾਰ ਮੈਂ ਬਾਲੀਆਂ ਕੋਈ ਇੱਥੇ ਟਰਾਈ ਵੀ ਨਹੀਂ ਕੀਤੀਆਂ ਟੂ ਬੀ ਵੈਰੀ ਓਨੈਸਟ। ਜੇ ਕੋਈ ਹੋਣ ਨਾ ਲੋਕਲ ਜੀ ਟੀ ਏ ਬ੍ਰੈਂਪਟਨ ਮਿਸਾਗਾ ਜਾਂ ਆਪਣੇ ਵੌਨ ਵੱਲ ਤਾਂ ਦੱਸਿਓ, ਉਹ ਵੀ ਕਿਤੇ ਟਰਾਈ ਕਰਾਂਗੇ ਤੁਹਾਡੀ ਰੈਕਮੈਂਡੇਸ਼ਨ 'ਤੇ। ਯਾਦ ਰੱਖੋ ਜ਼ਰੂਰ ਸਬਜ਼ੀ ਮਾਰਕੀਟ ਨੂੰ, 24 ਘੰਟੇ 7 ਦਿਨ ਸਬਜ਼ੀ ਮਾਰਕੀਟ ਖੁੱਲ੍ਹਾ, ਨਾਲੇ ਸਬਜ਼ੀ ਮਾਰਕੀਟ ਰੈਸਟੋਰੈਂਟ ਹੈ, ਨਾਲੇ ਸਬਜ਼ੀ ਮਾਰਕੀਟ ਗਰੋਸਰੀ ਸਟੋਰ ਹੈ। ਸਬਜ਼ੀ ਮਾਰਕੀਟ 24 ਘੰਟੇ 7 ਦਿਨ ਓਪਨ ਹੈ ਬਈ, 7 ਦਿਨ ਸਬਜ਼ੀ ਮਾਰਕੀਟ 'ਤੇ ਇੱਕ ਵਾਰ ਗੇੜਾ ਮਾਰ ਕੇ ਆਓ। ਵਿਆਹਾਂ ਵਾਸਤੇ ਇੱਥੇ ਜਾਗੋ, ਪੱਖੀਆਂ, ਨਾਨਕੇ, ਦਾਦਕੇ ਆਏ, ਮੁੰਡੇ ਦੇ ਵਿਆਹ ਵਾਲੀਆਂ, ਕੁੜੀ ਦੇ ਵਿਆਹ ਵਾਲੀਆਂ, ਛੱਜ ਅਤੇ ਡੰਡੇ, ਬਾਕੀ ਇੱਥੇ ਜਾ ਰਹੇ ਹੋ ਤੁਹਾਨੂੰ ਢੋਲਕੀਆਂ ਵੀ ਰੈਂਟ 'ਤੇ ਮਿਲ ਜਾਣਗੀਆਂ, ਹੀਲੀਅਮ ਵਾਲੇ ਬਲੂਨਸ, ਬੱਚਿਆਂ ਦੇ ਬਰਥਡੇ ਕਾਰਟੂਨ ਜਾਂ ਸਪੈਸ਼ਲ ਲੈਟਰਸ ਵਾਲੇ ਬਲੂਨ ਵੀ ਮਿਲ ਰਹੇ ਆ। ਨੌਨ ਵੈੱਜ ਦੇ ਵਿੱਚ ਫਿਸ਼ ਪਕੌੜਾ, ਚਿਕਨ ਪਕੌੜਾ, ਚਿਕਨ ਟਿੱਕਾ 24 ਘੰਟੇ ਓਪਨ ਹੈ। 10 Lord Mel Gate ਸੈਂਡਲਵੁੱਡ ਮਕਲੋਗਲਿਨ, 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਸਬਜ਼ੀ ਮਾਰਕੀਟ 24 ਘੰਟੇ 7 ਦਿਨ ਓਪਨ। ਬੜੀ ਜਲਦ ਗੱਲਬਾਤ ਅਸੀਂ ਕਰਨ ਜਾ ਰਹੇ ਹਾਂ ਦ ਵਨ ਐਂਡ ਓਨਲੀ ਮਿਸਟਰ ਲਖਵਿੰਦਰ ਵਡਾਲੀ ਸਾਹਿਬ ਨਾਲ ਪੰਜਾਬੀ ਲਹਿਰਾਂ ਦੇ ਵਿੱਚ, ਸੋ ਸਟੇ ਟਿਊਨਡ। ਵਡਾਲੀ ਸਾਹਿਬ ਨਾਲ ਬਹੁਤ ਹੀ ਜਲਦ ਗੱਲਬਾਤ ਕਰਨ ਜਾ ਰਹੇ ਹਾਂ ਆਪਾਂ। 2119 ਹੈਲੋ
6: ਹੈਲੋ ਨਵੀਂ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
6: ਹਿਮਾਲੀਅਨ
1: ਕਾਫੀ ਸ਼ਾਪ ਹੈ,
6: ਬੜੀ ਛੋਟੀ ਜਿਹੀ ਸ਼ਾਪ ਆ ਉੱਥੇ,
1: ਚਲੋ ਠੀਕ ਹੈ। ਜੇ ਕਿਤੇ ਉਧਰ ਨੂੰ ਗੇੜਾ ਵੈਸੇ ਘੱਟ ਹੀ ਲੱਗਦਾ, ਜੇ ਕਿਤੇ ਲੱਗਿਆ ਤਾਂ ਜ਼ਰੂਰ ਜਾਵਾਂਗੇ। ਦੇਖੋ ਮੈਂ ਹੱਸ ਰਿਹਾ ਸੀ, ਮੈਂ ਕਿਹਾ ਮੈਂ ਅੱਜ 2 ਕਾਫੀਆਂ ਲਈਆਂ $25 ਦੀਆਂ, ਤੁਹਾਨੂੰ ਪਤਾ ਇੰਨੇ ਵਿੱਚ ਤਕਰੀਬਨ 15-20 ਨੇਸਪ੍ਰੈਸੋ ਦੇ ਪੌਡ ਮਿਲ ਜਾਂਦੇ ਆ। ਬਾਹਰੋਂ ਕਾਫੀ ਲੈਣ ਦੀ ਲੋੜ ਹੀ ਨੀ ਪੈਂਦੀ। ਤੁਸੀਂ ਬਲੈਕ ਹੀ ਪੀਨੇ ਹੋ?
6: ਹਾਂਜੀ ਉਹ ਮੇਰੀ ਵਾਈਫ ਵੀ ਉਹ ਬਲੈਕ ਪੀਂਦੀ ਸੀ,
1: ਨਸ਼ਿਆਂ ਨਾਲੋਂ ਵੀ ਉੱਪਰ ਹੈ।
6: ਭਾਜੀ ਗੱਲ ਸਹੀ ਹੈ, ਫਿਰ ਬਾਕੀ ਨਸ਼ਿਆਂ ਤੇ ਲੱਗਦਾ ਵੀ ਨਹੀਂ
1: ਹੈ, ਲੱਗਦਾ ਵੀ ਨਹੀਂ। ਚਲੋ ਚੰਗਾ ਨਸ਼ਾ ਵੈਸੇ ਵਾਲੀ ਨਾ ਪੀਆ ਕਰੋ, ਬਟ 2 ਕਾਫੀਆਂ ਦਾ ਬੰਦਾ ਠੀਕ ਰਹਿੰਦਾ। ਥੈਂਕ ਯੂ। ਤੇ 4855 ਹੈਲੋ
7: ਜੀ, ਨਵੀਂ ਜੀ ਕਾਲ ਕਰ।
1: ਵਧੀਆ ਜੀ, ਕਿਵੇਂ ਹੋ?
7: ਵਧੀਆ ਵਧੀਆ। ਭਾਈ ਮੇਰਾ ਤਾਂ ਇਹ ਮੰਨਣਾ ਜੀ ਕਿ ਆਪਾਂ ਪੈਸੇ ਖਰਚਾਂਗੇ ਨੀ, ਹਰੇਕ ਚੀਜ਼ ਆਪ ਹੀ, ਸਾਈਕਲ ਤੇ ਪੈਂਚਰ ਵੀ ਲਾ ਲਓ, ਗੱਡੀਆਂ ਵੀ ਠੀਕ ਕਰ ਲਓ, ਕੋਠੀਆਂ ਵੀ ਬਣਾ ਲਓ ਆਪ ਹੀ, ਤਾਂ ਇਕੋਨਮੀ ਨੀ ਨਾ ਕਮੀ ਜੀ। ਮਾੜਾ ਮੋਟਾ ਜੇਬ ਨੂੰ 10,000 ਰਹਿਣਾ ਚਾਹੀਦਾ, ਦਿਨ ਚ ਬੰਦਾ ਇੱਕ ਜਾਂ ਦੋ ਕੱਪ ਕਾਫੀ ਪੀਂਦਾ ਜੀ, $2-4 ਦੀ ਲੈ ਲਓ, ਜਰੂਰੀ ਨੀ ਜੇ ਤੁਸੀਂ ਅਫੋਰਡ ਕਰ ਸਕਦੇ 25 ਵਾਲੀ ਵੀ ਲਾ ਸਕਦੇ, ਤਾਂ $2-4 ਵਾਲੀ ਵੀ ਮਿਲ ਜਾਂਦੀ ਉਹ ਲੈ ਲਓ। ਬਾਲਾ ਕਰੇ ਕਰੇ ਵੀ ਹਰ ਚੀਜ਼ ਨੂੰ ਹੁੰਦੀ, ਤੁਸੀਂ ਚੱਕ ਕੇ ਸਵੇਰ ਦੀ ਬਾਸੀ ਕੋਫੀ ਕੋਫੀ ਸ਼ਾਮ ਤੱਕ ਪੀ ਜਾਓ ਜੀ, ਆਪਣੀ ਸਿਹਤ ਖਰਾਬ ਕਰੋ।
1: ਤੁਹਾਡੀ ਗੱਲ ਠੀਕ ਹੈ ਵੀ ਆਹੀ ਨੀ ਵੀ ਆਪਾਂ ਨੂੰ ਜੇ ਵੀ ਬੰਦ ਕਰਨੀ ਚਾਹੀਦੀ ਹੈ, ਚਲੋ ਖਰਚਾ ਵੀ ਕਰਨਾ ਜ਼ਰੂਰੀ ਹੈ, ਬਟ ਮੈਨੂੰ ਤਾਂ ਇਹ ਹੈ ਕਿ ਫਿਰ ਜੇ ਆਪਾਂ ਖਰਚਾ ਕਰ ਰਹੇ ਹਾਂ ਤਾਂ ਕੁਆਲਿਟੀ ਦੀ ਚੀਜ਼ ਵੀ ਮਿਲੇ ਨਾ।
7: ਬਿਲਕੁਲ ਬਿਲਕੁਲ, ਕਿਉਂਕਿ ਬੰਦੇ ਦਾ ਨੀ ਪਤਾ ਜੀ ਕਿਸ ਟਾਈਮ ਪਟਾਕਾ ਪੈਣਾ, ਜਿਮ ਚ ਵਰਕਆਊਟ ਕਰਦੇ ਕਰਦੇ ਬੰਦੇ ਨਿਕਲ ਜਾਂਦੇ ਨੀ, ਕੁਛ ਨੀ ਪਤਾ ਚੱਲਦਾ। ਮਾੜਾ ਮੋਟਾ ਹੱਥ ਚੱਲਦਾ ਰਹਿਣਾ ਚਾਹੀਦਾ ਜੀ, ਦਾਨ ਪੁੰਨ ਵੀ ਕਰਨਾ ਚਾਹੀਦਾ ਤੇ ਖਰਚਾ ਵੀ ਮਾੜਾ ਮੋਟਾ ਕਰਨਾ ਚਾਹੀਦਾ,
1: ਆਪਾਂ ਨੂੰ ਥੋੜੇ ਜੇ ਕੰਮ ਦੀ ਚੀਜ਼ ਮਿਲ ਜਾਵੇ ਫਿਰ ਬੰਦਾ ਚਲੋ ਖਰਚਣ ਵੇਲੇ ਬੜਾ ਨਾ ਕੰਪਲੇਨ

0: ਇਸ ਤੇ ਸੀਆਰਏ ਰੈਡੀ ਰੱਖਣ ਚ ਮਦਦ ਕਰਦੇ ਆ। ਅੱਜ ਹੀ ਆਪਣਾ 15 ਮਿੰਟ ਬਿਲਕੁਲ ਫ੍ਰੀ ਟੈਕਸ ਰਿਵਿਊ ਬੁੱਕ ਕਰੋ। ਟੈਕਸ ਐਲ ਅਕਾਊਂਟਿੰਗ 6474610361 ਟੈਕਸੈਲ ਅਕਾਊਂਟਿੰਗ ਨੂੰ ਯਾਦ ਰੱਖੋ। 7322 ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
1: ਬਰਥਡੇ ਲਈ ਰਿਕੁਐਸਟ ਕਰਨੀ ਸੀ, ਮੇਰੇ ਸਾਨੀ ਲਾ ਦਾ ਬਰਥਡੇ, ਉਹ ਗਾਣਾ ਸੁਣਨਾ ਸੀਗਾ। ਸੋ ਬਾਰ ਮੁਬਾਰਕ ਤੈਨੂੰ ਜਨਮ ਦਿਨ ਤੇਰਾ।
0: ਓ ਵਾਹ, ਸਨ ਇਨ ਲਾ ਦਾ ਬਰਥਡੇ ਆ।
1: ਹਾਂਜੀ,
0: ਕੀ ਬਾਤ ਹੈ। ਸਨ ਇਨ ਲਾ ਦੇ ਨਾਲ ਤੁਹਾਡੀ ਫਿਰ ਵਧੀਆ, ਬੜੀ ਸੋਹਣੀ ਰਿਲੇਸ਼ਨਸ਼ਿਪ ਹੈ। ਅੱਜ ਤਾਂ ਕਈ ਆਵਾਜ਼ਾਂ ਬੜੇ ਲੰਬੇ ਲੰਬੇ ਸਮੇਂ ਬਾਅਦ ਸੁਣਨ ਨੂੰ ਮਿਲ ਰਹੀਆਂ ਨੇ। ਸਾਡੇ ਤੋਂ ਦੂਰ ਹੋਇਆ ਕਰੋ ਵਾਲਾ।
2: ਨਹੀਂ ਨਹੀਂ, ਆਲੇ
0: ਦੁਆਲੇ ਰਹਿੰਦਾ। ਚਲ ਹੋਰ ਸੁਣਾ।
2: ਆਫ
0: ਦੀ ਏਅਰ ਕਰ ਲੈਣੇ, ਹੋਲਡ ਕਰੋ ਇੱਕ ਸੈਕਿੰਡ, ਮੈਨੂੰ ਇੱਕ ਸੈਕਿੰਡ ਦਾ ਟਾਈਮ ਦਿਓ। ਆਫ ਦੀ ਏਅਰ ਵੀ ਗੱਲ ਕਰ ਲੈਣੇ ਆ। ਸੋ 905-673-3337 ਨੰਬਰ ਹੈ ਆਪਣਾ, 9056733 37 9056733 3337 ਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਰਹੀ ਹੈ। ਇੱਕ ਵਾਰ ਫਿਰ ਬੜੀ ਜਲਦ ਲਖਵਿੰਦਰ ਵਡਾਲੀ ਜੀ ਦੇ ਨਾਲ ਗੱਲਬਾਤ ਆਪਾਂ ਔਨ ਏਅਰ ਕਰ ਰਹੇ ਹਾਂ, ਅਤੇ ਉਹਦੇ ਲਈ ਸਟੇ ਟਿਊਨਡ। ਸਰਾਂਸ਼ ਵੀ ਸਾਡੇ ਨਾਲ ਨੇ, ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਰਾਂਸ਼ ਹੁਣੇ ਤੁਹਾਨੂੰ ਗਵਰਨਮੈਂਟ ਕੋਲੋਂ ਗ੍ਰਾਂਟਸ ਲੈ ਕੇ ਦੇ ਰਹੇ ਨੇ, ਇਹ ਉਹ ਪੈਸੇ ਆ ਜਿਹੜੇ ਤੁਸੀਂ ਵਾਪਸ ਨਹੀਂ ਕਰਨੇ, ਐਜੂਕੇਸ਼ਨ ਲਈ ਨੇ। ਸੋ ਸਰਾਂਸ਼ ਪਹਿਲਾਂ ਤਾਂ ਕੀ ਆ?
3: ਆਪ ਸਭੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਧੀਆ ਜੀ, ਤੁਸੀਂ ਦੱਸੋ ਜੀ।
0: ਬਹੁਤ ਵਧੀਆ ਸਰਾਂਸ਼। ਪਹਿਲਾਂ ਤੁਸੀਂ ਇੱਕ ਅੱਧਾ ਮਿੰਟ ਦੱਸੋ ਕਿ ਪਰਸੋਂ ਨੂੰ ਯਾਨੀ ਕਿ ਥਰਸਡੇ ਸ਼ਾਮ ਨੂੰ ਪੰਜਾਬੀ ਲਹਿਰਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋ ਰਿਹਾ ਸਰਾਂਸ਼ ਹੁਣ ਦੇ ਦਫ਼ਤਰ, ਐਂਡ ਅਸੀਂ 6 ਤੋਂ ਲੈ ਕੇ 9 ਵਜੇ ਤੱਕ ਸਰਾਂਸ਼ ਦੇ ਆਫਿਸ ਵਿੱਚ ਲਾਈਵ ਹੋਵਾਂਗੇ, ਤਾਂ ਕਿ ਤੁਸੀਂ ਸਾਰੇ ਆਓ। ਇੱਕ ਓਪਨ ਹਾਊਸ ਵਾਂਗ ਹੈ ਇਹ, ਗਵਰਨਮੈਂਟ ਦੀਆਂ ਗ੍ਰਾਂਟਸ ਬਾਰੇ ਜਾਣਕਾਰੀ ਲਓ, ਕਿਹਨੂੰ ਕਿਹਨੂੰ ਮਿਲ ਰਹੀਆਂ ਨੇ। ਸੋ ਸਰਾਂਸ਼ ਥੋੜ੍ਹੇ ਜਿਹਾ ਇਹਦੇ ਬਾਰੇ ਇੱਕ ਮਿੰਟ ਦਿਓ, ਅਤੇ ਫਿਰ ਆਪਾਂ ਅੱਗੇ ਗੱਲ ਕਰਾਂਗੇ।
3: ਹਾਂਜੀ, ਲਾਈਕ ਇਸਮੇ ਲਾਈਕ ਅਗਰ ਆਪਕਾ ਸਟੇਟਸ ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਤਭੀ ਇਸਕੇ ਲਈ ਐਲੀਜੀਬਲ ਹੈ। ਐਂਡ ਹਮੇ 7 ਈਅਰਸ ਹੋ ਗਏ ਹੈ ਬਿਜ਼ਨਸ ਮੇ ਜੀ, ਐਜੂਕੇਸ਼ਨ ਕੰਸਲਟਿੰਗ ਮੇ, ਹਮ ਕਿਸੀ ਔਰ ਤਰ੍ਹਾਂ ਕੀ ਫੰਡਿੰਗ ਮੇ ਡੀਲ ਹੀ ਨਹੀਂ ਕਰਤੇ ਹੈ, ਤੋ ਇਸਮੇ ਕੁਛ ਕੈਚ ਹੀ ਨਹੀਂ ਹੈ। ਜੋ ਸਾਫ਼ ਕਾਮ ਹੈ ਵਹੀ ਕਰਤੇ ਹੈ ਜੀ, ਆਪ ਸਕਿੱਲ ਡਿਵੈਲਪ ਕਰੇ, ਗਵਰਨਮੈਂਟ ਫੰਡਿਡ ਪ੍ਰੋਗਰਾਮਸ ਨੇ, ਆਪ ਸਕਿੱਲ ਹਾਸਿਲ ਕਰਤੇ ਹੈ, ਔਨਲਾਈਨ ਕੋਰਸਿਸ ਵੀ ਹੈ ਸੋਖੇ ਜੇ, ਆਫਲਾਈਨ ਕੋਰਸਿਸ ਵੀ ਹੈ ਐਚਪੈਕ ਜੈਸੇ। ਸੋ ਔਰ ਬਾਕੀ ਇਸਮੇ ਕੋਈ ਏਜ ਲਿਮਿਟ ਨਹੀਂ ਹੈ, 30,000-100,000 ਕੀ ਫੰਡਿੰਗ ਹੋਤੀ ਹੈ, ਜਿਸਮੇ ਸੇ ਆਜ ਕੀ ਰੇਟ ਮੇ ਸਟਾਰ ਲਗਾ ਕੇ ਹਾਫ ਪੈਸਾ ਅਪਰੋਕਸੀਮੇਟਲੀ ਕਿਆ ਹੈ, ਹਾਫ ਪੈਸਾ ਅਪਰੋਕਸੀਮੇਟਲੀ ਇਜ਼ ਨੋਨ ਰਿਫੰਡੇਬਲ ਗ੍ਰਾਂਟਸ, ਜੋ ਆਪਣੇ ਵਾਪਿਸ ਹੀ ਨਹੀਂ ਕਰਨਾ। ਜੋ ਰੈਸਟ ਪੋਰਸ਼ਨ ਹੈ ਉਹ ਆਸਾਨ ਸ਼ਰਤੋਂ ਪੇ ਲੋਨ ਹੈ, ਜੋ ਕਿ ਸ਼ੁਰੂ ਮੇ 0% ਐਂਡ ਬਾਅਦ ਮੇ 2.5% ਕੇ ਰੇਟ ਆਫ ਇੰਟਰਸਟ ਪੇ ਹੈ। ਕੋਈ ਏਜ ਲਿਮਿਟ ਇਸਕੇ ਅੰਦਰ ਹੈ ਨਹੀਂ, 40, 50, 60, 75 ਡਜ਼ਨਟ ਮੈਟਰ। 2-3 ਘੰਟੇ ਆਪਣੇ ਕਲਾਸਿਸ ਦੇਣੀ ਹੈ, ਇਹ ਨਹੀਂ ਕਿ ਪੂਰਾ ਦਿਨ ਲਗਾਉਣਾ ਹੈ, ਸੌਖੇ ਜਿਹੇ ਕੋਰਸਿਸ ਨੇ।
0: ਸੋ ਸਰਾਂਸ਼ ਜਿਹੜੇ ਲੋਕ ਥਰਸਡੇ ਸ਼ਾਮ ਨੂੰ ਆ ਰਹੇ ਨੇ, 6 o'clock ਸਾਰੇ ਆ ਜਾਓ, ਚਾਹ ਪਾਣੀ ਦਾ ਇੰਤਜ਼ਾਮ ਹੋਊਗਾ ਤੁਹਾਡੇ ਲਈ, ਅਤੇ ਨਾਲ ਦੀ ਨਾਲ ਮੈਂ ਚਾਹੁੰਦਾ ਸਰਾਂਸ਼ ਜਿਹੜੇ ਲੋਕ ਆਉਣਗੇ ਉਹਨਾਂ ਨੂੰ ਆਪਾਂ ਥੋੜ੍ਹਾ ਆ ਜੇ ਹੋ ਸਕੇ, ਮੈਨੂੰ ਪਤਾ ਤੁਹਾਡੀ ਵੈਸੇ ਜਿਹੜੀ ਫੀਸ ਹੈ ਉਹ ਬੜੀ ਯੂਨੋ ਨੋਮੀਨਲ ਜੀ ਹੈ, ਬਹੁਤ ਘੱਟ ਹੈ, ਬਟ ਜਿਹੜੇ ਥਰਸਡੇ ਨੂੰ ਆਉਣਗੇ ਉਹਨਾਂ ਤੋਂ ਆਪਾਂ ਥੋੜ੍ਹੇ ਆ ਹੋਰ ਵੀ ਘੱਟ ਫੀਸ ਚਾਰਜ ਕਰਨੀ ਹੈ, ਠੀਕ ਹੈ?
3: ਹਾਂਜੀ, ਇਹ ਚੀਜ਼ ਹੈ, 20% ਆਫ ਕਰ ਦੇਵਾਂਗੇ ਫਸਟ।
0: ਚਲੋ 20% ਡਿਸਕਾਊਂਟ ਹੈ। ਦੇਖੋ ਤੁਹਾਨੂੰ ਸਿੱਧੀ ਜੀ ਗੱਲ ਹੈ, ਸਰਾਂਸ਼ ਹੁਣੇ ਲੀਗਲ ਤਰੀਕੇ ਨਾਲ ਗਵਰਨਮੈਂਟ ਕੋਲੋਂ ਪੈਸੇ ਦੇ ਦਵਾ ਰਹੇ ਆ, ਇਹ ਉਹ ਪੈਸੇ ਆ ਜਿਹੜੇ ਤੁਸੀਂ ਵਾਪਸ ਨਹੀਂ ਕਰਨੇ। ਸੋ ਤੁਸੀਂ ਜ਼ਰੂਰ ਥਰਸਡੇ ਸ਼ਾਮ ਨੂੰ 6 ਵਜੇ ਆ ਜਾਓ। ਸਰਾਂਸ਼ ਆਫਿਸ ਦਾ ਐਡਰੈਸ ਦੱਸੋ।
3: ਹਾਂਜੀ, ਆਫਿਸ ਦਾ ਐਡਰੈਸ ਹੈਗਾ ਜੀ 218 ਐਕਸਪੋਰਟ ਬੁਲੇਵਰਡ, ਹਰ ਇੰਟਰਵਿਊ ਡੈਰੀ ਦਾ ਆਫਿਸ ਹੈਗਾ ਜੀ ਸਾਡਾ, ਐਂਡ ਦੈਨ 218 ਐਕਸਪੋਰਟ ਬੁਲੇਵਰਡ। ਆਪ ਸਭੀ ਇਨਵਾਈਟਿਡ ਹੈ, ਹਮਨੇ ਯਹਾਂ ਪੇ ਅਰੇਂਜਮੈਂਟ ਸਟਾਰਟ ਕਰ ਦਿਆ ਹੈ, ਆਪ ਸਭੀ ਯਹਾਂ ਵੈਲਕਮ ਹੈ। ਹਮ ਆਪਕੀ ਸੇਵਿੰਗਸ ਨਹੀਂ ਕਰਾ ਰਹੇ ਹੈ, ਸੇਵਿੰਗਸ ਕਰਨੀ ਤੁਹਾਡੇ ਪਾਸ ਮਤ ਆਨਾ। ਅਗਰ ਆਪਨੇ ਸਕਿੱਲ ਹਾਸਿਲ ਕਰਨੀ ਔਰ ਫੰਡਿੰਗ ਹਾਸਿਲ ਕਰਨੀ ਹੈ, ਦੇ ਨਹੀਂ ਰਹੇ ਆਪ ਹਮੇ ਕੁਛ, ਲੈ ਜ਼ਰੂਰ ਰਹੇ ਹੈ 30-100,000 ਕੀ ਫੰਡਿੰਗ, ਹਮ ਸਿਰਫ ਇੱਕ ਜ਼ਰੀਆ ਹੈ, ਬਹੁਤੋ ਕੋਸ਼ਿਸ਼ ਕਰ ਚੁੱਕੇ ਹੈ, 7 ਈਅਰ ਸੇ ਬਿਜ਼ਨਸ ਮੇ ਹੈ, ਲਾਸਟ ਹਫਤੇ ਵੀ 34 ਬੰਦੋਂ ਕੀ ਫੰਡਿੰਗ ਉਨਕੇ ਅਕਾਊਂਟ ਮੇ ਟ੍ਰੈਕ ਕੀ।
0: ਵੈਰੀ ਗੁੱਡ, ਤੇ ਤੁਹਾਡੇ ਕੋਲ ਸਿਰਫ ਕੁਝ ਹਫਤੇ ਬਾਕੀ ਹੈ ਫੰਡਿੰਗ ਬੰਦ ਹੋ ਜਾਣੀ ਹੈ, 30,000 to 1,00,000 ਡਾਲਰ ਤੱਕ ਦਾ ਤੁਹਾਨੂੰ ਫੰਡਿੰਗ ਮਿਲ ਰਹੀ ਹੈ। ਸਰਾਂਸ਼ ਅਗਲੀ ਗੱਲਬਾਤ ਆਪਾਂ ਅੱਗੇ ਜਾ ਕੇ ਕਰਾਂਗੇ। ਥੈਂਕ ਯੂ।
3: ਥੈਂਕ ਯੂ।
0: ਸੋ ਪ੍ਰੋਗਰਾਮ ਪੰਜਾਬੀ ਲਹਿਰਾ 905

0: FDA. The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ
2: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ ਬ੍ਰਿਜ ਮੋਹਨ .com।

0: ਵੀ ਵਾਹ ਕਿਆ ਬਾਤ ਹੈ। ਮੈਂ ਕਹਿੰਦਾ ਵਡਾਲੀ ਸਾਹਿਬ ਨੂੰ ਸੁਣ ਕੇ ਹੀ ਬੰਦਾ ਸੁਰੀਲਾ ਬਣ ਜਾਂਦਾ, ਕਿਆ ਯਾਰ ਗਾਇਆ। ਸੋ ਬਹੁਤ ਹੀ ਮਾਣ ਨਾਲ, ਬੜੀ ਇੱਕ ਖੁਸ਼ੀ, ਬੜੇ ਚਾਹਵਾਂ ਦੇ ਨਾਲ ਅੱਜ ਅਸੀਂ ਵੈਲਕਮ ਕਰ ਰਹੇ ਹਾਂ ਦ ਵਨ ਐਂਡ ਓਨਲੀ ਲੈਜੈਂਡਰੀ ਲਖਵਿੰਦਰ ਵਡਾਲੀ ਸਾਹਿਬ ਸਾਡੇ ਨਾਲ ਨੇ। ਤੇ ਵਡਾਲੀ ਸਾਹਿਬ ਪੰਜਾਬੀ ਲਹਿਰਾਂ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਸਰ।
1: ਸਤਿ ਸ਼੍ਰੀ ਅਕਾਲ ਨਵੀ, ਤੁਹਾਨੂੰ ਤੇ ਪੰਜਾਬੀ ਲਹਿਰਾਂ ਪ੍ਰੋਗਰਾਮ ਸੁਣ ਰਹੇ
0: ਵਡਾਲੀ ਸਾਹਿਬ ਦੀ ਗਾਇਕੀ ਨੂੰ, ਅੰਦਾਜ਼ ਨੂੰ, ਇੱਕ ਸੁਰੀਲੀ ਆਵਾਜ਼ ਨੂੰ ਸੁਣੀਏ। ਤੇ ਕਿਵੇਂ ਚੱਲ ਰਿਹਾ ਜੋ ਕੈਨੇਡਾ ਦਾ ਟੂਰ ਹੈ ਫਿਲਹਾਲ?
1: ਜੀ ਨਵੀ, ਬਹੁਤ ਸੋਹਣਾ ਚੱਲ ਰਿਹਾ। ਆਗਾਜ਼ ਕੀਤਾ ਸੀ ਵੈਨਕੂਵਰ ਤੋਂ, ਤੇ ਵੈਨਕੂਵਰ ਵੀ ਸੋਲਡ ਆਊਟ ਰਿਹਾ। ਉਸ ਤੋਂ ਬਾਅਦ ਫਿਰ ਐਡਮਿੰਟਨ ਗਏ 22 ਤਰੀਕ ਨੂੰ, ਉੱਥੇ ਵੀ ਬਹੁਤ ਹੀ ਜ਼ਬਰਦਸਤ ਸ਼ੋਅ ਐਕਸਪੋ ਅਰੀਨਾ ਦੇ ਵਿੱਚ ਸੀ। ਔਰ ਹੁਣ ਵਾਰੀ ਆਈ ਹੈ ਟੋਰਾਂਟੋ ਦੀ 22 ਤਰੀਕ ਨੂੰ, ਲਿਵਿੰਗ ਆਰਟ ਸੈਂਟਰ ਦੇ ਵਿੱਚ ਪਰਫੋਰਮ ਕਰਾਂਗੇ।
0: ਜਾਣਕਾਰੀ ਜ਼ਰੂਰ ਦੇ ਦੇਵਾਂ, ਤੁਸੀਂ ਟਿਕਟ ਮਾਸਟਰ ਤੋਂ ਟਿਕਟ ਲੈ ਸਕਦੇ ਹੋ ਜਾਂ ਕੋਈ ਵੀ ਜਾਣਕਾਰੀ ਚਾਹੀਦੀ ਹੈ 3653782213 ਤੇ 28 ਤਾਰੀਖ ਪਰਸੋਂ ਥਰਸਡੇ ਸ਼ਾਮ ਬਹੁਤ ਹੀ ਪਿਆਰੀ, ਬੜੀ ਹੀ ਖੂਬਸੂਰਤ ਸ਼ਾਮ ਵਡਾਲੀ ਸਾਹਿਬ ਦੇ ਨਾਲ ਆਪਾਂ ਸਭ ਇੰਜੋਏ ਕਰਾਂਗੇ। ਵਡਾਲੀ ਸਾਹਿਬ, ਤੁਸੀਂ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਜੀ ਅਤੇ ਪਿਆਰੇ ਲਾਲ ਜੀ ਦੀ ਲੈਗਸੀ ਨੂੰ ਅੱਗੇ ਤੋਰ ਰਹੇ ਹੋ ਬਹੁਤ ਹੀ ਕਮਾਲ ਦੇ ਨਾਲ। ਤੁਸੀਂ ਉਹ ਇੱਕ ਘਰਾਣੇ ਦੀ ਗਾਇਕੀ ਦਾ ਨਾਮ ਦੁਨੀਆ ਭਰ ਦੇ ਵਿੱਚ ਹੋਰ ਵੀ ਰੋਸ਼ਨ ਕਰ ਰਹੇ ਹੋ। ਮੈਂ ਸੋਚ ਰਿਹਾ ਸੀ, ਮੈਂ ਕਿ ਇਹਦੇ ਨਾਲ ਇੱਕ ਵੱਖਰੇ ਕਿਸਮ ਦਾ ਪ੍ਰੈਸ਼ਰ ਵੀ ਜ਼ਰੂਰ ਆਉਂਦਾ ਹੋਊਗਾ ਕਿ ਨਹੀਂ?
1: ਜੀ ਓਬਵੀਅਸਲੀ, ਕਿਉਂਕਿ ਹੁਣ ਪਾਪਾ ਜੀ ਦਾ, ਚਾਚਾ ਜੀ ਦਾ ਨਾਮ ਬਹੁਤ ਵੱਡਾ ਆ, ਤੇ ਪਹਿਲਾਂ ਤੇ ਮੈਂ ਥੋੜਾ ਜਿਹਾ ਸਟਾਈਲ ਮੇਰਾ ਚੇਂਜ ਸੀ। ਜਦ ਮੈਂ 2016 ਚ ਆਇਆ ਸੀ ਕੈਨੇਡਾ ਜਾਂ ਫਿਰ 18 ਚ ਆਇਆ ਸੀ, ਉਦੋਂ ਮੈਂ ਸਟੈਂਡਿੰਗ ਪਰਫੋਰਮੈਂਸ ਕਰਦਾ ਹੁੰਦਾ ਸੀ। ਤੇ ਕੋਵਿਡ ਤੋਂ ਬਾਅਦ ਫਿਰ ਪਾਪਾ ਜੀ ਦੇ ਨਾਲ ਬਹੁਤ ਟਾਈਮ ਮਿਲਿਆ, ਜਦੋਂ ਕੋਵਿਡ ਦੇ ਵਿੱਚ ਅਸੀਂ ਇੰਡੀਆ ਇਕੱਠੇ ਰਹੇ, ਤੇ ਬਹੁਤ ਸਾਰੀਆਂ ਬਾਰੀਕੀਆਂ, ਬਹੁਤ ਚੀਜ਼ਾਂ ਜ਼ਿੰਦਗੀ ਦੇ ਬਾਰੇ ਚ, ਗਾਣੇ ਦੇ ਬਾਰੇ ਚ, ਉਹਨਾਂ ਦੇ ਕੋਲੋਂ, ਉਹਨਾਂ ਦੇ ਨਾਲ ਰਹਿ ਕੇ ਉਹਨਾਂ ਦੇ ਕੋਲੋਂ ਲਈਆਂ, ਤੇ ਉਸ ਚੀਜ਼ ਦੇ ਉੱਤੇ ਮੈਂ ਜਦੋਂ ਇੰਪਲੀਮੈਂਟ ਕੀਤਾ ਤੇ ਬਹੁਤ ਸੋਹਣੇ ਰਿਜ਼ਲਟਸ ਆਏ। ਜਿਹੜਾ ਉਸ ਤੋਂ ਪਹਿਲਾਂ ਪ੍ਰੈਸ਼ਰ ਸੀ ਨਾ ਕਿ ਸ਼ਾਇਦ ਮੈਂ ਸੇਮ ਪਾਪਾ ਜੀ ਵਾਂਗੂ ਬੈਠ ਕੇ ਗਾਊਂਗਾ ਤੇ ਲੋਕ ਮੈਨੂੰ ਕਿੱਦਾਂ ਐਕਸੈਪਟ ਕਰਨਗੇ ਨਹੀਂ ਕਰਨਗੇ, ਤੇ ਉਹ ਚੀਜ਼ ਪ੍ਰੂਵ ਹੋ ਗਈ। ਇੱਕ ਤਾਂ ਮੇਰੀ ਬੈਡ ਲੱਕ ਕੇ ਚਾਚਾ ਜੀ ਹੋਰਾਂ ਦੇ ਨਾਲ ਮੈਂ ਬਹੁਤ ਜ਼ਿਆਦਾ ਸਮਾਂ ਪਰਫੋਰਮ ਨਹੀਂ ਕਰ ਸਕਿਆ ਕਿਉਂਕਿ ਉਹਨਾਂ ਦਾ ਥੋੜਾ ਜਿਹਾ ਜਾਣਾ ਦੁਨੀਆ ਤੋਂ ਦੁਖਦਾਈ ਜਾ ਰਿਹਾ, ਤੇ ਪਰ ਇਹ ਕਿ ਉਸ ਤੋਂ ਬਾਅਦ ਫਿਰ ਪਾਪਾ ਜੀ ਦੇ ਨਾਲ ਮੈਨੂੰ ਉਹਨਾਂ ਦਾ ਸਾਥ ਦੇਣਾ ਪਿਆ। ਮੈਂ ਉਹਨਾਂ ਨੂੰ ਇਕੱਲੇ ਨਹੀਂ ਛੱਡਣਾ ਚਾਹੁੰਦਾ ਸੀ, ਸੋ ਉਹਨਾਂ ਨੂੰ ਕਹਿ ਲਓ ਕਿ ਸਾਥ ਦੀ ਲੋੜ ਸੀ, ਤੇ ਮੈਂ ਫਿਰ ਦਿਨ ਰਾਤ ਇੱਕ ਕਰਕੇ ਜਿਵੇਂ ਚਾਚਾ ਜੀ ਸਾਥ ਦਿੰਦੇ ਸੀ ਪਾਪਾ ਜੀ ਦਾ, ਉਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਮੈਂ ਰਿਹਾ। ਤੇ ਫਿਰ ਉਹ ਜਿਹੜੀਆਂ ਬਾਰੀਕੀਆਂ ਸੀ ਉਹ ਮੈਂ ਕੋਵਿਡ ਦੇ ਦਰਮਿਆਨ ਵੀ 2 ਸਾਲ ਲਗਾਤਾਰ ਬਹੁਤ ਰਾਤ ਦਿਨ ਇੱਕ ਕਰਕੇ ਕੀਤੀ, ਮਿਹਨਤ ਕੀਤੀ ਤੇ ਉਹਨਾਂ ਦਾ ਸਾਥ ਦਿੱਤਾ। ਫਿਰ ਉਸ ਤੋਂ ਬਾਅਦ ਜਦੋਂ ਮੈਂ ਇਕੱਲਿਆਂ ਨੇ ਬੈਠ ਕੇ ਸਿਟਿੰਗ ਗਾਉਣਾ ਸ਼ੁਰੂ ਕੀਤਾ, ਤੇ ਉਹਦੇ ਚ ਵੀ ਜਿਹੜਾ ਉਹ ਪ੍ਰੈਸ਼ਰ ਸੀ ਨਾ, ਫਿਰ ਕਿਤੇ ਨਾ ਕਿਤੇ ਘਟਦਾ ਹੋਇਆ ਨਜ਼ਰ ਆਇਆ ਜਦੋਂ ਲੋਕਾਂ ਨੇ ਐਕਸੈਪਟ ਕਰ ਲਿਆ, ਪਿਆਰ ਦਿੱਤਾ, ਮੁਹੱਬਤ ਦਿੱਤੀ, ਤੇ ਹੁਣ ਉਹ ਪ੍ਰੈਸ਼ਰ ਨਹੀਂ ਹੈਗਾ। ਪਹਿਲਾਂ ਬਹੁਤ ਸੀ, ਪਰ ਮੈਂ ਆਪਣੇ ਚੰਗੇ ਸੰਗੀਤ ਪ੍ਰੇਮੀਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇੰਨੀ ਮੁਹੱਬਤ ਦਿੱਤੀ ਹੈ।
0: ਤੇ ਵਡਾਲੀ ਸਾਹਿਬ, ਬਹੁਤ ਜ਼ਿਆਦਾ ਆਡੀਅੰਸ ਹੈ, ਸਾਨੂੰ ਵੀ ਹੁਣ ਪ੍ਰੋਗਰਾਮ ਤੇ ਰਿਕੁਐਸਟ ਆਉਂਦੀ ਹੈ ਕਿ ਨਵੀ ਯਾਰ ਤੁਸੀਂ ਵਡਾਲੀ ਸਾਹਿਬ ਦਾ ਕੁਛ ਨਾ ਕੁਛ ਲਾਓ, ਉਸਤਾਦ ਜੀ ਦਾ ਕੁਛ ਨਾ ਕੁਛ ਪਲੇ ਕਰੋ। ਤੇ ਤੁਸੀਂ ਹੁਣ ਜਿਵੇਂ ਜ਼ਿਕਰ ਕੀਤਾ ਕਿ ਜਿਹੜੇ ਅਸਲ ਸੰਗੀਤ ਪ੍ਰੇਮੀ ਨੇ ਉਹਨਾਂ ਦੀ ਗਿਣਤੀ ਹਜੇ ਵੀ ਬਹੁਤ ਜ਼ਿਆਦਾ, ਸੋ ਆਲਵੇਜ਼ ਜਦੋਂ ਕੋਈ ਸੂਫੀ ਲਾਈਵ ਪਰਫੋਰਮੈਂਸ ਆਉਂਦੀ ਹੈ, ਮੈਂ ਕਹਿੰਦਾ ਹੁੰਦਾ ਕਿ ਜੇ ਉਹ ਲਾਈਵ ਦਾ ਨਜ਼ਾਰਾ ਉਹ ਵਾਕਈ ਲਾਈਵ ਦੇ ਵਿੱਚ ਹੀ ਹੈ। ਸੋ ਜਿਹੜਾ ਇਹ ਆਡੀਅੰਸ ਹੈ ਇਹਦੇ, ਹੁਣ ਬਹੁਤ ਸਾਰੇ ਲੋਕ ਕਿਉਂਕਿ ਹੁਣ ਨਿਊ ਜਨਰੇਸ਼ਨ ਹੈ, ਉਹ ਸੋਚਦੇ ਆ ਕਿ ਯਾਰ ਅਸੀਂ ਕੋਈ ਇੱਦਾਂ ਦਾ ਗਾਣਾ ਕਰੀਏ, ਉੱਦਾਂ ਦਾ ਕਰੀਏ, ਬਟ ਮੈਨੂੰ ਲੱਗਦਾ ਕਿ ਹੁਣ ਤਾਂ ਸੂਫੀ ਗਾਇਕੀ ਤੇ ਲਾਈਵ ਗਾਇਕੀ ਦੀ ਇੱਕ ਜਿਹੜੀ ਯੂਨੀਕਨੈਸ ਹੈ ਉਹ ਤਾਂ ਹੋਰ ਵੀ ਬਣ ਚੁੱਕੀ ਹੈ।
1: ਵੱਧਦੀ ਜਾਂਦੀ। ਹਾਂਜੀ ਤੁਸੀਂ ਯਕੀਨ ਮੰਨਿਓ, ਅਸੀਂ 2 ਸਾਲ ਪਹਿਲਾਂ ਨਾ ਜੀ ਇੱਕ ਸ਼ੋਅ ਕੀਤਾ ਪੰਚਕੂਲਾ ਦੇ ਵਿੱਚ, ਸਿਲੈਕਟਿਡ ਸ਼ੋਅ ਸੀ, ਤੇ ਉੱਥੇ ਦੇ ਇੱਕ ਨਿੱਜੀ ਰੇਡੀਓ ਦੇ ਨਾਲ ਮਿਲ ਕੇ ਚੰਡੀਗੜ੍ਹ ਪੰਚਕੂਲਾ ਮੋਹਾਲੀ ਦੇ ਵਿੱਚ ਅਸੀਂ ਉੱਥੇ ਇੰਦਰ ਧਨੁਸ਼ ਆਡੀਟੋਰੀਅਮ ਦੇ ਵਿੱਚ ਅਸੀਂ ਉਹ ਟਿਕਟਿਡ ਸ਼ੋਅ ਰੱਖਿਆ। ਕੋਵਿਡ ਤੋਂ ਬਾਅਦ ਪਹਿਲਾ ਸ਼ੋਅ ਸੀ, ਸ਼ਾਇਦ ਮੇਰਾ ਖਿਆਲ ਕੋਈ 3 ਸਾਲ ਤਕਰੀਬਨ ਹੋ ਗਏ। ਔਰ ਉਹਦੇ ਚ ਤੁਸੀਂ ਯਕੀਨ ਮੰਨਿਓ, ਯਕੀਨ ਮੰਨਿਓ ਮਤਲਬ ਮੰਨਣਾ ਤਾਂ ਪੈਣਾ ਕਿਉਂਕਿ ਉਹਦਾ ਪ੍ਰੂਫ ਪਿਆ ਹੋਇਆ ਯੂਟਿਊਬ ਤੇ। ਅਸੀਂ ਇੱਕ ਲਖਵਿੰਦਰ ਵਡਾਲੀ ਲਾਈਵ ਯੂਟਿਊਬ ਚੈਨਲ ਸ਼ੁਰੂ ਕੀਤਾ, ਉਹਦੇ ਤੇ ਅਸੀਂ ਗਾਣਾ ਪਾਇਆ ਚੂਰੀ, ਔਰ ਚੂਰੀ ਉੱਥੋਂ ਰਿਵਾਈਵ ਹੋ ਗਿਆ। ਤੁਸੀਂ ਦੇਖੋ 13 ਸਾਲ ਬਾਅਦ, ਉਹਦੇ ਚੋਂ ਇਹ ਸੀਗਾ ਕਿ ਅਸੀਂ ਉਹ ਥੋੜਾ ਜਿਹਾ ਉਹਦੀ ਵਰਡਿੰਗ ਜਿਹੜੀ ਇੰਪਰੋਵਾਈਜ਼ ਕੀਤੀ ਸੀ ਕਿ ਲਾਉਣੀਆਂ ਨੇ ਸੌਖੀਆਂ, ਨਿਭਾਉਣੀਆਂ ਨੇ ਔਖੀਆਂ, ਤੇਰੇ ਕੋਲੋਂ ਯਾਰਾ ਇਹ ਜਾਣੀਆਂ ਨੀ ਜੋਖੀਆਂ, ਮਹਿਕ ਪਿਆਰ ਦੀ ਵਾਂਗ ਕਸਤੂਰੀ, ਲੋਕਾਂ ਬਦਨਾਮ ਕਰਤੀ ਨਾਲੇ ਮੈਂ ਤੇ ਘਿਓ ਦੀ ਮਿੱਠੀ ਚੂਰੀ। ਇਹ ਇੰਨੀਆਂ ਕੁ ਲਾਈਨਾਂ ਪਾਉਣ ਦੇ ਨਾਲ ਚੂਰੀ ਰਿਵਾਈਵ ਹੋ ਗਈ 13 ਸਾਲ ਬਾਅਦ। ਔਰ ਸਾਡੇ ਜਿਹੜੇ ਕਹਿ ਲਓ ਕਿ ਉਸ ਸ਼ੋਅ ਦੇ ਵਿੱਚ ਮੈਂ ਤਕਰੀਬਨ ਜਿਹੜੇ 20 ਸਾਲ ਪਹਿਲਾਂ ਗਾਣੇ ਗਾਏ ਹੋਏ ਸੀ ਉਹ ਗਾਣੇ ਗਾਏ, ਔਰ ਉਲਟਾ ਉਹ ਰਿਵਾਈਵ ਹੋ ਗਿਆ, ਉਹ ਚੀਜ਼ ਰਿਵਾਈਵ ਹੋ ਗਈ। ਤੇ ਮੈਨੂੰ ਏਦਾਂ ਲੱਗ ਰਿਹਾ ਕਿ ਸੂਫੀ ਦਾ ਰੁਝਾਨ ਉਸ ਤੋਂ ਬਾਅਦ ਵੱਧ ਹੀ ਰਿਹਾ ਲੋਕਾਂ ਦਾ, ਘਟਿਆ ਨਹੀਂ। ਮਤਲਬ ਹੁਣ ਲੋਕ ਸਗੋਂ ਜ਼ਿਆਦਾ ਯੂਥ ਵੀ ਬੜਾ ਜੁੜ ਰਿਹਾ ਇਸ ਚੀਜ਼ ਦੇ ਨਾਲ ਹੁਣ।

0: ਸੌਰੀ ਬਟਾਲੀ ਸਾਹਿਬ, ਆਵਾਜ਼ ਆਪਣੀ ਡਿਸਕਨੈਕਟ ਹੋ ਗਈ ਸੀ। ਸੋ ਬਟਾਲੀ ਸਾਹਿਬ, ਮੈਂ ਜ਼ਿਕਰ ਕਰ ਰਿਹਾ ਸੀ ਵੀ ਬਹੁਤ ਸਾਰੇ ਲੋਕ ਜਿਹੜੇ ਆਪਣੀ ਮਿਹਨਤ ਦੀ ਕਮਾਈ ਚੋਂ ਪੈਸੇ ਲਾ ਰਹੇ ਆ, ਟਿਕਟਾਂ ਖਰੀਦ ਰਹੇ ਆ, ਉਹਨਾਂ ਨੂੰ ਇਹ ਹੈ ਕਿ ਯਾਰ ਜੇ ਅਸੀਂ ਸ਼ੋਅ 'ਤੇ ਜਾ ਰਹੇ ਹਾਂ, ਐਵੇਂ ਅਸੀਂ ਸੀ ਡੀ ਸੁਣਨ ਨਹੀਂ ਜਾ ਰਹੇ, ਜੇ ਸਾਡੇ ਪੈਸੇ ਦਾ ਮੁੱਲ ਪੈਣਾ ਤਾਂ ਉਹ ਬਟਾਲੀ ਸਾਹਿਬ ਵਰਗੇ ਆਰਟਿਸਟ ਜਿਹੜੇ 2-3 ਘੰਟੇ ਲਾਈਵ ਗਾਉਂਦੇ ਆ ਤਾਂ ਹੀ ਸਾਨੂੰ ਵਰਥ ਹੈ।
1: ਜੀ ਜੀ ਜੀ ਜੀ ਬਿਲਕੁਲ, ਮੈਂ ਉਹੀ ਤੁਹਾਨੂੰ ਜ਼ਿਕਰ ਕਰ ਰਿਹਾ ਸੀ ਕਿ ਅਸੀਂ ਜਿਹੜਾ ਪੰਚਕੂਲਾ ਸ਼ੋਅ ਕੀਤਾ ਜੀ, ਉੱਥੋਂ ਸਾਡਾ ਜਿਹੜਾ ਇਹ ਪੁਰਾਣੀਆਂ ਚੀਜ਼ਾਂ ਦਾ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ, ਉਹ ਸਾਰੀਆਂ ਪੁਰਾਣੀਆਂ ਚੀਜ਼ਾਂ ਰਿਵਾਈਵ ਹੋ ਗਈਆਂ, ਉਲਟਾ ਹੋ ਗਿਆ, ਜਦਕਿ ਉਹ ਡੈਡ ਹੋਈਆਂ ਹੋਈਆਂ ਚੀਜ਼ਾਂ ਸੀ ਜਿਹੜੀਆਂ ਰਿਵਾਈਵ ਹੋ ਗਈਆਂ। ਸੋ ਮੈਂ ਉਹੀ ਟਰਾਈ ਕਰ ਰਿਹਾ ਕਿ ਜਿਹੜੀਆਂ ਪੁਰਾਣੀਆਂ ਚੀਜ਼ਾਂ ਪਾਪਾ ਜੀ ਦੀਆਂ ਆਪਣੀਆਂ ਜਿਹੜੀਆਂ ਪਹਿਲਾਂ ਨਹੀਂ ਗਾਈਆਂ, ਉਹ ਮੈਂ ਉਦਨ 28 ਤਰੀਕ ਨੂੰ ਲਿਵਿੰਗ ਆਰਟ ਸੈਂਟਰ ਦੇ ਵਿੱਚ ਪਰਫੋਰਮ ਕਰਾਂ। ਤੇ ਉਮੀਦ ਕਰਦਾ ਕਿ ਸ਼ਾਮ ਜਿਹੜੀ ਆ ਉਹ ਬਹੁਤ ਤੁਹਾਡੇ ਸਾਰਿਆਂ ਲਈ ਯਾਦਗਾਰ ਰਹੂਗੀ।
0: ਬਿਲਕੁਲ, ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜ਼ਰੂਰ ਤੁਸੀਂ ਹਜੇ ਵੀ ਟਿਕਟਾਂ ਨਹੀਂ ਲਈਆਂ ਤਾਂ ਲਖਵਿੰਦਰ ਵਡਾਲੀ ਲਾਈਵ 28 ਤਾਰੀਖ ਲਿਵਿੰਗ ਆਰਟ ਸੈਂਟਰ ਮਿਸਿਸਾਗਾ, ਤੁਸੀਂ ਜ਼ਰੂਰ ਸਭ ਨੇ ਪਹੁੰਚਣਾ। ਐਂਡ ਬਹੁਤ ਹੀ ਪਿਆਰਾ, ਮੈਂ ਕਹਿੰਦਾ ਹੁੰਦਾ ਕਿ ਲਾਈਵ ਗਾਇਕੀ ਲਈ ਵੈਨਿਊ ਬਣਿਆ ਹੋਇਆ। ਸੋ ਤੁਸੀਂ ticketmaster.ca ਤੇ ਚਲ ਜਾਓ ਟਿਕਟਾਂ ਲੈਣ। ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ 365-378-2213 ਲਖਵਿੰਦਰ ਵਡਾਲੀ ਲਾਈਵ ਪਰਸੋਂ ਥਰਸਡੇ ਸ਼ਾਮ ਨੂੰ 8 ਵਜੇ ਲਿਵਿੰਗ ਆਰਟ ਸੈਂਟਰ 28 ਤਾਰੀਖ ਨੂੰ। ਤੇ ਵਡਾਲੀ ਸਾਹਿਬ, ਜੇ ਹੋ ਸਕੇ ਤਾਂ ਚੂਰੀ ਦੇ 2 ਕਬੂਲ ਹੋ ਜਾਣ ਤਾਂ ਬਹੁਤ ਅਸੀਂ ਤੁਹਾਡਾ ਥੈਂਕਸ ਕਰਾਂਗੇ।
1: ਜੀ ਮੈਂ ਉਹੀ ਲਾਈਨਾਂ ਜਿਹੜੀਆਂ ਇੰਪਰੋਵਾਈਜ਼ ਕੀਤੀਆਂ ਨੇ ਜਿਹੜਾ ਜ਼ਿਕਰ ਕਰ
0: ਜੀ
1: ਲਾਉਣੀਆਂ ਨੇ ਸੌਖੀਆਂ ਨਿਭਾਉਣੀਆਂ ਨੇ ਔਖੀਆਂ, ਤੇਰੇ ਕੋਲੋਂ ਯਾਰ ਹਾਏ ਜਾਣੀਆਂ ਨੇ ਜੋਖੀਆਂ, ਜਿਹਨੇ ਜਿਹਨੇ ਲਾਈਆਂ ਨਾਰੀਆਂ ਕਾਸ ਜੋਗੀਆਂ, ਮਹਿਕ ਪਿਆਰ ਦੀ ਵਾਂਗ ਕਸਤੂਰੀ ਲੋਕਾਂ ਬਦਨਾਮ ਕਰਤੀ, ਨਾਲੇ ਮੈਂ ਦੇਖਿਓ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ।
0: ਵਾਹ ਵਾਹ, ਕੀ ਬਾਤ ਹੈ,
1: ਲੋਕਾਂ ਬਦਨਾਮ,
0: ਕਿਆ ਬਾਤ ਹੈ। ਨਹੀਂ ਰੀਸਾ ਵਡਾਲੀ ਸਾਹਿਬ, ਬਹੁਤ ਬਹੁਤ ਪਿਆਰ ਤੇ ਬੈਸਟ ਵਿਸ਼ੇਸ, ਤੇ ਟੋਰਾਂਟੋ ਵਾਲੇ ਨੂੰ ਸੱਦਾ ਇੱਕ ਵਾਰ ਫਿਰ ਦੇ ਦਿਓ।
1: ਜੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ 28 ਤਰੀਕ ਨੂੰ ਸ਼ਾਮ ਨੂੰ 8 ਵਜੇ ਲਿਵਿੰਗ ਸੈਂਟਰ ਦੇ ਵਿੱਚ ਜਿਹਨਾਂ ਜਿਹਨਾਂ ਨੇ ਟਿਕਟਾਂ ਨਹੀਂ ਲਈਆਂ ਲੈ ਲਓ ਆਪਣੀ ਮਨਪਸੰਦੀ ਦਾ ਔਰ ਪਹੁੰਚੋ, ਤੇ ਮਹਿਫਿਲ ਮੈਂ ਗਾਰੰਟੀ ਦਿੰਦਾ ਕਿ ਤੁਹਾਡੇ ਲਈ ਯਾਦਗਾਰ ਹੋਊਗੀ। ਆ ਜਾਓ ਫਿਰ ਤੇ ਮਿਲ ਕੇ ਲਾਉਂਦੇ ਹਾਂ ਮਹਿਫਿਲ ਤੁਹਾਡੇ ਸਾਥ।
0: ਬਿਲਕੁਲ, ਬਹੁਤ ਬਹੁਤ ਪਿਆਰ, ਬੈਸਟ ਵਿਸ਼ਿਸ। ਸੋ ਲਿਵਿੰਗ ਆਰਟ ਸੈਂਟਰ 28 ਤਾਰੀਖ ਲਾਈਵ ਇਨ ਕਾਨਸਰਟ ਲਖਵਿੰਦਰ ਵਡਾਲੀ ਜੀ, ਐਂਡ ticketmaster.ca ticketmaster.ca। ਬਹੁਤ ਪਿਆਰ ਵਡਾਲੀ ਸਾਹਿਬ, ਥੈਂਕ ਯੂ ਵਾਂਸ ਅਗੇਨ।
1: ਥੈਂਕ ਯੂ ਨਵੀ, ਤੁਹਾਡਾ ਬਹੁਤ ਬਹੁਤ, ਤੇ ਤੁਹਾਨੂੰ ਮੇਰੇ ਵੱਲੋਂ ਬਹੁਤ ਬਹੁਤ ਦੁਆਵਾਂ,
0: ਬਹੁਤ ਪਿਆਰ, ਥੈਂਕ ਯੂ,
1: ਬਹੁਤ ਤੰਦਰੁਸਤੀ, ਕਾਮਯਾਬੀ।
0: ਥੈਂਕ ਯੂ ਸਰ, ਥੈਂਕ ਯੂ ਸੋ ਮਚ।

0: ਕਿਆ ਬਾਤ ਹੈ ਨਹੀਂ ਸਰ ਵਡਾਲੀ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਮੇਰੇ ਫਾਦਰ ਸਾਹਿਬ ਸਤਿੰਦਰਪਾਲ ਸਿੱਧਵਾ ਜੀ ਦੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਤੇ ਮੈਨੂੰ ਡੈਡੀ ਨੇ ਕਿਹਾ ਕਿ ਨਵੀਂ ਵਡਾਲੀ ਸਾਹਿਬ ਨਾਲ ਗੱਲ ਕਰਨੀ ਹੈ ਪੂਰੀ ਐਨ ਕਹਿੰਦੇ ਹੁੰਦੇ ਨਾ ਕਿ ਇੱਕ ਠੋਕੇ ਪੰਜਾਬੀ ਚ ਕਹਿੰਦੇ ਆ ਸੋ ਵਡਾਲੀ ਸਾਹਿਬ ਦਾ ਵੀ ਅੱਜ ਸਪੈਸ਼ਲ ਡੈਡ ਨੂੰ ਮੈਸੇਜ ਆਇਆ ਕਿ ਸਿੱਧਵਾ ਸਾਹਿਬ ਪੰਜਾਬੀ ਦਿਨਾਂ ਚ ਹਾਜ਼ਰੀ ਜ਼ਰੂਰ ਮੇਰੀ ਲਗਵਾਓ ਸੋ ਆਈ ਐਮ ਥੈਂਕਫੁਲ ਕਿ ਏਡੇ ਵੱਡੇ ਲੈਜੈਂਡ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਯਾਰ ਨਹੀਂ ਤਾਂ ਕਿੱਥੇ ਦੁਨੀਆ ਤਾਂ ਤਰਸਦੀ ਹੈ ਕਿ ਵਡਾਲੀ ਸਾਹਿਬ ਨੂੰ ਕਹੀਏ ਕਿ ਵਡਾਲੀ ਸਾਹਿਬ ਸੁਣਾਓ ਫਿਰ ਚੂਰੀ ਲਾਈਵ ਸੋ ਪ੍ਰੋਗਰਾਮ ਪੰਜਾਬੀ ਲਹਿਰਾ ਮੱਲੀ ਟੈਂਟ ਵੱਲੋਂ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਮੱਲੀ ਟੈਂਟ ਸਰਵਿਸਿਸ ਤੁਸੀਂ 10x10 ਫੁੱਟ ਤੋਂ ਲੈ ਕੇ 40x160 ਫੁੱਟ ਤੱਕ ਦਾ ਟੈਂਟ 1200 ਬੰਦੇ ਤੋਂ ਪਲੱਸ ਇਸ ਟੈਂਟ ਦੇ ਵਿੱਚ ਤੁਸੀਂ ਫਿੱਟ ਕਰੋ ਨੋ ਪ੍ਰੋਬਲਮ ਕਲੀਅਰ ਟੈਂਟ ਵਾਈਟ ਟੈਂਟ ਡਾਂਸ ਫਲੋਰ ਟੈਂਟ ਫਲੋਰ ਸਟੇਜ LED ਬਾਰ ਡੈਕੋਰੇਸ਼ਨ ਚੇਅਰਾਂ ਫੈਨ ਪੱਖੇ ਯਾਨੀ ਕਿ ਚਾਹੀਦੇ ਟੇਬਲ ਚਾਹੀਦੇ ਆ ਤੇ ਇਹਨਾਂ ਕੋਲ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ ਵੀ ਨੇ ਮੱਲੀ ਟੈਂਟ ਸਾਡਾ ਨਾਂ ਲੈ ਦਿਓ ਤੇ ਦੇਖਿਓ ਸੀ ਵਧੀਆ ਡੀਲ ਮਿਲਦੀ 6479999 2569 6479999 2569 6479 2569 ਸੌਰਭ ਰਤਨ ਜੀ ਸਾਡਾ ਜੁੜ ਚੁੱਕੇ ਨੇ ਸੋ ਸੌਰਭ ਜੀ ਦੇ ਨਾਲ ਗੱਲਬਾਤ ਕਰੀਏ ਬਈ ਫਾਈਨੈਂਸ਼ੀਅਲ ਦੁਨੀਆ ਦੀ ਥੋੜ੍ਹੀ ਬਹੁਤੀ ਐਜੂਕੇਸ਼ਨ ਆਪਾਂ ਵੀ ਹਾਸਲ ਕਰੀਏ ਸੋ ਸੌਰਭ ਰਤਨ ਜੀ ਤੁਹਾਡੇ ਫਾਈਨੈਂਸ਼ੀਅਲ ਐਡਵਾਈਜ਼ਰ ਸੋ ਸੌਰਭ ਜੀ ਵੈਲਕਮ ਕਿਵੇਂ ਹੋ
1: ਥੈਂਕ ਯੂ ਨਵੀ ਗੁੱਡ ਈਵਨਿੰਗ ਟੂ ਯੂ ਐਂਡ ਆਲ ਦ ਲਿਸਨਰਸ ਬਹੁਤ ਬਹੁਤ ਧੰਨਵਾਦ
0: ਵੈਲਕਮ ਸਰ ਸੋ ਸੌਰਭ ਜੀ ਫਿਰ ਅੱਜ ਆਪਾਂ ਆਲਵੇਜ਼ ਡਿਫਰੈਂਟ ਡਿਫਰੈਂਟ ਐਜੂਕੇਸ਼ਨ ਦਿੰਦੇ ਹਾਂ ਸਾਡੇ ਲਿਸਨਰਸ ਨੂੰ ਫਾਈਨੈਂਸ਼ੀਅਲ ਕਹਿ ਲਓ ਕਿ ਇੰਡੀਪੈਂਡੈਂਸ ਫਾਈਨੈਂਸ਼ੀਅਲ ਗਰੋਥ ਨੂੰ ਲੈ ਕੇ ਰਿਟਾਇਰਮੈਂਟ ਲਈ ਕਿਵੇਂ ਆਪਾਂ ਆਪਣੇ ਆਪ ਨੂੰ ਸੈਟਅਪ ਕਰ ਸਕਦੇ ਹਾਂ ਸੋ ਅੱਜ ਕੀ ਇਨਫੋਰਮੇਸ਼ਨ ਹੈ
1: ਨਵੀਂ ਸੇਵਿੰਗਸ ਜਿਹੜੀਆਂ ਹੈਗੀਆਂ ਨੇ ਨਾ ਉਹ ਇੰਟਰਨਸਿਕਲੀ ਹੋਣੀਆਂ ਚਾਹੀਦੀਆਂ ਹੈਗੀਆਂ ਵਾ ਮਤਲਬ ਸੇਵਿੰਗਸ ਅਗਰ ਤੁਹਾਡੀਆਂ ਧੱਕੇ ਨਾਲ ਹੋ ਰਹੀਆਂ ਤੇ ਮੰਨ ਕੇ ਚੱਲੋ ਸਟਰਕਚਰਲ ਚੀਜ਼ਾਂ ਰੋਂਗ ਚੱਲ ਰਹੀਆਂ ਆਪਣੀ ਬੈਲੈਂਸ ਸ਼ੀਟ ਦੇ ਵਿੱਚ ਬਜਟਿੰਗ ਦੇ ਵਿੱਚ ਇਨਵੈਸਟਿੰਗ ਇਜ਼ ਅ ਨੀਡ ਆਫ ਆਰ ਦੇਖੋ ਜੇ ਆਪਾਂ 20-30-40 ਇਅਰਸ ਪਿੱਛੇ ਚਲੇ ਜਾਈਏ ਇਫ ਯੂ ਲੁੱਕ ਐਟ ਦ ਮਾਰਕੀਟਸ ਵਾਟਸ ਗੋਇੰਗ ਔਨ ਐਂਡ ਹਾਊ ਪੀਪਲ ਆਰ ਫੇਸਿੰਗ ਐਂਡ ਹਾਊ ਦ ਪਲੇਸਮੈਂਟਸ ਹੈਵ ਚੇਂਜਡ ਔਰ ਜੇ ਆਪਾਂ ਪਿਛਲੇ 20 ਸਾਲ ਦੀ ਹਿਸਟਰੀ ਦੇਖੀਏ 10 ਸਾਲ ਦੀ 5 ਸਾਲ ਦੀ ਟ੍ਰਿਗਰਿੰਗ ਇਵੈਂਟਸ ਕੀ ਹੋਏ ਹੈਗੇ ਨੇ ਖਾਸ ਕਰਕੇ ਜਦੋਂ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ ਫਿਰ ਆਪਣਾ ਕੋਵਿਡ ਦਾ ਪੀਰੀਅਡ ਆਇਆ ਉਹਦੇ ਦਰਮਿਆਨ ਵੀ ਮਾਰਕੀਟ ਨੇ ਕਰੈਕਸ਼ਨਸ ਲਿੱਤੀਆਂ ਸੋ ਵਟ ਕੈਨ ਬੀ ਟੋਟ ਟੂ ਆਰ ਸੈਲਵਸ ਇਨ ਟਰਮਸ ਆਫ .com ਇਰਾ ਆਇਆ ਉਸ ਤੋਂ ਬਾਅਦ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ .com ਇਰਾ ਤੋਂ ਪਹਿਲਾਂ ਜਿਹੜਾ ਹੈਗਾ ਸਟੈਗਫਲੇਸ਼ਨ ਦਾ ਇਰਾ ਸੀ 80 ਦਾ ਟਾਈਮ ਸੀਗਾ ਸੋ ਇਹਦੇ ਵਿੱਚ 3-4 ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬੜੀਆਂ ਜ਼ਰੂਰੀ ਨੇ ਸਮਝਣਾ
0: ਤੁਹਾਨੂੰ ਪੈਸੇ ਬਣਾ ਕੇ ਸੌਰਭ ਜੀ ਦਿੰਦੇ ਨੇ ਸੋ 416-833-85 ਹਾਂਜੀ ਸੌਰਭ ਜੀ ਗੋ ਅਹੈਡ
2: ਜੀ ਸੌਰੀ ਜਿਵੇਂ ਮੈਂ ਕਹਿ ਰਿਹਾ ਸੀਗਾ ਕਿ ਆਪਾਂ 2021 ਦੇ ਵਿੱਚ ਆਪਣੇ ਲਿਸਨਰਸ ਨੂੰ ਇਸ ਗੱਲ ਦੇ ਉੱਪਰ ਸੁਚੇਤ ਕਰਨਾ ਸ਼ੁਰੂ ਕੀਤਾ ਸੀਗਾ ਕਿ ਇਨਫਲੇਸ਼ਨ ਜਿਹੜਾ ਹੈਗਾ ਉਹ ਆ ਰਿਹਾ ਸੋ ਬੀ ਸਪੈਸੀਫਿਕ ਟੂ ਯੂਅਰ ਸਪੈਂਡਿੰਗ ਸਿਮੀਲਰਲੀ ਇਹ ਵੀ ਗੱਲ ਉਦੋਂ ਮੈਂ ਕਹੀ ਸੀਗੀ ਕਿ ਮਾਰਕੀਟ ਦੇ ਵਿੱਚ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਮਾਰਕੀਟ ਦੇ ਵਿੱਚ ਰਾਈਟ ਪਲੇਸਮੈਂਟ ਵਿਲ ਯੀਲਡ ਲੋਟ ਆਫ ਗੁੱਡ ਰਿਟਰਨ ਔਰ ਆਪਣੇ ਲਿਸਨਰਸ ਜਿਹੜੇ ਆਪਣੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਦੇ ਆਰ ਇੰਜੋਇੰਗ ਦੋਜ਼ ਡਬਲ ਡਿਜਿਟ ਰਿਟਰਨਸ ਆਈ ਥਿੰਕ ਮੋਰ ਦੈਨ ਡਬਲ ਡਿਜਿਟ ਵਿਚ ਮੀਨਸ ਦੈਟ ਓਵਰ 20% ਉਹਦਾ ਰੀਜ਼ਨ ਕੀ ਹੈਗਾ ਕਿ ਮਾਰਕੀਟ ਦੇ ਵਿੱਚ ਹੁਣ ਜਿਵੇਂ ਇਸ ਵੇਲੇ ਵੀ ਅਰਨਿੰਗਸ ਡਰਿਵਨ ਜਿਹੜੀ ਹੈਗੀ ਹੈ ਗੇਮ ਬਣੀ ਹੋਈ ਹੈ 82% ਤੋਂ ਜ਼ਿਆਦਾ ਕੰਪਨੀਜ਼ ਨੇ ਆਪਣੀ ਬੌਟਮ ਲਾਈਨ ਨੂੰ ਤੇ ਟੌਪ ਅਪ ਲਾਈਨ ਨੂੰ ਮੀਨਸ ਕਿ ਟੌਪ ਸਾਈਡ ਦੇ ਉੱਪਰ ਤੇ ਬੌਟਮ ਲਾਈਨ ਦੇ ਉੱਪਰ ਬੀਟ ਕੀਤਾ ਹੈ ਉਹਨਾਂ ਦੀ ਅਰਨਿੰਗ ਸਟਰੋਂਗ ਨੇ ਬੈਲੈਂਸ ਸ਼ੀਟ ਸਟਰੋਂਗ ਨੇ ਡੈਟ ਸਿਚੁਏਸ਼ਨ ਬੈਡ ਨਹੀਂ ਹੈਗੀ ਔਰ ਰਿਜ਼ਲਟਿੰਗਲੀ ਸਟਾਕਸ ਜਿਹੜੇ ਹੈਗੇ ਨੇ ਉਹ ਫਲਾਇੰਗ ਕਲਰਸ ਨੇ ਹੁਣ ਸਭ ਤੋਂ ਵੱਡੀ ਹਿਸਟਰੀ ਜਿਹੜੀ ਗੱਲ ਹੋਣ ਵਾਲੀ ਹੈ ਸਪੇਸ ਐਕਸ ਐਂਥਰੋਪਿਕ ਤੇ ਓਪਨ AI ਦਾ ਜਿਹੜਾ ਹੈਗਾ IPO ਆਉਣ ਵਾਲਾ ਹੈ ਯੂ ਵੋਂਟ ਬਿਲੀਵ ਓਵਰ $3 trillion ਵਿਲ ਗੋ ਇਨ ਟੂ ਦੀਜ਼ IPOs ਭਾਵ ਕਿ ਇੱਕ ਕੰਪਨੀ ਖੁੱਲਦੇ ਜਦੋਂ $1 trillion ਦਾ ਮਾਰਕਟ ਟੱਚ ਕਰੇਗੀ ਇਹ ਆਪਣੇ ਆਪ ਚ ਬੜਾ ਵੱਡਾ ਇੱਕ ਹਿਸਟੋਰਿਕ ਪਰਸਪੈਕਟਿਵ ਬਣੇਗਾ ਤੇ ਕਿਤੇ ਨਾ ਕਿਤੇ ਪੈਸਾ ਕਿਤੋਂ ਨਿਕਲ ਕੇ ਕਿਤੇ ਤਾਂ ਜਾ ਹੀ ਗਿਆ ਹੈਗਾ ਸੋ ਇਹਨੂੰ ਅੰਡਰਸਟੈਂਡ ਕਰਨ ਦੀ ਗੱਲ ਹੈਗੀ ਹੈ ਜੇ ਆਪਾਂ ਸਟੋਰੇਜ ਕੰਪਨੀਜ਼ ਦੀ ਗੱਲ ਕਰੀਏ ਡੇਟਾ ਸਟੋਰੇਜ ਲਾਈਕ ਸੈਨਡਿਸਕ ਮਾਈਕਰੋਨ ਐਂਡ ਅਦਰਸ ਈਵਨ ਜੇ ਆਪਾਂ ਚਿਪ ਮੈਨੂਫੈਕਚਰਿੰਗ ਕੰਪਨੀਜ਼ ਮਾਰਵਲ ਦੀ ਵੀ ਗੱਲ ਕਰੀਏ ਅਦਰ ਦੈਨ TSMC ਤੇ ਆਪਾਂ ਇਹ ਦੇਖ ਰਹੇ ਹੈਗੇ ਆ ਕਿ ਜਿਹੜਾ ਅਮਾਊਂਟ ਆਫ ਕੈਪੈਕਸ ਜਿਹੜਾ ਹੈਗਾ ਇਹਨਾਂ ਕੰਪਨੀਜ਼ ਦੇ ਵਿੱਚ ਜਾ ਰਿਹਾ ਹੈ ਟੂਵਰਡਸ ਕ੍ਰੀਏਟਿੰਗ ਦਾ ਕਪੈਸਿਟੀ ਜੇ ਆਪਾਂ ਪਾਰਕਰ ਦੀ ਗੱਲ ਕਰੀਏ ਵਾਬੀ ਪਾਰਕਰ ਦੀ ਉਹਨਾਂ ਨੇ ਉਹਨਾਂ ਆਪਣੀ ਗਲਾਸਿਸ ਲਾਂਚ ਕੀਤੀਆਂ ਗੂਗਲ ਦੇ ਨਾਲ ਸੋ ਕੰਪੀਟੀਸ਼ਨ ਜਿਹੜਾ ਹੈਗਾ ਉਹ ਨੀਡ ਆਫ ਐਨ ਆਰ ਹੈ, ਕੰਜ਼ਿਊਮਰਿਜ਼ਮ ਜਿਹੜਾ ਹੈਗਾ ਉਹ ਨੀਡ ਆਫ ਦਾ ਟਾਈਮ ਹੈ, ਤੇ ਰਿਜ਼ਲਟਸ ਜਿਹੜੇ ਹੈਗੇ ਨੇ ਉਹ ਐਕਚੁਅਲ ਰਿਐਲਿਟੀ ਚੈੱਕ ਹੈਗਾ ਜਿਹਦੇ ਨਾਲ ਮਾਰਕੀਟਸ ਨੇ ਹੁਣ ਫਾਰਵਰਡਲੀ ਡਰਿਵਨ ਹੋਣਾ ਹੈਗਾ। ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ, ਭਾਵ ਕਿ US ਇਲੈਕਸ਼ਨਸ ਆਣਗੇ, ਮਾਰਕੀਟਸ ਦੇ ਵਿੱਚ ਡਾਊਨ ਟਰਨ ਆਏਗਾ, ਯੈਸ, ਹਾਊ ਮੱਚ, ਇਟ ਕੁਡ ਬੀ 15-20%, ਬਟ ਵੁੱਡ ਦੈਟ ਬੀ ਵੈਰੀ ਇੰਪੋਰਟੈਂਟ ਫਾਰ ਨਾਟ ਇਨਵੈਸਟਿੰਗ, ਟੇਕਿੰਗ ਦੋਜ਼ ਕਾਲਸ ਔਰ ਡਿਸੀਜ਼ਨ? ਨੋ, ਬਿਕੋਜ਼ ਦ ਮਾਰਕੀਟ ਗੋਜ਼ ਅਪ ਮੱਚ ਮੋਰ ਦੈਨ ਵੈਨ ਇਟ ਗੋਜ਼ ਡਾਊਨ ਡਿਊਰਿੰਗ ਇਲੈਕਸ਼ਨ ਟਾਈਮਸ। ਸੋ ਹੈਵਿੰਗ ਸੈਡ ਦੈਟ, ਆਲ ਦੀਸ ਥਿੰਗਸ ਨੀਡ ਟੂ ਬੀ ਟੇਕਨ ਇਨ ਟੂ ਕੰਸਿਡਰੇਸ਼ਨ ਜਦੋਂ ਆਪਾਂ ਪੈਸੇ ਨੂੰ ਇਨਵੈਸਟ ਕਰਦੇ ਹਾਂ, ਤੇ ਇਹ ਬੜੇ ਔਖੇ ਡਿਸੀਜ਼ਨ ਨੇ। ਜਿਵੇਂ ਆਪਾਂ ਇੱਕ ਡਾਕਟਰ ਦੀਆਂ ਸੇਵਾਵਾਂ ਲੈ ਰਹੇ ਹਾਂ, ਲਾਇਰ ਦੀਆਂ, ਅਕਾਊਂਟੈਂਟ ਦੀਆਂ, ਸਿਮਿਲਰਲੀ ਫਾਈਨੈਂਸ਼ੀਅਲ ਪਲੈਨਰ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਤੁਹਾਡਾ ਫਾਈਨੈਂਸ਼ੀਅਲ ਡਾਕਟਰ ਹੈ, ਔਰ ਉਹਦੀ ਜਿਹੜੀ ਆਈ ਵੁੱਡ ਸੇ ਕਿ ਮੈਂ ਕਹਾਂਗਾ ਕਿ ਤੁਹਾਡੇ ਪੈਸੇ ਦੇ ਕੰਮ ਕਰਨ ਦੀ ਜਿਹੜੀ ਕਪੈਸਿਟੀ ਹੈ ਉਹ ਬੜੀ ਇੰਪੋਰਟੈਂਟ ਹੈ ਔਰ ਬੜੀ ਜ਼ਰੂਰੀ ਹੈਗੀ ਹੈ। ਸੋ ਇਸ ਕਰਕੇ ਬੀ ਮੋਰ ਡਿਸਿਪਲਿਨ, ਕੰਸਿਸਟੈਂਟ, ਐਂਡ ਆਈ ਵੁੱਡ ਸੇ ਪਲੇਸ ਯੂਰ ਮਨੀ ਪ੍ਰੋਪਰਲੀ। ਔਰ ਇਹਦੇ ਲਈ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੈਗੇ ਹੋ, ਚਾਹੇ ਤੁਹਾਡੀ ਨਾਨ ਰਜਿਸਟਰਡ ਮਨੀ ਹੈ, ਕਾਰਪੋਰੇਸ਼ਨ 'ਚ ਪੈਸਾ ਪਿਆ ਹੈਗਾ, ਜਾਂ RRSPs ਨੇ, ਜਾਂ ਤੁਸੀਂ ਇਨਵੈਸਟਮੈਂਟ ਪੋਰਟਫੋਲੀਓ ਰਿਵਿਊ ਕਰਨਾ ਚਾਹੁੰਦੇ ਹੋ, ਯੂ ਥਿੰਕ ਯੂ ਆਰ ਲੂਜ਼ਿੰਗ ਆਊਟ ਟੂ ਦ ਮਾਰਕੀਟ ਬਾਈ ਨਾਟ ਹੈਵਿੰਗ ਗੁੱਡ ਰਿਟਰਨਸ ਇਨ ਯੋਰ ਪੋਰਟਫੋਲੀਓ, ਫੀਲ ਫਰੀ ਟੂ ਗਿਵ ਮੀ ਅ ਕਾਲ, ਇਟਸ ਦ ਟਾਈਮ, ਬਿਕੋਜ਼ ਵੀ ਵਿਲ ਅਗੇਨ ਬੀ ਐਂਟਰਿੰਗ ਇਨ ਟੂ ਅ ਨਿਊ ਇਰਾ ਵਿਚ ਇਜ਼ ਫੁੱਲ ਆਫ ਸਰਪ੍ਰਾਈਜ਼ਿਸ ਐਜ਼ ਵੈਲ ਐਜ਼ ਓਪਰਚੁਨਿਟੀਜ਼। ਵੀ ਕਨਵਰਟ ਪ੍ਰੋਬਲਮਸ ਇਨ ਟੂ ਓਪਰਚੁਨਿਟੀਜ਼ ਬਾਈ ਪ੍ਰੋਪਰਲੀ ਐਨਾਲਾਈਜ਼ਿੰਗ ਦੈਮ ਇਨ ਦ ਲਾਈਟ ਆਫ ਨੌਲੇਜ। 416-833-8533, 416-833-8533, ਨਵੀ, ਆਲਵੇਜ਼ ਥੈਂਕ ਯੂ,
0: ਇਟਸ ਅ ਪਲੇਜ਼ਰ ਸਰ। 416-833-8533, ਸੌਰਭ ਰਤਨ ਜੀ ਦੇ ਨਾਲ ਗੱਲਬਾਤ ਕਰੋ। ਹੋਰ ਸੁਣਾਓ, ਕਿਵੇਂ ਆ ਯਾਰ, ਤੁਹਾਡੀਆਂ ਕਾਲਾਂ ਕਾਫੀ ਸਾਰੀਆਂ ਰਹਿ ਗਈਆਂ, ਕੋਈ ਗੱਲ ਨਹੀਂ, ਪੂਰੀਆਂ ਕਰ ਲਾਂਗੇ। ਜਦੋਂ ਮਰਜ਼ੀ ਕਾਲ ਕਰ ਲਓ ਯਾਰ, ਜੇ ਤੁਹਾਡੀ ਕਾਲ ਰਹਿ ਗਈ ਤਾਂ ਨੰਬਰ ਹੈ ਆਪਣਾ 905-673-3337, ਆਪਣਾ ਫੋਨ ਨੰਬਰ ਹੈ, ਅਤੇ ਜ਼ਰੂਰ ਆ ਜਾਓ ਅਤੇ ਗੱਲਬਾਤ ਤੁਹਾਡੇ ਨਾਲ ਕਰ ਸਕਦੇ ਹਾਂ। 905-673-3337 ਆਪਣਾ ਇੱਕੋ ਇੱਕ ਵਨ ਐਂਡ ਓਨਲੀ ਫੋਨ ਨੰਬਰ ਹੈ। ਤੁਹਾਨੂੰ ਜਾਣਕਾਰੀ ਦੇ ਦਈਏ ਕਿ ਕੱਲ੍ਹ ਨੂੰ 27 ਤਰੀਕ ਹੈ, ਕੱਲ੍ਹ ਨੂੰ ਈਦ ਉਲ ਅਦਾ ਪ੍ਰੇਅਰ ਹੋ ਰਿਹਾ। ਪਹਿਲਾ ਪ੍ਰੇਅਰ ਸੁਬਹਾ 8 ਵਜੇ, ਦੂਜਾ ਪ੍ਰੇਅਰ ਸੁਬਹਾ 10 ਵਜੇ। ਲੇਡੀਜ਼ ਲਈ ਸੈਪਰੇਟ ਅਰੇਂਜਮੈਂਟ ਹੈ, ਫਰੀ ਪਾਰਕਿੰਗ ਹੈ, ਫਰੀ ਬਲੂਨ ਅਤੇ ਚੋਕਲੇਟ ਬੱਚਿਆਂ ਲਈ। ਸੋ ਮਿਰਾਜ ਬੈਂਕਟ ਹਾਲ ਵਿਖੇ 1917 1917 ਐਲਬੀਨ ਰੋਡ, ਕੱਲ੍ਹ ਨੂੰ ਈਦ ਉਲ ਅਦਾ ਪ੍ਰੇਅਰ 8 ਵਜੇ ਅਤੇ 10 ਵਜੇ। ਸਪੋਂਸਰਡ ਬਾਈ ਆਲ ਡੈਟ ਸਲਿਊਸ਼ਨਸ ਦੇ ਸਦੀਕ ਸਾਹਿਬ, ਅਤੇ ਸਦੀਕ ਸਾਹਿਬ ਸਾਡੇ ਨਾਲ ਵੀ ਜੁੜਿਆ। ਤੁਸੀਂ ਅਗਰ ਕਰਜ਼ੇ ਦੀ ਕੋਈ ਡੈਟ ਦੀ ਪ੍ਰੋਬਲਮ ਫੇਸ ਕਰਨੇ ਹੋ ਤਾਂ ਆਲ ਡੈਟ ਸਲਿਊਸ਼ਨਸ ਤੁਹਾਡੇ ਲਈ ਹਾਜ਼ਰ ਹੈ। ਸਦੀਕ ਸਾਹਿਬ ਵੈਲਕਮ।
3: ਬਿਲਕੁਲ, ਅਗਰ ਕਿਸੇ ਨੂੰ ਵੀ ਕਿਸੇ ਕਿਸਮ ਦਾ ਕੋਈ ਕਰਜ਼ਿਆਂ ਦਾ ਇਸ਼ੂ ਹੈਗਾ, ਚਾਹੇ ਉਹ ਪਰਸਨਲ ਕਰਜ਼ੇ ਹੈਗੇ ਨੇ ਜਾਂ ਬਿਜ਼ਨਸ ਦੇ ਕਰਜ਼ੇ ਹੈਗੇ ਨੇ, ਚਾਹੇ ਉਹ ਛੋਟੇ ਕਰਜ਼ੇ ਨੇ ਜਾਂ ਕਰਜ਼ੇ ਬਹੁਤ ਜ਼ਿਆਦਾ ਹੋ ਗਏ ਨੇ, ਪਰੇਸ਼ਾਨ ਹੋਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ। ਕਈ ਆਪਸ਼ਨਸ ਅਵੇਲੇਬਲ ਹੈਗੇ ਨੇ ਤੁਹਾਡੇ ਵਾਸਤੇ। ਇਨਫੋਰਮੇਸ਼ਨ ਲੈਣ ਵਾਸਤੇ ਸਾਨੂੰ ਕਾਲ ਕਰ ਸਕਦੇ ਹੋ, ਨੰਬਰ ਹੈ ਸਾਡਾ 416-677-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ, ਜਾਂ ਮੇਰੇ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ। ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ, ਆਓ, ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਡਿਸਾਈਡ ਕਰੋ। ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ, ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ, ਚਾਹੇ ਉਹ ਕਰਜ਼ਾ ਛੋਟਾ ਹੈਗਾ ਜਾਂ ਕਰਜ਼ਾ ਜ਼ਿਆਦਾ ਹੈ, ਆਪਣਾ ਪੈਸਾ ਇੰਟਰਸਟ ਜ਼ਾਇਆ ਹੋਣ ਤੋਂ ਤੁਸੀਂ ਬਚਾ ਸਕਦੇ ਹੋ ਅਗਰ ਕਾਲ ਕਰੋਗੇ ਸਾਨੂੰ, ਨੰਬਰ 416-677-0577। ਕਰਜ਼ਾ ਚਾਹੇ ਤੁਹਾਡੇ ਤੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਨੇ, ਬਿਜ਼ਨਸ ਦੇ ਲੋਨ ਨੇ, ਜਾਂ ਫਿਰ ਇਨਕਮ ਟੈਕਸ ਦਾ ਮਾਮਲਾ ਹੈ, CRA ਦੇ ਨਾਲ ਪਰਸਨਲ ਇਨਕਮ ਟੈਕਸ ਆਊਟਸਟੈਂਡਿੰਗ ਹੈ, ਜਾਂ ਬਿਜ਼ਨਸ ਦਾ GST, ਪੇਰੋਲ, ਵੇਜ ਸਬਸਿਡੀ ਆਊਟਸਟੈਂਡਿੰਗ ਹੈ, ਜਾਂ ਕੋਈ ਹੈਸਕੈਪ ਸੀ ਵੱਲੋਂ ਲਿੱਤੇ ਸੀ, ਪੇ ਨਹੀਂ ਕਰ ਸਕੇ ਵਾਪਸ, ਜਾਂ ਕੋਈ ਕਾਰ, ਟਰੱਕ ਜਾਂ ਟ੍ਰੇਲਰ ਫਾਈਨਾਂਸ ਕੀਤੇ ਸੀ, ਪੇਮੈਂਟ ਨਹੀਂ ਕਰ ਸਕੇ, ਚੁੱਕ ਕੇ ਲੈ ਗਏ ਨੇ, ਜਾਂ ਪੇਮੈਂਟ ਨਹੀਂ ਕਰ ਸਕਦੇ ਵਾਪਸ ਕਰਨਾ ਚਾਹੁੰਦੇ ਹੋ, ਜਾਂ ਕੋਈ ਪ੍ਰੀ ਕੰਸਟਰਕਸ਼ਨ ਕੰਡੋ ਜਾਂ ਕੋਈ ਘਰ ਬੁੱਕ ਕੀਤੇ ਸੀ, ਕਲੋਜਿੰਗ ਨਹੀਂ ਕਰ ਸਕਦੇ ਕਿਉਂਕਿ ਪ੍ਰਾਈਸਾਂ ਥੱਲੇ ਆ ਗਈਆਂ ਨੇ, ਬਿਲਡਰ ਤੁਹਾਡੇ ਪਿੱਛੇ ਆ ਰਿਹਾ, ਤੁਹਾਨੂੰ ਸੂ ਕਰ ਰਿਹਾ, ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ। ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ, ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿਤਨਾ ਮੈਕਸੀਮਮ ਰਿਲੀਫ ਮਿਲ ਸਕੀ ਉਹ ਕਲਾਇੰਟ ਨੂੰ ਦਿਲਵਾਈਏ, ਔਰ ਬਾਕੀ ਛੋਟੇ ਛੋਟੇ ਕਿੱਸੇ ਵੀ ਜੋ ਈਜ਼ਲੀ ਅਫੋਰਡ ਕਰ ਸਕਣ ਉਹ ਪੇ ਕਰਨ। ਨੰਬਰ ਫਿਰ ਦੱਸ ਦੇਣਾ, 416-677-0577 ਤੇ ਕਾਲ ਕਰ ਸਕਦੇ ਹੋ। ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ, ਤੇ ਮੇਰੇ ਆਫਿਸ ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ ਵਿੱਚ ਉਸਦੇ ਮੁਤਾਬਿਕ ਤੁਹਾਡਾ ਕੋਈ ਅਪਰੂਵ ਹੋਏਗਾ, ਔਰ ਅਗਰ ਤੁਹਾਡੇ ਵਿੱਚ ਕ੍ਰੈਡਿਟ ਖਰਾਬ ਹੁੰਦਾ ਜਾਂ ਆਲਰੇਡੀ ਖਰਾਬ ਹੋ ਚੁੱਕਿਆ ਤੇ ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਆ ਕ੍ਰੈਡਿਟ ਰੀਪੇਟ ਪ੍ਰੋਗਰਾਮ ਵਿੱਚ, ਔਰ ਤੁਹਾਡਾ ਕ੍ਰੈਡਿਟ ਵੀ ਤੁਹਾਨੂੰ ਵਾਪਸ ਬਹੁਤ ਜਲਦ ਮਿਲ ਸਕਦਾ, ਤੁਹਾਨੂੰ 6-7 ਸਾਲ ਵਾਸਤੇ ਵੇਟ ਨਹੀਂ ਕਰਨਾ ਪਏਗਾ। ਔਰ ਤੁਹਾਡੇ ਐਸੈਟ ਚਾਹੇ ਘਰ ਨੇ, ਗੱਡੀਆਂ ਨੇ, RSP RESP ਬਿਜ਼ਨੈਸਿਸ, ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਲੀਗਲ ਤਰੀਕੇ ਨਾਲ ਸੇਵ ਕਰਦੇ ਹਾਂ, ਤੁਹਾਨੂੰ ਡੈਡ ਫ੍ਰੀ ਕਰਨ ਵਿੱਚ ਹੈਲਪ ਕਰਦੇ ਹਾਂ। ਨੰਬਰ 416-6-7-1-0-5-7-7 ਤੇ ਕਾਲ ਕਰ ਸਕਦੇ ਹੋ। ਲੋਕੇਸ਼ਨ ਤੇ ਵਿਜਿਟ ਕਰਨਾ ਚਾਹੋ ਤਾਂ ਸਕਾਰਪੋਰਟ ਵਿੱਚ ਹੈ ਮਾਰਕਮ ਐਂਡ ਦੇ ਕੋਲ, ਤੇ ਉਦੋਂ ਹੀ ਸਾਡਾ ਹੈੱਡ ਆਫਿਸ ਹੈਗਾ ਕਿਪਲਿੰਗ ਰੈਕਸਿਲ ਦੇ ਕੋਲ, ਬ੍ਰੈਂਪਟਨ ਵਿੱਚ ਹੈ ਬ੍ਰੈਂਪਲੀ ਬੁਵੇਡ ਦੇ ਕੋਲ। ਨੰਬਰ 416-6-7-1-0-5-7-7 ਤੇ ਕਾਲ ਕਰ ਲੈ ਸਕਦੇ ਹੋ।
0: ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਓਕੇ, ਇੱਕ ਨਾ ਮੈਂ ਤੁਹਾਨੂੰ ਸਾਰਿਆਂ ਨੂੰ ਈਗਲ ਟਰੱਕ ਐਂਡ ਅਲਾਈਨਮੈਂਟ ਵਾਲਿਆਂ ਦਾ ਨੰਬਰ ਦੇਣਾ। ਈਗਲ ਟਰੱਕ ਐਂਡ ਅਲਾਈਨਮੈਂਟ ਸੈਂਟਰ ਹੈ ਮਿਲਟਨ ਦੇ ਵਿੱਚ, 10874 ਸਟੀਲਸ ਐਵਨਿਊ ਈਸਟ ਇਨ ਮਿਲਟਨ। ਤੁਸੀਂ ਗੇੜਾ ਮਾਰ ਕੇ ਆਓ, ਤੁਸੀਂ ਆਪ ਕਹੋਗੇ ਨਵੀਂ ਬੱਲੇ ਬੱਲੇ ਬੱਲੇ ਬੱਲੇ ਕਿਆ ਡੀਲ ਮਿਲੀ ਸਾਨੂੰ ਹੈ। ਸੋ 10874 ਸਟੀਲਸ ਐਵਨਿਊ ਈਸਟ ਇਨ ਮਿਲਟਨ, ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ ਤੇ ਬਹੁਤ ਟੋਪ ਟੋਪ ਟੋਪ ਦੀ ਸਰਵਿਸ ਜੇਮਸ ਨੂੰ, ਤੇ ਸਟੀਲਸ ਦਾ ਕੋਰਨਰ ਪੈਂਦਾ। ਈਗਲ ਟਰੱਕ ਐਂਡ ਟਾਇਰ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ ਵੀ ਕਰਾਓ, ਅਲਾਈਨਮੈਂਟ ਵੀ ਕਰਾਓ, ਨਵੇਂ ਟਰੱਕ ਦੇ ਟਾਇਰ ਵੀ ਪਵਾਓ। ਤੁਸੀਂ ਹੁਣੇ ਮਨੂ ਨੂੰ ਫੋਨ ਕਰੋ, ਮਨੂ ਹੁਣੇ ਤੁਹਾਨੂੰ ਡਿਸਕਾਊਂਟ ਬੜਾ ਟੋਪ ਦਾ ਦੇਣਗੇ। ਕਹਿ ਦਿਓ ਕਿ ਬਾਈ ਜੀ ਨਵੀਂ ਤੋਂ ਨੰਬਰ ਲਿਆ, ਟਰੱਕ ਦੇ ਟਾਇਰ ਤੇ ਅਲਾਈਨਮੈਂਟ ਕਰਾਉਣੀ ਹੈ। 647-234-6293 ਤੇ ਤੁਸੀਂ ਮਨੂ ਨੂੰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਜਾਂ ਕੋਈ ਵੀ ਟਰੱਕ ਦੇ ਓਇਲ ਚੇਂਜ ਲਈ ਕਾਲ ਕਰੋ। ਸੋ 905-673-3337 ਆਪਣਾ ਨੰਬਰ ਹੈ। ਇੱਕ ਅੱਜ ਮੈਂ ਗਾਣਾ ਸੁਣ ਰਿਹਾ ਸੀ, ਕੱਲ੍ਹ ਨਾ ਆਪਾਂ ਗੱਲ ਕੀਤੀ ਸੀ ਨਿਰਵੈਰ ਪੰਨੂ ਦੀ ਐਲਬਮ ਬਾਰੇ, ਉਹਦੇ ਚੋਂ ਇੱਕ ਗੀਤ ਸੀਗਾ, ਉਹ ਤੁਹਾਡੇ ਲਈ ਸੁਣਾਉਂਦੇ ਹਾਂ, ਬੜਾ ਵਧੀਆ ਜਿਹਾ। ਸੋ ਸੁਣੋ ਅਤੇ ਇੰਜੋਏ ਕਰੋ। 905-673-3337 ਹੈ, ਥੋੜ੍ਹਾ ਜਿਹਾ ਰੋਮੈਂਟਿਕ ਜਿਹਾ, ਬਟ ਚਲੋ ਜ਼ਿੰਦਗੀ ਦੇ ਵਿੱਚ ਰੋਮੈਂਟਿਕ ਵੀ ਜ਼ਰੂਰੀ ਹੈ। ਜਾਂ ਲਾਈਏ ਥੋੜ੍ਹਾ ਜਿਹਾ ਚੱਕਵਾਂ ਜਿਹਾ, ਚਲੋ ਚੱਕਵਾਂ ਸੁਣੋ। ਇੱਕ ਨਾ ਗਾਣੇ 'ਚ ਗਾਲ ਕੱਢਦਾ ਨਿਰਵੈਰ ਬਾਈ, ਉਹ ਨਹੀਂ ਲਾਉਣਾ ਆਪਾਂ, ਇਹ ਲਾਉਂਦੇ ਹਾਂ।

0: ਨਿਰਵੈਰ ਭਾਈ ਕਿਆ ਬਾਤ ਹੈ, ਨਹਿਰੀ ਸਾਂ। ਸੋ ਪ੍ਰੋਗਰਾਮ ਪੰਜਾਬੀ ਤਰ੍ਹਾਂ, ਸਟੂਡੀਓ ਦਾ ਨੰਬਰ ਹੈ ਆਪਣਾ 9056733337 ਤੇ ਗੱਲਾਂ ਬਾਤਾਂ ਤੁਹਾਡੀਆਂ ਤੇ ਸਾਡੀਆਂ ਹੋ ਰਹੀਆਂ ਨੇ। ਇੱਕ ਮੈਂ ਕੁਲਵਿੰਦਰ ਧਾਲੀਵਾਲ ਬਾਈ ਜੀ ਦਾ ਨੰਬਰ ਦੇ ਦੇਵਾਂ ਯਾਰ। ਟੀ ਰੈਕਸ ਕੌਂਕਰੀਟ ਵਾਲੇ, ਡਰਾਈਵੇ ਬਣਵਾਉਣਾ, ਬੈਕਹੇਡ ਪੱਕੀ ਕਰਾਉਣੀ ਹੈ, ਏ ਟੂ ਜ਼ੈਡ ਕੌਂਕਰੀਟ ਦਾ ਕੰਮ ਹੈ, ਤਾਂ ਕੁਲਵਿੰਦਰ ਧਾਲੀਵਾਲ ਸਾਹਿਬ ਬਹੁਤ ਹੀ ਭਰੋਸੇ ਨਾਲ, ਬੜੇ ਇੱਕ ਹੁੰਦਾ ਨਾ ਰਿਲਾਇਬਿਲਟੀ ਨਾਲ ਕੰਮ ਕਰਦੇ ਨੇ। 647-526-2372 6475262372 ਤੇ ਨੰਬਰ ਘੁਮਾ ਲਓ, ਕਰੋ ਗੱਲਬਾਤ ਤੇ ਚੱਕ ਦੇਣਗੇ ਬਾਈ ਜੀ ਫੱਟੇ, ਕੌਂਕਰੀਟ ਵਾਲੇ ਤੇ ਡਰਾਈਵੇ ਵਾਲੇ। ਗੁਰਕਰਮ ਢੀਂਡਸਾ, ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ, ਤੁਸੀਂ ਕਹਿੰਦੇ ਹੋ ਨਵੀਂ ਯਾਰ ਕਰੋ ਕੋਈ ਹੱਲ ਸਾਡਾ ਵੀ, ਆਟੋ ਹੋਮ ਇੰਸ਼ੋਰੈਂਸ ਨਹੀਂ ਘੱਟ ਰਹੀ, ਤਾਂ ਗੁਰਕਰਮ 416-876-4605 ਇੱਕ ਵਾਰ ਕਰ ਲਓ ਫੋਨ, 416-876-4605। ਤੇ ਉਸ ਤੋਂ ਇਲਾਵਾ ਤੁਸੀਂ ਯਾਦ ਰੱਖੋ ਫੈਸ਼ਨ ਆਈ ਕਿਊ, ਏਅਰਪੋਰਟ ਰੋਡ, ਡੇਰੀ ਕੁਈਨ ਕੈਨੇਡੀ, ਮਕਵੀਨ ਮੇਫੀਲਡ, ਫੈਸ਼ਨ ਆਈ ਕਿਊ ਤੇ ਜਾਓ, ਕੋਟ ਪੈਂਟ ਜਾਂ ਕੁੜਤੇ ਪਜਾਮੇ ਇੱਕ ਲਓ, ਦੂਜਾ 25% ਆਫ ਲੇਡੀ ਸੂਟ ਅਪ ਟੂ 50% ਆਫ ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ। ਨੰਬਰ ਇੱਕ 905-453-2225 ਸੋ ਅੱਜ ਅਸੀਂ ਪ੍ਰੋਗਰਾਮ 'ਚ ਗੱਲ ਕਰ ਰਹੇ ਸੀ ਪਹਿਲਾਂ ਕੈਫਿਆਂ ਦੀ, ਮੈਂ ਸ਼ੇਅਰ ਕਰ ਰਿਹਾ ਸੀ ਇਨਫੋਰਮੇਸ਼ਨ, ਮੈਂ ਕਿਹਾ ਯਾਰ ਮੈਂ ਅੱਜ ਇੱਕ ਕੈਫੇ 'ਤੇ ਗਿਆ, ਨਾ ਮੈਂ ਦੱਸਣਾ ਕਿੱਥੇ ਆ, ਨਾ ਮੈਂ ਦੱਸਣਾ ਕੀ ਨਾਮ ਹੈ, ਬਟ ਮੈਂ ਇੱਕ ਕੈਫੇ 'ਤੇ ਗਿਆ ਅਤੇ ਬਿਫੋਰ ਟਿਪ $25 ਦੀਆਂ ਦੋ ਕੌਫੀਆਂ, ਮੈਂ ਬਹੁਤ ਹੈਰਾਨ ਹੋਇਆ ਦੇਖ ਕੇ, ਮੈਂ ਮਾੜੇ ਕਹਾਂ ਯਾਰ ਵੀ ਨਵੀਂ ਤੂੰ ਠੀਕ ਹੈ ਵੀ $25 ਦੀਆਂ ਦੋ ਕੌਫੀਆਂ, ਨਹੀਂ ਤਾਂ ਸਟਾਰਬਕ 'ਤੇ 14-15 ਦੀਆਂ ਦੋ ਮਿਲ ਜਾਂਦੀਆਂ। ਸੋ ਮੈਂ ਜਾ ਕੇ ਕਾਫੀ ਸ਼ੌਕਡ ਹੋਇਆ ਵੀ ਇਹ ਕੈਫੇ, ਉਹ ਵੀ ਬਰੈਂਪਟਨ 'ਚ, ਦੋ ਕੌਫੀਆਂ $25 ਦੀਆਂ। ਫਿਰ ਜਦੋਂ ਦਿਖਾ ਦਿੰਦੇ ਮਸ਼ੀਨ ਉੱਤੇ ਲਿਖਿਆ ਟਿਪ, ਫਿਰ ਯਾਰ ਥੋੜ੍ਹੀ ਜਿਹੀ ਟਿਪ ਵੀ ਦੇਣੀ ਪੈਂਦੀ, ਮੈਨੂੰ ਲੱਗਦਾ ਮੈਂ $4-5 ਟਿਪ ਵੀ ਦਿੱਤੀ। ਸੋ ਦੋ ਕੌਫੀਆਂ $30 ਦੀਆਂ ਤਕਰੀਬਨ ਮੈਨੂੰ ਪਈਆਂ, ਅਤੇ ਮੈਂ ਗੱਲ ਕਰ ਰਿਹਾ ਸੀ, ਮੈਂ ਕਿਹਾ ਬੜੀਆਂ ਸਵਾਦ ਵੀ ਨਹੀਂ ਸੀ ਜੇ ਮੈਂ ਸੱਚ ਦੱਸਾਂ, ਬਸ ਆਈ ਡੋਂਟ ਨੋ, ਬਹੁਤ ਸਾਰਾ ਨਿਰਾ ਦੁੱਧ ਅਤੇ ਵਿੱਚ ਫਿਰ ਉਹਨਾਂ ਨੇ ਕਾਫੀ ਸਿਰਪ ਵੀ ਬਹੁਤ ਵੱਡੀ ਕੁਆਂਟਿਟੀ ਦਾ ਪਾਇਆ, ਅਤੇ ਆਈਸ ਬਹੁਤ ਥੋੜ੍ਹੀ, ਚਲੋ ਹੋ ਸਕਦਾ ਲੋਕ ਇੰਜੋਏ ਕਰਦੇ ਹੋਵੇ, ਬਟ ਮੈਨੂੰ ਚੀਜ਼ ਠੀਕ ਨਹੀਂ ਲੱਗੀ। ਪਰ ਮੈਂ ਹੱਸ ਰਿਹਾ ਸੀ, ਮੈਂ ਕਿ ਯਾਰ ਦੁਨੀਆ 'ਤੇ ਨਾਲੇ ਕਹਿੰਦੇ ਆ ਕਿ ਵੀ ਮੁਸ਼ਕਿਲ ਬਹੁਤ ਹੋਇਆ ਪਿਆ ਫਾਈਨੈਂਸ਼ਲੀ ਲੋਕਾਂ ਨੂੰ, ਉੱਤੋਂ ਦੀ ਕੌਫੀ ਸ਼ੋਪਸ, ਉਹ ਬਿਜ਼ੀ ਵੀ ਸੀ ਕੌਫੀ ਸ਼ੋਪ, ਆਈ ਨਹੀਂ ਵੀ ਡੈਡ ਸੀ, ਬਿਜ਼ੀ ਅੰਦਰ ਘੱਟੋ ਘੱਟ ਨਹੀਂ ਤਾਂ 14-15 ਜਣੇ ਬੈਠੇ ਸੀਗੇ, ਬਟ ਮੈਂ ਪ੍ਰਾਈਸਿਸ ਨੂੰ ਦੇਖ ਕੇ ਬਹੁਤ ਸ਼ੌਕ ਹੋਇਆ, ਅਤੇ ਜਾਂ ਤਾਂ ਹੋਵੇ ਨਾ ਕਿ ਬਹੁਤ ਹੀ, ਮੈਂ ਕਹਿੰਦਾ ਨੰਬਰ 1 ਕੁਆਲਿਟੀ ਟੇਸਟ, ਬਟ ਟੇਸਟ ਵੀ ਮੈਨੂੰ ਚਲੋ ਬੜਾ ਇੰਪ੍ਰੈਸ ਨਹੀਂ ਕੀਤਾ ਟੇਸਟ ਨੇ, ਅਤੇ ਪ੍ਰਾਈਸ ਡਬਲ ਤੋਂ ਵੀ ਉੱਤੇ। ਸੋ ਚੀਜ਼ਾਂ ਬਿਜ਼ੀ ਨੇ, ਹੁਣ ਆਪਾਂ ਮੈਂ ਕੌਣ ਉਹਨਾਂ ਕਹਿਣ ਵਾਲਾ ਹੈ ਜੇ ਬਿਜ਼ੀ ਆ ਅਤੇ ਲਾਈਨਾਂ ਲੱਗੀਆਂ, ਚਲੋ ਲਾਈਨਾਂ ਨਹੀਂ ਬਟ ਬਿਜ਼ੀ, ਅਤੇ ਫਿਰ ਆਪਾਂ ਹੁਣ ਕੰਪਲੇਨ ਹੀ ਨਾ ਕਰ ਸਕਦੇ। ਸੋ ਖੈਰ ਬਸ ਮੈਂ ਉਹ ਸ਼ੇਅਰ ਕਰ ਰਿਹਾ ਸੀ ਕਿ ਫਿਰ ਬਹੁਤ ਸਾਰੀਆਂ ਮੈਨੂੰ ਕਾਲਾਂ ਆਈਆਂ, ਲੋਕ ਕਹਿੰਦੇ ਨਵੀਂ ਯਾਰ ਬਾਕੀ ਤੁਹਾਡੀ ਗੱਲ ਠੀਕ ਹੈ ਕਿ ਨਜਾਇਜ਼ ਹੀ ਪ੍ਰਾਈਸਿਸ ਚੱਕੀਆਂ ਹੋਈਆਂ, ਬਹੁਤ ਸਾਰੇ ਸ਼ੋਪਸ ਨੇ, ਕਿਤੇ ਜਾਂਦੇ ਹੋ ਤਾਂ ਤੁਹਾਨੂੰ ਚੀਜ਼ ਬੜੀ ਮਹਿੰਗੀ ਪੈਂਦੀ ਹੈ। ਸੋ ਗੱਲ ਵੀ ਤੁਹਾਡੀ ਠੀਕ ਹੈ। ਸੋ ਖੈਰ ਨੰਬਰ ਹੈ ਆਪਣਾ 9056733337 ਇਹ ਅੱਜ ਸਾਡੀ ਹਲਕੀ ਫੁਲਕੀ ਮਿੱਠੀ ਜੀ ਗੱਲ ਚੱਲ ਰਹੀ ਸੀ, ਜੇ ਤੁਸੀਂ ਵੀ ਕੋਈ ਕਮੈਂਟ ਕਰਨਾ ਤਾਂ ਜੀ ਸਦਕੇ 905-600-3337 'ਤੇ ਕਮੈਂਟ ਕਰ ਸਕਦੇ ਹੋ, 9056733337 ਆਪਣਾ ਫੋਨ ਨੰਬਰ ਹੈ। ਇੱਕ ਤਾਂ ਤੁਹਾਨੂੰ ਮੈਂ ਨੰਬਰ ਦੇਵਾਂ ਪ੍ਰਦੀਪ ਜੀ ਦਾ, ਫਰਿੱਜ ਸਟੋਵ ਡਿਸ਼ਵਾਸ਼ਰ ਵਾਸ਼ਰ ਡਰਾਇਰ ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਤਾਂ ਮਿਸਟਰ ਪ੍ਰਦੀਪ ਨੂੰ ਫੋਨ ਕਰੋ, ਟੀਵੀ ਰਿਪੇਅਰ ਪ੍ਰਦੀਪ ਜੀ ਨੂੰ ਫੋਨ ਕਰੋ, 647-622-3003 6476223203 ਮਿਸਟਰ ਪ੍ਰਦੀਪ 7479। ਹਾਂਜੀ ਬਾਈ ਜੀ, ਮੇਰੇ ਤੇ ਕਰਨਾ, ਮੇਰੇ ਤੇ
1: ਦੁਨੀਆਂ ਨੂੰ ਮੁਸ਼ਕਿਲ ਹੋਇਆ ਪਿਆ, ਉੱਧਰ ਨਵੀਂ 31 ਡਾਲਰ ਦੀਆਂ, ਮੈਂ ਪਛਤਾਇਆ, ਮੈਨੂੰ ਕੀ ਪਤਾ ਹੀ ਨਹੀਂ ਮਹਿੰਗੀਆਂ ਹੋਣਗੀਆਂ, ਮੈਂ ਉੱਥੇ ਗਿਆ
0: ਮੈਨੂੰ ਸੀਗਾ, ਮੈਂ ਕਿਹਾ ਯਾਰ ਸਟਾਰਬਕਸ ਤੋਂ ਤਾਂ ਮਹਿੰਗੀ ਸ਼ਾਪ ਹੋ ਨਹੀਂ ਸਕਦੀ, ਜਾਂ ਤਾਂ ਹੋਵੇ ਮੈਂ ਕੋਈ ਖਾਣਾ ਖਾਣਾ। ਮੈਂ ਤਾਂ ਯਾਰ ਦੋ ਕੌਫੀਆਂ ਲੈਣ ਗਿਆ, ਮੈਂ ਕਿਹਾ ਚੱਲ ਠੀਕ ਹੈ $15 ਦਾ ਮੇਰਾ ਹੋਊਗਾ। ਹੁਣ ਜਦੋਂ ਜਾਂਦੇ ਹਾਂ ਫਿਰ ਚੰਗਾ ਨਹੀਂ ਲੱਗਦਾ ਜੇ ਆਪਾਂ ਕਹੀਏ ਸੋਰੀ ਜੀ ਮੈਂ ਨਹੀਂ ਕੁਛ ਲੈਣਾ।
1: ਸਿਆਣੀ
0: ਗੱਲ ਕਦ ਲਈ ਯਾਰ, ਕਿਉਂ ਨੀ ਹੁਣ ਆਏ, ਕਿਵੇਂ ਤੁਸੀਂ ਆਏ ਬਣਾਉਂਦੇ ਹੋ, ਤੁਹਾਡੇ ਹੱਥ ਖਬਰਾਂ ਕਿੱਥੇ ਕਿੱਥੇ ਲੱਗੇ ਹੋਏ ਨੇ?
1: ਉਹਨੇ ਪੈਟੀ ਪੈਟੀ ਓਦਾਂ ਹੀ ਰੱਖੀ ਵਿੱਚ, ਸੈਂਡਵਿਚ ਜਿਹੜਾ ਸੀ ਬ੍ਰੇਕਫਾਸਟ ਵਾਲਾ, ਐਗ ਵੀ ਓਦਾਂ ਹੀ ਸਾਰਾ ਕੁਝ ਓਦਾਂ ਹੀ ਨਾ ਰੱਖਿਆ। ਮੈਂ ਮਨਾ ਕਰਤਾ, ਇਹ ਚਾਹੀਦਾ ਨੀ ਇਹਨਾਂ ਨੂੰ ਬਈ ਖਿਆਲ ਰੱਖਣਾ, ਇੰਨੀਆਂ ਬਿਮਾਰੀਆਂ ਫੈਲ ਰਹੀਆਂ।
0: ਨਹੀਂ ਬਿਲਕੁਲ ਚਾਹੀਦਾ, ਕੰਮ ਨਾਲ ਤੁਸੀਂ ਏਡੀ ਵੱਡੀ ਫਰੈਂਚਾਈਜ਼ ਲਈ ਕੰਮ ਕਰ ਰਹੇ ਹੋ। ਚਲੋ ਠੀਕ ਹੈ, ਕੰਪਲੇਂਟ ਕਰ ਦਿਓ ਉਹਨਾਂ ਨੂੰ।
1: ਹਾਂਜੀ
0: ਚਲੋ ਠੀਕ ਹੈ, ਠੀਕ ਹੈ, ਥੈਂਕ ਯੂ ਭਾਈ ਜੀ, ਬਹੁਤ ਧੰਨਵਾਦ ਤੁਹਾਡਾ। ਹਾਂਜੀ ਵੀਰੇ, 9390 ਜੀ।
2: ਛੋਟੀ ਜੀ ਐਗਜ਼ਾਮਪਲ ਆ, ਜਿਹੜੀ ਆ ਪੈਟੀ ਆ ਡਾਲਰ ਤੋਂ ਦੋ ਦੀ ਹੋਈ, ਹਾਂਜੀ ਦੋ ਤੋਂ ਢਾਈ ਤੋਂ ਢਾਈ ਦੇ ਉੱਤੇ, ਕਈ ਹੁਣ ਕਈ ਸ਼ੋਪਾਂ ਹੈਗੀਆਂ ਜੋ ਜਿਵੇਂ ਕਿਤੇ ਨਾ ਨੀ ਲੈਣਾ ਚਾਹੀਦਾ, $5 ਦੀ ਪੈਟੀ,
0: ਆਲੂ ਪੈਟੀ ਆ,
2: ਆਲੂ ਪੈਟੀ ਦੱਸ। ਜੇ ਤੁਸੀਂ ਉਹ ਪੈਟੀ ਮਤਲਬ ਠੀਕ ਹੈ, ਜੇ ਤੁਸੀਂ ਕੋਸਟ ਵਧਾਈ ਆ ਤਾਂ ਅਟਲੀਸਟ ਉਹ ਚ ਜਿਹੜੀ ਉਹਦੀ ਕੁਆਂਟਿਟੀ ਫਿਲ ਹੋਣੀ ਉਹਨੂੰ ਵੀ ਪੂਰਾ ਰੱਖੋ, ਉਹ ਵਿੱਚ ਬਸ ਕੁਝ ਹੁੰਦਾ ਨੀ, ਉੱਤੋਂ ਹੀ ਫੁਲਵੀ ਜੀ ਬਣਾ ਦਿੰਦੇ, $5-5 ਪੈਟੀ। ਜਿਹੜੇ ਕਈ ਰੈਸਟੋਰੈਂਟ ਆ ਜਿਹੜੇ ਜਿਹਨਾਂ ਦਾ ਮਾੜਾ ਮੋਟਾ ਨਾਂ ਚੱਲ ਗਿਆ ਆ, ਦੇਖੋ $6-6 ਦਾ ਨਾਨ ਕੀਤਾ ਪਿਆ ਉਹਨਾਂ ਨੇ, ਫੇਰ ਜੇ ਨਾਨ ਤੁਸੀਂ $6 ਦਾ ਕਰਤਾ ਤੇ ਉਹ ਉਹਨਾਂ ਟੈਕਟਿਕ ਦੇਖੋ ਕਿੱਦਾਂ ਦਾ, ਉਹਨਾਂ ਨੇ ਨਾਨ ਤਾਂ ਸਾਈਜ਼ ਛੋਟਾ ਕਰਤਾ।
0: ਅੱਛਾ,
2: ਅਸੀਂ ਇੱਕ ਰੈਸਟੋਰੈਂਟ ਤੇ, ਚਲੋ ਮੈਂ ਥੋੜਾ ਫੂਡੀ ਆ, ਮੈਂ ਜਾਂਦਾ ਰਹਿੰਦਾ ਆਸੇ ਪਾਸੇ, ਹਨਾ, ਚਲੋ ਉਹ ਰੈਸਟੋਰੈਂਟ ਤੇ ਗਏ ਤੇ ਚਾਰ ਬੰਦੇ ਕਿੰਨੇ ਨਾਨ ਖਾ ਸਕਦੇ ਤੁਸੀਂ ਦੱਸੋ, ਦੋ ਬੱਚੇ ਹੁੰਦੇ ਹਸਬੈਂਡ ਵਾਈਫ ਹੋਣ, ਚਾਰ ਬੰਦੇ ਕਿੰਨੇ ਨਾਨ ਖਾ ਜੂਗੇ? ਪੰਜ ਖਾ ਲੂਗੇ, ਹਾਂਜੀ ਨੌ ਨਾਨ, ਹਾਂਜੀ ਜਦੋਂ ਮੈਂ ਬਿੱਲ ਪੇ ਕਰਦਾ, ਮੈਂ ਕਿਤੇ ਇਹ ਨਾ ਕਹਿਣ ਵੀ ਬਿੱਲ ਪੇ ਕਰਨ ਕਰਕੇ ਕਹੀ ਜਾਂਦੇ ਆ, ਮੈਂ ਕਿਹਾ ਮੇਰੀ ਇਹ ਗੱਲ ਸੁਣੋ, ਚਾਰ ਅਸੀਂ ਜਾਣੇ ਆ, ਹਾਂਜੀ ਨੌ ਨਾਨ ਦੇ ਪੈਸੇ ਚਾਰਜ ਕਰ, ਵੇਖ ਲਓ ਚਲੋ $6 ਦਾ ਵੀ ਕਰ ਲਿਆ, ਅਸੀਂ ਨੌ ਨਾਨ ਖਾ ਸਕਦੇ ਹਾਂ? ਹਾਂਜੀ ਕਹਿੰਦੇ, ਮੈਂ ਕਹਿੰਦੇ ਕੀ ਗੱਲ ਹੋਈ, ਮੈਂ ਕਿਹਾ ਤੁਸੀਂ ਸਾਈਜ਼ ਹੀ ਬੜਾ ਛੋਟਾ ਰੱਖਿਆ ਆਪਣੇ ਨਾਨ ਦਾ, ਚਲੋ ਆਪਾਂ ਤਾਂ ਹੁਣ ਕੱਟ ਹੀ ਦਿੱਤਾ ਵੀ ਉਹ ਇਹੋ ਜਿਹੇ ਰੈਸਟੋਰੈਂਟ ਤੇ ਜਾਣਾ ਹੀ, ਜਦੋਂ ਬੰਦਾ ਇੱਕ ਵਾਰੀ ਬੈਡ ਐਕਸਪੀਰੀਅੰਸ ਹੋਵੇ, ਤੁਸੀਂ $6 ਦਾ ਨਾਨ ਪਲੱਸ ਤੁਸੀਂ ਉਹਦਾ ਸਾਈਜ਼ ਛੋਟਾ, ਹੁਣ ਚਾਰ ਬੰਦੇ ਨੌ ਨਾਨ ਤੇ ਨੌ ਨਾਨ ਤੇ ਨਾ ਖਾ ਖਾਦੇ।
0: ਚਲੋ ਤੁਹਾਡਾ ਨਾਨ ਏ $6 ਦਾ ਪਿਆ, ਮੇਰੀ ਇੱਕ ਕੌਫੀ ਤੁਸੀਂ ਦੇਖ ਲਓ ਕਿੰਨੇ ਦੀ ਪਈ ਆ,
2: ਤੇ ਬਾਕੀ ਇਹ ਨਾ ਇਹਨਾਂ ਦੀ ਹੁਣ ਸੁਰਤ ਟਿਕਾਣੇ ਆ ਜਾਣੀ ਆ, ਠੀਕ ਹੈ ਨਾ, ਪ੍ਰਾਈਜ਼ ਚੱਕੇ ਆਪਾਂ ਨੂੰ ਵੀ ਪਤਾ ਵਾ, ਚਲੋ ਸਟੂਡੈਂਟ ਵਿਚਾਰੇ ਹੁਣ ਗਈ ਹੈ, ਕਈ ਚੱਲ ਗਏ ਆਸੇ ਪਾਸੇ ਆਪਣੇ ਪੱਕੇ ਹੋਣ ਕਰਕੇ, ਪਹਿਲਾਂ ਇੱਥੇ ਕਰਾਊਡ ਜ਼ਿਆਦਾ ਸੀ ਤੇ ਉਹ ਬਸ ਪ੍ਰਾਈਜ਼ ਚੱਕੀ ਜਾਂਦੇ ਸੀ, ਕਿਉਂਕਿ ਉਹ ਤੁਹਾਨੂੰ ਪਤਾ ਵੀ ਉਹਨਾਂ ਨੂੰ ਪਤਾ ਵੀ ਆਈ ਜਾਣੇ ਗਾਹਕ, ਤੇ ਹੁਣ ਬੰਦੇ ਘਟੇ ਆ ਤੇ ਹੁਣ ਇਹਨਾਂ ਦੇ ਸੁਰਤ ਟਿਕਾਣੇ ਆਊਗੀ ਵੇਖਿਓ।
0: ਪਰ ਜੀ ਬਿਜ਼ੀ ਸੀ, ਹੁਣ ਮੈਂ ਪਹਿਲਾਂ ਵੀ ਤੁਸੀਂ ਸੁਣਿਆ ਮੈਂ ਗੱਲ ਕਰ ਰਿਹਾ ਸੀ ਵੀ ਮੈਂ ਹੈਰਾਨ ਇਹ ਸੀ ਵੀ ਯਾਰ ਜਗ੍ਹਾ ਬਿਜ਼ੀ ਬਹੁਤ ਸੀ,
2: ਆਪਣੇ
0: ਯਾਰਾਂ ਦੋਸਤਾਂ ਨੂੰ ਵੀ ਬੜਾ ਹੈਰਾਨ ਹੋਏ, ਕਹਿੰਦੇ ਯਾਰ ਤੂੰ ਕੌਫੀ ਲਈ ਆ ਜਾਂ ਕੁਛ ਹੋਰ ਲਿਆ, ਮੈਂ ਕਿਹਾ ਕੌਫੀ ਵੀ ਸੀ
2: ਆਪਣੇ ਆਪਣੇ ਯਾਰਾਂ ਦੋਸਤ, ਕਿਉਂਕਿ ਮੇਰੇ ਯਾਰ ਦੋਸਤ ਕਿਤੇ ਵੀ ਕਿਤੇ ਜਾਣਾ ਹੁੰਦਾ ਮੈਨੂੰ ਪੁੱਛਦੇ, ਕਿਉਂਕਿ ਉਹਨੂੰ ਪਤਾ ਵੀ ਮੈਂ ਜਾਣਾ ਰਹਿਣਾ ਕਿਤੇ ਗਿਰੇ, ਮੈਨੂੰ ਪੁੱਛ ਦਿੰਦੇ ਭਾਈ ਕਿੱਥੇ ਫੂਡ ਵਧੀਆ ਕੀ ਆ, ਆਪਾਂ ਦੱਸੀਦਾ ਫਿਰ ਜਿਹਦਾ ਬੈਡ ਹੁਣ ਦੱਸਿਆ ਭਾਈ ਇੱਥੇ ਨਾ ਜਾਇਓ।
0: ਮੈਂ ਨਾ ਹੱਸਦਾ ਸੀ, ਮੈਂ ਆਪਣੇ ਫਰੈਂਡ ਗਰੁੱਪ ਦੇ ਵਿੱਚ ਪਾਇਆ ਹਨਾ, ਇੱਕ ਮੇਰਾ ਮਿੱਤਰ ਕਹਿੰਦਾ ਜੇ ਤਾਂ ਕੌਫੀ ਦਾ ਨਸ਼ਾ 3-4 ਦਿਨ ਰਹੂਗਾ ਫਿਰ ਫਾਇਦਾ, ਨਹੀਂ ਤਾਂ ਕੋਈ ਫਾਇਦਾ ਨਹੀਂ, ਮੈਂ ਕਿਹਾ ਚਲੋ ਇਹ ਤਾਂ ਉੱਤਰ ਜਾਣੀ ਸ਼ਾਮ ਨੂੰ। ਚਲੋ ਥੈਂਕ ਯੂ ਭਾਈ ਜੀ, ਬਹੁਤ ਸ਼ੁਕਰੀਆ ਤੁਹਾਡਾ ਤੇ ਪ੍ਰੋਗਰਾਮ ਪੰਜਾਬੀ ਦਾ। ਓਕੇ ਇੱਕ ਨਾ ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਗਰੋਸਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ, ਕੈਨੇਡੀ ਐਂਡ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੇ ਜਾਓ, ਮਨਪਸੰਦ ਦੀ ਗਰੋਸਰੀ ਕਰੋ। ਫਰੈਸ਼ ਫੂਡ ਸੈਂਟਰ, ਵਧੀਆ ਡੀਲਾਂ, ਵਧੀਆ ਪ੍ਰਾਈਸਿਸ ਐਟ ਫਰੈਸ਼ ਫੂਡ ਸੈਂਟਰ। ਉਸ ਤੋਂ ਇਲਾਵਾ ਏਅਰਪੋਰਟ ਰੋਡ ਮੇਫੀਲਡ, ਮਾਸਟਰ ਜੂਲਰਸ ਦੀ ਨਵੀਂ ਲੋਕੇਸ਼ਨ, ਲਗਜ਼ਰੀ 3,000 ਸਕੁਆਇਰ ਫੁੱਟ ਦੇ ਵਿੱਚ ਖੁੱਲ ਚੁੱਕੀ ਹੈ। ਸੋਨੇ ਦੀ ਖਰੀਦਦਾਰੀ ਕੋਈ ਵੀ ਕਰ ਰਹੀ ਹੈ, ਮਾਸਟਰ ਜੂਲਰਸ ਏਅਰਪੋਰਟ ਰੋਡ ਐਂਡ ਮੇਫੀਲਡ 5222। ਹੈਲੋ
3: ਜੀ ਵੀਰੇ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
3: ਹਾਂਜੀ, ਮੈਂ ਕਿਹਾ ਇੱਕ ਤੁਸੀਂ ਉਹ ਕਹਿੰਦੇ ਸੀ ਨਾ ਵੀ ਉਹ ਬੰਦਾ ਕਿਵੇਂ ਪਾਈ, ਕਹਿੰਦੇ ਸੀਗੇ ਵੀ ਕੋਈ ਹੱਥ ਦੀ ਗਲਾਵਜ਼ ਨੀ ਪਾਏ ਜਾਂ ਇੱਦਾਂ ਹੀ ਪੈਟ ਹੀ ਰੱਖਤੀ, ਤੇ ਮੈਂ ਤੁਸੀਂ ਅੱਗਿਓਂ ਕਹਿਤਾ ਕਿ ਉਹ ਏਕੜ ਖਬਰ ਕਿੱਥੇ ਕਿੱਥੇ ਹੱਥ ਲੱਗੇ ਨੇ। ਮੈਂ ਕਿਹਾ ਕੀ ਪਤਾ ਉੱਥੇ ਡਿਮਾਂਡ ਆਉਂਦੀ ਹੋਵੇ ਵੀ ਸਾਨੂੰ ਸਵਾਦ ਇੰਡੀਆ ਵਾਲਾ ਚਾਹੀਦਾ।
0: ਚਲੋ ਠੀਕ, ਨਹੀਂ ਪਰ ਸਵਾਦ ਜੀ ਇੰਡੀਆ ਵਾਲਾ ਚਾਹੀਦਾ ਫਿਰ ਤਾਂ ਉੱਥੇ ਖਾਣਾ ਪੈਣਾ ਨਾ, ਜੇ ਇੱਥੇ ਖਾਣਾ ਤਾਂ ਫਿਰ ਇੱਥੇ
3: ਨਹੀਂ। ਨਹੀਂ ਨਹੀਂ, ਸਵਾਦ ਇੰਡੀਆ ਵਾਲਾ ਮਤਲਬ ਵੀ ਉੱਥੇ ਆਪਾਂ ਨੂੰ ਪਤਾ ਹੀ ਆ ਸੇਵ।
0: ਹਾਂ ਮੈਂ ਸਮਝਦਾ, ਮੈਂ ਸਮਝਦਾ ਉਹ, ਪਰ ਪਤਾ ਕੀ ਹੈ ਭਾਜੀ, ਉਹ ਵੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉੱਥੋਂ ਦੀ ਸੇਫਟੀ, ਹੁਣ ਉਹ ਨਾ ਇੱਕ ਬੰਦੇ ਨੇ ਵੀਡੀਓ ਪਾਈ ਸੀ, ਉਹ ਕਹਿੰਦਾ ਆਪਾਂ ਬਹੁਤ ਨਿੰਦਦੇ ਹਾਂ ਉੱਥੋਂ ਦੀ ਕੁਆਲਿਟੀ ਨੂੰ, ਬਟ ਭਾਜੀ ਉੱਥੇ ਹੁਣ 2-4-50 ਰੁਪਏ ਦੀ ਚੀਜ਼ ਤੁਸੀਂ ਜੇ ਖਾ ਰਹੇ ਹੋ ਫਿਰ ਤੁਹਾਨੂੰ ਕੁਆਲਿਟੀ ਵੀ ਉੱਦਾਂ ਦੀ ਮਿਲਣੀ ਹੈ ਨਾ।
3: ਦੂਜਾ ਤੁਸੀਂ ਕਹਿੰਦੇ ਸੀ ਆਪਣੇ ਦੂਜਾ ਕੌਫੀ ਸ਼ੋਪ ਤੇ ਗਏ ਬੜੀ ਮਹਿੰਗੀ ਸੀ, ਤੇ ਦੂਜਾ ਉੱਤੇ ਤੁਸੀਂ ਕਹਿੰਦੇ ਹੋ ਉੱਥੇ ਰਸ਼ ਬਹੁਤ ਜਾਂਦੀ, ਮਤਲਬ ਰਸ਼ ਬਹੁਤ ਸੀਗਾ। ਫਿਰ ਮੈਂ ਆਪਾਂ ਤਾਂ ਇਹੀ ਅੰਦਾਜ਼ਾ ਲਾ ਸਕਦੇ ਹਾਂ ਵੀ ਹੋ ਸਕਦਾ ਉੱਥੇ ਜਿਹੜੇ ਕੌਫੀ ਪੀਣ ਜਾਂਦੇ ਆ ਉਹ ਆਪ ਦੇ ਪੈਸੇ ਆਪ ਨੀ ਦਿੰਦੇ ਹੋਣੇ ਆ, ਕਿਸੇ ਦੇ ਕਿਸੇ ਨੇ ਦੇਣੇ ਹੁੰਦੇ ਨੇ ਪੈਸੇ, ਲੈ ਕੇ ਚੱਲਦੇ ਆ।
0: ਹੋ ਸਕਦਾ, ਹੋ ਸਕਦਾ, ਜਾਂ ਜਿਹੜੇ ਫਿਰ ਜਿਹੜੇ ਬੇਚਾਰੇ ਮੁੰਡੇ ਆ ਉਹ ਲੈ ਕੇ ਗਏ ਆ ਆਪਣੀ ਗਰਲਫ੍ਰੈਂਡ ਨੂੰ, ਫਿਰ ਮਹਿੰਗਾ ਤਾਂ ਉਹਨਾਂ ਨੂੰ ਪੈਣਾ।
3: ਉਹਨਾਂ ਨੇ ਉਹੀ ਕਹਿਣਾ ਜੀ, ਆਰਡਰ ਤਾਂ ਉਹਨਾਂ ਨੇ ਕਰਨਾ ਨਾ, ਤੇ ਪੇ ਜਿਹਨੇ ਕਰਨੀ ਆ ਉਹਨੇ ਕਹਿਣਾ ਵੀ ਹੁਣ ਤਾਂ ਕਰਨੀ ਉਹ ਪੈਣੀ ਆ, ਤੇ ਇੱਥੇ ਮੈਂ ਕੁਛ ਬੋਲ ਨੀ ਸਕਦਾ, ਤੇ ਉਹਨਾਂ ਦੀ ਲਾਟਰੀ ਲੱਗੀ ਹੋਈ ਆ, ਤੇ ਉਹਨਾਂ ਨੂੰ ਪਤਾ ਵੀ ਇੱਥੇ ਤਾਂ ਕੋਈ ਆਪਣਾ ਨਾਲੇ ਆਪਣਾ ਬੰਦਾ ਆਊਗਾ ਨੀ, ਇੱਥੇ ਕੋਈ ਰੜਕਦਾ ਨੀ, ਹੋਰ ਰੈਸਟੋਰੈਂਟ 'ਚ ਬਹਿ ਜਾਓ, ਉੱਥੇ ਪਤਾ ਨੀ ਕਿਹਨੇ ਕਿਹਨੇ ਆ ਜਾਣਾ।
0: ਸਹੀ ਗੱਲ ਹੈ, ਚਲੋ ਠੀਕ ਹੈ ਭਾਈ ਜੀ, ਬਹੁਤ ਧੰਨਵਾਦ ਤੁਹਾਡਾ, ਬਹੁਤ ਧੰਨਵਾਦ, ਸ਼ੁਕਰੀਆ ਤੁਹਾਡਾ। ਪ੍ਰੋਗਰਾਮ ਹੈ ਪੰਜਾਬੀ ਦਾਰਾ, ਤੇ ਸਿਮਰਨ ਸੈਣੀ ਜੀ ਸਾਡੇ ਨਾਲ, ਆਲ ਕੈਨ ਇੰਸ਼ੋਰੈਂਸ ਤੋਂ। ਸਿਮਰਨ ਕਿਵੇਂ ਹੋ?
4: ਬਹੁਤ
0: ਸ਼ੁਕਰੀਆ,
4: ਧੰਨਵਾਦ। ਬਿਲਕੁਲ, ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਚੱਲਣਾ ਫਰਾਈਡੇ ਵਾਲੇ ਦਿਨ, ਤੇ ਤੋਹਫੇ ਤੇ ਤੋਹਫੇ, ਡਿਸਕਾਊਂਟ ਤੇ ਡਿਸਕਾਊਂਟ ਮਿਲਣੇ ਆ, ਤੇ ਜਿਨ੍ਹਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕੌਫੀ ਟੇਬਲ ਬਾਏ ਕਰਨਾ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਕੌਫੀ ਟੇਬਲ, $400-500 ਵਾਲਾ ਸਿਰਫ 99 ਡਾਲਰ ਦਾ ਸੋਲਿਡ ਵੁੱਡ ਦਾ ਕੌਫੀ ਟੇਬਲ 99 ਡਾਲਰ ਦੇ ਵਿੱਚ ਮਿਲਣਾ, ਤੇ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋਲਿਡ ਵੁੱਡ ਦਾ ਕੌਫੀ ਟੇਬਲ 99 ਡਾਲਰ ਦਾ, ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ ਦਿੱਤੇ ਜਾਣੇ ਆ। ਸੋ ਪਹੁੰਚਣਾ ਕਿੱਥੇ ਆ ਜੀ? 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਹੋਣ ਜਾ ਰਿਹਾ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਨਵੀਂ ਭਾਜੀ।
0: ਬਹੁਤ ਸ਼ੁਕਰੀਆ ਸੁਖ ਭਾਜੀ। ਸੋ ਸਿਮਰਨ ਸੈਣੀ ਜੀ, ਨੰਬਰ ਵਨ ਟੀਮ ਆਲ ਕੈਨ ਇੰਸ਼ੋਰੈਂਸ, ਤੇ ਸਿਮਰਨ ਤੋਂ ਕੋਈ ਮੈਂ ਕਹਿੰਦਾ ਕਿ ਐਜੂਕੇਸ਼ਨਲ ਲੱਭਣਾ ਔਖਾ, ਕਿਉਂਕਿ ਸਿਮਰਨ ਦਿਨ ਰਾਤ ਡਿਵੋਟ ਕਰਦੇ ਨੇ ਟੂ ਦਾ ਇੰਸ਼ੋਰੈਂਸ ਇੰਡਸਟਰੀ। ਸੋ ਸਿਮਰਨ ਅੱਜ ਕੀ ਜਾਣਕਾਰੀ ਦੇ ਰਹੇ ਹਾਂ
5: ਲਈ, ਜਿਹੜੇ ਕਿ ਆਪਣੇ ਬੱਚਿਆਂ ਦੇ ਲਈ ਸਪੈਸ਼ਲੀ ਇੰਸ਼ੋਰੈਂਸ ਲੈਣਾ ਚਾਹੁੰਦੇ ਨੇ? ਬਹੁਤ ਵਾਰ ਸਾਨੂੰ ਪੇਰੈਂਟਸ ਨਾਲ ਗੱਲ ਕਰਨ ਦਾ ਜਦੋਂ ਮੌਕਾ ਮਿਲਦਾ ਹੈ, ਮੇਨਲੀ ਪੇਰੈਂਟਸ ਦਾ ਇਹ ਕੰਸਰਨ ਹੁੰਦਾ ਹੈ ਕਿ ਬੱਚਿਆਂ ਲਈ ਅਸੀਂ ਸੇਵਿੰਗ ਕਰਨੀ ਹੈ, ਬੱਚਿਆਂ ਨੂੰ ਕੋਈ ਏਦਾਂ ਦਾ ਪਲਾਨ ਅਸੀਂ ਗਿਫਟ ਕਰਨਾ ਹੈ ਕਿ ਬੱਚੇ ਥੋੜੇ ਟਾਈਮ ਬਾਅਦ ਜੋ ਪੈਸੇ ਯੂਜ ਕਰ ਸਕਣ, ਜਾਂ ਇਨ ਫਿਊਚਰ ਉਹਨਾਂ ਨੂੰ ਇੰਸ਼ੋਰੈਂਸ ਦੀ ਜ਼ਰੂਰਤ ਨਾ ਰਹੀ, ਉਹ ਇਸ ਤਰ੍ਹਾਂ ਦੀ ਇੰਸ਼ੋਰੈਂਸ ਪਾਲਿਸੀ ਲੈਣਾ ਚਾਹੁੰਦੇ ਹੁੰਦੇ ਨੇ। ਸੋ ਬੱਚਿਆਂ ਦੇ ਲਈ ਮੇਨਲੀ ਜਦੋਂ ਅਸੀਂ ਗੱਲ ਕਰਦੇ ਹਾਂ ਇੰਸ਼ੋਰੈਂਸ ਦੀ, ਤਾਂ ਉਹਦੇ ਵਿੱਚ ਦੋ ਕੁ ਚੀਜ਼ਾਂ ਤੁਸੀਂ ਧਿਆਨ ਰੱਖਣੀਆਂ ਹੈਗੀਆਂ ਨੇ, ਕਿ ਤੁਸੀਂ ਬੱਚਿਆਂ ਨੂੰ ਸਿਰਫ ਇੱਕ ਇੰਸ਼ੋਰੈਂਸ ਫਿਊਚਰ ਪ੍ਰੋਟੈਕਸ਼ਨ ਦੇ ਲਈ ਦੇਣਾ ਚਾਹ ਰਹੇ ਹੋ, ਜਾਂ ਤੁਸੀਂ ਇਨਵੈਸਟਮੈਂਟ ਵੀ ਕਰਨੀ ਹੈ। ਬਿਕੋਜ਼ ਜਦੋਂ ਤੁਸੀਂ ਇਨਵੈਸਟਮੈਂਟ ਕਰਨੀ ਹੈ, ਆਫਕੋਰਸ ਉੱਥੇ ਪ੍ਰੀਮੀਅਮ ਅਪ ਜਾਣਾ ਹੈਗਾ, ਬਿਕੋਜ਼ ਤੁਸੀਂ ਥੋੜੇ ਪੈਸੇ ਜਿਹੜੇ ਨੇ ਇੰਸ਼ੋਰੈਂਸ ਕੋਸਟ ਦੇ ਪੇ ਕਰੋਗੇ, ਥੋੜੇ ਪੈਸੇ ਜਿਹੜੇ ਨੇ ਤੁਸੀਂ ਇੰਸ਼ੋਰੈਂਸ ਦਾ ਇਨਵੈਸਟਮੈਂਟ ਪੋਰਸ਼ਨ ਜਿਹੜਾ ਉਹਦੇ ਚ ਪਾਓਗੇ। ਹੁਣ ਇਹਦੇ ਵਿੱਚ ਜਿਹੜਾ ਮੇਨ ਕਨਫਿਊਜ਼ਨ ਹੁੰਦਾ ਹੈਗਾ ਉਹ ਹੈਗਾ ਕਿ ਜੇ 20 ਸਾਲ ਬਾਅਦ ਬੱਚਾ ਇਹਦੇ ਚੋਂ ਪੈਸੇ ਕੱਢ ਲੇਗਾ ਆਪਣੇ ਘਰ ਲਈ, ਕਾਰ ਲਈ ਜਾਂ ਬਿਜ਼ਨਸ ਦੇ ਲਈ ਯੂਜ਼ ਕਰ ਲੇਗਾ, ਬਟ ਉਹ ਇਹ ਨਹੀਂ ਸਮਝਦੇ ਹੈਗੇ ਕਿ ਜਦੋਂ ਇਹ ਪੈਸੇ ਯੂਜ਼ ਕਰਨੇ ਨੇ ਉਹ ਸਿੱਧੇ ਇਸੇ ਤਰ੍ਹਾਂ ਯੂਜ਼ ਨਹੀਂ ਹੋ ਜਾਣੇ ਕਿ ਸਾਡਾ ਇਹ ਸੇਵਿੰਗ ਅਕਾਊਂਟ ਹੈ ਤੇ ਅਸੀਂ ਪੈਸੇ ਕੱਢ ਲਏ ਯੂਜ਼ ਕਰ ਲਈ, ਨੋ, ਕਿਉਂਕਿ ਇੰਸ਼ੋਰੈਂਸ ਪਾਲਿਸੀ ਹੈ, ਤੁਸੀਂ ਇਹਨੂੰ ਲਾਈਫ ਟਾਈਮ ਪ੍ਰੋਟੈਕਸ਼ਨ ਦੇ ਲਈ ਵੀ ਰੱਖਣਾ ਹੈਗਾ। ਸੋ ਜਿੰਨੀਆਂ ਵੀ ਮਨੀ ਬੈਕ ਪਾਲਿਸੀਜ਼ ਨੇ ਉਹਨਾਂ ਦੇ ਵਿੱਚੋਂ ਪੈਸੇ ਕਢਾਉਣ ਦੇ 3 ਤਰੀਕੇ ਹੁੰਦੇ ਨੇ। ਪਹਿਲਾ ਤੇ ਹੈ ਕਿ ਤੁਸੀਂ ਸਿੰਪਲੀ ਆਪਣੇ ਪੈਸੇ ਇਹਦੇ ਚੋਂ ਵਿਦਡਰਾ ਕਰ ਲਓ, ਪਾਲਿਸੀ ਨੂੰ ਬੰਦ ਕਰ ਦਿਓ। ਸੈਕਿੰਡ ਆਪਸ਼ਨ ਹੈ ਕਿ ਤੁਸੀਂ ਇਹਦੇ ਚੋਂ ਪਾਰਸ਼ੀਅਲ ਵਿਦਡਰਾ ਕਰ ਲਓ, ਪਾਲਿਸੀ ਜਿਹੜੀ ਚੱਲਦੀ ਰਹਿਣ ਤੋਂ, ਬਟ ਉਹਦੀ ਜਿਹੜੀ ਵੈਲਿਊ ਹੈ ਉਹ ਰਿਡਿਊਸ ਹੋ ਜਾਏਗੀ। ਤੀਸਰੀ ਆਪਸ਼ਨ ਹੈਗੀ ਔਰ ਜਿਹੜੀ ਬੈਸਟ ਆਪਸ਼ਨ ਹੈ ਉਹ ਹੈ ਕੋਲੈਟਰਲ ਲੋਨ ਲੈਣ ਦੀ, ਕਿ ਤੁਸੀਂ ਪਾਲਿਸੀ ਦੇ ਅਗੇਂਸਟ ਲੋਨ ਲੈ ਲਿਆ, ਤੁਸੀਂ ਪਲਾਨ ਨੂੰ ਚੱਲਦਾ ਰੱਖਿਆ, ਇੰਟਰਸਟ ਅਗਰ ਤੁਸੀਂ ਨਾਲ ਦੀ ਨਾਲ ਪੇ ਕਰਦੇ ਜਾਂਦੇ ਹੋ ਠੀਕ ਹੈ, ਅਦਰਵਾਈਜ਼ ਇਹ ਕੰਪਾਊਂਡਿੰਗ ਹੁੰਦੀ ਜਾਂਦੀ ਹੈ, ਔਰ ਐਟ ਦ ਟਾਈਮ ਆਫ ਕਲੇਮ ਇੰਟਰਸਟ ਅਮਾਊਂਟ ਤੇ ਜੋ ਤੁਸੀਂ ਲੋਨ ਜਿਹੜਾ ਚੁੱਕਿਆ ਸੀਗਾ ਉਹ ਸਾਰਾ ਦਾ ਸਾਰਾ ਡੈਥ ਬੈਨੀਫਿਟ ਦੇ ਵਿੱਚੋਂ ਮਾਈਨਸ ਹੋਣਾ ਹੈਗਾ। ਹੁਣ ਬੱਚਿਆਂ ਲਈ ਇਹਦਾ ਫਾਇਦਾ ਕੀ ਹੈ? ਪਹਿਲੀ ਤੇ ਚੀਜ਼, ਅਗਰ ਤੁਹਾਡੇ ਕੋਲ ਐਕਸਟਰਾ ਅਮਾਊਂਟ ਹੈਗਾ ਕਿ ਤੁਸੀਂ ਇਨਵੈਸਟਮੈਂਟ ਦੇ ਵਿੱਚ ਪਾ ਸਕਦੇ ਹੈਗੇ ਹੋ, ਪਹਿਲੀ ਪ੍ਰਾਇਓਰਿਟੀ ਹੈਗੀ ਤੁਹਾਡੇ ਪਰਸਨਲ TFSA ਅਕਾਊਂਟ। ਅਗਰ ਉਹ ਫੁੱਲ ਨੇ, ਤੁਸੀਂ ਆਪਣੇ TFSA ਪੂਰੇ ਭਰੇ ਹੋਏ ਨੇ, ਆਪਣੀ ਸੇਵਿੰਗ ਜਿਹੜੀ ਹੈ ਫੁੱਲੀ ਜਿਹੜਾ ਰੂਮ ਕੰਪਲੀਟ ਕੀਤਾ ਹੋਇਆ TFSA ਦਾ, ਦੈਨ ਸੈਕਿੰਡ ਆਪਸ਼ਨ ਹੈਗੀ ਜੀ ਤੁਸੀਂ ਇੰਸ਼ੋਰੈਂਸ ਪਾਲਿਸੀ ਚ ਪੈਸੇ ਪਾਣੇ ਸ਼ੁਰੂ ਕਰ ਦਿਓ। ਬਟ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਹੈਗੇ ਕਿ ਪੈਸੇ ਵਿਦਡਰਾ ਕਰਨ ਦੀਆਂ ਆਪਸ਼ਨਸ ਕੀ ਹੈਗੀਆਂ ਨੇ। ਔਰ ਇਸ ਤੋਂ ਇਲਾਵਾ ਜਿਹੜੀ ਇੰਸ਼ੋਰੈਂਸ ਪਾਲਿਸੀ ਹੈ, ਬੈਨੀਫਿਟ ਡੈਫੀਨੇਟਲੀ ਹੈਗਾ, ਬਿਕਾਜ਼ ਅੱਜ ਬੱਚੇ ਦੀ ਏਜ 2-4-5 ਸਾਲ ਜਿੰਨੀ ਵੀ ਏਜ ਹੈ, 20 ਸਾਲ ਬਾਅਦ ਉਹਨਾਂ ਨੂੰ ਇਹ ਰੇਟ ਕਦੀ ਵੀ ਨਹੀਂ ਮਿਲਣਾ, ਬਿਕਾਜ਼ ਇਨਫਲੇਸ਼ਨ ਦੇ ਹਿਸਾਬ ਨਾਲ ਰੇਟ ਉੱਪਰ ਜਾਣਾ ਹੈਗਾ ਔਰ ਪੂਰੀ ਲਾਈਫ ਉਹ ਕਵਰ ਰਹਿੰਦੇ ਨੇ। ਬਟ ਇਹਨਾਂ ਇਨਵੈਸਟਮੈਂਟ ਪਾਲਿਸੀਜ਼ ਦਾ ਇੱਕ ਹੋਰ ਬੈਨੀਫਿਟ ਹੁੰਦਾ ਹੈ ਜਿਹੜਾ ਕਿ ਉਹਨਾਂ ਦਾ ਟੋਟਲ ਬੈਨੀਫਿਟ ਅਮਾਊਂਟ ਹੈਗਾ, ਲਾਈਫ ਇੰਸ਼ੋਰੈਂਸ ਅਮਾਊਂਟ ਹੈ, ਉਹ ਟਾਈਮ ਟੂ ਟਾਈਮ ਇਨਕਰੀਜ਼ ਹੁੰਦਾ ਜਾਂਦਾ ਹੈਗਾ ਇਨਵੈਸਟਮੈਂਟ ਵੈਲਿਊ ਦੇ ਨਾਲ, ਜਾਂ ਅਗਰ ਡਿਵੀਡੈਂਟ ਵਾਲੀਆਂ ਪਾਲਿਸੀਜ਼ ਨੇ ਉਹਨਾਂ ਦੇ ਨਾਲ। ਸੋ ਅਮਾਊਂਟ ਇਨਕਰੀਜ਼ ਹੋਈ ਜਾਣਾ ਹੈਗਾ, ਔਰ ਜਦੋਂ ਤੱਕ ਬੱਚਿਆਂ ਨੇ ਆਪਣੇ 60s ਜਾਂ 70s ਦੀ ਏਜ ਦੇ ਵਿੱਚ ਜਾਣਾ ਹੈਗਾ, ਇਹ ਪਾਲਿਸੀਜ਼ ਜਿਹੜੀਆਂ ਨੇ ਮਿਲੀਅਨਸ ਦੇ ਵਿੱਚ ਚਲੀਆਂ ਜਾਂਦੀਆਂ ਨੇ। ਇਹ ਇਹਨਾਂ ਪਾਲਿਸੀਜ਼ ਦਾ ਪਲੱਸ ਪੁਆਇੰਟ ਹੈ, ਪਰ ਸਮਝਣ ਤੋਂ ਬਿਨਾਂ, ਇਸ ਚੀਜ਼ ਨੂੰ ਚੰਗੀ ਤਰ੍ਹਾਂ ਕੰਪੈਰੀਜ਼ਨ ਕਰਨ ਤੋਂ ਬਿਨਾਂ ਇੰਸ਼ੋਰੈਂਸ ਪਾਲਿਸੀ ਨਹੀਂ ਲੈਣੀ। ਸਿਰਫ ਇਸ ਕਰਕੇ ਕਿ ਨਹੀਂ ਜੀ, ਐਜੂਕੇਸ਼ਨ ਪਲਾਨ ਰਹਿਣ ਦਿੰਦੇ ਹਾਂ, ਬੱਚੇ ਦਾ ਲਾਈਫ ਇੰਸ਼ੋਰੈਂਸ ਪਲਾਨ ਕਰ ਲੈਂਦੇ ਹਾਂ ਕਿ ਇਹਦੇ ਚੋਂ ਪੈਸੇ ਮਿਲ ਜਾਣੇ ਨੇ, ਨੋ, ਇੱਥੇ ਇੰਡੀਆ ਵਰਗੇ ਪਲਾਨਸ ਨਹੀਂ ਹੈਗੇ, ਉਹਨਾਂ ਨਾਲ ਕਨਫਿਊਜ਼ ਨਹੀਂ ਹੋਣਾ। ਪਲਾਨ ਹੈ ਨੇ, ਬਹੁਤ ਅੱਛੇ ਪਲਾਨ ਵੀ ਹੈਗੇ ਨੇ, ਬਟ ਇੱਕ ਵਾਰ ਤੁਸੀਂ ਸਮਝਣਾ ਹੈ, ਕੰਪੇਅਰ ਕਰਨਾ, ਉਸ ਤੋਂ ਬਾਅਦ ਜਿਹੜੀ ਇੰਸ਼ੋਰੈਂਸ ਲੈਣੀ ਹੈਗੀ ਹੈ। ਸੋ ਅਗਰ ਤੁਹਾਡੇ ਕੋਈ ਮਨ ਚ ਕੁਐਸਚਨਸ ਨੇ ਬੱਚਿਆਂ ਦੀ ਇੰਸ਼ੋਰੈਂਸ ਪਾਲਿਸੀਜ਼ ਨੂੰ ਲੈ ਕੇ, ਚਾਹੇ ਉਹ ਲਾਈਫ ਇੰਸ਼ੋਰੈਂਸ ਨੇ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨੇ, ਜਾਂ ਤੁਸੀਂ ਬੇਸਿਕ ਬੱਚਿਆਂ ਲਈ ਟਰਮ ਅਪ ਟੂ A65 ਪਲਾਨ ਵੀ ਲੈਣਾ ਚਾਹੁੰਦੇ ਹੋ, ਤਾਂ ਉਹ ਵੀ ਬੜੀਆਂ ਅੱਛੀਆਂ ਆਪਸ਼ਨ ਅਵੇਲੇਬਲ ਨੇ। ਡਿਪੈਂਡ ਕਰਦਾ ਆਪਣੇ ਬਜਟ ਦੇ ਉੱਪਰ ਔਰ ਆਪਣਾ ਮੋਟਿਵ ਕੀ ਹੈ ਇੰਸ਼ੋਰੈਂਸ ਲੈਣ ਦਾ ਉਹਦੇ ਪਿੱਛੇ। ਸੋ ਉਹਦੇ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਨੰਬਰ ਹੈ ਜੀ 416-994-7272-416-994-7272-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72- ਸੁਪਰ ਵੀਜ਼ਾ ਵਿਸਟਰ ਟਰੈਵਲ ਇੰਸ਼ੋਰੈਂਸ ਹੈ ਜਾਂ ਕੋਈ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਟੀ ਐਫ ਐਸ ਸੀ ਆਰ ਆਰ ਐਸ ਪੀ ਨਾਨ ਰਜਿਸਟਰਡ ਅਕਾਊਂਟ ਓਪਨ ਕਰਨਾ ਚਾਹੁੰਦੇ ਹੋ ਜਾਂ ਤੁਹਾਡੀਆਂ ਕਾਰਪੋਰੇਸ਼ਨ ਨੇ ਬਿਜ਼ਨਸ ਹੈਗਾ ਤੁਹਾਡਾ ਕੋਈ ਤੁਹਾਡੀਆਂ ਕਾਰਪੋਰੇਸ਼ਨ ਦੇ ਵਿੱਚ ਰਿਟੇਨ ਅਰਨਿੰਗ ਪਈ ਹੈ ਉਸ ਪੈਸੇ ਨੂੰ ਤੁਸੀਂ ਕਿਸ ਤਰ੍ਹਾਂ ਟੈਕਸ ਫਰੀ ਵਿਦਡਰਾ ਕਰਨਾ ਹੈ ਕੀ ਆਪਸ਼ਨ ਅਵੇਲੇਬਲ ਨੇ ਸੋ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਹੜੀ ਅਸੀਂ ਓਵਰ ਦਾ ਫੋਨ ਡਿਸਕਸ ਨਹੀਂ ਕਰ ਸਕਦੇ ਤੁਸੀਂ ਮੈਨੂੰ ਆਫਿਸ ਆ ਕੇ ਵੀ ਮਿਲ ਸਕਦੇ ਹੋ ਡਿਟੇਲ ਚ ਅਸੀਂ ਜਿਹੜੀ ਤੁਹਾਡੀ ਸਟੇਟ ਪਲੈਨਿੰਗ ਟੈਕਸ ਪਲੈਨਿੰਗ ਦੀ ਡਿਸਕਸ਼ਨ ਕਰ ਸਕਦੇ ਹਾਂ ਆਲਕਨ ਇੰਸ਼ੋਰੈਂਸ ਦਾ ਆਫਿਸ ਲੋਕੇਟਡ ਹੈ ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ ਹੋਮ ਡਿਪੂ ਵਾਲੇ ਪਲਾਜ਼ੇ ਦੇ ਬਿਲਕੁਲ ਨਾਲ ਔਰ ਮੇਰਾ ਨੰਬਰ ਗੇਨ ਸੇਮ ਹੈ ਜੀ 416-994-7272
0: ਏਅਰਪੋਰਟ ਇਨ ਕੁਈਨ ਤੇ ਬਹੁਤ ਹੀ ਕਮਾਲ ਦਾ ਆਫਿਸ ਹੈ ਸਿਮਰ ਹੁਣ ਦਾ 416-994-7272 ਸਿਮਰ ਥੈਂਕ ਯੂ ਸੋ ਮਚ
5: ਥੈਂਕ ਯੂ ਨਵੀ
0: ਥੈਂਕ ਯੂ ਜੀ 2790 ਹੈਲੋ
6: ਹਾਂਜੀ ਨਵੀ ਸਤਿ ਸ਼੍ਰੀ ਅਕਾਲ ਕੀ
0: ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਕਿਵੇਂ ਹੋ
6: ਬਸ ਠੀਕ ਹੈ ਜੀ ਮੈਂ ਫਟਾਫਟ ਇੱਕ ਗੱਲ ਕਰਾਂਗਾ ਮੈਂ ਕਿਹਾ ਰੈਸਟੋਰੈਂਟਾਂ ਦੇ ਪ੍ਰਾਈਸ ਦੀ ਗੱਲ ਚੱਲ ਰਹੀ ਹੈ ਮੈਂ ਜਨਰਲੀ ਪਹਿਲਾਂ ਟਰਾਈ ਕਰਦਾ ਸੀਗਾ ਆਹ ਦਵੇਂ ਰੈਸਟੋਰੈਂਟ ਜਾਇਆ ਵਾ ਉੱਥੇ ਜਾਇਆ ਵਾ ਹੁਣ ਮੈਂ ਬੰਦ ਕਰਤਾ ਹੁਣ ਮੇਰੇ ਦੋ ਤਿੰਨ ਜਿਹੜੇ ਸਪੈਸ਼ਲ ਰੈਸਟੋਰੈਂਟ ਹੈਗੇ ਆ ਜਿੱਥੇ ਮੈਂ ਜਾਣਾ ਉੱਥੇ ਜਾਣਾ ਹੈ ਇੱਕ ਵਾਰੀ ਮੈਂ ਗਿਆ 6 ਮਹੀਨੇ ਪਹਿਲਾਂ ਇੱਕ ਰੈਸਟੋਰੈਂਟ ਦੇ ਵਿੱਚ ਨਾਮ ਨਹੀਂ ਲਵਾਂਗਾ ਖੈਰ ਤੇ ਆਪਣੇ ਇੰਡੀਅਨ ਰੈਸਟੋਰੈਂਟ ਹੀ ਸੀਗਾ ਤੇ ਅਸੀਂ ਮੈਂ ਮੇਰੇ ਮਤਲਬ ਜੀ 5 ਜਣੇ ਸੀਗੇ ਸਿਰਫ ਅਡਲਟ ਸਾਰੇ ਮੈਂ ਕਿਹਾ ਜੀ ਕੀ ਕਹਿਣਾ ਮੈਂ ਆਪਾਂ ਜੀ ਇੱਕ ਬਟਰ ਚਿਕਨ ਦੇ ਦਿਓ ਇੱਕ ਦਾਲ ਮੱਖਣੀ ਦੇ ਦਿਓ ਇੱਕ ਦਹੀਂ ਰਾਇਤਾ ਦੇ ਦਿਓ ਤੇ ਬਾਕੀ ਨਾਨ ਦੇ ਦਿਓ
0: ਜੀ
6: ਉਹ ਕਹਿੰਦੇ ਜੀ ਤੁਸੀਂ ਆਹ ਬਟਰ ਚਿਕਨ ਤੇ ਦਾਲ ਤੁਸੀਂ ਲਾਰਜ ਕਰਾ ਲਓ ਠੀਕ ਹੈ ਲਾਜ ਕਰਦੇ ਭਾਈ ਕੋਈ ਗੱਲ ਨੀ ਨਾਰਮਲ 14 to 18-20 ਡਾਲਰ ਦੇ ਵਿੱਚ ਸਾਰੀ ਹੁੰਦੀ ਹੈ ਦਾਲ ਵੀ ਤੇ ਬਟਰ ਚਿਕਨ ਵੀ
0: ਜੀ
6: $32 ਦਾ ਲਾਰਜ ਬਟਰ ਚਿਕਨ $28 ਦੀ ਲਾਰਜ ਦਾਲ ਮੱਖਣੀ
0: ਚਿਕਨ ਵੀ ਤੁਹਾਡੇ ਸਾਹਮਣੇ
6: ਬਣੇ
0: ਮੈਂ ਕਿਹਾ ਚਿਕਨ ਉਹਨਾਂ ਨੇ ਤੁਹਾਡੇ ਸਾਹਮਣੇ ਵੱਢਿਆ ਸੀਗਾ
6: ਨਹੀਂ ਫੜ ਵੀ ਸਾਡੇ ਸਾਹਮਣੇ ਗਏ ਜੀ
0: ਲੱਗਦਾ ਤਾਂ ਐਵੇਂ ਹੀ ਆ ਦੁਬਾਰ ਤੋਂ ਰਿਪੀਟ ਕਰ ਰਹੇ ਗੱਲ ਹੁਣ ਇੱਕ ਸਪੋਜ਼ ਕਰੋ ਕੋਈ ਕੈਫੇ ਹੈ ਉੱਥੇ ਤੁਸੀਂ ਕੋਈ ਪਾਸਤਾ ਖਰੀਦਦੇ ਹੋ ਉੱਥੇ ਜੇ $19-20 ਦਾ ਪਾਸਤਾ ਰਾਈਟ ਤੇ ਹੁਣ ਮੈਂ ਕੰਪੇਅਰ ਕਰਦਾ ਮੈਂ ਪਹਿਲਾਂ ਵੀ ਐਗਜ਼ਾਮਪਲ ਦਿੱਤਾ ਸੀ ਕੈਕਟਿਸ ਕਲੱਬ ਹੈ ਬਹੁਤ ਵਧੀਆ ਰੈਸਟੋਰੈਂਟ ਹੈ ਬੜਾ ਵਧੀਆ ਫੂਡ ਹੈ ਬੜੀ ਵੱਡੀ ਚੇਨ ਹੈ ਹੁਣ ਕੈਕਟਿਸ ਕਲੱਬ 'ਤੇ ਜੇ ਮੈਂ ਜਾਂਦਾ ਤੇ ਉੱਥੇ ਮੈਨੂੰ ਹੁਣ ਬਹੁਤ ਹੀ ਸਵਾਦ ਚਿਕਨ ਟਾਕੋਸ ਉਹ ਵੀ ਨਾਲ ਫਰਾਈਜ਼ $21 ਚ ਮਿਲ ਰਹੇ ਆ ਤਾਂ ਕੀ ਮੈਂ ਇੱਕ ਕੈਫੇ ਦੀ $19-20 ਦਾ ਪਾਸਤਾ ਖਾਊਂਗਾ ਜਾਂ ਮੈਂ ਇੱਥੇ ਜਾ ਕੇ $20-21 ਦਾ ਦੇ ਟਾਕੋਸ ਟਰਾਈ ਕਰੂੰਗਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਮੇਰੀ ਕੀ ਇੱਕ ਪ੍ਰੈਫਰੈਂਸ ਹੋਊਗੀ ਬਾਕੀ ਤੁਹਾਡੀ ਆਪਦੀ ਹੈ ਸੋ ਹਰ ਇੱਕ ਦੀ ਆਪਦੀ ਆ ਹੁਣ ਕਈ ਲੋਕ ਕਹਿਣਗੇ ਨਹੀਂ ਯਾਰ ਨਵੀਂ ਇਸ ਤਾਂ ਉਸ ਕੈਫੇ 'ਤੇ ਜਾ ਕੇ $19 ਦਾ ਇੱਕ ਪਾਸਤਾ ਹੀ ਇੰਜੋਏ ਕਰਾਂਗੇ ਸੋ ਖੈਰ ਐਵਰੀਬਡੀ ਹੈਜ਼ ਦੇਅਰ ਓਨ ਪ੍ਰੈਫਰੈਂਸ ਮੈਂ ਕਿਸੇ ਨੂੰ ਗਲਤ ਨਹੀਂ ਕਹਿ ਰਿਹਾ ਸਾਰਿਆਂ ਦੀ ਆਪਦੀ ਆਪਦੀ ਇੱਕ ਹੁੰਦੀ ਹੈ ਇੱਕ ਯੂ ਨੋ ਆਈਡੀਓਲੋਜੀ
7: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548
0: ਅਸੀਂ ਪਰਸੋਂ ਨੂੰ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਫਰਾਈਡੇ ਸ਼ਾਮ ਨੂੰ ਪੰਜਾਬੀ ਬਾਈ ਨੇਚਰ ਦੀ ਕੁਐਰੀ ਐਜ ਲੋਕੇਸ਼ਨ ਤੇ ਪੰਜਾਬੀ ਬਾਈ ਨੇਚਰ ਹਰਨ